0: ਤੁਹਾਡੀ ਜ਼ਿੰਦਗੀ 'ਚ ਹੋਇਆ ਹੋਵੇ, ਤੁਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਚੀਜ਼ ਤੋਂ ਬਚੇ ਹੋ ਅਤੇ ਤੁਸੀਂ ਬਸ ਇਹੀ ਕਿਹਾ ਕਿ ਯਾਰ ਸਾਨੂੰ ਤਾਂ ਰੱਬ ਨੇ ਬਚਾ ਲਿਆ, ਕੀ ਐਸਾ ਤੁਹਾਡੇ ਨਾਲ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਹੋਇਆ ਸਿਚੁਏਸ਼ਨ, ਅਤੇ ਕਿਉਂ ਤੁਹਾਨੂੰ ਲੱਗਿਆ ਯਾਰ ਕਿ ਬਸ ਸਾਨੂੰ ਗੋਡ ਨੇ ਹੀ ਰੱਬ ਨੇ ਹੀ ਸੇਵ ਕੀਤਾ? 905-673-3337 ਆਪਣਾ ਨੰਬਰ ਹੈ, 905-673-3337, 9841 ਹੈਲੋ, 9841 ਹੈਲੋ, ਸੇਂਟ ਕੈਥਰੀਨ ਵਾਲੇ ਓ ਰੇਡੀਓ ਬੰਦ ਕਰ ਦਿਓ, ਪਿੱਛੇ ਤੁਹਾਡੀ ਆਵਾਜ਼ ਨਹੀਂ ਆ ਰਹੀ, 9841। ਚਲੋ ਜੀ, ਸੋ ਜਦੋਂ ਕਾਲ ਕਰਦੇ ਹੋ ਪਲੀਜ਼ ਰਿਕੁਐਸਟ ਹੈ ਆਪਣੇ ਰੇਡੀਓ ਦਾ ਵੋਲਿਊਮ ਤੁਸੀਂ ਡਾਊਨ ਰੱਖਿਆ ਕਰੋ, ਨਹੀਂ ਤਾਂ ਤੁਹਾਨੂੰ ਸਾਡੀ ਆਵਾਜ਼ ਨਹੀਂ ਸੁਣਨੀ, ਸਾਨੂੰ ਤੁਹਾਡੀ ਆਵਾਜ਼ ਨਹੀਂ ਸੁਣਨੀ, ਬਸ ਆਪਾਂ ਇੱਕ ਦੂਜੇ ਨਾਲ ਹੈਲੋ ਹੈਲੋ ਹੈਲੋ ਹੈਲੋ ਕਰਦੇ ਰਹਾਂਗੇ, ਅਤੇ ਫਿਰ ਜਿਹੜੀ ਗੱਲ ਹੋਣੀ ਹੁੰਦੀ ਹੈ ਉਹ ਜੇ ਨਾ ਹੋਵੇ ਫਿਰ ਸਵਾਦ ਜਿਹਾ ਨਹੀਂ ਆਉਂਦਾ ਕਿ ਨਹੀਂ। ਇੱਕ ਮੈਂ ਤੁਹਾਨੂੰ ਮੈਸੇਜ ਕੈਲੇਡਨ ਮਿਤਸੂਬਿਸ਼ੀ ਦਾ ਵੀ ਦੇਵਾਂ, ਮਿਤਸੂਬਿਸ਼ੀ ਦੀਆਂ ਗੱਡੀਆਂ, ਮਿਤਸੂਬਿਸ਼ੀ ਦੇ SUV ਲੈਣੇ ਨੇ, ਤੁਹਾਨੂੰ 10 ਸਾਲ ਦੀ ਵਾਰੰਟੀ ਮਿਲ ਰਹੀ ਹੈ, ਨਹੀਂ ਤਾਂ ਯਾਰ ਕਿਹੜੇ ਗੱਡੀਆਂ ਵਾਲੇ ਡੀਲਰ ਨੇ ਜਿਹੜੇ ਇੰਨੀ ਵਾਰੰਟੀ ਦਿੰਦੇ ਆ, 10 ਈਅਰਸ 10 ਸਾਲ ਦੀ ਵਾਰੰਟੀ ਕੈਲੇਡਨ ਮਿਤਸੂਬਿਸ਼ੀ ਵਾਲੇ ਦੇ ਰਹੇ ਨੇ, ਅਤੇ ਨੰਬਰ ਹੈ ਕੈਲੇਡਨ ਮਿਤਸੂਬਿਸ਼ੀ ਦਾ 6476782754 6476782754 Caledon Mitsubishi. So studio apna number hai 905-673-3337 905-673-3337 call kar diyo, please radio the volume down, 1740 hello
1: hello
0: ji
1: haan ji bhaji program bahut vadhiya hunda tada ji,
0: thank you very much। ਜ਼ਿੰਦਗੀ ਚ ਕਦੇ ਵੀ ਤੁਸੀਂ ਕਿਸੇ ਵੀ ਚੀਜ਼ ਚ ਕਿਸੇ ਸਿਚੁਏਸ਼ਨ ਚ ਬਚੇ ਹੋ ਤੇ ਤੁਹਾਨੂੰ ਲੱਗਿਆ ਬਸ ਯਾਰ ਰੱਬ ਨੇ ਬਚਾ ਲਿਆ ਅੱਜ?
1: ਇਹ ਤਾਂ ਬਾਈ ਮੇਰੇ ਨਾਲ ਛੋਟੇ ਹੁੰਦਿਆਂ ਹੈਪਨ ਹੋਇਆ ਸੀਗਾ, ਮੈਂ ਬਹੁਤ ਛੋਟਾ ਸੀ, 6-7 ਸਾਲ ਦਾ ਸੀਗਾ, ਉਦੋਂ ਮੈਂ ਪਾਣੀ ਦੇ ਵਿੱਚ ਡੁੱਬ ਗਿਆ ਸੀਗਾ, ਤੇ ਵਧਾਉਂਦਾ ਹੁੰਦਾ ਨਾ, ਹਾਂਜੀ, ਤੇ ਸਮਝ ਲਓ ਵੀ ਨਾ ਮਾਤਰ ਹੀ ਸੀਗੇ ਸਾ, ਤੇ ਇੱਕ ਪਾਸਿਓਂ ਦਾ ਜਵਾਬ ਹੀ ਮਿਲ ਗਿਆ ਸੀਗਾ, ਉਹ ਜਿਵੇਂ ਕਹਿ ਲਓ ਵੀ ਮਾਂ ਪਿਓ ਨੂੰ ਸਬਰ ਨੀ ਆਉਂਦਾ ਹੁੰਦਾ, ਉਹ ਦੱਸਦੇ ਆ ਵੀ ਅਸੀਂ ਸੋਚਿਆ ਵੀ ਚਲੋ ਇੱਕ ਜਗ੍ਹਾ ਹੋਰ ਡਾਕਟਰ ਹੈਗਾ ਉੱਥੇ ਵਿਖਾ ਕੇ ਲਿਆਉਂਦੇ ਹਾਂ, ਤੇ ਜਦੋਂ ਉੱਥੇ ਗਏ ਉਹਨੇ ਕਿਹਾ ਵੀ ਜੇ ਤੇ ਇੰਜੈਕਸ਼ਨ ਲਗਾ ਦੇਣਾ, ਜੇ ਤਾਂ ਆ ਗਏ ਸਾ ਇਹਦੇ ਨਾਲ 10-15 ਮਿੰਟ ਦੇ ਵਿੱਚ ਹਿੱਲ ਜੁੱਲ ਹੋ ਗਈ ਤਾਂ ਫਿਰ ਠੀਕ ਆ, ਨਹੀਂ ਤਾਂ ਫਿਰ ਆਂਦਾ ਮੇਰੇ ਵੱਲੋਂ ਵੀ ਜਵਾਬ ਆ।
0: ਅੱਛਾ,
1: ਤੇ ਉਸ ਉਸ ਤੋਂ ਬਾਈ ਲਾਸਟ ਹੀ ਸੀਗਾ, ਤੇ ਚਲੋ ਉਹਨੇ ਜਦੋਂ ਇੰਜੈਕਸ਼ਨ ਲਗਾਇਆ ਮੈਨੂੰ ਤੇ ਉਸ ਤੋਂ ਬਾਅਦ ਸੈੱਟ ਹੋ ਗਿਆ ਹੌਲੀ ਹੌਲੀ।
0: ਪਰ ਜਦੋਂ ਤੁਸੀਂ ਡੁੱਬੇ ਤਾਂ ਫਿਰ ਤੁਹਾਨੂੰ ਉਸ ਸਮੇਂ ਚ ਕਿਹਨੇ ਬਚਾਇਆ?
1: ਉਸ ਸਮੇ ਸਾਡੇ ਨਾ ਘਰੇ ਕੰਮ ਕਰਨ ਵਾਲੀ ਸੀਗੀ, ਤੇ ਉਹਨੇ ਦੇਖ ਲਿਆ ਸੀਗਾ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਗੋਹਾ ਕੂੜਾ ਕਰਦੀਆਂ ਹੁੰਦੀਆਂ ਨਾ, ਉਹਨਾਂ ਨੇ ਦੇਖ ਲਿਆ ਸੀਗਾ, ਘਰ ਦੇ ਤੇ ਆਪਣੇ ਕੰਮਾਂ ਚ ਲੱਗੇ ਸੀਗੇ, ਉਹਨੇ ਦੇਖ ਲਿਆ ਵੀ ਮੁੰਡਾ ਡੁੱਬ ਰਿਹਾ, ਉਹਨੇ ਆਣ ਕੇ ਬਚਾਇਆ।
0: ਚਲੋ ਯਾਰ ਸ਼ੁਕਰ ਹੈ, ਸੁਣੀ ਫਿਰ ਇਹਨਾਂ ਚੀਜ਼ਾਂ ਤੋਂ ਬਸ ਲੱਗਦਾ ਹੀ ਹੈ ਕਿ ਵਾਕਈ ਰੱਬ ਹੈ।
1: ਹਾਂ, ਅਸੀਂ ਦੋ ਭਰਾ ਸੀਗੇ ਬ੍ਰਦਰ, ਤੇ ਦੂਜੇ ਦੀ ਡੈਥ ਹੋ ਗਈ ਸੀਗੀ।
0: ਜੀ ਜੀ ਜੀ ਜੀ ਜੀ
1: ਹਾਂਜੀ, ਉਹ ਵੀ ਏਦਾਂ ਹੀ ਹੋਇਆ ਸੀਗਾ, ਤੇ ਉਹਦੀ ਤੇ ਡੈਥ ਹੋ ਗਈ ਸੀਗੀ, ਤੇ ਚਲੋ ਮੇਰੀ ਵਧੀ ਸੀ। ਚਲੋ
0: ਚਲੋ, ਨਹੀਂ ਥੈਂਕ ਯੂ ਯਾਰ, ਗੋਡ ਬਲੈਸ ਯੂ ਵੈਰੀ, ਥੈਂਕ ਯੂ ਜੀ। 4398 ਹਾਂਜੀ
2: ਹੈਲੋ, ਕਿਵੇਂ
0: ਵਧੀਆ ਵੀਰੇ? ਕੀ ਹਾਲ ਆ?
2: ਵਧੀਆ ਵਧੀਆ ਵੀਰੇ, ਮੈਂ ਉਹ ਇੱਕ ਗਾਣਾ ਲਵਾਉਣਾ ਸੀ ਵੀਰੇ।
0: ਕਿਹੜਾ?
2: ਅੱਲਾ ਰੁੱਕ ਫਿਲਮ ਦਾ ਵੀਰੇ, ਬੱਬੂ ਮਾਨ ਦਾ ਗਾਣਾ ਹੁਣ ਅੱਲਾ।
0: ਮੈਂ ਗਾਣਾ ਲਾ ਦਿੰਦਾ ਯਾਰ, ਮੈਂ ਗੱਲਾਂ ਬਾਤਾਂ ਕਰ ਰਿਹਾ, ਤੁਸੀਂ ਗੱਲਾਂ ਬਾਤਾਂ ਕਰੋ ਸਾਡੇ ਨਾਲ ਅੱਜ। ਸਿਚੁਏਸ਼ਨ ਹੋਇਆ ਤੇ ਤੁਸੀਂ ਕਿਸੇ ਚੀਜ਼ ਬੜੇ ਇੱਕ ਮਾੜੇ ਸਿਚੁਏਸ਼ਨ ਤੋਂ ਬਚੇ ਤੇ ਤੁਹਾਨੂੰ ਲੱਗਿਆ ਯਾਰ ਕਿ ਸ਼ੁਕਰ ਹੈ ਬਈ ਰੱਬ ਨੇ ਬਚਾ ਲਿਆ, ਤੁਹਾਡੇ ਨਾਲ ਕਦੇ ਕੋਈ ਐਸਾ ਸਿਚੁਏਸ਼ਨ ਹੋਇਆ?
2: ਵੈਸੇ ਨਹੀਂ, ਬਟ ਪਾਰਟੀਕੁਲਰ ਐਂ ਨੀ ਕਹਿ ਸਕਦਾ ਮੈਂ, ਕਿਉਂਕਿ ਮੈਂ ਹਰੇਕ ਵਾਰੀ ਜਦੋਂ ਆਪਾਂ ਕਰੀਦਾ ਕੋਈ ਰੱਬ ਲਈ ਕਰੀਦਾ ਕਿ ਸ਼ਾਇਦ ਇਦੋਂ ਵੀ ਮਾੜਾ ਹੋ ਸਕਦਾ ਰੱਬ ਨੇ ਬਚਾ ਲੇ। ਇਹ ਆਪਾਂ ਸ਼ੁਰੂ ਤੋਂ ਹੀ ਜੇ ਥੋੜੇ ਪੰਗੇ ਲੈਂਦੇ ਆ ਹੀ ਰਹੇ ਹਾਂ, ਜਾਨ ਨਾਲ ਵੀ ਤੇ ਦੂਜੇ ਵੀ ਪੰਗੇ ਲੈਂਦੇ ਆ ਰਹੇ ਹਾਂ, ਹਰੇਕ ਵਾਰੀ ਰੱਬ ਹੀ ਰੱਖੀ ਜਾਂਦਾ।
0: ਨਹੀਂ ਕਿਉਂਕਿ ਹੁਣ ਦੇਖੋ ਅੱਜ ਇੱਕ ਫਲਾਈਟ ਸੀਗੀ, ਦੋਨੋਂ ਪਾਇਲਟ ਇੱਕ ਦੂਜੇ ਨਾਲ ਲੜ ਪਏ, ਇੱਕ ਪਾਇਲਟ ਨੇ ਦੂਜੇ ਪਾਇਲਟ ਦੇ ਚਾਕੂ ਮਾਰਿਆ, ਉਹਨੂੰ ਸਟੈਪ ਕਰਤਾ, ਤੇ ਉਹ ਜਿਹੜਾ ਪਾਇਲਟ ਜਿਹੜਾ ਮਾਰ ਰਿਹਾ ਸੀ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਪਲੇਨ ਨੂੰ ਬਸ ਥੱਲੇ ਸੁੱਟ ਲਾਂ, ਤੇ ਲੱਕਲੀ ਜਿਹੜਾ ਕੋਕਪਿਟ ਹੈ ਜਿੱਥੇ ਪਾਇਲਟ ਹੁੰਦੇ ਆ ਉੱਥੇ ਡੋਰ ਖੁੱਲਿਆ, ਲੋਕੀ ਗਏ, ਲੋਕਾਂ ਨੇ ਉਸ ਜਿਹੜਾ ਪਾਇਲਟ ਮਾਰ ਰਿਹਾ ਸੀ ਉਹਨੂੰ ਫੜਿਆ, ਉਹਨੂੰ ਥੱਲੇ ਕੀਤਾ, ਤੇ ਕੁਦਰਤੀ ਕੋਈ ਹੋਰ ਬੰਦੇ ਸੀਗੇ ਪਲੇਨ 'ਚ, ਉਹਨਾਂ ਨੂੰ ਪਲੇਨ ਲੈਂਡ ਕਰਨਾ ਆਉਂਦਾ ਸੀਗਾ, ਉਹਨਾਂ ਨੇ ਬਚਾ ਲਿਆ। ਇੱਥੋਂ ਗੱਲ ਸ਼ੁਰੂ ਹੋਈ ਵੀ ਯਾਰ, ਇੱਕ ਬਾਈ ਜੀ ਦਾ ਫੋਨ ਹੈ ਕਹਿੰਦੇ ਨਵੀਂ ਯਾਰ ਵੀ ਇਹੀ ਹੈ ਵੀ ਉਹ ਬੰਦੇ ਰੱਬ ਦਾ ਰੂਪ ਬਣ ਕੇ ਬਸ ਉਹਨਾਂ ਨੇ ਬਸ ਰੱਬ ਨੇ ਬਚਾਇਆ ਉਹਨਾਂ ਨੂੰ ਤਾਂ।
2: ਮੈਂ ਕਹਿੰਦਾ ਜੀ ਹੁਣ ਜੇ ਬਚ ਗਿਆ ਜਾਂ ਜਿਉਂਦਾ ਉਹਦੇ ਨਾਲ ਮਰਿਆ ਨਾਲੋਂ ਵੀ ਭੈੜੀ ਕਰਨਾ ਜੀ, ਇੰਨੇ ਬੰਦੇ ਉਹਨਾਂ ਨੇ ਵੀ ਕੀ ਕਰੇ, ਲੋਕ ਪਤਾ ਨੀ ਕੀ ਮੈਂਟੈਲਿਟੀ ਹੈ ਲੋਕਾਂ ਦੀ ਜੀ।
0: ਹਾਂ ਨਹੀਂ ਚਲੋ ਉਹ ਤਾਂ ਚਲੋ ਹੈ ਹੀ ਹੈ, ਬਟ ਇਹ ਅਸੀਂ ਡਿਸਕਸ਼ਨ ਕਰ ਰਹੇ ਹਾਂ। ਚਲੋ ਤੁਸੀਂ ਜੇ ਸੋਚ ਸਕਦੇ ਹੋ ਦੁਬਾਰਾ ਤੋਂ ਫੋਨ ਕਰ ਲਓ, ਦੇਖੋ ਜੇ ਜੇ ਤੁਹਾਡਾ ਐਸਾ ਕੋਈ ਸਿਚੁਏਸ਼ਨ ਹੋਇਆ ਦੱਸਿਓ, ਠੀਕ ਹੈ। ਥੈਂਕ ਯੂ, ਓਕੇ। ਸੋ ਇਹ ਗੱਲਬਾਤ ਹੋ ਰਹੀ ਹੈ, ਨੰਬਰ ਹੈ ਆਪਣਾ 9056733337। ਇੱਕ ਤੁਸੀਂ ਯਾਦ ਰੱਖਣਾ ਮਨਪ੍ਰੀਤ ਢੀਂਡ, ਸਾਨੂੰ ਆਟੋ ਹੋਮ ਕਮਰਸ਼ਲ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ। ਮਨਪ੍ਰੀਤ ਨੇ ਸਾਡੇ ਹਜ਼ਾਰਾਂ ਹੀ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। 416-500-1818 416-500-1818 ਮਨਪ੍ਰੀਤ ਢੀਂਡਸਾ। ਪੈਸ਼ਨ ਰੂਫਿੰਗ, ਰੂਫ ਨਵੀਂ ਲੱਗਣ ਵਾਲੀ ਹੈ, ਰੂਫ ਦੀ ਰਿਪੇਅਰ ਹੋਣ ਵਾਲੀ ਹੈ। ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫਟਾਫਟ ਫੋਨ ਕਰ ਲਓ, 6479199413। ਪੈਸ਼ਨ ਰੂਫਿੰਗ 647-919-9413। ਹੁਣ ਸੀਜ਼ਨ ਖਤਮ ਹੋ ਰਿਹਾ, ਪਲੀਜ਼ ਰੂਫ ਦਾ ਕੰਮ ਹੈ ਹੁਣ ਕਰਾ ਲਓ, ਬਾਅਦ ਚੋਂ ਨਾ ਕਿਹੋ ਨਵੀਂ ਯਾਰ ਹੁਣ ਤਾਂ ਸਨੋ ਵੀ ਆ ਗਈ, ਹੁਣ ਕੀ ਕਰੀਏ, ਹੁਣੇ ਕਰਾਓ ਕੰਮ। ਤੇ ਜੇ ਵਧੀਆ ਮਕੈਨਿਕ ਲੱਭ ਰਹੇ ਹੋ, ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 9057991478905-799-1478-1478। ਰੋਇਲ ਆਟੋ ਸੈਂਟਰ, ਹਾਂਜੀ 9181 ਜੀ।
3: ਮੈਨੂੰ ਨਵੰਬਰ ਸੈਕੰਡ ਹਾਰਟ ਅਟੈਕ ਹੋਇਆ ਸੀ, ਤੇ ਉੱਥੇ ਹਾਰਟ ਅਟੈਕ ਹੋਇਆ ਸੀ, ਮੈਨੂੰ 5 ਅਟੈਕ ਆਏ ਇੱਕ ਦਿਨ ਚ। ਉੱਥੇ ਫਿਰ ਇਹਨਾਂ ਨੇ ਦੇਖਿਆ ਵੀ ਕਹਿੰਦੇ ਠੀਕ ਹੈ, ਉੱਥੇ ਅਟੈਕ ਫੇਰ ਆਏ ਦੋ ਤਿੰਨ, ਤੇ ਵਾਈਫ ਤਾਂ ਘਰ ਆ ਗਈ ਰਾਤ ਨੂੰ ਨਾ, ਤੇ ਰਾਤ ਨੂੰ ਉਹਨਾਂ ਨੇ ਫੋਨ ਕੀਤਾ ਘਰ, ਕਹਿੰਦੇ ਵੀ ਤੁਸੀਂ ਆ ਜਾਓ 3 ਵਜੇ ਕਿ ਮੈਨੂੰ ਬੋਡੀਆਂ ਰੱਖੀਆਂ ਉੱਥੇ ਲੈ ਕੇ ਚੱਲੇ ਆ, ਕਹਿੰਦੇ ਜਿਹੜੇ ਮੇਰੀ ਡਾਕਟਰ ਕਹਿੰਦੀ ਜਿਹੜੇ ਤੋੜਨ ਲੱਗੇ ਤੁਹਾਡੀਆਂ ਹੱਥ ਹਿੱਲਣ ਲੱਗ ਪਏ, ਕਹਿੰਦੇ
0: ਡਾਕਟਰਾਂ ਦੀ ਕਿੰਨੀ ਅਣਗਹਿਲੀ ਆ, ਕਿਵੇਂ ਨੀ ਉਹਨਾਂ ਨੂੰ ਪਤਾ ਲੱਗਿਆ?
3: ਨਹੀਂ ਨਹੀਂ ਉਹਨਾਂ ਨੇ ਇਲੈਕਟ੍ਰੀਕਲ ਸ਼ਾਟ ਵਗੈਰਾ ਵਗੂਰਾ ਸਾਰਾ ਕੁਝ ਦੇ ਚੁੱਕੇ ਸੀ।
0: ਅੱਛਾ,
3: ਜਿੱਦਾਂ ਉਹ ਇਲੈਕਟ੍ਰੀਕਲ ਸ਼ਾਟ ਨੀ ਹੁੰਦਾ ਬੋਡੀ ਹਾਰਟ ਚਲਾਉਣ ਵਾਸਤੇ, ਮੇਰੇ ਡਾਕਟਰ ਕਹਿੰਦੀ ਸਾਰਾ ਕੁਛ ਕਰ ਚੁੱਕੇ ਸੀਗੇ, ਉਹ ਮੇਰੇ ਨਰਸ ਨੇ ਦੱਸਿਆ ਮਤਲਬ।

0: ਤੇ ਟੋਰਬਰਮ ਦੇ ਕੋਰਨਰ ਤੇ 1650 ਵਿਲੀਅਮਸ ਪਾਰਕਵੇ ਦੇ ਉੱਤੇ ਲੋਕੇਟਡ ਹੈ, 1650 ਵਿਲੀਅਮਸ ਪਾਰਕਵੇ। ਵਿਜ਼ਿਟ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਇੱਕ ਪਾਓ ਭਾਜੀ ਲਓ, ਦੂਜੀ ਫ੍ਰੀ, ਇੱਕ ਗੰਨੇ ਦਾ ਰਸ ਲਓ, ਦੂਜਾ ਫ੍ਰੀ, ਇੱਕ ਹੋਰ ਕੀ ਸੀ, ਇੱਕ ਪਾਊਂਡ ਜਲੇਬੀ ਲਓ, ਇੱਕ ਪਾਊਂਡ ਫ੍ਰੀ ਸਬਜ਼ੀ ਮਾਰਕੀਟ। 0380 ਹੈਲੋ।
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ,
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਮੇਰੇ ਨਾਲ ਵੀ ਹੈਪਨ ਹੋਇਆ ਵਾ ਕਿ 7 ਮਹੀਨੇ ਹੋ ਗਏ
0: ਜੀ,
1: ਮੇਰੇ ਵੀ ਉਹ ਬਾਈਪਾਸ ਹੋਈ ਆ ਸਰਜਰੀ, ਰਾਈਟ। ਤੇ ਬਾਈਪਾਸ ਸਰਜਰੀ ਤਾਂ ਮੇਰੀ ਹੋ ਗਈ ਸੀ ਸਹੀ, ਤੇ 5 ਦਿਨ ਬਾਅਦ ਮੈਨੂੰ ਅਟੈਕ ਆ ਗਿਆ ਹੋਸਪਿਟਲ 'ਚ।
0: ਅੱਛਾ।
1: ਤੇ ਉਹ ਮੇਰਾ ਜਿਹੜਾ ਹਾਰਟ ਰੇਟ ਆ ਬਿਲਕੁਲ 5% ਰਹਿ ਗਿਆ ਸੀ ਜੀ, 5% ਜਿਹੜਾ ਬੀਪਿੰਗ ਹਾਰਟ ਹੁੰਦਾ। ਤੇ ਡਾਕਟਰ ਕਹਿੰਦੇ ਸੀ ਵੀ ਇਹ 24 ਘੰਟਿਆਂ ਦੇ ਵਿੱਚ ਜੇ ਤਾਂ ਦੁਬਾਰੇ ਐਕਟਿਵ ਹੋ ਗਿਆ ਠੀਕ ਆ। ਮੈਨੂੰ ਉਹਦੇ ਵਿੱਚ ਰੱਖਿਆ ਉਹਨੇ, ਬੜਾ ਗਲਾਸ ਜਿਹਦਾ ਹੁੰਦਾ ECU ਕੀ ਕਹਿੰਦੇ ਉਹਨੂੰ।
0: ਅੱਛਾ।
1: ਤੇ ਉਹ ਮੈਂ 4 ਦਿਨ ਮੈਨੂੰ ਰੱਖਿਆ, ਪਹਿਲਾਂ ਮੇਰੀ ਬੋਡੀ ਫ੍ਰੀਜ ਕੀਤੀ, 3 ਦਿਨ ਫਿਰ ਉਹਨੂੰ ਹੀਟ ਦਿੱਤੀ, ਤੇ ਮੁੜ ਕੇ ਐਕਟਿਵ ਹੋ ਗਿਆ ਜਿੱਦਾਂ ਮੇਰਾ ਹਾਰਟ ਤੇ ਹੌਲੀ ਹੌਲੀ ਕਰਕੇ ਹਨਾ।
0: ਅੱਛਾ।
1: ਤੇ ਬਰਾਉਨ ਜਿਹਾ, ਤੇ ਉਹ ਡਾਕਟਰ ਕਹਿੰਦੇ ਸੀ ਬਸ ਅੱਜ ਜੇ ਠੀਕ ਆ ਨਹੀਂ ਤਾਂ ਫਿਰ ਇਹਦੀ ਬਸ ਖਤਮ ਆ, ਮਤਲਬ ਜੇ ਅੱਜ ਨਾ ਇਹਦਾ ਸਾਹ ਆਇਆ ਹਨਾ। ਤੇ ਇਹ ਮਤਲਬ ਡਾਕਟਰ ਵੀ ਇੱਥੇ ਨਗੈਲੀ ਕਰਦੇ ਆ, ਜਿਹੜਾ ਲੰਗ ਦੇ ਵਿੱਚ ਪਾਣੀ ਪੈ ਜਾਂਦਾ ਉਹਨੂੰ ਮੈਂ ਕਿਹਾ ਵੀ ਪਹਿਲਾਂ ਮੈਂ ਕਿਹਾ ਇਹਦਾ ਟ੍ਰੀਟਮੈਂਟ ਕਰੋ, ਉਹ ਕਰਦੇ ਨੀ। ਸਾਡੇ 2 ਰੈਲੇਟਿਵ ਤੇ ਵੀ ਇੱਦਾਂ ਹੀ ਹੋਈ ਆ, ਪਹਿਲਾਂ ਨਾ ਜਿਹੜਾ ਆਪਣੇ ਲੰਗ ਦੇ ਵਿੱਚ ਫਲੂਇਡ ਬਣ ਜਾਂਦਾ ਉਹਨੂੰ ਕਲੀਨ ਕਰਨਾ ਪੈਂਦਾ, ਫਿਰ ਹਾਰਟ ਦੀ ਸਰਜਰੀ ਕਰਨੀ ਪੈਂਦੀ ਆ। ਇਹਨਾਂ ਨੇ ਹਾਰਟ ਦੀ ਸਰਜਰੀ ਉਹਨੂੰ ਦਵਾਈਆਂ ਦੇ ਕੇ ਦਵਾ ਦਿੱਤਾ, ਕਫਿੰਗ ਹੁੰਦੀ ਸੀ ਕਾਫੀ, ਹਾਰਟ ਦੀ ਸਰਜਰੀ ਪਹਿਲਾਂ ਕਰਤੀ, ਉਹਦੇ ਨਾਲ ਅਸਲ ਮੇਂ ਇਸ਼ੂ ਆਇਆ ਠੀਕ ਹੈ ਜੀ। ਇਹ ਡਾਕਟਰ ਵੀ ਇੱਥੇ ਬਹੁਤ ਅਣਗਹਿਲੀ ਕਰਦੇ ਆ ਜੀ, ਡਾਕਟਰ ਮੰਨਦੇ ਨੀ ਕਿਸੇ ਦੀ।
0: ਚਲੋ ਹੁਣ ਠੀਕ ਹੋ ਪੂਰੇ ਕੈਮ ਹੋ?
1: ਹਾਂਜੀ ਹਾਂਜੀ ਹਾਂਜੀ ਹਾਂਜੀ, ਹੁਣ ਪੂਰੇ 6 ਮਹੀਨੇ ਲੱਗ ਗਿਆ ਮੈਨੂੰ ਵੈਸੇ, 6 ਮਹੀਨੇ ਬਾਅਦ ਬੈਕ ਟੂ
0: ਲੱਗ ਜਾਂਦਾ, ਨਹੀਂ ਬੜਾ ਸਮਾਂ ਲੱਗ ਜਾਂਦਾ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਦੇਖੋ ਇੱਦਾਂ ਯਾਰ ਤੁਸੀਂ ਸਾਰੇ ਕੈਮ ਰਹੋ। 1484 ਹੈਲੋ।
2: ਹਾਂਜੀ ਨਵੀ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਮੈਂ ਜਸਬੀਰ ਸਿੰਘ ਚੌਹਾਨ ਬੋਲਿਆ
0: ਜੀ। ਜੀ ਚੌਹਾਨ ਸਾਹਿਬ,
2: ਕੀ ਹਾਲ ਚਾਲ ਤੁਹਾਡਾ?
0: ਵਧੀਆ ਸਰ, ਤੁਸੀਂ ਸੁਣਾਓ?
2: ਅੱਛਾ, ਮੈਂ ਲੁਧਿਆਣੇ ਤੋਂ ਹੈਗਾ, ਤੇ ਲੁਧਿਆਣੇ ਦੇ ਸਾਡੇ ਨਾ ਘਰ ਦੇ ਬਾਹਰ ਮਤਲਬ ਬਹੁਤ ਵੱਡੀ ਨਾਲੀ ਹੁੰਦੀ ਸੀ, ਤੇ ਮੇਰਾ ਭਤੀਜਾ ਮੈਂ ਦੇਖਿਆ ਉਹਨੂੰ ਕਿ ਉਹ ਬਾਹਰ ਨੂੰ ਜਾ ਰਿਹਾ ਵਾ, ਬਾਹਰ ਨੂੰ ਗਿਆ ਤੇ ਜਦੋਂ ਮੈਂ ਨਿਕਲਿਆ ਬਾਹਰ ਤੇ ਉਹ ਦਿਖਿਆ ਨੀ ਮੈਨੂੰ ਕਿਤੇ, ਉਹ ਮਤਲਬ ਉਥੋਂ ਬੁਲਬੁਲਿਆਂ ਦੀ ਆਵਾਜ਼ ਆ ਰਹੀ ਸੀ, ਮਤਲਬ ਵੀ ਇਹ ਫੁੱਲਦੇ ਮੈਨੂੰ ਲੱਗਦਾ ਸੀ ਕੋਈ ਇੱਥੇ ਡਿੱਗਿਆ। ਮੈਂ ਕੁਛ ਨੀ ਦੇਖਿਆ, ਮੈਂ ਫਟਾਫਟ ਉਹਦੇ ਵਿੱਚ ਹੱਥ ਪਾਇਆ ਤੇ ਉਹਦੀ ਲੱਤ ਮੇਰੇ ਹੱਥ 'ਚ ਆ ਗਈ।
0: ਅੱਛਾ।
2: ਉਹਨੂੰ ਬਾਹਰ ਕੱਢ ਕੇ ਉਹਨੂੰ ਸਾਫ਼ ਸੂਫ਼ ਕੀਤਾ ਤੇ ਉਹਦੀ ਜਾਨ ਬਚ ਗਈ, ਫਿਰ 1 ਜਾਂ 2 ਮਿੰਟ ਬਾਅਦ ਵਿੱਚ ਹੀ ਮਤਲਬ ਉਹਦੀ ਡੈਥ ਹੋ ਜਾਣੀ ਸੀ।
0: ਅੱਛਾ।
2: ਕਿਸੇ ਨੂੰ ਪਤਾ ਹੀ ਨੀ ਲੱਗਣਾ ਸੀ ਵੀ ਕਿੱਥੇ ਗਿਆ,
0: ਉਹ ਦਿਸ ਨੀ ਸੀ ਰਿਹਾ ਹੈ,
2: ਦੇਖ ਹੀ ਨੀ ਰਿਹਾ ਸੀ, ਉਹ ਛੋਟਾ ਸੀ ਨਾ, ਤੇ ਛੋਟਾ ਸੀ ਤੇ ਉਹਦੇ ਵਿੱਚ ਵੜ ਗਿਆ, ਉਹਦੇ ਵਿੱਚ ਡਿੱਗ ਪਿਆ ਉਹ।
0: ਬਿਲਕੁਲ ਸਹੀ ਗੱਲ ਹੈ ਨਹੀਂ ਤਾਂ ਹੀ ਤਾਂ ਕਹਿੰਦੇ ਆ ਕਿ ਜਿਹੜੇ ਜਦੋਂ ਨਾ ਹੁਣ ਬਹੁਤ ਸਾਰੇ ਲੋਕ ਨਹੀਂ ਯੇ ਨਹੀਂ ਵੋ ਨਹੀਂ ਬਟ ਜਦੋਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਫਿਰ ਆਪਾਂ ਵਾਕਈ ਯਾਰ ਚੌਵੀ ਘੰਟੇ ਸੱਚੇ ਦਿਨ ਹੀ ਕਹਿੰਦੇ ਆ ਕਿ ਯਾਰ ਸੋ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ ਅਤੇ ਥੈਂਕ ਯੂ ਯਾਰ ਤੁਸੀਂ ਸਾਰੇ ਆਪਣੇ ਆਪਣੇ ਸਿਚੁਏਸ਼ਨ ਸ਼ੇਅਰ ਕਰ ਰਹੇ ਹੋ ਦੇਖੋ ਇਹਨਾਂ ਚੀਜ਼ਾਂ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ ਕਈ ਵਾਰ ਆਪਾਂ ਭੁੱਲ ਜਾਂਦੇ ਹਾਂ ਯਾਰ ਆਪਾਂ ਕਿੰਨੇ ਲੱਕੀ ਹਾਂ ਰਾਈਟ ਜਦੋਂ ਇਹ ਚੀਜ਼ਾਂ ਹੁੰਦੀਆਂ ਅਸੀਂ ਬਚੇ ਹਾਂ ਕਿਸੇ ਚੀਜ਼ ਚੋਂ ਵਾਈ ਨਾਟ ਰਿਮੈਂਬਰ

0: ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9054789405 Royal Auto Center.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: reason.
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ।
4: ਬਿਲਕੁਲ ਦੇਖੋ ਢਿੱਲੋਂ ਵੀਡੀਓ ਯਾਰ, ਹੁਣ ਸਾਡੇ ਵੀ ਢਿੱਲੋਂ ਵੀਡੀਓ ਦੇ ਬਾਕਸ ਲੱਗੇ ਆ, ਸਾਡੇ ਸਟੂਡੀਓ 'ਚ ਵੀ, ਸਾਡੇ ਘਰੇ ਵੀ। ਸੋ ਜ਼ਰੂਰ ਢਿੱਲੋਂ ਵੀਡੀਓ ਦੀ ਰੀਸ ਹੈ ਕਿਤੇ ਯਾਰ, ਢਿੱਲੋਂ ਵੀਡੀਓ ਦੇ ਸੈਮੀ ਭਾਜੀ ਅਤੇ ਟੀਮ। ਅਤੇ ਜੇ ਕੋਈ ਵੀ ਟੈਕਨੀਕਲ ਪ੍ਰੋਬਲਮ ਵੀ ਨਾ ਆਉਂਦੀ ਹੈ ਤਾਂ ਮਿੰਟਾਂ ਸਕਿੰਟਾਂ ਜਾ ਕੇ ਠੀਕ ਕਰਦੇ ਆ। ਢਿੱਲੋਂ ਵੀਡੀਓ ਇਜ਼ ਨੰਬਰ 1। ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਤਾਂ ਪਹੁੰਚੋ 12570 ਕੈਨੇਡੀ ਰੋਡ, ਕੈਨੇਡੀਅਨ ਮੇਫੀਲਡ 'ਤੇ। ਵਧੀਆ ਖਾਣਾ ਪੀਣਾ ਖਾਣਾ ਤਾਂ ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲਮੋਰ, 85 ਮੌਂਟਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਅਤੇ 15 ਫੈਂਡਰਵੇ ਬਵੇਡਨ ਸਿੰਕਿਊਜ਼ੀ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਬਾਏ 1 ਗੈਟ 1 ਫ੍ਰੀ। ਓ ਵਾਹ, ਸਿੰਪਲੀ ਇੰਡੀਅਨ 'ਤੇ ਪਹੁੰਚੋ, ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ। ਲੈ ਕੇ ਚੱਲਦੇ ਹਾਂ ਮਿਸਟਰ ਸਾਰਾਂਸ਼ ਕੋਲ, ਸਾਰਾਂਸ਼ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਂਸ਼ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ, ਤੁਸੀਂ ਪੜ੍ਹੋ ਆਪਣਾ ਦੱਬ ਕੇ, ਐਜੂਕੇਸ਼ਨ ਪੂਰੀ ਕਰੋ, ਅਤੇ ਪੈਸਾ ਸਾਰਾਂਸ਼ ਹੁਣੇ ਲੈ ਕੇ ਦੇ ਰਹੇ ਆ। ਮਿਲਾ ਤਾਂ 1.5 ਲੱਖ ਤੱਕ ਤੁਹਾਨੂੰ ਪੈਸਾ ਮਿਲ ਜੂਗਾ। 0% 'ਤੇ ਲੋਨ ਹੈ ਪਹਿਲੇ 2.5 ਸਾਲ। ਇਸ ਲੋਨ ਨਾਲ ਹੋਰ ਵੀ ਲੋਨ ਪੇ ਕਰ ਸਕਦੇ ਹੋ। ਬੱਲੇ ਸਾਰਾਂਸ਼ ਜੀ, ਕਿੱਦਾਂ?
5: ਵਧੀਆ ਵਧੀਆ, ਤੁਸੀਂ ਦੱਸੋ ਜੀ।
4: ਵਧੀਆ, ਸਿਹਤ ਕਿਵੇਂ ਆ?
5: ਹਾਂ, ਬੈਟਰ ਹੈ, ਬੈਟਰ ਹੈ।
4: ਕੈਸੇ ਬੈਟਰ ਕੀ?
5: ਬਸ ਥੋੜ੍ਹੇ ਦਿਨ ਕੰਮ ਬੋਲਾ।
4: ਬਸ ਕੋਈ ਦਵਾਈ?
5: ਦਵਾਈ, ਹਾਂਜੀ, ਦਵਾਈ ਇੱਕ ਆਤੀ ਹੈ, ਆਈ ਥਿੰਕ ਉਸੇ ਗਲੇ ਕੋ ਆਰਾਮ ਮਿਲਤਾ ਹੈ, ਨਾਮ ਨਹੀਂ ਪਤਾ ਮੁਝੇ ਉਸਕਾ, ਫਿਸ਼ਰ ਐਸੇ ਕੁਛ ਨਾਮ ਹੈ ਉਸਕਾ।
4: ਨਹੀਂ, ਵੋ ਦਵਾਈ ਥੋੜੋ ਹੈ, ਵੋ ਤੋ ਮੈਂ ਕਿਆ ਬੋਲਤੇ ਹੈ, ਇੱਕ ਕੈਂਡੀ ਹੈ।
5: ਹਾਂਜੀ ਹਾਂ,
4: ਫਿਸ਼ ਇਜ਼ ਮੈਂ।
5: ਹਾਂਜੀ ਫਿਸ਼ਰ। ਹਾਂਜੀ, ਆਪਕਾ ਕੈਸੇ ਠੀਕ ਹੋ ਗਲਾ?
4: ਹਮ ਤੋ ਦੇਖੋ, ਹਮ ਤੋ ਯਾਰ ਆਰਟਿਸਟ ਲੋਗ ਹੈ, ਹਮਾਰੇ ਪਾਸ ਬੜੀ ਇੱਕ ਡਿਫਰੈਂਟ ਸੀ ਦਵਾਈ ਹੈ।
5: ਹਾਂਜੀ, ਹੋਣੀ ਚਾਹੀਏ ਯਾਰ, ਸਹੀ।
4: ਆਪਨੇ ਕਭੀ ਜੋਸ਼ਾਂਦਾ ਪੀਆ ਹੈ?
5: ਨਹੀਂ,
4: ਮੈਂ ਅਭੀ ਪੀ ਰਹਾ ਹੂੰ ਜੋਸ਼ਾਂਦਾ। ਯੇ ਕੋਲਡਸ ਕੇ ਲੀਏ, ਫਲੂ ਕੇ ਲੀਏ, ਕੌਫ ਕੇ ਲੀਏ, ਔਰ ਕਈ ਵਾਰ ਜੈਸੇ ਗਲਾ ਖਰਾਬ ਹੋ ਜਾਤਾ ਹੈ ਉਸਕੇ ਲੀਏ ਹੈ ਜੋਸ਼ਾਂਦਾ।
5: ਜੋਸ਼ਾਂਦਾ, ਜੋਸ਼ਾਂਦਾ,
4: ਜੋ ਜੇ ਜੇ ਕੇ ਸਾਥ, ਜੇ ਐਲੀਜੀਬਿਲਿਟੀ ਹੈ, ਕਿਹਨੂੰ ਮਿਲ ਸਕਦਾ ਹੈ ਲੋਨ?
5: ਹਾਂਜੀ, ਸੋ ਜੋ ਓਨਟਾਰੀਓ ਮੈਂ ਕਿਸੇ ਵੀ ਸਿਟੀ ਮੈਂ ਰਹਿਤੇ ਹੈ, ਚਾਹੇ ਅਗਰ PR ਲੈਂਡ ਕਰੇ, ਕੱਲ ਹੀ PR ਲੈਂਡ ਕਰੇ ਹੈ, ਜਾਂ ਪ੍ਰੋਟੈਕਟਿਡ ਪਰਸਨ, ਉਨਕਾ ਰਿਫਿਊਜੀ ਕਾ ਕੇਸ ਅਪਰੂਵ ਹੋ ਚੁਕਾ ਹੈ, ਜਾਂ ਸਿਟੀਜ਼ਨ ਹੈ, ਕੋਈ ਏਜ ਲਿਮਿਟ ਨਹੀਂ ਹੈ, ਆਪ ਸਕਿੱਲ ਡਿਵੈਲਪ ਕਰੇ, ਸਾਥ ਮੇਂ ਗਵਰਨਮੈਂਟ ਸੇ ਫੰਡਿੰਗ 50,000 ਸੇ 1,70,000 ਡਾਲਰ ਤੱਕ ਹਾਸਿਲ ਕਰੇ, ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਕਿਸੀ ਗਾਰੰਟੀ ਜਾਂ ਬਿਨਾਂ ਕਿਸੀ ਕੋਲੈਟਰਲ ਕੇ, ਸਿੱਧਾ ਆਪਣੇ ਖਾਤੇ ਮੇਂ ਫੰਡਿੰਗ ਆਤੀ ਹੈ, ਔਰ ਲਾਈਕ ਇਸਮੇਂ ਐਸਾ ਲੋਨ ਆਪਕੋ ਕਹੀਂ ਮਿਲ ਹੀ ਨਹੀਂ ਸਕਤਾ, ਇਸਕੇ ਟਰਮਸ ਜੈਸੇ ਹੈ ਵੈਸੇ ਕਿਸੀ ਔਰ ਲੋਨ ਕੇ ਟਰਮਸ ਹੋਤੇ ਹੀ ਨਹੀਂ ਹੈ।
4: ਕਿਆ ਬਾਤ ਹੈ! ਅੱਛਾ, ਸੋ ਨੋ ਟਰਮਸ। ਅੱਛਾ, ਕੋਈ ਸਿਕਿਉਰਿਟੀ, ਕੋਈ ਕੋਲੈਟਰਲ, ਕੋਈ ਆਏ ਤਾਂ ਨਹੀਂ ਵੀ ਜੇ ਲੋਨ ਮਿਲਦਾ ਤਾਂ ਤੁਸੀਂ ਆਪਣੇ ਯੂ ਨੋ ਹਾਊਸ ਨੂੰ ਸਾਈਨ ਕਰ ਰਹੇ ਹੋ ਜਾਂ ਕੁਛ ਇੱਦਾਂ ਦੀ ਗੱਲ?
5: ਨਹੀਂ ਜੀ, ਯਹਾਂ ਪੇ ਗਵਰਨਮੈਂਟ ਆਪਕੋ ਲੋਨ ਦੇ ਰਹੀ ਹੈ, ਔਰ ਗਵਰਨਮੈਂਟ ਲਾਈਕ ਕੋਈ ਇਸਮੇਂ ਕੋਲੈਟਰਲ ਨਹੀਂ ਹੈ, ਕੁਛ ਗਿਰਵੀ ਨਹੀਂ ਹੈ ਆਪਕੋ ਯਹਾਂ ਪੇ। ਅਬ ਘਰ ਕੇ ਲੋਨ ਪੇ ਘਰ ਗਿਰਵੀ, ਗਾੜੀ ਕੇ ਲੋਨ ਪੇ ਗਾੜੀ ਗਿਰਵੀ ਹੈ, ਰਾਈਟ? ਅਬ ਯਹਾਂ ਪੇ ਇਸਕੀ ਖਾਸ ਬਾਤ ਯਹੀ ਹੈ ਕਿ ਯਹਾਂ ਪੇ ਕੁਛ ਕੋਲੈਟਰਲ ਨਹੀਂ ਹੈ, ਮਤਲਬ ਸਟ੍ਰੈਸ ਨਹੀਂ ਹੈ ਆਪਕੋ ਇਸ ਲੋਨ ਸੇ। ਲੋਨ ਤੋ ਹਮ ਸਭ ਪੇ ਹੈ, ਲੋਕ ਐਸੇ ਬਤਾਤੇ ਹਮੇ ਕਿ ਉਨ੍ਹੋਂਨੇ ਇਸ ਲੋਨ ਸੇ ਜੋ ਕਿ 0% ਪੇ ਬਿਨਾਂ ਗਾਰੰਟੀ ਕੇ ਹੈ, और लोन पे कर दी जो कि इतने एक्सपेंसिव है, राइट? तो आप इसे यूज कर सकते हैं कहीं भी कैसे भी, अपनी गवर्नमेंट आपको लिविंग एक्सपेंसेस के लिए फंडिंग दे रही है, आप स्किल डेवलप करते हैं, आसान से कोर्स ऑनलाइन है, कोई एज लिमिट नहीं है, एग्जामिनेशन भी नहीं है, इजी असाइनमेंट्स है, फोन पे लैपटॉप पे क्लास लगाएं, फंडिंग हासिल करें।
4: वेरी गुड। सो सराश का नंबर है 4372643175। सराश, कोई लिमिटेशन तो नहीं भी तुसी ए लोन दे नाल रेंट नहीं पे कर सकते, इस लोन नाल मॉर्गेज नहीं पे कर सकते, इस लोन नाल ग्रोसरी नहीं ले सकते?
5: नहीं जी, कोई रिस्ट्रिक्शन नहीं है इसके ऊपर, कोई भी रिस्ट्रिक्शन नहीं है। आज तो एक फैमिली आई हमारे पास, वैसे तो टचवुड 5 या 8 फैमिलीज एवरीडे आती हैं और एनरोल होती हैं। आज लास्ट में जो अंकल आंटी आए तो उनका यही क्वेश्चन था कि अगर मैं मोर्टगेज रिन्यू कराता हूँ तो इसका असर पड़ेगा? नहीं, लेकिन अगर आप नई मोर्टगेज लेते हैं तो आपको अपने मोर्टगेज एजेंट से पूछना पड़ेगा कोई फर्क पड़ेगा नहीं पड़ेगा इसके ऊपर, राइट? बाकी ये लोन 0% पे है और 2.5% इसका ब्याज है, 2.5 साल के बाद इसकी पेमेंट स्टार्ट होती है। ऐसा लोन आपको कहीं और मिल ही नहीं सकता। मतलब अगर 1.5 लाख फैमिली ऑफ 4 को आ गया तो 0% पे है। पेमेंट कब स्टार्ट है रीपेमेंट लोन की? 2.5 साल बाद। तब ब्याज दर क्या है? 2.5% पूरे साल का। $1,00,000 का ब्याज कितना बना? साल का सिर्फ $2,500। ऐसा लोन कहां मिलेगा? मत मिस करें, कहीं भी इस पैसे को यूज करें। लोग बताते कि उन्होंने ये पैसा मोर्टगेज में डाल दिया और उनको इतना बेनिफिट हुआ, प्रॉफिट हुआ उससे।
4: क्या बात है। नंबर है सराज दा 4372643175 4372643175। सराज, और कुछ ऐड करना चाहते हो?
5: फीस 199 कब? काम होने के बाद। कोई चलाकी मीठी बातें नहीं है, असली कागज लगते हैं क्या? आपका NOA, आपके बच्चों का बर्थ सर्टिफिकेट, मैरिज सर्टिफिकेट, कोई एम्प्लॉयमेंट का इसमें कागज भी नहीं लगता, कोई थप्पा नहीं लगता डॉक्यूमेंट्स का। साफ काम है, साफ तरीके से कर रहे हैं। 6 बंदों का स्टाफ है आपके लिए, 8 साल में हजारों को असिस्ट कर चुके हैं। आप अपने 5 दोस्तों को फोन लगाएं, 3 एनरोल हो चुके हैं, 2 हमसे हुए हैं। पीछे ना रहिए, इससे पहले कि गवर्नमेंट कोई कट्स करे पीछे ना रहिए। 4372643175 4372643175 होने कॉल करो, स्टाफ रेडी है। आज तो मुझे स्टाफ ने याद दिलाया सर, इंटरव्यू देना भूल गए। 4372643175 4372643175
4: So program Punjabi Radio. Thank you, sir. Thank you so much.
5: Thank you.
4: So program Punjabi Radio. Sir, the number is 905-673-3337. Your phone number is okay. एक दो चीजा ने, एक तो Brampton Crematorium funeral की pre planning करो, फायदा बहुत है। अज का रेट लॉक हो रहा, ਤੇ ਨਾਲ ਫਿਊਨਰਲ ਦੀ ਪ੍ਰੀ ਪਲੈਨਿੰਗ ਜਦੋਂ ਤੁਸੀਂ ਕਰਦੇ ਹੋ ਤਾਂ ਉਹ ਜਿਹੜੀ ਜ਼ਿੰਮੇਵਾਰੀ ਅਖੀਰਲੀ ਨਾ ਇੱਕ ਇਨਸਾਨ ਦੀ, ਉਹ ਤੁਸੀਂ ਨਿਭਾ ਕੇ ਜਾ ਰਹੇ ਹੋ। ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਤੁਰ ਚੱਲੇ, ਬਸ ਇਹ ਇੱਕ ਪਲੈਨਿੰਗ ਹੈ। ਸੋ ਪ੍ਰੀ ਪਲੈਨਿੰਗ ਲਈ ਬ੍ਰੈਂਪਟਨ ਕ੍ਰੈਮੇਟੋਰੀਅਮ 905-458-2222 ਆਪਾਂ ਨੂੰ ਡਰ ਹੁੰਦਾ ਕਿ ਅਸੀਂ ਨਹੀਂ ਯਾਰ, ਸਾਨੂੰ ਨਹੀਂ ਕੁਛ ਹੋਣ ਲੱਗਿਆ। ਇਹਦਾ ਮਤਲਬ ਇਹ ਥੋੜ੍ਹਾ ਕੁਛ ਹੋਣ ਲੱਗਿਆ। ਇੱਕ ਤੁਸੀਂ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਯਾਦ ਰੱਖੋ, ਜੇ ਤੁਸੀਂ ਨਵੀਂ ਫਰਨੈਸ ਲਗਵਾਉਣੀ ਹੈ, ਫਰਨੈਸ ਤੁਹਾਡੀ ਰਿਪੇਅਰ ਹੋਣ ਵਾਲੀ ਹੈ, ਲੈਨਕਸ ਵਾਲੇ ਨਾ ਹੁਣ ਬਹੁਤ ਸਾਰੇ ਰੀਬੇਟ ਲਾ ਰਹੇ ਆ। ਸੋ ਲੈਨਕਸ ਦੇ ਰੀਬੇਟਸ ਅਵੇਲੇਬਲ ਨੇ, ਲੈਨਕਸ ਫਰਨੈਸ, ਲੈਨਕਸ ਥਰਮੋਸਟੈਟ, $350 ਤੋਂ ਲੈ ਕੇ $1,800 ਤੱਕ ਦਾ ਰੀਬੇਟ ਮਿਲ ਰਿਹਾ। ਲੈਨਕਸ ਨੂੰ ਕਾਲ ਕਰੋ 416-419-2112 ਲੈਨਕਸ ਕੰਪਨੀ ਦੇ ਆਥੋਰਾਈਜ਼ ਡੀਲਰ ਗਲੋਬਲ ਕੰਫਰਟ ਏਅਰ ਦੀ ਟੀਮ ਨਾਲ ਸੰਪਰਕ ਤੁਸੀਂ ਜ਼ਰੂਰ ਕਰੋ, ਟਾਈਮ ਸਿਰ ਕਰੋ। ਤੇ ਇੱਕ ਯਾਰ, ਜੇ ਕਿਸੇ ਨੇ ਕਿਚਨ ਤਿਆਰ ਕਰਾਉਣੀ ਹੈ ਜਾਂ ਕਸਟਮ ਕਲੋਜ਼ਟ, ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਜ਼ਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415
6: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 & 10
7: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
8: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
7: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ
9: ਹਾਂਜੀ ਮੁੰਡਾ ਸਾਧੂਆਂ ਦਾ

ਵਾਹ ਵੀ ਵਾਹ ਜੋੜੇ ਨੇ ਯਾਰ ਚੱਕੀ ਜਾਂਦੇ ਹੋ ਫੱਟੇ ਸੋ ਕੇ ਮੇਕ ਸ਼ੋਰ ਕਰ ਲਈਏ ਸਾਰੇ ਮੈਸੇਜ ਤੁਹਾਡੇ ਤੱਕ ਪਹੁੰਚ ਰਹੇ ਨੇ ਇੱਕ ਯਾਰ ਜਿਹੜੇ ਘਰ ਨੇ ਡੇਰੀ ਹਰਨ ਡੇਰੀ ਵਾਲੇ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ਵੈਰੀ ਗੁੱਡ ਐਂਡ ਪ੍ਰਦੀਪ ਭਾਜੀ ਨੂੰ ਯਾਦ ਰੱਖੋ ਤੁਹਾਡੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਅਪਲਾਇੰਸਿਸ ਦੀ ਰਿਪੇਅਰ ਤਾਂ ਮਿਸਟਰ ਪ੍ਰਦੀਪ 647-622-3 3203 ਮਿਸਟਰ ਪ੍ਰਦੀਪ ਤੁਸੀਂ ਜ਼ਰੂਰ ਪ੍ਰਦੀਪ ਜੀ ਨੂੰ ਕਾਲ ਕਰੋ ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਅਨਾਜ ਮਾਰਟ ਗਰੋਸਰੀ ਸਟੋਰ ਏਅਰਪੋਰਟ ਰੋਡ ਐਂਡ ਮੇਫੀਲਡ ਜਿਹੜਾ ਨਵਾਂ ਪਲਾਜ਼ਾ ਬਣਿਆ ਉਹਦੇ ਵਿੱਚ ਅਨਾਜ ਮਾਰਟ ਯਾਰ ਧੁੰਮਾ ਪਾ ਰਿਹਾ ਵਧੀਆ ਟੌਪ ਦੀ ਗਰੋਸਰੀ ਲੈਣੀ ਆ ਅਨਾਜ ਮਾਰਟ ਅਨਾਜ ਮਾਰਟ ਅਨਾਜ ਮਾਰਟ ਐਟ ਏਅਰਪੋਰਟ ਰੋਡ ਐਂਡ ਮੇਫੀਲਡ ਸਾਫ਼ ਸੁਥਰਾ ਇੰਨਾ ਸਟੋਰ ਇਹਨਾਂ ਦਾ ਮੇਨ ਮੋਟਿਵ ਇਹੀ ਸੀ ਕਹਿੰਦੇ ਯਾਰ ਅਸੀਂ ਚਾਹੁੰਦੇ ਹਾਂ ਕਿ ਇਸ ਏਰੀਏ 'ਚ ਐਸਾ ਸਟੋਰ ਆਵੇ ਜਿਹੜਾ ਇੰਨਾ ਸਾਫ਼ ਸੁਥਰਾ ਇੰਨਾ ਔਰਗਨਾਈਜ਼ਡ ਹੈ ਕਿ ਹਰੇਕ ਬੰਦਾ ਆ ਕੇ ਕਵੇ ਜ਼ਰੂਰ ਕਿ ਬੱਲੇ ਭਾਜੀ ਤੁਸੀਂ ਤਾਂ ਗੋਰਿਆਂ ਦੇ ਸਟੋਰਾਂ ਨੂੰ ਵੀ ਪਿੱਛੇ ਛੱਡ ਗਏ ਸੋ ਜ਼ਰੂਰ ਵਿਜ਼ਿਟ ਕਰੋ ਅਤੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤਾਂ ਯਾਦ ਰੱਖੋ ਇੱਕ ਇੱਕ ਟੀਮ ਅਨਾਜ ਮਾਰਟ ਵਿਜ਼ਿਟ ਦਮ ਐਂਡ ਟੋਟਲੀ ਹਾਜ਼ਰ ਨੇ ਵਿਲ ਬੀ ਰਾਈਟ ਬੈਕ ਖਬਰਾਂ ਲਾਉਂਦੇ ਜਲਦੀ ਅਤੇ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ

Is diagnostic come to Steels and Melanie, Royal Auto Center and Emission Testing, 905-799-1478, Nosso Punj, Satsun and Enme. ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478 905-799-1478

ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ। ਆਦਾਬ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ। ਖਬਰਾਂ ਲੈ ਕੇ ਬਸ ਜਲਦੀ ਤੁਹਾਡੇ ਰੂਬਰੂ ਪਹੁੰਚ ਰਹੇ ਨੇ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ। ਚਲੋ,

0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io।
1: ਗੱਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਤੁਹਾਨੂੰ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਖਬਰ ਸੁਣਾਉਂਦੇ ਹਾਂ, ਦੇਸ਼ ਵਿੱਚ ਚੋਣ ਕਮਿਸ਼ਨ ਨੂੰ ਲੈ ਕੇ ਜੋ ਚਰਚਾ ਚੱਲਦੀ ਰਹੀ ਹੈ ਉਸ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਨਵੇਂ ਵੋਟਰ ਲਈ ਜੋ ਫਾਰਮ 6 ਭਰਿਆ ਜਾਂਦਾ ਹੈ ਉਸ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਵਿਵਾਦਿਤ ਡਿਕਲੇਰੇਸ਼ਨ ਯਾਨੀ ਕਿ ਘੋਸ਼ਣਾ ਪੱਤਰ ਨੂੰ ਵਾਪਸ ਲੈ ਲਿਆ ਹੈ, ਜਿਸ ਨੂੰ ਨਵੇਂ ਵੋਟਰ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਲਈ ਭਰਦੇ ਸਨ। ਸੂਤਰਾਂ ਮੁਤਾਬਕ 26 ਸਤੰਬਰ ਨੂੰ ਹੋਈ ਕਮਿਸ਼ਨ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਸੂਬਿਆਂ ਵਿੱਚ SIR ਪੂਰੀ ਹੋ ਗਈ ਹੈ ਜਾਂ ਜਿੱਥੇ ਸ਼ੁਰੂ ਹੋਣੀ ਹੈ ਉੱਥੇ ਹੁਣ ਇਸ ਘੋਸ਼ਣਾ ਪੱਤਰ ਦੀ ਕੋਈ ਲੋੜ ਨਹੀਂ ਹੋਵੇਗੀ। ਕਮਿਸ਼ਨ ਨੇ ਸਰਬਸੰਮਤੀ ਨਾਲ ਤੈਅ ਕੀਤਾ ਕਿ SIR ਜਾਂ ਗੈਰ SIR ਸਮੇਂ ਦੌਰਾਨ ਫਾਰਮ 6 ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਪਹਿਲਾਂ ਜਿਨ੍ਹਾਂ ਸੂਬਿਆਂ ਵਿੱਚ SIR ਕਰਵਾਈ ਗਈ ਸੀ ਉੱਥੇ ਇੱਕ ਵਾਧੂ ਦਸਤਾਵੇਜ਼ ਮੰਗਿਆ ਗਿਆ ਸੀ, ਹਾਲਾਂਕਿ 26 ਸਤੰਬਰ ਨੂੰ ਇਹ ਲੋੜ ਹਟਾਉਣ ਦਾ ਫੈਸਲਾ ਕੀਤਾ ਗਿਆ। ਜਿਨ੍ਹਾਂ ਸੂਬਿਆਂ ਵਿੱਚ SIR ਮੁਕੰਮਲ ਹੋ ਚੁੱਕੀ ਹੈ ਉੱਥੇ ਈਜ਼ੀ ਨੈਟ ਐਪ ਅਤੇ ਪੋਰਟਲ ਤੋਂ ਇਹ ਵਾਧੂ ਘੋਸ਼ਣਾ ਪੱਤਰ ਹਟਾ ਦਿੱਤਾ ਗਿਆ, ਜਿਸ ਨਾਲ ਨਵੇਂ ਬਿਨੈਕਾਰਾਂ ਨੂੰ ਹੁਣ ਸਿਰਫ 1960 ਦੇ ਨਿਯਮਾਂ ਤਹਿਤ ਤੈਅਸ਼ੁਦਾ ਕਾਨੂੰਨੀ ਫਾਰਮ 6 ਹੀ ਭਰਨਾ ਪਵੇਗਾ। ਪਿਛਲੇ ਦਿਨੀ ਚੋਣ ਕਮਿਸ਼ਨ ਵਿੱਚ ਪਏ ਰੌਲੇ ਤੋਂ ਬਾਅਦ, ਖਾਸ ਕਰ ਦੋ ਕਮਿਸ਼ਨਰਾਂ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੇ ਇਹ ਚੋਣ ਕਮਿਸ਼ਨ ਸੰਬੰਧੀ ਜੋ ਵਿਵਾਦ ਉੱਠਿਆ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਜੋਂ ਇਸ ਕਾਰਵਾਈ ਨੂੰ ਵੇਖਿਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦਾ ਦੌਰਾ ਕੀਤਾ ਜਿਸ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਦੇ ਪਰਾਗਪੁਰ ਵਿਖੇ ਭਾਜਪਾ ਦੀ ਰੈਲੀ ਕਰਵਾਈ ਗਈ, ਜਿੱਥੇ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ ਪੰਜਾਬ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ਸੀ ਉਸ ਨੂੰ ਮੁਕੰਮਲ ਕੀਤਾ ਗਿਆ। ਇਸ ਮੌਕੇ ਮੰਚ ਤੋਂ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੀ ਜਨਤਾ ਉਹਨਾਂ ਨੂੰ ਜੇਕਰ ਮੌਕਾ ਦਿੰਦੀ ਹੈ ਤਾਂ 31 ਦਸੰਬਰ 2029 ਤੋਂ ਬਾਅਦ ਪੰਜਾਬ ਵਿੱਚ ਚਿੱਟਾ ਨਹੀਂ ਮਿਲੇਗਾ। 25 ਮਿੰਟ ਦੇ ਆਪਣੇ ਭਾਸ਼ਣ ਵਿੱਚ ਉਹਨਾਂ 5 ਵਾਰ ਇਸ ਤਰੀਕ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਪੰਜਾਬ ਵਿੱਚੋਂ ਚਿੱਟਾ ਖਤਮ ਕਰਨ ਲਈ ਪੂਰੇ ਮਾਮਲੇ ਤੇ ਪਹਿਲੀ ਵਾਰ ਬੋਲਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ LPU ਵਿੱਚ ਹੋਈਆਂ ਘਟਨਾਵਾਂ ਨੂੰ ਯੂਨੀਵਰਸਿਟੀ ਵਿਰੁੱਧ ਇੱਕ ਸਾਜ਼ਿਸ਼ ਕਰਾਰ ਦਿੱਤਾ। ਉਹਨਾਂ ਵੀ ਕਿਹਾ ਕਿ ਯੂਨੀਵਰਸਿਟੀ ਦੀ ਇੱਕ ਮਹਿਲਾ ਵਿਦਿਆਰਥਣ ਬਾਰੇ ਲਾਏ ਗਏ ਸ਼ੋਸ਼ਣ ਦੇ ਦੋਸ਼ 100% ਝੂਠ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ LPU ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਹਨਾਂ ਕਿਹਾ ਕਿ ਸਿਰਫ LPU ਅਤੇ ਚਿੱਤਕਾਰਾ ਯੂਨੀਵਰਸਿਟੀ ਵਿੱਚ ਹੀ ਅਜਿਹੀਆਂ ਘਟਨਾਵਾਂ ਕਿਉਂ ਵਾਪਰੀਆਂ, ਇਸ ਦੇ ਪਿੱਛੇ ਅਸਲ ਵਿੱਚ ਇੱਕ ਵੱਡੀ ਸਾਜ਼ਿਸ਼ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਕਾਰਨ ਉਹਨਾਂ ਵਿਰੁੱਧ ਕੋਈ ਬਦਲਾਖੋਰੀ ਚੱਲ ਰਹੀ ਹੈ ਤਾਂ ਮਿੱਤਲ ਨੇ ਕਿਹਾ ਕਿ ਇਸ ਸਮੇਂ ਉੱਤੇ ਇਸ ਬਾਰੇ ਟਿੱਪਣੀ ਕਰਨਾ ਉਹਨਾਂ ਲਈ ਸਹੀ ਨਹੀਂ ਹੋਵੇਗਾ ਅਤੇ ਜਦੋਂ ਤੱਥ ਸਾਹਮਣੇ ਆਉਣਗੇ ਤਾਂ ਉਹ ਉਦੋਂ ਇਸ ਮੁੱਦੇ ਉੱਤੇ ਬੋਲਣਗੇ। ਪੰਜਾਬ ਕਾਂਗਰਸ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਖਿੱਚੋ ਤਾਣ ਤਹਿਤ ਇੱਕ ਵੱਡੀ ਚਰਚਾ ਹੁਣੇ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਉੱਤੇ ਫੇਰ ਬਦਲ ਹੋ ਸਕਦਾ ਹੈ, ਯਾਨੀ ਕਿ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਹੁਦੇ ਉੱਤੇ ਤਬਦੀਲੀ ਹੋ ਸਕਦੀ ਹੈ। ਪਿਛਲੇ ਦੋ ਤਿੰਨ ਦਿਨਾਂ ਤੋਂ ਸੂਬਾ ਪ੍ਰਧਾਨ ਅਤੇ ਜਥੇਬੰਦਕ ਢਾਂਚੇ ਵਿਚ ਤਬਦੀਲੀਆਂ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਨੇ, ਭਾਵੇਂ ਇਸ ਬਾਰੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ ਪਰ ਪਾਰਟੀ ਹਲਕਿਆਂ ਵਿਚ ਸਭ ਤੋਂ ਤੇਜ਼ ਚਰਚਾ ਇਹ ਚੱਲ ਰਹੀ ਹੈ ਕਿ ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਇੰਦਰ ਸਿੰਗਲਾ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ। ਅੰਦਰੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਨਾਂ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਦੀ ਬੈਠਕ ਹੋਈ ਹੈ ਜਿਸ ਵਿਚ ਵਿਜੇ ਇੰਦਰ ਸਿੰਗਲਾ ਦੇ ਨਾਂ ਉੱਤੇ ਸਹਿਮਤੀ ਬਣ ਗਈ ਹੈ ਤੇ ਹੁਣ ਇਸ ਦਾ ਸਿਰਫ ਰਸਮੀ ਤੌਰ ਉੱਤੇ ਐਲਾਨ ਹੋਣਾ ਬਾਕੀ ਹੈ। ਉਧਰ ਇਹਨਾਂ ਚਰਚਾਵਾਂ ਦਰਮਿਆਨ ਸੂਬਾ ਪ੍ਰਧਾਨ ਅਤੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਉਹਨਾਂ ਨੂੰ ਪ੍ਰਧਾਨ ਦੇ ਅਹੁਦੇ ਦਾ ਕੋਈ ਲਾਲਚ ਨਹੀਂ ਹੈ, ਹਾਈ ਕਮਾਂਡ ਨੇ ਜ਼ਿੰਮੇਵਾਰੀ ਦਿੱਤੀ ਹੋਈ ਹੈ ਅਤੇ ਜੇਕਰ ਉਹ ਇਹ ਜ਼ਿੰਮੇਵਾਰੀ ਹੁਣ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਨੇ ਤਾਂ ਉਹ ਆਪਣਾ ਅਹੁਦਾ ਛੱਡਣ ਲਈ ਵੀ ਤਿਆਰ ਨੇ। ਇਹ ਵੀ ਚਰਚਾ ਚੱਲ ਰਹੀ ਹੈ ਕਿ ਹਾਈ ਕਮਾਂਡ ਵੱਲੋਂ ਵੜਿੰਗ ਨੂੰ ਇਸ ਸੰਬੰਧੀ ਜਾਣੂ ਕਰਵਾ ਦਿੱਤਾ ਗਿਆ। ਇਸ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਸਚਿਨ ਪਾਇਲਟ ਪੰਜਾਬ ਦੇ ਦੌਰੇ ਤੇ ਆਏ ਸਨ ਤੇ ਉਹਨਾਂ ਇਸ ਸੰਬੰਧੀ ਇੱਕ ਰਿਪੋਰਟ ਵੀ ਦਿੱਲੀ ਵਿਖੇ ਹਾਈਕਮਾਂਡ ਨੂੰ ਸੌਂਪੀ ਦੱਸੀ ਜਾਂਦੀ ਹੈ। ਇਸ ਦਰਮਿਆਨ ਪੰਜਾਬ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਬਿਆਨ ਦਿੱਤਾ। ਬਾਜਵਾ ਨੇ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਬਾਰੇ ਕਿਹਾ ਕਿ ਕਦੋਂ ਮੌਸਮ ਬਦਲ ਜਾਵੇ ਅਤੇ ਕਦੋਂ ਪ੍ਰਧਾਨ ਬਦਲ ਜਾਵੇ ਇਸ ਦਾ ਕੁਝ ਵੀ ਪਤਾ ਨਹੀਂ ਲੱਗਦਾ। ਇਸ ਗੱਲ ਦਾ ਪ੍ਰਗਟਾਵਾ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਾਜਵਾ ਨੇ ਬਾਅਦ ਵਿਚ ਸਪਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਤੇ ਫੈਸਲਾ ਪਾਰਟੀ ਹਾਈ ਕਮਾਂਡ ਵੱਲੋਂ ਹੀ ਲਿਆ ਜਾਵੇਗਾ। ਬਾਜਵਾ ਨੇ ਵੀ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ। ਰਾਹੁਲ ਗਾਂਧੀ ਵੱਲੋਂ ਅਕਤੂਬਰ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ਵਿਚ ਪੰਜਾਬ ਆਉਣ ਦੀ ਵੀ ਸੰਭਾਵਨਾ ਹੈ ਅਤੇ ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਸੂਬਾ ਪੱਧਰੀ ਰੈਲੀ ਵੀ ਕੀਤੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਦਾ ਪੰਜਾਬ ਢਾਂਚਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਹਿਰੀਨ ਤੋਂ ਆਈ ਬੀਬੀ ਵੱਲੋਂ ਲਾਏ ਗਏ ਦੋਸ਼ਾਂ ਦੀ CBI ਜਾਂਚ ਕਰਵਾਈ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੇਕਰ ਸਰਕਾਰ ਨੇ 3 ਦਿਨਾਂ ਵਿਚ ਮੰਗ ਨਾ ਮੰਨੀ ਤਾਂ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਰਾਜਪਾਲ ਨੂੰ ਮਿਲੇਗਾ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਲਈ CBI ਜਾਂਚ ਕਰਾਈ ਜਾਣੀ ਜ਼ਰੂਰੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ 5 ਮੈਂਬਰੀ ਜਾਂਚ ਉੱਤੇ ਬੇਲੋੜੇ ਸਵਾਲ ਖੜੇ ਕੀਤੇ ਜਾ ਰਹੇ ਨੇ। ਉਹਨਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਜਾਂਚ ਉੱਤੇ ਕਿਸੇ ਨੂੰ ਸ਼ੱਕ ਹੈ ਤਾਂ ਕੀ ਸਰਕਾਰ ਵੱਲੋਂ ਨਿਰਪੱਖ ਕਮੇਟੀ ਬਣਾਈ ਜਾਵੇਗੀ। ਉਹਨਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਜਾਂਚ ਕਮੇਟੀ ਵੀ ਕੰਮ ਜਾਰੀ ਰੱਖੇਗੀ ਅਤੇ ਆਪਣੀ ਰਿਪੋਰਟ ਲੋਕਾਂ ਮੂਹਰੇ ਰੱਖੇਗੀ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ ਸ੍ਰੀ ਅਨੰਦਪੁਰ ਸਾਹਿਬ ਵਿਚ ਦਰਜ ਜਬਰ ਜਨਾਹ ਮਾਮਲੇ ਦੀ ਜਾਂਚ ਵਿਚ ਯਾਨੀ ਮਲਕੀਤ ਸਿੰਘ ਹਾਲੇ ਸ਼ਾਮਲ ਨਹੀਂ ਹੋਏ। ਅਨੰਦਪੁਰ ਸਾਹਿਬ ਪੁਲਿਸ ਨੇ ਸੰਕੇਤ ਦਿੱਤਾ ਕਿ ਮਾਮਲੇ ਨਾਲ ਜੁੜੇ ਤੱਥਾਂ ਦਾ ਪਤਾ ਲਾਉਣ ਲਈ ਹੋਰ ਲੋਕਾਂ ਨੂੰ ਤਲਬ ਕੀਤਾ ਜਾ ਸਕਦਾ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਮਾਮਲੇ ਵਿੱਚ ਪੁੱਛਗਿੱਛ ਲਈ 3 ਜਣਿਆਂ ਨੂੰ ਤਲਬ ਕੀਤਾ ਸੀ, ਜਿਹਨਾਂ ਵਿੱਚ ਮੁਅੱਤਲ ਕੀਤੇ ਗਏ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਅਤੇ ਅੰਮ੍ਰਿਤਸਰ ਨਿਵਾਸੀ ਮਲਕੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਰਹੇ ਡਰਾਈਵਰ ਮੋਹਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਖਾਲਸਾ ਦੀ ਪਤਨੀ ਸਨ। ਉਹਨਾਂ ਨੂੰ 28 ਸਤੰਬਰ ਨੂੰ ਅਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਵਿਖੇ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ। ਇਹਨਾਂ ਤਿੰਨਾਂ ਵਿੱਚੋਂ ਮੋਹਨ ਸਿੰਘ ਜਾਂਚ ਵਿੱਚ ਸ਼ਾਮਲ ਹੋ ਗਿਆ ਤੇ ਉਸਨੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਨੇ। ਅਨੰਦਪੁਰ ਸਾਹਿਬ ਦੇ DSP ਮੁਤਾਬਕ ਪੁੱਛਗਿੱਛ ਦੌਰਾਨ ਮੋਹਨ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਡਰਾਈਵਰ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਸ਼ਿਕਾਇਤ ਕਰਤਾ ਯਾਨੀ ਕਿ ਬੀਬੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਵੱਖ ਵੱਖ ਸਰਾਵਾਂ ਵਿੱਚ ਕਰੀਬ 8 ਮਹੀਨੇ ਰਹੀ ਹੈ। ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀਆਂ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਰੂਪਨਗਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਮਸਕਟ ਓਮਾਨ ਵਿੱਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਫਸੇ ਪਿੰਡ ਪੱਟੀ ਲੋਅਰ ਰੂਪਨਗਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਬੱਬੀ ਨੂੰ ਉੱਥੋਂ ਦੀ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਜਿਸ ਬਾਰੇ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਭਾਰਤੀ ਵੱਲੋਂ ਇਸ ਸਜ਼ਾ ਸੰਬੰਧੀ ਆਇਆ ਪੱਤਰ ਬੀਤੇ ਦਿਨੀ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਪ੍ਰਾਪਤ ਹੋਇਆ, ਜਿਸ ਤੋਂ ਬਾਅਦ ਤਹਿਸੀਲਦਾਰ ਨੰਗਲ ਰਾਹੀਂ ਪਰਿਵਾਰ ਨੂੰ ਇਸ ਦੁਖਦਾਈ ਸੂਚਨਾ ਤੋਂ ਜਾਣੂ ਕਰਵਾਇਆ ਗਿਆ। ਗੁਰਪ੍ਰੀਤ ਸਿੰਘ ਦੀ ਮਾਤਾ ਜਸਵੰਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 4 ਸਾਲ ਪਹਿਲਾਂ ਆਪਣੇ ਪਰਿਵਾਰ ਦਾ ਢਿੱਡ ਭਰਨ ਅਤੇ ਚੰਗੇ ਭਵਿੱਖ ਦੀ ਆਸ ਵਿੱਚ ਮਸਕਟ ਗਿਆ ਸੀ। ਉਸਦੇ ਸਿਰੋਂ ਪਿਤਾ ਦਾ ਸਾਇਆ ਪਹਿਲਾਂ ਹੀ ਉੱਠ ਚੁੱਕਾ ਸੀ ਤੇ ਘਰ ਵਿੱਚ ਸਿਰਫ ਉਸਦੀ ਬਜ਼ੁਰਗ ਮਾਂ ਹੀ ਬਚੀ ਹੈ। ਮਸਕਟ ਵਿੱਚ ਰਹਿ ਕੇ ਗੁਰਪ੍ਰੀਤ ਉੱਥੋਂ ਸਾਊਦੀ ਅਰਬ ਲਈ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਤਕਰੀਬਨ 2 ਸਾਲ ਪਹਿਲਾਂ ਉਸਦੇ ਟਰੱਕ ਵਿੱਚੋਂ ਕਥਿਤ ਤੌਰ ਉੱਤੇ ਕੋਈ ਨਸ਼ੀਲੀ ਵਸਤੂ ਬਰਾਮਦ ਹੋਣ ਦੇ ਦਾਅਵੇ ਹੇਠ ਸਰਕਾਰ ਵੱਲੋਂ ਉਸ ਤੇ ਨਸ਼ਾ ਸਮਗਲਿੰਗ ਦਾ, ਜਿਸ ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਵਿੱਚ ਬੰਦ ਸੀ ਅਤੇ ਹੁਣ ਅਦਾਲਤ ਵੱਲੋਂ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਸੂਚਨਾ ਨੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਨੌਜਵਾਨ ਦੇ ਪਿੰਡ ਦੀ ਸਰਪੰਚ ਤੇ ਲੋਕਾਂ ਨੇ ਦੱਸਿਆ ਕਿ ਪਤੀ ਧਾਰਮਿਕ ਖਿਆਲਾਂ ਤੇ ਭੋਲੇ ਸੁਭਾਅ ਦਾ ਅਤੇ ਉਸਨੂੰ ਕਿਸੇ ਸਾਜ਼ਿਸ਼ ਤਹਿਤ ਨਸ਼ੀਲ ਨੌਜਵਾਨ ਦੀ ਬਜ਼ੁਰਗ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮਦਦ ਕੀਤੀ ਜਾਵੇ ਤੇ ਜਵਾ ਕੇ ਨੌਜਵਾਨ ਗੁਰਭਾਰਤ ਲਿਆਂਦਾ। ਪੰਜਾਬ ਸਰਕਾਰ ਵੱਲੋਂ ਭਾਸ਼ਣ ਜਸਵੰਤ ਜ਼ਫਰ ਨੂੰ ਕਾਰਨ ਦੱਸੋ ਨੂੰ ਇਹ ਮਾਮਲਾ ਭਾਸ਼ਾ ਵਿਭਾਗ ਕਥਿਤ ਗੜਬੜੀਆਂ ਨਾਲ ਸੰਬੰਧਿਤ ਹੈ, ਜਿਸ ਦਾ ਪੈ ਚੁੱਕਿਆ। ਉਸੇ ਮੱਧ ਪ੍ਰਬੰਧਕ ਸਕੱਤਰ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ 42 ਖੋਜ ਸਹਾਇਕਾਂ ਦੀ ਭਰਤੀ ਵਿੱਚ ਕਿਰੀ ਹੋਈ ਹੈ ਤੇ ਮਾਮਲਾ ਅਦਾਲਤ ਪੰਜਾਬ ਸਰਕਾਰ ਕੋਲੋਂ ਕੁਝ ਉਠਾਈ ਗਈ ਸੀ ਕਿ ਭਰਤੀ ਯੋਗਤਾ ਦੇ ਮਾਪਦੰਡਾਂ ਵਿੱਚ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ। ਸ਼ਿਕਾਇਤਾਂ ਮਗਰੋਂ ਭਾਸ਼ਾ ਵਿਭਾਗ ਦੀ ਭਰਤੀ ਹੋ ਗਈ ਅਤੇ ਭਰਤੀ ਦਾ ਮਾਮਲਾ ਹਾਲੇ ਤੱਕ ਕਿਸੇ ਤਣ ਪੱਤਣ ਨਹੀਂ ਲੱਗਿਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫਰ ਨੇ ਕਾਰਨ ਦੱਸੋ ਨੋਟਿਸ ਜਾਰੀ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪ੍ਰਬੰਧਕੀ ਸਕੱਤਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜ਼ਫਰ ਨੇ ਲਿਖਿਆ ਕਿ ਜਿਸ ਦਫ਼ਤਰੀ ਰਿਕਾਰਡ ਨਾਲ ਸੰਬੰਧਿਤ ਕਲੈਰੀਕਲ ਗਲਤੀ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਉਹ ਉਹਨਾਂ ਦੀ ਨਿਯੁਕਤੀ ਤੋਂ ਪਹਿਲਾਂ ਦਾ ਮਾਮਲਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਾਰਵਾਈ ਲਈ ਮੁੱਖ ਮੰਤਰੀ ਹੀ ਸਮਰੱਥ ਨੇ, ਪਰ ਅਧਿਕਾਰੀਆਂ ਨੇ ਸਿੱਖਿਆ ਮੰਤਰੀ ਨੂੰ ਵੀ ਇਸ ਦੀ ਸੂਚਨਾ ਨਹੀਂ ਦਿੱਤੀ। ਖ਼ਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅਰਬ ਸਾਗਰ ਵਿੱਚ ਈਰਾਨ ਦੀ ਕਿਸ਼ਤੀ ਤੋਂ 3,000 ਕਰੋੜ ਰੁਪਏ ਦੇ ਡਰੱਗਸ ਬਰਾਮਦ ਕੀਤੇ ਗਏ ਨੇ। ਇਸ ਸੰਬੰਧੀ ਇੱਕ ਵਾਰ ਫਿਰ ਦੇਸ਼ ਵਿੱਚ ਡਰੱਗਸ ਦੀ ਸਮਗਲਿੰਗ ਦਾ ਮੁੱਦਾ ਚਰਚਾ ਦਾ ਵਿਸ਼ਾ ਬਣ ਗਿਆ। ਕੇਂਦਰ ਸਰਕਾਰ ਨੇ ਹਾੜੀ ਦੀਆਂ ਫਸਲਾਂ ਦਾ MSP ਵਧਾਇਆ। ਕਣਕ ਨਾਲੋਂ ਦਾਲਾਂ ਅਤੇ ਤੇਲ ਬੀਜਾਂ ਉੱਤੇ ਜ਼ਿਆਦਾ ਬਦਲਾਅ ਕੀਤਾ ਗਿਆ। ਕਣਕ ਦੇ ਭਾਅ ਵਿੱਚ ਸਿਰਫ 25 ਰੁਪਏ ਦਾ ਵਾਧਾ ਫਿਲਹਾਲ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ 233 ਥਾਵਾਂ ਉੱਤੇ ਨਾਜਾਇਜ਼ ਮਾਈਨਿੰਗ ਉੱਤੇ ਕਾਰਵਾਈ ਦੇ ਹੁਕਮ ਦਿੱਤੇ ਨੇ। ਜਿੱਥੇ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ, ਉੱਥੇ ਹੀ ਮਾਲਵਾ ਖੇਤਰ ਵਿੱਚ ਖਾਸ ਤੌਰ ਤੇ ਨਰਮੇ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਕਾਫੀ ਨਿਰਾਸ਼ਾ ਝੱਲਣੀ ਪੈ ਰਹੀ ਹੈ, ਕਿਉਂਕਿ ਚਿੱਟੇ ਸੋਨੇ ਯਾਨੀ ਕਿ ਨਰਮੇ ਦਾ ਭਾਅ MSP ਤੋਂ 500 ਰੁਪਏ ਪ੍ਰਤੀ ਕੁਇੰਟਲ ਘੱਟ ਦਿੱਤਾ ਜਾ ਰਿਹਾ ਹੈ ਅਤੇ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਰਕੇ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਉੱਤੇ ਨਿਰਭਰ ਹੋਣਾ ਪੈ ਰਿਹਾ ਹੈ। ਕੁੱਲ ਮਿਲਾ ਕੇ ਨਰਮੇ ਦੀ ਕਾਸ਼ਤ ਵਾਲੇ ਕਿਸਾਨ ਮੁਸ਼ਕਿਲਾਂ ਹੀ ਚੱਲ ਰਹੇ ਨੇ। ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਕਈ ਹੋਰ ਮੈਡਲ ਪ੍ਰਾਪਤ ਹੋਏ ਨੇ। ਪਿਛਲੇ 24 ਘੰਟਿਆਂ ਦੌਰਾਨ ਤੀਰਅੰਦਾਜ਼ਾਂ ਅਤੇ ਨਿਸ਼ਾਨੇਬਾਜ਼ਾਂ ਨੇ ਭਾਰਤ ਦੀ ਝੋਲੀ 4 ਸੋਨੇ ਦੇ ਮੈਡਲ ਪਾਏ ਨੇ। ਮੁੱਕੇਬਾਜ਼ੀ ਅਤੇ ਕੁਸ਼ਤੀ ਵਿੱਚ ਵੀ ਖਿਡਾਰੀਆਂ ਨੇ 3 ਕਾਂਸੇ ਦੇ ਮੈਡਲ ਜਿੱਤੇ ਨੇ। 10 ਸੋਨੇ ਦੇ ਮੈਡਲਾਂ ਸਮੇਤ ਕੁੱਲ 60 ਮੈਡਲ ਜਿੱਤਦੇ ਹੋਏ ਭਾਰਤ ਏਸ਼ੀਅਨ ਖੇਡਾਂ ਦੀ ਸੂਚੀ ਵਿੱਚ 8ਵੇਂ ਸਥਾਨ ਉੱਤੇ ਪਹੁੰਚ ਗਿਆ। ਅਤੇ ਕ੍ਰਿਕਟ ਦੇ ਖੇਤਰ ਵਿੱਚ ਵੀ ਇੱਕ ਵੱਡਾ ਰਿਕਾਰਡ ਬਣਿਆ ਹੈ। ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਚੱਲ ਰਹੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਅਤੇ ਡਬਲ ਸੈਂਚਰੀ ਯਾਨੀ ਕਿ ਦੂਹਰਾ ਸੈਂਕੜਾ ਸਿਰਫ 117 ਗੇਂਦਾਂ ਵਿੱਚ ਬਣਾ ਕੇ ਸਭ ਤੋਂ ਤੇਜ਼ ਡਬਲ ਸੈਂਚਰੀ ਦਾ ਰਿਕਾਰਡ ਬਣਾਇਆ। ਭਾਰਤ ਨੇ ਇਹ ਮੈਚ ਬੜੀ ਆਸਾਨੀ ਨਾਲ 8 ਵਿਕਟਾਂ ਦੇ ਫਰਕ ਨਾਲ ਜਿੱਤ ਲਿਆ। ਇਸ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਬਲਵਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ, ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਨ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਨ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਬ੍ਰੈਂਪਟਨ। ਕਾਲ 905-928-8557 ਅਨਾਜ ਮਾਨ।
5: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। All State Insurance, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
6: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
7: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
8: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
7: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
9: 647-706-6640।
10: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ, 905-805-3000। ਡ੍ਰੀਮ ਹੋਮ ਅਪਲਾਈਂਸਸ, 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਸ।
9: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
11: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
9: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
11: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ। ਫੈਸ਼ਨ IQ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
12: ਸੱਚ ਕਿਹੋ ਜਿਹਾ ਹੁੰਦਾ?
13: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
14: ਮਿੱਟੀ ਚੁਗਦੀ ਫਸਲ ਸੱਚ ਹੈ,
13: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸ਼ਕਾਰ।

0: ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਇੱਕ ਵਾਰ ਫਿਰ ਸਵਾਗਤ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਜੀ। ਖੂਬਸੂਰਤ ਸ਼ਾਮ ਦੇ ਵਿੱਚ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰਾ ਹਮੇਸ਼ਾ ਦੀ ਤਰ੍ਹਾਂ ਸਾਥ ਦੇ ਰਹੇ ਨੇ ਅੱਜ ਗੈਵੀ ਗੁਮਨਾਮ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਗੁਮਨਾਮ?
1: ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪ੍ਰਭ ਜੀ, ਅਤੇ AM 530 ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਅੱਛਾ, ਮੈਨੂੰ ਇੱਕ ਚੀਜ਼ ਫੀਲ ਹੋਈ ਕਿ ਮੈਨੂੰ ਤੂੰ ਸਤਿ ਸ਼੍ਰੀ ਅਕਾਲ ਅੱਜ ਹੀ ਬੁਲਾਈ ਆ। ਪਹਿਲੇ ਦਿਨ ਬੁਲਾਏ
1: ਮੈਂ ਸਟੂਡੀਓ ਦੇ ਵਿੱਚ, ਪਹਿਲਾਂ ਜਾਂਦਾ ਤਾਂ ਆਪਣੀ ਸਤਿ ਸ਼੍ਰੀ ਅਕਾਲ ਉਹਦੀ
0: ਪਹਿਲਾਂ ਹੀ ਹੋ ਜਾਂਦੀ ਹੈ।
1: ਹਾਂਜੀ,
0: ਚਲੋ ਜੀ, ਫਾਰਮੈਲਿਟੀ ਨਹੀਂ ਕਰਦਾ ਗੁਮਨਾਮ, ਕਹਿੰਦਾ ਵੀ ਆਪਣੀ ਪਹਿਲਾਂ ਹੋ ਜਾਂਦੀ ਆ ਅਤੇ ਸਰੋਤਿਆਂ ਨੂੰ ਬਾਅਦ 'ਚ। ਸੋ 905-673-3337 ਇੱਦਾਂ ਦੀਆਂ ਗੱਲਾਂ ਬਾਤਾਂ ਚੱਲੀਆਂ। 10 ਵਜੇ ਤੱਕ ਥੋੜ੍ਹਾ ਸਾਡਾ ਸਾਥ ਬਣਿਆ ਰਹਿਣਾ। ਸਟੂਡੀਓ ਦੇ ਘੜੀ ਦੇ ਮੁਤਾਬਕ 9:09 ਹੋ ਚੁੱਕੇ ਆ। ਸੋ ਗੁਮਨਾਮ, ਅੱਜ ਫਿਰ ਕਾਪੀ ਪੈੱਨ ਚੱਕੀ ਆ ਗੁਮਨਾਮ, ਕੀ ਪ੍ਰੋਗਰਾਮ ਆ?
1: ਮੈਂ ਪ੍ਰਭ ਜੀ ਕੱਲ੍ਹ ਇੱਕ ਤੁਹਾਨੂੰ ਪਤਾ ਕਹਾਣੀ ਸੁਣਾਈ ਸੀ, ਅਤੇ ਉਹਦਾ ਮੈਨੂੰ ਬਹੁਤ ਪਿਆਰ ਮਿਲਿਆ। ਉਹ ਸਰੋਤਿਆਂ ਨੇ ਵੀ ਸੋਹਣੇ ਸੋਹਣੇ
0: ਹਾਂ ਯਾਰ ਮੈਨੂੰ
1: ਰਿਵਿਊ ਦਿੱਤੇ, ਅਤੇ ਅੱਜ ਮੈਂ ਸੋਚ ਰਿਹਾ ਕਿਉਂ ਨਾ ਇੱਕ ਹੋਰ ਕਹਾਣੀ ਸੁਣਾਈ ਜਾਵੇ
0: ਜੀ,
1: ਇੱਕ ਹੋਰ ਸਿਆਣੀ ਗੱਲ ਕੀਤੀ ਜਾਵੇ। ਤਾਂ
0: ਕਹਾਣੀ ਦਾ ਮੂਲ ਦੱਸੋ ਵੀ ਕਹਾਣੀ ਅੱਜ ਕਿਸ ਤਰ੍ਹਾਂ ਦੀ ਕਹਾਣੀ?
1: ਕਹਾਣੀ ਦਾ ਮੂਲ ਜੀ ਬਹੁਤ ਸਿੰਪਲ ਅਤੇ ਬਹੁਤ ਡੂੰਘਾ। ਕਹਾਣੀ ਦਾ ਮੂਲ ਜੀ ਬਹੁਤ ਸਿੰਪਲ ਅਤੇ ਬਹੁਤ ਹੀ ਡੂੰਘਾ। ਅੱਜ ਦੀ ਕਹਾਣੀ ਦਾ ਇਹਦਾ ਮੂਲ ਹੈ ਜੀ, ਅੱਜ ਦੇ ਸਮੇਂ 'ਚ ਜਿਹੜਾ ਆਪਾਂ ਜਿਉਂ ਰਹੇ ਹਾਂ, ਆਪਾਂ ਆਪਣੇ ਆਪ ਤੋਂ ਹੀ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਹੈਗੇ। ਆਪਾਂ ਹਮੇਸ਼ਾ ਸੋਚਦੇ ਹਾਂ ਫਲਾਣੇ ਦੀ ਕਿਸਮਤ ਬਹੁਤ ਵਧੀਆ, ਕਿਸੇ ਹੋਰ ਦੀ ਰੱਬ ਨੇ ਉਹਨੂੰ ਬਹੁਤ ਦਾਤਾਂ ਦਿੱਤੀਆਂ, ਮੈਨੂੰ ਸ਼ਾਇਦ ਵਾਂਝਾ ਰੱਖਿਆ। ਆਪਾਂ ਸੋਚਦੇ ਹਾਂ ਫਲਾਣੇ ਦਾ ਬਿਜ਼ਨਸ ਕਿੰਨਾ ਤਗੜਾ, ਮੇਰਾ ਕਿਉਂ ਨਹੀਂ ਚੱਲ ਰਿਹਾ, ਫਲਾਣੇ ਕੋਲ ਪੈਸਾ ਬਹੁਤ ਆ, ਮੇਰੇ ਕੋਲ ਕਿਉਂ ਨਹੀਂ। ਤਾਂ ਕਿਤੇ ਨਾ ਕਿਤੇ ਆਪਾਂ ਜਿਹੜੀ ਆਪਣੀ ਅੰਦਰੂਨੀ ਸੰਤੁਸ਼ਟੀ ਆ ਉਹ ਗਵਾ ਰਹੇ ਹਾਂ। ਤਾਂ ਅੱਜ ਦੀ ਜਿਹੜੀ ਕਹਾਣੀ ਆ,
0: ਸੋ ਗੱਲ ਇਹ ਆ ਕਿ ਜਿਹੜੀ ਆਪਣੇ ਦੌੜ ਲੱਗੀ ਹੋਈ ਆ, ਕਿ ਮੈਨੂੰ ਲੱਗਦਾ ਕਿ ਗੁਮਨਾਮ ਕੋਲ ਜ਼ਿਆਦਾ ਪੈਸਾ ਆ, ਇਹ ਮੇਰੇ ਨਾਲੋਂ ਬਿਹਤਰ ਜ਼ਿੰਦਗੀ।
1: ਜਿਵੇਂ ਹੁਣ ਮੈਨੂੰ ਲਾ ਲਓ, ਮੈਂ ਬਹੁਤ ਵਧੀਆ ਜੋਬ ਕਰਦਾ ਹਾਂ ਨਾ, ਪਰ ਕਈ ਵਾਰ ਮੇਰੇ ਵੀ ਮਨ 'ਚ ਖਿਆਲ ਹੁੰਦਾ ਵੀ ਹੋਰ ਵਧੀਆ ਜੋਬ, ਜਾਂ ਸ਼ਾਇਦ ਮੇਰੇ ਤੋਂ ਵੀ ਉੱਤੇ ਬਹੁਤ
0: ਬਿਹਤਰ
1: ਬੈਠੇ ਨੇ। ਹਾਂ, ਬਿਹਤਰ ਬਹੁਤ ਬੈਠੇ ਨੇ,
0: ਇੱਕ ਦੂਜੇ ਨੂੰ ਬਿਹਤਰ ਸਮਝਣਾ।
1: ਇੱਕ ਹੁਣ ਮੈਂ ਕਹਿ ਦਵਾਂ ਵੀ ਪ੍ਰਭ ਜੀ ਤੁਹਾਡਾ ਤਾਂ ਵਧੀਆ ਰੇਡੀਓ ਸ਼ੋਅ ਆ, ਹੈ ਨਾ, ਤਾਂ ਉਹ ਚੱਕਰ ਪੈਂਦਾ। ਅਤੇ ਅੱਜ ਦੀ ਕਹਾਣੀ ਉਹਦੇ 'ਤੇ ਹੀ ਟੁੱਕਦੀ ਆ
0: ਜੀ। ਹਾਂ ਜੀ ਜੀ।
1: ਅਤੇ ਇੱਕ ਪਿੰਡ ਦੇ ਵਿੱਚ ਨਾ ਇੱਕ ਵਾਰ ਇੱਕ ਭਿਖਾਰੀ ਸਾਰਾ ਦਿਨ ਧੁੱਪੇ ਭੀਖ ਮੰਗਦਾ ਮੰਗਦਾ ਨਾ, ਧੁੱਪੇ ਸੜਦਾ ਹੋਇਆ ਇੱਕ ਕੋਠੀ ਦੇ ਬਾਹਰ ਪਹੁੰਚਦਾ। ਕੋਠੀ ਦਾ ਅੱਧਾ ਖੁੱਲ੍ਹਾ ਹੋਇਆ ਬੂਹਾ ਜਦੋਂ ਉਹਦੇ 'ਚੋਂ ਨਿਗਾਹ ਮਾਰਦਾ ਨਾ, ਤਾਂ ਉਹਨੂੰ ਦਾਣਿਆਂ ਦਾ ਨਾ ਵੱਡਾ ਸਾਰਾ ਢੇਰ ਦਿਖਦਾ। ਅਤੇ ਜਿਗਰਾ ਜਿਹਾ ਕਰਕੇ ਜਦੋਂ ਉਹ ਕਹਿੰਦਾ, ਖੈਰ ਪਾਓ ਭਾਈ, ਭਿਖਾਰੀ ਨੂੰ ਕੋਈ ਦਾਤ ਹੀ ਦੇ ਦਿਓ, ਕੋਈ ਲੀੜਾ ਲੱਤਾ ਆਟਾ ਕੋਈ ਦਾਣਾ ਪਾ ਦਿਓ। ਤਾਂ ਅੰਦਰ ਮੰਜੇ 'ਤੇ ਬੈਠਾ ਜ਼ਿਮੀਦਾਰ ਜਦੋਂ ਇਹ ਆਵਾਜ਼ ਸੁਣਦਾ ਨਾ, ਉਹ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਭਾਗਵਾਨ ਨੇ ਬਾਹਰ ਕੋਈ ਲੋੜਵੰਦ ਆਇਆ, ਇਹਨਾਂ ਨੂੰ ਦਾਣਿਆਂ ਦੀ ਢੇਰੀ 'ਚੋਂ ਨਾ ਇੱਕ ਥਾਲ ਭਰ ਕੇ ਦਾਣਿਆਂ ਦਾ ਪਾ ਦੇ। ਸਵਾਣੀ ਉਹਦੀ ਬਹੁਤ ਸਿਆਣੀ ਹੁੰਦੀ ਹੈ, ਉੱਦਾਂ ਹੀ ਕਰਦੀ ਹੈ, ਥਾਲ ਭਰ ਕੇ ਦਾਣਿਆਂ ਦਾ ਜਾ ਕੇ ਭਿਖਾਰੀ ਦੀ ਝੋਲੀ ਪਾ ਦਿੰਦੀ ਹੈ ਅਤੇ ਖੈਰ ਮੰਗਦੀ ਹੈ। ਭਿਖਾਰੀ ਜਦੋਂ ਝੋਲੇ ਦੇ ਵਿੱਚ ਦਾਣੇ ਪਵਾ ਕੇ ਨਾ ਵਾਪਸ ਮੁੜਨ ਲੱਗਦਾ, ਤਾਂ ਆਪਣੇ ਖਿਆਲਾਂ ਦੇ ਵਿੱਚ ਸੋਚਣ ਪੈ ਜਾਂਦਾ, ਕਿਤੇ ਨਾ ਕਿਤੇ ਰੱਬ ਨੂੰ ਇੱਕ ਲਾਂਬਾ ਵੀ ਦਿੰਦਾ ਵੀ ਰੱਬਾ ਦੇਖ ਇਹਨਾਂ ਦੀ ਕਿਸਮਤ ਕਿੰਨੀ ਚੰਗੀ, ਇਹ ਵੀ ਤੇਰੇ ਬੰਦੇ ਨੇ, ਪਰ ਇਹਨਾਂ ਨੂੰ ਮੇਰੇ ਵਾਂਗੂ ਸਾਰਾ ਦਿਨ ਧੁੱਪੇ ਸੜਨਾ ਨਹੀਂ ਪੈਂਦਾ, ਦਾਣੇ ਮੰਗਣੇ ਨਹੀਂ ਪੈਂਦੇ। ਇਹ ਜਦੋਂ ਜੀ ਚਾਹੁਣ ਇਹਨਾਂ ਕੋਲ ਆਪਣੀਆਂ ਜ਼ਮੀਨਾਂ ਨੇ, ਉਹਨਾਂ ਦੇ ਵਿੱਚ ਇਹ ਖੇਤੀ ਕਰ ਸਕਦੇ ਨੇ, ਆਪਣੇ ਦਾਣੇ ਉਗਾ ਸਕਦੇ ਨੇ, ਅਤੇ ਮੈਨੂੰ ਦੂਜੇ ਪਾਸੇ ਸਾਰਾ ਦਿਨ ਭਟਕਣਾ ਪੈਂਦਾ, ਮੰਗਣਾ ਪੈਂਦਾ, ਦਰ ਦਰ ਠੋਕਰਾਂ ਖਾਣੀਆਂ ਪੈਂਦੀਆਂ। ਅਤੇ ਇਹ ਕਰਦਾ ਕਰਦਾ ਆਪਣੇ ਰਾਹੀਂ ਪੈ ਜਾਂਦਾ। ਚਲੋ ਅਗਲੀ ਸਵੇਰ ਆਉਂਦੀ ਆ, ਉਹ ਦਾਣਿਆਂ ਦਾ ਜਿਹੜਾ ਢੇਰ ਟਰਾਲੀ 'ਚ ਲੱਦਦਾ, ਤੇ ਉਹ ਮੰਡੀ 'ਚ ਵੇਚਣ ਜਾਂਦਾ। ਜਦੋਂ ਮੰਡੀ 'ਚ ਵੇਚਣ ਜਾਂਦਾ ਤੇ ਬਹੁਤ ਸਾਰੇ ਉਹਦੇ ਮਨ 'ਚ ਖਿਆਲ ਆਉਂਦੇ ਵੀ ਅੱਜ ਤਾਂ ਕਮਾਈ ਕਰੂੰਗਾ, ਚਾਰ ਪੈਸੇ ਬਚਾਊਂਗਾ, ਲੀੜਾ ਲੱਤਾ ਜਾਂ ਹੋਰ ਘਰ ਦੇ ਕਈ ਖਰਚੇ ਨੇ ਉਹ ਪੂਰੇ ਹੋ ਜਾਣਗੇ। ਅਤੇ ਜਦੋਂ ਉਹ ਮੰਡੀ 'ਚ ਪਹੁੰਚਦਾ, ਸੇਠ ਕੋਲ ਆਪਣੇ ਦਾਣਿਆਂ ਦਾ ਢੇਰ ਜ਼ਮੀਨ 'ਤੇ ਵਿਛਾਉਂਦਾ ਅਤੇ ਮੁੱਲ ਲਾਉਂਦਾ, ਸੇਠ ਅੱਗੋਂ ਥੋੜ੍ਹਾ ਜਿਹਾ ਅੜਬ ਹੁੰਦਾ। ਸੇਠ ਕੀਮਤ ਸੁਣ ਕੇ ਦਾਣਿਆਂ ਦੀ ਕਹਿੰਦਾ

ਅਗਰੀ ਕਰ ਜਾਂਦਾ, ਸੇਠ ਦੀ ਗੱਲ ਮੰਨ ਲੈਂਦਾ ਅਤੇ ਦਾਣੇ ਅੱਧੇ ਮੁੱਲ 'ਤੇ ਉੱਥੇ ਛੱਡ ਕੇ ਆਪਣੇ ਘਰ ਨੂੰ ਮੁੜਨ ਲੱਗਦਾ। ਅਤੇ ਉਹ ਵੀ ਸੋਚਾਂ ਦੇ ਵਿੱਚ ਕਿਤੇ ਨਾ ਕਿਤੇ ਰੱਬ ਨੂੰ ਲਾਂਭਾ ਦਿੰਦਾ ਕਿ ਰੱਬਾ, ਖੇਤਾਂ ਦੇ ਵਿੱਚ ਮਿਹਨਤ ਮੈਂ ਕੀਤੀ, ਦਿਨ ਰਾਤ ਇੱਕ ਮੈਂ ਕੀਤਾ, ਫਸਲ ਮੈਂ ਉਗਾਈ, ਸਪਰੇਆਂ ਰੇਆਂ ਧਿਆਨ ਮੈਂ ਰੱਖਿਆ ਅਤੇ ਮੁੱਲ ਸੇਠ ਪਾ ਗਿਆ। ਕਿਤੇ ਨਾ ਕਿਤੇ ਸੇਠ ਦੀ ਕਿਸਮਤ ਸ਼ਾਇਦ ਮੇਰੇ ਤੋਂ ਬਹੁਤ ਵਧੀਆ, ਕਿਉਂਕਿ ਸਾਰਾ ਦਿਨ ਉਹ ਕਰਦੇ ਹੀ ਕੀ ਹੈ, ਸਾਰਾ ਦਿਨ ਮੰਡੀ 'ਚ ਬੈਠਾ ਰਹਿੰਦਾ, ਹਿਸਾਬ ਕਿਤਾਬ ਜਿਹਾ ਕਰਦਾ ਰਹਿੰਦਾ ਅਤੇ ਜਿੰਨਾ ਦਿਲ ਕਰਦਾ ਉਨਾ ਮੁੱਲ ਪਾ ਕੇ ਅੱਧ ਭਾਅ 'ਤੇ ਸਾਡੀ ਮਿਹਨਤ ਖਰੀਦ ਲੈਂਦਾ ਅਤੇ ਸ਼ਾਮ ਨੂੰ ਆਪਣਾ ਘਰ ਚਲ ਜਾਂਦਾ। ਉਹ ਵੀ ਰੱਬ ਨੂੰ ਲਾਂਭਾ ਦਿੰਦਾ ਵੀ ਰੱਬਾ, ਜੇ ਕਿਸਮਤ ਦੇਣੀ ਆ ਤਾਂ ਇੱਦਾਂ ਦੀ ਦੇ, ਨਹੀਂ ਤਾਂ ਕੀ ਫਾਇਦਾ। ਚਲੋ ਜੀ, ਜ਼ਿਮੀਂਦਾਰ ਚਲਾ ਜਾਂਦਾ, ਸੇਠ ਵੀ ਸ਼ਾਮ ਨੂੰ ਜਦੋਂ ਮੰਡੀ ਤੋਂ ਘਰ ਜਾਂਦਾ ਤਾਂ ਹਜੇ ਜਾ ਕੇ ਕੁਰਸੀ 'ਤੇ ਬੈਠਾ ਹੀ ਹੁੰਦਾ ਕਿ ਉਹਦੇ ਨੌਕਰ ਦਾ ਫੋਨ ਆ ਜਾਂਦਾ। ਨੌਕਰ ਕਹਿੰਦਾ, ਸੇਠ ਜੀ ਆਪਣੇ ਨਾ ਰੇਡ ਪੈ ਗਈ, ਆਪਣੇ ਨਾ ਛਾਪਾ ਪੈ ਗਿਆ, ਅਫਸਰਾਂ ਦਾ ਸਰਕਾਰੀ ਛਾਪਾ ਪੈ ਗਿਆ ਅਤੇ ਆਪਣੇ ਜਿਹੜੇ ਵੀ ਖਾਤੇ ਸੀ, ਬਹੀ ਖਾਤੇ ਸੀ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਘਪਲਾ ਨਿਕਲਿਆ, ਹੇਰ ਫੇਰ ਨਿਕਲੀ। ਅਤੇ ਜਦੋਂ ਸੇਠ ਇਹ ਗੱਲ ਸੁਣਦਾ ਤਾਂ ਘਬਰਾ ਜਾਂਦਾ। ਅੱਗੋਂ ਨੌਕਰ ਕਹਿੰਦਾ, ਜੇ ਤੁਹਾਡੀ ਕਿਤੇ ਸਰਕਾਰੀ ਦਰਬਾਰੇ ਕੋਈ ਪਹੁੰਚ ਹੈ ਤਾਂ ਫੋਨ ਲਾਓ ਅਤੇ ਇਹ ਤੋਂ ਛੁਟਕਾਰਾ ਪਾਈ। ਸੇਠ ਘਬਰਾਇਆ ਹੋਇਆ, ਜਿੰਨੇ ਵੀ ਉਹਦੇ ਸੰਬੰਧੀ ਹੁੰਦੇ ਸਾਰਿਆਂ ਨੂੰ ਫੋਨ ਲਾਉਂਦਾ ਅਤੇ ਹੱਲ ਕੱਢਣ ਦੀ ਕੋਸ਼ਿਸ਼ ਕਰਦਾ ਅਤੇ ਕਿਤੇ ਨਾ ਕਿਤੇ ਮੂਹਰੋਂ ਪੈਸਿਆਂ ਦੀ ਮੰਗ ਹੋ ਜਾਂਦੀ ਕਿ ਜੀ ਇੰਨੇ ਪੈਸੇ ਲੱਗਣਗੇ ਤਾਂ ਤੇਰਾ ਖਹਿੜਾ ਛੁੱਟੂ। ਸੇਠ ਜਦੋਂ ਇਹ ਗੱਲ ਸੁਣਦਾ ਵੀ ਇੰਨੇ ਪੈਸੇ, ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ। ਜਦੋਂ ਸੇਠ ਨੁਕਸਾਨ ਬਾਰੇ ਸੋਚਦਾ ਤਾਂ ਉਹਨੂੰ ਨਾ ਦਿਲ ਦਾ ਦੌਰਾ ਪੈ ਜਾਂਦਾ। ਜਦੋਂ ਉਹਨੂੰ ਹਸਪਤਾਲ ਲਿਜਾਇਆ ਜਾਂਦਾ, ਉੱਥੇ ਡਾਕਟਰ ਉਹਦਾ ਇਲਾਜ ਕਰਦੇ ਨੇ ਅਤੇ ਸੇਠ ਇਹੀ ਸੋਚਦਾ ਰਹਿੰਦਾ ਵੀ ਯਾਰ ਮੇਰਾ ਇੰਨਾ ਨੁਕਸਾਨ ਹੋ ਗਿਆ, ਮੇਰਾ ਇੰਨਾ ਘਾਟਾ ਪੈ ਗਿਆ, ਮੇਰਾ ਕੰਮ ਧੰਦਾ ਸਾਰਾ ਠੱਪ ਹੋ ਗਿਆ। ਅਤੇ ਜਦੋਂ ਦੋ ਦਿਨਾਂ ਬਾਅਦ ਨਾ ਸੇਠ ਹਸਪਤਾਲ ਨੂੰ ਛੁੱਟੀ ਲੈ ਕੇ ਘਰ ਆਉਂਦਾ, ਵਿਹੜੇ 'ਚ ਬੈਠਾ ਹੁੰਦਾ, ਸਿਹਤ ਹੁਣ ਪਹਿਲਾਂ ਵਰਗੀ ਨਹੀਂ ਰਹੀ ਕਿਉਂਕਿ ਦਵਾਈਆਂ ਗਲ ਜੋ ਪੈ ਗਈਆਂ ਸੀ। ਦਵਾ ਦਾਰੂ ਤੋਂ ਬਿਨਾਂ ਉਹਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਅਗਲੀ ਸਵੇਰ ਨਹੀਂ ਦੇਖ ਪਾਣੀ। ਹਲੇ ਵਿਹੜੇ ਦੇ ਵਿੱਚ ਬੈਠਾ ਇਹੀ ਵਿਚਾਰ ਕਰੀ ਜਾਂਦਾ ਕਿ ਕਿੰਨਾ ਨੁਕਸਾਨ ਹੋ ਗਿਆ, ਹੁਣ ਸਾਰਾ ਕੁਛ ਕੀ ਹੋਊਗਾ, ਕੀ ਕਰੂੰਗਾ, ਕਿ ਉਹਦੇ ਕੰਨਾਂ 'ਚ ਇੱਕ ਆਵਾਜ਼ ਪੈਂਦੀ, ਅੱਲਾ ਦੇ ਬੰਦੇ ਉਹ ਕੁਝ ਪਾ ਦਿਓ ਭਾਈ, ਕੋਈ ਖੈਰ ਪਾ ਦਿਓ, ਕੋਈ ਦਾਣਾ, ਕੋਈ ਆਟਾ, ਕੁਝ ਪਾ ਦਿਓ ਭਾਈ। ਸੇਠ ਜਦੋਂ ਇਹ ਆਵਾਜ਼ ਸੁਣਦਾ ਤਾਂ ਉਹਦੇ ਮਨ 'ਚ ਵੀ ਰੱਬ ਨੂੰ ਇੱਕ ਸ਼ਿਕਵਾ ਜਾਗਦਾ, ਕਹਿੰਦਾ ਕਿ ਰੱਬਾ ਮੇਰੇ ਨਾਲੋਂ ਚੰਗਾ ਤਾਂ ਇਹ ਭਿਖਾਰੀ ਆ, ਇਹ ਮੰਗਤਾ ਆ, ਕਿਉਂਕਿ ਇਹਦੇ ਕੋਲ ਸਿਹਤ ਵੀ ਆ, ਇਹ ਸਾਰਾ ਦਿਨ ਤੁਰਿਆ ਫਿਰਦਾ ਚੰਗਾ ਭਲਾ, ਕੋਈ ਬਿਮਾਰੀ ਠਮਾਰੀ ਨਹੀਂ ਅਤੇ ਇਹਦੀ ਕੋਈ ਘਾਟਾ ਨਹੀਂ ਕਿਉਂਕਿ ਇਹਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ, ਇਹਦੀ ਕੋਈ ਲਾਗਤ ਨਹੀਂ, ਇਹਨੂੰ ਇੱਕ ਘਰੋਂ ਦਾਣੇ ਨਾ ਮਿਲ ਤਾਂ ਦੂਜੇ ਘਰੋਂ ਮਿਲ ਜਾਣਗੇ। ਅਤੇ ਆਪਦਾ ਬੇਫਿਕਰਾ ਹੋਇਆ ਸਾਰਾ ਦਿਨ ਫਿਰਦਾ ਰਹਿੰਦਾ, ਮੈਨੂੰ ਇੱਦਾਂ ਦੀ ਕਿਸਮਤ ਕਿਉਂ ਦਿੱਤੀ, ਮੈਂ ਸਾਰਾ ਦਿਨ ਖਪਦਾ, ਜੋੜ ਘਟਾਓ ਕਰਦਾ ਅਤੇ ਮੈਨੂੰ ਏਡਾ ਵੱਡਾ ਘਾਟਾ ਪੈ ਗਿਆ, ਪਰ ਦੂਜੇ ਪਾਸੇ ਮੰਗਤੇ ਨੂੰ ਤਾਂ ਕੋਈ ਗਮ ਹੀ ਨਹੀਂ, ਇਹਨੂੰ ਇੱਕ ਘਰੋਂ ਦਾਣਾ ਨਾ ਮਿਲਿਆ ਦੂਜੇ ਘਰੋਂ ਲੈ ਲਓ। ਅਤੇ ਸੋਚਦਾ ਸੋਚਦਾ

0: ਸੇਠ ਵੀ ਰੱਬ ਨੂੰ ਲਾਂਭਾ ਦਿੰਦਾ ਕਿ ਰੱਬਾ ਮੈਨੂੰ ਕਿਉਂ ਇੱਦਾਂ ਦੀ ਕਿਸਮਤ ਦਿੱਤੀ। ਸੋ ਇਸ ਕਹਾਣੀ ਚੋਂ ਮੁੱਕਦੀ ਗੱਲ ਇਹ ਹੈ ਕਿ ਆਪਣਾ ਜਿਹੜਾ ਇਨਸਾਨੀਅਤ ਸੋਚਣੀ ਆ ਨਾ, ਉਹ ਇੱਦਾਂ ਦੀ ਹੋ ਗਈ ਆ ਕਿ ਆਪਾਂ ਨੂੰ ਲੱਗਦਾ ਕਿ ਸਾਹਮਣੇ ਵਾਲਾ ਬੰਦਾ ਸ਼ਾਇਦ ਉਹਦੀ ਕਿਸਮਤ ਵਧੀਆ।
1: ਕਹਾਣੀ ਚੋਂ ਇੱਕ ਗੱਲ ਤਾਂ ਬੜੀ ਸਪਸ਼ਟ ਆ ਕਿ ਜਿਸ ਹਾਲ ਦੇ ਵਿੱਚ ਵੀ ਅਸੀਂ ਹੈਗੇ ਹਾਂ, ਜਿੱਥੇ ਵੀ ਸਾਨੂੰ ਕੁਦਰਤ ਨੇ ਰੱਖਿਆ ਉਹਦੇ ਵਿੱਚ ਸਾਨੂੰ ਸ਼ੁਕਰ ਕਰਨਾ ਚਾਹੀਦਾ।
0: ਬਿਲਕੁਲ,
1: ਨਾ ਕਿ ਇਹ ਸੋਚਣਾ ਚਾਹੀਦਾ ਕਿ ਯਾਰ ਫਲਾਣੀ ਦੀ ਕਿਸਮਤ ਬੜੀ ਚੰਗੀ ਆ। ਸੋ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਅਸੀਂ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਰਹੇ ਹਾਂ ਕਿ ਸ਼ੁਕਰ, ਗ੍ਰੈਟੀਟਿਊਡ, ਸ਼ੁਕਰ ਕਰਨਾ ਨਾ ਛੱਡੀਏ। ਅਸੀਂ ਸਾਹ ਵੀ ਲੈਂਦੇ ਹਾਂ ਨਾ ਤਾਂ ਸ਼ੁਕਰ ਕਰੀਏ। ਕਈਆਂ ਨੂੰ ਇਹ ਸਾਹ ਵੀ ਨਸੀਬ ਨਹੀਂ, ਵੈਂਟੀਲੇਟਰਾਂ 'ਤੇ ਪੈ ਕੇ ਮੁੱਲ ਦੇ ਸਾਹ ਲੈ ਰਹੇ ਆ। ਅਸੀਂ ਸਵੇਰੇ ਉੱਠਦੇ ਹਾਂ ਤਾਂ ਸ਼ੁਕਰ ਕਰੀਏ ਕਿ ਅਸੀਂ ਸ਼ੁਕਰ ਸਿਰਫ ਪੈਸੇ ਮਿਲਣ 'ਤੇ ਕਰਨਾ ਜਾਂ ਨੌਕਰੀ ਮਿਲਣ 'ਤੇ ਕਰਨਾ, ਵਿਆਹ ਹੋਣ 'ਤੇ ਕਰਨਾ, ਮੁੰਡਾ ਘਰੇ ਪੈਦਾ ਹੋਵੇ ਤਾਂ ਉਸ 'ਤੇ ਕਰਨਾ, ਮੁੰਡੇ ਦਾ ਵਿਆਹ ਹੋਵੇ ਤਾਂ ਉਦੋਂ ਹੀ ਸ਼ੁਕਰ ਕਰਨਾ। ਸ਼ੁਕਰ ਸਿਰਫ ਚੀਜ਼ਾਂ 'ਤੇ ਰਹਿ ਗਿਆ ਕਿ ਅਸੀਂ ਆਪਣੇ ਹਾਲਾਤਾਂ 'ਤੇ ਸ਼ੁਕਰ ਨਹੀਂ ਕਰ ਸਕਦੇ। ਜਿਸ ਹਾਲ ਦੇ ਵਿੱਚ ਵੀ ਕੁਦਰਤ ਨੇ ਸਾਨੂੰ ਰੱਖਿਆ, ਅਕਾਲ ਪੁਰਖ ਨੇ ਸਾਨੂੰ ਰੱਖਿਆ, ਕਿ ਅਸੀਂ ਉਸ ਹਾਲਾਤ 'ਤੇ ਸ਼ੁਕਰ ਨਹੀਂ ਕਰ ਸਕਦੇ। ਸਾਡੇ ਸਾਹ ਲੈਣ 'ਤੇ, ਸਾਡੇ ਗੱਲਾਂ ਕਰਨ 'ਤੇ, ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿ ਅਸੀਂ ਇਸ ਚੀਜ਼ 'ਤੇ ਸ਼ੁਕਰ ਨਹੀਂ ਕਰ ਸਕਦੇ? ਕਰ ਸਕਦੇ ਹਾਂ।
0: ਬਿਲਕੁਲ,
1: ਬਹੁਤ ਲੋਕ ਆ ਜਿਹੜੇ ਬੋਲ ਨਹੀਂ ਪਾਉਂਦੇ, ਬੜੇ ਲੋਕ ਆ ਜਿਹੜੇ ਸੁਣ ਨਹੀਂ ਪਾਉਂਦੇ, ਬੜੇ ਲੋਕ ਆ ਜਿਹੜੇ ਤੁਰ ਨਹੀਂ ਪਾਉਂਦੇ, ਬੜੇ ਲੋਕ ਆ ਜਿਹੜੇ ਇਹਨਾਂ ਸਭ 'ਚੋਂ ਕੁਛ ਵੀ ਨਹੀਂ ਕਰ ਪਾਉਂਦੇ, ਮੰਜੇ 'ਤੇ ਪਏ ਆ। ਸ਼ੁਕਰ ਕਰਨਾ ਸਿੱਖੀਏ ਅਤੇ ਬਾਕੀ ਸਾਰੀਆਂ ਚੀਜ਼ਾਂ ਆਪਣੇ ਆਪ ਆ ਜਾਣੀਆਂ। ਸ਼ੁਕਰ ਕਹਾਣੀ ਮੈਂ ਵੀ ਬੜੇ ਪਿਆਰ ਨਾਲ ਸੁਣ ਰਿਹਾ ਸੀ। ਮੈਨੂੰ ਸਿਰਫ ਇਹ 'ਚੋਂ ਸ਼ੁਕਰ ਹੀ ਲੱਭਿਆ ਕਿ ਜੇ ਅਸੀਂ ਸ਼ੁਕਰ ਹੀ ਕਰਨ ਲੱਗ ਜਾਈਏ ਨਾ, ਤਾਂ ਮੈਨੂੰ ਲੱਗਦਾ ਕਿ ਉਹ ਕੁਦਰਤ, ਉਹ ਦੇਣ ਵਾਲਾ ਅਕਾਲ ਪੁਰਖ, ਉਹ ਵੀ ਸਮਝੂਗਾ ਕਿ ਹਾਂ ਯਾਰ ਇਹ ਬੰਦਾ ਥੈਂਕਫੁੱਲ ਆ, ਗ੍ਰੇਟਫੁੱਲ ਆ, ਇਹ ਬੰਦਾ ਮਤਲਬ ਹੀ ਨਹੀਂ ਆ।
0: ਬਿਲਕੁਲ,
1: ਇਹ ਸਿਰਫ ਲੋੜ ਪੈਣ 'ਤੇ ਯਾਦ ਨਹੀਂ ਕਰਦਾ, ਹਰ ਹਾਲ 'ਚ। ਇਹੀ ਤਾਂ ਸਾਨੂੰ ਸਾਡਾ ਬਾਬਾ ਨਾਨਕ ਦੱਸ ਕੇ ਗਿਆ ਨਾ, ਹਰ ਹਾਲ 'ਚ ਸਰਬੱਤ ਦੇ ਭਲੇ 'ਚ ਅਰਦਾਸ ਅਤੇ ਹਰ ਹਾਲ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣਾ, ਸ਼ੁਕਰਗੁਜ਼ਾਰ ਰਹਿਣਾ, ਭਾਣੇ ਦੇ ਵਿੱਚ ਰਹਿਣਾ।
0: ਬਿਲਕੁਲ।
1: ਸੋ 905-673-3337, 905-673-3337, 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਉਣੇ ਹਾਂ। 905-673-3337 ਸਟੂਡੀਓ ਦਾ ਇੱਕ ਨੰਬਰ। ਉਮੀਦ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਮੈਨੂੰ ਤਾਂ ਸੱਚੀਓਂ ਸੋਚੀ ਪਾਇਆ ਇਸ ਕਹਾਣੀ ਨੇ। ਸੋ 905-673-3337 ਸਟੂਡੀਓ ਦਾ ਇੱਕ ਨੰਬਰ, ਜੇ ਤੁਹਾਨੂੰ ਇਸ ਕਹਾਣੀ ਦੇ ਵਿੱਚ ਕੁਛ ਲੱਗਿਆ ਕਿ ਹਾਂ ਵਾਕਿਆ ਹੀ ਸਾਨੂੰ ਸ਼ੁਕਰ ਕਰਨਾ ਚਾਹੀਦਾ, ਨਾ ਕਿ ਇੱਕ ਦੂਜੇ ਦੀ ਲਾਈਫ ਸਟਾਈਲ ਨੂੰ ਕਹਿਣਾ ਚਾਹੀਦਾ ਕਿ ਹਾਂ ਯਾਰ ਇਹ ਇਨਸਾਨ ਵਰਗੀ ਜ਼ਿੰਦਗੀ ਹੋਣੀ ਚਾਹੀਦੀ ਹੈ, ਇਹਦੀ ਲਾਈਫ ਬਿਹਤਰ ਆ। ਜਿੱਥੇ ਵੀ ਤੁਹਾਨੂੰ ਕੁਦਰਤ ਨੇ, ਅਕਾਲ ਪੁਰਖ ਨੇ ਰੱਖਿਆ ਨਾ, ਉਹਦੇ ਪਿੱਛੇ ਇੱਕ ਮਕਸਦ ਆ, ਰੀਜ਼ਨ ਆ। ਸੋ 905-673-3337 ਜਿਹੜੇ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ।
2: ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। All State Insurance, tuhadi suraksha, tuhadi bachat।
3: Brampton valiyo, hun mehenge perfume te $400-500 loan di bilkul load nahi।
2: Royal Perfumes ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ, ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 4373150701।
3: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
5: 647-706-6640-647-706-6640।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ, 905-805-3000। ਡ੍ਰੀਮ ਹੋਮ ਅਪਲਾਈਂਸਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਸ। ਸੋ ਬਿਲਕੁਲ ਜੀ, 905-673-3337। ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਬੜੀ ਵਧੀਆ ਨਿਊਜ਼ ਦਈਏ, ਖਾਸ ਕਰਕੇ ਗੁਮਨਾਮ ਤੇਰੇ ਵਾਸਤੇ ਵੀ ਆ ਬਈ, ਤੈਨੂੰ ਲਿਖਣ ਦਾ ਵੀ ਸ਼ੌਂਕ ਆ, ਬੋਲਣ ਦਾ ਵੀ ਸ਼ੌਂਕ ਆ, ਤੂੰ ਕਵੀ ਆ।
0: ਹਾਂਜੀ,
1: ਇਹ ਕਵੀਆਂ ਵਾਸਤੇ ਇੱਕ ਬੜੀ ਵਧੀਆ ਖੁਸ਼ਖਬਰੀ ਆ, ਜਿੰਨੇ ਵੀ ਰੇਡੀਓ ਪ੍ਰੋਗਰਾਮ ਉਡਾਨ ਨੂੰ ਇਸ ਟਾਈਮ ਸੁਣ ਰਹੇ ਆ, ਪੰਜਾਬੀ ਸਾਹਿਤ ਅਤੇ ਸਮਾਜ ਦੇ ਵਿੱਚ ਔਰਤ ਦਾ ਕੀ ਅਕਸ ਆ, ਇਸ 'ਤੇ ਨਾ ਇੱਕ ਕਾਨਫਰੰਸ ਹੋ ਰਹੀ ਆ, 7ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ। ਔਰ ਹਮੇਸ਼ਾ ਦੀ ਤਰ੍ਹਾਂ ਇਹ ਸਿਰਫ ਡਾਕਟਰ ਦਰਬੀਰ ਸਿੰਘ ਕਥੂਰੀਆ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਕਰ ਕਲਮਾਂ ਦੇ ਜ਼ਰੀਏ ਹੀ ਹੋ ਰਹੀ ਹੈ, ਕਿਉਂਕਿ ਇੱਦਾਂ ਦੇ ਜਿਹੜੇ ਵਧੀਆ ਉਪਰਾਲੇ ਆ ਨਾ, ਉਹ ਡਾਕਟਰ ਦਲਬੀਰ ਸਿੰਘ ਕਥੂਰੀਆ ਉਹਨਾਂ ਦੇ ਹਿੱਸੇ ਆਏ ਆ। ਸੋ 7ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿਸ਼ਵ ਪੰਜਾਬੀ ਭਵਨ 114 ਕੈਂਡੀਡੇਟ ਸਾਊਥ 'ਤੇ ਹੋਣ ਜਾ ਰਹੀ ਆ। ਜਿੰਨੇ ਵੀ ਲੇਖਕ, ਕਹਾਣੀਕਾਰ, ਕਵਿਤਾ, ਜਿੰਨੇ ਵੀ ਲਿਖਾਰੀ ਆ, ਲਿਖਦੇ ਆ, ਪੰਜਾਬੀ ਮੀਡੀਆ, ਪੰਜਾਬੀ ਗਾਇਕ, ਰੰਗਮੰਚ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਰੋਤੇ ਆ, ਜਿੰਨੇ ਵੀ ਸਾਡੇ ਭੈਣ ਭਰਾ ਲਿਖਣ ਦਾ, ਗਾਉਣ ਦਾ, ਪੜ੍ਹਨ ਦਾ ਸ਼ੌਂਕ ਰੱਖਦੇ ਆ, ਜ਼ਰੂਰ ਪਹੁੰਚਿਓ। 2 ਅਕਤੂਬਰ ਤੋਂ ਲੈ ਕੇ 4 ਅਕਤੂਬਰ ਤੱਕ ਇਹ ਕਾਨਫਰੰਸ ਚੱਲਣੀ ਆ, 2, 3, 4। ਸੋ ਤੁਸੀਂ 114 ਕੈਨੇਡੀ ਰੋਡ ਸਾਊਥ ਪਹੁੰਚਣਾ ਆ, ਅਤੇ 3 ਦਿਨ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਇਸ ਪੰਜਾਬੀ ਸਾਹਿਤ ਅਤੇ ਸਮਾਜ ਦੇ ਵਿੱਚ ਔਰਤ ਦੇ ਅਕਸ ਦਾ ਜਿਹੜਾ ਮੇਨ ਕੰਸੈਪਟ ਆ, ਪਰ ਇੱਥੇ ਤੁਸੀਂ ਆਪਣੀਆਂ ਕਵਿਤਾਵਾਂ ਸੁਣਾਉਣੀਆਂ, ਤੁਸੀਂ ਆਪਣੀਆਂ ਲੇਖਕ, ਜਿਨ ਤੁਸੀਂ ਲੇਖਕ ਹੋ ਵਧੀਆ, ਤੁਸੀਂ ਆਪਣੀਆਂ ਲਿਖਤਾਂ ਨੂੰ ਬੋਲਣਾ, ਤੁਸੀਂ ਡਾਕਟਰ ਦਲਬੀਰ ਸਿੰਘ ਕਥੂਰੀਆ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਡਾਕਟਰ ਦਰਸ਼ਨਦੀਪ ਸਿੰਘ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ, 416-474-1313। ਡਾਕਟਰ ਦਲਬੀਰ ਕਥੂਰੀਆ ਜੀ, 416-474-1313, ਜਾਂ ਤੁਸੀਂ ਡਾਕਟਰ ਦਰਸ਼ਨਦੀਪ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ, 437-243-3091। ਅਤੇ ਜ਼ਰੂਰ ਪਹੁੰਚਿਓ, ਅਸੀਂ ਵੀ ਪਹੁੰਚਾਂਗੇ, ਅਤੇ ਗੁਮਨਾਮ ਤੂੰ ਵੀ ਪਹੁੰਚਿਓ ਬਾਈ, ਤੁਸੀਂ ਵੀ ਮਾਫ ਕਰਨਾ ਪਹੁੰਚਿਓ, ਅਤੇ ਆਪਣੀਆਂ ਖੂਬਸੂਰਤ ਲਿਖਤਾਂ ਜਿਹੜੀਆਂ ਤੁਸੀਂ ਸਾਨੂੰ ਸੁਣਾਉਂਦੇ ਹੋ, ਤੁਸੀਂ ਵੀ ਸੁਣਾਇਓ।
0: ਮੈਂ ਤਾਂ ਜ਼ਰੂਰ ਜਾਊਂਗਾ ਜੀ, ਮੈਨੂੰ ਤਾਂ ਬਹੁਤ ਖੁਸ਼ੀ ਵੀ ਹੋ ਰਹੀ ਹੈ ਸੁਣ ਕੇ।
1: ਸੋ ਬਿਲਕੁਲ ਜੀ, 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਨਾਲ ਦੀ ਨਾਲ ਕੁਲਦੀਪ ਜੀ ਜੁੜ ਚੁੱਕੇ ਨੇ, ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਕੀ ਹਾਲ ਚਾਲ?
6: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ।
1: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
6: ਜੀ ਗੈਵੀ ਸਿੰਘ ਨੇ ਫਿਰ ਵੱਟ ਕੱਢਤੀ ਜੀ ਅੱਜ, ਹੈ
0: ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
6: ਬਾਕੀ ਸੰਧੂ ਸਾਹਿਬ ਮੈਂ ਕਹਿਣਾ ਚਾਹੂੰਗਾ ਵੀ ਕਹਾਣੀ ਤੇ ਵੀ ਆਪਾਂ ਸ਼ਿਕਵੀ ਸ਼ਿਕਾਇਤਾਂ ਚੱਲੀ ਜਾਂਦੇ ਆ, ਆਪਾਂ ਸ਼ਿਕਵਾ ਕਰ ਲੈਂਦੇ ਆ, ਵੇਖੋ ਉਹ ਨੀ ਮਤਲਬ ਗੁੱਸਾ ਕਰਦਾ ਹੈ ਨਾ, ਉਹ ਆਪਣੀ ਨਿਗਾਹ ਰਹਿਮਤ ਤੇ ਰੱਖੀ ਰੱਖਦਾ ਜੀ, ਆਪਾਂ ਨੂੰ ਦਿਸਦਾ ਨੀ ਆ ਸਮਾਂ ਪਾ ਕੇ ਕਿਸੇ ਤਰੀਕੇ ਜਾਂ ਅੱਜ ਹੀ ਨਵੀਂ ਜੀ ਦੱਸ ਰਹੇ ਜਹਾਜ਼ ਦੇ ਵਿੱਚ ਜਿਵੇਂ ਉਹ ਹੋਇਆ ਮਸਲਾ ਹੈ ਨਾ,
1: ਰੱਖ ਲੈਣਾ ਆ ਜਦੋਂ ਇਹ ਸਭ ਉਹ ਆਪਾਂ ਜਿਵੇਂ ਕਹਿੰਦੇ ਨਾ ਕਿ ਉਹਦੀ ਮਰਜ਼ੀ ਤੋਂ ਬਿਨਾਂ ਪਤਾ ਨੀ ਚੱਲਦਾ,
6: ਉਹਦੀ ਮਰਜ਼ੀ ਤੋਂ ਬਿਨਾਂ ਜਾਂਦਾ, ਪਰ ਆਪਾਂ ਇਹ ਚੀਜ਼ ਨਾ ਇਹ ਭੁੱਲ ਕੇ ਫਿਰ ਜਿਵੇਂ ਆਪਣੇ ਤਰੀਕੇ ਚ
1: ਮੈਸੇਜ ਦੇ ਰਹੇ ਸੀਗੇ 7ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਬਾਰੇ ਜਿਹੜੀ ਗੱਲਬਾਤ ਕਰ ਰਹੇ ਸੀਗੇ, ਅਸੀਂ ਉਹਦੇ ਬਾਰੇ ਹੋਰ ਡਿਟੇਲ ਦੇ ਵਿੱਚ ਬੜੇ ਰਿਸਪੈਕਟਡ ਸਾਡੇ ਡਾਕਟਰ ਦਲਬੀਰ ਸਿੰਘ ਕਥੂਰੀਆ ਸੁਣਦੇ ਵੀ ਆ, ਸਿੱਖਦੇ ਵੀ ਆ ਇਹਨਾਂ ਤੋਂ, ਔਰ ਪੰਜਾਬੀ ਮਾਂ ਬੋਲੀ ਦੀ ਜਿਸ ਕਦਰ ਇਹ ਸੇਵਾ ਕਰ ਰਹੇ ਆ, ਅਸੀਂ ਸੱਚੀਓ ਸਾਨੂੰ ਬਹੁਤ ਮਾਣ ਹੁੰਦਾ ਆ ਕਿ ਡਾਕਟਰ ਸਾਹਿਬ ਜਿਹੜੀ ਸੇਵਾ ਨਿਭਾ ਰਹੇ ਆ, ਇਹ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਸੋ ਬੜਾ ਜੇਰਾ ਬੜਾ ਵਕਤ ਚਾਹੀਦਾ, ਅੱਜ ਕੱਲ੍ਹ ਤਾਂ ਸਾਡੇ ਕੋਲ ਟਾਈਮ ਹੀ ਨਹੀਂ ਹੈ ਕਿਸੇ ਨੂੰ ਕਿਸੇ ਬਾਰੇ ਗੱਲ ਕਰਨ ਦਾ, ਅਤੇ ਜਿਹੜੇ ਇਹ ਪੰਜਾਬੀ ਮਾਂ ਬੋਲੀ ਦਾ ਜਿਹੜਾ ਇਹਨਾਂ ਨੇ ਬੀੜਾ ਚੁੱਕਿਆ ਹੋਇਆ ਇੱਕ ਇੱਕ ਲੈਵਲ 'ਤੇ ਲਿਜਾਣ ਦੇ ਲਈ, ਉਹਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਤੁਹਾਡੇ, ਅਤੇ ਸਵਾਗਤ ਹੈ ਤੁਹਾਡੇ ਆਪਣੇ ਹੀ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਜੀ?
6: ਬਹੁਤ ਮਿਹਰਬਾਨੀ ਪ੍ਰਭ ਸੰਧੂ ਜੀ, ਉਡਾਨ ਪ੍ਰੋਮਿਸ ਦੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਦਲਵੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ, ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ,
1: ਵਾਹਿਗੁਰੂ ਜੀ ਕੀ ਫਤਿਹ ਜੀ।
6: ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਾਦ ਕਰਨਾ ਚਾਹਾਂਗਾ ਤੁਹਾਡਾ ਕਿ ਤੁਸੀਂ ਚਾਹੇ ਜਿੰਨਾ ਕੁ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਂ ਸੁਣਦਾ ਤੁਹਾਡਾ ਪ੍ਰੋਗਰਾਮ ਰੋਜ਼, ਆਪ ਬਿਨਾਂ ਨਾਗਾ ਕਦੀ ਭਾਵੇਂ ਨਾਗਾ ਪੈ ਜਾਵੇ, ਔਰ ਜਿੰਨਾ ਤੁਸੀਂ ਮਾਂ ਬੋਲੀ ਪੰਜਾਬੀ ਦੇ ਹੱਕ ਦੇ ਵਿੱਚ ਗੱਲ ਕਰਦੇ ਹੋ ਜਾਂ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦੇ ਹੋ ਦਿਲੋਂ, ਤੁਸੀਂ ਮਾਂ ਬੋਲੀ ਦੇ ਸੱਚੇ ਸਪੂਤ ਹੋ। ਮਾਂ ਬੋਲੀ ਪੰਜਾਬੀ ਦੀ ਸੇਵਾ ਹੀ ਤੁਸੀਂ ਗੱਲ ਕੀਤੀ, ਸੇਵਾ ਤੇ ਮੇਰੇ ਖਿਆਲ ਮੈਂ ਕਹਿਣਾ ਹੁੰਦਾ ਕਿ ਸੇਵਾ ਤਾਂ ਅਸੀਂ ਕਰ ਹੀ ਨੀ ਸਕਦੇ, ਮਾਂ ਬੋਲੀ ਪੰਜਾਬੀ ਸਾਡੀ ਸੇਵਾ ਕਰਦੀ ਹੈ। ਅੱਜ ਮੈਂ ਤੁਹਾਡੇ ਨਾਲ ਜੇ ਗੱਲ ਵੀ ਕਰ ਰਿਹਾ ਤੇ ਮਾਂ ਬੋਲੀ ਪੰਜਾਬੀ ਦੇ ਕਰਕੇ ਹੀ ਕਰ ਰਿਹਾ।
1: ਵਾਹ, ਬਹੁਤ ਖੂਬ ਜੀ।
6: ਅਸੀਂ ਉਹਦਾ ਥੋੜਾ ਬਹੁਤਾ ਕਰਜ਼ ਉਤਾਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮਾਂ ਬੋਲੀ ਪੰਜਾਬੀ ਥੋੜਾ ਬਹੁਤਾ ਕਰਜ਼ ਉਤਾਰੀਏ, ਕਿਉਂਕਿ ਸਾਡੀ ਬਹੁਤ ਸੇਵਾ ਕੀਤੀ ਉਹਨੇ, ਅਸੀਂ ਆਪਣਾ ਨਾਮ ਬਣਾਇਆ, ਨਾਮ ਨਾ ਬਣਾਇਆ, ਕੰਮ ਕੀਤੇ, ਉਹ ਵੀ ਮਾਂ ਬੋਲੀ ਪੰਜਾਬੀ ਦੇ ਸਿਰ ਤੇ। ਅੱਜ ਤੱਕ ਸਾਨੂੰ ਅੰਗਰੇਜ਼ੀ ਦਾ ਕੱਖਰ ਬੋਲਣ ਦੀ ਲੋੜ ਨੀ ਪਈ, ਕੰਮਾਂ ਬਿਜ਼ਨਸਮੈਨ ਦੇ ਵਿੱਚ ਹੀ ਪੰਜਾਬੀਆਂ ਕੋਲ ਕਮਾਇਆ, ਪੰਜਾਬੀ ਨਾਲ ਹੀ ਸਾਂਝਾਂ ਪਾਈਆਂ, ਪੰਜਾਬ ਦੇ ਵਿੱਚੋਂ ਜੋ ਅਸੀਂ ਲੈ ਕੇ ਆਏ ਉਹੀ ਅੱਗੇ ਵੰਡਿਆ। ਇਸ ਕਰਕੇ ਜਿਹੜਾ ਇਹ ਸਾਡਾ ਮਾੜਾ ਮੋਟਾ ਛੋਟਾ ਕੋਸ਼ਿਸ਼ ਹੈ ਕਿ ਅਸੀਂ ਮਾਂ ਬੋਲੀ ਪੰਜਾਬੀ ਵਾਸਤੇ ਕੁਛ ਨਾ ਕੁਛ ਕਰਜ਼ ਉਤਾਰਨ ਦੀ ਕੋਸ਼ਿਸ਼ ਕਰੀਏ, ਜਿਹੜੀ ਕਾਨਫਰੰਸ ਵੀ ਕਰਾਉਂਦੇ ਆ ਉਹਦੇ ਵਿੱਚ ਮਾਂ ਬੋਲੀ ਪੰਜਾਬੀ ਦੀਆਂ ਗੱਲਾਂ ਹੁੰਦੀਆਂ, ਕੋਸ਼ਿਸ਼ ਕਰਦੇ ਹਾਂ ਕਿ ਮਾਂ ਬੋਲੀ ਪੰਜਾਬੀ ਦਾ ਇਹਦਾ ਪ੍ਰਚਾਰ ਤੇ ਪ੍ਰਸਾਰ ਅਸੀਂ ਕਿਵੇਂ ਕਰਨਾ, ਇਹਨੂੰ ਕਿਵੇਂ ਕਰ ਸਕਦੇ ਹਾਂ, ਵਿਚਾਰ ਵਟਾਂਦਰੇ ਹੁੰਦੇ ਆ ਉਹ ਸਾਡੇ ਕੋਲ। ਮੈਂ ਦੱਸ ਦਿਆਂ ਕਿ 2, 3 ਤੇ 4 ਅਕਤੂਬਰ ਤੁਸੀਂ ਦੱਸ ਹੀ ਰਹੇ ਹੋ, 2, 3, 4 ਅਕਤੂਬਰ ਦੀ ਕਾਨਫਰੰਸ ਹੋ ਰਹੀ ਜਾ ਰਹੀ ਹੈ, ਉਹਦੇ ਚ ਬਹੁਤ ਹੀ ਬਹੁਤ ਵਧੀਆ ਵਧੀਆ ਜਿਹੜੇ ਵਿਦਵਾਨ ਸੱਜਣ ਹੈ ਉਹ ਪਹੁੰਚ ਰਹੇ, ਡਾਕਟਰ ਆਤਮਜੀਤ ਨਾਟਕਕਾਰ ਹੈ ਉਹ ਸ਼ਿਕਾਗੋ ਤੋਂ ਆ ਰਹੇ ਹੈ, ਔਰ ਇੰਡੀਆ ਦੇ ਵਿੱਚੋਂ ਸਾਡੇ ਕੋਲ ਡਾਕਟਰ ਗੁਰਪ੍ਰੀਤ ਆ ਰਹੇ ਹੈ, ਸਾਡੇ ਕੋਲ 42 ਲੋਕ ਬਾਹਰੋਂ ਆ ਰਹੇ। ਮੈਂ ਸਾਰੇ ਸਾਰੇ ਨਾਂ ਨਹੀਂ ਲੈਣਾ ਚਾਹਾਂਗਾ, ਬਹੁਤ ਟਾਈਮ ਤੁਹਾਡੇ ਕੋਲ ਅੱਗੇ ਬਹੁਤ ਲਿਮਿਟਡ ਹੁੰਦਾ, ਕੀਮਤੀ ਟਾਈਮ ਹੈ ਤੁਹਾਡਾ, ਮੈਂ ਇਹੀ ਕਹਾਂਗਾ ਤੁਸੀਂ ਸਾਰੇ ਆਓ, ਇਕੱਲੀ ਕਾਨਫਰੰਸ ਵਿੱਚ ਆਪਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਸਾਡੇ ਕੋਲ ਲੇਖਕ, ਸਾਡੇ ਕੋਲ ਗਾਉਣ ਵਾਲੇ, ਸਾਡੇ ਕੋਲ ਇਸ ਲਈ ਵਿਸ਼ਾ ਬੜਾ ਮਹੱਤਵਪੂਰਨ ਰੱਖਿਆ ਗਿਆ, ਔਰਤ ਦਾ ਸਮਾਜ ਤੇ ਸਾਹਿਤ ਦੇ ਵਿੱਚ ਅਕਸ ਕੀ ਹੈ, ਔਰਤ ਦੀ ਸਾਡੇ ਸਮਾਜ ਨੂੰ ਕੀ ਦੇਣਾ।
1: ਸੋ ਡਾਕਟਰ ਸਾਹਿਬ ਥੋੜ੍ਹਾ ਜਿਹਾ ਆਪਾਂ ਜਾਣਕਾਰੀ ਦਈਏ, ਇੱਕ ਤਾਂ ਤੁਸੀਂ ਟਾਈਮ ਆਪਾਂ ਡਿਸਕਸ ਕਰੀਏ ਕਿ ਕਿੰਨੇ ਕੁ ਵਜੇ ਕਾਨਫਰੰਸ 2 ਅਕਤੂਬਰ ਨੂੰ ਸ਼ੁਰੂ ਹੋ ਜਾਣੀ ਆ, ਇਹਦਾ ਟਾਈਮ ਦੱਸੀਏ ਸਰੋਤਿਆਂ ਨੂੰ ਤਾਂ ਕਿ ਪਤਾ ਲੱਗ ਸਕੇ।
6: 2 ਅਕਤੂਬਰ 9 ਵਜੇ ਤੋਂ ਲੈ ਕੇ 10 ਦਾ ਰਜਿਸਟ੍ਰੇਸ਼ਨ ਜੇ ਬਾਹਰੋਂ ਸਾਡੇ ਡੈਲੀਗੇਟ ਨੇ ਰਜਿਸਟ੍ਰੇਸ਼ਨ ਹੈ, 10 ਤੋਂ ਲੈ ਕੇ 11 ਤੱਕ ਨਾਸ਼ਤਾ ਚਾਹ ਪਾਣੀ, ਤੇ 11 ਵਜੇ ਐਗਜੈਕਟ ਸਾਡੀ ਕਾਨਫਰੰਸ ਜਿਹੜੀ ਹੈ ਸ਼ੁਰੂ ਹੋ ਜਾਏ, 11 ਵਜੇ ਤੋਂ ਲੈ ਕੇ 1 ਵਜੇ ਤੱਕ ਇਨੋਗਰੇਸ਼ਨ ਹੈ। ਤੋਂ ਪਹਿਲੇ ਦਿਨ ਸਾਡੇ ਕੋਲ ਸਾਡੇ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਪਹਿਲਵਾਨ ਤੁਸੀਂ ਜਾਣਦੇ ਹੋ
1: ਜੀ,
6: ਉਹਨਾਂ ਨੇ ਸਾਡੇ ਕੋਲ ਇਨੋਗਰੇਸ਼ਨ ਸ਼ਾਮਿਲ ਹੋਣਾ 2 ਤਰੀਕ ਵਾਲੇ ਦਿਨ, ਔਰ ਜਿਹੜਾ ਖਾਲਸਾ ਸਕੂਲ ਦਾ ਬੈਂਡ ਹੈ ਉਹਨਾਂ ਨੇ ਆਪਣਾ ਬੈਂਡ ਵਜਾਉਣਾ, 20-21 ਬੱਚੇ ਹੋਣਗੇ, ਉਸ ਦੌਰਾਨ ਉਹਨਾਂ ਨੇ ਸ਼ਮਾ ਰੋਸ਼ਨ ਕਰਨੀ ਹੈ ਸਾਡੇ ਪਦਮ ਸ਼੍ਰੀ ਕਰਤਾਰ ਸਿੰਘ ਹੋਰਾਂ ਨੇ, ਇਸ ਕਰਕੇ ਸਾਡਾ ਬਹੁਤ ਹੀ ਵਧੀਆ ਪ੍ਰੋਗਰਾਮ ਹੋਏਗਾ, ਤੁਸੀਂ ਆਓ ਪੂਰੇ 11 ਵਜੇ ਅਸੀਂ ਪ੍ਰੋਗਰਾਮ ਸ਼ੁਰੂ ਕਰ ਦੇਣਾ ਜਿਹੜਾ ਉਸ ਦਿਨ, ਪਰ ਵੈਸੇ ਜਿਹੜੀ ਸ਼ਨੀਵਾਰ ਦੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਕਾਨਫਰੰਸ ਹੋਏਗੀ। ਇਹਦੇ ਵਿੱਚ ਕੱਲੀ ਕਾਨਫਰੰਸ ਗੱਲਾਂ ਬਾਤਾਂ ਹੀ ਨਹੀਂ ਹੋਣਗੀਆਂ, ਕੱਲੀਆਂ ਕੱਲੇ ਪਰਚੇ ਨਹੀਂ ਪੜੇ ਜਾਣਗੇ, ਬੱਚਿਆਂ ਦੇ ਪ੍ਰੋਗਰਾਮ ਵੀ ਹੋਣਗੇ, ਸੱਭਿਆਚਾਰ ਪ੍ਰੋਗਰਾਮ ਵੀ ਹੋਣਗੇ, ਗਿੱਧਾ ਭੰਗੜਾ ਵੀ ਹੋਏਗਾ, ਦੋ ਨਾਟਕ ਵੀ ਦਿਖਾਏ ਜਾਣਗੇ। ਜਿਹੜਾ ਇੱਕ ਨਾਟਕ ਸ਼ਨੀਵਾਰ ਵਾਲੇ ਦਿਨ 4 ਤੋਂ 5 ਹੋਏਗਾ, ਜਿਹਨੂੰ ਬਜਿੰਦਰ ਦਿਲ ਨੇ ਹੁਣ ਦੀ ਟੀਮ ਜਿਹੜੀ ਹੈ ਉਹ ਤਿਆਰ ਕੀਤਾ ਹੋਇਆ, ਦੋ ਨਾਟਕ ਨੇ 25-25 ਮਿੰਟ ਦੇ। ਉਸ ਤੋਂ ਬਾਅਦ ਐਤਵਾਰ ਵਾਲੇ ਦਿਨ ਨਾਹਰ ਔਜਲਾ ਹੋਣੀ ਟੀਮ ਜਿਹੜੀ ਇੱਕ ਨਾਟਕ ਉਹਨਾਂ ਨੇ ਤਿਆਰ ਕੀਤਾ ਹੈ, ਬਹੁਤ ਕੁਝ ਨਾਟਕ ਜਿਹੜਾ ਕੱਲਾ ਮਤਲਬ ਐਜੂਕੇਸ਼ਨਲ ਪਲੱਸ ਐਂਟਰਟੇਨਮੈਂਟ ਦੋ ਚੀਜ਼ਾਂ ਹੋਣਗੀਆਂ। ਇਸ ਲਈ ਬੱਚਿਆਂ ਨੂੰ ਨਾਲ ਲੈ ਕੇ ਆਓ, ਪਰਿਵਾਰ ਨੂੰ ਨਾਲ ਲੈ ਕੇ ਆਓ, ਖਾਣੇ ਪੀਣੇ ਦਾ ਫਿਕਰ ਨਾ ਕਰਿਓ, ਖਾਣੇ ਪੀਣੇ ਵੱਲੋਂ ਅਸੀਂ ਪੂਰੀ ਮਹਿਮਾਨ ਨਵਾਜ਼ੀ ਤੁਹਾਡੀ ਕਰਾਂਗੇ, ਪੂਰੀ ਸੇਵਾ ਕਰਾਂਗੇ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੋਂ 8 ਵਜੇ ਤੱਕ ਪ੍ਰੋਗਰਾਮ ਚੱਲੇਗਾ, 3 ਦਿਨ ਕਵੀ ਦਰਬਾਰ ਵੀ ਹੋਏਗਾ, ਮੁਸ਼ਾਇਰਾ ਵੀ ਹੋਏਗਾ। ਪਾਕਿਸਤਾਨ ਸਾਡੇ ਕੋਲ ਤਹਿਰਾ ਸਲਾਮ ਪਹੁੰਚ ਚੁੱਕੀ ਹੈ, ਬਾਬਾ ਨਜ਼ਮੀ ਪਹੁੰਚ ਚੁੱਕੇ ਹੈ, ਹਸਨੈਣ ਅਕਬਰ ਪਹੁੰਚ ਚੁੱਕੇ ਹੈ, ਦੋ ਸਾਡੇ ਜਿਹੜੇ ਸ਼ਾਇਰ ਹੈ ਉਹ ਪਾਕਿਸਤਾਨ ਨਿਊ ਯੋਰਕ ਤੋਂ ਆ ਰਿਹਾ, ਮੀਆਂ ਇਜ਼ਾਜ਼ ਸ਼ਾਇਰ ਆ ਰਿਹਾ, ਇਜ਼ਾਜ਼ ਪੱਟੀ ਆ ਰਿਹਾ, ਇਸ ਕਰਕੇ ਬਹੁਤ ਹੀ ਵਿਦਵਾਨ ਸੱਜਣ ਸਾਡੇ ਕੋਲ ਪਹੁੰਚ ਰਹੇ ਹੈ। ਸਾਰਿਆਂ ਨੂੰ ਖੁੱਲਾ ਸੱਦਾ ਹੈ, ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ, ਜ਼ਰੂਰ ਪਹੁੰਚੋ ਸ਼ੁੱਕਰ ਸ਼ਨੀ ਐਤਵਾਰ ਨੂੰ 10 ਵਜੇ ਤੋਂ ਲੈ ਕੇ 8 ਵਜੇ ਤੱਕ ਵਿਸ਼ਵ ਪੰਜਾਬੀ ਭਵਨ 114 ਕੈਨੇਡੀ ਰੋਡ ਸਥਿਤ ਹੈ, ਵਿਲੇਜ ਆਫ ਲੀਡਰ ਕੋਲ ਬੈਕ ਸਾਈਡ ਤੇ ਹੈ। ਤੁਹਾਨੂੰ ਵੀ ਸੱਦਾ ਨਾਲ, ਤੁਸੀਂ ਭਾਵ ਜੀ ਸਾਡੇ ਨਾਲ ਹੀ ਹੋ, 3 ਦਿਨ ਤੁਸੀਂ ਰਹਿਣਾ ਹੀ ਹੈ, ਪਰ ਨਾਲ ਦੀ ਨਾਲ ਤੁਹਾਡੇ ਸੋਚਾਂ ਸੱਦਾ ਨੇ ਕਿ ਤੁਸੀਂ ਸਾਰੇ ਸਾਡੇ ਕੋਲ ਆਓ, ਹੋਮ ਮਵਾ ਕੇ ਪਹੁੰਚੋ, ਆਓ ਮਾਂ ਬੋਲੀ ਪੰਜਾਬੀ ਦਾ ਸੋਲੇ ਗਾਈਏ।
1: ਬਿਲਕੁਲ ਜੀ, ਔਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਇਸ ਪ੍ਰੋਗਰਾਮ ਦੇ, ਕਿਉਂਕਿ ਮੈਨੂੰ ਲੱਗਦਾ ਕਿ ਇਹ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ 40 ਤੋਂ ਵੱਧ ਮਹਿਮਾਨ ਪਹੁੰਚ ਰਹੇ ਨੇ ਵੱਖ ਵੱਖ ਦੇਸ਼ਾਂ ਤੋਂ, ਅਤੇ ਤੁਸੀਂ ਇਸ ਕਾਨਫਰੰਸ ਨੂੰ ਮਿਸ ਨਾ ਕਰਿਓ, ਬੜਾ ਕੁਛ ਸਿੱਖ ਕੇ ਲੈ ਕੇ ਜਾਓਗੇ ਜਿੱਥੇ ਸਿਰਫ ਜੀ।
6: ਹੁਣ ਵੀ ਅਸੀਂ ਏਅਰਪੋਰਟ ਜਾ ਰਹੇ ਹਾਂ ਜੀ, ਆਤਮ ਸਿੰਘ ਰੰਧਾਵਾ ਖਾਲਸਾ ਕਾਲਜ ਅੰਮ੍ਰਿਤਸਰ ਪ੍ਰਿੰਸੀਪਲ ਨੇ
1: ਜੀ,
6: ਉਹਨਾਂ ਨੂੰ ਲੈਣ ਲਈ ਜਾ ਰਹੇ ਏਅਰਪੋਰਟ, ਉਹਨਾਂ ਦੀ ਫਲਾਈਟ ਆ ਚੁੱਕੀ ਹੈ ਤੇ ਰਸਤੇ 'ਚ।
1: ਸੋ ਬਿਲਕੁਲ ਜੀ, ਇਹ ਤੁਸੀਂ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਨਿਭਾ ਰਹੇ ਹੋ, ਸੋ ਅਸੀਂ ਆਪਣੀ ਸੇਵਾ ਨਿਭਾ ਰਹੇ ਹਾਂ। ਅਸੀਂ ਸਰੋਤਿਆਂ ਨੂੰ ਇੱਕ ਵਾਰ ਫਿਰ ਦੱਸੀਏ ਕਿ ਇਹ ਜਿਹੜੀ ਕਾਨਫਰੰਸ ਆ 2 ਅਕਤੂਬਰ ਤੋਂ ਲੈ ਕੇ 3-4 ਅਕਤੂਬਰ ਤੱਕ ਚੱਲਣੀ ਆ, ਤਿੰਨੋਂ ਦਿਨ ਖਾਣ ਪੀਣ ਦਾ ਉੱਥੇ ਪ੍ਰਬੰਧ ਹੋਣਾ। ਬਸ ਤੁਸੀਂ ਪਹੁੰਚਣਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ, ਤੁਸੀਂ 11 ਵਜੇ ਤੱਕ ਪਹੁੰਚ ਜਿਓ, 11 ਵਜੇ ਤੋਂ ਪਹਿਲਾਂ ਤੁਸੀਂ ਪਹੁੰਚ ਜਿਓ, ਕਿਉਂਕਿ ਸੀਟਾਂ ਉੱਥੇ ਉਹ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਖੜ ਕੇ ਕਾਨਫਰੰਸ ਦੇਖਣੀ ਪਵੇ, ਕਿਉਂਕਿ ਮੈਨੂੰ ਇਹ ਲੱਗਦਾ ਕਿ ਇਸ ਵਾਰ ਬਹੁਤ ਭੀੜ ਹੋਊਗੀ, ਕਿਉਂਕਿ ਇਹ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਕਾਨਫਰੰਸ ਡਾਕਟਰ ਸਾਹਿਬ ਇਸ ਵਾਰ ਤੁਸੀਂ ਕਰਵਾ ਰਹੇ ਹੋ, ਇਹਦੇ ਬੋਲਬਾਲਾ ਆਲਰੇਡੀ ਸ਼ੁਰੂ ਹੋ ਗਿਆ, ਮੈਨੂੰ 12-13 ਫੋਨ ਆਏ ਆ ਆਲਰੇਡੀ, ਸੋ ਮੈਂ ਜਦੋਂ ਪਿਛਲੇ ਹਫ਼ਤੇ ਅਨਾਊਂਸ ਕੀਤਾ ਸੀਗਾ, ਸੋ ਬਹੁਤ ਸਾਰੇ ਤਾਂ ਲੇਖਕ ਹੀ ਆ ਜਿਹੜੇ ਆਪਾਂ ਨੂੰ ਸੁਣਦੇ ਆ, ਜਿਹੜੇ ਲਿਖਦੇ ਆ, ਜਿਹਨਾਂ ਨੂੰ ਚੰਗੇ ਜਿਹੜੇ ਰੁਚੀ ਰੱਖਦੇ ਆ ਪੰਜਾਬੀ ਮਾਂ ਬੋਲੀ ਦੇ ਵਿੱਚ, ਬੜੇ ਸਾਰੇ ਸ਼ਾਇਰ ਆ, ਸੋ ਉਹਨਾਂ ਵਾਸਤੇ ਬੜਾ ਸੁਨਹਿਰੀ ਮੌਕਾ ਆ, ਕਿਉਂਕਿ ਤੁਸੀਂ ਆਪਣੀਆਂ ਚੰਗੀਆਂ ਲਿਖਤਾਂ ਬੋਲਣੀਆਂ ਸੁਣਾਉਣੀਆਂ, ਔਰ ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਲੈਣੀ ਆ, 416-474-1313 416-474-1313 ਡਾਕਟਰ ਸਾਹਿਬ ਕੁਛ ਹੋਰ ਐਡ ਕਰਨਾ ਚਾਹੋਗੇ?
6: ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਕੱਲ੍ਹ ਫਿਰ ਗੱਲ ਕਰਾਂਗੇ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਬਿਲਕੁਲ ਜੀ, ਤੁਸੀਂ ਡਾਕਟਰ ਸਾਹਿਬ ਉਹਨਾਂ ਨਾਲ ਰਾਬਤਾ ਕਰ ਲਿਓ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਹੋਰ ਸਵਾਲ ਆ, ਹੋਰ ਇਨਕੁਆਇਰੀ ਵਾਸਤੇ ਕੋਈ, ਤੁਸੀਂ ਉੱਥੇ ਬੋਲਣਾ, ਆਪਣਾ ਨਾਮ ਲਿਖਾਉਣਾ, ਤੁਸੀਂ ਸ਼ਾਇਰੀ ਬੋਲਣੀ ਆ, ਤੁਸੀਂ ਕੋਈ ਗੀਤ ਬੋਲਣਾ, ਤੁਸੀਂ ਕੋਈ ਨਾਟਕ ਪੇਸ਼ ਕਰਨਾ, ਤੁਸੀਂ ਕਿਸੇ ਵੀ ਤਰ੍ਹਾਂ ਦਾ ਪਾਰਟਿਸਪੇਟ ਕਰਨਾ, ਤਾਂ ਤੁਸੀਂ ਤਾਂ ਵੀ 416-474-1313 ਅਤੇ ਗੱਲਬਾਤ ਕਰ ਸਕਦੇ ਹੋ ਡਾਕਟਰ ਦਲਵੀਰ ਸਿੰਘ ਕਥੂਰੀਆ ਹੋਣਾ ਨਾਲ। ਸੋ 905-673-3337 9056733337

0: 905-673-3333। देखो गाना बहुत प्यारा है, आपां सुणांगे, पर उस तो पहला असीं मैसेज लै लईए क्योंकि मैं चाहुंदा कि गाने दे विच ना ब्रेक ना लगे ते तुहानूं वी आनंद आवे ते मैनूं वी। पर उस तो पहला एक बड़ा ही खूबसूरत जिहा मैसेज मोरगे दे बाबत सेवावां दी गलबात कर रहे हैं। साडे नाल रशमीत जी जुड़ चुके ने, अकाल मोरग दे प्रिंसीपल ब्रोकर ने। सो अज मेरा भी एक सवाल लैके आया मैं। सो रशमीत जी नूं पुछदे आं, उड़दियां उड़दियां खबरां सुणियां है तां थोड़ियां जिहियां मोरगे दे रिलेटड आ, पर हो सकदा कि खबर खबर ही होवे। रशमीत जी सति श्री अकाल जी, आयां नूं की हाल चाल जी?
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ,
0: ਵੈਰੀ ਗੁੱਡ ਈਵਨਿੰਗ।
1: ਸੁਣਾਓ ਤੁਸੀਂ ਆਪਣੇ।
0: ਅੱਛਾ, ਮੈਨੂੰ ਪਤਾ ਲੱਗਿਆ ਕਿ ਇੰਟਰਸਟ ਰੇਟ ਫੇਰ ਵਧਣ ਜਾ ਰਹੇ ਨੇ ਜੀ।
1: ਹਾਂਜੀ, ਦੇਖੋ ਜਦੋਂ ਤੱਕ ਨਹੀਂ ਅਨਾਊਂਸਮੈਂਟ ਹੋਏਗੀ ਸਪੈਕੂਲੇਸ਼ਨ ਹੀ ਰਹੇਗੀ, ਬਟ ਯੈਸ ਸਮ ਇਕਨੋਮਿਸਟ ਆਰ ਸੇਇੰਗ ਕਿ ਜਿਹੜਾ ਇੰਟਰਸਟ ਰੇਟ ਹੈ ਕੁਆਰਟਰ ਬੇਸਿਸ ਪੁਆਇੰਟ ਉੱਪਰ ਜਾ ਸਕਦਾ। ਕੁਆਰਟਰ ਬੇਸਿਸ ਪੁਆਇੰਟ ਕੀ ਹੁੰਦਾ? 0.25%। ਸੋ ਇਸ ਵੇਲੇ ਜਿਹੜਾ ਪ੍ਰਾਈਮ ਰੇਟ ਹੈਗਾ 4.45, 4.45 ਚ 0.25 ਅਗਰ ਐਡ ਹੋ ਜਾਂਦਾ ਹੈਗਾ, ਉਹ ਰੇਜ਼ ਅਗਰ ਹੁੰਦਾ ਤਾਂ ਜਿਨ੍ਹਾਂ ਦੀਆਂ ਵੇਰੀਏਬਲ ਰੇਟ ਦੀਆਂ ਮੋਰਗੇਜਸ ਹੈਗੀਆਂ ਨੇ ਜਾਂ ਲਾਈਨ ਆਫ ਕ੍ਰੈਡਿਟ ਹੈਗੀਆਂ ਨੇ, ਉਹਦੇ ਤੇ ਇਫੈਕਟ ਪਏਗਾ। ਜਦੋਂ ਫਿਕਸਡ ਰੇਟ ਦੀ ਮੋਰਗੇਜ ਹੁੰਦੀ ਹੈਗੀ ਹੈ, ਉਸ ਵੇਲੇ ਮੋਰਗੇਜ ਵਿੱਚ ਕੋਈ ਚੇਂਜਸ ਨਹੀਂ ਆਉਂਦੇ ਹੈਗੇ ਨੇ ਇਸ ਅਨਾਊਂਸਮੈਂਟ ਦੇ ਨਾਲ ਜਾਂ ਪ੍ਰਾਈਮ ਰੇਟ ਦੇ ਚੇਂਜ ਹੋਣ ਦੇ ਨਾਲ। ਬਟ ਜਦੋਂ ਪ੍ਰਭ ਜੀ ਕੀ ਅਗਰ ਪ੍ਰਾਈਮ ਰੇਟ ਚੇਂਜ ਹੁੰਦਾ ਤੇ ਮੇਰੀ ਵੇਰੀਏਬਲ ਰੇਟ ਦੀ ਮੋਰਗੇਜ, ਨਾਰਮਲੀ ਸਾਡੀ ਮੋਰਗੇਜ ਕਿਵੇਂ ਹੁੰਦੀ ਹੈ, ਪ੍ਰਾਈਮ ਮਾਈਨਸ 1 ਜਾਂ ਪ੍ਰਾਈਮ ਮਾਈਨਸ ਕੁਛ ਵੀ ਹੋਏਗਾ, ਰਾਈਟ? ਅਗਰ ਪ੍ਰਾਈਮ ਮਾਈਨਸ 1 ਤੇ ਮੇਰੀ ਮੋਰਗੇਜ ਖੜੀ ਹੈ ਤੇ ਮੇਰਾ ਅੱਜ ਦੇ ਦਿਨ ਵਿੱਚ ਰੇਟ ਹੈਗਾ 4.45 ਮਾਈਨਸ 1 3.45, ਬਟ ਐਟ ਦਾ ਸੇਮ ਟਾਈਮ ਅਗਰ ਕੁਆਰਟਰ ਬੇਸਿਸ ਪੁਆਇੰਟ ਅੱਧਾ ਪਰਸੈਂਟ ਅਗਰ ਪ੍ਰਾਈਮ ਵੱਧ ਗਿਆ, ਮਾਈਨਸ 1 ਤੇ ਉੱਥੇ ਹੀ ਖੜਾ, ਬਟ ਅਗਰ ਪ੍ਰਾਈਮ ਵੱਧ ਗਿਆ ਉਹਦੇ ਨਾਲ ਵੇਰੀਏਬਲ ਰੇਟ ਵੱਧਦਾ ਹੈਗਾ, ਉਹਦੇ ਨਾਲ ਮੇਰੀ ਮੋਰਗੇਜ ਦੀਆਂ ਪੇਮੈਂਟਸ ਵੱਧ ਸਕਦੀਆਂ। ਉਹਦੇ ਵਿੱਚ ਵੀ ਡਿਫਰੈਂਟ ਪ੍ਰੋਡਕਟ ਹੁੰਦੇ ਨੇ, ਬਹੁਤ ਸਾਰੇ ਬੈਂਕ ਕੀ ਕਰਦੇ ਨੇ ਕਿ ਮੋਰਗੇਜ ਪੇਮੈਂਟ ਨਹੀਂ ਵਧਾਉਂਦੇ, ਬਟ ਮੋਰਗੇਜ ਪੇਮੈਂਟ ਵਿੱਚ ਕੀ ਦੋ ਕੰਪੋਨੈਂਟਸ ਨੇ, ਪ੍ਰਿੰਸੀਪਲ ਤੇ ਇੰਟਰਸਟ। ਪ੍ਰਿੰਸੀਪਲ ਘਟਾ ਕੇ ਇੰਟਰਸਟ ਵੱਲ ਜ਼ਿਆਦਾ ਜਾਣਾ ਸ਼ੁਰੂ ਹੋ ਜਾਏਗਾ ਅਗਰ ਮੇਰਾ ਜਾਂਦਾ ਹੈ ਤੇ। ਸੋ ਡਿਫਰੈਂਟ ਤਰ੍ਹਾਂ ਦੇ ਪ੍ਰੋਡਕਟਸ ਆ ਜਾਂਦੇ ਵਿਦ ਜਦ ਤੱਕ ਅਨਾਊਂਸਮੈਂਟ ਨਹੀਂ ਹੁੰਦੀ ਕੁਛ ਵੀ ਕਨਫਰਮ ਆਂਸਰ ਨਹੀਂ ਰਹੇਗਾ। ਬਾਕੀ ਜਦੋਂ ਵੀ ਕੋਈ ਇਨਫੋਰਮੇਸ਼ਨ ਮਿਲੇਗੀ ਡੈਫੀਨੇਟਲੀ ਕਲਾਇੰਟਸ ਨਾਲ ਸਾਂਝੀ ਕਰਾਂਗੇ। ਬਾਕੀ ਤੁਹਾਨੂੰ ਫਿਕਸ ਰੇਟ ਬਾਰੇ, ਵੇਰੀਏਬਲ ਰੇਟ ਬਾਰੇ, ਕਿਸੇ ਵੀ ਮੋਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈਗਾ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, 6474-4499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਮੋਰਗੇਜ ਦੇ ਰਿਲੇਟਡ ਕੋਈ ਇਨਕੁਆਇਰੀ ਹੈ ਤਾਂ ਤੁਸੀਂ 647-539-4499 6475394499 'ਤੇ ਗੱਲਬਾਤ ਕਰ ਸਕਦੇ ਹੋ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ਼। ਅਤੇ ਚਲੀਏ

0: ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
6: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311 9059653311
7: 9056733337 9056733337 ਗੁਮਨਾਮ, ਤੁਸੀਂ ਕਦੀ ਨਹੀਂ ਇਹ ਸੋਚਿਆ ਕਿ ਅਸਲ ਦੇ ਵਿੱਚ, ਰੀਅਲ ਦੇ ਵਿੱਚ ਕਦੀ ਸੋਚਿਆ ਕਿ ਯਾਰ ਜਿਹੜਾ ਮੇਰਾ ਬੌਸ ਆ ਜਾਂ ਤੈਨੂੰ ਤੇਰੇ ਤੋਂ ਬਿਹਤਰ ਲੱਗਦਾ ਹੋਵੇ ਕੋਈ, ਕਦੀ ਸੋਚਿਆ ਇੱਦਾਂ ਦੀ ਲਾਈਫ ਹੋਣੀ ਚਾਹੀਦੀ?
8: ਬਹੁਤ ਵਾਰ, ਬਹੁਤ ਵਾਰ ਮੈਂ ਖੁਦ ਇਹ ਚੀਜ਼ ਫੀਲ ਕਰਦਾ ਕਿ ਆਪਾਂ ਹਮੇਸ਼ਾ ਦੇਖਦੇ ਹੀ ਰਹਿੰਦੇ ਹਾਂ ਉੱਤੇ ਵੱਲ ਨੂੰ। ਆਪਾਂ ਹਮੇਸ਼ਾ ਸੋਚਦੇ ਹਾਂ ਕਿ ਉਹ ਬੰਦਾ ਸ਼ਾਇਦ, ਜਿਵੇਂ ਹੁਣ ਮੰਨ ਲਓ ਵਰਕ ਪਲੇਸ ਦੀ ਗੱਲ ਕੀਤੀ ਤੁਸੀਂ, ਹੈ ਨਾ, ਕੰਮ 'ਤੇ, ਜਿਵੇਂ ਹੁਣ ਮੰਨ ਲਓ ਮੈਂ ਫੋਰਕਲਿਫਟ ਚਲਾਉਣਾ ਜਾਂ ਕੋਈ ਵੀ ਕੰਮ ਕਰਦਾ, ਮੈਂ ਸੋਚਦਾ ਯਾਰ ਮੈਨੇਜਰ ਵਧੀਆ, ਫਿਰ ਉਹ ਤੋਂ ਉੱਤੇ ਕੋਈ ਸੁਪਰਵਾਈਜ਼ਰ ਹੋਣਾ, ਉਹ ਕਹਿੰਦਾ ਉਹ ਵਧੀਆ। ਇਹ ਤਾਂ ਦੌੜ ਹੈ ਜੀ, ਇਹ ਤਾਂ ਚੱਲੀ ਜਾਂਦਾ, ਜਿਵੇਂ ਸਾਈਕਲ ਵਾਲਾ ਕਹਿ ਦੋ ਗੱਡੀ ਵਾਲੇ ਵੱਲ ਦੇਖੀ ਜਾਂਦਾ ਗੱਡੀ ਵਾਲਾ।
7: ਪਰ ਸਾਨੂੰ ਕੈਪੀਟਲਿਜ਼ਮ ਨੇ ਇਹੀ ਸਿਖਾਇਆ ਨਾ ਕਿ ਭਾਈ ਰੁਕੋ ਨਾ, ਅੱਗੇ ਵਧੋ, ਦੌੜਦੇ ਰਹੋ, ਮੰਜ਼ਿਲ ਵੱਡੀ ਹੋਣੀ ਚਾਹੀਦੀ ਆ, ਟੀਚੇ ਵੱਡੇ ਹੋਣੇ ਚਾਹੀਦੇ, ਰੁਕਣਾ ਤਾਂ ਨਾ ਹੀ ਨਹੀਂ ਤੁਹਾਡਾ।
8: ਪਰ ਸ਼ੁਕਰ ਵੀ ਤਾਂ ਹੋਣਾ ਚਾਹੀਦਾ ਨਾ, ਇਹ ਨਹੀਂ ਕਿ ਜਿਹੜੀ ਚੀਜ਼ ਆਪਣੇ ਹੱਥ 'ਚ।
7: ਪਰ ਦੌੜ ਅਤੇ ਸ਼ੁਕਰ ਦੋਵੇਂ ਇਕੱਠੇ ਚੱਲ ਸਕਦੇ ਆ? ਸ਼ੁਕਰ ਕਰਦਿਆਂ ਦੌੜ ਸਕਦੇ,
8: ਸ਼ੁਕਰ ਕਰਦਿਆਂ ਦੌੜ ਸਕਦੇ, ਤਰੱਕੀ ਵੱਲ ਜਾਣਾ ਚਾਹੀਦਾ।
7: ਪਰ ਸ਼ੁਕਰ ਕਾਹਦਾ ਹੋ ਗਿਆ ਜੇ ਦੌੜੀ ਚੱਲੇ?
8: ਨਹੀਂ ਮਤਲਬ ਉਹਦਾ ਨਹੀਂ ਕਹਿ ਰਿਹਾ, ਹਾਂ ਇਹ ਜ਼ਰੂਰ ਕੁਛ ਨਾ ਕੁਛ ਆਪਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਰਨਾ ਚਾਹੀਦਾ, ਬਟ ਜਿੰਨਾ ਕੁ ਸਾਡੇ ਕੋਲੇ ਆ ਉਹਦਾ ਵੀ ਸ਼ੁਕਰ ਕਰਨਾ ਚਾਹੀਦਾ, ਇਹ ਵੀ ਬਹੁਤ
7: ਹੋਪ। ਬਾਕੀ
8: ਮੈਂ ਇਹ ਮੰਨਦਾ ਜਦੋਂ ਆਪਾਂ ਸੱਚੇ ਦਿਲੋਂ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਨਾ, ਫਿਰ ਉਹ ਆਪ ਹੀ ਨਹੀਂ ਕਿਸੇ ਚੀਜ਼ ਦੀ ਥੋੜ ਰਹਿਣ ਦਿੰਦਾ, ਫਿਰ ਉਹ ਆਪ ਹੀ ਦਾਤਾਂ ਤੇ ਦਾਤਾਂ।
7: ਸੋ ਬਿਲਕੁਲ ਜੀ, 9056733337 9056633337 ਨਾਲ ਦੀ ਨਾਲ ਫੈਸ਼ਨ ਆਈਕਿਊ ਨੂੰ ਤੁਸੀਂ ਯਾਦ ਰੱਖਣਾ, ਪੰਜਾਬੀ ਭਾਈਚਾਰੇ ਦੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। 9054522525 9054532225 ਫੈਸ਼ਨ ਆਈਕਿਊ। ਚਲੇਂਗੇ ਗਰਾਰੇ ਸ਼ਰਾਰਿਆਂ ਦੀ ਗੱਲਬਾਤ ਹੋਵੇ, ਸ਼ੇਰਵਾਨੀਆਂ, ਕੋਟ ਪੈਂਟ, ਸੂਟ, ਬਲੇਜ਼ਰਾਂ ਦੀ ਗੱਲਬਾਤ ਹੋਵੇ, ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਨੂੰ ਤੁਸੀਂ ਯਾਦ ਰੱਖਣਾ ਆ। ਘੁੰਮਣ ਫਿਰਨ ਜਾਣਾ ਤਾਂ ਲਗਜ ਸੈਕਟ ਦੀ ਵੱਡੀ ਇਹਨਾਂ ਕੋਲ ਰੇਂਜ ਆ, ਨਾਲ ਦੀ ਨਾਲ ਪੱਗਾਂ, ਕੁੜਤੇ, ਪਜਾਮੇ, ਬਹੁਤ ਬਾਕਮਾਲ ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਆ, ਸੇਮ ਡੇ ਰੈਡੀ ਕਰ ਦੇਣਗੇ। ਸੋ ਫੈਸ਼ਨ ਆਈਕਿਊ, ਡਰੀਮ ਹੋਮ ਅਪਲਾਈਸਿਸ ਨੂੰ ਵੀ ਤੁਸੀਂ ਯਾਦ ਰੱਖਣਾ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਦੇ ਵਾਸਤੇ ਅਪਲਾਈਂਸ ਲੈਣ ਜਾ ਰਹੇ ਹੋ ਅਪਲਾਈਂਸਿਸ, ਤਾਂ ਤੁਸੀਂ ਬਹੁਤ ਸਾਰੀ ਸੇਵਿੰਗ ਕਰ ਸਕਦੇ ਹੋ। ਡਰੀਮ ਹੋਮ ਅਪਲਾਈਂਸਿਸ ਰੇਡੀਓ ਡਾਨ ਦਾ ਰੈਫਰੈਂਸ ਦੇਣ 'ਤੇ ਇੰਸਟਾਲੇਸ਼ਨ ਬਿਲਕੁਲ ਫ੍ਰੀ, ਡਿਲੀਵਰੀ ਬਿਲਕੁਲ ਫ੍ਰੀ, ਪਰ ਰੈਫਰੈਂਸ ਦੇਣਾ ਪੈਣਾ ਰੇਡੀਓ ਉਡਾਨ ਦਾ। 905-673-3337, 905-673-3337। ਅੱਛਾ, ਸਾਈਨ ਫੋਰ ਗੋਡ ਸਿੱਧੂ ਮੂਸੇਵਾਲਾ,
8: ਅੱਛਾ,
7: ਜਿਹੜਾ ਕਿਤੇ ਜਾ ਕੇ ਵੀ ਗਿਆ ਨੇ, ਬਹੁਤ ਵੱਡੇ ਲੈਵਲ 'ਤੇ ਹੋਲੋਗ੍ਰਾਮ ਸ਼ੋ ਹੋ ਰਿਹਾ, ਬਹੁਤ ਵੱਡੀ ਗੱਲ ਆ।
8: ਦੇਖੋ,
7: ਹੋਲੋਗ੍ਰਾਮ ਜਾਂ ਤਾਂ ਮਾਈਕਲ ਜੈਕਸਨ ਦਾ ਬਣਿਆ,
8: ਹਾਂਜੀ,
7: ਤੇ ਜਾਂ ਟੂਪਾਕ ਦਾ।
8: ਟੂਪਾਕ ਮੈਂ ਜਿੰਨਾ ਕੁ ਜਾਣਦਾ ਇੰਨਾ ਦਾ ਹੀ ਹੈ।
7: ਤੇ ਜਿਨ੍ਹਾਂ ਨੇ ਟੂਪਾਕ ਦਾ ਹੋਲੋਗ੍ਰਾਮ ਬਣਾਇਆ ਉਹ ਹੀ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਬਣਾ, ਕਿੱਡੀ ਵੱਡੀ ਗੱਲ ਆ।
8: ਸੇਮ ਕੰਪਨੀ
7: ਮਿਲੀਅਨਸ ਆਫ ਡਾਲਰ ਦੇ ਸ਼ੋਅ ਨੇ।
8: ਕਿਤੇ ਨਾ ਕਿਤੇ ਇਹ ਪੰਜਾਬੀ ਜ਼ਬਾਨ ਤੇ ਕਿਤੇ ਨਾ ਕਿਤੇ ਇਹ ਪੰਜਾਬੀਅਤ ਲਈ ਵੀ ਇੱਕ ਵੱਡੀ,
7: ਔਰ ਕੱਲੇ ਕੱਲੇ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਦੇ ਨਾਲ ਨਾਲ ਹੋਰ ਬੜੇ ਇੰਟਰਨੈਸ਼ਨਲ ਲੈਵਲ ਦੇ ਸਿੰਗਰਸ ਆ ਰਹੇ ਨੇ। ਨੋਟ ਜਸਟ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ, ਨਾਲ ਉੱਥੇ ਗੁਲਾਬ ਸਿੱਧੂ, ਬੜੇ ਸਰਪ੍ਰਾਈਜ਼ ਨਾਮ ਵੀ ਨੇ, ਬਹੁਤ ਸਰਪ੍ਰਾਈਜ਼ ਸੀਕ੍ਰੇਟ ਇਹ ਉੱਥੇ ਮਿਲਣੇ ਆ। ਤੇ ਟਿਕਟਾਂ ਆਲਰੇਡੀ 68% ਅੱਜ ਸੋਲਡ ਆਊਟ ਆ।
8: ਨਹੀਂ, ਮੈਂ
7: 30% ਰਹਿ ਗਿਆ ਤੇ ਦਿਨ ਰਹਿ ਗਏ, 9 ਟਿਕਟਾਂ ਮਿਲਣੀਆਂ ਨਹੀਂ ਕਿਸੇ ਨੂੰ। ਇਹ ਤਾਂ ਜਿੰਨੀ ਜਲਦੀ ਤੁਸੀਂ ਐਕਸ਼ਨ ਕਰੋਗੇ,
8: ਪਰ ਇਹ ਤਾਂ ਤੁਸੀਂ ਫਿਰ ਆਪਣੇ ਲਿਸਨਰ ਲਈ ਤਾਂ ਕੁਛ ਕਰੋ ਨਾ, ਕੋਈ ਹੱਲ ਕੱਢੋ, ਕੋਈ ਜਾਦੂ ਦੀ ਛੜੀ ਘੁਮਾਓ ਤੇ
7: ਉਹ ਜ਼ਿਆਦਾ ਟਿਕਟ ਮਾਸਟਰ ਤੇ ਪਹੁੰਚ ਜਾਣਾ। ਉਹ ਤਾਂ ਇਹ ਇੱਥੇ ਚੱਲਣੀ ਨਹੀਂ ਜਾਦੂ ਛੜੀ, ਇਹ ਤਾਂ ਟਿਕਟ ਮਾਸਟਰ ਦੀ ਆ, ਇਹ ਤਾਂ ਉੱਥੋਂ ਵੀ ਮਿਲ ਜਾਣ ਤੇ ਬਹੁਤ ਵੱਡੀ ਗੱਲ ਆ। ਹਾਂ, ਪਰ ਕੁਛ ਕੁ ਅਸੀਂ ਹੈਲਪ ਕਰ ਸਕਦੇ ਹਾਂ, ਤੁਹਾਡੀਆਂ ਫੀਸਾਂ ਫੂਸਾਂ ਬਚਾ ਕੇ ਆਪਣੇ ਕੋਲ 10 ਕੁ ਟਿਕਟਾਂ ਆਈਆਂ ਨੇ ਤੇ ਤੁਹਾਨੂੰ ਵਧੀਆ ਪ੍ਰਾਈਜ਼ ਤੇ ਦੇ ਸਕਦੇ ਨੇ, ਪਰ ਇਹ ਮੈਨੂੰ ਲੱਗਦਾ 10 ਤਾਂ ਸਾਡੇ ਜੀ ਹੋ ਜਾਣੇ ਘਰ ਦੇ। ਗੁਮਨਾਮ $4 ਲੱਖ ਦੀ ਪ੍ਰੋਡਕਸ਼ਨ ਆ, ਸਿਰਫ ਪ੍ਰੋਡਕਸ਼ਨ $4 ਲੱਖ ਦੀ, USD $4 ਲੱਖ USD ਪ੍ਰੋਡਕਸ਼ਨ ਆ, ਸਿਰਫ ਪ੍ਰੋਡਕਸ਼ਨ। ਸੋ ਤੁਸੀਂ ਬਾਕੀ ਇਮੇਜਿਨ ਕਰ ਲਓ ਕਿ 42 ਆਰਟਿਸਟ ਆ ਰਹੇ ਨੇ
8: ਬੱਲੇ,
7: ਜਿਹੜੇ ਜਿਹਦੇ 'ਚ ਇੰਟਰਨੈਸ਼ਨਲ ਨੇ, ਪੰਜਾਬੀ ਚੰਗੇ ਵਧੀਆ, ਕੁਛ ਸਰਪ੍ਰਾਈਜ਼ ਵੀ ਨੇ। ਸੋ 9 ਅਕਤੂਬਰ ਨੂੰ ਸਕੋਸ਼ੀਆ ਅਰੀਨਾ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਸਾਈਨ ਟੂ ਗੋਡ ਹੋਲੋਗ੍ਰਾਮਿਕ ਸ਼ੋਅ, ਪਰ ਸਿਰਫ ਹੋਲੋਗ੍ਰਾਮ ਨਹੀਂ ਹੋਣਾ, ਉੱਥੇ ਬੜੇ ਸਰਪ੍ਰਾਈਜ਼ ਮਿਲਣੇ ਆ,
8: ਸ਼ੌਕ ਤੇ ਸ਼ੌਕ ਦੇ ਹੀ
7: ਜਾਣਾ। ਹਾਂ, ਇਹ ਤਾਂ ਉੱਥੇ ਜਾ ਕੇ ਮਿਲਣੇ ਆ। ਸੋ ਤੁਸੀਂ ਬਹੁਤੀ ਜਾਣਕਾਰੀ ਲਈ ਮੈਨੂੰ ਕਾਲ ਕਰ ਲਿਓ 4378700001, ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਤੇ DM ਕਰ ਲਿਓ।
8: ਇਹ ਤਾਂ ਲਾਈਫ ਟਾਈਮ ਓਪਰਚੁਨਿਟੀ।
7: ਹਾਂ, ਬਸ ਇਹ ਸਮਝ ਲਓ। 905-673-3337 ਸਟੂਡੀਓ ਦੇ ਵਿੱਚ ਬਹੁਤ ਸਾਰੀਆਂ ਕਾਲਸ ਆ ਰਹੀ ਨੇ। ਸਾਡੇ ਨਾਲ ਗੁਰਜੀਤ ਜੀ ਵੀ ਜੁੜ ਚੁੱਕੇ ਨੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਿਟੀ ਦੇ ਖੇਤਰ ਦੇ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ, ਤੇ ਹੁਣ ਸਤਿ ਸ਼੍ਰੀ ਅਕਾਲ ਜੀ, ਹੁਣ ਆ ਜਾਓ, ਮਾਫ਼ ਕਰਨਾ।
9: ਨਹੀਂ ਨਹੀਂ, ਕੋਈ ਨਹੀਂ, ਤੁਹਾਨੂੰ ਵੀ ਤੇ ਪ੍ਰਭ ਜੀ, ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਬਿਲਕੁਲ ਗੱਲਬਾਤ ਕਰਨੀ ਚਾਹੂੰਗੀ ਪ੍ਰਭ ਜੀ। ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਹੜੇ ਸੋਚਦੇ ਹੀ ਰਹਿੰਦੇ ਹੈਗੇ ਆ ਵੀ ਅਸੀਂ ਕਵਰੇਜ ਲਈਏ, ਕਦੋਂ ਲਈਏ, ਜਾਂ ਕਈਆਂ ਦਾ ਇੱਦਾਂ ਹੁੰਦਾ ਕਿ ਬਸ ਅਸੀਂ ਪਰਮਾਨੈਂਟ ਹੀ ਕਵਰੇਜ ਲਈਏ, ਮਨੀ ਬੈਕ ਹੀ ਕਵਰੇਜ ਲਈਏ, ਅਸੀਂ ਟਰਮ ਨਾ ਲਈਏ, ਟਰਮ ਦੇ ਵਿੱਚ ਸ਼ਾਇਦ ਸਾਡੀ ਮਨੀ ਵੇਸਟ ਹੋ ਜਾਣੀ ਹੈਗੀ ਹੈ। ਹੁਣ ਇਹ ਹੈਗਾ ਨਾ ਕਿ ਤੁਸੀਂ ਰੈਂਟ ਦੇ ਘਰ ਦੇ ਵਿੱਚ ਵੀ ਤਾਂ ਰਹਿ ਹੀ ਰਹੇ ਹੋ ਨਾ, ਇੱਦਾਂ ਤਾਂ ਨਹੀਂ ਹੈਗਾ ਕਿ ਜਦੋਂ ਅਸੀਂ ਆਪਣਾ ਘਰ ਬਣਾਵਾਂਗੇ ਫੇਰ ਹੀ ਅਸੀਂ ਵੀ ਕਿਤੇ ਰਹਿਣਾ ਹੈਗਾ। ਮੇਨ ਚੀਜ਼ ਇਹ ਹੈਗੀ ਆ ਕਿ ਜਿਸ ਤਰ੍ਹਾਂ ਘਰ ਦੇ ਵਿੱਚ ਮਤਲਬ ਰਹਿਣ ਦੇ ਲਈ ਆਪਣੇ ਕੋਲ ਛੱਤ ਹੋਣੀ ਜ਼ਰੂਰੀ ਹੈ, ਚਾਹੇ ਉਹ ਕਹਿ ਲਓ ਕਿ ਸਾਡੀ ਆਪਣੀ ਹੋਵੇ ਜਾਂ ਅਸੀਂ ਰੈਂਟ ਤੇ ਰਹਿ ਰਹੇ ਹੋਈਏ, ਸੇਮ ਹੀ ਹੈਗਾ ਕਿ ਤੁਹਾਡੇ ਕੋਲ ਕਵਰੇਜ ਹੋਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ ਹੈ। ਤੁਹਾਡਾ ਬਜਟ ਜਿਹਦੇ ਵੀ ਕਵਰੇਜ ਮਤਲਬ ਪਾਲਿਸੀ ਨੂੰ ਅਫੋਰਡ ਕਰਦੇ ਹੋ ਤੁਸੀਂ, ਚਾਹੇ ਉਹ ਟਰਮ ਹੈਗੀ ਹੈ ਚਾਹੇ ਉਹ ਪਰਮਾਨੈਂਟ ਹੈਗੀ ਹੈ, ਮੇਕ ਸ਼ੋਰ ਕਰੋ ਕਿ ਆਪਣੇ ਆਪ ਨੂੰ ਪ੍ਰੋਟੈਕਟ ਜ਼ਰੂਰ ਕਰੋ। ਔਰ ਨਾਲ ਦੀ ਨਾਲ ਹੀ ਹੈਗਾ ਬਹੁਤ ਸਾਰੇ ਲਿਸਨਰ ਕਿ ਜਿਨ੍ਹਾਂ ਦੇ ਕੋਲ ਕੰਮਾਂ ਤੋਂ ਕਵਰੇਜ ਹੈਗੀ ਹੈ, ਸਾਨੂੰ ਲੱਗਦਾ ਕਿ ਸਾਡੇ ਕੋਲ ਕੰਮ ਤੋਂ ਕਵਰੇਜ ਹੈਗੀ ਆ ਤੇ ਸਾਨੂੰ ਕਵਰੇਜ ਲੈਣ ਦੀ ਲੋੜ ਨਹੀਂ, ਬਟ ਮੇਕ ਸ਼ੋਰ ਕਰੋ ਕਿ ਕਵਰੇਜ ਜਿਹੜੀ ਆ ਉਨੀ ਕੁ ਜ਼ਰੂਰ ਹੋਣੀ ਚਾਹੀਦੀ ਹੈ ਜਿੰਨੀ ਕੁ ਤੁਹਾਡੇ ਲੋਨ ਆ, ਲਾਇਬਿਲਟੀਜ਼ ਆ, ਮੋਰਗੇਜ ਆ, ਬੱਚੇ ਤੁਹਾਡੇ ਛੋਟੇ ਹੈਗੇ ਆ, ਕਿ ਉਹਨਾਂ ਦੀ ਐਜੂਕੇਸ਼ਨ। ਹੁਣ ਸੋਚ ਕੇ ਦੇਖੋ ਕਿ ਕਿਤੇ ਕੋਈ ਮਿਸ ਹੈਪਨਿੰਗ ਹੁੰਦੀ ਆ ਤੇ ਫਿਰ ਤੁਹਾਡੀ ਫੈਮਿਲੀ ਨੇ ਕਿਸ ਤਰ੍ਹਾਂ ਸਰਵਾਈਵ ਕਰਨਾ ਹੈਗਾ। ਆਪਣੀ ਤੁਸੀਂ ਲਾਈਫ ਦੇਖੋ ਕਿ ਤੁਸੀਂ ਲਾਈਫ ਦੇ 40 ਜਾਂ 50 ਸਾਲ ਅਰਨ ਕਰਨੇ ਆ, ਉਹ ਤੁਹਾਡੀ ਫੈਮਿਲੀ ਦੇ ਵਿੱਚ ਇਨਕਮ ਆਉਣੀ ਆ, ਉਹ ਮਨੀ ਆਉਣੀ ਆ, ਤੇ ਜਿਹਦੇ ਨਾਲ ਉਹਨਾਂ ਨੇ ਵਧੀਆ ਖੁਸ਼ਹਾਲ ਜ਼ਿੰਦਗੀ ਜੀਣੀ ਹੈਗੀ ਹੈ। ਕਿਤੇ ਅਸੀਂ ਪਿਕਚਰ ਦੇ ਵਿੱਚੋਂ ਮਿਸਿੰਗ ਹੋਈਏ ਤੇ ਉਸ ਵੇਲੇ ਜਿਹੜਾ ਸਨੈਰੀਓ ਕਿਸ ਤਰ੍ਹਾਂ ਦਾ ਹੋਊਗਾ। ਇਸ ਲਈ ਮੇਕ ਸ਼ੋਰ ਕਰੋ ਕਿ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਆਪਣੀ ਫੈਮਿਲੀ ਨੂੰ, ਆਪਣੇ ਪੇਰੈਂਟਸ ਨੂੰ ਪਿਆਰ ਕਰਦੇ ਆ, ਤੇ ਆਪਣੀ ਕਵਰੇਜ ਜ਼ਰੂਰ ਲੈ ਕੇ ਰੱਖੋ। ਚਾਹੇ ਕੋਈ ਮਿਨੀਮਮ ਜੀ ਕਵਰੇਜ ਤੋਂ ਸਟਾਰਟ ਕਰ ਲਓ, ਬਟ ਮੇਕ ਸ਼ੋਰ ਪ੍ਰੋਟੈਕਸ਼ਨ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਨਹੀਂ ਵੀ ਜਦੋਂ ਕਿਤੇ ਕੁਛ ਹੈਪਨ ਹੁੰਦਾ ਨਾ ਪ੍ਰਭ ਜੀ, ਉੱਥੇ ਪਹਿਲਾ ਕੁਐਸਚਨ ਹੀ ਇਹ ਆਉਂਦਾ ਵੀ ਇਹਨਾਂ ਦੇ ਕੋਲ ਇੰਸ਼ੋਰੈਂਸ ਹੈਗੀ ਸੀ ਜੀ। ਪਤਾ ਸਾਰਿਆਂ ਨੂੰ ਹੀ ਹੈਗਾ ਆ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਸਾਡੀ ਸਭ ਤੋਂ ਪਹਿਲੀ ਨੀਡ ਹੈਗੀ ਹੈ, ਬਟ ਅਸੀਂ ਇਸ ਨੂੰ ਫਿਰ ਵੀ ਕਈ ਵਾਰੀ ਇਗਨੋਰ ਕਰ ਦਿੰਦੇ ਹਾਂ। ਇਗਨੋਰ ਨਹੀਂ ਕਰਨਾ, ਛੋਟਾ ਜਿਹਾ ਪਲਾਨ ਕਿ ਅਗਰ ਤੁਹਾਡੀ ਏਜ 40 ਦੇ ਆਸ ਪਾਸ ਹੈਗੀ ਆ, ਤਿੰਨੋਂ ਰਿਸਕ ਤੁਹਾਡੇ $99 ਚ ਕਵਰ ਹੋ ਜਾਂਦੇ ਆ। ਲਾਈਫ ਇੰਸ਼ੋਰੈਂਸ ਵੀ, ਕ੍ਰਿਟੀਕਲ ਵੀ ਤੇ ਡਿਸਬਿਲਟੀ ਵੀ। ਜਦੋਂ ਤੁਸੀਂ ਕੋਂਬੋ ਦੇ ਵਿੱਚ ਇੰਸ਼ੋਰੈਂਸ ਲੈਂਦੇ ਹੋ ਉੱਥੇ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ। ਕੋਈ ਵੀ ਕੁਐਸਚਨ ਤੁਹਾਡਾ ਆਪਣੀ ਨੀਡ ਦੇ ਮੁਤਾਬਿਕ, ਆਪਣੀ ਏਜ ਦੇ ਮੁਤਾਬਿਕ ਪਲਾਨ ਲੈਣਾ ਤੇ ਨੰਬਰ ਜੀ 416-627-3111। ਪੇਰੈਂਟਸ ਆ ਰਹੇ ਆ, ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, ਉਹਦੀ ਕੋਈ ਪਲੈਨਿੰਗ ਕਰਨੀ ਆ, ਟੈਕਸ ਸੇਵਿੰਗ ਕਰਨੀ ਆ, ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਾਉਣਾ, ਜਾਂ ਆਪਣਾ ਟੈਕਸ ਫਰੀ ਸੇਵਿੰਗ ਅਕਾਊਂਟ, ਤੇ ਨੰਬਰ 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ,
7: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਤੁਸੀਂ ਵੀ ਗੁਰਜੀਤ ਜੀ ਹੁਣਾਂ ਨਾਲ ਗੱਲਬਾਤ ਕਰਨੀ ਆ, ਇੰਸ਼ੋਰੈਂਸ ਦੇ ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨੀ ਆ, ਤੁਸੀਂ 416-627-3111 ਤੇ ਗੱਲਬਾਤ ਕਰ ਸਕਦੇ ਹੋ। 416-627-3111 ਗੁਰਜੀਤ ਸੂਰੀ ਜੀ।
10: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ, ਜੌਲ ਸਿਆਂ ਬਸ ਸਿੱਖਦਾ ਰਹੋਏ ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁੱਕ ਜਾਂਦਾ ਹੈ, ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ ਜਾਂਦਾ।

0: ਜੀ ਜਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਹੋ ਜੀ, ਤੁਸੀਂ ਆਉਣਰ ਹੋ ਜੀ। ਜੀ ਜਤਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣਰ ਹੋ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ?
1: ਬਸ ਠੀਕ ਆ। ਮੈਂ ਪੁੱਛਣਾ ਸੀਗਾ ਉਹ ਜਿਹੜੀ ਕਾਨਫਰੰਸ ਹੈ ਉਹਦੀ ਟਿਕਟ ਕਿੰਨੀ ਵੀਰ?
0: ਫ੍ਰੀ ਐਂਟਰੀ ਹੈ ਜੀ, ਬਿਲਕੁਲ।
1: ਅੱਛਾ, ਫ੍ਰੀ ਹੈ
0: ਜੀ, ਬਿਲਕੁਲ। ਤੁਸੀਂ ਆਪਦੇ ਸੱਜਣਾ ਮਿੱਤਰਾਂ ਨੂੰ ਬੇਲੀਆਂ ਨੂੰ ਜ਼ਰੂਰ ਲੈ ਕੇ ਜਾਓ ਅਤੇ ਖਾਣ ਪੀਣ ਦਾ ਪ੍ਰਬੰਧ ਉੱਥੇ ਬਿਲਕੁਲ ਫੁੱਲਿਆ, ਪੂਰਾ ਦਿਨ ਉੱਥੇ ਖਾਣ ਪੀਣ ਦਾ ਪ੍ਰੋਗਰਾਮ ਚੱਲਣਾ। ਸੋ ਡੋਂਟ ਵਰੀ, ਤੁਸੀਂ ਸੱਜਣਾ ਮਿੱਤਰਾਂ ਨੂੰ ਲੈ ਕੇ ਜਾਓ, 3 ਦਿਨ ਪੂਰਾ ਇੰਜੋਏ ਕਰੋਗੇ ਤੁਸੀਂ।
1: ਤੁਹਾਡੀ ਫ੍ਰੀ ਕਰੰਸੀ ਬੜੀ ਦੂਰ ਤੱਕ ਜਾਂਦੀ ਹੈ ਵੀਰ।
0: ਥੈਂਕ ਯੂ ਸੋ ਮਚ ਜੀ। ਤੁਸੀਂ ਕਿੱਥੋਂ ਸੁਣ ਰਹੇ ਹੋ?
1: ਮੈਂ ਪੈਨਸਿਲਵੇਨੀਆ ਤੋਂ ਬੋਲ ਰਿਹਾ।
0: ਅੱਛਾ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਚਲੋ ਕਰੋ ਇੰਜੋਏ, ਥੈਂਕ ਯੂ ਸੋ ਮਚ।
1: ਵਾਪਸ ਆ ਰਿਹਾ ਸੀ, ਮੈਂ ਕਿਹਾ ਚਲੋ ਪ੍ਰਭ ਜੀ ਨੂੰ ਫੋਨ ਕਰਦੇ।
0: ਥੈਂਕ ਯੂ ਸੋ ਮਚ ਸਰ ਜੀ, ਥੈਂਕ ਯੂ ਸੋ ਮਚ। ਜ਼ਰੂਰ ਆਇਓ ਜੀ, ਮਿਲਦੇ ਹਾਂ ਆਪਾਂ ਉਸ ਦਿਨ, ਫਿਰ 2 ਅਕਤੂਬਰ ਨੂੰ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਜਿਹੜਾ ਗਾਣਾ ਤੁਸੀਂ ਹੁਣ ਸੁਣ ਰਹੇ ਸੀ, ਬੰਨੀ ਜੋਲ ਅਤੇ ਗੁਰਸ਼ਬਦ ਆਪਣਾ ਅਸ਼ਕੇ ਟੂਰ ਲੈ ਕੇ ਆ ਰਹੇ ਨੇ। ਉਹਨਾਂ ਦੀਆਂ ਵੀ ਟਿਕਟਸ ਲਾਈਵ ਹੋ ਚੁੱਕੀਆਂ ਨੇ ਔਰ ਰੋਜ਼ ਥੀਏਟਰ ਦੀ ਵੈਬਸਾਈਟ 'ਤੇ, ਔਰ ਜਾਂ ਤੁਸੀਂ ਮੈਨੂੰ ਕਾਲ ਕਰ ਲਿਓ, ਫਿਰ ਤੁਹਾਨੂੰ ਵਧੀਆ ਪ੍ਰਾਈਜ਼ 'ਤੇ ਟਿਕਟ ਦੇਣੀਆਂ। ਰੇਡੀਓ ਡਾਊਨ 'ਤੇ ਤੁਸੀਂ ਕਾਲ ਕਰੋਗੇ, ਕੁਛ ਨਾ ਕੁਛ ਤਾਂ ਫਾਇਦਾ ਤੁਹਾਡਾ ਹੋਊਗਾ ਹੀ। ਸੋ ਤੁਸੀਂ ਮੈਨੂੰ ਕਾਲ ਕਰ ਲਿਓ 437-870-0001। ਬੰਨੀ ਜੋਲ ਅਤੇ ਗੁਰਸ਼ਬਦ ਆਪਣਾ ਅਸ਼ਕੇ ਟੂਰ ਲੈ ਕੇ ਆ ਰਹੇ ਨੇ 30 ਅਕਤੂਬਰ ਨੂੰ ਔਰ ਰੋਜ਼ ਥੀਏਟਰ ਦੇ ਵਿੱਚ। ਅਤੇ ਬਹੁਤੀ ਜਾਣਕਾਰੀ ਲਈ ਤੁਸੀਂ ਰੇਡੀਓ ਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਲਿਓ, ਜਾਂ 437-870-0001 'ਤੇ ਕਾਲ ਕਰ ਲਿਓ। ਅਤੇ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਅਸੀਂ ਦਈਏ ਆਲ ਸਟੇਟ ਇੰਸ਼ੋਰੈਂਸ ਦਾ। ਜੇ ਤੁਸੀਂ ਆਪਣੇ ਘਰ ਦੀ, ਆਟੋ ਦੀ, ਬਿਜ਼ਨਸ ਇੰਸ਼ੋਰੈਂਸ, ਮਾਫ ਕਰਨਾ, ਘਰ ਦੀ ਅਤੇ ਆਟੋ ਦੀ ਜਿਹੜੀ ਇੰਸ਼ੋਰੈਂਸ ਆ ਘਟਾਉਣਾ ਚਾਹੁੰਦੇ ਹੋ, ਥਾਊਜ਼ੈਂਡਸ ਆਫ ਡਾਲਰ ਦਾ ਸੇਵ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਲ ਸਟੇਟ ਇੰਸ਼ੋਰੈਂਸ ਦੀ ਡਾਇਰੈਕਟ ਡੈਨਫੋਰਥ ਏਜੰਸੀ ਦੇ ਰਾਹੁਲ ਪ੍ਰਭਾਕਰ ਜੀ ਨੂੰ ਕਾਲ ਕਰ ਲਓ, 437-604-5093-437-604-5093। ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਲੈਣ ਦੇ ਲਈ ਬਸ ਕਾਲ ਕਰ ਲਓ ਰਾਹੁਲ ਜੀ ਨੂੰ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ। ਮੈਨੂੰ ਥੈਂਕ ਯੂ, ਤੁਸੀਂ ਬਾਅਦ 'ਚ ਕਰ ਦਿਓ। 437-604-5093 ਔਰ ਰੋਇਲ ਪਰਫਿਊਮਸ 437-315-0701। ਔਰ ਇੱਕ ਵਾਰ ਫਿਰ ਤੁਹਾਨੂੰ ਸੁਨੇਹਾ ਦਈਏ, 2 ਤੋਂ ਲੈ ਕੇ 4 ਅਕਤੂਬਰ ਪੰਜਾਬੀ ਵਿਸ਼ਵ ਸਭਾ ਭਵਨ ਦੇ ਵਿੱਚ ਪੰਜਾਬੀ ਬੜੀ ਵੱਡੀ ਇੱਕ 7ਵੀਂ ਕਾਨਫਰੰਸ ਹੋਣ ਜਾ ਰਹੀ ਆ। ਸੋ ਜੇ ਤੁਸੀਂ ਲੇਖਕ ਹੋ, ਸ਼ਾਇਰ ਹੋ, ਲਿਖਦੇ ਹੋ, ਤੇ ਤੁਸੀਂ ਜ਼ਰੂਰ ਉਸ ਕਾਨਫਰੰਸ ਦੇ ਵਿੱਚ ਹਿੱਸਾ।
2: Everyone knows you don't let a kid swim unsupervised. You don't touch a baking tray straight out of the oven.
3: Ouch!
2: You're careful when using a sharp knife.
3: Ah!
2: And you don't drive without a seatbelt.
3: Buckle up!
2: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ

ਆਪਣੀ ਜਿੱਤ ਨੂੰ ਹਾਰ ਤੇ ਕਰਨਾ ਬਣਦਾ ਸੀ ਨਾ, ਆਪਣੀ ਜਿੱਤ ਨੂੰ ਹਾਰ ਤੇ ਕਰਨਾ ਬਣਦਾ ਸੀ ਨਾ, ਜ਼ਿੰਦਗੀ ਦੇ ਵਿੱਚ ਪਿਆਰ ਤੇ ਕਰਨਾ ਬਣਦਾ ਸੀ ਨਾ। ਪਤਾ ਲੱਗ ਗਿਆ ਮੇਰੇ ਵਸ ਦੀ ਗੱਲ ਨਹੀਂ, ਪਤਾ ਲੱਗ ਗਿਆ ਮੇਰੇ ਵਸ ਦੀ ਗੱਲ ਨਹੀਂ, ਇੱਕ ਵਾਰੀ ਵਪਾਰ ਤੇ ਕਰਨਾ ਬਣਦਾ ਸੀ ਨਾ। ਅੱਖਾਂ ਭਰ ਕੇ ਦੱਸੀ ਸੀ ਮਜਬੂਰੀ ਉਸਨੇ, ਅੱਖਾਂ ਭਰ ਕੇ ਦੱਸੀ ਸੀ ਮਜਬੂਰੀ ਉਸਨੇ, ਮੇਰਾ ਫਿਰ ਇਤਬਾਰ ਤੇ ਕਰਨਾ ਬਣਦਾ ਸੀ ਨਾ, ਮੇਰਾ ਫਿਰ ਇਤਬਾਰ।

ਦੋਸਤੋ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਹਾਜ਼ਰ ਹੋ ਗਿਆ ਜੀ। ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ ਜਿਸ ਨੂੰ ਤੁਸੀਂ ਮੰਨਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਬਹੁਤ ਪਿਆਰ ਕਰਦੇ ਹੋ, ਬਹੁਤ ਮਾਣ ਦਿੰਦੇ ਹੋ, ਬਹੁਤ ਹੌਸਲਾ ਅਫਜ਼ਾਈ ਕਰਦੇ ਹੋ। 647-367-5353 ਸਾਡਾ ਸਟੂਡੀਓ ਦਾ ਉਹੀ ਇੱਕੋ ਪੱਕਾ ਨੰਬਰ ਹੈ ਜੋ ਸਾਰੇ ਦੋਸਤਾਂ ਮਿੱਤਰਾਂ ਨੂੰ ਸ਼ਾਇਦ ਯਾਦ ਹੋ ਗਿਆ ਹੋਵੇਗਾ। ਜੇ ਨਹੀਂ ਯਾਦ ਹੋਇਆ ਹੋਏ ਤਾਂ ਦੁਬਾਰਾ ਫਿਰ ਮੈਂ ਰੋਜ਼ ਹੀ ਰਿਪੀਟ ਕਰ ਦਿੰਦਾ, 647-367-5353। ਰੇਡੀਓ ਪ੍ਰੋਗਰਾਮ ਸਬਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਸਿਰਫ ਤੇ ਸਿਰਫ ਰੇਡੀਓ ਪ੍ਰੋਗਰਾਮ ਸਬਰੰਗ ਹੀ ਨਹੀਂ, ਹੋਰ ਵੀ ਬਹੁਤ ਸਾਰੇ ਪਲੇਟਫਾਰਮ ਨੇ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਅਸੀਂ ਦਿੰਦੇ ਰਹਿੰਦੇ ਹਾਂ। ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਹੈ, ਉਸ ਨੂੰ ਤੁਸੀਂ ਪੜ੍ਹ ਸਕਦੇ ਹੋ ਰੋਜ਼ ਸ਼ਾਮ ਨੂੰ, ਕਿਉਂਕਿ ਇੰਡੀਆ ਦੇ ਵਿੱਚ ਜਦੋਂ ਸਵੇਰ ਹੁੰਦੀ ਹੈ ਤਾਂ ਉੱਥੋਂ ਪਬਲਿਸ਼ ਹੁੰਦਾ, ਔਰ ਸ਼ਾਮ ਨੂੰ ਇੱਥੇ ਤੁਸੀਂ ਵੀ ਪੜ੍ਹ ਸਕਦੇ ਹੋ। IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ, ਉੱਥੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.HD ਭਰੋਗੇ ਤਾਂ ਤੁਸੀਂ 24 ਘੰਟੇ 7 ਦਿਨ ਚੱਲਣ ਵਾਲੇ IPTV ਚੈਨਲ ਸਾਡੇ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਬਹੁਤ ਹੀ ਅੱਛੀਆਂ ਅੱਛੀਆਂ ਕਲਾਸਿਕ ਫਿਲਮਾਂ, ਪੁਰਾਣੀਆਂ ਫਿਲਮਾਂ ਔਰ ਨਵੀਆਂ ਲੇਟੈਸਟ ਰਿਲੀਜ਼ ਹੋਈਆਂ ਫਿਲਮਾਂ, ਔਰ ਇਹਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੀਆਂ ਜਿਸ ਜਿਸ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਇਕਾਈਆਂ ਨੇ ਉੱਥੇ ਜੋ ਜੋ ਵੀ ਐਕਟੀਵਿਟੀਜ਼, ਜੋ ਜੋ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਅਕਸਰ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਆਪਣੇ IPTV ਚੈਨਲ ਦੇ ਉੱਪਰ। ਸਾਡਾ ਇਸ ਵੇਲੇ ਦਾ ਰੇਡੀਓ ਪ੍ਰੋਗਰਾਮ ਵੀ, ਜੇ ਕੋਈ ਦੋਸਤ ਮਿੱਤਰ ਭੈਣ ਭਰਾ ਸਾਡੇ ਨਾਲ ਇਸ ਵੇਲੇ ਟਿਊਨਿੰਗ ਕਰਨ ਤੋਂ ਵਾਂਝਾ ਰਹਿ ਗਿਆ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਫਿਰ ਇਸ ਪ੍ਰੋਗਰਾਮ ਨੂੰ ਅਪਲੋਡ ਕਰਦੇ ਰਹਿੰਦੇ ਹਾਂ। ਬਾਕੀ ਸਾਡੇ ਇੱਥੇ ਬ੍ਰਹਮਟਨ ਦੇ ਵਿੱਚ ਸਾਡੇ ਵਿਸ਼ਵ ਪੰਜਾਬੀ ਸਭਾ ਦੀਆਂ ਗਤੀਵਿਧੀਆਂ ਦਾ ਇੱਕੋ ਇੱਕ ਕੇਂਦਰ ਵਿਸ਼ਵ ਪੰਜਾਬੀ ਭਵਨ, ਜਿੱਥੇ ਆਏ ਦਿਨ ਕੋਈ ਨਾ ਕੋਈ ਐਕਟੀਵਿਟੀ, ਕੋਈ ਨਾ ਕੋਈ ਗਤੀਵਿਧੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਅਸੀਂ ਆਰਗੇਨਾਈਜ਼ ਕਰਦੇ ਰਹਿੰਦੇ ਹਾਂ, ਆਯੋਜਿਤ ਕਰਦੇ ਰਹਿੰਦੇ ਹਾਂ। ਦੋਸਤਾਂ ਮਿੱਤਰਾਂ ਨੂੰ ਸੱਦਾ ਵੀ ਅਸੀਂ ਦਿੰਦੇ ਰਹਿੰਦੇ ਹਾਂ, ਮੈਂ ਇੱਥੋਂ ਮੈਸੇਜ ਜਿਹੜਾ ਉਹ ਤੁਹਾਡੇ ਤੱਕ ਪਹੁੰਚਾਉਂਦਾ ਰਹਿੰਦਾ। ਸੋ ਉੱਥੇ ਕੋਈ ਟਿਕਟ ਨਹੀਂ ਹੈ, ਜਦੋਂ ਵੀ ਸਾਡਾ ਕੋਈ ਪ੍ਰੋਗਰਾਮ ਹੋਵੇ ਤੁਸੀਂ ਆ ਸਕਦੇ ਹੋ। ਜੀ ਆਇਆਂ ਨੂੰ ਤੁਸੀਂ ਸਾਡੇ ਪ੍ਰਾਹੁਣੇ ਹੋਵੋਗੇ ਤੇ ਪ੍ਰਾਹੁਣਾ ਚਾਈ ਦੇ ਵਿੱਚ ਅਸੀਂ ਕਦੇ ਵੀ ਪਿੱਛੇ ਨਹੀਂ ਰਹਿੰਦੇ। ਸੋ ਹੁਣ ਵੀ 2-3-4 ਅਕਤੂਬਰ ਦਾ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਉਲੀਕਿਆ ਹੋਇਆ, ਕਾਫੀ ਦਿਨਾਂ ਤੋਂ ਮੈਂ ਤੁਹਾਡੇ ਨਾਲ ਉਸਦੀ ਜਿਹੜਾ ਸ਼ੇਅਰ ਵੀ ਕਰ ਰਿਹਾ ਸਾਰੀ ਜਾਣਕਾਰੀ ਕਿ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਵਿਸ਼ਵ ਪੰਜਾਬੀ ਸਭਾ ਦੁਆਰਾ ਕਰਵਾਈ ਜਾ ਰਹੀ ਹੈ, 7ਵੀਂ ਵਿਸ਼ਵ ਪੰਜਾਬੀ ਕਾਨਫਰੰਸ, ਉਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਅੱਜ ਸਾਡੇ ਬਹੁਤ ਹੀ ਇੱਕ ਖਾਸ ਮਹਿਮਾਨ, ਪੰਜਾਬ ਤੋਂ ਖਾਸ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਸਾਡੇ ਉੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸਾਡੀ ਸੱਦੇ ਦੇ ਉੱਪਰ, ਕਥੂਰੀਆ ਸਾਹਿਬ ਦੇ ਸੱਦੇ ਦੇ ਉੱਪਰ ਉਹਨਾਂ ਨੇ ਸਾਨੂੰ ਉੱਥੇ ਦਰਸ਼ਨ ਦਿੱਤੇ, ਉਹਨਾਂ ਦਾ ਰੂਬਰੂ ਅਸੀਂ ਕੀਤਾ, ਦੋਸਤ ਮਿੱਤਰ ਭੈਣ ਭਰਾ, ਕਿਉਂਕਿ ਪ੍ਰੋਗਰਾਮ ਬਾਈ ਚਾਂਸ ਜਲਦੀ ਜਲਦੀ ਬਣਿਆ ਸੀ ਤੇ ਜਲਦੀ ਜਲਦੀ ਦੇ ਵਿੱਚ ਜਿੰਨੇ ਵੀ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਅਸੀਂ ਇਹ ਮੈਸੇਜ ਦੇ ਸਕਦੇ ਸੀ ਦਿੱਤਾ ਤੇ ਸਾਰਿਆਂ ਨੇ ਹਾਜ਼ਰੀ ਭਰੀ ਤੇ ਬਹੁਤ ਵਧੀਆ ਪ੍ਰੋਗਰਾਮ ਉਹ ਘੱਟੋ ਘੱਟ 1.5-2 ਘੰਟੇ ਉੱਥੇ ਸ਼ਾਮ ਨੂੰ ਅਸੀਂ 2:30-3 ਵਜੇ ਤੋਂ ਲੈ ਕੇ ਤੇ 5:30-5 ਵਜੇ ਤੀਕਰ ਬਹੁਤ ਵਧੀਆ ਪ੍ਰੋਗਰਾਮ ਹੋਇਆ। ਬਹੁਤ ਅੱਛੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਔਰ ਸਾਡੇ ਨਾਲ ਪ੍ਰੋਮਿਸ ਵੀ ਕੀਤਾ ਕਿ 3 ਤਰੀਕ ਨੂੰ ਸੈਟਰਡੇ, 2-3-4 ਨੂੰ ਸਾਡੀ ਕਾਨਫਰੰਸ ਹੈ, 3 ਤਰੀਕ ਨੂੰ ਉਹਨਾਂ ਨੇ ਆਉਣ ਦਾ ਵਾਅਦਾ ਕੀਤਾ ਤੇ ਬਹੁਤ ਅੱਛੇ ਉਹ ਸਪੀਕਰ ਵੀ ਨੇ, ਵਿਧਾਨ ਸਭਾ ਦੇ ਸਪੀਕਰ ਤੇ ਅੱਛੇ ਹੈ ਹੀ ਹੈ ਨੇ, ਅਦਰਵਾਈਜ਼ ਬਹੁਤ ਅੱਛੇ ਸਪੀਕਰ ਵੀ ਨੇ, ਬਹੁਤ ਵਧੀਆ ਬੋਲਦੇ ਨੇ, ਬਹੁਤ ਉਹਨਾਂ ਨੂੰ ਗਿਆਨ ਹੈ ਤੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੇ ਸ਼ਦਾਈ ਨੇ ਤੇ ਬਹੁਤ ਅੱਛੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ। ਸੋ 3 ਤਰੀਕ ਨੂੰ ਵੀ ਅਸੀਂ ਉਹਨਾਂ ਦੀ ਇੰਤਜ਼ਾਰ ਕਰਾਂਗੇ ਤੇ ਮੈਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਵਿੱਚ ਸਾਡੇ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਰੁਝੇਵਿਆਂ ਭਰੇ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਿਆ ਤੇ ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਆ ਕੇ ਸਾਨੂੰ ਬੈਸਟ ਵਿਸ਼ਸ ਦਿੱਤੀਆਂ ਸਾਡੀ ਆਉਣ ਵਾਲੀ ਕਾਨਫਰੰਸ ਦੇ ਬਾਰੇ ਔਰ ਉੱਥੇ ਆਉਣ ਦਾ ਵੀ ਜਿਹੜਾ ਪ੍ਰੋਮਿਸ ਉਹਨਾਂ ਨੇ ਸਾਡੇ ਨਾਲ ਕੀਤਾ।
ਸੋ ਦੋਸਤੋ ਅੱਜ ਹੋ ਗਈ ਜੀ 29 ਸਪਟੈਂਬਰ ਮੰਗਲਵਾਰ ਦਾ ਦਿਨ ਹੈ 17 ਡਿਗਰੀ ਟੈਂਪਰੇਚਰ ਇਸ ਵੇਲੇ ਹੈ ਤੇ ਦਿਨ ਵੇਲੇ ਰਿਹਾ 22 ਡਿਗਰੀ ਟੈਂਪਰੇਚਰ ਕੱਲ ਨੂੰ ਹੋ ਜਾਣੀ ਹੈ 30 ਸਪਟੈਂਬਰ ਬੁੱਧਵਾਰ ਦਾ ਦਿਨ ਹੋਏਗਾ ਤੇ 23 ਡਿਗਰੀ ਦੀ ਕੱਲ ਪ੍ਰੈਡਿਕਸ਼ਨ ਹੈ ਟੈਂਪਰੇਚਰ ਰਹਿਣ ਦੀ 7:15 ਤੇ ਸੂਰਜ ਦੇਵਤਾ ਨੇ ਸਵੇਰੇ ਦਰਸ਼ਨ ਦੇਣੇ ਨੇ ਤੇ 7:01 ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਕੋਈ ਫੀਡਬੈਕ ਦੇਣੀ ਹੋਵੇ ਕਿਤੇ ਤੁਸੀਂ ਇਸ ਵੇਲੇ ਹੋ ਕਿਤੇ ਤੁਸੀਂ ਰੋਡ ਦੇ ਉੱਪਰ ਹੋ ਡਰਾਈਵਿੰਗ ਕਰ ਰਹੇ ਹੋ ਕੋਈ ਅੱਛਾ ਜਾਂ ਬੁਰਾ ਐਕਸਪੀਰੀਅੰਸ ਤੁਹਾਨੂੰ ਹੋਇਆ ਹੋਵੇ ਕੋਈ ਵਧੀਆ ਅੱਛੀ ਖਬਰ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਸਰੋਤਿਆਂ ਦੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਕੋਈ ਕਿਤੇ ਟ੍ਰੈਫਿਕ ਦਾ ਕੋਈ ਬਲੋਕੇਜ ਹੈ ਕੋਈ ਹੋਰ ਕੋਈ ਚੀਜ਼ ਤੁਹਾਡੇ ਧਿਆਨ ਵਿੱਚ ਆਈ ਹੈ ਤੁਸੀਂ ਚਾਹੁੰਦੇ ਹੋ ਕਿ ਰੇਡੀਓ ਦੇ ਰਾਹੀਂ ਦੋਸਤਾਂ ਮਿੱਤਰਾਂ ਤੱਕ ਉਸ ਨੂੰ ਪਹੁੰਚਾਇਆ ਜਾਵੇ ਤਾਂ ਜੀ ਆਇਆਂ ਨੂੰ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਅੱਜ ਮੈਂ ਨਾ ਬਾਈ ਚਾਂਸ ਇੱਕ ਦੋਸਤ ਨੇ ਮੈਨੂੰ ਇੱਕ ਅਸਲੀ ਕਹਾਣੀ ਸੁਣਾਈ ਅਦਰਵਾਈਜ਼ ਤੇ ਕਹਾਣੀਆਂ ਹੁੰਦੀਆਂ ਨਾ ਉਹਨਾਂ ਦੇ ਵਿੱਚ ਕਲਪਨਾ ਬੜੀ ਸ਼ਾਮਿਲ ਹੁੰਦੀ ਹੈ ਉਹਨੇ ਮੈਨੂੰ ਅਸਲੀ ਇੱਕ ਕਹਾਣੀ ਸੁਣਾਈ ਔਰ ਉਸਦਾ ਸੰਬੰਧ ਜਿਹੜਾ ਸਿੱਧੇ ਤੌਰ ਤੇ ਨਾ ਸਾਡੇ ਬਾਬੇ ਨਾਨਕ ਦਾ ਜਿਹੜਾ ਮਹਾਨ ਜਿਹੜਾ ਸੰਦੇਸ਼ ਸੀ ਨਾ ਕਿ ਕਿਰਤ ਕਰੋ ਵੰਡ ਛਕੋ ਔਰ ਨਾਮ ਜਪੋ ਇਹਦੇ ਨਾਲ ਇੰਨਾ ਵਧੀਆ

ਸਟੋਰੀ ਉਸਨੇ ਮੈਨੂੰ ਸੁਣਾਈ, ਉਹ ਕਹਿੰਦਾ ਮਤਲਬ ਗੱਲ ਉਹਦੇ ਇੱਕ ਦੋਸਤ ਦੀ ਹੈ ਮੈਨੂੰ ਲੇਕਿਨ ਸੁਣਾਈ ਮੇਰੇ ਦੋਸਤ ਨੇ। ਉਹ ਕਹਿੰਦਾ ਕਿ ਮੇਰੇ ਦੋਸਤ ਨੇ ਇੱਕ ਨਾ ਫਾਰਮ ਹਾਊਸ ਲਿਆ ਇੰਗਲੈਂਡ ਦੇ ਵਿੱਚ ਦੀ ਗੱਲ ਸੁਣਾ ਰਿਹਾ ਸੀ। ਉਹ ਬਾਹਰ ਕਿਤੇ ਲੰਡਨ ਸ਼ਹਿਰ ਤੋਂ ਬਾਹਰ ਨਾ ਉਹਨੇ ਫਾਰਮ ਹਾਊਸ ਇੱਕ ਖਰੀਦਿਆ, ਜਿਹੜਾ ਫਾਰਮ ਹਾਊਸ ਪਹਿਲੇ ਗੋਰਿਆਂ ਦੇ ਕੋਲ ਸੀਗਾ, ਲੇਕਿਨ ਉਹ ਸਾਡਾ ਪੰਜਾਬੀ ਭਰਾ ਸੀ, ਉਸਨੇ ਉਹ ਫਾਰਮ ਹਾਊਸ ਖਰੀਦ ਲਿਆ। ਫਾਰਮ ਹਾਊਸ ਜਦੋਂ ਖਰੀਦ ਲਿਆ ਤਾਂ ਉੱਥੇ ਆਸ ਪਾਸ ਹੋਰ ਵੀ ਲੋਕਾਂ ਦੇ ਘਰ ਸਨ, ਲੇਕਿਨ ਗੋਰਿਆਂ ਦੇ ਘਰ ਉੱਥੇ ਜ਼ਿਆਦਾ ਸੀ। ਅਚਾਨਕ ਉਹ ਕਹਿੰਦਾ ਵੀ ਮੈਂ ਆਪਣੇ ਫਾਰਮ ਹਾਊਸ ਦੇ ਵਿੱਚ ਇੱਕ ਦਿਨ ਉੱਥੇ ਖੜਾ ਸੀ, ਜਿਹੜਾ ਫਾਰਮ ਹਾਊਸ ਮੈਂ ਖਰੀਦਿਆ ਸੀ, ਤਾਂ ਉੱਥੇ ਮੇਰੇ ਕੋਲ ਦੋ ਛੋਟੇ ਛੋਟੇ ਬੱਚੇ ਆਏ ਗੋਰਿਆਂ ਦੇ, ਜਿਹੜੇ ਇੱਕ 6 ਸਾਲ ਦਾ ਸੀ ਤੇ ਇੱਕ 8 ਸਾਲ ਦਾ ਸੀ। ਉਹਨਾਂ ਨੇ ਮੈਨੂੰ ਆ ਕੇ ਪੁੱਛਿਆ ਕਿ ਯੂ ਆਰ ਦਾ ਨਿਊ ਓਨਰ, ਵੀ ਤੁਸੀਂ ਇਸ ਫਾਰਮ ਹਾਊਸ ਦੇ ਨਵੇਂ ਮਾਲਕ ਹੋ? ਮੈਂ ਕਿਹਾ ਹਾਂਜੀ। ਉਹ ਕਹਿੰਦੇ ਅਸੀਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਛੋਟੀ ਜਿਹੀ। ਉਹ ਕਹਿੰਦਾ ਵੀ ਮੈਂ ਵੀ, ਚਲੋ ਮੈਨੂੰ ਮਜ਼ਾਕ ਹੀ ਸੁੱਝਿਆ ਵੀ ਛੋਟੇ ਛੋਟੇ ਬੱਚੇ ਹੈ ਇਹ, ਮੈਨੂੰ ਆ ਕੇ, ਮੈਂ ਐਡਾ ਸਿਆਣਾ ਤੇ ਮੇਰੇ ਨਾਲ ਛੋਟੇ ਛੋਟੇ ਬੱਚੇ ਆ ਕੇ ਕਹਿੰਦੇ ਵੀ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ, ਬੜੀ ਸੀਰੀਅਸ ਗੱਲ ਕਰਨੀ ਹੈ, ਮੀਟਿੰਗ ਕਰਨੀ ਹੈ। ਮਤਲਬ ਉਹਨੇ ਆ ਕੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ, ਕਿਉਂਕਿ ਗੋਰਿਆਂ ਦੇ ਬੱਚੇ ਸੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ। ਕਹਿੰਦਾ ਮੈਂ ਉੱਥੋਂ ਹੀ 3 ਵੱਡੀਆਂ ਵੱਡੀਆਂ ਜਿਹੜੀਆਂ ਉਹ ਵੱਡੀਆਂ ਵੱਡੀਆਂ ਪੀਪੀਆਂ ਉੱਚੀਆਂ ਉੱਚੀਆਂ ਉੱਥੇ ਡਾਹ ਦਿੱਤੀਆਂ ਕੁਰਸੀਆਂ ਦੀਆਂ ਤਰ੍ਹਾਂ। ਮੈਂ ਕਿਹਾ ਵੀ ਆਓ ਭਾਈ ਬੱਚਿਓ, ਆਪਾਂ ਹਾਈ ਲੈਵਲ ਮੀਟਿੰਗ ਕਰਦੇ ਹਾਂ, ਜਦੋਂ ਤੁਸੀਂ ਸੀਰੀਅਸ ਜਿਹੜੀ ਮੇਰੇ ਨਾਲ ਮੀਟਿੰਗ ਕਰਨੀ ਹੈ ਤੇ ਆਪਾਂ ਇੱਥੇ ਬੈਠ ਕੇ ਗੱਲਬਾਤ ਕਰਦੇ ਹਾਂ। ਅਸੀਂ ਤਿੰਨੋਂ ਜਾਣੇ ਬੈਠ ਗਏ ਉਹਨਾਂ ਡਰਮੀਆਂ ਦੇ ਉੱਪਰ। ਉਹ ਮੈਨੂੰ ਕਹਿੰਦੇ ਵੀ ਤੁਸੀਂ ਨਾ ਨਵੇਂ ਓਨਰ ਹੋ ਇਸ ਫਾਰਮ ਹਾਊਸ ਦੇ, ਤੇ ਤੁਹਾਡੇ ਫਾਰਮ ਹਾਊਸ ਦੇ ਵਿੱਚ ਦੀ ਰਸਤਾ ਜਿਹੜਾ ਇੱਕ ਜਾਂਦਾ ਨਾ 500-600 ਮੀਟਰ ਦਾ, ਉਸ ਰਸਤੇ ਤੋਂ ਅਸੀਂ ਪਹਿਲੇ ਜਿਹੜਾ ਓਨਰ ਸੀ ਉਹਦੇ ਨਾਲ ਸਾਡੀ ਕਮਿਟਮੈਂਟ ਸੀ, ਉਹ ਸਾਨੂੰ ਉਸ ਰਸਤੇ ਤੋਂ ਜਾਣ ਦਿੰਦਾ ਸੀ, ਕਿਉਂਕਿ ਉਸ ਰਸਤੇ ਤੇ ਜਾ ਕੇ ਦੂਸਰੀ ਸਾਈਡ ਤੇ ਸਾਡੇ ਨਾ ਇੱਕ ਦੋਸਤ ਦਾ ਘਰ ਹੈ ਤੇ ਅਸੀਂ ਉਹਦੇ ਘਰ ਜਾਂਦੇ ਹੁੰਦੇ ਹਾਂ ਤੇ ਅਸੀਂ ਇਕੱਠੇ ਮਿਲ ਕੇ ਖੇਡਦੇ ਹੁੰਦੇ ਹਾਂ, ਤੇ ਤੁਸੀਂ ਸਾਨੂੰ ਅਲਾਓ ਕਰ ਦਿਓਗੇ? ਪਹਿਲੇ ਓਨਰ ਦੇ ਨਾਲ ਸਾਡੀ ਕਮਿਟਮੈਂਟ ਸੀ, ਉਹ ਤਾਂ ਸਾਨੂੰ ਅਲਾਓ ਕਰ ਦਿੰਦਾ ਸੀ। ਮੇਰੇ ਮਨ ਦੇ ਵਿੱਚ ਉਹ ਕਹਿੰਦਾ ਆਈ ਹੈ ਗੱਲ ਯਾਰ, ਇਹ ਤਾਂ ਸਾਡੇ ਪੰਜਾਬੀ ਭੈਣ ਭਰਾਵਾਂ ਵਾਸਤੇ ਕੋਈ ਗੱਲ ਤਾਂ ਪੁੱਛਣ ਵਾਲੀ ਹੁੰਦੀ ਨਹੀਂ, ਅਸੀਂ ਤਾਂ ਬਿਨਾਂ ਪੁੱਛੇ ਤੋਂ ਹੀ ਇੱਕ ਦੂਸਰੇ ਦੇ ਖੇਤ ਦੇ ਵਿੱਚ ਦੀ ਲੰਘ ਜਾਂਦੇ ਹਾਂ, ਇੱਕ ਦੂਸਰੇ ਦੇ ਘਰ ਕੋਠਿਆਂ ਕੰਧਾਂ ਟੱਪ ਕੇ ਕੋਈ ਚੀਜ਼ਾਂ ਖਾਣ ਪੀਣ ਵਾਲੀਆਂ ਚੁੱਕ ਲਿਆ, ਉਹਨੇ ਕੋਈ ਕਦੇ ਇਤਰਾਜ਼ ਨਹੀਂ ਕੀਤਾ ਕਿਸੇ ਨੇ। ਲੇਕਿਨ ਉਹਨਾਂ ਨੇ ਮੈਨੂੰ ਪੁੱਛਿਆ, ਮੈਂ ਉਹਨਾਂ ਨੂੰ ਮਜ਼ਾਕ ਮਜ਼ਾਕ ਦੇ ਵਿੱਚ ਕਿਹਾ ਵੀ ਜੇਕਰ ਮੈਂ ਤੁਹਾਨੂੰ ਇਹ ਅਲਾਓ ਨਾ ਕਰਾਂ ਤਾਂ ਫਿਰ ਤੁਸੀਂ ਕੀ ਕਰੋਗੇ? ਉਹ ਬੜੇ ਪਰੇਸ਼ਾਨ ਹੋ ਗਏ, ਚਿਹਰੇ ਦੇ ਉੱਪਰ ਉਹਨਾਂ ਦੀ ਬੜੀ ਘਬਰਾਹਟ ਹੋ ਗਈ ਵੀ ਇਹ ਤਾਂ ਸਾਨੂੰ ਅਲਾਓ ਨਹੀਂ ਕਰਦਾ। ਤੇ ਬੜੀ ਨਮੋਸ਼ੀ ਦੇ ਵਿੱਚ ਉਹ ਕਹਿਣ ਲੱਗੇ ਵੀ ਅਸੀਂ ਫਿਰ ਕੀ ਕਰਨਾ ਕੀ ਹੈ, ਸਾਡੀ ਮੰਮੀ ਸਾਨੂੰ ਅਲਾਓ ਨਹੀਂ ਕਰੂਗੀ, ਬਾਕੀ ਰਸਤਾ ਤਾਂ ਬੜੀ ਦੂਰ ਦੀ ਘੁੰਮ ਘੁਮਾ ਕੇ ਸਾਨੂੰ ਜਾਣਾ ਪੈਂਦਾ ਤੇ ਸਾਡੀ ਮਦਰ ਨੇ ਅਲਾਓ ਨਹੀਂ ਕਰਨਾ, ਤੇ ਅਸੀਂ ਕਦੇ ਕੋਈ ਦੂਸਰਾ ਹੋਰ ਕੋਈ ਪਲਾਨ ਸੋਚਿਆ ਹੀ ਨਹੀਂ ਵੀ ਜੇਕਰ ਤੂੰ ਨਹੀਂ ਅਲਾਓ ਕਰੇਗਾ। ਤੇ ਬੜੇ ਨਮੋਸ਼ ਜੇ ਹੋ ਕੇ ਨਾ ਉਹ ਕਹਿੰਦਾ ਵਾਪਸ ਜਾਣ ਲੱਗੇ। ਜਦੋਂ ਵਾਪਸ ਜਾਣ ਲੱਗੇ ਨਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਰੁਕ ਜਾਓ ਇੱਕ ਮਿੰਟ, ਬੈਠੋ ਤੁਸੀਂ ਮੇਰੀ ਗੱਲ ਸੁਣੋ। ਉਹ ਕਹਿੰਦਾ ਵੀ ਮੈਂ ਤੁਹਾਨੂੰ ਅਲਾਓ ਕਰ ਦੂੰਗਾ, ਲੇਕਿਨ ਨਾਲ ਮੈਂ ਤੁਹਾਨੂੰ ਕੁਝ ਹੋਰ ਵੀ ਕਨਸੈਸ਼ਨ ਦੇਣਾ ਚਾਹੁੰਦਾ। ਉਹ ਕਹਿੰਦੇ ਕੀ? ਉਹ ਕਹਿੰਦੇ ਵੀ ਤੁਸੀਂ, ਕਹਿੰਦਾ ਮੇਰੇ ਦੋਸਤ ਨੇ ਕਿਹਾ ਵੀ ਤੁਸੀਂ ਇਸ ਰਸਤੇ ਤੋਂ ਜਾਓ ਔਰ ਇਸ ਰਸਤੇ ਤੇ ਜਾਂਦੇ ਜਾਂਦੇ ਜਿਹੜੇ ਵੀ ਸਾਡੇ ਸੰਤਰੇ ਜਾਂ ਹੋਰ ਕੋਈ ਫਲ ਫਰੂਟ ਲੱਗਿਆ ਹੋਇਆ, ਨਿੰਬੂ ਵਗੈਰਾ ਲੱਗੇ ਹੋਏ ਨਾ, ਤੁਸੀਂ ਉੱਥੋਂ ਤੋੜ ਕੇ ਖਾ ਵੀ ਸਕਦੇ ਹੋ, ਜੇ ਤੁਸੀਂ ਚਾਹੋ ਤਾਂ ਉੱਥੋਂ ਤੋੜ ਕੇ ਆਪਣੇ ਘਰ ਵੀ ਲਿਜਾ ਸਕਦੇ ਹੋ, ਮੈਂ ਤੁਹਾਨੂੰ ਲੰਘਣ ਦੇ ਨਾਲ ਨਾਲ ਇਹ ਵੀ ਆਫਰ ਜਿਹੜੀ ਤੁਹਾਨੂੰ ਦੇਣਾ ਨਾਲ। ਉਹ ਬੜੇ ਹੈਰਾਨ ਬੜੇ ਪਰੇਸ਼ਾਨ, ਉਹ ਕਹਿੰਦੇ ਵੀ ਹੈ ਇਹ ਤੁਸੀਂ ਆਫਰ ਸਾਨੂੰ ਦੇ ਦਿੱਤੀ? ਕਹਿੰਦੇ ਵੀ ਹਾਂ, ਮੈਂ ਤੁਹਾਨੂੰ ਇਹ ਵੀ ਆਫਰ ਨਾਲ ਦੇਊਂਗਾ, ਤੁਸੀਂ ਜੇ ਇੱਥੋਂ ਦੀ ਜਾਣਾ ਨਾ ਇਸ ਰਸਤੇ ਨੂੰ ਯੂਜ਼ ਕਰਨਾ ਤੇ ਇਹ ਵੀ ਆਫਰ ਤੁਹਾਨੂੰ ਨਾਲ, ਤੁਸੀਂ ਆਪਣੇ ਫਲ ਫਰੂਟ ਖਾ ਸਕਦੇ ਹੋ, ਆਪਣੇ ਘਰ ਵੀ ਲਿਜਾ ਸਕਦੇ ਹੋ। ਉਹ ਮੇਰਾ ਥੈਂਕ ਯੂ ਕਰਕੇ ਨਾ ਤੇ ਵਾਪਸ ਚਲੇ ਗਏ ਆਪਣੇ ਘਰ। ਤੇ ਮੈਨੂੰ ਵੀ ਬੜੀ ਖੁਸ਼ੀ ਜੀ ਹੋਈ, ਸਕੂਨ ਜਿਹਾ ਮਿਲਿਆ, ਯਾਰ ਕਿੱਡੇ ਛੋਟੇ ਛੋਟੇ ਬੱਚੇ ਤੇ ਕੀ ਮੇਰੇ ਕੋਲ ਡਿਮਾਂਡ ਲੈ ਕੇ ਆਏ, ਜਿਨ੍ਹਾਂ ਡਿਮਾਂਡਸ ਨੂੰ ਅਸੀਂ ਪਿੰਡਾਂ ਦੇ ਵਿੱਚ ਕੋਈ ਡਿਮਾਂਡ ਸਮਝਦੇ ਨਹੀਂ, ਪੁੱਛਣ ਦਾ ਅਸੀਂ ਕਦੇ ਇਜਾਜ਼ਤ ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ ਇੱਕ ਦੂਸਰੇ ਤੋਂ। ਕਹਿੰਦਾ ਅਜੇ 15-20 ਮਿੰਟ ਹੋਏ ਸੀ ਉਹਨਾਂ ਨੂੰ ਘਰ ਗਿਆ ਨੂੰ, ਤੇ ਉਹਨਾਂ ਦੀ ਮਾਂ ਨਾਲ ਉਹ ਦੋਨੋਂ ਬੱਚੇ ਤੇ ਨਾਲ ਉਹਨਾਂ ਦੀ ਮਾਂ ਵੀ ਤੁਰੀ ਆਵੇ, ਤੇ ਮੈਂ ਇਹ ਸੋਚਿਆ ਵੀ ਭਾਈ ਇਹ ਪੰਗਾ ਪੈ ਗਿਆ, ਉਹਦੀ ਮਾਂ ਨਾ ਸ਼ਾਇਦ ਕੋਈ ਨਾ ਕੋਈ ਉਲਾਮਾ ਦੇਣ ਵਾਸਤੇ ਤੁਰੀ ਆਉਂਦੀ ਹੈ। ਤੇ ਉਹ ਬੋਲੀ ਵੀ ਆ ਕੇ ਥੋੜਾ ਜਿਹਾ ਉਦਾਂ ਹੀ, ਕਹਿੰਦੀ ਤੁਸੀਂ ਸਾਰੇ ਬੱਚਿਆਂ ਨੂੰ ਇਹ ਆਫਰ ਕੀਤਾ ਵੀ ਇਹ ਰਸਤਾ ਵੀ ਯੂਜ਼ ਕਰ ਸਕਦੇ ਆ ਤੇ ਨਾਲ ਤੁਸੀਂ ਉੱਥੋਂ ਫਲ ਫਲੂਟ

0: ਵੀ ਜਿਹੜਾ ਉੱਥੋਂ ਤੋੜ ਕੇ ਖਾ ਵੀ ਸਕਦੇ ਆ। ਮੈਂ ਕਿਹਾ ਵੀ ਹਾਂ, ਮੈਂ ਇਹਨਾਂ ਨੂੰ ਆਫਰ ਕੀਤੀ ਹੈ, ਮੈਂ ਤੁਹਾਨੂੰ ਵੀ ਆਫਰ ਕਰਦਾ, ਮੈਂ ਬੱਚਿਆਂ ਨੂੰ ਆਫਰ ਕੀਤੀ ਤੁਹਾਨੂੰ ਵੀ ਆਫਰ ਕਰਦਾ ਵੀ ਤੁਸੀਂ ਵੀ ਇਸ ਰਸਤੇ ਤੋਂ ਜਾ ਕੇ ਜੋ ਸਾਡਾ ਉੱਥੇ ਸੰਤਰੇ ਵਗੈਰਾ ਮੈਂਡਰੀਨਸ ਵਗੈਰਾ ਜਾਂ ਹੋਰ ਜੋ ਕੁਝ ਲੱਗਾ ਤੁਸੀਂ ਤੋੜ ਸਕਦੇ ਹੋ, ਆਪਣੇ ਘਰ ਵੀ ਲਿਜਾ ਸਕਦੇ ਹੋ। ਤੁਹਾਨੂੰ ਤਾਂ ਕੀ, ਮੈਂ ਆਪਣੇ ਆਸ ਪੜੋਸ ਦੇ ਜਿੰਨੇ ਵੀ ਘਰ ਹੈ ਉਹ ਮੇਰੇ ਹਮਸਾਏ ਨੇ, ਮੈਂ ਸਾਰਿਆਂ ਨੂੰ ਆਫਰ ਕਰਦਾ ਕਿ ਤੁਸੀਂ ਆਓ ਉੱਥੋਂ ਆ ਕੇ ਤੇ ਤੁਸੀਂ ਫਲ ਫਰੂਟ ਲਿਜਾ ਸਕਦੇ ਹੋ, ਖਾ ਵੀ ਸਕਦੇ ਹੋ। ਉਹ ਅੰਗਰੇਜ਼ ਜਿਹੜੀ ਸੀ ਨਾ ਉਹਨਾਂ ਦੀ ਮਦਰ, ਉਹ ਬੜੀ ਹੈਰਾਨ, ਉਹ ਕਹਿੰਦੇ ਵੀ ਇਹ ਕਿੱਦਾਂ ਹੋ ਸਕਦਾ, ਤੁਸੀਂ ਇੰਨੀ ਮਿਹਨਤ ਕਰਦੇ ਹੋ, ਇੰਨੇ ਐਫਰਟਸ ਕਰਦੇ ਹੋ ਉਸ ਫਲ ਫਰੂਟ ਨੂੰ ਉਗਾਉਣ ਵਾਸਤੇ, ਤੇ ਤੁਸੀਂ ਫ੍ਰੀ ਸਾਨੂੰ ਕਿਉਂ ਦੇ ਦਿਓਗੇ। ਕਹਿੰਦਾ ਮੈਂ ਉਹਨੂੰ ਇਹ ਕਿਹਾ ਕਿ ਸਾਡਾ ਨਾ ਇੱਕ ਬਾਬਾ ਨਾਨਕ ਹੋਇਆ, ਉਸ ਨੇ ਸਾਨੂੰ ਨਾ ਇੱਕ ਸਿੱਖਿਆ ਦਿੱਤੀ ਹੈ ਕਿ ਜੇ ਵੰਡ ਕੇ ਛਕੀਏ ਨਾ ਤੇ ਤੁਹਾਡੀ ਕਮਾਈ ਦੇ ਵਿੱਚ ਬਰਕਤ ਪੈਂਦੀ ਹੈ, ਤੁਹਾਡੀ ਕਮਾਈ ਦੇ ਵਿੱਚ ਵਾਧਾ ਹੁੰਦਾ। ਉਹ ਕਹਿੰਦੀ ਵੀ ਇਹ ਕਿੱਦਾਂ ਹੋ ਸਕਦਾ। ਉਹ ਕਹਿੰਦੀ ਵੀ ਮੰਨ ਲਓ ਹੁਣ ਇਹ ਇੱਕ ਬੋਰੀ ਪਈ ਹੈ ਉੱਥੇ, ਉਹਦੇ ਚ ਕੋਈ ਫਰੂਟ ਪਿਆ, ਮੈਂ ਉਹਦੇ ਵਿੱਚੋਂ 5-7 ਚੁੱਕ ਕੇ ਲੈ ਜਾਂ ਤੇ ਉਹ ਵਧੂਗਾ ਕਿਵੇਂ। ਕਹਿੰਦਾ ਮੈਂ ਉਹਨੂੰ ਇਹ ਕਿਹਾ ਵੀ ਇਹੀ ਤਾਂ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਬਾਬੇ ਨਾਨਕ ਦਾ ਜਿਹੜਾ ਸੰਦੇਸ਼ ਹੈ ਨਾ, ਲੇਕਿਨ ਸਾਡਾ ਪ੍ਰੈਕਟੀਕਲ ਜ਼ਿੰਦਗੀ ਦਾ ਇਹ ਹੈਗਾ ਕਿ ਅਸੀਂ ਜੇ ਵੰਡ ਕੇ ਛਕੀਏ ਨਾ ਤੇ ਸਾਡੀ ਕਮਾਈ ਦੇ ਵਿੱਚ ਹਮੇਸ਼ਾ ਬਰਕਤ ਹੀ ਪੈਂਦੀ ਹੈ। ਕਹਿੰਦਾ ਉਹ ਬੜੀ ਥੈਂਕਫੁਲ ਹੋਈ ਮੇਰੀ। ਉਹ ਕਹਿੰਦੀ ਮੈਨੂੰ ਲਿਖ ਕੇ ਦੇ ਦਿਓ, ਮੈਨੂੰ ਪਤਾ ਨਹੀਂ ਲੱਗਿਆ ਵੀ ਤੁਸੀਂ ਕੀ ਕਹਿ ਰਹੇ ਹੋ ਮੈਨੂੰ। ਕਹਿੰਦਾ ਮੈਂ ਉਹਨੂੰ ਕਾਗਜ਼ ਦੇ ਉੱਪਰ ਲਿਖਤਾ ਵੰਡ WANDY ਵੰਡ ਛਕੋ, ਲਿਖ ਕੇ ਦੇਤਾ ਵੀ ਇਹ ਸਾਡਾ ਬਾਬੇ ਨਾਨਕ ਦਾ ਜਿਹੜਾ ਨਾ ਸਿਧਾਂਤ ਹੈ। ਕਹਿੰਦੇ ਉਹ ਚਲੀ ਗਈ ਤੇ ਮੈਂ ਦੇਖਿਆ ਵੀ ਸ਼ਾਮ ਨੂੰ ਨਾ ਉਹ ਇੱਕ ਟੋਕਰਾ ਲੈ ਕੇ ਨਾ ਛੋਟਾ ਜਿਹਾ, ਉਹੀ ਲੇਡੀ ਤੇ ਨਾਲ ਬੱਚੇ, ਉਹਨਾਂ ਦੇ ਜੋ ਆਸ ਪਾਸ ਘਰ ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਚ ਪੇਠੇ ਵਗੈਰਾ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਉਗਾਉਂਦੇ ਸੀ ਉਹ ਲੈ ਕੇ ਨਾ ਟੋਕਰਾ ਤੇ ਮੇਰੇ ਕੋਲ ਆਏ। ਉਹ ਕਹਿੰਦੇ ਵੀ ਤੁਸੀਂ ਜੇਕਰ ਸਾਨੂੰ ਵੰਡ ਛਕੋ ਤਾਂ ਸਿਧਾਂਤ ਦੱਸਿਆ ਨਾ ਤੇ ਅੱਜ ਤੋਂ ਅਸੀਂ ਵੀ ਤੁਹਾਡੇ ਨਾਲ ਵੰਡ ਕੇ ਛਕਿਆ ਕਰਾਂਗੇ, ਜਿਹੜੀ ਵੀ ਚੀਜ਼ ਹੈਗੀ ਹੈ ਵਾਧਾ ਹੁੰਦਾ ਉਸ ਚੀਜ਼ ਦੇ ਵਿੱਚ। ਤੇ ਕਹਿੰਦਾ ਵੀ ਮੈਂ ਸੈਟਰਡੇ ਸੰਡੇ ਉੱਥੇ ਜਾਂਦਾ ਹੁੰਦਾ ਸੀ ਫਾਰਮ ਹਾਊਸ ਦੇ ਉੱਤੇ, ਤੇ ਮੈਂ ਜਦੋਂ ਜਾਣਾ ਨਾ ਉੱਥੇ ਆਸ ਪਾਸ ਦੇ ਵਿੱਚ ਸਾਰੇ ਜਿੰਨੇ ਪੜੋਸੀ ਸੀ ਉੱਥੇ ਸਾਰਿਆਂ ਨੂੰ ਗੱਲ ਇਸ ਚੀਜ਼ ਦਾ ਪਤਾ ਲੱਗ ਗਈ ਕਿ ਇਹ ਜਿਹੜੀ ਫੈਮਿਲੀ ਆਈ ਹੈ ਇੱਕ ਪੰਜਾਬੀ ਫੈਮਿਲੀ, ਇਹ ਤਾਂ ਵੰਡ ਕੇ ਛਕਣ ਦੇ ਵਿੱਚ ਯਕੀਨ ਰੱਖਦੀ ਹੈ ਤੇ ਉਹ ਸਾਰੇ ਇਸ ਦੇ ਵਿੱਚ ਇਨਵੋਲਵ ਹੋ ਗਏ। ਮੈਂ ਜਦੋਂ ਸੈਟਰਡੇ ਸੰਡੇ ਜਾਇਆ ਕਰਾਂ ਤਾਂ ਉੱਥੇ ਮੇਰੇ ਉਸ ਫਾਰਮ ਹਾਊਸ ਦੇ ਟੇਬਲ ਜਿਹੜਾ ਲੱਗਿਆ ਸੀ ਉਹ ਟੇਬਲ ਭਰਿਆ ਹੋਇਆ ਕਰੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦੇ ਨਾਲ, ਤੇ ਮੇਰੇ ਤੋਂ ਦੋ ਦੋ ਚਾਰ ਚਾਰ ਸੰਤਰੇ ਜਾਂ ਕੋਈ ਚੀਜ਼ ਲੈ ਜਾ ਕਰਨ ਤੇ ਉਹ ਆਪਣੀਆਂ ਸਾਰੀਆਂ ਚੀਜ਼ਾਂ ਵੰਡ ਕੇ ਨਾ ਮੈਨੂੰ ਉੱਥੇ ਦੇ ਜਾ ਕਰਨ। ਸੋ ਮੈਨੂੰ ਇਸ ਚੀਜ਼ ਦਾ ਕਿੰਨਾ ਅਹਿਸਾਸ ਹੋਇਆ ਕਿ ਉਹ ਕਹਿੰਦੀ ਵੀ ਤੁਹਾਡੇ ਬਾਬੇ ਨਾਨਕ ਦਾ ਸਿਧਾਂਤ ਜਿਹੜਾ ਨਾ ਸਾਡੀ ਵੀ ਸਮਝ ਆ ਗਿਆ, ਸਾਡੇ ਤੇ ਵੀ ਕੰਮ ਕਰਨ ਲੱਗ ਪਿਆ। ਤੇ ਫਿਰ ਹੌਲੀ ਹੌਲੀ ਜਦੋਂ ਇਹ ਕੰਮ ਚੱਲਦਾ ਰਿਹਾ ਨਾ, ਸਾਲ ਦੋ ਸਾਲ ਕੰਮ ਚੱਲਦਾ ਰਿਹਾ, ਤੇ ਇੱਕ ਦਿਨ ਅਚਾਨਕ ਉਸ ਤੋਂ ਬਾਅਦ ਉਹ ਗੋਰੀ ਜਿਹੜੀ ਉਹ ਅੰਗਰੇਜ਼ ਮੇਰੇ ਕੋਲ ਆਈ ਨਾਲ ਹੋਰ ਦੋ ਆਪਣੇ ਫਰੈਂਡਸ ਨੂੰ ਲੈ ਕੇ, ਉਹ ਕਹਿੰਦੀ ਸਰਦਾਰ ਜੀ ਵਾਕਿਆ ਜਿਹੜੀ ਤੁਸੀਂ ਗੱਲ ਕੀਤੀ ਨਾ ਬਿਲਕੁਲ ਸਹੀ ਸੀ, ਸਾਡੇ ਵੀ ਜਿਹੜਾ ਪੇਠਾ ਸੀ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਉੱਥੇ ਘੱਟ ਹੁੰਦਾ ਸੀ ਨਾ, ਅਸੀਂ ਜਦੋਂ ਦਾ ਤੁਹਾਡੇ ਨਾਲ ਵੰਡ ਕੇ ਛਕਣ ਦਾ ਕਨਸੈਪਟ ਨੂੰ ਸਾਂਝਾ ਕੀਤਾ ਤੇ ਸਾਡੀ ਫਸਲ ਉਸ ਤੋਂ ਵੀ ਵਧੀਆ ਹੋਣ ਲੱਗ ਪਈ ਹੈ। ਸੋ ਕਿੱਡੀ ਖੂਬਸੂਰਤ ਗੱਲ ਹੈ, ਕਿੰਨਾ ਮੈਸੇਜ ਹੈ ਇਹਦੇ ਵਿੱਚ। ਬਾਬੇ ਨਾਨਕ ਦੇ ਇਸ ਸੰਦੇਸ਼ ਨੂੰ ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ, ਲੇਕਿਨ ਇਸ ਨੂੰ ਜੇਕਰ ਇੰਪਲੀਮੈਂਟ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਰੀਏ ਨਾ ਤੇ ਮੇਰਾ ਖਿਆਲ ਹੈ ਕਦੇ ਵੀ ਇਹ ਘਾਟੇਬੰਦ ਸੌਦਾ ਨਹੀਂ ਹੈ। ਸੋ ਇਸੇ ਹੀ ਵਿਸ਼ੇ ਦੇ ਉੱਪਰ ਆਪਾਂ ਅੱਜ ਗੱਲਬਾਤ ਕਰਨੀ ਹੈ ਕਿ ਤੁਹਾਡੇ ਮੁਤਾਬਕ ਬਹੁਤ ਵਧੀਆ ਆਸਪੈਕਟ ਨਹੀਂ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ। ਕਮਾਈ ਕਰੋ, ਹੱਕ ਹਲਾਲ ਦੀ ਮਿਹਨਤ ਕਰੋ, ਜਿੰਨਾ ਤੁਹਾਡੀ ਜ਼ਰੂਰਤ ਹੈ ਜ਼ਰੂਰਤ ਦੇ ਮੁਤਾਬਕ ਆਪਣਾ ਵਰਤੋ, ਇਸਤੇਮਾਲ ਕਰੋ, ਜੋੜੀ ਜਾਓਗੇ। ਉਹ ਕਹਿੰਦੇ ਵੀ ਧਨ ਕਮਾਉਣਾ ਜਿਹੜਾ ਨਾ ਉਹ ਇੰਨਾ ਔਖਾ ਨਹੀਂ, ਲੇਕਿਨ ਧਨ ਨੂੰ ਜਿਹੜਾ ਖਰਚਣਾ ਨਾ ਉਹ ਇੱਕ ਆਰਟ ਹੈ, ਉਹ ਇੱਕ ਕਲਾ ਹੈ, ਉਹ ਹਰ ਇੱਕ ਕੋਲ ਨਹੀਂ ਹੁੰਦੀ। ਬਹੁਤ ਸਾਰੇ ਦੋਸਤ ਮਿੱਤਰ ਬਹੁਤ ਸਾਰੇ ਲੋਕ ਅਸੀਂ ਇੰਨੇ ਦੇਖੇ ਹੈ ਕਿ ਉਹਨਾਂ ਕੋਲੇ ਇੰਨਾ ਧਨ ਦੌਲਤ ਹੁੰਦੀ ਹੈ ਲੇਕਿਨ ਉਹ ਖਰਚ ਨਹੀਂ ਕਰਦੇ, ਤੇ ਉਹ ਤਾਂ ਫਿਰ ਏਦਾਂ ਲੱਗਦਾ ਜਿਵੇਂ ਧਨ ਦੌਲਤ ਦੇ ਉੱਪਰ ਨਾ ਕੋਈ ਚੌਂਕੀਦਾਰ ਬੈਠਾ ਹੋਵੇ। ਉਹ ਚੌਂਕੀਦਾਰੀ ਕਰਦੇ ਰਹਿੰਦੇ ਸਾਰੀ ਉਮਰ ਆਪਣੀ ਧਨ ਦੌਲਤ ਦੀ, ਅੰਤ ਦੇ ਵਿੱਚ ਟਾਈਮ ਆ ਜਾਂਦਾ ਤੇ ਉਹ ਚਲੇ ਜਾਂਦੇ ਨੇ। ਲੇਕਿਨ ਜਿਹੜੇ ਦੋਸਤਾਂ ਮਿੱਤਰਾਂ ਨੂੰ ਆਪਣੀ ਕੀਤੀ ਹੋਈ ਕਮਾਈ ਦੇ ਵਿੱਚੋਂ ਜਿਹੜੀ ਬਚਤ ਹੁੰਦੀ ਹੈ, ਉਸ ਨੂੰ ਬਚਤ ਕਰਨ ਦੀ ਕਲਾ ਹੁੰਦੀ ਹੈ ਨਾ ਜਿਹਨਾਂ ਦੋਸਤਾਂ ਮਿੱਤਰਾਂ ਦੇ ਕੋਲ, ਉਹ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਪ੍ਰਾਪਤ ਕਰ ਲੈਂਦੇ ਨੇ, ਸਾਰੇ ਸੰਸਾਧਨ ਵੀ ਆਪਣੇ ਲਈ ਉਹ ਮੁਹੱਈਆ ਕਰਵਾ ਲੈਂਦੇ ਨੇ, ਤੇ ਕਿਸੇ ਕਿਸਮ ਦੀ ਕੋਈ ਟੈਨਸ਼ਨ ਕੋਈ ਪਰੇਸ਼ਾਨੀ ਵੀ ਜਿਹੜੀ ਉਹਨਾਂ ਨੂੰ ਨਹੀਂ ਝੇਲਣੀ ਪੈਂਦੀ। ਲੇਕਿਨ ਜੋੜ ਜੋੜ ਕੇ ਰੱਖਣ ਵਾਲਿਆਂ ਨੂੰ, ਬੈਂਕਾਂ ਦੇ ਢਿੱਡ ਭਰੀ ਜਾਣ ਵਾਲਿਆਂ ਨੂੰ ਟੈਨਸ਼ਨਾਂ ਪਰੇਸ਼ਾਨੀਆਂ ਇਹ ਜਿਹੜੀਆਂ ਨਾ ਹਮੇਸ਼ਾ ਘੇਰੀ ਰੱਖਦੀਆਂ। ਸਾਡੇ ਬੀਬੀ ਗੋਸਲ ਜੀ ਆਏ ਨੇ, ਇਹਨਾਂ ਦਾ ਵੀ ਜ਼ਿੰਦਗੀ ਦਾ ਬੜਾ ਲੰਬਾ ਤਜਰਬਾ ਹੈ ਤੇ ਸਾਡੇ ਨਾਲ ਸ਼ੇਅਰ ਕਰਨਗੇ। ਹਾਂਜੀ ਬੀਬੀ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਜੀ, ਬਹੁਤ ਬਹੁਤ ਚੰਗਾ ਤੁਸੀਂ ਗੁਰੂ ਨਾਨਕ ਨਾਨਕੀ ਦਾ ਦੱਸਿਆ ਹੈਗਾ ਵੀ ਕਿੱਦਾਂ ਪੰਜਾਬੀ ਨੇ ਰਹਿਣ ਵਿੱਚ ਕੀਤਾ। ਇਹ ਤਾਂ ਬਹੁਤ ਬਹੁਤ ਚੰਗੀ ਗੱਲ, ਬੱਚਿਆਂ ਨੇ ਦੱਸ ਦਿੱਤਾ ਉਹਨਾਂ ਦੇ ਮਾਂ ਪੇ ਮਾਂ ਮੰਮੀ ਉਹਨਾਂ ਦੇ ਘਰ ਵਿੱਚ ਪਤਾ ਲੱਗ ਗਿਆ ਕਿ ਵੀ ਵੰਡ ਚੱਕਣਾ ਕਿੰਨਾ ਜ਼ਰੂਰੀ ਹੈ, ਕਿੰਨਾ ਸਾਨੂੰ ਇਹਦੇ ਵਿੱਚ ਪਰਮਾਤਮਾ ਬਰਕਤ ਪਾਉਂਦਾ, ਕਿੰਨੀ ਸਾਡੇ ਗੁਰੂ ਨੇ ਸਾਨੂੰ ਦੱਸਿਆ। ਉਹਦੇ ਵਿੱਚ ਦੇਖੋ ਕਿੰਨਾ ਉਹਨਾਂ ਨੇ ਕਿੰਨਾ ਸੋਹਣੀ ਤਰ੍ਹਾਂ ਉਹਨਾਂ ਨੂੰ ਦੱਸਿਆ ਚੰਗੀ ਤਰ੍ਹਾਂ ਤੇ ਉਹਦੇ ਸਮਝ ਵੀ ਗਿਆ, ਤਾਂ ਉਹਨਾਂ ਨੇ ਵੀ ਉਹੀ ਉਹੀ
0: ਸਾਡੇ
1: ਗੁਰਦੁਆਰਿਆਂ ਵਿੱਚ ਵੀ ਚਾਰ ਦਰਵਾਜ਼ੇ ਵੇਖੋ, ਜਿਹੜਾ ਮਰਜ਼ੀ ਆਵੇ ਲੰਗਰ ਛਕੇ, ਇੱਥੇ ਆਪਣੇ ਅੰਮ੍ਰਿਤਸਰ ਵਿੱਚ ਇਸੇ ਲਈ ਤਾਂ ਉਹਨਾਂ ਨੇ ਚਾਰ ਦਰਵਾਜ਼ੇ ਰੱਖ ਕੇ, ਜਿਹੜਾ ਮਰਜ਼ੀ ਆ ਕੇ ਜੋ ਮਰਜ਼ੀ ਆ ਕੇ ਮੱਥਾ ਟੇਕੇ ਲੰਗਰ ਛਕੇ। ਤੇ ਹੁਣ ਇੱਥੇ ਵੀ ਸਾਡੇ ਜਿੰਨੇ ਗੁਰਦੁਆਰੇ ਆ ਉਹਨਾਂ ਨੂੰ ਜੇ ਜੋ ਵੀ ਆਉਣਾ ਲੰਗਰ ਛਕ ਕੇ ਜਾਂਦੇ ਆ। ਇਹ ਕਿ ਸਾਡੇ ਗੁਰੂ ਦੇ ਜਿਹੜਾ ਉਹਨਾਂ ਨੇ ਸਭ ਕੁਛ ਸਾਨੂੰ ਦਿੱਤਾ, ਉਹਨਾਂ ਦੀ ਅਸੀਂ
0: ਲੇਕਿਨ ਗੁਰਬਾਣੀ ਦਾ ਪਹਿਲਾ ਜਿਹੜਾ ਅਸੂਲ ਹੀ ਹੈ ਕਿ ਉਸਨੂੰ ਸੁਣੋ ਤੇ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਉਸ ਤੇ ਅਮਲ ਕਰੋ, ਤੇ ਫੇਰ ਹੀ ਮੇਰਾ ਖਿਆਲ ਹੈ ਉਸ ਦਾ ਅਸਰ ਜਿਹੜਾ ਹੋ ਸਕਦਾ ਹੈ। ਇਕੱਲੇ ਸੁਣਨ ਨਾਲ ਗੱਲ ਨਹੀਂ ਬਣਦੀ,
1: ਉਹੀ ਕਹਿੰਦੇ ਨਾ ਕੁਛ ਸੁਣੀਏ ਕੁਛ ਕਹੀਏ। ਮੈਂ ਤੁਹਾਨੂੰ ਦੱਸਣਾ ਸੀ ਇਸ ਫਰਾਈਡੇ ਮੁੰਡੇ ਨੇ ਨਾ ਫੰਡਰੇਜ਼ਿੰਗ ਦੇ ਲਈ, ਮੈਂ ਕਹਿੰਦਾ ਮੰਮੀ ਕਈ ਵਾਰ ਬੁੱਕ ਕੀਤਾ ਆ ਵੀ ਤੁਸੀਂ ਜ਼ਰੂਰ ਆਉਣਾ ਹੈਗਾ
0: ਜੀ ਜੀ ਜੀ
1: ਹੋਸਪਿਟਲ ਲਈ, ਤਾਂ ਉਹ ਵੀ ਏਦਾਂ ਕਰਦਾ ਰਹਿੰਦਾ ਕਦੇ ਕੁਛ ਨਾ ਕੁਛ।
0: ਕੋਈ ਨੀ ਜੀ, ਜ਼ਰੂਰ ਮੇਰੇ ਕੋਲ ਇਨਫੋਰਮੇਸ਼ਨ ਪਹੁੰਚੇਗੀ ਤੇ ਅਸੀਂ ਜ਼ਰੂਰ ਉਸ ਨੂੰ ਹਾਈਲਾਈਟ ਕਰਾਂਗੇ ਜ਼ਰੂਰ।
1: ਜਿਹੜੇ ਆਉਂਗੇ ਫਰਾਈਡੇ ਤਾਂ ਮੈਂ ਨਹੀਂ ਆ
0: ਸਕਦਾ। ਥੈਂਕ ਯੂ
1: ਡਾਕਟਰ ਨੂੰ ਵੀ ਫੋਨ ਕਰ ਦੂੰ ਸ਼ਾਇਦ।
0: ਸ਼ੁਕਰੀਆ ਜੀ,
1: ਸ਼ੁਕਰੀਆ ਸਭ ਨੂੰ,
0: ਥੈਂਕ ਯੂ,
1: ਮੈਂ ਤੁਹਾਨੂੰ ਦੱਸ ਦਿੱਤਾ। ਧੰਨਵਾਦ ਤੁਹਾਡਾ, ਬਹੁਤ ਚੰਗਾ ਲੱਗਿਆ, ਬਹੁਤ ਚੰਗਾ ਤੁਸੀਂ ਦੱਸਿਆ ਜਿਹੜਾ।
0: ਥੈਂਕ ਯੂ
1: ਸਾਡਾ ਮਨ ਚੱਕਣਾ ਇਹਦੇ ਵਿੱਚ ਸਾਨੂੰ ਅਮਲ ਕਰਨਾ ਬਹੁਤ ਜ਼ਰੂਰੀ।
0: ਬਿਲਕੁਲ ਬਿਲਕੁਲ, ਥੈਂਕ ਯੂ। ਸੋ ਦੋਸਤੋ 647-367-5353 ਸਾਡਾ ਨੰਬਰ। ਹਾਂਜੀ ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਬੇਟਾ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ ਮੈਂ ਕਿਹਾ ਦਸਵੰਤ ਕੱਢਣਾ ਗੁਰੂ ਸਾਹਿਬ ਨੇ ਆਪਾਂ ਨੂੰ ਇਸੇ ਕਰਕੇ ਦੱਸਿਆ
0: ਜੀ ਜੀ ਜੀ ਜੀ
2: ਡਾਲਰ ਵਿੱਚੋਂ ਜੇ ਆਪਾਂ 10 ਸੈਂਟ ਕੱਢਦੇ ਹਾਂ ਤਾਂ ਮਹਿਸੂਸ ਹੁੰਦੇ ਆ?
0: ਨਾ ਨਾ ਬਿਲਕੁਲ ਨੀ ਹੁੰਦੇ, ਬਿਲਕੁਲ ਹੀ ਨੀ ਹੁੰਦੇ।
2: ਦੇਖੋ ਜੀ ਆਪਾਂ ਇਸੇ ਤਰ੍ਹਾਂ ਦਸਵੰਦ ਕੱਢ ਕੱਢ ਕੇ ਕਿਸੇ ਬੱਚੇ ਨੂੰ ਪੜ੍ਹਾਈ ਕਰਾ ਦਈਏ, ਕਿਸੇ ਦਾ ਵਿਆਹ ਦਾ ਪ੍ਰੋਗਰਾਮ ਕਿਸੇ ਦਾ ਗਰੀਬ ਗੁਰਬੇ ਦਾ ਕਰਵਾ ਦਈਏ, ਸਕੂਲ ਦੀਆਂ ਵਰਦੀਆਂ ਜਾਂ ਭੁੱਖੇ ਨੂੰ ਰੋਟੀ ਖਵਾ ਦਈਏ, ਇਹ ਕਿੰਨਾ ਆਪਾਂ ਨੂੰ ਅਸੀਸ ਲੱਗਦੀ ਹੈ ਨਾ। ਗੁਣ ਵੀ ਵੰਡੋ, ਜਿਹੜੇ ਨਾ ਚਿਰਤ ਕਰੋ ਨਾਮ ਜਪੋ ਵੰਡ ਛਕੋ। ਨਾਮ ਜਪ ਕੇ ਵੰਡ ਛਕਣ ਦਾ ਮਤਲਬ ਇਹ ਵੀ ਨਾਲ ਹੈਗਾ ਕਿ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾ, ਤੇ ਕਿਸੇ ਨੂੰ ਨਾਲ ਤੁਸੀਂ ਉਹਨੂੰ ਨਾਲ ਦੂਜੇ ਨੂੰ ਵੀ ਲਾਓ, ਕਿੰਨਾ ਭਲਾ ਹੋ ਜਾਂਦਾ। ਗਲਤ ਕੰਮਾਂ ਤੋਂ ਹਟ ਜਾਂਦੇ ਆ,
0: ਬਿਲਕੁਲ।
2: ਅੰਗ ਦਾਨ ਹੈ, ਖੂਨ ਦਾਨ ਹੈ ਨਾ
0: ਜੀ ਜੀ ਜੀ।
2: ਤੇ 20 ਰੁਪਏ ਗੁਰੂ ਨਾਨਕ ਦੇਵ ਜੀ ਦਾ ਜਿਹੜੇ ਸੱਚਾ ਸੌਦਾ ਕੀਤਾ, ਦੇਖੋ ਗੁਰੂ ਸਾਹਿਬਾਂ ਨੇ, ਤੇ ਦੇਖੋ ਗੁਰਦੁਆਰੇ ਸਾਹਿਬਾਂ ਚ ਜਾਓ ਕਿਤੇ ਜਾਓ, ਮੈਂ ਕਹਿੰਦੀ ਰੇਹੜੀਆਂ ਭਰ ਭਰ ਕੇ ਰਾਤ ਨੂੰ ਲੰਗਰ ਦੇ ਵਿੱਚ ਜਾ ਰਹੀਆਂ। ਸਟੂਡੈਂਟ ਜਿਹੜੇ ਆਉਂਦੇ ਆ ਥੋੜਾ ਕਮਾਉਂਦੇ ਤਾਂ ਵੀ ਉਹ ਬਹੁਤ ਪੈਸੇ ਕਮਾਉਂਦੇ, ਮੈਂ ਦੇਖਦੀ ਹਾਂ ਲੰਗਰ ਲਿਆਉਂਦੇ ਆ ਨਾ, ਤੇ ਬੜਾ ਮਨ ਖੁਸ਼ ਹੁੰਦਾ। ਤੇ ਦੇਖੋ ਉਹਨਾਂ ਨੂੰ ਕੋਈ ਇਸ ਚੀਜ਼ ਦਾ ਪਤਾ ਹੈ, ਤਾਂ ਹੀ ਕਰ ਰਹੇ ਆ ਨਾ।
0: ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ।
2: ਹਾਂਜੀ, ਇਸ ਕਰਕੇ ਗੁਰੂ ਸਾਹਿਬ ਨੇ ਆਪਾਂ ਨੂੰ ਬਹੁਤ ਵਧੀਆ ਤਰੀਕਾ ਦੱਸਿਆ ਗੋਰਿਆਂ ਨੂੰ ਜਾਂ ਕਿਸੇ ਨੂੰ, ਚਲੋ ਨਹੀਂ ਪਤਾ ਜਿਹਨਾਂ ਨੂੰ ਉਹਨਾਂ ਤੋਂ ਨਹੀਂ ਪਤਾ, ਜੇ ਸਾਨੂੰ ਪਤਾ ਹੈ ਨਾ ਆਪਾਂ ਨੂੰ ਕਰਨਾ ਚਾਹੀਦਾ ਨਾ,
0: ਜੇ
2: ਕਿਸੇ ਦੀ ਮਦਦ ਵੀ ਕਰਨੀ ਹੈ ਨਾ ਆਂਢ ਗੁਆਂਢ ਤੇ ਕਿਸੇ ਦੀ ਹੈਲਪ ਕਰਨੀ, ਉਹ ਵੀ ਆਪਣਾ ਇੱਕ ਦਾਨ ਹੈ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਜ਼ਰੂਰਤਮੰਦ ਦੀ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਹੈਲਪ ਕਰਦੇ ਹੋ ਨਾ ਤੇ ਉਹ ਸਮਝ ਲਓ ਤੁਹਾਡਾ ਦਾਨ ਹੈ ਹੀ ਹੈ ਜੀ। ਬਿਲਕੁਲ
2: ਹਾਂਜੀ, ਜੇ ਕੋਈ ਦੁਖੀ ਖੜਾ ਹੈ ਨਾ ਤੇ ਆਪਾਂ ਉਹਦੇ ਦੁਖੀ ਦੀ ਹੈਲਪ ਕਰ ਦਿੰਦੇ ਹਾਂ ਤੇ ਉਹ ਵੀ ਬਹੁਤ ਵੱਡਾ ਦਾਨ, ਉਹ ਵੀ ਵੰਡ ਸਕਣਾ ਹੀ ਆ ਤੇ ਅਸੀਂ ਕਿਸੇ ਨੂੰ ਰਾਈਟ ਦੇਤੀ ਦਾ ਕੁਛ ਵੀ ਕਰਦਾ।
0: ਬਿਲਕੁਲ ਜੀ,
2: ਇਹ ਵੀ ਆਪਾਂ ਸੁੱਖ ਵਿੱਚੋਂ ਉਹਨੂੰ ਵੰਡ ਕਰ ਰਹੇ ਹਾਂ ਆਪਾਂ।
0: ਜੀ ਜੀ ਜੀ ਜੀ ਜੀ, ਚਲੋ
2: ਥੈਂਕ ਯੂ,
0: ਸ਼ੁਕਰੀਆ ਜੀ, ਭੈਣ ਜੀ ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ ਤੁਸੀਂ ਵੀ ਆਪਣੀ ਕੋਈ ਕਾਲ ਕਰ ਸਕਦੇ ਹੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਭੈਣ ਜੀ ਗੁਰਮੀਤ ਭੈਣ ਜੀ ਜੁੜੇ ਨੇ ਸਾਡੇ ਨਾਲ। ਸਤਿ ਸ੍ਰੀ ਅਕਾਲ ਜੀ।
3: ਕਿਸੇ ਨਾਲ ਹੱਸ ਕੇ ਬੋਲਣਾ ਵੀ ਵੱਡਾ ਦਸਾਉਂਦ ਹੈਗਾ।
0: ਬਿਲਕੁਲ,
3: ਕਿਸੇ ਦੁੱਖ ਸੁਣਨਾ, ਕਿਸੇ ਦੀ ਇੱਕ ਪਾਸੇ ਨੇ ਤਾਂ ਪਰਮਾਤਮਾ ਕਰਾਉਣ ਵਾਲਾ ਆਪਾਂ ਹੁੰਦੇ ਆ, ਪਰ ਕਿਸੇ ਦੀ ਗੱਲ ਸੁਣ ਲੈਣੀ।
0: ਜੀ ਜੀ ਜੀ ਜੀ ਜੀ ਜੀ,
3: ਇਹ ਸੁਣ ਕੇ ਤੇ ਆਪਣੇ ਕੋਲ ਰੱਖਣੀ।
0: ਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ
3: ਇਹ ਸਭ ਤੋਂ ਵੱਡਾ ਦਸਾਉਂਦ ਹੈ।
0: ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਜੀ,
3: ਥੈਂਕ
0: ਯੂ ਥੈਂਕ ਯੂ। ਸੋ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਇਹ ਕੋਈ ਐਸਾ ਥਾਟ ਨਹੀਂ ਹੈ ਕਿ ਜੋ ਕਿਸੇ ਦੀ ਸਮਝ ਦੇ ਵਿੱਚ ਨਾ ਪਵੇ। ਬੜੀ ਸਿੰਪਲ ਜੀ ਗੱਲ ਹੈ ਕਿ ਕਿਸੇ ਦੀਨ ਦੁਖੀ ਦੀ ਮਦਦ ਕਰੋ, ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ, ਕਿਸੇ ਭੁੱਖੇ ਨੂੰ ਰੋਟੀ ਖਿਲਾ ਦਿਓ, ਕਿਸੇ ਬਿਮਾਰ ਨੂੰ ਦਵਾਈ ਦਿਲਾ ਦਿਓ ਤੁਸੀਂ। ਹਾਂ, ਤੁਸੀਂ ਅਗਰ ਅਫੋਰਡ ਕਰਦੇ ਹੋ, ਤੁਹਾਡੇ ਕੋਲ ਹੈ, ਇਹ ਨਹੀਂ ਹੈ ਕਿ ਤੁਸੀਂ ਕਿਸੇ ਤੋਂ ਲੈ ਕੇ ਕਿਸੇ ਦੀ ਹੈਲਪ ਕਰੋ। ਦਸਵੰਦ ਕੱਢਣ ਦਾ ਮਤਲਬ ਹੈ ਕਿ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਤੁਸੀਂ ਆਪਣੇ ਖਰਚੇ, ਆਪਣੀ ਰੁਜ਼ਗਾਰ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਕਰਦੇ ਨਾਲ ਆਪਣੀ ਜਿਹੜੀ ਬੱਚਤ ਹੈ ਉਹਦੇ ਵਿੱਚੋਂ ਤੁਸੀਂ ਦਸਵੰਦ ਕੱਢ ਕੇ ਕਿਸੇ ਦੀਨ ਦੁਖੀ ਦੀ, ਕਿਸੇ ਦੁਖਿਆਰੇ ਦੀ ਮਦਦ ਕਰਨਾ, ਇਹ ਜਿਹੜਾ ਨਾ ਵੰਡ ਛਕਣ ਦੇ ਕੰਸੈਪਟ ਦੇ ਵਿੱਚ ਇਹ ਵੀ ਆ ਜਾਂਦਾ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਆਪਣਾ ਜਾਰੀ ਰੱਖਾਂਗੇ ਤੇ ਫਿਲਹਾਲ ਇੱਕ ਛੋਟਾ ਜਿਹਾ ਗੀਤ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਇਹ ਨਾ ਹੋਏ ਕਿ ਤੁਸੀਂ ਇਹ ਸਮਝੋ ਕਿ ਸਾਡੇ ਬੀਬੀ ਗੋਸਲ ਜੀ ਦੁਬਾਰਾ ਆ ਗਏ ਨੇ, ਇਹਨਾਂ ਦੀ ਗੱਲ ਸੁਣਦੇ। ਹਾਂਜੀ ਬੀਬੀ ਜੀ, ਜੀ ਜੀ ਆਉਂਦੇ ਰਹੋ ਤੁਸੀਂ।
4: ਹਾਂਜੀ ਸਤਿ ਸ੍ਰੀ ਅਕਾਲ ਡਾਕਟਰ, ਮੈਂ ਦੁਬਾਰਾ ਆ ਗਈ। ਪਤਾ ਕੀ ਹੈ, ਤੁਸੀਂ ਇੱਥੇ ਵਾਲੰਟਰੀ ਦੁਬਾਰਾ ਕਰ ਸਕਦੇ, ਇੱਥੇ ਤਾਂ ਉਸ ਜਗ੍ਹਾ ਜਾ ਕੇ ਮੈਂ ਕਰਦੀ ਰਹੀ ਹਾਂ। ਮੈਂ 5-6 ਸਾਲ ਕੀਤਾ, ਫਿਰ ਮੇਰੇ ਘਰ ਆਏ ਬਿਮਾਰ ਹੋ ਗਏ, ਮੈਥੋਂ ਕਰ ਨਹੀਂ ਸਕੀ, ਮੈਂ ਤਾਂ ਬਹੁਤ ਰੋਂਦੀ।
0: ਚਲੋ, ਜਿੰਨਾ ਹੋ ਸਕਦਾ ਇਨਸਾਨ ਨੂੰ ਕਰਨਾ ਚਾਹੀਦਾ ਹੈ ਬਸ।
4: ਮੈਂ ਤਾਂ ਇਹ ਕਹਿੰਦੀ ਵੀ ਜੋ ਸਾਡੇ ਜਿੰਨਾ ਤੁਸੀਂ ਕਰ ਸਕਦੇ, ਜੇ ਪੈਸਾ ਤੇ ਲਵੇ ਤੇ ਗਰੀਬ ਨੂੰ ਦੇ ਦੋ, ਉਹ ਵੀ ਤੁਹਾਨੂੰ 10% ਦੇਊਗਾ।
0: ਬਿਲਕੁਲ ਬਿਲਕੁਲ,
4: ਉਹਦੇ ਵਿੱਚ ਤੁਹਾਡਾ ਵਾਧਾ ਹੁੰਦਾ ਨੀ, ਬਹੁਤ ਗੱਲਾਂ ਹੋ ਗਈਆਂ। ਮੈਂ ਤਾਂ ਕਹਿੰਦੀ ਬਲਾਂਟਰੀ ਵੀ ਕਰੋ, ਸਾਡੀ ਹਿੰਮਤ ਹੈਗੀ ਆ,
0: ਤੇ
4: ਜੇ ਕਿਸੇ ਦਾ ਕੋਈ ਮਾਲ ਦੀ ਖਬਰ ਹੋ ਗਿਆ ਉਹਦਾ ਬੜਾ ਮਨ ਖੁਸ਼ ਹੋ ਜਾਂਦਾ, ਟਾਈਮ ਕੱਢੋ ਇਹਨਾਂ ਗੱਲਾਂ ਲਈ।
0: ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਲਓ ਇੱਕ ਸੁਣਦੇ ਆ ਪਿਆਰਾ ਜਿਹਾ ਗਾਣਾ ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।
5: ਪੰਜਾਬੀ

0: ਜੇ ਮੁੰਡਿਆ ਤੂੰ ਸਾਡੀ ਤੋਰ ਵੇ ਵੇਖਣੀ ਉੱਠ ਮਨ ਮੇਰਾ ਕਹਿਣਾ ਮੁੰਡਿਆ ਵਿੱਚ ਨਾ ਵੇਚ ਕੇ ਲਿਆ ਦੇ ਛੇੜੇ ਮੁੰਡਿਆ। ਇੱਕ ਮੈਂ ਨਾ ਲਾਈਨ ਬੜੀ ਖੂਬਸੂਰਤ ਜੀ ਪੜ੍ਹੀ, ਮੈਨੂੰ ਬੜੀ ਅੱਛੀ ਲੱਗੀ। ਲਾਈਨ ਛੋਟੀ ਜੀ ਹੈ ਲੇਕਿਨ ਉਹਦੇ ਮੀਨਿੰਗ ਜੇਕਰ ਤੁਸੀਂ ਢੂੰਡਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਬੜੀ ਡੈਪਥ ਉਹਦੇ ਵਿੱਚ। ਉਹ ਕਹਿੰਦਾ ਢਲੇ ਦਿਨ ਤੋਂ ਜੇ ਘਰ ਦਾ ਇੱਕ ਵੀ ਜੀ ਘਰ ਨਹੀਂ ਨਾ ਮੁੜਦਾ, ਦਿਨ ਢਲ ਜਾਵੇ ਤੇ ਘਰ ਦਾ ਸਾਡਾ ਇੱਕ ਵੀ ਜੀ ਜੇ ਘਰੇ ਨਾ ਮੁੜਿਆ ਹੋਵੇ, ਉਹ ਕਹਿੰਦੇ ਜੀਆਂ ਦੇ ਨਾਲ ਨਾਲ ਸਾਰੀ ਰਾਤ ਘਰ ਵੀ ਜਾਗਦਾ ਰਹਿੰਦਾ ਹੈ। ਘਰ ਦੀ ਕੋਈ ਮੈਨੂੰ ਦੱਸ ਸਕਦਾ ਕਿ ਘਰ ਕਿਹਨੂੰ ਕਹਿੰਦੇ ਹੈ? ਜੇ ਆਪਾਂ ਘਰ ਦੀ ਪਰਿਭਾਸ਼ਾ ਕਰਨੀ ਹੋਵੇ ਤੇ ਘਰ ਕਿਹਨੂੰ ਕਿਹਾ ਜਾਂਦਾ ਹੈ? ਕੋਈ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ 6473653536 7367535353। ਉਹ ਕਹਿੰਦਾ ਦਿਨ ਢਲੇ ਤੋਂ ਜੇ ਘਰ ਦਾ ਇੱਕ ਵੀ ਮੈਂਬਰ ਘਰ ਨਾ ਮੁੜੇ ਤਾਂ ਘਰ ਦੇ ਸਾਰੇ ਜੀਆਂ ਦੇ ਨਾਲ ਨਾਲ ਘਰ ਵੀ ਸਾਰੀ ਰਾਤ ਜਾਗਦਾ ਹੈ। ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਜੀ ਦੀ ਇੰਤਜ਼ਾਰ ਕਰਦੇ ਕਰਦੇ ਜਾਗਦੇ ਰਹਿੰਦੇ ਨਾ ਤੇ ਘਰ ਵੀ ਜਾਗਦਾ ਹੈ। ਘਰ ਕੋਈ ਇੱਟਾਂ ਵੱਟਿਆਂ ਦੀ ਬਣੀ ਇਮਾਰਤ ਨੂੰ ਨਹੀਂ ਕਹਿੰਦੇ। ਜ਼ਰੂਰ ਫੋਨ ਕਰੋ, ਘਰ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਘਰ ਕਿਹਨੂੰ ਕਿਹਾ ਜਾਂਦਾ? 6473653535 ਤੇ ਆਪਾਂ ਸਾਡੇ ਭੈਣ ਜੀ ਦਾ ਫੋਨ ਆ ਗਿਆ, ਇਹਨਾਂ ਦਾ ਤਜਰਬਾ ਬਹੁਤ ਅਥੈਂਟਿਕ ਹੁੰਦਾ ਹੈ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਬੇਟੇ
0: ਜੀ,
1: ਉਹੀ ਤੁਸੀਂ ਦੱਸਣ ਲੱਗੇ ਸੀ ਵੀ ਘਰ ਜਿਹੜਾ ਨਾ
0: ਜੀ
1: ਉਹ ਇੱਟਾਂ ਰੋੜਿਆਂ ਦਾ ਨਹੀਂ ਹੁੰਦਾ, ਕੋਠੀਆਂ ਹੋਣ ਬੇਸ਼ੱਕ ਤੇ ਮਹਿਲ ਹੋਣ ਬੰਗਲੇ ਹੋਣ ਉਹ ਘਰ ਨਹੀਂ ਹੈ
0: ਜੀ।
1: ਤੇ ਜਿੱਥੇ ਤੁਹਾਡਾ ਪਿਆਰ ਤੇ ਇਤਫਾਕ ਹੈ ਨਾ ਪਰਿਵਾਰ ਦੇ ਵਿੱਚ
0: ਜੀ ਜੀ ਜੀ
1: ਉਹ ਘਰ ਹੈ। ਕਲਾ ਕਲੰਦਰ ਜਿਹੜਾ ਨਾ ਕਲੇਸ਼ ਹੈ ਜਾਂ ਜਿੱਥੇ ਤੁਹਾਡਾ ਪਿਆਰ ਨਹੀਂ ਆਪਸ ਵਿੱਚ ਤੇ ਤੁਸੀਂ ਰਲ ਕੇ ਨਹੀਂ ਰਹਿੰਦੇ ਤੇ ਉਹ ਉਹ ਪਰਿਵਾਰ ਉਹ ਘਰ ਨਹੀਂ ਗਿਣਿਆ ਜਾਂਦਾ। ਘਰ ਉਹ ਹੈ ਜਿੱਥੇ ਪਿਆਰ ਭਾਵੇਂ ਦੋਵੇਂ ਜੀਓ, ਭਾਵੇਂ ਤੁਹਾਡਾ ਸੰਯੁਕਤ ਪਰਿਵਾਰ ਹੈ, ਭਾਵੇਂ ਤੁਸੀਂ ਇਕੱਲੇ ਰਹਿੰਦੇ ਹੋ ਤੇ ਪਰਿਵਾਰ ਦੇ ਨਾਲ। ਮੈਂ ਕਹਿੰਦੀ ਛੋਟੀ ਜੀ ਜਿਹੜੀ ਸੋਹਣੀ ਜੀ ਜ਼ਿੰਦਗੀ ਹੈ ਨਾ ਇਹ ਮੈਂ ਆਪਣੇ ਪਰਿਵਾਰ ਦੇ ਵਿੱਚ ਰਲ ਕੇ ਹੱਸਦੇ ਖੇਡਦੇ ਫੁਲਵਾੜੀ ਨੂੰ ਮਨਾ ਲਓ ਕਿ ਉਹ ਘਰ ਸਵਾਰ ਪਿਆ ਬੇਟੇ।
0: ਘਰ ਕਹਿੰਦੇ ਜੀ ਉਹ ਹੈ ਜਿੱਥੇ ਤੁਹਾਡੇ ਰਿਸ਼ਤੇ ਪਲਦੇ ਹੈ, ਤੁਹਾਡੇ ਘਰ ਦੇ ਵਿੱਚ ਤੁਹਾਡੇ ਪਿਆਰ ਮੁਹੱਬਤ ਭੈਣ ਭਾਈ ਮਾਂ ਪਿਓ ਆਪਸ ਦੇ ਵਿੱਚ ਇਤਫਾਕ ਨਾਲ ਇੱਕ ਦੂਸਰੇ ਦੀ ਗੱਲ ਨੂੰ ਮੰਨ ਕੇ ਇੱਕ ਦੂਸਰੇ ਦਾ ਹੌਸਲਾ ਬਣ ਕੇ ਇੱਕ ਦੂਸਰੇ ਦੀਆਂ ਬਾਹਾਂ ਬਣ ਕੇ ਜਿੱਥੇ ਰਹਿੰਦੇ ਆ ਨਾ ਉਸ ਨੂੰ ਘਰ ਕਿਹਾ ਜਾਂਦਾ। ਤੁਸੀਂ ਹੁਣ ਦੇਖੋ ਆਪਾਂ ਕਿਤੇ ਚਲੇ ਜਾਈਏ, ਹਿੱਲ ਸਟੇਸ਼ਨ ਤੇ ਚਲੇ ਜਾਓ, ਘੁੰਮਣ ਫਿਰਨ ਚਲੇ ਜਾਓ, ਉੱਥੇ 2 ਦਿਨ ਰਹੋ, 4 ਦਿਨ ਰਹੋ, 5 ਦਿਨ ਰਹੋ, ਅਸੀਂ ਆਮ ਤੌਰ ਤੇ ਕਹਿਣ ਲੱਗ ਪਏ ਨਾ ਮੈਨੂੰ ਹੋਮ ਸਿਕਨੈਸ ਹੋ ਗਈ, ਹੋਮ ਸਿਕਨੈਸ ਜਾ ਕੇ ਕਹਿੰਦੇ ਵੀ ਮੈਨੂੰ ਹੋਮ ਸਿਕਨੈਸ ਹੋ ਗਈ। ਹੋਮ ਸਿਕਨੈਸ ਇਹ ਹੀ ਹੈ ਕਿ ਮੈਨੂੰ ਘਰ ਦੀ ਯਾਦ ਜਿਹੜੀ ਨਾ ਉਹ ਸਤਾਉਂਦੀ ਹੈ।
1: ਲੋਨਲੀ ਰਹਿਣਾ, ਇਕੱਲੇ ਰਹਿਣਾ,
0: ਜੋ ਸੁਖ ਛੱਜੂ ਦੇ ਸਵਾਰੇ ਉਹਨਾਂ ਬਲਖ ਨਾ ਬੁਖਾਰੇ,
1: ਬਲਖ ਨਾ ਬੁਖਾਰੇ, ਹਾਂਜੀ ਬਲਖ ਸ਼ਹਿਰ ਜਾਂ ਬੁਖਾਰਾ ਸ਼ਹਿਰ ਦੋ ਵੱਖਰੇ ਵੱਖਰੇ ਨੇ।
0: ਬਸ ਬਸ
1: ਉਹ ਇੱਡੇ ਸੋਹਣੇ ਨੇ ਵਧੀਆ, ਪਰ ਉਹ ਕਹਿੰਦੇ ਸਾਨੂੰ ਉਹ ਸੁਖ ਉਹਨਾਂ ਥਾਵਾਂ ਤੇ ਨੀ ਜਿਹੜਾ ਛੱਜੂ ਦੇ ਚਬਾਰੇ ਵਿੱਚ ਵੀ ਜਿਹੜਾ ਆਪਾਂ ਨੂੰ ਆਪਣੀ
0: ਲੇਕਿਨ ਤੀਸਰੇ ਦਿਨ ਨਾ ਤੁਹਾਡਾ ਮਨ ਉੱਥੋਂ ਉਚਾਟ ਹੋ ਜਾਊਗਾ। ਬੜੇ ਬੜੇ ਖੂਬਸੂਰਤ ਉੱਥੇ ਦ੍ਰਿਸ਼ ਹੋਣਗੇ, ਖੂਬਸੂਰਤ ਕਮਰਾ ਹੋਏਗਾ, ਬੜੇ ਬੜੇ ਡਿਲੀਸ਼ੀਅਸ ਤੁਹਾਨੂੰ ਭੋਜਨ ਵੀ ਉੱਥੇ ਮਿਲਣਗੇ, ਲੇਕਿਨ ਘਰ ਦੀ ਜਿਹੜੀ ਪੂੰਡੇ ਘੋਟਰੇ ਦੀ ਰਗੜੀ ਚਟਨੀ ਵੀ ਨਾ ਜਿਹੜੀ ਉਹ ਤੁਹਾਨੂੰ ਯਾਦ ਆਉਣ ਲੱਗ ਪਊਗੀ ਉਸ 5-star ਹੋਟਲ ਦੇ ਵਿੱਚ ਰਹਿ ਕੇ ਵੀ। ਕਿਉਂ? ਹੋਮ ਸਿਕਨੈਸ ਹੁੰਦੀ ਹੈ ਘਰ ਦੇ ਵਿੱਚ, ਜਿਹੜੀ ਤੁਹਾਨੂੰ ਇੱਕ ਸਮੈਲ ਇੱਕ ਮਹਿਕ ਆਉਂਦੀ ਨਾ ਦੀਵਾਰਾਂ ਦੀ ਜਿਹੜੀ ਆਪਣੀ ਦੀ, ਉਹ ਜਿਹੜੀ ਉਹ 5-star ਹੋਟਲ ਦੇ ਵਿੱਚ ਨਹੀਂ ਆਉਂਦੀ। ਖਲੀਲ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
2: ਜੀ ਸਤਿ ਸ੍ਰੀ ਅਕਾਲ ਕਹਿੰਦੇ ਆ।
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
2: ਮੈਂ ਕਹਿ ਰਹਾ ਹੂੰ ਕਿ ਘਰ ਉਸੇ ਕਹਿਤੇ ਹੈ ਜਿਸਮੇ ਸਾਰੇ ਪਰਿਵਾਰ ਕੇ ਲੋਗੋਂ ਕੋ ਖੁਸ਼ੀ ਮਿਲੇ ਔਰ ਕਿਸੀ ਘਰ ਕੇ ਬੜੇ ਬਜ਼ੁਰਗ ਸੇ ਦੁਆਏ ਮਿਲੇ। ਅਗਰ ਉਸਮੇ ਦੁਆਏ ਸ਼ਾਮਿਲ ਨਹੀਂ ਹੈ ਤੋ ਲਾਨਤ ਹੈ ਉਸ ਘਰ ਕੇ ਉੱਪਰ, ਚਾਹੇ ਉਸਕੇ ਅੰਦਰ $2,500 ਕਾ ਕੋਈ ਚੀਜ਼ ਲਗੇ ਨਾ, ਮੇਰੇ ਨਜ਼ਦੀਕ 10 ਪੈਸੇ ਕਾ ਕਰਨੀ ਹੈ। ਅਗਰ ਕੋਈ ماں پہ دعا نہیں ہے, آشیرواد نہیں ہے. اور اگر کوئی نئی آنے والی نو یہ بول رہی ہے ارے میں تو سب سے اچھا بنا لے سکتی ہوں, یہ اس کی غلط فہمی ہے. اپنے ہاتھوں میں نیل پالش بھی کر کے نکالنے کے لیے نیل پالش ریموور سے تھوڑا ٹائم لگ جاتا. تو ویسی بات ہے, بزرگوں کی دعائیں لینا, ساس سسرے کی دعائیں لیں گے تو کامیابی, نہیں تو کبھی بھی نہیں. تم کو عارضی کامیابی ملتی, تم کو ایسا لگتا جیسا دور سے ہاتھ چمکنے والی چیز توڑنے ہوتی,
0: بالکل بالکل
2: بنانے ہوتی. ویسی بات ہے, یہ اگر پانچے سمجھے تو سب کچھ ہے, ورنہ سمجھتے بھائی پوتا پوتی کو بہت چاہتے. ارے پوتا پوتی دادا نانا کو بہت چاہتے, نہیں ایسا نہ ہو میں ماں ہوں میرے کو نہ چاہے. محبت پیدائشی ہوتی, قدرتی ہوتی, تم تھوڑی لگا سکتے ہو.
0: بالکل بالکل صحیح بات کہی آپ نے.
2: اور اگر بہوا یہ سوچے کہ نہیں بھائی دادا دادی نانا نانی سے الگ ہو کے ہم کچھ کر لیں گے, تو ان سے بولو پھر بہترین نسخہ یہ ہے کہ ان کے اندر جو رگوں میں خون دوڑ رہا ہے ان کا, وہ بھی واپس کر دو.
0: بالکل بالکل بالکل صحیح بات,
2: وہ بھی موڑ دو, موڑ دو اس کو, واپس دے دو. نا بھائی تم اپنا, تم اپنے خون کے حساب سے لگا کے دیکھو, ایسا کبھی بھی نہیں ہوتا.
0: جی جی,
2: برسوں سے ریت رواج چلی آئیے, وہ ہمیشہ رہے گی. جب تک یہ لوگ دعائیں لیں گے ساس سسرے کے کامیاب, نہیں تو پیسہ رکھتے ہوئے بھی سکون نہیں. ایک قسم کی بے چینی جیسا بولے, گھر کاٹ کے کھائے گا, دیوار کھاری, صوفہ کھارا, ٹی وی قطر میں آ رہا, بیزار ہو کے آدمی باہر چلے آتا. کیوں جاتا؟ سکون نہیں ہونے کی وجہ
0: سے. جی جی جی,
2: سکون چاہیے تو دعائیں لیجیے.
0: شکریہ, مہربانی مہربانی, شکریہ. ست سری اکال جی, بی بی جی ست سری اکال.
3: ہاں جی سات سری اکال ڈاکٹر جی. پتا کی ہے نا, اسی چھ بھن برا سی, وہ تو ایک ایک کا جی کسی نے دو رہے کسی نے ایک, بچوں کسی کن پروار ہوا. ٹھیک ہے,
0: بالکل
3: کچا پروار ہوا, جہاں دو چار رہنے ہیں سان خوشی ملتی ہے گل بات کر کے, جا کچھ کر کسی ویل گسے ہو رہا کسی ویل اپنے بڑا کام چل رہا. جی تھی دو جنے بیٹھ کے کدے کسی دکھ سکھ کر لو, تو جہاں گھر وا گھر جن جی ہو ان رونق ہوگی. جی تھی کہ گھر پیچھے رہ بیڑا کرے تھان تھان, گھر باہر نہیں کر رہا, گھر کرے
0: پر یہ بھی کہا جاتا ہے کہ انہاں دونوں دا ہونا بہت ضروری ہے. تے وہ کہندے وی اجڑے گھراں دے گالڑ پٹواری وی ہوندے, پھر گھراں دے وچ گھر جڑے رشتیاں ناتیاں دے نال ہے, گھر بھن بھراواں دے نال ہے, گھر تہاڈے بچیاں دے نال ہے. تسی جاؤ شام نوں تہاڈا گھر آون نوں دل کرے, تہانوں لگے وی میں جاؤں گا, چھوٹے چھوٹے بچے میری گودی دے وچ آون گے, میرے ماں باپ مینوں بلیسنگز دین گے, میری انتظار کردے ہونے, وہ گھر ہوندا ہے.
3: طرح
0: طرح کے پدارت کھا لو, بڑے خوبصورت فانوس لگے ہوں, لیکن جو اپنے گھر دے کمرے دے وچ آ کے چاہے پکھا بھی نہ چلتا ہوئے, لانا منجا ہوئے اتنے لیٹ کے جو تہاڈے من نوں سکون پہنچدا ہے نا, وہ کردا ہے. حسنین جی میرے نال جڑ گئے نے جی, تے بڑی خوشی ہے. اج کتے تہاڈا میرا خیال ہے نیوتا نوتا ہے سی, کتے جا کے آئے ہو تسی؟
4: جی جی, اپنا بشارت ریحان صاحب جڑے انہاں نے ایک مشاعرہ رکھیا سی.
0: جی,
4: اتھے اسی پھر گئے ساں, مشاعرہ ہویا, کلام ہویا واپس.
0: کیا بات کیا بات, آگے واپس, سارے واپس آگے, محفل ختم ہو گئی.
4: جی جی,
0: چلو حسنین جی, جاندے جاندے اج تہاڈے توں اپنا ایک تہاڈی شاعری دے نال نا اپاں پروگرام دی سماپتی کرانگے. ٹائم ہن 10 منٹ, میں ایک میسج دے لاں اپنے جڑے سپانسر نے, تے خاتمہ اج جڑا پروگرام دی سماپتی کرانگے او تہاڈے کلام دے نال کرانگے. تسی ہن سلیکٹ کر لو کہ من مرضی تہاڈی ہے, تے تسی اپنی من مرضی دے نال جڑا وی چاہو گے او تسی پیش کر سکدے ہو. ساڈے جڑے پراؤڈ سپانسر نے جی, انہیں برمٹن کیش اینڈ کیری, ਬ੍ਰੈਂਪਟਨ ਕੈਸ਼ ਐਂਡ ਕੈਰੀ 100 ਕੈਨਡੀ ਰੋਡ 905-230-4800 ਨੰਬਰ ਹੈ। ਤੁਸੀਂ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼ ਲੈਣੀ ਚਾਹੁੰਦੇ ਹੋ, ਚਾਹੇ ਉਹ ਘਰ ਦੀ ਕਿਚਨ ਦੀ ਗਰੋਸਰੀ ਹੈ, ਘਰ ਦੀ ਕਿਚਨ ਦਾ ਕੋਈ ਬਰਤਨ ਹੈ, ਤੁਹਾਡੇ ਰੈਸਟੋਰੈਂਟ ਲਈ ਕੋਈ ਬਰਤਨ ਹੈ, ਕੋਈ ਰੈਸਟੋਰੈਂਟ ਦੀ ਗਰੋਸਰੀ ਬਲਕ ਦੇ ਵਿੱਚ ਲੈਣੀ ਹੈ, ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਕਿਸੇ ਵੀ ਕਲਰ ਦਾ, ਕਿਸੇ ਵੀ ਡਿਜ਼ਾਈਨ ਦਾ, ਕਿੰਨੀ ਵੀ ਮਾਤਰਾ ਦੇ ਵਿੱਚ, ਕੋਈ ਛੋਟੀ ਮੋਟੀ ਦਵਾਈ ਫਸਟ ਏਡ ਦੇ ਤੌਰ ਤੇ ਜੋ ਅਕਸਰ ਅਸੀਂ ਘਰਾਂ ਦੇ ਵਿੱਚ ਰੱਖਦੇ ਸੀ, ਉਹਨਾਂ ਵਿੱਚੋਂ ਕੋਈ ਵੀ ਛੋਟੀ ਮੋਟੀ ਦਵਾਈ ਤੁਹਾਨੂੰ ਚਾਹੀਦੀ ਹੋਵੇ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੋਵੇ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਵੇ, ਕੋਈ ਪੂਜਾ ਸਮੱਗਰੀ ਚਾਹੀਦੀ ਹੋਵੇ, ਤੁਹਾਨੂੰ ਮਿਲ ਸਕਦੀ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼, ਪੀੜੀਆਂ, ਪੱਖੀਆਂ, ਚਰਖੇ, ਕੜਾਹੀਆਂ, ਤੰਦੂਰ, ਢੋਲਕ, ਚਾਟੀਆਂ, ਮਧਾਣੀਆਂ, ਗਿੱਧੇ ਭੰਗੜੇ ਦੇ ਡਰੈਸ, ਗਿੱਧੇ ਭੰਗੜੇ ਦੇ ਮਾਡਲ, ਜਾਗੋ, ਮਹਿੰਦੀ ਦੇ ਜਿਹੜੇ ਪਲੇ ਕਾਰਡ ਜਿਹੜੇ ਬਣੇ ਹੋਏ ਨੇ, ਤੁਸੀਂ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ ਲੈ ਸਕਦੇ ਹੋ। ਬਰਤਨ ਤੁਹਾਨੂੰ ਸਟੀਲ ਦੇ ਚਾਹੀਦੇ, ਬਰਤਨ ਤੁਹਾਨੂੰ ਮਿੱਟੀ ਦੇ ਚਾਹੀਦੇ, ਚੀਨੀ ਦੇ ਚਾਹੀਦੇ, ਬ੍ਰਾਸ ਦੇ ਚਾਹੀਦੇ। ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ ਆਓ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ, 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਬ੍ਰੈਂਪਟਨ ਕੈਸ਼ ਐਂਡ ਕੈਰੀ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਤੁਸੀਂ ਇਹਨਾਂ ਦਾ ਸਟਰੀਟ ਫੂਡ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਨੂਡਲਸ, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਆਨੰਦ ਮਾਨਣਾ ਚਾਹੁੰਦੇ ਹੋ ਤੇ ਇਹਨਾਂ ਦਾ ਬਫੇ ਟਰਾਈ ਕਰੋ। 8-9 ਕਿਸਮ ਦੇ ਪਰੌਂਠੇ, ਛੋਲੇ ਭਟੂਰੇ, ਅੰਮ੍ਰਿਤਸਰੀ ਕੁਲਚੇ, ਹਰ ਤਰ੍ਹਾਂ ਦਾ ਪੰਜਾਬੀ ਫੂਡ ਤੁਹਾਨੂੰ ਇੱਥੋਂ ਅਵੇਲੇਬਲ ਹੋਵੇਗਾ। 114 ਕੈਨੇਡੀ ਰੋਡ 905-450-3333, 6430 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333। ਟਿਫਨ ਸਰਵਿਸ ਵੀ ਤੁਹਾਨੂੰ ਅਵੇਲੇਬਲ ਹੈ, ਤੁਹਾਨੂੰ ਮਿਲ ਸਕਦੀ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ। ਘਰ ਦੇ ਵਿੱਚ ਲਾਈਵ ਕੇਟਰਿੰਗ ਵੀ ਅਵੇਲੇਬਲ ਹੈ, ਤੁਸੀਂ ਕਰਵਾਉਣੀ ਚਾਹੋ ਤੇ 100-125 ਆਦਮੀਆਂ ਦੇ ਲਈ ਹਾਲ ਬੁੱਕ ਕਰਵਾਉਣਾ ਹੈ ਤਾਂ ਉਹ ਫੈਸਿਲਿਟੀ ਵੀ ਤੁਹਾਨੂੰ ਮਿਲ ਸਕਦੀ ਹੈ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ ਤੇ 100-125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਹੈ। ਕੋਈ ਗੈਸ ਸਟੇਸ਼ਨ ਲੱਭ ਰਹੇ ਹੋ, ਕੋਈ ਗਰੋਸਰੀ ਸਟੋਰ ਭਾਲ ਰਹੇ ਹੋ, ਕੋਈ ਪੀਜ਼ਾ ਸਟੋਰ ਚਾਹੀਦਾ ਹੈ, ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ ਜਾਂ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। 416-525-7400-416-525-7400। ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤਾਂ ਤੁਸੀਂ ਫੋਨ ਕਰੋ 905-300-1810-905-399-6110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਕੋਈ ਸਮੱਸਿਆ ਆ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਕਿਸੇ ਵੀ ਕੰਪਨੀ ਦੀ ਹੈ, ਕਿਸੇ ਵੀ ਮਾਡਲ ਦੀ ਹੈ, ਫੋਨ ਕਰੋ ਅਬਾਸ ਜੀ ਨੂੰ 905-450-3300-905-450-3300। ਗੱਡੀ ਦੀ ਪ੍ਰੋਬਲਮ ਟਾਇਰਾਂ ਦੀ ਹੈ, ਕੋਈ ਕੋਈ ਮਕੈਨੀਕਲ ਇੰਜਨ ਦੀ ਪ੍ਰੋਬਲਮ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਨੈਸ਼ਨਲ ਆਟੋ ਸਰਵਿਸ ਨੂੰ ਯਾਦ ਰੱਖੋ, 99 ਕੈਨੇਡੀ ਰੋਡ ਸਾਊਥ, ਫੋਨ ਨੰਬਰ 905-450-3300-905-450-3300। ਸੋ ਸਾਡਾ ਨੰਬਰ ਹੈ 647-367-5353-6473-7535-3। ਸਾਡਾ ਤੁਹਾਡਾ ਸਾਥ ਹੁੰਦਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ। ਹੁਸਨੈਨ ਜੀ ਮੇਰੇ ਨਾਲ ਨੇ ਤੇ ਹੁਸਨੈਨ ਜੀ ਆਪਣਾ ਮਨਪਸੰਦ ਕਲਾਮ ਸੁਣਾ ਕੇ ਤੇ ਤੁਸੀਂ ਮੰਤਰ ਮੁਗਧ ਕਰਦੇ ਹੋ ਸਾਡੇ ਸਰੋਤਿਆਂ ਨੂੰ। ਉਸ ਤੋਂ ਬਾਅਦ ਆਪਾਂ ਫਿਰ ਪ੍ਰੋਗਰਾਮ ਦੀ ਕਰਾਂਗੇ ਸਮਾਪਤ।

0: ਜਿਹੜਾ ਆਏ ਨੂੰ ਦਵੇ ਨਾ ਪਾਣੀ ਉਹਦੇ ਕੋਲੋਂ ਫਿਰ ਮੰਗ ਕੇ ਖਾਵੇ
1: ਵਾਹ ਵਾਹ ਵਾਹ ਵਾਹ ਕਿਆ ਬਾਤ ਕਿਆ ਬਾਤ
0: ਗੱਲ ਸੁਣ ਕੇ ਸੁਣਾਵੀਏ ਨਾ ਬਹੁਤਾ ਬੋਲ ਕੇ ਬਾਬਾ ਹਸਨੈਨ ਅਕਬਰ

0: ਬਾ ਕਮਾਲ ਸਾਡੇ ਭੈਣ ਜੀ ਗੁਰਮੀਤ ਭੈਣ ਜੀ ਜੁੜੇ ਨੇ ਤੁਹਾਡੀ ਪੂਰੀ ਉਹਨਾਂ ਨੇ ਸ਼ਾਇਰੀ ਸੁਣੇ ਹਾਂਜੀ ਭੈਣ ਜੀ
1: ਹਾਂਜੀ ਹਾਂਜੀ ਪੂਰੀ ਸੁਣੇ ਮੈਂ ਕਹਿੰਦੇ ਨੇ ਸਵਰਗ ਦੇ ਕਹਿੰਦੇ ਜੋ ਮਾਂ ਬਾਪ ਦੀ ਸੇਵਾ ਕਰੇ ਜ਼ਿੰਦਗੀ ਸਵਰਗ ਬਣਾ ਦੇਵੇ ਉਹ ਪੁੱਤ ਹੁੰਦੇ ਨੇ
0: ਜੀ ਜੀ ਜੀ
1: ਜੋ ਸਵਰਗ ਨੂੰ ਘਰ ਲੈ ਕੇ ਆਵੇ ਉਹ ਧੀ ਹੁੰਦੀ ਆ
0: ਜੀ ਜੀ
1: ਜੋ ਘਰ ਨੂੰ ਹੀ ਸਵਰਗ ਬਣਾ ਦੇਵੇ ਉਹ ਨੂੰ ਹੁੰਦੀ ਆ
0: ਵੈਰੀ ਗੁੱਡ ਬਿਲਕੁਲ ਘਰ ਜਿਹੜਾ ਨਾ
1: ਉਹਦੇ ਨਾਲ
0: ਨਾਤਿਆਂ ਦੇ ਨਾਲ ਹੀ ਘਰ ਬਣਦਾ
1: ਕਹਿੰਦੇ ਸਵਰਗ
0: ਘਰ ਉਹ ਕਹਿੰਦੇ ਜਿਹੜਾ ਇੱਟਾਂ ਵੱਟਿਆਂ ਦੀ ਬਣੀ ਇਮਾਰਤ ਨੂੰ ਘਰ ਨਹੀਂ ਕਿਹਾ ਜਾਂਦਾ ਘਰ ਹੁੰਦਾ ਹੈ ਜਿੱਥੇ ਪਿਆਰ ਮੁਹੱਬਤ ਰਿਸ਼ਤੇ ਨਾਤੇ ਆਪਣਾਪਨ ਖਲੂਸ ਸਕੂਨ ਜਿਹੜਾ ਨਾ ਇਨਸਾਨ ਨੂੰ ਮਿਲਦਾ ਹੋਵੇ ਜਿੱਥੇ ਤੁਹਾਡੇ ਮਾਂ ਬਾਪ ਤੁਹਾਨੂੰ ਬਲੈਸਿੰਗ ਤੁਹਾਨੂੰ ਇੱਛਾਵਾਂ ਤੁਹਾਡੀਆਂ ਸ਼ੁਭ ਇੱਛਾਵਾਂ ਜਿਹੜੀਆਂ ਤੁਹਾਨੂੰ ਦਿੰਦੇ ਹੋਣ ਜਦੋਂ ਤੁਹਾਨੂੰ ਘਰ ਤੋਂ ਬਾਹਰ ਜਾਓ ਤੇ ਤੁਹਾਡੇ ਲਈ ਦੁਆਵਾਂ ਕਰਨ ਜਦੋਂ ਤੁਸੀਂ ਘਰ ਤੋਂ ਆਓ ਤੇ ਤੁਹਾਡਾ ਸਵਾਗਤ ਹੋਏ ਤੁਹਾਡੇ ਬੱਚੇ ਤੁਹਾਡਾ ਸਵਾਗਤ ਕਰਨ ਤੁਹਾਡੀ ਸਪਾਊਸ ਤੁਹਾਡੀ ਪਤਨੀ ਤੁਹਾਡਾ ਸਵਾਗਤ ਕਰੇ ਔਰ ਤੁਹਾਨੂੰ ਸਾਰੇ ਦਿਨ ਦੀ ਜਿਹੜੀ ਥਕਾਵਟ ਹੁੰਦੀ ਹੈ ਨਾ ਘਰ ਆ ਕੇ ਆਰਾਮ ਨਾਲ ਉਤਰ ਜਾਂਦੀ ਜਦੋਂ ਬੱਚੇ ਛੋਟੇ ਛੋਟੇ ਆ ਕੇ ਤੁਹਾਡੀ ਗੋਦੀ ਵਿੱਚ ਆਉਂਦੇ ਆ ਤੁਹਾਡੀਆਂ ਲੱਤਾਂ ਨੂੰ ਚਿਪਕਦੇ ਆ ਤੇ ਸਾਰੇ ਦਿਨ ਦੀ ਥਕਾਵਟ ਜਿਹੜੀ ਨਾ ਉਹ ਚੱਕਣਾ ਚੂਰ ਜਿਹੜੀ ਨਾ ਹੋ ਜਾਂਦੀ ਹੈ ਉਸ ਨੂੰ ਘਰ ਕਹਿੰਦੇ ਆ ਹੁਣ ਐਡੇ ਐਡੇ ਮਹਿਲ ਐਡੇ ਐਡੇ ਘਰ ਜਿਹੜੇ ਆਪਾਂ ਬਣਾ ਕੇ ਬੈਠੇ ਆ ਅੱਜ ਕੱਲ ਥੋੜਾ ਜਿਹਾ ਹੋਰ ਵੀ ਸਿਸਟਮ ਬਣ ਗਿਆ ਨਾ ਕਿ ਅੱਜ ਕੱਲ ਮੀਆਂ ਬੀਵੀ ਹੈ ਤੇ ਕੁੱਲ ਮਿਲਾ ਕੇ ਦੋ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਬੇਟੀ ਨੇ ਸ਼ਾਦੀ ਕਰਕੇ ਆਪਣੇ ਘਰ ਦੇ ਵਿੱਚ ਚਲੇ ਜਾਣਾ ਤੇ ਬੇਟਾ ਜਿਹੜਾ ਉਹ ਆਪਣੇ ਆਪਣੇ ਕੰਮ ਕਾਰ ਦੇ ਸਿਲਸਿਲੇ ਦੇ ਵਿੱਚ ਚਲੇ ਜਾਣਾ ਕਿਤੇ ਦੂਰ ਦਰੇਡੇ ਤੇ ਲੈ ਜਾਂਦੇ ਨੇ ਕੁੱਲ ਮਿਲਾ ਕੇ ਮਾਂ ਤੇ ਪਿਓ ਅੱਜ ਕੱਲ ਸਾਡੇ ਪੰਜਾਬ ਦਾ ਬੜਾ ਵੱਡਾ ਇੱਕ ਸੰਤਾਪ ਹੈ ਪੰਜਾਬ ਦਾ ਖਾਸ ਤੌਰ ਤੇ ਤੁਹਾਡੇ ਸ਼ਾਇਦ ਪਾਕਿਸਤਾਨ ਦੇ ਵਿੱਚ ਮੈਨੂੰ ਇੰਨੀ ਜਾਣਕਾਰੀ ਨਹੀਂ ਸਾਡੇ ਪੰਜਾਬ ਦਾ ਤਾਂ ਬੜਾ ਵੱਡਾ ਇਹ ਸੰਤਾਪ ਹੈ ਕਿ ਕੋਈ ਐਸਾ ਘਰ ਨਹੀਂ ਜਿੱਥੋਂ ਦਾ ਬੱਚਾ ਬਾਹਰ ਨਹੀਂ ਗਿਆ ਹੋਇਆ ਜੇ ਮੰਨ ਲਓ ਇੱਕ ਮੁੰਡਾ ਇੱਕ ਕੁੜੀ ਹੈ ਕੁੜੀ ਨੇ ਵਿਆਹ ਕੇ ਆਪਣੇ ਘਰ ਚਲੇ ਜਾਣਾ ਤੇ ਮੁੰਡੇ ਨੇ ਆਪਣੇ ਕੰਮ ਕਰ ਦੇ ਸਿਲਸਿਲੇ ਵਿੱਚ ਦੇਸ਼ਾਂ ਵਿਦੇਸ਼ਾਂ ਨੂੰ ਜਾਂ ਦੂਰ ਦਰੇਡੇ ਚਲੇ ਜਾਣ ਤੇ ਲੈ ਗਏ ਕੁੱਲ ਮਿਲਾ ਕੇ ਮਾਂ ਤੇ ਬਾਪ ਕਈ ਵਾਰ ਅਸੀਂ ਇਹ ਵੀ ਸੋਚਦੇ ਹੁੰਦੇ ਹਾਂ ਕਿ ਯਾਰ ਜੇਕਰ ਮਾਂ ਬਾਪ ਜਦੋਂ ਬਿਰਧ ਹੋ ਗਏ ਰਾਤ ਬਾਰਾਤ ਤੇ ਕਿਸੇ ਨੂੰ ਲੋੜ ਪੈ ਜੇ ਤੇ ਕਰਨਾ ਕੀ ਹੈ ਉਸ ਤੋਂ ਬਾਅਦ ਕੀ ਪ੍ਰੋਬਲਮ ਕੀ ਕਿਸੇ ਸੋਲਵ ਕਿੱਦਾਂ ਕਰਾਂਗੇ ਸਾਡੇ ਕੇਵਲ ਚੌਹਾਨ ਜੀ ਸਤਿ ਸ੍ਰੀ ਅਕਾਲ ਜੀ 4257 ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਆਪਣੀ ਮਨਪਸੰਦ ਦਾ ਤੇ ਦੱਸ ਦਿਆ ਕਰੋ ਤੁਸੀਂ ਕੋਈ ਨਹੀਂ ਸੁਣਾਈ ਦੇ ਪੁਰਾਣੇ ਪੁਰਾਣੇ ਕਿਉਂਕਿ ਅਸੀਂ ਖੁਦ ਬੰਦੇ ਵੀ ਪੁਰਾਣੇ ਆ ਤੇ ਪੁਰਾਣਾ ਸਭਿਆਚਾਰ ਪੁਰਾਣੇ ਕਲਚਰ ਨੂੰ ਯਾਦ ਰੱਖਾਂਗੇ ਚਲੋ ਸ਼ੁਕਰੀਆ ਜੀ ਮਿਹਰਬਾਨੀ ਜੁੜਦੇ ਰਹੇ ਸਾਡੇ ਨਾਲ ਜਰੂਰ ਜਰੂਰ ਜਰੂਰ ਜਰੂਰ ਜਰੂਰ ਜੀ ਜਰੂਰ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਦੋਸਤੋ ਸਾਡਾ ਸੱਦਾ ਫਿਰ ਤੁਹਾਨੂੰ ਦੁਬਾਰਾ ਜੀ 2-3-4 ਅਕਤੂਬਰ ਨੂੰ ਕਾਨਫਰੰਸ ਜਿਹੜੀ ਹੋ ਰਹੀ ਹੈ ਵਿਸ਼ਵ ਪੰਜਾਬੀ ਕਾਨਫਰੰਸ ਤੇ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਹੈ ਤੇ ਤੁਸੀਂ ਆਓ ਸਾਹਿਤਕ ਔਰ ਸੱਭਿਆਚਾਰ ਦਾ ਇੱਕ ਉਤਸਵ ਜਿਹੜਾ ਨਾ ਹੋ ਰਿਹਾ 2-3-4 ਅਕਤੂਬਰ ਨੂੰ ਅਸੀਂ ਤੁਹਾਡਾ ਉੱਥੇ ਇੰਤਜ਼ਾਰ ਕਰਾਂਗੇ ਤੇ ਹੁਣ ਸਾਡੇ ਪ੍ਰੋਗਰਾਮ ਦੀ ਹੁਸੈਨ ਜੀ ਹੋ ਚੱਲੀ ਸਮਾਪਤੀ ਤੇ ਦੋਸਤਾਂ ਮਿੱਤਰਾਂ ਤੋਂ ਅਸੀਂ ਲੈਨੇ ਅਲਵਿਦਾ ਸੋ ਦੋਸਤੋ ਖੁਸ਼ ਰਹੋ ਆਬਾਦ ਰਹੋ ਤੇ ਜ਼ਿੰਦਾਬਾਦ।

0: is AM 530. CHLO AM. Serving Brampton, Mississauga, Toronto, the GTA, and the world at am530.ca.
1: ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com paradisedevelopments.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMOREHOMES.COM।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved Valo, ek very good news. Very very best beam central vacuum system bhi le sakde ho. Central vacuum $500 to shuru hunde ne. Garage door opener lift master de $350 to. Full garage doors $349.99 to. Pichle 30 saalon to tuhadi seva vich JS Home Improvement extra special on bidet system. Best service, best price. 905-789-0333 1098 Peter Robertson at Torburn Kroll Bag Plaza 905-789-0333.
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
4: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984

ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-828-5800, 905-828-5800।

0: multiple locations in GTA. For more information, visit rajdhanisweets.ca.
1: GS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ GS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
2: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478 ਰੋਇਲ ਆਟੋ ਸੈਂਟਰ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਚਲੋ AM 530 ਤੋਂ ਲਾਈਵ ਕਰਦੇ ਹਾਂ ਗੱਲਾਂ ਬਾਤਾਂ, ਲਾਉਂਦੇ ਹਾਂ ਰੌਣਕਾਂ ਅਤੇ ਧੁੱਪ ਨਿਕਲੀ ਹੈ, ਬੜੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ। ਅਤੇ ਦੇਖੋ ਸਹੀ ਯਾਰ, ਪੱਤਿਆਂ ਦੇ ਰੰਗ ਕਿਵੇਂ ਬਦਲ ਰਹੇ ਆ, ਹੈ ਹੁਣ ਤਾਂ ਜਿੱਥੇ ਜ਼ਿਆਦਾ ਦਰਖਤ ਨੇ ਜ਼ਿਆਦਾ ਨੇਚਰ ਹੈ, ਉਹ ਤਾਂ ਲੱਗਦਾ ਜਿਵੇਂ ਕਿਸੇ ਤੁਸੀਂ ਫਿਲਮ 'ਚ ਹੁੰਦੇ ਹੋ। ਸੋ ਤਾਂ ਹੀ ਤਾਂ ਹੁਣ ਮੈਂ ਨਾ ਅੱਜ ਡਰਾਈਵ ਕਰ ਰਿਹਾ ਸੀਗਾ, ਮੈਂ ਜਿਮ ਨੂੰ ਜਾ ਰਿਹਾ ਸੀ, ਮੈਂ ਯਾਰ ਦੇਖਿਆ ਬਹੁਤ ਇੱਕ ਨਾ ਕਪਲ ਸੀਗਾ, ਅਤੇ ਉਹ ਆਮ ਹੀ ਕਿਸੇ ਸੜਕ 'ਤੇ ਨਾ, ਉੱਥੇ ਦਰਖਤ ਬੜੇ ਸੋਹਣੇ ਸੀਗੇ ਦੋ ਚਾਰ, ਉੱਥੇ ਖੜ੍ਹ ਕੇ ਮੁੰਡਾ ਕੁੜੀ ਦੀਆਂ ਫੋਟੋਆਂ ਖਿੱਚ ਰਿਹਾ ਅਤੇ ਕੁੜੀ ਮੁੰਡੇ ਦੀਆਂ ਖਿੱਚ ਰਹੀ ਹੈ। ਅਤੇ ਹਰੇਕ ਨੂੰ ਹੁੰਦਾ ਯਾਰ ਕਿ ਜਿੱਥੇ ਕੋਈ ਮਦਰ ਨੇਚਰ ਹੈ, ਜਿੱਥੇ ਵਧੀਆ ਟ੍ਰੀ ਨੇ ਸੀਨਰੀਜ ਨੇ, ਫੋਟੋਆਂ ਖਿੱਚ ਲਈਏ। ਸੋ ਇਹ ਦੇਖੋ ਕੁਦਰਤ ਦੇ ਰੰਗ ਹੈ, ਕਦੇ ਗ੍ਰੀਨ ਹਰੇ ਵਾਈ ਤੁਹਾਨੂੰ ਦਿਸਦੀ ਹੈ ਚਾਰੇ ਪਾਸੇ, ਅਤੇ ਜਦੋਂ ਹੁਣ ਫਾਲ ਆਟਮ ਦਾ ਮੌਸਮ ਹੁੰਦਾ ਫਿਰ ਤੁਹਾਨੂੰ ਯਾਰ ਬਹੁਤ ਵੱਖਰੇ ਵੱਖਰੇ ਰੰਗ ਦੇਖਣ ਨੂੰ ਮਿਲਦੇ ਆ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ, ਐਂਡ ਦੇਖੋ ਨੇਚਰ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਆ। ਅਤੇ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕ 3 ਘੰਟੇ, ਸਾਡੇ ਨਾਲ ਹੋ ਤੁਸੀਂ, ਅਸੀਂ ਤੁਹਾਡੇ ਨਾਲ ਹਾਂ, ਅਤੇ ਦਿਲ ਸਾਡੇ ਨਾਲ ਲਾ ਲਿਆ ਚੁੱਪ ਕਰਕੇ ਨਹੀਂ ਲੋਕਾਂ ਨੂੰ ਬੋਲਣ ਦੇ। ਇਹ ਗਾਣਾ ਵੀ ਲਾਵਾਂਗੇ ਕਿ ਦਿਲ ਜੀ ਦਾ ਸੀਗਾ ਨਾ, ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ। ਸੋ ਆਈ ਥਿੰਕ ਦਿਲ ਦੀ ਸੁਣਦਾ ਸੀ। ਖੈਰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ।

ਇਹ ਗਾਣਾ ਲਾਈਨ ਨੂੰ ਬਹੁਤ ਚਿਰ ਹੋ ਗਿਆ, ਕਿਆ ਮਿਊਜ਼ਿਕ ਹੈ ਯਾਰ। ਇਹ ਦੋ ਗੀਤ ਹੈ ਨਾ ਜਿਹੜੇ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਨਖਰਾ ਤੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਇਹਨਾਂ ਦੋਨਾਂ ਗਾਣਿਆਂ ਦਾ ਯਾਰ ਇੰਨਾ ਖੂਬਸੂਰਤ ਮਿਊਜ਼ਿਕ ਹੈ, ਮੈਂ ਕਹਿੰਦਾ ਕਿ ਸਾਡੀ ਗੱਲਾਂ ਦਿਓ। ਸੋ ਸਟੂਡੀਓ ਦਾ ਆਪਣਾ ਨੰਬਰ ਤੁਹਾਨੂੰ ਯਾਦ ਹੈ, ਦੱਸਣ ਦੀ ਲੋੜ ਤਾਂ ਵੈਸੇ ਪੈਣੀ ਨਹੀਂ ਚਾਹੀਦੀ, ਬਟ ਫਿਰ ਵੀ ਯਾਰ ਰੋਜ਼ ਨਵੇਂ ਸੱਜਣ ਮਿੱਤਰ ਜੁੜਦੇ ਆ ਤਾਂ ਕਈ ਵਾਰ ਨੰਬਰ ਰਿਪੀਟ ਵਾਰ ਵਾਰ ਕਰਦੇ ਤਾਂ ਮੈਨੂੰ ਕਈ ਕਾਲਾਂ ਆਉਂਦੀਆਂ, ਭਾਅ ਜੀ ਤੁਸੀਂ ਨੰਬਰ ਨਹੀਂ ਬੋਲਿਆ, ਸਾਡੇ ਯਾਦ ਨਹੀਂ, ਅਸੀਂ ਤੁਹਾਡਾ ਪ੍ਰੋਗਰਾਮ ਪਹਿਲੀ ਵਾਰ ਸੁਣਿਆ, ਦੂਜੀ ਵਾਰ ਸੁਣਿਆ। ਸੋ ਤਾਂ ਫਿਰ ਕਈ ਵਾਰ ਹੁਣ ਮੈਨੂੰ ਕਈ ਸੱਜਣ ਕਹਿੰਦੇ ਨਾ ਵੀ ਯਾਰ ਤੁਸੀਂ ਨੰਬਰ ਆਪਣਾ ਕਾਫੀ ਬੋਲ ਦਿੰਦੇ ਹੋ। ਮੈਂ ਕਿਹਾ ਯਾਰ ਨੰਬਰ ਤਾਂ ਹੀ ਬੋਲੀਦਾ, ਹਰ ਮਿੰਟ ਸਕਿੰਟ ਬਾਅਦ ਕੋਈ ਨਾ ਕੋਈ ਰੇਡੀਓ ਨਵਾਂ ਬੰਦਾ ਔਨ ਕਰਦਾ। ਸੋ ਉਹਨਾਂ ਲਈ ਹੈ ਵੀ ਜਿਹੜੇ ਨਵੇਂ ਨਵੇਂ ਜੁੜ ਰਹੇ ਆ ਉਹਨਾਂ ਨੂੰ ਕਿਤੇ ਕੋਈ ਇੰਜ ਨਾ ਲੱਗੇ ਕਿ ਬੰਦਾ ਕਾਲ ਕਰਨ ਨੂੰ ਕਹਿ ਰਿਹਾ ਆਪਣਾ ਨੰਬਰ ਬੋਲਦਾ ਤੱਕ ਨਹੀਂ। ਬਟ ਫਿਰ ਬਾਕੀ ਜਿਹੜੇ ਸਾਡੇ ਸੱਜਣ ਨੇ ਨਾ ਬੜੇ ਪਿਆਰ ਕਰਨ ਵਾਲੇ, ਕਈਆਂ ਨੂੰ ਆਪਣੇ ਸਾਡੇ ਨੰਬਰ ਯਾਦ ਨੇ, ਹੋਰ ਕਿਸੇ ਦਾ ਯਾਦ ਹੀ ਨਹੀਂ। ਇੱਕ ਬਾਈ ਜੀ ਕਹਿੰਦੇ ਨਹੀਂ ਹੁੰਦੇ, ਕਹਿੰਦੇ

ਸਾਲ ਟੋਰਾਂਟੋ ਮੇਪਲ ਲੀਫਸ ਅਤੇ ਮੌਂਟਰੀਅਲ ਕੈਨੇਡੀਅਨਸ, ਤੇ ਅੱਜ ਟੋਰਾਂਟੋ ਅਤੇ ਮੌਂਟਰੀਅਲ ਦਾ ਪਹਿਲਾ ਮੈਚ ਹੈ, ਤੇ ਦੇਖਦੇ ਹਾਂ ਫਿਰ ਕੀ ਬਣਦਾ। ਸਕੋਸ਼ਾ ਬੈਂਕ ਅਰੀਨਾ ਟੋਰਾਂਟੋ 'ਚ ਮੈਚ ਹੋਵੇਗਾ, ਤੇ ਟੋਰਾਂਟੋ ਮੇਪਲ ਲੀਫਸ ਦੀ ਟੀਮ ਐਤ ਕੀ ਯਾਰ ਕਾਫੀ ਅੱਛੀ ਹੈ। ਭਾਵੇਂ ਲੀਫਸ ਹਰ ਸਾਲ ਬਹੁਤ ਚਿਰ ਹੋ ਗਿਆ ਆਪਾਂ ਨੂੰ ਡਿਸਅਪੋਇੰਟ ਕਰਦੇ ਆ ਰਹੇ ਆ, ਦੇਖਦੇ ਹਾਂ ਜੇ ਐਤਕੀ ਕੁਛ ਵੱਖਰਾ ਕਰ ਪਾਉਣਗੇ ਜਾਂ ਨਹੀਂ। ਟਾਈਮ ਵਿਲ ਟੈਲ, ਬਟ ਗੋ ਲੀਫਸ ਗੋ, ਚੱਕ ਦਿਓ ਮੁੰਡਿਓ ਫੱਟੇ। ਟੋਰਾਂਟੋ ਨੂੰ ਜਾ ਰਹੇ ਹੋ, ਅੱਜ ਟ੍ਰੈਫਿਕ ਥੋੜ੍ਹਾ ਜਿਹਾ ਵੱਧ ਨਜ਼ਰ ਆਵੇਗਾ, ਤੇ ਬਲੂ ਜਰਸੀਜ਼ ਵੀ ਤੁਹਾਨੂੰ ਨਜ਼ਰ ਆਉਣਗੀਆਂ।

ਟਾਈਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ ਵਨ ਐਂਡ ਓਨਲੀ ਇੱਕ ਉਹ ਇੱਕ ਸਾਡੀ ਫੀਨਿਕਸ ਕਸਟਮ ਮਿਲਵਰਕ ਦੀ ਟੀਮ ਵੱਲੋਂ ਫੀਨਿਕਸ ਕਸਟਮ ਮਿਲਵਰਕ ਲੈ ਕੇ ਆਏ ਹਨ ਕਿਚਨ ਕੈਬਨਿਟਸ ਅਤੇ ਕਸਟਮ ਕਲੋਜ਼ਿਟਸ ਬਹੁਤ ਹੀ ਵਾਜਿਬ ਕੀਮਤ ਤੇ ਵਧੀਆ ਟੌਪ ਦੀ ਕਾਰੀਗਰੀ ਦੇ ਨਾਲ ਜੇ ਤੁਸੀਂ ਆਪਣੀ ਕਿਚਨ ਰੀਮੋਡਲ ਕਰਵਾਉਣੀ ਹੈ ਜਾਂ ਘਰ ਦੇ ਵਿੱਚ ਕਸਟਮ ਵਾਕ ਇਨ ਕਲੋਜ਼ਿਟਸ ਤਿਆਰ ਕਰਵਾਉਣੀਆਂ ਨੇ ਤਾਂ ਤੁਹਾਡੀ ਜਿਹੜੀ ਸਰਚ ਹੈ ਇੱਥੇ ਮੁੱਕਦੀ ਹੈ ਬਹੁਤ ਹੀ ਸੋਹਣਾ ਕੰਮ ਰੈਸਟੋਰੈਂਟਾਂ ਤੋਂ ਲੈ ਕੇ ਡੈਂਟਲ ਆਫਿਸਿਸ ਤੇ ਫਾਰਮੇਸੀਜ਼ ਤੱਕ ਇਹਨਾਂ ਨੇ ਕੰਮ ਕੀਤਾ ਹੋਇਆ ਸੋ ਕਮਰਸ਼ਲ ਮਿਲਵਰਕ ਵਿੱਚ ਵੀ ਇਹ ਬਹੁਤ ਐਕਸਪੀਰੀਅੰਸ ਨੇ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਅਗਲਾ ਪ੍ਰੋਜੈਕਟ ਬਜਟ ਦੇ ਵਿੱਚ ਹੋਵੇ ਵਧੀਆ ਟੌਪ ਦਾ ਕੰਮ ਹੋਵੇ ਅੱਜ ਹੀ ਫੀਨਿਕਸ ਮਿਲਵਰਕ ਨੂੰ ਕਾਲ ਕਰੋ ਕਸਟਮ ਕਲੋਜ਼ ਤਾਂ ਯਾਰ ਤੁਸੀਂ ਆਪਣੀ ਵਾਈਫ ਨੂੰ ਤਿਆਰ ਕਰ ਦਿਓ ਨਾ ਤਾਂ ਅਗਲੀ ਬਸ ਤੁਹਾਡਾ ਸ਼ੁਕਰੀਆ ਅਦਾ ਕਰੀ ਜਾਊਗੀ ਸੋ ਜ਼ਰੂਰ ਕਿਸੇ ਨੇ ਵੀ ਕਸਟਮ ਕਰਨੀਆਂ ਨੇ ਕਿਚਨ ਤਿਆਰ ਜਾਂ ਕਸਟਮ ਕਲੋਜ਼ਿਟਸ ਤਾਂ ਫੋਨ ਨੰਬਰ ਇੱਕ ਵਾਰ ਫਿਰ 416-822-2239 416-822-2239 416-822-2239 416-822-2239 416-822-2239 ਤੇ ਘੁਮਾਓ ਫੋਨ ਕਰੋ ਇਹਨਾਂ ਨਾਲ ਗੱਲਬਾਤ ਤੇ ਤੁਹਾਡੀ ਸੇਵਾ ਦੇ ਵਿੱਚ

ਓਕੇ ਹੁਣ ਕਈ ਸੱਜਣ ਕਹਿਣਗੇ ਨਵੀ ਯਾਰ ਗਾਣਾ ਲਾ ਦੋ, ਐਵੇਂ ਤੁਸੀਂ ਟਿਊਨਾ ਬੰਦ ਕਰੀ ਜਾ ਰਹੇ ਹੋ, ਇਹ ਕਹਿੰਦੇ ਹੁੰਦੇ ਆ ਸਟ੍ਰੈਟਜੀ ਆ ਸਾਡੀ, ਠੀਕ ਆ। ਸੋ ਇੱਕ ਦੋ ਮੈਸੇਜ ਦੇ ਦਈਏ ਅਤੇ ਫਿਰ ਤੁਹਾਡੇ ਲਈ ਜ਼ਰੂਰ ਜ਼ਰੂਰ ਪੱਕਾ ਮੈਂ ਇਹੀ ਗਾਣਾ ਲਾਊਂਗਾ, ਟੈਨਸ਼ਨ ਨਾ ਲਓ। ਇੱਕ ਨਾ ਸੀਜ਼ਨ ਹੁਣ ਖਤਮ ਹੋ ਰਿਹਾ, ਵੈਦਰ ਚੇਂਜ ਹੋ ਰਿਹਾ, ਸੋ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੈਗਾ ਆਪਣਾ ਰੂਫਿੰਗ ਦਾ, ਨਵੀਂ ਰੂਫ ਹੈ, ਰੂਫ ਥੋੜ੍ਹੀ ਲੀਕ ਹੋ ਰਹੀ ਹੈ ਅਤੇ ਰੂਫ ਦੀ ਤੁਸੀਂ ਕੋਈ ਰਿਪੇਅਰ ਕਰਵਾਉਣੀ ਹੈ, ਹੁਣ ਕਰਾ ਲਓ, ਬਾਅਦ ਵਿੱਚ ਜਦੋਂ ਸਰਦੀਆਂ ਆ ਗਈਆਂ, ਸਨੋਅ ਪੈ ਗਈ, ਫਿਰ ਯਾਰ ਇਹ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ ਨੇ। ਸੋ ਫੋਨ ਨੰਬਰ ਤੁਹਾਨੂੰ ਦਿੰਦੇ ਹਾਂ ਪੈਸ਼ਨ ਰੂਫਿੰਗ ਦਾ, 647-919-94-13, 647-919-94-13, 647-919-94-13, 647-919-94-13, ਤੁਹਾਡੇ ਲਈ ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਟੀਮ ਹਾਜ਼ਰ ਹੈ, ਨਾਲੇ ਤੁਹਾਨੂੰ ਵਾਰੰਟੀ ਵੀ ਦੇ ਰਹੇ ਨੇ, ਤੁਸੀਂ ਰਾਈਟਿੰਗ ਦੇ ਵਿੱਚ ਵਾਰੰਟੀ ਜਿੰਨੀ ਵੀ ਅਵੇਲੇਬਲ ਹੈ ਉਹ ਵੀ ਜ਼ਰੂਰ ਤੁਸੀਂ ਲੈ ਲੈਣੀ ਹੈ, ਅਤੇ ਤੁਹਾਡੇ ਲਈ ਫੀਨਿਕਸ ਫਿਰ ਆਪਣੇ ਸੋਰੀ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੇ, ਅਤੇ ਗੁਰਲਾਲ ਜੀ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਾਈਮ ਸਿਰ ਕਰ ਲਓ ਕਾਲ, ਪਹੁੰਚਣ, ਕਿਉਂਕਿ ਨਵੀਂ ਯਾਰ ਸਰਦੀਆਂ ਆ ਗਈਆਂ, ਛੱਤ ਲੀਕ ਹੋ ਰਹੀ ਹੈ, ਹੁਣ ਕੀ ਕਰੀਏ, ਤੁਹਾਨੂੰ ਤਾਂ ਪੰਗਾ ਬਹੁਤ ਪੈ ਗਿਆ, ਫਿਰ ਪੰਗਾ ਜਦੋਂ ਪੈਂਦਾ ਯਾਰ ਉਦੋਂ ਕਾਹਨੂੰ ਯਾਦ ਰੱਖਦੇ ਹੋ, ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਹੁੰਦਾ ਕਿ ਪੰਗਾ ਪੈਣ ਤੋਂ ਪਹਿਲਾਂ ਤੁਸੀਂ ਜਿਹੜੇ ਵੀ ਕੰਮ ਨੇ ਉਹ ਕਰਾ ਲਿਆ ਕਰੋ, ਆਪਣੀ ਇੱਕ ਆਦਤ ਆ ਨਾ ਸਾਰਿਆਂ ਦੀ, ਆਪਣੀ ਕਮਿਊਨਿਟੀ ਦੀ ਖਾਸ ਤੌਰ 'ਤੇ, ਕਿ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਉਦੋਂ ਆਪਾਂ ਭੱਜੇ ਫਿਰਦੇ ਹਾਂ, ਬਟ ਪ੍ਰੋਬਲਮ ਆਉਣ ਤੋਂ ਪਹਿਲਾਂ ਆਪਾਂ ਐਕਸ਼ਨ ਨਹੀਂ ਲੈਂਦੇ। ਸੋ ਕਿ ਤੁਹਾਡੀਆਂ ਕਾਲਸ ਪਹਿਲਾਂ ਜੇ ਤੁਸੀਂ ਕਹਿ ਰਹੇ ਸੀ ਨਹੀਂ ਸੀ ਜੁੜ ਰਹੀਆਂ, ਹੁਣ ਜ਼ਰੂਰ ਤੁਹਾਡੀ ਕਾਲ ਸਾਡੇ ਤੱਕ ਆ ਸਕਦੀ ਹੈ, ਨੰਬਰ ਹੈ ਆਪਣਾ 9056677।

0: 9 3 3 3 3 7 9 5 673 3337 ਨੰਬਰ ਹੈ ਆਪਣਾ 9 0 5 6 7 3 3 3 3 7 ਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਸਕਦੀ ਹੈ। ਸੋ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ ਤੇ ਸਾਰੇ ਸਾਡੇ ਸੱਜਣਾ ਦੇ ਮੈਸੇਜ ਵੀ ਤੁਹਾਡੇ ਤੱਕ ਪਹੁੰਚ ਰਹੇ ਨੇ ਤੇ ਲਾਉਣੇ ਆ ਫਿਰ ਤੁਹਾਡੇ ਲਈ ਗੀਤ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਨਖਰਾ ਵਣ ਨੋਲੀ ਸਰਦੂਲ ਸਿਕੰਦਰ ਸਾਹਿਬ। ਸੋ ਪੇਸ਼ ਕਰਦੇ ਆ ਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਆ। ਕਾਲ ਲੈ ਲਈ 4022 ਹੈਲੋ
1: ਹਾਂਜੀ ਸਰ ਜੀ ਕੀ ਹਾਲ ਚਾਲ ਆ?
0: ਵਧੀਆ ਜੀ, ਕਿਵੇਂ ਹੋ ਜੀ? ਮਨੋਰੰਜਨ ਕਰਾਇਆ ਜਾਵੇ। ਸਾਡੀ ਇਹੀ ਟਰਾਈ ਰਹਿੰਦੀ ਹੈ ਕਿ ਬੰਦਾ ਨਾ ਜਦੋਂ ਕੰਮ ਤੋਂ ਬਾਅਦ ਜਾ ਰਿਹਾ ਘਰ ਨੂੰ ਤੁਹਾਨੂੰ ਹੋਵੇ ਕਿ ਵਧੀਆ ਯਾਰ ਮਨ ਜਿਹਾ ਰਿਲੈਕਸ ਹੋ ਗਿਆ ਸੁਣ ਕੇ।
1: ਕੋਈ
0: ਹੁਕਮ
1: ਨਹੀਂ ਹੁਕਮ ਸਰ ਤੁਹਾਡਾ, ਦੇਖੋ ਇਹੀ ਸਭ ਤੋਂ ਵਧੀਆ ਤੁਸੀਂ ਕਾਲ ਹਮੇਸ਼ਾ ਮੈਂ ਜਦੋਂ ਵੀ ਕੀਤੀ ਹੈ ਫਸਟ ਟ੍ਰਾਈ ਚ ਹੀ ਮਿਲਦੀ ਹੈ।
0: ਚਲੋ ਵੈਰੀ ਗੁੱਡ,
1: ਇਸ ਤੋਂ ਵੱਡਾ ਕੰਪਲੀਮੈਂਟ ਮੈਨੂੰ ਕੀ ਮਿਲਦਾ?
0: ਨਹੀਂ ਥੈਂਕ ਯੂ ਭਾਜੀ, ਬਹੁਤ ਪਿਆਰ ਬਹੁਤ ਸਤਿਕਾਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਇੰਜੋਏ ਕਰੋ, ਡਰਾਈਵ ਸੇਫ ਡਰਾਈਵ ਸਲੋ, ਡਰਾਈਵ ਕਰ ਰਹੇ ਹੋ ਕਾਲੀਆਂ ਨਹੀਂ ਕਰਨੀਆਂ, ਕਿਸੇ ਨੂੰ ਰੋਡ ਦੇ ਉੱਤੇ ਸੜਕ ਤੇ ਬੰਦੇ ਨੂੰ ਜਾਂਦੇ ਨੂੰ ਗਾਲਾਂ ਨਹੀਂ ਕੱਢਣੀਆਂ, ਆਰਾਮ ਨਾਲ ਆਪਣਾ ਜਾਓ ਜਿੱਥੇ ਜਾਣਾ ਤੇ ਹੈਵ ਅ ਗੁੱਡ ਟਾਈਮ। ਪ੍ਰੋਗਰਾਮ ਹੈ ਪੰਜਾਬੀ

0: लहंगा मार गया, नखरा मार गया, कोका मार गया। क्या बात है, देखो यार किन्नियां चीजां ने जिहड़ियां बंदे नूं पसंद आ जांदियां ने। देखो बंदा ना बंदे नूं तारीफ करनी आउंदी, इन्नी गल जरूर है। चलो कईआं नूं नहीं भी आउंदी होगी, बट जिहड़े वधिया बंदे ने उन्हें इक्को गाने च किन्नी चीजां दी तारीफ कर गए। यार सुजोल साहब मित्रां नूं मार गया नी, तेरा लहंगा, तेरा नखरा, तेरा ठुमका, तेरा कोका, ਉਹ ਰਹਿ ਗਈ ਆ, ਤੇਰਾ ਹੱਸਣਾ ਹੱਸਣਾ ਕਹਿਤਾ ਸੀਗਾ ਤੇਰਾ। ਚਲੋ ਹੈਗੀਆਂ ਬਹੁਤ ਸਾਰੀਆਂ ਚੀਜ਼ਾਂ ਚ ਪਈਆਂ ਨੇ। 6684 ਹੈਲੋ।
1: ਹਾਂਜੀ ਰਸ਼ੀਆ ਭਾਈ ਕਿੱਦਾਂ?
0: ਉਹ ਕਿੱਦਾਂ?
1: ਵਧੀਆ ਭਾਈ ਵਧੀਆ। ਮੈਂ ਭਾਈ ਕਦੋਂ ਦੀ ਕਾਲ ਲਾ ਰਿਹਾ, ਕਾਲ ਲੱਗਦੀ ਨੀ ਸੀਗੀ,
0: ਚੱਕੀ ਨੀ ਮੈਂ, ਮੈਂ ਜਾਣ ਕੇ ਨੀ ਚੱਕੀ ਤੁਹਾਡੀ ਕਾਲ।
1: ਅੱਛਾ,
0: ਮੈਂ ਤੁਸੀਂ ਤੁਸੀਂ ਤੁਸੀਂ ਸਾਨੂੰ ਫੋਨ ਹੀ ਨੀ ਕਰਦੇ ਯਾਰ, ਮੈਂ ਕਿਉਂ ਚੱਕਾਂ?
1: ਸੀਰੀ
0: ਵੀ ਬਹੁਤ ਪੰਗੇ ਪਾਉਂਦੀ ਆ। ਮੈਂ ਸੀਰੀ ਨੂੰ ਕਹੂੰਗਾ, ਸੁਪੋਜ਼ ਕਰੋ ਮੈਂ ਕਹਿ ਰਿਹਾ ਵੀ ਹੇ ਸਿਰੀ ਕਾਲ ਸਨੀ, ਉਹਨੇ ਚੱਕ ਕੇ ਕਿਸੇ ਹਨੀ ਨੂੰ ਕਾਲ ਕਰਤੀ। ਗਲਤੀ ਤੋਂ ਨੀ ਕਿਸੇ ਹੋਰ ਨੂੰ ਫੋਨ ਕਰਤਾ ਹੁਣੇ ਮੇਰੇ ਫੋਨ ਤੇ, ਉਹਨੇ ਆਪਣਾ
1: ਨੰਬਰ
0: ਤੁਸੀਂ
1: ਦੱਸੋ ਕਿਦਾਂ ਕਿੰਨੀਆਂ ਤਰੀਫਾਂ ਕੀਤੀਆਂ ਨਾ, ਹੁਣ ਏਡੀ ਤਰੀਫਾਂ ਗਾਣਾ ਜੋਰਡਨ ਸੰਧੂ ਦਾ ਹੋ ਜਾਵੇ ਜਾਂ ਜੈਜ਼ੀ ਬੀ ਦਾ ਹੋ ਜਾਵੇ ਤੇਰਾ ਰੂਪ।
0: ਮੈਂ ਨਾ ਹੁਣੇ ਤੁਸੀਂ ਸੀਰੀ ਦੀ ਗੱਲ ਕੀਤੀ,
1: ਹਾਂਜੀ,
0: ਤੇ ਮੈਂ ਕਿਹਾ ਨਾ ਮੈਂ ਉਹਦਾ ਨਾਂ ਲਾ ਕੇ ਮੈਂ ਕਿਹਾ ਵੀ ਕਾਲ ਸਨੀ,
1: ਹਾਂਜੀ ਉਹ ਕਾਲ ਲੱਗ ਗਈ,
0: ਉਹਨੇ ਸਨੀ ਮੌਲਟਨ ਨੂੰ ਫੋਨ ਲਾ ਲਿਆ। ਮੈਨੂੰ ਸਨੀ ਦਾ ਮੈਸੇਜ ਆਇਆ ਕਹਿੰਦਾ ਤੂੰ ਫੋਨ ਕੀਤਾ, ਮੈਂ ਕਿਹਾ ਯਾਰ ਗਲਤੀ ਨਾਲ ਹੋ ਗਿਆ, ਕਹਿੰਦਾ ਦੇਖ ਲਾ ਮੈਨੂੰ ਫੋਨ ਨਹੀਂ ਕਰਦਾ ਤੂੰ। ਸਾਡੀ ਸੀਰੀ ਵੀ ਕਹਿੰਦੀ ਆ ਵੱਡੇ ਬੰਦਿਆਂ ਨੂੰ ਫੋਨ ਲੱਗ ਰਿਹਾ, ਲਾ ਹੀ ਦਿੰਦੇ ਆ, ਹੈ
1: ਲਾ ਹੀ ਦਿੰਦੇ।
0: ਤੁਸੀਂ ਦੱਸੋ ਮੈਨੂੰ ਤੇਰਾ ਰੂਪ ਤਾਂ ਲਾਤਾ ਸੀ, ਹੋਰ ਕਿਹੜਾ ਲਾਉਣਾ ਗਾਣਾ?
1: ਭਾਈ ਆਪਣਾ ਇੱਕ ਤੇਰਾ ਰੂਪ ਜਿਹਾ ਤੁਸੀਂ ਕਹਿੰਦੇ ਲਾਤਾ ਸੀ ਕਿ ਭਾਈ ਮੈਂ ਸੰਦੂਰ ਸਿਕੰਦਰ ਜੀ ਨੇ ਇੰਨੀਆਂ ਤਰੀਫਾਂ ਕੀਤੀਆਂ, ਤਰੀਫਾਂ ਜੋਰਡਨ ਸੰਜੂ ਜੀ ਦਾ ਵੀ ਵਧੀਆ ਆ, ਸਾਨੂੰ ਪਤਾ ਹੀ
0: ਤਰੀਫਾਂ ਲਾ ਦਿੰਦੇ, ਤਰੀਫਾਂ ਲਾ ਦਿੰਦੇ, ਠੀਕ ਹੈ। ਸ਼ੁਕਰੀਆ ਵੀਰੇ ਬਹੁਤ ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ, ਨੰਬਰ ਹੈ ਆਪਣਾ 9056733337, 9056733337, 905-600-7373-33 ਆਪਣਾ ਫੋਨ ਨੰਬਰ ਹੈ, 9056733337। ਇੰਡੀਅਨ ਫਰੂਟਲੈਂਡ, ਉਹ ਬੱਲੇ ਬੱਲੇ ਬੱਲੇ ਬੱਲੇ, ਇੰਡੀਅਨ ਫਰੂਟਲੈਂਡ ਦਾ ਮੈਸੇਜ ਤੁਹਾਨੂੰ ਦਿੰਦੇ ਹਾਂ ਯਾਰ, ਸੇਲ ਅੱਜ ਤੋਂ ਸ਼ੁਰੂ ਹੈ। ਪ੍ਰੋਗਰਾਮ ਪੰਜਾਬੀ ਲਹਿਰਾ ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ, ਅਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ 'ਤੇ ਲੱਗ ਚੁੱਕੀ ਹੈ ਆਟਮ ਸੇਲ, ਆਸ਼ੀਰਵਾਦ ਆਟਾ 11.99 ਨੂੰ 20 pound ਦਾ ਬੈਗ, ਐਂਡ 817-817 ਰਾਈਸ 10.99 ਨੂੰ 8.8 pound, ਬਰਾੜ ਦਾ ਦੇਸੀ ਘਿਓ ਸਿਰਫ 23.99 ਨੂੰ 1.8 kg, ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 pound, ਬੰਸੀ ਦਾ ਸ਼ੱਕਰ 2 pound 1.99 ਨੂੰ, ਅਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ 'ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 liter, ਇੰਡੀਅਨ ਡੈਲੀ ਬਾਈਟਸ ਦੀਆਂ ਕੁਕੀਜ਼ 4.99 ਨੂੰ 1 kg, ਲਕਸ਼ਮੀ ਦੇਸੀ ਬੇਸਨ 3.99 ਨੂੰ 4 pound, ਲੋਕੇਸ਼ਨਸ ਤੁਹਾਨੂੰ ਦੱਸਦੇ ਹਾਂ। ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 499, ਵੈਜ ਨੂਡਲ 699, ਵੈਜ ਬਰਗਰ 399, ਵੈਜ ਬਿਰਿਆਨੀ 499, ਆਲੂ ਕੁਲਚਾ 499 ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲਮੋਰ 15 ਫੈਂਡਰ ਵੇ ਬਵੇਡਨ ਚਿੰਕਿਊਜ਼ੀ 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰਨ ਟੇਰੀਓ 600 ਹੈਸਪਲ ਰੋਡ ਕੇਮਬ੍ਰਿਜ 33 ਫਾਰਲੀ ਡਰਾਈਵ ਗੁਆਸ ਦ ਵਨ ਐਂਡ ਓਨਲੀ ਇੰਡੀਅਨ ਫਰੂਟਲੈਂਡ ਦੀ ਲੱਗ ਚੁੱਕੀ ਹੈ 11 ਅਕਟੂਬਰ ਤੱਕ ਆਟਮ ਸੇਲ ਆਟਮ ਸੇਲ ਆਟਮ ਸੇਲ ਜੀ 2258 ਹੈਲੋ
2: ਹੈਲੋ ਨਵੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਵਧੀਆ ਜੀ ਬੈਜਾ ਬੈਜਾ ਬੱਲੇ ਬੱਲੇ ਕਿਵੇਂ ਹੋ
2: ਮੈਂ ਤੇਰੀ ਆਂਟੀ ਬੋਲਦੀ ਹਾਂ ਕੱਲ ਮੇਰੀ ਡਾਟਰ ਦਾ ਬਰਥਡੇ ਸੀਗਾ
0: ਬੱਲੇ ਆਂਟੀ ਮੁਬਾਰਕਾਂ ਤੁਹਾਨੂੰ ਦੇਖੋ ਵਧੀਆ ਗੱਲ ਹੈ ਨਾਲੇ ਹਰ ਇੱਕ ਤਿਉਹਾਰ ਮਨਾਉਣਾ
2: ਚਾਹੀਦਾ
0: ਵਧੀਆ ਗੱਲ ਹੈ ਤੁਸੀਂ ਲੱਕੀ ਹੋ ਕਿ ਕੋਈ ਨਾ ਕੋਈ ਦਿਨ ਆਇਆ ਹੀ ਰਹਿੰਦਾ ਹੋਰ ਸੁਣਾਓ
2: ਬੇਟੀ
0: ਕਿਹੜਾ ਰਾਤ ਨੂੰ ਸ਼ਬਦ ਲਾਉਣੇ ਮੈਂ ਤਾਂ ਕੋਈ ਲਾਇਆ ਨੀ ਸ਼ਬਦ
2: 12 ਵਜੇ
0: ਅੱਛਾ ਹੋ 12 ਵਜੇ ਤੁਸੀਂ ਇੰਨੀ ਲੇਟ ਤੱਕ ਜਾਗਦੇ ਹੋ
2: ਹਾਂ
0: ਅੱਛਾ ਸੌਂਦੇ ਕਿਹੜੇ ਵੇਲੇ ਆ ਫਿਰ ਤੁਸੀਂ
2: ਸੌਂਦੇ ਵਿੱਚ ਦੀ ਸੌ ਜਾਈਦਾ ਵਿੱਚ ਦੀ ਜਾਗ ਪਈਦਾ
0: ਆਈ ਕਿਉਂ ਹੁੰਦਾ ਤੁਹਾਡੇ ਨਾਲ
2: ਮੈਂ ਤੈਨੂੰ ਪਤਾ ਹੁਣ ਬਜ਼ੁਰਗ ਹੋ ਗਏ ਆ ਤਾਂ ਨੀਂਦ ਹੁਣ ਘੱਟ ਹੀ ਆਉਣੀ ਆ
0: ਨਹੀਂ ਫਿਰ ਵੀ ਆਉਣੀ ਤਾਂ ਚਾਹੀਦੀ ਹੈ ਇੰਨੀ ਕੁ ਤਾਂ ਆਏ ਥੋੜਾ ਵੀ ਉੱਠ ਕੇ ਤੁਸੀਂ ਕੁਛ ਸੁਣ ਲਿਆ ਦੇਖ ਲਿਆ ਫਿਰ ਸੌਂ ਗਏ ਫਿਰ ਉੱਠ ਖੜੇ ਦਫ਼ਤਰ ਸਾਡੇ ਨਾਲ ਜੁੜ ਚੁੱਕੇ ਨੇ ਸਦੀਕ ਸਾਹਿਬ ਤੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਯਾਦ ਰੱਖੋ ਮਿਸਟਰ ਸਦੀਕ ਸਦੀਕ ਜੀ ਵੈਲਕਮ
3: ਥੈਂਕ ਯੂ ਨਵੀ ਜੀ ਬਿਲਕੁਲ ਅਗਰ ਕਿਸੇ ਨੂੰ ਵੀ ਕਰਜ਼ਿਆਂ ਦਾ ਕੋਈ ਇਸ਼ੂ ਹੈਗਾ ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਕਈ ਆਪਸ਼ਨਸ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ ਕਾਲ ਕਰ ਸਕਦੇ ਹੋ ਸਾਨੂੰ 416-6171-0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਜਾਂ ਕੁਲੈਕਸ਼ਨ ਦੀਆਂ ਕਾਲਾਂ ਆ ਰਹੀਆਂ ਨੇ ਇਸ ਚੀਜ਼ ਨੂੰ ਇਗਨੋਰ ਨਾ ਕਰੋ ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ ਆਪਣੇ ਆਪ ਨੂੰ ਡੀਪ ਡੈਡੀ ਨਾ ਲੈ ਕੇ ਜਾਓ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਤੁਹਾਡੇ ਐਸੈਟ ਚਾਹੇ ਘਰ ਨੇ ਗੱਡੀਆਂ ਨੇ RSP RSP ਬਿਜ਼ਨਸਿਸ ਉਹ ਚੀਜ਼ ਅਗਰ ਕੋਲ ਰੱਖਣਾ ਚਾਹੁੰਦੇ ਹੋ ਤੇ ਬਿਲਕੁਲ ਐਜ਼ ਇਟ ਇਜ਼ ਤੁਹਾਡੇ ਕੋਲ ਰਹਿਣਗੀਆਂ ਉਹਨਾਂ ਤੇ ਕੋਈ ਫਰਕ ਨਹੀਂ ਪਏਗਾ ਔਰ ਬੜੀ ਆਸਾਨੀ ਨਾਲ ਤੁਸੀਂ ਡੈਟ ਫਰੀ ਹੋ ਸਕਦੇ ਹੋ ਇਸ ਵਾਸਤੇ ਚਾਹੇ ਕਰਜ਼ਾ ਤੁਹਾਡਾ ਕ੍ਰੈਡਿਟ ਕਾਰਡ ਤੇ ਹੈਗਾ ਲਾਈਨ ਆਫ ਕ੍ਰੈਡਿਟ ਨੇ ਪਰਸਨਲ ਲੋਨਸ ਨੇ ਪੇਡੇ ਲੋਨਸ ਨੇ ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ ਪੇਰੋਲ ਆਊਟਸਟੈਂਡਿੰਗ ਹੈ ਪੇ ਸਬਸਿਡੀ ਆਊਟਸਟੈਂਡਿੰਗ ਹੈ ਸੀਬਾ ਲੋਨ ਹੈਸਕੇਪ ਲੋਨ ਲਿੱਤੇ ਸੀ ਪੇ ਨਹੀਂ ਕਰ ਸਕੇ ਵਾਪਸ ਜਾਂ ਕੋਈ ਕਾਰ ਟਰੱਕ ਜਾਂ ਟਰੇਲ ਫਾਈਨਾਂਸ ਕੀਤੇ ਸੀ ਪੇਮੈਂਟਾਂ ਨਹੀਂ ਕਰ ਸਕੇ ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਕੋਈ ਘਰ ਬੁੱਕ ਕੀਤੇ ਸੀ ਔਰ ਕਲੋਜ਼ ਨਹੀਂ ਕਰ ਸਕੇ ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਉਹ ਦਿਲਾਈਏ ਔਰ ਬਾਕੀ ਛੋਟੇ ਛੋਟੇ ਕਿਸਤਾਂ ਵਿੱਚ ਜੋ ਤੁਸੀਂ ਈਜ਼ਲੀ ਅਫੋਰਡ ਕਰ ਸਕੋ ਉਹ ਪੇ ਕਰੋ ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਇੱਕ ਤੇ ਮੇਰੇ ਆਫਿਸ ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ ਰਿਲੀਫ ਲਓ ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ ਦੂਸਰਾ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਇਸ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਜਿਸ ਤਰ੍ਹਾਂ ਮੈਂ ਦੱਸਿਆ, ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਇਸ ਵਿੱਚ ਜਾਂ ਆਲਰੇਡੀ ਖਰਾਬ ਹੋ ਚੁੱਕਿਆ, ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਤੁਹਾਡਾ ਕ੍ਰੈਡਿਟ ਵੀ ਬਹੁਤ ਜਲਦ ਰੀਬਿਲਡ ਹੋ ਸਕਦਾ। ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਅਗਰ ਕੋਈ ਸਿਚੁਏਸ਼ਨ ਫੇਸ ਕਰੋ ਇਸ ਤਰ੍ਹਾਂ ਦੀ, ਤੇ ਕਾਲ ਕਰ ਸਕਦੇ ਹੋ 416-677-4166-671-0577 ਜਾਂ ਟੋਲ ਫ੍ਰੀ ਨੰਬਰ ਹੈਗਾ 1-855-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਲੋਕੇਸ਼ਨ ਤੇ ਵਿਜਿਟ ਕਰਨਾ ਚਾਹੋ ਤੇ ਸਕਾਬਰੋ ਦੇ ਵਿੱਚ ਹੈ ਮਾਰਕਮੈਂਟ ਐਲਜਬਰ ਦੇ ਕੋਲ, ਤਬੂ ਦੇ ਵਿੱਚ ਸਾਡਾ ਹੈਡ ਆਫਿਸ ਹੈਗਾ ਕਿਪਲਿੰਗ ਰੈਕਸਡੇਲ ਦੇ ਕੋਲ, ਬ੍ਰੈਂਪਟਨ ਵਿੱਚ ਹੈ ਬ੍ਰੈਂਪਲੀ ਬੁਵੇਟ ਦੇ ਕੋਲ, ਤਬੂ ਵੀ ਸਾਡਾ ਹੈਡ ਆਫਿਸ ਹੈਗਾ ਵਾਕ ਇਨ ਵੀ ਕਰ ਸਕਦੇ ਹੋ ਜਾਂ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ। ਨੰਬਰ 416-677-4166-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
0: ਕੀ ਬਾਤ ਹੈ? ਨੰਬਰ ਇੱਕ ਕੁਇਕ ਹੈ 416-671-0577 ਮਿਸਟਰ ਸਦੀਕ ਸਦੀਕੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਰੋਕੇ ਇੱਕ ਮੈਨੂੰ ਹੁਣੇ ਹੁਣੇ ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਡੀਲ ਭੇਜੀ ਹੈ ਤੇ 2 ਮੀਡੀਅਮ ਪੀਜ਼ੇ 6 ਟੋਪਿੰਗ, ਯਾਨੀ ਕਿ 2 ਮੀਡੀਅਮ ਪੀਜ਼ੇ 3-3 ਟੋਪਿੰਗ ਤੇ 2 ਡਿਪ ਸਿਰਫ $24.99 ਨੌਰਥ ਪਾਰਕ ਤੇ ਟੋਰਬਰਮ ਵਾਲੀ ਲੋਕੇਸ਼ਨ ਤੇ ਇਹ ਡੀਲ ਹੈ। ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜ, 905-504-4000, 905-500-4000 ਤੇ ਬਾਕੀ ਜਿੰਨੀਆਂ ਵੀ ਲੋਕੇਸ਼ਨਸ ਨੇ ਉੱਥੇ ਇੱਕ ਹੋਰ ਡੀਲ ਵੀ ਲੱਗੀ ਹੈ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, $40 'ਚ ਸਾਰਾ ਸਮਾਨ ਮਿਲ ਰਿਹਾ। ਮਿਸਟਰ ਸਿੰਘ ਪੀਜ਼ਾ ਨੌਰਥ ਪਾਰਕ ਟੋਰਬਰਮ, ਮਿਕਲੋਗਲਿਨ ਕੁਈਨ, ਮੇਫੀਲਡ ਵੈਨਕਰਕ, ਮੇਫੀਲਡ ਗੋਰਵੇ, ਡਿਕਸੀ ਓਰੈਂਡਾ, ਰੂਥ ਕੈਨੇਡੀ, ਕੈਸਲਮੋਰ ਮਿਕਵੀਨ, ਫਾਈਨੈਂਸ਼ੀਅਲ ਮਿਸਾਗਾ, ਬੋਲਟਨ, ਹੈਮਿਲਟਨ, ਮਿਸਾਗਾ, ਗੁਲਫ, ਟੋਰਾਂਟੋ, ਕਿਚਨਰ, ਇਟੋਬਕੋ, ਲੰਡਨ, ਰੈਕਸਟਿਲ, ਵੁੱਡਸਟਾਕ, ਹਰ ਇੱਕ ਸ਼ਹਿਰ 'ਚ ਨੇ। ਨੰਬਰ ਹੈ 905-504-4000, 905-500-4000 ਮਿਸਟਰ ਸਿੰਘ ਪੀਜ਼ਾ, 905-500-4000

0: ای میں یار میں پروگرام دے شروعات تریفاں دی نہیں سی گل اپا کر رہے بھی بندے نو اوندی تریفاں کرنی ہے جدوں جورڈن نے کہہ ہی دتا کہ تیریاں تریفاں وی تاں کم گوری اے تاں اس تو وڈی مثال کی اس سدی وی بندے تریفاں بہت کردے ہیں اوکے اسی وی ایک تریف کرنی ہے اسی تریف کردے ہاں ہرمن بتا ہوراں دی جے تسی مورگیج کرونی ہے جے تسی فائنانسنگ کرونی ہے تسی واقعی چاہنے ہو کہ ارنوی کوئی نمبر دو پلیز سانو کوئی سٹریس نہ ہووے ساڈا کام نہ لیٹ ہووے ٹائم سے ہر ایک چیز کر دین اودے لئی ہرمن نو کال کرنا پینا انہاں تو ودھیا کس نے کام نہیں کرنا ویری پروفیشنل ٹیم کس نے بھی مورگیج کرونی ہے تاں ٹیم ہرمن بتا 6476859000 میں خود ہرمن نے یوز کیتا دیئر ٹیم از امیزنگ سو ہرمن کیویں ہو
1: Thank you, Navi. Good evening, everyone. Bilkul, Navi, saada goal hi yahi hunda ki client nu badi experience mile jadon saade kol mortgage karaunde ne. Ajj ik client da phone aaya apne listener si meri 55 ya 56 to be precise 56 minutes unan de naal call te gal challi.
0: Acha.
1: And main third mortgage broker siga jinna ne unna naal gal kiti. And oh ek kehre si kende ki jinni clarity sanu ajj mili aa ki assi kinne layi approve ho rahe aa kinni saadi monthly installment banni aa kinne tak sanu ghar dekhna chahida te ki saadi down payment plus closing cost hogi oh kende unni clarity nahi mili main kaha ji chalo chhaddo aapa past di gal nahi karni hor question dasso so enni ke zyada detail ch gal hoi saadi 56 minute di call challi aa saadi te at the end of the call unna de sare questions answer sige
0: harman hun main hi live ایگزامپل آیا میں چلو بڑے مورگیج ایجنٹس نال ڈیل کیتا سارے نو میں صاف دس دا میں ہرمن تو فائل کروائی تے یار سانو پتا نہیں لگیا کدو اپروول ہوگی ہر ایک چیز بڑے ڈیٹیل نال اپڈیٹس ملتے رہے سو یہی تے گلاں ہوندیاں جی ہرمن
1: بالکل تے نبی ایٹ دا اینڈ آف دا کال کلائنٹ فلی سیٹیسفائیڈ سیگا اینڈ انہاں نوں ایک کلیئرٹی ہونی بہت ضروری ہوندی ہے اسپیشلی جڑے فرسٹ ٹائم ہوم بائرز نے انہاں لئی ہر ایک سٹیپ نواں ہوندا اپریزل دا نہیں پتہ ہوندا کہ اپریزل کی چیز ہے کیوں بینک کردی ہے کلوزنگ کاسٹ دے وچ کی کی انکلوڈ ہوندا کی ایکسپیکٹ کرنا انسپیکشن کنڈیشن آف فائنینسنگ کی ہوندی ہے انہاں نوں بڑا ہی چنگی طرح ایکسپلین کیتا اس توں علاوہ کافی سانو کالز آ رہی نے جتھے ਜਿਹੜਾ ਕਲਾਇੰਟਸ ਨੇ ਕੌਂਡੋ ਬੁੱਕ ਕੀਤੇ ਹੋਏ ਨੇ ਜਾਂ ਪ੍ਰੀ ਕੰਸਟਰਕਸ਼ਨ ਕੋਈ ਹੋਰ ਸੈਮੀ ਡੀਟੈਚ ਜਾਂ ਡੀਟੈਚ 2 ਸਾਲ 2.5 ਸਾਲ ਪਹਿਲਾਂ ਬੁੱਕ ਕੀਤੇ ਹੋਏ ਨੇ ਉਹਨਾਂ ਨੂੰ ਅਪਰੇਜ਼ਲ ਦਾ ਇਸ਼ੂ ਆ ਰਿਹਾ ਸਾਡੀ ਟੀਮ ਨਾਲ ਇੱਕ ਵਾਰ ਜ਼ਰੂਰ ਗੱਲ ਕਰੋ ਅਸੀਂ ਅਪਰੇਜ਼ਲ ਟੀਮ ਦੇ ਨਾਲ ਕੰਮ ਕਰਕੇ ਵਧੀਆ ਕੰਪੈਰੇਬਲਸ ਲੱਭ ਕੇ ਤੁਹਾਡੀ ਅਪਰੇਜ਼ਲ ਵੈਲਿਊ ਵੀ ਵਧੀਆ ਲੈ ਕੇ ਆਉਂਦੇ ਹਾਂ ਪਲੱਸ ਟਰਾਈ ਕਰਦੇ ਹਾਂ ਕਿ ਜੇ ਅਪਰੇਜ਼ਲ ਵੇਵ ਹੀ ਹੋ ਜਾਵੇ ਸੋ ਰੀਸੈਂਟਲੀ ਨਵੀਂ ਇੱਕ ਕੌਂਡੋ ਕੁਇਕਲੀ ਦੱਸਦਿਆਂ ਕੌਂਡੋ ਦੀ ਕਲਾਇੰਟ ਫਸਟ ਟਾਈਮ ਹੋਮ ਬਾਇਰ ਸੀ ਕੌਂਡੋ ਦੀ ਕਲੋਜ਼ਿੰਗ ਆ ਰਹੀ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ 20% ਡਾਊਨ ਹੀ ਨਾ ਕਰੋ ਜਦੋਂ ਤੁਸੀਂ ਲੈਸ ਦੈਨ 20% ਕਾ ਡਾਊਨ ਕਰਦੇ ਹੋ ਤੁਹਾਡੇ ਅਪਰੇਜ਼ਲ ਹੋਣ ਦੇ ਚਾਂਸਸ ਬਹੁਤ ਘੱਟ ਜਾਂਦੇ ਨੇ ਸੋ ਉਹਨਾਂ ਦੀ ਕੌਂਡੋ ਤੇ ਅਪਰੇਜ਼ਲ ਹੀ ਨਹੀਂ ਹੋਈ ਤਾਂ ਸਿੱਧੀ ਉਹਨਾਂ ਦੀ ਫਾਈਲ ਅਪਰੂਵ ਹੋਗੀ ਕੋਈ ਉਹਨਾਂ ਨੂੰ ਡਾਊਨ 15% ਡਾਊਨ ਤੇ ਹੋਗੀ ਉਹਨਾਂ ਦੀ ਜੇ ਉਹ 20% ਡਾਊਨ ਨਾਲ ਅਪਲਾਈ ਕਰਦੇ ਤਾਂ ਘੱਟੋ ਘੱਟ ਨਹੀਂ 30-35% ਡਾਊਨ ਕਰਨੀ ਪੈਣੀ ਸੀ ਐਂਡ ਕਿਤੇ ਨਾ ਕਿਤੇ ਫਿਰ ਕਲਾਇੰਟ ਕਲੋਜ਼ਿੰਗ ਕਰਾ ਹੀ ਨਹੀਂ ਪਾਉਂਦੇ ਸੋ ਜੇ ਤੁਸੀਂ ਇਦਾਂ ਦੇ ਇਸ਼ੂ ਤੋਂ ਲੰਘ ਰਹੇ ਹੋ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ ਅਸੀਂ ਤੁਹਾਨੂੰ ਰਾਈਟ ਅਵੇ ਦੱਸ ਦਾਂਗੇ ਕਿ ਕੀ ਹੋ ਸਕਦਾ ਸੋਲਿਊਸ਼ਨ ਤੁਹਾਡੀ ਪ੍ਰੋਪਰਟੀ ਦਾ ਟੀਮ ਹਰਮਨ ਬੱਤਾ 6476859000 6476859000 ਥੈਂਕ ਯੂ ਨਵੀ
0: ایک کوئی نمبر ہے ہرمن دا 6476859000 6476859000 6476859000 دے اوتے ٹیم ہرمن بتا ہرمن دے نال ضرور تسی گل بات کرو ٹائم سر کرو ڈیلے نہ کرے کرو یہ چیزاں دے ویری امپورٹنٹ اینڈ دوستو نمبر اتنا ودی دیتا یار سنو کس چیز دی ٹینشن ہے ہن بے فکر ہو کے تسی گل بات کرو گل فارم دی بلے بلے جڑا بندہ جاندا گل فارم تے تسی خود کہو گے نوی very well organized bahut hi fresh samaan hai so gill farm te tusi fresh mooli saag kaddu tomato khire lo jo ke eh daily fresh pick karde hai te hun karele bhindiyan layi kujh ki week baki ne so gill farm dixie and king fresh desi ande fresh dudh fresh shahd 14085 Dixie Road, Dixie and King, 14085 Dixie Road, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਗਿੱਲ ਫਾਰਮ ਓਪਨ ਹੈ ਤੇ ਗੱਡੀਆਂ ਦੀ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਉਹਦੇ ਲਈ ਰਾਜਵੰਤ ਕੌਰ ਰਾਜਵੰਤ ਤਕਰੀਬਨ 30-35 ਕੰਪਨੀਜ਼ ਤੋਂ ਐਸਟੀਮੇਟ ਲੈ ਕੇ ਤੇ ਫਿਰ ਜਾ ਕੇ ਤੁਹਾਨੂੰ ਕੋਟ ਲੈ ਕੇ ਦਿੰਦੇ ਆ ਤੇ ਤੁਹਾਨੂੰ 30-35% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ। ਰਾਜਵੰਤ ਦਾ ਵੀ ਨੰਬਰ ਨੋਟ ਕਰ ਲਓ 6476744735। ਰਾਜਵੰਤ ਕੌਰ 647-674-4735 ਰਾਜਵੰਤ ਰਾਜਵੰਤ ਕੌਰ। ਸੋ ਬਾਕੀ ਕਾਲਸ ਲੈਣੇ ਆ, ਜਸਟ ਤੁਹਾਡੇ ਲਈ ਗੀਤ ਵੀ ਲਾਉਂਦੇ ਹਾਂ। ਉਸ ਤੋਂ ਪਹਿਲਾਂ ਬੜੀ ਜ਼ਰੂਰੀ ਇੱਕ ਫਾਈਨੈਂਸ਼ੀਅਲ ਗੱਲਬਾਤ ਆਪਾਂ ਕਰਦੇ ਹਾਂ ਸੌਰਭ ਰਤਨ ਜੀ ਦੇ ਨਾਲ। ਹਮੇਸ਼ਾ ਮੈਂ ਸਭ ਨੂੰ ਕਹਿੰਦਾ ਹੁੰਦਾ, ਤੁਸੀਂ ਹਜੇ ਇਨਵੈਸਟਿੰਗ ਸ਼ੁਰੂ ਨਹੀਂ ਕੀਤੀ, ਤੁਹਾਡੀ ਲਾਈਫ ਦਾ ਸਭ ਤੋਂ ਵੱਡਾ ਮਿਸਟੇਕ ਹੈ। ਤੁਹਾਡੇ ਪੈਸੇ ਉਹੀ ਪਏ ਹੈ ਚੈਕਿੰਗਸ ਦੇ ਵਿੱਚ, ਤੁਸੀਂ ਐਵਰੀ ਡੇ ਮਨੀ ਲੂਜ਼ ਕਰ ਰਹੇ ਹੋ ਬਿਕਾਜ਼ ਤੁਸੀਂ ਇਨਵੈਸਟ ਨਹੀਂ ਕਰ ਰਹੇ। ਬਹੁਤ ਸਾਰੇ ਗਵਰਨਮੈਂਟ ਪ੍ਰੋਗਰਾਮਸ ਨੇ, ਟੈਕਸ ਫਰੀ ਸੇਵਿੰਗ ਅਕਾਊਂਟ ਖੋਲੋ, ਆਰ ਐਸ ਪੀ ਚ ਕੰਟਰੀਬਿਊਸ਼ਨ ਕਰਨੀਆਂ ਸ਼ੁਰੂ ਕਰੋ, ਤੁਸੀਂ ਘਰ ਲੈਣਾ ਐਫ ਐਚ ਐਸ ਏ ਖੋਲੋ, ਬੱਚਿਆਂ ਲਈ ਤੁਸੀਂ ਜ਼ਰੂਰ ਆਰ ਈ ਐਸ ਪੀ ਖੋਲੋ। ਬਹੁਤ ਸਾਰੀਆਂ ਚੀਜ਼ਾਂ ਨੇ, ਬਟ ਉਹਦੇ ਲਈ ਪ੍ਰੋਪਰ ਐਡਵਾਈਸ ਸੌਰਭ ਰਤਨ ਜੀ ਦਿੰਦੇ ਹੁੰਦੇ ਆ। ਨੰਬਰ ਹੈ 416-833-8833। ਸੋ ਸੌਰਭ ਜੀ ਵੈਲਕਮ ਸਰ, ਕੀ ਹਾਲ ਆ?
1: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰ। ਬਹੁਤ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ, ਬਹੁਤ ਵਧੀਆ। ਤੇ ਅੱਜ ਫਿਰ ਕੀ ਜਾਣਕਾਰੀ ਆਪਾਂ ਦੇ ਰਹੇ
1: ਨਵੀ? ਅੱਜ ਮੈਂ ਪਹਿਲਾਂ ਬੜੀ ਸਿੰਪਲ ਜੀ ਗੱਲ ਕਹਿਣੀ ਚਾਹਾਂਗਾ। ਸੁਬਹਾ ਦੇ ਪ੍ਰੋਗਰਾਮ ਦੇ ਬਾਅਦ ਮੈਨੂੰ ਇੱਕ ਕਾਲ ਆਈ, ਆਪਣੇ ਲਿਸਨਰ ਬੜੇ ਅੱਛੇ ਬਹੁਤ ਪੁਰਾਣੇ ਲਿਸਨਰ ਨੇ, ਤੇ ਮੈਂ ਥੋੜਾ ਜਿਹਾ ਹੈਰਾਨ ਸੀਗਾ ਕਿਉਂਕਿ ਉਹਨਾਂ ਦਾ ਕੁਐਸਚਨ ਡਾਇਰੈਕਟ ਸੀ, ਲੇਕਿਨ ਆਈ ਟੁੱਕ ਟਾਈਮ ਟੂ ਆਨਸਰ। ਉਹਨਾਂ ਦਾ ਕੁਐਸਚਨ ਮੋਟੇ ਤੌਰ ਤੇ ਇਹ ਸੀਗਾ ਕਿ ਸੌਰਭ, ਇਫ ਵੀ ਗਿਵ ਯੂ ਦਾ ਮਨੀ, ਵੁੱਡ ਯੂ ਰਨ ਅਵੇ ਵਿਦ ਆਰ ਮਨੀ? ਤੇ ਸੈਕੰਡਲੀ, ਇਫ ਵੀ ਆਰ ਸਿਟਿੰਗ ਇਨ ਅ ਬੈਂਕ, ਵਾਈ ਸ਼ੁਡ ਵੀ ਟਰਸਟ ਐਨੀ ਇੰਡੀਵਿਜੁਅਲ ਹੂ ਇਜ਼ ਨਾਨ ਬੈਂਕਰ? ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕਿਸੇ ਸੌਰਭ ਰਤਨ ਨੂੰ ਜਾਂ ਕਿਸੇ ਪੰਕਜ ਨੂੰ ਜਾਂ ਕਿਸੇ ਸਨੀ ਨੂੰ ਕਿਸੇ ਨੂੰ ਪੈਸੇ ਨਹੀਂ ਦੇਣੇ ਹੁੰਦੇ। ਵੀ ਆਲ ਆਰ ਰੈਗੂਲੇਟਡ ਫਾਈਨੈਂਸ਼ੀਅਲ ਪ੍ਰੋਫੈਸ਼ਨਲ, ਡਿਪੈਂਡਿੰਗ ਅਪੋਨ ਸਾਡੇ ਕੀ ਕ੍ਰੈਡੈਂਸ਼ੀਅਲ ਨੇ, ਭਾਵ ਕਿ ਤੁਸੀਂ ਇੱਕ ਐਕੁਇਟੀ ਬ੍ਰੋਕਰ ਹੋ, ਤੁਸੀਂ ਇੱਕ ਇੰਸ਼ੋਰੈਂਸ ਐਡਵਾਈਜ਼ਰ ਹੋ, ਮਿਊਚੁਅਲ ਫੰਡ ਐਡਵਾਈਜ਼ਰ ਹੋ, ਜਾਂ ਆਈਰੋਕ ਦੇ ਪਲੇਟਫਾਰਮ ਦੇ ਉੱਪਰ ਕੰਮ ਕਰ ਰਹੇ ਹੈਗੇ ਹੋ, ਉਹਦੇ ਹਿਸਾਬ ਦੇ ਨਾਲ ਤੁਹਾਨੂੰ ਰੈਗੂਲੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਐਪਲੀਕੇਬਲ ਹੁੰਦੀਆਂ ਨੇ। ਸੋ ਕੈਨੇਡਾ ਦੇ ਵਿੱਚ ਕੋਈ ਵੀ ਬੰਦਾ ਨਾਨ ਰੈਗੂਲੇਟਡ ਜਿਹੜਾ ਹੈਗਾ ਫਾਈਨੈਂਸ਼ੀਅਲ ਸਰਵਿਸਿਸ ਦਾ ਕੰਮ ਨਹੀਂ ਕਰ ਸਕਦਾ, ਕਿਉਂਕਿ ਇਹ ਕੋਈ ਟ੍ਰਾਂਜੈਕਸ਼ਨ ਬੇਸ ਬਿਜ਼ਨਸ ਨਹੀਂ ਹੈ ਕਿ ਆਪਾਂ ਕਾਊਂਟਰ ਤੇ ਖੜੇ ਹੋ ਕੇ ਪੈਸੇ ਦਾ ਲੈਣ ਦੇਣ ਕਰ ਰਹੇ ਹੈਗੇ ਆ। ਨੰਬਰ 1। ਨੰਬਰ 2, ਵੀ ਹੈਵ ਆਲ ਦਾ ਰਿਕੁਆਇਰਡ ਲਾਇਸੈਂਸਿਸ ਟੂ ਹੋਲਡ ਡਿਗਰੀਜ਼, ਕ੍ਰੈਡੈਂਸ਼ੀਅਲਸ। ਜਿਵੇਂ ਮੈਂ ਇੱਕ ਕੁਆਲੀਫਾਈਡ ਐਸੋਸੀਏਟ ਫਾਈਨੈਂਸ਼ੀਅਲ ਪਲੈਨਰ ਹਾਂ, ਮੈਂ ਇੱਕ ਚਾਰਟਰਡ ਲਾਈਫ ਅੰਡਰ ਰਾਈਟਰ ਹੋਲਡਰ ਹਾਂ, ਮੇਰੀ ਬੈਚਲਰ ਡਿਗਰੀ ਹੈ ਕਾਮਰਸ ਦੇ ਵਿੱਚ ਤੇ ਮਾਸਟਰਸ ਇਨ ਬਿਜ਼ਨਸ ਹੈ। ਸੋ ਵੀ ਆਰ ਗਵਰਨਡ ਬਾਈ ਦਾ ਰੂਲਸ ਐਂਡ ਵੀ ਗੈਟ ਆਡਿਟਿਡ। ਤੀਸਰੀ ਚੀਜ਼, ਜਿਵੇਂ ਇੱਕ ਬੈਂਕ ਜਿਹੜਾ ਹੈਗਾ ਉਹ ਆਪਣੇ ਇੰਪਲੋਈ ਰੱਖਦਾ ਹੈ, ਉਹ ਇੰਪਲੋਈ ਐਜ਼ ਅ ਫਾਈਨੈਂਸ਼ੀਅਲ ਪਲੈਨਰ ਇੰਸ਼ੋਰੈਂਸ ਐਡਵਾਈਜ਼ਰ ਜਾਂ ਸਰਵਿਸਿਸ ਦੇ ਰਿਹਾ ਹੁੰਦਾ ਹੈ। ਸਿਮਿਲਰਲੀ, ਵੀ ਆਰ ਐਸੋਸੀਏਟਡ ਵਿਦ ਵਨ ਆਫ ਦਾ ਲਾਰਜੈਸਟ ਫਾਈਨੈਂਸ਼ੀਅਲ ਬ੍ਰੋਕਰੇਜ ਇਨ ਦਾ ਨਾਰਥ ਅਮੈਰੀਕਾ, ਦੈਟ ਇਜ਼ ਹਬ ਫਾਈਨੈਂਸ਼ੀਅਲ। ਹਬ ਇੰਟਰਨੈਸ਼ਨਲ ਐਂਡ ਹਬ ਫਾਈਨੈਂਸ਼ੀਅਲ ਆਰ ਵਨ ਆਫ ਦਾ ਲਾਰਜੈਸਟ ਬ੍ਰੋਕਰੇਜਿਸ ਜਿਹੜੀਆਂ ਕਿ ਸਾਡੀ ਐਕਸ਼ਨਸ ਨੂੰ ਮੋਨੀਟਰ ਕਰਦੇ ਨੇ ਇਨ ਟਰਮਸ ਆਫ ਪੇਪਰ ਵਰਕ ਤੇ ਰੈਗੂਲੇਟਰੀ ਬਾਡੀਜ਼ ਦੇ ਨਾਲ ਉਹਨਾਂ ਦਾ ਸਿੱਧਾ ਸੰਬੰਧ ਹੁੰਦਾ। ਸੋ ਵੀ ਆਰ ਬੀਇੰਗ ਲੁਕਡ ਆਫਟਰ ਔਰ ਚੈੱਕ ਬਾਏ ਦ ਰੈਗੂਲੇਟਰਸ ਥਰੂ ਦੈਮ ਐਜ਼ ਵੈਲ ਐਜ਼ ਦ ਡੀਲਰ ਔਨ ਟੌਪ ਆਫ ਅਸ। ਸੋ ਇਸ ਕਰਕੇ ਵੈਨ ਵੀ ਆਰ ਐਡਵਾਈਜ਼ਿੰਗ ਟੂ ਆਰ ਕਲਾਇੰਟਸ, ਜਿਸੀਂ ਉਹਨਾਂ ਦੇ ਅਕਾਊਂਟਸ ਖੋਲ ਰਹੇ ਹਾਂ, ਉਹਨਾਂ ਦੀ ਇਨਵੈਸਟਮੈਂਟਸ ਕਰ ਰਹੇ ਹਾਂ, ਉਹਨਾਂ ਨੂੰ ਟੈਕਸ ਐਡਵਾਈਸ ਦੇ ਰਹੇ ਹਾਂ, ਐਵਰੀਥਿੰਗ ਇਜ਼ ਡਾਕੂਮੈਂਟਡ ਐਂਡ ਦੇਰ ਇਜ਼ ਨੋ ਐਕਸਚੇਂਜ ਆਫ ਮਨੀ ਬਿਟਵੀਨ ਅਸ ਐਂਡ ਦ ਕਲਾਇੰਟ। ਭਾਵ ਕਿ ਅਗਰ ਮੈਂ ABC ਫਾਈਨੈਂਸ਼ੀਅਲ ਕੰਪਨੀ ਦੇ ਵਿੱਚ ਕਿਸੇ ਕਲਾਇੰਟ ਦਾ ਨਾਨ ਰਜਿਸਟਰਡ ਅਕਾਊਂਟ ਖੋਲਿਆ ਹੈ ਤੇ ਉੱਥੇ ਮੈਂ US ਐਕੁਇਟੀ ਫੰਡ ਬਾਏ ਕੀਤਾ ਹੈ ਕਿਸੇ ਵੀ ਕੰਪਨੀ ਦਾ, ਤੇ ਉਹ ਫੰਡ ਡਾਇਰੈਕਟਲੀ ਓਨਡ ਬਾਏ ਕਲਾਇੰਟ ਹੈ, ਉਹ ਕੋਈ ਇੰਟਰਮੀਡੀਅਰੀ ਅਕਾਊਂਟ ਨਹੀਂ ਹੈ, ਨੋਮੀਨੀ ਅਕਾਊਂਟ ਨਹੀਂ ਹੈ। ਭਾਵ ਕਿ ਅਸੀਂ ਕਲਾਇੰਟ ਤੋਂ ਪੈਸਾ ਲੈ ਕੇ ਆਪਣੀ ਬੁੱਕਸ ਦੇ ਵਿੱਚ ਦਰਜ ਕਰਕੇ ਫਿਰ ਅਸੀਂ ਕਲਾਇੰਟ ਸਪੈਸੀਫਿਕ ਇਨਵੈਸਟਮੈਂਟਸ ਕਰੀਏ, ਇਹ ਵੀ ਨਹੀਂ ਹੈ। ਨੋ, ਕਲਾਇੰਟ ਦੇ ਨਾਮ ਤੇ ਪੈਸਾ ਇਨਵੈਸਟ ਹੁੰਦਾ ਹੈ, ਕਲਾਇੰਟ ਹੀ ਉਹਦਾ ਓਨਰ ਹੁੰਦਾ ਹੈ। ਵੀ ਆਰ ਜਸਟ ਐਨ ਐਡਵਾਈਜ਼ਰ, ਵੀ ਹੈਲਪ ਕਲਾਇੰਟ ਟੂ ਇਨਵੈਸਟ ਮਨੀ ਬੇਸਡ ਔਨ ਦਾ ਰਿਸਕ ਐਪੀਟਾਈਟ, ਏਜ, ਟਾਈਮਿੰਗ, ਨਾਲ ਦੀ ਨਾਲ ਉਹਨਾਂ ਦੀ ਜਿਹੜੀ ਹੈਗੀ ਨੀਡ ਹੈਗੀ ਹੈ ਕਿ ਕਿਸ ਤਰ੍ਹਾਂ ਦੀ ਨੀਡ ਐਡਰੈਸ ਕਰਨਾ ਚਾਹੁੰਦੇ ਉਸ ਪੈਸੇ ਦੇ ਅਕੋਰਡਿੰਗਲੀ, ਤੇ ਉਹਨੂੰ ਅਸੀਂ ਕਿਵੇਂ ਡਾਇਵਰਸੀਫਾਈ ਕਰਨਾ ਤਾਂ ਕਿ ਕਲਾਇੰਟ ਨੂੰ ਇੱਕ ਚੰਗੀ ਰਿਸਕ ਐਡਜਸਟਿਡ ਰਿਟਰਨ ਮਿਲ ਸਕੇ, ਐਕਸੈਟਰਾ ਐਕਸੈਟਰਾ। ਸੋ ਇਸ ਕਰਕੇ ਇਹ ਬਿਲਕੁਲ ਨਹੀਂ ਹੈ ਕਿ ਪਰਸਨ ਲਾਈਕ ਮੀ ਵੁੱਡ ਟੇਕ ਕੈਸ਼ ਔਰ ਐਨੀ ਚੈੱਕ
2: put it in my bank account and then invest money. So ਤੁਹਾਡਾ ਪੈਸਾ ਬਿਲਕੁਲ ਸੇਫ ਹੁੰਦਾ ਹੈ। ਔਰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ, ਵਾਈ ਅ ਬੁਟੀਕ ਫਰਮ ਲਾਈਕ ਮੀ ਕੈਨ ਬੀ ਯੋਰ ਬੈਸਟ ਬੈਟ। ਬੈਟ ਮੈਂ ਵਰਡ ਇਸ ਕਰਕੇ ਯੂਜ਼ ਕੀਤਾ ਹੈ ਕਿ ਤੁਹਾਡਾ ਸਾਰਿਆਂ ਦਾ ਟਰੱਸਟ ਸਾਡੇ ਉੱਪਰ ਹੁੰਦਾ ਹੈ, ਤੁਸੀਂ ਮੇਰੇ ਤੋਂ ਇਹ ਤਵੱਕੋ ਕਰਦੇ ਹੋ, ਐਕਸਪੈਕਟੇਸ਼ਨ ਹੈ ਕਿ ਆਈ ਸ਼ੁੱਡ ਡਿਲੀਵਰ ਦਾ ਬੈਸਟ ਰਿਜ਼ਲਟ ਇਨ ਟਰਮਸ ਆਫ ਮੈਨੇਜਿੰਗ ਯੋਰ ਮਨੀ ਐਂਡ ਰਿਅਲਾਈਜ਼ਿੰਗ ਯੋਰ ਫਾਈਨੈਂਸ਼ੀਅਲ ਓਬਜੈਕਟਿਵ। ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਿੱਥਿਆ ਹੋਇਆ, ਪਲੈਨਿੰਗ ਕੀਤੀ ਹੈ ਕਿ ਮੈਨੂੰ ਪੈਸਾ ਇੱਥੇ ਇੱਥੇ ਹੈਲਪ ਕਰੇ, ਸਾਡੀ ਕੋਸ਼ਿਸ਼ ਹੋਏਗੀ ਕਿ ਅੰਡਰ ਦਾ ਟੈਕਸ ਪਲੈਨਿੰਗ ਐਂਡ ਇਨਵੈਸਟਮੈਂਟ ਪਲੈਨਿੰਗ ਕੋਡ ਹਾਊ ਵੀ ਹੈਲਪ ਯੂ ਔਨ ਦੈਟ। ਔਰ ਉਸੇ ਚੀਜ਼ ਦੇ ਮੱਦੇਨਜ਼ਰ ਹੀ ਵੀ ਗੈਟ ਪੇਡ, ਔਰ ਸਾਡਾ ਕੰਪਨਸੇਸ਼ਨ ਵੀ ਬੜਾ ਡਿਫਾਈਨਡ ਹੈ। ਮੀਨਸ ਐਵਰੀ ਕਲਾਇੰਟ ਗੈਟਸ ਕੁਆਰਟਰਲੀ ਹਾਊ ਮੱਚ ਮਨੀ ਹੈਜ਼ ਬੀਨ ਪੇਡ ਟੂ ਸੌਰਵ ਮੈਨੇਜਿੰਗ ਮਾਈ ਫਾਈਨੈਂਸਿਸ। ਹੁਣ ਵਾਈ ਬੁਟੀਕ ਫਰਮ ਲਾਈਕ ਅਸ ਇਜ਼ ਵੈਰੀ ਵੈਰੀ ਇੰਪੋਰਟੈਂਟ ਪ੍ਰੋਫਿਟੇਬਲ ਟੂ ਯੂ। ਸਾਡਾ ਸਾਰਾ ਦਾਰੋ ਮਦਾਰ ਇਸ ਗੱਲ ਤੇ ਹੈ ਕਿ ਤੁਹਾਡੇ ਪੈਸੇ ਬਣਨ, ਤੁਸੀਂ ਖੁਸ਼ ਰਹੋ ਸਾਡੀ ਸਰਵਿਸ ਤੋਂ, ਔਰ ਸਾਡਾ ਇੱਕ ਅੱਛਾ ਰਿਲੇਸ਼ਨਸ਼ਿਪ ਡਿਵੈਲਪ ਹੋਵੇ। ਬਿਕੋਜ਼ ਇਫ ਯੂ ਮੂਵ ਆਊਟ, ਮੇਰੇ ਕੋਈ ਪੈਸੇ ਨਹੀਂ ਬਣਨੇ, ਮੇਰੀ ਕੋਈ ਗਰੋਥ ਨਹੀਂ ਹੈ, ਮੇਰਾ ਕੋਈ ਨਾਮ ਨਹੀਂ ਹੈ। ਸੋ ਇਸ ਕਰਕੇ ਇਫ ਵੀ ਆਰ ਗਿਵਿੰਗ ਯੂ ਪ੍ਰੋਪਰ ਮੈਨੇਜਮੈਂਟ ਇਨ ਟਰਮਸ ਆਫ ਯੋਰ ਮਨੀ ਐਂਡ ਓਬਜੈਕਟਿਵ, ਦੈਨ ਓਨਲੀ ਸਾਡੀ ਬੇਸਿਕ ਐਗਜ਼ਿਸਟੈਂਸ ਜਿਹੜੀ ਹੈਗੀ ਹੈ ਉਹ ਰਹੇਗੀ, ਅਦਰਵਾਈਜ਼ ਵਿਲ ਆਲਸੋ ਫੇਡ ਆਊਟ ਇਨ ਟਾਈਮ। ਸੋ ਇਹ ਤੁਸੀਂ ਬਿਲਕੁਲ ਵੀ ਇਸ ਗੱਲ ਦੀ ਉਹ ਨਾ ਕਰਿਆ ਕਰੋ ਟੈਨਸ਼ਨ ਕਿ ਹਾਂ, ਆ ਕੇ ਜਾਣਕਾਰੀ ਲਓ, ਬੈਠੋ, ਦੇਖੋ ਕਿ ਟੈਕਸ ਪਲੈਨਿੰਗ ਦੇ ਕਿਹੜੇ ਆਸਪੈਕਟਸ ਅਸੀਂ ਕਵਰ ਕਰਦੇ ਹਾਂ ਇਨਵੈਸਟਮੈਂਟ ਪਲੈਨਿੰਗ ਦੇ। ਹੁਣ MERs ਨੇ ਫੋਰ ਐਗਜ਼ਾਮਪਲ, ਨਾ ਵੀ ਕੁਇਕਲੀ ਮੈਂ ਐਡ ਕਰ ਦਿੰਦਾ, ਮੈਨੇਜਮੈਂਟ ਐਕਸਪੈਂਸ ਰੇਸ਼ੋ ਇਜ਼ ਦਾ ਫੀ ਵਿਚ ਵੀ ਪੇ ਅਗੇਂਸਟ ਦਾ ਫੰਡ ਵੀ ਟੇਕ ਔਰ ਵੀ ਇਨਵੈਸਟ ਇਨ। ਹੁਣ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੇ ਇੰਡੈਕਸ ETF ਦੇ ਵਿੱਚ, ਨੈਸਡੈਕ ਦੇ ਵਿੱਚ ਇਨਵੈਸਟ ਕੀਤਾ ਤੇ ਉਹਦੀ ਰਿਟਰਨ ਆਈ ਹੈਗੀ ਹੈ 15.5%, ਇੰਡੈਕਸ ਨੇ ਰਿਟਰਨ ਦਿੱਤੀ ਹੈ 16.5%, ਉਹਦੀ ਤਾਂ ਰਿਟਰਨ ਆਈ ਹੈ ਘੱਟ ਕਿਉਂਕਿ ਬਾਸਕਟ ਆਫ ਸਟਾਕਸ ਜਿਹੜੇ ਹੈਗੇ ਨੇ ਜਿਹਨੂੰ ਰਿਪ੍ਰੈਜੈਂਟ ਕਰ ਰਿਹਾ ਉਹਦੇ ਬੇਸਿਸ ਦੇ ਉੱਪਰ ਆਈ ਹੈ। ਜਿਹੜਾ ਮੇਰੇ ਕੋਲ ਨੈਸਡੈਕ ਫੰਡ ਹੈ ਉਹਦੀ ਰਿਟਰਨ ਇਸ ਸਾਲ ਆਈ ਹੈ 48%। ਇਸ ਦਿਸ ਅ ਜੋਕ? ਨੋ। ਇਸ ਦਿਸ ਅ ਮੈਜਿਕ? ਨੋ। ਇਸ ਇਟ ਕੈਰਿੰਗ ਲਿਟਲ ਹਾਈ MER? ਯੈਸ, ਕਲੋਜ਼ ਟੂ 2.23%। ਦੈਟ ETF ਫੰਡ ਕੁਡ ਬੀ ਕੈਰਿੰਗ ਓਨਲੀ 1.1% MER, ਬਟ ਤੁਸੀਂ ਇਹ ਦੇਖੋ ਕਿ ਗੈਪ ਕਿੰਨਾ ਵੱਡਾ ਰਿਟਰਨ ਦਾ
0: ਜੀ।
2: ਸੋ ਇਸ ਕਰਕੇ ਕੋਸਟ ਬੇਸ ਦੇ ਉੱਪਰ ਨਾ ਜਾਇਆ ਕਰੋ, ਬੈਠ ਕੇ ਸਮਝਿਆ ਕਰੋ ਕਿ ਐਕਚੁਅਲ ਦੇ ਵਿੱਚ ਐਕਟਿਵ ਮੈਨੇਜ ਇਨਵੈਸਟਮੈਂਟ ਕੀ ਚੀਜ਼ ਹੈ, ਕਿਵੇਂ ਤੁਹਾਡਾ ਫਾਇਦਾ ਹੋ ਸਕਦਾ ਹੈ। ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-8533, 416-833-8533। ਬਹੁਤ ਬਹੁਤ ਧੰਨਵਾਦ।
0: ਵੈਰੀ ਗੁੱਡ ਸਰ, ਕਿਆ ਬਾਤ ਹੈ। ਸੋ ਦੇਖਿਆ, ਇਹਨੂੰ ਕਹਿੰਦੇ ਆ ਨੌਲੇਜ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੈਸਿਆਂ ਤੋਂ ਤੁਹਾਨੂੰ ਹੋਰ ਪੈਸਾ ਬਣੇ, ਚੁੱਪ ਕਰਕੇ ਤੁਸੀਂ ਸੌਰਵ ਜੀ ਨੂੰ ਫੋਨ ਕਰ ਲਓ, ਚੰਗੇ ਰਹੋਗੇ। ਨੰਬਰ ਹੈ 416-833-8533, 416-833-8533। ਮਿਸਟਰ ਸੌਰਵ ਰਤਨ, ਤੇ ਦੇਖਿਓ ਸਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਯਾਰ ਤੁਹਾਨੂੰ ਬੈਨੀਫਿਟ ਹੀ ਹੋਊਗਾ, ਕਿਉਂਕਿ ਇਹ ਬੰਦੇ ਬੜੇ ਸੀਜ਼ਨਡ ਨੇ, ਇਹਨਾਂ ਨੂੰ ਮਾਰਕੀਟ ਦੇ ਇਨਸ ਐਂਡ ਆਊਟਸ ਤੇ ਟੈਕਸ ਪਲੈਨਿੰਗ ਹਰ ਇੱਕ ਚੀਜ਼ ਦਾ ਪੂਰਾ ਐਨ ਜਾਣਕਾਰੀ ਹੈ। 416-833-8533। ਉਹ ਯਾਰ ਮੈਂ ਕਿਹੜੇ ਗਾਣੇ ਦੀ ਗੱਲ ਕਰ ਰਿਹਾ ਸੀ, ਦਿਲ ਸਾਡੇ ਨਾਲ ਲਾ ਲਿਆ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ। ਮੈਨੂੰ ਮਾੜਾ ਜਿਹਾ ਦੱਸਿਓ, ਮੈਨੂੰ ਗਾਣੇ ਦਾ ਨਾਮ ਮੈਂ ਲੱਭ ਵੀ ਲੈਣਾ। ਮੈਨੂੰ ਲੱਗਦਾ ਕਿ ਜਿਹੜੀ ਦਿਲਜੀਤ ਦੀ ਸਮਾਇਲ ਐਲਬਮ ਹੈ, ਆਈ ਥਿੰਕ ਉਹਦੇ ਵਿੱਚ ਹੀ ਸੀ। ਸਮਾਇਲ ਗਾਣਾ ਤਾਂ ਨਹੀਂ ਸੀ, ਉਹ ਤਾਂ ਸੀ ਮੁੰਡਿਆਂ ਨੂੰ ਮਾਰੇ ਤੇਰੀ ਸੋਹਣੀ ਸਮਾਇਲ ਨੀ ਆਹੋ ਨੀ ਆਹੋ। ਉਹ ਦੂਜਾ ਕਿਹੜਾ ਗਾਣਾ ਸੀ, ਦਿਲ ਸਾਡੇ ਨਾਲ ਲਾ ਲੈ ਦਿਲਜੀਤ, ਪਰ ਗਾਣੇ ਦਾ ਟਾਈਟਲ, ਹਾਂ ਅੱਛਾ ਦਿਲਜੀਤ ਉਹਨਾਂ ਦੀ ਐਲਬਮ ਆਈ ਸੀ ਦਿਲ। ਤੇ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿਚਨਰ ਵਿੱਚ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪੰਜਾਬੀ ਆਰਟਸ ਐਸੋਸੀਏਸ਼ਨ ਹੁਣ ਬ੍ਰੈਂਪਟਨ ਵਿੱਚ ਲੈ ਕੇ ਆਏ ਨੇ ਬਾਲੀ ਭੁਪਿੰਦਰ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਜੱਸੂ ਪੁੱਤ। 10 ਅਕਤੂਬਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼ ਬਾਲੀ ਭੁਪਿੰਦਰ ਦਾ ਲਿਖਿਆ ਡਰਾਮਾ ਜੱਸੂ ਪੁੱਤ। ਟਿਕਟਾਂ ਸਿਰਫ $15 ਅਤੇ $20। ਕਾਲ ਕਰੋ 416-677-1555।
1: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ।
2: ਡਾਈਨਿੰਗ, ਟੇਕਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
1: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
2: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
3: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
4: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
2: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2929।
2: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
5: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
6: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
5: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ। ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640।
7: 647-706-6640।
8: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
10: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-355-5497-6478355-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਕੁਝ ਹੈ ਦੁਨੀਆਂ ਵਿੱਚ ਕਿੱਥੇ ਰੱਜ ਹੁੰਦਾ, ਬਥੇਰਾ ਕੁਝ ਹੈ ਦੁਨੀਆਂ ਵਿੱਚ ਕਿੱਥੇ ਰੱਜ ਹੁੰਦਾ, ਜਿੱਥੇ ਮਿਲੇ ਸਕੂਨ ਦਿਲ ਨੂੰ ਉੱਥੇ ਹੱਜ ਹੁੰਦਾ, ਅੱਖੀਆਂ ਨੇ ਕਰਨਾ ਹੁੰਦਾ ਫੈਸਲਾ ਮਹਿਬੂਬ ਦਾ, ਮੁਹੱਬਤਾਂ ਵਿਚਾਲੇ ਕੋਈ ਵਕੀਲ ਨਾ ਜੱਜ ਹੁੰਦਾ, ਇਸ਼ਕ ਉਬਾਲੇ ਮਾਰਦਾ ਜੀਵਨ ਵਿੱਚ ਬਥੇਰੇ, ਕਹਿੰਦਾ ਇਸ਼ਕ ਉਬਾਲੇ ਮਾਰਦਾ ਜੀਵਨ ਵਿੱਚ ਬਥੇਰੇ, ਜ਼ਿੰਮੇਵਾਰੀ ਤੋਂ ਆਪਣੀ ਕਦ ਕਿਸੇ ਤੋਂ ਭੱਜ ਹੁੰਦਾ, ਇੱਛਾ ਰੱਖਦੇ ਨੇ ਅੰਬਰ ਤੋਂ ਤਾਰੇ ਤੋੜਨ ਦੀ, ਮਜਨੂਆਂ ਦੀ ਪੂਛ ਪਿੱਛੇ ਬੰਨਿਆ ਛੱਜ ਹੁੰਦਾ, ਗੱਲਾਂ ਕਰਦੇ ਨੇ ਸਾਰੇ ਹੀ ਧਰਮ ਕਰਮ ਦੀਆਂ, ਲੋਭ ਮੋਹ ਹੰਕਾਰ ਨੇ ਬਾਬਿਆਂ ਤੋਂ ਤੱਜ ਹੁੰਦਾ, ਕਹਿੰਦਾ ਹੱਕਾਂ ਲਈ ਦਰਬਾਰ ਸੱਜਦੇ ਆਏ ਸਦੀਆਂ ਤੋਂ, ਹੱਕਾਂ ਲਈ ਦਰਬਾਰ ਸੱਜਦੇ ਆਏ ਸਦੀਆਂ ਤੋਂ, ਇਨਸਾਫ ਕਿਸੇ ਤੋਂ ਕੱਲ੍ਹ ਹੋਇਆ ਨਾ ਅੱਜ ਹੁੰਦਾ, ਖਿੱਚ ਨਹੀਂ ਹੁੰਦੀ ਐਵੇਂ ਹੀ ਕੰਧ ਮਦਹੋਸ਼ ਮੀਆਂ, ਖਿੱਚ ਨਹੀਂ ਹੁੰਦੀ ਐਵੇਂ ਹੀ ਕੰਧ ਮਦਹੋਸ਼ ਮੀਆਂ, ਗੁੱਸਿਆਂ ਗਿਲਿਆਂ ਦਾ ਕੋਈ ਤਾਂ ਭੱਜ ਹੁੰਦਾ। ਜਿਹੜਾ ਰੁੱਖਾਂ ਦੇ ਚਮਗਿੱਦੜਾਂ ਦਾ ਵਾਸ ਹੋ ਜੇ, ਕਿਸੇ ਕੰਮ ਨਾ ਰਹਿੰਦੀ ਉਹਦੀ ਸ਼ਾਮੀਆਂ, ਅਤੇ ਜਿਨ੍ਹਾਂ ਬਨੇਰਿਆਂ 'ਤੇ ਬੈਠਦੇ ਰੋਜ਼ ਉੱਲੂ, ਉਹਨਾਂ ਬਨੇਰਿਆਂ ਦੇ ਭਾਲਦੇ ਨੇ ਕਾਮੀਆਂ, ਭਗਵੇਂ ਦੇਖਣਾ ਬੁੱਚਣਾ 'ਤੇ ਕਰੋ ਭਰੋਸਾ, ਇਹ ਬਣ ਬਹਿੰਦੇ ਨੇ ਝੁੰਡਾਂ ਵਿੱਚ ਗਾਮੀਆਂ, ਅਤੇ ਪਹਿਲੇ ਜਾਂਦੇ ਮਜੀਦੀਆਂ ਭੁੱਲ ਰੱਬ ਨੂੰ, ਪਹਿਲਾਂ ਜਾਂਦੇ ਇਹ ਮਜੀਦਿਆ ਭੁੱਲ ਰੱਬ ਨੂੰ, ਫਿਰ ਰੋਂਦੇ ਜਦ ਪੈਂਦੀ ਹੈ ਆਪਾਂ ਮੀਆਂ, ਫਿਰ ਰੋਂਦੇ ਜਦ ਪੈਂਦੀ ਹੈ ਆਪ ਮੀਆਂ। ਆਕੜ ਭੁੱਲ ਮੁਸਕਾਨ 'ਤੇ ਕਰ, ਆਕੜ ਭੁੱਲ ਮੁਸਕਾਨ 'ਤੇ ਕਰ, ਫਾਇਦਾ ਛੱਡ ਨੁਕਸਾਨ 'ਤੇ ਕਰ, ਜੇ ਚਿਹਰੇ ਉੱਤੇ ਪਰਦਾ ਲਾ ਕੇ ਥੋੜ੍ਹਾ ਜਿਹਾ ਅਹਿਸਾਨ 'ਤੇ ਕਰ, ਕਸਮੇ ਤੈਨੂੰ ਰੱਬ ਮੰਨਿਆ ਹੈ ਤੂੰ ਮੇਰੇ ਉੱਤੇ ਮਾਣ 'ਤੇ ਕਰ, ਜਨਮਾਂ ਲਈ ਹੋ ਜਾਵਾਂ ਤੇਰਾ, ਜਨਮਾਂ ਲਈ ਹੋ ਜਾਵਾਂ ਤੇਰਾ, ਹਾੜਾ ਤੂੰ ਪ੍ਰਵਾਨ 'ਤੇ ਕਰ, ਖੁਦ ਹੀ ਚਾਹ ਪਰੋਸੂੰ ਤੈਨੂੰ, ਖੁਦ ਹੀ ਚਾਹ ਪਰੋਸੂੰ ਤੈਨੂੰ, ਇੱਕ ਵਾਰੀ ਮੈਂ ਮਾਣ 'ਤੇ ਕਰ, ਤੂੰ ਕਹੇਂ ਤਾਂ ਸੜ ਜਾਵਾਂਗਾ, ਤੂੰ ਕਹੇ ਤਾਂ ਸੜ ਜਾਵਾਂਗਾ, ਅੱਖਾਂ ਨੂੰ ਸ਼ਮਸ਼ਾਨ 'ਤੇ ਕਰ, ਅੱਖਾਂ ਨੂੰ ਸ਼ਮਸ਼ਾਨ 'ਤੇ। 17 ਦਾ ਤੁਸੀਂ ਸੁਣਾਉਣੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜਿੰਦੂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, ਵੀਰਵਾਰ 1 ਅਕਤੂਬਰ, ਮਹੀਨੇ ਦਾ ਪਹਿਲਾ ਦਿਨ, ਮਹੀਨੇ ਅਕਤੂਬਰ ਮਹੀਨੇ ਦਾ ਪਹਿਲਾ ਵੀਰਵਾਰ ਐਂ ਕਹਿ ਲੈਂਦੇ ਆਪਾਂ। 226 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪ੍ਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਪ੍ਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦੇ ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ 18 ਟੈਂਪਰੇਚਰ ਆ ਮਿਸਾਗਜ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ, ਐਨ ਤਾਰਾਂ ਦੇ ਨਾਲੇ, ਐਂ ਕਹਿ ਲਓ ਸੜਕ ਦੇ ਨਾਲੇ ਜਿੱਥੇ ਜਹਾਜ਼ ਉੱਤਰਦੇ ਆ, ਅਤੇ 17 ਫੀਲ ਲਾਈ ਕਰਦੇ ਹਾਂ, ਥੋੜ੍ਹੀ ਥੋੜ੍ਹੀ ਮਾੜੀ ਮਾੜੀ ਬਾਛੜ ਜੀ ਕਿਤੇ ਕਿਤੇ ਕਿਣਮਣ ਜੀ ਆ ਜਾਂਦੀ ਹੈ ਬਚ ਬਚਾ ਕੇ ਗੱਡੀਆਂ, ਪਰ ਇੰਨੀ ਨਹੀਂ ਹੈਗੀ, ਜਾਣੀ ਸਲਿਪਰੀ ਹੋਣ ਦਾ ਕੋਈ ਖਤਰਾ ਤਾਂ ਹੈ ਨਹੀਂ, ਪਰ ਫਿਰ ਵੀ ਕੁਛ ਏਰੀਏ ਦੇ ਵਿੱਚ। ਦੁਪਹਿਰ ਨੂੰ 20 ਟੈਂਪਰੇਚਰ ਹੈ, ਸ਼ਾਮ ਨੂੰ 23 ਆ, ਅਤੇ ਰਾਤ ਨੂੰ 20 ਟੈਂਪਰੇਚਰ। 7:16 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 6:59 'ਤੇ, ਜਾਣੀ 1 ਮਿੰਟ ਘੱਟ, 7 ਵਜੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ, ਸ਼ਾਮ ਨੂੰ ਅਲੋਪ ਹੋ ਜਾਣਗੇ। 905-673-3337 ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਵਿਘਨ ਦੇਖਦੇ ਹੋ, ਕਿਤੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਹਾਈਵੇ ਬਲੋਕ ਆ, ਜਾਂ ਤੁਸੀਂ ਲੋਕਲ ਰੂਟ ਕੋਈ ਬਲੋਕ ਆ, ਜਾਮ ਕਿਤੇ ਲੱਗਿਆ ਹੋਇਆ, ਤਾਂ 905-673-3337 905-673-3337 ਜਿਵੇਂ ਦਾ ਕੱਲ੍ਹ ਕੋਈ ਦਿਨ ਲੰਘਿਆ, ਕੋਈ ਖਬਰ ਕਰਨੀ ਚਾਹੁੰਦੇ ਹੋ, ਤੁਹਾਨੂੰ ਮਤਲਬ ਹੋ, ਕਈ ਵਾਰ ਆਪਾਂ ਵੱਖ ਵੱਖ ਦਿਨ 'ਚ ਰੇਡੀਓ ਸੁਣਦੇ ਹਾਂ, ਕਈ ਵਾਰ ਇਹੋ ਜਿਹੀ ਖਬਰ ਹੁੰਦੀ ਹੈ ਵੀ ਜਿਹੜੀ ਆਪਾਂ ਨੂੰ ਪਤਾ ਹੋਵੇ, ਆਪਾਂ ਕਰਨੀ ਚਾਹੁੰਦੇ ਹੋਈਏ, ਮਨ 'ਚ ਹੋਵੇ ਕੋਈ ਕੁਐਸਚਨ, ਤਾਂ 905-673-3337 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ, 416-477-2040 416-477-2040 ਦੇ ਉੱਪਰ ਗੱਲਬਾਤ ਹੋ ਸਕਦੀ ਹੈ, ਫੋਨ ਦੇ ਸੁਣਿਆ ਜਾ ਸਕਦਾ ਪ੍ਰੋਗਰਾਮ ਨੂੰ, ਅਤੇ ਜਾਂ ਫਿਰ 530 'ਤੇ, ਜਿੰਨੇ ਪ੍ਰੋਗਰਾਮ ਇਹ ਚੱਲਦੇ ਆ 24 ਘੰਟੇ 7 ਦਿਨ, ਵੱਖ ਵੱਖ ਪ੍ਰੋਗਰਾਮਾਂ ਦੇ ਨਾਲ ਇਸ ਨੰਬਰ 'ਤੇ ਤੁਸੀਂ ਜੋੜ ਸਕਦੇ ਹੋ, ਜਾਂ ਫਿਰ ਪੰਜਾਬੀ ਲਹਿਰਾਂ ਜਾਂ ਹੋਰ ਐਪਾਂ ਤੁਸੀਂ ਡਾਊਨਲੋਡ ਕਰ ਸਕਦੇ ਹੋ, ਅਤੇ ਫਿਰ 530 'ਤੇ ਜੁੜ ਜਾਓ। ਵਟਸਐਪ ਕਰਨਾ 647-835-5594 'ਤੇ ਗੱਲਬਾਤ ਹੋ ਸਕਦੀ ਹੈ। 7104 ਤੋਂ ਹੰਸਰਾ ਸਾਹਿਬ ਕਹਿੰਦੇ ਇੰਡੀਆ 'ਚ 1:30 PM 'ਤੇ ਸਾਂਝਾ ਵਿਰਸਾ ਸਟਾਰਟ ਹੋ ਜਾਂਦਾ, ਬਿਲਕੁਲ, ਥੈਂਕ ਯੂ ਸੋ ਮਚ। ਇੰਡੀਆ ਦਾ ਟਾਈਮ 1:30 ਟੂ 2:30, ਜਾਣੀ 1:30 ਵਜੇ ਤੋਂ ਲੈ ਕੇ ਢਾਈ ਵਜੇ ਤੱਕ ਹੁੰਦਾ ਆਪਣਾ ਪ੍ਰੋਗਰਾਮ ਇੰਡੀਆ ਦੇ ਟਾਈਮ ਨਾਲ। ਕੈਨੇਡਾ ਦਾ ਟਾਈਮ 4 ਵਜੇ ਤੋਂ ਲੈ ਕੇ 5 ਵਜੇ ਤੱਕ, ਵੈਨਕੂਵਰ ਦਾ ਟਾਈਮ 1 ਵਜੇ ਤੋਂ ਲੈ ਕੇ 2 ਵਜੇ ਤੱਕ, ਕੈਲਗਰੀ ਦਾ ਟਾਈਮ 2 ਵਜੇ ਤੋਂ ਲੈ ਕੇ 3 ਵਜੇ ਤੱਕ। ਮੋਰਨਿੰਗ ਮੋਰਨਿੰਗ ਮੋਰਨਿੰਗ ਆ ਜਾਓ, ਕਰਾਂ ਕਰੀਏ ਗੱਲਾਂ ਬਾਤਾਂ। ਪਰਮਿੰਦਰ ਜੀ ਨੰਗਿਆਲ ਸਤਿ ਸ਼੍ਰੀ ਅਕਾਲ ਜੀ, ਆਨ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਕਿੱਦਾਂ ਸਿਹਤਾਂ, ਕਿੱਦਾਂ ਮੌਸਮ ਠੀਕ ਆ
1: ਜੀ? ਬਿਲਕੁਲ, ਮੌਸਮ ਵੀ ਠੀਕ ਆ। ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਲੰਧਰ ਚ ਵੀ 1.5 ਤੋਂ 2 ਪ੍ਰੋਗਰਾਮ ਚੱਲਦਾ ਜੀ।
0: ਅੱਛਾ, ਇੱਥੇ ਵੀ 1.5 ਤੋਂ 2 ਚੱਲਦਾ, ਗੱਲ ਤਾਂ ਸਹੀ ਹੈ,
1: ਗੱਲ ਤਾਂ ਠੀਕ ਹੈ।
0: ਪੰਜਾਬ ਚ ਕਾਫੀ ਲੋਕ ਜੁੜੇ ਹੁੰਦੇ ਆ।
1: ਬਿਲਕੁਲ, ਬਹੁਤ ਜੁੜੇ ਹੁੰਦੇ ਨੇ ਔਰ ਆਪਣੇ ਪਰਿਵਾਰ ਵੀ, ਮਤਲਬ ਇਹ ਹੁਣ ਸਿਫਤ ਕਰਨੀ ਬਣਨੀ ਹੈ ਹਰਜੀਤ ਜੀ, ਤੁਸੀਂ ਮਤਲਬ ਇਹ ਨਾ ਕਿ ਹੁਣ ਕਿ ਸਾਡੀ ਫੈਮਿਲੀ ਦੇ ਵਿੱਚ ਹੁਣ ਨਿਆਣਿਆਂ ਨੂੰ ਵੀ ਰੇਡੀਓ ਸੁਣਨ ਦੀ ਆਦਤ ਪੈ ਗਈ
0: ਹੈ,
1: ਮੋਬਾਇਲ ਫੋਨ। ਸੋ ਇਹ ਇੱਕ ਹਾਂ ਹੈ, ਬਣ ਗਈ ਹੈ ਬਿਲਕੁਲ। ਔਰ
0: ਅੱਛਾ, ਹੁੰਦਾ ਹੁੰਦਾ ਕੰਨ ਰਸੀ ਆ, ਹੁੰਦਾ ਕੰਨ ਰਸੀ ਆ।
1: ਔਰ ਬਿਲਕੁਲ ਬਿਲਕੁਲ, ਔਰ ਰਸੋਈ ਦੇ ਵਿੱਚ ਜਦੋਂ ਹੁਣ ਮੈਨੂੰ ਦੂਸਰੇ ਕਮਰੇ ਚ ਖੜਛੀ ਖੜਕਦੀ ਸੁਣਦੀ ਆ, ਪਰ ਨਾਲ ਉੱਥੇ ਰੇਡੀਓ ਸੁਣ ਚੱਲਦਾ ਵੀ,
0: ਆਵਾਜ਼ ਉਧਰੋਂ ਵੀ ਆਉਂਦੀ ਆ
1: ਜੀ।
0: ਸਹੀ ਗੱਲ ਹੈ। ਚਲੋ, ਆਪਣੇ ਨਾਲ ਰੇਸ਼ਮ ਭਾਜੀ ਜੁੜ ਗਏ, ਉਹਨਾਂ ਦਾ ਥੈਂਕ ਯੂ ਸੋ ਮਚ। 8520 ਤੋਂ ਮੈਸੇਜ ਪਾਇਆ ਉਹਨਾਂ ਨੇ, ਹੈਪੀ ਥਰਸਡੇ ਕਹਿੰਦੇ ਭਾਈ, ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ। ਸੁਖਵਿੰਦਰ ਸਿੰਪਲੀ ਸਾਹਿਬ ਦਾ ਵੀ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਜੀ, ਵੀਰਵਾਰ 15 ਅੱਸੂ 1 ਅਕਤੂਬਰ ਨਵਾਂ ਚੜਿਆ ਮਹੀਨਾ ਅਕਤੂਬਰ, ਆਪ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ, ਤੰਦਰੁਸਤੀ ਬਖਸ਼ੀ, ਗੁੱਡ ਮਾਰਨਿੰਗ। ਥੈਂਕ ਯੂ ਸਿੰਪਲੀ ਸਾਹਿਬ, ਗੁੱਡ ਮਾਰਨਿੰਗ। ਅਤੇ ਕੁਮਾਰੀ ਆਂਟੀ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਪਿਆਰ ਮਾਤਮਾ ਅੱਗੇ ਮੇਰੀ ਇਹੀ ਅਰਦਾਸ ਹੈ ਕਿ ਤੁਸੀਂ ਹਰ ਪਲ ਖੁਸ਼ ਰਹੋ, ਤੁਹਾਨੂੰ ਸਵੇਰ ਦੀ ਪਿਆਰ ਪਈ ਜਾਈ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ। ਅਤੇ ਇੱਧਰੋਂ ਇੱਧਰੋਂ ਇੱਧਰੋਂ ਫਿਰ ਆਪਾਂ ਤੁਹਾਡੀਆਂ ਖਬਰਾਂ ਨੇ, ਅਤੇ ਹੰਸਰਾ ਸਾਹਿਬ ਦਾ ਵੀ ਮੈਸੇਜ ਆ ਗਿਆ, ਪੜ੍ਹਦੇ ਉੱਥੇ ਸੁਣਦੇ ਬੈਠੇ ਇੰਡੀਆ। ਅਤੇ 8475 ਤੋਂ ਵੀ ਬਾਈ ਜੀ ਦਾ ਮੈਸੇਜ ਆ ਗਿਆ, ਬਲਵੀਰ ਸਿੰਘ ਢੱਡ ਸਾਹਿਬ ਦਾ, ਢੱਡ ਸਾਹਿਬ ਥੈਂਕ ਯੂ ਸੋ ਮੱਚ, ਵਾਹਿਗੁਰੂ ਅੰਗ ਸੰਗ ਹੱਥ ਸਹਾਈ ਹੋਣ ਜੀ ਕਹਿੰਦੇ, ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਅਤੇ ਹਰਮਨ ਭਾਜੀ ਦੀਆਂ ਭੇਜੀਆਂ ਹੋਈਆਂ 17 ਆਪਾਂ ਪੜ੍ਹ ਕੇ ਹਟੇ ਹਾਂ, ਅਤੇ ਲਖਵਿੰਦਰ ਮਲਤਾਨੀ ਭਾਜੀ ਦਾ ਵੀ ਮੈਸੇਜ, ਗੁੱਡ ਮਾਰਨਿੰਗ ਦਾ ਆਇਆ ਹੋਇਆ ਭਾਜੀ, ਥੈਂਕ ਯੂ ਸੋ ਮੱਚ, ਲਵ ਯੂ ਤੁਹਾਨੂੰ ਸਾਰਿਆਂ ਨੂੰ, ਸਾਰਿਆਂ ਨੂੰ। ਚਲੋ ਸੰਧੂ ਸਾਹਿਬ ਤੁਸੀਂ ਆਓ ਪਹਿਲਾਂ ਜੀ, ਆਇਆਂ ਨੂੰ ਤੁਹਾਡੀ ਹਾਜ਼ਰੀ ਲਾਈਏ,
2: ਸਤਿ ਸ਼੍ਰੀ ਅਕਾਲ ਜੀ
0: ਜੀ ਜੀ, ਆਇਆਂ ਨੂੰ
2: ਪ੍ਰੋਗਰਾਮ ਤੇ ਗਰਮੇ ਆ, ਮਤਲਬ
0: ਗਰਮਾ
2: ਕੋਈ ਸ਼ੱਕ,
0: ਅੱਗ ਵਾਲੀ ਆ ਥੋੜੀ ਥੱਲੇ ਹੁਣ,
2: ਪਟੇ
0: ਨੂੰ ਬਰੋਜਾ ਲਾ ਕੇ ਆਇਆ ਜੀ ਮੈਂ।
2: ਬਿਲਕੁਲ, ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਹੁਣ ਨਾ 15 ਦਸੰਬਰ ਤੱਕ ਡਿਬੇਟ ਪ੍ਰੋਗਰਾਮ ਦੀ ਲਾਸਟ ਡੇਟ ਆ, ਤੇ ਕਾਫੀ ਤੁਸੀਂ ਇਸ ਚੀਜ਼ ਦੇ ਵਿਟਨੈਸ ਹੋ ਗਏ ਕਿ ਕਈ ਵਾਰੀ ਸ਼ੱਕ ਕਰਦੇ ਭਾਜੀ ਗੌਰਮੈਂਟ ਪੈਸੇ ਗੁੱਡਣ ਲਈ ਚੈੱਕ ਆਜੂਗਾ, ਕਈ ਵਾਰੀ ਨਹੀਂ ਆਉਂਦੇ ਨਾ, ਤੇ ਸਭ ਨੂੰ 6 ਤੋਂ 8 ਹਫ਼ਤੇ ਬਾਅਦ ਚੈੱਕ ਆ ਰਹੇ ਹੋਮ ਰੈਨੋਵੇਸ਼ਨ ਡਿਬੇਟ ਦੇ,
0: ਨਹੀਂ ਪਹਿਲੇ ਆ ਜਾਂਦੇ ਆ, 6 ਤੋਂ 8 ਤਾਂ ਬਹੁਤ ਜ਼ਿਆਦਾ ਆ, ਮੈਨੂੰ ਲੱਗਦਾ ਮੈਨੂੰ ਤਾਂ 4 ਕੁ ਮਹੀਨੇ ਵਾਦੇ, 4 ਕੁ ਹਫ਼ਤਿਆਂ ਵਾਦੇ ਆ ਗਿਆ ਸੀ।
2: ਨਹੀਂ ਗੱਲ ਹੈ ਜੀ, ਕਈ ਵਾਰੀ ਉਹ ਡੈਡਲਾਈਨ ਦੇਣੀ ਪੈਂਦੀ ਆ, ਵੀ ਮਤਲਬ ਬਾਕੀ ਜਿੰਨੇ ਹੁਣ ਆਲਮੋਸਟ ਮੌਸਮ ਨਾ ਤੇ ਠੰਡ ਆ ਨਾ ਗਰਮੀ ਆ, ਤੁਸੀਂ ਅੰਦਰ ਅਜੇ ਨਾ ਵੀ ਚਲਾਓ ਫਰਨਸ ਚੋਂ ਫਰਕ ਨਹੀਂ ਪੈਂਦਾ, ਪਰ ਇੱਕ ਚੀਜ਼ ਜ਼ਰੂਰ ਖਿਆਲ ਰੱਖੋ ਕਿ ਤੁਹਾਡੀ ਜਿਹੜੀ ਫਰਨਸ ਆ ਉਹਨਾਂ ਦੀ ਟਿਊਨ ਅਪ ਜ਼ਰੂਰ ਕਰਾਓ, ਡਰੇਨ ਸਿਸਟਮ ਜਿਹੜਾ ਵਾ ਨਾ ਉਹ ਕਿਹੜੀ ਤੁਹਾਡੀ ਡੈਮੇਜ ਕਰਦਾ, ਉਹ ਇੱਕ ਫਿਲਟਰ, ਛੋਟੀ ਛੋਟੀ ਚੀਜ਼ਾਂ ਜਦੋਂ ਸਭ ਹੁੰਦੀਆਂ ਜਿਹੜੀਆਂ ਤੁਹਾਡਾ ਮੁੜ ਕੇ ਨੁਕਸਾਨ ਕਰਦੀਆਂ।
0: ਸਤੂ ਸਾਹਿਬ, ਜਿਹੜਾ ਫਿਲਟਰ ਹੁੰਦਾ ਇਹਦੇ ਚ ਆਪਣੇ ਫਰਨਸ ਚ, ਕਿੰਨੇ ਚਿਰ ਬਾਅਦ ਸਹੀ, ਕਿੰਨੇ ਚਿਰ ਬਾਅਦ ਚੇਂਜ ਕਰਨਾ ਚਾਹੀਦਾ?
2: ਸਹੀ ਦੇਖੋ ਜੀ, ਕਈ ਕਾਰਨ ਜੀ ਸਹੀ, ਜਿਹੜੇ ਤੇ ਰੈਂਟਲ ਪ੍ਰੋਪਰਟੀ ਆ ਉੱਥੇ ਤੇ ਲੋਕੀ ਛੁੱਟੀ ਲਾਉਂਦੇ ਨੀ, ਮਿੱਟੀ ਘੱਟਾ ਅੰਦਰ ਆਉਂਦਾ, ਉਹਦੇ ਨਾਲ ਫਿਲਟਰ ਜ਼ਿਆਦਾ ਗੰਦਾ ਹੁੰਦਾ, ਜਿੱਥੇ ਹੁਣ ਮਤਲਬ ਸਾਡੇ ਹੁਣ ਘਰੇ 2 ਵਾਰੀ ਮਤਲਬ ਵੈਕਿਊਮ ਰਿਬੋਟ ਜਿਹਾ ਲੱਗਾ ਵਾ ਸਾਫ ਕਰਨ ਲਈ, ਤੇ ਮੈਨੂੰ ਲੱਗਦਾ ਕਈ ਵਾਰੀ ਮੈਂ ਵੇਖਦਾ ਕਈ ਕਈ ਚਿਰ ਉਹ ਮਤਲਬ ਗੰਦਾ ਨੀ ਹੁੰਦਾ, ਪਰ ਸਭ ਤੋਂ ਬੈਸਟ ਤਰੀਕਾ ਕਿ ਫਿਲਟਰ ਕੱਢੋ।
0: ਨਹੀਂ ਫਿਰ ਰੈਂਟਲ ਪ੍ਰੋਪਰਟੀ ਚ ਕਿਉਂ ਗੰਦਾ ਹੁੰਦਾ, ਆਪਣੇ ਰਹਿਣ ਨਾਲ ਕਿਉਂ ਨੀ ਗੰਦਾ ਹੁੰਦਾ? ਰੈਂਟਲ ਵਾਲੇ ਤਾਂ ਮੰਨ ਲਓ 4 ਜਣੇ ਰਹਿੰਦੇ, ਆਪਣੇ ਘਰ ਚ 7 ਜਣੇ ਰਹਿੰਦੇ, ਹੁਣ ਫਿਰ ਉਹ ਕਿਉਂ ਨੀ ਗੰਦਾ ਹੋ?
2: ਤੁਸੀਂ ਮਾਲਕ ਹੋ ਜੀ, ਉਹ ਮਾਲਕ ਥੋੜਾ
0: ਨਹੀਂ, ਉਹ ਕੀ ਕਰ ਮਿੱਟੀ ਛੱਡ ਦੇਣ ਲਿਆ ਕੇ ਵਿੱਚ, ਇਹ ਤਾਂ ਕਹਿਣ ਦੀਆਂ ਗੱਲਾਂ, ਹਰ ਚੀਜ਼ ਰੈਂਟਲ ਵਾਲਿਆਂ ਤੇ, ਹਰ ਚੀਜ਼ ਰੈਂਟਲ ਵਾਲਿਆਂ ਤੇ।
2: ਮੈਨੂੰ ਦੇਖੋ ਮੈਂ ਮੇਰੇ ਗੱਲ ਮਾਇੰਡ ਨਾ ਕਰਿਓ, ਤੁਹਾਡੀ ਆਪਣੀ ਚੀਜ਼ ਦੀ ਸੰਭਾਲ ਜ਼ਿਆਦਾ ਕਰ ਦਿਓ, ਬਗਾਨੀ ਚੀਜ਼ ਦੀ ਸੰਭਾਲ ਆਪਾਂ ਘੱਟ ਕਰਦੇ, ਬਣ ਕੇ ਚੱਲੇ
0: ਨਹੀਂ ਉਹ ਕਿਹੜਾ ਫੜਨ ਜੀ ਆ ਕੇ ਉੱਥੇ ਮਿੱਟੀ ਪਾ ਦਿੰਦੇ ਗੰਦਾ ਹੋ ਜਾ ਛੇਤੀ।
2: ਨਹੀਂ ਦੇਖੋ ਮੈਂ ਦੱਸਦਾ ਜੀ, ਦੇਖੋ ਮੈਂ ਕਿਹੜੀ ਵੀ ਆਪਣੀ ਤੁਹਾਡੀ ਕਾਰ ਸਿੰਬਲ ਚਲਾ ਰਹੇ, ਬਗਾਨੀ ਕਾਰ ਮੰਗਾਏ, ਡੇਢ ਕਿੱਲੀ ਦੱਬਦੇ ਆਪਾਂ ਚੱਲ ਚੱਲਣ ਦੇ, ਇੱਦਾਂ
0: ਨਹੀਂ ਸਾਡੇ ਕੋਲ ਕੰਪਨੀ ਦੇ ਟਰੱਕ ਹੁੰਦੇ ਆ ਮੰਨ ਲਓ ਜਾਂ ਕਿੱਦਾਂ ਵੀ, ਅਸੀਂ ਤਾਂ ਮੈਂ ਤਾਂ ਬਹੁਤ ਸਫਾਈ ਰੱਖਦਾ।
2: ਦੇਖੋ ਜਿਨ੍ਹਾਂ ਨੇ ਅੱਗੇ ਜਾ ਕੇ ਮਾਲਕ ਬਣਨਾ ਹੁੰਦਾ ਉਹ ਸਫਾਈਆਂ ਰੱਖਦੇ।
0: ਮੈਂ ਤਾਂ ਮਾਲਕ ਬਣ ਕੇ ਹਟ ਗਿਆ, 17-15 ਚ ਰੱਖਿਆ ਸੀ 17 ਤੱਕ, ਉਹ ਛੋਟਾ ਜਿਹਾ ਐਕਸੀਡੈਂਟ ਜਾ ਕੇ ਮੈਂ ਮਗਰ ਛੱਡ ਪਰੇ ਫਾਹਾ ਵੱਡੇ ਦਾ।
2: ਉਹ ਅੱਗੇ ਸਰੋਤੇ ਕਹਿੰਦੇ ਜਜ਼ਬਾ ਨੀ ਕਿਸੇ ਦੀ ਮੰਨਦਾ, ਉਹਨੇ ਤੇਰੇ ਜੋ ਮਰਜ਼ੀ ਗੱਲ
0: ਆ ਚੱਕ ਨਹੀਂ। ਹੁਣ ਮੈਂ ਸੁਣਨਾ ਸਿੱਖਣਾ, ਬਸ ਸੁਣਨਾ ਹੀ ਕਰਨਾ, ਹੁਣ ਮੈਂ ਬੋਲਿਆ ਕਰਨਾ ਹੀ ਨੀ। ਨਵੇੜੇ ਲਈ ਆਪਣੇ ਸਰ ਸਾਹਿਬ, ਤੁਸੀਂ ਵੀ ਆਏ ਜਾਓ ਭਾਸ਼ਾ ਭੂਸ਼ਾ ਦਾ। ਹੁਣ ਕਰ ਲਓ ਅੱਜ ਕੁਐਸਚਨ ਪਰਮਿੰਦਰ ਜੀ ਕੋ, ਹੈਗਾ ਕੋ ਆਨਸਰ?
3: ਸਤਿ ਸ੍ਰੀ ਅਕਾਲ,
0: ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਤੁਹਾਨੂੰ ਵੀ
3: ਪਰਮਿੰਦਰ ਜੀ ਨੂੰ ਵੀ। ਸਤਿ ਸ੍ਰੀ ਅਕਾਲ।
0: ਤੁਹਾਨੂੰ ਐਡਵਾਂਸ ਖਬਰ ਕਿੱਥੋਂ ਪਤਾ ਲੱਗ ਜਾਂਦੀ ਹੈ? ਖਬਰ ਤਾਂ ਹਜੇ ਬਾਅਦ ਚ ਆਉਣੀ ਹੁੰਦੀ ਆ। ਉਹ
3: ਕਿਹੜੀ?
0: ਕੋਈ ਵੀ ਖਬਰ ਹੋਵੇ, ਕੋਈ ਵੀ ਮੰਨ ਲਓ।
3: ਮੈਂ ਸਰ ਰਾਤ ਨੂੰ ਰੇਡੀਓ ਸੁਣਦਾ ਨਾ ਸਾਰੇ।
0: ਅੱਛਾ,
3: ਸਾਰੇ ਜਿਹੜੇ ਇਹਦੇ ਆਉਂਦੇ,
0: ਖਬਰ ਤਾਂ ਹਜੇ 2 ਘੰਟੇ ਬਾਅਦ ਬਣਨੀ ਹੁੰਦੀ ਆ।
3: ਯੂਟਿਊਬ ਤੇ ਆਉਂਦੇ ਆ ਜਿਹੜੇ, ਉਹ ਪਹਿਲਾਂ ਹੀ ਆ ਜਾਂਦੇ ਆ ਯੂਟਿਊਬ ਤੇ।
0: ਹਾਂ ਇਦਾਂ ਹੀ।
3: ਅੱਛਾ, ਤੇ ਮੈਂ ਪਰਮਿੰਦਰ ਜੀ ਨੂੰ ਪੁੱਛਣਾ ਸੀ,

0: ਉਹ ਤਾਂ ਮਤਲਬ 95% ਤਾਲਿਆਂ ਵਾਲਾ ਮਸਲਾ ਬਣਿਆ ਹੋਇਆ। ਸੋ ਇਹ ਜਿਹੜੇ ਸਾਡੇ ਨੌਜਵਾਨ ਬਾਹਰ ਚੱਲੇ ਗਏ ਨੇ, ਕੁੜੀਆਂ ਮੁੰਡੇ ਬਜ਼ੁਰਗ ਆ, ਉਹਨਾਂ ਦੀ ਆਬਾਦੀ ਵੀ ਘੱਟ ਰਹੀ ਆ, ਔਰ ਪ੍ਰਵਾਸੀ ਆ ਰਹੇ ਨੇ, ਔਰ ਕਈਆਂ ਦਾ ਪ੍ਰਵਾਸੀ ਵੀ ਛੱਡ ਕੇ ਜਾ ਰਹੇ ਨੇ। ਸੋ ਇੱਕ ਬਹੁਤ ਵੱਡਾ ਜਿਹੜੀ ਮਾਈਗ੍ਰੇਸ਼ਨ ਹੋਈ ਆ, ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ। ਸਿਰਫ ਕਣਕ ਵਾਲ ਨਹੀਂ, ਪੰਜਾਬ ਦੇ 14,000 ਤੋਂ ਵੱਧ ਜਿਹੜੇ ਪਿੰਡ ਨੇ, ਉਹਨਾਂ ਚੋਂ ਅੱਧੇ ਪਿੰਡ, ਖਾਸ ਤੌਰ ਤੇ ਦੁਆਬਾ ਏਰੀਏ ਦੀ ਮੈਂ ਗੱਲ ਕਰਦਾ, ਮਤਲਬ ਉਹ ਤਾਂ 80% ਤੋਂ ਲੈ ਕੇ 90% ਘਰਾਂ ਨੂੰ ਤਾਲੇ ਜੜੇ ਹੋਏ ਨੇ ਜੀ।
1: ਅਮਨਦੀਪ ਸਿੰਘ ਸਿੱਧੂ ਸਾਹਿਬ ਮੈਨੂੰ ਕਹਿੰਦੇ ਆ, ਬੋਟਰ ਸਟਾਕ ਵਾਲੇ ਕਹਿੰਦੇ, ਹੈਲੋ ਵੀਰਾ ਜੀ, ਸਤਿ ਸ਼੍ਰੀ ਅਕਾਲ, ਆਵਾਜ਼ ਠੀਕ ਨਹੀਂ ਆਉਂਦੀ। ਮਾੜਾ ਜੀ ਇੱਕ ਦੋ ਜਾਣੇ ਦੱਸੋ ਵੀ ਕਾਹਦੇ 'ਤੇ ਤੁਸੀਂ ਸੁਣਦੇ ਹੋ ਅਤੇ ਕਾਹਦੇ 'ਤੇ ਆਵਾਜ਼ ਠੀਕ ਨਹੀਂ ਆ ਰਹੀ। ਮੈਨੂੰ ਪਤਾ ਨਹੀਂ ਹੁਣ ਅਮਨਦੀਪ ਜੀ ਕਾਹਦੇ 'ਤੇ ਸੁਣਦੇ ਆ ਪ੍ਰੋਗਰਾਮ ਨੂੰ, ਰੇਡੀਓ 'ਤੇ ਸੁਣਦੇ ਆ ਜਾਂ ਫੋਨ 'ਤੇ ਜਾਂ ਐਪ 'ਤੇ, ਕਿੱਥੇ ਆਵਾਜ਼ ਠੀਕ ਨਹੀਂ ਆ ਰਹੀ? ਫਿਰ ਆਪਾਂ ਦੇਖਦੇ ਹਾਂ ਜੇ ਇੱਥੋਂ ਕੋਈ ਪੰਗਾ ਪੁੰਗਾ ਲੈ ਕੇ ਕੁਛ ਹੋ ਗਿਆ। ਠੀਕ ਹੈ, ਚਲੋ ਮੋਂਟਰੀਅਲ ਦੇਖਦੇ ਹਾਂ ਕੀ ਕਹਿੰਦੇ। ਰਣਵੀਰ ਭਾਈ ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਅਨੀਲ ਭਾਈ
1: ਸਤਿ ਸ਼੍ਰੀ ਅਕਾਲ
2: ਜੀ, ਬਹੁਤ ਆ ਰਹੀ ਹੈ ਜੀ।
1: ਕਾਹਦੇ 'ਤੇ ਸੁਣਦੇ ਤੁਸੀਂ?
2: ਤਕਰੀਬਨ ਜਦੋਂ ਸ਼ੁਰੂ ਹੋਇਆ ਨਾ, ਆਪਾਂ ਹਾਈਵੇ ਤੇ ਟਰੱਕ ਚਲਾਇਆ, ਜਦੋਂ ਸਵੇਰੇ ਉੱਠਦੇ ਸੀ ਨਾ, ਪਹਿਲੋਂ ਭਾਜੀ ਵਾਸ਼ਰੂਮ ਜਾ ਕੇ ਬੁਰਸ਼ ਕਰਕੇ ਫੇਰ ਅਗਲੇ ਦੇ ਕੋਲ ਜਾਈਦਾ ਸੀ, ਜਾਂ ਬੰਦੇ ਵਿੱਚ ਬੈਠੀ ਜਾ ਕੇ
1: ਜਾਈਦਾ।
2: ਅੱਜ ਕੱਲ ਇਹ ਆ ਵੀ ਕੋਈ ਬੁਰਸ਼ ਨੀ ਕਰਦੇ, ਕੋਈ ਕੁਛ ਨੀ, ਓਦਾਂ ਹੀ ਜਾ ਕੇ ਭਾਜੀ ਵਿੱਚ। ਕੱਲ ਭਾਜੀ ਮੇਰਾ ਇੱਡਾ ਦਿਮਾਗ ਬੰਦੇ ਨੇ ਖਰਾਬ, ਸਾਰੀ ਦਿਹਾੜੀ ਮੈਨੂੰ ਉਹੀ ਮੇਰੇ ਦਿਮਾਗ ਚ ਸਮੈਲ ਆਈ ਜਾਵੇ ਕਿ ਤੁਸੀਂ ਯਾਰ ਉੱਠ ਕੇ ਬੁਰਸ਼ ਕਰੋ ਪਹਿਲਾਂ। ਓਦਾਂ ਤੁਸੀਂ ਮੂੰਹ ਧੋਤਾ ਨੀ, ਕੌਡੀ ਕੀਤੀ, ਆ ਕੇ ਤੁਸੀਂ ਲੋੜ ਲਾਉਣ ਲੱਗ ਪਏ ਨੇ ਯਾਰ, ਕੋਈ ਅਗਲ ਵਾਲਾ ਕੰਮ ਹੈਗਾ ਤੁਹਾਡੀ ਜੇਬ ਚ? ਸਾਰੇ ਭਾਜੀ ਬਾਥਰੂਮ ਅਵੇਲੇਬਲ ਹੈਗੇ ਆ। ਇੱਕ ਮਿੰਟ ਲਾ ਲਾ, ਤੁਸੀਂ ਛੋਟੀ ਜਿਹੀ ਕੋਲਗੇਟ ਪਾ ਲਓ ਜਾਂ ਆਪਣਾ ਬੈਗ ਰੱਖੋ ਆਪਦੇ ਕੋਲ, ਬਾਥਰੂਮ ਜਾਓ, ਥੋੜਾ ਲਾ ਲਓ, ਕਰੂੜੀ ਕਰਿਓ ਜਾਂ ਕਿੱਦਾਂ ਨਾ ਭਾਜੀ। ਪਤਾ ਨੀ ਯਾਰ ਕਿਹੜੇ ਬੱਲੇ ਬੱਲੇ ਨੂੰ ਪਏ ਹੋਏ ਆ ਵੀ ਹੈ ਹੀ ਨੀ ਸਫਾਈ ਦਾ ਹਿਸਾਬ ਦਾ। ਉਹਦਾ ਤੁਸੀਂ ਬੜਾ ਬਾਕੀ ਕੱਪੜੇ ਪਾਏ ਹੋਏ ਆ ਤੇ ਮੂੰਹ ਤੁਹਾਨੂੰ ਧੋਣਾ ਜੀ ਤੁਸੀਂ ਆਪਦਾ, ਇੰਨਾ ਬੁਰਸ਼ ਕਰਨਾ ਭੋਰਾ ਵੀ ਹਨਾ। ਭਾਜੀ ਮੈਂ ਬੈਠਾ ਕੱਲ ਬੰਦੇ ਦੇ ਕੋਲ, ਮੈਨੂੰ ਉੱਠ ਕੇ ਪਰੇ ਜਾਣਾ ਪਿਆ। ਮੈਂ ਫਿਰ ਉਹਨੂੰ ਕਹਿਣੇ ਉੱਠ ਗਈ ਆਪਣਾ ਬੁਰਸ਼ ਕਰਕੇ ਆਈ, ਇੱਥੇ ਲੱਗ ਸਮੈਲ ਗੋਡੇ ਗੋਡੇ ਆ ਰਹੀ ਆ। ਠੀਕ ਹੈ ਭਾਈ, ਜਿੰਨੇ ਹਾਈਵੇ ਚੱਲੇ ਆ ਕਦੀ ਇੱਦਾਂ ਨੌਬਤ ਨੀ ਆਈ, ਪਹਿਲਾਂ ਜਾ ਕੇ ਬੁਰਸ਼ ਕਰਕੇ ਫਰੈਸ਼ ਹੋ ਕੇ ਫੇਰ ਲੋੜ ਲਾਉਣ ਜਾਈਦਾ ਵੀ ਚੱਲ ਠੀਕ ਆ ਭਾਈ। ਜੇ ਨਹੀਂ ਪਤਾ ਉੱਥੇ ਬਾਥਰੂਮ ਹੈਗਾ, ਪੰਪ ਨੇ ਟਰੱਕ ਲਾਈਦਾ ਜੀ। ਹੁਣ ਗੱਲ ਚ ਮੈਂ ਲੋੜ ਲਾਇਆ, ਉਹ ਬੰਦਾ ਲਾ ਕੇ ਬੈਠਾ, ਸਾਹਮਣੇ ਬਾਥਰੂਮ ਦੋ ਹੈਗੇ ਆ, ਪਰ ਓਦਾਂ ਹੀ ਆਇਆ ਬਾਹਰੋਂ, ਮਾੜਾ ਜਿਹਾ ਬਾ ਠੀਕ ਠਾਕ ਆ ਤੂੰ ਲਾਗੇ ਬੈਠਾ, ਮੇਰੇ ਮੂੰਹ ਮੇਰੇ ਨਾਲ ਕੀਤਾ ਗੱਲਾਂ ਕਰਿਓ। ਮੈਂ ਕਿਹਾ ਯਾਰ ਕੀ ਬੰਦਾ ਇਹਨਾਂ ਨੂੰ ਕਵੇ, ਕਰਕੇ ਯਾਰ ਥੋੜਾ ਜਿਹਾ ਭਲਾਫ ਦਾ ਤੁਹਾਡਾ ਹੋਣਾ ਚਾਹੀਦਾ। ਨਾ ਮੂੰਹ ਮੱਤ ਧੋ ਕੇ ਆਪਦਾ ਫੇਰ ਲੋੜ ਲਾਉਣ ਜਾਓ, ਤੁਹਾਡੇ ਨਾਲ ਗੋਰੇ ਵੀ ਬੈਠੇ ਆ, ਤੁਹਾਨੂੰ ਪਤਾ ਕੋਈ ਲੱਗਦਾ ਨੀ ਤੁਸੀਂ ਕੀ ਕਰੀ ਜਾਂਦੇ ਕੀ ਨੀ, ਹਨਾ। ਫਰੈਸ਼ ਹੋਣਾ ਚਾਹੀਦਾ ਭਾਜੀ, ਬੰਦਾ ਜ਼ਰੂਰੀ ਆ ਭਾਜੀ, ਕਿਉਂਕਿ ਬਹੁਤ ਸਾਡਾ ਆਪਣੀ ਹੋ ਚੁੱਕੀ ਆ ਜੀ।
1: ਸੱਚੀ ਗੱਲ, ਸੱਚੀ।
2: ਓਕੇ ਭਾਈ,
1: ਥੈਂਕ ਯੂ,
2: ਸਤਿ ਸ਼੍ਰੀ ਅਕਾਲ ਜੀ।
1: ਖਾਤਰ ਪੱਤਰ ਰਾਜ ਭਾਈ ਦਾ ਮੈਸੇਜ ਹੈ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਰਾਜ ਭਾਈ ਤੁਹਾਨੂੰ ਵੀ, ਅਤੇ ਪਰਮਿੰਦਰ ਜੀ ਕਾਫੀ ਖਬਰਾਂ ਆ ਗਈਆਂ।
3: ਮੈਂ
1: ਫਰਕ ਹੋਵੇ ਕੋਈ, ਜਿਵੇਂ ਹੁਣ ਉਹ ਵੀ ਕਹਿ ਕੇ ਗਏ ਰਵਿੰਦਰ ਵੀ ਆਪਣੇ ਪੰਜਾਬੀ ਲੈ ਰਹੇ, ਉਹ ਕਹਿੰਦੇ ਸਹੀ ਆਉਂਦੀ ਹੈ, ਹੁਣ ਉਹਨਾਂ ਦੀ ਦੂਜੀ ਐਪ ਆ। ਸਪੀਕਰ ਆਪਣੇ ਦੀ ਆਵਾਜ਼ ਘੱਟ ਕਰਦਾ ਵਾ ਗਲੇ ਦੀ। ਥੈਂਕ ਯੂ ਡਾਕਟਰ ਸਾਹਿਬ ਜੀ, ਆਨ ਨੰਗੇ ਸਤਿ ਸ਼੍ਰੀ ਅਕਾਲ ਡਾਕਟਰ,
4: ਸਤਿ ਸ਼੍ਰੀ ਅਕਾਲ
1: ਛੁੱਟ ਗਏ ਡਾਕਟਰ ਸਾਹਿਬ ਆਪਣੇ ਨਾਲ,
4: ਚਾਹ ਨੀ ਪੀਤੀ ਜਾ ਆਪਦੀ?
1: ਨਾ ਮੈਂ ਤਾਂ ਲੈ ਕੇ ਆਇਆ ਉਹਦਾ ਟਾਈਮ ਤੋਂ ਫੜ ਕੇ
4: ਭਾਜੀ, ਬੱਤੀ ਘੱਟ ਪਾਈ ਹੋਈ
1: ਆ ਚੱਕ
4: ਰਿੜਕ ਹੈਗੀ ਆ,
1: ਮੇਰੇ ਵਾਲਾ ਸਪੀਕਰ ਤਾਂ ਬਾਹਲਾ ਫਟਿਆ ਫਿਰਦਾ,
4: ਪਤਾ ਨੀ ਉਹ ਲਾਗੇ ਲਾਗੇ ਫਟਦਾ।
1: ਗੱਲ ਤਾਂ ਸਹੀ ਆ, ਤੁਹਾਨੂੰ ਆਵਾਜ਼ ਕਲੀਅਰ ਆਉਂਦੀ ਆ?
4: ਨਹੀਂ ਇੱਥੇ ਹੀ ਫਰਕ ਸੀ, ਹੁਣ ਠੀਕ,
1: ਹੁਣ ਠੀਕ ਆ,
4: ਹੁਣ ਠੀਕ ਆ,
1: ਹੁਣ ਠੀਕ ਆ। ਫਿਰ ਚਲੋ ਦੱਸੋ ਫਿਰ ਕੀ ਹਿਸਾਬ ਕਿਤਾਬ ਆਪਣਾ।
4: ਸਾਰੇ ਵੀਰਾਂ ਸਤਿ ਸ਼੍ਰੀ ਅਕਾਲ, ਭੈਣਾਂ ਸਤਿ ਸ਼੍ਰੀ ਅਕਾਲ ਜੀ
1: ਜੀ।
4: ਕਿਸੇ ਨੂੰ ਵੀ ਦਰਦ ਜਿੰਨੀ ਮਰਜ਼ੀ ਹੁੰਦੀ ਆ, ਗੋਡਾ ਮੋਢਾ ਬੈਕ, ਕੱਲ ਬੰਦੇ ਕੱਲ ਪਰਸੋਂ ਡਿਫਰੈਂਟ ਜਿਹੜੇ ਬਿਲਕੁਲ ਟੇਢੇ ਹੋਏ ਆ ਭਾਈ,
1: ਹਾਂਜੀ
4: ਸੇਮ ਡੇ ਸਿੱਧੇ ਕਰਤੇ, ਬਿਲਕੁਲ ਟੇਢੇ ਨੀ ਹੋ ਜਾਂਦੇ ਉੱਪਰਲੇ ਪਾਸੇ ਬੰਦਾ, ਹਾਂ ਡਿਸਕਰਨੇਟ ਹੋ ਗਏ ਨੇ ਉਹਨੂੰ, ਤੇ ਸੇਮ ਡੇ ਸਿੱਧੇ ਹੋ ਗਏ। ਸੋ ਜਿੰਨੀ ਮਰਜ਼ੀ ਕਿਸੇ ਨੂੰ ਪ੍ਰੋਬਲਮ ਹੈ ਨੈਕ ਦੀ, ਬੈਕ ਦੀ, ਸਪਾਈਨ ਦੀ, ਡਿਸਕਰਨੇਟ ਹੋਈ

0: और बिल्कुल नम ने चली गई लत, बस एक दो दिन ठीक हो जाए।
1: अच्छा।
0: हाँ जी, चलिए लत सुन रही पैर सुनने सुते पे ठीक हो जाएंगे जी।
1: ਕਈਆਂ ਦੀ ਬੈਠਣ ਨਾਲ ਜਿਵੇਂ ਗੁਰਦੁਆਰਾ ਸਾਹਿਬ ਬੈਠੇ ਚੌਕੜੀ ਮਾਰ ਕੇ ਜਾਂ ਉੱਦਾਂ ਕਿਤੇ ਲੰਗਰ ਖਾ ਸਕਦੇ ਜਾਂ ਕਿਤੇ ਵੀ ਲਾ ਲਓ, ਲੱਤਾਂ ਸੱਚੀ ਪੈਰ ਸੌ ਜਾਂਦੇ ਆ ਕਈ ਵਾਰ, ਗੁੱਠਾ ਕੀ ਹੁੰਦਾ
0: ਜੇ ਸੌਂਦੇ ਤਾਂ ਹੀ ਹੈ ਜਿਹੜੀ ਸੈਂਸਰੀ ਨਰਵਸ ਹੁੰਦੀ ਬਲੱਡ ਸਪਲਾਈ ਨਹੀਂ ਆਉਂਦੀ।
1: ਅੱਛਾ।
0: ਹਾਂ, ਮਸਲ ਘੁੱਟਦੇ ਆ, ਬਲੱਡ ਸਪਲਾਈ ਘੱਟ ਜਾਂਦੀ ਆ, ਉਹਦੇ ਕਰਕੇ ਹੁੰਦੀ ਹੈ ਜੀ।
1: ਤੇ ਬਲੱਡ ਸਪਲਾਈ ਖੁੱਲੂ ਕਿਵੇਂ?
0: ਅਸੀਂ ਖੋਲਣ ਵਾਸਤੇ ਹੀ ਆਏ। ਅੱਛਾ, ਤੁਸੀਂ ਰੇਡੀਓ ਖੋਲੀ ਫਿਰਦੇ ਹੋ।
1: 416-884-84 ਤੇ ਖਿਲਾ ਲਓ ਭਾਈ ਬਲੱਡ ਬਲੁੱਡ ਆਪਣਾ ਜਾ ਕੇ ਡਾਕਟਰ ਸਾਹਿਬ ਤੋਂ।
0: ਤੇ ਜਿੰਨੀ ਮਰਜ਼ੀ ਤੁਹਾਡੀ ਕੋਈ ਬੈਕ ਪੇਨ ਆ, ਸਿਰ ਦਰਦ ਨਹੀਂ ਹਟਦੀ, ਤੇ ਉਹਦਾ ਬਲੱਡ ਪ੍ਰੈਸ਼ਰ ਵੀ ਹੈ ਨੀ ਤੁਹਾਨੂੰ, ਕੋਈ ਐਕਸੀਡੈਂਟ ਹੋ ਗਿਆ ਤੁਹਾਡੇ ਬੈਕ ਤੇ ਕਿਸੇ ਨੇ ਸੱਟ ਮਾਰਤੀ ਆ, ਤੇ ਨੈਕ ਚ ਪੇਨ ਨੀ ਹਟਦੀ, ਉਹ ਵੀ ਠੀਕ ਹੋ ਜੂ ਜੀ। ਬਾਡੀ ਕੋ ਤੁਹਾਨੂੰ ਚੱਕਰ ਆਉਂਦੇ ਆ, ਉਹ ਵੀ ਬੈਟਰ ਹੋ ਜਾਣਗੇ। ਮਾਈਗ੍ਰੇਨ ਠੀਕ ਹੁੰਦੀ, ਮਾਈਗ੍ਰੇਨ ਠੀਕ ਹੋ ਜੂ ਜੀ।
1: ਕਿੰਨੇ ਤੋਂ ਕਿੰਨੇ ਦੱਸੋ?
0: 10-7 ਤੱਕ ਵੀ ਆ ਸਕਦੇ ਜੀ। ਤੇ ਵਿਲੀਅਮ ਪਾਰਕ ਗ੍ਰੈਂਡ ਚੰਗੂ ਜੀ,
1: 416-7 884-84-86, ਤੁਸੀਂ ਆਪਣੀ ਜਵਾਨੀ ਵੀ ਨੰਬਰ ਦੇ ਦਿਓ,
0: 416-884-5486। ਜਿਹੜੇ ਬੰਦੇ ਨੂੰ ਰਾਤ ਨੂੰ ਸੁੱਤਾ ਨਹੀਂ ਜਾਂਦਾ ਵਿਚਾਰੇ, ਪੇਨਾ ਦਵਾਈਆਂ ਖਾ ਖਾ ਥੱਕ ਗਏ ਆ, ਗੋਲੀ ਖਾ ਲਈ ਤੇ ਬਸ ਥੋੜਾ ਚਿਰ ਕੱਢ ਲਿਆ ਫੇਰ ਉਹ ਹਾਲ ਹੋ ਗਿਆ, ਪਲੀਜ਼ ਦਵਾਈਆਂ ਉਹਨਾਂ ਦੀ ਘੱਟ ਕਰਵਾ ਦਾਂਗੇ।
1: ਆ ਚੱਕ 416-884-84-86, 416-884-5486, 416-884-84-86 ਤੇ ਡਾਕਟਰ ਸਾਹਿਬ ਨਾਲ, ਰਜਿੰਦਰ ਗ੍ਰਾਂਡ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਮੈਂ ਤੋਂ ਐਨੀ ਟਾਈਮ ਇਹ ਨੰਬਰ ਬਾਅਦ ਦੇ ਵਿੱਚ ਜਦ ਮਰਜ਼ੀ ਲੈ ਲਿਓ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ। 4417 ਤੋਂ ਹਰਮਨ ਭਾਅ ਜੀ ਕੀ ਕਹਿੰਦੇ ਨੇ? ਹਰਮਨ ਭਾਅ ਜੀ ਕਹਿੰਦੇ ਆਵਾਜ਼ ਪਰਫੈਕਟ ਐਪ ਤੇ, ਡਾਇਲ ਟੂ ਲਿਸਨ ਆਲਸੋ ਗੁੱਡ। ਚਲੋ ਜੀ, ਵੈਰੀ ਗੁੱਡ। 3650 ਤੋਂ ਕਹਿੰਦੇ ਗੁੱਡ ਮਾਰਨਿੰਗ ਭਾਅ ਜੀ, ਥੈਂਕ ਯੂ ਸਰ। ਸੁਖਵਿੰਦਰ ਗਿੱਲ ਸਾਹਿਬ ਥੈਂਕ ਯੂ ਸੋ ਮਚ ਤੁਹਾਡਾ। ਪਰਮਿੰਦਰ ਜੀ, ਅਮਿਤ ਸ਼ਾਹ ਜੀ ਆ ਕੇ ਗਏ ਨੇ ਜਲੰਧਰ ਕੱਲ, ਉਹ ਕਹਿੰਦੇ ਵੀ 31 ਦਸੰਬਰ 1929 ਨੂੰ ਤੱਕ ਅਸੀਂ ਪੰਜਾਬ 'ਚੋਂ ਨਸ਼ੇ ਖਤਮ ਕਰ ਦੇਣੇ ਆ, ਯਾਨੀ 2 ਸਾਲ ਦਾ ਹੀ ਸਮਾਂ ਲਾ ਲਓ, ਚਲੋ ਮੰਨ ਲਓ 2 ਸਾਲ। ਕੀ ਲੱਗਦਾ ਵੀ ਕੀ ਇਹੋ ਜਿਹੀ ਬਿਉਂਤਬੰਦੀ ਦੱਸ ਕੇ ਗਏ ਨੇ ਜਾਂ ਉੱਦਾਂ ਹੀ ਡੇਟੇ ਰੱਖ ਗਏ ਵੀ ਚੱਲ ਲੱਗੇ ਰਹੋ ਮਗਰ ਸਾਡੇ?
2: ਅਸਲ 'ਚ ਇਹ 2 ਸਾਲ ਨੀ ਹਰਜੀਤ ਜੀ, ਅਮਿਤ ਸ਼ਾਹ ਪੰਜਾਬੀਆਂ ਅੱਗੇ 2 ਸ਼ਰਤਾਂ ਰੱਖ ਗਏ ਨੇ। ਸੋ ਗੱਲ ਦੀ ਗਹਿਰਾਈ ਆਪਾਂ ਖੋਲ ਦੇਣੀ ਹੈ, ਪਰਦੇ ਖੋਲ ਦੇਣੇ ਕਿ ਅਮਿਤ ਸ਼ਾਹ ਦੀ ਜਿਹੜੀ ਬਹੁਤ ਚਰਚਿਤ ਕੱਲ ਰੈਲੀ ਹੋਈ ਆ ਜਲੰਧਰ ਦੇ ਵਿੱਚ, 4 ਨਸ਼ਾ ਮੁਕਤੀ ਜਿਹੜੀਆਂ ਯਾਤਰਾਵਾਂ ਚੱਲੀਆਂ ਸੀ, ਨਸ਼ਿਆਂ ਨੂੰ ਮੁੱਦਾ ਬਣਾ ਕੇ ਪੰਜਾਬ ਦੇ ਵਿੱਚ ਭਾਜਪਾ ਆਪਣੇ ਸਿਆਸੀ ਪੈਰ ਟਿਕਾਉਣਾ ਚਾਹੁੰਦੀ ਆ। ਪਰ ਹਰਜੀਤ ਜੀ, ਜਿਸ ਤਰੀਕੇ ਦੀਆਂ ਉਮੀਦ ਕੀਤੀ ਜਾ ਰਹੀ ਸੀ ਕਿ ਕੇਂਦਰ ਦੇ ਗ੍ਰਹਿ ਮੰਤਰੀ ਜਿਹੜੇ ਨੇ ਉਹ ਪੰਜਾਬ ਲਈ ਕੋਈ ਵੱਡੀ ਅਨਾਉਂਸਮੈਂਟ ਕਰਨਗੇ, ਪੰਜਾਬ ਫਿਰ ਜਿੰਨਾ ਕਰਜ਼ਾ ਆ ਜਾਂ ਹੋਰ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੀ ਬਜਾਏ, ਜਾਂ ਨਸ਼ਿਆਂ ਲਈ ਕੋਈ ਪ੍ਰੋਪਰ ਰੋਡ ਮੈਪ ਦੇਣ ਦੀ ਬਜਾਏ ਵੀ ਕਿੱਦਾਂ ਕਿੱਦਾਂ ਕੀ ਹੋਣਾ, ਉਹ ਆਪਣੀ ਕਿਸਮ ਦੀਆਂ 2 ਸ਼ਰਤਾਂ ਰੱਖ ਗਏ ਨੇ। ਹੁਣ 31 ਦਸੰਬਰ 1929 ਤੱਕ ਦਾ ਮਤਲਬ ਕੀ ਉਹਨਾਂ ਦਾ ਕਹਿਣ ਦਾ? ਮਤਲਬ ਇਹ ਆ ਕਿ ਪਹਿਲਾਂ 27 ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਣੀ ਆ, ਮੁੜ ਕੇ ਲੋਕ ਸਭਾ ਦੀ 29 ਚ ਹੋਣੀ ਆ। ਸੋ ਅਮਿਤ ਸ਼ਾਹ ਨੇ ਸਿੱਧੇ ਤਰੀਕੇ ਨਾਲ ਬਿਨਾਂ ਕਹੇ ਪੰਜਾਬੀਆਂ ਅੱਗੇ 2 ਸ਼ਰਤਾਂ ਰੱਖੀਆਂ ਨੇ ਕਿ ਪੰਜਾਬੀਓ, ਪਹਿਲਾਂ ਭਾਜਪਾ ਦੀ ਪੰਜਾਬ 'ਚ ਸਰਕਾਰ ਬਣਾਓ, 29 'ਚ ਤੁਸੀਂ ਕੇਂਦਰ ਸਰਕਾਰ ਦੀ ਜਿਹੜੀ ਲੋਕ ਸਭਾ ਇਲੈਕਸ਼ਨ ਆ ਰਹੀ ਆ ਉਹਦੇ 'ਚ ਵੀ ਕਮਲ ਦੇ ਫੁੱਲ ਤੇ ਜਿਹੜੀ ਆ ਤੁਸੀਂ ਮੋਹਰ ਲਾਓ ਜਾਂ ਉਹਨੂੰ ਦਬਾਓ, ਕਟਨ ਕਮਲ ਦਾ ਬਟਨ ਦਬਾਓ। ਸੋ ਆਪਣੇ ਕਿਸਮ ਦੀ ਡੈਡਲਾਈਨ ਜਿਹੜੀ ਦੇ ਗਏ ਆ। ਪਰ ਨਾਲ ਦੀ ਨਾਲ ਇਸ ਖਬਰ ਦੇ ਵਿੱਚ ਇੱਕ ਹੋਰ ਖਬਰ ਵੀ ਆ ਕਿ ਕੱਲ੍ਹ ਦਾ ਉਹਨਾਂ ਦਾ ਸਾਰੇ ਦਾ ਸਾਰਾ ਭਾਸ਼ਣ ਪੰਜਾਬ ਦੇ ਵਿੱਚ सत्ताधारी आम आदमी पार्टी और कांग्रेस के खिलाफ बोले ने। अकाली दल बादल वाले खिलाफ बालकियां के खिलाफ एक भी शब्द नहीं किया। ये की मतलब ने ये हरजीत जी, ये मतलब ने कि अकाली भाजपा गठजोड़ का राह अजे बंद नहीं होया, इशारा मिल गया, देखते हैं कि यह राह हुण जिहड़ा पूरी खिड़की कदों खुलदी आ। हाल की कड़ी एक बार फिर मुड़ के चर पंजाब चल पई आ कि पंजाब दे विच आउंदियां विधानसभा चोणां लई अकाली भाजपा गठजोड़ होएगा, जे होएगा तां कदों होएगा। जी
1: होल्ड रखो सारे जणे एक मिंट।

0: ਵਿਚਾਰਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5530 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੈਨ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਓਏ ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ
4: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ
5: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ ਟਰੱਕ ਲੋਨਸ ਮਾਰਗੇਜ ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3293 647-504-3297 20 ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ 210 ਬ੍ਰੈਂਪਟਨ ਔਰ ਵਿਜ਼ਿਟ www.smartfinancialgroup.com
6: ਬਿਲਕੁਲ ਜੀ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਓ ਤੁਸੀਂ ਇੰਡੀਆ ਜਾਣਾ ਪਾਕਿਸਤਾਨ ਜਾਣਾ ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ 905-796-7800 ਤੇ ਸੰਪਰਕ ਕੀਤਾ ਜਾ ਸਕਦਾ 860 ਨੌਰਥ ਪਾਰਕ ਡਰਾਈਵ ਡਿਕਸੀ ਐਂਡ ਨੌਰਥ ਪਾਰਕ ਦਾ ਖੁੰਜਾ ਹੀ ਕਹਿ ਲਓ 905-796-7800 ਤੇ ਸੰਪਰਕ ਕੀਤਾ ਜਾ ਸਕਦਾ ਆਪਣੇ ਭੁਪਿੰਦਰ ਜੀ ਜੀ ਆਨੂੰ ਸਤਿ ਸ਼੍ਰੀ ਅਕਾਲ ਲੰਘਿਓ
7: ਸਤਿ ਸ਼੍ਰੀ ਅਕਾਲ ਜੀ
6: ਜੀ ਆਨੂੰ
7: ਦੇਖੋ ਪੰਜਾਬ ਚ ਇਕੱਲਾ ਕਣਕ ਵਾਲੀ ਨੀ ਜਿੰਨੇ ਮੱਕੀ ਵਾਲੀ ਬਾਜਰੇ ਵਾਲੀ ਚਰੀ ਵਾਲੀ ਸਾਰੇ ਥਾਈ ਆਉਣ ਵਾਲੇ 2 ਦਹਾਕਿਆਂ ਤੱਕ ਪ੍ਰਵਾਸੀਆਂ ਦਾ ਹੀ ਰਾਜ ਹੋਣਾ ਉਹਨਾਂ ਦੇ ਪੰਜਾਬ ਹੋਣਾ ਮੈਂ ਤਾਂ ਸਾਰੇ ਹੱਦਾਂ ਬੰਨੇ ਪਰੇ ਰੱਖ ਕੇ ਉੱਥੋਂ ਨੀਜ ਲਾ ਕੇ ਦੇਖ ਰਿਹਾ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਚ ਜਿਹੜੇ ਵਿਆਹ ਵੀ ਪ੍ਰਵਾਸੀਆਂ ਨਾਲ ਹੋਣਗੇ ਪੰਜਾਬੀਆਂ ਦੇ ਚਾਹੇ ਉਹ ਕੋਈ ਵੀ ਮਜ਼ਹਬ ਹੋਵੇ ਪੰਜਾਬ ਚ ਤੇ ਉਹਨਾਂ ਦੇ ਬੱਚੇ ਬੀੜੀਆਂ ਵੀ ਪੀਣਗੇ ਗੁਟਕਾ ਵੀ ਖਾਣਗੇ ਸਾਰਾ ਕੁਛ ਹੋਊਗਾ ਕੋਈ ਨੀ ਰੋਕ ਸਕਦਾ ਜਿਹਦੇ ਮਰਜ਼ੀ ਅੱਗੇ ਅਰਦਾਸਾਂ ਕਰੀ ਚੱਲੋ ਜਿੰਨੀਆਂ ਮਰਜ਼ੀ ਮਨੌਤਾਂ ਮੰਨੀ ਚੱਲੋ ਕੱਖ ਨੀ ਹੋਣਾ ਇਹ ਹੋਣਾ ਹੀ ਹੋਣਾ ਪੱਥਰ ਤੇ ਲਕੀਰ ਆ ਕਿਉਂਕਿ ਇੱਥੇ ਪੰਜਾਬ ਵੱਸ ਜਾਣਾ ਇੱਥੋਂ ਗੋਰੇ ਭੱਜ ਰਹੇ ਇੱਥੇ ਅਸੀਂ ਪ੍ਰਵਾਸੀ ਹਾਂ ਉੱਥੇ ਉਹ ਪ੍ਰਵਾਸੀ ਨੇ ਤੇ ਇਹ ਤਾਂ ਜਿਹੜੇ ਪੁਰਾਣੇ ਖੁੰਡ ਹੈ ਬੈਠੇ ਹੋਰ 10-15-20 ਸਾਲਾਂ ਤੱਕ ਸਾਰੇ ਮਰ ਮੁੱਕ ਜਾਣੇ ਉੱਥੇ ਵਿਹਲਾ ਹੋ ਜਾਣਾ ਬਿਲਕੁਲ ਹੀ ਔਰ ਉਹ ਮੁਫ਼ਤ ਸਾਂਭਣਗੇ ਇੱਥੇ ਤੱਕ ਜਿੰਨੀ ਬੇਸਮੈਂਟ ਦਾ ਕਿਰਾਇਆ ਕਿੰਨਾ ਕਿੰਨਾ ਦੇਣਾ ਪੈਂਦਾ ਨਾ ਉਹ ਫ੍ਰੀ ਜ਼ਮੀਨਾਂ ਘਰ ਸਾਂਭਣਗੇ ਫ੍ਰੀ ਅੱਛਾ ਉਹ ਭਾਵੇਂ ਅੱਜ ਸਾਂਭ ਲੈਣ ਕੋਈ ਨੀ ਆ ਰਿਹਾ ਕੋਈ ਨੀ ਆ ਰਿਹਾ ਬਹੁਤੇ ਪਿੰਡਾਂ ਦਾ ਪਿਛਲੇ 40-40 ਸਾਲ ਤੋਂ ਉਹ ਕੋਈ ਬਲੈਰ ਚ ਬੈਠਾ ਕੋਈ ਕਿਤੇ ਉਹ ਸਾਰੇ ਖਤਮ ਹੋ ਗਏ ਉਹ ਤੇ ਇਹ ਤਾਂ ਹਲੇ ਵੀ ਉੱਥੇ ਦੀ ਸਰਕਾਰ ਦੀ ਭਲਵਾਨ ਸੀ ਆ ਜਿਹੜੇ ਕਬਜ਼ਾ ਨੀ ਕਰ ਰਹੇ ਭਾਵੇਂ ਅੱਜ ਕਰ ਲੈਣ ਕੋਈ ਛਡਾਉਣ ਵਾਲਾ ਨੀ
6: ਸੱਚੀ ਗੱਲ
7: ਇਹ ਹੋਣਾ ਇੱਕ ਦਿਨ ਪੱਕਾ ਹੋਊਗਾ ਮਿਹਰਬਾਨੀ
6: ਥੈਂਕ ਯੂ ਬਾਈ ਬਹੁਤ ਵਧੀਆ ਡੂੰਗੀ ਗੱਲ ਰੁਪਿੰਦਰ ਚਾਹਲ ਸਾਹਿਬ ਕੀ ਕਹਿੰਦੇ ਨੇ ਗੁੱਡ ਮਾਰਨਿੰਗ ਭਾਜੀ ਮੈਂ ਐਪ ਚੇਂਜ ਕਰਕੇ ਰੇਡੀਓ ਚਲਾਇਆ ਅੱਜ ਵੈਰੀ ਗੁੱਡ ਪਹਿਲਾਂ ਕਿਹੜੀ ਸੀ ਤੇ ਸੰਧੂ ਸਾਹਿਬ ਦਾ ਕੁਛ ਇੱਧਰੋਂ ਪਤਾ ਨਹੀਂ ਕਿਹਦਾ ਸਕਰੀਨਸ਼ੋਟ ਆ ਗਿਆ ਬੈਸਟ ਰੇਡੀਓ ਐਪ ਰੇਡੀਓ ਕੈਨੇਡਾ ਅੱਛਾ ਵੈਰੀ ਗੁੱਡ ਥੈਂਕ ਯੂ ਤੇ 5310 ਤੋਂ ਭਾਜੀ ਕਹਿੰਦੇ ਸਿੰਪਲ ਰੇਡੀਓ ਐਪ ਅੱਛਾ ਸਿੰਪਲ ਤੇ ਸੁਣਦੇ ਸੀ ਠੀਕ ਆ ਥੈਂਕ ਯੂ ਲਵ ਜੂ ਤੇ 1661 ਤੋਂ ਲਖਵਿੰਦਰ ਮੁਲਤਾਨੀ ਭਾਜੀ ਕਹਿੰਦੇ ਭਾਜੀ ਲਿੰਕ ਭੇਜਿਓ ਸੌਂਗ ਦਾ ਇਸ ਸੌਂਗ ਦਾ ਠੀਕ ਆ ਸਰਟੀਫਿਕੇਟ ਪਾ ਲਓ ਗਾਣਿਆਂ 'ਚ ਸਾਰੇ ਮੈਂ ਚੱਕ ਮੈਂ ਲੈ ਕੇ ਆਇਆ ਤੁਹਾਡੇ ਲਈ ਐਨ ਵਧੀਆ ਟੌਪ ਦੇ ਇੱਕ ਹੋਰ ਸੁਣਨਾ ਪਰਮਿੰਦਰ ਜੀ ਹਾਲਟ ਰੱਖਿਓ ਮੈਂ ਹੁਣ ਗਾਣਾ ਸੁਣਾਇਆ ਦਾ ਵਾ ਮਾੜਾ ਜੀ 2 ਬੋਲੇ ਨੇ ਗੀਤ ਦੇ ਬਸ ਗਾਣਾ ਦੇਖਿਓ ਨਾਲੇ ਘੈਂਟ ਕਿੰਨਾ ਹੋਣਾ ਉਹ ਸਾਰਿਆਂ ਦੇ ਮਨਪਸੰਦ ਦਾ ਗੀਤ ਆ ਨਿੱਕ ਮੈਂ ਲੈ ਕੇ ਆਇਆ ਸਪੈਸ਼ਲ ਪਰ ਹੈਗੇ 2 ਬੋਲੇ ਉਹਦੇ ਸੁਣਿਓ ਮਾੜਾ ਜਿਹਾ ਕਿਹੜਾ ਕੀ ਕਹਿੰਦਾ ਗੀਤ ਇਹ ਚੱਲ ਬਈ ਹੋ ਜਾ ਫੋਨ ਤੇ ਲਾਉਣ ਲੱਗਿਆ

0: ਕਿਆ ਬਾਤ ਆ, ਵੈਰੀ ਗੁੱਡ, ਥੈਂਕ ਯੂ ਸੋ ਮਚ। ਬਹੁਤ ਸੋਹਣਾ ਸੀ ਗੀਤ, ਇੱਕ ਬੋਲ ਸੀ ਮੇਰੇ ਕੋਲ ਪਰ ਗੀਤ ਬਹੁਤ ਸੋਹਣਾ ਮੈਨੂੰ ਲੱਗਿਆ। ਚਲੋ ਪ੍ਰੋਫੈਸਰ ਸਾਹਿਬ ਆ ਜਾਓ, ਹੁਣ ਤੁਸੀਂ ਕੀ ਰਹਿ ਗਿਆ ਹੁਣ ਆਪਣਾ, ਆ ਜਾਓ ਲੰਘਿਓ ਜੀਆਂ ਨੂੰ।
1: ਪਰਮਿੰਦਰ ਜੀ,
0: ਹਾਂਜੀ
1: ਪਰਮਿੰਦਰ ਜੀ, ਮੈਂ ਨੀ ਸੀ ਕਹਿੰਦਾ ਵੀ ਉਹ ਸਾਰੇ ਆ ਤਾਂ ਸਾਰਿਆਂ ਨੂੰ ਪਤਾ ਵੀ ਚਲੇ ਗਏ, ਜਿਹੜੀ ਉੱਥੇ ਨਾਲ ਫੈਕਟਰੀ ਆ, ਜਿਹੜੇ ਉਹ ਕੱਲ ਰੋ ਰਹੇ ਸੀ ਵੀ ਆ ਫੈਕਟਰੀ ਕਰਕੇ ਸਾਡਾ ਆ ਉੱਜੜ ਗਿਆ, ਸਾਡੇ ਆ ਬਿਮਾਰ ਹੋ ਗਏ, ਮੈਂ ਉਹਦੀ ਗੱਲ ਕਰਦਾ, ਉਹ ਕਾਹਦੀ ਫੈਕਟਰੀ ਆ ਜੀ।
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਜਸਪ੍ਰੀਤ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਚਲ ਸਾਹਿਬ ਸੌਂਗ ਭਾਜੀ ਤੁਹਾਡਾ ਹਮੇਸ਼ਾ ਚੱਕਮੈਂ ਹੁੰਦੇ ਨੇ, ਅੱਛਾ ਵੈਰੀ ਗੁੱਡ। ਗੁਰਸ਼ਿੰਦਰ ਸਿੰਘ ਰੇਡੀਓ ਗਾਰਡਨ, ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ ਬਰਾੜ ਸਾਹਿਬ, ਗੁਰਸ਼ਿੰਦਰ ਬਰਾੜ ਭਾਜੀ, ਥੈਂਕ ਯੂ। ਪਰਮਿੰਦਰ ਜੀ, ਕਣਕਵਾਲ ਪਿੰਡ ਨੂੰ ਤੁਸੀਂ ਮੈਨੂੰ ਖਬਰ ਭੇਜ ਕੇ ਚੱਕ ਲਈ, ਕੀ ਸੀ ਉਹ ਬਠਿੰਡੇ ਕੋਲ?
2: ਬਿਲਕੁਲ, ਮੈਂ ਵੈਸੇ ਸਾਰੀਆਂ ਪਿੰਡਾਂ ਦੀਆਂ ਹਾਲਾਤਾਂ ਦੱਸ ਦਿੱਤੀਆਂ ਸੀ ਕਿ ਸਾਰੇ ਪਿੰਡਾਂ ਦਾ ਹਾਲਾਤ ਇਹ ਆ, ਪਰ ਬਠਿੰਡਾ ਜਿਹੜੀ ਪ੍ਰੋਫੈਸਰ ਸਾਹਿਬ ਪੁੱਛ ਰਹੇ ਨੇ ਉਹ ਬਠਿੰਡਾ ਨੇੜਲਾ ਪਿੰਡ ਕਣਕਵਾਲ ਆ ਜੀ। ਹੁਣ ਇਸ ਪਿੰਡ ਨੂੰ ਭੂਤ ਗੋਸਟ ਵਿਲੇਜ ਕਹਿਣ ਲੱਗ ਪਏ ਨੇ, ਭੂਤ ਭੂਤਾਂ ਦਾ ਪਿੰਡ ਕਹਿਣ ਲੱਗ ਪਏ ਨੇ। ਕਾਰਨ ਕੀ ਆ ਕਿ ਇਹ ਪਿੰਡ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਕੋਲ ਆ, ਔਰ ਇਸ ਰਿਫਾਇਨਰੀ ਦੇ ਵਿੱਚੋਂ ਜਿਹੜਾ ਪ੍ਰਦੂਸ਼ਣ ਆ ਰਿਹਾ, ਬਦਬੂ ਆ ਰਹੀ ਆ, ਜ਼ਮੀਨ ਅਕਵਾਇਰ ਹੋ ਰਹੀ ਆ, ਉਹਦਾ ਜਿਹੜਾ ਮੁਆਵਜ਼ਾ ਨਹੀਂ ਮਿਲ ਰਿਹਾ। ਇਸ ਕਰਕੇ ਇਸ ਪਿੰਡ ਦੇ ਲੋਕਾਂ ਨੇ ਬਠਿੰਡਾ ਦੇ ਰਾਮਾ ਮੰਡੀ ਤੇ ਸੰਗਤ ਇਲਾਕੇ ਵਿੱਚ ਜਾਣਾ ਸ਼ੁਰੂ ਕਰਤਾ। 80% ਜਿਹੜੇ ਪਿੰਡਾਂ ਵਾਲੇ ਘਰ ਸੁੰਨੇ ਹੋ ਗਏ ਨੇ। ਸੋ ਹੁਣ ਜਿਹੜੀ ਹੁਣ ਰਿਪੋਰਟ ਆ ਕਿ ਇਸ ਪਿੰਡ ਦੇ ਵਿੱਚ ਹੁਣ ਸਿਰਫ 10 ਤੋਂ 15 ਬਜ਼ੁਰਗ ਹੀ ਰਹਿੰਦੇ ਨੇ ਜੀ।
0: ਅਗਰ ਤੁਸੀਂ ਆਪਣੇ ਬਿਜ਼ਨਸ ਦੀ ਕੋਈ ਰੇਡੀਓ ਐਡ ਤਿਆਰ ਕਰਾਉਣੀ ਆ ਪੰਜਾਬੀ ਜਾਂ ਅੰਗਰੇਜ਼ੀ ਦੇ ਵਿੱਚ, ਹਿੰਦੀ 'ਚ, ਤਾਂ ਤੁਸੀਂ ਬਿਕਰਮਜੀਤ ਰਾਠੌਰ ਸਾਹਿਬ ਨਾਲ ਕਰ ਲਿਓ ਸੰਪਰਕ, 647-852-8154 'ਤੇ ਸੰਪਰਕ ਕਰ ਲਿਓ, ਐਡ ਉੱਥੋਂ ਤਿਆਰ ਕਰਾ ਲਿਓ ਅਤੇ ਚਲਾ ਫਿਰ ਸਾਂਝਾ ਵਿਰਸਾ ਰੇਡੀਓ 'ਤੇ ਲਿਓ, ਫਿਰ ਉਹਨਾਂ ਦੇ ਵੀ ਬੱਲੇ ਬੱਲੇ, ਤੁਹਾਡੀ ਵੀ ਬੱਲੇ ਬੱਲੇ ਅਤੇ ਸਾਡੀ ਵੀ, 647-852-8154। ਅਤੇ ਇੱਕ ਮਿੰਟ ਹੁਣ ਹੋਲਡ ਰੱਖਿਓ ਪਲੀਜ਼ ਸਾਰੇ ਜਣੇ ਜਿੰਨਾ ਕੁ ਹੋ ਸਕੇ ਨਾ, ਫਿਰ ਮੈਨੂੰ ਇੱਧਰੋਂ ਲੈਣਾ, ਸਾਰੀਆਂ ਮੇਰੀਆਂ ਫਲੈਸ਼ ਕਰ ਦਿਆਂ, ਬਸ ਅੱਧਾ ਕੁ ਮਿੰਟ ਦਿਓ ਮਾੜਾ ਜਿਹਾ। ਕੈਨੇਡਾ 'ਚ ਪੰਜਾਬੀ ਰੇਡੀਓ ਸਟੇਸ਼ਨ 'ਤੇ ਅੰਨੇਵਾਹ ਚਲਾਈਆਂ ਗੋਲੀਆਂ, ਸਰੀ ਦੀ ਖਬਰ ਆ ਇਹ। ਸਰੀ ਦੇ ਵਿੱਚ ਲਾਰਸ ਬਿਸ਼ਨੋਈ ਗਰੁੱਪ ਨੇ ਚੱਲਦੇ ਰੇਡੀਓ ਦੇ ਉੱਪਰ, ਜਾਣੀ ਸ਼ੀਸ਼ੇ ਸ਼ੂਸ਼ੇ ਭੰਨਤੇ ਸਟੂਡੀਓ ਦੇ, ਕਹਿ ਲਓ ਵੀ ਚਲੋ ਮਾੜੀ ਖਬਰ ਆ। ਅਤੇ ਨਾਲ ਦੀ ਨਾਲ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਮੁਹਿੰਮ ਵਿੱਚ ਖਾਲਿਸਤਾਨ ਸਮਰਥਕਾਂ ਦੇ ਦੋਸ਼ ਲੱਗੇ ਨੇ। ਰੇਡੀਓ ਇੰਡੀਆ, ਉਹਨਾਂ ਨੇ ਪ੍ਰਧਾਨ ਮੰਤਰੀ ਕੈਨੇਡਾ ਨੂੰ ਇੱਕ ਚਿੱਠੀ ਲਿਖੀ ਆ ਵੀ ਇਹਦੇ 'ਚ ਜਾਂਚ ਕਰੋ ਭਾਈ, ਵੀ ਖਾਲਿਸਤਾਨੀ ਸਮਰਥਕ ਇਸ ਮੁਹਿੰਮ ਨੂੰ ਹੰਗਾਰਾ ਦੇ ਰਹੇ ਆ। ਅਤੇ ਤੀਜੀ ਖਬਰ ਹੈ ਕਿ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਨੂੰ ਮੁੜ ਵੱਡਾ ਝਟਕਾ, ਇੱਕ ਐਮ ਪੀ ਇਹਨਾਂ ਦਾ ਆਪਣੇ ਕੰਜ਼ਰਵੇਟਿਵ ਪਾਰਟੀ ਦਾ ਕਹਿ ਸਕਦੇ ਹਾਂ, ਸ਼ਾਇਦ ਦਸੰਬਰ ਤੱਕ ਚੱਲਿਆ ਜਾਵੇ ਇਹਨਾਂ ਦੇ ਵਿੱਚੋਂ। ਅਤੇ ਸਾਲਾਨਾ ਕੈਨੇਡਾ ਵਿੱਚ ਸਾਲਾਨਾ ਮੇਲੇ ਮੌਕੇ ਬੇਕਾਬੂ ਪਿਕਅਪ ਨੇ 2 ਵਿਅਕਤੀ ਅਤੇ ਕੁਚਲ ਅਤੇ ਕਈ ਜ਼ਖਮੀ ਹੋ ਗਏ। ਅੰਟਾਰੀਓ ਅਤੇ ਫੈਡਰਲ ਸਰਕਾਰ ਨੇ ਸੂਬੇ 'ਚ ਕਿਫਾਇਤੀ ਚਾਈਲਡ ਕੇਅਰ ਪ੍ਰੋਗਰਾਮ ਦੀ ਮਿਆਦ ਵਧਾਤੀ ਆ ਜੀ। ਅਤੇ ਕੈਨੇਡਾ ਵਾਲੇ ਵੈਰੀ ਬੈਡ, ਟਰੰਪ ਸਾਹਿਬ ਕਹਿੰਦੇ ਬਾਹਲੇ ਗੰਦੇ ਬੰਦੇ ਆ, ਕਹਿੰਦੇ ਬਾਹਲੇ ਮਾੜੇ ਬੰਦੇ ਆ ਕੈਨੇਡਾ ਵਾਲੇ, ਕਹਿੰਦਾ ਬਾਹਲੇ ਮਾੜੇ ਆ, ਕਹਿੰਦਾ ਇਹਨਾਂ 'ਤੇ ਕੋਈ ਕਹਿੰਦਾ ਇਤਬਾਰ ਨਹੀਂ ਕਰਨਾ, ਚਲੋ ਭਾਈ ਨਾ ਕਰੋ। ਅਮਰੀਕਾ 'ਚ ਗ੍ਰੀਨ ਕਾਰਡ ਹਾਸਲ ਕਰਨਾ ਮਹਿੰਗਾ ਹੋ ਗਿਆ, $3,600 ਸਿੱਧੀ ਉਹ ਫੇਸ ਕਰਤੀ। ਅਮਰੀਕਾ ਸੁਪਰੀਮ ਕੋਰਟ ਨੇ ਪ੍ਰਵਾਸੀਆਂ ਨੂੰ ਤੀਜੇ ਦੇਸ਼ਾਂ ਵਿੱਚ ਭੇਜਣ ਦੀ ਮੁੜ ਸ਼ੁਰੂਆਤ ਦੀ ਇਜਾਜ਼ਤ ਦਿੱਤੀ ਆ। ਅਤੇ ਅਮਰੀਕਾ ਵਿੱਚ 2 ਪੰਜਾਬੀ ਟਰੱਕ ਡਰਾਈਵਰ ਦੋਸ਼ੀ ਕਰਾਰ ਹੋ ਗਏ ਨੇ ਜੀ। ਅਤੇ ਅਲਬਰਟਾ ਸਰਕਾਰ ਨੇ ਗੈਰ ਕਾਨੂੰਨੀ ਕੂੜਾ ਡੈਂਪਿੰਗ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ 1 ਮਿਲੀਅਨ ਤੱਕ ਦੇ ਜੁਰਮਾਨੇ ਦਾ ਰੱਖਿਆ ਪ੍ਰਸਤਾਵ। ਉਹ ਕਹਿੰਦੇ ਜਿਹੜੇ ਰਿਚ ਫੈਮਿਲੀ ਆ, ਵੱਡੇ ਵੱਡੇ ਕਾਰੋਬਾਰੀ ਆ, ਉਹਨਾਂ ਨੂੰ $1,00,000 ਤੋਂ ਲੈ ਕੇ 1 ਮਿਲੀਅਨ ਤੱਕ ਦਾ ਜੁਰਮਾਨਾ ਹੋ ਸਕਦਾ। ਜਿਹੜੇ ਛੋਟੇ ਨੇ ਆਪਣੇ ਵਰਗਾ ਵਰਗ, ਉਹ ਕਿਸਾਨ ਸੀ, ਜਿਹੜੇ ਫਾਰਮਰ ਸੀ ਉੱਥੇ, ਉਹਨਾਂ ਨੇ ਕੰਪਲੇਂਟਾਂ ਕੀਤੀਆਂ ਸੀਗੀਆਂ ਸਿਟੀ ਨੂੰ ਵੀ ਸਾਨੂੰ ਭਾਈ ਜ਼ਿਆਦਾ ਮਤਲਬ ਸਾਡਾ ਨੁਕਸਾਨ ਹੁੰਦਾ, ਇੱਥੇ ਹਰੇਕ ਬੰਦਾ ਆ ਕੇ ਡੰਪ ਕਰ ਜਾਂਦਾ। ਜਿਹੜੇ ਛੋਟੇ ਆਪਣੇ ਵਰਗੇ ਲੋਕ ਹੋਣਗੇ ਉਹਨਾਂ ਨੂੰ $10,000 to $1,00,000 ਤੱਕ ਦਾ ਜੁਰਮਾਨਾ ਰੱਖਿਆ ਉਹਨਾਂ ਨੇ, ਅਤੇ ਜਿਹੜੇ ਵੱਡੇ ਆ ਉਹਨਾਂ ਨੂੰ $1,00,000 to $10,00,000 ਤੱਕ ਡਾਲਰ ਦਾ ਜੁਰਮਾਨਾ ਫਾਈਨ, ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹੋ ਜਾਏ। ਚਲੋ ਕੈਪਟਨ ਸਾਹਿਬ ਨੂੰ ਲਈਏ ਪਹਿਲਾਂ, ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ, ਲੰਘਿਓ ਜੀ ਆ।
3: ਹਾਂਜੀ ਸਤਿ ਸ਼੍ਰੀ ਅਕਾਲ। ਸਰੋਤਾ ਕਿਸੇ ਕੀ ਕਹਿ ਕੇ ਗਿਆ, ਜਸਵੰਤ ਸਿੰਘ ਕੌਲ ਟੁਡਿਕੀਆਂ ਵਾਲੇ ਜਮਾਤਾਂ ਨੌ ਪਾਲਸੀ, ਲੇਕਿਨ ਉਹਦੀਆਂ ਲਿਖਤਾਂ ਜਿਹੜੀਆਂ ਨਾ ਪੀ ਐਚ ਡੀ ਕਰਦੇ ਵਿਦਿਆਰਥੀ ਉਹਨਾਂ ਨੂੰ ਲਿਖ ਲੱਗੀਆਂ, ਉਹ ਕਹਿ ਕੇ ਗਏ ਆ ਉਹ ਵੀ ਪੰਜਾਬੀ, ਤੁਸੀਂ ਸਾਡਾ ਪੰਜਾਬ ਬਿਹਾਰੀਆਂ ਤੇ ਪ੍ਰਵਾਸੀਆਂ ਦੇ ਵਾਲੇ ਕਰ ਗਏ ਆ, ਤੁਸੀਂ ਤਾਂ ਆਉਣਾ ਨੀ ਹੈਗਾ। ਯਾਦ ਰੱਖੋ ਕਹਿੰਦਾ ਤੁਹਾਡੀ ਤੀਜੀ ਚੌਥੀ ਪੀੜ੍ਹੀ ਜਿਹੜੀ ਹੈਗੀ ਆ ਨਾ ਉਹ ਕ੍ਰਿਸਚਨ ਹੋ ਜਾਊਗੀ। ਹੁਣ ਸੁਣ ਲਓ ਭਰਾਵੋ, ਹੁਣ ਤਾਂ ਡੰਡੇ ਪੈ ਰਹੇ ਆ ਇੱਕ ਇੱਕ ਦੇ ਸਿਰ ਤੇ, ਸਮਾਂ ਆ ਰਿਹਾ ਜਦੋਂ ਸਾਰਿਆਂ ਦੇ ਸਿਰ ਤੇ ਪੱਠੇ ਡੰਡੇ ਪੈਣਗੇ। ਸਤਿ ਸ੍ਰੀ
0: ਅਕਾਲ। ਥੈਂਕ ਯੂ ਪਰਮਿੰਦਰ ਜੀ। 36.87 ਲੱਖ ਬੀਬੀਆਂ ਦੇ ਖਾਤੇ ਚ ਟੂਟੂ ਹੋ ਗਏ ਕਿ ਹੋਣੀ ਆ ਹਲੇ?
4: ਬਿਲਕੁਲ, ਲਗਾਤਾਰ ਆਵਾਜ਼ਾਂ ਆ ਰਹੀਆਂ ਨੇ ਜੀ। ਸੀਐਮ ਭਗਵੰਤ ਮਾਨ ਗੋਇੰਦਵਾਲ ਸਾਹਿਬ ਚ ਰੈਲੀ ਕਰ ਰਹੇ ਨੇ ਔਰ ਮਾਵਾਂ ਧੀਆਂ ਸਤਿਕਾਰ ਯੋਜਨਾ ਜੀ ਉਹਦੇ ਤਹਿਤ ਅਕਤੂਬਰ ਨਵੰਬਰ ਤੇ ਦਸੰਬਰ ਵਾਲੇ ਸੀਰੀਜ਼ ਦੇ ਵਿੱਚ ਪੰਜਾਬ ਦੀਆਂ 36,87,000 ਬੀਬੀਆਂ ਦੇ ਖਾਤਿਆਂ ਚ ਟੂਟੂ ਹੋ ਜਾਣੀ ਆ ਜੀ। ਜਨਰਲ ਵਾਲੀ ਬੀਬੀਆਂ ਦੇ 3,000 ਆ ਜਾਣੇ, ਐਸਸੀ ਵਰਗ ਜਿਹੜਾ ਹੈਗਾ ਉਹਦੇ ਖਾਤਿਆਂ ਦੇ ਵਿੱਚ ਆ ਜਾਣੇ ਨੇ।
0: ਜਿਹੜੀ ਇਹ ਸਕੀਮ ਆ, ਇਹ ਜਿਹੜੀ ਇਹ ਸਕੀਮ ਟੂਟੂ ਕਰਾਈ ਆ, ਇਹ ਰਾਜਸਥਾਨ ਵਾਲੀ ਬਿਸ਼ਨੋਈ ਬੀਬੀ ਦੀ ਦਿਮਾਗ ਦੀ ਖੇਡ ਆ। ਬਸ ਕਹਿੰਦੇ ਹੁਣੇ ਹੀ ਸਾਰਾ ਕੁਝ ਪਲਾਨ ਕੀਤਾ।
4: ਹੋ ਸਕਦਾ ਜੀ, ਕਿਉਂਕਿ
0: ਕਲਸੀ ਸਾਹਿਬ ਨੇ ਕਿਹਾ, ਐਮਐਲਏ ਬਟਾਲੇ ਵਾਲੇ ਨੇ, ਮੈਂ ਤਾਂ ਨਹੀਂ ਕਿਹਾ, ਉਹ ਕਲਸੀ ਸਾਹਿਬ ਕਹਿੰਦੇ ਐਮਐਲਏ।
4: ਬਿਲਕੁਲ ਬਿਲਕੁਲ, ਔਰ ਹੋ ਸਕਦਾ ਕਿਉਂਕਿ ਜਿਹੜੀ ਆਪਾਂ ਉਸ ਦਿਨ ਚਲੋ ਖਬਰ ਰਹਿੰਦੀ ਰਹੀ ਗਈ ਸਾਡੀ, ਉਹ ਜਿਹੜੀਆਂ ਪੰਜਾਬ ਵਾਲੀਆਂ ਜਿਹੜੀਆਂ ਚੰਡੀਗੜ੍ਹ ਦੀਆਂ ਕੋਠੀਆਂ ਤੇ ਬਹੁਤ ਸਾਰੀਆਂ ਦਿੱਲੀ ਦੀਆਂ ਟੀਮਾਂ ਬਣਦੀਆਂ ਨੇ।
0: ਨਹੀਂ ਹੈਗੀ ਆਪਣੇ ਕੋਲ ਖਬਰ, ਗਰੁੱਪ ਚ ਪਾ ਦਿੰਦੇ ਬਾਅਦ ਚ ਵੀ ਕਿਹੜੀ ਕੋਠੀ ਦਾ ਕਿਹਦਾ ਕਬਜ਼ਾ, ਕਿਹੜੀ ਕੋਠੀ ਦਾ ਕਿਹਦਾ। ਡਾਕਟਰ ਬਲਵੀਰ ਸਿੰਘ ਕਹਿੰਦੇ ਮੇਰੇ ਬੇਟੇ ਨਾਲ, ਕਹਿੰਦੇ ਦੋਸਤੀ ਹੈ ਕੁੜੀ ਦੀ, ਡਾਕਟਰ ਬਲਵੀਰ ਸਿੰਘ ਦਾ ਬਿਆਨ ਆ ਵੀ ਮੇਰੇ ਬੇਟੇ ਨਾਲ ਕੁੜੀ ਦੀ ਦੋਸਤੀ ਆ, ਫਰੈਂਡ ਆ। ਵੀ ਚਲੋ ਜੇ ਫਰੈਂਡ ਡਾਕਟਰ ਸਾਹਿਬ ਦੇ ਬੇਟੇ ਦੇ ਨਾਲ ਆ, ਕੁੜੀ ਦੀ ਫਰੈਂਡਸ਼ਿਪ ਆ ਜਾਂ ਫਰੈਂਡ ਆ, ਫਿਰ ਉਹ ਮਨੀਸ਼ ਸੰਸੋਧੀਆ ਨਾਲ ਫੋਟੋਆਂ ਕਾਹਤੋਂ ਆਉਂਦੀਆਂ ਉਹਦੀਆਂ? ਫਰੈਂਡ ਦਾ ਮੁੰਡੇ ਦੀ ਆ, ਡਾਕਟਰ ਦੀ
4: ਟੀਮ ਆ, ਇਹ ਪੂਰੀ ਦਿੱਲੀ ਵਾਲੀ ਟੀਮ ਆ ਹਜੇ ਜੀ, ਔਰ ਇਹਦੇ ਵਿੱਚ ਸਿਰਫ ਨਿੱਜੀ ਰਿਸ਼ਤੇ ਨਹੀਂ ਆ, ਇਹ ਪੂਰੀ ਪਲੈਨਿੰਗ ਦੇ ਨਾਲ। ਔਰ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਗਾਇਤਰੀ ਬਿਸ਼ਨੋਈ ਆ ਜਿਹੜੀ ਉਹ ਮਤਲਬ ਹਰਪਾਲ ਚੀਮਾ ਨਾਲ ਉਹਦੀਆਂ ਫੋਟੋਆਂ ਨੇ, ਔਰ ਵੱਖ ਵੱਖ ਥਾਵਾਂ ਤੇ ਐਸ ਐਸ ਪੀ ਦੇ ਬਰਾਬਰ ਕੁਰਸੀ
0: ਆਈਪੀਐਸ ਅਫਸਰਾਂ ਦੇ ਨਾਲ, ਬਿਲਕੁਲ ਇੱਕ ਪਾਸੇ ਐਮਐਲਏ ਬੈਠੀ, ਇੱਕ ਪਾਸੇ ਐਸ ਐਸ ਪੀ ਬੈਠੀ। ਹਾਂ,
4: ਉਹਦੀ ਪਹੁੰਚ ਆ ਜਿਹੜੀ ਪੰਜਾਬ ਦੇ ਮਿਨਿਸਟਰਾਂ ਤੋਂ ਵੀ ਉੱਪਰ
0: ਦੀ ਪਹੁੰਚ, ਬਾਪ ਨੂੰ ਆਪਣੇ ਡੈਡੀ ਨੂੰ ਛੱਡ ਕੇ ਹਾਰਟ ਪੇਸ਼ੈਂਟ ਨੂੰ, ਉਹ ਤਾਂ ਫਿਰਦੀ ਹੈ ਪੰਜਾਬ ਦੀਆਂ ਮੀਟਿੰਗਾਂ ਲੈਂਦੀ।
4: ਬਿਲਕੁਲ, ਉਹਦਾ ਇੱਕ ਬਹਾਨਾ, ਇੱਕ ਮਤਲਬ ਚਿਹਰਾ ਦਿਖਾਉਣ ਵਾਲੀ ਗੱਲ ਆ ਕਿ ਅਸੀਂ ਆਹ ਚੀਜ਼ ਕਹਿਣੀ ਆ ਜਾਂ ਆਹ ਚੀਜ਼ ਨਹੀਂ ਕਹਿਣੀ। ਪਰ ਅਸਲ ਦੇ ਵਿੱਚ ਤਾਂ ਦਿੱਲੀ ਦੀ ਬਹੁਤ ਵੱਡੀ ਟੀਮ ਆ,
0: ਬਹੁਤ ਵੱਡੀ ਟੀਮ,
4: ਗਾਇਤਰੀ ਬਿਸ਼ਨੋਈ ਆ। ਮੇਰਾ ਖਿਆਲ ਕਿ ਜੇ 100 ਦੇ ਕਰੀਬ ਮਤਲਬ ਟੀਮ ਮੈਂਬਰ ਹੋਣ, ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਆ, ਗੱਡੀਆਂ ਤੋਂ ਲੈ ਕੇ ਕੋਠੀਆਂ ਤੋਂ ਲੈ ਕੇ ਹਰ ਤਰੀਕੇ ਨਾਲ। ਔਰ ਸਾਰਿਆਂ ਨੇ ਦੇਖਿਆ ਕਿ ਗਾਇਤਰੀ ਬਿਸ਼ਨੋਈ ਦਾ ਜਿਹੜਾ ਬਰਥਡੇ ਕੇਕ ਸੀ
0: ਹਨੀਪ੍ਰੀਤ ਸੀ, ਉਹ ਟੇਸਟ ਦੇਖਦੀ ਆ ਵੱਖ ਵੱਖ ਕੇਕਾਂ ਦੇ ਵੀ ਕਿਹੜੇ ਚੋਂ ਪਸੰਦ ਕਰਾਂ।
4: ਔਰ ਬਿਲਕੁਲ ਹਰਜੀਤ ਜੀ, ਪੰਜਾਬ ਚ ਤਾਂ ਇੱਕ ਹੋਰ ਚੁਟਕਲਾ ਬਣ ਗਿਆ ਕਿ ਪਹਿਲਾਂ ਤਾਂ ਆਪਾਂ ਰਾਮ ਰਹੀਮ ਦੀ ਗੁਫਾ ਨੂੰ ਰੋਂਦੇ ਸੀ, ਉਦੋਂ ਬਾਅਦ ਗੁਰੂ ਘਰ ਦੀਆਂ ਸਰਾਵਾਂ ਨੂੰ ਰੋਣ ਲੱਗ ਪਏ, ਭਾਈ ਹੁਣ ਚੰਡੀਗੜ੍ਹ ਦੀਆਂ ਕੋਠੀਆਂ ਨੂੰ ਰੋਈਏ, ਉੱਥੇ ਵੀ ਤਾਂ ਆਹੀ ਕਾਲੀਆਂ ਕਤੋਂ।
0: ਸਰਾਵਾਂ ਦੀ ਤਾਂ ਮੈਂ ਇੱਕ ਗੱਲ ਸੁਣਾ, ਮੈਨੂੰ ਕੱਲ ਮੱਖਣ ਬਰਾੜ ਸਾਹਿਬ ਨੇ ਤੇ ਆਪਣੇ ਸੰਧੂ ਸਾਹਿਬ ਨੇ ਭੇਜੀ ਸੀ ਤੇ ਉਹਨੂੰ ਮੈਂ ਲਿਖਿਆ, ਸੁਣਿਓ ਸੁਣ ਤੇ ਸਾਰੇ ਜਣੇ ਧਿਆਨ ਨਾਲ ਸੁਣਿਓ, ਸ਼ਾਇਦ ਤੁਸੀਂ ਸੁਣੀ ਹੋਵੇ ਬਾਕੀਆਂ ਨੇ, ਹੋ ਸਕਦਾ ਕਿਸੇ ਨੇ ਨਾ ਸੁਣੀ ਹੋਵੇ, ਉਹਦੇ ਲਈ ਬਹੁਤ ਵਧੀਆ। ਪਰਮਿੰਦਰ ਜੀ, ਤਰਜ ਤੋਂ ਤੁਸੀਂ ਮੈਂ ਤਾਂ ਨਿਕਲ ਨਹੀਂ ਸੀ, ਮੈਂ ਕੈਪਟਨ ਸਾਹਿਬ ਟਿਊਨ ਦੇ ਵਿੱਚ ਗੱਲ ਕਰਕੇ ਤਰਜ ਕੱਢ ਕੇ ਗਏ ਨੇ, ਉਹ ਬਹੁਤ ਸੋਹਣੀ ਗੱਲ ਕਰਕੇ ਗਏ ਕੈਪਟਨ ਸਾਹਿਬ, ਥੈਂਕ ਯੂ ਸੋ ਮਚ ਤੁਹਾਡਾ, ਲਵ ਯੂ। ਕਹਿੰਦਾ ਦਾਗ ਲਗਾ ਕੇ ਭੱਜ ਗਿਆ ਬਾਬਾ, ਦਾਗ ਲਗਾ ਕੇ ਭੱਜ ਗਿਆ ਬਾਬਾ, ਕਿਉਂ ਤੂੰ ਚਿੱਟੀ ਦਾੜੀ ਨੂੰ, ਉਸ ਸਰਾਂ ਵਿੱਚ ਇੱਕ ਦਿਨ ਕਮਰਾ ਮਿਲੇ ਨਾ ਸੰਗਤ ਪਿਆਰੀ ਨੂੰ। ਦਾਗ ਲਗਾ ਕੇ ਭੱਜ ਗਿਆ ਬਾਬਾ, ਕਿਉਂ ਤੂੰ ਚਿੱਟੀ ਦਾੜੀ ਨੂੰ, ਉਸ ਸਰਾਂ ਵਿੱਚ ਇੱਕ ਦਿਨ ਕਮਰਾ ਮਿਲੇ ਨਾ ਸੰਗਤ ਪਿਆਰੀ ਨੂੰ। ਉੱਥੇ ਕਈ ਦਿਨਾਂ ਤੱਕ ਕਈ ਸਹੂਲਤਾਂ ਦਿੱਤੀਆਂ, ਕਿਉਂ ਉਸ ਨਾਰੀ ਨੂੰ ਮੂੰਹ ਛਪਾਉਣ ਨੂੰ ਹੁਣ ਥਾਂ ਨਹੀਂ ਮਿਲਦੀ, ਸਣੇ ਪ੍ਰਧਾਨ ਕਮੇਟੀ ਸਾਰੀ ਨੂੰ। ਇੱਕ ਨੂੰ ਛੇਕਿਆ ਗੱਲ ਨਹੀਂ ਬਣਨੀ, ਕਹਿੰਦਾ ਇੱਕ ਨੂੰ ਛੇਕਿਆ ਗੱਲ ਨਹੀਂ ਬਣਨੀ, ਛੇਕੋ ਜੁੰਡਲੀ ਸਾਰੀ ਨੂੰ, ਫੈਸਲੇ ਲੈਣ ਦੀ ਜੇ ਜ਼ਰੂਰਤ ਹੈ ਨਹੀਂ ਗੀ, ਤਾਂ ਛੱਡ ਪਰੇ ਜਥੇਦਾਰੀ ਨੂੰ। ਸੱਚ ਲਿਖਣ ਦੀ ਆਦਤ ਪੈ ਗਈ, ਸੱਚ ਲਿਖਣ ਦੀ ਆਦਤ ਪੈ ਗਈ ਮੱਖਣ ਬਰਾੜ ਲਿਖਾਰੀ ਨੂੰ, ਮੱਖਣ ਬਰਾੜ ਲਿਖਾਰੀ ਨੂੰ। ਕਿਆ ਬਾਤ ਆ, ਥੈਂਕ ਯੂ ਸੋ ਮਚ, ਮੈਂ ਆਪਣੇ ਆਪ ਨੂੰ ਥੈਂਕ ਯੂ ਦੇਣਾ। 0380 ਭਾਈ, ਸਤਿ ਸ਼੍ਰੀ ਅਕਾਲ ਜੀ, ਨੰਗੇ ਜੀ ਨੂੰ।
5: ਹਾਂਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਬਾਈ ਜੀ,
0: ਗੁੱਡ ਮਾਰਨਿੰਗ।
5: ਮੈਂ ਕਿਹਾ ਇੱਕ ਵੱਡੀ ਖਬਰ ਤੁਸੀਂ ਅੱਜ ਦਿੱਤੀ ਨਹੀਂ ਮਹਾਰਾਜ,
0: ਤੁਸੀਂ ਤਾਂ ਦੋ ਤਾਂ ਕੀ ਆ,
5: ਉਹ ਆਪਣੇ ਜਿਹੜਾ ਅਮਰੀਕਾ ਦੇ ਵਿੱਚ ਅੱਜ ਟਰੱਕ ਡਰਾਈਵਰ ਸਟ੍ਰਾਈਕ ਕਰ ਰਹੇ ਆ, 1 ਲੱਖ ਟਰੱਕ ਡਰਾਈਵਰ ਤੇ ਓਨਰ ਪੈਟਰ ਨਾ ਆਪਣਾ ਟਰੱਕ ਪਾਰਕ ਕਰ ਰਹੇ ਆ ਜੀ,
0: ਅੱਛਾ ਜੀ, ਨਹੀਂ ਮੈਨੂੰ ਨਹੀਂ ਪਤਾ, ਤੁਸੀਂ ਦੱਸ ਸਕਦੇ ਹੋ ਬਿਲਕੁਲ ਜੇ ਤੁਹਾਨੂੰ ਪਤਾ।
5: ਰਾਤ ਉਹ ਵੀ ਬਹੁਤ ਚਿਰ ਹੋ ਗਿਆ, ਦੋ ਵੀਕਾਂ ਹੋ ਗਈਆਂ।
0: ਅੱਛਾ,
5: ਇਹ ਤਾਂ ਹੋਰ ਕਹਿ ਰਹੇ ਨੇ ਘੱਟੋ ਘੱਟ, ਉਹ ਕਹਿੰਦੇ ਮਿਲੀਅਨ ਟਰੱਕ ਡਰਾਈਵਰ ਟਰੱਕ ਬਾਰ ਕਰੋ, ਤੇ ਜਿਹੜੇ ਡੀਜ਼ਲ ਮਹਿੰਗਾ ਹੋ ਗਿਆ ਇਹਦੇ ਉੱਤੇ।
0: ਨਹੀਂ, ਅਮਰੀਕਾ ਵਾਲੇ ਕਿ ਜਾਂ ਆਪਣੇ ਕੈਨੇਡਾ ਵਾਲੇ ਵੀ ਨਾਲ ਹੀ ਨੇ?
5: ਉਹਦੇ
0: ਨਾਲ ਆਪਾਂ ਨੂੰ ਕੀ ਫਾਇਦਾ ਹੋਊਗਾ, ਉਹਦੇ ਨਾਲ ਆਪਣਾ ਕੀ ਹੋਊ ਫਾਇਦਾ ਇੱਧਰ ਕੈਨੇਡਾ ਵਾਲਿਆਂ ਨੂੰ ਕੁਛ?
5: ਨਹੀਂ ਨਹੀਂ, ਇਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ, ਪਰ ਉਹ ਦੇਖੋ ਉਹਨਾਂ ਦੀ ਯੂਨਿਟੀ ਤਾਂ ਹੈ ਨਾ।
0: ਯੂਨਿਟੀ ਹੈ, ਬਿਲਕੁਲ ਬਿਲਕੁਲ
5: ਠੀਕ ਆ।
0: ਆਪਣੇ ਵਾਲੇ ਤਾਂ 20 ਬੰਦੇ ਇਕੱਠੇ
5: ਹੋ ਗਏ ਬੋਲਦਾ। ਇਧਰ ਵੀ ਆਪਣੇ ਮੈਨੂੰ ਲੱਗਦਾ ਉਹ ਕੋਈ ਆਟੋ ਵਗੈਰਾ ਗਏ ਨੇ, ਜਿਹੜੇ ਉਹ ਕੋਰੋਨਾ ਟਾਈਮ ਗਏ ਸੀ। ਇਧਰ ਵੀ ਮੈਂ ਸੁਣੀ ਆ ਖਬਰ ਬਈ ਉਹ ਵੀ ਆਟੋ ਪਹੁੰਚੇ ਹੋਏ ਨੇ।
0: ਓ ਠੀਕ ਆ, ਹੋ ਸਕਦਾ, ਦੇਖ ਲੈਣੇ ਆਪਾਂ, ਜੇ ਮੈਨੂੰ ਕੋ ਆਈ ਅਪਡੇਟ ਤਾਂ ਜ਼ਰੂਰ
5: ਕਰਾਂ। ਮੈਂ ਅਮਰੀਕਾ ਵਾਲੀ ਖਬਰ ਤਾਂ ਮੈਨੂੰ ਪੱਕਾ ਪਤਾ ਅੱਜ,
0: ਕਿਉਂਕਿ
5: ਉੱਥੇ ਅਮਰੀਕਾ ਸਾਡਾ ਇੱਕ ਬੰਦੇ ਰਹਿੰਦੇ ਆ, ਉਹ ਕਹਿੰਦੇ ਭਾਜੀ ਅਸੀਂ ਤਾਂ ਆਪ ਟਰੱਕ ਪਾਰ ਕੇ ਅੱਜ ਦਾ ਇੱਕ ਹਫ਼ਤੇ ਲਈ ਪਾਰ ਕੇ ਕਹਿੰਦੇ ਪੂਰੇ।
0: ਹਾਂ ਬਿਲਕੁਲ,
5: ਕੋਈ ਟਰੱਕ ਨਹੀਂ ਤੋਰਨਾ।
0: ਚਲੋ ਥੈਂਕ ਯੂ ਅਪਡੇਟ ਲਈ ਭਾਜੀ, ਥੈਂਕ ਯੂ ਸੋ ਮਚ। ਬਲਦੇਵ ਬਰਾੜ ਭਾਈ ਦਾ ਮੈਸੇਜ ਆ, ਗੁੱਡ ਮਾਰਨਿੰਗ, ਕਹਿੰਦੇ ਭਾਈ ਜੀ ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, ਵੀਡੀਓ ਫੋਟੋਗ੍ਰਾਫੀ ਦੇ ਡੀਜੇ ਦੇ ਕੋਈ ਸਵਾਵਾਂ ਲੈਣੀਆਂ ਚਾਹੁੰਦੇ 416-930-1251, ਅਤੇ ਤੰਦੂਰੀ ਬੋਇਜ਼ 906-5956-1111। ਕੁਆਲਿਟੀ ਲੋਜਿਸਟਿਕ ਅੰਕਲ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, 416-717-2939 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ ਆਰ ਈ ਐੱਸ ਪੀ ਕਰਾਉਣੇ ਦਾ ਮੇਰੇ ਨਾਲ ਸੰਪਰਕ ਕਰ ਲਿਓ 647-835-5294 ਉੱਪਰ। ਅਤੇ ਕੰਗਟੈਕਸ ਐਂਡ ਸਮਾਲ ਫਾਈਨੈਂਸ਼ੀਅਲ ਸਰਵਿਸ ਤੋਂ ਤੁਸੀਂ ਕੰਗਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਸਾਹਿਬ 416-271-4877 'ਤੇ ਸੰਪਰਕ ਕਰ ਲਿਓ। 2645 ਐਸਗਲੈਂਟਰ ਐਵਨਿਊ ETOWICO ਦੇ ਵਿੱਚ ਨੇ, ਯੂਨਿਟ ਨੰਬਰ 101। ਤੁਸੀਂ $25, $50, $100 ਦੀ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ, ਖਾਤਾ ਖੁਲਾ ਲਓ ਇੱਕ ਵਾਰ, ਫਿਰ ਦੇਖਿਓ ਗਰੋਥ ਕਿੰਨੀ ਮਿਲਦੀ ਹੈ। 416-271-4877 ਸਮਾਰਟ ਫਾਈਨੈਂਸ਼ੀਅਲ ਲੋਨ ਸਰਵਿਸ ਤੋਂ ਤੁਸੀਂ ਧਲਵਿੰਦਰ ਜੱਜ ਸਾਹਿਬ ਨਾਲ ਸੰਪਰਕ ਕਰ ਲਿਓ। 647-504-3297 ਮੋਰਗੇਜ ਦਾ ਕੋਈ ਕੁਐਸਚਨ ਹੈ, ਟਰੱਕ ਲੋਨ ਕਰਾਉਣਾ ਚਾਹੁੰਦੇ ਹੋ ਅਤੇ ਤੁਸੀਂ ਪਹਿਲੀ ਦੂਜੀ ਤੀਜੀ ਮੋਰਗੇਜ ਲੈਣੀ ਹੈ ਤਾਂ ਜ਼ਰੂਰ ਤੁਸੀਂ 647-504-3297 'ਤੇ ਸੰਪਰਕ ਕਰ ਲਿਓ। ਫੋਰਡ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ ਹੋ, ਪਿੱਕੇ ਲੈਣੇ ਚਾਹੁੰਦੇ ਹੋ, 150-150 ਪਿੱਕਾ ਜਿਹੜਾ ਆਉਂਦਾ ਜਾਂ ਹੋਰ, ਅਤੇ ਤੁਸੀਂ ਜੰਗ ਸਟੀਲ ਫੋਰਡ ਵਾਲਿਆਂ ਨਾਲ ਬਨੀਤ ਜੀ ਨਾਲ ਸੰਪਰਕ ਕਰ ਲਿਓ, ਜਨਰਲ ਮੈਨੇਜਰ ਨੇ, ਉੱਥੇ ਬਹੁਤ ਸਾਰੀ ਰਿਆਇਤ ਕਰਨਗੇ। 416-704-4940 'ਤੇ ਸੰਪਰਕ ਕਰ ਲਿਓ। ਅਤੇ ਤੁਹਾਨੂੰ ਮੈਂ ਆਪਣੇ ਕੋਲ ਮਿੰਟ ਤਾਂ ਚਲਾ ਹੈਗੇ ਦੋ ਤਿੰਨ ਕਜੇ, ਜੀ ਸੁਣਾ ਮੈਂ ਤੁਹਾਨੂੰ ਬੋਲ, ਹੋਰ ਥੋੜ੍ਹੇ ਹੋਰ ਰੱਖ ਮਾੜਾ ਜਿਹਾ।

0: 7997877 थैंक यू जी।
1: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
4: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
3: ਹੋਮ, ਆਟੋ, ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 4166182761 4166182861।
5: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
7: ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਰਿਕਿੰਗ ਗਿਰੀਸ਼ ਸ਼ਰਮਾ।
8: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
7: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ,
8: ਕਾਲ 6476068110
7: ਔਰ ਵਿਜ਼ਿਟ sharmamortgages.com।
9: ਬਿਲਕੁਲ ਜੀ, ਤੇ ਆਪਣੇ ਨਾਲ ਤੁਸੀਂ ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ। ਕੋਈ ਬ੍ਰੋਕਰੇਜ ਤੁਸੀਂ ਜੁਆਇਨ ਕਰਨੀ ਚਾਹੁੰਦੇ ਹੋ ਤਾਂ ਤੁਸੀਂ 647-237-3123 'ਤੇ ਸੰਪਰਕ ਕੀਤਾ ਜਾ ਸਕਦਾ। 647-237-3123 'ਤੇ ਸੰਪਰਕ ਕਰ ਲਓ। ਨਵੇਰ ਕੌਂਪਟ ਨਾਲ ਸੰਧੂ ਸਾਹਿਬ ਨਾਲ ਸੰਪਰਕ ਕਰ ਲਓ। ਐਟਕ ਘਰ ਦੇ ਵਿੱਚ ਪਾਉਣੀ ਆ ਤੁਸੀਂ, ਜਾਂ ਤੁਸੀਂ ਇੰਸਟੋਲਿਨ ਕਰਾਉਣੀ ਚਾਹੁੰਦੇ ਹੋ ਘਰ ਨੂੰ, ਅਤੇ ਫਿਰ ਏ ਸੀ ਲਗਾਉਣਾ, ਹੀਟ ਪੰਪ ਲਗਾਉਣਾ, ਫਰਨਸ ਲਗਾਉਣੀ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, 647-706-6046 'ਤੇ ਸੰਪਰਕ ਕਰ ਲਿਓ। ਅਤੇ ਨਾਲ ਦੀ ਨਾਲ ਦੋ ਬੋਲੋ ਹਾਂ
10: ਡਾਕਟਰ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਤੀ
9: ਬਿਲਕੁਲ ਜੀ। ਤੇ ਨਾਲ ਦੀ ਨਾਲ ਤੁਸੀਂ ਪਰਮਿੰਦਰ ਜੀ ਆਜੋ ਕਰਾਂ, ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਇਸ ਖਬਰ ਤੇ? ਕਿੱਥੇ ਮੈਨੂੰ ਖਾਤਾ ਤੁਹਾਡਾ ਕਿੱਧਰ ਗਿਆ? ਅੱਛਾ, ਰਾਜਾ ਪਟਿੰਗ ਦੀ ਪ੍ਰਧਾਨਗੀ ਨੂੰ ਕੀ ਬਣ ਗਿਆ? ਕਹਿੰਦੇ ਪੱਗ ਲਾ ਕੇ ਟੋਪੀ ਲੈ ਲਈ, ਅਸਤੀਫਾ ਦੇ ਕੇ। ਹਜੇ ਤਾਂ ਐਲਾਨ ਤਾਂ ਕੀਤਾ ਨੀ ਉਧਰਲੇ ਪਾਸੇ, ਬਦਲ ਲੈ ਪ੍ਰਧਾਨ, ਬਦਲ ਲੈ ਕੀ ਕਹਿੰਦਾ ਬਾਜਵਾ ਸਾਹਿਬ, ਕੀ ਕਹਿੰਦੇ ਮੌਸਮ ਤੇ ਪ੍ਰਧਾਨ ਹੈ।
11: ਪੰਜਾਬੀ ਚ ਕਹਾਵਤ ਆ ਨਾ, ਜੇ ਕਿਸੇ ਨਾ ਕੋਈ ਗੇਮ ਕਰ ਜਾਵੇ ਤੇ ਉਹਨੂੰ ਕਹਿੰਦੇ ਨੇ ਟੋਪੀ ਪਾਤੀ। ਸੋ ਹੁਣ ਰਾਹੁਲ ਗਾਂਧੀ ਰਾਜਾ ਪਟਿੰਗ ਦੇ ਟੋਪੀ ਪਾਤੀ ਆ, ਔਰ ਅੱਜ ਉਹਨਾਂ ਦੀ ਤਸਵੀਰ ਜਿਹੜੀ ਆਈ ਆ, ਪਹਿਲਾਂ ਪੱਗ ਵਾਲੀਆਂ ਤਸਵੀਰਾਂ ਦੇਖੀਆਂ, ਅੱਜ ਥੋੜੀ ਜਿਹਾ ਆਰਾਮ ਵਾਲੀ ਸਥਿਤੀ ਚ ਟੋਪੀ ਪਾ ਕੇ ਘੁੰਮਦੇ ਦੇਖੇ ਗਏ ਨੇ। ਤੇ ਥੋੜੀ ਦੇਰ ਪਹਿਲਾਂ ਉਹਨਾਂ ਨੇ ਆਪਣੇ ਐਕਸ ਟਵਿੱਟਰ ਹੈਂਡਲ ਦੇ ਫਾਰਮਰ ਪ੍ਰੈਜੀਡੈਂਟ ਲਿਖਤਾ। ਸੋ ਹੁਣ ਨਵਾਂ ਪ੍ਰਧਾਨ ਕਿਹੜਾ ਬਣਨਾ? ਵਿਜੇਂਦਰ ਸਿੰਗਲਾ ਸਭ ਤੋਂ ਅੱਗੇ ਚੱਲ ਰਹੇ ਨੇ ਮੀਡੀਆ ਦੇ ਨਾਲ, ਕਹਿੰਦੇ ਗੱਲਬਾਤ ਕਰਦੇ ਉਹਨਾਂ ਨੇ ਇਹ ਵੀ ਕਿਹਾ ਕਿ ਹਾਲੇ ਮੈਨੂੰ ਕੋਈ ਜਾਣਕਾਰੀ ਨਹੀਂ ਆਈ। ਨਾਲ ਦੀ ਨਾਲ ਇਸ ਦੌੜ ਦੇ ਵਿੱਚ ਕਹਿੰਦੇ ਸੁਖਜਿੰਦਰ ਰੰਧਾਵਾ ਵੀ ਲੱਗੇ ਹੋਏ ਨੇ, ਖੜਗੇ ਸਾਹਿਬ ਨੂੰ ਮਿੰਡ ਪਹੁੰਚ ਗਏ ਨੇ ਦਿੱਲੀ, ਤੇ ਪ੍ਰਗਟ ਸਿੰਘ ਵੀ ਮਗਰ ਗੋਲ ਕਰਨ ਨੂੰ ਫਿਰਦੇ ਨੇ। ਸੋ ਦੇਖਦੇ ਹਾਂ ਕਿ ਕਿਹਦਾ ਦਾ ਲੱਗਦਾ। ਵੈਸੇ ਵਿਜੇਂਦਰ ਸਿੰਗਲਾ ਤੇ ਮੈਨੂੰ ਲੱਗਦਾ ਮੋਹਰ ਲੱਗ ਚੁੱਕੀ ਆ, ਜਿਹੜੀ ਆਈ ਆ ਪ੍ਰਤਾਪ ਬਾਜਵਾ ਇਸ ਮਾਮਲੇ ਤੇ ਕੀ ਬੋਲੇ ਨੇ, ਪ੍ਰਤਾਪ ਬਾਜਵਾ ਕਹਿੰਦੇ ਕਿ ਮੌਸਮ ਤੇ ਪ੍ਰਧਾਨਗੀਆਂ ਬਦਲਦੀਆਂ ਰਹਿੰਦੀਆਂ ਨੇ, ਬੜੇ ਖੁਸ਼ ਨਜ਼ਰ ਨਹੀਂ ਆ ਰਹੇ। ਚਰਨਜੀਤ ਚੰਨੀ ਕੀ ਕਹਿੰਦੇ ਨੇ, ਚਰਨਜੀਤ ਚੰਨੀ ਕਹਿੰਦੇ ਨੇ ਕਿ ਹੁਣ ਸਾਰੇ ਮਸਲੇ ਹੱਲ ਹੋ ਗਏ ਨੇ, ਕੋਈ ਨਾਰਾਜ਼ਗੀ ਨਹੀਂ ਹੈ ਸਾਡੇ ਵਿੱਚ। ਵੈਸੇ ਹੁਣ ਚਰਨਜੀਤ ਚੰਨੀ ਕਿ ਹੋਰ ਕਹਿ ਵੀ ਕੀ ਸਕਦੇ ਨੇ, ਇਹ ਵੀ ਆਪਣੇ ਆਪ 'ਚ ਇੱਕ ਗੱਲ ਹੈ ਜੀ।
9: ਬਿਲਕੁਲ, ਕੋਈ ਸ਼ੱਕ ਨਹੀਂ। ਕਹਿੰਦੇ ਸੀ ਐਮ ਸਾਹਿਬ ਨੇ ਜਾਣਾ ਸੀ ਉੱਥੇ ਜਾਪਾਨ ਨੂੰ, ਇਜਾਜ਼ਤ ਨਹੀਂ ਮਿਲੀ, ਫਲਾਈਟ ਖੁੰਝ ਗਈ।
11: ਬਿਲਕੁਲ, ਸੀਐਮ ਸਾਹਿਬ ਭਗਵੰਤ ਮਾਨ ਨੇ ਜਾਣਾ ਸੀ ਜਾਪਾਨ ਨੂੰ। ਜਾਪਾਨ ਦੇ ਵਿੱਚ ਜਿਹੜੀਆਂ ਏਸ਼ੀਆਈ ਖੇਡਾਂ ਨੇ, ਏਸ਼ੀਆਈ ਖੇਡਾਂ ਦੇ ਦੌਰਾਨ 3 ਅਕਤੂਬਰ ਨੂੰ ਦਿਨ ਦੇ ਦੁਪਹਿਰੇ 3:30 ਵਜੇ ਹਾਕੀ ਦਾ ਫਾਈਨਲ ਹੋਣਾ ਸੀ, ਪਰ ਜਾਪਾਨ ਵਾਲੀ ਫਲਾਈਟ ਕਹਿੰਦੇ ਹੁਣ ਲੈ ਨਹੀਂ ਸਕਦੇ। ਕਿਉਂ? ਕਿਉਂਕਿ ਮੋਦੀ ਸਰਕਾਰ ਨੇ ਪੋਲੀਟੀਕਲ ਕਲੀਅਰੈਂਸ ਨਹੀਂ ਦਿੱਤੀ ਉਹਨਾਂ ਨੂੰ, ਸੋ ਉਹਨਾਂ ਦਾ ਚਾਹ ਵਿੱਚ ਹੀ ਰਹਿ ਜਾਣਾ। ਸੋ ਕਿਹਦਾ ਦੇਖਣਗੇ ਵੈਸੇ ਉਹ ਲਾਈਵ ਦੇਖਣਾ ਜੀ।
9: ਗਿੱਲ ਸਵੀਟ ਫੈਕਟਰੀ ਤੇ ਜਾ ਕੇ ਆਇਓ ਤੁਸੀਂ, ਵਧੀਆ ਮਿੱਠੀਆਂ ਮਠਿਆਈਆਂ ਖਾਣੀਆਂ ਚਾਹੁੰਦੇ ਹੋ, ਪਿਓਰ ਵੈਸ਼ਨੂੰ ਪਿਓਰ ਵੈਜੀਟੇਰੀਅਨ ਗਿੱਲ ਸਵੀਟਸ 905-799-2616 ਤੇ ਸੰਪਰਕ ਕਰ ਲਿਓ। 2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 ਏਅਰਪੋਰਟ ਐਂਡ ਵਿਲੀਅਮ ਪਾਰਕਵੇ ਦਾ ਏਰੀਆ, ਤੇ ਨਾਲ ਦੀ ਨਾਲ ਸਟੀਫਨ ਫਰਨੀਚਰ 905-790-0560 ਤੇ ਜਸਵੀਰ ਭਾਈ ਨਾਲ ਸੰਪਰਕ ਕੀਤਾ ਜਾ ਸਕਦਾ। ਤੇ ਭਾਈ ਪਿਓਰ ਪੰਜਾਬੀ ਸਵੀਟ ਵਾਲਿਆਂ ਦੇ ਵੀ ਜਾਇਓ, 40-25 ਬ੍ਰੈਂਡ ਗੇਟ ਡਰਾਈਵ ਮਾਲਟਨ, 10178 ਹੌਰਨ ਰਾਜੀਓ ਸਟਰੀਟ ਬ੍ਰੈਂਪਟਨ, 905-840-6006 ਤੇ ਸੰਪਰਕ ਕੀਤਾ ਜਾ ਸਕਦਾ। ਤੇ ਕੀ ਹੋ ਗਿਆ ਹੁਣ, ਕਹਿੰਦੇ ਆਪਣੇ ਜਿਹੜਾ ਪੰਜਾਬ ਵਾਰਸਾਂ ਵਾਲਾ ਮੁੱਦਾ ਕੱਲ ਕੀ ਬਣਿਆ ਉਹਨਾਂ ਦਾ
11: ਜੀ? ਕੋਈ ਅਪਡੇਟ ਨਹੀਂ ਹਾਲੇ ਤੱਕ, ਅੱਜ ਦੇ ਦਿਨ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਉਹ ਇਲੈਕਸ਼ਨ ਲੜ ਸਕਦੇ ਨੇ ਕਿ ਨਹੀਂ ਸਕਦੇ। 30 ਸਤੰਬਰ ਤੱਕ ਵੈਸੇ ਮੰਨਿਆ ਜਾ ਰਿਹਾ ਸੀ ਕਿ 5 ਵਜੇ ਤੱਕ ਕੋਈ ਜਾਣਕਾਰੀ ਆਉਣੀ ਹੈ, ਪਰ ਇਹ ਜਾਣਕਾਰੀ ਬਿਲਕੁਲ ਉਸੇ ਤਰ੍ਹਾਂ ਦਵਾਈ ਗਈ ਆ ਜਿਸ ਤਰ੍ਹਾਂ ਉਹਨਾਂ ਦੀ ਐਪਲੀਕੇਸ਼ਨ ਦਵਾਈ ਗਈ ਸੀ। ਸੋ 1 ਅਕਤੂਬਰ, ਅੱਜ 1 ਅਕਤੂਬਰ ਆ, ਅੱਜ ਸ਼ਾਮ 5 ਵਜੇ ਤੱਕ ਉਡੀਕ ਕੀਤੀ ਜਾ ਰਹੀ ਹੈ ਜੀ।
9: ਤੇ ਉਧਰ ਉਹਨਾਂ ਨੇ ਕਹਿਤਾ, ਧਾਮੀ ਸਾਹਿਬ ਕਹਿੰਦੇ ਵੀ ਜਿਹੜਾ ਇਹਦਾ ਚਾਵਲਾ ਸਾਹਿਬ ਵਾਲਾ ਕੇਸ ਆ ਵੀ ਦੇ ਦਿਓ CBI ਨੂੰ, ਹੈ?
11: ਬਿਲਕੁਲ, ਧਾਮੀ ਸਾਹਿਬ ਖੇਡ ਗਏ ਨੇ ਜੀ CBI ਵਾਲਾ ਦਾ। ਕਿਉਂ ਖੇਡ ਗਏ ਨੇ? ਕਿਉਂ? ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਪੁਲਿਸ ਤੇ ਮੈਂ ਕੋਈ ਭਰੋਸਾ ਨਹੀਂ ਹੈ, ਔਰ ਆਮ ਆਦਮੀ ਪਾਰਟੀ ਨੇ ਜਿਹੜੀ ਮੈਂ 4 ਜਾਂ 5 ਮੈਂਬਰੀ ਕਮੇਟੀ ਬਣਾਈ ਸੀ, ਉਹ ਕਹਿੰਦੇ ਕਮੇਟੀ ਵੀ ਤੁਹਾਡੀ ਮਾੜੀ ਆ। ਕਹਿੰਦੇ ਜੇ ਉਹਨਾਂ ਨੂੰ ਕਮੇਟੀ ਦਾ ਯਕੀਨ ਨਹੀਂ, ਮੈਨੂੰ ਪੰਜਾਬ ਪੁਲਿਸ ਯਕੀਨ ਨਹੀਂ ਹੈ। ਵੈਸੇ ਅਸੀਂ ਜੇ ਉਹੀ ਧਾਮੀ ਸਾਹਿਬ ਨੇ 328 ਸਰੂਪਾਂ ਵਾਲਾ ਮਾਮਲਾ ਜਾਂ ਹੋਰ ਮਾਮਲਿਆਂ ਚ ਇਹ ਕਹਿੰਦੇ ਸੀ ਕਿ ਇਹ ਪੰਥਕ ਮਸਲੇ ਨੇ, ਅਸੀਂ ਆਪੇ ਨਹੀਂ ਉੱਠ ਸਕਦੇ ਆ, ਨਾ ਪੰਜਾਬ ਸਰਕਾਰ ਦਾ ਸਾਨੂੰ ਦਖਲ ਚਾਹੀਦਾ, ਨਾ ਚਾਹੀਦਾ ਸਾਨੂੰ ਕੇਂਦਰ ਸਰਕਾਰ ਦਾ। ਪਰ ਆਮ ਆਦਮੀ ਪਾਰਟੀ ਨੇ ਇੱਕ ਕਾਊਂਟਰ ਪ੍ਰੈਸ ਕਾਨਫਰੰਸ ਕੀਤੀ ਆ, ਉਹ ਕਹਿੰਦੇ ਨਹੀਂ, ਧਾਮੀ ਸਾਹਿਬ ਬੋਲ ਰਹੇ ਨੇ ਇੱਕ ਸਾਜਿਸ਼ ਦੇ ਵਿੱਚੋਂ। ਕੀ ਸਾਜਿਸ਼ ਆ? ਉਹ ਕਹਿੰਦੇ ਅਕਾਲੀ ਭਾਜਪਾ ਗੱਠਜੋੜ ਕਰਨਾ, ਇਸ ਕਰਕੇ ਇਸ ਮਾਮਲੇ ਨੂੰ ਮੂਵ ਕੀਤਾ ਜਾਊਗਾ।
9: ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ ਤੁਸੀਂ ਮੋਰਗੇ ਦਾ ਕੋਈ ਕੁਐਸਚਨ, 647-6681 ਦੱਸ ਦੇ। ਪਰਮਿੰਦਰ ਜੀ ਥੈਂਕ ਯੂ ਸੋ ਮਚ, ਜੁੜਦਾ ਆਪਾਂ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ, ਲਵ ਯੂ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਫ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ, ਜਾਂ ਸਾਂਝੇ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ। ਕੱਲ੍ਹ ਤੱਕ ਲਈ ਆਪਣੇ ਤੋਂ ਵੱਧ ਲੈ ਕੇ ਸ਼ਮੀ ਭੱਠਲ ਹੋਣੀ ਪ੍ਰੋਗਰਾਮ ਹਾਜ਼ਰ, ਦੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: www.smartfinancialgroup.com
1: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਪੌਂਚੋ 5530 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
2: ਕਾਲ ਕਰੋ ਜੇ ਐਂਡ ਗੈਰੀ ਨੂੰ
4: 905-459-5533
2: 905-459-5533 ਤੇ
4: PNJ ਸਪ੍ਰਿੰਗ ਵੀਲ ਅਲਾਈਨਮੈਂਟ
5: ਇੰਕਲੂਮ ਟਾਇ ਸੱਟ ਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾਲ ਮੂਰੇ ਦੁਨੀ ਸੇਪਨ ਦੁਪਰ ਸਾਦ ਜਪ ਆਸਸ ਗੁਆਸਸ ਹੈਬੀਸਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਸੀਅਕਾਲ
6: ਕਰਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
7: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
6: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਏਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ਮੀ ਭੱਠਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਅਤੇ ਅੱਜ ਥੋੜ੍ਹਾ ਜਿਹਾ ਮੇਰਾ ਵੀ ਆ ਜਿਹੜਾ ਗਲਾ ਸਾਥ ਨਹੀਂ ਦੇ ਰਿਹਾ, ਪਰ ਕੋਸ਼ਿਸ਼ ਕਰਾਂਗਾ ਵੀ ਜਿੰਨਾ ਹੋ ਸਕੇ ਮੈਂ ਤੁਹਾਡੇ ਨਾਲ ਇਸ ਮੰਚ 'ਤੇ ਨਿਭਾਵਾਂ। ਅਤੇ ਮੈਂ ਬੜਾ ਧੰਨਵਾਦੀ ਹਾਂ ਰਮੇਸ਼ ਭਾਅ ਜੀ ਅਤੇ ਨਵਜੀਤ ਭਾਅ ਜੀ ਜਿਨ੍ਹਾਂ ਨੇ ਸਾਡਾ ਖਬਰਸਾਰ 'ਤੇ ਸਾਥ ਦਿੰਦੇ ਆ, ਅਤੇ ਅੱਜ ਨਵਜੀਤ ਭਾਅ ਜੀ ਹੋਣੀ ਆ ਜਿਹੜੇ ਸਾਡੇ ਨਾਲ ਮੌਜੂਦ ਨੇ ਪੰਜਾਬ ਤੋਂ, ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਸੋ ਥੋੜ੍ਹੀਆਂ ਜਿਹੀਆਂ ਖਬਰਾਂ, ਉਸ ਤੋਂ ਬਾਅਦ ਜੇ ਤੁਸੀਂ ਵੀ ਕੋਈ ਖਬਰ ਅਤੇ ਕੋਈ ਆਪਣੀ ਗੱਲਬਾਤ ਰੱਖਣਾ ਚਾਹੁੰਦੇ ਹੋ ਜਾਂ ਕੋਈ ਟੀਕਾ ਟੱਪਣੀ ਜਾਂ ਫਿਰ ਤਬਸਰਾ ਕੋਈ ਕਰਨਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ, ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9057-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ ਅਕਤੂਬਰ ਮਹੀਨਾ ਸ਼ੁਰੂ ਹੋਇਆ ਆਪਣੇ, ਅਤੇ ਪਰਮਾਤਮਾ ਅੱਗੇ ਅਰਦਾਸ ਹੈ ਵੀ ਇੰਨੀ ਕਿਰਪਾ ਰੱਖਣਾ ਕਿ ਹਰ ਦਿਨ ਤੇਰੇ ਸ਼ੁਕਰਾਨੇ ਦੇ ਵਿੱਚ ਬਤੀਤ ਹੋਵੇ, ਅਤੇ ਇਹ ਮਹੀਨਾ ਸਾਰਿਆਂ ਲਈ ਅਨੇਕਾਂ ਖੁਸ਼ੀਆਂ ਰੌਣਕਾਂ ਅਤੇ ਸ਼ੁਕਰਾਨੇ ਨਾਲ ਭਰਪੂਰ ਹੋਵੇ, ਇਸ ਦੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਵਕਤ ਮਿਲੇ ਤਾਂ ਵੇਖ ਲਿਓ ਰਿਸ਼ਤਿਆਂ ਦੀ ਕਿਤਾਬ ਖੋਲ੍ਹ ਕੇ, ਦੋਸਤੀ ਹਰ ਰਿਸ਼ਤੇ ਤੋਂ ਲਾਜਵਾਬ ਹੁੰਦੀ ਹੈ, ਹਰ ਗੱਲ ਦਾ ਤੈਨੂੰ ਤੇਰੇ ਤੋਂ ਹੀ ਮਿਲਣਾ ਕਦੇ ਜਵਾਬ, ਬੀਜੇ ਕਰਮਾਂ ਦੀ ਕਿਆਰੀ ਵਿੱਚ ਕੰਢੇ ਜਾਂ ਫਿਰ ਗੁਲਾਬ। ਖਾਮੋਸ਼ੀ ਕਿਸੇ ਇਨਸਾਨ ਦੀ ਕਮਜ਼ੋਰੀ ਨਹੀਂ ਬਲਕਿ ਉਸ ਦੀ ਸਹਿਣਸ਼ੀਲਤਾ ਹੈ, ਕਿਉਂਕਿ ਜਿਸ ਨੂੰ ਸਹਿਣਾ ਆਉਂਦਾ ਹੈ ਉਸ ਨੂੰ ਫਿਰ ਕਹਿਣਾ ਵੀ ਆਉਂਦਾ ਹੈ। ਤੁਸੀਂ ਪਿੱਛੇ ਨਹੀਂ ਹੋ, ਕੋਈ ਤੁਹਾਡੇ ਤੋਂ ਅੱਗੇ ਨਹੀਂ ਹੈ, ਤੁਸੀਂ ਬਿਲਕੁਲ ਉੱਥੇ ਹੋ ਜਿੱਥੇ ਪਰਮਾਤਮਾ ਤੁਹਾਨੂੰ ਚਾਹੁੰਦਾ। ਉਸ ਦੀਆਂ ਯੋਜਨਾਵਾਂ 'ਤੇ ਹਮੇਸ਼ਾ ਭਰੋਸਾ ਰੱਖੋ। ਸੋ ਦੋਸਤੋ, ਆਓ ਫਿਰ ਹੁਣ ਚੱਲਦੇ ਹਾਂ ਪੰਜਾਬ, ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ ਸਾਡੇ ਨਾਲ ਨਵਜੀਤ ਭਾਅ ਜੀ ਹੋਣੀ ਆ ਜਿਹੜੇ ਹਾਜ਼ਰ ਨੇ। ਸੋ ਗੱਲ ਕਰਦੇ ਹਾਂ, ਇਸ ਟਾਈਮ ਪੀਅਰਸਨ ਏਅਰਪੋਰਟ 'ਤੇ ਤਾਪਮਾਨ 17 ਡਿਗਰੀ ਸੈਲਸੀਅਸ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ, ਅਤੇ ਫੀਲ ਲਾਈਕ 29 ਡਿਗਰੀ ਸੈਲਸੀਅਸ ਹੋਵੇਗਾ। ਅਤੇ ਅੱਜ ਹੈ ਜਿਹੜੀ ਕਿਨਮਿਨ ਦੀ ਭਵਿੱਖਬਾਣੀ ਕੀਤੀ ਹੋਈ ਹੈ, ਅਸਮਾਨ ਵੱਲ ਝਾਤੀ ਮਾਰਦੇ ਹੋਏ ਬੱਦਲਬਾਈ ਸ਼ਈ ਬਣੀ ਹੋਈ ਹੈ। ਸੋ ਅੱਜ ਰੁੱਕ ਰੁੱਕ ਕੇ ਆ ਜਿਹੜੀ ਕਿਨਮਿਨ ਲੱਗੇਗੀ, ਅਤੇ ਅੱਜ ਰਾਤ ਨੂੰ ਆ ਜਿਹੜਾ ਚੰਗੀ ਹੈ ਜਿਹੜੀ ਵਰਖਾ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਸੋ ਪਲੀਜ਼ ਡਰਾਈਵ ਅਕੋਰਡਿੰਗ ਟੂ ਦਾ ਵੈਦਰ ਕੰਡੀਸ਼ਨਸ।
1: ਬਹੁਤ ਮਾਣ ਹੈ ਆਪਣੀ ਤੀ।
0: ਅਤੇ ਆਓ ਫਿਰ ਹੁਣ ਚੱਲਦੇ ਆਪਾਂ ਪੰਜਾਬ ਦੇ ਵੱਲ, ਹਾਲੇ ਕਰਦੇ ਹਾਂ ਰੁੱਖ ਉੱਥੋਂ ਦੀਆਂ ਤਾਜ਼ਾ ਤਰੀਨ, ਕਿਉਂਕਿ ਬਹੁਤ ਸਾਰੀਆਂ ਸਿਆਸੀ ਅਪਡੇਟਸ ਵੀ ਉੱਥੇ ਆ ਰਹੀਆਂ ਨੇ। ਸੋ ਸਾਡੇ ਨਾਲ ਨਵਜੀਤ ਭਾਅ ਜੀ ਹੁਣੀ ਹਾਜ਼ਰ ਹੈ। ਨਵਜੀਤ ਭਾਅ ਜੀ ਵੈਲਕਮ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਬਹੁਤ ਸ਼ੁਕਰੀਆ ਸ਼ਿਵ ਭੱਠਲ ਜੀ, ਧੰਨਵਾਦ ਸਾਰੇ ਸਰੋਤਿਆਂ ਦਾ, ਤੁਹਾਡਾ ਵੀ ਜੀ।
0: ਜੀ ਭਾਜੀ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਬਹੁਤ ਕੁਇਕ ਸਮੇਂ ਦੇ ਵਿੱਚ ਆ ਜਿਹੜਾ, ਘੱਟ ਸਮੇਂ ਦੇ ਵਿੱਚ ਆ ਜਿਹੜਾ, ਅਸੀਂ ਤੁਹਾਨੂੰ ਬੇਨਤੀ ਕੀਤੀ ਅਤੇ ਤੁਸੀਂ ਉਸ ਬੇਨਤੀ ਨੂੰ ਸਿਰੇ ਚੜਾਇਆ, ਅਤੇ ਸਾਡੇ ਨਾਲ ਤੁਸੀਂ ਹਾਜ਼ਰ ਹੋਏ ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਅਤੇ ਪਹਿਲਾਂ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਭਾਜੀ। ਅਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਪੰਜਾਬ ਦੇ ਵੱਲ। ਕਹਿੰਦੇ ਰਾਜਾ ਵੜਿੰਗ ਸਾਹਿਬ ਨੇ ਆ ਜਿਹੜਾ ਅਸਤੀਫਾ ਦੇ ਦਿੱਤਾ। ਸੋ 2027 ਦੀਆਂ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਦ੍ਰਿਸ਼ ਕਿਸ ਤਰ੍ਹਾਂ ਦਾ ਬਣਦਾ ਪਿਆ ਭਾਜੀ ਉੱਥੇ?
2: ਬਿਲਕੁਲ ਸਿੰਘ ਭਾਈ, ਦੇਖੋ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਸ ਵੇਲੇ ਬਹੁਤ ਕੁਛ ਚਰਚਾ ਦਾ ਵਿਸ਼ਾ ਬਣ ਗਿਆ, ਜਿਸ ਹਿਸਾਬ ਦੇ ਨਾਲ ਪੰਜਾਬ ਕਾਂਗਰਸ ਦੇ ਵਿੱਚ, ਖਾਸ ਤੌਰ ਤੇ ਅੱਜ ਸਵੇਰ ਤੋਂ ਖਬਰਾਂ ਆ ਰਹੀਆਂ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਸਤੀਫਾ ਦੇ ਸਕਦੇ ਆ। ਰਾਤ ਹੀ ਵੈਸੇ ਕੋ ਸਰਮੋਸਰ ਸ਼ੁਰੂ ਹੋ ਗਈ ਸੀ, ਤਾਂ ਸਵੇਰ ਹੁੰਦੇ ਤੱਕ ਇਹ ਸਥਿਤੀ ਸਪਸ਼ਟ ਹੋਣੀ ਸ਼ੁਰੂ ਹੋ ਗਈ ਕਿ ਰਾਜਾ ਵੜਿੰਗ ਅਸਤੀਫਾ ਦੇ ਸਕਦੇ ਆ। ਚਲਦੀ ਚਲਦੀ ਗੱਲ ਅੱਗੇ ਵੱਲ ਵਧੀ ਤੇ ਖਬਰ ਆ ਗਈ ਜਦੋਂ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ, ਜਿਹਨੂੰ ਹੁਣ ਐਕਸ ਕਹਿੰਦੇ ਆ, ਉੱਤੇ ਸਾਬਕਾ ਪ੍ਰਧਾਨ ਕਰ ਦਿੱਤਾ। ਫਿਰ ਅਸਤੀਫਾ ਉਹਨਾਂ ਦਾ ਪ੍ਰਵਾਨ ਕਰ ਲਿਆ ਗਿਆ, ਮਤਲਬ ਕਿ ਅਮਰਿੰਦਰ ਸਿੰਘ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਗਏ, ਇਹ ਗੱਲ ਸਪਸ਼ਟ ਹੈ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸਿਆਸਤਦਾਨ ਚਿਹਰਾ ਕਿੰਨੀ ਜਲਦੀ ਬਦਲ ਲੈਂਦੇ ਆ। ਚਿਹਰਾ ਮਤਲਬ ਮੁੰਡੇ ਕੁਛ ਦਿਨ ਪਹਿਲਾਂ ਹੀ ਅਜੇ ਉਹਨਾਂ ਨੇ ਦਸਤਾਰ ਸਜਾਉਣੀ ਸ਼ੁਰੂ ਕੀਤੀ ਸੀ, ਲਾਂਬੇ ਹੋਏ ਤਾਂ ਅੱਜ ਟੋਪੀ ਦੇ ਵਿੱਚ ਨਜ਼ਰ ਆਏ, ਲੋਕਾਂ ਨੂੰ ਸਵਾਲ ਕਰ ਦਿੱਤਾ। ਪਰ ਉਹ ਕਹਿੰਦੇ ਨਹੀਂ ਕਿ ਮੈਂ ਤਾਂ ਘੁੰਮ ਫਿਰ ਕੇ ਆਇਆ ਜੇ ਸਵੇਰੇ ਸਵੇਰੇ। ਖੈਰ ਵੱਖਰੀ ਗੱਲ ਹੈ, ਪਰ ਰੰਗ ਰੂਪ ਇੱਥੇ ਬਦਲਦੇ ਰਹਿੰਦੇ ਲੀਡਰਾਂ ਦੇ ਸਮੇਂ ਸਮੇਂ ਤੇ। ਹੁਣ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਅਗਲਾ ਸਵਾਲ ਆਉਂਦਾ ਪਿਆ ਕਿ ਪ੍ਰਧਾਨ ਕੌਣ ਹੋਊਗਾ। ਦੇਖੋ ਸ਼ਮੀ ਜੀ, ਬਹੁਤ ਸਾਰੇ ਚਿਹਰੇ ਨੇ ਜਿਹੜੇ ਪ੍ਰਧਾਨ ਕੀ ਦੌੜ ਵਿੱਚ, ਸਾਨੂੰ ਇਹ ਗੱਲ ਸਮਝਣੀ ਪੈਣੀ ਆ। ਪੰਜਾਬ ਕਾਂਗਰਸ ਦੇ ਵਿੱਚ ਲੰਬੇ ਸਮੇਂ ਤੋਂ ਕਲੇਸ਼ ਚੱਲਦਾ, ਇਹ 2017 ਵਿੱਚ ਵੀ ਸੀ, 2022 ਦੀਆਂ ਚੋਣਾਂ ਦੇ ਵਿੱਚ ਵੀ ਇਸੇ ਕਰਕੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਆਪਣੇ ਆਪ ਹੀ ਕੁਝ ਚਿਹਰੇ ਨਾ ਮੁੱਖ ਮੰਤਰੀ ਦੇ ਤੌਰ ਤੇ ਵਿੱਚ ਸ਼ਾਮਲ ਹੋ ਗਏ।
0: ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ, ਸੋ ਤੁਸੀਂ ਸ਼ਾਪ ਆਊਟ ਕਰੋ, ਇੱਕ ਵਾਰ ਮਨਵੀਰ ਉਹਨਾਂ ਨੂੰ ਕਾਲ ਵੀ ਕਰ ਲਓ, ਤੁਹਾਡੇ ਕੁਝ ਕੁ ਡਾਲਰਾਂ ਦੀ ਹੈ ਜਿਹੜੀ ਜ਼ਰੂਰ ਇਹ ਬਚਤ ਕਰਾ ਕੇ ਦੇਣਗੇ। ਸੋ ਮਨਵੀਰ ਸਿੰਘ ਹੋਮ ਆਟੋ ਇੰਸ਼ੋਰੈਂਸ ਵਾਸਤੇ ਨੰਬਰ 647-249-2870 ਤੇ ਉੱਥੇ ਹੀ ਸਿੰਘ ਸਟੋਰ। ਤੁਸੀਂ ਜਿਹੜਾ ਘਰ ਦੇ ਵਿੱਚ ਬਿਡਟ ਜਾਂ ਜੈੱਟ ਹੈ ਜਿਹੜੇ ਉਹ ਲਵਾਉਣਾ ਚਾਹੁੰਦੇ ਹੋ ਤਾਂ $50 ਦੇ ਵਿੱਚ ਇੱਕ, ਜੇ ਤੁਸੀਂ ਇੱਕ ਤੋਂ ਵੱਧ ਲਵਾਉਂਦੇ ਹੋ ਤੇ $40 ਦੇ ਵਿੱਚ ਜਿਹੜਾ ਇਹ ਜੈੱਟ ਲੈਂਦੇ ਨੇ, ਜਿਹਦੇ ਵਿੱਚ ਪ੍ਰੋਡਕਟ ਇੰਸਟਾਲੇਸ਼ਨ ਅਤੇ 1 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਹੈ। ਪਲੰਬਿੰਗ ਦਾ ਕੋਈ ਕੰਮ ਕਰਾਉਣਾ ਤਾਂ ਵੀ ਤੁਸੀਂ ਸਿੰਘ ਸਟੋਰ ਦੇ ਨਾਲ ਸੰਪਰਕ ਕਰ ਸਕਦੇ ਹੋ 647-942-63-647-978-6263 ਤੇ ਸੰਪਰਕ ਕੀਤਾ ਜਾ ਸਕਦਾ। ਤੇ ਉੱਥੇ ਹੀ ਤਲਵਿੰਦਰ ਜੱਜ ਮੌਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰਾ, ਟਰੱਕ ਲੋਨ ਲੈਣਾ ਜਾਂ ਫਿਰ ਕੋਈ ਲਾਈਨ ਬਣਾਉਣਾ ਚਾਹੁੰਦੇ ਹੋ, ਬਿਜ਼ਨਸ ਲਾਈਨ ਬਣਾਉਣੀ ਆ ਜਾਂ ਫਿਰ ਇਕਵਿਟੀ ਪਈ ਹੋਈ ਆ ਉਹ ਐਕਸੈਸ ਕਰਨਾ ਚਾਹੁੰਦੇ ਹੋ, ਤਾਂ ਬਿਨਾਂ ਤੁਹਾਡੀ ਪੈਨਲਟੀ ਜਾਂ ਮੌਰਗੇਜ ਤੋੜੇ ਜਾਂ ਪੈਨਲਟੀ ਪਾਈ ਤੁਹਾਡੀ ਹੈ ਜਿਹੜੀ ਉਹ ਲਾਈਨ ਆਫ ਕ੍ਰੈਡਿਟ ਸਕਿਓਰਡ ਹੈ ਜਿਹੜੀ ਇਹ ਬਣਾ ਦਿੰਦੇ ਨੇ। ਸੋ ਤਲਵਿੰਦਰ ਜੱਜ ਜੀ ਹੁਣਾਂ ਦਾ ਨੰਬਰ 647-542-5497-6475043297 ਤੇ ਸਮਾਈਲਸ ਔਨ ਵੀਲ ਤੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ ਬਲਵੀਰ ਕੌਰ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਜਾਣਿਆ ਪਹਿਚਾਣਿਆ ਕਮਿਊਨਿਟੀ ਦੇ ਵਿੱਚ ਦੋਸਤੋ ਇਹ ਨਾਮ ਹੈ। ਦੰਦਾਂ ਦੀ ਮਸੂੜਿਆਂ ਦੀ ਹਮੇਸ਼ਾ ਬਹੁਤ ਸੰਭਾਲ ਰੱਖੋ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਮੂੰਹ ਤੋਂ ਸਟਾਰਟ ਹੁੰਦੀਆਂ ਨੇ। ਸੋ ਸਮਾਈਲਸ ਔਨ ਵੀਲਸ ਤੁਸੀਂ ਗੂਗਲ ਵੀ ਕਰ ਸਕਦੇ ਹੋ, ਨੰਬਰ
2: 647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9609-0008-647-9 ਪ੍ਰਤਾਪ ਸਿੰਘ ਬਾਜਵਾ ਰੰਧਾਵਾ ਸਾਹਿਬ ਇਹਨਾਂ ਦੇ ਕੋਲ ਤਜਰਬਾ ਹੈ ਬਹੁਤ ਵੱਡਾ। ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਜਦੋਂ ਡਿਪਟੀ ਮੁੱਖ ਮੰਤਰੀ ਪੰਜਾਬ ਦੇ ਬਣਾਇਆ ਗਿਆ ਸੀ, ਹਾਲਾਂਕਿ ਮੁੱਖ ਮੰਤਰੀ ਦੌੜ ਵਿੱਚ ਸੀ, ਉਹ ਅਜੇ ਤੱਕ ਵੀ ਕਹਿੰਦੇ ਆ ਉਹਨਾਂ ਨੂੰ ਅਜੇ ਵੀ ਸ਼ਿਕਵਾ ਹੈ, ਜਿੱਦਾਂ ਜਾਖੜ ਸਾਹਿਬ ਨੂੰ ਜਾਖੜ ਸਾਹਿਬ ਚਲੋ ਛੱਡ ਕੇ ਚੱਲ ਗਏ ਸੀ, ਰੰਧਾਵਾ ਸਾਹਿਬ ਨੂੰ ਅੱਜ ਵੀ ਸ਼ਿਕਵਾ ਹੈ, ਪਰ ਕੀ ਉਹਨਾਂ ਨੂੰ ਮੌਕਾ ਮਿਲੇਗਾ? ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਹੋਣੀਆਂ ਨੇ। ਬਾਕੀ ਦੇਖੋ, ਰਾਹੁਲ ਗਾਂਧੀ ਹੋਰਾਂ ਨੇ, ਮਲਲਿਕਾਰਜੁਨ ਖੜਗੇ ਹੋਰਾਂ ਨੇ ਹੀ ਬਹੁਤ ਕੁਛ ਦੇਖਣਾ, ਫਿਰ ਹੀ ਸਾਰਾ ਕੁਛ ਠੀਕ ਹੋਣਾ। ਕਈ ਲੀਡਰ ਕਹਿੰਦੇ ਆ ਕਿ ਨਹੀਂ ਜੀ, ਸਾਨੂੰ ਤਾਂ ਪਤਾ ਹੀ ਨਹੀਂ ਸਾਡਾ ਕਿਹੜਾ ਨਾਮ ਹੈ। ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 2021 ਦੇ ਵਿੱਚ ਕੁਰਸੀ ਜਾਣ ਤੋਂ ਬਾਅਦ ਅਜੇ ਤੱਕ ਮਾਹੌਲ ਸੈੱਟ ਨਹੀਂ ਹੋਇਆ। ਮੈਂ ਨਹੀਂ ਕਹਿੰਦਾ ਕੈਪਟਨ ਸਾਹਿਬ ਚਲ ਗਏ ਸੀ ਤਾਂ ਹੀ ਗੜਬੜੀ ਹੋਈ ਸੀ, ਉਸ ਤੋਂ ਪਹਿਲਾਂ ਵੀ ਗੜਬੜੀਆਂ ਸੀਗੀਆਂ, ਪਰ ਵੱਡੇ ਪੱਧਰ ਤੇ ਗੜਬੜੀ ਹੋਈ, ਖਾਸ ਤੌਰ ਤੇ ਉਦੋਂ ਜਦੋਂ ਕਾਂਗਰਸ ਦੇ ਲੀਡਰ ਇੱਕ ਇੱਕ ਕਰਕੇ ਸਾਥ ਛੱਡਦੇ ਗਏ, ਚਾਹੇ ਜਿਵੇਂ ਸੁਨੀਲ ਜਾਖੜ ਸੀ, ਮਨਪ੍ਰੀਤ ਬਾਦਲ ਸੀ, ਚਾਹੇ ਕੈਪਟਨ ਅਮਰਿੰਦਰ ਸਿੰਘ ਸੀ, ਚਾਹੇ ਹੋਰ ਦੂਸਰੇ ਤੀਸਰੇ ਲੀਡਰ, ਹੁਣ ਕਈ ਵਾਪਸ ਵੀ ਆ ਗਏ ਆ। ਇਹਨਾਂ ਦੇ ਜਾਣਨਾ ਬਹੁਤਾ ਫਾਇਦਾ ਦੂਸਰੀਆਂ ਪਾਰਟੀਆਂ ਨੂੰ ਨਹੀਂ ਹੋਇਆ, ਇਹਨਾਂ ਦੇ ਜਾਣ ਕਾਂਗਰਸ ਪਾਰਟੀ ਨੂੰ ਬਹੁਤਾ ਨੁਕਸਾਨ ਨਹੀਂ ਹੋਇਆ, ਪਰ ਕਾਂਗਰਸ ਪਾਰਟੀ ਆਪਸ ਵਿੱਚ ਜਿਹੜਾ ਏਕੇ ਦੀ ਗੱਲ ਕਰਦੇ ਸੀ, ਉਹਦੇ ਵਿੱਚ ਕਾਂਗਰਸ ਪਾਰਟੀ ਪਾਰਟੀ ਜ਼ਰੂਰ ਹੈ, ਖਿਲਰੇ ਜ਼ਰੂਰ ਹੈ। ਹੁਣ ਸੋਚਣਾ ਪੈਣਾ 2027 ਦੀਆਂ ਚੋਣਾਂ ਤੋਂ ਪਹਿਲਾਂ ਜੇਕਰ ਇੱਕ ਮੰਚ ਤੇ ਇਕੱਠੇ ਹੋਵਾਂਗੇ ਤਾਂ ਹੀ ਜਿੱਤ ਸਕਾਂਗੇ, ਨਹੀਂ ਤਾਂ ਸ਼ਮੀਆ ਵੀ ਜਿੱਦਾਂ ਰੌਲਾ ਪਾਉਣਾ ਪੈਂਦਾ ਪਹਿਲਾਂ ਦੋ, ਇਹਨਾਂ ਕੋਈ ਫਰਕ ਨਹੀਂ ਪੈਣਾ, ਚਾਹੇ ਚੰਨੀ ਸਾਹਿਬ ਹੋਣ ਚਾਹੇ ਕੋਈ ਹੋਵੇ, ਜਦੋਂ ਤੱਕ ਏਕਤਾ ਨਹੀਂ ਹੁੰਦੀ ਕਾਂਗਰਸ ਪਾਰਟੀ ਅੱਗੇ ਵਧਣਾ ਔਖਾ। ਹੁਣ ਇਹਦੇ ਵਿੱਚੋਂ ਕੋਈ ਫਾਇਦਾ ਲਊਗਾ, ਨੁਕਸਾਨ ਪਾਰਟੀ ਦਾ ਹੋਊਗਾ, ਕੀ ਹੋਵੇਗਾ ਇਹ ਸਮਾਂ ਦੱਸੇਗਾ, ਪਰ ਕੁਛ ਘੰਟਿਆਂ ਵਿੱਚ, ਹੋ ਸਕਦਾ ਸਾਡੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਜਾਂ ਕੁਛ ਘੰਟਿਆਂ ਵਿੱਚ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਜਾਣਾ।
0: ਜੀ ਨਵਜੀਤ ਭਾਜੀ, ਮੈਨੂੰ ਇੱਕ ਮਿੰਟ ਦਿਓ, ਕੁਛ ਕਹਿੰਦੇ ਵੀ ਵਿੱਚ ਹੈ ਜਿਹੜੀ ਆਪਣੀ ਨਾ ਸ਼ਾਇਦ ਕੋਈ ਆਵਾਜ਼ ਹੈ ਜਿਹੜੀ ਉਹ ਆ ਰਹੀ ਹੈ, ਸੋ ਮੈਂ ਟੈਕਨੀਸ਼ੀਅਨ ਆ ਜਿਹੜੇ ਹੈੱਡ ਆਫਿਸ, ਮੈਨੂੰ ਲੱਗਦਾ ਉਹਨਾਂ ਨੇ ਹੁਣੀ ਦਸਤਕ ਦਿੱਤੀ ਹੈ, ਸੋ ਮੈਂ ਇੱਕ ਵਾਰ ਮੇਕ ਸ਼ੋਰ ਕਰ ਲੈਂਦਾ, ਅਤੇ ਇੱਕ ਵਾਰ ਜਿੰਨੇ ਵੀ ਸਾਡੇ ਸਰੋਤੇ ਆ ਸੁਣਦੇ ਪਏ ਆ ਮੈਨੂੰ ਜ਼ਰੂਰ ਦੱਸ ਦਿਓ ਵੀ ਹੁਣ ਆਵਾਜ਼ ਜਿਹੜੀ ਉਹ ਕਲੀਅਰ ਹੋ ਚੁੱਕੀ ਹੈ ਸਾਡੀ, ਤੁਹਾਡੇ ਤੱਕ ਹੈ ਜਿਹੜੀ ਸਹੀ ਆਵਾਜ਼ ਜਿਹੜੀ ਆ ਰਹੀ ਹੈ, ਕਿਉਂਕਿ ਮੈਂ ਆਫ ਦੀ ਏਅਰ ਜਿਹੜੀਆਂ 2 ਕੁ ਕਾਲਸ ਆਈਆਂ ਰਵਿੰਦਰ ਭਾਅ ਜੀ ਅਤੇ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ ਤੁਸੀਂ ਇਸ ਗੱਲ ਦਾ ਮੈਨੂੰ ਥੋੜ੍ਹਾ ਜਾਣੂ ਕਰਾਇਆ। ਮੈਨੂੰ ਇੱਕ ਵਾਰ ਪਲੀਜ਼ ਜਿਹੜਾ ਮੈਸੇਜ ਕਰਕੇ ਦੱਸ ਦਿਓ ਵੀ ਹੁਣ ਤੁਹਾਡੇ ਤੱਕ ਆਵਾਜ਼ ਜਿਹੜੀ ਮੇਰੀ ਸਹੀ ਆ ਰਹੀ ਹੈ, ਕਿਉਂਕਿ ਖਬਰਾਂ ਦਾ ਮਜ਼ਾ ਵੀ ਤਾਂ ਹੀ ਆਉਂਦਾ ਜੇ ਤੁਹਾਡੇ ਤੱਕ ਆਵਾਜ਼ ਜਿਹੜੀ ਬਿਲਕੁਲ ਸਾਡੇ 'ਤੇ ਸਹੀ ਆ ਰਹੀ ਹੋਵੇ। ਮੈਂ ਹੁਣੇ ਟੈਕਨੀਸ਼ੀਅਨ ਹੈੱਡ ਆਫਿਸ ਆਪਣੇ ਕਾਲ ਕਰਕੇ ਹਟਿਆ ਅਤੇ ਉਹਨਾਂ ਨੇ ਮੇਰੇ ਖਿਆਲ ਹੈ ਜਿਹੜਾ ਕਹਿੰਦੇ ਵੀ ਮੈਂ ਅਸੀਂ ਦੇਖ ਲੈਂਦੇ ਹਾਂ, ਸੋ ਇੱਕ ਵਾਰ ਜ਼ਰੂਰ ਹੈੱਡ ਅਪ ਦੇ ਦਿਓ ਵੀ ਤੁਹਾਡੇ ਤੱਕ ਆਵਾਜ਼ ਸਾਡੀ ਸਹੀ ਆ ਰਹੀ ਹੈ। ਅਤੇ ਸਾਡੇ ਨਾਲ ਨਵਜੀਤ ਭਾਅ ਜੀ ਹੁਣੀ ਆ ਜੁੜੇ ਹੋਏ ਆ ਪੰਜਾਬ ਤੋਂ, ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ, ਸੋ ਓਕੇ ਕਹਿੰਦੇ ਠੀਕ ਹੈ। ਚੱਠਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਅ ਜੀ, ਵੀ ਆਰ ਗੁੱਡ ਟੂ ਗੋ। ਅਤੇ ਭਾਅ ਜੀ ਆਪਾਂ ਅੱਗੇ ਵਾਰਸ ਪੰਜਾਬ ਜਥੇਬੰਦੀ ਦਾ ਰੇੜਕਾ ਕੀ ਚੱਲ ਰਿਹਾ ਜੀ?
2: ਸਿੰਘ ਜੀ, ਇਸ ਵੇਲੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦਾ ਰੇੜਕਾ ਚੱਲਦਾ ਪਿਆ, ਉਹਦੇ ਵਿੱਚ ਇੱਕ ਵਾਰਿਸ ਪੰਜਾਬ ਦੀ, ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਵੀ ਹੈ, ਜਿਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜੀ ਪਾਰਟੀ ਰਜਿਸਟਰ ਕਰਾਈ ਹੈ ਉਹਦੇ ਨਾਂ ਤੇ ਵਿਵਾਦ ਸ਼ੁਰੂ ਹੋ ਗਿਆ। MLA ਨੇ ਮਲਪ੍ਰੀਤ ਸਿੰਘ ਕਿਆਲੀ, ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਜਿਹੜਾ ਹੈ ਜਾਣ ਬੁੱਝ ਕੇ ਉਹਨਾਂ ਤੇ ਰੋਕ ਲਗਾ ਰਿਹਾ, ਜ਼ਰੂਰਤ ਪਊਗੀ ਤਾਂ ਦਿੱਲੀ ਦੇ ਵਿੱਚ ਉਹ ਧਰਨਾ ਦੇਣਗੇ। ਅਸਲ ਵਿੱਚ ਕਾਰਨ ਕੀ ਹੈ, ਪਾਰਟੀ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਨਹੀਂ ਮਿਲਣੀ ਚਾਹੀਦੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਸ ਬਾਰੇ

0: ਕੋਈ ਵੀ ਗਤੀਵਿਧੀ ਜਿਹੜੀ ਸੰਵਿਧਾਨ ਦੇ ਦਾਇਰੇ ਤੋਂ ਬਾਅਦ ਹੋਵੇ। ਚੋਣ ਕਮਿਸ਼ਨ ਤੇ ਮਨਮਾਨੀ ਤੇ ਦੋਸ਼ ਲਾਉਂਦੇ ਹੋਏ ਮਨਪ੍ਰੀਤ ਸਿੰਘ ਜਾਲੀ ਹੋਰਾਂ ਨੇ ਗੱਲ ਕਹੀ ਹੈ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਤੁਸੀਂ ਤਾਂ ਕਹਿੰਦੇ ਸੀ ਮੈਂਬਰ ਪਾਰਲੀਮੈਂਟ ਚਾਹੀਦਾ, MLA ਚਾਹੀਦਾ, ਸਾਡੇ ਕੋਲ ਸਾਰਾ ਕੁਝ ਹੈ, ਪਰ ਜੇਕਰ ਸਾਡੀ ਜਥੇਬੰਦੀ ਬਣੀ ਆ ਉਹਦੇ ਵਿੱਚ ਕੋਈ ਵੀ ਅਜਿਹੀਆਂ ਗਤੀਵਿਧੀਆਂ ਅਸੀਂ ਅਜੇ ਤੱਕ ਨਹੀਂ ਕੀਤੇ ਜਿਹੜੇ ਸੰਵਿਧਾਨ ਦੇ ਦਾਇਰੇ ਦੇ ਵਿੱਚੋਂ ਬਾਹਰ ਹੋਣ। ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਸਾਰਾ ਕੁਝ ਕੀਤਾ, ਵੱਡੇ ਪੱਧਰ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ, ਕਈ ਲੀਡਰੋਂ ਕਹਿ ਰਹੇ ਸਾਨੂੰ ਸਾਥ ਦੇ ਰਹੇ ਆ, ਆਜ਼ਾਦ ਤੌਰ ਤੇ ਚੋਣਾਂ ਲੜਾਂਗੇ ਜੇਕਰ ਇਸ ਤਰ੍ਹਾਂ ਨਹੀਂ ਹੋਇਆ। ਇਹ ਬਹੁਤ ਵੱਡੀ ਗੱਲ ਹੈ, ਜੇਕਰ ਜਥੇਬੰਦੀ ਨੂੰ ਉਹਨਾਂ ਨੇ ਚੋਣ ਨਿਸ਼ਾਨ ਨਾ ਦਿੱਤਾ ਤਾਂ ਫਿਰ ਆਜ਼ਾਦ ਚੋਣ ਲੜ ਸਕਦੇ ਆ, ਇੱਕ ਇਹ ਵੀ ਸਵਾਲ ਹੈ। ਜੇਕਰ ਰਜਿਸਟ੍ਰੇਸ਼ਨ ਨਹੀਂ ਵੀ ਹੋਣਾ ਤਾਂ ਉਹਨਾਂ ਦੇ ਸਾਰੇ ਉਮੀਦਵਾਰ ਆਜ਼ਾਦ ਤੌਰ ਤੇ ਚੋਣ ਲੜਨਗੇ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਦੇਰੀ ਤਾਂ ਚੋਣ ਕਮਿਸ਼ਨ ਦੇ ਵਿਰੋਧ ਦੇ ਵਿੱਚ ਦਿੱਲੀ ਜਾ ਕੇ ਧਰਨੇ ਵੀ ਲਾਉਣਗੇ, ਇੱਥੋਂ ਤੱਕ ਕਿ ਅਦਾਲਤਾਂ ਦੇ ਵਿੱਚ ਵੀ ਜਾਣਗੇ। ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ, ਕਹਿੰਦੇ ਪਾਰਟੀ ਨਾਲ ਨਾ ਹਮੇਸ਼ਾ ਭੇਦਭਾਵ ਹੋਇਆ, ਇਸ ਵੇਲੇ ਜਿਹੜਾ ਖੁੱਲ ਕੇ ਭੇਦਭਾਵ ਸਾਹਮਣੇ ਆ ਗਿਆ। ਇਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਤੇ NSA ਲਾਈ ਗਈ ਸੀ, ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਰੱਖਿਆ ਗਿਆ ਜਿਸ ਤਰ੍ਹਾਂ ਧੱਕਾ ਕੀਤਾ ਗਿਆ। ਫਿਰ ਦੂਸਰੀ ਗੱਲ ਉਹਨਾਂ ਨੇ ਜਿਹੜੀ ਕੀਤੀ ਉਹ ਹੋਰ ਵੀ ਧਿਆਨ ਮੰਗਦੀ ਹੈ। ਉਹ ਕਹਿੰਦੇ ਕਿ ਕੇਂਦਰ ਸਰਕਾਰ ਦਾ ਹਮੇਸ਼ਾ ਹੀ ਸਿੱਖਾਂ ਦੇ ਪ੍ਰਤੀ ਜਿਹੜਾ ਰਵੱਈਆ ਨਾ ਉਹ ਸਹੀ ਨਹੀਂ ਰਿਹਾ, ਉਹ ਹਮੇਸ਼ਾ ਹੀ ਦੋਗਲਾ ਕਰਤਾਰ ਉਹਨਾਂ ਦਾ ਹੁੰਦਾ, ਉਹਨਾਂ ਦੀ ਦੇਖਣ ਵਾਲੀ ਅੱਖ ਸਹੀ ਨਹੀਂ ਹੁੰਦੀ। ਤੇ ਅੱਜ ਇਹ ਚੀਜ਼ ਬਿਲਕੁਲ ਸਪਸ਼ਟ ਹੋ ਚੁੱਕੀ ਹੈ। ਦੇਖੋ ਇੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਖਾਸ ਤੌਰ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਜਥੇਬੰਦੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਅਸੀਂ ਨਹੀਂ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਹੀ ਆ, ਕੁਝ ਖੇਤਰਾਂ ਦੇ ਵਿੱਚ, ਕੁਝ ਖੇਤਰਾਂ ਵਿੱਚ ਇੰਨਾ ਕੁ ਪ੍ਰਭਾਵ ਹੈ ਕਿ ਉੱਥੇ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਆਖਰੀ ਸਮੇਂ 'ਚ ਲਹਿਰ ਬਣੀ ਸੀ ਉਹ ਬਣਾਉਣ ਦੀ ਹੁਣੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਮੀ ਜੀ, ਇਹ ਪੰਜਾਬ ਹੈ, ਇਹ ਸਿਆਸਤ ਹੈ, ਸਿਆਸਤ ਦੇ ਵਿੱਚ ਕਿਹੜੇ ਵੇਲੇ ਕਦੋਂ ਕਿੰਨੇ ਪਾਰਟੀ ਛੱਡ ਕੇ ਦੂਜੇ ਚੱਲ ਜਾਣਾ ਕਿਉਂਕਿ ਤਿਲਕਣਬਾਜ਼ੀ ਬਹੁਤ ਹੈ, ਕਿਹੜੀ ਵੇਲੇ ਕੋਈ ਨਵੀਂ ਸਕੀਮ ਦਾ ਐਲਾਨ ਹੋ ਜਾਣਾ ਤੇ ਵੋਟਾਂ ਉਧਰ ਚੱਲ ਜਾਣੀਆਂ ਇਹ ਪਤਾ ਨਹੀਂ ਹੁੰਦਾ। ਪਰ ਫਿਰ ਵੀ ਮਨਪ੍ਰੀਤ ਸਿੰਘ ਜਾਲੀ ਕਹਿ ਰਹੇ ਨੇ ਕਿ ਜੇਕਰ ਰਜਿਸਟ੍ਰੇਸ਼ਨ ਰੋਕੀ, ਲੋਕਾਂ ਦੇ ਵਿੱਚ ਗੁੱਸਾ ਵੱਧ ਗਿਆ ਤਾਂ ਫਿਰ ਅਸੀਂ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ। ਸਾਡੀ ਕੋਸ਼ਿਸ਼ ਹੈ, ਉਹ ਕਹਿੰਦੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖੀਏ, ਸ਼ਾਂਤੀ ਬਣਾ ਕੇ ਰੱਖੀਏ। ਹੁਣ ਇਹਦੇ ਵਿੱਚ ਹਰ ਇੱਕ ਧਰਮ ਦਾ ਬੰਦਾ, ਹਰ ਇੱਕ ਜਿਹੜਾ ਬੰਦਾ ਧਰਮ ਦਾ ਉਹ ਇਕਜੁੱਟ ਰਹਿਣਾ ਚਾਹੀਦਾ। ਬਾਕੀ ਦੇਖਦੇ ਹਾਂ ਕਹਾਣੀ ਕਿੱਦੋਂ ਜਾਂਦੀ ਹੈ, ਪਰ ਇੰਨਾ ਜ਼ਰੂਰ ਹੈ ਜਿਹੜੇ ਕਹਿੰਦੇ ਅਸੀਂ ਆਜ਼ਾਦ ਤੌਰ ਤੇ ਉਮੀਦਵਾਰ ਜਿਹੜੇ ਲੜਾਵਾਂਗੇ ਉਹਦੇ ਵਿੱਚ ਹੁਣ ਬਸੀ ਪਠਾਣਾ ਹੋਵੇ, ਚਾਹੇ ਮੋਗਾ, ਅਜਨਾਲਾ, ਗਿੱਲ, ਕਪੂਰਥਲਾ, ਕੋਟਕਪੂਰਾ, ਮਜੀਠਾ, ਸ਼ਾਇਦ ਮੌੜਵੀ ਹੈ ਤੇ ਤਲਵੰਡੀ ਸਾਬੋ, ਇਹ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਉਮੀਦਵਾਰ ਐਲਾਨ ਦਿੱਤੇ ਆ ਕਿ ਇਹ ਸਾਰੇ ਆਜ਼ਾਦ ਤੌਰ ਤੇ ਕਰਨਗੇ। ਇਹ ਸਮਾਂ ਦੱਸੀਏ ਕਿਉਂਕਿ ਇਹਨਾਂ ਦੇ ਵਿੱਚੋਂ ਕੁਛ ਉਮੀਦਵਾਰ ਜਿਹੜੇ ਐਲਾਨੇ ਆ ਉਹ ਜੇਲ੍ਹ ਦੇ ਵਿੱਚ ਹੈ। ਕਹਾਣੀ ਆਉਂਦੇ ਸਮੇਂ ਨੂੰ ਬਦਲਣੀ ਹੈ, ਦੇਖਦੀ ਹੈ ਕਿਹੜੇ ਹੱਕ 'ਚ ਗੱਲ ਜਾਂਦੀ ਹੈ।
1: ਜੀ ਬਿਲਕੁਲ ਜੀ। ਸੋ ਦੋਸਤੋ, ਤੁਸੀਂ ਇਹ ਜਿਹੜਾ ਕਾਲ ਸਟੂਡੀਓ ਦੇ ਵਿੱਚ ਕਰ ਸਕਦੇ ਹੋ, ਤੁਸੀਂ ਨਵਜੀਤ ਭਾਅ ਜੀ ਹੋਣਾ ਕੋਈ ਤੁਹਾਡੇ ਕੋਲ ਸਵਾਲ ਹੈਗਾ ਆ ਕਿਸੇ ਖਬਰ ਤੇ, ਆ ਜਿਹੜੀ ਹੋਰ ਜਾਣਕਾਰੀ ਤੁਸੀਂ ਚਾਹੁੰਦੇ ਹੋ ਜਾਂ ਫਿਰ ਕਿਸੇ ਖਬਰ ਤੇ ਤੁਸੀਂ ਤਬਸਰਾ ਕਰਨਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ। ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਿੱਟੂ ਭਾਅ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਸਮੇ ਜੀ, ਸਾਰਿਆਂ ਨੂੰ ਗੁੱਡ ਮਾਰਨਿੰਗ
1: ਜੀ। ਵੈਰੀ ਗੁੱਡ ਮਾਰਨਿੰਗ ਭਾਅ ਜੀ।
2: ਉਹ ਆਵਾਜ਼ ਕਲੀਅਰ, ਉਹ ਤੁਹਾਡੇ ਦਾ ਮੇਰਾ ਦਾ ਬਟਨ ਕੋਈ ਹੋਰ ਨੱਪਿਆ ਗਿਆ ਤੁਹਾਡੀ, ਉਹਨਾਂ ਦੀ ਖਬਰਾਂ ਚੱਲਦੇ ਚੱਲਦੇ ਨਾ।
1: ਜੀ ਜੀ ਜੀ ਜੀ ਬਿੱਟੂ ਭਾਅ ਜੀ। ਹਾਂਜੀ ਹਾਂਜੀ ਹਾਂਜੀ, ਮੈਨੂੰ ਉਹ ਪਿੱਛੋਂ ਦੀ ਨਾ ਹੈਡ ਆਫਿਸ ਤੋਂ ਰਿਕਾਰਡਿੰਗ ਜਿਹੜੀ ਆ ਉਹ ਆਨ ਹੋ ਗਈ ਸੀਗੀ ਉਹਨਾਂ ਤੋਂ,
2: ਉਹ ਰਿਕਾਰਡ ਆਨ ਹੋ ਗਈ ਸੀ।
1: ਹਾਂਜੀ
2: ਆਵਾਜ਼ ਸਹੀ ਆ ਰਹੀ ਸੀ।
1: ਠੀਕ ਹੈ ਜੀ, ਠੀਕ ਹੈ, ਹੁਣ ਠੀਕ ਆ ਰਹੀ ਹੈ ਭਾਅ ਜੀ। ਜੀ
2: ਹਾਂ ਜੀ, ਫਸਟ ਕਲਾਸ ਫਸਟ।
1: ਜੀ ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਤੁਸੀਂ ਆ ਜਿਹੜਾ ਮੈਂ ਤੁਹਾਡੀਆਂ ਕਾਲਸ ਆ ਜਿਹੜੀਆਂ ਲਾਈਨਸ ਆ ਜਿਹੜੀਆਂ ਓਪਨ ਕੀਤੀਆਂ ਹੋਈਆਂ ਪੰਜਾਬ ਦੀ ਸਿਆਸਤ ਦੇ ਉੱਤੇ ਜਾਂ ਭਾਰਤ ਦੀ ਕੋਈ ਰਾਜਨੀਤੀ ਦੇ ਉੱਤੇ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ, ਕੋਈ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਸਾਡੇ ਨਾਲ ਇਸ ਟਾਈਮ ਪੰਜਾਬ ਤੋਂ ਸੀਨੀਅਰ ਪੱਤਰਕਾਰ ਨਵਜੀਤ ਭਾਅ ਜੀ ਹੋਣੀ ਸਾਡੇ ਨਾਲ ਹਾਜ਼ਰ ਹੈ। ਸੋ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਕੋਈ ਵੀ ਖਬਰਸਾਰ ਤੇ ਆ ਜਿਹੜਾ ਤੁਸੀਂ ਹੋਰ ਕਲੈਰਿਟੀ ਚਾਹੁੰਦੇ ਹੋ ਤੇ 905-673-3337 9056733337 ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਜਿਹੜਾ ਮੈਸੇਜ ਕਰਕੇ, ਕਾਲਸ ਵੀ ਫਲੈਸ਼ ਹੋ ਰਹੀਆਂ ਸੀਗੀਆਂ, ਮੈਂ ਚੱਕ ਨਹੀਂ ਸਕਿਆ, ਅਪਡੇਟ ਕਰ ਦਿੱਤਾ ਵੀ ਆਵਾਜ਼ ਤੁਹਾਡੇ ਤੱਕ ਬਿਲਕੁਲ ਕਲੀਅਰ ਆ ਰਹੀ ਹੈ ਹੁਣ, ਧੰਨਵਾਦ ਤੁਹਾਡਾ ਸਾਰਿਆਂ ਦਾ। ਭਾਅ ਜੀ LPU ਹਿੰਸਾ ਤੇ ਕਹਿੰਦੇ ਅਸ਼ੋਕ ਮਿੱਤਲ ਜੀ ਬੋਲੇ ਨੇ, ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਡਰ ਲੱਗਦਾ।
0: ਦੇਖੋ ਬਿਲਕੁਲ ਜੀ, ਪੰਜਾਬ ਦੇ ਵਿੱਚ ਉਹ ਕਹਿੰਦੇ ਹੁਣ ਡਰ ਲੱਗਦਾ ਪਿਆ। ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦੇ ਚਾਂਸਲਰ ਨੇ ਅਸ਼ੋਕ ਮਿੱਤਲ, ਰਾਜ ਸਭਾ ਮੈਂਬਰ ਹੈ, ਦੇਖੋ ਭਾਰਤੀ ਜਨਤਾ ਪਾਰਟੀ ਵਿੱਚ ਉਹ ਸ਼ਾਮਿਲ ਹੋ ਗਏ ਸੀ ਆਮ ਆਦਮੀ ਪਾਰਟੀ ਛੱਡ ਕੇ, ਉਦੋਂ ਦੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਪਈਆਂ, ਪਰ ਮੈਂ ਪਹਿਲਾਂ ਹਿੰਸਾ ਤੇ ਆਉਣਾ, ਤੁਸੀਂ ਤੇ

0: ਚਿਤਕਾਰਾ ਯੂਨੀਵਰਸਿਟੀ ਤੇ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ, ਇੱਥੇ ਜਿਹੜੀ ਹਿੰਸਾ ਹੋਈ ਹੈ ਇਹਦਾ ਪੈਟਰਨ ਜਿਹੜਾ ਸੀ, ਮਿੱਤਲ ਸਾਹਿਬ ਵੀ ਕਹਿ ਰਹੇ ਬਿਲਕੁਲ ਸੇਮ ਪੈਟਰਨ ਸੀਗਾ। ਇਹਦਾ ਮਤਲਬ ਹੈ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਚਿਤਕਾਰਾ ਯੂਨੀਵਰਸਿਟੀ ਵਿੱਚ ਚਰਚਾ ਚੱਲੀ ਸੀ, ਇੱਕ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ, ਦੂਸਰੀ ਕੁੜੀ ਉੱਥੇ ਪਹੁੰਚਦੀ ਹੈ, ਦੇਖ ਕੇ ਬੇਹੋਸ਼ ਹੋ ਗਈ, ਉਸ ਤੋਂ ਬਾਅਦ ਘਰ ਨੂੰ ਭੇਜ ਦਿੱਤਾ ਗਿਆ, ਇਹ ਚਰਚਾਵਾਂ ਚੱਲੀਆਂ। ਫਿਰ ਬਲਾਤਕਾਰ ਦੀ ਖਬਰ ਸਾਹਮਣੇ ਆ ਗਈ, ਇਸੇ ਤਰ੍ਹਾਂ ਦੀ ਚਰਚਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਦੇਖਣ ਨੂੰ ਮਿਲੀ। ਉੱਥੇ ਕਮਰੇ ਦੇ ਵਿੱਚ ਜਿਹੜੀਆਂ ਕੁੜੀਆਂ ਰਹਿੰਦੀਆਂ ਸੀ, ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਵੀ ਪਾ ਦਿੱਤੀ ਗਈ, ਉਹ ਯੂਨੀਵਰਸਿਟੀ ਚੋਂ ਕਿਸੇ ਨੇ ਪਵਾਈ ਸੀ ਜਾਂ ਕਿਸੇ ਨੇ ਪਵਾਈ ਸੀ, ਇਹ ਸਪਸ਼ਟ ਨਹੀਂ ਹੋਇਆ। ਮਤਲਬ ਕਿ ਸਥਿਤੀ ਅਜੇ ਤੱਕ ਵੀ ਸਪਸ਼ਟ ਨਹੀਂ। ਇਹਨਾਂ ਨੇ ਕਹਿਤਾ ਕਿ ਮਸਲਾ ਸਾਰਾ ਠੀਕ ਹੋ ਗਿਆ, ਹੁਣ ਕਿਸੇ ਤਰੀਕੇ ਦਾ ਕੋਈ ਟਕਰਾਅ ਨਹੀਂ ਗਾ। ਵਿਦਿਆਰਥੀਆਂ ਨੇ ਵੀ ਕਹਿਤਾ ਸਾਰਾ ਕੁਝ ਠੀਕ ਹੈ, ਪਰ ਟਕਰਾਅ ਕਿਸ ਗੱਲ ਤੇ ਹੋਇਆ? ਉਹ ਕੁੜੀ ਕੌਣ ਸੀ? ਅਸੀਂ ਨਹੀਂ ਕਹਿੰਦੇ ਤੁਸੀਂ ਨਾਮ ਦੱਸੋ, ਪਰ ਕੀ ਸੱਚਮੁੱਚ ਸੀ? ਉਹਦੀ ਪਹਿਚਾਣ ਸਾਹਮਣੇ ਆਵੇਗੀ ਕਿ ਕੇਸ ਦਰਜ ਜਿਹੜਾ ਹੋਇਆ ਉਹਦੇ ਵਿੱਚ ਵਾਕਈ ਉਹ ਕੁੜੀ ਹੈ? ਇਹ ਸਾਰੀਆਂ ਗੱਲਾਂ ਧਿਆਨ ਰੱਖੀਆਂ ਨੇ। ਖੈਰ, ਇਸ ਦੇ ਵਿੱਚ ਹੈਰਾਨੀ ਉਸ ਗੱਲ ਦੀ ਹੁੰਦੀ ਹੈ ਕਿ 36 ਘੰਟੇ ਬੀਤਣ ਦੇ ਬਾਵਜੂਦ ਯੂਨੀਵਰਸਿਟੀ ਵੱਲੋਂ ਕੁਛ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ। 24 ਘੰਟੇ ਤਾਂ ਕੁਛ ਨਹੀਂ ਸੀਗਾ, ਬਾਅਦ ਦੇ ਵਿੱਚ ਜੇਕਰ ਉਹਨਾਂ ਨੇ ਕੋਈ ਬਿਆਨ ਦਿੱਤਾ ਸੀ ਉਹਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ, ਕਿਉਂਕਿ ਉਹਦੇ ਵਿੱਚ ਸਪਸ਼ਟਤਾ ਨਹੀਂ ਸੀ, ਉਹਦੇ ਵਿੱਚ ਪਾਰਦਰਸ਼ਤਾ ਨਹੀਂ ਸੀ, ਉਹਦੇ ਵਿੱਚ ਕੁਛ ਕਲੈਰਿਟੀ ਨਹੀਂ ਸੀ। ਇਸ ਕਰਕੇ ਉਸ ਬਿਆਨ ਨੂੰ ਵਿਦਿਆਰਥੀਆਂ ਨੇ ਵੀ ਨਕਾਰ ਦਿੱਤਾ। ਹੁਣ ਉਹਦੇ ਵਿੱਚ ਇੱਕ ਯੂਟਿਊਬਰ ਦਾ ਨਾਮ ਆਉਂਦਾ ਕਿ ਇਨਫਲੂਐਂਸਰ ਨੇ ਸਾਰੀ ਹਿੰਸਾ ਫੈਲਾਉਣ ਦੇ ਵਿੱਚ ਯੋਗਦਾਨ ਪਾਇਆ। ਮੈਂ ਫਿਰ ਕਹਿੰਦਾ ਇਹ ਜਾਂਚ ਦਾ ਵਿਸ਼ਾ, ਸੱਚ ਸਾਹਮਣੇ ਆਉਣਾ ਚਾਹੀਦਾ। ਪਰ ਹੁਣ ਜਿਹੜੇ ਚਾਂਸਲਰ ਨੇ ਅਸ਼ੋਕ ਮਿੱਤਲ, ਉਹਨਾਂ ਦਾ ਬਿਆਨ ਹੈ, ਉਹ ਕਹਿੰਦੇ ਪੰਜਾਬ ਦੇ ਵਿੱਚ ਡਰ ਲੱਗਦਾ ਪਿਆ ਕਿਉਂਕਿ ਇਹਦੇ ਗੈਂਗਸਟਰਵਾਦ ਬਹੁਤ ਵੱਧ ਗਿਆ, ਬਿਜ਼ਨਸਮੈਨ ਡਰਿਆ ਹੋਇਆ। ਅਸ਼ੋਕ ਮਿੱਤਲ ਜੀ, ਇਹ ਜਿਹੜੀ ਗੱਲ ਹੈ ਇਹ ਅੱਜ ਤੋਂ 8 ਸਾਲ ਪਹਿਲਾਂ ਵੀ ਸੀ, 10 ਸਾਲ ਪਹਿਲਾਂ ਵੀ ਸੀ ਤੇ 20 ਸਾਲ ਪਹਿਲਾਂ ਵੀ ਸੀ, ਥੋੜਾ ਘੱਟ ਸੀ ਪਰ ਉਦੋਂ ਵੀ ਸੀ। ਯੂਨੀਵਰਸਿਟੀ ਦੇ ਵਿੱਚ ਹਿੰਸਾ ਫੈਲਣ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਕਿਉਂ ਰਹਿੰਦੇ ਡਰ ਲੱਗਣ ਲੱਗੇ? ਕੱਲ੍ਹ ਲੋਕਾਂ ਨੇ ਤੁਹਾਡੇ ਕੋਲ ਪੁੱਛਣਾ, ਕੱਲ੍ਹ ਨੂੰ ਇਹ ਜਿਹੜੇ ਸਵਾਲ ਹੈ ਨਾ ਕਿਸੇ ਹੋਰ ਦੇ ਕੋਲ ਵੀ ਪੁੱਛੇ ਜਾ ਸਕਦੇ ਆ। ਪਰ ਇਸ ਵੇਲੇ ਉਹਨਾਂ ਨੇ ਕਿਹਾ ਕਿ ਬਾਹਰੋਂ ਆ ਕੇ ਜਿਹੜੇ ਆਊਟਸਾਈਡਰ ਸੀ ਉਹ ਵਿਦਿਆਰਥੀ ਨਹੀਂ ਸੀਗੇ, ਬਾਹਰੀ ਅੰਸਰਾਂ ਨੇ ਵਿਦਿਆਰਥੀਆਂ ਨੂੰ ਭੜਕਾਇਆ, ਫਿਰ ਉੱਥੇ ਮਾਹੌਲ ਖਰਾਬ ਹੋਇਆ। ਵਿਦਿਆਰਥੀ ਦਬਾਅ ਦੇ ਵਿੱਚ ਆ ਗਏ, ਉਹਨਾਂ ਨੇ ਬਾਹਰ ਪਹਿਲੇ ਅੰਸਰਾਂ ਨੇ ਤਿਆਰੀ ਕੀਤੀ ਸੀ ਤੇ ਆ ਕੇ ਭੰਨਤੋੜ ਸ਼ੁਰੂ ਕਰਤੀ। ਚਿਤਕਾਰਾ ਦੇ ਵਿੱਚ ਵੀ ਇਹੀ ਪੈਟਰਨ ਸੀ, ਲਵਲੀ ਦੇ ਵਿੱਚ ਵੀ ਇਹੀ ਸੀ। ਅਸਲ ਦੇ ਵਿੱਚ ਪੰਜਾਬ ਨੂੰ ਕਹਿੰਦੇ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਹਿੰਦੇ ਪੰਜਾਬ ਦਾ, ਮੇਰਾ ਜਨਮ ਇੱਥੇ ਦਾ, ਮੇਰਾ ਸਾਰਾ ਕੁਝ ਪੰਜਾਬ ਦਾ, ਪਰ ਦਿੱਤਾ ਵੀ ਸਾਰਾ ਕੁਝ ਪੰਜਾਬ ਨਹੀਂ ਹੈ, ਰਾਜ ਸਭਾ ਮੈਂਬਰ ਤੱਕ ਪਹੁੰਚਾਇਆ, ਪਰ ਕਹਿੰਦੇ ਹੁਣ ਸਿਰਫ ਡਰ ਲੱਗਦਾ ਪਿਆ ਪੰਜਾਬ ਦੇ ਵਿੱਚ। ਅਸਲ ਦੇ ਵਿੱਚ ਇਹ ਜਿਹੜਾ ਡਰ ਆ ਨਾ, ਇਹ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ, ਕੁੜੀਆਂ, ਮੁੰਡਿਆਂ, ਮਾਪਿਆਂ, ਬਜ਼ੁਰਗਾਂ, ਮਾਈਆਂ, ਭਾਈਆਂ ਸਾਰਿਆਂ ਨੂੰ ਲੱਗਦਾ ਪਿਆ, ਸਾਰਿਆਂ ਨੂੰ ਲੱਗਦਾ। 3 ਕਰੋੜ ਪੰਜਾਬੀਆਂ ਦੇ ਵਿੱਚੋਂ ਜੇ ਮੈਂ ਕਹਾਂ 117 ਇੱਕ ਛੱਡ ਦੋ ਤੇ 13 ਤੁਸੀਂ ਇੱਕ ਛੱਡ ਦੋ, ਇਹਨਾਂ ਨੂੰ ਛੱਡ ਕੇ ਹੋ ਸਕਦਾ ਸਾਰੇ ਦੇ ਮਨ ਦੇ ਵਿੱਚ ਇਹ ਡਰ ਹੋਵੇ। ਇਹਨਾਂ ਦੀ ਸੁਰੱਖਿਆ ਦਾ ਸਵਾਲ ਹੈ, ਪਰ ਸੁਰੱਖਿਆ ਦੇ ਮਾਮਲੇ ਵਿੱਚ ਇਸ ਵੇਲੇ ਬੜੀ ਢਿੱਲ ਵਰਤੀ ਜਾ ਰਹੀ ਹੈ। ਜਿਹੜੇ ਤਸਕਰ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਨਹੀਂ ਹੋ ਰਹੀ, ਜਿਹੜੇ ਇਸ ਵੇਲੇ ਠਾ ਠਾ ਕਰਦੇ ਪਏ ਆ, ਜਿਹੜੇ ਕਹਿੰਦੇ ਸਾਨੂੰ ਫਰੋਤੀ ਚਾਹੀਦੀ ਹੈ, ਦੁਕਾਨਦਾਰਾਂ ਨੂੰ ਕਦੀ ਕਾਲ, ਕਦੀ ਮੈਡੀਕਲ ਸਟੋਰ ਵਾਲਿਆਂ ਨੂੰ ਫੋਨ, ਕਦੀ ਕਿਸੇ ਨੂੰ ਫੋਨ, ਕਦੀ ਬੈਠੇ ਬਿਠਾਏ ਕਿਸੇ ਦਫ਼ਤਰਾਂ ਤੇ ਗੋਲੀਬਾਰੀ ਹੋ ਰਹੀ ਹੈ, ਕਿਡਨੈਪਿੰਗ ਹੋ ਰਹੀਆਂ ਨੇ, ਇਹ ਸਾਰਾ ਕੁਝ ਮਾਹੌਲ ਖਰਾਬ ਕਰਦਾ ਪਿਆ। ਸਰਕਾਰਾਂ ਦੇ ਹੱਥ ਵਿੱਚ, ਪ੍ਰਸ਼ਾਸਨ ਦੇ ਹੱਥ ਵਿੱਚ ਬਹੁਤ ਕੁਝ ਹੁੰਦਾ, ਅਸਲ ਦੇ ਵਿੱਚ ਪੁਲਿਸ ਵਾਲੇ ਦਾ ਡਰ ਜਿਹੜਾ ਨਾ ਉਹ ਨਹੀਂ ਹੁੰਦਾ, ਪੁਲਿਸ ਦੀ ਵਰਦੀ ਦਾ ਡਰ ਹੁੰਦਾ ਤੇ ਵਰਦੀ ਦੇ ਕੋਲ ਤਾਕਤ ਹੈ, ਪਰ ਜੇਕਰ ਉਹਨੂੰ ਕਹਿ ਦਿੱਤਾ ਜਾਵੇ ਕੋਈ ਨੀ ਤੁਸੀਂ ਛੱਡੋ ਜੀ ਅੱਗੇ ਦੇਖਾਂਗੇ, ਤਾਂ ਫਿਰ ਕੰਮ ਜਿਹੜਾ ਲੋਟ ਪੋਟ ਰਹਿੰਦਾ ਉਲਟਾ ਹੋ ਜਾਂਦਾ। ਇੱਥੇ ਇਹ ਕੁਛ ਹੋ ਰਿਹਾ, ਜੇਕਰ ਅੱਜ ਅਧਿਕਾਰ ਪੰਜਾਬ ਪੁਲਿਸ ਨੂੰ ਦੇ ਦਿੱਤੇ ਜਾਣ ਕਿ ਤੁਸੀਂ ਖੁੱਲ੍ਹ ਕੇ ਕੰਮ ਕਰੋ, ਮੈਂ ਕਹਿੰਦਾ ਲੋਕਾਂ ਦੇ ਮਨ ਵਿੱਚ ਕਾਫੀ ਹੱਦ ਤੱਕ ਡਰ ਦੂਰ ਹੋ ਸਕਦਾ। ਬਾਕੀ ਮਿੱਤਲ ਸਾਹਿਬ ਕਹਿੰਦੇ ਆ ਮੰਨ ਲੈਂਦੇ ਆ ਵੱਡੇ ਬੰਦੇ ਆ, ਪਰ ਇੰਨੇ ਦਿਨਾਂ ਬਾਅਦ ਬੋਲੇ ਆ, ਲੋਕ ਇਹ ਵੀ ਸਵਾਲ ਕੱਲ ਕਰਨਗੇ।
1: ਜੀ ਅਮਰੀਕ ਭਾਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਭਾਜੀ।
2: ਸਤਿ ਸ਼੍ਰੀ ਅਕਾਲ ਦੋਨਾਂ ਬਿਰਾਂ, ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਤੇ ਭਾਈ ਹੁਣੀ ਬਹੁਤ ਸੋਹਣੀਆਂ ਖਬਰਾਂ ਦੇ ਰਹੇ ਆ
1: ਜੀ।
2: ਮੈਂ ਭਾਜੀ ਗੱਲ ਕਰਨੀ ਵੀ ਜਿੱਦਾਂ ਹੁਣ ਲਾਗੇ ਲਾਗੇ ਆਪਣੇ ਚੋਣਾਂ ਆਈ ਜਾਂਦੀਆਂ, ਵੀ ਹਰ ਇੱਕ ਬੰਦਾ ਕਿਸੇ ਨੂੰ, ਕੋਈ ਪਾਰਟੀ ਨੂੰ ਗਲਤ ਬੋਲੀ ਜਾਂਦਾ, ਕੋਈ ਕਿਸੇ ਨੂੰ ਗਲਤ ਬੋਲੀ ਜਾਂਦਾ। ਜਿਹੜੇ ਹੁਣ ਆਪਣੇ ਪੰਜਾਬ ਵਾਪਸ ਆਏ ਜਿਹੜੇ ਬੰਦੇ ਆਪਣੇ ਜਿਹੜੇ ਜੇਲ੍ਹ 'ਚ ਬੈਠੇ ਅੰਮ੍ਰਿਤਪਾਲ ਹੁਣੀ, ਚਲੋ ਠੀਕ ਹੈ, ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ, ਇਹ ਵੋਟਾਂ ਦੇ ਲਾਗੇ ਆਉਣ ਤੇ ਕਿਉਂ ਇਲਜ਼ਾਮ ਲਾਉਣ ਲੱਗ ਪਿਆ ਜੀ? ਉਹਦਾ ਭਰਾ ਇਹ ਖਾਂਦਾ, ਨਸ਼ੇ ਖਾਂਦਾ ਜੀ, ਉਹ ਫਲਾਨਾ ਆ, ਉਹ ਧੈਮਕੜਾ, ਇੱਕ ਤਲਵਾੜਾ ਜਿਹੜਾ ਆ ਇਹ ਨੀ ਸਾਂਭਦਾ, ਬੜੀਆਂ ਗਲਤ ਗੱਲਾਂ ਬੋਲਦਾ ਜੀ ਉਹ, ਤੇ ਬਾਕੀ ਬਾਦਲਾਂ ਦੇ ਹੁਣ ਚਲੇ ਗਿਆ, ਬਣ ਗਿਆ ਉੱਥੇ ਚਿੱਲਾ ਬਣ ਗਿਆ। ਹੁਣ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ, ਕਿ ਇਹ ਸਹੀ ਗੱਲ ਹੈ ਜਾਂ ਗਲਤ ਗੱਲ ਹੈ? ਬਹੁਤ ਜ਼ਿਆਦਾ ਗਲਤ ਇਲਜ਼ਾਮ ਲਾ ਰਹੇ ਆਪਣੇ ਵਾਰਸ ਵਾਲਿਆਂ ਦੇ ਪੰਜਾਬ ਦੇ ਜੀ, ਬਹੁਤ ਤੁਹਾਨੂੰ ਦੱਸਿਓ ਬਣਾ ਗਿਆ
1: ਜੀ। ਭਾਜੀ ਜੀ, ਭਾਜੀ ਨਵਜੋਤ
0: ਭਾਈ, ਨਾਮ ਇਹਨਾਂ ਨੇ ਕਿਹੜਾ ਲਿਆ ਸੀ ਵਿੱਚ ਆਵਾਜ਼ ਘੱਟ ਹੋਈ ਸੀ, ਨਾਮ ਕਿਹਨਾਂ ਲਿਆ ਬਾਦਲਾਂ ਦੇ ਨਾਲ?
1: ਤਲਵਾੜਾ, ਤਲਵਾੜਾ
0: ਕਿਸ ਨੇ ਉਹਦੀ ਨਾਮ ਲਿਆ? ਦੇਖੋ ਇਸ ਵੇਲੇ ਕੀ ਹੋ ਰਿਹਾ ਕਿ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਦੀ ਗੱਲ ਕੀਤੀ ਹੈ। ਦੇਖੋ ਇਹ ਦੋਸ਼ ਕੋਈ ਅੱਜ ਨਹੀਂ ਲੱਗਾ, ਇਹ ਦੋਸ਼ ਮੈਨੂੰ ਲੱਗਦਾ ਕਿ 2024 ਦੇ ਜੁਲਾਈ ਜਾਂ ਜੂਨ ਮਹੀਨੇ ਵਿੱਚ, ਜੇ ਮੈਂ ਸਹੀ ਹੋਵਾਂ ਤਾਂ ਉਸ ਵੇਲੇ ਲੱਗਾ ਸੀ। ਜਲੰਧਰ ਦੀ ਰੂਰਲ ਪੁਲਿਸ ਨੇ ਕੇਸ ਦਰਜ ਕੀਤਾ ਸੀ ਫਲੌਰ ਦੇ ਕੋਲ, ਉਸ ਵੇਲੇ ਕਿਹਾ ਸੀਗਾ ਕਿ ਉਹ ਨਸ਼ੇ ਦੇ ਸਮੇਤ ਫੜਿਆ ਗਿਆ। ਚੋਣਾਂ ਦੇ ਨਜ਼ਦੀਕ ਆਉਂਦੇ ਆਉਂਦੇ ਇਸ ਤਰ੍ਹਾਂ ਦੇ ਮੁੱਦੇ ਇੱਕ ਨੀ ਦੋ ਨੀ ਹਜ਼ਾਰਾਂ ਹੀ ਸਾਹਮਣੇ ਆਉਣੇ ਨੇ। ਜਿਹੜੇ ਸਿਆਸਤਦਾਨ ਆ ਉਹਨਾਂ ਦਾ ਕੰਮ ਹੀ ਸਿਆਸਤ ਕਰਨਾ। ਕੁਛ ਕੁ ਸਿਆਸਤਦਾਨਾਂ ਨੇ ਸਵੇਰੇ ਉੱਠ ਕੇ ਸਿਰਫ ਬਿਆਨ ਦੇਣਾ ਹੁੰਦਾ, ਕੁਛ ਕੁ ਸਿਆਸਤਦਾਨਾਂ ਨੇ ਸਾਰੇ ਦਿਨ ਸ਼ਾਮ ਤੱਕ ਇੱਧਰ ਉੱਧਰ ਦੇਖ ਕੇ ਫਿਰ ਕੋਈ ਏਦਾਂ ਦਾ ਖਬਰਾਂ ਦੇ ਵਿੱਚ ਪੱਖ ਸਾਹਮਣੇ ਰੱਖਦੇ ਹਨ ਜਿਹੜਾ ਚਰਚਾ ਦਾ ਵਿਸ਼ਾ ਬਣ ਜਾਂਦਾ। ਜੇ ਇਹ ਕਹੀਏ ਕਿ ਚੋਣਾਂ ਲਾ ਕੇ ਆਉਂਦੀਆਂ ਨੇ ਜਾਣ ਬੁੱਝ ਕੇ ਕੀਤਾ ਜਾ ਰਿਹਾ, ਉਹ ਇੱਕ ਵੱਖਰਾ ਪੱਖ ਹੋ ਸਕਦਾ। ਇਹਨਾਂ ਨੇ ਗੱਲ ਕੀਤੀ ਵਾਰਿਸ ਪੰਜਾਬ ਦੀ ਜਥੇਬੰਦੀ। ਦੇਖੋ ਠੀਕ ਹੈ, ਕੰਮ ਸਹੀ ਕੀਤਾ ਸੀ, ਗਲਤ ਕੀਤਾ ਸੀ ਇਹ ਲੋਕ ਜਾਣਦੇ ਹੋਣਗੇ। ਇੱਕ ਪੱਖ ਹੀ ਹੈ ਕਿ ਨਸ਼ੇ ਪੰਜਾਬ ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹ ਪੱਖ ਸਹੀ ਹੋ ਸਕਦਾ, ਪਰ ਬਹੁਤ ਸਾਰੇ ਲੋਕ ਸ਼ਮੀ ਬਾਈ ਜੀ ਦੂਜੇ ਤਰੀਕੇ ਨਾਲ ਸੋਚਦੇ। ਉਹਨਾਂ ਨੇ ਕਹਿਣਾ ਸੀ ਕਿ ਤਰੀਕਾ ਸਹੀ ਨਹੀਂ ਸੀਗਾ। ਹੁਣ ਹਰ ਇੱਕ ਬੰਦੇ ਦੀ ਆਪਣੀ ਵਿਚਾਰਧਾਰਾ, ਕੋਈ ਕਹਿੰਦਾ ਪਿਆ ਕਿ ਇਹਨਾਂ ਨੇ ਇਕੱਠ ਕੀਤਾ ਪੰਜਾਬ ਦੇ ਵਿੱਚ ਖਾਲਸਾ ਵਿਹੀਰ ਦੇ ਨਾਂ ਤੇ ਸ਼ੁਰੂਆਤ ਕੀਤੀ, ਬਹੁਤ ਸਾਰੇ ਨੌਜਵਾਨ ਜਿਹੜੇ ਨਸ਼ੇ ਕਰਦੇ ਸੀ ਨਸ਼ੇੜੀ ਕਿਹਾ ਗਿਆ ਉਹਨਾਂ ਨੂੰ ਨਾਲ ਤੁਰਿਆ, ਪਰ ਉਹਨਾਂ ਨੇ ਨਾਲ ਤੁਰ ਕੇ ਕਿਹਾ ਕਿ ਅਸੀਂ ਨਸ਼ੇ ਛੱਡਣਾ ਚਾਹੁੰਦੇ ਹਾਂ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ, ਇਸ ਕਰਕੇ ਸਾਨੂੰ ਨਾਲ ਲੈ ਕੇ ਚੱਲੋ। ਪਰ ਦੂਸਰੇ ਪਾਸੇ ਉਹ ਵੀ ਤਾਂ ਲੋਕ ਸੀ ਜਿਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜਦੋਂ ਥਾਣੇ ਦਾ ਘਰਾਓ ਕੀਤਾ ਸੀਗਾ ਖਾਸ ਤੌਰ ਤੇ ਅਜਨਾਲੇ ਦਾ, ਤੇ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਇਹਨਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਉਹ ਲੋਕਾਂ ਨੇ ਆਪਣੇ ਪੱਖ ਨਾਲ ਗੱਲਾਂ ਕੀਤੀਆਂ। ਮਤਲਬ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਸੋਚਦੇ। ਮੈਂ ਨੀ ਕਹਿੰਦਾ ਕਿ ਇੱਥੇ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਮਰਜ਼ੀ ਸਿਆਸੀ ਪਾਰਟੀ ਆ, ਨਸ਼ੇ ਖਤਮ ਕਰਨ ਦੀ ਗੱਲ ਸਾਰੇ ਕਰਦੇ ਪਏ ਆ। ਤੁਸੀਂ ਕੱਲ ਹੀ ਦੇਖ ਲਓ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਪਹੁੰਚੇ ਸੀ, ਉਹਨਾਂ ਨੇ ਕਿਹਾ ਕਿ 2029 ਤੱਕ ਅਸੀਂ ਨਸ਼ਾ ਖਤਮ ਕਰ ਦਾਂਗੇ। ਭਾਈ ਅਜੇ 26 ਚੱਲਦਾ, 27-28 ਪੂਰਾ ਪਿਆ, ਜੇਕਰ ਇਰਾਦਾ ਹੋਵੇ ਤਾਂ 2 ਸਾਲ ਚ ਨੀ ਕੁਛ ਕੀਤਾ ਜਾ ਸਕਦਾ। ਜ਼ਰੂਰੀ ਹੈ ਕਿ 2029 ਦੇ ਵਿੱਚ ਹੀ ਖਤਮ ਕਰਨਾ ਜਾਂ 2029 ਤੱਕ ਖਤਮ ਕਰਨਾ? ਐਂ ਤਾਂ ਸਾਡੇ ਕੋਲ ਬਹੁਤ ਸਾਰੇ ਲੀਡਰ ਆ ਜਿਹੜੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਸੀ ਅਸੀਂ ਹਫ਼ਤੇ ਵਿੱਚ ਕਰ ਦਾਂਗੇ, ਕਈ ਤਾਂ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਫੜ ਕੇ ਸਹੁੰ ਖਾ ਕੇ ਅਸੀਂ ਨਸ਼ਾ ਖਤਮ ਕਰ ਦਾਂਗੇ, ਪਰ ਨਸ਼ਾ ਖਤਮ ਹੋ ਨਹੀਂ ਹੋਇਆ। ਕੋਈ ਕਹਿੰਦਾ ਅਸੀਂ 58,000 ਤਸਕਰ ਜੇਲ੍ਹ ਚ ਡੱਕ ਦਿੱਤਾ, ਕੋਈ ਕਹਿੰਦਾ 36,000 ਡੱਕ ਦਿੱਤਾ, ਕੋਈ ਕਹਿੰਦਾ ਅਸੀਂ ਪੀੜੀ ਦੇ ਜਿਹੜੇ ਕੇਸ ਚੱਲਦੇ ਆ ਉਹਨਾਂ ਦੇ ਮਾਮਲੇ ਦੇ ਵਿੱਚ ਅਸੀਂ ਇਹਨਾਂ ਤੇ ਕਾਰਵਾਈ ਕੀਤੀ ਹੈ, ਕਈ ਨਸ਼ਾ ਤਸਕਰਾਂ ਦੇ ਘਰ ਜਿਹੜੇ ਢਾ ਦਿੱਤੇ ਗਏ, ਈਡੀ ਦੇ ਕੇਸ ਵੀ ਚੱਲਦੇ। ਠੀਕ ਹੈ, ਸਾਰੀਆਂ ਗੱਲਾਂ ਆਪਣੀ ਜਗ੍ਹਾ ਠੀਕ ਹੈ, ਪਰ ਮਾਵਾਂ ਦੇ ਪੁੱਤ ਮਰਨੋਂ ਨਹੀਂ ਹਟੇ। ਜਿਨ੍ਹਾਂ ਨੇ ਆਪਣੇ ਬਾਪ ਦਾ ਬਜ਼ੁਰਗ ਦੇ ਵਿੱਚ ਸਹਾਰਾ ਬਣਨਾ ਸੀ ਉਹ ਪਹਿਲਾਂ ਹੀ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕਿਆ, ਦੁਨੀਆਂ ਜਾ ਚੁੱਕਿਆ, ਨਸ਼ਾ ਖਤਮ ਨਹੀਂ ਹੋਇਆ। ਅਖਬਾਰਾਂ ਚੱਕ ਕੇ ਅੱਜ ਵੀ ਦੇਖ ਲਓ, ਕੱਲ ਵੀ ਦੇਖ ਲਓ, ਪਰਸੋਂ ਵੀ ਦੇਖ ਲਓ, ਇੱਕ ਮਹੀਨੇ ਦੀਆਂ ਖਬਰਾਂ ਦੇਖ ਲਓ, ਤੁਹਾਨੂੰ 16-17 ਖਬਰਾਂ ਮਿਲਣੀਆਂ ਜ਼ਰੂਰ ਹੈ ਕਿ ਨਸ਼ੇ ਦੀ ਓਵਰਡੋਜ਼ ਮੌਤ ਹੋਈ ਹੈ। ਅੱਜ ਵੀ ਮੌਤਾਂ ਹੋਈਆਂ ਨੇ, ਇਹਨੂੰ ਰੋਕਣਾ ਜ਼ਰੂਰੀ ਹੈ। ਗੱਲਾਂ ਬਾਤਾਂ ਜਿਹੜੇ ਮਰਜ਼ੀ ਕਰੀਏ, ਸਿਆਸਤਦਾਨ ਨੇ ਜੇ ਸਿਆਸਤ ਦੇ ਵਿੱਚ ਨੀ ਗੱਲਾਂ ਨੇ ਕਿਤੇ ਨੇ ਕਰਨਾ ਕੀ ਹੈ।
1: ਜੀ ਬਿਲਕੁਲ ਜੀ, ਤੇ ਮੈਂ ਅਗਲੀ ਖਬਰ ਲੈਣਾ। ਉਸ ਤੋਂ ਪਹਿਲਾਂ ਦੋਸਤੋ, ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ। ਕੋਈ ਵੀ ਹੋਮ ਆਟੋ ਇੰਸ਼ੋਰੈਂਸ ਦਾ ਕੋਟ ਤੁਹਾਨੂੰ ਮਹਿੰਗਾ ਲੱਗ ਰਿਹਾ, ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਕਾਲ ਕਰ ਲਿਓ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਬੱਚਤ ਇਹ ਕਰਾ ਦੇਣਗੇ। ਨੰਬਰ ਹੈ ਜੀ 647-219-2870, 6472-192-870। ਗੁਰਦੇਵ ਸੱਜਣ, ਇੰਸ਼ੋਰੈਂਸ ਬਾਬਤ ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਕਰਾਉਣਾ ਚਾਹੁੰਦੇ ਹੋ ਤਾਂ ਭਾਅ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 416-843-5623, 416-843-5623 'ਤੇ ਸੰਪਰਕ ਕੀਤਾ ਜਾ ਸਕਦਾ। ਘਰ ਦੇ ਵਿੱਚ ਜੈੱਟ ਜਾਂ ਬੀਟੇਟ ਲਵਾਉਣੇ ਆ ਤੁਸੀਂ ਤਾਂ ਸਿੰਘ ਸਟੋਰ ਵਾਲਿਆਂ ਨਾਲ ਸੰਪਰਕ ਕੀਤਾ ਜਾਂਦਾ। ਇੱਕ ਆ ਜਿਹੜਾ ਤੁਸੀਂ $50 ਅਤੇ ਇੱਕ ਤੋਂ ਵੱਧ ਆ ਜਿਹੜੇ ਉਹ $40 ਦੇ ਵਿੱਚ, ਜਿਹਦੇ ਵਿੱਚ ਇੰਸਟਾਲੇਸ਼ਨ ਵੀ ਹੈ, ਪ੍ਰੋਡਕਟ ਵੀ ਹੈ ਅਤੇ 1 ਸਾਲ ਦੀ ਵਾਰੰਟੀ ਵੀ ਹੈ। ਨੰਬਰ ਹੈ ਜੀ 647-978-6263, 647-978-6263 'ਤੇ ਸੰਪਰਕ ਕੀਤਾ ਜਾ ਸਕਦਾ। ਅੱਜ ਥੋੜ੍ਹਾ ਜਿਹਾ ਮੈਂ ਹੌਲੀ ਹੌਲੀ ਬੋਲ ਰਿਹਾ ਕਿਉਂਕਿ ਗਲਾ ਮੇਰਾ ਸਾਥ ਨਹੀਂ ਦੇ ਰਿਹਾ, ਉਹਦਾ ਤੁਹਾਨੂੰ ਪਤਾ ਥੋੜ੍ਹੀ ਜਿਹੀ ਐਗਰੈਸਿਵਨੈਸ ਮੇਰੇ 'ਚ ਵੀ ਹੁੰਦੀ ਹੈ, ਜਿੱਦਾਂ ਆਪਣੇ ਨਵਜੀਤ ਭਾਜੀ ਹੋਣਾਂ ਨੇ ਪੂਰਾ ਕੰਮ ਚੱਕਿਆ ਹੋਇਆ। ਮੈਨੂੰ ਬੜਾ ਮਜ਼ਾ ਆ ਰਿਹਾ ਸੁਣ ਕੇ ਜਿੱਦਾਂ ਅਪਡੇਟ ਦਿੰਦੇ ਆ, ਜਿੱਦਾਂ ਇਹ ਵੱਖ ਵੱਖ ਖਬਰਾਂ ਨੂੰ ਆ ਜਿਹੜਾ ਜੋੜ ਕੇ ਉਹਨਾਂ ਪੁਰਾਣੀਆਂ ਜੋ ਉਹਦੇ ਨਾਲ ਅਤੀਤ ਦੇ ਵਿੱਚ ਵਾਪਰਿਆ ਪੇਸ਼ ਕਰ ਰਹੇ ਨੇ। ਬਹੁਤ ਬਹੁਤ ਨਵਜੀਤ ਭਾਜੀ ਹੋਣਾਂ ਦਾ ਧੰਨਵਾਦ, ਇੱਦਾਂ ਦੇ ਪੱਤਰਕਾਰਾਂ ਦੀ ਸਾਨੂੰ ਵਾਕਈ ਬਹੁਤ ਲੋੜ ਹੈ। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
3: ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ ਭਾਜੀ।
3: ਸ਼ਮੀ ਜੀ, ਕੋਈ ਵੀ ਬਿਮਾਰੀ ਹੋਵੇ ਉਹਨੂੰ ਟਾਈਮ ਤਾਂ ਲੱਗਦਾ ਹੁੰਦਾ ਜੀ।
1: ਜੀ
3: ਇਹ ਜਿਹੜੇ ਕਹਿੰਦੇ ਹੁਣ ਬੈਂਕੋ ਤੀਨ ਅਮਿਤ ਸ਼ਾਹ ਆਏ ਸੀ, ਉਹਨੇ ਕਹਿੰਦੇ 2 ਸਾਲ ਲੱਗਣੇ, ਸਹੀ ਬੋਲਿਆ, ਫਿਰ ਸੱਚ ਬੋਲਿਆ ਉਹਨੇ ਵੀ ਇਹ ਕੈਂਸਰ ਵਾਂਗੂ ਫੈਲਿਆ ਵਾ ਜੀ, ਵੀ 2 ਸਾਲ ਲੱਗਣਗੇ ਸਾਡੇ ਤੋਂ ਹਫ਼ਤੇ ਤਾਂ ਕੋਈ ਵੀ, ਮੈਂ ਤਾਂ ਕਹਿੰਦਾ ਨੀ ਮਦਾਰੀ ਕੋਈ ਕਰ ਦੂਗਾ।
1: ਸਵਾਗਤ ਹੈ ਜੀ ਜੀ ਇਹਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ, ਤੁਸੀਂ ਆਉਂਦੀ ਏਰੋ।
3: ਹਾਂਜੀ,
1: ਥੋੜਾ ਜਿਹਾ ਹੈਗਾ ਖਰਾਬ ਜੀ, ਇਹ ਕੱਲ ਦਾ ਹੀ ਹੋਇਆ ਪਿਆ ਜੀ। ਹਾਂਜੀ ਹਾਂਜੀ ਹਾਂਜੀ, ਉਹ ਨਿਆਣੇ ਲਿਆਂਦੇ ਭਾਜੀ, ਉਹਨਾਂ ਤੋਂ ਹੀ ਹੋ ਜਾਂਦਾ, ਆਪਾਂ ਤਾਂ ਬਟੇਰਾ ਪਰਹੇਜ ਕਰਦੇ ਜੀ। ਨਵਜੀਤ ਭਾਜੀ ਆ ਜੀ, ਰਮੇਸ਼ ਭਾਜੀ ਹੋਣਾ ਨੇ ਅੱਜ, ਕਿਉਂਕਿ ਖੜੇ ਪੈਰ ਮੇਰਾ ਥੋੜਾ ਜਿਹਾ ਗਲਾ ਸਾਥ ਨਹੀਂ ਦੇ ਰਿਹਾ ਸੀਗਾ, ਤੇ ਮੈਂ ਭਾਜੀ ਹੋਣਾ ਨੂੰ ਬੇਨਤੀ ਕੀਤੀ ਸੀਗੀ। ਤੇ ਨਵਜੀਤ ਭਾਜੀ ਹੁਣੀ ਬੜੇ ਸੀਨੀਅਰ ਪੱਤਰਕਾਰ ਆ ਜੀ, ਪੰਨੂ ਸਾਹਿਬ ਬਲਤੇਜ ਪੰਨੂ ਭਾਜੀ ਹੋਣਾ ਦੇ ਨਾਲ ਵੀ ਇਹਨਾਂ ਦਾ ਕਾਫੀ ਰਿਹਾ, ਤੇ ਹੁਣ ਜਿਹੜਾ ਭਾਜੀ ਹੁਣੀ ਵੱਖ ਵੱਖ ਪੱਤਰਕਾਰ ਪੱਤਰਕਾਰੀ ਦੇ ਵਿੱਚ ਜਿਹੜਾ ਚੰਗਾ ਨਾਮ ਨਾ ਖੱਟਿਆ ਭਾਜੀ ਹੋਣਾ ਨੇ, ਕੋਸ਼ਿਸ਼ ਕਰ ਲਾਂਗੇ ਭਾਜੀ। ਕੋਸ਼ਿਸ਼ ਕਰਾਂਗੇ, ਅਪਡੇਟ ਆ ਇੱਕ ਵਾਰ। ਹਾਂਜੀ, ਅਪਡੇਟ ਆ ਜਿਹੜੀ ਜਰੂਰ ਇੱਕ ਸੈਗਮੈਂਟ ਆ ਜਿਹੜਾ ਚਲਾ ਲਈ ਅਸੀਂ।
3: ਹਾਂਜੀ ਹਾਂ, ਬਹੁਤ ਵਧੀਆ ਤਰੀਕੇ ਨਾਲ ਦੇ ਰਹੇ ਨੇ ਖਬਰਾਂ।
1: ਜੀ ਜੀ ਜੀ,
3: ਠੀਕ ਹੈ ਜੀ, ਠੀਕ, ਓਕੇ ਜੀ,
1: ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੀ ਕਾਲ ਲੈ ਲੈਣਾ ਮੈਂ, 1130 ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ,
3: ਮੈਂ ਅਮਿਤ ਸ਼ਾਹ ਕਹਿੰਦਾ 29 ਤੱਕ 3 ਸਾਲਾਂ ਤੱਕ ਨਸ਼ਾ ਖਤਮ ਕਰਨਾ, ਸਾਨੂੰ ਬੂਟਾ ਪਾਓ, ਤੇ ਹੁਣ ਪੰਜਾਬ ਭਾਰਤ ਪਾਕਿਸਤਾਨ ਹੁਣ ਉਹਨਾਂ ਦੀ ਇੰਡੀਆ ਚ ਸਰਕਾਰ ਨੀ ਅਮਿਤ ਸ਼ਾਹ ਦੀ, ਹੁਣ ਕਿਉਂ ਨੀ ਬੰਦ ਕਰ ਸਕਦੇ, ਹੁਣ ਕਿਉਂ ਨੀ ਬਾਰਡਰਾਂ ਤੋਂ ਬੰਦ ਕੀਤਾ, ਹੁਣ ਕਿਉਂ ਨੀ ਗੁਜਰਾਤ ਤੋਂ ਜਿਹੜਾ ਆਉਂਦਾ ਉਹ ਨੀ ਬੰਦ ਕੀਤਾ, ਇਹ ਹਰਿਆਣੇ ਚ ਨਸ਼ਾ ਖਤਮ ਹੋ ਗਿਆ, ਕੀ ਬਾਕੀ ਸਟੇਟਾਂ ਚ ਗੁਜਰਾਤ ਚੋ ਨਸ਼ਾ ਖਤਮ ਕਰ ਦਿੱਤਾ ਨੀ, ਜਿਹੜਾ ਕਹਿੰਦੇ ਪੰਜਾਬ ਚ ਅਸੀਂ 29 ਬੰਦ ਕਰਾਂਗੇ, ਪੰਜਾਬ ਭਾਰਤ ਦਾ ਹਿੱਸਾ ਨੀ, ਕਿ ਪੰਜਾਬ ਨੂੰ ਪੰਜਾਬ ਦਾ ਸਮਝਦਾ ਨੀ ਭੇਜਣ, ਕਿ ਉਹਨਾਂ ਦੀ ਸਾਰੇ ਦੇਸ਼ ਚ ਸਰਕਾਰ ਵਾ, ਕਿ ਹੁਣ ਵੀ ਸਾਰੇ ਦੇਸ਼ ਚ ਨਸ਼ਾ ਬੰਦ ਕਰ ਸਕਦੇ
1: ਜੀ,
3: 29 ਚ ਪੰਜਾਬ ਚ ਵੋਟਾਂ, ਪੰਜਾਬ ਚ ਸਰਕਾਰ ਬਣ ਗਈ ਤਾਂ ਹੀ ਉਹਨੇ ਖੜਨਾ ਪੈਂਦਾ ਪੰਜਾਬ ਦੇ ਨਾਲ, ਕਿਸਾਨਾਂ ਦੇ ਨਾਲ, ਹੋਰ ਕਿੰਨਾ ਉਹਨੇ ਫਰਕ ਕੀਤਾ, ਤੇ ਕਿੱਦਾਂ ਹਰਿਆਣੇ ਤੋਂ ਦਿੱਲੀ ਨੂੰ ਨੀ ਟੱਪਣ ਦਿੰਦੇ, ਹੁਣ ਵੋਟਾਂ ਲਈ ਮਿੰਥਾ ਕਰਨ ਆਉਂਦਾ ਅਮਿਤ ਸ਼ਾਹ,
1: ਭਾਜਪਾ
3: ਲਈ ਮਿੰਥਾ ਕਰਦੇ ਆ, ਕਿਸਾਨਾਂ ਨਾਲ ਕਿੰਨਾ ਨੀ ਕਰਦੇ, ਇੱਥੇ ਹਰਿਆਣਾ ਨੀ ਟੱਪਣ ਦਿੰਦੇ, ਕਿੱਦਾਂ ਕਿੱਲ ਕੱਢਦੇ ਆ, ਤੇ ਵੋਟਾਂ ਪਾ ਦੂਗੀ ਇਹਨਾਂ ਨੂੰ ਪੰਜਾਬ ਵਾਲੇ ਗਿਆ
1: ਨਵਜੀਤ ਭਾਜੀ, ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਜੀ?
4: ਹਾਂਜੀ, ਮੈਂ ਦੋਹੀ ਗੱਲਾਂ ਟਿੱਪਣੀ ਕਰਾਂਗੇ, ਇੱਕ ਬਾਈ ਜੀ ਪਹਿਲਾਂ ਵੀ ਗੱਲ ਕਰਕੇ ਗਿਆ ਅਮਿਤ ਸ਼ਾਹ ਹੋਰਾਂ ਦੀ, ਜਿਹੜੇ ਕਹਿੰਦੇ ਆ ਕਿ ਦਵਾਈ ਹੌਲੀ ਹੌਲੀ ਅਸਰ ਕਰਦੀ, ਬਿਮਾਰੀ ਇੰਨੀ ਜਲਦੀ ਖਤਮ ਨੀ ਹੁੰਦੀ। ਇੱਕ ਤਾਂ ਸ਼ਮੀ ਭਾਜੀ, ਮੈਂ ਸਤਿਕਾਰਯੋਗ ਜਤਿੰਦਰ ਪੰਨੂ ਜੀ ਉਹਨਾਂ ਨਾਲ ਪ੍ਰੋਗਰਾਮ ਕਰਦਾ ਸੀਗਾ, ਤੁਸੀਂ ਬਲਤੇਜ ਪੰਨੂ ਜੀ ਕਹਿਤਾ, ਅਗਲੀ ਜੀ ਜੀ ਦੋਹੇ ਸਾਡੇ ਸਤਿਕਾਰਯੋਗ ਹੈ। ਦੂਸਰੀ ਗੱਲ ਜਿਹੜੀ ਬਾਈ ਜੀ ਹੋਰਾਂ ਨੇ ਕੀਤੀ ਸੀ ਨਾ ਬਿਮਾਰੀ, ਦੇਖੋ ਸਿਆਣੇ ਕਹਿੰਦੇ ਹੁੰਦੇ ਆ ਕਿ ਜੇਕਰ ਬੰਦਾ ਇੱਕ ਵਾਰੀ ਗਲਤੀ ਕਰੇ ਤਾਂ ਗਲਤੀ ਹੁੰਦੀ ਹੈ, ਦੂਸਰੀ ਵਾਰੀ ਕਰੇ ਉਹਨੂੰ ਵੀ ਗਲਤੀ ਕਹਿ ਲੈਂਦਾ, ਤੀਸਰੀ ਵਾਰੀ ਵੀ ਗਲਤੀ ਹੁੰਦੀ ਹੈ, ਪਰ ਜਦੋਂ ਵਾਰ ਵਾਰ ਕਰਨਾ ਤੇ ਉਹ ਗਲਤੀ ਨਹੀਂ ਹੁੰਦੀ, ਉਹ ਆਦਤ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2007 ਤੋਂ ਲੈ ਕੇ 2017 ਤੱਕ ਸੱਤਾ ਵਿੱਚ ਰਹੀ ਸੀ, ਉਸ ਵੇਲੇ 6,000 ਕਰੋੜ ਰੁਪਏ ਡਰੱਗ ਕੇਸ ਜਿਹੜਾ ਸੀਗਾ ਜਗਦੀਸ਼ ਭੋਲੇ ਦਾ, ਬਿਕਰਮ ਸਿੰਘ ਮਜੀਠੀਆ ਦਾ, ਜਿਹਦੇ ਵਿੱਚ ਨਾਮ ਆਇਆ ਸੀ, ਹਾਲਾਂਕਿ ਦੋਸ਼ ਨਹੀਂ ਸਾਬਤ ਹੋਇਆ, ਤੇ ਉਸ ਵਿੱਚ ਪੁੱਛਗਿੱਛ ਆਹਮੋ ਸਾਹਮਣੇ ਕਰਨੀ ਹੈ। ਇਹ ਬਿਮਾਰੀ ਉਸ ਤੋਂ ਪਹਿਲਾਂ ਦੀ ਹੈ, 2004 ਤੋਂ ਇਹ ਬਿਮਾਰੀ ਚੁੰਬੜੀ ਹੈ ਪੰਜਾਬ ਦੇ ਵਿੱਚ, ਜਦੋਂ ਸਮੈਕ ਨਸ਼ਾ ਆਇਆ ਸੀ, ਉਸ ਤੋਂ ਬਾਅਦ ਹੈਰੋਇਨ ਆਈ, ਹੁਣ ਆਈਸ ਆ ਗਿਆ, ਇੱਥੋਂ ਬਾਅਦ ਮੈਂ ਹੁਣ ਦੱਸ ਨਹੀਂ ਸਕਦਾ ਕਿਹੜੇ ਕਿਹੜੇ ਸਿੰਥੈਟਿਕ ਨਸ਼ੇ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੇ, ਹੈਰੋਇਨ ਉਹਦੇ ਤੋਂ 20 ਗੁਣਾ ਪਿੱਛੇ ਪਹੁੰਚ ਗਈ ਹੈ। ਮਤਲਬ ਕਿ ਬਿਮਾਰੀ ਜਿਹੜੀ ਹੈ ਲੰਬੇ ਸਮੇਂ ਤੋਂ ਆ, ਪਤਾ ਸਾਰਿਆਂ ਨੂੰ ਆ, ਉਹ ਹੱਲ ਨਹੀਂ ਕੀਤਾ ਜਾ ਰਿਹਾ। ਠੀਕ ਹੈ, 2029 ਤੱਕ ਉਹ ਕਹਿੰਦੇ 2 ਸਾਲ ਲੱਗਣੇ, ਮੈਂ ਕਹਿੰਦਾ 2 ਨਹੀਂ ਤੁਸੀਂ 4 ਲੈ ਲਓ, ਪੰਜਾਬ ਦਾ ਭਲਾ ਜੇਕਰ 4 ਸਾਲ ਦੇ ਵਿੱਚ ਵੀ ਹੁੰਦਾ ਤਾਂ ਕਰਨਾ ਚਾਹੀਦਾ 5 ਵਿੱਚ ਵੀ। ਪਰ ਦੂਸਰੇ ਨੰਬਰ ਤੇ ਬਾਈ ਜਿਹੜੀ ਗੱਲ ਕੀਤੀ ਆ, ਇਹ ਵੀ ਗੱਲ ਧਿਆਨ ਮੰਗਤੀ ਹੈ, ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ 2029 ਤੱਕ ਨਸ਼ਾ ਖਤਮ ਕਰ ਦਾਂਗੇ। ਪਿਛਲਾ ਜਿਹੜਾ ਪੀੜ ਆ ਉਸ ਵੇਲੇ ਕੀ ਕਰਨਾ, ਤੁਸੀਂ ਕੋਈ ਨੀਤੀਆਂ ਬਣਾਉਣੀਆਂ ਨੇ। ਕੱਲ ਦੀ ਖਬਰ ਹੈ ਮੁੰਬਈ ਤੋਂ 3,000 ਕਰੋੜ ਰੁਪਏ ਦੀ ਡਰੱਗ ਫੜੀ ਗਈ ਹੈ, ਇਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਗੁਜਰਾਤ ਦੀ ਮੁੰਦਰਾਪੁਰ ਤੋਂ ਡਰੱਗ ਫੜੀ ਗਈ ਹੈ। ਠੀਕ ਹੈ, ਪੰਜਾਬ ਦੇ ਵਿੱਚ ਨਸ਼ਾ ਯਾਤਰਾ ਸ਼ੁਰੂ ਕੀਤੀ ਹੈ। ਮੈਂ ਤਾਂ ਪੰਜਾਬ ਦੇ ਕਈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਸਵਾਲ ਕਰਦਾ, ਤੁਹਾਨੂੰ ਪੰਜਾਬ ਹੀ ਦੱਸਿਆ, ਤੁਹਾਨੂੰ ਉੱਤਰ ਪ੍ਰਦੇਸ਼ ਹੀ ਦੱਸਿਆ, ਜਿੱਥੇ 3,000 ਕਰੋੜ ਰੁਪਏ ਦੀਆਂ ਮੁੰਦਰਾਪੁਰ ਤੋਂ ਡਰੱਗ 2 ਤੋਂ ਵੱਧ ਵਾਰ ਫੜ ਹੋਈਆਂ, ਤੁਹਾਨੂੰ 750 ਕਰੋੜ ਰੁਪਏ ਦੀ ਉਹ ਡਰੱਗ ਫੜੀ ਗਈ, ਜਿਹੜੀ ਕਹਿੰਦੇ ਦੀ ਕਿਸ਼ਤੀ ਪਾਕਿਸਤਾਨ ਤੋਂ ਆਈ ਹੈ, ਕਦੀ ਇਰਾਨ ਤੋਂ ਆਈ ਹੁੰਦੀ ਹੈ। ਜੇਕਰ ਇਹੀ ਨਹੀਂ ਪਤਾ ਕਿਸ਼ਤੀਆਂ ਕਿੱਥੋਂ ਆਈਆਂ, ਤੁਸੀਂ ਇਹ ਤਾਂ ਦੇਖੋ ਕਿ ਮੁੰਦਰਾਪੁਰ ਜਿਹੜੀ ਚੱਲਦੀ ਪਈ ਹੈ ਕਿਹਦੇ ਕੋਲ ਉਹਦਾ ਕੰਟਰੈਕਟ ਆ, ਕੀ ਇੱਕ ਦੇਸ਼ ਦੇ ਬਹੁਤ ਵੱਡੇ ਕਾਰੋਬਾਰ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ। ਲੋਕ ਸਵਾਲ ਪੁੱਛਣਗੇ,
0: ਤੇ ਪੁੱਛਦੇ ਵੀ ਪਏ ਆ, ਪਰ ਸਾਨੂੰ ਤਾਂ ਇਹ ਸਵਾਲ ਪੁੱਛੋ ਚਾਹੇ ਨਾ ਪੁੱਛੋ, ਪੰਜਾਬ ਦੇ ਵਿੱਚ ਡਰੱਗ ਖਤਮ ਹੋਣੀ ਚਾਹੀਦੀ ਹੈ। ਤੁਸੀਂ ਗੱਲ ਕੀਤੀ ਹੈ ਕਿ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ MSP ਦਿੱਤੀ ਜਾਂਦੀ ਹੈ, ਪੰਜਾਬ ਦੇ ਵਿੱਚ ਨਹੀਂ ਦਿੱਤੀ ਜਾਂਦੀ, ਤੇ ਫਿਰ ਕੀ ਹੈ? ਪੰਜਾਬ ਦੇ ਨਾਲ ਸਲਾਹ ਕਰਕੇ ਕੇਂਦਰ ਸਰਕਾਰ ਰੇਟ ਵਧਾ ਲਵੇ। MSP ਦੀ ਗੱਲ ਜਿਹੜੀ ਹੈ, ਦਿੱਲੀ ਵਿੱਚ ਕਿਸਾਨਾਂ ਨੇ ਜਿਹੜੇ 3 ਖੇਤੀ ਕਾਨੂੰਨ ਸੀ ਰੱਦ ਕਰਾਉਣ ਲਈ ਲੜਾਈ ਚੱਲੀ, ਕਿੱਥੋਂ ਚੱਲੀ ਸੀ? ਅਸੀਂ ਸਿਰਫ ਇਹ ਕਹਿ ਕੇ ਵੋਟਾਂ ਬਟੋਰਨ ਦਾ ਪੰਜਾਬ 'ਚੋਂ ਯਤਨ ਨਹੀਂ ਕਰ ਸਕਦੇ। ਭਾਰਤੀ ਜਨਤਾ ਪਾਰਟੀ ਦੇ ਕਈ ਸੀਨੀਅਰ ਲੀਡਰ ਨੇ, ਖਾਸ ਤੌਰ ਤੇ ਕੱਲ੍ਹ ਵਾਲੀ ਜਲੰਧਰ ਰੈਲੀ, ਬਹੁਤ ਸਾਰੇ ਸਿਆਸੀ ਮਾਹਰਾਂ ਦੇ ਜੇਕਰ ਨਜ਼ਰੀਏ ਨਾਲ ਦੇਖਿਆ ਜਾਵੇ, ਇਹਦਾ ਬਹੁਤਾ ਹਾਂ ਪੱਕੀ ਹੁੰਗਾਰਾ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਗਿਆ, ਇਹਦਾ ਨੁਕਸਾਨ ਹੋਇਆ। ਆਉਂਦੇ ਦਿਨਾਂ ਨੂੰ ਤੁਸੀਂ ਦੇਖਿਓ ਸ਼ਮੀ ਭਾਜੀ, ਪੰਜਾਬ ਦੇ ਵਿੱਚ ਸਕੀਮਾਂ ਦੇਖਣ ਨੂੰ ਮਿਲਣਗੀਆਂ। ਭਾਰਤੀ ਜਨਤਾ ਪਾਰਟੀ ਨੇ 1000 ਤੇ 1500 ਰੁਪਏ ਦਾ ਐਲਾਨ ਕਰਤਾ ਨਾ, ਹੁਣ ਵੋਟਾਂ ਲਈ ਸਕੀਮਾਂ ਦਾ ਐਲਾਨ ਨਹੀਂ ਹੋਣਾ, ਸਿੱਧੇ ਤੌਰ ਤੇ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰਨੀ ਆ। ਅਸੀਂ ਬਿਹਾਰ ਦੀ ਧਾਰਨ ਦੇਖੀਏ, 10-10 ਹਜ਼ਾਰ ਰੁਪਏ ਦੇ ਕੇ ਕਹਿਤਾ ਕਿ ਬੀਬੀਆਂ ਬਿਜ਼ਨਸ ਕਰਨਗੀਆਂ। ਅਸੀਂ ਅਸਾਮ ਦੀ ਧਾਰਨ ਦੇਖੀ ਹੈ, ਉੱਥੇ ਇੱਕ ਤਿਉਹਾਰ ਤੋਂ ਪਹਿਲਾਂ ਜਿੱਦਾਂ ਖਾਤਿਆਂ 'ਚ ਪੈਸੇ ਪਾਏ ਗਏ। ਅਸੀਂ ਕਈ ਸੂਬਿਆਂ ਦੇ ਵਿੱਚ ਕਿਤੇ ਲਾਡਲੀ ਬਹਿਨ ਯੋਜਨਾ ਦੇ ਨਾਂ ਤੇ ਸਕੀਮ ਸ਼ੁਰੂ ਕੀਤੀ ਹੈ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤੀ। ਕੱਲ ਨੂੰ ਕੋਈ ਸਿਆਸੀ ਪਾਰਟੀ ਕਹਿ ਲਓ ਨਹੀਂ ਅਸੀਂ 2500 ਦਿੰਦੇ, 300 ਦਿੰਦੇ, 3000 ਦਿੰਦੇ ਹਾਂ, ਕੱਲ ਨੂੰ 5000 ਦਾ ਐਲਾਨ ਕਰਤਾ ਤੇ ਕੀ ਬਣੇਗਾ? ਸਿੱਧੇ ਰੂਪ ਦੇ ਵਿੱਚ, ਸਿੱਧੇ ਰੂਪ 'ਚ ਵੋਟਾਂ ਆਪਣੇ ਵੱਲ ਖਿੱਚਣ ਦਾ ਯਤਨ ਹੈ। ਅਸੀਂ ਪੰਚੀ ਸਰਪੰਚ ਦੀਆਂ ਵੋਟਾਂ ਵਿੱਚ ਇਹ ਗੱਲ ਹਮੇਸ਼ਾ ਸੁਣਦੇ ਸੀ ਕਿ ਉੱਥੇ ਟੈਂਟ ਲੱਗਾ, ਤੰਬੂ ਲੰਗਾ, ਇੱਧਰਲੇ ਪਾਸੇ ਵੀ ਪਕੌੜੇ ਕੱਢਦੇ, ਇੱਧਰ ਵੀ ਪਕੌੜੇ ਕੱਢਦੇ ਆ, ਤੇ ਸ਼ਾਮ ਨੂੰ ਨੇਫੇ ਦੇ ਵਿੱਚ ਦਾਰੂ ਦੀ ਬੋਤਲ ਦੇ ਕੇ ਜੋ ਟੇਢੇ ਜਿਹੇ ਹੋ ਕੇ ਤੁਰੇ ਹੁੰਦੇ ਆ, ਕਹਿਣਗੇ ਭਾਈ ਤੇਰੇ ਨਾਲ ਚਿੰਤਾ ਨਾ ਕਰ, ਅਸੀਂ ਵੋਟ ਤੈਨੂੰ ਹੀ ਪਾਉਣੀ ਆ। ਉਹ ਤਾਂ ਦਾਰੂ ਦੀਆਂ ਬੋਤਲਾਂ ਦੇ ਕੰਮ ਹੁਣ ਵੀ ਚੱਲਦਾ, ਉਦੋਂ ਵੀ ਚੱਲਦਾ ਸੀ, ਪਰ ਹੁਣ ਜਿਹੜੀਆਂ ਮੁਫਤ ਦੀਆਂ ਰਿਉੜੀਆਂ ਵੰਡਣ ਵਾਲਾ ਕੰਮ ਚੱਲ ਪਿਆ ਨਾ, ਵੋਟਾਂ ਇਹਦੇ ਆਧਾਰ ਤੇ ਹੋਣੀਆਂ। ਕੋਈ ਨੌਕਰੀ ਦੀ ਗੱਲ ਨਹੀਂ ਕਰੂਗਾ, ਕੋਈ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦਾ, ਕੋਈ ਮਹਿੰਗਾਈ ਦੀ ਗੱਲ ਨਹੀਂ ਕਰਦਾ, ਕੋਈ ਨਹੀਂ ਕਹਿੰਦਾ ਪਿਆ ਘਰ ਦੇ ਵਿੱਚ ਵਰਤਣ ਵਾਲਾ ਸਾਬਣ ਜਿਹੜਾ ਜੇ 300 ਗ੍ਰਾਮ ਦੀ ਟਿੱਕੀ ਸੀ ਤਾਂ ਉਹਦਾ ਵੇਟ 250 ਰਹਿ ਗਿਆ, ਰੇਟ ਉਨਾ ਹੀ ਆ, ਸਾਈਜ਼ ਉਨਾ ਹੀ ਆ, ਕੋਈ ਇਸ ਤੇ ਗੱਲ ਨਹੀਂ ਕਰਦਾ, ਕਿਉਂਕਿ ਜੋ ਦਿਖਤਾ ਹੈ ਉਹ ਵਿਕਤਾ ਹੈ, ਜਿਹੜੀ ਚੀਜ਼ ਹੈਗੀ ਉਹ ਦਿਖਾਈ ਨਹੀਂ ਜਾਣੀ, ਤਾਂ ਫਿਰ ਸਵਾਲ ਕਿਉਂ ਨਾ ਖੜੇ ਹੋਣ? ਠੀਕ ਹੈ ਬਿਮਾਰੀ ਠੀਕ ਹੋਣੀ ਚਾਹੀਦੀ, ਮੈਂ ਕਹਿੰਦਾ 2-3 ਸਾਲ ਲੱਗਣ, ਪਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ, ਲੋਕਾਂ ਦੀ ਸੋਚ ਹੈ।
1: ਜੀ ਜੀ ਬਿਲਕੁਲ ਜੀ, ਨਵਜੀਤ ਭਾਜੀ ਆਪਾਂ ਥੋੜ੍ਹਾ ਜਿਹਾ ਤੁਹਾਡਾ ਸਮਾਂ ਲਵਾਂਗੇ, ਕਿਉਂਕਿ ਮੈਨੂੰ ਲੱਗਦਾ ਵੀ ਸਾਡੇ ਕਾਲਰਸ ਹੈ ਜਿਹੜੇ ਉਹ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ, ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰ ਰਹੀਆਂ ਨੇ, ਜੇ ਤੁਸੀਂ ਇਜਾਜ਼ਤ ਦਿਓ ਤੇ ਸਾਨੂੰ 5-10 ਮਿੰਟ ਹੋਰ ਦੇ ਸਕਦੇ ਹੋ ਭਾਜੀ ਤੁਸੀਂ?
0: ਜ਼ਰੂਰ
1: ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਸਮਾਈਲਸ ਔਨ ਵੀਲਸ ਦੋਸਤੋ, ਦੰਦਾਂ ਤੇ ਮਸੂੜਿਆਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਵੀ ਇਹ ਨੰਬਰ ਤੇ ਤੁਹਾਨੂੰ ਸਹੀ ਰਿਸਪੌਂਸ ਜਾਂ ਕਾਲ ਪਿੱਕ ਨਹੀਂ ਹੋ ਰਹੀ ਤਾਂ ਤੁਸੀਂ ਆਫਟਰ ਦਾ ਪ੍ਰੋਗਰਾਮ ਜਾਂ ਕਿਸੇ ਵੀ ਟਾਈਮ ਮੇਰੇ ਕੋਲ ਉਹਨਾਂ ਦਾ ਡਾਇਰੈਕਟ ਨੰਬਰ ਵੀ ਲੈ ਸਕਦੇ ਹੋ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਪ੍ਰੋਵਾਈਡ ਕਰਦੇ ਨੇ। 6479960008 ਤੇ ਸੰਪਰਕ ਕੀਤਾ ਜਾ ਸਕਦਾ। ਬੱਚਿਆਂ ਨੂੰ ਭੰਗੜੇ ਦੇ ਨਾਲ ਆਪਣੇ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਫਿਰ ਦਾ ਭੰਗੜਾ ਅਕੈਡਮੀ TBA ਹਰਜੋਤ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਕੋਈ ਖੁਸ਼ੀ ਦਾ ਸਮਾਗਮ ਆ ਰਿਹਾ, ਕੋਰੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ, ਹਾਂਜੀ ਤਾਂ ਨੰਬਰ ਹੈ ਹਰਜੋਤ ਉਹਨਾਂ ਦਾ 6475076772 6475077672 ਤੇ ਸੰਪਰਕ ਕੀਤਾ ਜਾ ਸਕਦਾ ਆ। ਤੇ ਉੱਥੇ ਹੀ ਤਲਵਿੰਦਰ ਜੱਜ ਭਾਜੀ ਮੋਰਗੇਜ ਦਾ ਕੋਈ ਵੀ ਸਵਾਲ ਹੈ, ਲਾਈਨ ਲੈਣੀ ਹੈ ਜਾਂ ਫਿਰ ਟਰੱਕ ਲੋਨ ਲੈਣਾ ਆ ਜਾਂ ਫਿਰ ਘਰ ਦੇ ਵਿੱਚ ਇਕੁਇਟੀ ਆ ਉਹਨੂੰ ਐਕਸੈਸ ਕਰਨਾ ਚਾਹੁੰਦੇ ਹੋ, 6475042397 6475042397 ਤੇ ਸੰਪਰਕ ਕੀਤਾ ਜਾ ਸਕਦਾ। PSR ਮੂਵਰਸ ਕੈਨੇਡਾ ਵਾਈਡ ਮੂਵ ਕਰਾਉਂਦੇ ਨੇ, ਰੈਜੀਡੈਂਸ਼ੀਅਲ ਰੀਲੋਕੇਸ਼ਨ ਕਰਨਾ ਚਾਹੁੰਦੇ ਹੋ, ਕਮਰਸ਼ੀਅਲ ਮੂਵਿੰਗ ਜਾਂ ਫਿਰ ਤੁਸੀਂ ਕਿਤੇ ਸਟੋਰੇਜ ਕਰਨਾ ਚਾਹੁੰਦੇ ਹੋ, ਪੈਕਿੰਗ ਐਕਸਪਰਟਸ ਨੇ। ਸੋ PSR ਮੂਵਰਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ 437-981-2929 437-981-2929 ਤੇ ਸੰਪਰਕ ਕੀਤਾ ਜਾ ਸਕਦਾ। ਅਗਲੀ ਕਾਲ ਤੇ ਚੱਲਦਾ 2232 ਸੁਰਵਿੰਦਰ ਭਾਜੀ, ਸਤਿ ਸ਼੍ਰੀ ਅਕਾਲ।
5: ਨਸ਼ੇ ਛਡਾਉਣੇ ਸ਼ੁਰੂ ਕੀਤੇ ਜਿਹਨੇ ਲੋਕਾਂ ਨੇ ਛੱਡਣੇ ਸ਼ੁਰੂ ਕੀਤੇ ਸੀ, ਉਹੀ ਉਹ ਬੰਦਾ ਅਹਿਮਦ ਸ਼ਾਹ ਨੇ ਚੱਕ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ, ਠੀਕ ਹੈ ਨਾ। ਐਕਚੁਲੀ ਪਵਾੜਿਆਂ ਦੀ ਜੜੀ ਇਹ ਆ, ਤੁਹਾਨੂੰ ਕੀ ਲੱਗਦਾ ਪਾਕਿਸਤਾਨ ਤੋਂ ਡਰੱਗ ਆਉਂਦੀ ਆ? ਕੋਈ ਪਾਕਿਸਤਾਨ ਤੋਂ ਡਰੱਗ ਨਹੀਂ ਆਉਂਦੀ, ਇਹ ਸਾਰੀ ਗੁਜਰਾਤ ਤੋਂ ਡਰੱਗ ਜਿਹੜੀ ਆ ਉਹ ਪੰਜਾਬ ਚ ਡਿਲੀਵਰ ਕੀਤੀ ਜਾਂਦੀ ਆ। ਪੰਜਾਬ ਵਾਲਿਆਂ ਨੂੰ ਡਰੱਗ ਦਾ ਦਿੱਤਾ ਜਾਂਦਾ ਵੀ ਉਹ ਡਰਾਇਆ ਜਾਂਦਾ ਵੀ ਤੁਹਾਡੀ ਡਰੱਗ ਛਡਾਉਣੀ ਆ, ਡਰੱਗ ਛਡਾਉਣੀ ਆ। ਇਹੀ ਹਿਸਾਬ ਸਾਡੇ ਬ੍ਰੈਂਪਟਨ ਚ ਆ ਵੀ ਤੁਹਾਡੀ ਸੇਫਟੀ ਦਾ, ਸਾਡੇ ਹੋਰ ਨੀ ਕਿਤੇ ਗੋਲੀਆਂ ਚੱਲਦੀਆਂ, ਬ੍ਰੈਂਪਟਨ ਚ ਹੀ ਚੱਲਦੀਆਂ ਨੇ। ਇਹ ਸਭ ਸਰਕਾਰਾਂ ਦੀਆਂ ਆਪਣੀਆਂ ਕੀਤੀਆਂ ਕਰਾਈਆਂ ਨੇ ਜੀ, ਇਹਨਾਂ ਨੇ ਕੋਈ ਡਰੱਗ ਨੀ ਛਡਾਉਣੀ। ਉਹ ਤਾਂ ਬੰਦੇ ਜਦੋਂ ਆਪ ਸਿਰਦ ਹੋਣਗੇ ਆਪ ਛੱਡਣਗੇ, ਉਦੋਂ ਛੁੱਟਣੀ ਆ, ਨਹੀਂ ਤਾਂ ਇਹ ਕੰਮ ਛੁੱਟਣਾ ਨੀ। ਇੱਕ ਨੇ ਆਉਣਾ, ਦੂਜੇ ਨੇ ਆਉਣਾ, ਇਹਨਾਂ ਨੇ ਤਾਂ ਸਮੁੱਚੀ ਵੱਧ ਲਾਉਣੀ ਆ ਡਰੱਗ ਪੰਜਾਬ ਦੇ ਵਿੱਚ। ਭਾਜਪਾ ਸਰਕਾਰ ਕਿਤੇ ਵੀ ਨੀ ਹੈਗੀ, ਇਹ ਸਾਰੀ ਵਾਲਿਆਂ ਦੀ ਜੜੀ ਇਹ ਐਕਚੁਅਲੀ।
1: ਮੇਰਾ
6: ਸਵਾਲ ਜਿਵੇਂ ਜਿਵੇਂ ਨਸ਼ਾ ਤਸਕਰ ਆ ਜਿਹੜੇ, ਜਿਵੇਂ ਇਹਨਾਂ ਨੂੰ ਕੋਈ ਜਿਹੜੀ ਸਜ਼ਾ ਹੁੰਦੀ ਆ, ਕੋਈ ਸਜ਼ਾ ਦੀ ਪਰਵਾਹ ਨੀ ਕਰਦੇ, ਫੜੇ ਵੀ ਜਾਂਦੇ ਆ, ਕੀ ਇਹਨਾਂ ਨੂੰ ਜਿਹੜੇ ਫੜੇ ਜਾਣ ਪੰਜਾਂ ਸੱਤਾਂ ਦਸਾਂ ਵੀਹਾਂ ਪੰਜਾਹਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਦੁਬਾਰੇ ਨਹੀਂ ਇਹ ਜੀ ਗੱਲਬਾਤ ਕਰਦੇ? ਇਹਦੇ ਬਾਰੇ ਮਾੜਾ ਜਿਹਾ ਦੱਸਿਓ ਵੀ ਹੋ ਸਕਦੀ ਆ ਫਾਂਸੀ ਦੀ ਸਜ਼ਾ ਸਜ਼ਾ ਜਾਂ ਨਹੀਂ ਹੋ ਸਕਦੀ?
1: ਜੀ ਜੀ ਜ਼ਰੂਰ ਭਾਜੀ ਜੀ। ਨਵਜੀਤ ਭਾਜੀ ਪਲੀਜ਼ ਜੀ।
0: ਦੇਖੋ ਭਾਰਤ ਵਿੱਚ ਫਾਂਸੀ ਦੀ ਸਜ਼ਾ ਦਾ ਜਿਹੜਾ ਹੱਕ ਹੈ ਉਹ ਬਹੁਤੇ ਜਿਹੜਾ ਕੇਸਾਂ ਦੇ ਵਿੱਚ ਹੈਗਾ, ਪਰ ਇਹਦੇ ਨਾਲ ਜੇ ਮਸਲਾ ਹੱਲ ਹੋ ਜੂਗਾ ਉਹ ਬਹੁਤ ਘੱਟ ਸੰਭਾਵਨਾ। ਮੈਂ ਤੁਹਾਨੂੰ ਉਦਾਹਰਣ ਦਿੰਦਾ, ਤੁਸੀਂ ਦੇਖੋ ਭਾਰਤ ਵਿੱਚ ਬਲਾਤਕਾਰ ਦੀਆਂ ਕਈ ਘਟਨਾਵਾਂ ਵਾਪਰੀਆਂ, ਉੱਤਰ ਪ੍ਰਦੇਸ਼ ਦੇ ਵਿੱਚ 56,000 ਤੋਂ ਵੱਧ ਔਰਤਾਂ ਦੇ ਨਾਲ ਘਟਨਾਵਾਂ ਵਾਪਰਦੀਆਂ ਨੇ, ਉਹ ਚ ਘਰੇਲੂ ਹਿੰਸਾ ਵੀ ਹੈ। ਪੰਜਾਬ ਦੇ ਵਿੱਚ ਵੀ ਜਿਹੜਾ ਅੰਕੜਾ 5,000 ਤੋਂ ਵੱਧ ਹੈ, ਮਹਾਰਾਸ਼ਟਰ ਦੀ ਗੱਲ ਕਰ ਲਓ ਉੱਥੇ ਵੀ 20,000 ਦੇ ਕਰੀਬ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ ਵੀ 10,000 ਤੋਂ ਉੱਪਰ ਹੈ। ਹੁਣ ਵੱਖ ਵੱਖ ਸੂਬਿਆਂ ਦੇ ਵਿੱਚ ਕਈ ਅਜਿਹੇ ਕੇਸ ਹੋਏ ਆ, ਭਾਰਤ ਵਿੱਚ ਖਾਸ ਤੌਰ ਤੇ ਤੁਸੀਂ ਪੱਛਮੀ ਬੰਗਾਲ ਦੇ ਕਾਲਜ ਵਿੱਚ ਦੇਖ ਲਓ ਕਿੱਡਾ ਵੱਡਾ ਰੇਪ ਕੇਸ ਸੀਗਾ, ਅੱਜ ਤੱਕ ਉਸ ਮਾਮਲੇ ਦਾ ਕੀ ਬਣਿਆ। ਦਿੱਲੀ ਦੇ ਵਿੱਚ ਜਿਹੜਾ ਕੇਸ ਹੋਇਆ ਸੀਗਾ ਉਸ ਤੋਂ ਬਾਅਦ ਕੈਂਡਲ ਮਾਰਚ ਕੱਢੇ ਗਏ, ਫਾਂਸੀ ਦੀ ਸਜ਼ਾ ਵੀ ਹੋਈ। ਕੀ ਫਾਂਸੀ ਦੀ ਸਜ਼ਾ ਤੋਂ ਬਾਅਦ ਉਸ ਦਿਨ ਤੋਂ ਬਾਅਦ ਭਾਰਤ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਰੁਕ ਗਈਆਂ? ਬਿਲਕੁਲ ਨਹੀਂ ਰੁਕੀਆਂ, ਅਜੇ ਤੱਕ ਵੀ ਕੇਸ ਉੱਦਾਂ ਹੀ ਆ ਰਹੇ ਹੈ। ਬਹੁਤ ਸਾਰੇ ਕੇਸ ਅਜਿਹੇ ਨੇ ਜਿੱਥੇ ਪਰਿਵਾਰਕ ਦਬਾਅ ਹੇਠ, ਅਗਲੇ ਪਾਸੇ ਸਮਝੌਤੇ ਦੇ ਦਬਾਅ ਹੇਠ ਗੱਲ ਦਬਾ ਦਿੱਤੀ ਜਾਂਦੀ ਹੈ। ਫਾਂਸੀ ਇਹਦਾ ਹੱਲ ਬਾਈ ਜੀ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਨੀ ਗਾ ਹੱਲ। ਨਸ਼ਾ ਤਸਕਰਾਂ ਨੂੰ ਵੈਸੇ ਫਾਂਸੀ ਤਾਂ ਕਤਲ ਦੇ ਮਾਮਲੇ ਵਿੱਚ ਹੋਰ ਕਈ ਕੇਸਾਂ ਦੇ ਵਿੱਚ ਹੈ, ਕਿਉਂਕਿ ਬਹੁਤ ਸਾਰੀਆਂ ਹੋਰ ਵੀ ਧਾਰਾਵਾਂ ਨੇ ਜਿਹਦੇ ਤਹਿਤ ਕੇਸ ਦੇਖਿਆ ਜਾ, ਪਰ ਅਸੀਂ ਕਹੀਏ ਕਿ ਨਸ਼ਾ ਤਸਕਰਾਂ ਨੂੰ ਫਾਂਸੀ ਜਦੋਂ ਸਾਰਾ ਕੁਛ ਹਟ ਜੂਗਾ, ਸਜ਼ਾਵਾਂ ਸਖ਼ਤ ਹੋਈਆਂ ਚਾਹੀਦੀਆਂ ਨੇ। ਸਜ਼ਾਵਾਂ ਕਿਸ ਤਰ੍ਹਾਂ ਅਸੀਂ ਇਕੱਲਾ ਹੱਲ ਨਹੀਂ ਗਾ, ਉਹ ਤੇ ਇੱਕ ਦਿਨ ਤੇ ਬੰਦਾ ਕੰਮ ਖਤਮ ਹੋ ਗਿਆ 5 ਮਿੰਟ ਦੇ ਵਿੱਚ, ਪਰ ਬਾਕੀ ਲੋਕਾਂ ਦੇ ਉੱਪਰ ਕੀ ਪ੍ਰਭਾਵ ਪਵੇਗਾ ਉਹ ਦੇਖਣ ਵਾਲੀ ਗੱਲ ਹੈ। ਇੱਥੇ ਸਾਡੇ ਕੋਲ ਉਦਾਹਰਨਾਂ ਨੇ ਬਹੁਤ ਸਾਰੀਆਂ, ਕੇਸ ਅਦਾਲਤਾਂ ਵਿੱਚ ਗਿਆ। ਮੈਂ ਤੁਹਾਨੂੰ ਦੋ ਉਦਾਹਰਨਾਂ ਦੱਸਦਾ ਸ਼ਮੀ ਭਾਜੀ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਗਿਆ, ਅਦਾਲਤ ਨੇ ਕਿਹਾ ਚੰਗੀ ਝਾੜ ਝੰਬ ਕੀਤੀ ਪੁਲਿਸ ਦੀ ਵੀ, ਕਹਿਤਾ ਇਹ ਕਿ ਤੁਸੀਂ ਕੇਸ ਦੇ ਵਿੱਚ ਗਵਾਹ ਕਿਉਂ ਨੀ ਪਹੁੰਚੇ, ਜਦੋਂ ਗਵਾਹ ਪਹੁੰਚਦਾ ਪਿਆ ਤੇ ਪੁਲਿਸ ਵਾਲੇ ਆਪ ਕਿਉਂ ਨੀ ਪਹੁੰਚੇ ਗਵਾਹੀ ਲਈ, ਕਿਉਂ ਕੇਸ ਕਰਦੇ ਕਰਦੇ 7 ਤੋਂ 8 ਸਾਲ ਲੰਘ ਗਏ, ਜਿਸ ਕੇਸ ਦੇ ਵਿੱਚ 7-8 ਸਾਲ ਬਿਲਕੁਲ ਬੰਦਾ ਜੇਲ੍ਹ ਦੇ ਵਿੱਚ ਬੈਠ ਕੇ ਐਨ ਨਜ਼ਾਰੇ ਲੈਂਦਾ। ਮੈਂ ਨਜ਼ਾਰੇ ਸ਼ਬਦ ਵਰਤ ਰਿਹਾ ਕਿਉਂਕਿ ਜੇਲ੍ਹ ਦੇ ਵਿੱਚੋਂ ਫੋਨ ਕਰਕੇ ਖੁਦ ਕਹਿੰਦੇ ਆ ਕਿ ਦੇਖੋ ਸਾਨੂੰ ਸਾਰਾ ਇੱਥੇ ਸਮਾਨ ਮਿਲਦਾ, ਜੇਲ੍ਹ ਦੇ ਵਿੱਚੋਂ ਫੋਨ ਕਰਕੇ ਬਰਥਡੇ ਪਾਰਟੀ ਦਾ ਜਸ਼ਨ ਮਨਾਉਂਦੇ ਆ, ਉਹ ਦੂਜੇ ਲੋਕਾਂ ਨੂੰ ਗੈਂਗਸਟਰਾਂ ਨੂੰ ਭੇਜਦੇ, ਪਰਿਵਾਰਕ ਮੈਂਬਰਾਂ ਨੂੰ ਭੇਜਦੇ ਆ। ਜਿਹੜੀਆਂ ਜੇਲ੍ਹਾਂ ਵਿੱਚ ਕਹਿੰਦੇ ਆ ਕਿ ਇੱਥੇ ਅਸੀਂ ਜੈਮਰ ਲਗਾਇਆ ਹੋਇਆ, ਉੱਥੇ ਸਾਰਾ ਕੁਛ ਕਿੱਦਾਂ ਚੱਲਦਾ ਪਿਆ? ਤਾਂ ਫਿਰ ਉੱਥੇ ਫਾਂਸੀ ਦੀ ਸਜ਼ਾ ਦੇ ਨਾਲ ਨਸ਼ਾ ਤਸਕਰ ਦਾ ਉਹ ਜੋੜ ਦਈਏ ਤੇ ਕਹਿ ਦਈਏ ਖਤਮ ਹੋ ਜੂਗਾ, ਪੰਜਾਬ ਦੇ ਵਿੱਚ ਨਸ਼ਾ ਨਹੀਂ ਖਤਮ ਹੋਣਾ, ਅਸਲ ਵਿੱਚ ਖਤਮ ਕਿੱਦਾਂ ਹੋਣਾ? ਬਹੁਤ ਸਾਰੇ ਪੁਆਇੰਟ ਹੋ ਸਕਦੇ ਆ। ਮੰਨ ਲਓ ਸਰਹੱਦ ਤੋਂ ਪਾਰ ਨਸ਼ਾ ਆਉਂਦਾ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪਿਛਲੀ ਵਾਰੀ ਬਿਆਨ ਦਿੱਤਾ ਸੀ ਕਿ ਸਰਹੱਦ ਤੋਂ ਪਾਰ ਨਸ਼ਾ ਆਉਂਦਾ, ਪਰ ਡਰੋਨ ਉੱਧਰ ਜਾਂਦੇ ਵੀ ਆ ਲੈਣ ਲਈ। 3 ਘਟਨਾਵਾਂ ਸਾਹਮਣੇ ਆਈਆਂ, 2 ਜਾਂ 3। ਹੁਣ 50 ਕਿਲੋਮੀਟਰ ਦਾ ਦਾਇਰਾ BSF ਦੇ ਕੋਲ ਹੈ, ਅਸੀਂ ਸੁਰੱਖਿਆ ਕਰਮਚਾਰੀਆਂ ਦੇ ਉੱਪਰ ਕੋਈ ਸ਼ੰਕੇ ਸ਼ੱਕ ਸਵਾਲ ਨਹੀਂ ਖੜੇ ਕਰਦੇ, ਪਰ 50 ਕਿਲੋਮੀਟਰ ਦਾ ਦਾਇਰਾ ਕੇਂਦਰ ਸਰਕਾਰ ਦੇ ਅਧੀਨ ਹੈ, ਜਿਹੜਾ ਪਹਿਲਾਂ 15 ਕਿਲੋਮੀਟਰ ਹੁੰਦਾ ਸੀ। ਹੁਣ ਜੇ ਪੰਜਾਬ ਨੂੰ 50 ਕਿਲੋਮੀਟਰ ਅੰਮ੍ਰਿਤਸਰ ਤੋਂ ਦੇਖੀ ਤਾਂ ਬਿਆਸ ਤੋਂ ਉਰਲੇ ਪਾਸੇ ਤੱਕ ਹੈ, ਇੱਧਰਲੇ ਪਾਸੇ ਦਸੂਹਾ ਮਕੇਰੀਆਂ ਦੇਖ ਲਈਏ ਤੇ ਮੈਨੂੰ ਲੱਗਦਾ ਹੈ ਕਿ ਦਸੂਹੇ ਤੱਕ ਬਣ ਜੂਗਾ ਜਾਂ ਮਕੇਰੀਆਂ ਤੱਕ ਬਣ ਜੂਗਾ, ਪਰ ਇੱਥੇ ਤੱਕ ਆਉਂਦੇ ਉਹਦੇ ਨਸ਼ਾ ਅਜੇ ਤੱਕ ਖਤਮ ਤਾਂ ਨਹੀਂ ਹੋਏ ਨਾ। ਸਾਨੂੰ ਦਾਇਰੇ ਤੇ ਜਿਹੜੀ ਹੈ ਉੱਤੇ ਕੰਟਰੋਲ ਰੱਖਣਾ ਚਾਹੀਦਾ। ਇਹ ਕਹਿੰਦੇ ਆ ਕਿ ਡਰੋਨ ਦੇ ਨਾਲ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਠੀਕ ਹੈ ਚੰਗੀ ਗੱਲ, ਉਹਦੇ ਵਿੱਚ ਸੁਰੱਖਿਆ ਵਧਾਉਣੀ ਚਾਹੀਦੀ ਹੈ। ਸਿੱਧੇ ਤੌਰ ਤੇ ਫਾਂਸੀ ਦਾ ਹੱਲ ਕੋਈ ਇਹਦਾ ਹੱਲ ਨਹੀਂ ਗਾ ਜੀ, ਇਹ ਗੱਲ ਪੱਕੀ ਹੈ। 7,500 ਕਰੋੜ ਰੁਪਏ ਦੀ ਅਫੀਮ ਜਿੱਥੇ ਵੇਚੀ ਜਾ ਰਹੀ ਸੀ, ਜਿੱਥੇ 2,44,000 ਹੈਕਟੇਅਰ ਦੀ ਅਫੀਮ ਦੀ ਖੇਤੀ ਕੀਤੀ ਜਾ ਰਹੀ 2014 ਦੇ ਅੰਕੜੇ ਦੇ ਅਨੁਸਾਰ, ਮੈਂ ਤੁਹਾਨੂੰ ਦੱਸਦਾ ਤੇ ਤੁਸੀਂ ਦੇਖੋ 2026 ਦੇ ਵਿੱਚ ਇਹ ਅੰਕੜਾ ਜਿਹੜਾ ਆ 15 ਗੁਣਾ ਵੱਧ ਚੁੱਕਿਆ, 15 ਗੁਣਾ। ਤੇ ਫਿਰ ਕਿੱਦਾਂ ਕੰਟਰੋਲ ਹੋਣਾ? ਫਿਰ ਜਦੋਂ ਦੂਜੇ ਸੂਬੇ ਨਾਲ ਜੋੜ ਕੇ ਦੇਖਦੇ ਹਾਂ, ਹੁਣ ਮੈਂ ਕਹਿੰਦਾ ਰਾਜਸਥਾਨ ਦੇ ਵਿੱਚ ਵੀ ਨਸ਼ਾ ਹੈਗਾ ਹੀ ਹੈ, ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਲੋਕ ਘੁੰਮਣ ਫਿਰਨ ਜਾਂਦੇ ਸੀ, ਨਸ਼ਾ ਤਾਂ ਉੱਥੇ ਵੱਧ ਗਿਆ, ਹੈਰੋਇਨ ਉੱਥੇ ਬਹੁਤ ਵੱਧ ਰਹੀ ਹੈ। ਇਕੱਲਾ ਪੰਜਾਬ ਟਾਰਗੇਟ ਕੀਤਾ ਜਾ ਰਿਹਾ, ਹਰਿਆਣੇ ਦੇ ਵਿੱਚ ਥੋੜਾ ਆ। ਅਸੀਂ ਪੰਜਾਬ ਨੂੰ ਉੜਦਾ ਪੰਜਾਬ ਕਹਿੰਦੇ ਹਾਂ, ਹਰਿਆਣੇ ਨੂੰ ਕਿਹੜਾ ਪੰਜਾਬ ਕਹਿਣਾ ਤੁਸੀਂ ਦੱਸੋ, ਕਿਉਂਕਿ ਭਰਾ ਤਾਂ ਸਾਡਾ ਹੀ ਹੈ ਛੋਟਾ। ਪਰ ਉੱਥੇ ਵੀ ਨਸ਼ਾ, ਗੁਜਰਾਤ ਵਿੱਚ ਵੀ ਨਸ਼ਾ, ਮੁੰਬਈ ਵਿੱਚ ਵੀ ਨਸ਼ਾ, ਮਹਾਰਾਸ਼ਟਰ ਵਿੱਚ ਵੀ। ਇਹ ਕੰਮ ਜਿਹੜਾ ਰੁਕਣ ਵਾਲਾ ਨਹੀਂ, ਫਾਂਸੀ ਦਾ ਹੱਲ ਨਹੀਂ ਗਾ
1: ਜੀ। ਚਰਨ ਭਾਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੀ ਏਰੋ।
7: ਹੈਲੋ
1: ਜੀ ਭਾਜੀ,
2: ਮੈਂ ਤਾਂ ਪਹਿਲਾਂ ਇਹਨਾਂ ਨੂੰ ਐਪਰੀਸ਼ੀਏਟ ਕਰ ਰਿਹਾ ਜੀ, ਰਿਪੋਰਟਿੰਗ ਬਹੁਤ ਸੋਹਣੀ ਹੈ, ਐਨਾਲਿਸਿਸ ਜਿਹੜਾ ਇਹਨਾਂ ਨੇ ਡਰੱਗ ਬਾਰੇ ਕੀਤਾ ਉਹ ਟੋਟਲੀ 100% ਰਾਈਟ
1: ਜੀ,
2: ਇਹ ਸਾਰੇ ਕਰਵਾਈ ਬੀਜੇਪੀ ਵਾਲੇ ਰਹੇ ਨੇ ਤੇ ਇਹਨਾਂ ਦੇ ਜਦੋਂ ਤੇ ਆਪਣੇ 2014 ਚ ਆਏ ਨੇ ਉਸ ਤੋਂ ਬਾਅਦ 93,000 ਜਿਹੜੇ ਪ੍ਰਾਈਵੇਟ ਸਕੂਲ ਸੀ, ਪਬਲਿਕ ਸਕੂਲ ਜਿਹੜੇ ਸੀ, ਗੌਰਮੈਂਟ ਸਕੂਲ ਸੀਗੇ, ਉਹ ਸਾਰੇ ਬੰਦ ਕਰਤੇ ਤੇ ਜਿਹੜੀ ਡਰੱਗ ਦਾ ਜੇ ਕੋਈ ਅਸਲੀ ਹੱਲ ਹੈਗਾ ਤਾਂ ਲੋਕੀ ਜਿੰਨੇ ਐਜੂਕੇਟਡ ਹੋਣਗੇ ਓਨੇ ਹੀ ਤਾਂ ਇਹਨੂੰ ਅਵੋਇਡ ਕਰਨਗੇ, ਨਹੀਂ ਤਾਂ ਵੈਸੇ ਅਮਰੀਕਾ ਵਿੱਚੋਂ ਖਤਮ ਹੋਈ ਹੈਗੀ ਹੈ। ਤੇ ਦੂਸਰਾ ਜੇ ਇਹਨੂੰ ਫੈਲਾਉਣ ਵਾਲੇ ਹੈਗੇ ਨੇ ਇਹ ਸਾਰੇ ਬੀਜੇਪੀ ਵਾਲੇ ਹੈਗੇ ਨੇ ਇਹਨਾਂ ਦੇ ਪਿੱਛੇ। ਚਲੋ ਖੈਰ ਮੈਂ ਤਾਂ ਇਹਨੇ ਕਹਿਣਾ ਜੀ, ਹੁਣ ਟਾਈਮ ਬਹੁਤ ਹੋ ਗਿਆ, ਥੈਂਕ ਯੂ
1: ਜੀ। ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਭੁਪਿੰਦਰ ਭਾਜੀ ਸਤਿ ਸ੍ਰੀ ਅਕਾਲ ਜੀ, ਇਹਨੂੰ ਸਤਿ
7: ਸ੍ਰੀ ਅਕਾਲ ਜੀ। ਦੇਖੋ ਪੰਜਾਬ 'ਚ ਨਸ਼ੇ ਦੀ ਸਮੱਸਿਆ ਦਿਨ ਬ ਦਿਨ ਵੱਧ ਰਹੀ ਹੈ, ਹਰ ਸਰਕਾਰ ਨੇ ਇੱਕ ਕਦਮ ਵਧਾਇਆ ਇਹਨੂੰ ਰੋਕਣ ਲਈ ਨਹੀਂ, ਸਗੋਂ ਇਸ ਵਪਾਰ ਨੂੰ ਪ੍ਰਫੁੱਲਤ ਕਰਨ ਲਈ। ਔਰ ਦੂਜੇ ਬੰਨੇ ਇਹ ਹੈ ਵੀ ਇੱਕ ਫਿਰਕਾ ਹੈ ਜੋ ਵੱਧ ਪ੍ਰਭਾਵਿਤ ਆ, ਜ਼ਿਆਦਾਤਰ ਉਹ ਸਿੱਖ ਨੇ ਔਰ ਜੱਟ ਨੇ। ਕੀ ਇਹਨਾਂ ਹੋਰ ਵੀ ਉੱਥੇ ਕਿੰਨੀਆਂ ਕੌਮਾਂ ਫਿਰਕੇ ਜਾਤਾਂ ਵਸਦੀਆਂ ਨੇ, ਕਿੰਨੇ ਪ੍ਰਵਾਸੀ ਨੇ, ਕੋਈ ਪ੍ਰਵਾਸੀ ਨੇ ਅੱਜ ਦੇ ਮਰਿਆ ਨਸ਼ੇ ਨਾਲ? ਕੀ ਸਾਡੇ ਲੋਕਾਂ ਨੂੰ ਇੰਨੀ ਵੀ ਅਕਲ ਨਹੀਂ ਕਿਹੜੀ ਚੀਜ਼ ਖਾਣੀ ਤੇ ਕਿਹੜੀ ਛੱਡਣੀ? ਤਾਂ ਲੱਖ ਲਾਣਤ ਇਹਨਾਂ ਦੀ ਜ਼ਿੰਦਗੀ ਦੇ, ਇਹ ਮਰੇ ਚੰਗੇ ਫਿਰ ਤਾਂ। ਹੁਣ ਤੂੰ ਪਹਿਲੇ ਮਰਿਆਂ ਤੋਂ ਕੋਈ ਸਿੱਖਿਆ ਨਹੀਂ ਲੈ ਰਿਹਾ ਵੀ ਉਹ ਮਰ ਚੁੱਕੇ ਨੇ ਤੇ ਅਸੀਂ ਉਹ ਫਿਰ ਉਹਨਾਂ ਦੇ ਪੈਸੇ ਇਕੱਠੇ ਕਰੀ ਜਾਂਦੇ, ਦੂਜੇ ਗਾਹਾਂ ਲੱਗ ਜਾਂਦੇ ਨੇ, ਇਹ ਕਿਹੋ ਜਿਹੇ ਮੰਦਬੁੱਧੀ ਲੋਕ ਨੇ? ਮਿਹਰਬਾਨੀ
1: ਜੀ। ਜੀ ਬਹੁਤ ਬਹੁਤ ਧੰਨਵਾਦ ਭਾਜੀ। ਭਾਜੀ ਕੋਈ ਜੋ ਤੁਹਾਡੇ ਦੋ ਕਾਲਰ ਕਹਿ ਕੇ ਗਏ ਉਹਦੇ ਤੇ ਕੋਈ ਟੀਕਾ ਟਿੱਪਣੀ?
8: ਜੀ ਬਿਲਕੁਲ ਜੀ, ਇਹਨਾਂ ਨੇ ਬਾਈ ਜੀ ਹੁਣੀ ਪਹਿਲਾਂ ਆਏ ਸੀ, ਉਹਨਾਂ ਨੇ ਸਕੂਲਾਂ ਦੀ ਗੱਲ ਕੀਤੀ। ਇਹ ਗੱਲ ਬਿਲਕੁਲ ਠੀਕ ਹੈ ਕਿ ਨੀਤੀ ਆਯੋਗ ਦੀ ਰਿਪੋਰਟ ਦੱਸਦੀ ਹੈ ਕਿ 2014 ਤੋਂ ਲੈ ਕੇ 25 ਤੱਕ 94,000 ਸਰਕਾਰੀ ਸਕੂਲ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ। ਦੇਖੋ ਸਿੱਖਿਆ ਦੇ ਖੇਤਰ ਵਿੱਚ ਜੇਕਰ ਬਜਟ ਹੀ ਘੱਟਦਾ ਜਾਣਾ, ਖੇਡਾਂ ਦੇ ਖੇਤਰ ਵਿੱਚ ਬਜਟ ਘੱਟਦਾ ਜਾਣਾ, ਤੇ ਤੁਸੀਂ ਦੇਖੋ ਬਜਟ ਸਾਡਾ ਵਾਧਾ ਕਿੱਥੇ ਪਿਆ? ਬਜਟ ਸਾਡਾ ਵਾਧਾ ਪਿਆ ਕਿ ਜਿਹੜੇ ਕਾਰੋਬਾਰੀ ਹੈ, ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਰਿਹਾ, ਕਦੀ 1,00,000 ਕਰੋੜ ਰੁਪਏ ਦਾ, ਕਦੀ 2,00,000 ਕਰੋੜ ਰੁਪਏ ਦਾ, ਇਹ ਕਰਜ਼ੇ ਜਿਹੜੇ ਮਾਫ਼ ਕੀਤੇ ਜਾ ਰਹੇ ਨੇ। ਸਾਡੇ ਪੰਜਾਬ ਦੇ ਵਿੱਚ ਤਾਂ ਕੈਪਟਨ ਸਾਹਿਬ ਦੀ ਸਰਕਾਰ ਸੀ, ਕਹਿੰਦੇ ਕਰਜ਼ਾ ਕੁਰਕੀ ਮਾਫ਼, 573 ਕਰੋੜ 585 ਕਰੋੜ ਰੁਪਏ ਤੋਂ ਉਹਨੇ ਲੀਕ ਮਾਰ ਦਿੱਤੀ, ਉਹ ਤੋਂ ਬਾਅਦ ਕਈ ਮਾਫ਼ ਹੋਏ ਆ। ਪਰ 573 ਨੂੰ ਤੁਸੀਂ ਜਦੋਂ ਹਜ਼ਾਰਾਂ ਦੀ ਗਿਣਤੀ ਨਾਲ ਕਰਕੇ ਦੇਖੋ, 10,000 ਰੁਪਏ ਬਣਿਆ ਸੀਗਾ ਸਿਰਫ, 10,000 ਦਾ ਕਰਜ਼ਾ ਮਾਫ਼ ਕੀਤਾ ਤਾਂ ਕੀ ਕੀਤਾ? ਲੋਕ ਸਵਾਲ ਖੜੇ ਕਰਦੇ। ਪਰ ਜਿਹੜੇ ਇੱਥੇ ਕਾਰਪੋਰੇਟ ਘਰਾਣੇ ਆ, ਜਿਹਨਾਂ ਦਾ ਕਰਜ਼ਾ ਲੱਖਾਂ ਕਰੋੜਾਂ ਦੇ ਵਿੱਚ ਮਾਫ਼ ਕੀਤਾ ਜਾ ਰਿਹਾ, ਮੌਜਾਂ ਤਾਂ ਉਹਨਾਂ ਦੀਆਂ ਨੇ। ਦੂਸਰਿਆਂ ਬਾਈ ਜੀ ਹੋਰਾਂ ਨੇ ਬੜਾ ਪੱਕਾ ਜਿਹਾ ਕੰਮ ਕਹਿ ਕੇ ਗੱਲ ਕੀਤੀ ਹੈ ਕਿ ਕੁਛ ਖਾਸ ਧਰਮ ਨਾਲ ਜਾਤ ਨਾਲ ਸੰਬੰਧਿਤ ਲੋਕ ਹੈ ਜਿਹੜੇ ਇੱਧਰ ਨੂੰ, ਦੇਖੋ ਵੱਖ ਵੱਖ ਫਿਰਕੇ ਦੇ ਵਿੱਚ ਲੋਕ ਹੈ ਜਿਹੜੇ ਨਸ਼ੇ ਦੇ ਜੰਜਾਲ ਦੇ ਵਿੱਚ ਫਸੇ ਹੋਏ ਆ। ਬਹੁਤ ਸਾਰੀਆਂ ਉਦਾਹਰਨਾਂ ਨੇ ਸ਼ੰਭਾ ਜੀ, ਇੱਕ ਪਰਿਵਾਰ ਦੇ 3 ਮੁੰਡੇ ਆ, 3 ਨਸ਼ਿਆਂ ਨਾਲ ਮਰ ਗਏ। ਇੱਕ ਪਰਿਵਾਰ ਦੇ 2 ਮੁੰਡੇ, 2 ਨਸ਼ਿਆਂ ਨਾਲ ਮਰ ਗਏ। ਹੈਰਾਨੀ ਦੀ ਗੱਲ ਹੈ, ਮੈਂ ਤੁਹਾਨੂੰ ਦੱਸਦਾ, ਪੰਜਾਬ ਦੇ ਵਿੱਚ ਇੱਕ ਏਦਾਂ ਦਾ ਪਿੰਡ ਹੈ ਜਿੱਥੇ 27 ਮੌਤਾਂ ਨਸ਼ੇ ਨਾਲ ਹੋਈਆਂ, ਇੱਕ ਹੋਰ ਪਿੰਡ ਹੈ ਜਿੱਥੇ ਇੱਕੋ ਪਿੰਡ ਦੇ ਵਿੱਚ 45 ਮੌਤਾਂ ਨਸ਼ੇ ਨਾਲ ਹੋਈਆਂ। ਉਸ ਬਜ਼ੁਰਗ ਨੇ ਦੱਸਿਆ ਕਿ 45 ਬੰਦੇ ਮਰ ਗਏ ਤੇ 6ਵਾਂ ਤਿਆਰ ਹੈ, 46ਵਾਂ ਤਿਆਰ ਹੈ। ਕੌਣ ਸੀ 46ਵਾਂ? ਉਹ ਕਹਿੰਦਾ ਮੇਰੇ ਘਰ ਪਿਆ ਹੋਇਆ ਮੰਜੇ ਤੇ ਦੂਸਰਾ ਮੁੰਡਾ, ਉਹ ਕਹਿੰਦਾ ਕੀਰਤਨ ਬਹੁਤ ਸੋਹਣਾ ਕਰਦਾ, ਉਹ ਕਹਿੰਦਾ ਪਾਠ ਬਹੁਤ ਸੋਹਣਾ ਕਰਦਾ। ਇਹ ਮੈਨੂੰ ਕੁਛ ਦਿਨ ਪਹਿਲਾਂ ਇੱਕ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਉਮੀਦਵਾਰ ਐਲਾਨੇ ਆ, ਉਹਨਾਂ ਨੇ ਇਹ ਗੱਲ ਦੱਸੀ ਆ। ਜੇਕਰ ਇਹ ਵਾਕਈ ਇਸ ਤਰ੍ਹਾਂ ਦਾ ਮਾਹੌਲ ਹੈ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਕਿ ਆਖਿਰ ਭਾਈ ਅਸੀਂ ਕਿੱਦਾਂ ਜਾ ਰਹੇ ਹਾਂ।
1: ਜੀ ਲਾਸਟ ਕਾਲ ਲਵਾਂਗੇ ਜੀ, ਉਸ ਤੋਂ ਬਾਅਦ ਫਿਰ ਰੈਪ ਅਪ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਡਾ ਸਾਰਿਆਂ ਦਾ। ਕੁਲਦੀਪ ਭਾਜੀ ਜੀ, ਇਹਨੂੰ ਸਤਿ ਸ੍ਰੀ ਅਕਾਲ ਜੀ।
9: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਪਟੇਲ ਸਾਹਿਬ
1: ਜੀ, ਸਤਿ ਸ੍ਰੀ ਅਕਾਲ ਭਾਜੀ।
9: ਸਰਪੰਚ
1: ਸਾਹਿਬ ਕਿੱਦਾਂ ਹਾਲ ਚਾਲ ਭਾਜੀ? ਬੜੇ ਚਿਰ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਜੀ, ਕਿਆ ਬਾਤ ਹੈ
9: ਜੀ।
1: ਜੀ ਜੀ ਜੀ, ਹਾਂਜੀ ਹਾਂਜੀ ਹਾਂਜੀ, ਠੀਕ ਹੈ ਭਾਜੀ, ਠੀਕ ਹੈ।
9: ਵਧੀਆ ਪ੍ਰੋਗਰਾਮ ਹੈ, ਸੁਣਦਾ ਰਹੇ ਸਾਰਾ ਜੀ, ਖਬਰਾਂ ਦਾ ਦੱਸ ਰਹੇ ਆ
1: ਜੀ ਜੀ ਜੀ।
9: ਬਾਕੀ ਬੁਰਾ ਹਾਲ ਹੈ ਆਪਿਆ ਜੀ, ਵੈਸੇ ਨਸ਼ੇ ਨਸ਼ੇ ਦੇ ਪੱਖੋਂ ਤਾਂ ਮਤਲਬ ਹਰ ਪੱਖੋਂ ਹੀ
1: ਨਹੀਂ। ਬਿਲਕੁਲ ਸਹੀ ਗੱਲ,
9: ਪਰਮਾਤਮਾ ਮਿਹਰ ਕਰੇ।
1: ਥੈਂਕ ਯੂ ਜੀ, ਥੈਂਕ ਯੂ ਕੁਲਦੀਪ ਭਾਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਤੇ ਨਵਜੀਤ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਮੇਂ ਤੋਂ ਸਮਾਂ ਕੱਢ ਕੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਇਹ ਜਿਹੜਾ ਖਬਰਾਂ ਪੇਸ਼ ਕੀਤੀਆਂ ਸਾਨੂੰ, ਉੱਥੇ ਦੀਆਂ ਤਾਜ਼ਾ ਅਪਡੇਟ ਤੋਂ ਜਾਣੂ ਕਰਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਤੁਹਾਡੇ ਨਾਲ ਇਸੇ ਤਰ੍ਹਾਂ ਆਪਾਂ ਰਾਬਤਾ ਰੱਖਾਂਗੇ ਜੀ।
8: ਬਹੁਤ ਸ਼ੁਕਰੀਆ ਜੀ, ਧੰਨਵਾਦ। ਧੰਨਵਾਦ ਸਾਰੇ ਸਰੋਤਿਆਂ ਦਾ, ਤੁਹਾਡਾ ਵੀ। ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਨਵਜੀਤ ਭਾਜੀ ਹੋਣੀ ਆ ਜਿਹੜਾ ਸਾਡੇ ਨਾਲ ਪੰਜਾਬ ਤੋਂ ਜੁੜੇ ਸੀਗੇ, ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਸੋ ਬਾਕੀ ਆ ਜਿਹੜਾ ਤੁਸੀਂ ਘਰ ਦੇ ਵਿੱਚ ਕੋਈ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ ਤਾਂ KPT ਰੈਨੋਵੇਸ਼ਨ ਦੇ ਮਨਦੀਪ ਸਿੰਘ ਜੀ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਰਵਿਸ ਉਹ ਹੁੰਦੀ ਹੈ ਵੀ ਬਸ ਬਣਾਤੀ ਆ, ਕੰਮ ਜਾਂ ਕਰ ਦਿੱਤਾ ਬਸ ਉੱਥੇ ਹੀ ਖਤਮ ਨਹੀਂ, ਉਸ ਤੋਂ ਬਾਅਦ ਵੀ ਆ ਜਿਹੜੀ ਸਰਵਿਸ ਜਿਹੜੀ ਹੁੰਦੀ ਆ ਉਹ ਅਸਲ ਸਰਵਿਸ ਹੁੰਦੀ ਹੈ। ਸੋ ਮਨਦੀਪ ਸਿੰਘ ਜੀ ਇਹਨਾਂ ਦੀ ਪਿੱਠ ਥੱਪ ਥਪਾਉਂਦੀ ਹੈ, ਕੋਈ ਵੀ ਨਿੱਕਾ ਮੋਟਾ ਕੰਮ ਹੋ ਜਾਵੇ ਤਾਂ ਉਦਾਂ ਹੀ ਬਿਨਾਂ ਉਹਦੇ ਤੋਂ ਆ ਜਿਹੜਾ ਇਹ ਕਰ ਦਿੰਦੇ ਨੇ, ਇਹ ਖਾਸੀਅਤ ਹੈ ਇਹਨਾਂ ਦੀ। ਸੋ ਮਨਦੀਪ ਸਿੰਘ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-272-14 416-272-8214 ਤੇ ਮਨਦੀਪ ਸਿੰਘ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। PNJ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਟ੍ਰੇਲਾਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਕੋਈ ਬੁਸ਼ਿੰਗਸ ਦਾ ਕੰਮ ਕਰਾਉਣਾ, ਆਇਲ ਚੇਨ, ਕਿੰਗ ਪਿੰਨ, ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ, ਤੇ ਜੈ ਤੇ ਗੈਰੀ ਭਾਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਪ੍ਰੋਗਰਾਮ ਦਾ ਹਵਾਲਾ ਦਊਂਗੇ ਤਾਂ ਤੁਹਾਨੂੰ 10% ਤੋਂ 15% ਲੇਬਰ 'ਤੇ ਡਿਸਕਾਊਂਟ ਦਿੱਤਾ ਜਾਂਦਾ। ਸੋ ਪ੍ਰੋਗਰਾਮ ਦਾ ਜ਼ਰੂਰ ਜਿੰਨੇ ਵੀ ਸਾਡੇ ਸਪੋਂਸਰ ਆ ਜਦੋਂ ਤੁਸੀਂ ਕਾਲ ਕਰਦੇ ਹੋ ਪਲੀਜ਼ ਉਹਨਾਂ ਨੂੰ ਆ ਜਿਹੜਾ ਪ੍ਰੋਗਰਾਮ ਦਾ ਰੈਫਰੈਂਸ ਦੇ ਦਿਆ ਕਰੋ, ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ। ਸੋ ਇਹ PNJ ਸਪਰਿੰਗ ਵੀਲ ਅਲਾਈਨਮੈਂਟ, ਇਹ ਮੈਥਿਸਨ ਅਤੇ ਡਿਕਸੀ, 5330 5330 ਬ੍ਰੈਡਕੋ ਬੁਲੇਵਰਡ ਵਿਖੇ ਵਾਕਿਆ ਨੇ। 9054595533 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਫਸਟ ਟਾਈਮ ਹੋਮ ਬਾਇਰ ਹੋ, ਅਪਸਾਈਜ਼ ਕਰਨਾ ਚਾਹੁੰਦੇ ਹੋ ਜਾਂ ਫਿਰ ਘਰ ਹੈ ਜਿਹੜਾ ਤੁਸੀਂ ਲਿਸਟ ਕਰਨਾ ਚਾਹੁੰਦੇ ਹੋ। ਮੇਰਾ ਹਮੇਸ਼ਾ ਇਹ, ਮੈਂ 2018 ਤੋਂ ਇਹ ਚੀਜ਼ ਕਹਿ ਰਿਹਾ ਵੀ ਸਿਰਫ ਬਾਹਰ ਫੱਟਾ ਲਾ ਕੇ, ਠੀਕ ਹੈ 21-22 ਦਾ ਜਾਂ 20-21 ਦਾ ਇੱਕ ਇਹੋ ਜਿਹਾ ਸਮਾਂ ਆਇਆ ਸੀਗਾ ਉਦੋਂ ਆ ਜਿਹੜਾ ਬਾਹਰ ਬਸ ਫੱਟਾ ਲਾ ਤਾ ਸੇਲ ਦਾ ਅਤੇ ਦਿਨਾਂ ਦੇ ਵਿੱਚ ਹੀ ਘਰ ਵਿਕ ਜਾਂਦਾ ਸੀ। ਪਰ ਅੱਜ ਦੀ ਚੈਲੇਂਜਿੰਗ ਮਾਰਕੀਟ ਦੇ ਵਿੱਚ ਇੱਕ ਤਜਰਬਾ ਚਾਹੀਦਾ, ਸਟ੍ਰੈਟਜਿਕ ਅਪਰੋਚ ਚਾਹੀਦੀ ਹੈ ਜੇ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ। ਸੋ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ, ਤੁਸੀਂ ਸ਼ੋਪ ਰਾਊਂਡ ਕਰੋ। ਮੇਰਾ ਨੰਬਰ ਹੈ ਜੀ 416-917-7763 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਅੱਜ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਹੈ ਜਿਹੜੀ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਪਾਵਾਂਗੇ, ਉੱਥੇ ਤੁਸੀਂ ਸ਼ੰਮੀ ਭੱਠਲ ਕਰਕੇ ਮੈਨੂੰ ਫੇਸਬੁੱਕ 'ਤੇ ਆ ਜਿਹੜਾ ਲੱਭ ਸਕਦੇ ਹੋ, ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ ਲੱਭ ਸਕਦੇ ਹੋ। ਲਾਲ ਜੀ ਟਰਬਨ ਦੇ ਨਾਲ ਆ ਜਿਹੜੀ ਮੇਰੀ ਫੋਟੋ ਹੈ, ਮੈਂ ਦੇਖਿਆ ਜੋ ਸ਼ੰਮੀ ਭੱਠਲ ਪਾਉਂਦੇ ਆ ਕਈ ਫੋਟੋ ਆ ਜਾਂਦੀ ਹੈ ਕਈ ਵਾਰ, ਅਤੇ ਸ਼ੰਮੀ ਭੱਠਲ ਕਰਕੇ ਜਦੋਂ ਮੇਰੀ ਲਾਲ ਟਰਬਨ ਵਾਲੀ ਹੈ ਲਿਖਿਆ ਹੋਇਆ ਸਜਰੀ ਸਵੇਰ ਸ਼ੰਮੀ ਭੱਠਲ ਸ਼ੋਅ, ਮੈਂ ਸਾਰਿਆਂ ਦਾ ਇੱਕੋ ਹੀ ਹੈ ਜਿਹੜਾ ਉਹ ਕਰ ਰਿਹਾ, ਅਤੇ ਤੁਸੀਂ ਉੱਥੇ ਵੀ ਮੇਰੇ ਨਾਲ ਜੁੜ ਸਕਦੇ ਹੋ। ਅਤੇ ਆਫਟਰ ਦਾ ਪ੍ਰੋਗਰਾਮ ਕੋਈ ਬਿਜ਼ਨਸ ਤੁਸੀਂ ਇੱਥੇ ਪ੍ਰਮੋਟ ਕਰਨਾ ਚਾਹੁੰਦੇ ਹੋ ਅਤੇ ਨੰਬਰ ਮੇਰਾ 416-917-7763-416-917-7763 'ਤੇ ਸੰਪਰਕ ਕੀਤਾ ਜਾ ਸਕਦਾ। ਅੱਜ ਮਾਫ਼ੀ ਚਾਹਾਂਗਾ, ਥੋੜ੍ਹਾ ਜਿਹਾ ਗਲਾ ਜਿਹੜਾ ਆ ਕੱਲ੍ਹ ਦਾ ਹੀ ਹੋਇਆ ਪਿਆ, ਬੱਚਿਆਂ ਤੋਂ ਆ ਜਿਹੜਾ ਫਲੂ ਘਰ ਆ ਜਾਂਦਾ, ਸੀਜ਼ਨ ਵੀ ਚੱਲਦਾ ਪਿਆ, ਜਿੰਨਾ ਮਰਜ਼ੀ ਪਰਹੇਜ਼ ਕਰ ਲਓ ਨਹੀਂ ਹੁੰਦਾ, ਬੱਚਿਆਂ ਤੋਂ ਕਿੱਥੇ ਭੱਜੂਗੇ ਤੁਸੀਂ, ਹਾਂਜੀ। ਸੋ ਇਸ ਕਰਕੇ ਆ ਜਿਹੜਾ ਥੋੜ੍ਹਾ ਜਿਹਾ ਮੇਰੀ ਅੱਜ ਦੀ ਮਾਫ਼ੀ ਥੋੜ੍ਹਾ ਜਿਹਾ ਚਾਹਾਂਗਾ, ਜੇ ਕੱਲ੍ਹ ਤੱਕ ਠੀਕ ਹੋ ਗਿਆ ਤਾਂ ਫਿਰ ਉਹੀ ਗੜਵੀਂ ਆਵਾਜ਼ ਦੇ ਵਿੱਚ ਪ੍ਰੋਗਰਾਮ ਕਰਾਂਗੇ। ਤੁਸੀਂ ਮੈਨੂੰ ਕਹਿ ਲਓ ਵੀ ਇਸ ਟਾਈਮ ਇੱਕ 5-6 ਆ ਜਿਹੜਾ ਸੁਣਦੇ ਹੋ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਬੜਾ ਪਿਆਰ ਕਰਦੇ ਹੋ ਇਸ ਪ੍ਰੋਗਰਾਮ, ਤੁਹਾਡਾ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ। ਆਫਟਰ ਦਾ ਪ੍ਰੋਗਰਾਮ ਕੋਈ ਵੀ ਗੱਲਬਾਤ ਕਰਨੀ ਹੈ 416-917-7763-416-917-7763 ਲੋਕਲ ਖਬਰਾਂ ਨਹੀਂ ਕਰ ਸਕਿਆ ਉਹਦੀ ਮਾਫ਼ੀ, ਕੱਲ੍ਹ ਜ਼ਰੂਰ ਕੋਸ਼ਿਸ਼ ਕਰਾਂਗਾ ਸਾਰੀਆਂ ਕਰਨ ਦੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ। ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਅਤੇ ਪਹਿਲੀ ਤਰੀਕ ਹੈਗੀ ਆ ਦਿਨ ਵੀਰਵਾਰ। ਜੀ ਆਇਆਂ ਨੂੰ ਪ੍ਰੋਗਰਾਮ 'ਚ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਵਾਸਤੇ ਲੈ ਕੇ ਆਉਣੀ ਆ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਸ਼ੁਰੂਆਤ ਕਰੀਏ ਅਤੇ ਹੋਈਏ ਥੋੜ੍ਹੀ ਜਿਹਾ ਰੈਡੀ।

ਪ੍ਰੋਗਰਾਮ ਦੇ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਮਿਊਨਿਸਪਲ ਇਲੈਕਸ਼ਨਸ ਹੋਣੀਆਂ ਹਨ ਤੁਹਾਡੇ ਵਾਸਤੇ, ਤੁਹਾਡੇ ਪਰਿਵਾਰ ਵਾਸਤੇ, ਤੁਹਾਡੀ ਸਿਟੀ ਵਾਸਤੇ, ਤੁਹਾਡੀ ਪ੍ਰੋਵਿੰਸ ਵਾਸਤੇ, ਕੈਨੇਡਾ ਵਾਸਤੇ ਬਹੁਤ ਵੱਡੀਆਂ ਇਹ ਇਲੈਕਸ਼ਨ ਹੁੰਦੀਆਂ ਹਨ। ਯੋਗਦਾਨ ਪਾਇਓ। ਜੇ ਸਿਟੀ ਨਹੀਂ ਤਰੀਕੇ ਨਾਲ ਚੱਲਦੀ ਤੀ ਨਾ, ਕੁਰਬਾਨੀ ਦੇਣੀ ਹੀ ਪੈਣੀ ਹੈ, ਇਹ ਤੋਰਨੇ ਹੀ ਪੈਣੇ ਹਨ। ਜੇ ਚੰਗਾ ਕੰਮ ਕਰਦੇ ਆ ਤਾਂ ਸਾਂਭ ਕੇ ਰੱਖ ਲਿਓ ਜ਼ਰੂਰ। ਸੋ ਬੜੀ ਜਲਦੀ ਆਪਾਂ ਗੁਰਮੁਖ ਸਿੰਘ ਬਾਰੀ ਸਾਹਿਬ ਨੂੰ ਗੱਲਬਾਤ ਕਰਨੀ, ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ, ਤੋਂ ਗੀਤ ਸੰਗੀਤ ਵੀ ਥੋੜਾ ਬਹੁਤ ਹੋਇਆ ਕਰੇਗਾ ਤੇ ਜਾਗਣ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਜਾਗ ਪਵੋ, ਤੁਹਾਡੀ ਸਿਟੀ ਵਿੱਚ ਇਲੈਕਸ਼ਨ ਆ ਰਹੀਆਂ ਹਨ, ਤੁਸੀਂ ਕੁਝ ਨਾ ਕੁਝ ਖੋਜੋ, ਬੱਚਿਆਂ ਸਮੇਤ ਗੱਲਬਾਤ ਕਰੋ ਜ਼ਰੂਰ। ਅੱਜ ਤੇ ਕੱਲ ਨੂੰ ਮੀਂਹ ਪੈਣ ਦੇ ਚਾਂਸਿਸ ਹਨ, ਵੱਖ ਵੱਖ ਜਗ੍ਹਾ ਤੇ ਏਰੀਆ ਤੇ ਮੀਂਹ ਪਵੇਗਾ। ਬੀ ਕੇਅਰਫੁਲ, ਟ੍ਰੈਫਿਕ ਅੱਧੇ ਅੱਗੇ ਹੀ ਜੈਮ ਰਹਿੰਦਾ ਹੈ, ਥੋੜ੍ਹੀ ਜਿਹਾ ਸਪੇਸ ਛੱਡ ਦਿਆ ਕਰੋ। ਸਪੇਸ ਨਾ ਛੱਡੋਗੇ, ਰੱਬ ਨਾ ਕਰੋ ਐਕਸੀਡੈਂਟ ਹੋ ਜਾਵੇ ਤਾਂ ਗੱਡੀ ਮੋਹਰੇ ਵੀ ਜਾ ਕੇ ਵੱਜਦੀ ਹੈ, ਨੁਕਸਾਨ ਵੱਧ ਹੁੰਦਾ ਆ ਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਹੈਗਾ। ਜਸਟ ਬੀ ਕੇਅਰਫੁਲ। ਤੇ ਤੁਹਾਡੇ ਵਾਸਤੇ ਥੋੜ੍ਹੇ ਠਹਿਰ ਕੇ 6:40 ਤੇ 6:30 ਪ੍ਰਭ ਗਿੱਲ ਜੀ ਵੀ ਆਉਣਗੇ, ਮੇਅਰ ਦੀ ਸੀਟ ਲਈ ਖੜੇ ਹਨ ਸਿਟੀ ਆਫ ਬਰੈਂਪਟਨ ਵਿੱਚ। ਲਹਿਰ ਚੱਲ ਪਈ ਹੈਗੀ ਆ, ਇਹਨਾਂ ਨੂੰ ਪਸੰਦ ਲੋਕ ਬਹੁਤ ਕਰਨ ਲੱਗ ਪਏ ਹਨ ਕਿਉਂਕਿ ਤਕੜੀ ਆਵਾਜ਼ ਵਾਲੇ ਹਨ ਤੇ ਸਭ ਕੁਝ ਜਾਣਦੇ ਹਨ ਵੀ ਕਿਸ ਤਰ੍ਹਾਂ ਸਿਟੀ ਨੂੰ ਚਲਾਉਣਾ। ਇੱਕ ਗੱਲ ਇਹਨਾਂ ਕਹੀ ਆ, ਕਹਿੰਦੇ ਵੀ ਜੋ ਕੁਝ ਹੋਇਆ ਸਿਟੀ ਦੇ ਵਿੱਚ ਉਹ ਕੱਢ ਕੇ ਬਾਹਰ ਮੈਂ ਲੈ ਕੇ ਆਵਾਂਗਾ ਜ਼ਰੂਰ। ਮੈਨੂੰ ਅੰਦਰ ਭੇਜ ਦਿਓ ਜ਼ਰੂਰ।

0: ਸੱਚੀਆਂ ਸਰਾਣ ਤੁਹਾਨੂੰ ਆਏ ਹਨ ਤੇ ਸੱਚ ਹੀ ਬੋਲਣ ਦੀ ਕੋਸ਼ਿਸ਼ ਕਰੀ। ਜੇ ਕਿਸੇ ਨਹੀਂ ਚੰਗਾ ਲੱਗਦਾ ਸੀਟ ਵਿਹਲੀ ਹੁੰਦੀ ਆ, ਸਾਡੇ ਨਾਲ ਆ ਕੇ ਯੋਗਦਾਨ ਪਾ ਦਿਆ ਕਰੋ, ਦੱਸ ਦਿਆ ਕਰੋ ਕਿੱਥੇ ਆਪਾਂ ਗਲਤ ਹੈਗੇ ਆ। ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਕੱਲ ਵੀ ਦਿੱਤੀ ਸੀਗੀ, ਬੜੇ ਟ੍ਰਿਪ ਲੱਗਦੇ ਹਨ ਇੰਡੀਆ ਦੇ, ਬਹੁਤ ਲੱਗਦੇ, ਪਰਸਨਲ ਟ੍ਰਿਪ ਹੋਈ, ਕੋਈ ਬਿਜ਼ਨਸ ਟ੍ਰਿਪ ਹੋਈ, ਤੇ ਮੋਦੀ ਨਾਲ ਵੀ ਬੜੇ ਮਿਲਦੇ ਹਨ। ਅਰਚ ਕਰ ਲਿਓ, ਤੁਹਾਡੇ ਸਰਪੰਚ ਕਿੰਨੀ ਕੁ ਵਾਰੀ ਇੰਡੀਆ ਗਏ ਸਰ, ਤੁਹਾਡੇ ਵਾਸਤੇ ਥੋੜ੍ਹਾ ਜਿਹਾ ਕੰਮ ਛੱਡਿਆ ਕਰਨਾ ਜ਼ਰੂਰ, ਕਿੰਨੀ ਵਾਰੀ ਇੰਡੀਆ ਗਏ ਸੀਗੇ ਤੇ ਕਿਹਨੂੰ ਕਿਹਨੂੰ ਮਿਲੇ ਸੀਗੇ। ਤੇ ਫਿਰ ਜੇ ਕੋ ਕੌਂਸਲ ਜਾਂ ਕੌਂਸਲ ਡਾਊਨ ਟਾਊਨ ਜਾ ਕੇ ਮਿਲ ਲਵੇ, ਉੱਥੇ ਵੀ ਕਹੀਦਾ ਆਰ ਐਸ ਬੰਦਾ ਬਣ ਗਿਆ, ਉਹ ਤੁਹਾਡੇ 'ਤੇ ਛੱਡ ਦਿੰਦੇ ਆ। ਕੌਣ ਕੀ ਬਣਿਆ, ਗੁਰਮੁਖ ਸਿੰਘ ਬਾਰੀ ਸਾਹਿਬ ਥੋੜ੍ਹਾ ਠਹਿਰ ਕੇ ਗੱਲ ਕਰਨਗੇ। ਇੰਡੀਆ ਬਾਜ਼ਾਰ ਵਾਲੇ ਪੁਰਾਂ ਨੂੰ ਸਪੋਂਸਰ ਕਰਦੇ ਹਨ, ਦੋ ਇਹਨਾਂ ਦੇ ਗਰੋਸਰੀ ਸਟੋਰ ਹਨ ਕੈਂਡੀ ਰੋਡ 'ਤੇ, ਨਾਲ ਨਾਲ ਬ੍ਰੈਂਪਟ ਦੇ ਵਿੱਚ ਔਨ ਕੈਂਡੀ ਰੋਡ 'ਤੇ ਬ੍ਰੈਂਪਟ ਦੇ ਵਿੱਚ, ਅਤੇ ਰੈਕਸਲ ਵਿੱਚ ਚੌੜਾ ਬਾਜ਼ਾਰ ਦੇ ਵਿੱਚ। ਸੁਖਰਾਜ ਸੰਧੂ ਦੀ ਕਾਲ ਆ ਗਈ, ਇਹਦੇ ਮੈਂ ਵੈਲਕਮ ਕਰਦਾ, ਮੈਂ ਲੱਕੀ ਉਧਰ ਨਿਗਾਹ ਕਰ। ਸੁਖਰਾਜ ਜੀ ਥੋੜ੍ਹੇ ਹੋਲਡ ਕਰਕੇ ਰੱਖਿਓ, ਤੋ ਇੰਡੀਆ ਬਾਜ਼ਾਰ ਦੀਆਂ ਦੋ ਲੋਕੇਸ਼ਨਾਂ ਹਨ, ਤੁਸੀਂ ਗਰੋਸਰੀ ਸ਼ੋਪਿੰਗ ਕਰੀ ਕਰ ਸਕਦੇ ਹੋ, ਅਤੇ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਵੈਸਟ ਦੇ ਵਿੱਚ ਜਿਹੜਾ ਕੈਂਡੀ ਰੋਡ 'ਤੇ ਸਟੋਰ ਹੈ, ਉੱਥੇ ਬੈਠ ਕੇ ਭੋਜਨ ਛਕ ਸਕਦੇ ਹੋ, ਟਿਕੇਟਰਿੰਗ ਕਰਵਾ ਸਕਦੇ ਹੋ, ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ, ਅਤੇ ਗਰੋਸਰੀ ਦੀਆਂ ਵਧੀਆ ਪ੍ਰਾਈਸਾਂ ਮਿਲਦੀਆਂ। ਇੰਡੀਆ ਬਾਜ਼ਾਰ, ਚੈਨ ਸਿੰਘ ਬੋਲਾ ਦੀ ਸ਼ਾਨ, ਅਤੇ ਬੜੀ ਮਿਹਨਤ ਕਰਦੇ ਹਨ, ਕਰਨੀ ਵੀ ਚਾਹੀਦੀ। ਅਭੀ ਧਾਲੀਵਾਲ ਜੀ, ਅਮਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਕੋਈ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਅਮਰੀਕਾ ਦੇ ਵਿੱਚ 416-882-1200 ਪ੍ਰੀ ਵੈਰੀਅਲ ਸੇਟ, ਸਾਡੇ ਨਾਲ ਵੀ ਗੱਲਬਾਤ ਕਰ ਲਿਓ, ਕੋਈ ਕਮਰਸ਼ੀਅਲ ਰੈਜੀਡੈਂਸ਼ੀਅਲ ਪ੍ਰੋਪਰਟੀ ਚਾਹੀਦੀ ਆ, 416-455-4800 ਫੇਰ ਆਟਾ ਮੇਰ ਫਰੈਸ਼ ਨ ਕੈਨੇਡਾ, ਕੈਨੇਡਾ ਵਿੱਚ ਹੀ ਫਰੈਸ਼ ਬਣਦਾ, ਤੁਸੀਂ ਵੱਖ ਵੱਖ ਸਟੋਰ ਤੋਂ ਖਰੀਦ ਸਕਦੇ ਹੋ। ਸੋ ਮੈਂ ਦੱਸ ਦੇਵਾਂ, ਅਕਤੂਬਰ ਦਾ ਮਹੀਨਾ ਸ਼ੁਰੂ, ਆਪਣਾ ਯੋਗਦਾਨ ਜ਼ਰੂਰ ਪਾਇਓ, ਤੁਹਾਨੂੰ ਬਹੁਤ ਜਾਗਰਤ ਕੀਤਾ। ਸੋ ਇੱਕ ਆਵੇ, 10 ਆਵੇ, 2 ਆਵੇ, ਜਿੰਨੀਆਂ ਵੋਟਾਂ ਹਨ ਪਾ ਕੇ ਆਇਓ ਜ਼ਰੂਰ। ਅਤੇ ਕਿਹਨੂੰ ਤੁਸੀਂ ਚਾਹੁੰਦੇ ਹੋ ਤੁਹਾਡੇ 'ਤੇ ਛੱਡ ਦਿੰਦਾ, ਕਿਹਨੂੰ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ 'ਤੇ ਛੱਡ ਦਿੰਦਾ ਹੈਗਾ, ਤੁਹਾਡੀ ਆਪਣੀ ਮਰਜ਼ੀ ਹੈਗੀ ਆ, ਪਰ ਆਪਾਂ ਤੁਹਾਡੇ ਪਾਸੇ ਕਾਫੀ ਸਾਰੀ ਜਾਣਕਾਰੀ ਲੈ ਕੇ ਆਈਦੀ ਆ, ਅਤੇ ਤੁਸੀਂ ਆਪਣੀ ਆਪ ਵੀ ਕੁਝ ਨਾ ਕੁਝ ਖੋਜ ਕਰਨਾ। ਪਰ ਇੱਕ ਗੱਲ ਦੱਸ ਦੇਵਾਂ, ਆਪਣੇ ਪ੍ਰਭ ਗਿੱਲ ਨਾਲ ਮੇਰੇ ਕੱਲ੍ਹ ਇੱਕ ਦੋ ਬੰਦੇ ਨਾਲ ਗੱਲਬਾਤ ਹੁੰਦੀ ਸੀ, ਕਹਿੰਦੇ ਤੁਹਾਡਾ ਇਲੈਕਸ਼ਨ ਕਿੱਧਰ ਨੂੰ ਜਾ ਰਹੀ ਹੈ, ਮੈਂ ਕਿਹਾ ਮੈਂ ਤਾਂ ਕੁਝ ਨਹੀਂ ਕਰ ਰਿਹਾ, ਮੈਂ ਤਾਂ ਇਨਫੋਰਮੇਸ਼ਨ ਹੀ ਦੇ ਰਿਹਾ ਹੈਗਾ ਵੀ ਤੁਹਾਡੇ ਬ੍ਰੈਂਪਟਨ ਵਿੱਚ ਕਿੰਨੇ ਕੁ ਹੋਸਪਿਟਲ ਬਣ ਗਏ, ਕਿੰਨੀ ਸੇਫਟੀ ਅਤੇ ਸਿਕਿਉਰਿਟੀ ਹੈਗੀ ਆ, ਅਤੇ ਗਾਰਬੇਜ ਪਲਾਂਟ ਵੀ ਆ ਰਿਹਾ ਹੈਗਾ, ਜੇ ਤੁਸੀਂ ਸਭ ਕੁਝ ਚਾਹੁੰਦੇ ਹੋ, ਉਹ ਤਾਂ ਹੈਗਾ ਆਲਰੇਡੀ, ਪਰ ਹੋਰ ਗਾਰਬੇਜ ਬਰਨ ਕਰਨਾ, ਤਾਂ ਬੀ ਮਾਈ ਗੈਸਟ, ਕੀਪ ਦੀ ਓਲਡ, ਜੇ ਤੁਸੀਂ ਚੇਂਜ ਚਾਹੁੰਦੇ ਹੋ ਤਾਂ ਤੁਸੀਂ ਨਵਿਆਂ ਨੂੰ ਲਿਆ ਸਕਦੇ ਹੋ, ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
1: ਬਲਜਿੰਦਰ ਤੰਬੜ ਸਾਹਿਬ ਤੇ ਵਿਰਾਸਤ ਦੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਜੀ ਮੈਂ ਸਿਰਫ ਥੋੜ੍ਹਾ ਜਿਹਾ ਟਾਈਮ ਲੈਣਾ ਸੀ ਤੁਹਾਡਾ ਇਨਫੋਰਮੇਸ਼ਨ, ਜਿਹੜੀ ਤੁਸੀਂ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਵੀ ਸਾਡਾ ਮੈਸੇਜ ਦੇਣ ਚ ਸਾਡਾ ਬਹੁਤ ਸਾਥ ਦਿੱਤਾ, ਸਾਡਾ ਆਪਣਾ ਕਰਦਾ ਇਹ ਵਿਰਾਸਤ ਪਲੇਟਫਾਰਮ ਆ। 12 ਸਪਤੰਬਰ ਨੂੰ ਟਰੱਕਰ ਨੂੰ ਯਾਦ ਹੋਊਗਾ ਕਿ ਆਪਾਂ ਰੈਲੀ ਕੀਤੀ ਸੀਗੀ, ਜੋਨ ਜੁਰੈਸਲੀ ਹੁਣੀ ਜਿਹੜੇ ਸੈਕਟਰੀ ਆਫ ਸਟੇਟ ਸੀਗੇ 11-11 ਐਲਮਨ ਰੋਡ ਦੇ ਉੱਤੇ। ਔਰ ਮੈਂ ਤੁਹਾਡੇ ਸਾਰੇ ਜਿੰਨੇ ਸਰੋਤੇ ਟਰੱਕਰ ਇਸ ਵੇਲੇ ਸੁਣ ਰਹੇ ਆ, ਉਹਨਾਂ ਨੂੰ ਇਹ ਖੁਸ਼ਖਬਰੀ ਦੇਣੀ ਚਾਹੁੰਦਾ ਆ ਕਿ ਜਿਹੜੇ ਸਹੀ ਐਕਸ਼ਨ ਹੁੰਦੇ ਆ, ਜਿਹੜੀਆਂ ਸਹੀ ਡੋਰ ਨੋਕਸ ਹੁੰਦੀਆਂ ਆ, ਉਹ ਹਮੇਸ਼ਾ ਹੀ ਵਰਕ ਕਰਦੀਆਂ ਹੁੰਦੀਆਂ ਆ। ਔਰ ਸਾਨੂੰ ਐਜ ਏ ਬਿਹਾਫ ਆਫ ਟਰੱਕਰ, ਸਾਨੂੰ ਟਰੱਕਰ ਨੂੰ ਸਾਰਿਆਂ ਨੂੰ ਇਹ ਮਾਣ ਆ, ਖਾਸ ਕਰਕੇ ਜਿਹੜੇ ਉੱਥੇ ਉਦਣ ਪਹੁੰਚੇ ਸੀਗੇ
0: ਜੀ,
1: ਕਿ ਸਾਨੂੰ ਜਿਹੜੇ ਮਿਨਿਸਟਰ ਆ, ਲੇਬਰ ਦੇ ਮਿਨਿਸਟਰ, ਫੈਡਰਲ ਮਿਨਿਸਟਰ ਆਨਰੇਬਲ ਹੈਜ਼ੂ ਹੋਣੀ, ਉਹਨਾਂ ਨੇ ਆਫਿਸ ਤੋਂ ਅਪਰੋਚ ਹੋਈ ਆ ਲਾਸਟ ਵੀਕ, ਔਰ ਉਹਨਾਂ ਦੇ ਜਿਹੜੇ ਪਾਲਿਸੀ ਐਡਵਾਈਜ਼ਰ ਆ ਉਹਨਾਂ ਦੇ ਨਾਲ ਆਲਰੇਡੀ ਲਾਸਟ ਫਰਾਈਡੇ ਮੀਟਿੰਗ ਹੋ ਚੁੱਕੀ ਹੈ ਜੂਮ ਤੇ, ਔਰ ਉਹਨਾਂ ਨੇ ਜਿੰਨੀਆਂ ਟਰੱਕਰਸ ਦੀਆਂ ਇਸ ਵੇਲੇ ਇਹ ਬੇਸ ਟੈਕਟ ਲੈ ਲਓ, ਪੀ ਐਸ ਬੀ ਲੈ ਲਓ, ਸੀ ਆਰ ਏ ਨੂੰ ਲੈ ਕੇ ਬਹੁਤ ਵਧੀਆ ਮਾਹੌਲ ਦੇ ਵਿੱਚ, ਔਰ ਬਹੁਤ ਵਧੀਆ ਉਹਨਾਂ ਨੂੰ ਬਕਾਇਦਾ ਡਾਕੂਮੈਂਟਡ ਕਰਕੇ ਉਹ ਗੱਲਾਂ ਸੁਣੀਆਂ ਉਹਨਾਂ ਨੇ। ਔਰ ਉਮੀਦ ਆ ਕਿ ਫਿਊਚਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਅੱਗੇ ਜਾਣੀ ਕਿ ਮੀਟਿੰਗ ਲਾਉਣਗੀਆਂ। ਹੁਣ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਇਸੇ ਸੰਦਰਭ ਦੇ ਵਿੱਚ ਜੂਮ ਮੀਟਿੰਗ ਸੰਡੇ ਨੂੰ 4 ਤਰੀਕ ਨੂੰ 12 ਵਜੇ ਦੁਪਹਿਰੇ ਜਿਹੜੀ ਹੈਗੀ ਹੈ ਜੂਮ ਮੀਟਿੰਗ ਰੱਖੀ ਜਾ ਰਹੀ ਆ
0: ਜੀ।
1: ਅਸੀਂ ਚਾਹੁੰਦੇ ਹਾਂ ਕਿ ਬਹੁਤ ਸਾਰੇ ਟਰੱਕਰ ਇਸ ਜੂਮ ਮੀਟ ਦੇ ਵਿੱਚ ਆਪਣੇ ਕੰਮ ਕਾਰ ਦੇ ਦੌਰਾਨ, ਆਪਣੇ ਘਰਾਂ ਦੇ ਕੰਮਾਂ ਕਾਰਾਂ ਦੇ ਦੌਰਾਨ ਇੱਥੇ ਜੁੜਨ, ਔਰ ਆਪਣੇ ਜਿਹੜੇ ਬਹੁਤ ਵੈਲਿਊਏਬਲ ਉਹਨਾਂ ਦੇ ਸੁਜੈਸ਼ਨ ਆ ਕਿ ਅੱਗੇ ਚੱਲ ਕੇ ਕੀ ਕਰਨਾ ਚਾਹੀਦਾ ਆ, ਕਿੱਦਾਂ ਆਪਾਂ ਜਿਹੜੀ ਹੈਗੀ ਆ ਮਿਨਿਸਟਰੀਜ਼ ਮਿਨਿਸਟਰਸ ਜਾਂ ਉਹਨਾਂ ਨਾਲ ਬੈਠੀਏ, ਕਿਉਂਕਿ ਇਸ ਰੈਲੀ ਦੌਰਾਨ ਬਹੁਤ ਸਾਰੇ ਟਰੱਕਰਾਂ ਦੇ ਸੁਝਾਅ ਆਏ ਸੀਗੇ ਕਿ ਏਦਾਂ ਕਰਨਾ ਚਾਹੀਦਾ, ਏਦਾਂ ਨਹੀਂ ਕਰਨਾ ਚਾਹੀਦਾ
0: ਜੀ।
1: ਹੁਣ ਆਪਾਂ ਇਹ ਓਪਨ ਪਲੇਟਫਾਰਮ ਉਹਨਾਂ ਆਪਣੇ ਭਰਾਵਾਂ ਨੂੰ ਉਹਨਾਂ ਟਰੱਕਰਸ ਨੂੰ ਬਹੁਤ ਸਾਡੇ ਨਾਲੋਂ ਜ਼ਿਆਦਾ ਸੂਝਵਾਨ ਆ ਉਹ। ਆਪਾਂ ਇਹ 12-4 ਤਰੀਕ ਨੂੰ ਜੂਮ ਦੇ ਉੱਤੇ ਔਰ ਸਾਡੇ ਜਿੰਨੇ ਟਰੱਕਰਸ ਦੇ ਪੇਜ ਹੈਗੇ ਆ ਬਣੇ ਉਹਨਾਂ ਦੇ ਉੱਤੇ ਉਹਦੀ ਪੂਰੀ ਇਨਫੋਰਮੇਸ਼ਨ ਹੈਗੀ ਮੈਂ ਤੁਹਾਨੂੰ ਵੀ ਭੇਜ ਦਊਂਗਾ। ਹੁਣ ਮੈਂ ਇਹ ਚਾਹੁੰਦਾ ਕਿ ਆਪਾਂ ਸਾਰੇ ਇਹ ਚਾਹੁੰਦੇ ਹਾਂ ਕਿ ਟਰੱਕਰਸ ਦਾ ਭਲਾ ਤਾਂ ਹੀ ਹੋਣਾ ਕਿ ਆਪਾਂ ਕਿੰਤੂ ਪਰੰਤੂ ਲੈਗ ਪੁਲਿੰਗ ਤੋਂ ਪਿੱਛੇ ਹਟਦੇ ਹੋਏ ਜੇ ਆਪਾਂ ਪੋਜ਼ਿਟਿਵ ਕ੍ਰਿਟੀਸਾਈਜ਼ ਉਦੋਂ ਵੀ ਕੀਤਾ ਤੇ ਹੁਣ ਵੀ ਆਪਾਂ ਇਸ ਮੀਟਿੰਗ ਦੇ ਵਿੱਚ ਆ ਕੇ ਆਪਣੇ ਫਰੰਟ ਦੇ ਮੂਹਰੇ ਆ ਕੇ ਆਪਣੇ ਸੁਝਾਅ ਰੱਖੀਏ ਔਰ ਇਸ ਮੀਟਿੰਗ ਦੇ ਵਿੱਚ ਸਾਰੇ ਪਿਓਰ ਨਰੋਲ ਟਰੱਕਰਸ ਜਿਹੜੇ ਹੈਗੇ ਆ ਉਹ ਭਾਗ ਲੈਣ। ਇਹਦੇ ਵਿੱਚ ਕੋਈ ਪਾਰਟੀਬਾਜ਼ੀ ਕੋਈ ਬ੍ਰੈਂਪਟਨ ਮਿਊਨਿਸਪੈਲਿਟੀ ਦੀ ਇਲੈਕਸ਼ਨ ਦੇ ਨਾਲ ਰਿਟਰਨ ਲੈਣਾ ਦੇਣਾ ਸਾਡਾ ਕੋਈ ਨਹੀਂ ਹੈਗਾ ਔਰ ਉਮੀਦ ਕਰਦੇ ਹਾਂ ਕਿ ਇੱਕ ਵੱਡੀ ਇਹ ਜ਼ੂਮ ਮੀਟਿੰਗ ਹੋਊਗੀ ਔਰ ਇਸ ਤੋਂ ਬਾਅਦ ਵੀ ਹੋਰ ਵੀ ਹੋਣਗੀਆਂ ਤੇ ਫਿਰ ਇਹਨਾਂ ਟਰੱਕਰਸ ਦੇ ਸੁਜੈਸ਼ਨ ਤੇ ਸੁਝਾਵਾਂ ਦੇ ਨਾਲ ਹੀ ਅੱਗੇ ਵਧਿਆ ਜਾਊਗਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਅਖੀਰ ਦੇ ਵਿੱਚ ਮਿਊਨਿਸਪੈਲਿਟੀ ਇਲੈਕਸ਼ਨ ਦੇ ਵਿੱਚ ਮੈਂ ਲਾਸਟ ਵੀਕ ਸਰੀ ਦੇ ਵਿੱਚ ਆਪਣੇ ਫੈਮਿਲੀ ਫੰਕਸ਼ਨ ਚ ਵਿਚਰ ਗਿਆ ਉੱਥੇ ਤੰਬੜ ਸਾਹਿਬ ਇੱਥੇ ਨੂੰ ਵੀ ਮਾੜਾ ਹਾਲ ਆ। ਕਰਦਾਰ ਕੁਸ਼ੀ ਬਹੁਤ ਹੋ ਰਹੀ ਆ, ਨਿੱਜੀ ਚਿੱਕੜ ਬਹੁਤ ਉਛਾਲਿਆ ਜਾ ਰਿਹਾ ਉੱਥੇ ਵੀ। ਮੈਂ ਇੱਥੇ ਅਪੀਲ ਕਰੂੰਗਾ ਕਿ ਪਲੀਜ਼ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਿਓ। ਇਹ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ ਆ, ਆਪਾਂ ਭਾਈਚਾਰੇ ਚ ਆਪਣੇ ਆਲੇ ਦੁਆਲੇ ਕਰਵਾਹਟ ਨਾ ਪੈਦਾ ਕਰੀਏ, ਖਾਸ ਕਰਕੇ ਨਿੱਜੀ ਕਰਦਾਰ ਕੁਸ਼ੀ ਤੋਂ ਪਿੱਛੇ ਹਟ ਕੇ ਗੱਲ ਕਰੀਏ, ਤੱਥਾਂ ਦੇ ਉੱਤੇ ਗੱਲ ਕਰੀਏ, ਆਪਣੇ ਸੋਹਣੇ ਫਲਾਵਰ ਸਿਟੀ ਨੂੰ ਅੱਗੇ ਲੈ ਕੇ ਕਿੱਦਾਂ ਜਾਣਾ ਆ ਆਪਾਂ ਉਹਦਾ ਅਨੈਲਿਸਿਸ ਕਰੀਏ ਸਾਰਾ ਕੁਛ। ਔਰ ਜਿਹੜਾ ਵੀ ਤੁਹਾਡਾ ਕੈਂਡੀਡੇਟ ਹੈਗਾ ਆ ਉਹਨੂੰ ਬਿਲਕੁਲ ਫਸਟ ਆਫ ਆਲ ਸਭ ਤੋਂ ਪਹਿਲਾਂ ਆਪਣੀ ਵੋਟ ਜ਼ਰੂਰ ਪੋਲ ਕਰੀਏ। ਇਸ ਵਾਰ 24% ਨਹੀਂ, ਸਾਨੂੰ ਇਸ ਵਾਰ 75% ਵੋਟ ਪੋਲ ਹੋਣੀ ਚਾਹੀਦੀ ਬ੍ਰੈਂਪਟਨ ਚ, ਤਾਂ ਹੀ ਵਧੀਆ ਰਿਜ਼ਲਟ ਅਸੀਂ ਕੱਢ ਸਕਦੇ ਹਾਂ। ਜਿੰਨੇ ਕੈਂਡੀਡੇਟ ਰਨ ਕਰ ਰਹੇ ਆ ਸਾਰਿਆਂ ਨੂੰ ਸ਼ੁਭ ਸ਼ਾਮਾਂ ਮੇਰੇ ਵੱਲੋਂ ਜੀ, ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਸੁਖਰਾਜ ਸੰਧੂ ਸਾਹਿਬ, ਜਿੱਥੇ ਟਰੱਕਿੰਗ ਦੀ ਕਾਫੀ ਸਾਰੀ ਇਨਫੋਰਮੇਸ਼ਨ ਦੇ ਗਏ ਹਨ। ਜ਼ੂਮ ਮੀਟਿੰਗ ਰੱਖਣੀ ਆ, ਉੱਥੋਂ ਜ਼ੂਮ ਮੀਟਿੰਗ ਦਾ ਲਿੰਕ ਵੱਖ ਵੱਖ ਪੇਜ ਤੇ ਪਾਇਆ ਜਾਵੇਗਾ। ਆਪਣਾ ਯੋਗਦਾਨ ਪਾਇਓ, ਜਿੱਥੇ ਫੋਨ ਤੇ ਅੰਗੂਠਾ ਹਿਲਾਉਂਦੇ ਰਹਿੰਦੇ ਹੈ ਨਾ, ਤੇ ਜ਼ੂਮ ਮੀਟਿੰਗ ਵਿੱਚ ਪਾਇਆ ਬਹੁਤ ਸੌਖੀ ਹੈਗੀ ਆ। ਪਹਿਲੀ ਕਾਲ ਕਰਕੇ ਸਰਦਾਰ ਸੰਧੂ ਨੂੰ ਪੁੱਛ ਲਵੇ ਕਿੱਦਾਂ ਜ਼ੂਮ ਮੀਟਿੰਗ ਕਰਨੀ ਆ, ਜਾਂ ਆਨਲਾਈਨ ਸਰਚ ਕਰ ਲਏ ਬੱਚੇ ਤੋਂ ਪੁੱਛੇ, ਜ਼ੂਮ ਮੀਟਿੰਗ ਕਲਿੱਕ ਕਰਨਾ ਹੁੰਦਾ ਤੇ ਤੁਸੀਂ ਜ਼ੂਮ ਮੀਟਿੰਗ ਵਿੱਚ ਪਹੁੰਚ ਜਾਂਦੇ ਹੈਗੇ ਆ ਤੇ ਆਪਣਾ ਯੋਗਦਾਨ ਪਾ ਸਕਦੇ ਹੋ। ਤੁਹਾਡਾ ਆਪਣਾ ਭਵਿੱਖ, ਆਪਣਾ ਫਿਊਚਰ ਹੈਗਾ ਜੇ ਤੁਸੀਂ ਟਰਾਂਸਪੋਰਟੇਸ਼ਨ ਦੀ ਇੰਡਸਟਰੀ ਵਿੱਚ ਹੋ। ਜ਼ੂਮ ਮੀਟਿੰਗ ਜ਼ਰੂਰ ਜੁਆਇਨ ਕਰਨੀ ਤੇ ਦੱਸ ਕੇ ਗਏ ਹਨ ਵੀ ਚਿੱਕਰ ਨਾ ਛੱਡਿਓ, ਆਪ ਵੀ ਖੋਜਿਓ ਵੀ ਕਿਹਨੂੰ ਵੋਟ ਪਾਉਣੀ ਹੈ। ਛੱਡ ਦੇਵੋ ਮੇਰਾ ਮਿੱਤਰ, ਮੇਰਾ ਦੋਸਤ, ਸਾਡੇ ਪਿੰਡ ਦਾ ਨੋ ਨੋ ਨੋ ਨੋ, ਤੁਹਾਡੇ ਵਾਸਤੇ ਪਾਸਟ ਵਿੱਚ ਕੀ ਕੀਤਾ ਤੇ ਫਿਊਚਰ ਵਿੱਚ ਕੀ ਹੋਵੇਗਾ ਇਹ ਤੁਸੀਂ ਜ਼ਰੂਰ ਯਾਦ ਰੱਖਣਾ।

0: समोसा एंड स्वीट फैक्ट्री जिथे भाजी दिया सारिया आइटमा $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना मेंगी From Insurance for You
2: 416-509-1509
3: or visit insuranceforyou.ca।
4: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200। कटारिया टूर्स एंड ट्रैवल दो लोकेशन तो अपनी सेवावां प्रदान करते ने। 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-500-9992 905-564-9292।
4: ओ जी, हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666।
6: CCCA लई कर्जा माफ करवाना बस इन्ना ही आसान है। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਹਰ ਤਰ੍ਹਾਂ ਦੀ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting.
8: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰੈਮਟਨ। ਕਾਲ 905-928-8557 ਅਨਾਜ ਮਾਰਟ।
9: ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਗੁਰਮੁਖ ਸਿੰਘ ਬਾਜੀ ਸਾਹਿਬ ਨਾਲ ਲਾਈਨ ਜੁੜ ਚੁੱਕੀ ਹੈਗੀ ਹੈ। ਮੈਨੂੰ ਇੱਕ ਕਮੈਂਟ ਦਿਓ ਤੇ ਮੈਂ ਖਬਰਾਂ ਤੁਹਾਡੇ ਨਾਲ ਆਪਾਂ ਪੇਸ਼ ਕਰਦੇ ਹਾਂ। ਬਾਜੀ ਸਾਹਿਬ ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਏ ਹਨ। ਸਟੂਡੀਓ ਦੇ ਨੰਬਰ ਹੁੰਦੇ 416-837-1515, 416-837-1515। ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰਨਾ ਹੋਵੇ 416-451-2222 ਤੇ ਤੁਸੀਂ ਕਰ ਸਕਦੇ ਹੋ, 416-451-2222 ਤੇ। ਬਾਅਦ ਦੇ ਵਿੱਚ ਹੁਣ ਥੋੜੀ ਜਿਹੀ ਠਹਿਰ ਕੇ ਕਰਿਓ, ਕੱਲ ਹਜੇ ਨਾ ਕਰਿਓ, 416-837 15-15 ਦੇ ਬੂਟਾ ਧਾਲੀਵਾਲ ਸਟਾਰਗੇਟ ਤੋਂ ਪ੍ਰੋਗਰਾਮ ਸੁਣ ਰਹੇ ਹਨ। ਕਾਫੀ ਵੱਡੀ ਟੀਮ ਸਟਾਰਗੇਟ ਦੀ ਪ੍ਰੋਗਰਾਮ ਸੁਣ ਰਹੀ ਹੈਗੀ ਆ, ਸਾਰਿਆਂ ਦੇ ਨਾਮ ਮੈਂ ਨਹੀਂ ਲੈ ਸਕਦਾ। ਅਤੇ ਇਸ ਦੇ ਨਾਲ ਨਾਲ USA ਤੋਂ ਜਸਵੀਰ ਸਿੰਘ, ਪਿਆਰਾ ਸਿੰਘ, ਜਿੱਦਾਂ ਜਿੱਦਾਂ ਮੈਸੇਜ ਆਈ ਜਾਂਦੇ ਆ, ਮੈਂ ਕੋਸ਼ਿਸ਼ ਕਰਦਾ, ਪੜ੍ਹਨ ਦੀ ਕਈ ਵਾਰੀ ਰਹਿ ਵੀ ਜਾਂਦੇ ਹਨ, ਮੈਂ ਕੋਸ਼ਿਸ਼ ਕਰੂੰਗਾ, ਚਾਹੁੰਦੇ ਹੋ ਤੁਹਾਨੂੰ ਮੈਂ TV ਦੇ ਥੱਲੇ ਨਾਂ ਚਲਾ ਦਿਆ ਕਰੂੰਗਾ ਵੀ ਤੁਸੀਂ ਜਿਹੜੇ ਰੈਗੂਲਰ ਪ੍ਰੋਗਰਾਮ ਸੁਣਦੇ ਆ, ਰੈਗੂਲਰ ਕਾਲਾਂ ਕਰਦੇ ਹਨ, ਮੈਨੂੰ ਵੀ ਚੰਗਾ ਲੱਗਦਾ, ਜਿਹੜੇ ਸਾਥ ਦਿੰਦੇ ਆ, ਸਾਥ ਤੁਸੀਂ ਸਾਰੇ ਦੇ ਰਹੇ ਹੋ ਕਿ ਚੁੱਪ ਕਰਕੇ ਸੁਣਦੇ ਨੇ, ਕਹਿੰਦੇ ਮਿਲਦੇ ਹੁੰਦੇ ਆ, ਕਹਿੰਦੇ ਸਾਨੂੰ ਸੁਣਨਾ ਹੀ ਚੰਗਾ ਲੱਗਦਾ, ਵੀ ਤੁਸੀਂ ਜਿੰਨੀ ਵੱਧ ਜਾਣਕਾਰੀ ਦੇ ਦੇਵੋ ਉਹ ਚੰਗੀ ਹੁੰਦੀ ਆ, ਇਹੀ ਕੋਸ਼ਿਸ਼ ਕਰੀਦੀ ਆ ਜਾਣਕਾਰੀ ਦੇਣ ਵਾਸਤੇ। ਤੋ ਕਵੈਕ ਦੇ ਵਿੱਚ ਜਾਨਲੇਵਾ ਟਰੱਕ ਹਾਦਸੇ ਵਿੱਚ ਦੋਸ਼ੀ ਪਾਏ ਗਏ ਬਲਜੀਤ ਸਿੰਘ ਨੂੰ 7 ਸਾਲ ਦੀ ਸਜ਼ਾ ਹੋਈ ਆ, ਇਹਦੀ ਖਬਰ ਲੈ ਕੇ ਆਉਣਗੇ ਗੁਰਮੁਖ ਸਿੰਘ ਬਾਰੀਆ ਸਾਹਿਬ। ਅਤੇ ਫਿਲਪੀਨ ਚਾਈਨਾ ਟੈਂਸ਼ਨ ਐਸਕਲੇਟ ਹੋ ਰਹੀ ਹੈ ਨੀਅਰ ਤਾਇਵਾਨ, ਅਤੇ ਸਟੈਲਕੋ ਦੇ CEO ਦਾ ਕਹਿਣਾ ਹੈ ਕਿ ਧਮਕੀਆਂ ਸਾਨੂੰ ਜਿੰਨੀਆਂ ਮਰਜ਼ੀ ਦੇ ਦੇਵੋ, ਆਹ ਕਾਨੂੰਨ ਵਰਤਾਂਗੇ, ਆਹ ਕਾਨੂੰਨ ਵਰਤਾਂਗੇ, ਕਹਿੰਦੇ ਪ੍ਰੋਡਕਸ਼ਨ ਰੋਕਣ ਦਾ ਸਾਨੂੰ ਪੂਰਾ ਕਾਨੂੰਨੀ ਹੱਕ ਹੈਗਾ ਆ, ਇਹ ਇਹਨਾਂ ਨੇ ਗੱਲ ਕੀਤੀ ਹੈ। ਕਹਿੰਦੇ ਜੋ 500 ਬੰਦੇ ਲੇਅ ਆਫ ਹੋ ਜਾਣੇ ਆ, ਉੱਧਰੋਂ ਟਰੰਪ ਕਹਿ ਰਿਹਾ ਹੈਗਾ US ਵਾਜ ਸਟੂਪਡਲੀ ਰਨ, ਕਹਿੰਦੇ ਇਹਦਾ ਮਤਲਬ ਜਿਹੜੇ ਪੁਰਾਣੇ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ, ਪ੍ਰੈਜੀਡੈਂਟ ਸੀ, ਸਾਰੇ ਸਟੂਪਡ ਸੀਗੇ, ਵੀ ਬਹੁਤ ਸਟੂਪਡ ਇਹਨਾਂ ਨੇ ਕੰਟਰੀ ਨੂੰ ਰਨ ਕੀਤਾ, ਉਹ ਕਹਿ ਰਹੇ ਹਨ। ਅਤੇ ਕਹਿੰਦੇ ਵੀ ਜਿਸ ਹਿਸਾਬ ਨਾਲ ਆਟੋ ਮੇਕਰ ਜਿਹੜੇ ਹੈਗੇ ਆ, ਪਲਾਂਟ ਹੈਗੇ ਆ, ਵੀ ਕਾਰਾਂ ਬਣਾਉਣ ਵਾਸਤੇ ਸਾਨੂੰ ਵੇਚੀ ਗਏ, ਅਸੀਂ ਇੱਥੇ ਕੁਝ ਨਹੀਂ ਕਮਾਇਆ, ਅਸੀਂ ਤਾਂ ਇਹਨਾਂ ਦਾ ਹੀ ਫਾਇਦਾ ਕੀਤਾ। ਟਰੰਪ ਨੇ ਕਿਹਾ ਕਿ ਪਿਛਲੇ ਅਮਰੀਕੀ ਰਾਸ਼ਟਰਪਤੀ ਨੇ ਦੂਜੇ ਦੇਸ਼ਾਂ ਨੂੰ ਸਾਡੀਆਂ ਕਾਰਾਂ ਬਣਾਉਣ ਅਤੇ ਸਾਨੂੰ ਹੀ ਵੇਚਣ ਦੀ ਇਜਾਜ਼ਤ ਦਿੱਤੀ, ਪਰ ਹੁਣ ਇਹ ਭਾਰੀ ਟੈਰਫ ਲਗਾ ਕੇ ਇਹ ਰੋਕ ਰਹੇ ਹਨ। ਤੋ ਟੈਰਫ ਲੱਗ ਰਹੇ ਹਨ, ਪ੍ਰਾਈਸਾਂ ਵੱਧ ਰਹੀਆਂ ਹਨ, ਅਤੇ ਵਰਲਡ ਫਿਊਲ ਸਪਲਾਈ ਜਿਹੜੀ ਚਾਈਨਾ ਦੀਆਂ ਰਿਫਾਇਨਰੀ ਨੇ ਹਾਂਗਕਾਂਗ ਅਤੇ ਮੈਕਾਓ ਤੋਂ ਇਲਾਵਾ ਹੋਰ ਮਾਰਕੀਟ ਲਈ ਫਿਊਲ ਐਕਸਪੋਰਟ ਫਿਲਹਾਲ ਰੋਕ ਦਿੱਤੇ ਹਨ। ਜੇ ਫਿਊਲ ਐਕਸਪੋਰਟ ਰੋਕ ਦਿੱਤੇ ਆ, ਤਾਂ ਡੀਜ਼ਲ ਅਤੇ ਗੈਸ ਦੀ ਏਵੀਏਸ਼ਨ ਫਿਊਲ ਦੀਆਂ ਪ੍ਰਾਈਸਾਂ ਹੋਰ ਵਧਣਗੀਆਂ, ਅਤੇ ਟਰਾਂਸਪੋਰਟੇਸ਼ਨ ਦੇ ਵਿੱਚ ਹੋਰ ਬਹੁਤ ਪ੍ਰੈਸ਼ਰ ਵੱਧ ਸਕਦਾ ਹੈਗਾ। ਅਤੇ ਡਬਈ ਤੋਂ ਟੈਲੀਵੀ ਜਾ ਰਹੀ ਫਲਾਈਟ ਦੇ ਕੋ ਪਾਇਲਟ ਨੇ ਕੈਪਟਨ ਨੂੰ ਚਾਕੂ ਮਾਰ ਕੇ ਜਹਾਜ਼ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਯਾਤਰੀਆਂ ਅਤੇ ਕਰੂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਜਹਾਜ਼ ਪ੍ਰੋਪਰਲੀ ਲੈਂਡ ਕੀਤਾ ਹੈਗਾ ਆ। ਅਤੇ ਹਾਈਵੇ ਦੀ ਸਪੀਡ ਆਲਮੋਸਟ ਜਿੰਨੇ ਵੀ ਚਾਂਸ ਉਹਨਾਂ ਦੀ ਵਧਾਈ ਗਈ ਹੈਗੀ ਆ, 89% ਕਹਿੰਦੇ ਕੰਪਲੀਟ ਹੋ ਗਿਆ, 110 ਕਿਲੋਮੀਟਰ ਪਰ ਆਵਰ ਤੁਸੀਂ ਵੱਖ ਵੱਖ ਹਾਈਵੇ 'ਤੇ ਗੱਡੀਆਂ ਚਲਾ ਸਕਦੇ ਹੋ, ਉਹ ਸਾਰੀਆਂ 'ਤੇ ਨਾ ਚਲਾਉਣ ਲੱਗ ਪਏ, ਜੇ ਮੈਂ ਕਹਿ ਦਿੱਤਾ ਅਤੇ ਮੈਨੂੰ ਚਿੱਠੀ ਭੇਜ ਦਿਓ, ਜਿੰਨੇ 'ਤੇ ਉਹਨਾਂ ਨੇ ਜਦੋਂ ਸਾਈਨ ਦੇਖ ਲਏ ਤਾਂ ਚਲਾ ਲਿਓ ਜ਼ਰੂਰ। ਗੁਰਮੁਖ ਸਿੰਘ ਵਾਰੀਆ ਸਾਹਿਬ ਆ ਜਾਓ ਜੀ, ਏਅਰ 'ਤੇ ਅਕਤੂਬਰ ਦਾ ਮਹੀਨਾ ਹੈਗਾ, ਬੜਾ ਇੰਪੋਰਟੈਂਟ ਮਹੀਨਾ ਹੈਗਾ, ਸਪੈਸ਼ਲੀ ਹਰ ਇੱਕ ਮਿਊਨਿਸਪਲ ਇਲੈਕਸ਼ਨ ਵਾਸੀਆਂ ਦੇ ਲਈ, ਕਿਉਂਕਿ ਇੱਥੋਂ ਹੀ ਪੈਸਾ ਜਿਹੜਾ ਆ ਤੁਹਾਡਾ ਜਾਂਦਾ, ਤੁਹਾਡਾ ਪ੍ਰੋਪਰਟੀ ਟੈਕਸ ਜਾਂਦਾ, ਤੁਹਾਨੂੰ ਸਹੂਲਤਾਂ ਕਿਹੜੀਆਂ ਮਿਲਦੀਆਂ ਹਨ, ਕੀ ਲਿਆਉਣ ਦੀ ਕੋਸ਼ਿਸ਼ ਕਰਦੇ ਕਿ ਨਹੀਂ। ਮੈਂ ਇੱਕ ਸੁਣ ਰਿਹਾ ਸੀਗਾ ਕੌਂਸਲਰ ਨੂੰ, ਕਹਿੰਦੇ ਜੀ ਹੌਸਪੀਟਲ ਬਣਾਉਣੇ ਬੜਾ ਕੰਮ ਹੁੰਦਾ ਆ। ਅੱਛਾ, ਮਿਸਿਸਾਗਾ ਵਿੱਚ 4 ਬਣ ਗਏ ਅਤੇ ਇੱਥੇ 1.5 ਵੀ ਨਹੀਂ ਬਣਿਆ,

0: ਕੀ ਕੀਤਾ ਐਲਨ ਮਸਕ, ਠੀਕ ਹੈ
1: ਜੀ,
0: ਅਮੀਰ ਵਿਅਕਤੀ ਜਿਹੜੇ ਸੀਗੇ ਉਹਨਾਂ ਨੇ ਵੀ ਨਾਲ ਸ਼ਾਮਿਲ ਹੋ ਗਏ ਡੋਨਾਲਡ ਟਰੰਪ ਹੋਣਾ ਦੇ ਕੈਨੇਡਾ ਦੇ ਖਿਲਾਫ ਸ਼ਬਦੀ ਜੰਗ ਦੇ ਵਿੱਚ, ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਕੈਨੇਡਾ ਰੀਅਲ ਕੰਟਰੀ ਨਹੀਂ ਹੈਗਾ। ਤਾਂ ਇਹਦੇ ਚੱਲਦਿਆਂ ਹੋਇਆ ਫਿਰ ਕੀ ਹੋਇਆ ਜੀ, ਇੱਧਰ ਪ੍ਰੀਮੀਅਰ ਡਾਗ ਫੋਰਡ ਸਾਹਿਬ ਕਹਿੰਦੇ ਕਿ ਅਸੀਂ ਇਹ 100 ਮਿਲੀਅਨ ਦੀ ਡੀਲ ਜਿਹੜੀ ਕੈਂਸਲ ਕਰ ਦੇਣੀ ਆ। ਸੋ ਫਰਵਰੀ 2025 ਜਦੋਂ ਇਲੈਕਸ਼ਨਾਂ ਹੋਈਆਂ ਤਾਂ ਉਹ ਤੋਂ ਬਾਅਦ ਜਦੋਂ ਉਹਨਾਂ ਨੂੰ ਸਮਰਥਨ ਮਿਲ ਗਿਆ ਤਾਂ ਇਹ ਡੀਲ ਜਿਹੜੀ ਕੈਂਸਲ ਕਰ ਦਿੱਤੀ। ਪਰ ਅਸਲ ਖਬਰ ਕੀ ਆ, ਅਸਲ ਖਬਰ ਇਹ ਹੈਗੀ ਆ ਕਿ 2 ਵਾਰੀ ਫਾਈਨੈਂਸ਼ੀਅਲ ਸਟੇਟਮੈਂਟ ਜਿਹੜੀਆਂ ਨੇ ਅੰਟਾਰੀਓ ਗਵਰਨਮੈਂਟ ਦੀਆਂ ਜਾਰੀ ਹੋ ਚੁੱਕੀਆਂ ਨੇ, ਇੱਕ ਵਾਰੀ ਮਾਰਚ ਤੱਕ ਸੀਗੀ, ਹੁਣ ਦੁਬਾਰਾ ਹੋਈ ਆ ਜੀ। ਦੋਵਾਂ ਦੇ ਵਿੱਚ ਇਹ ਵੇਰਵਾ ਨਹੀਂ ਦੇ ਰਹੀ ਅੰਟਾਰੀਓ ਗਵਰਨਮੈਂਟ ਤੇ ਇਹ 100 ਮਿਲੀਅਨ ਦਾ ਕੰਟਰੈਕਟ ਜਿਹੜਾ ਰੱਦ ਕੀਤਾ ਜਾਂ ਬਾਏ ਆਊਟ ਕੀਤਾ ਉਹਦਾ ਖਰਚਾ ਕਿੰਨਾ ਪਿਆ ਆ। ਸੋ ਅੰਟਾਰੀਓ ਗਵਰਨਮੈਂਟ ਇਹ ਤਾਂ ਕਹਿ ਰਹੀ ਆ ਕਿ ਅਸੀਂ ਪਬਲਿਕ ਦਾ ਸਾਨੂੰ ਸਮਰਥਨ ਸੀ ਇਹ ਕਰਨ ਵਾਸਤੇ
1: ਜੀ,
0: ਜੇ ਪਬਲਿਕ ਦਾ ਸਮਰਥਨ ਸੀ ਤਾਂ 15,000 ਗਾਹਕਾਂ ਨੂੰ ਰਿਮੋਟ ਏਰੀਆ ਦੀ ਜਿਹੜੀ ਸਰਵਿਸ ਜਿਹੜੀ ਸੀ ਦੇਣੀ ਸੀਗੀ, ਲੇਕਿਨ ਇਹਦਾ ਵੇਰਵਾ ਵੀ ਫਿਰ ਪਬਲਿਕ ਨੂੰ ਦੇਣਾ ਚਾਹੀਦਾ। ਜਿਹੜੇ ਅੰਟਾਰੀਓ ਦੇ 2 ਮਿਨਿਸਟਰ ਸੀਗੇ ਜਿਹਨਾਂ ਨੇ ਇਹ ਜਿਹੜੀ ਸਕੀਮ ਸਾਈਨ ਕੀਤੀ ਸੀ 2024 ਦੇ ਵਿੱਚ, ਇਨਫਰਾਸਟ੍ਰਕਚਰ ਮਿਨਿਸਟਰ ਜਿਹੜੇ ਕਿੰਗ ਸ਼ਰਮਾ, ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਇਸ ਸਕੀਮ ਦਾ, ਲੇਕਿਨ 25 ਦੇ ਵਿੱਚ ਜਦੋਂ ਮਾਹੌਲ ਵਿਗੜ ਗਿਆ ਤਾਂ ਫਿਰ ਇਹ ਸਕੀਮ ਵੀ ਜਿਹੜੀ ਆ ਗਰਦਸ਼ ਚਲੇ ਗਈ। ਤਾਂ ਇਹਦਾ ਖਰਚਾ ਜਿਹੜਾ ਸੀਗਾ ਉਹ ਕਿੰਨਾ ਪਿਆ, ਕਿਵੇਂ ਪਿਆ, ਉਹਦਾ ਵੇਰਵੇ ਕਦੇ ਵੀ ਸਾਹਮਣੇ ਨਹੀਂ ਆਏ ਜਿਹੜੇ ਕਿ ਆਉਣੇ ਚਾਹੀਦੇ ਆ। ਜਦੋਂ ਹੁਣ ਜਿਹੜਾ ਨਵੇਂ ਜਿਹੜੇ ਮਿਨਿਸਟਰ ਹੈਗੇ ਐਨਰਜੀ ਮਾਈਨਸ ਮਿਨਿਸਟਰ ਸਟੀਫਨ ਲੇਸੀ
1: ਜੀ,
0: ਉਹਨਾਂ ਨੂੰ ਹੁਣ ਕੱਲ ਪੱਤਰਕਾਰਾਂ ਨੇ ਸਵਾਲ ਕੀਤਾ ਜੀ ਤੁਸੀਂ ਜਿਹੜੀ ਨਵੀਂ ਫਾਈਨੈਂਸ਼ੀਅਲ ਸਟੇਟਮੈਂਟ ਆਈ ਆ ਇਹਦੇ ਵਿੱਚ ਵੀ ਕੋਈ ਜਿਹੜਾ ਵੇਰਵਾ 100 ਮਿਲੀਅਨ ਦਾ ਜਿਹੜਾ ਖਰਚਾ ਪਿਆ ਹੋਊ, ਐਕਚੁਲੀ ਕਿੰਨੇ ਮਿਲੀਅਨ ਪਿਆ, 100 ਮਿਲੀਅਨ ਤੋਂ ਵੱਧ ਪੈ ਗਿਆ ਜਾਂ ਸਾਨੂੰ ਡੀਲ ਕੈਂਸਲ ਕਰਕੇ ਫਾਇਦਾ ਸੀ ਜਾਂ ਕਿਵੇਂ? ਤਾਂ ਉਹ ਕਹਿੰਦੇ ਜੀ ਇਹਦੇ ਬਾਰੇ ਤਾਂ ਜਿਹੜੇ ਪਹਿਲੇ ਮਿਨਿਸਟਰ ਕਿੰਗਾ ਸੂਰਮਾ ਉਹ ਜਾਣਦੇ ਹੋਣਗੇ, ਵੀ ਉਹਨਾਂ ਨੂੰ ਤੁਸੀਂ ਸਵਾਲ ਕਰ ਸਕਦੇ ਹੋ। ਵੈਸੇ ਕਹਿੰਦੇ ਕਿ ਡੀਲ ਹੁਣ ਡੈਡ ਹੋ ਗਈ ਆ, ਤਾਂ ਇਹਦੇ ਸੰਬੰਧਤ ਜਿਹੜੀ ਸਰਕਾਰ ਹੈ ਉਹ ਰਿਜ਼ਰਵ ਰੱਖ ਰਹੀ ਆ ਵੀ ਅਸੀਂ ਇਹਦੇ ਤੇ ਦੱਸਣਾ
1: ਜਵਾਬ ਨਹੀਂ ਮਿਲਦਾ ਨਾ, ਸੋ ਦੇਸ਼ ਕਿੱਧਰ ਨੂੰ ਜਾ ਰਿਹਾ ਹੈਗਾ, ਸੱਚ ਆ ਸੈਡ ਸਟੋਰੀ। ਅਕਾਊਂਟੇਬਿਲਟੀ ਬਹੁਤ ਹੋਣੀ ਜ਼ਰੂਰੀ ਹੈਗੀ ਆ, ਸੋ ਹੱਥ ਜੋੜ ਕੇ ਬੇਨਤੀ ਆ, ਹੁਣ ਪੁਰਾਣਿਆਂ ਤੇ ਛੱਡ ਦਿੱਤਾ, ਪੁਰਾਣੇ ਨੂੰ ਛੱਡੀਏ ਕੱਲ੍ਹ ਜੇ ਇੰਨਾ ਘਪਲਾ ਕਰ ਗਏ ਹਨ, ਫਿਰ ਮੈਂ ਕਹਿੰਦਾ ਬੈਂਕ ਚੋਰੀ ਕਰ ਲਵੋ ਤੇ ਬਾਅਦ ਵਿੱਚ ਕਹਿ ਰਹੇ ਹੋ ਵੀ ਹੁਣ ਤਾਂ ਮੈਂ ਪ੍ਰੋਬਲਮ ਛੱਡ ਗਿਆ। ਅੱਛਾ ਸੈਡ ਸਟੋਰੀ ਕੀ ਕੁਛ ਹੋ ਰਿਹਾ ਹੈਗਾ ਆ, ਤੋ ਇਹਨਾਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਚਾਹੀਦਾ ਹੈਗਾ।
0: ਬਿਲਕੁਲ ਜੀ, ਤਾਂ ਜਵਾਬ ਜਦੋਂ ਖਾਸ ਤੌਰ ਤੇ ਕਿਹਾ ਜਾ ਰਿਹਾ ਹੋਵੇ ਕਿ ਸਾਨੂੰ ਇਸ ਫੈਸਲੇ ਲਈ ਪਬਲਿਕ ਦਾ ਸਮਰਥਨ ਹਾਸਲ ਸੀ, ਤਾਂ ਇਸ ਵਾਸਤੇ ਇਹਦੇ ਨਾਲ ਹੀ ਆਪਾਂ ਫੈਡਰਲ ਦੀ ਵੀ ਗੱਲ ਕਰ ਲੈਂਦੇ ਹਾਂ ਕਿ ਜਿਹੜੇ ਪੀਅਰ ਪੋਲੀਵਾਲ ਸਾਹਿਬ ਕੰਜ਼ਰਵੇਟਿਵ ਦੇ ਹੈਡ ਹੈਗੇ ਆ, ਪਾਰਟੀ ਮੁਖੀ ਹੈਗੇ ਆ, ਉਹਨਾਂ ਲਈ ਹੁਣ ਮੁਸ਼ਕਲਾਂ ਇੰਨੀਆਂ ਵੱਧ ਗਈਆਂ ਕਿ ਇੱਕ ਹੋਰ MP ਸਕਾਟ ਐਸ ਜਾਇਸਨ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਰਿਜ਼ਾਇਨ ਕਰਨ ਦਾ ਐਲਾਨ ਕਰ ਦਿੱਤਾ ਜੀ। ਟੀਮ ਇੱਕ ਇੱਕ ਕਰਕੇ ਇਹ 7ਵੇਂ MP ਹੈ ਜੀ। ਇਹ ਤੋਂ ਪਹਿਲਾਂ ਆਪਾਂ ਇਹ ਕਹਿ ਲਈਏ ਕਿ 7 MP ਜਿਹੜੇ, ਜਿਹਨਾਂ ਚੋਂ 4 ਜਿਹੜੇ ਆ ਉਹ ਲਿਬਰਲ ਵੱਲ ਚਲੇ ਗਏ, ਜਿੱਧਰ ਚੜ੍ਹਾਈ ਜ਼ਿਆਦਾ ਚੜ੍ਹ ਗਈ ਗੁੱਡੀ ਤੋਂ ਉੱਧਰ ਚਲੇ ਗਏ ਸੀ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕ੍ਰਿਸਟੀ ਐਟਰਾਮਾਂਟ, ਮਾਈਕਲ ਮਾਂ, ਮੈਟ ਜਿਨਰਕਸ ਤੇ ਮੈਰੀਲਿਨ ਗਲੇਡੂ, ਇਹ ਸਾਰੇ ਲਿਬਰਲ ਵੱਲ ਜਾ ਚੁੱਕੇ ਆ। ਰਿਜਨ ਮਾਰਟ ਜਿਹੜੇ ਆ ਉਹਨਾਂ ਨੂੰ ਲੈ ਗਏ ਜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ, ਪਾਰਲੀਮੈਂਟ ਸੈਨੇਟ ਚਲੇ ਗਏ, ਤੇ ਲੈਰੀ ਬਰਾਗ ਤੇ ਕੈਥੀ ਮੈਕਸਨ ਉਹ ਕਹਿੰਦੇ ਸੀ ਪੋਲਿਟਿਕਸ ਛੱਡ ਦੇਣੀ ਹੈ ਜੀ। ਜੇ ਆਪਾਂ ਇਹਨਾਂ ਦੀ ਗੱਲ ਕਰਨੀ ਹੋਵੇ MP ਸਕਾਟ ਹੋਣਾ ਦੀ, ਤਾਂ ਇਹਨਾਂ ਨੇ 2022 ਦੇ ਵਿੱਚ ਪੀਅਰ ਪੋਲੀਵਾਲ ਸਾਹਿਬ ਜਿਹੜੀ ਲੀਡਰਸ਼ਿਪ ਦੀ ਚੋਣ ਸੀ ਪਾਰਟੀ ਦੀ ਉਹ ਲੜੀ ਸੀ ਜੀ, ਠੀਕ ਹੈ ਜੀ। ਤਾਂ ਪੈਰੀ ਸਾਉਣ ਮਸੂਕਾ ਤੋਂ MP ਹੈਗੇ ਸੀਗੇ ਜੀ, ਪਹਿਲਾਂ ਹੰਸਮਿਲ ਤੋਂ ਮੇਅਰ ਵੀ ਰਹੇ ਆ 5 ਸਾਲ। ਤਾਂ ਹੁਣ ਆਪਾਂ ਇਹ ਕੀ ਕਹੀਏ, ਇਹਦੇ ਅੰਦਾਜ਼ੇ ਕੀ ਲਾਈਏ ਕਿ ਪੀਅਰ ਪੋਲੀਵਾਲ ਸਾਹਿਬ, ਹਾਲਾਂਕਿ ਉਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ, ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਮੇਰੀਆਂ ਸ਼ੁਭ ਕਾਮਨਾਵਾਂ ਨੇ, ਤੇ ਇੱਧਰ ਇਹਨਾਂ ਨੇ ਵੀ ਆਪਣਾ ਜਿਹੜਾ ਪਾਰਟ ਜਾਂ ਪੀਅਰ ਪੋਲੀਵਾਲ ਸਾਹਿਬ ਨੂੰ ਲੈਟਰ ਭੇਜਿਆ ਸੀਗਾ
1: ਜੀ,
0: ਉਹਦੇ ਵਿੱਚ ਕਿਹਾ ਕਿ ਮੇਰੇ ਲਈ ਹੁਣ ਕੋਈ ਨਵੇਂ ਚੈਪਟਰ ਤੇ ਨਵੀਆਂ ਜ਼ਿੰਮੇਵਾਰੀਆਂ ਦਾ ਸਮਾਂ ਹੈਗਾ। ਇਹ ਹੁਣ ਨਵੇਂ ਚੈਪਟਰ ਕਿਹੜਾ ਆ ਖੁੱਲਣ ਜਾ ਰਿਹਾ, ਤਾਂ ਨਵੀਆਂ ਜ਼ਿੰਮੇਵਾਰੀਆਂ ਕਿਹੜੀਆਂ ਨੇ? ਸੋ ਇੱਕ ਤਾਂ ਵੱਡੀ ਗੱਲ ਹੈ ਕਿ ਫਲੋਰ ਕ੍ਰੋਸ ਦਾ ਹੀ ਹੋ ਸਕਦਾ, ਕਿਉਂਕਿ ਉਹਨਾਂ ਨੇ ਰਾਜਨੀਤੀ ਛੱਡਣ ਦਾ ਐਲਾਨ ਕੋਈ ਨਹੀਂ ਕੀਤਾ, ਜਿਹੜਾ ਕਾਰਨ ਦਾ ਮੋਟਿਵ ਉਹਨਾਂ ਨੇ ਖੁਦ ਦੱਸਿਆ, ਉੱਥੋਂ ਹੀ ਲੱਗਦਾ ਹੈਗਾ ਤੰਬੜ ਸਾਹਿਬ ਵੀ ਸ਼ਾਇਦ ਲਿਬਰਲ ਚੰਗੀ ਲੱਗਣ ਲੱਗ ਗਈ ਹੋਵੇ, ਇਹਦੇ ਬਾਰੇ ਕੋਈ ਬਹੁਤਾ ਹੈਰਾਨੀ ਨਹੀਂ ਹੋਊਗੀ ਜਿਹੜਾ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਜੇ ਖਬਰ ਜਿਹੜੀ ਆ ਆ ਜਾਂਦੀ ਹੈ ਤੰਬੜ ਸਾਹਿਬ
1: ਜੀ। ਅਗਲੀ ਖਬਰ ਵੱਲ ਚੱਲਦੇ ਆ, ਪ੍ਰਭ ਗਿੱਲ ਨੂੰ ਬੇਨਤੀ ਕਰਦਾ 7

0: ਬਾਅਦ ਕਾਲ ਕਰ ਲੈਣ, ਫਿਰ ਉਹਨਾਂ ਨਾਲ ਗੱਲਬਾਤ ਕਰੀ, ਹਜੇ ਖਬਰਾਂ ਦੀ ਕਵਰੇਜ ਕਰ ਲਈਏ, ਬਾਰੀ ਸਾਹਿਬ ਅਗਲੀ ਖਬਰ ਵੱਲ ਚੱਲਦੀ ਪਲੀਜ਼।
1: ਬਿਲਕੁਲ, ਇੱਕ ਤੁਸੀਂ ਵੇਰਵਾ ਦੇ ਰਹੇ ਸੀ ਖਬਰ ਦਾ ਕਿਬੈਕ ਦੇ ਵਿੱਚ, ਤਾਂ ਇਹ ਕੋਈ ਪਹਿਲੀ ਖਬਰ ਨਹੀਂ ਤੇ ਅਸੀਂ ਕਹਿੰਦੇ ਕਿ ਆਖਰੀ ਖਬਰ ਹੋਵੇ ਵੈਸੇ, ਠੀਕ ਹੈ ਜੀ। ਸਾਡੇ ਭਾਈਚਾਰੇ ਨਾਲ ਜੁੜੀ ਹੋਈ ਕਿ ਬਲਜੀਤ ਸਿੰਘ ਜਿਹੜਾ ਕਿ ਹਾਈਵੇ 30 ਤੇ ਮੌਂਟਰੀਅਲ ਚ ਟਰੱਕ ਚਲਾ ਰਿਹਾ ਸੀ
0: ਜੀ,
1: ਤਾਂ ਉਹ ਸਮੇਂ ਦੇ ਉੱਪਰ ਉਹਦੇ ਵੱਲੋਂ ਇੱਕ ਹਾਦਸਾ ਹੋਇਆ ਜਿਹਦੇ ਵਿੱਚ ਮਾਂ ਪੁੱਤ 42 ਸਾਲਾਂ ਦੀ ਇੱਕ ਮਾਂ ਤੇ ਉਹਦਾ ਪੁੱਤਰ 11 ਸਾਲਾਂ ਦਾ ਉਹ ਮਾਰੇ ਗਏ ਸੀ ਜੀ। ਕਾਰ 'ਚ ਸਵਾਰ ਸੀਗੇ। ਹੁਣ ਜੁਲਾਈ 2022 ਦੇ ਵਿੱਚ ਇਹ ਹਾਦਸਾ ਵਾਪਰਿਆ ਜਿਹਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਸੀ। ਸੋ ਸੁਣਵਾਈ ਦੌਰਾਨ ਟਿੱਪਣੀਆਂ ਕੀ ਹੋਈਆਂ ਮੈਂ ਇਹ ਦੱਸਣਾ ਚਾਹੁੰਦਾ, ਆਪਣੇ ਡਰਾਈਵਰ ਭਰਾ ਸੁਣਦੇ ਹੋਣਗੇ, ਕਿ ਜੋ ਕੁਛ ਅਸੀਂ ਕਰਦੇ ਹਾਂ ਇਹਦੇ ਵੇਰਵੇ ਬਾਅਦ 'ਚ ਅਦਾਲਤਾਂ 'ਚ ਜਾਂਦੇ ਆ। ਇਕੱਲੀ ਇਕੱਲੀ ਚੀਜ਼ ਡਿਸਕਸ ਹੁੰਦੀ ਆ ਡਰਾਈਵਿੰਗ ਦੌਰਾਨ। ਸੋ ਡਰਾਈਵਿੰਗ ਜਿਹੜੀ ਜਿਹੜੀ ਸੁਣਵਾਈ ਉਹ 'ਚ ਆਇਆ ਕਿ ਡਰਾਈਵਰ ਬਲਜੀਤ ਸਿੰਘ ਜਿਹੜਾ ਸੀ ਡਰਾਈਵਿੰਗ ਦੌਰਾਨ ਜਿਹੜੀ ਲੁੱਡੋ ਗੇਮ ਹੈ ਉਹ ਖੇਡ ਰਿਹਾ ਸੀਗਾ ਜੀ, ਉਹਦੇ ਫੋਨ ਦੀ ਜਾਂਚ ਹੋਈ ਤਾਂ ਉਹਨੇ ਇਹ ਦੋਸ਼ ਕਬੂਲ ਵੀ ਲਏ। ਸੋ ਇਹਦਾ ਮਤਲਬ ਜੇ ਉਹਨੇ ਐਡਮਿਟ ਕਰ ਲਿਆ ਤਾਂ ਉਸ ਵਾਕਿਆ ਘਟਨਾ ਹੋਈ ਸੀ। ਤਾਂ ਜਿਹੜੇ ਜੱਜ ਸਾਹਿਬ ਉਹਨਾਂ ਟਿੱਪਣੀ ਕਰਦੇ ਇਹ ਵੀ ਕਿਹਾ ਕਿ ਜੇ ਬਲਜੀਤ ਸਿੰਘ ਗੇਮ ਨਾ ਖੇਡਦਾ ਹੁੰਦਾ ਤਾਂ ਉਹਦਾ ਡਰਾਈਵਿੰਗ ਤੋਂ ਧਿਆਨ ਨਹੀਂ ਸੀ ਭਟਕਣਾ ਤੇ ਉਹਨਾਂ ਮਾਂ ਪੁੱਤਾਂ ਦੀ ਜਾਨ ਨਹੀਂ ਸੀ ਜਾਣੀ। ਹਾਲਾਂਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ, ਉਹਨੇ ਆਪਣਾ ਅਦਾਲਤ ਦੇ ਸਾਹਮਣੇ ਜੁਰਮ ਵੀ ਕਬੂਲ ਕਰ ਲਿਆ। ਇਹਦੇ ਅਭਾਵ ਦੇ ਵਰਕੋ ਸਜ਼ਾ ਤਾਂ ਘੱਟ ਸਕਦੀ ਹੈ, ਪਰ ਸਜ਼ਾ 7 ਸਾਲ ਦੀ ਹੋਈ ਹੈ, ਜਦੋਂ 3 ਸਾਲ ਉਹ ਭੁਗਤ ਚੁੱਕਾ ਜੀ, ਤੇ 4 ਸਾਲ ਜਿਹੜੀ ਸਜ਼ਾ ਆ ਉਹ ਬਾਕੀ ਹੈਗੀ ਹੈ ਜਿਹੜੀ ਉਹਨੇ ਜੇਲ੍ਹ 'ਚ ਭੁਗਤਣੀ ਹੈ। ਸੋ ਆਪਣੇ ਜਿੰਨੇ ਡਰਾਈਵਰ ਭਰਾ ਸੁਣਦੇ ਹੋਣ, ਜਿਹੜਾ ਵੀ ਕੋਈ ਹਾਦਸਾ ਹੁੰਦਾ ਉਹਦੇ ਵੇਰਵੇ ਬਾਅਦ 'ਚ ਨਿਕਲਦੇ ਹੈਗੇ ਤਾਂ ਉੱਥੋਂ ਹੀ ਲੱਗਦਾ ਹੈਗਾ ਕਿ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ। ਅਸੀਂ ਸਵੇਰੇ ਸਵੇਰੇ ਜ਼ਿਆਦਾ ਮਤਾਂ ਤਾਂ ਨਹੀਂ ਦੇਵਾਂਗੇ, ਅੰਮ੍ਰਿਤ ਸਾਹਿਬ ਸਾਰੇ ਸਿਆਣੇ ਹੈਗੇ ਆ, ਪਰ ਮਹਿੰਗਾ ਪੈਂਦਾ ਇਹ ਕੰਮ ਜਦੋਂ ਕਿਤੇ ਸਮਾਂ ਮਾੜਾ ਆ ਜੇ ਤਾਂ ਫਿਰ ਔਖਾ ਹੋ ਜਾਂਦਾ ਜੀ,
0: ਠੀਕ ਹੈ।
1: ਤਾਂ ਇੱਕ ਹਾਦਸਾ ਜਿਹੜਾ ਫਸਟ ਨੇਸ਼ਨ ਨਾਲ ਵਾਪਰਿਆ ਨੂੰ ਕਈ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਸੀਗਾ। ਤੁਹਾਨੂੰ ਵੀ ਪਤਾ ਕਿ BC ਵੱਲ ਸ਼ਹਿਰ ਦਾ ਨਾਂ ਬੜਾ ਸਵੈਸਨ ਸ਼ਹਿਰ ਦੇ ਵਿੱਚ ਸੀਗਾ ਜੀ, ਫਸਟ ਨੇਸ਼ਨ ਦਾ ਸਮਾਗਮ ਸੀਗਾ। ਆਪਾਂ ਨੂੰ ਪਤਾ ਕੱਲ ਆਪਾਂ ਇਹਦੇ ਕੋਲ ਚਰਚਾ ਵੀ ਕੀਤੀ ਆ, ਨੈਸ਼ਨਲ ਡੇ ਸੀ ਟਰੁੱਥ ਐਂਡ ਰੀਕੋਨਸਲੇਸ਼ਨ ਦਾ, ਤਾਂ ਉੱਥੇ ਕੱਟ ਸੀਗਾ ਜਦੋਂ ਇਹ ਖਬਰ ਆਈ ਕਿ ਇੱਕ ਵਹੀਕਲ ਸਟੱਕ ਹੋਇਆ, 2 ਫਸਟ ਨੇਸ਼ਨ ਦੀ ਜਾਨ ਮੌਕੇ ਤੇ ਚਲੀ ਗਈ ਤੇ 2 ਜ਼ਖਮੀ ਹੋ ਗਏ। ਕਈ ਸ਼ੰਕੀ ਸਵਾਲ ਮਨਾਂ 'ਚ ਖੜੇ ਹੋ ਗਏ ਸੀ
0: ਜੀ
1: ਕਿ ਸ਼ਾਇਦ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ, ਕੋਈ ਸਨਕੀ ਕਾਰਨ ਨਾ ਹੋਣ, ਲੇਕਿਨ ਹਾਲੇ ਤੱਕ ਪੁਲਿਸ ਨੇ ਇਹ ਵੇਰਵਾ ਦਿੱਤਾ ਕਿ ਇਹਦੇ ਵਿੱਚ ਜਿਹੜਾ ਮੈਡੀਕਲ ਐਮਰਜੈਂਸੀ ਸੀ ਡਿਊ ਟੂ ਬਲੀਵ ਕੀਤਾ ਜਾ ਰਿਹਾ ਕਿ ਉਹਦੇ ਕਰਕੇ ਹਿੱਟ ਹੋਇਆ। ਬਹੁਤ ਸਾਰੇ ਇਦਾਂ ਦੇ ਵੈਸੇ ਹਾਦਸੇ ਹੁੰਦੇ ਆ ਜਦੋਂ ਇਹ ਹਾਦਸੇ ਹੋ ਜਾਂਦੇ ਤੇ ਮੈਡੀਕਲੀ ਕਈ ਗਰਾਊਂਡਸ ਦੱਸੀਆਂ ਜਾਂਦੀਆਂ ਨੇ ਜਾਂ ਸਾਹਮਣੇ ਵੀ ਆ ਜਾਂਦੀਆਂ ਨੇ, ਪ੍ਰੂਫ ਵੀ ਹੁੰਦੀਆਂ ਨੇ, ਪਰ ਮੋਸਟਲੀ ਇਹਦੇ ਪਿੱਛੇ ਹੁਣ ਇਨੀਸ਼ੀਅਲ ਜਿਹੜੀ ਸਟੇਜ ਹੈ ਉਹਦੇ ਉੱਤੇ ਮੋਟਿਵ ਦੱਸਿਆ ਗਿਆ ਕਿ ਇਦਾਂ ਦਾ ਕੋਈ ਕਾਰਨ ਇਨਵੈਸਟੀਗੇਸ਼ਨ ਮੁੱਢਲੀ ਇਨਵੈਸਟੀਗੇਸ਼ਨ ਨਹੀਂ ਆਇਆ ਕਿ ਇਹ ਕ੍ਰਿਮੀਨਲ ਜਾਂ ਇੰਟੈਂਸ਼ਨਲ ਜਿਹੜਾ ਨੇਚਰ ਸੀਗੀ ਇੱਦਾਂ ਦੀ, ਲੇਕਿਨ ਹਾਦਸਾ ਬੜਾ ਇਹ ਦੁਖਦਾਈ ਜਿਹੜਾ ਵਾਪਰਿਆ ਹੈਗਾ। ਸੋ ਆਪਾਂ ਗੈਸਟ ਵੀ ਲੈਣੇ ਆ
0: ਜੀ,
1: ਮੈਂ ਜਾਂਦੇ ਜਾਂਦੇ 1-2 ਬੇਨਤੀਆਂ ਇਹੀ ਕਰਨੀ ਆ ਕਿ ਸਮਾਂ ਹੋਰ ਔਖਾ ਆਉਣ ਵਾਲਾ ਆ। ਜਿਹੜੇ ਟਰੰਪ ਸਾਹਿਬ ਨੇ ਅਗਰੈਸਿਵ ਪੂਰੇ ਹੈਗੇ ਆ, ਸ਼ਬਦੀ ਜੰਗ ਮਹਾਂਭਾਰਤ ਵਾਂਗ ਉਧਰੋਂ ਉਧਰੀ ਤੀਰ ਛੱਡੇ ਜਾ ਰਹੇ ਜੀ ਵੱਡੇ ਵੱਡੇ, ਠੀਕ ਹੈ। ਕੱਲ ਟਰੰਪ ਸਾਹਿਬ ਕੀ ਕਹਿੰਦੇ ਜੀ, ਟਰੰਪ ਸਾਹਿਬ ਇੱਕ ਗਾਣਾ ਹੈਗਾ ਸੀ ਪੰਜਾਬ ਚੱਲਿਆ ਜੀ, ਜਦੋਂ ਮੈਂ ਟੀਨੇਜਰ ਸੀਗਾ ਕਿ ਉੱਪਰ ਵਾਲੇ ਵੈਰੀ ਗੁੱਡ ਵੈਰੀ ਗੁੱਡ, ਤਾਂ ਕੀ ਸੀਗਾ ਕਿ ਥੱਲੇ ਦੁਨੀਆਂ ਨੂੰ ਉਹਨੇ ਕਿਹਾ ਕਲਾਕਾਰ ਨੇ ਕਿ ਨੀਚੇ ਵਾਲੇ ਵੈਰੀ ਬੈਡ ਵੈਰੀ ਬੈਡ। ਟਰੰਪ ਸਾਹਿਬ ਇਹ ਕਹਿ ਰਹੇ ਕੈਨੇਡਾ ਦੇ ਲੀਡਰ ਜਿਹੜੇ ਬੜੇ ਬੈਡ ਹੈਗੇ ਜੀ, ਤੇ ਇਹਨਾਂ ਨੇ ਸਾਨੂੰ ਲੁੱਟ ਕੇ ਖਾ ਲਿਆ। ਜਿਹੜੇ ਪਹਿਲੇ ਲੀਡਰ ਸੀਗੇ ਜਿੱਦਾਂ ਤੁਸੀਂ ਕਿਹਾ, ਉਹ ਕਹਿੰਦੇ ਉਹ ਤਾਂ ਸਾਡੇ ਮੂਰਖ ਸੀਗੇ, ਹਾਲਾਂਕਿ 4 ਸਾਲ ਇਹਨਾਂ ਵੀ ਪਹਿਲਾਂ ਰਾਜ ਕਰ ਲਿਆ ਸੀਗਾ, ਠੀਕ ਹੈ ਜੀ। ਲੇਕਿਨ ਉਹ ਕਹਿੰਦੇ ਕਿ ਸਾਨੂੰ ਲੁੱਟਿਆ ਜਾ ਰਿਹਾ ਸੀ ਤੇ ਪਹਿਲੇ ਲੀਡਰਾਂ ਨੇ ਕੋਈ ਨਹੀਂ ਧਿਆਨ ਦਿੱਤਾ, ਤੇ ਇੱਕ ਗੱਲ ਉਹਨਾਂ ਵੀ ਕਹੀ ਕਿ ਮੈਂ ਹੁਣ ਥੋੜਾ ਸਬਕ ਸਿਖਾ ਰਿਹਾ, ਠੀਕ ਹੈ ਜੀ। ਆਈ ਨਾਓ ਦੇ ਆਰ ਬੀਂਗ ਟੌਟ ਅ ਲਿਟਲ ਲੈਸਨ। ਸੋ ਇਹ ਸ਼ਬਦੀ ਜੰਗ ਜਿਹੜੀ ਉਹਨਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈਗੀ ਆ। ਕਈ ਦੇਸ਼ ਉਹਨਾਂ ਨਾਲ ਉਲਝਦੇ ਨਹੀਂ ਹੈਗੇ ਜੀ, ਭਾਰਤ ਉਹਨਾਂ ਚੋਂ ਇੱਕ ਹੈਗਾ। ਸੋ ਭਾਰਤ ਡੋਨਾਲਡ ਟਰੰਪ ਹੋਣਾ ਕਦੇ ਸਬਜ਼ੀ ਜੰਗ ਉਲਝਿਆ ਨੀ ਹੈਗਾ, ਉਹ ਆਪਣੇ ਚਾਲੇ ਮਾੜਾ ਮਾੜਾ ਚੱਲਿਆ ਰਹਿੰਦਾ, ਉਹਦੀ ਸਮਰੱਥਾ ਆਰਥਿਕ ਤੌਰ ਤੇ ਘੱਟ ਹੈ
0: ਜੀ।
1: ਸੋ ਮੈਨੂੰ ਲੱਗਦਾ ਕੈਨੇਡਾ ਨੂੰ ਵੀ ਸ਼ਬਦੀ ਜੰਗ ਨਾਲ ਬਾਹਲਾ ਕੋਈ ਉਲਝਣ ਦੀ ਲੋੜ ਨਾਲ ਆਪਣੀ ਜਿਹੜੀ ਸਟ੍ਰੈਟਜੀ ਹੈਗੀ ਆ ਉਹਨੂੰ ਕੰਟੀਨਿਊ ਕਰਦੇ ਰਹਿਣਾ ਚਾਹੀਦਾ। ਤਾਂ ਆਪਾਂ ਗੈਸਟ ਲੈਣੇ ਆ, ਮੈਂ ਫਿਰ ਅੱਜ ਥੋੜੀ ਜਿਹੀ ਸਮਾਪਤੀ ਚਾਹੁੰਦਾ, ਆਪਾਂ ਦੁਬਾਰਾ ਫਿਰ ਜੁੜਾਂਗੇ। ਧੰਨਵਾਦ ਅੰਮ੍ਰਿਤ ਸਾਹਿਬ,
0: ਮਿਹਰਬਾਨੀ। ਸ਼ਬਦੀ ਜੰਗ ਵਾਲੇ ਜਿਹੜੇ ਹੈਗੇ ਆ, ਪਹਿਲਾਂ ਸ਼ਰਾਬ ਡੋਲੀ, ਫਿਰ ਮਹਿੰਗਾ ਪਿਆ, ਜਦੋਂ ਆ ਕੌਂਟਰੈਕਟ ਕੈਂਸਲ ਕੀਤਾ, ਇਹਦਾ ਕੋਈ ਜਵਾਬ ਨਹੀਂ ਮਿਲ ਰਿਹਾ ਡੱਗ ਫੋਰਡ ਵੱਲੋਂ, ਵੀ ਜਿਹੜਾ ਸਟਾਰ ਲਈ ਦਾ ਕੌਂਟਰੈਕਟ ਸੀਗਾ, ਕਿੰਨੇ ਮਿਲੀਅਨ ਡਾਲਰ ਸਾਨੂੰ ਨੁਕਸਾਨ ਹੋਇਆ, ਜਾਂ ਹੋਇਆ ਜਾਂ ਨਹੀਂ ਹੋਇਆ, ਦਸ ਕੱਲੇ ਨਹੀਂ ਰਹੇ ਹਨ ਉਹ, ਜੇ ਇੱਕ ਛੱਡ ਗਿਆ ਦੂਸਰਾ ਆ ਗਿਆ, ਉਹ ਕਹਿੰਦਾ ਪਹਿਲੇ ਦੀ ਪ੍ਰੋਬਲਮ ਹੈਗੀ ਆ, ਨਹੀਂ ਪ੍ਰੋਬਲਮ ਤਾਂ ਸਾਡੀ ਆ, ਤੋ ਅਸੀਂ ਟੈਕਸ ਪੇ ਦਾ ਪੈਸਾ ਤੁਹਾਨੂੰ ਦਿੱਤਾ ਤੇ ਤੁਸੀਂ ਜੋ ਵੇਸਟ ਕਰ ਰਹੇ ਹੋ, ਲੱਗਦਾ ਤਾਂ ਇਹੀ ਹੈ ਨਾ। ਤੋ ਬਾਰੀਆ ਸਾਹਿਬ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ, ਹੈਵ ਅ ਗੁੱਡ ਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ ਜ਼ਰੂਰ ਕਹਾਂਗਾ। ਪ੍ਰਭ ਗਿੱਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ ਲਾਈਨ ਵਾਜੇ ਹੋਲਡ ਤੇ, ਬਹੁਤ ਲੰਬੇ ਸਮੇਂ ਤੁਸੀਂ ਹੋਲਡ ਤੇ, ਦੁਬਾਰਾ ਕਾਲ ਕਰ ਲਿਓ ਪ੍ਰਭ ਗਿੱਲ ਜੀ, ਮਾਫ਼ ਕਰ, ਮੈਂ ਏਅਰ ਤੇ ਮੈਂ ਜ਼ਰੂਰ ਲੈ ਕੇ ਆਵਾਂਗਾ। ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ ਦੀ ਸੀਟ ਲੈ ਰਹੇ ਹਨ, ਕੈਂਡੀਡੇਟ ਬ੍ਰੈਂਪਟਨ ਅਵਾਰਡ 9 and 10 ਦੇ ਵਿੱਚ। ਤੁਸੀਂ ਇਹਨਾਂ ਦੀ ਕੋਈ ਵਾਲੰਟੀਅਰ ਮਦਦ ਕਰਨੀ ਹੋਵੇ ਤਾਂ 6478250910 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਅਤੇ ਰਿਪੂ ਦਮਨ ਢਿੱਲੋਂ ਸਿਟੀ ਕੌਂਸਲ ਵਾਰਡ 7 and 8 ਵਿੱਚ ਲੜ ਰਹੇ ਹਨ, ਬ੍ਰੈਂਪਟਨ ਵਿੱਚ, ਇਹਨਾਂ ਨੂੰ ਵੀ ਕਾਫੀ ਸਾਰੇ ਵਾਲੰਟੀਅਰ ਚਾਹੀਦੇ ਹਨ, 6474602533। ਆਜ਼ਾਦ ਗੋਆ ਸਿਟੀ ਆਫ ਬ੍ਰੈਂਪਟਨ ਸਿਟੀ ਕੌਂਸਲ ਵਾਰਡ 9 and 10 ਦੀ ਸੀਟ ਲੜ ਰਹੇ ਹਨ, ਅਤੇ ਇਹਨਾਂ ਨੂੰ ਵੀ ਕਾਫੀ ਸਾਰੇ ਵਾਲੰਟੀਅਰ ਚਾਹੀਦੇ ਆ, 6479999951। ਅਤੇ ਪ੍ਰਭ ਗਿੱਲ ਰਨਿੰਗ ਫੋਰ ਮੇਅਰ ਆਫ ਬ੍ਰੈਂਪਟਨ, ਜਦੋਂ ਵੀ ਲਾਈਨ ਉਹਨਾਂ ਨਾਲ ਜੁੜ ਗਈ, ਦੁਬਾਰਾ ਕਾਲ ਕਰ ਲਿਆ, ਮੈਂ ਏਅਰ 'ਤੇ ਉਹਨਾਂ ਨੂੰ ਜ਼ਰੂਰ ਲੈ ਕੇ ਆਵਾਂਗਾ, ਅਤੇ ਇਹਨਾਂ ਦੀ ਆਵਾਜ਼ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ। ਅਨਾਜ ਮਾਰਟ ਵਾਲੇ ਹਨ, ਪਰ ਉਹਨੂੰ ਸਪੋਂਸਰ ਕਰਦੇ ਅਨਾਜ ਮਾਰਟ, 41 ਮੇਫਿਲ ਰੋਡ 'ਤੇ ਹਨ, ਏਅਰਪੋਰਟ ਅਤੇ ਮੇਫਿਲ ਬਿਲਕੁਲ ਖੁੰਜੇ 'ਤੇ, ਬਹੁਤ ਵਧੀਆ ਗਰੋਸਰੀ ਸਟੋਰ ਆ, ਵਿਜ਼ਿਟ ਕਰਕੇ ਆਇਓ ਤਾਂ ਤੁਸੀਂ ਲਾਈਕ ਕਰੋਗੇ ਜ਼ਰੂਰ। 4146 ਤੁਸੀਂ ਆ ਜਾਓ ਏਅਰ 'ਤੇ ਜੀ।
2: ਹਾਂਜੀ ਤੱਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ?
2: ਗੁਰਮੁਖੀ ਬਸ ਵਧੀਆ ਜੀ। ਗੁਰਮੁਖੀ ਨੇ ਇਹ ਨਹੀਂ ਦੱਸਿਆ ਕਿ 7 ਤੋਂ ਲਿਬਰਲ 'ਚ ਵੀ MP ਬਦਲ ਗਏ। ਦੂਜਾ ਹੈਗਾ ਮਾਰਕ ਕਾਰਨੇ ਨੇ ਤਾਂ ਉਹ ਜੋ ਨਾ ਉਹ ਸਟੈਲਕੋ ਕਾ ਜੋ ਚੀਫ ਉਹ ਕਹਿ ਰਿਹਾ ਸੀਗਾ ਕਿ ਮੈਂ ਮਾਰਕਾ ਨੇ ਲੱਭ ਰਿਹਾ ਸੀਗਾ ਕਿ ਮੈਂ ਕੰਪਨੀ ਬੰਦ ਕਰਨ ਵਾਲਾ ਹੈਗਾ। ਮਾਰਕਾ ਨੇ ਤਾਂ ਉਹਨੂੰ ਲੱਭਿਆ ਹੀ ਨਹੀਂ, ਮਾਰਕਾ ਨੇ ਤਾਂ ਯੂਰੋਪੀਅਨ ਯੂਨੀਅਨ ਤੇ ਵਿੱਚ ਭੱਜਿਆ ਸੀਗਾ ਔਰ ਉਹ ਇਟਲੀ ਮੇ ਵੈਕੇਸ਼ਨ ਮਨਾ ਰਿਹਾ ਸੀਗਾ। ਹੁਣ ਇੱਕ ਔਰ ਕੀ ਖਬਰ ਹੈਗੀ, BC ਮੇ ਜਬ ਪੱਤਰਕਾਰਾਂ ਨੇ ਮਾਰਕਾ ਨੇ ਪੁੱਛਿਆ ਤੁਸੀਂ ਇੰਨਾ ਵੱਡਾ ਨੇਸ਼ਨ ਬਿਲਡਿੰਗ ਪ੍ਰੋਜੈਕਟ ਬਣਾ ਰਹੇ ਹੋ, ਮਾਰਕਾ ਨੇ 18 ਮਹੀਨੇ ਤੇ ਇਹੀ ਰਾਗ ਅਲਾਪ ਰਿਹਾ ਹੈਗਾ ਕਿ ਅਸੀਂ ਕੈਨੇਡੀਅਨ ਵਰਕਰ, ਕੈਨੇਡੀਅਨ ਅਲੂਮੀਨਮ, ਕੈਨੇਡੀਅਨ ਕੈਨੇਡੀਅਨ ਕਰੇਗਾ। ਉੱਥੇ ਜੋ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕੀ ਜੋ ਲੋਹਾ ਸਟੀਲ ਅਲੂਮੀਨਮ ਲਗਾਓਗੇ ਜਿਹੜਾ ਕੈਨੇਡੀਅਨ ਹੋਵੇਗਾ ਕਿੱਥੋਂ ਆਏਗਾ, ਤਾਂ ਮਾਰਕਾ ਨੇ ਉਹਨੂੰ ਦੱਸਿਆ ਹੈਗਾ ਕਿ ਇਟਸ ਅਪ ਟੂ ਦੈਮ ਹੈ ਜੀ।
0: ਜੀ
2: ਮਾਰਕਾ ਨੇ 18 ਮਹੀਨੇ ਸੇ ਕਹਿ ਰਿਹਾ ਵੀ ਕੈਨੇਡੀਅਨ ਸਭ ਕੁਛ ਮਾਲ ਲਗੇਗਾ। ਹੁਣ ਕਹਿਤਾ ਕਿ ਇਤਨਾ ਪਾਵਰਲੈਸ ਆਦਮੀ ਹੈਗਾ ਮਾਰਕਾ ਨੇ, ਕਹਿਤਾ ਕਿ ਉਹ ਜਿਹੜਾ ਜੋ ਵੀ ਉਹ ਚਾਹੇ ਚਾਈਨਾ ਸੇ ਸਟੀਲ ਲਾਏ ਚਾਹੇ ਇੰਡੀਆ ਸੇ ਲਾਏ ਚਾਹੇ ਕਹੀਂ ਸੇ ਲਾਏ, ਇਹ ਹੈਗਾ ਜੀ ਮਾਰਕਾ ਨੇ ਜੀ ਪਾਵਰ ਜੀ, ਸਾਨੂੰ ਬਹੁਤ ਬੁੱਧੂ ਬਣਾ ਰਿਹਾ ਹੈਗਾ ਜੀ।
0: ਧੰਨਵਾਦ ਤੁਹਾਡਾ, ਜਿਹੜੀ ਥੋੜੀ ਜਿਹੀ ਲੈਂਗੁਏਜ ਵਰਤੀ ਇਹਨੂੰ ਠੀਕ ਕਰ ਲੈਣਾ ਜ਼ਰੂਰ। ਸਾਡੇ ਸਤਿਕਾਰਯੋਗ ਪ੍ਰਾਈਮ ਮਿਨਿਸਟਰ ਹਨ ਮਾਰਕ ਕਾਰਨੀ ਜੀ, ਕੋਸ਼ਿਸ਼ ਲੱਗੇ ਹੋਏ ਆ ਕਰਨ, ਤੋ ਕਿੰਨਾ ਕੁ ਟਾਈਮ ਹੋਰ ਲਵੇਗਾ ਜਦੋਂ ਦੁਨੀਆ ਬਦਲ ਜਾਵੇ, ਕਹਿ ਦੇਗੇ ਵੀ ਇਹਨਾਂ ਨੇ ਹਜੇ ਕੁਝ ਨਹੀਂ ਕੀਤਾ, ਬਹੁਤ ਸਾਰੇ ਕੌਂਟਰੈਕਟ ਸਾਈਨ ਹੋ ਰਹੇ ਹਨ, ਪੈਸੇ ਦਿੱਤੇ ਜਾ ਰਹੇ ਹਨ, ਪਰ ਟਾਈਮ ਲੱਗਣਾ, ਬਹੁਤ ਦੇਰ ਕਰ ਦਿੱਤੀ ਇਹਨਾਂ ਨੇ, 10-15 ਸਾਲ ਲੇਟ ਹਨ ਵੀ ਇੱਥੇ ਵੀ ਕੁਝ ਨਾ ਕੁਝ ਹੋਵੇ, ਹੁਣ ਡਿਵੈਲਪਮੈਂਟ ਹੋਵੇਗੀ, ਕੌਂਟਰੈਕਟ ਸਾਈਨ ਹੋ ਰਹੇ ਹਨ। ਥੋੜੀ ਜਿਹੀ ਬ੍ਰੇਕ, ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਤੇ।
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਟਿਕਟ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, TV ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ TV ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚਲ ਕੇ ਰਹੇ ਆਪਰ
3: ਉਹ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13, ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
0: ਬਹੁਤ ਬਹੁਤ ਧੰਨਵਾਦ 7603 ਤੁਹਾਡੀ ਵਜ੍ਹਾ। ਫਿਰ ਪ੍ਰਭ ਗਿੱਲ ਆਪਾਂ ਗੱਲਬਾਤ ਕਰਾਂਗੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਹਾਂ ਜਿੰਦਰ, ਸਤਿ ਸ਼੍ਰੀ ਅਕਾਲ। ਦਲੀਰ ਸਿੰਘ, ਹਾਂ ਠੀਕ ਠਾਕ। ਮੈਂ ਕਿਧਰ
0: ਠੀਕ
1: ਠੀਕ ਸਰ, ਠੀਕ ਆ। ਮੈਂ ਗਰੀਜ ਨਗਰ ਸਟੇਸ਼ਨ ਦੇ ਦਿਓ, ਮਾਲਕਾਂ ਨੇ ਜੋਰ ਲਾ ਲਿਆ ਜਰਾ ਦਾ
0: ਜੀ। ਧੰਨਵਾਦ
1: ਤੁਹਾਡਾ,
0: ਧੰਨਵਾਦ ਤੁਹਾਡਾ ਕਾਲ ਕਰਨ ਦਾ। ਤੇ ਮੈਂ ਲਾਈਨਾਂ ਹੁਣ ਠਹਿਰ ਕੇ ਕਾਲ ਕਰ ਲਿਓ, ਮੈਂ ਪ੍ਰਭ ਗਿੱਲ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਕਰਨੀ ਆ। ਪ੍ਰਭ ਗਿੱਲ ਰਨਿੰਗ ਫੋਰ ਮੇਅਰ ਆਫ ਬਰੈਂਪਟਨ, ਤੇ ਪ੍ਰਭ ਗਿੱਲ ਕਾਫੀ ਵਾਰੀ ਸਾਡੇ ਸਟੂਡੀਓ ਵਿੱਚ ਆਏ ਹੈ, 2-3 ਵਾਰੀ। ਮੈਂ ਬੇਨਤੀ ਕਰਦਾ ਜਿਹੜੇ ਇਨਕੰਬਰ ਜਿਹੜੇ ਪੁਰਾਣੇ ਵੀ ਹਨ ਪੈਲਟਿਕ ਬਰਾਂ, ਉਹਨਾਂ ਨੂੰ ਬੇਨਤੀ ਕਰ ਤੁਸੀਂ ਇੱਥੇ ਏਅਰ 'ਤੇ ਆ ਕੇ ਸਾਡੇ ਜਵਾਬ ਦੇ ਸਕਦੇ ਹੋ, ਕਿਉਂਕਿ ਕੀ ਕੁਝ ਹੋਇਆ ਇੱਧਰ ਬ੍ਰੈਂਪਟ ਦੇ ਵਿੱਚ, ਕੀ ਕੁਝ ਕੀਤਾ, ਕੀ ਕੁਝ ਤੁਸੀਂ ਲੈ ਕੇ ਆਉਂਦਾ। ਸਾਡੇ ਵੀ ਸਵਾਲ ਹੁੰਦੇ ਆ, ਦਰਸ਼ਕਾਂ ਦੇ ਸਵਾਲ ਹੁੰਦੇ, ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ, ਕਿਉਂਕਿ ਮੈਂ ਕਾਫੀ ਲੰਬੇ ਸਮੇਂ ਤੋਂ ਜੋ ਹੌਸਪਿਟਲ ਪ੍ਰੋਮਿਸ ਕੀਤਾ ਸੀਗਾ ਅਤੇ ਉਹਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕੋਈ ਜਵਾਬ ਖਾਸ ਮਿਲ ਨਹੀਂ ਰਹੇ। ਸੇਫਟੀ ਅਤੇ ਸਿਕਿਉਰਿਟੀ ਦੀ ਗੱਲਬਾਤ ਕਰ ਲਵੋ, ਅਕਾਊਂਟੇਬਿਲਟੀ ਦੀ ਗੱਲਬਾਤ ਕਰੋ, ਅਕਾਊਂਟੇਬਿਲਟੀ ਬੜੀ ਜ਼ਰੂਰੀ ਹੈਗੀ ਆ। ਜਿੱਦਾਂ ਨਾ ਹੁਣ ਪਹਿਲਾਂ ਬਾਰੀ ਸਾਹਿਬ ਖਬਰਾਂ ਦੇ ਕੇ ਗਏ ਸੀਗੇ ਵੀ ਜਿਹੜੀ ਸੈਟੇਲਾਈਟ ਦੀ ਡੀਲ ਸੀ ਉਹ ਜਿਹੜੀ ਕੈਂਸਲ ਕੀਤੀ ਸਟਾਰਲਿੰਕ ਦੀ, ਡੱਗ ਫੋਰਡ ਨੇ, ਉਹ ਪਹਿਲੇ ਮਿਨਿਸਟਰ ਨੇ ਵੀ ਕੋਈ ਜਵਾਬ ਦਿੱਤਾ। ਜਿਹੜਾ ਹੁਣ ਆਇਆ ਉਹ ਕਹਿੰਦਾ ਪਹਿਲਾਂ ਹੀ ਦੱਸੂਗਾ ਵੀ ਮੈਂ ਕੁਝ ਨਹੀਂ ਦੱਸ ਸਕਦਾ, ਪੇਪਰਾਂ ਵਿੱਚ ਕੁਝ ਨਹੀਂ ਆ ਰਿਹਾ। ਜਦੋਂ ਪੇਪਰਾਂ ਵਿੱਚ ਨਹੀਂ ਆਵੇਗਾ ਤੁਹਾਡੀ ਟੈਕਸ ਫੇਅਰ ਦੇ ਪੈਸੇ ਕਿੱਧਰ ਜਾਣਗੇ, ਇਨਫਰਾਸਟਰਕਚਰ ਕਿਸ ਤਰ੍ਹਾਂ ਕ੍ਰੀਏਟ ਕੀਤਾ ਗਿਆ। ਤੋ ਪ੍ਰਭ ਗਿੱਲ ਮੇਰੇ ਨਾਲ ਇਸ ਵੇਲੇ ਲਾਈਨ 'ਤੇ ਹਨ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
0: ਵੈਰੀ ਗੁੱਡ ਮਾਰਨਿੰਗ ਪ੍ਰਭ ਗਿੱਲ ਜੀ, ਸੋ ਫਾਰ ਗੁੱਡ ਨਿਊਜ਼ ਹੈਗੀ ਆ, ਕਿਉਂਕਿ ਸਾਰਿਆਂ ਵਾਸਤੇ ਜਿੰਨੇ ਜਿੱਥੇ ਮਿਲਦਾ ਕਹਿੰਦੇ ਸੀਗੇ ਕਿਸੇ ਨੂੰ ਲੱਭਦੇ ਸੀਗੇ, ਪਰ ਹੁਣ ਕਹਿੰਦੇ ਵੀ ਲੱਭ ਗਿਆ ਜੋ ਬ੍ਰੈਂਪਟਨ ਵਾਸੀਆਂ ਵਾਸਤੇ ਕੁਝ ਨਾ ਕੁਝ ਕਰ ਸਕਦੇ ਹਨ, ਉਹ ਸਾਡੇ ਨਾਲ ਲਾਈਨ 'ਤੇ ਹਨ। ਪ੍ਰਭ ਗਿੱਲ, ਤੁਹਾਡੇ ਕੋਲ ਸਵਾਲ ਹੁਣ ਤੁਸੀਂ ਪੁੱਛ ਸਕਦੇ ਹੋ। ਪੜ੍ਹੇ ਲਿਖੇ ਹਨ, ਕੁਆਲੀਫਾਈਡ ਆਰਬਿਟ੍ਰੇਟਰ ਹਨ, ਅਤੇ ਫੈਮਿਲੀ ਰੈਜ਼ੋਲੂਸ਼ਨ ਪ੍ਰੋਫੈਸ਼ਨਲਸ ਹਨ। ਤੋ ਇਹਨਾਂ ਨੂੰ ਪਤਾ ਵੀ ਜਿਹੜੇ ਇਹ ਕੌਂਟਰੈਕਟ ਹੁੰਦੇ ਆ ਜਾਂ ਜਿਹੜੀਆਂ ਪੇਪਰ ਵਰਕ ਦਾ ਕਿਸ ਤਰ੍ਹਾਂ ਪੜ੍ਹਨਾ, ਕਿਸ ਤਰ੍ਹਾਂ ਟੈਕਲ ਕਰਨਾ, ਅਤੇ ਤੁਹਾਡੀ ਸਿਟੀ ਵਾਸਤੇ ਕਿਸ ਤਰ੍ਹਾਂ ਕੰਮ ਕਰਨਾ। ਗਿੱਲ ਸਾਹਿਬ, ਤੁਹਾਨੂੰ ਹੁਣ ਕਾਫੀ ਟਾਈਮ ਹੋ ਗਿਆ ਵੱਖ ਵੱਖ ਡੋਰ ਨੌਕ ਕੀਤੇ ਜਾਂਦੇ ਹੋ, ਬ੍ਰੈਂਪਟੋਨੀਆ ਨੂੰ ਮਿਲਦੇ ਹੋ, ਕੀ ਦੱਸ ਰਹੇ ਹਨ, ਕੀ ਕਹਿ ਰਹੇ ਹਨ?
1: ਅਮਰ ਸਾਹਿਬ, ਬ੍ਰੈਂਪਟੋਨੀਆ ਜਿਹੜੇ ਆ ਉਹਨਾਂ ਦਾ ਜਿਹੜੇ ਮੇਨ ਕੰਸਰਨ ਨੇ, ਇੱਕ ਤਾਂ ਹੈਲਥ ਕੇਅਰ ਨੂੰ ਲੈ ਗਏ ਆ
0: ਜੀ,
1: ਇੱਕ ਜਿਹੜਾ ਕ੍ਰਾਈਮ ਆਬਵੀਅਸ ਹੋਈ, ਤੇ ਮੇਨ ਇਸ਼ੂ ਜਿਹੜਾ ਸਾਨੂੰ ਸੁਣ ਚ ਆ ਰਿਹਾ ਆ ਉਹ ਇਹੋ ਹੀ ਆ ਰਿਹਾ ਕਿ ਮੋਸਟ ਫੈਮਿਲੀ ਕਹਿ ਰਹੀਆਂ ਸੀ ਬ੍ਰੈਂਪਟਨ ਤੋਂ ਮੂਵ ਹੋ ਜਾਣਾ ਜੇ ਕੋਈ ਚੇਂਜ ਨਾ ਆਈ, ਬਿਕੋਜ਼ ਉਹਨਾਂ ਨੂੰ ਆਪਣੇ ਬੱਚਿਆਂ ਦਾ ਭਵਿੱਖ ਨਜ਼ਰ ਨਹੀਂ ਆ ਰਿਹਾ, ਉਹਨਾਂ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਤੇ ਅਬਵ ਆਲ ਜਦੋਂ ਤੁਸੀਂ ਬ੍ਰੈਂਪਟਨ ਨੂੰ ਝਾਤੀ ਮਾਰਦੇ ਹੋ, ਬ੍ਰੈਂਪਟਨ ਜਿਹੜਾ ਆ ਉਹ ਇੱਕ ਵੇਅਰ ਹਾਊਸ ਸਿਟੀ ਬਣ ਕੇ ਰਹਿ ਗਿਆ
0: ਜੀ,
1: ਜਿਹਦੇ ਵਿੱਚ ਲੈਕ ਆਫ ਇੰਪਲੋਇਮੈਂਟ ਆ, ਲੈਕ ਆਫ ਟੈਕਨੋਲੋਜੀ, ਲੈਕ ਆਫ ਇਨੋਵੇਸ਼ਨ, ਜਿਨ੍ਹਾਂ ਨੇ ਵੀ ਗੱਲ ਕਰਦੇ ਆ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਆ, ਕਿਉਂਕਿ ਸੋਚਣ ਵਾਲੀ ਗੱਲ ਹੈ ਕਿ ਬ੍ਰੈਂਪਟਨ ਜਿਹੜਾ ਫੋਕਸ ਕੀਤਾ ਗਿਆ ਉਹ ਮੇਨਲੀ ਲੋਜਿਸਟਿਕਸ ਤੇ ਕੀਤਾ ਗਿਆ
0: ਜੀ।
1: ਬ੍ਰੈਂਪਟਨ ਦੀ ਜਦੋਂ ਡਿਵੈਲਪਮੈਂਟ ਹੋਈ ਆ ਉਹ ਇਹਨਾਂ ਨੇ ਕੀ ਕੀਤਾ ਕਿ ਸਿਰਫ ਘਰਾਂ ਤੇ ਫੋਕਸ ਕੀਤਾ, ਇਹਨਾਂ ਨੇ ਕਮਰਸ਼ੀਅਲ ਜਿਹੜੀ ਇੰਡਸਟਰੀ ਤੇ ਉਹ ਤੇ ਫੋਕਸ ਹੀ ਨਹੀਂ ਕੀਤਾ ਰਾਈਟ। ਉਹਦੇ ਨਾਲ ਕੀ ਹੋਇਆ ਕਿ ਇਹ ਸਰਕਾਰ ਨੇ ਬ੍ਰੈਂਪਟੋਨੀਅਨਸ ਤੇ ਜਿਹੜੇ ਰੈਜ਼ੀਡੈਂਸ਼ੀਅਲ ਟੈਕਸਿਸ ਉੱਤੇ ਇੰਨਾ ਕੁ ਭਾਰ ਪਾ ਦਿੱਤਾ, ਐਕਸਪੈਂਸਿਸ ਇਹਨਾਂ ਨੇ ਇੰਨੇ ਕੁ ਵਧਾ ਦਿੱਤੇ ਜਿਹੜੇ ਐਕਸਪੈਂਸਿਸ ਇਹਨਾਂ ਨੇ ਕਮਰਸ਼ੀਅਲੀ ਬੈਲੈਂਸ ਕਰਨੇ ਸੀਗੇ। ਹੁਣ ਕੀ ਹੋ ਰਿਹਾ ਇਹਨਾਂ ਦੇ ਇਸ ਫੇਲੀਅਰ ਤੋਂ, ਰਾਈਟ, ਇਨ ਬੈਲੈਂਸ ਜਿਹਨੂੰ ਕਹਿੰਦੇ ਆ, ਉਹ ਫੇਲੀਅਰ ਤੋਂ ਜਿਹੜੇ ਬ੍ਰੈਂਪਟੋਨੀਅਨ ਰੈਜ਼ੀਡੈਂਟਸ ਨੇ ਉਹ ਹੁਣ ਪ੍ਰੋਵਾਈਡ ਕਰ ਰਹੇ ਆ। ਦਿਸ ਇਜ਼ ਦਾ ਮੇਨ ਰੀਜ਼ਨ ਜਿਹੜੇ ਸਾਡੇ ਬ੍ਰੈਂਪਟਨ ਵਾਸੀਆਂ ਦਾ ਟੈਕਸ ਬਹੁਤ ਇਨਕਰੀਜ਼ ਹੋ ਗਿਆ, ਸਰਵਿਸਿਸ ਇਹਨਾਂ ਨੂੰ ਨਾ ਮਾਤਰ ਮਿਲਦੀਆਂ, ਰਾਈਟ। ਸੋ ਇਹ ਸਾਰੀ ਚੀਜ਼ਾਂ ਸਾਨੂੰ ਡੋਰ ਡੋਰ ਸੁਣਨ ਨੂੰ ਮਿਲਦੀਆਂ। ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹ ਹੈਗੀ ਆ ਇਹਨਾਂ ਦੀ ਫਰਸਟ, ਆਪਣਾ ਬ੍ਰੈਂਪਟੋਨੀਆ ਦੀ ਫਰਸਟ੍ਰੇਸ਼ਨ
0: ਜੀ,
1: ਤੇ ਲੈਕ ਆਫ ਟਰਸਟ ਨਾਓ ਇਨ ਗਵਰਨਮੈਂਟ।
0: ਲੈਕ ਆਫ ਟਰਸਟ ਇਜ਼ ਅ ਮੇਜਰ ਇਸ਼ੂ, ਜੇ ਦੇਖਿਆ ਜਾਵੇ ਕਹਿੰਦੇ ਅਕਾਊਂਟੇਬਿਲਟੀ ਕੋਈ ਮਿਲਦੀ ਨਹੀਂ ਹੈਗੀ। ਹੌਸਪਿਟਲ ਕਈ ਵਾਰੀ ਅਨਾਊਂਸ ਕੀਤਾ, ਪੈਸੇ ਬਹੁਤ ਵਾਰੀ ਇਕੱਠੇ ਕੀਤੇ ਰਹੇ ਰੇਡੀਓਥੋਨਸ ਤੇ, ਰਿਜ਼ਰਵ ਫੰਡ ਖਾਲੀ ਹੋ ਗਏ ਹਨ, ਬਿਲਡਿੰਗਾਂ ਮਹਿੰਗੀਆਂ ਖਰੀਦੀਆਂ, ਸਸਤੀਆਂ ਵੇਚੀਆਂ ਤੇ ਮਹਿੰਗੀਆਂ ਖਰੀਦੀਆਂ। ਇਸ ਸੈਡ ਨਿਊਜ਼ ਆ ਬ੍ਰੈਂਪਟੋਨੀ ਵਾਸੀ, ਪ੍ਰੋਪਰਟੀ ਟੈਕਸ ਤਾਂ ਦੇਣਾ ਪੈਣਾ, ਘਰ ਭਾਵੇਂ ਫਰੀ ਕਰ ਲਵੋ, ਤੇ ਜਦੋਂ ਸਿਆਣੇ ਹੁੰਦੇ ਹੋ ਰਿਟਾਇਰਮੈਂਟ ਲੈਂਦੇ ਹੋ ਤਾਂ ਘਰ ਸਾਂਭਣੇ ਔਖੇ ਹੋ ਜਾਣੇ, ਉਹ ਤਾਂ ਹੁਣੇ ਹੋਏ ਪਏ ਹਨ।
1: ਬਿਲਕੁਲ ਬਿਲਕੁਲ ਭਾਜੀ, ਦੇਖੋ ਜਿਹੜਾ ਲੀਡਰਸ਼ਿਪ ਦਾ ਕੋਈ ਵੀ ਜਿਹੜਾ ਗਲਤ ਫੈਸਲਾ ਨਾ, ਉਹ ਕੱਲੇ ਉਹਨੂੰ ਨੀ ਨੁਕਸਾਨ ਕਰਦਾ, ਉਹਦੀ ਕਾਉਂਸਲ ਨੂੰ ਨੀ, ਪੂਰੇ ਸ਼ਹਿਰ ਨੂੰ ਨੁਕਸਾਨ ਕਰਦਾ, ਆਉਣ ਵਾਲੀਆਂ ਕਹਿੰਦਾ ਵੀ ਕਈ ਜਨਰੇਸ਼ਨ ਤੇ ਉਹ ਨੁਕਸਾਨ ਹੁੰਦਾ ਆ
0: ਜੀ,
1: ਰਾਈਟ। ਸੋ ਜਦੋਂ ਇਹ ਲੋਕ ਫੈਸਲਾ ਲੈਂਦੇ ਆ, ਇਹ ਫੈਸਲਾ ਇਸ ਕਰਕੇ ਥੋੜਾ ਲੈਂਦੇ ਆ ਕਿ ਕੇਅਰ ਕਰਦੇ ਆ ਬ੍ਰੈਂਪਟਨ ਦੀ
0: ਜੀ,
4: ਹੁਣ ਮੇਰਾ ਤਾਂ ਸਿੱਧਾ ਸਵਾਲ ਹੈ ਪੈਟ੍ਰਿਕ ਬਰਾਊਨ ਨੂੰ, ਮੈਂ ਤੇ ਇਹਨੂੰ ਚੈਲੰਜ ਕਰਦਾ ਡਿਬੇਟ ਵਾਸਤੇ, ਲਾਈਕ ਯੂ ਨੋ ਇਨ ਵੈਰੀ ਸਿੰਪਲ ਲੈਂਗੁਏਜ, ਕਿ ਜਦੋਂ ਤੁਸੀਂ ਫੈਸਲੇ ਲਏ ਆ
0: ਜੀ
4: ਯੂ ਨੋ ਫੈਸਲੇ ਲਾਈਕ ਆਰਗੋ ਵਰਗੇ ਫੇਲੀਅਰ ਪ੍ਰੋਜੈਕਟਸ ਦੇ ਜਿਹਦੀ ਕੋਈ ਲੋੜ ਨਹੀਂ ਸੀਗੀ, ਠੀਕ ਆ, ਫੈਸਲੇ ਤੁਸੀਂ ਲਏ ਜਿਹੜੀ ਜਿਹੜੀ ਇਲੈਕਟ੍ਰੋ ਬਿਲਡਿੰਗ ਹੈ ਸੈਂਟਰਲ ਬੋਰਡ ਦੀ, ਜਿਹਦੀ ਕੋਈ ਲੋੜ ਨਹੀਂ ਸੀਗੀ
0: ਜੀ,
4: ਰਾਈਟ, ਪਹਿਲਾਂ ਤੁਸੀਂ ਕੈਮਰੇ ਲਵਾ ਤੇ, ਉਸ ਤੋਂ ਬਾਅਦ ਤੁਹਾਡਾ ਜਿਹੜਾ ਭਾਈਵਾਲ ਡਗ ਫੋਰਡ ਉਹਨੇ ਕਿਹਾ ਤੁਸੀਂ ਲਾ ਤੇ, ਰਾਈਟ, ਐਂਡ ਦੋਜ਼ ਆਰ ਔਨ ਲੀਸ ਐਕਚੁਅਲੀ ਐਂਡ ਬ੍ਰੈਂਪਟਨ ਇਜ਼ ਸਟਿਲ ਪੇਇੰਗ ਫੋਰ ਇਟ, ਰਾਈਟ, ਤੁਸੀਂ ਇਹ ਸੋਚਿਆ ਕਿ ਯੂ ਨੋ ਇਮੀਗ੍ਰੈਂਟਸ ਦੇ ਭੋਲੇਪਨ ਦਾ ਫਾਇਦਾ ਚੁੱਕ ਕੇ ਅਸੀਂ ਜੋ ਮਰਜ਼ੀ ਕਰ ਲਾਂਗੇ
0: ਜੀ,
4: ਰਾਈਟ, ਸੋ ਇਸ ਗਵਰਨਮੈਂਟ ਨੇ ਪਿਛਲੇ 8 ਸਾਲ ਤੋਂ ਸਾਡੇ ਬ੍ਰੈਂਪਟੋਨੀਅਨਸ ਦੀਆਂ ਭਾਵਨਾਵਾਂ ਦਾ ਫਾਇਦਾ ਚੁੱਕਿਆ, ਇਹਨਾਂ ਨੂੰ ਇਸ ਲੈਵਲ ਤੱਕ ਲੈ ਆਂਦਾ ਕਿ ਜਦੋਂ ਵੀ ਕੋਈ ਬਾਹਰਲੇ ਮੁਲਕਾਂ ਜਾਂ ਕਿਤੇ ਆਊਟ ਆਫ ਬ੍ਰੈਂਪਟਨ ਜਾ ਕੇ ਗੱਲ ਕਰਦਾ ਕਿ ਮੈਂ ਬ੍ਰੈਂਪਟਨ ਤੋਂ ਆ
0: ਜੀ,
4: ਤੇ ਉਹਨੂੰ ਪਿਟੀ ਫੀਲ ਕੀਤਾ ਜਾਂਦਾ ਆ, ਆਰ ਯੂ ਰੀਅਲੀ ਫਰਮ ਬ੍ਰੈਂਪਟਨ, ਵਾਓ, ਇਹ ਮੇਰੇ ਨਾਲ ਕਈ ਵਾਰ ਹੋ ਚੁੱਕਾ ਆ, ਮੈਂ ਟਰੈਵਲ ਕਰਦਾ ਅਕਰੋਸ ਦਾ ਬੋਰਡਰ ਬਿਕੋਜ਼ ਆਫ ਮਾਈ ਹਿਊਮਨ ਰਾਈਟਸ ਵਰਕ
0: ਜੀ,
4: ਤੇ ਮੈਨੂੰ ਪੁੱਛਿਆ ਜਾਂਦਾ ਜਦੋਂ ਮੈਂ ਬਾਰਡਰ ਤੇ ਵੀ ਜਾਂਦਾ, ਦੇ ਆਸ ਮੀ ਯੂ ਨੋ ਯੂਰ ਰੈਜ਼ੀਡੈਂਟ, ਮੈਂ ਬ੍ਰੈਂਪਟਨ ਕਹਿੰਦਾ, ਉਹ ਰਾਈਟ ਵੇ ਯੂ ਨੋ ਪੌਜ਼ ਲੈ ਲੈਂਦੇ ਆ ਯੂ ਨੋ ਕਪਲ ਸੈਕਿੰਡਸ ਦਾ
0: ਜੀ,
4: it's a different treatment, man. So these failures have put our city under jeopardy. Right? So mera inna nu ik sawal hai bhai ji, jehdi argo da failure hai, ma argo da ji gall karna chahunda ki argo te badi gall nahi hundi, hospital we understand that it was a failure, let me speak on this little bit you know in detail, kyunki jehde bramptonians hai bhai number mangde ha issue sanu pata, ਉਹ ਚੁੱਕ ਉਹ ਪੁੱਛਦੇ ਆ ਵੀ ਇਹਨੂੰ ਪ੍ਰਭ ਦੱਸ ਵੀ ਹੋ ਕੀ ਰਿਹਾ, ਕਿਹੜੇ ਫੇਸ ਤੇ ਆ, ਕਿਹਨੇ ਅਨਾਊਂਸ ਕੀਤਾ ਸੀਗਾ, ਕਿਉਂਕਿ ਕ੍ਰੈਡਿਟ ਲੈ ਰਿਹਾ ਭਾਜੀ, ਕ੍ਰੈਡਿਟ ਲੈ ਰਿਹਾ ਆ ਉਹ $9.4 billion ਦਾ
0: ਜੀ,
4: ਪ੍ਰੋਜੈਕਟ ਲੈ ਕੇ ਆਊਂਗਾ, ਪਰ ਸਵਾਲ ਆ ਵੀ ਨਨ ਆਫ ਦੀਸ ਪ੍ਰੋਜੈਕਟਸ ਇਹਦੇ ਆਪਣੇ ਆ
0: ਜੀ,
4: ਠੀਕ ਆ, ਜਿਹੜਾ ਹੋਸਪਿਟਲ ਆ ਉਹ ਪ੍ਰੋਵਿੰਸ਼ਲ ਦਾ, ਠੀਕ ਆ, ਲਿੰਡਾ ਜਾਫਰੀ ਦੇ ਵੇਲੇ ਹੋਇਆ ਜਾਂ ਸੂਜ਼ਨ ਦੇ ਵੇਲੇ ਹੋਇਆ,
0: ਰਾਈਟ,
4: ਇਹਦਾ ਜਿਹੜਾ ਆਪਣਾ ਆਈਡੀਆ ਸੀ ਨਾ ਉਹ ਸੀ ਕ੍ਰਿਕਟ ਸਟੇਡੀਅਮ ਦਾ
0: ਜੀ,
4: ਪੈਟ੍ਰਿਕ ਬਰਾਊਨ ਦਾ ਆਈਡੀਆ ਜਿਹੜਾ ਕ੍ਰਿਕਟ ਸਟੇਡੀਅਮ ਦਾ ਉਹ ਵੀ ਡਿਲੀਵਰ ਨਹੀਂ ਹੋਇਆ, ਰਾਈਟ,
0: ਕਬੱਡੀ ਵੀ ਨਹੀਂ ਹੋਈ,
4: ਐਗਜੈਕਟਲੀ, ਕੁਛ ਦੇਖੋ, ਆਈ ਐਮ ਆਲ ਫੋਰ ਕਬੱਡੀ, ਆਈ ਐਮ ਆਲ ਫੋਰ ਕੁਸ਼ਤੀ, ਰਾਈਟ, ਮੈਂ ਆਪ ਐਥਲੀਟ ਹਾਂ ਭਾਜੀ ਫੋਰ ਮੈਨੀ ਮੈਨੀ ਈਅਰਸ, ਆਈ ਵਾਜ਼ ਅ ਨੈਚੁਰਲ ਬਾਡੀ ਬਿਲਡਰ, ਰਾਈਟ, ਮੈਂ ਖਿਡਾਰੀ ਹਾਂ, ਸੋ ਕਹਿਣ ਦਾ ਮੇਰਾ ਮਤਲਬ ਆ ਕਿ ਤੁਸੀਂ ਪਿਛਲੇ 8 ਸਾਲਾਂ ਚ ਵਾਅਦੇ ਦਿੱਤੇ ਆ, ਡਿਲੀਵਰੀ ਤੇ ਤੁਸੀਂ ਕੀ ਕੀਤੀ ਆ, ਰਾਈਟ, ਸੋ ਇਫ ਯੂ ਰੀਲੀ ਵਾਂਟ ਟੂ ਨੋ, ਦੇ ਹੁਣ ਦੇਖੋ ਮਈ 29, 2024 ਨੂੰ ਜਿਹੜੀ ਰਿਕੁਐਸਟ ਆਫ ਫੋਰ ਕੁਆਲੀਫਿਕੇਸ਼ਨ ਹੁੰਦੀ ਆ, ਪੀਲ ਰੀਜਨ ਦਾ ਫੇਸ 2 ਆ ਨਾ
0: ਜੀ,
4: ਇੱਕ ਇੱਕ ਕਲੇਮ 3 billion ਕਰਦੇ ਆ
0: ਜੀ,
4: ਰਾਈਟ, ਤੇ ਮੁੜ ਕੇ April 25 ਅਪਰੋਕਸੀਮੇਟ 2025 ਨੂੰ ਇਹਨਾਂ ਨੇ RFP ਜਿਹੜੀ ਡਿਵੈਲਪਮੈਂਟ ਉਹ ਕਲੋਜ਼ ਕੀਤੀ ਆ
0: ਜੀ,
4: ਠੀਕ ਆ, ਇਹਨਾਂ ਨੇ ਫਿਰ ਜਿਹੜਾ ਆ ਗਰਾਊਂਡ ਬ੍ਰੇਕਿੰਗ ਕੀਤੀ ਆ 2025 ਚ, ਮਾਈ ਕੁਐਸਚਨ ਇਜ਼ ਦੈਟ ਕਿ ਜਿਹੜਾ ਓਨਟੇਰੀਓ ਜੂਨ 2025 ਦਾ ਮਾਰਕੀਟ ਅਪਡੇਟ ਐਸਟੀਮੇਟ ਆ, ਕੋਸ ਅਬਾਊਟ $1 billion to $2 billion ਨਾ $3 billion
0: ਜੀ,
4: ਸੋ ਦੇਰ ਇਜ਼ ਦਿਸ ਡਿਸਕ੍ਰਿਪੈਂਸੀ ਆ ਨੰਬਰਸ ਵਿੱਚ
0: ਜੀ,
4: ਰਾਈਟ, ਹੀ ਨੀਡਸ ਟੂ ਐਂਸਰ ਦੀਸ ਥਿੰਗਸ, ਰਾਈਟ, ਤੇ ਜਦੋਂ ਸਵਾਲ ਕੀਤੇ ਜਾਂਦੇ ਆ ਅੱਗੋਂ ਜਵਾਬ ਆਉਂਦਾ ਆ ਇਟਸ ਇਨ ਪ੍ਰੋਸੈਸ, ਹੁਣ ਜਵਾਬ ਆਇਆ ਵੀ ਫੌਜ ਚ ਸ਼ੁਰੂ ਹੋ ਜਾਣਾ
0: ਜੀ,
4: ਜਦੋਂ ਇਲੈਕਸ਼ਨ ਆਉਂਦੀ ਹੈ ਅਨਾਊਂਸਮੈਂਟ ਹੋ ਜਾਂਦੀ, ਸਾਡੇ ਬ੍ਰੈਂਪਟਨ ਖੁਸ਼ ਹੋ ਜਾਂਦੇ ਆ, ਉਹ ਨਹੀਂ ਨਹੀਂ ਕਰ ਤੇ ਰਿਹਾ ਹੀ ਆ, ਤੇ ਦੂਸਰੇ ਪਾਸੇ ਜਿਹੜਾ ਜਿਹੜੀ ਵੋਟਰਸ ਦੀ ਫਰਸਟ੍ਰੇਸ਼ਨ ਆ, ਜਿਹੜੇ ਸਪੋਰਟ ਕਰ ਰਹੇ ਆ ਆਨਸਟ ਲੀਡਰਸ਼ਿਪ ਨੂੰ
0: ਜੀ,
4: ਉਹ ਸਾਨੂੰ ਪਤਾ ਹੀ ਕਹਿੰਦੇ ਆ, ਕਹਿੰਦੇ ਪ੍ਰਭ ਲਿਸਨ, ਅਸੀਂ ਤੇਰਾ ਹਾਰਡ ਵਰਕ ਐਪਰੀਸ਼ੀਏਟ ਕਰਦੇ ਹਾਂ, ਕਿਉਂਕਿ ਮੇਰਾ ਜਿਹੜਾ ਭਾਜੀ ਬਹੁਤ ਸਿੰਪਲ ਕੰਮ ਆ, ਆਈ ਬਿਲੀਵ ਇਨ ਹਿਊਮਨ ਕਨੈਕਸ਼ਨ, ਰਾਈਟ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਲੋਕਾਂ ਚ ਵਿਚਰਦਾ ਆ, ਦੈਟਸ ਵਾਈ ਪੀਪਲ ਸੇ ਪ੍ਰਭ ਤੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਸਰ ਗਰਮ ਨਹੀਂ ਆ, ਰਾਈਟ
0: ਜੀ,
4: ਮੈਂ ਕਿਹਾ ਵੀ ਆਈ ਵੁੱਡ ਲਵ ਟੂ ਐਂਡ ਆਈ ਐਮ ਦੋ ਸਮਵਨ, ਬਟ ਮੇਰਾ ਜਿਹੜਾ ਮੇਨ ਕਨੈਕਸ਼ਨ ਲੋਕਾਂ ਦੇ ਨਾਲ ਆ, ਲੋਕਾਂ ਦੇ ਨਾਲ ਗੱਲ ਕਰਨਾ, ਐਂਡ ਐਵਰੀਵੇਅਰ ਆਈ ਗੋ ਭਾਜੀ ਆਮ ਬੀ ਆਸ ਪ੍ਰਭ ਲਿਸਨ, ਅਸੀਂ ਤੈਨੂੰ ਵੋਟ ਪਾਵਾਂਗੇ, ਪਰ ਸਾਡੇ ਲੋਕਾਂ ਦੀ ਆਦਤ ਹੈ, ਇਹ ਕਹਿ ਦਿੰਦੇ ਆ ਵੋਟ ਨਹੀਂ ਪਾਉਂਦੇ, ਉਹ ਕਹਿੰਦੇ ਗੋਰੇ ਫਿਰ ਵੀ ਨਿਕਲ ਕੇ ਵੋਟ ਪਾ ਲੈਂਦੇ ਆ, ਆਪਣੇ ਬੰਦੇ ਵੋਟਾਂ ਨਹੀਂ ਪਾਉਂਦੇ,
0: ਤੁਸੀਂ ਲਾਈਨ ਇਸੇ ਤਰ੍ਹਾਂ ਹੋਰ ਤੇ ਰੱਖੋ, ਜਸ ਭੁੱਲ ਸਾਹਿਬ ਇਹਨਾਂ ਲਾਈਨ ਤੇ ਹਨ, ਗੁਰਜੀਤ ਗੋਸਲ ਲਾਈਨ ਤੇ ਹਨ, ਤੇ 4-5 ਲਾਈਨਾਂ ਹੋਰ, 3 ਲਾਈਨਾਂ ਹੋਰ ਬਿਜ਼ੀ ਹਨ, ਆਪ ਪੁੱਲਰ ਸਾਹਿਬ ਨਾਲ ਗੱਲਬਾਤ ਕਰਨਾ, ਪੁੱਲਰ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪੈਸੇ ਧੇਲੇ ਦੀ ਗੱਲਬਾਤ ਕਰਨੀ ਹੋਵੇ ਤਾਂ ਪੁੱਲਰ ਸਾਹਿਬ ਕਾਫੀ ਕੁਝ ਜਾਣਦੇ ਹਨ, ਬ੍ਰੈਂਪਟਨ ਵਿੱਚ ਕੀ ਕੁਝ ਹੋ ਰਿਹਾ ਇਹ ਵੀ ਜਾਣਦੇ ਹਨ, ਦੁਨੀਆ ਭਰ ਵਿੱਚ ਕੀ ਕੁਝ ਹੋ ਰਿਹਾ, ਪੁੱਲਰ ਸਾਹਿਬ ਸਤਿ ਸ੍ਰੀ ਅਕਾਲ ਜੀ, ਇਹਨੇ ਪ੍ਰਭ ਗਿੱਲ ਵੀ ਦੂਸਰੇ ਪਾਸੇ ਲਾਈਨ ਤੇ ਹਨ, ਪੈਸੇ ਧੇਲੇ ਦੀ ਗੱਲਬਾਤ ਕਰੀ, ਜੀ ਬ੍ਰੈਂਪਟਨ ਥੋੜ੍ਹੀ ਗੱਲਬਾਤ ਕਰ ਲਈਏ।
6: ਸਤਿਕਾਲ ਸਭ ਸਰ ਤੁਹਾਨੂੰ ਵੀ ਤੇ ਪ੍ਰਭਗਿਲ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਐਂਡ ਬੈਸਟ ਫਿਊਚਰ। ਬਿਲਕੁਲ ਜੀ ਬ੍ਰੈਂਪਟਨ, ਮੈਂ ਵੀ ਪਿਛਲੇ 40 ਸਾਲ ਤੋਂ ਬ੍ਰੈਂਪਟਨ ਜੀ ਰਹਿ ਰਿਹਾ ਜੀ। ਬਹੁਤ ਕੁਛ ਹੋ ਰਿਹਾ ਜੀ ਤੇ ਬਹੁਤ ਕੁਛ ਠੀਕ ਕਰਨ ਵਾਲਾ, ਨੋ ਡਾਊਟ ਇਹ ਚ ਕੋਈ ਸ਼ੱਕ ਨੀ। ਤਾਂ ਜੇ ਕੋਈ ਸੱਜਣ ਪ੍ਰਭਗਿਲ ਨੂੰ ਮੌਕਾ ਮਿਲਦਾ ਤੇ ਡੈਫੀਨੇਟਲੀ ਜੀ ਇਹਨਾਂ ਦੀ ਜਿਹੜੀ ਓਪੀਨੀਅਨ ਸੁਣਦੇ ਆ, ਜਿਹਨਾਂ ਦੀ ਥਿੰਕਿੰਗ ਹੈ, ਇਟਸ ਮਚ ਬੈਟਰ। ਸੋ ਹੋਪਫੁਲੀ ਵਧੀਆ ਕੰਮ ਕਰਨਗੇ।
0: ਭੁੱਲਰ ਸਾਹਿਬ ਕਾਫੀ ਲੰਬੇ ਸਮੇਂ ਤੋਂ ਜਿੱਧਰ ਦੇਖੋ ਘਬਲੇ, ਆਹ ਦੇਖ ਲਓ ਰਾਜ ਗਰੇਵਾਲ ਦੀ ਖਬਰ ਬਾਹਰ ਆਈ ਸੀਗੀ, ਗੁਰੂ ਘਰਾਂ ਦੇ ਜੋ ਗਿਰਵੀ ਰੱਖੇ ਉਹ ਵੀ ਘਬਲੇ। ਉਸ ਤੋਂ ਬਾਅਦ ਆਹ ਹੁਣ ਸਟਾਰਲਿੰਕ ਦਾ, ਉਹਦੇ ਨੇ ਕੋਈ ਜਵਾਬ ਦੇ ਰਹੇ ਵੀ ਜਿਹੜੀ ਇਹਨੇ ਸਟਾਰਲਿੰਕ ਦੀ ਡੀਲ ਕੈਂਸਲ ਕੀਤੀ ਡੱਗ ਫੋਰਡ ਨੇ, ਉਹ ਵੀ ਕੋਈ ਜਵਾਬ ਨਹੀਂ ਮਿਲ ਰਿਹਾ ਹੈਗਾ। ਸਾਡੇ ਸਿਟੀ ਆਫ ਬਰੈਂਟ ਵਿੱਚ ਹੌਸਪੀਟਲ ਦੀ ਗੱਲ ਕਰੀ ਦੀ ਆ, ਮੈਂ ਤਾਂ ਥੱਲੇ ਗਰਾਊਂਡ ਵਿੱਚ ਲੱਭਣ ਦੀ ਵੀ ਕੋਸ਼ਿਸ਼ ਕੀਤੀ, ਮੈਂ ਤਾਂ ਕਿਸੇ ਪਾਸੇ ਮੇਰੇ ਈਮੇਲ ਆ ਪਾ ਕੇ ਥੱਕ ਗਏ ਅੱਕ ਗਏ ਹੈਗੇ ਆ। ਅਸੀਂ ਕਿਹੜਾ CBC ਆ, ਸਾਨੂੰ $1.5 billion ਮਿਲਦਾ ਤੇ ਅਸੀਂ ਤਾਂ ਐਡਾ ਲੈ ਕੇ ਹੈਗੇ ਆ, ਪ੍ਰੋਗਰਾਮ ਚਲਾਈਦਾ ਲੋਕਾਂ ਵਾਸਤੇ, ਕੰਮ ਕਰਨ ਦੀ ਕੋਸ਼ਿਸ਼ ਕਰੀ ਦੀ ਆ, ਪਰ ਸਿਸਟਮ ਕੋਈ ਠੀਕ ਚੱਲ ਨਹੀਂ ਰਿਹਾ, ਇਸੇ ਕਰਕੇ ਦੁਨੀਆ ਔਖੀ ਹੋਈ ਪਈ ਆ ਮੌਰਗੇਜ ਦੇਣ ਦੇ ਵਿੱਚ।
6: ਹਾਂ ਬਿਲਕੁਲ ਜੀ, ਸਿਸਟਮ ਸਾਰਾ ਹੀ ਇਕੱਲਾ ਇੱਕ ਨਹੀਂ, ਇਕੱਲਾ ਆਪਾਂ ਜੇ ਕਹੀਏ ਮਿਊਨਸਪੈਲਿਟੀ ਦਾ, ਪ੍ਰੋਵਿੰਸਲ ਦਾ, ਫੈਡਰਲ ਦਾ, ਸਾਰੀ ਸਿਸਟਮ ਦੇ ਵਿੱਚ ਇਹ ਹਾਲ ਹੋਇਆ ਪਿਆ ਕਿ ਕੋਈ ਸੋਨੂੰ ਜਵਾਬ ਨਹੀਂ ਦੇ ਰਿਹਾ
0: ਜੀ,
6: ਕੋਈ ਕਲੀਅਰ ਨਹੀਂ ਦੱਸ ਰਿਹਾ ਸੁਣੋ, ਸਭ ਆਪੋ ਆਪਣਾ ਕੰਮ ਕਰ ਰਹੇ ਆ। ਹੁਣ ਅੱਗੇ ਹੁੰਦਾ ਸੀਗਾ ਕਿ ਕੋਈ ਵੀ ਕੌਂਸਲਰ ਹੁੰਦਾ ਸੀ ਸਾਡਾ, ਜਾਂ MPP ਹੁੰਦਾ ਸੀ ਜਾਂ MP ਹੁੰਦਾ ਸੀਗਾ, ਉਹਨੂੰ ਲੱਗਦਾ ਹੁੰਦਾ ਸੀ ਕਿ ਨਹੀਂ ਯਾਰ ਮੈਨੂੰ ਆਂਸਰ ਕਰਨਾ ਪੈਣਾ
0: ਜੀ।
6: ਹੁਣ ਉਹ ਸੋਚਦਾ ਕਿ ਨਹੀਂ ਮੈਨੂੰ ਆਂਸਰ ਕਰਨ ਦੀ ਲੋੜ ਨਹੀਂ, ਜਿਹੜੇ ਮੇਰੇ ਮੂੰਹ ਰੱਖੇ ਹੋਏ ਕਰਮ ਚੌਧਰੀ ਉਹ ਆਪੇ ਸਾਂਭ ਲੈਣਗੇ, ਜਿਹੜੇ ਮੇਰੇ ਹੈਗੇ, ਜਿਹੜੇ ਮੈਨੂੰ ਬਾਅਦ ਵੀ ਕੋਈ ਸਾਦੇ ਹੈਗੇ, ਉਹਨਾਂ ਨੇ ਆਪੇ ਕੰਟਰੋਲ ਕਰ ਲੈਣਾ, ਮੈਨੂੰ ਕੁਛ ਕਹਿਣ ਦੀ ਲੋੜ ਨਹੀਂ ਹੈਗੀ ਇੱਥੇ। ਸੋ ਜੇ ਕਿਤੇ ਗੱਲ ਕਰਦੇ ਆ ਤੇ ਫਿਰ ਉਹ ਫੋਨ ਤੇ ਗਾਲਾਂ ਵੀ ਦਿੰਦੇ ਆ, ਫੋਨ ਤੇ ਲੜਦੇ ਵੀ ਹੈ। ਸੋ ਵਿੱਚ ਸਾਈਡ ਹੈ, ਨਹੀਂ ਚਾਹੀਦੀ ਇਹ। ਜਿਹੜਾ MP ਬਣਿਆ ਉਹਦੀ ਰਿਸਪੋਂਸੀਬਿਲਿਟੀ ਹੈ, ਕੌਂਸਲਰ ਹੈ, ਕੱਲ ਨੂੰ ਪ੍ਰਭਗਿਲ ਨੇ ਆਉਣਾ, ਇਹਨਾਂ ਦੀ ਡਿਊਟੀ ਹੈ ਸਾਨੂੰ ਆਂਸਰ ਕਰਨਾ, ਨਾ ਕਿ ਇਹਨਾਂ ਦੇ ਮਿਡਲ ਮੈਨ ਹੋਵੇ ਕੋਈ ਕਿ ਜਿਹੜਾ ਸਾਨੂੰ ਕਹੇ ਨਹੀਂ ਤੁਸੀਂ ਕੁਐਸਚਨ ਨਹੀਂ ਪੁੱਛਣਾ। ਯਾਰ ਮੈਂ, ਮੇਰਾ ਵੀਰ ਹੈ ਬਾਈ ਰਾਟ, ਮੈਂ ਵੋਟ ਪਾਈ ਹੈ, ਆਈ ਹੈਵ ਅ ਰਾਈਟ ਟੂ ਆਸਕ, ਔਰ ਮੈਂ ਕੋਈ ਗਲਤ ਨਹੀਂ ਬੋਲ ਰਿਹਾ। ਔਰ ਅੱਜ ਹੁਣ ਤੁਸੀਂ ਦੇਖਿਆ ਹੋਣਾ ਬਹੁਤ ਘੱਟ ਸੱਜਣਾ ਜਿਹੜੇ ਗਲਤ ਸ਼ਬਦ ਬੋਲਦੇ ਹੈਗੇ, ਨਹੀਂ ਤਾਂ ਅਸੀਂ ਮੋਸਟਲੀ, ਹੁਣ ਬਹੁਤ ਫਰਕ ਪਿਆ ਪਿਛਲੇ 40 ਸਾਲਾਂ ਵਿੱਚ, ਮੈਂ ਦੇਖਿਆ ਅੱਗੇ ਰੇਡੀਓ ਜਾ ਕੇ ਗਾਲ ਗੂਲ ਦੇ ਜਾਂਦੇ ਸੀ ਕਿ ਹੁਣ ਸੱਜਣ ਆਏ ਸੀਗੇ ਗਲਤ ਸ਼ਬਦ ਬੋਲਦੇ, ਪਰ ਨਹੀਂ ਚਾਹੀਦੇ ਸਾਨੂੰ, ਰਿਸਪੈਕਟਫੁਲੀ ਗੱਲ ਕਰਨੀ ਚਾਹੀਦੀ ਹੈ। ਇਹ ਵੀ ਰਿਸਪੈਕਟਡ ਪਰਸਨ ਹੈ
0: ਜੀ,
6: ਲੈਣਾ ਰਿਸਪੈਕਟ ਨਾਲ ਗੱਲ ਕਰੋ, ਰਿਸਪੈਕਟ ਨਾਲ ਆਂਸਰ ਕਰਨਗੇ, ਕੋਈ ਵੀ ਸਾਡੇ ਸਾਡੇ ਭਰਾ ਹੈ, ਸਾਡੇ ਬੱਚੇ ਹੈ, ਸਾਡੇ ਚ ਹੀ ਗਏ ਹੈ
0: ਜੀ। ਮੈਂ ਪਹਿਲੇ ਹੀ ਲਾਈਨ ਕਰਦੀ, ਪਰ ਭੁੱਲਰ ਸਾਹਿਬ ਘਰ ਫੋੜ ਕਰਨੇ ਔਖੇ ਹੋ ਗਏ, ਹੁਣ ਕੀਤਾ ਜਾਵੇ ਤੇ ਕੀ ਜਾਵੇ, ਘਰ ਦੀ ਪ੍ਰਾਈਸ ਡਿੱਗ ਰਹੀ ਆ, ਮੌਰਗੇਜ ਵੱਧ ਰਹੀ ਹੈਗੀ ਹੈ, ਤੇ ਕੀ ਕੀਤਾ ਜਾਵੇ? ਪਰ ਇਨਵੋਲਵਮੈਂਟ ਤਾਂ ਸਾਰਿਆਂ ਦੀ ਸੀਗੀ, ਫੈਡਰਲ ਲੈਵਲ ਲੈ ਕੇ ਪ੍ਰਿੰਸੀਪਲ ਤੋਂ ਲੈ ਕੇ ਮਿਊਨਸੀਪਲ ਤੋਂ ਲੈ ਕੇ, ਕੋਈ ਇਨਫਰਾਸਟ੍ਰਕਚਰ ਹੀ ਖੜਾ ਕੀਤਾ ਤੇ ਸਪਲਾਈ ਐਂਡ ਡਿਮਾਂਡ ਵਿੱਚ ਪ੍ਰੋਬਲਮ ਆ ਗਈ।
6: ਨਹੀਂ, ਸਪਲਾਈ ਡਿਮਾਂਡ ਦੀ ਪ੍ਰੋਬਲਮ ਨਹੀਂ ਆਈ ਜੀ ਕੋਈ, ਸਪਲਾਈ ਵੀ ਉੱਥੀ ਹੈ, ਡਿਮਾਂਡ ਵੀ ਉੱਥੀ ਹੈ, ਡਿਮਾਂਡ ਘੱਟ ਗਈ, ਉਹ ਵੀ ਡਿਮਾਂਡ ਸੀ ਜਿਹੜੀ ਫੇਕ ਡਿਮਾਂਡ ਸੀ, ਉਹ ਡਿਮਾਂਡ ਨਹੀਂ ਸੀ ਜੀ ਉਸ ਟਾਈਮ। ਇੱਕ ਬੰਦੇ ਇੱਕ ਡਿਮਾਂਡ, ਘਰ ਹੁੰਦਾ ਇੱਕ ਘਰ ਇੱਕ ਡਿਮਾਂਡ ਹੈਗੀ ਬੰਦੇ ਦੀ, ਠੀਕ ਹੈ ਨਾ, ਜਿਹੜਾ 5 ਘਰ ਬੁੱਕ ਕਰਾ ਦੇ ਉਹ ਡਿਮਾਂਡ ਨਹੀਂ ਹੈਗੀ
0: ਜੀ,
6: ਉਹ ਸਿਰਫ ਲਾਲਚੀ ਸੀ ਸਾਡਾ, ਗ੍ਰੀਡੀਨੈਸ ਸਾਡੀ ਸੀਗੀ, ਅਸੀਂ ਲਾਲਚੀ ਕੀਤਾ। ਉਸ ਚੀਜ਼ ਚ ਮੈਂ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਸਮਝਦਾ
0: ਜੀ,
6: ਉਹਨਾਂ ਨੇ ਸਾਡਾ ਸਿਰਫ ਕੀਤੀ। ਹਾਂ, ਮੈਂ ਉਹਨਾਂ ਨੂੰ ਜ਼ਿੰਮੇਵਾਰ ਸਮਝਦਾ, ਜੋਬਾਂ ਪ੍ਰੋਵਾਈਡ ਨਹੀਂ ਕੀਤੀਆਂ ਸਾਨੂੰ, ਸਾਨੂੰ ਜੋਬ ਚਾਹੀਦੀਆਂ ਹੈਗੀਆਂ, ਉਹਦੇ ਬਾਰੇ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਜੋਬ ਸਾਡੇ ਕੋਲ ਹੈ ਨਹੀਂ ਇਸ ਟਾਈਮ, ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੇਮ, ਇਸ ਟਾਈਮ ਨਾ ਤਾਂ ਸਾਨੂੰ ਕੋਈ ਸਾਡੀ ਇਨਕਮ ਇੰਟਰਸਟ ਹਰਟ ਕਰ ਰਿਹਾ, ਨਾ ਪ੍ਰਾਈਸ ਹਰਟ ਕਰ ਰਹੀ, ਸਾਨੂੰ ਇਨਕਮ ਹਰਟ ਕਰ ਰਹੀ ਹੈ।
0: ਜਿੰਨੇ
6: ਟਰੱਕਾਂ ਵਾਲੇ ਵੀਰ ਆ ਤੁਹਾਡੇ ਸੁਣਦੇ, ਮੋਸਟਲੀ ਇਸ ਟਾਈਮ ਟਰੱਕਾਂ ਵਾਲੇ ਟੈਕਸੀਆਂ ਵੀਰ ਸੁਣਦੇ ਆ ਸਾਨੂੰ, ਉਹਨੂੰ ਪੁੱਛ ਕੇ ਦੇਖੋ ਜੀ, ਬਿਲਕੁਲ ਡੈਡ ਹੋਇਆ ਬੈਠਾ, ਕੁਛ ਨੀ ਪੈਸਾ। ਜਿਹੜਾ ਬੰਦਾ 10,000 ਲਿਆ ਰਿਹਾ ਸੀਗਾ, ਉਹ ਇਸ ਟਾਈਮ 3,000 ਵੀ ਘਰੇ ਲਿਆ ਰਿਹਾ, ਤੇ ਖਰਚਾ ਤਾਂ ਉੱਥੇ 7,000 ਦਾ 7,000 ਉੱਥੇ ਹੀ ਕਰੇਗਾ। ਸੋ ਮੇਨ ਚੀਜ਼ ਇਹ ਹੈ। ਸੈਕਿੰਡ ਥਿੰਗ ਹੈ ਜਿਹੜਾ ਕਿ ਆਉਣ ਵਾਲਾ ਫਿਊਚਰ ਸਾਨੂੰ ਕੋਈ ਬ੍ਰਾਈਟ ਨਹੀਂ ਲੱਗ ਰਿਹਾ। ਜੇ ਸਾਡਾ ਫਿਊਚਰ ਬ੍ਰਾਈਟ ਹੋਵੇ ਨਾ, ਫਿਰ ਵੀ ਠੀਕ ਹੈ, ਅਸੀਂ ਕਵਰ ਕਰ ਜਾਵਾਂਗੇ, ਨਾਲ ਵਿਕਦੀ ਹੈ, ਸੋ ਕੀ ਵੱਡੀ ਗੱਲ ਹੈ, ਕੰਮ ਸਲੋ ਹੋਇਆ ਫਿਰ ਚੱਲ ਪੈਣਗੇ, ਪਰ ਸਾਨੂੰ ਫਿਊਚਰ ਬ੍ਰਾਈਟ ਨਹੀਂ ਲੱਗ ਰਿਹਾ। ਉੱਤੋਂ ਇਲੈਕਸ਼ਨ ਤੇ ਇਲੈਕਸ਼ਨ ਆ ਰਹੀ ਹੈਗੀ, ਸੋ ਉਦੋਂ ਟਰੰਪ ਨਾਲ ਸਾਡਾ ਪੰਗਾ ਪਿਆ, ਡਾਲਰ ਸਾਡਾ ਹੁਣ, ਇਸੇ ਕਰਕੇ ਬੈਂਕ ਆਫ ਕੈਨੇਡਾ ਥਿੰਕ ਕਰ ਰਹੀ ਹੈਗੀ। ਬਹੁਤ ਸਾਰੇ ਸੱਜਣ ਕਹਿੰਦੇ ਇਹ ਯੂਟਰਨ ਮਾਰਦੇ ਆ, ਇਹਨਾਂ ਦੀ ਆਦਤ ਹੈ, ਨਹੀਂ ਕੋਈ ਯੂਟਰਨ ਨਹੀਂ, ਉਹਨਾਂ ਨੂੰ ਦੇ ਆਰ ਐਕਸਪਰਟ, ਉਹਨਾਂ ਪਤਾ ਕਿਵੇਂ ਦੇਖਣਾ, ਕਿਵੇਂ ਵਾਚ ਕਰਨਾ। ਜੇ ਸਾਡਾ ਡਾਲਰ ਇੱਦਾਂ ਵੀਕ ਹੁੰਦਾ ਰਿਹਾ, ਨੰਬਰ ਸਾਹਿਬ ਪਹਿਲਾਂ ਸਾਡਾ ਸਿਰਫ ਕੰਪੀਟੀਸ਼ਨ ਅਮੈਰੀਕਾ ਨਾਲ ਹੁੰਦਾ ਸੀਗਾ
0: ਜੀ,
6: ਹੁਣ ਅਮੈਰੀਕਾ ਸਾਡਾ ਕੰਪੀਟੀਟਰ ਹੈ, ਤੇ ਕੰਪੀਟੀਟਰ ਹੋ ਕੇ ਅਸੀਂ ਹੁਣ ਜਿਹੜਾ ਬਿਜ਼ਨਸ ਕਰਨਾ ਉਹ ਯੂਰਪ ਦੇ ਵਿੱਚ ਕਰਨਾ ਹੈ। ਹੁਣ ਯੂਰਪ ਦੇ ਵਿੱਚ ਇੱਕ ਪਾਸੇ ਅਮੈਰੀਕਨ ਡਾਲਰ ਹੋਊ ਤੇ ਸਾਡਾ ਕੈਨੇਡੀਅਨ ਡਾਲਰ ਹੋਊਗਾ, ਜੇ ਕੈਨੇਡੀਅਨ ਵੀਕ ਹੋਊਗਾ ਸਾਡਾ ਕਿਸੇ ਡੀਲ ਨਹੀਂ ਕਰਨੀ
0: ਜੀ।
6: ਸੋ ਇਸ ਕਰਕੇ ਸਾਨੂੰ ਡਾਲਰ ਸਟਰੋਂਗ ਕਰਨਾ ਪੈਣਾ, ਜੇ ਡਾਲਰ ਸਟਰੋਂਗ ਕਰਨਾ ਇੰਟਰਸਟ ਅਪ ਕਰਨਾ ਪੈਣਾ, ਜੇ ਇੰਟਰਸਟ ਅਪ ਕਰਨਗੇ ਤਾਂ ਨੈਚੁਰਲੀ ਹੈ ਜੀ ਅਗੇਨ ਉਹੀ, ਕਿਉਂਕਿ ਸਾਡਾ ਜਿਹੜਾ ਕੈਰਿੰਗ ਕਾਸਟ ਹੈ ਉਹ ਵਧੂਗੀ। ਜੇ ਕੈਰਿੰਗ ਕਾਸਟ ਸਾਡੇ ਪਹਿਲੇ ਵਧੀ ਹੋਈ, ਜੋਬ ਸਾਡੇ ਕੋਲ ਹੈ ਨਹੀਂ ਗੀ, ਜੇ ਕੈਰਿੰਗ ਕਾਸਟ ਵੱਧ ਗਈ ਤੇ ਪ੍ਰਾਈਸ ਡ੍ਰੌਪ ਹੋਣੀ ਹੈ, ਛੱਡ ਕੇ ਭੱਜਣਾ ਘਰਾਂ ਨੂੰ। ਹੁਣ ਇਸ ਟਾਈਮ ਤੁਸੀਂ ਬਿਲੀਵ ਨਹੀਂ 2 ਸਾਲ ਹੋ ਗਏ ਟੈਕਸ ਨਹੀਂ ਭਰਿਆ ਉਹਨਾਂ ਨੇ, ਪੇਮੈਂਟ ਤਿੰਨ ਤਿੰਨ ਚਾਰ ਚਾਰ ਪੇਮੈਂਟ ਆਮ ਬੰਦਾ ਬਿਹਾਈਂਡ ਹੈ। ਸਾਨੂੰ ਬੈਂਕ ਦੀ ਚਿੱਠੀ ਆਉਂਦੀ ਹੈ ਕਿਉਂਕਿ ਜਿਹਨਾਂ ਦੀ ਮੌਰਗੇਜ ਲਾ ਕੇ ਦਿੱਤੇ, ਵੈਸੇ ਵੀ ਸਾਨੂੰ ਅੰਦਰ ਚਲੇ ਇੰਡੋਰ ਤੋਂ ਪਤਾ ਲੱਗਦਾ ਰਹਿੰਦਾ ਇਨਸਾਈਡ, ਸਾਨੂੰ ਦੱਸਦੇ ਆ ਉਹ ਕਿ ਭਾਈ ਇੰਨੇ ਬੰਦੇ ਇਸ ਟਾਈਮ ਆਹ ਮਹੀਨੇ ਪੇਮੈਂਟ ਬਿਹਾਈਂਡ ਹੈ
0: ਜੀ।
6: ਸੋ ਕਾਫੀ ਸੀਰੀਅਸ ਇਸ਼ੂ ਹੈ ਜੀ, ਇੰਨਾ ਕੋਈ ਸੌਖਾ ਇਸ਼ੂ ਨਹੀਂ। ਆਪਾਂ ਕਹਿੰਦੇ ਵੈਸੇ ਨੋਰਮਲੀ ਗੱਲ ਕਰ ਦਈਏ ਕਿ ਨਾਟ ਬਿਗ ਡੀਲ ਦੀ ਕਿੱਡੀ ਖਾਸ ਗੱਲ, ਨਹੀਂ ਖਾਸ ਗੱਲ, ਬਹੁਤ ਖਾਸ ਗੱਲ ਹੈ। ਇਹਨੂੰ ਸੀਰੀਅਸਲੀ ਸੋਚਣਾ ਚਾਹੀਦਾ ਹੈਗਾ, ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈਗਾ। ਪਰ ਮੈਂ ਕਿਸੇ ਦੋਸ਼ ਨਹੀਂ ਦਿੰਦਾ ਹੁੰਦਾ, ਦੋਸ਼ ਤਾਂ ਆਪਣਾ ਹੀ ਹੁੰਦਾ, ਕਿਉਂਕਿ ਸਾਨੂੰ ਹੀ ਸੋਚਣਾ ਚਾਹੀਦਾ ਸੀ। ਅਸੀਂ ਉਸ ਟਾਈਮ ਗਲਤੀਆਂ ਕੀਤੀਆਂ, ਸਾਡੀਆਂ ਗਲਤੀਆਂ, ਹੁਣ ਵੀ ਟਾਈਮ ਹੈ
0: ਜੀ,
6: ਅਹੀ ਗੱਲ ਨਹੀਂ। ਮੈਂ ਰਿਐਲਟਰ ਨਹੀਂ ਹੈਗਾ, ਮੈਂ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਮੈਂ ਇਸ ਵਾਸਤੇ ਦੱਸਦਾ ਹੁੰਦਾ ਕਿ ਜੇ ਉੱਥੋਂ ਘਰ ਨਹੀਂ ਅਫੋਰਡ ਹੋ ਰਿਹਾ, ਸੋਨੂੰ ਲੱਗਦਾ ਕਿ ਸਾਨੂੰ $20,000 ਪਾ ਕੇ ਕੋਲੋਂ ਘਰ ਵੇਚਣ ਚ ਫਾਇਦਾ, ਤੇ ਵੇਚ ਦੋ
0: ਜੀ,
6: ਕੋਈ ਮਾੜਾ ਨਹੀਂ। ਇੱਕ ਵਾਰ ਸਟੈਪ ਹਾਰਡ ਲੈ ਲਓਗੇ ਤਾਂ ਚੰਗੇ ਰਹੋਗੇ। ਜੇ ਤੁਸੀਂ ਐਵਰੀ ਮੰਥ ਪੇ ਕੋਲੋਂ ਜੇਬ ਚੋਂ ਪੇ ਕਰ ਰਹੇ ਹੋ, ਤੇ ਆਉਣਾ ਟਾਈਮ, ਹਾਲੇ ਮੈਂ ਕਿਸੇ ਨੂੰ ਦੱਸਣਾ ਡਰਾਉਣਾ ਨਹੀਂ ਚਾਹੁੰਦਾ, ਵੈਸੇ ਤਾਂ ਲੰਬਾ ਟਾਈਮ ਹੈ, ਪਰ ਮੈਂ 27-28 ਦੱਸ ਦੇਣਾ ਕਿ 27-28 ਹਾਲੇ ਕੁਛ ਨਹੀਂ ਹੋਣਾ ਹਜੇ, ਆਹੀ ਚੱਲੂਗਾ, ਇੱਦਾਂ ਹੀ ਚੱਲੂਗਾ। ਸੋ ਤੁਸੀਂ ਚਾਹੁੰਦੇ ਹੋ ਕਿ ਆਪਾਂ ਘਰ 'ਚ ਕੋਈ ਐਕੁਇਟੀ ਹੈਗੀ ਹੈ, ਉਹਦੇ 'ਤੇ ਲਾਈਨ ਬਣਾ ਕੇ ਰੱਖ ਲਈਏ, ਬੈਸਟ ਤਰੀਕਾ ਹੈ, ਸਭ ਨਾਲੋਂ ਬੈਸਟ ਹੈ। ਪਰ ਕੋਸ਼ਿਸ਼ ਕਰੋ ਘਰ ਉਹੀ ਹੋਵੇ ਲਾਈਨ। ਅਸੀਂ ਕਿਹੜੀ ਕਿਹਦੇ ਲਾਲਚ 'ਚ ਆਏ ਨੇ, ਸਾਨੂੰ ਕਿਹੜੀ ਲਾਲਚ ਦਿੱਤਾ ਜਾਂਦਾ ਕਿ ਤੁਹਾਨੂੰ ਫਸਟ ਮੌਰਗੇਜ ਫੇਰ ਦੀ ਲੋੜ ਨਹੀਂ, ਆਪਾਂ ਤੁਹਾਨੂੰ ਲਾਈਨ ਬਣਵਾ ਦਿਆਂਗੇ। ਉਹ ਲਾਈਨ ਇੰਨੀ ਕੁ ਮਹਿੰਗੀ ਹੁੰਦੀ, ਤੁਸੀਂ ਯੂਜ਼ ਵੀ ਨਹੀਂ ਕਰ ਸਕਦੇ। ਉਹ ਲਾਈਨ ਬਹੁਤ ਸਾਰੇ ਸੱਜਣਾਂ ਨੇ ਲਾਈਨ ਬਣਵਾਈਆਂ ਬਾਹਰੋਂ, ਤੇ ਉਹ ਘਰ ਦੀ ਮੌਰਗੇਜ ਛੇੜੀ, ਬਾਹਰੋਂ ਲਾਈਨ ਬਣਾ ਲਈ, ਉਹ ਲਾਈਨ ਯੂਜ਼ ਕਰ ਲਈ। ਉਹ ਪਹਿਲੇ ਸਾਲ ਤਾਂ ਠੀਕ ਸੀ, ਦੂਜੇ ਸਾਲ ਉਹ ਲਾਈਨ ਇੰਨੀ ਕੁ ਐਕਸਪੈਂਸਿਵ ਹੋ ਗਈ ਕਿ ਮੌਰਗੇਜ ਦੀ ਪੇਮੈਂਟ ਨਾਲੋਂ ਵੱਧ ਉਹਦੀ ਪੇਮੈਂਟ ਹੋ ਗਈ, ਉਹਨੂੰ ਘਰ ਛੱਡਣਾ ਪੈ ਰਿਹਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਤੁਸੀਂ ਲਾਲਚ ਚ ਨਾ ਕਰੋ ਕਿ ਇਸ ਨੂੰ ਛੇੜਨ ਦੀ ਲੋੜ ਹੀ ਪੈਣੀ। ਕਈ ਵਾਰ ਕੀ ਹੁੰਦਾ ਕਿ ਅਸੀਂ ਘਰ ਦੇ ਮੌਰਗੇਜ ਕਢਵਾਉਂਦੇ ਹਾਂ, ਸਾਨੂੰ ਉੱਥੇ 3,000-4,000 ਜਾਂ 5,000 ਤੱਕ ਪੈਨਲਟੀ ਪੈਂਦੀ ਹੈ
0: ਜੀ,
6: ਤੇ ਬਾਹਰੋਂ ਸਾਨੂੰ ਸੱਜਣ ਕਹਿੰਦਾ ਉਹ ਮੈਨੂੰ 3,000 ਦੱਸ ਦਿਓ, ਮੈਂ ਤੁਹਾਨੂੰ ਅਸੀਂ ਲਾਈਨ ਬਣਵਾ ਦੇਣਾ। ਅਸੀਂ ਲਾਲਚ ਦੇ ਵਿੱਚ 3,000 ਦਿੱਤਾ, ਮੁੜ ਕੇ ਕੀ ਹੋਇਆ ਕਿ ਉਹ ਲਾਈਨ ਪਹਿਲੇ ਸਾਲ ਦਾ ਸੀਗੀ 5% ਤੇ
0: ਜੀ,
6: ਅਗਲੇ ਸਾਲ ਚੱਕ ਉਹਨੇ 8-10-12 ਤੇ ਕਰਤੀ।
0: ਹੁਣ
6: ਅਸੀਂ ਜੂਸ ਸਾਰੀ ਕੀਤੀ ਹੋਈ ਹੈ, ਹੁਣ ਮੋੜਨ ਨੂੰ ਥਾਂ ਨਹੀਂ, ਜੇ ਮੋੜਨ ਥਾਂ ਦਾ ਯੂਜ਼ ਕਿਉਂ ਕਰਦੇ। ਸੋ ਇਹ ਚੀਜ਼ਾਂ ਨੋਟ ਕਰਿਆ ਕਰੋ। ਸੋਨੂੰ ਪਹਿਲਾਂ ਹੁੰਦਾ ਸੀ, ਨਾਲ ਵੀ ਦੱਸਦਾ ਹੁੰਦਾ ਗੱਬ ਕੇ ਬਾਅਦ ਰੱਜ ਕੇ ਖਾ, ਹੁਣ ਡੋਂਟ ਵਰਕ ਹਾਰਡ, ਵਰਕ ਸਮਾਰਟ। ਥੋੜੇ ਸਾਨੂੰ ਸਮਾਰਟ ਹੋਣੇ ਪੈਣਾ, ਸਮਾਰਟ ਹੋ ਕੇ ਜ਼ਿੰਦਗੀ ਚੱਲੂਗੀ। ਜੇ ਤੁਸੀਂ ਕਹੋਗੇ ਐਵੇਂ ਕਿਸੇ ਨੇ ਗੱਲਾਂ ਸੁਣ ਕੇ ਗੱਲਾਂ ਜਾ ਕੇ ਅਸੀਂ ਲਾਈਨ ਬਣਾ ਲਈ, ਸਾਨੂੰ ਲਾਈਨ ਬਣਵਾ ਦੀ, ਪਹਿਲੇ ਸਾਹਿਬ ਬਹੁਤ ਸੱਜਣ ਪਿਆਰਾ ਲੱਗਦਾ ਉਹ ਸਾਨੂੰ ਸਸਤੇ ਲਾਈਨ ਬਣਾ ਗਿਆ, ਪਰ ਜਦੋਂ ਬਾਅਦ ਚ ਉਹਦੇ ਜਿਹੜੇ ਨਿਕਲਦੇ ਨਾ ਐਂਡ ਰਿਜ਼ਲਟ ਹੁੰਦੇ ਉਹਦੇ, ਉਹ ਬਹੁਤ ਹਾਈ ਹੁੰਦੇ ਆ। ਸੋ ਇਸ ਕਰਕੇ ਇੱਕ ਉਸ ਬੰਦੇ ਨਾਲ ਗੱਲਬਾਤ ਕਰੋ ਜਿਹੜਾ ਤੁਹਾਨੂੰ ਪਤਾ ਕਿ ਆਨੈਸਟ ਹੈ, ਆਨਸਟ ਕੰਮ ਕਰ ਰਿਹਾ, ਕਿਮਤੀ ਚ ਵੇਚ ਰਿਹਾ, ਫੁੱਲ ਟਾਈਮ ਹੈ ਉਹ। ਮੈਂ ਪਿਛਲੇ 15 ਸਾਲ ਤੁਸੀਂ ਕੰਮ ਕਰ ਰਿਹਾ ਹਾਂ, ਟੱਚ ਵੁੱਡ
0: ਨੰਬਰ ਸ਼ਾਇਦ
6: ਲਾਂਭਾ ਨਹੀਂ ਆਇਆ। ਬਿਲਕੁਲ ਜੀ, 416-7321-416-7326-2611-7326-2611 ਟਾਈਮ ਦੇ ਲਈ ਬਹੁਤ ਧੰਨਵਾਦ ਜੀ। ਸਾਰੇ ਜਿੰਨੇ ਕੈਂਡੀਡੇਟ ਸਾਡੇ ਖੜੇ ਹੋਏ ਆ, ਸਾਨੂੰ ਬੈਸਟ ਵਿਸ਼ਿਸ, ਥੈਂਕ ਯੂ।
0: ਬਹੁਤ ਬਹੁਤ ਧੰਨਵਾਦ ਜਸ ਬੋਲ। 416-7326-2611 ਪ੍ਰਭ ਗਿੱਲ ਜੀ, ਇਹ ਵੀ ਕਹਿੰਦੇ ਹਨ ਵੀ ਵਰਕ ਸਮਾਰਟ, ਤੇ ਸਮਾਰਟ ਸਾਡੇ ਰੈਜ਼ੀਡੈਂਸ ਨੂੰ ਹੋਣਾ ਪੈਣਾ ਆ ਵੀ ਪਿਛਲੇ ਟਾਈਮ ਵਿੱਚ ਤੁਹਾਨੂੰ ਕੀ ਕੁਝ ਮਿਲਿਆ, ਫਿਊਚਰ ਵਿੱਚ ਕੀ ਕੁਝ ਮਿਲੇਗਾ। ਅਕਾਊਂਟੇਬਿਲਟੀ ਬੜੀ ਜ਼ਰੂਰੀ ਹੈ ਪ੍ਰਭ ਗਿੱਲ ਜੀ, ਇਹੀ ਕਹਿੰਦੇ ਜਦੋਂ ਤੁਸੀਂ ਸਿਟੀ ਵਿੱਚ ਜਿੱਤ ਕੇ ਜਾਓਗੇ ਕੀ ਕਰੋਗੇ, ਸਾਨੂੰ ਪਤਾ ਲੱਗ ਜਾਏ ਜੋ ਪਿਛਲੇ ਸਾਲਾਂ ਵਿੱਚ ਹੋਇਆ, ਵੀ ਜਿਹਦਾ ਸਾਨੂੰ ਜਵਾਬ ਨਹੀਂ ਮਿਲਿਆ ਉਹ ਜਵਾਬ ਲੈ ਕੇ ਆਉਂਗੇ।
7: ਹਾਂ ਬਿਲਕੁਲ ਭਾਜੀ, ਦੇਖੋ ਮੇਨ ਗੱਲ ਇਹ ਆ, ਤੁਸੀਂ ਸ਼ੁਰੂ ਤੋਂ ਬੋਲਿਆ ਸੀ ਪਹਿਲਾਂ, ਕਹਿੰਦੇ ਬੰਦਾ ਨਹੀਂ ਲੱਭਦਾ, ਹੁਣ ਬੰਦਾ ਲੱਭ ਗਿਆ, ਪਾਓ ਵੋਟਾਂ। ਰਾਈਟ, ਬੰਦਾ ਕੱਲਾ ਬੰਦਾ ਨਹੀਂ ਲੱਭਿਆ, ਇਮਾਨਦਾਰ ਬੰਦਾ ਲੱਭਿਆ
0: ਜੀ।
7: ਰਾਈਟ, ਜਿਹੜੀ ਇਮਾਨਦਾਰੀ ਨਾ ਭਾਜੀ, ਉਹ ਸਿਰਫ ਕਾਗਜ਼ਾਂ 'ਚ ਨਹੀਂ ਹੁੰਦੀ, ਇਮਾਨਦਾਰੀ ਰੈਕਡ ਤੋਂ ਲਿਆਉਣੀ ਪੈਂਦੀ ਆ
0: ਜੀ।
7: ਸੋ ਜਦੋਂ ਮੈਂ ਮੇਅਰ ਬਣਦਾ ਆ October 26 ਨੂੰ, ਮੈਂ ਗਰੰਟੀ ਕਰਦਾ, ਕਮਿਟ ਕਰਦਾ ਆ ਹਰ ਇੱਕ ਬ੍ਰੈਂਪਟਨ ਹਾਊਸ ਹੋਲਡ ਨੂੰ ਕਿ ਤੁਹਾਨੂੰ ਤੁਹਾਡੇ ਟੈਕਸ ਬਿੱਲ ਸਰਪ੍ਰਾਈਜ਼ ਨਹੀਂ ਹੋਣਗੇ। ਤੁਹਾਨੂੰ ਦੱਸਿਆ ਜਾਊਗਾ ਵੀ ਦੈਟਸ ਵਾਟਸ ਹੈਪਨਿੰਗ, ਆ ਫ੍ਰੀਜ ਲੱਗੀ ਆ, ਆ ਇੱਥੇ ਆ ਪੈਸਾ ਖਰਚਿਆ ਜਾ ਰਿਹਾ ਆ, ਕਿਉਂ ਖਰਚਿਆ ਜਾ ਰਿਹਾ, ਹਿਸਾਬ ਕਿਤਾਬ ਦੇਣਾ ਪੈਂਦਾ। ਰਾਈਟ, ਕਿਉਂਕਿ ਪੈਸਾ ਸਿਟੀ ਦਾ ਥੋੜਾ ਆ, ਉਹ ਪੈਸਾ ਟੈਕਸ ਪੇਅਰਸ ਦਾ ਆ। ਰਾਈਟ, ਨੰਬਰ 2 ਤੇ ਕਮਿਊਨਿਟੀ ਨੂੰ ਗੇਜ ਕੀਤਾ ਜਾਊਗਾ, ਕੋਈ ਵੀ ਫੈਸਲਾ ਲੈਣਾ ਆ ਉਹ ਕਲੋਜ਼ ਡੋਰ ਚ ਨਹੀਂ ਹੋਊਗਾ, ਉਹ ਸ਼ੇਡੀ ਡੀਲਾਂ ਨਹੀਂ ਹੋਣਗੀਆਂ, ਆਰਗੋ ਵਰਗੀਆਂ ਬੈਕ ਸਾਈਡ ਡੋਰ ਜਿਹੜੀ ਡੀਲਸ ਹੁੰਦੀਆਂ। ਰਾਈਟ,
0: ਪੁਰਾਣੀਆਂ ਹੋਈਆਂ ਇਨਵੈਸਟੀਗੇਟ ਕਰੂੰਗੇ, ਲੋਕੀ ਇਹੀ ਚਾਹੁੰਦੇ ਆ।
7: ਯੈਸ, ਮੈਂ ਉੱਥੇ ਹੀ ਆਉਣ ਲੱਗਾ ਸੀਗਾ। ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਜਿਹੜੀ ਫੋਰੈਂਸਿਕ ਆਡਿਟਿੰਗ ਹੈ ਬਾਜੀ, ਇੰਡੀਪੈਂਡੈਂਟ ਫੋਰੈਂਸਿਕ ਆਡਿਟਿੰਗ। ਰਾਈਟ, ਇਹ ਨਹੀਂ ਕਿ ਅਸੀਂ ਇਹਨਾਂ ਦਾ ਇੰਟੈਗ੍ਰਿਟੀ ਕਮਿਸ਼ਨ ਯੂਜ਼ ਕਰਾਂਗੇ, ਅਸੀਂ ਇੰਡੀਪੈਂਡੈਂਟ ਜਿਹੜਾ ਬਿਲਕੁਲ ਅਨਬਾਇਸਡ ਹੋਊਗਾ। ਰਾਈਟ, ਅਸੀਂ ਉਹ ਯੂਜ਼ ਕਰਕੇ ਅਸੀਂ ਇਕੱਲੇ ਇਕੱਲੇ ਡਿਪਾਰਟਮੈਂਟ ਦੀ, ਇਕੱਲੇ ਇਕੱਲੇ ਸਕੈਂਡਲ ਦੀ ਇਨਵੈਸਟੀਗੇਸ਼ਨ ਹੋਊਗੀ। ਰਾਈਟ, ਤੇ ਮੇਰਾ ਜਿਹੜਾ ਪਲਾਨ ਆ, ਮੇਰੇ ਵੈਬਸਾਈਟ ਤੇ ਜਾਓ, prabhsgill.ca, ਉਹਦੇ ਪ੍ਰੋਪਰ ਇੱਕ ਤੁਹਾਨੂੰ ਸਟ੍ਰੈਟਜੀ ਦਿੱਤੀ ਹੋਈ ਆ, ਕਿਉਂਕਿ ਸਾਡਾ ਕੈਂਪੇਨ ਪਲਾਨ ਤੇ ਆ, ਪਾਲਿਸੀਜ਼ ਤੇ ਆ, ਤੇ ਉੱਥੇ ਦੇਖਿਆ ਪਹਿਲੇ 30 ਦਿਨਾਂ ਜੀ ਉਹ ਸੀ ਵੀ ਅਸੀਂ ਕਮਿਟਮੈਂਟ ਸਾਡੀ ਪੂਰੀ ਹੋਣੀ ਸ਼ੁਰੂ ਹੋ ਜਾਣੀ ਆ, ਅਸੀਂ ਆਡਿਟਿੰਗ ਕਰਾਉਣੀ, ਫੋਰੈਂਸਿਕ ਆਡਿਟਿੰਗ। ਠੀਕ ਆ, ਜਿੱਥੇ ਇੱਥੇ ਉੱਥੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਸਾਰੇ ਲਿਸਨਰਸ ਨੂੰ, ਸਭ ਤੋਂ ਸਟੈਪ ਪਹਿਲਾਂ ਲੈਣਾ ਭਾਜੀ ਮੈਂ ਕਾਉਂਸਲ ਪੇ ਫਰੀਜ਼ ਕਰਨੀ ਆ ਜੀ।
0: ਜੀ
7: ਜਿਹੜੇ ਫਾਲਤੂ ਖਰਚਾ ਕਾਉਂਸਲ ਪੇ ਇਹਨੇ ਮੋਟੇ ਮੋਟੇ ਚੈੱਕ ਲੈ ਰਹੇ ਆ, ਕਾਹਦੇ ਵਾਸਤੇ ਲੈ ਰਹੇ ਆ? ਮੈਨੂੰ ਕੋਈ ਕਹਿੰਦਾ ਕਿ ਸਾਨੂੰ ਤੁਸੀਂ ਵੇਸਟਫੁਲ ਸਪੈਂਡ ਕਟਿੰਗ ਸਪੈਂਡਿੰਗ ਕਿੱਦਾਂ ਕੱਟ ਕਰੋਗੇ? ਮੈਂ ਕਿਹਾ ਮੈਂ ਸਭ ਤੋਂ ਪਹਿਲਾਂ ਆਪਣੇ ਨਾਲ ਸ਼ੁਰੂ ਕਰੂੰਗਾ
0: ਜੀ।
7: ਜਿਹੜਾ ਕਿੰਨੇ ਮੋਟੇ ਪੈਸੇ ਮਿਲਦੇ ਆ ਮੇਅਰ ਨੂੰ, ਜਿਹੜਾ 4 to 5 lakh ਵਟਐਵਰ ਦਾ ਕੇਸ, 1.5 lakh dollar ਉਹਨਾਂ ਦੀ ਬੇਸ ਸੈਲਰੀ ਆ, 154 ਔਨ ਟਾਪ ਆਫ ਦੈਟ ਹੋਰ ਬਹੁਤ ਕੁਝ ਖਰਚੇ ਆ, ਅਸੀਂ ਉਹ ਤੇ ਕੈਪ ਲਾਵਾਂਗੇ ਭਾਜੀ, ਕੋਈ ਵੀ ਫਾਲਤੂ ਖਰਚਾ ਨਹੀਂ ਹੋਊਗਾ। $20,000 ਫੁੱਲਾਂ ਤੇ ਖਰਚਾ ਕਰਤਾ, ਯੂ ਨੋ $10 ਲਾਟੇ ਕਰਤੀ, ਲੈਵਿਸ਼ ਟ੍ਰਿਪਸ ਹੋ ਗਏ, ਨਨ ਦਾ ਗੁਣਾ ਹੈਪਨ। ਤੁਸੀਂ ਪੁਆਇੰਟਰ ਦੀ ਖਬਰਾਂ ਪੜ੍ਹੋ, ਪੈਟ੍ਰਿਕ ਬਰਾਊਨ ਵੈਂਟ ਓਵਰਸੀਜ਼ ਸਪੈਸੀਫਿਕਲੀ ਟੂ ਇੰਡੀਆ 24 ਟਾਈਮ ਅਪਰੋਕਸੀਮੇਟਲੀ। ਓਕੇ, ਇਹ ਵੀ ਸੁਣਦੇ ਹੁੰਦੇ ਤੁਹਾਡਾ ਪ੍ਰੋਗਰਾਮ ਤੰਬੜ ਸਾਹਿਬ ਜੀ, ਜੋ ਮੈਂ ਆਪਣਾ ਸਟੇਟ ਅਪਰੋਕਸੀਮੇਟਲੀ 24 ਵਾਰ ਤੇ ਉੱਥੇ ਜਾਇਆ, ਤੇ ਕਹਿੰਦੇ ਜੀ ਅਸੀਂ ਜਾਂਦੇ ਹਾਂ ਜੋਬਸ ਲੈ ਕੇ ਆਉਣ ਵਾਸਤੇ। ਕਿਹੜੀਆਂ ਜੋਬਸ ਲੈਂਦੀਆਂ ਤੁਸੀਂ ਓਵਰਸੀਜ਼ ਤੋਂ, ਕਿਆ ਇੱਥੇ ਬ੍ਰੈਂਪਟਨ ਚ ਦੱਸੋ ਮੈਨੂੰ ਭਲਾ
0: ਜੀ?
7: ਵੇਅਰ ਹਾਊਸ ਹੀ ਵੇਅਰ ਹਾਊਸ ਕਰਦੇ ਤੁਸੀਂ ਸਾਰੇ ਪਾਸੇ, ਹੈ ਨਾ, ਇੰਡਸਟਰੀ ਤਾਂ ਹੈ ਨੀ ਇੱਥੇ
0: ਜੀ।
7: ਤੋ ਇਹ ਮੇਰੀ ਕਮਿਟਮੈਂਟ ਆ 100% ਸਰ।
0: ਕਿਸੇ ਤੁਹਾਨੂੰ ਕੰਟੈਕਟ ਕਰਨਾ ਕਿਸ ਤਰ੍ਹਾਂ ਕਰ ਸਕਦੇ? ਕੱਲ ਨੂੰ ਆਪਾਂ ਲੰਬੀ ਚੌੜੀ ਗੱਲ ਹੋਵੇ, ਕੱਲ ਨੂੰ ਫੁੱਲ ਟਾਈਮ ਤੁਹਾਨੂੰ ਇੱਥੇ ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ ਜੇ ਟਾਈਮ ਲੱਗਾ। ਅਖੀਰ ਵਿੱਚ ਆਪਣਾ ਥੋਂ ਪਰਾਂ ਦੱਸ ਦਿਓ ਕਿੱਦਾਂ ਤੁਹਾਨੂੰ ਮਿਲ ਸਕਦੇ ਆ? ਮੈਨੂੰ ਪਤਾ ਵੈਬਸਾਈਟ ਤੁਹਾਡੇ ਜਾਣ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਸਰਚ ਮਾਰਨ ਪ੍ਰਭ ਗਿੱਲ ਫਰ ਮੇਅਰ ਆਫ ਬ੍ਰੈਂਪਟਨ, ਸੀਟ ਲੜ ਰਹੇ ਹਾਂ ਤੁਹਾਡੇ ਵਾਸਤੇ, ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਜ਼ਰੂਰ। ਤੋ ਆਪਣਾ ਥੋਂ ਪਰ ਨੰਬਰ ਛੱਡ ਦੇਵੋ ਅਤੇ ਆਫਿਸ ਦਾ ਐਡਰੈਸ ਛੱਡ ਦੇਵੋ।
7: ਹਾਂਜੀ, ਮੇਰਾ ਜਿਹੜਾ ਫੋਨ ਨੰਬਰ, ਮੇਰਾ ਪਰਸਨਲ ਫੋਨ ਨੰਬਰ ਆ 416-988-1578, ਤੇ ਜਿਹੜਾ ਸਾਡਾ ਕੈਂਪੇਨ ਆਫਿਸ ਦਾ ਫੋਨ ਨੰਬਰ ਹੈ ਉਹ 905-872-7000
0: ਜੀ।
7: ਤੇ ਸਾਡਾ ਜਿਹੜਾ ਕੈਂਪੇਨ ਐਡਰੈਸ ਹੈ 2 Automatic Road, ਵਿਲੀਅਮ ਪਾਰਕਵੇ ਏਅਰਪੋਰਟ ਦੇ ਲਾਗੇ। ਐਂਡ ਆਈ ਰਿਕੁਐਸਟ ਸਾਰੇ ਬ੍ਰੈਂਪਟੋਨੀਅਨਸ ਨੂੰ, ਪਲੀਜ਼ ਅੰਗੇਜ ਯੋਰਸੈਲਫ ਦਿਸ ਟਾਈਮ, ਆਪਣੇ ਆਪ ਨੂੰ ਅੰਗੇਜ ਕਰੋ ਤੇ ਵੋਟ ਜ਼ਰੂਰ ਪਾਇਓ ਜੇ ਤੁਸੀਂ ਚੇਂਜ ਲਿਆਉਣਾ ਚਾਹੁੰਦੇ ਹੋ। ਮੈਂ ਆਲਸੋ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਵਾਲੰਟੀਅਰ ਕਰਨਾ ਚਾਹੁੰਦੇ ਹੋ, ਵੀ ਵੁੱਡ ਰਿਕੁਐਸਟ ਯੂ ਫਰੀ ਟੂ ਵਾਲੰਟੀਅਰ ਵਿਦ ਆਰ ਕੈਂਪੇਨ, ਡੋਰ ਨਾਕਿੰਗ ਤੇ ਅੰਗੇਜ ਹੋਵੋ ਪਲੀਜ਼। ਥੈਂਕ ਯੂ ਸੋ ਮਚ ਤੰਬੜ ਸਾਹਿਬ,
0: ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਹਾਡੇ ਵਿਚਾਰ ਇਹ ਤੇ ਚਲ ਗਏ ਹਨ। ਗੋਸਲ ਜੀ ਆ ਜਾਓ ਤੇ ਤੁਹਾਨੂੰ ਮੈਂ ਤੀਕ ਸਕੀਮ ਜੀ। ਗੋ ਅਹੈਡ ਜੀ।
8: ਭਾਜੀ ਸਤਿ ਸ੍ਰੀ ਅਕਾਲ ਭਾਜੀ। ਭੱਲਰ ਸਾਹਿਬ ਕਹਿੰਦੇ ਲੋਕਾਂ ਤੋਂ ਪ੍ਰੋਪਰਟੀ ਟੈਕਸ ਨਹੀਂ ਦਿੱਤਾ ਜਾਂਦਾ। ਮੈਂ ਕਿਸੇ ਨੂੰ ਜਾਣਦਾ, ਉਹ ਵਿਚਾਰੀ ਨੇ ਆਪਣੀ ਕਾਰ ਵੇਚ ਕੇ ਪ੍ਰੋਪਰਟੀ ਟੈਕਸ ਦਿੱਤਾ ਘਰ ਦਾ।
0: ਕੰਮ ਔਖੇ ਹੋਏ ਆ, ਰੱਬ ਸੌਖੇ ਕਰਨ ਮੇਹੀ ਕਰ ਅਰਦਾਸ ਹੈਗੀ।
8: ਬਾਰੀਆ ਸਾਹਿਬ ਵੀ ਦੱਸਦੇ ਆ, ਕਹਿੰਦੇ ਬਾਰੀਆ ਸਾਹਿਬ ਵੀ ਕਹਿੰਦੇ ਕੰਮ ਖਰਾਬ ਹੋਣਾ, ਇਹ ਲੋਕਾਂ ਨੇ ਮਾਰੀਆਂ ਆਪਣੇ ਮੂੰਹ ਤੇ ਚਪੇੜਾਂ, ਜੇ ਨਾ ਐਤਕੀ ਸਿਟੀ ਦਾ ਗੰਦ ਸਾਫ਼ ਕੀਤਾ ਇਹਨਾਂ ਨੇ।
0: ਧੰਨਵਾਦ ਤੁਹਾਡਾ ਕਾਲ ਕਰਨ ਦਾ। ਸੋ ਚਾਹੁੰਦੇ ਹਨ ਚੇਂਜ, ਇਹ ਤੁਹਾਡੇ ਤੇ ਛੱਡ ਦਿੰਦੇ ਹੈਗੇ ਆ। ਮੈਂ ਜਿਹੜੇ ਪੁਰਾਣੇ ਵੀ ਹਨ, ਜਿਹੜੇ ਪਹਿਲਾਂ ਬੈਠੇ, ਉਹਨੂੰ ਕਹਿੰਦਾ ਇੱਥੇ ਆ ਜਾਓ, ਸੀਟ ਅਵੇਲੇਬਲ ਆ, ਤੁਸੀਂ ਦੱਸੋ ਕੀ ਕੁਝ ਕੀਤਾ, ਕਿੰਨੇ ਕੁ ਹੌਸਪੀਟਲ ਆ ਗਏ, ਕਿੰਨੀ ਸਿਕਿਉਰਿਟੀ ਹੋ ਗਈ, ਕਿੰਨੀਆਂ ਕੁ ਪਾਰਕਾਂ ਆ ਗਈਆਂ, ਕਿੰਨਾ ਕੁ ਪ੍ਰੋਪਰਟੀ ਟੈਕਸ ਡਾਊਨ ਹੋ ਗਿਆ, ਇਹ ਤੁਹਾਡੇ ਤੇ ਛੱਡ ਦਿੰਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ।
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਪਹਿਲੀ ਤਰੀਕ ਜੀ ਅਕਤੂਬਰ ਮਹੀਨੇ ਦੀ ਸੰਨ 2026, ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਸਟੂਡੀਓ ਦੇ ਵਿੱਚ ਅੱਜ ਸਾਡੇ ਨਾਲ ਇੱਕ ਖਾਸ ਆਵਾਜ਼ ਜੁੜਨ ਜਾ ਰਹੇ ਨੇ। ਸੋ ਇਹ ਆਵਾਜ਼ ਤੁਸੀਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ। ਸੋ ਕੌਣ ਇਹ ਆਵਾਜ਼, ਕੀ ਤੁਸੀਂ ਗੈਸ ਕਰ ਸਕਦੇ ਹੋ ਕੌਣ ਸਾਡੇ

0: ਸੋ ਇੱਕ ਆਵਾਜ਼ ਜਿਸ ਨੂੰ ਤੁਸੀਂ ਮਿਸ ਕਰ ਰਹੇ ਸੀ, ਕਿਉਂਕਿ ਮੈਨੂੰ ਕਾਫੀ ਕਾਲਸ ਆਉਂਦੀਆਂ ਰਹਿੰਦੀਆਂ ਸੀ, ਗਾਹੇ ਬਗਾਹੇ ਡੇ ਟਾਈਮ ਦੇ ਵਿੱਚ ਇਨਕੁਆਇਰੀਜ਼ ਆਉਂਦੀਆਂ ਰਹਿੰਦੀਆਂ ਸੀ ਕਿ ਇੱਕ ਆਵਾਜ਼ ਸੁਣਨ ਨੂੰ ਅਸੀਂ ਤਰਸੇ ਪਏ ਹਾਂ, ਅਤੇ ਇਹ ਆਵਾਜ਼ ਅੱਜ ਸਾਡੇ ਨਾਲ ਜੁੜ ਚੁੱਕੀ ਆ ਰਮੇਸ਼ ਹੁਸ਼ਿਆਰਪੁਰੀਆ ਜੀ। ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਹਰਵੀਰ ਪੁਲਰ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਰੇਡੀਓ ਚੜ੍ਹਦੀ ਕਲਾ ਦੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ। ਤੇ ਸਾਡੇ ਪਰਿਵਾਰ ਮੈਨੂੰ ਜਿਵੇਂ ਹੁਣ ਕਾਲਾਂ ਖੋਲਾਂ ਤੇ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਤੁਹਾਡੇ ਰੂਬਰੂ ਹੋਣ ਦਾ, ਤੁਹਾਡੀ ਗੱਲਬਾਤ ਸੁਣਨ ਦਾ। ਵੈਲਕਮ ਜੀ।
1: ਭਾਜੀ ਗੱਲ ਇਸ ਤਰ੍ਹਾਂ ਆ, ਅਸਲ ਵਿੱਚ ਇਹ ਇੰਤਜ਼ਾਰ ਇੱਕ ਤਰਫਾ ਨਹੀਂ ਸੀ, ਇੰਤਜ਼ਾਰ ਦੋਵਾਂ ਪਾਸਿਆਂ ਦਾ ਇੰਤਜ਼ਾਰ ਹੀ ਸੀਗਾ, ਕਿਉਂਕਿ ਮੈਂ ਵੀ ਆਪਣੇ ਜੱਦੀ ਘਰ ਆ ਕੇ ਬਹੁਤ ਚੰਗਾ, ਬਹੁਤ ਹਲਕਾ, ਬਹੁਤ ਖੁਸ਼ ਮਹਿਸੂਸ ਕਰ ਰਿਹਾ ਤੇ ਮੈਂ ਰੇਡੀਓ ਚੜ੍ਹਦੀ ਕਲਾ ਦਾ ਤੇ ਰੇਡੀਓ ਚੜ੍ਹਦੀ ਕਲਾ ਨੂੰ ਚਲਾਉਣ ਵਾਲੇ ਹਰਵੀਰ ਭੁੱਲਰ ਜੀ ਦਾ ਤੇ ਉਹਨਾਂ ਤਮਾਮ ਸਰੋਤਿਆਂ ਦਾ ਦਿਲ ਤੋਂ ਧੰਨਵਾਦੀ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਫਿਰ ਤੁਹਾਡੇ ਰੂਬਰੂ ਪੇਸ਼ ਹੋ ਰਿਹਾ।
0: ਬਹੁਤ ਸ਼ੁਕਰੀਆ ਜੀ ਤੇ ਵੈਲਕਮ, ਅਸੀਂ ਤੁਹਾਡੇ ਆਪਣੇ ਅਦਾਰੇ ਦੇ ਉੱਤੇ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਪਾਂ ਨਿਰਪੱਖ ਹੋ ਕੇ, ਕਿਉਂਕਿ ਹੁਣ ਇਲੈਕਸ਼ਨ ਦੇ ਦਿਨ ਨੇੜੇ ਆਉਣਗੇ ਤੇ ਜੋ ਵੀ ਪੰਜਾਬ ਦੇ ਵਿੱਚ ਵਾਪਰ ਰਿਹਾ, ਚਾਹੇ ਪੋਲੀਟਿਕਸ ਆ ਚਾਹੇ ਹੋਰ ਦੁਨੀਆਂ ਦੀਆਂ ਖਬਰਾਂ ਨੇ, ਉਹਨਾਂ ਦੇ ਉੱਤੇ ਇੱਕ ਨਿਰਪੱਖ ਹੋ ਕੇ ਗੱਲਬਾਤ ਕਰਿਆ ਕਰਾਂਗੇ। ਸਟੂਡੀਓ ਦੇ ਵਿੱਚ ਦੋਸਤੋ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਨੰਬਰ 416-233-7368 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਆ। ਪਹਿਲੀ ਵੱਡੀ ਖਬਰ ਜੀ ਅੱਜ ਕਾਂਗਰਸ ਅਦਾਰੇ ਤੋਂ, ਵੈਸੇ ਕੱਲ੍ਹ ਵੀ ਫਲੈਸ਼ ਕਰ ਰਹੀ ਸੀ ਕਿ ਸ਼ਾਇਦ ਰਾਜਾ ਬਡਿੰਗ ਜੀ ਪਾਸੇ ਹੋ ਸਕਦੇ ਨੇ, ਕਰ ਦਿੱਤੇ ਜਾਣ, ਤੇ ਲੋਕ ਨਾਮ ਲਾ ਰਹੇ ਸੀ ਕਿ ਆਹ ਚਿਹਰਾ ਆ ਸਕਦਾ, ਆਹ ਚਿਹਰਾ ਆ ਸਕਦਾ। ਸੋ ਇਹ ਅਸਤੀਫਾ ਲਿੱਤਾ ਗਿਆ, ਦਿੱਤਾ ਗਿਆ, ਤੇ ਕੌਣ ਇਹਦੇ ਬਣੇ ਨੇ ਜੀ ਹੁਣ ਨਵੇਂ ਪ੍ਰਧਾਨ?
1: ਭੁੱਲਰ ਸਾਹਿਬ, ਤੁਸੀਂ ਕਾਂਗਰਸ ਪਾਰਟੀ ਦਾ ਜ਼ਿਕਰ ਕੀਤਾ, ਜਿਹੜੀ ਕਾਂਗਰਸ ਪਾਰਟੀ ਭਾਰਤ ਦੇ ਵਿੱਚ ਮੁੱਖ ਵਿਰੋਧੀ ਦੇਸ਼ ਦੇ ਵਿੱਚ ਤੇ ਪੰਜਾਬ ਸੂਬੇ ਵਿੱਚ ਵੀ ਵਿਰੋਧੀ ਧਿਰ ਦਾ ਰੋਲ ਨਿਭਾ ਰਹੀ ਹੈ। ਔਰ ਇੱਕ ਧਾਰਨਾ ਆ, ਮੰਨਿਆ ਜਾਂਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਇਸ ਵੇਲੇ ਮਜ਼ਬੂਤ ਪਾਰਟੀ ਹੈ ਜਿਹੜੀ ਕਿਸੇ ਦੂਸਰੀ ਪਾਰਟੀ ਨੂੰ ਟੱਕਰ ਦੇਣ ਤੇ ਸਮਰੱਥ ਹੈ, ਪਰੰਤੂ ਇਸ ਪਾਰਟੀ ਦੇ ਅੰਦਰੂਨੀ ਰੌਲਿਆਂ ਦਾ, ਆਪਸੀ ਖਿੱਚੋਤਾਣ ਦਾ, ਆਪਸੀ ਲੜਾਈ ਝਗੜਿਆਂ ਦਾ, ਜਿਹਦੀਆਂ ਜੋ ਇਹਨਾਂ ਨੇ ਲੱਤਾਂ ਬਾਹਾਂ ਬੀਤੇ ਸਮੇਂ 'ਚ ਖਿੱਚੀਆਂ, ਹੁਣ ਤੱਕ ਖਿੱਚੀਆਂ ਜਾ ਰਹੀਆਂ, ਉਹਦੇ ਕਰਕੇ ਪੰਜਾਬ ਦੀ ਕਾਂਗਰਸ ਬੜਾ ਹੀ ਕਾਟੋ ਕਲੇਸ਼ ਚੱਲ ਰਿਹਾ ਸੀ ਤੇ ਉਸ ਕਾਟੋ ਕਲੇਸ਼ ਤੇ ਚੱਲਦੀ ਆ ਗੱਲ ਸਾਹਮਣੇ ਲਗਾਤਾਰ 2-3 ਦਿਨ ਤੋਂ ਆ ਰਹੀ ਸੀ ਕਿ ਰਾਜਾ ਬਡਿੰਗ, ਅਮਰਿੰਦਰ ਸਿੰਘ ਰਾਜਾ ਬਡਿੰਗ ਦੀ ਬਤੌਰ ਪ੍ਰਧਾਨ ਛੁੱਟੀ ਹੋ ਜਾਣੀ ਹੈ ਤੇ ਨਵਾਂ ਕੋਈ ਪ੍ਰਧਾਨ ਜਿਹੜਾ ਕਾਂਗਰਸ ਪਾਰਟੀ ਨੂੰ ਪੰਜਾਬ ਸੂਬੇ ਨੂੰ ਮਿਲਣ ਜਾ ਰਿਹਾ। ਹੁਣ ਉਹਦੇ ਵਿੱਚ ਜਿਹੜੀ ਤਾਜ਼ਾ ਤਰੀਨ ਗੱਲ ਇਹ ਹੈ, ਨਾ ਤੇ ਇਹਦੇ ਹਾਈ ਕਮਾਂਡ ਨੇ ਐਲਾਨ ਕੀਤਾ ਕਿ ਰਾਜਾ ਬਡਿੰਗ ਨੂੰ ਅਸੀਂ ਹਟਾ ਦਿੱਤਾ, ਨਾ ਕਾਂਗਰਸ ਹਾਈ ਕਮਾਂਡ ਨੇ ਕੋਈ ਨਵਾਂ ਪ੍ਰਧਾਨ ਅਜੇ ਥਾਪਿਆ, ਨਾ ਪੰਜਾਬ ਦੇ ਕਿਸੇ ਵੱਡੇ ਕੱਦ ਦੇ ਜਾਂ ਛੋਟੇ ਕੱਦ ਦੇ ਸਿਆਸੀ ਲੀਡਰ ਨੇ ਐਲਾਨ ਕੀਤਾ ਜੀ ਕਿ ਪ੍ਰਧਾਨ ਬਦਲ ਗਿਆ ਜਾਂ ਕੱਲ੍ਹ ਨੂੰ ਬਦਲ ਜਾਣਾ ਜਾਂ ਅੱਜ ਰਾਤ ਨੂੰ ਬਦਲ ਜਾਣਾ। ਉਵੇਂ ਜਿਹੜੀ ਸਭ ਤੋਂ ਵੱਡੀ ਗੱਲ, ਜਿਹੜੀ ਲਗਭਗ ਸਪਸ਼ਟ ਸੰਕੇਤ ਹੈ ਕਿ ਰਾਜਾ ਬਡਿੰਗ ਦੀ ਛੁੱਟੀ ਹੋ ਚੁੱਕੀ ਹੈ, ਉਹ ਹੈ ਰਾਜਾ ਬਡਿੰਗ ਦਾ ਆਪਣਾ ਸੋਸ਼ਲ ਮੀਡੀਆ ਅਕਾਊਂਟ। ਰਾਜਾ ਬਡਿੰਗ ਹੁਣੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੁਝ ਘੰਟੇ ਪਹਿਲਾਂ ਸਾਬਕਾ ਪ੍ਰਧਾਨ ਲਿਖ ਗਏ ਨੇ, ਕੱਲ ਤੱਕ ਜਾਂ
0: ਵਿਜੇ ਪ੍ਰਧਾਨ ਸੀ ਰਮੇਸ਼ ਜੀ, ਵਿਜੇਂਦਰ ਸਿੰਗਲਾ ਦੀ ਨੀ ਖਬਰ ਆ ਰਹੀ ਕਿ ਉਹਨਾਂ ਨੇ ਰਿਪਲੇਸ ਕਰਤਾ?
1: ਨਹੀਂ, ਦੇਖੋ ਇਸ ਤਰ੍ਹਾਂ ਆ ਪੁਲਰ ਸਾਹਿਬ, ਖਬਰਾਂ ਤੇ ਵਿਜੇਂਦਰ ਸਿੰਗਲਾ ਦਾ ਨਾਮ ਇਸ ਕਰਕੇ ਆ ਰਿਹਾ ਕਿ ਵਿਜੇਂਦਰ ਸਿੰਗਲਾ ਪਹਿਲਿਆਂ ਚੋਂ ਮੰਨੇ ਜਾ ਰਹੇ ਜਿਹੜੇ ਪ੍ਰਧਾਨਗੀ ਦੀ ਰੇਸ ਵਿੱਚ ਹੈ। ਹਾਲਾਂਕਿ ਨਾਮ ਤੇ ਹੋਰ ਵੀ ਆ, ਪ੍ਰਗਟ ਸਿੰਘ ਦਾ ਨਾਮ ਬੜਾ ਗੂੰਜ ਰਿਹਾ ਕਿ ਪ੍ਰਗਟ ਸਿੰਘ ਨੂੰ ਸਰਦਾਰੀ ਮਿਲ ਸਕਦੀ ਪੰਜਾਬ ਦੀ, ਉਵੇਂ ਐਲਾਨ ਕੋਈ ਨੀ। ਚਰਨਜੀਤ ਸਿੰਘ ਚੰਨੀ ਬੜਾ ਪਿੱਛੇ ਨੇ ਇਸ ਵੇਲੇ, ਚਰਨਜੀਤ ਸਿੰਘ ਚੰਨੀ ਕਾਫੀ ਪਿੱਛੇ ਮਹਿਸੂਸ ਹੈ ਇਸ ਵੇਲੇ, ਜਿਹੜੇ ਚਰਨਜੀਤ ਸਿੰਘ ਚੰਨੀ 20-25 ਦਿਨ ਮਹੀਨਾ ਪਹਿਲਾਂ ਅੱਗੇ ਸੀ, ਅੱਜ ਕਾਫੀ ਪਿੱਛੇ ਹੈ। ਰਾਣਾ ਗੁਰਜੀਤ ਦਾ ਨਾਮ ਹੈ, ਪ੍ਰਤਾਪ ਸਿੰਘ ਬਾਜਵੇ ਦਾ ਨਾਮ ਵੀ ਹੈਗਾ, ਜਾਂ ਸੁਖਜਿੰਦਰ ਸਿੰਘ ਰੰਧਾਵੇ ਦਾ ਨਾਮ ਵੀ ਹੈ, ਕੋਈ ਜੱਟ ਸਿੱਖ ਚਿਹਰਾ ਕਹੀ ਜਾਂਦਾ, ਕੋਈ ਦਲਿਤ ਚਿਹਰਾ ਕਹੀ ਜਾਂਦਾ, ਕੋਈ ਹਿੰਦੂ ਚਿਹਰਾ ਕਹੀ ਜਾਂਦਾ। ਸੋ ਨਾਮ ਕਈ ਹੈ, ਹਾਈ ਕਮਾਂਡ ਨੇ ਨਵਾਂ ਪ੍ਰਧਾਨ ਅਜੇ ਕੋਈ ਐਲਾਨ ਨਹੀਂ ਕੀਤਾ, ਨਾ ਅਜੇ ਤੱਕ ਕੋਈ ਉਧਰੋਂ ਸੰਕੇਤ ਹੈ। ਰਾਜਾ ਬਡਿੰਗ ਦੀ ਛੁੱਟੀ ਦਾ ਜ਼ਰੂਰ ਆ ਕੇ ਸਪਸ਼ਟ ਹੋ ਗਿਆ ਜਦੋਂ ਉਹਨਾਂ ਨੇ ਆਪ ਹੀ ਆਪਣੇ ਸੋਸ਼ਲ ਮੀਡੀਆ ਤੇ ਲਿਖ ਦਿੱਤਾ ਕਿ ਮੈਂ ਸਾਬਕਾ ਪ੍ਰਧਾਨ ਹੈ, ਤੇ ਉਹਨਾਂ ਦਾ ਜ਼ਰੂਰ ਇੱਕ ਢੰਗ ਨਾਲ ਅਸੀਂ ਕਹਿ ਸਕਦੇ ਕਿ
0: ਤੁਹਾਡੇ ਲਈ ਦੋ ਕਾਲਾਂ ਨੇ ਰਮੇਸ਼ ਜੀ, ਜਤਿੰਦਰ ਜੀ ਨੇ ਸਾਨੂੰ, ਸਤਿ ਸ਼੍ਰੀ ਅਕਾਲ ਭਾਈ ਜੀ। ਜੀ
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਈ, ਗੁੱਡ ਮਾਰਨਿੰਗ ਰਮੇਸ਼ ਜੀ, ਵੈਲਕਮ ਜੀ। ਪਹਿਲਾਂ ਤਾਂ ਮਤਲਬ ਕਿ ਤੁਹਾਡਾ ਮਤਲਬ ਵੇਟ ਕਰ ਰਹੇ ਸੀ ਸਾਰੇ ਹਨਾ ਜੀ, ਤੇ ਤੁਹਾਡਾ ਮੋਸਟ ਵੈਲਕਮ। ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਪਹਿਲਾਂ ਵਾਂਗੂ ਹੀ ਜਿੱਦਾਂ ਫੇਰ ਮਤਲਬ ਚੱਲਦੇ ਸੀ ਤੇ ਫੇਰ ਖ਼ਬਰਾਂ ਦਿੰਦੇ ਸੀ, ਤੇ ਤੁਹਾਡੀ ਨੇਚਰ ਓਦਾਂ ਦੀ ਹੈਗੀ ਆ ਤੇ ਓਦਾਂ ਹੀ ਰਹੋਗੇ, ਤੇ ਤੁਹਾਡੀਆਂ ਮਤਲਬ ਕੀ ਖ਼ਬਰਾਂ ਅਸੀਂ ਸੁਣਦੇ ਰਹਾਂਗੇ। ਥੈਂਕ ਯੂ ਵੈਰੀ ਮਚ,
0: ਸ਼ੁਕਰੀਆ ਜੀ,
2: ਤੁਹਾਨੂੰ ਵੀ ਥੈਂਕ ਯੂ ਜੀ, ਤੁਸੀਂ ਵੀ ਲੋਕਾਂ ਦੀ ਆਵਾਜ਼ ਸੁਣੀ ਆ ਜੀ,
0: ਧੰਨਵਾਦ ਜੀ, ਬਹੁਤ ਥੈਂਕ ਯੂ। 1706 ਨੰਬਰ, ਸਤਿ ਸ੍ਰੀ ਅਕਾਲ ਜੀ, 17:00 ਜੀ।
3: ਹਾਂਜੀ, ਮੈਂ ਬਸ ਇਹੀ ਦੱਸਣਾ ਸੀ ਕਿ ਮੈਂ ਬਹੁਤ ਬਹੁਤ ਮੁਬਾਰਕਾਂ ਰਮੇਸ਼ ਜੀ ਵਾਪਸ ਆਇਆ ਤੇ ਦੁਬਾਰਾ, ਨਹੀਂ ਤੇ ਮੈਂ ਐਵੇਂ ਕਹਾਂਗੇ ਰੇਡੀਓ ਤੋਂ ਮਨ ਹੀ ਉੱਠ ਗਿਆ ਜਦੋਂ ਦੇ ਗਏ ਹੈ ਨਾ,
0: ਇੰਨਾ ਜ਼ਿਆਦਾ। ਬਿਲਕੁਲ ਜੀ, ਸਾਨੂੰ ਲਗਾਤਾਰ ਕਾਲ ਆਉਂਦੀਆਂ ਰਹਿੰਦੀਆਂ ਸੀ ਸੁਬਾਹ ਦੁਪਹਿਰੇ ਸ਼ਾਮ ਕਿ ਰਮੇਸ਼ ਜੀ ਨੂੰ ਵਾਪਸ ਲੈ ਕੇ ਆਉਣਾ ਚਾਹੀਦਾ, ਤੇ ਫਿਰ
3: ਨਵੀਂ ਭਾਜੀ ਤੱਕ ਨਾ ਵੀ ਮੈਂ ਗੁੱਸਾ ਕੀਤਾ ਕਿ ਮੈਂ ਕਿਹਾ ਤੁਸੀਂ ਯਾਰ ਕੀ ਮਤਲਬ ਸਾਡਾ ਮੈਂ ਪ੍ਰੋਪਰ ਸਾਰਾ ਦਿਨ ਬਣਿਆ ਹੁੰਦਾ ਸੀ, ਪਤਾ ਨੀ ਮੇਰੇ ਕਿੰਨੇ ਫਰੈਂਡ ਆ ਸਾਡੇ,
0: ਨਹੀਂ ਮੈਂ ਕੰਪਲੀਮੈਂਟ ਦੇਊਂਗਾ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। ਦੋਸਤੋ ਤੁਸੀਂ ਵੀ ਖੁਸ਼ ਹੋ ਤਾਂ ਕਾਲ ਕਰ ਸਕਦੇ ਹੋ 416-233-7368, ਤੇ ਮੈਨੂੰ ਕੁਝ ਅਜਿਹੀਆਂ ਕਾਲਾਂ ਵੀ ਰਮੇਸ਼ ਜੀ ਆਈਆਂ, ਉਹ ਕਹਿੰਦੇ ਅਸੀਂ ਜੋਬ 8 ਵਜੇ ਸਟਾਰਟ ਕਰਨੀ ਹੁੰਦੀ ਸੀ ਪਰ ਖ਼ਬਰਾਂ ਕਰਕੇ, ਰਮੇਸ਼ ਜੀ ਕਰਕੇ ਅਸੀਂ 7 ਵਜੇ ਉੱਠ ਕੇ ਪਹਿਲਾਂ ਖ਼ਬਰਾਂ ਦਾ ਸੈਗਮੈਂਟ ਸੁਣਦੇ ਸੀ ਕਿਉਂਕਿ ਅਗਲੀ ਕਾਲ 1568, ਸਤਿ ਸ਼੍ਰੀ ਅਕਾਲ ਜੀ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ
4: ਹਾਂਜੀ, ਪਹਿਲਾਂ ਤਾਂ ਜੀ ਤੁਹਾਡਾ ਥੈਂਕ ਯੂ ਵੈਰੀ ਮਚ, ਜਿਹੜਾ ਤੁਸੀਂ ਰਮੇਸ਼ ਜੀ ਲੈ ਕੇ ਆਏ ਹੋ। ਬਾਕੀ ਇਹਨਾਂ ਦੀ ਉਮਰ ਬਹੁਤ ਲੰਬੀ ਆ, ਮੈਂ ਸੋਚ ਹੀ ਰਿਹਾ ਸੀ ਵੀ ਇਹਨਾਂ ਦਾ ਨੰਬਰ ਕਿਵੇਂ ਮਿਲੇ, ਕਿਵੇਂ ਇਹਨਾਂ ਨਾਲ ਗੱਲਬਾਤ ਹੋਵੇ। ਬਹੁਤ ਥੈਂਕ ਯੂ ਵੈਰੀ ਮਚ, ਜਿਹੜਾ ਤੁਸੀਂ,
0: ਬਹੁਤ ਧੰਨਵਾਦ ਜੀ, ਬਹੁਤ ਥੈਂਕ ਯੂ ਵੈਰੀ ਮਚ, ਤੁਹਾਡੀ ਆਵਾਜ਼ ਸੀ ਜੀ ਸਾਡਾ ਫਰਜ਼ ਹੈ। 3056 ਨੰਬਰ, ਸਤਿ ਸ਼੍ਰੀ ਅਕਾਲ ਜੀ।
5: ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ, ਦੇ ਸ਼ਰਪੀ ਭਾਜੀ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਬੈਕ। ਇਹਨਾਂ ਤੋਂ ਖਬਰ ਪਤਾ ਕਰਨੀ ਸੀ, ਪੋਸਟ ਜਿਹੜੀ ਲਵਲੀ ਦੀ ਆ ਕਿੱਥੇ ਤੱਕ ਉਹ ਪੁੱਛਗਿੱਛ ਪਹੁੰਚੀ ਆ, ਤੇ ਕੀ ਉਹਦੇ ਵਿੱਚ ਦੱਸ ਰਿਹਾ, ਕਹਿੰਦੇ ਬੀਜੇਪੀ ਨੇ ਆਪੇ ਕਰਾਇਆ ਉਹ, ਇਹਨਾਂ ਦਾ ਕੀ ਵਿਚਾਰਾ ਦੱਸਣ, ਕਿਉਂਕਿ ਹੁਣ ਉੱਥੇ ਰਹਿੰਦੇ ਆ ਪੰਜਾਬ ਵਿੱਚ, ਸਾਨੂੰ ਤਾਂ ਜੋ ਸੁਣ ਨੂੰ ਮਿਲਦਾ ਅਸੀਂ ਉਹੀ ਬੋਲਣਾ, ਇਹ ਤਾਂ ਦੱਸਣ ਸਾਨੂੰ ਕੀ ਵਿਚਾਰਾ।
0: ਥੈਂਕ ਯੂ ਜੀ, ਤੇ ਇੱਕ ਕਾਲ ਹੋਰ ਫਿਰ ਤੁਸੀਂ ਟਿੱਪਣੀ ਰਮੇਸ਼ ਜੀ ਕਰਿਓ। ਮਨਦੀਪ ਜੀ ਨੇ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਜੀ
6: ਭਾਈ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਰਮੇਸ਼ ਜੀ ਨੂੰ 7 ਦੁਆਰ ਵਾਲੇ ਟਾਈਮ ਤੇ ਲੈ ਕੇ ਆਏ ਜੇ,
0: ਬਹੁਤ ਧੰਨਵਾਦ ਤੁਹਾਡਾ ਜੀ,
6: ਬੜਾ ਵਧੀਆ ਮਨ ਖੁਸ਼ ਹੋਇਆ। ਵੈਸੇ ਸੁਣੀ ਕਹਿੰਦੇ ਹੁਣ 5 ਵਜੇ ਵੀ ਹੁਣ ਅਲਾਰਮ ਲਾ ਕੇ ਵਰਤਾਉਂਦਾ ਪੈਂਦਾ ਸੀ।
0: ਅੱਛਾ ਅੱਛਾ, ਠੀਕ ਹੈ ਜੀ,
6: ਅੱਗੇ ਅਡਿਕਸ਼ਨ ਹੋਈ ਪਈ ਇਹਨਾਂ ਗੱਲ ਇਹ ਆਵਾਜ਼ ਦੀ।
0: ਨਹੀਂ ਨਹੀਂ, ਤਾਂ ਹੀ ਮੈਂ ਕਿਹਾ ਕੰਨਾਂ ਨੂੰ ਆਵਾਜ਼ ਦਾ ਰਸ ਤਰਸਿਆ ਪਿਆ ਸੀਗਾ।
6: ਹਾਂਜੀ, ਮਾਹਰ ਮੇਜ ਜੀ ਨੂੰ ਫੋਨ ਵੀ ਲਾਇਆ ਸੀ ਵੈਸੇ ਜੀ, ਇਹਨਾਂ ਨੂੰ ਡਾਇਰੈਕਟ ਕਾਲ ਵੀ ਲਾਈ ਪਹਿਲਾਂ।
0: ਅੱਛਾ ਅੱਛਾ,
6: ਜਦੋਂ ਆਉਣੋਂ ਹਟ ਗਏ ਸੀ, ਤੇ ਚਲੋ ਜੀ ਬਹੁਤ ਬਹੁਤ ਧੰਨਵਾਦ।
0: ਚਲੋ ਸ਼ੁਕਰੀਆ, ਹੁਣ ਪਹਿਲਾਂ ਮੈਂ ਰੌਣਕਾਂ ਜਿਹੜੀਆਂ ਲੱਗਿਆ ਕਰਨਗੀਆਂ ਜੀ, ਧੰਨਵਾਦ। ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਆਉਣੇ ਰਹੋ ਤੁਸੀਂ, ਤੁਹਾਡੀ ਆਵਾਜ਼ ਭੁਪਿੰਦਰ ਜੀ ਨਹੀਂ ਆ ਰਹੀ, ਤੁਸੀਂ ਦੁਬਾਰਾ ਕਾਲ ਕਰ ਲਿਓ। ਤੇ 7028 ਨੰਬਰ, ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ।
0: ਜੀ
7: ਭਾਈ ਜੀ, ਇੱਕ ਬੇਨਤੀ ਆ ਤੁਹਾਨੂੰ, ਖਾਸ ਕਰਕੇ ਸਾਹਿਬਾਨ ਨੂੰ, ਟੋਕਿਆ ਨਾ ਕਰ, ਬਹੁਤ ਟੋਕਦਾ ਬੰਦਾ ਜਦੋਂ ਗੱਲ ਕਰਦਾ ਕੋਈ ਵੀ ਪੱਤਰਕਾਰ ਤੋਂ, ਪਲੀਜ਼ ਗੱਲ ਪੂਰੀ ਹੋ ਲੈਣ ਦੇ।
0: ਨਹੀਂ ਨਹੀਂ, ਇਹ ਪ੍ਰੋਗਰਾਮ ਭਾਜੀ ਕਿਵੇਂ ਮੈਨੇਜ ਕਰਨਾ ਉਹ ਉਹਦੇ ਲਈ ਬਸ ਥੈਂਕ ਯੂ ਤੁਹਾਡੇ ਸੁਜੈਸ਼ਨ ਲਈ, ਤੇ ਪਰ ਜਿਹੜੀ ਚੀਜ਼ ਆ ਟਾਈਮ ਲਾਈਨ ਹੁੰਦੀਆਂ ਨੇ, ਗਾਈਡਲਾਈਨ ਹੁੰਦੀਆਂ ਨੇ, ਉਹਦੇ ਅਕੋਰਡਿੰਗ ਸਾਨੂੰ ਕਰਨਾ ਪੈਂਦਾ। ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰਿਤਪਾਲ ਜੀ, ਤੁਸੀਂ ਆਉਣੇ ਰਹੋ, ਤੁਹਾਡੀ ਵਾਰ ਨਹੀਂ ਆ ਰਹੀ। ਸੋ ਰਮੇਸ਼ ਜੀ, ਲਗਾਤਾਰ ਕਾਲਾਂ ਤੁਹਾਡੇ ਲਈ ਆ ਰਹੀਆਂ ਨੇ, ਤੇ ਕੀ ਟਿੱਪਣੀ ਕਰਨਾ ਚਾਹੋਗੇ ਇੰਨਾ ਪਿਆਰ ਦੇਖ ਕੇ, ਤੇ ਇੱਕ ਜਿਹੜਾ ਸਵਾਲ ਸੀਗਾ ਲਵਲੀ ਵਾਲਾ ਉਹ ਵੀ ਜ਼ਰੂਰ ਦੱਸੋ ਜੀ।
1: ਦੇਖੋ, ਜਿਹੜਾ ਤੇ ਪਿਆਰ ਜਾਂ ਸਤਿਕਾਰ ਵਾਲੀ ਗੱਲ ਹੈ, ਉਹ ਤੇ ਭੁੱਲਰ ਸਾਹਿਬ ਗੱਲ ਇਹ ਹੈ ਕਿ ਮੈਂ ਸਿਰਫ ਹੱਥ ਜੋੜ ਸਕਦਾ, ਕਿਉਂਕਿ ਠੀਕ ਹੈ ਇਸ ਵੇਲੇ ਆਵਾਜ਼ ਦੀ ਸਾਂਝ ਹੈ, ਤਸਵੀਰ ਦੀ ਸਾਂਝ ਨਹੀਂ। ਜੇ ਤਸਵੀਰ ਦੀ ਸਾਂਝ ਹੁੰਦੀ ਤੇ ਮੈਂ ਆਪਣੇ ਜੁੜਿਓ ਹੱਥ ਜ਼ਰੂਰ ਦਿਖਾ ਸਕਦਾ। ਸੋ ਸਰੋਤਿਓ, ਸਾਰਿਆਂ ਦਾ ਹੀ ਧੰਨਵਾਦ ਹੈ। ਅਸਲ ਵਿੱਚ ਨਾ ਭੁੱਲਰ ਸਾਹਿਬ, ਅਸੀਂ ਤੁਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਸਾਰੇ ਜਾਣਦੇ ਹਾਂ ਕਿ ਕੋਈ ਇਕੱਲਾ ਪੱਤਰਕਾਰ ਆਪਣੇ ਆਪ 'ਚ ਸੰਪੂਰਨ ਨਹੀਂ ਹੋ ਸਕਦਾ, ਇਕੱਲਾ ਹੋਸਟ ਨਹੀਂ ਹੋ ਸਕਦਾ, ਇਕੱਲਾ ਪਲੇਟਫਾਰਮ ਨਹੀਂ ਹੋ ਸਕਦਾ, ਇਕੱਲੇ ਸਰੋਤੇ ਨਹੀਂ। ਸੋ ਇਹ ਜਿਹੜੀ ਜਿਹੜੀ ਚੀਜ਼ ਸਰੋਤੇ ਆਸ ਕਰਦੇ ਆ, ਜਾਂ ਜਿਹੜੀ ਸਰੋਤੇ ਕਹਿੰਦੇ ਕਿ ਇਹ ਚੀਜ਼ ਪੇਸ਼ ਹੋ ਰਹੀ ਸੀ ਜਾਂ ਹੋਣੀ ਚਾਹੀਦੀ ਹੈ, ਮੈਨੂੰ ਲੱਗਦਾ ਕਿ ਇੱਕ ਸਾਂਝਾ ਹੀ ਯੋਗਦਾਨ ਹੁੰਦਾ, ਤੇ ਉਸ ਸਾਂਝੇ ਯੋਗਦਾਨ ਲਈ ਇਹ 530 ਪਲੇਟਫਾਰਮ, ਤੁਹਾਡੇ ਵਰਗੇ ਲੋਕ, ਮੇਰੇ ਵਰਗੇ ਦੀ ਤੁਸ਼ ਇਹੀ ਆਵਾਜ਼ ਤੇ ਸਰੋਤਿਆਂ ਦਾ ਜਿਹੜਾ ਪਿਆਰ ਤੇ ਸਤਿਕਾਰ ਹੈ, ਉਸਨੇ ਸਾਰਾ ਕੁਛ ਬਣਾਇਆ ਹੈਗਾ। ਸੋ ਅਸੀਂ ਰਲ ਮਿਲ ਕੇ ਉਹਨੂੰ ਅੱਗੇ ਤੋਂ ਬਹਾਲ ਰੱਖਾਂਗੇ। ਵਾਅਦਾ ਹੈਗਾ ਜਿਹੜੀ LPU ਦੀ ਗੱਲ ਹੈ, ਦੇਖੋ LPU ਦਾ ਮਸਲਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਸਲਾ, ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕਿ ਆਖਰ ਉੱਤੇ ਵਾਪਰਿਆ ਕੀ ਹੈ। ਸਭ ਤੋਂ ਵੱਡੀ ਗੱਲ ਕਿ ਜਿੱਥੋਂ ਅਫਵਾਹ ਉੜੀ ਕਿ ਇੱਕ ਲੜਕੀ ਦੇ ਨਾਲ ਬਲਾਤਕਾਰ ਹੋ ਗਿਆ, ਉਹ ਤੇ ਅਜੇ ਤੱਕ ਨਾ ਕੋਈ ਲੜਕੀ ਆ ਸਾਹਮਣੇ ਹੈ, ਨਾ ਕੋਈ ਨਾਮ ਸਾਹਮਣੇ ਆਇਆ, ਨਾ ਕੋਈ ਵੀ ਤਾਂ ਕੋਈ ਮਸਲਾ ਆ, ਅਜੇ ਤੱਕ ਇੱਦਾਂ ਦੀ ਗੱਲਬਾਤ ਹੀ ਕੋਈ ਨਹੀਂ ਹੈ ਲੜਕੀ ਵਾਲੀ। ਉਵੇਂ ਤਿੰਨ ਐਫ ਆਈ ਆਰ ਉਸ ਮਸਲੇ ਤੇ ਅਲੱਗ ਅਲੱਗ ਦਰਜ ਹੋਈਆਂ ਹੋਈਆਂ ਅਣਖ ਛਾਤਿਆਂ ਤੇ। ਉਹ ਪੁਲਿਸ ਨੇ ਕਿਸ ਲਈ ਕੀਤੀਆਂ, ਜਿਹੜਾ ਰੋਡ ਜਾਮ ਹੋਇਆ 18 ਘੰਟੇ ਜਾਂ ਭੰਨਤੋੜ ਹੈ ਜਾਂ ਹੋਰ ਅਫਵਾਹਾਂ ਨੂੰ ਲੈ ਕੇ ਉਹ ਕੀਤੀ ਹੈ। ਜਿਹੜੀ ਰਹੀ ਗੱਲ ਕਿ ਭਾਜਪਾ ਪੰਜਾਬ ਦੀ ਸਰਕਾਰ ਵਾਲੇ ਪਾਸੇ ਇਸ਼ਾਰਾ ਕਰਦੀ ਹੈ ਜੀ, ਉਹਨਾਂ ਨੇ ਕਰਾਇਆ, ਜਿਵੇਂ ਮਨਜਿੰਦਰ ਸਿੰਘ ਸਿਰਸਾ ਨੇ ਤੇ ਸਿੱਧਾ ਹੀ ਦੋਸ਼ ਲਾਤਾ ਸੀ ਕਿ ਭਾਈ ਇੱਥੇ ਦਿੱਲੀ ਤੋਂ ਬੰਦੇ ਲਿਆ ਕੇ ਇਹਨਾਂ ਨੇ ਉੱਥੇ ਭੰਨਤੋੜ ਕਰਾਈ, ਸਾਰਾ ਕੁਛ ਇਹਨਾਂ ਇਹ ਬਕਾਇਦਾ ਵਿਧੀਵਤ ਇਹਨਾਂ ਨੇ ਅਰੇਂਜ ਕਰਕੇ ਕੀਤਾ। ਤੇ ਇਧਰੋਂ ਆਮ ਆਦਮੀ ਪਾਰਟੀ ਵਾਲੇ ਭਾਜਪਾ ਵਾਲੇ ਪਾਸੇ ਇਸ਼ਾਰਾ ਕਰੀ ਜਾਂਦੇ ਆ। ਅੱਜ ਅਸ਼ੋਕ ਮਿੱਤਲ ਜਿਹੜੇ ਉਸ ਯੂਨੀਵਰਸਿਟੀ ਦੇ ਮਾਲਕ ਹੈ, ਉਹਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ, ਕਹਿੰਦੇ ਜੀ ਪੰਜਾਬ ਤੇ ਰਹਿਣ ਵਾਲਾ ਸੂਬਾ ਹੀ ਨਹੀਂ ਰਹਿ ਗਿਆ। ਹਾਲਾਂਕਿ ਮੈਂ ਬੜਾ ਉਸ ਨਾਲ ਹੈਰਾਨ ਹੋਇਆ ਕਿ ਆਹ 5-4 ਮਹੀਨੇ ਚ ਤੁਹਾਨੂੰ ਪੰਜਾਬ ਮਾੜਾ ਲੱਗਣ ਲੱਗ ਪਿਆ। ਜਦੋਂ ਤੁਸੀਂ ਭਾਜਪਾ ਚਲੇ ਗਏ, ਪਹਿਲਾਂ ਜਦੋਂ ਤੁਸੀਂ ਆਮ ਆਦਮੀ ਪਾਰਟੀ ਚ ਸਰਦਾਰੀ ਲਈ ਸੀ ਉਦੋਂ ਤੁਹਾਨੂੰ ਪੰਜਾਬ ਚੰਗਾ ਲੱਗਦਾ ਸੀ, ਉਦੋਂ ਤੁਹਾਨੂੰ ਆਮ ਆਦਮੀ ਪਾਰਟੀ ਚੰਗੀ ਲੱਗਦੀ ਸੀਗੀ। ਸੋ ਕੁੱਲ ਮਿਲਾ ਕੇ ਸਰੋਤਿਓ, ਅਧਿਕਾਰਤ ਪੁਸ਼ਟੀ ਕੋਈ ਨੀ, ਇੱਕ ਦੂਜੇ ਤੇ ਉਂਗਲਾਂ ਉੱਠ ਰਹੀਆਂ। ਬਤੌਰ ਪੱਤਰਕਾਰ ਮੈਂ ਨਿੱਜੀ ਟਿੱਪਣੀ ਕਰਨੀ ਹੋਵੇ ਤੇ ਦੋ ਸੰਸਥਾਵਾਂ, ਦੋ ਧਿਰਾਂ, ਦੋ ਵਿਅਕਤੀ ਜ਼ਿੰਮੇਵਾਰ ਹੈ, ਇੱਕ ਪੰਜਾਬ ਦੀ ਸਰਕਾਰ, ਇੱਕ ਕੇਂਦਰ ਦੀ, ਕਿਉਂਕਿ ਇਹਨਾਂ ਨੇ ਹੀ ਰਾਖੀ ਕਰਨੀ ਹੈ, ਇਹਨਾਂ ਨੇ ਜਾਂਚ ਕਰਨੀ ਤੇ ਕਰਵਾਉਣੀ ਆ, ਇਹਨਾਂ ਨੇ ਸੱਚ ਸਾਹਮਣੇ ਲਿਆਉਣਾ, ਕਿਉਂਕਿ ਪੂਰੇ ਦੇਸ਼ ਵਿੱਚ ਤੇ ਇੱਧਰੋਂ ਇੱਕ ਸੂਬੇ 'ਚ ਇਹਨਾਂ ਦੀ ਕਮਾਂਡ ਹੈ। ਸੋ ਜ਼ਿੰਮੇਵਾਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰਵਾਦ ਦੀ ਜਿਹੜੀ ਮੋਦੀ ਸਰਕਾਰ ਹੈਗੀ, ਇਹ ਦੋਵੇਂ ਆਪਸ ਵਿੱਚ ਹੁਣ ਲੱਭ ਲੈਣ ਕਿ ਕਿਹਨ ਕਰਾਇਆ ਤੇ ਕੀ ਹੋਇਆ ਹੈਗਾ। ਲੋਕ ਜ਼ਿੰਮੇਵਾਰ ਨਹੀਂ, ਇਹ ਦੋਵੇਂ ਧਿਰਾਂ, ਦੋਵੇਂ ਸਰਕਾਰਾਂ, ਇੱਕ ਪਾਸੇ ਸੂਬਾ, ਇੱਕ ਪਾਸੇ ਕੇਂਦਰ, ਇਹੀ ਜ਼ਿੰਮੇਵਾਰ
0: ਜੀ। ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਬਾਈ। ਪ੍ਰਿਤਪਾਲ ਜੀ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਲਓ ਜੀ, ਪ੍ਰਿਤਪਾਲ ਜੀ ਦੀ ਆਵਾਜ਼ ਨਹੀਂ ਆ ਰਹੀ, ਅਸੀਂ ਕਾਫੀ ਟਾਈਮ ਤੋਂ ਟਰਾਈ ਕਰ ਰਹੇ ਹਾਂ। ਦੋਸਤੋ, ਤੁਹਾਡਾ ਹੀ ਕੋਈ ਸਵਾਲ ਨੇ, ਕਿਉਂਕਿ ਅੱਜ ਦੁਬਾਰਾ ਵੈਲਕਮ ਬੈਕ ਹੋਇਆ ਰਮੇਸ਼ ਜੀ ਦਾ, ਅਤੇ ਇਹਨਾਂ ਨਾਲ ਸਵਾਗਤ ਵੀ ਤੁਸੀਂ ਕਰ ਸਕਦੇ ਹੋ ਕਿ ਕਿੰਨਾ ਕੁ ਤੁਸੀਂ ਮਿਸ ਕੀਤਾ। ਤੁਸੀਂ 416-233-7368 'ਤੇ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਅਤੇ ਅੱਜ ਫਿਰ ਇਹਨਾਂ ਤੋਂ ਇਜਾਜ਼ਤ ਲਵਾਂਗੇ, ਅਤੇ ਕੱਲ੍ਹ ਤੋਂ ਆਪਣੀਆਂ ਸਾਰੀਆਂ ਖਬਰਾਂ 'ਤੇ ਚਰਚਾ ਜਿਹੜੀ ਬਣਵਾਏ ਬਣ ਕਰਿਆ ਕਰਾਂਗੇ। ਪਰ ਜੇ ਤੁਹਾਡਾ ਹੁਣ ਕੋਈ ਸਵਾਲ ਆ, ਤੁਸੀਂ ਬਿਨਾਂ ਦੇਰੀ ਕੀਤੇ ਕਾਲ ਕਰ ਲਓ, ਅਤੇ ਇਸ ਤੋਂ ਬਾਅਦ ਆਪਾਂ ਰਮੇਸ਼ ਜੀ ਤੋਂ ਇਜਾਜ਼ਤ ਲਵਾਂਗੇ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਜੀ।
0: ਜੀ, ਸਤਿ ਸ਼੍ਰੀ ਅਕਾਲ।
8: ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ। ਫਿਰ ਅਸੀਂ ਰਮੇਸ਼ ਜੀ ਨੂੰ ਜੀ ਆਇਆਂ ਕਹਿੰਦੇ ਹਾਂ, ਅਤੇ ਫਿਰ ਇੱਕ ਖਬਰ ਵੀ ਪੁੱਛ ਲੈਂਦੇ ਹਾਂ। ਰਮੇਸ਼ ਜੀ, ਕਿਸਾਨ ਪਤਾ ਨਹੀਂ ਤਾਂ ਮੈਨੂੰ ਲੱਗਦਾ ਪਾਗਲੇ ਹੋ ਗਏ ਹੋਣੇ, ਜਿਹੜੇ ਉਹ ਬਿਜਲੀ ਪਿੱਛੇ ਉਹ ਕਰੀ ਜਾਂਦੇ ਆ ਵੀ ਬਿਜਲੀ ਦਿਓ, ਬਿਜਲੀ ਦਿਓ, ਬਿਜਲੀ ਨਹੀਂ ਮਿਲ ਰਹੀ। ਜਦਕਿ ਮੁੱਖ ਮੰਤਰੀ ਸਾਹਿਬ ਰੋਜ਼ ਕਹਿੰਦੇ ਨੇ ਵੀ 80% ਜਿਹੜਾ ਰਕਬਾ ਹੈ ਉਹ ਮੈਂ ਨਾ ਜੀ ਨਹਿਰਾਂ ਦੇ ਪਾਣੀ ਨਾਲ ਭਰਤਾ, 20% ਬਿਜਲੀ ਨਹੀਂ ਆਉਂਦੀ, 20 ਲਈ ਸਿਰਫ ਤੁਸੀਂ ਦੱਸੋਗੇ ਸਰ? ਮੈਂ ਆਫ ਦੀ ਅਰ ਸੁਣਦਾ। ਥੈਂਕ ਯੂ ਜੀ।
0: ਥੈਂਕ ਯੂ ਜੀ।
1: ਦੇਖੋ, ਅੰਕੜਿਆਂ ਦੀ ਖੇਡ ਹੈ, ਅੰਕੜਿਆਂ ਦੀ ਖੇਡ ਵਿੱਚ। ਤੇ ਜੇ ਮੈਂ ਸਰਕਾਰ ਦਾ ਸਪੋਕਸਮੈਨ ਬਣ ਕੇ ਗੱਲ ਕਰਾਂ ਤੇ ਮੈਂ ਕਹਿਣਾ ਜੀ ਕਮਾਲ ਹੈ, ਜਿੰਨੀ ਬਿਜਲੀ ਪੰਜਾਬ 'ਚ ਪੈਦਾ ਅਸੀਂ ਕੀਤੀ ਜਾਂ ਪੰਜਾਬ ਨੇ ਇਸ ਵਾਰੀ ਲੋਕਾਂ ਨੂੰ ਦਿੱਤੀ, ਪੁੱਛੋ ਹੀ ਨਾ। ਜੇ ਮੈਂ ਵਿਰੋਧੀ ਧਿਰ ਤੇ ਕਹਾਂ ਤੇ ਉਹਨਾਂ ਨੇ ਕਹਿਣਾ ਜੀ ਮੰਦਾ ਹਾਲ ਹੈ। ਜਿਹੜੀ ਗਰਾਊਂਡ ਤਸਵੀਰ ਮੈਂ ਉਹ ਦੱਸਦਾ ਤੁਹਾਨੂੰ ਕੀ ਹੈ। ਦੇਖੋ, ਗਰਾਊਂਡ ਤਸਵੀਰ ਇਹ ਰਹੀ ਹੈ, ਜਦੋਂ ਹੀ ਗਰਮੀ ਵਧੀ ਪੰਜਾਬ 'ਚ, ਹੁਣ ਤੇ ਖੈਰ ਮੌਸਮ ਸੁਹਾਵਣਾ ਜਿਹਾ ਬਣ ਗਿਆ, ਥੋੜਾ ਜਿਹਾ ਪੱਖਿਆਂ ਹੇਠਾਂ ਚੈਨ ਆ ਜਾਂਦਾ ਹੈ, ਪੱਖਿਆਂ ਹੇਠਾਂ ਸਕਦਾ, ਏਅਰ ਕੰਡੀਸ਼ਨ ਕਾਫੀ ਹੱਦ ਤੱਕ ਕੰਟਰੋਲ ਹੈ, ਬੰਦ ਦੀ ਤਾਂ ਨਹੀਂ ਕਹਿ ਸਕਦੇ। ਜਦੋਂ ਤੇ ਇਹੋ ਜਿਹੀ ਅਵਸਥਾ ਆ ਤੇ ਬਿਜਲੀ ਪੂਰੀ ਹੈ, ਜਿਵੇਂ ਹੀ ਗਰਮੀ ਵੱਧਦੀ ਹੈ ਤੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਆ। ਜਦੋਂ ਬਿਜਲੀ ਦੇ ਕੱਟ ਲੱਗਣੇ, ਉਹ ਘਰਾਂ ਦੇ ਵੀ ਲੱਗਣੇ ਆ, ਮੋਟਰਾਂ ਦੇ ਵੀ ਲੱਗਣੇ ਆ, ਬੀਤੇ ਸਮੇਂ ਚ ਹਾਹਾਕਾਰ ਮੱਚੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਆ ਪਿਛਲੇ 5-10 ਦਿਨ ਤੋਂ ਬਿਜਲੀ ਕੰਟਰੋਲ ਵਿੱਚ ਚੱਲ ਰਹੀ ਹੈ, ਲੰਬੇ ਕੱਟ ਨਹੀਂ ਹੈ, ਹਲਕੇ ਫੁਲਕੇ ਕੱਟ ਨਹੀਂ, ਤਾਂ ਪਹਿਲਾਂ ਤੇ ਬਿਜਲੀ ਦੀ ਬਹੁਤ ਹਾਹਾਕਾਰ ਮੱਚੀ ਸੀ। ਇਸ ਕਰਕੇ ਉਹਦਾ ਕਾਰਨ ਇੱਕੋ ਇੱਕ ਸੀਗਾ, ਜਿੰਨੀ ਬਿਜਲੀ ਚਾਹੀਦੀ ਹੈ, ਜਿੱਡੇ ਵੱਡੇ ਪੱਧਰ ਤੇ ਡਿਮਾਂਡ ਸੀ, ਉਹ ਪੰਜਾਬ ਦੀ ਸਰਕਾਰ ਉਹਦੀ ਪੂਰਤੀ ਨਹੀਂ ਕਰ ਸਕੀ। ਬੜੇ ਸਾਰੀਆਂ ਉਂਗਲਾਂ, ਬੜੇ ਸਾਰੇ ਸਵਾਲ ਉੱਠੇ ਹੈਗੇ ਆ। ਸੋ ਇਸ ਕਰਕੇ ਪੰਜਾਬ ਦੀ ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰੇ, ਪ੍ਰਬੰਧਾਂ ਵਿੱਚ ਕਮੀ ਰਹੀ ਹੈ
0: ਜੀ। ਦੋਸਤੋ, ਸਟੂਡੀਓ ਨੰਬਰ 416-233-7368, ਆਖਰੀ ਦੋ ਕਾਲਾਂ ਅਸੀਂ ਹੋਰ ਲੈ ਰਹੇ ਹਾਂ। ਤੁਸੀਂ ਕਿਉਂਕਿ ਅੱਜ ਸਮੇਂ ਦਾ ਸਕੈਜੂਲ ਕੁਛ ਇੱਦਾਂ ਦਾ, ਅਤੇ ਕੱਲ੍ਹ ਤੋਂ ਰਮੇਸ਼ ਜੀ ਨਾਲ ਖੁੱਲ੍ਹਾ ਟਾਈਮ ਹੋਇਆ ਕਰੇਗਾ, ਅਤੇ ਪ੍ਰੋਗਰਾਮ ਦੀ ਰੂਪ ਰੇਖਾ ਅਸੀਂ ਉਸ ਹਿਸਾਬ ਨਾਲ ਡਿਜ਼ਾਇਨ ਕਰ ਰਹੇ ਹਾਂ, ਅਤੇ ਤੁਸੀਂ ਕਾਲ ਜਿਹੜੀ ਕਰ ਸਕਦੇ ਹੋ। ਅਤੇ ਹੁਣ ਤੁਸੀਂ ਅੱਜ ਬਸ ਡੇ ਟਾਈਮ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਕਾਲ ਕਰਕੇ ਜ਼ਰੂਰ ਦੱਸ ਦੇਣਾ ਕਿ ਰਮੇਸ਼ ਹੁਸ਼ਿਆਰਪੁਰੀਆ ਜੀ 5:30 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 'ਤੇ ਸਵੇਰੇ 7 ਵਜੇ ਸਹੀ 7 ਵਜੇ ਹਾਜ਼ਰ ਹੋਇਆ ਕਰਨਗੇ। ਸੋ ਇੱਕ ਦੂਜੇ ਨੂੰ ਦੱਸ ਕੇ ਜ਼ਰੂਰ ਦੱਸਿਓ, ਕਈ ਵਾਰ ਵੇਟ ਕਰ ਰਹੇ ਹਾਂ ਕਿ ਰਮੇਸ਼ ਜੀ ਕਿੱਥੇ ਗਏ, ਹੁਣ ਅਸੀਂ ਉਹਨਾਂ ਨੂੰ ਕਿੱਥੇ ਸੁਣੀਏ, ਤਾਂ ਉਹਨਾਂ ਨੂੰ ਤੁਸੀਂ ਇਹ ਆਪਣਾ ਫਰਜ਼ ਸਮਝ ਕੇ ਜ਼ਰੂਰ ਦੱਸ ਦੇਣਾ। ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋ, ਮੇਰਾ ਨੰਬਰ ਹੈ 647-921-2032 647-921-2032। ਸਰਬਜੀਤ ਜੀ ਸਤਿ ਸ਼੍ਰੀ ਅਕਾਲ ਜੀ, ਐਨ
9: ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਵੈਲਕਮ ਜੀ, ਦੁਬਾਰਾ ਆਉਣ ਦਾ ਬਹੁਤ ਬਹੁਤ ਉਡੀਕ ਕਰਦੇ ਸੀਗੇ ਜੀ ਅਸੀਂ
0: ਜੀ। ਧੰਨਵਾਦ, ਤੁਸੀਂ ਖੁਸ਼ ਹੋ?
9: ਹਾਂਜੀ ਹਾਂਜੀ, ਬਹੁਤ ਸਾਨੂੰ ਤਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ।
0: ਸ਼ੁਕਰੀਆ ਜੀ, ਧੰਨਵਾਦ,
9: ਹਾਂਜੀ,
0: ਥੈਂਕ ਯੂ। 7065 ਨੰਬਰ, ਸਤਿ ਸ਼੍ਰੀ ਅਕਾਲ ਜੀ।
10: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
10: ਪਹਿਲਾਂ ਤੁਹਾਡਾ ਹੀ ਧੰਨਵਾਦ ਹੈ ਜੀ, ਤੁਸੀਂ ਦਰਸ਼ਕਾਂ ਦਾ ਦੇਖਿਆ ਵੀ ਦਰਸ਼ਕ ਕੀ ਸੁਣਨਾ ਚਾਹੁੰਦੇ, ਤੁਸੀਂ ਵਾਪਸ ਸਮਝਿਆ ਹੈ ਨਾ
0: ਜੀ,
10: ਰਮੇਸ਼ ਜੀ ਨੂੰ ਵੈਲਕਮ ਬੈਕ ਜੀ ਹੈ ਨਾ। ਤੇ ਰਮੇਸ਼ ਜੀ, ਮੇਰਾ ਸਵਾਲ ਥੋੜਾ ਜਿਹਾ ਇੱਦਾਂ ਵੀ, ਜੇ ਕੋਈ ਘਰ ਦਾ ਲਾਣੇਦਾਰ ਜਿਹਨੂੰ ਆਪਾਂ ਚੁਣ ਲਈਏ ਤੇ ਉਹ ਕਰਜ਼ਾ ਚੱਕ ਚੱਕ ਕੇ ਸਾਨੂੰ ਮੋਟਰਸਾਈਕਲ, ਗੱਡੀਆਂ ਜਾਂ ਕੱਪੜੇ ਦਵਾਈ ਜਾਵੇ, ਉਹਨੂੰ ਅਸੀਂ ਚੰਗਾ ਲਾਣੇਦਾਰ ਨੀ ਸਮਝਾਂਗੇ, ਤੇ ਸਾਰਾ ਤੁਸੀਂ ਸਮਝ ਗਏ ਤੇ ਇਹਦਾ ਰਿਜ਼ਲਟ ਸਾਨੂੰ ਮਾੜਾ ਹੀ ਆ ਪੰਜਾਬ ਨੂੰ, ਇਹਦੇ ਬਾਰੇ ਮਾੜਾ ਦਿਓ ਵਿਚਾਰ ਜੀ। ਧੰਨਵਾਦ
0: ਜੀ, ਇੱਕ ਵਾਰੀ ਪ੍ਰਿਤਪਾਲ ਜੀ ਦੀ ਫਿਰ ਕਾਲ ਟਰਾਈ ਕਰ ਲਈਏ। ਬਾਈ ਜੀ, ਆ ਰਹੀ
10: ਆਵਾਜ਼?
0: ਪ੍ਰਿਤਪਾਲ ਜੀ, ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ ਤੇ ਫੋਨ ਦੇ ਉੱਤੋਂ ਗੱਲ ਕਰਨ ਦੀ ਟਰਾਈ ਕਰੋ ਜੀ। ਪ੍ਰਿਤਪਾਲ ਜੀ ਦਾ ਜੀ, ਰਮੇਸ਼ ਜੀ
1: ਸਿਆਸੀ ਰੇਵੜੀਆਂ ਦੀ ਗੱਲ ਸਰੋਤੇ ਕਰਕੇ ਗਏ ਆ, ਕਿਸ ਢੰਗ ਦੇ ਨਾਲ ਪਰਿਵਾਰ ਦਾ ਜਦੋਂ ਲਾਣੇਦਾਰ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਬਹੁਤ ਕੁਛ ਸਹੂਲਤਾਂ ਦੇਵੇ ਤੇ ਫਿਰ ਕਿੰਨੀ ਕੁ ਸਿਆਣਪ ਹੈ। ਦੇਖੋ ਸਰੋਤੇ, ਗੱਲ ਇਹ ਹੈ ਕਿਸੇ ਪੋਲੀਟੀਕਲ ਪਾਰਟੀ ਤੇ ਅਸੀਂ ਇੱਕ ਤੇ ਤੰਜ ਨਹੀਂ ਕਰ ਸਕਦੇ, ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਕਰ ਸਕਦੇ, ਨਾ ਅਸੀਂ ਭਗਵੰਤ ਮਾਨ ਨੂੰ ਹੌਲੀ ਸੌਲੀ ਜ਼ਿੰਮੇਵਾਰ ਕਹੀਏ, ਨਾ ਅਸੀਂ ਕਿਸੇ ਹੋਰ ਨੂੰ ਕਹੀਏ। ਭਾਰਤੀ ਤਾਣੇ ਬਾਣੇ ਚ ਪਿਛਲੇ ਲਗਭਗ ਕਹਿ ਸਕਦੇ ਹਾਂ ਕਿ 3 ਦਹਾਕਿਆਂ ਤੋਂ ਇਹ ਪ੍ਰਥਾ ਵਧੀ ਹੈ, ਇੰਨੀ ਕੁ ਪ੍ਰਥਾ ਵਧੀ, ਭਾਰਤ ਦੀ ਹਰੇਕ ਨੁੱਕਰ ਚ ਵਧੀ, ਦੇਸ਼ ਵਿੱਚ ਵਧੀ। ਯਾਦ ਕਰੋ ਜਦੋਂ ਮੋਦੀ ਸਰਕਾਰ ਸੱਤਾ ਚ ਆਈ ਸੀ ਤੇ ਕਿਹੜਾ ਇੱਕ ਅੱਜ ਤੱਕ ਉਹ ਜਿਹੜਾ ਉਹਨਾਂ ਦਾ ਲਾਰਾ ਲੋਕ ਉਹਨਾਂ ਨੂੰ ਗੂੰਜਦਾ ਹੈ, ਸਵਾਲ ਪੁੱਛਦੇ ਹੈਗੇ ਕਿ 15 ਲੱਖ ਰੁਪਇਆ ਹਰੇਕ ਦੇ ਖਾਤੇ ਚ ਆਵੇਗਾ। ਸੋ ਏਦਾਂ ਦੇ ਬਹੁਤ ਸਾਰੇ ਲਾਰੇ ਵੱਖ ਵੱਖ ਪਾਰਟੀਆਂ ਲਾ ਰਹੀਆਂ, ਹੁਣ ਵੀ ਲਾ ਰਹੀਆਂ, ਪਹਿਲਾਂ ਵੀ ਲਾਏ ਹੈ। ਇਹ ਨਿੰਦਣ ਯੋਗ ਹੈ, ਇਹ ਮਾੜਾ ਆ, ਇਹ ਗਲਤ ਹੈ। ਬਤੌਰ ਵੋਟਰ, ਬਤੌਰ ਭਾਰਤੀ ਨਾਗਰਿਕ, ਸਾਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ, ਕਿਉਂਕਿ ਇਹ ਲਾਰੇ ਅਲਟੀਮੇਟਲੀ ਲੋਕਾਂ ਦੇ ਨੁਕਸਾਨ ਲਈ ਹੈ, ਦੇਸ਼ ਦੇ। ਇੱਕ ਪਾਸੇ ਹੁੰਦਾ ਹੈ

0: ਅੰਕ ਜਗਣ ਲੱਗੀ ਸੀ ਬਹੁਤ ਦੇਰ ਕੀ ਮੇਰ ਬਾਹਾਂ ਆਤੇ ਆਤੇ ਤੇ ਸ਼ੁਕਰ ਹੈ ਕਿ ਤੁਸੀਂ ਕਬੂਲ ਕਰ ਲਈ ਹੈ ਸਾਡੀ ਦਰਖਾਸਤ ਰਮੇਸ਼ ਜੀ ਤੁਸੀਂ ਦੁਬਾਰਾ ਆ ਗਏ ਹੋ ਤੁਹਾਡਾ ਦਲ ਕੰਮ ਹੈ ਇਸ ਚੈਨਲ ਤੇ ਹੁਣ ਮਜ਼ਾ ਆਇਆ ਕਰੇਗਾ ਸਮਰਾ ਸੁਣਨ ਦਾ ਤੇ ਤੁਹਾਡੇ ਨਾਲ ਸਵਾਲ ਜਵਾਬ ਕਰਨ ਦਾ ਬਹੁਤ ਖੁਸ਼ੀ ਦੀ ਗੱਲ ਹੈ ਇੰਨੀ ਖੁਸ਼ੀ ਹੈ ਕਿ ਮੈਂ ਬਿਆਨ ਨਹੀਂ ਕਰ ਸਕਦਾ
1: ਬਹੁਤ ਸ਼ੁਕਰੀਆ ਜੀ ਧੰਨਵਾਦ ਥੈਂਕ ਯੂ ਜੀ ਸੋ ਅਸੀਂ ਹੋਰ ਕਾਲਰ ਨਹੀਂ ਲਵਾਂਗੇ ਤੇ ਕੱਲ ਤੋਂ ਜਿਹੜੀਆਂ ਖੁੱਲੀਆਂ ਗੱਲਾਂ ਬਾਤਾਂ ਖਬਰ ਅੱਜ ਕਿਉਂਕਿ ਰਮੇਸ਼ ਜੀ ਦਾ ਇੱਕ ਵੈਲਕਮ ਬੈਕ ਸੀ ਤੇ ਅੱਜ ਕਾਲਾਂ ਸਿਰਫ ਇੱਦਾਂ ਹੀ ਸੀ ਤੁਹਾਨੂੰ ਕਿਵੇਂ ਲੱਗ ਰਿਹਾ ਤੁਸੀਂ ਹੈਲੋ ਹਾਈ ਕਰਨਾ ਚਾਹੁੰਦੇ ਸੀ ਸੋ ਰਮੇਸ਼ ਜੀ ਕਲੋਜ਼ਿੰਗ ਰਿਮਾਰਕ ਦਰਸ਼ਕਾਂ ਦੇ ਪਿਆਰ ਨੂੰ ਦੇਖ ਕੇ ਸਰੋਤਿਆਂ ਦੇ ਪਿਆਰ ਨੂੰ ਦੇਖ ਕੇ ਤੇ ਬਸ ਇਹੀ ਹਰ ਬੰਦਾ ਤੁਹਾਡੇ ਤੋਂ ਬਚਨਬੱਧ ਹੁਣ ਰਹਿਣਾ ਚਾਹੁੰਦਾ ਕਿ ਭਾਈ ਤੁਸੀਂ ਨਿਰਪੱਖ ਹੋ ਕੇ ਖਬਰਾਂ ਤੇ ਚਰਚਾ ਕਰਿਆ ਕਰੋਗੇ ਟਿੱਪਣੀ ਕਰਿਆ ਕਰੋਗੇ
2: ਪੁਨਰ ਸਾਹਿਬ ਕਈ ਵਾਰ ਨਾ ਮੈਨੂੰ ਬੜਾ ਸਵਾਲ ਇਹੋ ਅਟਪਟਾ ਜਿਹਾ ਲੱਗਦਾ ਜਦੋਂ ਕਿਸੇ ਪੱਤਰਕਾਰ ਨੂੰ ਕੋਈ ਲੋਕ ਕਹਿੰਦੇ ਕਿ ਭਾਈ ਤੂੰ ਪੱਤਰਕਾਰ ਹੈ ਤੂੰ ਸੱਚ ਕਰ ਤੂੰ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰ ਸਹੀ ਰਿਪੋਰਟ ਪੇਸ਼ ਕਰ ਕਿਉਂਕਿ ਮੈਂ ਸਮਝਦਾ ਕਿ ਮੈਂ ਜੇ ਕਰਦਾ ਆ ਜਾਂ ਇਹ ਕੰਮ ਕਰਨਾ ਹੈ ਇਹ ਮੇਰੀ ਡਿਊਟੀ ਦਾ ਹਿੱਸਾ ਆ ਇਹ ਕੋਈ ਆਸਾਨ ਨਹੀਂ ਹੈ ਜਿਹੜੇ ਪੱਤਰਕਾਰਾਂ ਨੂੰ ਕਰਕੇ ਸਵਾਲ ਮਾਰਕੀਟ ਵਿੱਚ ਆ ਗਿਆ ਜਾਂ ਲੋਕਾਂ ਦੀ ਜ਼ੁਬਾਨ ਤੇ ਆ ਗਿਆ ਮੇਰੇ ਲਈ ਤੇ ਹੈਰਾਨੀ ਵਾਲੀ ਗੱਲ ਹੈ ਕਿ ਪੱਤਰਕਾਰ ਤਾਂ ਲੋਕਤੰਤਰ ਦਾ ਇੱਕ ਥੰਮ ਚਾਰ ਪਿੱਲਰ ਹੁੰਦੇ ਨੇ ਲੋਕਤੰਤਰ ਤੇ ਚੌਥਾ ਪਿੱਲਰ ਇਹ ਹੈ ਤੇ ਇਹ ਪਿੱਲਰ ਇਸ ਵੇਲੇ ਵਾਕਈ ਬੜੀ ਡਰਾਉਣੀ ਸਥਿਤੀ ਵਿੱਚੋਂ ਦੀ ਤੇ ਬੜੀ ਖਤਰਨਾਕ ਸਥਿਤੀ ਵਿੱਚੋਂ ਦੀ ਤੇ ਬੜੀ ਲੁਭਾਉਣੀ ਸਥਿਤੀ ਵਿੱਚੋਂ ਦੀ ਲੰਘ ਰਿਹਾ ਹੈਗਾ ਸੋ ਸਰੋਤਿਓ ਪ੍ਰੋਮਿਸ ਹੈ ਵਾਅਦਾ ਹੈ ਹਰਵੀਰ ਭੁੱਲਰ ਜੀ ਜਿਸ ਦਿਨ ਮੈਂ ਇਹ ਗੱਲਬਾਤ ਕੀਤੀ ਸੀ ਕਿ ਇਸ ਪਲੇਟਫਾਰਮ ਤੇ ਦੁਬਾਰਾ ਸਾਂਝ ਪਾਉਣੀ ਹੈ ਤੇ ਮੈਂ ਬੜੇ ਇਸ ਨੂੰ ਮਾਣ ਨਾਲ ਕਹਿ ਸਕਦਾ ਕਿ ਹਰਵੀਰ ਭੁੱਲਰ ਜੀ ਨੇ ਤੁਹਾਡੇ ਤੋਂ ਵੱਧ ਕੇ ਮੇਰੇ ਤੋਂ ਵੱਧ ਕੇ ਪਹਿਲਾਂ ਇਹ ਗੱਲ ਕਹੀ ਸੀ ਕਿ ਆਪਾਂ ਲੋਕਾਂ 'ਚ ਸੱਚ ਲੈ ਕੇ ਜਾਣਾ ਹੈਗਾ ਸੋ ਕੱਲ੍ਹ ਤੋਂ ਬਕਾਇਦਾ ਲਗਾਤਾਰ ਜੋ ਪੰਜਾਬ ਦੇ ਮਸਲੇ ਆ ਜੋ ਭਾਰਤ ਦੇ ਮਸਲੇ ਆ ਚਾਹੇ ਸਿਆਸੀ ਹੈ ਚਾਹੇ ਸਮਾਜਿਕ ਹੈ ਜਾਂ ਹੋਰ ਵੀ ਗੱਲਾਂ ਅਸੀਂ ਸਾਰੀਆਂ ਸਾਂਝੀਆਂ ਕਰਾਂਗੇ ਤੁਹਾਡੇ ਸਵਾਲ ਵੀ ਹੋਣਗੇ ਯਤਨ ਕੀਤਾ ਜਾਵੇਗਾ ਕਿ ਉਹਨਾਂ ਦੇ ਢੁੱਕਵੇਂ ਜਵਾਬ ਵੀ ਦਿੱਤੇ ਜਾਣ ਸੋ ਕੱਲ੍ਹ ਤੋਂ ਬਕਾਇਦਾ ਲਗਾਤਾਰ ਜਿਹੜੀ ਹੈ ਵਿਧੀਵਤ ਸਾਂਝ ਪਾਈ ਜਾਊਗੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਮੈਨੂੰ ਮੌਕਾ ਪ੍ਰਦਾਨ ਕੀਤਾ ਦੁਬਾਰਾ ਇਸ ਪਲੇਟਫਾਰਮ ਤੇ ਆਉਣ ਦਾ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮੱਚ ਤੇ ਮੇਰੇ ਵੱਲੋਂ ਸਾਡੇ ਸਾਰੇ ਸਰੋਤਿਆਂ ਵਾਲੇ ਕੋਲ ਫਿਰ ਤੋਂ ਜੀ ਆਇਆਂ ਨੂੰ ਵੈਲਕਮ ਤੇ ਕੱਲ ਨੂੰ ਹੁੰਦੀਆਂ ਨੇ ਮੁਲਾਕਾਤਾਂ ਬਹੁਤ ਸ਼ੁਕਰੀਆ ਜੀ ਧੰਨਵਾਦ
2: ਜੀ ਜੀ
1: ਥੈਂਕ ਯੂ ਵੈਰੀ ਮੱਚ
3: ਧੰਨਵਾਦ
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
4: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਵੀਡੀਓ.com ਹੋਰ ਕੋਈ ਸੇਵਾ
6: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
8: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
9: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
10: ਬਸ ਇੰਨੀ ਗੱਲ ਹੋ ਘਰ

0: ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
1: ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
0: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
1: 416-732-2611।

0: 416-732-2611 नाम याद रखी जस भुलर।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार नंबर ता दई मोना जी दा।
2: हां जी तुसी भी नोट करो, इंश्योरेंस कोई भी होवे
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: ओ दलजीत दोसांझ
1: बड़ी
4: भाई, आप क्या लेने आए हो?
5: शुद्ध देसी घी।
4: लो भाजी इसका टेस्ट बहुत ही अच्छा है।
5: घी टेस्ट के लिए थोड़ा खाते हैं, घी सेहत के लिए खाते हैं। मुझे चाहिए शुद्ध देसी घी, जो घर वाला टेस्ट दे, जो ब्रांड भी हो ना वो ट्रस्टेड हो। वो एक नाम मेरे दिमाग में नहीं आ रहा।
4: नानक घी भाजी,
5: नानक घी चाहिए यार। अगर आपको भी चाहिए शुद्ध देसी घी तो कहिए नानक घी चाहिए। सो गुड सो प्योर इट्स नानक।
6: दोस्तों जुड़े हुए रेडियो प्रोग्राम चढ़ती कला के नाल सैगमेंट खुंड चर्चा के सारे परिवार का स्वागत है। खुंड चर्चा सैगमेंट अज का स्पोंसर किया जा रहा है द मैपल क्लीनिंग वालों। सो द मैपल क्लीनिंग से ना अज बाई जी स्पैशल स्टूडियो पहुँचे ने ढींसा साहब, अगे चल के उन्होंने गलबात करा। इन्हों की खास कंसर्न आ जिन्होंने अपन बेसमेंट ज घर प्रॉपर्टियां रेंटल दित्तियां हुई ने उन्होंने लैके एक खास कंसर्न आ बई जी का, वो बारे अज प्रोग्राम अगे चल के गलबात करा। सो द मैपल क्लीनिंग वालों प्रोग्राम का यह हिस्सा स्पोंसर किया जा रहा है। तो अज सा स्टूडियो खास गैसट पहुँचे ने मीत औलख जी। पिछले दिन फैमिली फंक्शन दौरान एक के जदों गए उत्थे ना केटरिंग की गई सी महाराजा रियासत वालों, बहुत लग्जरी रॉयल लुक सी। एंड जिहड़ा फूड सी ना, हर बंदा ये टेबल ते बैठ के जा फूड खांदा होया गलबात कर रहा है कि चिकन बड़ा सॉफ्ट आ, पनीर बड़ा मलाई पनीर लग रहा, तो फूड की तारीफ हो रही सी। तो मैनू भी लग्या, तो मैं बाई जी उत्थे सीगे ते मिले इन्हां, क्योंकि असी तुसीं नोट किया होगा साढ़े प्रोग्राम से कोई रेस्टोरेंट की एडवरटीजमेंट नहीं चलती, पर अज इन्हां इनवाइट करन दा खास रीज़न आ कि चंगा खाओ, जे खाना तो चंगा खाओ। तो इन्हां ने काफ़ी चीज़ां दसियां कि आपां कित्थे कित्थे गलती करदे आ, फूड पॉइजनिंग क्यों हुंदी आ, इमीडिएट इंपैक्ट भी हुंदे ने कई चीज़ां दे, लेट लॉन्ग टर्म इंपैक्ट भी हुंदे ने। की आ फूड इंडस्ट्री दे विच की चल रहा, क्यों एक नाल एक फ्री चीज़ां चल रही ने, कित्थे खाइए किमें खाइए, चंगा खाइए माड़ा खाइए, तो पछाणीए किमें। मीत औलख जी सत श्रीकाल जी, आया नूं वेलकम, स्वागत है प्रोग्राम।
7: सत श्रीकाल जी, बहुत बहुत धन्यवाद इस रेडियो प्रोग्राम से मैनू बुला के तुसीं इन्ना माण बख्शिया,
6: बहुत शुक्रिया जी। क्योंकि ना तुहाडे कोल एक तुसीं चेन महाराजा रियासत नूं रन करदे हो, तुहाडा फूड इंडस्ट्री दे विच किन्ने टाइम दा तजरबा है?
7: सारे रेस्टोरेंट मिला के हुण तक राउंड अबाउट 9 रेस्टोरेंट रन कर चुका।
6: अच्छा।
7: ते 15 साल तों इस इंडस्ट्री दे विच।
6: ते की सिख्या?
7: सिख्या बहुत कुछ है कि जिवें हर इंडस्ट्री में कुछ उतार चढ़ाव आते हैं, इस टाइम सब नूं पता है कि रेस्टोरेंट इंडस्ट्री भी थोड़ी डाउन जा रही है। कारण शायद ज़्यादा इंडियन रेस्टोरेंट जा रहे हैं, क्योंकि कारण असी आप हैं। पहले जो गल करिए आप रियल एस्टेट च गए, आप भी पट्ठा पठाया, फिर आप मॉर्गेज इंडस्ट्री खराब की। इस तरह आप हूँ जिम्मे शुरुआत गल की कि बाय वन गैट वन का एक सिस्टम चल रहा, वो पर्दे के पिछे की होंगे, वो जो कोई जान लवे तो फिर मतलब इंसान पता लगेगा कि मतलब आप खा रहे हैं।
6: अज तुम दसो
7: नहीं जिमें हूँ जिदा मैं अपनी गल करा, जो मैं किसी रेस्टोरेंट जाके खाना हो तो मैं बहुत सारिया चीज़ों का ध्यान रखना। मत यह नहीं है कि जे असं अपने रेस्टोरेंट ऑन करते हैं तो आप किसी होर रेस्टोरेंट जाते नहीं, जाने आप भी सूँ भी ढिड लगे, सूँ भी दिल करता कि डिफरेंट चीज़ ट्राई की जाए। हूँ मैं वीकेंड की गल दसदा कि वीकेंड एक बहुत फेमस कॉफी शॉप आ, ना चलो अपना ही लैना, मैं मेरा बड़ा क्रेविंग हो कि मैं कॉफी पी के आवं। तो हूँ इंडस्ट्री चोन करके मतलब जो चका चौंध वेखते हैं चलो ठीक है जी आप चलते हैं। हूँ चाह का गल आई है कि केसर वाली चाह, हूँ केसर वाली चाह या मतलब थोड़े दिमाग च की आऊगा कि चाह बनी है, वो केसर पिया हुआ थोड़ा बहुत, तो थोड़ी जी येलोइश टाइप की है, ठीक है जी। बट जो वह चाह लिया गई वह दुध न स्टीम करके बच्चे केसर सिरप पाया गया। हूँ इतने चीज निकलती है ना कि जो इंडस्ट्री तो बहर के बंद कह बहुत ज्यादा हैवी केसर पाता, बहुत स्वाद
6: नहीं, जो केसर सिरप ਉਹ ਕੇਸਰ ਨੂੰ ਰਗੜ ਕੇ ਤਿਆਰ ਹੁੰਦਾ ਜਾਂ ਇਹਦੇ ਚ ਹੋਰ ਕੈਮੀਕਲ ਬਹੁਤ?
7: ਕੇਸਰ ਦਾ ਨਾਂ ਖਿਆ ਵੀ ਨੀ ਹੁੰਦਾ ਉਹਦੇ ਵਿੱਚ, ਸਿਰਫ ਮਤਲਬ ਉਹਦਾ ਉਹਦੇ ਵਰਗਾ ਟੇਸਟ ਦੇਣ ਵਾਸਤੇ ਇੱਕ ਬੋਟਲ ਆਉਂਦੀ ਹੈ, ਬੋਟਲ ਦਾ ਸਿਰਫ ਪਾ ਕੇ ਉਹ ਚਾਹ ਪਰੋਸ ਦਿੱਤੀ ਗਈ ਮੇਰੇ ਕੋਲ, ਇੱਕ ਘੁੱਟ ਨੀ ਪੀਤਾ ਗਿਆ ਕਿਉਂਕਿ ਮੈਂ ਦਿਮਾਗ ਚ ਕੀ ਸੀ ਚਾਹ ਪੀਣੀ ਹੈ, ਪਰ ਇਹ ਚਾਹ ਨਹੀਂ ਸੀ, ਦੁੱਧ ਦੇ ਵਿੱਚ ਕੇਸਰ ਸਿਰਫ ਘੋਲ ਕੇ ਸਟੀਮ ਕਰ ਦਿੱਤਾ ਗਿਆ। ਹੁਣ ਇੱਥੇ ਆਉਂਦਾ ਹੈ ਕਿ ਕੇਸਰ ਕਿਵੇਂ ਬਣਦਾ ਹੈ। ਮੋਸਟਲੀ ਆਪਾਂ ਵੇਖਿਆ ਜਾਵੇ ਤਾਂ ਕੇਸਰ ਬਹੁਤ ਮਹਿੰਗੀ, ਜਿਵੇਂ ਚੰਦਨ ਦੀ ਲੱਕੜੀ ਮਹਿੰਗੀ ਹੈ ਉਵੇਂ ਆਪਾਂ ਕਹਿੰਦੇ ਕੇਸਰ
6: ਦੀ ਡੱਬੀ ਦੇ ਵਿੱਚ ਆਉਂਦਾ ਥੋੜ੍ਹਾ ਜਿਹਾ।
7: ਹੁਣ ਇੱਥੇ ਤੁਸੀਂ ਆਮ ਗ੍ਰੋਸਰੀ ਸਟੋਰ ਤੇ ਵੇਖਦੇ ਹੋ $2 $3 ਚ ਤੁਹਾਨੂੰ ਕੇਸਰ ਮਿਲ ਜਾਂਦਾ, ਤੁਹਾਨੂੰ ਲੱਗਦਾ ਵੀ ਜੇ ਕਸ਼ਮੀਰ ਚੋਂ ਕੇਸਰ ਆ ਰਿਹਾ ਜਾਂ ਬਣ ਕੇ ਤੇ ਉਹ $2 ਚ ਤੁਹਾਨੂੰ ਮਿਲ ਸਕਦਾ ਇੱਥੇ?
6: ਅੱਛਾ ਜੀ,
7: ਛੱਲੀਆਂ ਦੇ ਜਿਹੜਾ ਜਦੋਂ ਛੱਲੀ ਖੋਲਦੇ ਆ ਵਿੱਚ ਧਾਗੇ ਜੇ ਨੀ ਹੁੰਦੇ, ਉਹ ਧਾਗਿਆਂ ਨੂੰ ਸੁਕਾ ਕੇ ਤੇ ਉਹਨਾਂ ਨੂੰ ਰੰਗ ਕਰਕੇ ਤੇ ਉਹ ਚੌਪ ਕਰਕੇ ਉਹਨੂੰ ਕੇਸਰ ਕਹਿ ਕੇ ਵਰਤਿਆ ਜਾਂਦਾ,
6: ਉੱਤੇ ਰੰਗ ਲਾ ਕੇ ਉਹ ਜਦੋਂ ਦੁੱਧ ਚ ਘੋਲਦਾ ਉਹ ਰੰਗ ਜਿਹਾ ਨਿਕਲ ਜਾਂਦਾ ਤੇ ਸਾਨੂੰ ਲੱਗਦਾ ਕਿਤੇ ਕੇਸਰ ਭੁੱਲ ਗਏ,
7: ਕਿਉਂਕਿ $3 $4 ਚ ਕੇਸਰ ਮਿਲਣਾ ਨਹੀਂ ਹੈ। ਇਹ ਸਾਨੂੰ ਆਪਣੇ ਦਿਮਾਗ ਚ ਇੱਕ ਸਮਝ ਚਾਹੀਦੀ ਹੈ ਕਿ ਆਪਾਂ ਇੰਡੀਆ ਚ ਗੱਲ ਕਰੀਏ ਤੇ ਆਪਾਂ ਕਹਿੰਦੇ ਕਸ਼ਮੀਰੀ ਕੇਸਰ ਬਹੁਤ ਫੇਮਸ ਆ ਤੇ ਉਹ ਕੇਸਰ ਆਪਾਂ ਇੱਥੇ ਕਿਵੇਂ ਲੈ ਕੇ ਆ ਸਕਦੇ ਹਾਂ। ਸੋ ਸਿਮਿਲਰਲੀ ਆਪਾਂ ਗੱਲ ਸ਼ੁਰੂਆਤ ਕੀਤੀ ਸੀ ਚਿਕਨ ਤੋਂ।
6: ਮੈਂ ਇੱਕ ਵਾਰੀ ਐਮੀ ਜੀ ਨੰਬਰ ਸਟੂਡੀਓ ਦਾ ਅਨਾਊਂਸ ਕਰਦਾ, ਕਈ ਵਾਰ ਲੋਕਾਂ ਦੇ ਸਵਾਲ ਹੁੰਦੇ ਨੇ, ਤੁਸੀਂ ਬਸ ਇੱਕ ਚੀਜ਼ ਦੀ ਬੇਨਤੀ ਜ਼ਰੂਰ ਆ, ਕਿਸੇ ਵੀ ਰੈਸਟੋਰੈਂਟ ਦਾ ਨੇਮ ਨਹੀਂ, ਕੋਈ ਪਾਰਟੀਕੁਲਰ ਕਿਸੇ 'ਤੇ ਟਿੱਪਣੀ ਨਹੀਂ। ਹਾਂ, ਤੁਹਾਡੇ ਮਨ ਦੇ 'ਚ ਸਵਾਲ ਨੇ ਕਿਵੇਂ ਕੀ ਖਾਈਏ, ਕਿਵੇਂ ਪਛਾਣੀਏ ਚੰਗਾ ਜਾਂ ਮਾੜਾ, ਤਾਂ ਜ਼ਰੂਰ ਕਾਲ ਕਰ ਰਹੇ ਹੋ। ਮੀਤ ਔਲਖ ਜੀ ਅੱਜ ਸਾਡੇ ਸਟੂਡੀਓ ਦੇ ਵਿੱਚ ਖੁੰਡ ਚਰਚਾ ਲਈ ਖਾਸ ਗੈਸਟ ਨੇ, ਬਹੁਤ ਕੰਮ ਦੀਆਂ ਗੱਲਾਂ ਤੁਹਾਨੂੰ ਦੱਸਣਗੇ। ਮਹਾਰਾਜਾ ਰਿਆਸਤ ਚੇਨ ਨੂੰ ਇਹ ਓਨ ਕਰਦੇ ਨੇ ਅਤੇ ਅਸੀਂ ਇਹਨਾਂ ਦੇ ਫੂਡ ਦੇ ਮਰੀਦ ਹੋਏ ਸੀ ਤਾਂ ਇਹਨਾਂ ਨੂੰ ਕਿਹਾ ਸੀ ਤੁਸੀਂ ਜ਼ਰੂਰ ਸਾਡੇ ਸਟੂਡੀਓ 'ਚ ਆ ਕੇ ਸਾਡੇ ਸਰੋਤੇ ਨਾਲ ਗੱਲਬਾਤ ਕਰੋ। ਚਿਕਨ 'ਤੇ ਗੱਲਬਾਤ ਕਰੀਏ ਜੀ, ਕਿਉਂਕਿ ਨਾ ਬਹੁਤ ਲੋਕ ਕਹਿੰਦੇ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਬੰਦੇ ਪਿਓਰ ਵੈੱਜ ਵੀ ਆਉਂਦੇ ਨੇ ਉਰੇ ਆ ਕੇ ਉਹ ਮਾਸ ਮੱਛੀ ਖਾਣ ਲੱਗ ਜਾਂਦੇ ਨੇ, ਉਹ ਕਹਿੰਦੇ ਆਪਸ਼ਨ ਵੀ ਘੱਟ ਆ, ਉਰੇ ਪ੍ਰੋਟੀਨ ਦਾ ਨਾਮ ਦਿੱਤਾ ਜਾਂਦਾ ਕਿ ਗੁੱਡ ਪ੍ਰੋਟੀਨ ਮਿਲਦਾ ਅਤੇ ਜ਼ਰੂਰ ਖਾਓ, ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਆਪਾਂ ਇਹ ਚੀਜ਼ਾਂ ਖਾਂਦੇ ਹਾਂ।
7: ਇਹ ਗੱਲ ਜਿਹੜੇ ਡਾਇਟੀਸ਼ੀਅਨ ਨੇ ਉਹ ਜ਼ਿਆਦਾ ਜਾਣਦੇ ਹੋਣਗੇ, ਵੀ ਕਹਿੰਦੇ ਨੇ ਕਿ ਜਦੋਂ ਆਪਾਂ ਜਿਹੜੀ ਕੰਟਰੀ 'ਚ ਹੁੰਦੇ ਉਸ ਕੰਟਰੀ ਦਾ ਲੋਕਲ ਫੂਡ ਜ਼ਰੂਰ ਖਾਣਾ ਚਾਹੀਦਾ ਕਿ ਮੰਨ ਲਓ ਜੇ ਆਪਾਂ ਇੱਥੇ ਰਹਿ ਰਹੇ ਇੱਥੇ ਛੱਲੀਆਂ ਦਾ ਤੇਲ ਹੁੰਦਾ ਹੈ ਉਹ ਖਾਣਾ ਚਾਹੀਦਾ, ਜਾਂ ਲੋਕਲ ਜਿਹੜੇ ਵੀ ਤੇਲ ਇੱਥੇ ਉਪਜ ਆ ਜ਼ਮੀਨ ਦੀ ਉਪਜ ਆ ਉਹਦੇ ਨਾਲ ਤੁਹਾਡੀ ਜਿਹੜੀ ਬਾਡੀ ਆ ਉਹ ਹੈਲਦੀ ਰਹਿੰਦੀ ਹੈ, ਉਹ ਜ਼ਰੂਰ ਖਾਣਾ ਚਾਹੀਦਾ। ਪਰ ਚਿਕਨ ਦੀ ਗੱਲ ਕਰੀਏ ਤਾਂ ਦੇਖੋ, ਮੰਨ ਲਓ ਨੋ ਫ੍ਰਿਜ ਦੇ ਵਿੱਚ ਜਾਂ ਕਿਸੇ ਹੋਰ ਵੱਡੀ ਚੇਨ ਵਿੱਚ ਚਿਕਨ ਪਿਆ, ਉਹ ਚਿਕਨ ਜਦੋਂ ਮੰਨ ਲਓ ਐਕਸਪਾਇਰ ਹੋਣ ਲੱਗਾ ਹੈ ਉਹ ਕਿੱਥੇ ਜਾਊਗਾ?
6: ਉਹ ਡੀਲ ਲੱਗ ਜਾਊ,
7: ਡੀਲ ਲੱਗ ਕੇ ਫਿਰ ਵੀ ਨਹੀਂ ਵਿਕਿਆ, ਹੁਣ ਉਹਦੀ ਐਕਸਪਾਇਰੀ ਹੈਗੀ 6 ਘੰਟੇ ਦੀ, ਉਹ ਕਿੱਥੇ ਜਾਊਗਾ? ਚਿਕਨ
6: ਡੰਪ ਕਰਨਾ
7: ਚਾਹੀਦਾ, ਡੰਪ ਕਰਨਗੇ। ਪਰ ਐਕਚੁਅਲ ਦੇ ਵਿੱਚ ਹੋ ਕੀ ਰਿਹਾ ਹੈ, ਇਹ ਇੰਡਸਟਰੀ ਦਾ ਕਾਲਾ ਸੱਚ ਹੈ ਕਿ ਬਹੁਤ ਸਾਰੀਆਂ ਐਸੀਆਂ ਕੰਪਨੀਆਂ ਨੇ, ਇੱਕ ਪਰਟੀਕੁਲਰ ਕਮਿਊਨਿਟੀ ਦੀ ਕੰਪਨੀ ਦੀ ਮੈਂ ਗੱਲ ਕਰੂੰਗਾ, ਕਮਿਊਨਿਟੀ ਦੀ, ਉਹ ਕੀ ਕਰਦੇ ਨੇ ਕਿ ਉਹ ਜਦੋਂ ਐਕਸਪਾਇਰ ਹੋਇਆ ਚਿਕਨ ਜਾਂ ਨੀਅਰ ਐਕਸਪਾਇਰੀ ਚਿਕਨ ਜਿਹੜਾ ਆ ਉਹਨੂੰ ਚੱਕ ਕੇ ਫ੍ਰੀਜ਼ ਕਰ ਲੈਂਦੇ ਨੇ।
6: ਓਕੇ,
7: ਅਤੇ ਉਹ ਫਿਰ ਉਹ ਇੱਕ ਕੰਪਨੀ ਆ, ਉਹ ਅੱਗੋਂ ਫਿਰ ਛੋਟੇ ਛੋਟੇ ਉਸੇ ਕਮਿਊਨਿਟੀ ਦੇ ਕੁਝ ਐਗਰੀਗੇਟਰਸ ਨੇ ਉਹਨਾਂ ਦੇ ਥਰੂ ਰੈਸਟੋਰੈਂਟਸ ਨੂੰ ਵੇਚਦੇ ਆ। ਆਮ ਹੀ ਜਿਹੜੇ ਰੈਸਟੋਰੈਂਟ ਵਾਲੇ ਲੋਕ ਹੁਣ ਮੈਨੂੰ ਸੁਣ ਰਹੇ ਹੋਣਗੇ, ਮੇਰੇ ਖਿਆਲ ਨਾਲ ਉੱਠਿਆ ਤਾਂ ਕੋਈ ਨਹੀਂ ਹੋਣਾ ਇਸ ਟਾਈਮ, ਕਿਉਂਕਿ ਰੈਸਟੋਰੈਂਟ ਵਾਲੇ ਦਿਨ ਲੇਟ ਹੀ ਉੱਠਦੇ ਆ, ਬਟ ਉਹ ਇਹ ਗੱਲ ਨੂੰ ਰਿਲੇਟ ਕਰਨਗੇ ਕਿ ਆਏ ਦਿਨ ਕੋਈ ਨਾ ਕੋਈ ਆ ਕੇ।
6: ਅੱਛਾ, ਨਹੀਂ ਪੁੱਛਦਾ ਵੀ ਮੰਨ ਲਓ ਪਹਿਲੀ ਗੱਲ ਫਰੈਸ਼ ਚਿਕਨ ਮਿਲਦਾ ਕੈਨੇਡਾ ਦੇ ਵਿੱਚ?
7: ਬਿਲਕੁਲ ਮਿਲਦਾ ਜੀ।
6: ਓਕੇ, ਉਹਨੂੰ ਬਾਏ ਕਰਨ ਦਾ ਸੋਰਸ ਕੀ ਹੈ?
7: ਉਹ ਵੀ ਦੱਸਦਾ ਜੀ, ਦੋ ਮੇਨ ਨਾਮ ਲਊਂਗਾ ਜਿਹਨਾਂ ਦਾ ਚਿਕਨ ਬਹੁਤ ਫਰੈਸ਼ ਹੁੰਦਾ ਹੈ ਅਤੇ ਆਪਾਂ ਵੀ ਯੂਜ਼ ਕਰਦੇ ਹਾਂ। ਇੱਕ ਤਾਂ ਮੈਪਲ ਲੌਜ ਜਿਹੜੀ ਆ, ਉਹਦਾ ਚਿਕਨ ਬਹੁਤ ਫਰੈਸ਼ ਆ। ਵੈਂਸਰ ਚਲਚਲ ਅਤੇ ਸਟੀਲ ਕੋਲ ਇਹਨਾਂ ਨੇ ਆਪਣਾ ਨਵਾਂ ਦਾ ਚਿਕਨ ਸ਼ਾਪ ਖੋਲ੍ਹੀ ਹੈ, ਇਹ ਕੋਈ ਪੇਡ ਐਡਵਰਟੀਜ਼ਮੈਂਟ ਨਹੀਂ ਹੈ ਕਿਉਂਕਿ, ਅਤੇ ਉਹਨਾਂ ਦਾ ਚਿਕਨ ਫਰੈਸ਼ ਹੈ। ਅਤੇ ਦੂਜਾ ਇੱਕ ਜੇ ਤੁਸੀਂ ਹਲਾਲ ਹੀ ਖਾਣਾ ਹੈ ਤੇ ਫਿਰ ਸਰਜੰਟ ਦਾ ਉਹਨਾਂ ਕੋਲ ਝਟਕਾ ਨਹੀਂ ਹੋਊਗਾ, ਹਲਾਲ ਹੀ ਹੋਊਗਾ। ਮੇਪਲ ਲੌਜ ਕੋਲ ਦੋਨੋਂ ਅਵੇਲੇਬਲ ਨੇ, ਤੁਸੀਂ ਮਤਲਬ ਝਟਕਾ ਵੀ ਲੈ ਸਕਦੇ ਹੋ, ਹਲਾਲ ਵੀ ਲੈ ਸਕਦੇ ਹੋ।
6: ਸੋ ਹੁਣ ਐਕਸ ਵਾਈ ਜੈਡ ਫੂਡ ਜਿਹੜੇ ਗ੍ਰੋਸਰੀ ਸਟੋਰ ਨੇ ਉਹਨਾਂ ਕੋਲ ਚਿਕਨ ਪੈ ਕੇ ਪਹੁੰਚ ਗਿਆ ਕਿ ਇਹਦੀ ਐਕਸਪਾਇਰੀ ਜੀ 10 October 2 October, ਜਦੋਂ ਨੀਅਰ ਐਕਸਪਾਇਰੀ ਆ ਤਾਂ ਕਈ ਕੰਪਨੀਆਂ ਉਹਨਾਂ ਤੋਂ ਚਿਕਨ ਬਾਏ ਕਰਦੀਆਂ ਨੇ
7: ਤੇ ਫ੍ਰੀਜ਼ ਕਰ ਲਈ,
6: ਫ੍ਰੀਜ਼ ਕਰਦੀਆਂ ਨੇ। ਤੇ ਉਹ ਜਦੋਂ ਆਪਾਂ ਜੇ ਪਾਉਂਡ ਦੇ ਹਿਸਾਬ ਨਾਲ ਰੇਟ ਦੱਸੋ, ਜੇ ਫਰੈਸ਼ ਚਿਕਨ ਲੈਂਦੇ ਹਾਂ 1 pound ਉਹਦਾ ਕੀ ਰੇਟ ਮਿਲਦਾ ਜੇ ਮਤਲਬ ਮੈਪਲ ਲੌਜ ਤੋਂ ਲਈਏ, ਤੇ ਜਿਹੜਾ ਫ੍ਰੀਜ਼ ਹੋਇਆ ਚਿਕਨ ਦਾ ਰੇਟ ਆ ਇਹ ਕਿੰਨਾ ਕੁ ਮਿਲਦਾ?
7: ਦੇਖੋ ਜਿਹੜਾ ਮੇਪਲ ਲੌਜ ਦਾ ਜੇ ਆਪਾਂ ਗੱਲ ਕਰੀਏ ਪੰਜਾਬੀ ਬੰਦੇ, ਕਿਲੋ ਦੇ ਹਿਸਾਬ ਨਾਲ $13 ਤੇ ਇਸ ਟਾਈਮ 65 cents ਰੇਟ ਚੱਲ ਰਿਹਾ,
6: $13
7: ਤੇ 65 cents ਦੇ ਕਰੀਬ ਇਸ, ਮਤਲਬ ਇਹ ਫਲਕਚੁਏਟ ਕਰਦਾ, ਜਿਵੇਂ ਸਮਰ ਆਉਂਦਾ ਹੈ ਤੇ ਚਿਕਨ ਦਾ ਰੇਟ ਵੱਧਦਾ ਹੈ, ਹੁਣ ਜਿਵੇਂ ਸਰਦੀ ਆ ਰਹੀ ਹੈ ਥੋੜ੍ਹਾ ਜਿਹਾ ਘਟਿਆ, ਹੁਣ 6 cents ਦਾ ਫਰਕ ਪਿਆ। ਤੇ ਜੇ ਤੁਸੀਂ ਗੱਲ ਕਰੋ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਿ ਨੀਅਰ ਐਕਸਪਾਇਰੀ ਜਾਂ ਐਕਸਪਾਇਰਡ ਚਿਕਨ ਫ੍ਰੀਜ਼ ਕਰਕੇ ਜਿਹੜਾ ਬਾਜੋ ਤੁਹਾਡੇ ਕੋਲ ਨਿੱਕੇ ਨਿੱਕੇ ਵੈਂਡਰਸ ਆਉਂਦੇ ਨੇ ਵੇਚਣ ਵਾਸਤੇ, ਉਹ ਤੁਹਾਨੂੰ $2-3 ਨੂੰ ਕਿਲੋ ਆਮ ਹੀ ਮਿਲ ਜਾਂਦਾ ਹੈ। ਤੇ ਉਹ ਚਿਕਨ ਦੀ ਜਿਹੜੀ ਸ਼ੈਲਫ ਲਾਈਫ ਆ ਉਹ ਬਿਲਕੁਲ ਨਹੀਂ ਹੁੰਦੀ, ਉਹ ਤੁਸੀਂ ਅੱਜ ਚਿਕਨ ਨੂੰ ਖੋਲ੍ਹਿਆ ਤੇ 2 ਘੰਟੇ ਬਾਅਦ ਉਹ ਸਮੈਲ ਉਹ ਚ ਆਉਣ ਲੱਗ ਜਾਊਗੀ।
6: $13 ਕਿਲੋ ਤੇ $3 ਕਿਲੋ ਚ ਤਾਂ ਫਰਕ ਬਹੁਤ ਆ, ਫਿਰ ਮੈਨੂੰ ਲੱਗਦਾ ਜਿਹੜੀ ਇੱਕ ਨਾਲ ਇੱਕ ਫ੍ਰੀ ਲੱਗਦੀ ਆ ਉਹ ਆਹੀ ਚਿਕਨ ਹੁੰਦਾ।
7: ਇਹ ਬੇਸਿਕਲੀ ਮੈਂ ਇਹ ਗੱਲ ਕਰੂੰਗਾ ਕਿ ਜਦੋਂ ਥਰਡ ਪਾਰਟੀ ਡਿਲੀਵਰੀ ਸਿਸਟਮ ਇੱਥੇ ਚੱਲੇ ਆ ਰੈਸਟੋਰੈਂਟ ਇੰਡਸਟਰੀ ਦੇ ਵਿੱਚ, ਕਿਉਂਕਿ ਜਿਹੜੇ ਪੁਰਾਣੇ ਆਏ ਆ ਜਿਹੜੇ ਜਾਣਦੇ ਆ ਤੁਸੀਂ ਵੀ ਪੁਰਾਣੇ ਹੋ ਕਿ ਉਸ ਟਾਈਮ ਦੇ ਉੱਤੇ ਬਹੁਤ ਘੱਟ ਜਗ੍ਹਾ ਤੇ ਬਾਏ ਵਨ ਗੈਟ ਵਨ ਦੀ ਡੀਲ ਹੁੰਦੀ ਸੀ, ਹੁੰਦੀ ਨਹੀਂ ਸੀ ਮੇਰੇ ਖਿਆਲ 'ਚ। ਤੇ ਜਦੋਂ ਉਬਰ ਈਟਸ ਵਰਗੀਆਂ ਨਵੀਆਂ ਕੰਪਨੀਆਂ ਆਈਆਂ, ਇਹਨਾਂ ਨੇ ਆ ਕੇ ਪੁਸ਼ ਕੀਤਾ ਕਿ ਤੁਸੀਂ ਜੀ ਇੱਦਾਂ ਬਾਏ ਵਨ ਗੈਟ ਵਨ ਕਰੋ। ਇੰਡੀਆ 'ਚ ਡੋਮੀਨੋਜ਼ ਕਰਦਾ ਸੀ, ਉਹ ਸਿਸਟਮ ਇੱਥੇ ਲਾਂਚ ਕਰਦਾ ਕਿ ਆਪਾਂ 50% ਤੁਹਾਡਾ ਖਰਚਾ ਚੱਕਾਂਗੇ, ਕਿ ਤੁਸੀਂ ਮੰਨ ਲਓ ਜੇ ਤੁਸੀਂ $20 ਦੀ ਚੀਜ਼ ਆ ਤੇ ਤੁਸੀਂ 40 ਦੀ ਵੇਚ ਰਹੇ ਹੋ, $10 ਅਸੀਂ ਪੱਲਿਓ ਤੁਹਾਨੂੰ ਦੇਵਾਂਗੇ, ਆਪਾਂ ਤੁਹਾਨੂੰ ਰੀਇੰਬਰਸ ਕਰਾਂਗੇ। ਹੌਲੀ ਹੌਲੀ ਜਦੋਂ ਲੋਕਾਂ ਨੂੰ ਆਦਤ ਪੈ ਗਈ, ਉਹ ਕੰਪਨੀਆਂ ਪਿੱਛੇ ਹਟ ਗਈਆਂ। ਹੁਣ ਬੰਦੇ ਨੂੰ ਆਪਣੇ ਖਰਚੇ ਤੇ ਉਹ ਬਾਏ ਵਨ ਗੈਟ ਵਨ ਕਰਨਾ ਪੈਂਦਾ, ਤੇ ਜੇ ਉਹ ਨਹੀਂ ਕਰਦਾ ਤਾਂ ਸੇਲ ਨਹੀਂ ਹੁੰਦੀ। ਹੁਣ ਸਾਡੀ ਮੈਂਟੈਲਿਟੀ ਹੈ, ਸਾਡੀ ਮੈਂਟੈਲਿਟੀ ਇਹ ਹੈ ਕਿ ਮੰਨ ਲਓ ਇੱਕ ਬੰਦਾ ਇੱਕ ਰੈਸਟੋਰੈਂਟ ਤੇ ਆਇਆ ਤੇ ਉਹਨੇ $20 ਦੇ ਵਿੱਚ ਪਹਿਲਾਂ 2 ਪੋਰਸ਼ਨ ਲਏ, ਦੁਬਾਰਾ ਆਊਗਾ ਉਹਨੂੰ ਇੱਕ ਪੋਰਸ਼ਨ ਮਿਲੂਗਾ, ਉਹ ਕਹੂਗਾ ਅੱਜ ਮਹਿੰਗਾ ਲਿਆ, ਮੈਨੂੰ ਲੁੱਟ ਲਿਆ। ਤਾਂ ਕਰਕੇ ਫਿਰ ਉਹ ਬੰਦੇ ਦੀ ਇੱਕ ਸੋਚ ਬਣ ਜਾਂਦੀ ਹੈ ਤੇ ਰੈਸਟੋਰੈਂਟ ਨੂੰ ਨਾ ਚਾਹੁੰਦੇ ਹੋਏ ਵੀ ਉਹ ਬਾਏ ਵਨ ਗੈਟ ਵਨ ਨੂੰ ਕੰਟੀਨਿਊ ਕਰਨਾ ਪੈਂਦਾ, ਕਿਉਂਕਿ ਜੇ ਨਹੀਂ ਕਰਦਾ ਤੇ ਫਿਰ ਉਹ ਮਰਦਾ। ਪਰ ਜੇ ਉਹ ਕਰਦਾ ਵੀ ਹੈ ਤੇ ਮਰਦਾ ਫਿਰ ਵੀ ਹੈ, ਪਰ ਥੋੜ੍ਹਾ ਸਹਿ ਕੇ ਮਰਦਾ, ਫਿਰ ਉਹ ਸਾਲ ਡੇਢ ਸਾਲ ਬਾਅਦ ਜਾ ਕੇ ਮਰਦਾ, ਮਰਦਾ ਉਹ ਫਿਰ ਵੀ ਹੈ, ਕਿਉਂਕਿ ਕੋਸਟ ਜਿਹੜੀ ਆ ਉਹ ਹਾਈ ਹੁੰਦੀ ਹੈ ਤੇ ਪ੍ਰੋਫਿਟ ਮਾਰਜਨ ਲੋ ਹੋ ਜਾਂਦਾ।
6: ਸਾਡਾ ਕਾਲਰ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ।
8: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਜੀ।
6: ਸਤਿ ਸ਼੍ਰੀ ਅਕਾਲ ਜੀ,
8: ਤੇ ਬਹੁਤ ਬਹੁਤ ਧੰਨਵਾਦ ਭਾਜੀ, ਤੁਹਾਡਾ ਟੋਪਿਕ ਬਹੁਤ ਵਧੀਆ, ਟੌਪ ਦਾ ਫਸਟ ਕਲਾਸ, ਥੈਂਕ ਯੂ ਤੁਹਾਡਾ ਬਹੁਤ ਬਹੁਤ
6: ਧੰਨਵਾਦ।
8: ਤੇ ਇੱਕ ਸਵਾਲ ਕਰ ਸਕਦਾ ਭਾਜੀ ਮੈਂ?
6: ਜੀ ਜੀ ਜੀ।
8: ਹਾਂਜੀ, ਮੈਂ ਭਾਜੀ ਹੋਰਾਂ ਨੂੰ ਪੁੱਛਣਾ, ਜਿਸ ਤਰ੍ਹਾਂ ਹੁਣ ਦੇਖੋ ਰੈਸਟੋਰੈਂਟ ਦੀਆਂ ਬੜੀਆਂ ਐਡਾਂ ਆਉਂਦੀਆਂ, ਬੜੀ ਮਸ਼ਹੂਰੀ ਆਉਂਦੀ ਹੈ ਕਿ ਜਲੇਬੀ ਫ੍ਰੀ, ਇੱਕ ਪਾਉਂਡ ਫ੍ਰੀ, ਦੇਸੀ ਘਿਓ ਦੀ, ਦੇਸੀ ਘਿਓ ਦੀ, ਭਾਜੀ ਇਹ ਗੱਲ ਹੋ ਸਕਦੀ ਆ? ਨਹੀਂ ਹੋ ਸਕਦੀ।
6: ਸੁਣਿਓ ਜੀ ਤੁਸੀਂ ਆਫ ਦਾ ਏਅਰ, ਤੇ ਦੋਸਤੋ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਸਟੂਡੀਓ ਕਾਲ ਕਰ ਸਕਦੇ, ਇੱਕ ਲਾਈਨ ਖਾਲੀ ਆ, 416-233-7388 ਜੀ।
7: ਬਿਲਕੁਲ, ਇਹ ਸਵਾਲ ਬੜਾ ਜਾਇਜ਼ ਆ। ਤਿੰਨ ਚੀਜ਼ਾਂ ਕਹੂੰਗਾ, ਤਿੰਨ ਚੀਜ਼ਾਂ ਦੇ ਹਿਸਾਬ ਨਾਲ ਜਿਹੜਾ ਮੈਂਗੋ ਸ਼ੇਕ ਦੀ ਸਪੈਸੀਫਿਕ ਗੱਲ ਕਰੀਏ। ਇੱਕ ਆ ਕਿ ਰੀਅਲ ਮੈਂਗੋ ਲਿਆ, ਉਹਨੂੰ ਛਿੱਲਿਆ ਤੇ ਉਹ ਬਣ ਗਿਆ। ਹੁਣ ਰੀਅਲ ਮੈਂਗੋ ਦੀ ਜਿਹੜੀ ਸ਼ੈਲਫ ਲਾਈਫ, ਕਿਉਂਕਿ ਪੈਰਿਸ਼ੇਬਲ ਪ੍ਰੋਡਕਟ ਆ, ਉਹਦੀ ਰੀਅਲ ਮੈਂਗੋ ਦੀ ਲਾਈਫ ਜਿਹੜੀ ਉਹ 2-4 ਘੰਟੇ ਹੀ, ਉਹ ਤੋਂ ਬਾਅਦ ਉਹ ਥੋੜਾ ਖਰਾਬ ਹੋਣ ਲੱਗ ਜਾਂਦਾ। ਨੈਕਸਟ ਚੀਜ਼ ਆ ਜਾਂਦੀ ਆ ਮੈਂਗੋ ਪਲਪ, ਅੱਜ ਕੱਲ੍ਹ ਆਪਾਂ ਸੋਲਾਂ ਦੇ ਵਹਿੰਦੇ ਹਾਂ ਕਿ ਕੈਨ ਪਿਆ ਹੁੰਦਾ ਜਿਹਦੇ ਵਿੱਚ ਮੈਂਗੋ ਪਲਪ ਹੁੰਦੀ ਹੈ, ਉਹ ਚੀਜ਼ ਯੂਜ਼ ਕੀਤੀ ਜਾਂਦੀ ਹੈ। ਤੇ ਥਰਡ ਜਿਹੜੀ ਬਹੁਤ ਬੇਕਾਰ ਲੈਵਲ ਤੇ ਆਜੂਗਾ ਵੀ ਆਪਾਂ ਇਹਨੂੰ ਜੇ ਰੇਟ ਕਰੀਏ 1-2-3 ਤੇ ਥਰਡ ਲੈਵਲ ਤੇ ਜਿਹੜਾ ਲਾਸਟ ਲੈਵਲ ਹੈ ਉਹ ਆ ਜਿਹੜੇ ਮੈਂਗੋ ਸਿਰਪ ਹੁੰਦੇ ਆ। ਸੋ ਉਹ ਸ਼ੂਗਰ ਸਿਰਪ ਦੇ ਵਿੱਚ ਸਿਰਫ ਮੈਂਗੋ ਦਾ ਫਲੇਵਰ ਹੁੰਦਾ, ਤੇ ਉਹ ਚੀਜ਼ ਵੀ ਯੂਜ਼ ਜਿਹੜੀ ਆ ਉਹ ਰੈਸਟੋਰੈਂਟ ਕਰਦੇ ਆ। ਹੁਣ ਤੁਸੀਂ ਵੇਖ ਲਓ ਜੇ ਕਿਸੇ ਨੇ ਅਲਫੋਨਸੋ ਯੂਜ਼ ਕਰਨਾ ਤੇ ਉਹਦਾ ਰੇਟ ਕੀ ਆ, ਤੇ ਫਿਰ ਜਦੋਂ ਇੱਕ ਮੈਂਗੋ ਇੱਕ ਗਲਾਸ 'ਚ ਪਿਆ, ਜੇ ਉਹ $3-4 ਕੋਸਟ ਕੀਤੀ ਆ ਤੇ ਉਹਦੇ ਓਵਰਹੈਡ ਵੀ ਹੈਗੇ ਆ, ਤੇ ਫਿਰ ਜੇ ਉਹ $2 ਚ ਜਾਂ $3 ਚ ਦੇ ਰਿਹਾ ਤੇ ਮਤਲਬ ਉਹ ਰੀਅਲ ਮੈਂਗੋ ਯੂਜ਼ ਨਹੀਂ ਕੀਤਾ। ਸੈਕਿੰਡ ਚੀਜ਼ ਥੋੜ੍ਹੀ ਜਿਹੀ ਆਪਾਂ ਕਹਿ ਸਕਦੇ ਹਾਂ ਕਿ ਮੈਂਗੋ ਪਲਪ ਵਾਲਾ ਵੀ ਕਿਸੇ ਹੱਦ ਤੱਕ ਠੀਕ ਹੈ। ਹੁਣ ਉਹ ਜਿਹੜਾ ਕੈਨ ਆ ਉਹ ਵੀ $2-3 ਦਾ, ਉਹ ਇੱਕ ਕੈਨ ਚੋਂ 3 ਸ਼ੇਕ ਬਣਨਗੇ, ਬਟ ਫਿਰ ਵੀ ਉਹ ਕਿਤੇ ਨਾ ਕਿਤੇ ਬਾਏ ਵਨ ਗੈਟ ਵਨ ਅਫੋਰਡ ਨਹੀਂ ਕਰ ਸਕਦਾ। ਪਰ ਥਰਡ ਟਾਈਮ ਤੇ ਜਦੋਂ ਆਪਾਂ ਮੈਂਗੋ ਸਿਰਪ ਵਾਲੀ ਬੋਟਲ ਦੀ ਗੱਲ ਕਰਦੇ ਹਾਂ ਤੇ $7 ਦੀ ਬੋਤਲ ਆਉਂਦੀ ਹੈ 1 ਲੀਟਰ ਦੀ, ਉਹਦੇ ਵਿੱਚੋਂ ਤੁਸੀਂ 10 ਜਾਂ 50 ਗਲਾਸ ਕੱਢ ਸਕਦੇ ਹੋ।
6: ਜਿਹੜੀਆਂ ਜਲੇਬੀਆਂ ਮਿਠਾਈਆਂ ਆਪਾਂ ਹਰ ਕਹਿੰਦੇ ਹਾਂ ਕਿ ਸ਼ੁੱਧ, ਹੁਣ ਅੱਗੇ ਦੀਵਾਲੀ ਆ ਜਾਣੀ ਆ, ਕਿ ਸ਼ੁੱਧ ਦੇਸੀ ਘਿਓ ਦੀਆਂ ਮਿਠਾਈਆਂ, ਠੀਕ ਹੈ ਜੀ, ਹੁਣ ਉਹ ਸਾਨੂੰ ਕਿਵੇਂ ਪਤਾ ਲੱਗੂ ਸ਼ੁੱਧ ਦੇਸੀ ਘਿਓ 'ਚ ਜਲੇਬੀਆਂ ਨੇ ਜਾਂ ਮਿਠਾਈਆਂ?
7: ਦੇਖੋ, ਇਹ ਤੇ ਟੇਸਟ ਤੇ ਤੇ ਇੱਕ ਕਲਰ ਅਪੀਲ ਡਿਪੈਂਡ ਕਰਦਾ ਹੈ। ਮੈਂ ਆਪਣੀ ਐਗਜ਼ਾਮਪਲ ਦਿੰਦਾ ਕਿ ਪਿਛਲੇ ਸਾਲ ਇੱਕ ਬਹੁਤ ਵੱਡਾ ਦੀਵਾਲੀ ਇਵੈਂਟ ਹੋਇਆ ਤੇ ਮੈਂ ਮੇਰੇ ਦੋਸਤ ਨਾਲ ਚਲਾ ਗਿਆ, ਮੈਂ ਕਿਹਾ ਚਲੋ ਚਲੋ ਚੱਲਦੇ ਹਾਂ। ਹੁਣ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਗੁਲਾਬੀ ਰੰਗ ਦੀ ਬਰਫੀ ਵੇਖੀ ਸੀ।
6: ਅੱਛਾ ਜੀ,
7: ਕਿਉਂਕਿ ਮੈਂ ਮਤਲਬ ਹੁਣ ਤੱਕ ਗੁਲਾਬੀ ਬਰਫੀ ਨਹੀਂ ਖਾਧੀ ਕਦੀ। ਸੋ ਜਦੋਂ ਆਪਾਂ ਇਹੋ ਜਿਹੇ ਵੀਅਰਡ ਰੰਗ ਵੇਖਦੇ ਹਾਂ ਤਾਂ ਉਹ ਰੰਗ ਤੋਂ ਬਣਦਾ ਆ। ਤੇ ਇੱਕ ਮੈਂ ਪਿਛਲੇ ਵੀਡੀਓ ਵੀ ਸ਼ੇਅਰ ਕੀਤੀ ਸੀ ਕਿ ਜਿਹੜਾ ਰੈੱਡ ਕਲਰ ਆ ਉਹ ਅਮੈਰੀਕਾ ਨੇ ਪਿਛਲੇ ਬੈਨ ਕੀਤਾ ਸੀ ਕਿ ਇਹ ਕੈਂਸਰ ਤੱਕ ਕਾਰਨ ਬਣ ਸਕਦਾ। ਸੋ ਕਈ ਚੀਜ਼ਾਂ ਨੇ। ਹੁਣ ਗੱਲ ਉਹ ਆ ਕੇ ਮੁੱਕਦੀ ਹੈ ਕਿ ਇੰਡਸਟਰੀ ਦੇ ਵਿੱਚ ਤੁਸੀਂ ਕਿਸ ਇਨਸਾਨ ਤੋਂ ਫੂਡ ਲੈ ਰਹੇ ਹੋ। ਉਹ ਇਨਸਾਨ ਨੂੰ ਪੈਸ਼ਨ ਹੈਗਾ ਫੂਡ ਦਾ, ਉਹ ਇਨਸਾਨ ਨੂੰ ਨੌਲੇਜ ਹੈਗੀ ਫੂਡ ਦੀ, ਐਕਸਪੀਰੀਅੰਸ ਹੈਗਾ ਫੂਡ ਦਾ, ਫਿਰ ਤੁਸੀਂ ਉੱਥੋਂ ਲੈ ਸਕਦੇ। ਹੁਣ ਮੈਂ ਆਪਾਂ ਵਾਪਸ ਉਸ ਟੋਪਿਕ 'ਤੇ ਚੱਲਦੇ ਹਾਂ ਕਿ ਚਿਕਨ ਦੀ ਗੱਲ ਕਰਦੇ ਸੀ। ਹੁਣ ਚਿਕਨ ਜਿਹੜਾ ਆ ਜਦੋਂ ਉਹ ਤੁਹਾਡੇ ਕੋਲ ਆ ਜਾਂਦੇ ਆ, ਤੁਸੀਂ ਉਹ ਚਿਕਨ ਨੂੰ ਥਾਅ ਕਰਦੇ ਹੋ, ਚਿਕਨ ਤ�ਸੀਂ ਮਤਲਬ $2-3 ਦੇ ਕਿਲੋ ਦਾ ਲੈ ਲੈਣਾ। ਹੁਣ ਉਹ ਚਿਕਨ ਬਿਲਕੁਲ ਡੈਡ ਆ, ਇਹ ਨਹੀਂ ਪਤਾ ਉਹ 6 ਮਹੀਨੇ ਪੁਰਾਣਾ ਕਿ ਸਾਲ ਪੁਰਾਣਾ। ਹੁਣ ਕਹਿੰਦੇ ਨੇ ਕਿ ਮਤਲਬ ਇੰਡਸਟਰੀ 'ਚ 2 ਤਰੀਕੇ ਆ ਫੂਡ ਨੂੰ ਪ੍ਰਿਜ਼ਰਵ ਕਰਨ ਦੇ। ਇੱਕ ਤੁਸੀਂ ਉਹਨੂੰ ਰਾਈਟ ਵੇ ਫ੍ਰੀਜ਼ ਕਰ ਦਿਓ, ਉਹਦੀ ਫਰੈਸ਼ਨੈਸ ਲੋਕ ਹੋ ਜਾਂਦੀ ਹੈ। ਦੂਜਾ ਤਰੀਕਾ ਆ ਤੁਸੀਂ ਉਹਨੂੰ ਪ੍ਰਿਜ਼ਰਵੇਟਿਵ ਲਾ ਦਿਓ। ਚਿਕਨ ਨੂੰ ਪ੍ਰਿਜ਼ਰਵੇਟਿਵ ਜ਼ਿਆਦਾ ਲੱਗਦੇ ਨਹੀਂ ਗੇ, ਸੋ ਫ੍ਰੀਜ਼ ਹੀ ਹੁੰਦਾ। ਹੁਣ ਜਦੋਂ ਜਿਹੜਾ ਚਿਕਨ ਇੱਕ ਵਾਰੀ ਫ੍ਰੀਜ਼ ਹੋ ਗਿਆ ਉਹਨੂੰ ਥਾਅ ਕਰ ਲਿਆ, ਥਾਅ ਕਰਨਾ ਮਤਲਬ ਉਹਨੂੰ ਇੱਕ ਵਾਰੀ ਆਪਾਂ ਡੀ ਫ੍ਰੀਜ਼ ਕਰ ਲਿਆ, ਉਹਨੂੰ ਦੁਬਾਰਾ ਫ੍ਰੀਜ਼ ਨਹੀਂ ਕਰ ਸਕਦੀ। ਇਹਦੇ 'ਚ ਇੱਕ ਬੈਕਟੀਰੀਆ ਹੁੰਦਾ ਸੈਲਮੋਨੇਲਾ, ਉਹ ਆਪਣੇ ਆਪ ਨੂੰ ਗਰੋਥ ਬਹੁਤ ਜਲਦੀ ਦਿੰਦਾ। ਸੋ ਜਦੋਂ ਅਸੀਂ ਮਲਟੀਪਲ ਟਾਈਮ ਉਹਨੂੰ ਕਦੀ ਫ੍ਰੀਜ਼ ਕਰ ਲਿਆ, ਕਦੇ ਥਾਅ ਕਰ ਲਿਆ, ਕਦੇ ਫ੍ਰੀਜ਼ ਕਰ ਲਿਆ, ਉਹ ਚਿਕਨ ਦੀ ਜਿਹੜੀ ਲਾਈਫ ਆ ਜਾਂ ਉਹ ਚਿਕਨ ਇੱਕ ਜ਼ਹਿਰ ਬਣ ਜਾਂਦਾ। ਉਹ ਜਿਹੜਾ ਚਿਕਨ ਆ ਉਹ ਬੇਸਿਕਲੀ ਸਾਡੇ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਬਹੁਤ ਸਾਰੇ ਮੇਰੀ ਇੰਡਸਟਰੀ ਦੇ ਲੋਕ ਵੀ ਉਹ ਯੂਜ਼ ਕਰਦੇ।
6: ਤਾਂ ਡਰਾ ਰਹੇ ਹੋ ਜੇ ਹੁਣ ਅਸੀਂ ਖਾਈਏ ਤਾਂ ਖਾਈਏ ਕਿੱਥੇ? ਅਗਲੀ ਕਾਲ ਲੈਂਦੇ, ਇਸ ਤੋਂ ਬਾਅਦ ਅੱਗੇ ਗੱਲਬਾਤ ਕਰਾਂਗੇ। ਮਨਜੀਤ ਜੀ ਨੇ ਸਾਨੂੰ, ਸਤਿ ਸ਼੍ਰੀ ਅਕਾਲ ਜੀ।
9: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ
6: ਜੀ।
9: ਜਦੋਂ ਖਾਣਾ ਪੈਂਦਾ ਮੇਰਾ ਤਾਂ ਤਕਰੀਬਨ ਨੈਗੇਟਿਵ ਪ੍ਰਭਾਵ ਰਿਹਾ। ਇੱਕ ਦਿਨ ਮੈਂ ਆਪਣੇ ਭੁੱਖ ਇੰਨੀ ਲੱਗੀ, ਮੈਂ ਜਾੜ ਚੋਂ ਨਿਕਲਿਆ ਤੇ ਮੈਂ ਉਹ ਤੋਂ ਬਾਅਦ ਜਿਮ ਨੂੰ ਜਾਣਾ ਸੀਗਾ, ਰਾਈਟ। ਮੈਂ ਕਿਹਾ ਚੱਲ ਜਾਂਦੇ ਜਾਂਦੇ ਤੰਦੂਰੀ ਲੈ ਕੇ ਚੱਕ ਲੈਣੇ, ਰਾਈਟ। ਮੈਂ ਤੰਦੂਰੀ ਲੈ ਕੇ ਚੱਕ ਆਰਡਰ ਕਰਦੀ ਹਾਂ, ਰਾਈਟ। ਮੈਂ ਕਿਹਾ ਤੰਦੂਰੀ ਕਰ ਦਿਓ ਭਾਜੀ। ਮੈਂ ਉੱਥੋਂ ਚੱਕ ਕੇ ਲੈ ਆਇਆ, ਤੁਸੀਂ ਬਲੀਵ ਕਰੋ, ਫਰਾਈ ਕੀਤੀਆਂ ਹੋਈਆਂ ਚਿਕਨ ਦੇ ਵਿੱਚ, ਉਹ ਪਤਾ ਲੱਗਦਾ ਸੀਗਾ ਵੀ ਬਹੁਤ ਜ਼ਿਆਦਾ ਪੁਰਾਣਾ ਹੈ, ਤੇ ਮੈਨੂੰ ਸਿੱਟਣਾ ਪਿਆ। ਆਹ ਹਾਲਾਤ ਨੇ ਹੁਣ, ਜਿਹੜੇ ਬੰਦੇ ਨੂੰ ਨੌਲੇਜ ਨਹੀਂ ਆ ਉਹ ਖਾਈ ਜਾਂਦੇ ਨੇ, ਤੇ ਫਿਰ ਤੁਸੀਂ ਬਿਮਾਰੀਆਂ ਪੈਦਾ ਕਰੋਗੇ ਨਾ ਅੰਦਰ। ਉਹ ਤੰਦੂਰੀ ਕਹਿੰਦੇ ਨੇ, ਪਰ ਉਹ ਤੇਲ ਥਾਣੀ ਕੱਢੀ ਜਾਂਦੀਆਂ।
6: ਥੈਂਕ ਯੂ ਜੀ, ਸ਼ੁਕਰੀਆ,
9: ਓਕੇ ਜੀ,
6: ਧੰਨਵਾਦ ਜੀ।
7: ਸੋ ਇਹ ਗੱਲ ਬਿਲਕੁਲ ਸਹੀ ਕਹੀ ਹੈ ਕਿ 90% ਕਮਿਊਨਿਟੀ ਦੇ ਜਿਹਨਾਂ ਨੂੰ IBS ਦੀ ਪ੍ਰੋਬਲਮ ਆ, ਇਰੀਟੇਬਲ ਬਾਊਲ ਸਿੰਡਰਮ ਜਾਂ ਗੈਸਟ੍ਰਾਈਟਿਸ ਦੀ ਪ੍ਰੋਬਲਮ ਆ, ਇਹ ਪ੍ਰੋਬਲਮ ਤਾਂ ਹੀ ਆਉਂਦੀ ਹੈ ਕਿਉਂਕਿ ਆਪਾਂ ਫੂਡ ਦੇ ਉੱਤੇ ਧਿਆਨ ਨਹੀਂ ਦੇ ਰਹੇ। ਮੇਨ ਆਪਾਂ ਗੱਲ ਕਰ ਰਹੇ ਸੀ ਜੀ, ਫਿਰ ਆਪਾਂ ਵਾਪਸ ਚਿਕਨ 'ਤੇ ਆ ਜਾਂਦੇ ਹਾਂ। ਹੁਣ ਬਹੁਤ ਲੋਕ ਬੜੇ ਮਾਣ ਨਾਲ ਕਹਿੰਦੇ ਜੀ ਅਸੀਂ ਚਿਕਨ ਧੋ ਰਹੇ ਹਾਂ ਵਿਨੇਗਰ ਦੇ ਨਾਲ। ਹੁਣ ਜਦੋਂ ਚਿਕਨ ਆ, ਇਹ ਫੂਡ ਐਕਸਪਰਟ ਜਿਹੜੇ ਆ ਇੰਡਸਟਰੀ ਵਾਲੇ ਕਹਿੰਦੇ ਆ ਕਿ ਚਿਕਨ ਨੂੰ ਵਾਸ਼ ਕਰਨ ਦੀ ਲੋੜ ਨਹੀਂ ਹੁੰਦੀ। ਹੁਣ ਜਦੋਂ ਤੁਸੀਂ ਚਿਕਨ ਨੂੰ ਘਰ ਵੀ ਲਿਆਉਂਦੇ, ਉਹਨੂੰ ਵਾਸ਼ ਕਰਦੇ ਹੋ, ਅਤੇ ਉਹ ਤੁਸੀਂ ਐਕਚੁਅਲ 'ਚ ਆਪਣੇ ਕਿਚਨ ਦੇ ਵਿੱਚ ਇੱਕ ਸੈਲਮੋਨੇਲਾ ਨਾਂ ਦਾ ਜਿਹੜਾ ਬੈਕਟੀਰੀਆ ਉਹਨੂੰ ਖਿਲਾਰ ਰਹੇ ਹੋ, ਛਿੱਟੇ ਪੈਣਗੇ, ਉੱਡ ਕੇ ਪਊਗਾ, ਉਹ ਬਾਕੀ ਫੂਡ ਨੂੰ ਵੀ ਕੰਟੈਮੀਨੇਟ ਕਰ ਦਊਗਾ। ਸੋ ਬੇਸਿਕਲੀ ਜਦੋਂ ਵਿਨੇਗਰ ਨਾਲ ਧੋਣ ਦੀ ਗੱਲ ਆਉਂਦੀ ਆ ਤਾਂ ਉਹ ਇੱਕ ਫਰਸਟ ਰੈੱਡ ਫਲੈਗ ਆ ਕਿ ਤੁਸੀਂ ਉੱਥੇ ਡਰ ਜਾਓ, ਕਿਉਂਕਿ ਵਿਨੇਗਰ ਨਾਲ ਚਿਕਨ ਨੂੰ ਉਦੋਂ ਧੋਤਾ ਜਾਂਦਾ ਜਦੋਂ ਉਹ 'ਚ ਸਮੈਲ ਆ ਰਹੀ ਹੁੰਦੀ।
6: ਓਹੋ,
7: ਉਹਦਾ ਮਤਲਬ ਆ ਕਿ ਉਹ ਸਮੈਲ ਨੂੰ ਜਾਂ ਉਹਦੀ ਜਿਹੜੀ ਜੋ ਖਰਾਬ ਹੋ ਗਿਆ ਉਹਨੂੰ ਠੀਕ ਕਰਨ ਵਾਸਤੇ ਵਿਨੇਗਰ ਧੋ ਰਹੇ ਆ। ਬਹੁਤ ਸਾਰੀਆਂ ਵੀਡੀਓਜ਼ ਮੈਂ ਵੇਖੀਆਂ ਨੇ ਜਿਹੜੀਆਂ,
6: ਕਈ ਵਾਰ ਆਪਾਂ ਰਾਤ ਨੂੰ ਚਿਕਨ ਲੈ ਕੇ ਆਉਂਦੇ ਹਾਂ ਕਿ ਚਲੋ ਅੱਜ ਚਿਕਨ ਕਰੀ ਨਾ ਰੋਟੀ ਖਾ ਲਈ, ਉਹ ਚਿਕਨ ਕਰੀ ਬਚ ਗਈ, ਆਪਾਂ ਫਰਿੱਜ 'ਚ ਰੱਖ ਲੈਂਦੇ, ਅਤੇ ਬਹੁਤ ਲੋਕ ਹੋ ਸਕਦਾ ਹੁਣ ਵੀ ਬ੍ਰੇਕਫਾਸਟ 'ਚ ਕਿ ਲੰਚ 'ਚ ਲੈ ਕੇ ਆਏ ਹੋਣਗੇ, ਨਾਲ ਵੀ ਆਪਾਂ ਦੁਪਹਿਰੇ ਖਾ ਲਾਂਗੇ, ਉਹ ਇੱਦਾਂ ਇੱਕ ਵਾਰੀ ਰੈਸਟੋਰੈਂਟ 'ਚੋਂ ਚਿਕਨ ਕਰੀ ਲਿਆਤੀ ਹੋਈ ਅਗਲੇ ਦਿਨ ਦੁਪਹਿਰੇ ਖਾ ਸਕਦੇ ਹਾਂ?
7: ਬਿਲਕੁਲ ਖਾ ਸਕਦੇ, ਕਿਉਂਕਿ ਜਦੋਂ ਤੁਸੀਂ ਮਤਲਬ ਡਿਪੈਂਡ ਕਰਦਾ ਕਿਹੜੇ ਰੈਸਟੋਰੈਂਟ ਲੈ ਕੇ ਆਏ ਹੋ, ਉਹ ਰੈਸਟੋਰੈਂਟ ਮੀਟ ਕਿੱਥੋਂ ਲਿਆਉਂਦਾ। ਹੁਣ ਜਦੋਂ ਮੈਂ ਤੁਸੀਂ ਗੱਲ ਪੁੱਛੀ ਵੀ ਕਿਵੇਂ ਪਛਾਣੀਏ ਕਿ ਕਿਹੜਾ ਫੂਡ ਚੰਗਾ ਕਿਹੜਾ ਮਾੜਾ, ਪਹਿਲੀ ਗੱਲ ਆਪਾਂ ਇੱਕ ਗੱਲ ਭੁੱਲ ਗਈ, ਜਲੇਬੀ ਵਾਲਾ ਕਮੈਂਟ ਆਇਆ ਸੀ। ਹੁਣ ਦੇਖੋ ਜੀ, ਦੇਸੀ ਘਿਓ ਦੀ ਜਲੇਬੀ, ਤੁਸੀਂ ਦੇਸੀ ਘਿਓ ਦਾ ਰੇਟ ਤੁਸੀਂ ਆਪ ਵੀ ਗ੍ਰੋਸਰੀ ਤੋਂ ਵੇਖ ਸਕਦੇ ਹੋ ਕਿ ਜੇ ਆਪਾਂ ਜਲੇਬੀ ਕੱਢਣੀ ਹੈ ਘੱਟੋ ਘੱਟ 2-2.5 ਪੀਪੇ ਤੇਲ ਚਾਹੀਦਾ, ਘਿਓ ਚਾਹੀਦਾ ਇੰਨਾ, ਜਦੋਂ ਘਿਓ ਆਪਾਂ
6: ਤੇ ਇਹ ਘਿਓ $100 ਦਾ ਘਿਓ ਚਾਹੀਦਾ,
7: ਬਿਲਕੁਲ ਜਦੋਂ ਇਹ ਘਿਓ ਨੂੰ ਤੁਸੀਂ ਇੱਕ ਬਰਨਿੰਗ ਪੁਆਇੰਟ ਲੈ ਜਾਂਦੇ ਹੋ, ਇੱਕ ਸਮੋਕਿੰਗ ਪੁਆਇੰਟ ਲੈ ਜਾਂਦੇ ਹੋ, ਇੱਕ ਘਿਓ ਉਸ ਤੋਂ ਬਾਅਦ ਯੂਜ਼ਲੈਸ ਆ, ਇਹਨੂੰ ਤੁਸੀਂ ਦੁਬਾਰਾ ਨਹੀਂ ਪੀਏ, ਤੁਸੀਂ ਉਹ ਘਿਓ ਜਿਹੜਾ ਬਾਅਦ 'ਚ ਸਬਜ਼ੀ 'ਚ ਪਾ ਕੇ ਖਾ ਲਓਗੇ ਉਹ ਖਤਮ ਹੋ ਗਿਆ। ਸੋ ਉਹਦਾ ਪ੍ਰਾਈਸ ਪੁਆਇੰਟ ਕੰਪੇਅਰ ਕਰ ਲਓ, ਜੇ ਜਲੇਬੀ ਤੁਹਾਨੂੰ ਮਿਲ ਰਹੀ ਹੈ $16-17 ਨੂੰ ਪਾਊਂਡ, ਮਤਲਬ ਠੀਕ ਹੈ ਜੀ, ਉਹਨਾਂ ਨੇ ਪ੍ਰੋਡਕਟ ਉਹਦੀ ਕੋਸਟ ਆਈ ਹੈ, ਮਹਿੰਗਾ ਵੇਚ ਰਿਹਾ। ਪਰ ਜੇ ਤੁਸੀਂ ਕਹਿ ਰਹੇ ਹੋ ਕਿ ਦੇਸੀ ਘਿਓ ਜਲੇਬੀ $5 ਨੂੰ ਮਿਲ ਰਹੀ ਹੈ, ਤਾਂ ਮੇਰੇ ਖਿਆਲ ਨਾਲ ਉਹਦੇ ਵਿੱਚ ਸਿਰਫ 2 ਚਮਚੇ ਪਾਇਆ ਜਾਂਦਾ ਹੈ, ਬਾਕੀ ਕਨੋਲਾ ਆਇਲ ਹੀ ਹੈ।
6: ਪੌਲ ਜੀ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ
6: ਜੀ।
10: ਸਵਾਲ ਬਹੁਤ ਸਿੰਪਲ ਭਾਅ ਜੀ, ਜਵਾਬ ਥੋੜਾ ਜਿਹਾ ਕੋਸ਼ਿਸ਼ ਕਰਿਓ ਜੀ, ਡਿਪਲੋਮੈਟਿਕ ਨਾਲ ਆਨਸਰ ਕਰਿਓ। ਮਿਠਾਈ ਮੇਲੇ ਲੱਗਣੇ ਨੇ ਜੀ ਆਮ ਹੀ, ਹੁਣ ਕੀ ਸਾਡੇ ਮੁਲਕ 'ਚ ਇਹ ਸੇਫ ਹੈ ਇੰਨੀ ਮਿਠਾਈ ਦੀ ਪ੍ਰੋਡਕਸ਼ਨ ਕਰਨੀ, ਬਣਾਉਣੀ, ਇੰਨੇ ਦੁੱਧ ਦੀ ਕੰਜਮਪਸ਼ਨ ਆਮ ਹੀ ਲੱਗ ਜਾਣੇ ਜੀ, ਆਪਣੇ ਨੇ ਲਾਉਣੇ ਨੇ, ਔਰ ਇਹੋ ਰੇਡੀਓ ਪ੍ਰੋਗਰਾਮਾਂ 'ਤੇ ਉਹਨਾਂ ਦੇ ਰਿਪ੍ਰੈਜੈਂਟੇਟਿਵ ਨੇ ਜਾ ਕੇ ਸਵੇਰੇ ਆ ਗਏ ਜੀ, 7 ਵਜੇ ਖੁੱਲ੍ਹ ਜਾਏ ਜੀ, ਬਾਹਰ ਪਾਰਕਿੰਗ ਹੈ ਨਹੀਂ ਜੀ, ਲੰਬੀਆਂ ਲਾਈਨਾਂ ਲੱਗ ਗਈਆਂ ਜੀ, ਅਕਲਾ
6: ਜੀ। ਇਹ ਕੁਐਸਚਨ ਨੂੰ ਇਹਨਾਂ ਨੇ ਇੱਕ ਵਾਰ ਟੱਚ ਕੀਤਾ ਸੀ, ਪਰ ਇਹ ਕੰਪਲੀਟ ਕਰੋ ਜੀ ਗੱਲ ਜੀ।
7: ਜੀ ਬਿਲਕੁਲ, ਮੈਂ ਇਸ ਗੱਲ ਨਾਲ ਐਗਰੀ ਕਰਦਾ, ਪਰ ਗੱਲ ਹੁਣ ਜਿਵੇਂ ਆਪਾਂ ਗੱਲ ਕਰੀਏ ਇੰਡੀਆ ਦੀ, ਇੰਡੀਆ 'ਚ ਜਿਹੜੀ ਖਪਤ ਆ ਉਹ ਬਹੁਤ ਜ਼ਿਆਦਾ, ਅਤੇ ਦੁੱਧ ਦੀ ਕੰਜ਼ਪਸ਼ਨ ਬਹੁਤ ਘੱਟ ਆ, ਦੁੱਧ 'ਤੇ ਬਹੁਤ ਘੱਟ ਉਤਪਾਦ ਹੁੰਦਾ। ਬਟ ਇੱਥੇ ਉਲਟਾ ਹੈ, ਦੁੱਧ ਇੱਥੇ ਬਹੁਤ ਜ਼ਿਆਦਾ ਮਿਲਦਾ ਹੈ, ਕੰਡੈਂਸ ਮਿਲਕ ਜ਼ਿਆਦਾ ਮਿਠਾਈਆਂ 'ਚ ਯੂਜ਼ ਹੁੰਦਾ ਹੈ। ਹੁਣ ਇੱਥੇ ਜਦੋਂ ਤੁਸੀਂ ਮਿਠਾਈ ਖਾਣੀ ਹੈ, ਤੁਸੀਂ ਇਹ ਵੇਖੋ ਕਿ ਮਿਠਾਈ ਕਿਹੜੀ ਫੈਕਟਰੀ ਤੋਂ ਆ ਰਹੀ ਹੈ। ਹੁਣ ਜੇ ਤਾਂ ਇੰਡੀਆ ਤੋਂ ਮੰਗਾਈ ਜਾ ਰਹੀ ਹੈ, ਤਾਂ ਇੰਡੀਆ ਤੋਂ ਆਈ ਚੀਜ਼ ਨੂੰ 3-6 ਮਹੀਨੇ ਦਾ ਸਮਾਂ ਲੱਗਦਾ ਹੈ। ਹੁਣ ਜਿਹੜੇ ਬੇਸਿਕਲੀ ਭਟੂਰੇ ਵੀ ਆਪਾਂ ਖਾਂਦੇ ਕਈ ਵਾਰੀ ਉਹ ਫਰੋਜ਼ਨ ਹੁੰਦੇ ਆ, ਤੁਸੀਂ ਜਿਹੜਾ ਬਿਲਕੁਲ ਥਿਨ ਵਾਲਾ ਭਟੂਰਾ ਹੈ ਉਹ ਇੱਕ ਜਿੱਦਾਂ ਕਹਿੰਦੇ ਨਾ ਸੁੱਕੀ ਰੋਟੀ ਬਣਾ ਕੇ ਭੇਜ ਦਿੰਦੇ ਆ ਫਰੀਜ਼ ਕਰਕੇ, ਉਹ ਕਈ ਵਾਰ ਫਰੀਜ਼ ਵੀ ਨਹੀਂ ਕਰਦੇ, ਉਹ ਸਿੱਧੀ ਇੱਥੇ ਆਉਂਦੀ ਹੈ, 6 ਮਹੀਨੇ ਲੱਗਦੇ ਆ। ਸੋ ਜੇ ਮਿਠਾਈ ਇੰਡੀਆ ਤੋਂ ਆ ਰਹੀ ਹੈ, ਕੋਈ ਕਹਿ ਰਿਹਾ ਕਿ ਇੰਡੀਆ ਦੀ ਮਿਠਾਈ ਹੈ, ਤਾਂ ਉਹ ਮੇਰੇ ਖਿਆਲ ਨਾਲ ਨਹੀਂ ਖਾਣੀ ਚਾਹੀਦੀ। ਜਿਹੜੀ ਇੱਧਰ ਵੀ ਬਹੁਤ ਸਾਰੇ ਆਪਣੇ ਇੰਡਸਟਰੀ 'ਚ ਲੋਕਾਂ ਨੇ ਫੈਕਟਰੀਆਂ ਲਾਈਆਂ ਹੋਈਆਂ ਨੇ, ਹਾਂ ਉਹ ਮਿਠਾਈ ਇੱਥੇ ਲੋਕਲ ਬਣਦੀ ਹੈ, ਉਹ ਜ਼ਰੂਰ ਖਾਣੀ ਚਾਹੀਦੀ। ਤੁਸੀਂ ਵੇਖੋ ਪਹਿਲਾਂ ਜਿਹੜੀ ਇੱਕ ਸਟੋਰ ਇੱਕ ਚੀਜ਼ ਬਣਾ ਲਊਗਾ, ਪਰ ਜੇ ਕਹੀਏ ਕਿ ਆਪਾਂ ਉਹ 20 ਤਰ੍ਹਾਂ ਦੀ ਮਿਠਾਈ ਇੱਕ ਰਾਜ ਬਣਾ
6: ਕੇ, ਇਹ ਕਲੇਮ ਕੀਤਾ ਕਿ 70 ਤਰ੍ਹਾਂ ਦੀ ਮਿਠਾਈ ਆ, 100 ਤਰ੍ਹਾਂ ਦੀ
7: ਉਹ ਫੈਕਟਰੀ 'ਚ ਬਣੂਗੀ, ਜੇ ਇੱਕ ਰੈਸਟੋਰੈਂਟ ਵਾਲਾ ਉਹ ਨਹੀਂ ਬਣਾਉਂਦਾ ਤੇ ਰੈਸਟੋਰੈਂਟ ਵਾਲੀ ਜਿਹੜੀ ਇੰਡਸਟਰੀ ਆ ਉਹ ਕਿਸੇ ਨਾ ਕਿਸੇ ਫੈਕਟਰੀ ਤੋਂ ਮਿਠਾਈ ਲੈਂਦੇ ਨੇ, ਸੋ ਤੁਸੀਂ ਪੁੱਛ ਸਕਦੇ ਹੋ ਕਿ ਭਾਈ ਤੁਸੀਂ ਕਿਹੜੀ ਫੈਕਟਰੀ ਤੋਂ ਮਿਠਾਈ ਲੈਂਦੇ ਹੋ, ਜਿਵੇਂ ਪਰਾਗ ਫੈਕਟਰੀ ਆ ਉਹ ਬਣਾਉਂਦੇ ਹੁਣ ਦੀਵਾਲੀ ਲੱਗੇ ਆ ਕੇ, ਕਾਫੀ ਇੱਦਾਂ ਦੀਆਂ ਬੀਕਾਨੇਰ ਫੈਕਟਰੀ ਆ, ਫਿਰ ਦੁਬਾਬਾ ਵਾਲੇ ਦੀ ਫੈਕਟਰੀ ਆ, ਉਹ ਜਿਹੜੇ ਲੋਕ ਨੇ ਉਹ ਮਿਠਾਈ ਇੱਥੇ ਬਣਾਉਂਦੇ ਨੇ, ਪਰ ਜੇ ਕੋਈ ਇੱਕ ਸਟੈਂਡ ਲਾਉਣ ਜਾਂ ਕੋਈ ਬੰਦਾ ਇੰਡਸਟਰੀ 'ਚੋਂ ਹੈ ਨਹੀਂ, ਉਹ ਕਹੂਗਾ ਕਿ ਮੈਂ 100 ਤਰ੍ਹਾਂ ਦੀ ਮਿਠਾਈ ਲਾ ਦੀ ਆ, ਤਾਂ ਉਹਨੇ ਇੰਡੀਆ ਤੋਂ ਇੰਪੋਰਟ ਕਰਾਈ, ਉਹ ਖਾਣ ਦਾ ਫਾਇਦਾ।
6: 3056 ਨੰਬਰ, ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ
6: ਜੀ,
11: ਤੁਹਾਡੇ ਜਿਹੜੇ ਮਾਨਯੋਗ ਸਤਿਕਾਰਯੋਗ
6: ਮੀਤ ਔਲਖ ਜੀ ਨੇ ਜੀ, ਮਹਾਰਾਜਾ ਰਿਆਸਤ ਰੈਸਟੋਰੈਂਟ ਤੋਂ,
11: ਬਿਲਕੁਲ
7: ਮੈਂ ਇਸ ਗੱਲ ਦਾ ਪਹਿਲਾਂ ਵੀ ਜਵਾਬ ਦੇ ਚੁੱਕਿਆ ਕਿ ਇੰਡੀਆ ਤੋਂ ਜਦੋਂ ਕੋਈ ਚੀਜ਼ ਆਊਗੀ, ਹੁਣ ਤੁਸੀਂ ਉਹਦੇ ਵਿੱਚ ਪਹਿਲਾਂ ਉੱਥੇ ਕਸਟਮ ਤੇ ਲੋਡ ਹੋਊਗੀ, ਉੱਥੇ ਵੈਰੀਫਿਕੇਸ਼ਨ ਹੋਊਗੀ, ਫਿਰ ਉਹ ਕਲਾਈਮੇਟ ਕੰਟਰੋਲ ਇਨਵਾਇਰਮੈਂਟ 'ਚ ਆਊਗੀ, ਫਿਰ ਉਹਨੂੰ ਆਉਂਦਿਆਂ ਟਾਈਮ ਲੱਗੂਗਾ, ਫਿਰ ਇੱਥੇ ਕਸਟਮ ਕਲੀਅਰ ਕਰੂਗਾ, ਫਿਰ ਡਿਸਟ੍ਰੀਬਿਊਸ਼ਨ ਜਾਊਗਾ। ਐਂਡ ਹਾਂ ਬਿਲਕੁਲ, ਇਹਦੀ ਮੈਂ ਐਗਜ਼ਾਮਪਲ ਵੀ ਦਿੰਦਾ ਹਾਂ। ਵਿਨੀਪੈਗ ਦੇ ਵਿੱਚ ਇੱਕ ਰੈਸਟੋਰੈਂਟ ਮੈਂ ਬਣਵਾ ਰਿਹਾ ਸੀ ਮੇਰੇ ਕਿਸੇ ਫਰੈਂਡ ਦਾ, ਸੋ ਉਹਨਾਂ ਦੇ ਦਿਮਾਗ 'ਚ ਸੀਗਾ ਕਿ ਆਪਾਂ ਕੋਨਸੈਪਟ ਇੰਡੀਆ ਵਾਲਾ ਯੂਜ਼ ਕਰਨਾ, ਅਤੇ ਇੰਡੀਆ ਤੋਂ ਬਹੁਤ ਸਾਰਾ ਫਰਨੀਚਰ ਇਕੁਇਪਮੈਂਟ ਮੰਗਾਇਆ ਗਿਆ, ਫੂਡ ਨਾਲ ਗੱਲ ਨਹੀਂ ਕਿ ਇਹ ਰਿਲੇਟਡ ਗੱਲ ਮੈਂ ਹੋਰ ਪਾਸੇ ਲੈ ਕੇ ਚੱਲਿਆ, ਬਟ ਇੱਕ ਦੱਸਦਾ ਕਿ ਸਟੈਂਡਰਡ ਕੀ ਹੈ ਕੈਨੇਡਾ ਦਾ। ਸੋ ਉੱਧਰੋਂ ਜਦੋਂ ਇੱਕ ਕੰਟੇਨਰ ਚੜਿਆ ਅਤੇ ਕੰਟੇਨਰ ਦੇ ਵਿੱਚ ਸਮਾਨ ਸੀ ਜਿਹਦੇ ਵਿੱਚ ਉਹਨਾਂ ਨੇ ਕਾਫੀ ਹਾਥੀ ਘੋੜੇ ਬੁੱਤ ਜੇ ਮੰਗਾਏ ਆ ਕਿ ਆਪਾਂ ਉੱਥੇ ਲਾਉਣਾ, ਰੈਸਟੋਰੈਂਟ ਹਾਲੇ ਵੀ ਬਣ ਰਿਹਾ, ਬਹੁਤ ਹਾਈ ਲੈਵਲ ਰੈਸਟੋਰੈਂਟ ਬਣੂਗਾ ਜੇ ਬਣ ਪਾਇਆ ਹੋ, ਕਿਉਂਕਿ ਇੰਨੀ ਜ਼ਿਆਦਾ ਇਨਵੈਸਟਮੈਂਟ ਕਰ ਚੁੱਕੇ ਆ, ਕਿਵੇਂ ਡਰ ਲੱਗਦਾ ਕਿ ਇਹ ਚੱਲ ਪਾਊਗਾ। ਸੋ ਉਹਦੇ ਵਿੱਚ ਕੁਝ ਮੱਖੀਆਂ ਆ ਗਈਆਂ, ਵੈਂਕੂਵਰ ਪੋਰਟ 'ਤੇ ਉਹ ਆ ਕੇ ਕੰਟੇਨਰ ਲੱਗਿਆ, ਉਹ ਕੰਟੇਨਰ ਖੋਲ੍ਹਿਆ ਕਿ ਵਿੱਚ ਮੱਖੀਆਂ ਆ ਗਈਆਂ, ਕੈਨੇਡਾ ਨੇ ਉਸੇ ਵੇਲੇ ਉਹਨੂੰ ਸੀਲ ਕੀਤਾ, ਕਹਿੰਦੇ ਨੂੰ ਵਾਪਸ ਲੈ ਕੇ ਜਾਓ,
6: ਅੱਛਾ
7: ਡੀਕੰਟੈਮੀਨੇਟ ਕਰਾਓ ਅਤੇ ਫਿਰ ਲੈ ਕੇ ਆਓ। ਸੋ ਮਤਲਬ ਇਹ ਕਿ 4 ਮਹੀਨਾ ਸਮਾਂ ਹੋਰ ਲੱਗਿਆ, ਕੰਟੇਨਰ ਵਾਪਸ ਇੰਡੀਆ ਗਿਆ, ਉਹ ਮੱਖੀਆਂ ਕੱਢੀਆਂ ਕਿ ਨਹੀਂ ਕੱਢੀਆਂ ਉਹ ਤਾਂ ਪਤਾ ਨਹੀਂ, ਪਰ ਇੱਥੇ ਇਹਨਾਂ ਨੇ ਮੱਖੀ ਤੱਕ ਨਹੀਂ ਆਉਣ ਦਿੱਤੀ। ਸੋ ਜਦੋਂ ਆਪਾਂ ਗੱਲ ਕਰਦੇ ਮਿਠਾਈ ਆਉਣ ਦੀ, ਮਿਠਾਈ ਆਉਣ ਦੀ ਉਹ ਟੈਂਪਰੇਚਰ ਕੰਟਰੋਲ ਲੋਕ ਜ਼ਰੂਰ ਚੈੱਕ ਕਰਦੇ ਆ, ਬਟ ਤੁਸੀਂ ਇਹ ਆਪ ਸੋਚਣਾ ਹੈ ਕਿ ਇੱਕ ਰਸਗੁੱਲਾ ਜਿਹੜਾ ਤੁਸੀਂ ਅੱਜ ਖਾ ਰਹੇ ਹੋ, ਤੁਹਾਡੀ ਫਰਿੱਜ 'ਚ ਮਿਠਾਈ ਪਈ ਹੈ, ਤੁਸੀਂ ਫਰਿੱਜ 'ਚ ਮੰਨ ਲਓ ਕੋਈ ਡੱਬਾ ਆ ਗਿਆ ਘਰੇ, ਤੁਸੀਂ ਕਿੰਨੇ ਦਿਨ ਉਹਨੂੰ ਖਾ ਸਕਦੇ ਹੋ? 4 ਦਿਨ, 5 ਦਿਨ,
6: ਹਾਂ ਬਸ,
7: ਉਸ ਤੋਂ ਬਾਅਦ ਕਹੋਗੇ ਨਹੀਂ ਯਾਰ ਆਪਣਾ ਦਿਲ ਨਹੀਂ ਕਰਦਾ,
6: ਨਹੀਂ ਕਰਦਾ।
7: ਸੋ ਬਟ ਉਹ ਅੱਖ ਖੋਲੇ ਪਰਦੇਸ ਆ, ਸੋ ਜੇ ਕੋਈ ਕਹਿ ਰਿਹਾ ਕਿ ਇੰਡੀਆ ਤੋਂ ਮਿਠਾਈ ਆ ਰਹੀ ਹੈ, ਤੇ ਮਤਲਬ ਉਹ ਘੱਟੋ ਘੱਟ 2-3 ਮਹੀਨੇ ਪੁਰਾਣੀ ਹੋ ਕੇ, ਜਹਾਜ਼ ਦੀ ਮਿਠਾਈ ਨਹੀਂ ਆਉਣੀ, ਜਹਾਜ਼ ਦੀ ਮਿਠਾਈ ਨਹੀਂ ਆ ਸਕਦੀ, 2 ਡੱਬੇ ਆ ਜਾਣਗੇ, 4 ਆ ਜਾਣਗੇ।
6: ਮੈਂ ਜੀ ਤੁਹਾਡੇ ਨਾਲ ਜੀ ਕਰਦਾ ਗੱਲਾਂ ਕਰੀ ਜਾਈਏ। ਤੇ ਦੋਸਤੋ, ਮਹਾਰਾਜਾ ਰਿਆਸਤ ਤੋਂ ਮੀਤ ਔਲਖ ਜੀ ਨੇ, ਫੂਡ ਇੰਡਸਟਰੀ ਦੇ ਵਿੱਚ ਆ। ਸੋ ਇੱਕ ਲਾਸਟ ਸਵਾਲ, ਤੇ ਇਸ ਤੋਂ ਬਾਅਦ ਮੈਂ ਤੁਹਾਡਾ ਨੰਬਰ ਵੀ ਸ਼ੇਅਰ ਕਰਦਾ, ਜੇ ਚਿਕਨ ਕਰੀ, ਸ਼ਾਰਟ ਆਨਸਰ ਹੀ ਆ, ਚਿਕਨ ਕਰੀ ਆਪਾਂ ਫਰੈਸ਼ ਚਿਕਨ ਲੈ ਕੇ ਮੈਪਲੋ ਤੋਂ ਜਾਂ ਹੋਰ ਜਿਹੜੇ ਤੁਸੀਂ ਕੰਪਨੀਆਂ ਸੀ ਉਹਨਾਂ ਤੋਂ ਲੈ ਕੇ ਇੱਕ ਫੁੱਲ ਚਿਕਨ ਕਰੀ ਸੈੱਲ ਕਰਦੇ ਹਾਂ, ਉਹਦੀ ਕੀ ਵੈਲਿਊ ਹੋਊਗੀ?
7: $8.75 ਜਿਹੜੀ ਸਾਡੀ ਅਕੋਰਡਿੰਗ ਕੋਸਟ ਕੱਢੀ ਗਈ ਹੈ ਕਿ 5 ਪੀਸ ਜੇ ਆਪਾਂ ਬੋਨਲੈਸ ਚਿਕਨ ਕਰੀ ਦਿੰਦੇ ਹਾਂ, ਪਲੱਸ ਓਵਰਹੈਡ, ਪਲੱਸ ਗੈਸ ਦਾ ਖਰਚਾ, ਪਲੱਸ ਇੰਪਲੋਈ ਦਾ ਵੇਜ ਪਾ ਕੇ $8.75 ਪ੍ਰਪੋਰਸ਼ਨੇਟ ਜਿਹੜਾ ਖਰਚਾ ਇੱਕ ਕੋਸਟ ਆਉਂਦੀ ਹੈ। ਹੁਣ ਉਸ ਕੋਸਟ ਉੱਪਰ ਜਾ ਕੇ ਫਿਰ ਪ੍ਰੋਫਿਟ ਮਾਰਜਨ ਵੀ ਬਣਨਾ ਹੈ, ਫਿਰ ਤੁਹਾਡੇ ਰੈਂਟ ਵੀ ਜਾਣੇ ਨੇ, ਸੋ ਬਿਜਲੀ ਦਾ ਬਿੱਲ ਵੀ ਆਉਣਾ, ਸੋ ਇਹ ਤਰ੍ਹਾਂ ਦੇ ਨਾਲ ਆਪਾਂ ਕੋਸਟਿੰਗ ਕਰਦੇ
6: ਹਾਂ। $13-$14
7: ਜਾਂ $13 ਜਿਹੜਾ ਜਾਇਜ਼ ਰੇਟ ਹੈ ਜੇ ਤੁਸੀਂ ਟੇਕ ਆਊਟ ਕਰਦੇ ਹੋ। ਡਾਇਨਿੰਗ ਦੇ ਵਿੱਚ ਫਿਰ ਤੁਹਾਨੂੰ ਉਹਦੀ ਸਫਾਈ ਦਾ ਖਰਚਾ ਵੀ ਆਊਗਾ, ਸੋ ਉਹਦੇ ਵਿੱਚ ਤੁਹਾਨੂੰ $18 ਦੀ ਕਰੀ ਜਿਹੜੀ ਆ ਉਹ ਮਿਲ ਜਾਏਗੀ।
6: ਜਿਹੜਾ ਬੰਦਾ $8 ਦੀ ਸੈੱਲ ਕਰ ਰਿਹਾ, $10 ਚ ਇੱਕ ਨਾ ਇੱਕ ਫ੍ਰੀ ਲਾ ਰਿਹਾ, ਉੱਥੋਂ ਅਵੇਅਰ ਹੋ ਜਾਈਏ ਕਿ ਫ੍ਰੀਜ਼ ਕੀਤਾ ਹੋਇਆ।
7: ਇੱਕ ਚੀਜ਼ ਹੋਰ ਬੰਦਾ ਦੱਸਦਾ, ਜਦੋਂ ਤੁਸੀਂ ਫੂਡ ਖਾਣ ਜਾਂਦੇ ਹੋ, ਜੇ ਤੁਹਾਨੂੰ ਸਿਰਕੇ ਦਾ ਟੇਸਟ ਆ ਰਿਹਾ, ਜਿਹਨੂੰ ਵਿਨੇਗਰ ਕਹਿੰਦੇ ਆਪਾਂ, ਉਹ ਫੂਡ ਨਹੀਂ ਖਾਣਾ ਚਾਹੀਦਾ।
6: Number 2,
7: ਐਕਸੈਸਿਵ ਹਰੀ ਇਲਾਚੀ ਦੀ ਸਮੈਲ, ਹਰੀ ਇਲਾਚੀ ਦੀ ਸਮੈਲ ਪਾਈ ਜਾਂਦੀ ਹੈ ਤਾਂ ਕਿ ਬੰਦੇ ਦੀ ਜਿਹੜੀ ਜਿਹੜੀ ਫੂਡ ਦੀ ਬੈਡ ਸਮੈਲ ਆ ਉਹਨੂੰ ਆਪਾਂ ਓਵਰਕਮ ਕਰ ਸਕੀਏ। ਸੋ ਜ਼ਿਆਦਾਤਰ ਚਿਕਨ ਟਿੱਕੇ ਦੇ ਵਿੱਚ ਬਹੁਤ ਜ਼ਿਆਦਾ ਲੋਕ ਜਿਹੜਾ ਉਹ ਹਰੀ ਇਲਾਚੀ ਦਾ ਪਾਊਡਰ ਯੂਜ਼ ਕਰ ਦਿੰਦੇ ਨੇ, ਉਹਨੂੰ ਅਵੋਇਡ ਕਰੋ। ਅਤੇ 3rd thing ਆ ਅਜ਼ੀਨੋਮੋਟੋ, ਮੋਨੋਗਲੂਕੋ ਸਲਫੇਟ ਜਿਹੜਾ ਆ, ਜਿਹਨੂੰ ਆਪਾਂ ਚਾਈਨੀਜ਼ ਸਾਲਟ ਕਹਿ ਦਿੰਦੇ ਹਾਂ, ਉਹਦੀ ਵਰਤੋਂ ਦੇ ਉੱਤੇ, ਮਤਲਬ ਉਹ ਇਹੋ ਜਿਹਾ ਸਾਲਟ ਆ ਕਿ ਤੁਸੀਂ ਉਹ ਕਿਸੇ ਫੂਡ 'ਚ ਪਾਤਾ, ਬੰਦੇ ਨੇ ਖਾਧਾ, ਉਹਦੇ ਟੇਸਟ ਬੜ ਨਮ ਹੋ ਜਾਣਾ, ਉਹਨੂੰ ਪਤਾ ਨਹੀਂ ਲੱਗਣਾ ਕਿ ਉਹ ਗੁਲਾਬ ਜਾਮਣ ਖਾ ਰਿਹਾ ਕਿ ਕੀ ਖਾ ਰਿਹਾ। ਸੋ ਇਸ ਤਰ੍ਹਾਂ ਦੇ ਕੁਝ ਚੀਜ਼ਾਂ
6: ਇੰਡਸਟਰੀ ਚਾਹੀਏ ਜੀ। ਤੇ ਅਮਿਤ ਜੀ, ਤੁਹਾਡੇ ਨਾਲ ਨਾ ਸਮਾਂ ਹੁਣ ਸਮਾਪਤੀ ਵਾਲਾ, ਪਰ ਕਿਸੇ ਦਿਨ ਫਿਰ ਆਪਾਂ ਇੱਥੇ ਹੋਰ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ। ਦੋਸਤੋ, ਤੁਹਾਡੇ ਤੁਸੀਂ ਚੰਗਾ ਖਾਣਾ ਤਾਂ ਜਾਂ ਕੇਟਰਿੰਗ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਕਹਿਣਾ ਮਹਾਰਾਜਾ ਰਿਆਸਤ ਤੋਂ ਤੁਸੀਂ ਟਰਾਈ ਕਰ ਸਕਦੇ ਹੋ, ਕਿਉਂਕਿ ਇਹਨਾਂ ਦੀ ਇਹ ਕਹਿੰਦੇ ਥੋੜ੍ਹਾ ਖਾਓ, ਸ਼ੁੱਧ ਖਾਓ, ਚੰਗਾ ਖਾਓ। ਸੋ ਇਹਨਾਂ ਦਾ ਨੰਬਰ ਹੈ ਜੀ 416-662-9007-9007 9007 416-662-9007 416-662-9007 416-662-9007 416-662-9007 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕੁਇਕਲੀ ਸੰਦੇਸ਼ ਲਵਾਂਗੇ ਬ੍ਰੀਜ਼ ਏਅਰ ਡਕਟ ਕਲੀਨਿਕ ਦਾ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
12: ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਧੰਨਵਾਦ ਜੋੜਨ ਲਈ ਭਾਜੀ
6: ਜੀ। ਸੋ ਡਕਟ ਕਲੀਨਿੰਗ ਪਰਿਵਾਰਾਂ ਨੇ ਕਰਵਾਉਣੀ ਹੈ ਜੀ, ਦਿਓ ਸੁਨੇਹਾ ਆਪਣਾ।
12: ਹਾਂਜੀ ਡਕਟ ਕਲੀਨਿੰਗ ਹੈ ਜੀ ਜਿਹੜੀ ਦੇਖੋ ਵਿੰਟਰ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਆ। ਆਪਾਂ ਵਾਰ ਵਾਰ ਇਹੀ ਕਹਿੰਦੇ ਹਾਂ ਕਿ ਜਿਹੜੀ ਵੀ ਆਪਣੀ ਫਰਨਸ ਤੁਸੀਂ ਆਨ ਕਰਨੀ ਆ ਜਾਂ ਹੀਟ ਤੁਸੀਂ ਆਨ ਕਰਨੀ ਆ ਉਹ ਡਕਟ ਕਲੀਨਿੰਗ ਤੋਂ ਬਿਨਾਂ ਜੇ ਆਪਾਂ ਆਨ ਕਰਦੇ ਹਾਂ ਤਾਂ ਜੀ ਆਪਾਂ ਨੂੰ ਜਿਹੜੀ ਆ ਵਿੰਟਰ ਦੇ ਵਿੱਚ ਜਾ ਕੇ ਇੱਕ ਤਾਂ ਜਿਹੜੀ ਆ ਫਰਨਸ ਦੇ ਭਾਰੀ ਨੁਕਸਾਨ ਹੁੰਦੇ ਨੇ ਕਿਉਂਕਿ ਉਹ ਪ੍ਰੋਪਰ ਚੱਲਦੀ ਨਹੀਂ ਤੇ ਕਈ ਵਾਰੀ ਆਪਾਂ ਨੂੰ ਜਿਹੜਾ ਟੈਕਨੀਸ਼ੀਅਨ ਵੀ ਬੁਲਾਉਣਾ ਪੈਂਦਾ। ਫਿਰ ਉਹ ਵੀ ਆਪਾਂ ਨੂੰ ਇਹੀ ਰਿਕਮੈਂਡ ਕਰਦਾ ਕਿ ਡਕਟ ਕਲੀਨਿੰਗ ਨਾ ਹੋਣ ਕਰਕੇ ਡਸਟ ਜ਼ਿਆਦਾ ਹੋਣ ਕਰਕੇ ਤੁਹਾਡੀ ਜਿਹੜੀ ਹੀ ਆਪਣਾ ਫਰਨਸ ਆ ਓਵਰ ਹੀਟ ਹੋ ਰਹੀ ਆ ਤਾਂ ਕਰਕੇ ਜੀ ਆਪਾਂ ਨੂੰ ਜਿਹੜੀ ਆ ਡਕਟ ਕਲੀਨਿੰਗ ਕਰਾਉਣੀ ਚਾਹੀਦੀ ਆ। ਦੂਜਾ ਕਿ ਆਪਣੇ ਜਿਹੜੇ ਹੈਲਥ ਰਿਸਕ ਹੁੰਦੇ ਨੇ ਵਿੰਟਰ ਦੇ ਵਿੱਚ ਜ਼ਿਆਦਾ ਹੋ ਜਾਂਦੇ ਨੇ, ਆਪਾਂ ਨੂੰ ਅਲਰਜੀਸ ਦੇ ਚਾਂਸਿਸ ਜਿਹੜੇ ਨੇ ਉਹ ਵੀ ਜ਼ਿਆਦਾ ਹੋ ਜਾਂਦੇ ਨੇ ਕਿਉਂਕਿ ਜੀ ਆਪਣੀ ਵਿੰਡੋ ਤੇ ਜਿਹੜੀ ਆਪਣੇ ਡੋਰ ਨੇ ਬੰਦ ਹੋ ਜਾਂਦੇ ਨੇ, ਫਰੈਸ਼ ਏਅਰ ਦਾ ਜਿਹੜਾ ਸੋਰਸ ਆ ਉਹ ਖਤਮ ਹੋ ਜਾਂਦਾ। ਇਸ ਕਰਕੇ ਜੀ ਆਪਾਂ ਅੰਦਰ ਹੀ ਹਵਾ ਜਿਹੜੀ ਆ ਹੀਟ ਲੈਣੀ ਹੁੰਦੀ ਆ ਉਹਦੇ ਵਿੱਚ। ਜਦੋਂ ਆਪਣੀ ਡਸਟ ਹੁੰਦੀ ਆ ਤਾਂ ਆਪਾਂ ਨੂੰ ਅਲਰਜੀਸ ਹੋਣੀਆਂ ਸਟਾਰਟ ਹੋ ਜਾਂਦੇ ਨੇ, ਉਹਦੇ ਲਈ ਆਪਾਂ ਜੀ ਤੁਹਾਨੂੰ ਪ੍ਰੋਪਰ ਜਿਹੜੀ ਆ ਡਕਟ ਕਲੀਨਿੰਗ ਵੀ ਕਰਕੇ ਦਿੰਦੇ ਆ ਤੇ ਉਹਦੇ ਨਾਲ ਨਾਲ ਹਰਬਲ ਦਾ ਸੈਨੇਟਾਈਜ਼ ਵੀ ਕਰਕੇ ਦਿੰਦੇ ਆ। ਤੇ ਇੱਕ ਹੋਰ ਜਿਹੜਾ ਰੀਜ਼ਨ ਆ ਖਰਚਾ ਤਾਂ ਹੈਗਾ ਜੀ ਸਿਰਫ $150 $150 ਦੇ ਵਿੱਚ ਆਪਾਂ ਤੁਹਾਨੂੰ ਡਕਟ ਕਲੀਨਿੰਗ ਕਰਕੇ
6: ਦਿੰਦੇ ਆ। 3000 ਸਕੁਅਰ ਫੀਟ ਦਾ ਘਰ ਹੋਵੇ
12: ਤੇ ਮਿਸੀਸਾਗਾ ਬ੍ਰੈਂਪਟਨ ਦੇ ਵਿੱਚ ਜੇ ਤੁਹਾਡੇ
6: ਸਿਰਫ $150 ਤੇ ਸਾਰੇ ਪ੍ਰੋਸੈਸ ਤੁਸੀਂ ਕਰੋਗੇ। ਨੰਬਰ ਬੋਲ ਦਿਓ,
12: ਨੰਬਰ ਹੈਗਾ ਜੀ 905-330-9900 905-330-9900 905-330-8900 905-330-8900
6: 905-330-9900 ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ। ਦੋਸਤੋ ਇਹ ਪ੍ਰੋਗਰਾਮ ਦਾ ਇਸ ਦਾ ਮੈਪਲ ਕਲੀਨਿਕ ਵੱਲੋਂ ਸਪੋਂਸਰ ਕੀਤਾ ਗਿਆ ਜਾ ਰਿਹਾ ਤੇ ਬੜਾ ਜਲਦੀ ਅਸੀਂ ਢੀਂਡਸਾ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਪਰ ਇੱਕ ਕੁਇਕ ਸੰਦੇਸ਼ ਗੁਰਪ੍ਰੀਤ ਢਿੱਲੋਂ ਜੀ ਜੋ ਕਿ ਰੀਜਨਲ ਕੌਂਸਲ ਲਈ ਕੈਂਡੀਡੇਟ ਨੇ ਵਾਰਡ 9-10 ਚੋਂ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ। ਗੁਰਪ੍ਰੀਤ ਜੀ ਅਗਲੇ ਹਫਤੇ ਆਪਾਂ ਖੁੱਲੇ ਤਰੀਕੇ ਦੇ ਨਾਲ 15-20 ਮਿੰਟ ਦੀ ਮੀਟ ਇੰਟਰਵਿਊ ਜਿਹੜੀ ਕਰਾਂਗੇ, ਪਰ ਅੱਜ ਗੱਲ ਕਰਨ ਦਾ ਮਕਸਦ ਤੁਹਾਡੀਆਂ ਵੀਡੀਓਜ਼ ਦੇਖ ਰਹੇ ਹਾਂ ਕਿ ਤੁਸੀਂ ਸਿਟੀ ਲਈ ਆਪਣਾ ਫਾਈਲ ਕਰ ਰਹੇ ਹੋ ਲੋਸ ਜਿਹੜਾ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਭਾਈ ਇਹ ਰੋਕਣਾ ਚਾਹੁੰਦੇ ਨੇ ਗੁਰਪ੍ਰੀਤ ਢਿੱਲੋਂ ਨੂੰ ਕਿ ਇਹਨੇ ਸਿਟੀ 'ਚ ਜਾ ਕੇ ਕਰਪਸ਼ਨ ਦਾ ਪਰਦਾਫਾਸ਼ ਕਰ ਦੇਣਾ, ਇਹਦੇ ਬਾਰੇ ਤੁਹਾਡੀ ਟਿੱਪਣੀ ਲੈਣਾ ਚਾਹੁੰਦੇ।
13: ਹਾਂਜੀ ਐਬਸੋਲੂਟਲੀ, ਮੈਂ ਇੱਕ ਕੇਸ ਫਾਈਲ ਕੀਤਾ ਕੋਰਟ ਦੇ ਵਿੱਚ ਸਿਟੀ ਦੇ ਨਾਲ। ਅਨਫੋਰਚੁਨੇਟਲੀ ਕਈ ਸਾਲ ਪਹਿਲੋਂ ਇਹਨਾਂ ਨੇ ਗਲਤ ਅਲੀਗੇਸ਼ਨਸ ਲਾਏ ਸੀ ਮੇਰੇ ਅਗੇਂਸਟ। ਅਸੀਂ ਇਹਨਾਂ ਨੂੰ ਸਾਰਾ ਪਰੂਫ ਦਿੱਤਾ, ਵੇਰੀਫਾਈ ਪਰੂਫ, ਲੀਗਲੀ ਆਥੈਂਟੀਕੇਟਡ। ਇਹ 3 ਸਾਲ ਪਹਿਲੋਂ ਤੇ 3 ਸਾਲ ਇਹ ਲਾਰਾ ਲਾਏ ਗਏ ਕਿ ਈਵਨ ਸੀਨੀਅਰ ਕਾਉਂਸਲ ਮੈਂਬਰਸ ਨੇ ਆਪਣੀ ਆਈ ਗੈਸ ਯੂ ਕੁਡ ਸੇ ਗਰੰਟੀ ਦਿੱਤੀ ਸੀਗੀ ਕਿ ਇਹ ਸਾਰਾ ਕੁਝ ਠੀਕ ਹੋ ਜੂਗਾ, ਪਰ ਅਸੀਂ ਦੇਖਿਆ ਕਿ ਇਹ ਸਿਰਫ ਪੋਲੀਟੀਕਲ ਰੀਜ਼ਨਸ ਵਾਸਤੇ ਹੁਣ ਇਹਨਾਂ ਨੇ ਨਹੀਂ ਕੀਤਾ। ਆਈ ਥਿੰਕ ਇਹ ਆਪਣਾ ਜਿਹੜਾ $300 million ਦਾ ਜਿਹੜਾ ਇਹਨਾਂ ਨੇ ਟੈਕਸਪੇਅਰ ਵੇਸਟ ਕੀਤਾ ਇਸ ਟਾਈਮ ਵਿੱਚ, ਇਹਨੂੰ ਆਈ ਗੈਸ ਲੋਕਾਂ ਨੂੰ ਡਿਸਟਰੈਕਟ ਕਰਨ ਵਾਸਤੇ ਇਹਨਾਂ ਨੇ ਅੱਜ ਤੱਕ ਉਹ ਕੀਤਾ ਨੀਗਾ। ਸੋ ਵੀ ਫੀਲ ਦਿਸ ਇਜ਼ ਨਾਟ ਗੁੱਡ। ਜੇ ਮੇਰੇ ਨਾਲ ਕਰ ਸਕਦੇ ਉਹ ਕਿਸੇ ਦੇ ਨਾਲ ਵੀ ਕਰ ਸਕਦੇ ਸਾਡੇ ਵੋਟ 9-10 ਦੇ ਵਿੱਚ। ਸੋ ਇਸ ਕਰਕੇ ਅਸੀਂ ਦੁਬਾਰਾ ਖੜੇ ਹਾਂ। ਰਾਈਟ ਨਾਓ ਐਜ਼ ਆਈ ਮੈਂਸ਼ਨ 300 million ਵੇਸਟ ਹੋਇਆ। ਸਾਡੇ ਜਿਹੜੇ ਕਰੰਟ ਕਾਉਂਸਲਰ ਨੇ ਉਹ ਹੀ ਵਾਜ਼ ਅਸਲੀਪ ਐਟ ਦ ਵੀਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਆਪਣੇ ਪਰਸਨਲ ਪ੍ਰੋਪਰਟੀਜ਼ ਦੇ ਡਿਵੈਲਪਮੈਂਟ ਤੇ ਸੀਗਾ ਤੇ ਉਹਨਾਂ ਨੇ ਇੱਕ ਸਿੰਗਲ ਫੈਸਿਲਿਟੀ ਜਾਂ ਸਰਵਿਸ ਨੇ ਡਿਲੀਵਰ ਕੀਤਾ। ਉਹਨਾਂ ਦਾ ਆਈ ਗੈਸ ਬਿਗੈਸਟ ਅਕੰਪਲਿਸ਼ਮੈਂਟ ਇਹ ਹੈ ਕਿ ਉਹਨਾਂ ਨੇ ਹੋਰ ਘਰ ਬਣਵਾਏ ਨੇ ਜਿੱਥੇ ਆਪਣੇ 3 ਸਕੂਲ ਹੋਣੇ ਚਾਹੀਦੇ ਸੀਗੇ ਸਾਡੇ ਵਾਰਡ 9-10 ਦੇ ਵਿੱਚ। ਸੋ ਅਸੀਂ ਇੱਕ ਇਹ ਗਲਤੀ ਫੇਰ ਨਹੀਂ ਕਰ ਸਕਦੇ ਜਿੱਥੇ ਅਸੀਂ ਇੱਕ ਇਨਐਕਸਪੀਰੀਅੰਸਡ ਪਰਸਨ ਨੂੰ ਇਲੈਕਟ ਕੀਤਾ। ਅਸੀਂ ਹੁਣ 30% ਟੈਕਸ ਇਨਕਰੀਸ ਵੇਖਿਆ, 200 million ਆਪਾਂ ਦੇਖਿਆ ਕਿ ਹੁਣ ਖਾਲੀ ਹੈ ਜਿਹੜਾ ਸਾਡਾ ਖਜ਼ਾਨਾ ਸੀਗਾ। ਵੀ ਸੀਨ ਹਾਈ ਕ੍ਰਾਈਮ, ਕਈ ਬੱਸ ਰੂਟ ਆਪਾਂ ਦੇਖੇ ਜਿਹੜੇ ਕੈਂਸਲ ਹੋਏ ਵਾਰਡ 9-10 ਦੇ ਵਿੱਚ, ਜਿਹੜੇ ਸਾਡੇ ਕਾਲਜ ਯੂਨੀਵਰਸਿਟੀ ਤੇ ਹਾਈ ਸਕੂਲ ਸਟੂਡੈਂਟਸ ਡਿਪੈਂਡੈਂਟ ਹਨ। ਸੋ I have a record, I have a plan. ਅਸੀਂ ਟੈਕਸ ਵੀ ਫਰੀਜ਼ ਕੀਤਾ ਸੀ ਇੱਕ 2018 ਤੋਂ 22 ਤੱਕ। ਮੈਂ ਇੱਕ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ, ਮੈਂ ਬੱਸ ਸਰਵਿਸ ਵੀ ਕਰਾਈ ਆਪਣੇ ਬਜ਼ੁਰਗਾਂ ਵਾਸਤੇ। ਮੇਰਾ ਜਿਹੜਾ ਜੋਬਸ ਪਲਾਨ ਸੀਗਾ 2016 ਦੇ ਵਿੱਚ ਜਿਹੜਾ ਯੂਨੈਨਮਸਲੀ ਪਾਸ ਹੋਇਆ ਸੀਗਾ, ਉਹਦੇ ਨਾਲ ਅਸੀਂ 25,000 ਹੋਰ ਜੋਬਸ ਐਡ ਵੇਖਣੀਆਂ ਨੇ ਆਪਣੇ ਬ੍ਰੈਂਪਟਨ ਦੇ ਵਿੱਚ। ਸੋ ਦੈਟ ਇਜ਼ ਮਾਈ ਰੈਕਰਡ। ਦੇ ਗਾਂ ਦੇ ਵਿੱਚ ਅਸੀਂ ਇਹੀ ਕਿਹਾ ਕਿ ਅਸੀਂ ਫੇਰ ਦੁਬਾਰਾ ਟੈਕਸ ਫਰੀਜ਼ ਕਰਾਂਗੇ। ਅਸੀਂ ਇੱਕ ਫੁੱਲ ਪੁਲਿਸ ਸਟੇਸ਼ਨ ਡਿਲੀਵਰ ਕਰਾਂਗੇ. We're going to cancel RRL, jada money grab city de vich. And so finally accountability at city hall assi make sure karna ki sare jede councillors ne jinna hun MPPs te MPPs
6: ji
13: karde unna de jehdi mandatory income te property financial disclosures and the jo bhi real estate acquisitions ne oh declare karna pahoga. But yeah, we want to make sure ki jede residents ne oh successful and not the council members.
6: ਥੈਂਕ ਯੂ ਸੋ ਮਚ ਗੁਰਪ੍ਰੀਤ ਜੀ, ਤੇ ਆਪਾਂ ਤੁਹਾਡੇ ਵਿਜ਼ਨ ਬਾਰੇ ਅਗਲੇ ਹਫ਼ਤੇ ਫਿਰ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ. ਸੋ ਗੁਰਪ੍ਰੀਤ ਜੀ, ਰੀਜਨਲ ਕੌਂਸਲ ਲਈ ਕੈਂਡੀਡੇਟ ਵਾਰ 9-10 ਚੋਂ ਤੇ ਆਉਣ ਵਾਲੀ 26 ਅਕਤੂਬਰ ਨੂੰ ਵੋਟਿੰਗ ਡੇ ਆ, ਤੇ ਤੁਸੀਂ ਹਰ ਕੈਂਡੀਡੇਟ ਬਾਰੇ ਚਰਚਾ ਕਰਨੀ ਆ, ਦੇਖਣਾ ਉਹਨਾਂ ਦਾ ਟਰੈਕ ਰੈਕਡ, ਦੇਖਣਾ ਗੁਰਪ੍ਰੀਤ ਜੀ ਦਾ ਵੀ ਟਰੈਕ ਰੈਕਡ ਦੇਖੋ ਤੇ ਇਹਨਾਂ ਦਾ ਵਿਜ਼ਨ ਦੇਖੋ. ਸੋ ਜੇ ਤੁਸੀਂ ਇਹਨਾਂ ਦੀ ਕੈਂਪੇਨ ਨਾਲ ਜੁੜਨਾ ਚਾਹੁੰਦੇ, ਕੋਈ ਸਵਾਲ ਜਵਾਬ ਨੇ ਤਾਂ 647-8250-0910 647-8250-0910-647-825-0910. ਬਹੁਤ ਸ਼ੁਕਰੀਆ ਗੁਰਪ੍ਰੀਤ ਜੀ, ਧੰਨਵਾਦ.
13: ਥੈਂਕ ਯੂ
6: ਵੈਰੀ ਮੱਚ ਜੀ. ਦਾ ਮੈਪਲ ਕਲੀਨਿਕ ਤੋਂ ਢੀਂਡਸਾ ਸਾਹਿਬ. ਢੀਂਡਸਾ ਸਾਹਿਬ, ਕੁਇਕਲੀ ਨੰਬਰ ਪਹਿਲਾਂ ਹੀ ਬੋਲ ਦਿਓ. ਰੈਂਟਲ ਪ੍ਰੋਪਰਟੀਆਂ ਬਾਰੇ ਤੁਸੀਂ ਕੰਸਰਨ ਕਰ ਰਹੇ ਸੀ ਕਿ ਖਰਾਬ ਹੋ ਰਹੀਆਂ ਨੇ, ਉਹਨਾਂ ਦੀ ਪ੍ਰੋਪਰਟੀ ਦੀ ਵੈਲਿਊ ਡਨ ਹੋ ਰਹੀ ਆ, ਤੇ ਤੁਸੀਂ ਕਹਿ ਰਹੇ ਸੀ ਕਿ ਇੱਕ ਕਲੀਨਿੰਗ ਕੰਪਨੀ ਹਾਇਰ ਕੀਤੀ ਜਾ ਸਕਦੀ ਆ.
14: ਬਿਲਕੁਲ ਜੀ, ਸਾਡਾ ਨੰਬਰ ਹੈ ਜੀ 647-286-0077, 647-286-0077. ਸਰ, ਮੈਂ ਰੈਂਟਲ ਪ੍ਰੋਪਰਟੀਆਂ ਦਾ ਤਾਂ ਕਹਿ ਰਿਹਾ, ਮੈਂ ਇਹ ਨਹੀਂ ਚਾਹੁੰਦਾ ਕਿ ਵੀ ਤੁਸੀਂ ਸਾਡੇ ਤੋਂ ਹੀ ਕਲੀਨ ਕਰਾਵੋ. ਜੀ ਤੋਂ ਮਰਜ਼ੀ ਤੁਸੀਂ ਕਲੀਨ ਕਰਵਾਵੋ, ਬਟ ਕਲੀਨਿੰਗ ਮਸਟ ਹੈ. ਮਸਟ ਕਿਉਂ ਹੈ ਜੀ? ਉਹ ਆਲਵੇਜ਼ ਰੈਂਟਲ ਪ੍ਰੋਪਰਟੀਆਂ ਸਾਰੇ ਨਹੀਂ, ਬਟ ਮੋਸਟਲੀ ਅਣਦੇਖੀਆਂ ਹੁੰਦੀਆਂ ਨੇ ਜੀ, ਅਤੇ ਉੱਥੇ ਕੰਡੀਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਬੈਡ ਹੋ ਜਾਂਦੀ ਹੈ, ਕਿ ਜਿਵੇਂ ਮੋਲਡ ਸਟਾਰਟ ਹੋ ਜਾਂਦੀ ਹੈ ਬੇਸ ਬੋਰਡ ਦੇ ਉੱਪਰ, ਮਿੱਟੀ ਘੱਟਾ ਜੰਮ ਜੰਮ ਕੇ ਜੀ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ. ਵੀ ਮਤਲਬ ਕਿ ਵੀ ਟੋਟਲੀ ਤੁਸੀਂ ਐਂਡ ਅਪ ਹੁੰਦੇ ਹੋ ਫਿਰ ਬਹੁਤ ਵੱਡੇ ਖਰਚੇ ਦੇ ਵਿੱਚ, ਜਿਹਨੂੰ ਕਿ ਬਚਾਇਆ ਜਾ ਸਕਦਾ ਸਿਰਫ ਇੱਕ ਕਲੀਨਿੰਗ ਦੇ ਨਾਲ.
6: ਸੋ ਦੋਸਤੋ, ਕਹਿਣ ਦਾ ਭਾਵ, ਮੈਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਇੱਕ ਘਰ ਦੇ ਵਿੱਚ ਪੈਸਟ ਕੰਟਰੋਲ ਤੇ ਪ੍ਰੋਪਰਟੀ ਬਿਲਕੁਲ ਖਤਮ ਹੀ ਹੋ ਗਈ ਸੀ. ਇਹ ਕਹਿੰਦੇ ਨੇ ਕਿ ਤੁਸੀਂ ਇੱਕ ਕਲੀਨਿੰਗ ਕੰਪਨੀ ਹਾਇਰ ਕਰ ਲਓ, ਜੇ ਤੁਹਾਡੀ ਰੈਂਟਲ ਪ੍ਰੋਪਰਟੀ ਉੱਥੇ ਟੈਨੈਂਟ ਕਈ ਸਾਲਾਂ ਤੋਂ ਰਹਿ ਰਹੇ ਨੇ, ਕਿ ਐਗਰੀਮੈਂਟ 'ਚ ਹੀ ਉਹ ਕਰ ਲਓ ਕਿ ਹਰੇਕ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਜਾ ਕੇ ਕਲੀਨਿੰਗ ਕੰਪਨੀ ਨੇ ਉਹਦੀ ਕਲੀਨਿੰਗ ਕਰ ਦੇ, ਤਾਂ ਕਿ ਤੁਹਾਡੀ ਪ੍ਰੋਪਰਟੀ ਬਚੀ ਰਹੇ, ਉਹਦੀ ਵੈਲਿਊ ਬਚੀ ਰਹੇ. ਸਾਰੀ ਗੱਲਬਾਤ ਲਈ 647-286-0077, 647-286-0077, 647-286-0077 ਏਸੀ ਦਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ. ਮੇਰਾ ਨਾਮ ਹੈ ਹਰਵੀਰ, ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਮੈਨੂੰ ਕਾਲ ਕਰ ਸਕਦੇ. ਮੇਰਾ ਨੰਬਰ ਆ 647-921-2032, 647-921-2032, 647-921-2032 ਤੇ ਗੱਲਬਾਤ ਕੀਤੀ ਜਾ ਸਕਦੀ ਆ.
15: This is AM 530, CHLO AM, serving Brampton, Mississauga, Toronto, the GTA, and the world at am530.ca.
16: Everyone knows you don't let a kid swim unsupervised.
15: The opinions expressed in the following program are those of the host and their guests and do not reflect the views and opinions of the management and staff of CHLO AM 530.
17: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
18: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
17: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
18: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
17: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
18: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
17: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
18: ਪ੍ਰੋਗਰਾਮ ਪੰਜਾਬੀ ਲਹਿਰਾਂ
17: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
19: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
20: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf $6,29,990 ton te naal $1,30,000 tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments.com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਅਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਅਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
0: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ। ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ bellymorehomes.com, BALLYMORE homes.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474155 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।

0: ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬ ਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਦ ਵਨ ਐਂਡ ਓਨਲੀ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਤੇ ਚਲੋ AM 530 ਇੱਕੋ ਇੱਕ AM ਦੀ ਹਾਈ ਡੈਫੀਨੇਸ਼ਨ ਫ੍ਰੀਕੁਐਂਸੀ 24 ਘੰਟੇ ਜਿੱਥੇ ਤੁਸੀਂ ਸੁਣਦੇ ਹੋ ਬਈ ਆਪਣੇ ਪੰਜਾਬੀ ਹਿੰਦੀ ਉਰਦੂ ਪ੍ਰੋਗਰਾਮਸ, ਤੇ ਸਭ ਦਾ ਵੈਲਕਮ ਸਵਾਗਤ ਹੈ। ਤੇ ਸੁਣਾਓ ਕਿਵੇਂ ਹੋ, ਹੈਪੀ ਫਰਾਈਡੇ ਜੂਨੀਅਰ। ਫਰਾਈਡੇ ਜੂਨੀਅਰ ਦੀਆਂ ਬਹੁਤ ਸਾਰੀ ਮੁਬਾਰਕਾਂ ਹੋਣ। ਅੱਜ ਦਾ ਦਿਨ ਆਵੇ ਤੇ ਮੈਨੂੰ ਲੱਗਦਾ ਕਿ ਅੱਜ ਦੇ ਦਿਨ ਤਾਂ ਯਾਰ ਵਿਆਹ ਜਿੰਨਾ ਛੱਡੋ, ਵਿਆਹ ਤੋਂ ਵੱਧ ਚਾਹ ਹੁੰਦਾ ਫਰਾਈਡੇ ਜੂਨੀਅਰ ਤੇ। ਅੱਜ ਪਹਿਲੀ ਤਰੀਕ ਹੈ, ਸੋ ਪਹਿਲੀ ਤਰੀਕ ਵੀ ਹੋਵੇ ਤੇ ਯਾਰ ਹੋਰ ਕੀ ਚਾਹੀਦਾ। ਇੱਕ ਨਵੀਂ ਸ਼ੁਰੂਆਤ, ਇੱਕ ਨਵੀਂ ਬਿਗਿਨਿੰਗ। ਹਰੇਕ ਕਹਿੰਦਾ ਯਾਰ ਕਿ ਸਾਡਾ ਪਿਛਲਾ ਮਹੀਨਾ ਚੰਗਾ ਨਹੀਂ ਗਿਆ, ਤਾਂ ਕੋਈ ਨਾ ਹੁਣ ਕਰਦੇ ਹਾਂ ਮਿਹਨਤਾਂ। ਸੋ ਕਰੋ ਦੱਬ ਕੇ ਮਿਹਨਤ, ਤੇ ਜੋ ਵੀ ਸੁਪਨੇ ਨੇ ਪੂਰੇ ਕਰੋ, ਪੂਰੇ ਤਾਂ ਹੀ ਹੋਣਗੇ ਸੁਪਨੇ ਜੇ ਆਪਾਂ ਕਿਤੇ ਨਾ ਕਿਤੇ ਹਿੰਮਤ ਕਰਾਂਗੇ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਤੇ ਨੰਬਰ ਹੈ ਆਪਣਾ 9056733337 9056733 777, ਤੇ ਆਲਵੇਜ਼ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਹਲਕੀਆਂ ਫੁਲਕੀਆਂ ਕਣੀਆਂ ਪੈ ਰਹੀਆਂ ਨੇ, ਤੇ ਕਿਣਮਣੇ ਹੋ ਰਹੀ ਹੈ ਕਣੀਆਂ 'ਚ। ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ, ਸੌਣ ਦੀ ਚੜੀ ਨਹੀਂ ਲੱਗੀ ਸੌਣ ਦੀ ਚੜੀ। ਮੈਂ ਵੀ ਖੜਾ ਕੋਠੇ, ਤੂੰ ਵੀ ਛੱਤ 'ਤੇ ਚੜੀ। ਸੌਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਰਿਮ ਜਿਮ ਪੈਂਦੀਆਂ ਕਣੀਆਂ। ਕਿੰਨੇ ਗਾਣੇ ਬਣੇ ਆ। ਇੱਕ ਯਾਰ ਬੜਾ ਫਨੀ ਜਿਹਾ ਗਾਣਾ ਸੀਗਾ ਬਲਵੀਰ ਬੋਪਰ ਆਏ ਤੇ ਮਿਸ ਪੂਜਾ ਦਾ, ਸੌਣ ਦੇ ਛਰਾਟਿਆਂ 'ਚ ਭਿੱਜ ਗਈ ਮੈਨੂੰ ਕੁੱਟ ਕੇ ਸੀਨੇ ਦੇ ਨਾਲ ਲਾ ਲੈ। ਸੋ ਆਪਾਂ ਲੋਕ ਹੈ ਜਿਹੜੇ ਆਪਾਂ ਇਸ ਮੌਸਮ ਨੂੰ ਕਿਤੇ ਨਾ ਕਿਤੇ ਰਿਲੇਟ ਕਰਦੇ ਹਾਂ ਰੋਮੈਂਸ ਦੇ ਨਾਲ। ਚਲੋ ਚੰਗੀ ਗੱਲ ਹੈ, ਮਾੜੀ ਗੱਲ ਥੋੜ੍ਹੋ ਯਾਰ, ਰੋਮੈਂਟਿਕ ਹੋਣਾ ਵੀ ਚਾਹੀਦਾ। ਕਈ ਤੁਹਾਨੂੰ ਤੁਸੀਂ ਦੇਖੋ 90-90, 100-100 ਸਾਲ ਦੇ ਹੋ ਗਏ, ਉਹ ਬੜੇ ਰੋਮੈਂਟਿਕ ਨੇ। ਆਪਾਂ ਹਜੇ ਕਹਿੰਦੇ ਉਹਨੂੰ ਯਾਰ ਰੋਮੈਂਸ ਦੀ ਸਾਡੀ ਕਿਹੜੀ ਉਮਰ ਆ। ਉਮਰ ਤਾਂ ਯਾਰ ਰੋਮੈਂਟਿਕ ਹੋਣ ਦੀ, ਚਲੋ ਰੋਮੈਂਟਿਕ ਉਸ ਇਨਸਾਨ ਨਾਲ ਹੋਇਆ ਕਰੋ ਜਿਹਦੇ ਨਾਲ ਤੁਸੀਂ ਵਾਅਦਾ ਕੀਤਾ। ਆਏ ਨਹੀਂ ਵੀ ਤੁਰਦੇ ਫਿਰਦੇ ਹਰੇਕ ਨਾਲ ਰੋਮੈਂਟਿਕ ਹੋਈ ਜਾਓ, ਚਲੋ ਗਲਤ ਗੱਲ ਹੈ, ਬਟ ਰੋਮੈਂਸ ਸ਼ੁੱਡ ਨੈਵਰ ਡਾਏ। ਸੋ ਪ੍ਰੋਗਰਾਮ ਪੰਜਾਬੀ ਦਾ, ਅਤੇ ਤੁਸੀਂ ਵੀ ਕਹਿੰਦੇ ਹੋ ਕਿ ਨਵੀਂ ਨੂੰ ਅੱਜ ਕਿੱਥੋਂ ਸਵੇਰੇ ਸਵੇਰੇ ਤੜਕੇ ਤੜਕੇ ਰੋਮੈਂਸ ਜਾਗ ਪਿਆ। ਚਲੋ ਕਦੇ ਕਦੇ ਯਾਰ ਦੇਖੋ ਇਮੋਸ਼ਨਸ ਨੇ, ਅਤੇ ਸਾਡਾ ਤਾਂ ਕੰਮ ਇਹ ਹੈ ਕਿ ਤੁਹਾਨੂੰ ਯਾਦ ਕਰਾਉਣਾ ਕਿ ਯਾਰ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਚੱਲਦੀਆਂ ਰਹਿਣੀਆਂ ਚਾਹੀਦੀਆਂ। ਕੋਈ ਵੀ ਚੀਜ਼ ਹੈ, ਕੋਈ ਵੀ ਇਮੋਸ਼ਨ ਹੈ ਲਾਈਫ ਦੇ ਵਿੱਚ, ਕਦੇ ਵੀ ਖਤਮ ਨਹੀਂ ਹੋਣਾ ਚਾਹੀਦਾ। ਸੋ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਅਤੇ ਨਾਲ ਦੀ ਨਾਲ ਤੁਹਾਨੂੰ ਬਹੁਤ ਸਾਰੇ ਮੈਸੇਜ ਵੀ ਆਲਵੇਜ਼ ਅਸੀਂ ਤੁਹਾਨੂੰ ਦਿੰਦੇ ਹਾਂ। ਅਤੇ ਟੋਰਾਂਟੋ ਮੇਪਲ ਲੀਫਸ ਵਾਲੇ ਕੱਲ੍ਹ ਨਿਊਯਾਰਕ ਆਈਲੈਂਡਰਸ ਨੂੰ ਹਰਾ ਗਏ, ਅਤੇ ਹੁਣ ਮੇਪਲ ਲੀਫਸ ਇੱਕ ਗੇਮ ਜਿੱਤੇ ਆ, ਇੱਕ ਗੇਮ ਹਾਰੇ ਆ। ਮੌਂਟਰੀਅਲ ਨੂੰ ਪਹਿਲੀ ਗੇਮ ਹਾਰੇ ਸੀਗੇ, ਠੀਕ ਹੈ ਯਾਰ 1-1, ਅਤੇ ਨਿਊਯਾਰਕ ਨੂੰ ਹਰਾ ਤਾ। ਅਗਲੀ ਗੇਮ ਹੁਣ ਆਟੋਵਾ ਦੇ ਨਾਲ ਹੋਵੇਗੀ ਅਤੇ ਸੈਟਰਡੇ ਨੂੰ, ਅਤੇ ਫਿਰ ਨੈਸ਼ਵਿਲ ਨਾਲ ਟਿਊਜ਼ਡੇ ਨੂੰ। ਸੋ ਲੀਫਸ ਦੇ ਆਪਾਂ ਲੋਕ ਪਤਾ ਨਹੀਂ ਕਿੰਨੇ ਕੁ ਹੈਗੇ ਯਾਰ ਆਈਸ ਹੋਕੀ ਦੇ ਫੈਨ। ਮੈਂ ਜਿੱਥੇ ਤੱਕ ਨੋਟਿਸ ਕਰਦਾ ਆਪਣੀ ਕਮਿਊਨਿਟੀ, ਆਪਾਂ ਹਾਕੀ ਦੇ ਬਾਹਲੇ ਕੋਈ ਫੈਨ ਨਹੀਂ ਇੰਨੇ ਹੈਗੇ। ਹੁਣ ਬਾਸਕਿਟਬਾਲ ਦੇ ਬਹੁਤ ਜ਼ਿਆਦਾ ਆ, ਉਹ ਤਾਂ ਚਲੋ ਨੈਚੁਰਲੀ ਰੈਪਟਰਸ ਦੀ ਸਪੋਰਟ ਸਾਰੇ ਕਰਦੇ ਨੇ। ਐਂਡ ਬੇਸਬਾਲ ਦੇ ਫਿਰ ਵੀ ਮੈਂ ਵਰਲਡ ਸੀਰੀਜ਼ ਦੌਰਾਨ ਦੇਖਿਆ ਕਿ ਬੇਸਬਾਲ ਦੇ ਬੜੇ ਫੈਨ, ਚਲੋ ਬੇਸਬਾਲ ਦੀਆਂ ਗੇਮਾਂ ਬਾਹਲੀਆਂ ਹੁੰਦੀਆਂ, ਬਟ ਮੇਪਲ ਲੀਫਸ ਨੂੰ ਵੀ ਸਪੋਰਟ ਕਰਿਆ ਕਰੋ ਯਾਰ। ਇਹ ਤਾਂ ਆਪਣੀ ਜਿਹੜੀ ਹਾਕੀ ਹੈ, ਕੈਨੇਡੀਅਨ ਸਪੋਰਟ ਹੈ ਯਾਰ, ਅਤੇ ਕੈਨੇਡਾ ਵਾਲੇ ਲੋਕ ਤਾਂ ਹੁਣ ਖਾਸ ਤੌਰ 'ਤੇ ਆਪਾਂ ਆਈਸ ਦੇ ਵਿੱਚ ਰਹਿੰਦੇ ਹਾਂ ਕਿੰਨੇ ਮਹੀਨੇ। ਸੋ ਮੇਪਲ ਲੀਫਸ ਦੀਆਂ ਗੇਮਾਂ ਨੂੰ ਵੀ ਸਪੋਰਟ ਕਰਿਆ ਕਰੋ। ਟੀਮ ਐਤ ਕੀ ਇਹਨਾਂ ਦੀ ਵਧੀਆ, ਕਾਫੀ ਯੰਗ ਟੀਮ ਹੈ, ਅਤੇ ਦੇਖ ਰਿਹਾ ਕਿ ਕੁਛ ਨਾ ਕੁਛ ਅੱਛਾ ਕਰਨਗੇ, ਅਤੇ ਅੱਛਾ ਕਰਨ ਦੀ ਇੱਕ ਇਹਨਾਂ ਕੋਲ ਪਾਵਰ ਵੀ ਹੈ ਅਤੇ ਪੋਟੈਂਸ਼ਲ ਵੀ ਹੈ। ਸੋ ਇੱਕ ਤੁਸੀਂ ਯਾਦ ਰੱਖੋ ਮੈਸੇਜ ਜ਼ਰੂਰ, ਫਰੈਸ਼ ਫੂਡ ਸੈਂਟਰ ਦਾ ਗਰੋਸਰੀ ਕਰਨੀ ਹੋਵੇ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ ਹੈ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ 'ਤੇ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਜਾਓ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਅਤੇ ਇਹਨਾਂ ਨਾਲ ਤੁਸੀਂ ਗੱਲਬਾਤ ਕਰੋ। ਉਸ ਤੋਂ ਇਲਾਵਾ ਐਨਕਾਂ ਲੈਣੀ ਹੈ ਤਾਂ ਬਿਯੋਂਡ ਆਈਵਰ ਇਜ਼ ਨੰਬਰ 1। ਬਿਯੋਂਡ ਆਈਵਰ ਦੇ ਤੁਸੀਂ ਰੋਮੀ ਭਾਅ ਜੀ ਹੁਣੇ ਜਾ ਕੇ ਮਿਲੋ, ਆਈ ਡਾਕਟਰ ਇੱਥੇ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਇਟਸ ਅਮੇਜ਼ਿੰਗ ਟੀਮ। ਸੋ ਕਿਸੇ ਨੇ ਵੀ ਅਗਰ ਐਨਕਾਂ ਲੈਣੀਆਂ ਪ੍ਰਸਕ੍ਰਿਪਸ਼ਨ ਦੀਆਂ ਜਾਂ ਸਨਗਲਾਸਿਸ, ਬਾਏ 1 ਗੈਟ 1 ਫ੍ਰੀ, ਹੰਬਰ ਵੈਸਟਨ ਗੋਰਵੇ, ਬਿਯੋਂਡ ਆਈਵਰ 905 7 9 3 3937 905 793 3937 ਦੇ ਉੱਤੇ ਤੁਸੀਂ ਬਿਯੋਂਡ ਆਈਵਰ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਤੁਸੀਂ ਸੁਣਿਆ ਹੋਵੇਗਾ ਯਾਰ ਕਿ ਕੱਲ੍ਹ ਕੀ ਹੋਇਆ, ਇੱਕ ਫਲਾਈ ਦੁਬਈ ਦੀ ਫਲਾਈਟ 'ਤੇ। ਸੋ ਫਲਾਈ ਦੁਬਈ ਦੀ ਫਲਾਈਟ ਜਾ ਰਹੀ ਸੀਗੀ ਦੁਬਈ ਤੋਂ ਲੈ ਕੇ ਟੈਲ ਅਵੀਵ। ਸੋ ਟੈਲ ਅਵੀਵ ਇੱਕ ਸਿਟੀ ਹੈ ਇਜ਼ਰੀਲ ਦੇ ਵਿੱਚ। ਸੋ ਫਲਾਈਟ ਜਾ ਰਹੀ ਤੇ ਜਾਂਦੇ ਜਾਂਦੇ ਕੁਝ ਕੁ ਕਮੋਸ਼ਨ ਜਿਹਾ ਸੁਣਿਆ ਕੋਕਪਿਟ 'ਚ। ਇੱਕ ਕੋ ਪਾਇਲਟ ਨੇ ਕੈਪਟਨ ਨੂੰ ਸਟੈਬ ਕਰ ਦਿੱਤਾ। ਤੁਸੀਂ ਦੇਖੋ ਦੋ ਪਾਇਲਟਾਂ ਦੀ ਐਸੀ ਲੜਾਈ ਹੋਣੀ। ਸੋ ਕੋ ਪਾਇਲਟ ਨੇ ਕੈਪਟਨ ਨੂੰ ਸਟੈਬ ਕਰ ਦਿੱਤਾ। ਸਟੈਬ ਕਰਨ ਤੋਂ ਬਾਅਦ ਉਸ ਕੋ ਪਾਇਲਟ ਨੇ ਕੋਸ਼ਿਸ਼ ਕੀਤੀ ਕਿ ਮੈਂ ਪਲੇਨ ਨੂੰ ਕਰੈਸ਼ ਕਰ ਦਵਾਂ। ਐਂਡ ਕਿਉਂ ਇਹ ਚੀਜ਼ ਹੋਈ, ਕੀ ਮੋਟਿਵ ਹੈ, ਹਜੇ ਚਲੋ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬਟ ਪਲੇਨ 33,000 ਫੀਟ 'ਤੇ ਚੱਲ ਰਿਹਾ ਸੀ, 33,000 ਫੀਟ ਤੋਂ 17,000 ਫੀਟ 'ਤੇ ਪਹੁੰਚ ਗਿਆ, ਇੰਨਾ ਥੱਲੇ ਡਿੱਗਿਆ 30 ਸੈਕਿੰਡ ਦੇ ਵਿੱਚ ਨੀਅਰਲੀ 14,000 ਫੁੱਟ ਪਲੇਨ ਥੱਲੇ ਡਿੱਗਿਆ ਅੱਧੇ ਮਿੰਟ 'ਚ। ਲੋਕ ਤਾਂ ਘਬਰਾ ਰਹੇ, ਚੀਕਾਂ ਮਾਰੇ ਨੈਚੁਰਲੀ। ਫਿਰ ਕਿਤੇ ਜਾ ਕੇ ਕੋਕਪਿਟ ਦਾ ਡੋਰ ਹੈ ਜਿਹੜਾ, ਉਹ ਜਿਹੜਾ ਕੈਪਟਨ ਜਿਹਦੇ ਚਾਕੂ ਮਾਰਿਆ ਗਿਆ ਉਹਨੇ ਖੋਲਿਆ ਅਤੇ ਪੈਸੰਜਰ ਭੱਜੇ ਗਏ। ਪੈਸੰਜਰਾਂ ਨੇ ਜਿਹੜਾ ਵਾਇਲੈਂਟ ਬੰਦਾ ਸੀਗਾ ਪਾਇਲਟ ਉਹਨੂੰ ਢਾਹ ਲਿਆ ਅਤੇ ਖੂਨ ਹੀ ਖੂਨ ਚਾਰੇ ਪਾਸੇ। ਜਿਹੜਾ ਕੈਪਟਨ ਸੀਗਾ ਸਮਿਥ ਮਚਾਰ, ਇੰਡੀਅਨ ਨੈਸ਼ਨਲ ਸੀ ਜਿਹਨੂੰ ਸਟੈਬ ਕੀਤਾ ਗਿਆ, ਬਹੁਤ ਬਲੀਡ ਕਰ ਰਿਹਾ ਸੀ, ਬਟ ਫਿਰ ਵੀ ਉਹਨੇ ਕਿਤੇ ਨਾ ਕਿਤੇ ਜਾ ਕੇ ਕੋਕਪਿਟ ਦਾ ਡੋਰ ਅਨਲੋਕ ਕੀਤਾ। ਹੁਣ ਸਰਜਰੀ ਹੋਈ, ਸਟੇਬਲ ਕੰਡੀਸ਼ਨ ਦੇ ਵਿੱਚ ਹੈ, ਇੰਡੀਅਨ ਅੰਬੈਸੀ ਸਾਊਦੀ ਅਰੇਬੀਆ ਦੀ ਕਹਿ ਰਹੀ ਹੈ। ਸੋ ਪਲੇਨ ਨੂੰ ਵੀ ਥੋੜ੍ਹੀ ਜਿਹੀ ਇੰਜਰੀਜ਼ ਫੇਸ ਹੋਈਆਂ, ਨਾਟ ਟੂ ਮੱਚ, ਬਟ ਕੁਦਰਤੀ ਯਾਰ ਜਾ ਕੇ ਜਿਹੜਾ ਪਲੇਨ ਹੈ ਉਹ ਲੈਂਡ ਹੋ ਗਿਆ ਸੇਫਲੀ। ਐਮਰਜੈਂਸੀ ਲੈਂਡਿੰਗ ਹੋਈ, ਬਹੁਤ ਸਾਰੇ ਅਲਰਟ ਜਾਰੀ ਹੋਏ ਹਾਈਜੈਕਿੰਗ ਦੇ, ਯੇ ਵੋ। ਸੋ ਹੁਣ ਫਲਾਈ ਦੁਬਈ ਨੇ ਇਜ਼ਰੀਲ ਨੂੰ ਫਲਾਈਟਾਂ ਆਪਣੀਆਂ ਸਸਪੈਂਡ ਕੀਤੀਆਂ। ਬਟ ਯਾਰ ਇਟਸ ਸ਼ੌਕਿੰਗ ਟੂ ਸੀ ਕਿ ਦੋ ਪਾਇਲਟਸ ਦੀ ਇੱਕ ਲੜਾਈ ਹੋਣੀ ਅਤੇ ਹੁਣ ਇਹ ਸਿਚੁਏਸ਼ਨ ਹੋਣਾ। ਬਟ ਇੱਕ ਨਾ ਕਹਿੰਦੇ ਕਿ ਉਹਦੇ ਕੋਲ ਫੋਲਡਿੰਗ ਨਾਈਫ ਸੀਗਾ ਕੋ ਪਾਇਲਟ ਕੋਲ, ਜਿਹਦੇ ਨਾਲ ਉਹਨੇ ਸਟੈਬ ਕੀਤਾ। ਇੱਕ ਨਾਈਫ ਕੋਕਪਿਟ ਦੇ ਵਿੱਚ ਕਿਵੇਂ ਪਹੁੰਚ ਗਿਆ ਯਾਰ? ਅਤੇ ਕਹਿੰਦੇ ਕਿ ਉਸੇ ਪਲੇਨ 'ਤੇ ਕੁਝ ਹੋਰ ਕਰੂ ਮੈਂਬਰ ਸੀਗੇ, ਪਾਇਲਟ ਸੀਗੇ, ਉਹਨਾਂ ਨੇ ਕਿਤੇ ਨਾ ਕਿਤੇ ਟੇਕ ਓਵਰ ਕਰਕੇ ਪਲੇਨ ਲੈਂਡਿੰਗ ਦੇ ਵਿੱਚ ਮਦਦ ਕੀਤੀ। ਜੇ ਉਹ ਨਾ ਹੁੰਦੇ ਫਿਰ ਤਾਂ ਪਲੇਨ ਕਰੈਸ਼ ਹੋਣਾ ਸੀਗਾ, 170 ਜਾਨਾਂ ਜਾਣੀਆਂ ਸੀਗੀਆਂ। ਸੋ ਪਾਇਲਟਸ ਦੀ ਵੀ ਇੱਕ ਯਾਰ ਪ੍ਰੋਪਰ ਸਕਰੀਨਿੰਗ, ਪ੍ਰੋਪਰ ਕੀ ਉਹਨਾਂ ਕੋਲ ਮਟੀਰੀਅਲਸ ਨੇ, ਇੱਕ ਇੱਕ ਚੀਜ਼ ਚੈੱਕ ਹੋਣੀ ਚਾਹੀਦੀ ਹੈ। ਹੁੰਦੀ ਤਾਂ ਹੈ, ਦੇ ਗੋ ਥਰੂ ਸਿਕਿਉਰਿਟੀ ਜਸਟ ਲਾਈਕ ਅਸ, ਬਟ ਕਿੱਥੇ ਅਣਗਹਿਲੀ ਰਹਿ ਗਈ, ਕੀ ਹੋਇਆ, ਸ਼ੌਕਿੰਗ। ਐਂਡ ਥੈਂਕਫੁਲੀ ਦੋ ਸਾਰੇ ਸੇਫ ਨੇ। ਆਮ ਤਾਂ ਆਪਾਂ ਸੁਣਦੇ ਹਾਂ ਪਲੇਨ ਨੂੰ ਕੋਈ ਇਸ਼ੂ ਆ ਗਿਆ, ਇਹ ਹੋ ਗਿਆ, ਵੋ ਹੋ ਗਿਆ, ਬਟ ਪਾਇਲਟ ਹੀ ਲੜਨ ਲੱਗ ਪਏ ਯਾਰ। ਸਕੇਰੀ ਸਿਚੁਏਸ਼ਨ, ਡਰ ਤਾਂ ਲੱਗਦਾ ਸੁਣ ਕੇ। ਸੋ ਹੋਪਫੁਲੀ ਹੁਣ ਥੋੜ੍ਹੀ ਬਹੁਤੀ ਹੋਰ ਸਕਰੀਨਿੰਗ ਵਧਾਈ ਜਾਵੇਗੀ। ਵੈਸੇ ਤਾਂ ਪਾਇਲਟਸ ਦੀ ਆਈ ਥਿੰਕ ਬੈਕਗਰਾਊਂਡ ਚੈੱਕ ਬਹੁਤ ਕੀਤੀ ਜਾਂਦੀ ਹੈ, ਬੰਦਿਆਂ ਦੇ ਮੈਂਟਲ ਹੈਲਥ ਦਾ ਕੀ ਸਟੇਟਸ ਹੈ ਉਹ ਵੀ ਕਾਫੀ ਹੱਦ ਤੱਕ ਚੈੱਕ ਕੀਤਾ ਜਾਂਦਾ। ਆਏ ਤਾਂ ਨਹੀਂ ਵੀ ਹਰੇਕ ਹੀ ਜਣੇ ਖਣੇ ਨੂੰ ਉੱਠ ਕੇ ਚਲੋ ਪਾਇਲਟ ਬਣਾ ਤਾ। ਬਟ ਤੁਸੀਂ ਵੀ ਸੁਣ ਕੇ ਇਹ ਖਬਰ ਕਿਹਾ ਜ਼ਰੂਰ ਹੋਊਗਾ ਕਿ ਬੱਲੇ ਯਾਰ ਕੀ ਹੋ ਰਿਹਾ। ਕਿ ਮੇਰਾ ਮਿੱਤਰ ਪਰਸੋਂ ਪਲੇਨ 'ਤੇ ਜਾ ਰਿਹਾ, ਕਹਿੰਦਾ ਯਾਰ ਨਵੀਂ ਮੈਨੂੰ ਤਾਂ ਡਰ ਹੀ ਲੱਗਣ ਲੱਗ ਗਿਆ। ਮੈਂ ਕਿਹਾ ਐਂ ਨਾ ਕਰ, ਕੋਈ ਡਰਨ ਵਾਲੀ ਏਡੀ ਕੋਈ ਗੱਲ ਨਹੀਂ ਹੈਗੀ, ਬਟ ਇਟ ਇਜ਼ ਅ ਫਰਾਈਟਨਿੰਗ ਸਿਚੁਏਸ਼ਨ।
1: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 & 10
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ ਸੋ ਇੱਕ ਨਾਲ ਦੀ ਨਾਲ ਨਿਊ ਹਾਈਟਸ ਕਿਚਨ ਦਾ ਨੰਬਰ ਜ਼ਰੂਰ ਤੁਹਾਨੂੰ ਦਿੰਦੇ ਆ ਯਾਰ ਡ੍ਰੀਮ ਕਿਚਨ ਆਪਣੀ ਤਿਆਰ ਕਰਾਉਣੀ ਹੈ ਦੇਖੋ ਜਦੋਂ ਨਾ ਕੋਈ ਲੇਡੀ ਕਹਿ ਦੇਵੇ ਕਿ ਇਹਨਾਂ ਦਾ ਕੰਮ ਬਹੁਤ ਵਧੀਆ ਕਿਚਨ ਬਹੁਤ ਵਧੀਆ ਨੇ ਫਿਰ ਵਾਕਈ ਗੱਲ ਸੱਚ ਹੈ ਮੈਂ ਆਪਣੀ ਵਾਈਫ ਨੂੰ ਦਿਖਾ ਰਿਹਾ ਸੀ ਮੈਂ ਕਿਹਾ ਦੇਖ ਆਪਣੇ ਕਲਾਇੰਟ ਨੇ ਉਹ ਕਹਿੰਦੀ ਨਵੀ ਇੰਨੀਆਂ ਸੋਹਣੀਆਂ ਕਿਚਨਸ ਨੇ ਤੂੰ ਜ਼ਰੂਰ ਸਾਰੇ ਨੂੰ ਕਹੀ ਕਿ ਇੱਕ ਵਾਰ ਇਹਨਾਂ ਦਾ ਕੰਮ ਉਹ ਦੇਖਣ ਸੋ ਨਿਊ ਹਾਈਟਸ ਕਿਚਨ ਤੁਸੀਂ ਜਸਪਾਲ ਭਾਜੀ ਨੂੰ ਫੋਨ ਕਰੋ ਕਿ ਭਾਜੀ ਦਿਖਾਇਓ ਆਪਣਾ ਮਾੜਾ ਕੰਮ ਕੀ ਹੈ ਸੋ ਆਪਣੀਆਂ ਜੋਬਸ ਦਿਖਾਉਣਗੇ ਦੇ ਡੂ ਐਨ ਅਮੇਜ਼ਿੰਗ ਜੋਬ ਨਿਊ ਹਾਈਟਸ ਕਿਚਨ ਬ੍ਰੈਂਡ ਨਿਊ ਕਿਚਨਸ ਲਈ 416-859-1920 416-859-1920 ਨਿਊ ਹਾਈਟਸ ਕਿਚਨ 4836 ਹੈਲੋ
3: ਜੀ ਮੈਂ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
3: ਨੰਬਰ ਲੈਣਾ ਸੀਗਾ ਜਿਹੜਾ ਤੁਸੀਂ ਐਨਕਾਂ ਵਾਲਿਆਂ ਦਾ ਬੋਲਿਆ ਜੀ
0: ਐਨਕ ਠੀਕ ਹੈ ਜੀ ਨੰਬਰ ਹੈ
3: 905-793-3937
0: ਠੀਕ ਹੈ ਭਾਜੀ ਓਕੇ ਕਿਹੜੀ ਬ੍ਰੈਂਡ ਦੀ
3: ਦੇਖਦੇ ਆ ਜੀ ਜਾ ਕੇ ਕੀ ਦਿੰਦੇ ਆ ਉਹ
0: ਵੈਸੇ ਕਿਹੜਾ ਪਸੰਦੀਦਾ ਬ੍ਰੈਂਡ ਹੈ ਤੁਹਾਡਾ ਵਰਸਾਚੀ ਦੀਆਂ ਗੁੱਚੀ ਦੀਆਂ ਟੌਮ ਫੋਰਡ ਦੀਆਂ ਚੰਗੀ ਗੱਲ ਹੈ ਯਾਰ ਸਗਾ ਤੇ ਸ਼ੌਂਕ ਹੋਣੇ ਚਾਹੀਦੇ ਬੰਦੇ ਨੂੰ ਸੋ ਓਕੇ ਅੱਜ ਇੱਕ ਤੁਹਾਡੇ ਨਾਲ ਡਿਸਕਸ਼ਨ ਕਰਦੇ ਆ ਫਰੈਂਡਸ ਦੀ ਜ਼ਿੰਮੇਵਾਰੀ ਸੋ ਇੱਕ ਨਹੀਂ ਦੋ ਦੋਸਤ ਨੇ ਤੇ ਦੋਨੋਂ ਜਾਣੇ ਹੀ ਬਿਜ਼ਨਸ ਪਾਰਟਨਰ ਵੀ ਨੇ ਤੇ ਉਹ ਨਾ ਟਰੈਵਲ ਜਦੋਂ ਕਰਦੇ ਆ ਉਹਨਾਂ ਚੋਂ ਮੈਂ ਇਹ ਦੱਸਦਾ ਇੱਕ ਦੋਸਤ ਬਹੁਤ ਜ਼ਿਆਦਾ ਅਮੀਰ ਹੈ ਮਲਟੀ ਮਿਲੀਅਨਰ ਹੈ ਤੇ ਜਿਹੜਾ ਦੂਜਾ ਦੋਸਤ ਹੈ ਉਹ ਠੀਕ ਠੀਕ ਹੈ ਉਹਦੇ ਕੋਲ ਵੀ ਠੀਕ ਹੈ ਆਏ ਨਹੀਂ ਵੀ ਉਹ ਵੀ ਪੈਸਾ ਨਹੀਂ ਹੈਗਾ ਵਧੀਆ ਪੈਸਾ ਬਟ ਉਹਨਾਂ ਪੈਸਾ ਨਹੀਂ ਜਿੰਨਾ ਉਹਦੇ ਦੂਜੇ ਦੋਸਤ ਕੋਲ ਆ ਉਹ ਜਦੋਂ ਦੋਨੋਂ ਟਰੈਵਲ ਕਰਦੇ ਨੇ ਜਿਹੜਾ ਮਲਟੀ ਮਿਲੀਅਨਰ ਦੋਸਤ ਹੈ ਉਹ ਤਾਂ ਚਲੋ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰਦਾ ਹਰ ਵਕਤ ਉਹਨੇ ਕਦੇ ਆਪਣੇ 'ਚ ਇਕੋਨਮੀ 'ਚ ਨਹੀਂ ਉਹ ਪੈਰ ਪੁਰ ਧਰਦਾ ਬਟ ਜਿਹੜਾ ਉਹਦਾ ਦੂਜਾ ਦੋਸਤ ਹੈ ਉਹਦੇ ਕੋਲ ਚਲੋ

0: ਵੀ ਉਹ ਪੇ ਕਰੇ ਦੂਜੇ ਲਈ। ਹੁਣ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤੁਸੀਂ ਆਪਦੇ ਦਮ ਤੇ ਜਾਓ। ਤੇ ਦੂਜੇ ਪਾਸੇ ਕਈਆਂ ਨੂੰ ਇਹ ਹੈ ਕਿ ਜੇ ਉਹਦੇ ਕੋਲ ਪੈਸਾ ਨਹੀਂ ਹੈਗਾ, ਇਹ ਕਹੇ ਕਿ ਕੋਈ ਨਾ ਮੇਰੇ ਕੋਲ ਵਾਧੂ ਦਾ ਪੈਸਾ ਮੈਂ ਲਾਉਣਾ ਤੇਰੇ ਤੇ, ਪਰ ਤੂੰ ਮੇਰੇ ਨਾਲ ਹੀ ਟਰੈਵਲ ਕਰੇਗਾ। ਸੋ ਕੀ ਖਿਆਲ ਹੈ ਤੁਹਾਡਾ? ਨੰਬਰ ਹੈ ਆਪਣਾ 9056733337। ਡੂ ਯੂ ਥਿੰਕ ਵੀ ਇੱਕ ਦੋਸਤ ਨੂੰ ਦੂਜੇ ਦੋਸਤ ਦੀ ਬਿਜ਼ਨਸ ਕਲਾਸ ਦੀ ਫਲਾਈਟ ਲਈ ਪੇ ਕਰਨਾ ਚਾਹੀਦਾ, ਜਾਂ ਤੁਹਾਡੇ ਖਿਆਲ 'ਚ ਨਹੀਂ ਯਾਰ? ਨਾ ਵੀ ਹਰੇਕ ਬੰਦਾ ਐਡਲਟ ਹੈ, ਜੇ ਉਹ ਅਫੋਰਡ ਕਰ ਸਕਦਾ ਉਹ ਜਾਵੇ, ਨਹੀਂ ਅਫੋਰਡ ਕਰ ਸਕਦਾ ਤਾਂ ਦੂਜੇ ਦੀ ਥੋੜ੍ਹੀ ਜ਼ਿੰਮੇਵਾਰੀ ਹੈ ਕਿ ਉਹ ਪੇ ਕਰੇਗਾ। ਸੋ 9056633337 ਆਪਣਾ ਨੰਬਰ ਹੈ, 905-673-3337। ਇਹ ਡਿਸਕਸ਼ਨ ਔਨਲਾਈਨ ਕਾਫੀ ਜ਼ਿਆਦਾ ਪਾਪੂਲਰ ਹੋਈ ਹੋਈ ਹੈ। ਸੋ ਦੇਖਦੇ ਹਾਂ ਕਿ ਤੁਹਾਡਾ ਕੀ ਕਹਿਣਾ ਸਭ ਦਾ। 905-673-3337 905-673-3337 ਤੇ ਦੇਖਦੇ ਹਾਂ ਕਿ ਤੁਹਾਡਾ ਕੀ ਓਪੀਨੀਅਨ ਹੈ। ਸੋ ਕਰਦੇ ਹਾਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ। 9056733337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਦੇਵਾਂ ਕਿ ਤੁਸੀਂ ਕੈਲਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ। ਮਿਤਸੂਬਿਸ਼ੀ ਦੀਆਂ ਗੱਡੀਆਂ, ਮਿਤਸੂਬਿਸ਼ੀ ਦੇ SUV ਕੈਲਡਨ ਮਿਤਸੂਬਿਸ਼ੀ ਨੰਬਰ 1 ਹੈ। 10 ਸਾਲ ਦੀ ਅਗਲੇ ਤੁਹਾਨੂੰ ਵਾਰੰਟੀ ਦੇ ਰਹੇ ਹੈ। ਸੋ ਹੋਰ ਕੀ ਚਾਹੀਦਾ ਯਾਰ ਆਪਾਂ ਨੂੰ? 10 ਈਅਰਸ ਦੀ ਵਾਰੰਟੀ। ਨੰਬਰ ਹੈ 6476782754 6476782754 3636। ਹਾਂਜੀ ਕਿਵੇਂ ਹੋ?
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਵਧੀਆ ਜੀ। ਨਵੀਂ ਜੀ, ਜਿਹੜੀ ਤੁਸੀਂ ਟੋਪਿਕ ਚ ਲਾਇਆ ਨਾ, ਐਲਾ ਯਾਰ ਦੋਸਤ ਹੈਗੇ ਨੇ ਦੋ, ਇਕੱਠਾ ਬਿਜ਼ਨਸ ਹੈ, ਇਕਨੋਮਿਕ ਦੇ ਅੰਦਰ ਜਾਂਦਾ, ਉਹ ਬਿਜ਼ਨਸ ਦੇ ਅੰਦਰ ਜਾਂਦਾ। ਪਹਿਲੀ ਗੱਲ ਤੇ ਮੈਂ ਵੀ ਇੰਡੀਆ ਚ ਸੀਗਾ, ਮੇਰਾ ਇੱਕ ਦੋਸਤ ਹੈਗਾ ਸੀ, ਉਹ ਮੇਰੇ ਤੋਂ ਜ਼ਿਆਦਾ ਰਿਚ ਹੈਗਾ ਸੀ। ਅਸੀਂ ਕਿਤੇ ਵੀ ਜਾਂਦੇ ਸੀਗੇ, ਅਸੀਂ ਕੀ ਕਰਦੇ ਸੀ, ਬਿਜ਼ਨਸ ਦੇ ਅੰਦਰ ਆਪਣਾ ਖਰਚਾ ਪਾਉਂਦੇ ਸੀਗੇ, ਜਾਣਾ ਇਕੱਠਿਆਂ ਨੇ ਟਰੈਵਲ ਕਰਨਾ ਇੱਕੋ ਜਗ੍ਹਾ ਤੇ ਅਸੀਂ ਜਿਹੜਾ ਖਰਚਾ ਪਾਉਣਾ ਬਿਜ਼ਨਸ ਦੇ ਅੰਦਰ ਪਾਉਣਾ, ਅਸੀਂ ਅਲੱਗ ਅਲੱਗ ਪੈਸੇ ਨੀ ਦਿੰਦੇ ਸੀਗੇ। ਅਸੀਂ ਕਿਤੇ ਵੀ ਘੁੰਮਣ ਜਾਂਦੇ ਸੀ, ਆਪਣੀ ਫੈਮਿਲੀ ਨੂੰ ਲੈ ਕੇ ਜਾਂਦੇ ਸੀਗੇ, ਖਰਚਾ ਬਿਜ਼ਨਸ ਦੇ ਅੰਦਰੋਂ ਨਿਕਲਦਾ ਸੀਗਾ। ਅਸੀਂ ਅਲੱਗ ਅਲੱਗ ਨੀ ਕਦੀ ਪੇ ਕਰਦੇ ਸੀਗੇ, ਅਸੀਂ ਖਰਚਾ ਬਿਜ਼ਨਸ ਦੇ ਅੰਦਰੋਂ ਕੱਢਦੇ ਸੀਗੇ। ਇਸ ਤਰ੍ਹਾਂ ਨੀ ਹੋਣਾ ਚਾਹੀਦਾ ਕਿ ਉਹ ਬਿਜ਼ਨਸ ਕਲਾਸ ਜਾ ਰਿਹਾ ਤੇ ਉਹ ਇਕਨੋਮੀ ਦੇ ਅੰਦਰ ਜਾ ਰਿਹਾ। ਅਗਰ ਜਾ ਰਹੇ ਤੁਸੀਂ, ਜਿਹੜਾ ਬਿਜ਼ਨਸ ਤੁਸੀਂ ਕਰਦੇ ਹੋ ਉਹਦੇ ਅੰਦਰ ਖਰਚਾ ਪਾਓ।
0: ਨਹੀਂ ਪਰ ਚਲੋ, ਜੇ ਬਿਜ਼ਨਸ, ਜੇ ਤੁਹਾਡਾ ਬਿਜ਼ਨਸ ਉਸ ਲੈਵਲ ਤੱਕ ਹਜੇ ਨਹੀਂ ਪਹੁੰਚਿਆ, ਤੁਹਾਡਾ ਬਿਜ਼ਨਸ ਨਹੀਂ ਉਨਾ ਇਨਕਮ ਜਨਰੇਟ ਕਰ ਰਿਹਾ, ਆਏ ਥੋੜੋ ਵੀ ਤੁਸੀਂ ਚੱਕ ਚੱਕ ਕੇ ਬਿਜ਼ਨਸ ਕਲਾਸ ਦੀਆਂ ਫਲਾਈਟਾਂ ਤੁਸੀਂ ਪਾਈ ਜਾਓਗੇ ਬਿਜ਼ਨਸ ਦੇ ਖਾਤੇ ਚ।
1: ਸਰ ਅਸੀਂ ਨਾ ਜਦੋਂ ਸਟਾਰਟ ਕੀਤਾ ਸੀ ਨਾ ਬਿਜ਼ਨਸ, ਤੇ ਮੈਂ ਨਾ ਰੇਲਵੇ ਤੋਂ ਸ਼ੁਰੂ ਕੀਤਾ ਸੀ, ਅਸੀਂ 3 ਟਾਇਰ ਦੇ ਅੰਦਰ ਜਾਂਦੇ ਸੀ, ਫਿਰ ਏਸੀ ਚ ਵੀ ਗਏ, ਉਸ ਤੋਂ ਬਾਅਦ ਬਾਏ ਜਾਣਾ ਸ਼ੁਰੂ ਹੋਏ, ਅਸੀਂ ਸਟੈਪ ਬਾਏ ਸਟੈਪ ਚੱਲੇ ਹਾਂ ਅਸੀਂ। ਅਸੀਂ ਕੋਈ
0: ਨਹੀਂ ਪਰ ਭਾਜੀ, ਇੱਕ ਦੋਸਤ ਕੋਲ ਆਲਰੇਡੀ ਪੈਸਾ ਹੈ, ਉਹ ਅਮੀਰ ਹੈ, ਉਹ ਕਿਉਂ ਜਾਵੇ ਇਕਨੋਮੀ ਦੇ ਵਿੱਚ? ਉਹਦੇ ਕੋਲ ਪੈਸਾ ਹੈ, ਉਹ ਟਰੈਵਲ ਕਰਨਾ ਚਾਹੁੰਦਾ ਬਿਜ਼ਨਸ ਦੇ ਵਿੱਚ।
1: ਸਰ ਮੇਰਾ ਜਿਹੜਾ ਦੋਸਤ ਹੈ ਨਾ, ਮੈਂ ਇੱਥੇ ਕੈਨੇਡਾ ਆ ਗਿਆ, ਅੱਜ ਦੀ ਡੇਟ ਚ ਮੇਰੇ ਤੋਂ 10 ਗੁਣਾ ਅੱਗੇ ਹੈਗਾ ਜੇ, ਉਹ ਫੇਰ ਵੀ ਮੈਨੂੰ ਇੱਥੇ ਮਿਲਣ ਆਉਂਦਾ, ਹਰ ਸਾਲ ਆਉਂਦਾ ਮੈਨੂੰ ਮਿਲਣ ਵਾਸਤੇ, ਔਰ ਮੈਨੂੰ ਕਹਿੰਦਾ ਤੇਰਾ ਜਿਹੜਾ ਉੱਥੇ ਪੈਸਾ ਪਿਆ ਤੂੰ ਲਗਾ ਮੇਰੇ ਨਾਲ, ਔਰ ਕੋਈ ਚੀਟਿੰਗ ਨੀ ਕਰਦਾ ਅਗਲਾ ਮੇਰੇ ਨਾਲ, ਅਸੀਂ ਪ੍ਰੋਪਰਟੀ ਦੇ ਅੰਦਰ ਪੈਸਾ ਲਗਾਉਂਦੇ ਹਾਂ ਉੱਥੇ ਇੰਡੀਆ ਦੇ ਅੰਦਰ।
0: ਨਹੀਂ ਠੀਕ ਹੈ, ਚਲੋ ਥੈਂਕ ਯੂ, ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਮੈਂ ਸਮਝ ਗਿਆ ਤੁਹਾਡੇ ਕੋਲ ਪੈਸਾ ਹੈ, ਤੁਹਾਡੇ ਪਾਰਟਨਰ ਕੋਲ ਵੀ ਬਹੁਤ ਪੈਸਾ ਹੈ, ਉਹ ਵੱਖਰੀ ਗੱਲ ਹੈ, ਉਹ ਮਿਲਣ ਹੁੰਦਾ ਤੁਹਾਨੂੰ ਵਧੀਆ ਗੱਲ ਹੈ, ਤੁਹਾਡੀ ਯਾਰੀ ਦੋਸਤੀ ਚੰਗੀ ਹੈ, ਬਟ ਉਹ ਮੈਂ ਪੁੱਛ ਹੀ ਨਹੀਂ ਰਿਹਾ ਸਵਾਲ। 5134 ਹਾਂਜੀ ਭਾਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੈਂ ਕਿਹਾ ਜੇ ਤਾਂ ਹੈਗਾ ਯਾਰ ਪੱਕਾ, ਜੇ ਤੁਹਾਨੂੰ ਜੇ ਉਹਦੇ ਕੋਲ ਪੈਸਾ ਉਹਨੂੰ ਨਾਲ ਦੂਜਾ ਮਤਲਬ ਇਕਨੋਮੀ ਚ ਨੀ ਦੂਜੀ ਚ ਉਹਨਾਂ ਨੂੰ ਕਰਾਉਣਾ ਚਾਹੀਦਾ ਟਰੈਵਲ, ਹੈ ਨਾ। ਜੇ ਹੈਗਾ ਵੀ ਯਾਰ ਹੀ ਆ, ਇਕੱਲਾ ਨਾਂ ਦਾ ਯਾਰ ਆ, ਫਿਰ ਸੈਪਰੇਟ ਨੂੰ ਸਫ਼ਰ ਕਰ ਸਕਦੇ ਆ। ਹੁਣ ਈਵਨ ਇੰਡੀਆ ਵੀ ਹੁੰਦਾ ਜੇ ਕੋਈ ਯਾਰ ਕਹਿੰਦਾ, ਉਹਦੀ ਜਾ ਕੇ ਕਣਕ ਬੀਜ ਕੇ ਆਈ ਦੀ, ਸਾਰਾ ਕੁਝ ਕਰਕੇ ਆਈਦਾ ਫ੍ਰੀ ਆਪਣੇ ਕੋਲੋਂ ਤੇਲ ਬਾਲ ਕੇ।
0: ਅੱਛਾ
2: ਜੀ,
0: ਹਾਂ ਨਹੀਂ ਪਰ ਭਾਜੀ ਹੁਣ ਦੇਖੋ, ਦੋ ਦੋਸਤ ਨੇ, ਦੋਨੋਂ ਯਾਰ ਅਡਲਟ ਨੇ, ਹੁਣ ਦੂਜਾ ਕਿਉਂ ਅਗਲੇ ਦਾ ਖਰਚਾ ਚੱਕੇ?
2: ਇਹ ਤਾਂ ਯਾਰੀ ਥੋੜੀ ਆ।
0: ਅੱਛਾ, ਜੇ ਪੱਕਾ ਯਾਰ ਆ ਤਾਂ ਉਹ ਖਰਚਾ ਚੱਕੇਗਾ, ਹੈ?
2: ਹਾਂਜੀ, ਇਹ ਇੱਥੇ ਹੈਗਾ ਰਿਵਾਜ ਵੀ, ਆਪਾਂ ਆਪਣੇ ਚਾਹ ਦੇ ਪੈਸੇ ਦੇਣੇ ਉੱਥੇ ਨਹੀਂ ਆ,
0: ਇੱਥੇ ਹੈਗਾ ਜ਼ਰੂਰ, ਬਿਲਕੁਲ।
2: ਹਾਂਜੀ, ਬਸ ਇੱਥੇ ਹੈਗਾ ਸੈਲਫਿਸ਼ ਯਾਰ।
0: ਅੱਛਾ, ਉੱਥੇ ਚਾਹ ਦਾ ਖਰਚਾ ਵੀ ਤੁਸੀਂ ਕੋਈ ਵੀ ਖਰਚਾ ਚੱਕਦੇ ਹੋ ਯਾਰਾਂ ਲਈ, ਹੈ?
2: ਹਾਂਜੀ, ਉਹਨੇ ਕਹਿਣਾ ਲੈ ਚੱਕ ਯਾਰ, ਮੈਂ ਦਿੰਦਾ ਪੈਸੇ ਚਾਹ ਦੇ।
0: ਅੱਛਾ
2: ਜੀ,

0: ਕਹਿਣਾ ਯਾਰ ਤੂੰ ਮੈਂ ਆਪਣੀ ਕਾਫੀ ਲੈ ਲਈ ਆ, ਤੂੰ ਆਪਣਾ ਲੈ ਲਈ, ਬੇਗਲ ਲੈਣਾ ਤੂੰ ਵੀ ਲੈ ਲਈ
1: ਹੈਗਾ ਯਾਰ। ਬਾਕੀ ਕੈਨੇਡੀਅਨ
0: ਸੈਲਫਿਸ਼ ਗਾਈਜ਼ ਆ।
1: ਹਾਂ ਨਹੀਂ ਸਹੀ ਗਾ। ਹੁਣ ਦੇਖੋ ਕਿਹੜਾ, ਮੈਂ ਨਾ ਕਿਸੇ ਨਾਲ ਗਿਆ ਕਾਫੀ ਲੈਣ, ਤੇ ਨਹੀਂ ਸੋਰੀ ਅਸੀਂ ਨਾ ਕਿਤੇ ਗਏ, ਚਲੋ ਮੈਂ ਦੱਸਣ ਲਈ ਐਗਜੈਕਟਲੀ ਕਿੱਥੇ, ਉਹ ਫਿਰ ਬੰਦਾ ਸੁਣ ਰਿਹਾ ਹੋਊਗਾ। ਚਲੋ ਕਾਫੀ ਲੈਣ ਗਏ ਤੇ $4 ਦੀ ਕਾਫੀ, ਤੇ ਉਹਨੇ ਨਾ ਉਹਨੇ ਪਹਿਲਾਂ ਆਰਡਰ ਕੀਤਾ ਤੇ ਅਗਲੀ ਨੇ ਪੁੱਛਿਆ ਵੀ ਵੁੱਡ ਯੂ ਲਾਈਕ ਸਮਥਿੰਗ, ਉਹਨੇ ਕਹਿਤਾ ਕਹਿੰਦਾ ਉਹ ਨੋ ਸੈਪਰੇਟ। ਸੋ ਉਹਨੇ ਮੈਨੂੰ ਮੌਕਾ ਨਹੀਂ ਦਿੱਤਾ ਆਰਡਰ ਕਰਨ ਦਾ, ਆਪ ਉਹਨੇ ਲੈ ਲਈ $4 ਦੀ ਕਾਫੀ, ਤੇ ਕੁੜੀ ਨੂੰ ਕਹਿੰਦਾ ਕਿ ਨਹੀਂ ਉਹ ਦੂਜਾ ਆਪਦੀ ਆਪ ਪੇ ਕਰੂਗਾ। $4 ਦੀ ਕਾਫੀ ਪਿੱਛੇ ਵੀ ਕਹਿੰਦੇ ਆ ਕਿ ਨਾ ਵੀ ਨਾ everyone will pay their own bill. Okay, quality car repair ਨੂੰ ਯਾਦ ਰੱਖੋ, ਵਧੀਆ ਮਕੈਨਿਕ ਲੱਭ ਰਹੇ ਹੋ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਇੰਜੀਨੀਅਰ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਗੱਡੀ ਦੀ ਇੰਜੀਨੀਅਰ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਕੁਆਲਿਟੀ ਕਾਰ ਰਿਪੇਅਰ 905-460-1111 171 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ 0305। ਹੈਲੋ
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਮੇਰੇ
1: ਕਹਿਣ ਦਾ
2: ਮੇਰੀ ਜਿਹੜੀ ਰਾਏ ਹੈ, ਖਰਚਾ ਆਪਣਾ ਆਪਣਾ ਤੇ ਯਾਰੀ ਪੱਕੀ। ਉਹ ਜਿਹੜਾ ਦੋਸਤ ਹੈ ਨਾ, ਤੇ ਜਿਹੜੇ ਅਮੀਰ ਜਿਹੜਾ ਅਮੀਰ ਦੋਸਤ ਹੈ ਉਹਨੂੰ ਨਾ, ਤੇ ਗਰੀਬ ਜਿਹੜਾ ਥੋੜਾ ਜਿਹਾ ਢਿੱਲਾ ਹੈ ਉਹਦੀ ਟਿਕਟ ਟੁਕਟ ਕੋਈ ਨੀ ਖਰਚਣੀ ਚਾਹੀਦੀ। ਬੋਥ ਆਫ ਦੈਮ ਉਹ ਸਾਰੇ ਆਪਣਾ ਆਪਣਾ ਖਰਚਾ ਕਰਨ, ਤੇ ਉਹਦੇ ਨਾਲ ਅਗਰ ਇਹਦੇ ਨਾਲ ਇਹ ਕੀ ਹੋਏਗਾ ਕਿ ਦੋਨਾਂ ਦੀ ਡਿਗਨਿਟੀ ਮੇਨਟੇਨ ਰਹੇਗੀ ਔਰ ਯਾਰੀ ਦੋਸਤੀ ਇੱਕ ਲੰਬੇ ਸਮੇਂ ਤੱਕ ਨਿਭਦੀ ਰਹੇਗੀ।
1: ਠੀਕ ਹੈ। ਸੋ ਹਰੇਕ ਬੰਦਾ ਆਪਦੇ ਐਕਸਪੈਂਸਿਸ ਲਈ ਜ਼ਿੰਮੇਵਾਰ ਹੈ।
2: ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹ ਜੇਕਰ ਅੱਜ ਖਰਚ ਵੀ ਰਹੇਗਾ ਉਹ ਸਾਰੀ ਉਮਰ ਸੁਣਾਉਂਦਾ ਰਹੇਗਾ ਤੇਰੀ ਟਿਕਟ ਤੇ ਮੈਂ ਖਰਚੀ ਸੀ, ਕੱਲ ਕਹੇਗਾ ਤੇਰੀ ਟਿਕਟ ਮੈਂ ਖਰਚੀ, ਤੂੰ ਮੇਰੀ ਕਿਤੇ ਖਰਚੀ ਹੈ, ਮੈਂ ਹਮੇਸ਼ਾ ਆਪਣੀ ਟਿਕਟ ਆਪਣੀ ਖਰਚੀ ਹੈ। ਇਸੇ ਹਿਸਾਬ ਨਾਲ ਯਾਰੀ ਦੋਸਤੀ ਵੀ ਇੱਕ ਲੰਬੇ ਟਾਈਮ ਤੱਕ ਚੱਲੀ ਰਹੇਗੀ ਤੇ ਉਹਨਾਂ ਦੋਨਾਂ ਦਾ ਆਪਸ ਵਿੱਚ ਇੱਜ਼ਤ ਵੀ ਬਣੀ ਰਹੇਗੀ।
1: ਹੁਣ ਪਰ ਭਾਜੀ ਹੁਣ ਬਹੁਤ ਲੋਕਾਂ ਨੂੰ ਲੱਗਦਾ ਯਾਰ ਜੇ ਤੁਸੀਂ ਅਸਲ ਦੋਸਤ ਤੋਂ ਅਸਲ ਯਾਰੀ ਆ ਤੇ ਤੁਸੀਂ ਕਦੇ ਵੀ ਨਾ ਅਗਲੇ ਨੂੰ ਯੂ ਨੋ ਵੱਖ ਟਰੈਵਲ ਕਰਨ ਦੋ।
2: ਅਸੀਂ ਇੰਡੀਆ ਚ ਹੁੰਦੇ ਸੀ, ਪਾਰਟੀਆਂ ਵਾਰਟੀਆਂ ਹੁੰਦੀਆਂ, ਦਾਰੂ ਸ਼ਾਰੂ ਦੀ ਪਾਰਟੀ ਹੁੰਦੀ ਹੈ, ਉਹ ਮੰਗਾਉਂਦੇ ਰਹਿੰਦੇ, ਸਾਰੀਆਂ ਚੀਜ਼ਾਂ ਮੰਗਾਉਂਦੇ ਰਹਿੰਦੇ, ਇੱਕ ਬੰਦਾ ਸ਼ਾਮੀ ਇਕੱਠਾ ਕਰ ਲੈਂਦਾ, ਹਿਸਾਬ ਇੰਨਾ ਹੋ ਗਿਆ। ਲਓ ਜੀ, ਦਿਸ ਇਜ਼ ਯੋਰ ਸ਼ੇਅਰ, ਯੂ ਨੀਡ ਟੂ ਗਿਵ ਇਟ। ਬਸ ਯਾਰੀ ਪੱਕੀ ਹੈ ਉਹਦੇ ਚ, ਜਿਵੇਂ ਮਤਲਬ ਕਿ ਤੰਦ ਇੱਕ ਤੰਦ ਟੁੱਟ ਜਾਂਦੀ ਹੈ ਫਿਰ ਗੰਢ ਪੈ ਜਾਂਦੀ ਹੈ, ਇਹ ਲੌਂਗ ਲਾਸਟਿੰਗ ਫਰੈਂਡਸ਼ਿਪ ਵਾਸਤੇ ਇਹ ਜ਼ਰੂਰੀ ਹੈ।
1: ਚਲੋ ਨਹੀਂ ਠੀਕ ਹੈ ਸਰ, ਥੈਂਕ ਯੂ। ਨਹੀਂ ਦੇਖੋ ਫਰੈਂਡਸ਼ਿਪ ਹੁਣ ਕਿਹੜਾ ਕੋਈ ਮੋਨਿਟਰੀ ਵੈਲਿਊ ਦੇ ਉੱਤੇ ਹੁੰਦੀ ਹੈ, ਫਰੈਂਡਸ਼ਿਪ ਹੁੰਦੀ ਹੈ ਕਿ ਵਾਕਈ ਤੁਹਾਡੀ ਮੱਤ ਮਿਲਦੀ ਹੈ, ਤੁਸੀਂ ਇੱਕ ਦੂਜੇ ਨਾਲ ਸਮਾਂ ਬਤਾਉਂਦੇ ਹੋ, ਇੰਜੋਏ ਕਰਦੇ ਹੋ। ਫਰੈਂਡਸ਼ਿਪ ਫਾਈਨੈਂਸ਼ੀਅਲ ਥੋੜ੍ਹਾ ਹੁੰਦੀ ਹੈ ਵੀ ਇਹਨੇ ਮੇਰੇ 'ਤੇ ਪੈਸਾ ਖਰਚਤਾ, ਚਲੋ ਯਾਰ ਇਹ ਮੇਰਾ ਦੋਸਤ ਹੈ, ਇਹ ਵੀ ਗੱਲ ਤੁਹਾਡੀ ਬਿਲਕੁਲ ਯੂ ਨੋ ਦੇਰ ਅ ਪੁਆਇੰਟ ਦੇਰ। ਇੱਕ ਤੁਸੀਂ ਯਾਦ ਰੱਖੋ ਫੈਸ਼ਨ ਆਈਕਿਊ ਨੂੰ, ਕੱਪੜੇ ਚਾਹੀਦੇ ਆ, ਫੈਸ਼ਨ ਆਈਕਿਊ ਇਜ਼ ਨੰਬਰ 1। ਸੋ ਲੇਡੀਜ਼ ਦੇ ਸੂਟ ਇੱਕ ਲਓ, ਦੂਜਾ ਬਿਲਕੁਲ ਅੱਧੀ ਪ੍ਰਾਈਸ 'ਚ, ਲੇਡੀਜ਼ ਦੇ ਆਪਣੇ ਜੂਲਰੀ ਸੈੱਟ ਬਾਏ ਵਨ, ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀਆਂ ਜੁੱਤੀਆਂ ਇੱਕ ਲਓ, ਦੂਜੀ ਅੱਧੀ ਪ੍ਰਾਈਸ 'ਚ, ਠੀਕ ਹੈ। ਸੋ ਫੈਸ਼ਨ ਆਈਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ ਮੇਫੀਲਡ, ਫੈਸ਼ਨ ਆਈਕਿਊ, ਫੈਸ਼ਨ ਆਈਕਿਊ ਐਂਡ ਫੈਸ਼ਨ ਆਈਕਿਊ ਦੇ ਬ੍ਰਾਂਡ ਅੰਬੈਸਡਰ ਬਣੇ ਨੇ ਐਮੀ ਵਿਰਕ। ਸੋ ਕਿਆ ਬਾਤ ਹੈ, ਐਡਾ ਵੱਡਾ ਬ੍ਰਾਂਡ ਹੈ, ਇਹਨਾਂ ਨੇ ਬੱਬੂ ਮਾਨ ਸਾਹਿਬ ਨੂੰ ਵੀ ਸਟਾਈਲ ਕੀਤਾ, ਐਮੀ ਨੂੰ ਵੀ ਕੀਤਾ, ਮਾਸਟਰ ਸਲੀਮ ਨੂੰ ਵੀ ਕੀਤਾ। ਸੋ ਕਹਿਣ ਦਾ ਭਾਵ ਕਿ ਯਾਦ ਰੱਖੋ ਤੁਸੀਂ ਵੀ ਫੈਸ਼ਨ ਆਈ ਕਿਊ 1706। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਜੀ ਵੀਰੇ,
3: ਹਮੇਸ਼ਾ ਅਲੱਗ ਅਲੱਗ ਹੀ ਰੱਖੋ, ਭਾਵੇਂ ਤਾਂ ਜਿੰਨੇ ਮਰਜ਼ੀ ਡੂੰਘੀ ਆ ਰਹੀ ਆ ਜਿੱਦਾਂ ਹੈ ਨਾ। ਜਿਹੜੇ ਪਰਸਨਲ ਖਾਣ ਪੀਣ ਹੈ ਨਾ, ਇਹ ਪਰਸਨਲ ਚ ਆ ਜਾਂਦਾ, ਆਪਾਂ ਕਿਤੇ ਰੈਸਟੋਰੈਂਟ ਬੈਠੇ ਹਾਂ, ਕਿਤੇ ਕਾਫੀ ਲੈਣ ਲਿਆ, ਇਹ ਚਲੋ ਪੈਟੀ ਥਿੰਗਸ ਹੈ ਨਾ, ਇਹ ਆਪਾਂ ਕਰ ਸਕਦੇ ਹਾਂ ਕਿ ਚਲੋ ਉਹਨੇ ਦੇਤਾ, ਮੈਂ ਦੇਤਾ, ਜਾਂ ਠੀਕ ਹੈ ਜਿੰਨੇ ਵੀ ਅੱਗੇ ਲੱਗਾ ਚਲੋ ਉਹਨੇ ਦੇਤਾ। ਜਿੱਥੇ ਬਿਜ਼ਨਸ ਆ ਜਾਂਦਾ ਉੱਥੇ ਹਰ ਇੱਕ ਨੂੰ ਆਪਣੀ ਖੁਦਾਰੀ ਥੋੜੀ ਨਾ, ਖੁਦਾਰੀ ਵੀ ਚੀਜ਼ ਹੁੰਦੀ ਹੈ।
1: ਆਪਣੇ ਦਮ ਤੇ ਖਰਚਾਂਗਾ।
3: ਕਿੰਨੀ ਵਾਰ ਲੈ ਜੂਗਾ ਇੱਕ ਵਾਰ ਬਿਜ਼ਨਸ ਦੀ ਕਿੰਨੀ ਵਾਰ ਜਾਣਾ ਆਪਾਂ ਰਾਈ ਕਿੰਨੀ ਵਾਰ ਲੈ ਜੂਗਾ ਮੈਨੂੰ ਤਾਂ ਫ੍ਰੀ ਇੱਕ ਦੋ ਵਾਰ ਫਿਰ ਜਦੋਂ ਨਹੀਂ ਖੜਿਆ ਫਿਰ ਮੈਂ ਕਹਿਣਾ ਹੁਣ ਖੜਦਾ ਨੀ ਮੇਰਾ ਹੁਣ ਯਾਰ ਨੀ ਆ ਰਾਈ
1: ਸਹੀ ਗੱਲ
3: ਪਹਿਲੀ ਗੱਲ ਸਿਚੁਏਸ਼ਨ ਜਾਓ ਨਾ ਕਿ ਆਪਾਂ ਜਿੱਥੇ ਇੱਦਾਂ ਦੀ ਚੀਜ਼ ਆਵੇ ਠੀਕ ਆ ਇੱਕ ਬੰਦੇ ਨੂੰ ਆਪਣੀ ਅਫੋਰਡੇਬਿਲਟੀ ਪਤਾ ਹੋਣੀ ਚਾਹੀਦੀ ਹੈ ਉਸ ਹਿਸਾਬ ਨਾਲ ਚੱਲਣਾ ਚਾਹੀਦਾ
1: ਨਹੀਂ ਠੀਕ ਹੈ ਸਰ ਥੈਂਕ ਯੂ ਨਹੀਂ ਗੱਲ ਤੁਹਾਡੀ ਠੀਕ ਹੈ ਹੁਣ ਹਰ ਵਾਰ ਤੁਸੀਂ ਕਿੰਨੀ ਵਾਰ ਐਕਸਪੈਕਟ ਕਰੋਗੇ ਹੁਣ ਜੇ ਦੋਸਤ ਵੀ ਹੋ ਬਿਜ਼ਨਸ ਪਾਰਟਨਰ ਵੀ ਹੋ ਅਕਸਰ ਟਰੈਵਲਿੰਗ ਤਾਂ ਤੁਹਾਡੀ ਹੋਣੀ ਹੋਣੀ ਹੈ ਸੋ ਸਾਰੇ ਹੋਲਡ ਕਰੋ ਜੇ ਕਾਲ ਕਰ ਰਹੇ ਹੋ ਉਸ ਤੋਂ ਪਹਿਲਾਂ ਹਰਮਨ ਸਾਡੇ ਨਾਲ ਨੇ ਟੀਮ ਹਰਮਨ ਬੱਤਾ ਸਾਡੀ ਨੰਬਰ ਵਨ ਅਤੇ ਤੁਹਾਡੇ ਲਈ ਵੀ ਨੰਬਰ ਵਨ ਮੋਰਗੇਜ ਦੀ ਫਾਈਨੈਂਸਿੰਗ ਦੀ ਟੀਮ ਜੇ ਤੁਸੀਂ ਕੋਈ ਵੀ ਮੋਰਗੇਜ ਕਰਵਾਉਣੀ ਹੈ ਤੁਹਾਨੂੰ ਪੈਸਾ ਚਾਹੀਦਾ ਤਾਂ ਹਰਮਨ ਦੀ ਟੀਮ ਤੋਂ ਕੋਈ ਨਹੀਂ ਵਧੀਆ ਦੇ ਨੰਬਰ ਵਨ ਅਤੇ ਹਰਮਨ ਸਾਡੇ ਨਾਲ ਨੇ ਹਰਮਨ ਪਹਿਲਾਂ ਤਾਂ ਵੈਲਕਮ
4: Thank you, Navi. Good morning, everyone.
1: Good morning, Harmin. Pehla ta thonu yaar mubarak ha. Thonu bade bitte dini kuch ek awards mile. Alternative Broker Specialist of the Year award mile ya. Top Visionary Leaders de vich mortgage industry de vich thoda naam aaya. So is layi thonu mubarak ha.
4: ਹਾਂਜੀ ਨਵੀ ਥੈਂਕ ਯੂ ਸੋ ਮਚ ਇਹ ਨਵੀਂ ਕ੍ਰੈਡਿਟ ਸਾਰਾ ਹੀ ਆਪਣੇ ਕਲਾਇੰਟਸ ਨੂੰ ਜਾਂਦਾ ਜਿਹੜੇ ਸਾਡੇ ਤੇ ਟਰੱਸਟ ਕਰਦੇ ਨੇ ਤੇ ਅਸੀਂ ਹਮੇਸ਼ਾ ਇਹੀ ਗੱਲ ਕਹਿੰਦੇ ਕਿ ਅਸੀਂ ਹਮੇਸ਼ਾ ਉਹ ਟਰੱਸਟ ਬਣਾ ਕੇ ਰੱਖਾਂਗੇ ਇਹੀ ਸਾਡੀ ਟੀਮ ਦਾ ਗੋਲ ਆ ਇਹੀ ਮੋਟੋ ਆ ਇਹਦੇ ਨਾਲ ਹੀ ਅਸੀਂ ਕੰਮ ਕਰਦੇ ਹਾਂ ਕੰਮ ਫਾਈਲਸ ਅਸੀਂ ਹਮੇਸ਼ਾ ਇਹ ਕਹਿੰਦੇ ਕਿ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ ਫਾਈਲਸ ਕਲਾਇੰਟਸ ਨੂੰ ਪਹਿਲਾਂ ਹੀ ਕਹਿੰਦੇ ਨੇ ਕਿ ਅਸੀਂ ਫਾਈਲਸ ਸਾਰੀਆਂ ਨਹੀਂ ਐਕਸੈਪਟ ਕਰ ਸਕਦੇ ਜੋ ਸਾਡਾ ਕੰਫਰਟ ਲੈਵਲ ਆ ਜਿੱਥੇ ਸਾਨੂੰ ਲੱਗਦਾ ਜਾਂ ਜਿੱਥੇ ਸਾਡੀ ਟੀਮ ਕੌਨਫੀਡੈਂਟ ਆ ਅਸੀਂ ਉਹੀ ਫਾਈਲ ਐਕਸੈਪਟ ਕਰਾਂਗੇ ਤੇ ਜੇ ਐਕਸੈਪਟ ਹੋਊਗੀ ਦੈਟ ਮੀਨਸ ਉਹ ਫਾਈਲਸ ਗੈਟਿੰਗ ਅਪਰੂਵਡ ਇਹਦੇ ਨਾਲ ਅਸੀਂ ਹਮੇਸ਼ਾ ਹੀ ਬਿਜ਼ੀ ਰਹਿੰਦੇ ਆ ਆਹ ਮਾਡਲ ਦੇ ਨਾਲ ਸੋ ਮੈਂ ਹਮੇਸ਼ਾ ਮੇਰੇ ਕੋਲ ਨਵੇਂ ਮੋਰਗੇਜ ਏਜੰਟਸ ਵੀ ਆਉਂਦੇ ਨੇ ਸਾਡੀ ਟੀਮ ਜੁਆਇਨ ਕਰਨ ਉਹ ਪੁੱਛਦੇ ਨੇ ਕਿ ਕੀ ਸੀਕਰੇਟ ਸੌਸ ਆ ਮੈਂ ਹਮੇਸ਼ਾ ਇਹੀ ਕਹਿਣਾ ਕੋਈ ਸੀਕਰੇਟ ਸੌਸ ਨਹੀਂ ਹਾਰਡ ਵਰਕ ਆ ਤੇ ਕਲਾਇੰਟਸ ਨੂੰ ਜੋ ਕਮਿਟ ਕੀਤਾ ਉਹ ਡਿਲੀਵਰ ਕਰੋ ਐਂਡ ਕਲਾਇੰਟਸ ਨੂੰ ਕਦੇ ਵੀ ਚਾਹੇ ਮਾਰਕੀਟ ਥੱਲੇ ਆ ਉੱਪਰ ਆ ਉਹ ਕਦੇ ਤੁਹਾਨੂੰ ਵਿਹਲੇ ਨਹੀਂ ਰਹਿਣ ਦੇਣਗੇ ਇੱਕ ਕੁਇਕਲੀ ਆਪਾਂ ਆਪਣੇ ਲਿਸਨਰਸ ਨੂੰ ਅਪਡੇਟ ਦਿੰਦੇ ਹਾਂ ਜਿਹੜੇ ਫਿਕਸਡ ਮੋਰਗੇਜ ਰੇਟਸ ਨੇ CIBC, TD, BMO ਸਾਰੇ ਜਿਹੜੇ ਬਿਗ ਫਾਈਵ ਬੈਂਕਸ ਨੇ ਇਹਨਾਂ ਨੇ ਆਪਣੇ ਫਿਕਸਡ ਮੋਰਗੇਜ ਰੇਟ ਥੋੜੇ ਜਿਹੇ ਇਨਕਰੀਜ਼ ਕੀਤੇ ਨੇ ਐਂਡ ਦੈਟਸ ਬਿਕਾਜ਼ ਆਫ 5 ਇਅਰ ਜਿਹੜੇ ਕੈਨੇਡੀਅਨ ਬੌਂਡਸ ਨੇ ਯੀਲਡ ਬੌਂਡਸ ਨੇ ਉਹ ਉੱਪਰ ਗਏ ਨੇ ਸੋ ਇਹ ਨਹੀਂ ਹੈਗਾ ਕਿ ਇਹ ਜੀ ਆਪਣਾ ਮੋਰਗੇਜ ਜਿਹੜੇ ਫਿਕਸਡ ਵੇਰੀਏਬਲ ਰੇਟਸ ਨੇ ਉਹ ਬਦਲਣ ਦੀ ਚਾਂਸ ਕਰਕੇ ਅਪ ਗਏ ਨੇ ਨੋ ਸੋ ਇਹ ਬੌਂਡ ਵਧੇ ਨੇ ਉਹਦੇ ਕਰਕੇ 40 up to 40 ਬੇਸਿਸ ਪੁਆਇੰਟਸ ਵਧੇ ਨੇ ਇੱਕ ਬਹੁਤ ਹੀ ਨਿਊਜ਼ ਜੋ ਆ ਰਹੀ ਹੈ ਜੋ ਕੰਸਰਨਿੰਗ ਹੋ ਸਕਦੀ ਹੈ ਅਗਲੇ 3-4 ਸਾਲ ਬਾਅਦ ਕਿ CMHC ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਇੱਕ ਸਰਵੇ ਕੀਤਾ ਸੀਗਾ ਨਵੀ ਉਹਦੇ ਚ ਇਹ ਦੱਸਿਆ ਗਿਆ ਕਿ ਜਿਹੜੇ 72% ਆਫ ਡਿਵੈਲਪਰਸ ਨੇ ਉਹਨਾਂ ਨੇ ਆਪਣੇ ਹਾਊਸਿੰਗ ਪ੍ਰੋਜੈਕਟਸ ਪੌਜ਼ ਕਰਤੇ ਨੇ ਸੋ ਕਿਤੇ ਨਾ ਕਿਤੇ ਇਨ ਫਿਊਚਰ ਆਪਾਂ ਨੂੰ ਇਹ ਵਰਸਨ ਫਿਊਚਰ ਹਾਊਸਿੰਗ ਸਪਲਾਈ ਸ਼ਾਰਟੇਜਸ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਬੀ ਮਾਈਂਡਫੁਲ ਆਫ ਦੈਟ ਇਹ ਤੋਂ ਇਲਾਵਾ ਕੋਈ ਮੋਰਗੇਜ ਦੇ ਰਿਲੇਟਡ ਕੁਐਸਚਨ ਆ ਟੀਮ ਹਰਮਨ ਬੱਤਾ 6476859000
1: 647-685-9000 ਬੱਤਾ ਤੁਹਾਡੇ ਲਈ ਹਾਜ਼ਰ ਹੈ ਜੀ 0474 ਹਾਂਜੀ ਵੈਲਕਮ
5: ਹਾਂਜੀ ਨਵੀ ਜੀ ਕੀ ਹਾਲ ਚਾਲ
1: ਵਧੀਆ ਜੀ ਕੀ ਬਣਦਾ
5: ਬਹੁਤ ਵਧੀਆ ਅੱਛਾ ਇਹ ਜਿਹੜੀ ਤੁਸੀਂ ਸਿਚੁਏਸ਼ਨ ਦਿੱਤੀ ਹੈ ਨਾ ਇਹ ਉਦਾਂ ਦੀ ਲੱਗਦੀ ਜਿਵੇਂ ਬਹੁਤ ਮਸ਼ਹੂਰ ਬੁੱਕ ਹੈ ਰਿਚ ਡੈਡ ਪੂਅਰ ਡੈਡ
1: ਅੱਛਾ
5: ਹੁਣ ਇੱਥੇ ਦੋ ਦੋਸਤ ਨੇ ਉਹ ਦੋਸਤ ਵੀ ਨੇ ਤੇ ਬਿਜ਼ਨਸ ਪਾਰਟਨਰ ਵੀ ਨੇ ਹੁਣ ਇੱਕ ਬਿਜ਼ਨਸ ਚ ਜਾ ਰਿਹਾ ਇੱਕ ਇਕਨੋਮੀ ਚ ਜਾ ਰਿਹਾ ਹੁਣ ਇੱਥੇ ਡਿਪੈਂਡ ਕਰਦਾ ਵੀ ਤੁਸੀਂ ਆਪਣੇ ਨਾਲ ਦੇ ਬੰਦੇ ਦਾ ਮਾਈਂਡਸੈਟ ਕਿੰਨਾ ਕੁ ਓਪਨ ਕਰ ਸਕਦੇ ਕਿਉਂਕਿ ਅੱਗੇ ਤੁਸੀਂ ਬਿਜ਼ਨਸ ਵੀ ਕਰਨਾ ਤਾਂ ਤੁਸੀਂ ਕੋਈ ਡਿਸੀਜਨ ਵੀ ਲੈਣਾ ਤੁਸੀਂ ਉਸ ਤੋਂ ਵੱਡਾ ਡਿਸੀਜਨ ਲੈਣਾ ਉਹ ਕਹੂਗਾ ਨਹੀਂ ਨਹੀਂ ਬਹੁਤ ਰਿਸਕੀ ਹੈ ਜੀ ਵੱਡਾ ਹੈ ਇਹ ਹੈ ਉਹ ਹੈ ਸੋ ਜੇ ਤਾਂ ਤੁਸੀਂ ਉਹਦਾ ਮਾਈਂਡਸੈਟ ਅਪਗ੍ਰੇਡ ਕਰਨਾ ਚਾਹੁੰਦੇ ਹੋ ਫਿਰ ਤਾਂ ਤੁਸੀਂ ਇੱਕ ਮੌਕਾ ਜੇ ਤੁਸੀਂ ਮਲਟੀ ਮਿਲੀਅਨ ਹੈਗੇ ਹੋ ਜੇ ਮੈਂ ਹੈਗਾ ਮੈਂ ਓਬਵੀਅਸਲੀ ਇੱਕ ਚਾਂਸ ਦੇ ਸਕਦਾ ਕਿ ਇੱਕ ਵਾਰੀ ਉਹ ਬੰਦਾ ਲਗਜ਼ਰੀ ਫੀਲ ਕਰੇ ਉਸ ਚੀਜ਼ ਨੂੰ ਜੀ ਕੇ ਦੇਖੇ ਤਾਂ ਕਿ ਉਹ ਅੱਗੇ ਜਾ ਕੇ ਇਸ ਚੀਜ਼ ਨੂੰ ਕਰੇਵ ਕਰੇ ਤੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ।
1: ਓਕੇ,
5: ਬਟ ਜੇ ਮੈਂ ਨਹੀਂ ਚਾਹੁੰਦਾ, ਜੇ ਮੈਂ ਚਾਹੁੰਦਾ ਵੀ ਉਹ ਆਪਣੇ ਖੂਹ ਚ ਹੀ ਰਹੇ, ਜੋ ਕਰ ਰਿਹਾ ਉਹੀ ਕਰੀ ਜਾਵੇ, ਉਹਨੂੰ ਐਕਸਪੋਜ਼ਰ ਹੀ ਨਾ ਦੇਵਾਂ, ਤਾਂ ਫਿਰ ਉਹ ਉੱਥੇ ਹੀ ਰਹੂਗਾ, ਉਹਨੂੰ ਮਤਲਬ ਕਿ ਜਦ ਤੱਕ ਕੋਈ ਹੋਰ ਐਕਸਪੋਜ਼ਰ ਨਹੀਂ ਦਊਗਾ। ਸੋ ਐਜ਼ ਅ ਫਰੈਂਡ ਆਈ ਵੁੱਡ ਗਿਵ ਹਿਮ ਅ ਚਾਂਸ ਕਿ ਓਕੇ, ਜੇ ਮੈਂ ਮਲਟੀ ਮਿਲੀਅਨਰ ਹੈਗਾ ਤੇ ਮੈਂ ਚਾਹੁੰਦਾ ਕਿ ਉਹ ਮੇਰੇ ਨਾਲ ਗਰੋ ਕਰੇ, ਤਾਂ ਵਾਈ ਨਾਟ ਇੱਕ ਅੱਧੀ ਵਾਰੀ ਮੈਂ ਉਹਨੂੰ ਬਹੁਤ ਦਿਖਾ ਕੇ ਬਰਬਾਦ ਕਰਨਾ ਨਾ, ਤਾਂ ਉਹਨੂੰ ਇੱਕ ਸਾਲ ਦੋ ਸਾਲ ਬਿਠਾ ਕੇ ਖਵਾਉਣਾ ਸ਼ੁਰੂ ਕਰ ਦੋ, ਤੇ ਉਹ ਜਦੋਂ ਵਿਹਲਾ ਬੈਠਣ ਦੀ ਆਦਤ ਪੈ ਜੂਗੀ, ਫਿਰ ਜਦੋਂ ਤੁਸੀਂ ਹਟ ਜਾਓਗੇ ਫਿਰ ਉਹ ਕਦੇ ਕੁਛ ਨੀ ਕਰ
1: ਪਾਊਗਾ।
5: ਸੋ ਇਹ ਏਦਾਂ ਹੁੰਦਾ ਆ। ਸੋ
1: ਖਰਚਾ ਚੱਕੋ, ਰਾਈਟ? ਹੁਣ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਨਹੀਂ ਉਹ ਚੰਗੇ ਯਾਰ ਨੀ ਹੈਗੇ, ਅਸਲ ਯਾਰ ਨੀ ਹੈਗੇ, ਬਟ ਮੈਨੂੰ ਲੱਗਦਾ ਉਹ ਅਸਲੀ ਨੇ ਜਿਹੜੇ ਪੈਸਿਆਂ ਖਾਤਰ ਤੁਹਾਨੂੰ ਬਸ ਖਿੱਚੇ ਨੀ ਫਿਰਦੇ ਚਾਰੇ ਪਾਸੇ।
5: You have to be mature enough, you should understand each other. ਹਰੇਕ ਦੀ ਆਪਣੀ ਪੋਕਿਟ ਹੁੰਦੀ ਹੈ, ਅਸੀਂ ਇੱਕ ਦੂਜੇ ਨੂੰ ਸਮਝਣਾ ਚਾਹੀਦਾ।
1: ਬਿਲਕੁਲ ਨਹੀਂ, ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕਸ ਫੋਰ ਯੂਰ ਕਾਲ। ਐਂਡ ਇੱਕ ਜੋ ਘਰ ਆ ਰਹੇ ਨੇ ਉਹਨਾਂ ਦੀ ਜਾਣਕਾਰੀ ਯਾਰ ਦੇਈਏ, ਤੁਸੀਂ ਪੈਰਾਡਾਈਸ ਦੀ ਵੈਬਸਾਈਟ ਤੇ ਜਾਣਾ, ਰਜਿਸਟਰ ਕਰੋ, ਈਮੇਲ ਸਿੱਧੀ ਤੁਹਾਡੇ, ਸੋਰੀ, ਇਨਫੋਰਮੇਸ਼ਨ ਸਿੱਧੀ ਤੁਹਾਡੀ ਈਮੇਲ ਚ ਆ ਜਾਓ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ, ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com. ਵੈਰੀ ਗੁੱਡ, paradisedevelopments.com। ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪੈਰਾਡਾਈਸ ਦੀ ਟੀਮ ਦੇ ਨਾਲ ਸੰਪਰਕ ਕਰੋ, 4836। ਹਾਂਜੀ
6: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ,
1: ਤੁਸੀਂ ਕਿਵੇਂ? ਕੀ ਹਾਲ ਆ?
6: ਬਹੁਤ ਵਧੀਆ ਭਾਜੀ। ਮੈਂ ਐਕਚੁਲੀ, ਮੇਰੇ ਨਾਲ ਨਾ ਇੱਕ ਵਾਰ ਨੀ, ਮੇਰੇ ਨਾਲ 3 ਵਾਰ ਹੋਇਆ। ਚਲੋ, ਮੇਰਾ ਇੰਡੀਆ ਬਿਜ਼ਨਸ ਸਾਡਾ ਬਹੁਤ ਵਧੀਆ ਸੀਗਾ, ਮੇਰੇ ਬ੍ਰਦਰ ਦੇ ਨਾਲ ਮੈਂ ਕੰਮ ਕਰਦਾ ਹੁੰਦਾ ਸੀ, ਅਸੀਂ 6 ਦਿਨ ਵਧੀਆ ਕੰਮ ਕਰਦੇ ਸੀਗੇ, ਤੇ ਮੈਨੂੰ ਸੀਗਾ ਸ਼ੌਂਕ ਘੁੰਮਣੇ ਘਾਮਣੇ ਦਾ, ਮੇਰੇ ਕੋ ਬਹੁਤ ਵਧੀਆ ਪੈਸੇ ਹੁੰਦੇ ਸੀਗੇ, ਤੇ ਮੇਰੇ ਨਾਲ ਨਾ 5-6 ਮੁੰਡੇ ਹੁੰਦੇ ਸੀ ਪਿੰਡ ਦੇ ਹੀ। ਚਲੋ, ਉਹ ਠੀਕ ਸੀਗੇ, ਬਹੁਤੇ ਨੀ ਇੰਨੀ ਮਾੜੇ ਮਨੀ ਸੀ, ਇੰਨੇ ਵਧੀਆ ਮਨੀ ਸੀ। ਤੇ ਜਦੋਂ ਕਿਤੇ ਅਸੀਂ ਘੁੰਮਣ ਦਾ ਰਸਤਾ ਬਣਾਉਣਾ ਹਨਾ ਭਾਜੀ, ਵੀ ਚਲੋ ਚੱਲੀਏ ਪਹਾੜਾਂ ਵੱਲ ਨੂੰ, ਤਾਂ ਉਹਨਾਂ ਨੇ ਕਹਿਣਾ ਵੀ ਯਾਰ ਚੱਲਦੇ ਆ। ਚਲੋ, ਉਹ ਵੀ ਵਧੀਆ ਸੀ ਘੁੰਮਣ ਨੂੰ, ਤਾਂ ਵਿੱਚ ਇੱਕ ਮੁੰਡਾ ਸੀਗਾ, ਉਹ ਬਹੁਤ ਹੀ ਜ਼ਿਆਦਾ ਨੋਰਮਲ ਫੈਮਿਲੀ ਦਾ ਸੀਗਾ ਭਾਜੀ, ਤੇ ਉਹਨੂੰ ਕਹਿਣਾ ਮੇਰੇ ਕੋਲ ਯਾਰ ਪੈਸੇ ਹੈ ਨੀ, ਖਰਚਾ ਹੈ ਨੀ। ਉਹਨੂੰ ਕਹਿਣਾ ਚੱਲ ਤੂੰ ਮੇਰੇ ਨਾਲ, ਮੈਂ ਤੇਰਾ ਭਰਾ ਆ, ਆਪਾਂ ਇਕੱਠੇ ਰਹੇ ਹਾਂ, 15 ਸਾਲ ਦੀ ਸਾਡੀ ਜਾਰੀ ਆ। ਤੇ ਭਾਜੀ, ਅਸੀਂ ਇਕੱਠੇ ਪੜ੍ਹੇ ਲਿਖੇ, ਇਕੱਠੇ ਰਹਿੰਦੇ ਪੀਂਦੇ ਸੀ, ਤੇ ਮੈਂ ਖਰਚਾ ਉਹਦਾ ਕਰਦਾ ਹੁੰਦਾ ਸੀ, ਹੋਟਲ ਦਾ ਰੂਮ ਵੀ, ਖਾਣ ਪੀਣ ਦਾ ਵੀ, ਹਨਾ, ਤੇ ਸਾਰਾ ਕਰਦੇ ਹੁੰਦੇ ਸੀ ਭਾਜੀ। ਇੱਕ ਟਾਈਮ ਏਦਾਂ ਦਾ ਆਇਆ, ਪਤਾ ਨੀ ਉਹਨੂੰ, ਉਹ ਜਿੱਦਾਂ ਨਾ ਥੋੜੇ ਜਿਹੇ ਨਸ਼ੇ ਪੱਤਿਆਂ ਦੇ ਵਿੱਚ ਪੈ ਗਏ ਸੀਗੇ, ਹਨਾ, ਮੈਂ ਉਹਨਾਂ ਨੂੰ ਰੋਕਦਾ ਸੀਗਾ ਕਿ ਤੁਸੀਂ ਆਹ ਚੈਨੀ ਖੈਨੀ ਜਾਂ ਕੁਛ ਹੋਰ ਏਦਾਂ ਦਾ ਇਹ ਨਾ ਖਾਵੋ ਭਾਜੀ। ਉਹਨਾਂ ਨੇ ਨਾ, ਮੁੰਡਾ ਸੀਗਾ ਥੋੜਾ ਜਿਹਾ ਛੋਟੀ ਕਾਸਟ ਦਾ, ਚਲੋ ਮੈਂ ਤਾਂ ਇਹਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਪਰ ਉਹਨਾਂ ਨੇ ਇਹ ਇਲਜ਼ਾਮ ਕਰ ਦਿੱਤਾ ਕਿ ਮੈਨੂੰ ਇਸ ਬੰਦੇ ਨੇ ਵੀ ਆਹ ਕਾਸਟ ਦਾ ਨਾਮ ਲੈ ਕੇ ਕਿਹਾ। ਉਹ ਤਾਂ ਮੇਰੀ ਕਿਸਮਤ ਚੰਗੀ ਸੀ, ਮੈਂ ਪੁੰਨ ਕੀਤੇ ਸੀਗੇ ਭਾਜੀ, ਮੈਨੂੰ ਬਚ ਗਏ ਨੇ। ਤਾਂ ਤੁਹਾਨੂੰ ਪਤਾ, ਉੱਥੇ ਜਦੋਂ ਆਪਾਂ ਕਿਸੇ ਕਾਸਟ ਦਾ ਨਾਮ ਲੈ ਦਿੰਦੇ ਹਾਂ ਛੋਟੀ ਦਾ, ਤਾਂ ਅਗਲੇ ਉੱਥੇ 6 ਮਹੀਨਿਆਂ ਦੀ ਸਜ਼ਾ ਦੇ ਦਿੰਦੇ ਆ, ਹਨਾ ਜੀ। ਤਾਂ ਉਹ ਵੀ ਮੈਂ ਭਾਜੀ ਉਹਨਾਂ ਦੇ ਘਰ ਵੀ ਜਾਂਦਾ ਰਿਹਾ, ਉਹ ਵੀ ਸਾਡੇ ਘਰ ਆਉਂਦੇ ਰਹੇ, ਇੰਨੀ ਵਧੀਆ ਜਾਰੀ ਸੀਗੀ। ਤੇ ਦੂਸਰਾ ਮੇਰਾ ਯਾਰ ਦੋਸਤ ਸੀਗਾ, ਉਹ ਵੀ ਅਸੀਂ ਇਕੱਠੇ ਖਾਂਦੇ ਪੀਂਦੇ ਹੁੰਦੇ ਸੀ, ਉਹਨੇ ਮੈਨੂੰ ਕਿਹਾ, ਉਹਦਾ ਵਿਆਹ ਸੀਗਾ ਭਾਜੀ, ਮੈਨੂੰ ਨਾ ਕਹਿੰਦਾ ਮੈਨੂੰ 2 ਲੱਖ ਰੁਪਇਆ ਚਾਹੀਦਾ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ। ਭਾਜੀ ਮੈਂ ਉਹਨੂੰ ਕੀ ਕੀਤਾ, ਮੈਂ ਆਪਣੇ ਭਰਾ ਦੇ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ 2 ਲੱਖ ਰੁਪਇਆ ਚਾਹੀਦਾ ਮੇਰੇ ਭਰਾ ਫਰੈਂਡ ਨੂੰ। ਭਾਜੀ ਨੂੰ ਪਤਾ ਸੀ ਕਿ ਇਹਦਾ ਪੱਕਾ ਯਾਰ ਦੋਸਤ ਆ ਭਾਜੀ, ਉਹਨੇ 5 ਮਿੰਟ ਦੇ ਵਿੱਚ ਮੈਨੂੰ 2 ਲੱਖ ਰੁਪਇਆ ਦਿੱਤਾ, ਕਹਿੰਦਾ ਯਾਰ ਦੇ ਉਹਨੂੰ, ਰੈਸਟ ਵੀ ਉਹਨੂੰ ਲੋੜ ਆ। ਮੈਂ ਉਹਨੂੰ ਫੋਨ ਕੀਤਾ ਭਾਜੀ, ਮੈਂ ਕਿਹਾ ਪੈਸੇ ਕਦੋਂ ਦੇਣੇ ਆ ਘਰ, ਕਹਿੰਦਾ ਹੈ ਮਿਲ ਵੀ ਗਏ। ਮੈਂ ਕਿਹਾ ਆਹੋ ਤੂੰ ਦੱਸ ਕਦੋਂ ਦੇਵਾਂ, ਕਹਿੰਦਾ ਮੈਂ ਜਲੰਧਰ ਆਇਆ ਤੂੰ ਘਰ ਦੇ ਕੇ ਆ। ਮੈਂ ਚੱਕਿਆ ਮੋਟਰਸਾਈਕਲ ਭਾਜੀ, ਮੈਂ 2 ਲੱਖ ਰੁਪਇਆ ਉਹਦੇ ਘਰ ਦੇ ਕੇ ਆਇਆ। ਉਸ ਤੋਂ ਬਾਅਦ ਕੀ ਕੀਤਾ, ਉਹ ਮਿਲਣ ਮਨੀ ਆਇਆ ਭਾਜੀ, ਅੱਜ ਕੈਨੇਡਾ ਬੈਠਾ, ਉਹ ਕੈਨੇਡਾ ਆ ਕੇ ਉਹਨੇ ਮੈਨੂੰ ਨੰਬਰ ਹੀ ਬਲੌਕ ਕਰ ਦਿੱਤਾ।
1: ਸੋ ਨਹੀਂ ਚੱਕਣਾ ਚਾਹੀਦਾ ਕਿਸ ਦਾ ਖਰਚਾ,
6: ਬਿਲਕੁਲ ਨਹੀਂ ਚੱਕਣਾ ਚਾਹੀਦਾ।
1: ਚਲੋ ਠੀਕ ਹੈ, ਇੰਨੀ ਗੱਲ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਕਈ ਵਾਰ ਆਪਣੀ ਸਟੋਰੀ ਚਲੋ ਹੁੰਦੀ ਵਧੀਆ, ਕਈ ਵਾਰ ਥੋੜੀ ਜਿਹੀ ਲੌਂਗ ਹੋ ਜਾਂਦੀ ਹੈ, ਬਟ ਠੀਕ ਹੈ, ਕਹਿੰਦੇ ਕਿ ਖਰਚਾ ਨਹੀਂ ਚੱਕਣਾ ਚਾਹੀਦਾ। 5278 ਹਾਂਜੀ,
6: ਹੋਟਲ ਸਭ ਇਕੱਠੇ ਕਰ ਲੈਂਦੇ, ਬਟ ਜਾਣ ਵਾਸਤੇ ਅਗਰ ਯੂ ਨੋ ਕਿਸੇ ਦੇ ਕੋਲ ਕ੍ਰੈਡਿਟ ਕਾਰਡ ਹੈ, ਕੋਈ ਹੋਰ ਪ੍ਰੀਮੀਅਮ ਲੌਂਚ ਹੈਗਾ ਉਹਨਾਂ ਕੋਲ ਹੈਗਾ, ਸਾਡੇ ਕੋਲ ਨਹੀਂ ਹੈਗਾ, ਸਾਡੇ ਕੋਲ ਹੈਗਾ, ਸੋ ਵੀ ਡੂ ਇਟ ਦੈਟ ਵੇ, ਔਰ ਸਾਡੀ ਯਾਰੀ ਵਿੱਚ ਕੋਈ ਫਰਕ ਨਹੀਂ ਪੈਂਦਾ।
1: ਤੁਸੀਂ ਕਦੇ ਮਾਈਂਡ, ਸੋ ਤੁਹਾਡੇ ਵਿੱਚੋਂ ਤੁਸੀਂ ਜਾਂਦੇ ਹੋ ਪ੍ਰੀਮੀਅਮ ਜਾਂ ਬਿਜ਼ਨਸ, ਉਹ ਜਾਂਦੇ ਆ,
6: ਸਾਡੇ
1: ਨਾਲ ਹੀ ਟਰੈਵਲ ਕਰ ਲੈਣ, ਇਕਨੋਮੀ ਚ ਕਿਉਂ ਜਾ ਰਹੇ ਆ ਪ੍ਰੀਮੀਅਮ ਚ?
6: ਨਹੀਂ, ਅਗਰ ਉਹਨਾਂ ਦਾ ਕੰਫਰਟ ਹੈਗਾ, ਲਾਈਕ ਅਫੋਰਡੇਬਿਲਿਟੀ ਸ਼ਾਇਦ ਸਾਡੀ ਵੀ ਹੈਗੀ ਹੈ, ਬਟ ਤੇ ਸਾਨੂੰ ਨਹੀਂ ਕਰਨਾ ਰਹੇ, ਤੇ ਅਗਰ ਉਹਨਾਂ ਨੂੰ ਐਕਸਟਰਾ ਖਰਚ ਕਰਕੇ ਕਰਨਾ ਹੈ ਤਾਂ ਵੀ ਆਰ ਟੋਟਲੀ ਓਕੇ ਵਿਦ ਇਟ, ਐਂਡ ਇਟਸ ਨਾਟ ਕਿ ਅਸੀਂ ਇੰਨਾ ਕੁਝ ਜਾਣਦੇ ਹਾਂ, ਸਾਡੀ ਦੋਸਤੀ ਇੰਨੀ ਹੈਗੀ ਕਿ ਸਾਨੂੰ ਪਤਾ ਉਹ ਸ਼ੋਅ ਆਫ ਵਾਸਤੇ ਨਹੀਂ ਕਰ ਰਹੇ, ਉਹ ਕਰ ਰਹੇ ਕਿਉਂਕਿ ਉਹਨਾਂ ਨੂੰ ਕੰਫਰਟ ਚਾਹੀਦਾ ਹੈ ਜਾਂ ਕੁਝ ਵੀ ਹੈਗਾ। ਸੋ ਇਫ ਦੇ ਆਰ ਵਿਲਿੰਗ ਟੂ ਪੇ ਐਕਸਟਰਾ, ਇਟਸ ਦੇਅਰ ਮਨੀ, ਰਾਈਟ? ਸੋ ਅਸੀਂ ਐਕਸਪੈਕਟੇਸ਼ਨ ਵੀ ਨਹੀਂ ਰੱਖਦੇ, ਐਂਡ ਵੀ ਡੋਨਟ ਵਾਂਟ ਟੂ ਡੂ ਦੀ ਐਕਸਟਰਾ ਥਿੰਗ। ਸੋ ਸਾਡੀ ਆਪਸ ਵਿੱਚ ਅੰਡਰਸਟੈਂਡਿੰਗ ਹੈਗੀ ਹੈ, ਤੇ ਕੰਬਾਈਂਡ ਨਹੀਂ ਕਰਨਾ ਚਾਹੀਦਾ, ਤੇ ਜਿਹਨੂੰ ਜਿਸ ਤਰ੍ਹਾਂ
1: ਪਲੇਨ ਚ ਅੱਗੇ ਬਿਜ਼ਨਸ ਕਲਾਸ ਚ ਸਾਨੂੰ ਪਿੱਛੇ ਬਿਠਾਇਆ ਹੋਇਆ। ਸੋ ਜੇ ਤੁਹਾਨੂੰ ਇੰਜ ਲੱਗਦਾ, ਆਈ ਥਿੰਕ ਤੁਹਾਨੂੰ ਤਾਂ ਫਿਰ ਟਰੈਵਲ ਹੀ ਨਹੀਂ ਕਰਨਾ ਚਾਹੀਦਾ। ਸਾਡੇ ਨਾਲ ਜਗਜੀਤ ਬੋਗਨ ਜੀ ਜੁੜੇ ਨੇ। ਜਗਜੀਤ ਜੀ ਸਾਡੇ ਆਟੋ, ਹੋਮ ਤੇ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਖਾਸ ਤੌਰ ਤੇ ਕਮਰਸ਼ਲ ਇੰਸ਼ੋਰੈਂਸ ਵਿੱਚ ਜਿਹੜਾ ਰੇਟ ਤੁਹਾਨੂੰ ਜਗਜੀਤ ਜੀ ਨੇ ਲੈਤਾ, ਹੋਰ ਕਿਸੇ ਨੇ ਨਹੀਂ ਲੈ ਕੇ ਦੇਣਾ। ਤੁਸੀਂ ਕੰਟਰੈਕਟਰ ਹੋ, ਕੋਈ ਰੀਟੇਲ ਵੇਅਰਹਾਊਸ ਦੀ ਤੁਸੀਂ ਡਿਲੀਵਰੀ ਕਰਦੇ ਹੋ, ਕੋਈ ਵੀ ਲੌਂਗ ਹਾਲ ਲੋਕਲ ਟਰੈਕਿੰਗ ਹੈ, ਗੱਲ ਕੀ ਕੋਈ ਵੀ ਕਮਰਸ਼ਲ ਇੰਸ਼ੋਰੈਂਸ, ਲੋਐਸਟ ਰੇਟ ਜਗਜੀਤ ਬੋਗਨ। ਜਗਜੀਤ ਜੀ ਵੈਲਕਮ।
7: ਸਤਿ ਸ਼੍ਰੀ ਅਕਾਲ ਨਵੀਂ ਜੀ, ਜਿੰਨੇ ਵੀ ਲਿਸਨਰ ਪ੍ਰੋਗਰਾਮ ਸੁਣ ਰਹੇ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨਵੀਂ ਜੀ, ਬਿਲਕੁਲ ਤੁਸੀਂ ਆਪ ਹੀ ਬਿਗਨਿੰਗ ਦੇ ਵਿੱਚ ਕਿਹਾ ਵਾ ਵੀ ਜਿਹੜੀ ਖਾਸ ਕਰਕੇ ਅੱਜ ਮੈਂ ਨਾ ਆਪਾਂ ਕਮਰਸ਼ੀਅਲ ਆਟੋ ਤੇ ਫੋਕਸ ਕਰ ਲੈਂਦੇ ਹਾਂ, ਐਂਡ ਮੋਸਟਲੀ ਕਲਾਇੰਟਸ ਦੇ ਕੁਐਸਚਨ ਹੁੰਦੇ ਨੇ ਵੀ ਮੇਰੀ ਗੱਡੀ ਕੰਪਨੀ ਦੇ ਨਾਮ ਤੇ ਆ, ਵੀ ਮੈਨੂੰ ਕਮਰਸ਼ੀਅਲ ਇੰਸ਼ੋਰੈਂਸ ਦੀ ਲੋੜ ਹੈ ਜੀ। ਗੱਡੀ ਤੁਹਾਡੀ ਪਰਸਨਲ ਨਾਮ ਤੇ ਵੀ ਹੋ ਸਕਦੀ ਆ, ਤੁਹਾਡੀ ਕੰਪਨੀ ਦੇ ਨਾਂ ਤੇ ਵੀ ਹੋ ਸਕਦੀ ਆ, ਇਹ ਚੀਜ਼ ਜ਼ਿਆਦਾ ਮੈਟਰ ਕਰਦੀ ਆ। ਮਤਲਬ ਕਿ ਮੋਸਟ ਇੰਪੋਰਟੈਂਟ ਚੀਜ਼ ਇਹੀ ਹੈ ਵੀ ਉਹ ਤੁਹਾਡਾ ਵਹੀਕਲ ਦਾ ਯੂਜ਼ ਕਿਸ ਤਰੀਕੇ ਦਾ ਜੀ। ਮੈਂ ਯੂਜ਼ ਦਾ ਮਤਲਬ ਆ, ਜੇ ਤੁਸੀਂ ਗੱਡੀ ਕੰਪਨੀ ਦੇ ਨਾਮ ਤੇ ਲੈ ਲਈ, ਪਰ ਤੁਸੀਂ ਆਪਣੇ ਕੰਮ ਤੋਂ ਘਰੇ ਵਾਪਸ ਆਉਂਦੇ ਆ, ਉਹਦੇ ਵਾਸਤੇ ਤੁਹਾਨੂੰ ਕਮਰਸ਼ੀਅਲ ਪਾਲਿਸੀ ਦੀ ਲੋੜ ਨਹੀਂ ਹੁੰਦੀ, ਬਸ ਸਿਰਫ ਤੁਹਾਡੀ ਪਾਲਿਸੀ ਕੰਪਨੀ ਦੇ ਨਾਮ ਤੇ ਬਣਨੀ ਆ। ਹੁਣ ਕੁਐਸਚਨ ਇਹ ਆ ਵੀ ਕਮਰਸ਼ੀਅਲ ਪਾਲਿਸੀ ਦੀ ਕਿੰਨਾ ਨੂੰ ਆ। ਜੇ ਤੁਸੀਂ ਕਿਸੇ ਵੀ ਤਰੀਕੇ ਦੇ ਕੰਟਰੈਕਟਰ ਆ ਜੀ, ਕੰਟਰੈਕਟਰ ਦੀ ਡੈਫੀਨੇਸ਼ਨ ਮੈਂ ਇੰਸ਼ੋਰੈਂਸ ਦੀ ਲੈਂਗੁਏਜ ਦੱਸ ਦਿੰਦਾ ਜੀ। ਜੇ ਤੁਸੀਂ ਆਪਣੇ ਟੂਲਸ ਤੇ ਸਪਲਾਈਜ਼ ਕੈਰੀ ਕਰਕੇ ਕਿਸੇ ਵੀ ਤਰੀਕੇ ਦੀ ਇੰਸਟਾਲੇਸ਼ਨ ਸਰਵਿਸ, ਰਿਪੇਅਰ ਸਰਵਿਸ ਪ੍ਰੋਵਾਈਡ ਕਰਦੇ ਆ ਜੀ, ਤੁਹਾਨੂੰ ਕਮਰਸ਼ੀਅਲ ਪਾਲਿਸੀ ਹੀ ਚਾਹੀਦੀ ਆ। ਆਈਦਰ ਉਹ ਗੱਡੀ ਤੁਹਾਡੇ ਪਰਸਨਲ ਨਾਮ ਤੇ ਆ ਜਾਂ ਉਹ ਤੁਹਾਡੀ ਕੰਪਨੀ ਦੇ ਨਾਮ ਤੇ ਆ। ਐਂਡ ਨਵੀਂ, ਜਿਹੜਾ ਸੈਕੰਡ ਮੋਸਟ ਮਿਸਿੰਗ ਇੰਪੋਰਟੈਂਟ ਪਾਰਟ ਇਹ ਹੁੰਦਾ ਵਾ ਜੀ, ਜਿਹੜੇ ਤੁਹਾਡੇ ਟੂਲਸ ਹੋ ਗਏ ਤੇ ਤੁਹਾਡੀ ਬਿਜ਼ਨਸ ਦੀ ਲਾਇਬਿਲਿਟੀ ਹੋ ਗਈ, ਉਹ ਤੁਹਾਡੀ ਆਟੋ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਨਹੀਂ ਕਵਰ ਹੁੰਦੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਜੀ, ਤੁਹਾਡੀ ਵਹੀਕਲ ਚੋਰੀ ਹੋਇਆ ਐਂਡ ਤੁਹਾਡੇ ਵਹੀਕਲ ਦੇ ਵਿੱਚ ਤੁਹਾਡੇ ਟੂਲਸ ਪਏ ਨੇ ਜੀ, 10-15-20 ਹਜ਼ਾਰ ਡਾਲਰ ਦੇ, ਕਈ ਕੰਟਰੈਕਟਰ ਦੇ ਟੂਲ ਇਸ ਤੋਂ ਵੀ ਜ਼ਿਆਦਾ ਐਕਸਪੈਂਸਿਵ ਹੁੰਦੇ ਨੇ, ਰਾਈਟ? ਉਹ ਜਿਹੜੇ ਤੁਹਾਡੇ ਟੂਲ ਨੇ ਉਹ ਤੁਹਾਡੀ ਆਟੋ ਇੰਸ਼ੋਰੈਂਸ ਪਾਲਿਸੀ ਨੇ ਬਿਲਕੁਲ ਕਵਰ ਨਹੀਂ ਕਰਨੇ, ਉਹਦੇ ਬਾਅਦ ਤੁਹਾਨੂੰ ਇੱਕ ਸੈਪਰੇਟ ਪਾਲਿਸੀ ਚਾਹੀਦੀ ਆ। ਐਂਡ ਇਹਦੇ ਵਿੱਚ ਸੈਕੰਡ ਪੋਰਸ਼ਨ ਇਹ ਹੁੰਦਾ ਹੁੰਦਾ ਵੀ ਜੀ, ਜੇ ਤੁਸੀਂ ਮੇਰੇ ਕਿਸੇ ਕੰਟਰੈਕਟਰ ਨੇ ਮੇਰੇ ਘਰ ਦੇ ਵਿੱਚ ਜੋਬ ਕੀਤੀ ਹੈ, ਜੋਬ ਕਰਨ ਤੋਂ ਬਾਅਦ ਫੋਰ ਐਗਜ਼ਾਮਪਲ ਪਲੰਬਰ ਆਏ ਜੀ, ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਪਾਈਪ ਕੱਸੇ ਨਹੀਂ, ਮੇਰੇ ਘਰ ਦੇ ਵਿੱਚ ਵਾਟਰ ਡੈਮੇਜ ਹੋ ਗਿਆ, ਉਸ ਵਾਸਤੇ ਮੇਰੀ ਇੰਸ਼ੋਰੈਂਸ ਕੰਪਨੀ ਨੇ ਮੈਨੂੰ ਜੇ ਕਲੇਮ ਪੇ ਕਰਤਾ, ਉਹ ਤੁਹਾਡੇ ਕੰਟਰੈਕਟਰ ਨੂੰ ਸੂ ਕਰ ਸਕਦੇ ਆ। ਸੋ ਤੁਹਾਡੀ ਜਿਹੜੀ ਇਕਵਿਪਮੈਂਟ ਤੇ ਸੀਜੀਐਲ ਆ, ਉਹ ਤੁਹਾਡੀ ਜਿਹੜੀ ਸੀਜੀਐਲ ਪਾਲਿਸੀ ਦੇ ਵਿੱਚ ਦੋਨੋਂ ਚੀਜ਼ਾਂ ਐਡ ਹੋ ਜਾਂਦੀਆਂ ਨੇ। ਐਂਡ ਨਵੀਂ ਜੀ, ਜਦੋਂ ਦੋਨੋਂ ਚੀਜ਼ਾਂ ਨੂੰ ਕੰਬਾਈਨ ਕਰ ਦਿੰਦੇ ਆ ਜੀ, ਕੱਲ ਹੀ ਮੈਂ ਕੰਟਰੈਕਟਰ ਨਾਲ ਗੱਲ ਕਰ ਰਿਹਾ ਸੀਗਾ, ਉਹ ਅਲੱਗ ਉਹਨਾਂ ਕੋਲ ਇੱਕੋ ਹੀ ਪਾਲਿਸੀ ਸੀ, ਮੈਂ ਦੋਨੋਂ ਪਾਲਿਸੀਆਂ ਕੰਬਾਈਨ ਕੀਤੀਆਂ, ਨਾਲ ਤਾਂ ਕਵਰੇਜ ਮਿਲ ਗਈ, ਬਹੁਤ ਥੋੜਾ ਜਿਹਾ ਪ੍ਰੀਮੀਅਮ ਦੇ ਵਿੱਚ ਉਹਨਾਂ ਨੂੰ ਸੀਜੀਐਲ ਪਾਲਿਸੀ ਵੀ ਮਿਲ ਗਈ। ਸੋ ਕੋਈ ਵੀ ਕੁਐਸਚਨ ਹੈ ਮੈਨੂੰ ਕਾਲ ਕਰ ਲਿਆ ਕਰੋ 6472992314 6472992314 ਤੇ ਤੁਹਾਡੀ ਪਰਸਨਲ ਕਾਰ ਇੰਸ਼ੋਰੈਂਸ ਵੀ ਰਿਨਿਊ ਤੇ ਹੋਈ ਹੈ, ਗਿਵ ਅਸ ਅ ਕਾਲ। ਕਾਲ ਕਰਨ ਦਾ ਕੋਈ ਤੁਹਾਨੂੰ ਕੋਟ ਕਰਨ ਦੇ ਕੋਈ ਚਾਰਜ ਨਹੀਂ ਕਰਦੇ, ਕੋਈ ਰੈਕਡ ਨਹੀਂ ਤੁਹਾਡੇ ਪੁੱਲ ਕਰਨਾ, ਅਪ ਟੂ 40% ਡਿਸਕਾਊਂਟ ਹੈ ਜੀ। ਪਰਸਨਲ ਇੰਸ਼ੋਰੈਂਸ ਵਾਸਤੇ ਵੀ ਗਿਵ ਅਸ ਅ ਕਾਲ 6472992314 6472992314। ਥੈਂਕ ਯੂ ਨਵੀਨ।
1: ਇੱਕੋ ਇੱਕ ਨੰਬਰ ਹੈ ਜਗਜੀਤ ਜੀ ਨੂੰ ਫੋਨ ਜ਼ਰੂਰ ਕਰੋ, ਫਾਇਦਾ ਤੁਹਾਡਾ ਹੀ ਹੋਣਾ। 6472992314 6472992314 6472992314 ਜੀ 9691 ਹੈਲੋ।
8: Oh, hi, Navi. How are you?
1: Good. How are you?
8: Yeah, I'm very good. This is Mohammed. I'm always listening to your program.
1: Ji, Mohammed. Thank you so much, sir.
8: It's a very good program. The topic, I think two or three opinions I have. One thing is, it's more like a cultural, I believe, because the way we are coming from back home, I mean, there's a different kind of friendship concept.
1: Yes.
8: Here is a little bit different. Like my own kids, even sometimes they go outside and they want to pay their own coffee kind of thing. Even the friends, even it does not mean they are not friends. So friendship, like, basically it's not if somebody can travel in a business class, I mean, you should be happy for them. Of course, he is my friend and he can afford all these things. But the main issue, I think, is the expectations. Once I expect more from them, of course, and they are not coming up to that level, then I will be disheartened or disappointed, which I should not be. Because why should I expect anything from anybody in life?
1: Yeah.
8: Yes, friendship is there, I understand. But if he is trying to do, there is always a self-respect too. If he says, okay, I will afford your business class, but then you will say, you know what, I know you can afford it and you're my best friend. But I don't feel even comfortable. And it's still insist, and being a friend, you say, okay, you know what? If you're that much insisting, okay, let's do. But it's a mutual thing, I mean, both ways. I should be even more happy for him. At least he's doing all these things. But I should not expect. That's the rule. And we should not put them in a test kind of thing. Where, like, I'm checking him, like, his patience and all these things. So, you know, like, we should not test our friendship. If he's doing, it's fine. I mean, if he cannot do it, we should not expect anything. Being honest, like anybody, whoever, like we are friends and all those things. But so many things happen. Once you have a trust, you borrow money. Even if somebody asks me money, I can give it to my friends. And I only give it what I can afford it. I never ask them back. I made my rule. So because money, like it's always like a... you know, like cutting off all the relationships and emotions and all these things. So it's better, I mean, just say no at that time. It will be slightly less, I mean, bad stuff, I would say. But if you are asking after that, you give it and you are calling, he's not picking up your phone and all these things, it's better just give it what you can afford it. You don't have to ask them. If they give it, that's fine. If they don't give it, that's fine. But I think expectations is the main thing here, and more like cultural too. Like back home is a totally different concept of friendship kind of thing, which we of course don't see here. And I think it's right here too, I mean, because everybody has a self-respect. They want to do something, of course, even though you go for like a party or something, enjoy it, and then mutually you just share the expenses, which is, I think, a right way. That's my opinion. Anyways,
1: thank you, sir. Thank you so much for your call.
8: Get more views.
1: ਥੈਂਕ ਯੂ ਪ੍ਰਸ਼ੀਤ ਜੀ। ਸੋ ਪ੍ਰੋਗਰਾਮ ਪੰਜਾਬੀ ਨਾ, ਅਤੇ ਕੁਝ ਕਾਲਸ ਤੁਹਾਡੀਆਂ ਕੱਟੀਆਂ ਗਈਆਂ ਸੀ, ਦੁਬਾਰਾ ਤੋਂ ਕਰ ਲਿਓ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ, ਬੈਲੀਮੋਰ ਹੋਮਸ ਘਰ ਜੋ ਆ ਰਹੇ ਨੇ, ਬਹੁਤ ਹੀ ਟੋਪ ਟੋਪ ਟੋਪ ਦੀ ਲੋਕੇਸ਼ਨ 'ਤੇ, ਜਿੱਥੇ ਹਰੇਕ ਚਾਹੁੰਦਾ ਯਾਰ ਸਾਡਾ ਵੀ ਕਿਤੇ ਘਰ ਹੋਵੇ, ਇੱਥੇ ਡੇਅਰੀ ਔਰ ਇੰਟੇਰੀਓ, ਵਾਹ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਅਰੀ ਲੇਨ ਟਾਊਨਸ, ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com। ਬਿਲਕੁਲ ਬਿਲਕੁਲ ballymorehomes.com. ਸੋ ਗੱਲ ਅੱਜ ਅਸੀਂ ਕਰ ਰਹੇ ਸੀ, ਦੋ ਦੋਸਤ ਨੇ ਨਾਲੇ ਉਹ ਬਿਜ਼ਨਸ ਪਾਰਟਨਰ ਨੇ ਤੇ ਨਾਲੇ ਫਰੈਂਡ ਨੇ, ਬਟ ਇੱਕ ਦੋਸਤ ਬਹੁਤ ਅਮੀਰ ਹੈ, ਦੂਜਾ ਠੀਕ ਠੀਕ ਹੈ. ਉਹ ਟਰੈਵਲ ਕਰਦੇ ਆ ਤੇ ਜਿਹੜਾ ਇੱਕ ਅਮੀਰ ਦੋਸਤ ਹੈ ਉਹ ਟਰੈਵਲ ਕਰਦਾ ਹੈ ਬਿਜ਼ਨਸ ਕਲਾਸ 'ਚ ਆਲਵੇਜ਼, ਜਿਹੜਾ ਦੂਜਾ ਦੋਸਤ ਹੈ ਉਹ ਟਰੈਵਲ ਕਰਦਾ ਹੈ ਇਕੋਨਮੀ ਦੇ ਵਿੱਚ ਆਲਵੇਜ਼. ਐਂਡ ਉਹਨੂੰ ਹੁਣ ਕਿਹਾ ਜਾਂਦਾ ਹੈ ਕਿ ਯਾਰ ਵੀ ਤੇਰਾ ਦੂਜਾ ਦੋਸਤ ਹੈ ਤੂੰ ਉਹਨੂੰ ਵੀ ਲੈ ਜਾ ਕਰ ਯਾਰ ਬਿਜ਼ਨਸ ਦੇ ਵਿੱਚ. ਉਹ ਕਹਿੰਦਾ ਮੈਂ ਕਿਉਂ ਲੈ ਕੇ ਜਾਵਾਂ, ਮੇਰੀ ਥੋੜ੍ਹਾ ਜ਼ਿੰਮੇਵਾਰੀ ਹੈ ਕਿ ਮੈਂ ਉਹਦਾ ਖਰਚਾ ਚੱਕਾਂ. ਅਤੇ ਦੂਜੇ ਪਾਸੇ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਨਹੀਂ ਯਾਰ ਉਹਨੂੰ ਲੈ ਕੇ ਨਹੀਂ ਜਾਣਾ ਚਾਹੀਦਾ, ਜਿਹੜਾ ਦੂਜਾ ਉਹ ਆਪਦੇ ਦਮ 'ਤੇ ਜਾਵੇ. ਸੋ ਇਹ ਅੱਜ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ, ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 9056733337. ਡੂ ਯੂ ਥਿੰਕ ਵੀ ਇੱਕ ਦੋਸਤ ਜੇ ਅਫੋਰਡ ਕਰ ਸਕਦਾ ਉਹਨੂੰ ਦੂਜੇ ਦੋਸਤ ਨੂੰ ਵੀ ਲੈ ਕੇ ਜਾਣਾ ਚਾਹੀਦਾ? 9056733337 ਨੰਬਰ ਹੈ ਆਪਣਾ, 9056733397-9056-673-33-37 ਆਪਣਾ 101 ਫੋਨ ਨੰਬਰ ਹੈ ਅਤੇ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ. ਇਸਦੇ ਨਾਲ ਨਾਲ ਤੁਹਾਨੂੰ ਅਸੀਂ ਆਲਵੇਜ਼ ਹੀ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਕਿ ਗੱਡੀ ਲੈਣੀ ਹੈ ਐਕਿਰਾ ਦੀ ਤਾਂ ਏਰੀਅਨ ਮਿਲਸ ਐਕਿਰਾ, ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਹੁਤ ਸਾਡੇ ਪਿਆਰੇ ਮਿੱਤਰ ਨੇ ਅਤੇ ਦੋਨੋਂ ਸਾਡੇ ਵੀਰ ਮੈਨੇਜਰ ਨੇ ਡੀ ਡੀਲਰਸ਼ਿਪ ਦੇ. ਸੋ ਏਰੀਅਨ ਮਿਲਸ ਐਕਿਰਾ 9058285800 ਏਰੀਅਨ ਮਿਲਸ ਐਕਿਰਾ ਜੈਗ ਐਂਡ ਕਰਨ ਜੇ ਗੱਡੀ ਲੈਣੀ ਹੈ ਐਕਿਰਾ ਦੀ 1781. ਹੈਲੋ,
9: ਸਤਿ
1: ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ, ਕੀ ਹਾਲ?
9: ਮੈਂ ਵਧੀਆ, ਤੁਸੀਂ ਦੱਸੋ?
1: ਬਹੁਤ ਵਧੀਆ ਜੀ, ਠੀਕ ਠਾਕ.
9: ਓਕੇ, ਸੋ ਕੁਐਸਚਨ ਇਜ਼ ਟੂ ਗੁੱਡ ਬਿਕਾਜ਼ ਇਹ ਸਿਰਫ ਫਲਾਈਟ ਬਾਰੇ ਜਾਂ ਉਸ ਚੀਜ਼ ਬਾਰੇ ਨਹੀਂ ਹੈ, ਜੇ ਆਪਾਂ ਨਿੱਕੇ ਨਿੱਕੇ ਮਾਈਕਰੋ ਚੀਜ਼ਾਂ ਦੇਖੀਏ ਡੇਲੀ ਲਾਈਫ 'ਚ ਉਹਨਾਂ ਬਾਰੇ ਵੀ ਆ. ਅਗਰ ਇੱਕ ਬੰਦਾ ਬਾਹਰ ਖਾਣਾ ਅਫੋਰਡ ਕਰ ਸਕਦਾ ਵੀਕਐਂਡ ਦੇ ਤੇ ਦੂਸਰਾ ਕਹਿ ਰਿਹਾ ਕਿ ਮੈਂ ਘਰੇ ਕੁੱਕ ਕਰਾਂਗਾ, ਆਪਾਂ ਘਰੇ ਗੈਟ ਟੂਗੈਦਰ ਕਰਦੇ ਹਾਂ, ਤਾਂ ਉੱਥੋਂ ਹੀ ਸਟਾਰਟ ਹੋ ਜਾਂਦੀ ਹੈ ਚੀਜ਼, ਹੈ ਨਾ? ਤੇ ਜਿਹੜਾ ਬਾਹਰ ਖਾਣ ਦਾ ਸ਼ੌਕੀਨ ਆ ਫਿਰ ਉਹ ਪੇ ਕਰਦੇ, ਜਿਹੜਾ ਦੂਜਾ ਨਹੀਂ ਅਫੋਰਡ ਕਰ ਸਕਦਾ ਬਾਹਰ ਖਾਣ ਲਈ ਫੋਰ ਐਗਜ਼ਾਮਪਲ, ਤੇ ਜਾਂ ਉਹ ਕੰਪਰੋਮਾਈਜ਼ ਕਰਕੇ ਵੀਕਐਂਡ ਆਪਣਾ ਘਰੇ ਸਪੈਂਡ ਕਰ ਲੈਣ. ਜਸਟ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਬਟ ਨਹੀਂ ਪੇ ਕਰਨਾ ਚਾਹੀਦਾ. ਜੋ ਜੋ ਅਫੋਰਡ ਕਰ ਸਕਦਾ ਉਹ ਪੇ ਕਰੇ, ਤੇ ਇੱਕ ਦੂਜੇ ਲਈ ਆਈ ਮੀਨ ਟੂ ਸੇ ਕਿ ਉਹਨੂੰ ਲੈਟ ਡਾਊਨ ਨਾ ਫੀਲ ਕਰਾਵੇ ਕਿ ਤੂੰ ਨਹੀਂ ਕਰ ਸਕਦਾ, ਤੇ ਜਿਹੜਾ ਨਹੀਂ ਕਰ ਸਕਦਾ ਉਹ ਇਹ ਨਾ ਫੀਲ ਕਰੇ ਉਹ ਕਰ ਰਿਹਾ ਵਾ ਤੇ ਮੈਂ ਕਿਉਂ ਨਹੀਂ. ਹਰ ਇੱਕ ਦਾ ਆਪਣੀ ਆਪਣੀ ਹੈਸੀਅਤ ਹੁੰਦੀ ਹੈ, ਤੇ ਹੈਸੀਅਤ ਦੇ ਮੁਤਾਬਿਕ ਗ੍ਰੈਟੀਟਿਊਡ ਰੱਖਣਾ ਚਾਹੀਦਾ ਤੇ ਅੰਦਰੋਂ ਅੰਦਰ ਹੀ ਬਹੁਤ ਖੁਸ਼ ਰਹਿਣਾ ਚਾਹੀਦਾ. ਫਿਰ ਤੁਹਾਨੂੰ ਕੋਈ ਚੀਜ਼ ਅਫੈਕਟ ਹੀ ਨਹੀਂ ਕਰ ਸਕਦੀ ਕੌਣ ਕੀ ਕਰ ਰਿਹਾ.
1: ਯਾ ਬਿਲਕੁਲ, ਸੋ ਆਪਣੀ ਕੋਈ ਰਿਸਪੋਂਸਿਬਿਲਿਟੀ ਨਹੀਂ. ਜੇ ਆਪਾਂ ਫਰੈਂਡਸ ਆਏ ਤਾਂ ਮਤਲਬ ਇਹ ਥੋੜਾ ਵੀ ਆਪਾਂ ਬੈਂਕ ਅਕਾਊਂਟ ਆ ਉਹਨਾਂ ਦੇ?
9: ਨਹੀਂ ਨਹੀਂ ਨਹੀਂ, ਉਹ ਵਾਂਸ ਇਨ ਅ ਵਾਈਲ ਠੀਕ ਹੈ ਤੁਹਾਡੀ ਲਾਈਫ ਦੇ ਵਿੱਚ, ਤੁਸੀਂ ਅੰਦਰੋਂ ਜਿਵੇਂ ਹੁੰਦਾ ਨਾ ਕਿ ਯੂ ਗੈਟ ਅ ਫੀਲਿੰਗ ਕਿ ਯੂ ਵਾਂਟ ਟੂ ਹੈਲਪ ਯੂਅਰ ਫਰੈਂਡ ਟੂ ਹੈਵ ਦੈਟ ਐਕਸਪੀਰੀਅੰਸ, ਉਹ ਤਾਂ ਵਾਂਸ ਇਨ ਅ ਵਾਈਲ ਹੈ ਕਿ ਓਕੇ ਅਗਰ ਮੈਂ ਇਸ ਚੀਜ਼ ਨੂੰ 10 ਵਾਰੀ ਐਕਸਪੀਰੀਅੰਸ ਕਰ ਰਿਹਾ ਤੋ ਆਈ ਹੈਵ ਅ ਵੈਰੀ ਗ੍ਰੇਟ ਫਰੈਂਡਸ਼ਿਪ ਤੇ ਜਾਂ ਮੇਰਾ ਉਹਦੇ ਨਾਲ ਬਹੁਤ ਪਿਆਰ ਰਿਸਪੈਕਟ ਹੈ, ਤੇ ਉਸ ਬੇਸ ਤੇ ਤੁਸੀਂ ਵਾਈ ਨਾਟ ਐਜ਼ ਅ ਗਿਫਟ.
1: ਸਾਡੇ ਨਾਲ ਸਰਾਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ. ਸਰਾਸ਼ ਗਵਰਨਮੈਂਟ ਕੋਲੋਂ ਤੁਹਾਨੂੰ ਐਜੂਕੇਸ਼ਨ ਲੋਨ ਲੈ ਕੇ ਦਿੰਦੇ ਆ, 0% ਤੇ ਲੋਨ ਮਿਲ ਰਿਹਾ ਪਹਿਲੇ 2.5 ਸਾਲਾਂ ਲਈ. ਸਰਾਸ਼ ਕਿਨੂੰ ਇਹ ਲੋਨ ਮਿਲ ਸਕਦਾ, ਕੀ ਇਸ ਦੀ ਐਲੀਜੀਬਿਲਿਟੀ ਹੈ?
10: ਹਾਂਜੀ, ਤੋ ਜੋ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇ ਕਈ ਵੀ ਰਹਤੇ ਹੈ, ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, ਨਾ ਕੋਈ ਕ੍ਰੈਡਿਟ ਚੈੱਕ ਹੈ, ਨਾ ਕੋਈ ਕੋਲੈਟਰਲ ਹੈ, ਨਾ ਕੋਈ ਗਰੰਟੀ ਹੈ. ਆਪ ਸਕਿੱਲ ਡਿਵੈਲਪ ਕਰੇ, ਆਸਾਨ ਸੇ ਔਨਲਾਈਨ ਕੋਰਸਿਸ ਕਰੇ, ਫੋਨ ਪੇ ਲੈਪਟੋਪ ਪੇ ਕਲਾਸਿਸ ਲਗਾਏ, ਐਗਜ਼ਾਮਸ ਨਹੀਂ ਹੈ, ਈਜ਼ੀ ਅਸਾਈਨਮੈਂਟਸ ਹੈ, ਟੀਚਰ ਨਹੀਂ ਹੈ ਕਲਾਸ ਮੇ, ਸੈਲਫ ਸਟੱਡੀ ਵਾਲੇ ਕੋਰਸਿਸ ਹੈ. ਔਨ ਅਦਰ ਹੈਂਡ ਆਪਕੋ ਗਵਰਨਮੈਂਟ 50,000 ਸੇ 1,70,000 ਡਾਲਰ ਦੇਤੀ ਫੰਡਿੰਗ, ਕਹੀਂ ਵੀ ਕੈਸੇ ਵੀ ਉਸੇ ਖਰਚ ਕਰੇ, 0% ਪੇ ਵੋ ਲੋਨ ਹੈ, ਕੋਈ ਵੀ ਚਲਾਕੀ ਮਿੱਠੀ ਬਾਤੇ ਨਹੀਂ ਹੈ ਇਸਕੇ ਅੰਦਰ.
1: ਐਂਡ ਫੰਡਿੰਗ ਕਿੰਨੀ ਕੁ ਬਣ ਜਾਂਦੀ ਹੈ? ਕੋਈ ਫੈਮਿਲੀ ਆਫ 3 ਹੈ, ਫੈਮਿਲੀ ਆਫ 5 ਹੈ, ਕਿੰਨਾ ਕੁ ਪੈਸਾ ਮਿਲ ਜੂਗਾ ਉਹਨਾਂ ਨੂੰ?
10: ਹਾਂਜੀ, ਫੈਮਿਲੀ ਸਾਈਜ਼ ਹੈ ਇੱਕ ਇੰਪੋਰਟੈਂਟ ਫੈਕਟਰ ਹੈ. ਫੈਮਿਲੀ ਆਫ 4 ਕੋ 1.5 ਲੱਖ, ਫੈਮਿਲੀ ਆਫ 5 ਕੋ 178,000 ਡਾਲਰ ਤੱਕ ਕੀ ਫੰਡਿੰਗ ਆਤੀ ਹੈ. ਡਾਇਰੈਕਟ ਗਵਰਨਮੈਂਟ ਸੇ ਉਨਕੇ ਖਾਤੇ ਮੇ ਆਤੀ, ਮੇਰੇ ਖਾਤੇ ਮੇ ਨਹੀਂ ਆਤੀ. ਔਰ ਇਸਮੇ 1.5 ਸੇ 3 ਮਹੀਨੇ ਮੇ पहली किस्त गवर्नमेंट उनके खाते में डाल देती है। अगर बैंक होता तो यस आपका एनओए जीरो होता तो ना चलता, बट यहाँ पे आपका एनओए, आपके बच्चों के बर्थ सर्टिफिकेट, आपका मैरिज सर्टिफिकेट, यही डॉक्यूमेंट्स लगते हैं। अगर आपका एनओए जीरो का है तो भी एलिजिबल है, अनएम्प्लॉयड, एम्प्लॉयड, आप हाउस वाइफ है, आप बच्चे भी संभाल लें, आसान से कोशिश करें, फंडिंग 50,000 से $1,70,000 तक अपने अकाउंट में सीधा हासिल करें, कोई चलाकी नहीं है इसके अंदर। हमारी फीस 199 है, कब काम होने के बाद, प्रॉपर ऑफिस, 6 बंदे आपके लिए काम कर रहे हैं, 8 साल में हजारों को असिस्ट कर चुके हैं, कॉल करें, असेसमेंट कराएं, ऑफिस आए, 437-264-3175, 437-264-3175, 437-264-3175।
1: सराश नु कॉल करो, 0% ते लोन मिल रहा, 437-264-3175। 3281, हेलो,
11: हेलो
1: जी, जी वेलकम,
11: हेलो, हाँ जी की हाल चाल जी,
1: वधिया जी वधिया, वेलकम,
11: टॉपिक बहुत बढ़िया
1: जी,
11: ओके सॉरी, ओके थोड़ा टॉपिक बहुत बढ़िया, मैं इंडिया दी गल करदा सी, इंडिया च तां किन्ने बंदे इंडे लेके के आओ के दे करके आ जाओगे तो कपड़े लाउण नु फिरदे आ। मैं रिसेंटली गया सी इंडिया, कोई खास बंदा सी रिश्तेदार अपने मां दे घर आया, कदे होर रहिंदा सी, ओनू गिफ्ट दित्ता, थैंक यू तक नहीं किया, सोचे होर दवो मैनू, होर दवो, एक मैनू एक दिन इटालियन मेल के लेडी मिली कस्टमर, ओ कहिंदी आई एम, मैं टैक्सी चलाउणा, मेरा नाम ना दस्सो प्लीज, तां ओ कहिंदी यू कैन डू सेम थिंग, मैं कहा व्हाट डू मीन, ਕਹਿੰਦੇ ਜਦੋਂ ਆ ਨਾ ਅਸੀਂ ਜਾਣੇ ਆ, ਕਹਿੰਦੇ ਉੱਥੇ ਇਟਲੀ ਦੇ ਵਿੱਚ, ਉਹ ਕਹਿੰਦੇ ਆਂਟੀ ਵਿਲ ਪੇ ਫੋਰ ਐਵਰੀਵੇਅਰ ਯੂ ਗੋ, ਆਂਟੀ ਵਿਲ ਪੇ ਫੋਰ, ਦੇ ਨੈਵਰ ਆਫਰ ਮੀ ਨਥਿੰਗ, ਵੈਨ ਦੇ ਕਮ ਹੇਅਰ ਦੇ ਆਸਕ ਮੀ ਆਂਟੀ ਵਿਲ ਪੇ ਫੋਰ ਇਟ,
1: अपनी बिजनेस दी एडवरटाइजमेंट दे लई या होर कोई भी जानकारी लैण दे लई कॉल करो 647-504-1557 647-504-1557

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ ਚ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
1: To your favorite radio show, Radio Awaz, the voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
4: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000।
4: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
7: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ਭੈਣ ਜੀ, ਤੀਜਾ ਵਿਆਹ ਆ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
9: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਦੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
10: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਰਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699,
11: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਟ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699, 905-790-1699.
12: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
13: ਡਰਾਈਵਿੰਗ ਲਾਇਸੈਂਸ?
12: ਨੋ।
13: ਪੁਲਿਸ ਆਫਿਸਰ?
12: ਨੋ ਨੋ।
13: ਟ੍ਰੈਫਿਕ ਲਾਈਟਸ?
12: ਨੋ।
13: ਡਨ।
10: ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 647-325-9100 Pawan Kaur Gill from Diamond Insurance.
14: Zindagi ek safar hai sohana.
15: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-8804-84-01।
16: ਬਾਈ, ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
17: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
18: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000

ਨਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ ਤਿਣਕੇ ਜਿੰਨੀ ਕਦਰ ਨ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਾਮ ਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

बाज खूबसूरत सुविधा खूबसूरत लोग खूबसूरत मुल्कां च सी चलो डिजिटल ए एम फ्रीकुएंसी राही टोरंटो पेंसिलवेनिया न्यूयॉर्क वाशिंगटन न्यूजर्सी तक सानू सुन रहे हो। आप सब का हार्दिक स्वागत करते हैं। उम्मीद दिन खुशगवार रहेगा, चढ़दी कला वाला रहेगा, निरभउ निर्वैर रहेगा, रोशनी रस्ते दिखावेगी, तुसी चलते रहोगे। और अज के दिन मैं हमेशा इस तरह कहूँगा कि तुसी मुस्कुराते हुए अज के दिन भी बतीत करोगे। पीयरसन एयरपोर्ट का ट्रैक 6 है जिथे एयर कैनेडा जो हवा विच उड़ान भर चुकी है, मैं नज़र आ रही है, तुहानू कुछ सैकेंड नज़र आऊगी। तो नाल ग्रे स्काइज के नाल हल्की ड्रिजल बूंदाबांदी जिहड़ी है, प्लस डबल डिजिट टैंपरेचर के नाल इस समय तुसी टोरंटो तो लैके आस पास के सारे शहरों के सानू सुन रहे हो। इस दे नाल नाल तुसी सानू दूर के शहरों के लंडन किचनर वाटलो कैम्ब्रिज ते जिथे सानू एक्सकलूसिविटी नाल सुनदे हो तुसी उत्थे सानू तुसी सुन रहे हैगे हो, ਨਾਇਗਰਾ ਫਾਲ ਤੋਂ ਲੈ ਕੇ ਹੈਮਿਲਟਨ ਤੋਂ ਬ੍ਰੈਂਟਫੋਰਡ ਤੱਕ ਦੇ ਏਰੀਏ ਦੇ ਵਿੱਚ। ਅਤੇ ਨਾਲ ਨਾਲ ਤੁਸੀਂ ਸਾਨੂੰ ਈਸਟ ਦੇ ਵਿੱਚ ਯਾਨੀ ਮੋਂਟਰੀਅਲ ਨੂੰ ਜਾਂਦੇ ਹੋਏ ਸਾਨੂੰ ਇੰਟਾਇਰ ਜੀ ਟੀ ਏ ਈਸਟ ਯੋਰਕ ਨੌਰਥ ਯੋਰਕ ਟੋਰਾਂਟੋ ਅਤੇ ਇਲਾਵਾ ਤੁਸੀਂ ਸਾਨੂੰ ਜੋ ਸੁਣ ਰਹੇ ਹੋ ਏਜੈਕਸ ਪਿਕਰਿੰਗ ਵਿਟਬੀ ਓਸ਼ਵਾ ਕਰਟਿਸ ਬੋਮਨਵਿਲ ਐਂਡ ਨਿਊ ਕੈਸਲ ਤੱਕ ਔਰ ਬੈਲਵਿਲ ਤੱਕ ਸਾਨੂੰ ਸੁਣ ਰਹੇ ਹੋ। ਅਤੇ ਨੌਰਥ ਈਸਟ ਦੇ ਵਿੱਚ ਸਾਨੂੰ ਹਾਈਵੇ 7 ਦੇ ਉੱਪਰ ਲੈਂਡਜ਼ੀ ਪੀਟਰਬਰੋ ਹੁੰਦੇ ਹੋਏ ਓਟਵਾ ਵੱਲ ਨੂੰ ਜਾਂਦੇ ਹੋਏ, ਅਤੇ ਨੌਰਥ ਦੇ ਵਿੱਚ ਸਾਨੂੰ ਤੁਸੀਂ ਬੈਰੀ ਤੋਂ ਨੌਰਥ ਜੋ ਹੈ ਗ੍ਰੈਵਲਹਸਟ ਏਰੀਆ ਔਰ ਸਾਨੂੰ ਓਵਨ ਸਾਊਂਡ ਤੋਂ ਲੈ ਕੇ ਉਰੇਲੀਆ ਤੱਕ ਸੁਣ ਰਹੇ ਹੋ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ, ਉਮੀਦ ਹੈ ਦਿਨ ਖੁਸ਼ਗਵਾਰ ਹੋਏਗਾ। ਔਰ ਅਮੈਰੀਕਾ ਦੇ ਵਿੱਚ ਸਾਨੂੰ ਤੁਸੀਂ ਸੁਣ ਰਹੇ ਹੋ ਪੈਨਸਿਲਵੇਨੀਆ ਨਿਊਯਾਰਕ ਵਾਸ਼ਿੰਗਟਨ ਦੇ ਏਰੀਏ ਦੇ ਵਿੱਚ ਜਿੱਥੇ ਰੋਚੈਸਟਰ ਤੋਂ ਲੈ ਕੇ ਕਈ ਵੱਡੇ ਛੋਟੇ ਸ਼ਹਿਰ ਬਫਲੋ ਤੋਂ ਲੈ ਕੇ ਜਿੱਥੇ ਸਾਨੂੰ ਆਪਣੇ ਸਾਊਥ ਏਸ਼ੀਅਨ ਲੋਕ ਬੈਠੇ ਨੇ ਸੁਣ ਰਹੇ ਨੇ। ਅਤੇ ਚਲੀਏ ਅੱਜ ਦੇ ਇੱਕ ਸਫ਼ਰ ਦੇ ਵੱਲ ਜੋ ਬਹੁਤ ਖੂਬਸੂਰਤ 9:13 13:13 ਦਾ ਜਿਹੜਾ ਇੱਕ ਮੈਸੇਜ ਆ ਚੁੱਕਿਆ, 9:13 ਸਟੂਡੇਜ਼ ਦੀਆਂ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਔਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ, ਜਿਵੇਂ ਜਿਵੇਂ ਕੰਡੇ ਬੀਜੀ ਜਾਂਦੇ ਆ ਉਵੇਂ ਉਵੇਂ ਚੁਗੀ ਜਾਂਦੇ ਆ, ਯਾਨੀ ਕਿ ਆਪਣੇ ਫੇਲੀਅਰਸ ਦੂਸਰਿਆਂ 'ਤੇ ਮੜਨਾ, ਬਲੇਮ ਗੇਮ ਖੇਡਣੀ, ਦੂਸਰਿਆਂ ਨੂੰ ਹਮੇਸ਼ਾ ਜਿਹੜਾ ਹੈਗਾ ਦਿਖਾਉਣਾ ਕਿ ਉਹ ਮਾੜੇ ਨੇ ਅਤੇ ਅਸੀਂ ਉਹ ਚੰਗੇ ਹਾਂ, ਅਸੀਂ ਵਿਕਟਮ ਹਾਂ। ਸੋ ਇਹ ਕਾਰਡ ਮੈਂ ਇੰਡੀਆ 'ਚ ਲੋਕਾਂ ਨੂੰ ਖੇਡਦੇ ਦੇਖਿਆ, ਕੈਨੇਡਾ 'ਚ ਵੀ ਬਹੁਤ ਸਾਰੇ ਖੇਡਦੇ ਹੋਣਗੇ, ਕਿਉਂਕਿ ਅਕਸਰ ਨਿਊਜ਼ ਦੇਖਦੇ ਹਾਂ ਕਿ ਵਿਕਟਮਸ ਹੀ ਹੁੰਦੇ ਨੇ ਵਿਚਾਰੇ, ਉਹਨਾਂ ਨੂੰ ਹਮੇਸ਼ਾ ਤੰਗੇ ਕੀਤਾ ਹੁੰਦਾ, ਇਹ ਚੁੱਪ ਚਾਪ ਤੰਗ ਹੋਈ ਜਾ ਰਹੇ ਹੁੰਦੇ ਨੇ। ਨੋ, ਸੋ ਫੇਲੀਅਰ ਬੰਦੇ ਦਾ ਕਾਰਨ ਹੈ। ਫੇਲੀਅਰ ਦੇ ਵਿੱਚ ਇਬਰਾਹਿਮ ਲਿੰਕਨ ਸੀਗਾ, ਜਿਹਦੇ 2 ਡਿਵੋਰਸ ਨੇ, ਜਿਹਦੇ 2 ਤੋਂ ਵੱਧ ਬੈਂਕਰਪਸੀਸ ਫਾਇਲ ਹੋਈਆਂ ਨੇ ਲਾਈਫ ਦੇ ਵਿੱਚ, ਜਿਹਨੇ 5 ਤੋਂ ਵੱਧ ਵਾਰ ਇਲੈਕਸ਼ਨਸ ਹਾਰੇ, ਅਤੇ ਜ਼ਿੰਦਗੀ 'ਚ ਨਮੋਸ਼ੀ ਦਾ ਲੈਵਲ ਦੇਖਿਆ, ਅਤੇ ਅਮੈਰੀਕਨ ਡਾਲਰ ਦੇ ਉੱਤੇ ਫੋਟੋ ਛਪਦੀ ਹੈ ਅਗਲੇ ਦੀ, ਕਿਸੇ ਵੀ ਜਗ੍ਹਾ 'ਤੇ ਉਹਨੇ ਬਲੇਮ ਨਹੀਂ ਕੀਤਾ ਕਿ ਕਿਹਦੇ ਕਰਕੇ ਮੈਂ ਫੇਲ ਹੋ ਗਿਆ, ਕਿਹਦੇ ਕਰਕੇ ਕੀ ਹੋਇਆ। ਇਸ ਲਈ ਜ਼ਿੰਦਗੀ 'ਚ ਆਪਣੇ ਫੇਲੀਅਰਸ ਨੂੰ ਦੂਜਿਆਂ ਦੇ ਉੱਤੇ ਭਾਂਡੇ ਦੇ ਤੌਰ 'ਤੇ ਨਾ ਭੰਨੋ, ਜੋ ਤੁਸੀਂ ਆਪਣੀਆਂ ਮਾੜੀਆਂ ਆਦਤਾਂ ਗਲਤੀਆਂ ਦੇ ਕਾਰਨ ਗਵਾਇਆ ਹੈ ਉਸ ਦਾ ਬਲੇਮ ਦੂਸਰਿਆਂ 'ਤੇ ਮੜਨ ਵਾਲੇ ਅਕਸਰ ਲੋਕਾਂ ਨੂੰ ਤੁਸੀਂ ਦੇਖੋਗੇ ਕਮਜ਼ੋਰ ਅਤੇ ਬੁਜ਼ਦਲ ਲੋਕ ਹੀ ਹੁੰਦੇ ਹਨ। ਸੋ ਰੇਡੀ ਬਾਤ ਸੁਣ ਰਹੇ ਹੋ, ਮੈਂ ਉਮੀਦ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਵਾਲੇ ਲੋਕ ਹੋਵੋਗੇ, ਕੁਛ ਗਿਰ ਗਿਆ ਤਾਂ ਫਿਰ ਉੱਠ ਜਾਵੇਗਾ, ਕੁਛ ਮਾੜਾ ਤਾਂ ਫਿਰ ਚੰਗਾ ਵੀ ਹੋ ਜਾਵੇਗਾ, ਕੁਛ ਵਧੀਆ ਨਹੀਂ ਚੱਲ ਰਿਹਾ ਤਾਂ ਵਧੀਆ ਵੀ ਹੋ ਜਾਏਗਾ, ਬਹੁਤ ਵਧੀਆ ਚੱਲ ਰਿਹਾ ਕੁਛ ਮਾੜਾ ਵੀ ਆ ਸਕਦਾ, ਇਹਨੂੰ ਇਹ ਜ਼ਿੰਦਗੀ ਕਹਿੰਦੇ ਨੇ। ਬਸ ਇਹਦੇ ਨਾਲ ਚੱਲਦੇ ਜਾਣਾ ਹੈਗਾ। ਅਤੇ ਚੱਲੀਏ ਫਿਰ ਅੱਜ ਦੇ ਸ਼ੋਅ ਦੇ ਵੱਲ, ਅਤੇ ਤੁਸੀਂ ਸਾਡੇ ਨਾਲ ਸਟੂਡੀਓ 'ਚ 905-673-3337 'ਤੇ ਮੈਂ ਅਮਨਦੀਪ ਸਿੰਘ ਬੈਨੀਪਾਲ, ਔਰ ਅੱਜ ਦੇ ਸ਼ੋਅ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਇੱਕ ਵਾਰ ਫਿਰ ਤੋਂ ਇੱਕ ਨਵੀਂ ਗੱਲਬਾਤ ਲੈ ਕੇ ਸ਼ਾਮਿਲ ਆ। ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਮਾਰਕ ਕਾਰਨੀ ਦਾ ਜ਼ਿਕਰ ਜਿਹੜਾ ਚੱਲ ਰਿਹਾ ਹੈਗਾ ਇਸ ਸਮੇਂ ਗਲੋਬਲ ਲੈਵਲ 'ਤੇ, ਮੈਂ ਤੁਹਾਨੂੰ ਯਾਦ ਆ ਪਿਛਲੇ 15 ਦਿਨ ਪਹਿਲਾਂ ਕਿਹਾ ਸੀ ਕਿ ਉਮੀਦ ਹੈ ਕਿ ਮਾਰਕ ਕਾਰਨੀ ਨੂੰ ਨੋਮੀਨੇਟ ਕੀਤਾ ਜਾਵੇਗਾ ਨੋਬਲ ਪੀਸ ਪੁਰਸਕਾਰ ਲਈ, ਜਿਹਦੇ ਲਈ ਡੋਨਲਡ ਟਰੰਪ ਤਰਲੇ ਲੈ ਰਿਹਾ। ਅਗਰ ਇਹ ਨੋਬਲ ਪੀਸ ਮਾਰਕ ਕਾਰਨੀ ਨੂੰ ਮਿਲ ਜਾਂਦਾ, ਮੈਨੂੰ ਨਹੀਂ ਪਤਾ ਕਿ ਇੰਟਰਨਲ ਕਿਹੜੀਆਂ ਕਿਹੜੀਆਂ ਡਿਜ਼ੀਜ਼ ਨੇ ਜਿਹੜੀਆਂ ਅੰਦਰ ਬੋਡੀ ਦੇ ਡੋਨਲਡ ਟਰੰਪ 'ਤੇ ਅਟੈਕ ਕਰਨਗੀਆਂ, ਅਤੇ ਉਹ ਅਪਸੈਟ ਹੋ ਜਾਊਗਾ ਜਿਵੇਂ ਅਕਸਰ ਹੋਇਆ ਰਹਿੰਦਾ। ਜਿੰਨਾ ਵੀ ਉਹਨੇ ਕੈਨੇਡਾ ਨੂੰ ਅਪਮਾਨਿਤ ਕੀਤਾ ਹੈਗਾ, ਦੁਨੀਆ ਉਸ ਲੈਵਲ 'ਤੇ ਜਾ ਕੇ ਕੈਨੇਡਾ ਦੇ ਪ੍ਰਧਾਨ ਨੂੰ ਸਨਮਾਨਿਤ ਕਰਨਾ ਚਾਹੁੰਦੀ ਹੈਗੀ ਆ। ਹੁਣ ਗੱਲ ਇੱਥੇ ਵੀ ਉੱਠਦੀ ਹੈ ਕਿ ਫਰੀ ਵਰਲਡ, ਇੱਕ
ਨਿਊ ਵਰਲਡ ਆਰਡਰ ਦੇ ਖਿਲਾਫ ਇੱਕ ਮੈਸੇਜ ਆ। ਫਰੀ ਵਰਲਡ ਦੇ ਵਿੱਚ ਕੀ ਆ ਕਿ ਮਾਰਕ ਕਾਰਨੀ ਫਰੀ ਵਰਲਡ ਨੂੰ ਜਿਹੜਾ ਹੈਗਾ ਇੱਕ ਵਾਰ ਡੈਵੋਸ ਦੇ ਵਿੱਚ ਇੱਥੇ ਦੁਨੀਆ ਭਰ ਦੇ ਮੁਲਕਾਂ ਨੇ ਆਪਣੀ ਆਪਣੀ ਗੱਲਬਾਤ ਰੱਖੀ, ਉੱਥੇ ਮਾਰਕ ਕਾਰਨੀ ਓਨਰੇਬਲ ਪ੍ਰਾਈਮ ਮਿਨਿਸਟਰ ਨੇ ਰੱਖੀ ਸੀ, ਅਤੇ ਉੱਥੇ ਉਹਨੇ ਫਰੀ ਵਰਲਡ ਜਿਹੜਾ ਯੂਜ਼ ਕੀਤਾ ਸੀ। ਮੀਨਸ ਕਿ ਹਰ ਮੁਲਕ ਕੋਲ ਆਪਣੇ ਅਖਤਿਆਰ ਨੇ, ਦੂਸਰਿਆਂ ਦੇ ਦਬਾਅ ਹੇਠ, ਦੂਸਰਿਆਂ ਦੇ ਪ੍ਰੈਸ਼ਰ ਹੇਠ ਕੋਈ ਵੀ ਮੁਲਕ ਜੀ ਨਹੀਂ ਸਕਦਾ ਜਾਂ ਉੱਥੋਂ ਦੇ ਬਸ਼ਿੰਦੇ ਜੀ ਨਹੀਂ ਸਕਦੇ। ਇਹ ਮੈਸੇਜ ਸੀ। ਲੈਟਸ ਸੀ ਕਿ ਕਿਸ ਕਰਵਟ ਊਂਟ ਬੈਠਦਾ ਹੈ। ਪਰ ਡੋਨਲਡ ਟਰੰਪ ਨੇ ਕੱਲ੍ਹ ਫਿਰ ਕਿਹਾ ਕਿ ਕੈਨੇਡੀਅਨ ਤਾਂ ਬਹੁਤ ਚੰਗੇ ਨੇ, ਜਿਹੜਾ ਇਹਨਾਂ ਦੇ ਪੋਲੀਟੀਸ਼ੀਅਨ ਨੇ ਬਹੁਤ ਘਟੀਆ ਨੇ, ਮਾੜੇ ਨੇ, ਐਂ ਨੇ ਉਹ ਨੇ। ਲੂਜ਼ਰਸ ਹਮੇਸ਼ਾ ਬਲੇਮ ਲਾਉਂਦੇ ਨੇ, ਜਿਵੇਂ ਸ਼ੋਅ ਦੇ ਸ਼ੁਰੂ 'ਚ ਮੈਂ ਕਿਹਾ ਸੀਗਾ ਕਿ ਲੂਜ਼ਰਸ ਜਿਹੜੇ ਹੁੰਦੇ ਨੇ ਦੂਸਰਿਆਂ 'ਤੇ ਬਲੇਮ ਹੀ ਪਾਉਂਦੇ ਰਹਿੰਦੇ ਨੇ। ਸੋ ਲੂਜ਼ਰਸ ਦੀ ਤਰ੍ਹਾਂ ਇੱਕ ਵਾਰ ਫਿਰ ਬਲੇਮ ਪਾਇਆ। ਮਾਰਕ ਕਾਰਨੀ ਨੂੰ ਸਵਾਲ ਪੁੱਛਿਆ ਗਿਆ ਕਿ ਡੋਨਲਡ ਟਰੰਪ ਕਹਿੰਦਾ ਹੈਗਾ ਕਿ ਮੈਂ ਇੱਦਾਂ ਕਰ ਦੂੰ, ਉੱਦਾਂ ਕਰ ਦੂੰ, ਤਾਂ ਮੁਸਕਰਾਉਂਦੇ ਹੋਏ ਮਾਰਕ ਕਾਰਨੀ ਨੇ ਆਪਣਾ ਜਵਾਬ ਦੇ ਦਿੱਤਾ ਕਿ ਅਸੀਂ ਆਪਣਾ ਪੱਖ ਰੱਖ ਰਹੇ ਹਾਂ, ਉਹ ਆਪਣਾ ਰੱਖਣ, ਪਰ ਅਸੀਂ ਕਿਸੇ ਵੀ ਅਭੱਦਰ ਭਾਸ਼ਾ ਦੇ ਵਿੱਚ ਜਵਾਬ ਨਹੀਂ ਦੇ ਸਕਦੇ, ਇਹ ਸਾਡੀ ਲਿਆਕਤ ਹੈ। ਅਤੇ ਦੂਸਰੇ ਪਾਸੇ ਪੀ ਐੱਸ ਐੱਨ ਰਿਪੋਰਟ ਦੇ ਕੋਲ ਇੱਕ ਗੱਡੀ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਿੱਥੇ ਗੋਲੀ ਵੀ ਲੱਗੀ ਹੋਈ ਹੈ ਅਤੇ ਐਕਸੀਡੈਂਟ ਵੀ ਹੋਈ ਹੋਈ ਹੈ। ਅਤੇ ਪੀਲ ਪੁਲਿਸ ਹੀ ਇੱਕ ਵੀਡੀਓ ਰਿਲੀਜ਼ ਕਰ ਰਹੀ ਹੈ ਜਿਹਦੇ ਵਿੱਚ ਸ਼ੈਵੀ ਦਾ ਇੱਕ ਟਰੱਕ ਹੈਗਾ ਜਿਹਦੇ ਵਿੱਚ ਇੱਕ ਵਿਅਕਤੀ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ ਅਤੇ ਉਸ ਤੋਂ ਬਾਅਦ ਭੱਜ ਗਿਆ ਹੈਗਾ। ਅਤੇ 2005 ਤੱਕ 1999 ਤੋਂ ਲੈ ਕੇ ਮਾਡਲ ਜਿਹੜਾ ਆਇਆ ਸੀਗਾ ਉਸ ਗੱਡੀ ਦੀ ਭਾਲ ਵਿੱਚ ਪੀਲ ਪੁਲਿਸ ਹੈ। ਵੈਬਸਾਈਟ 'ਤੇ ਜਾ ਕੇ ਤੁਸੀਂ ਦੇਖ ਲਿਓ। ਕੁਛ ਹੋਰ ਵੀ ਘਟਨਾਵਾਂ, ਗੱਲਾਂ ਬਾਤਾਂ, ਸਿਲਸਿਲੇ ਇਸੇ ਤਰ੍ਹਾਂ ਚੱਲਦੇ ਰਹਿਣਗੇ। ਸਟੂਡੀਓਜ਼ ਦੇ ਨੰਬਰ ਨੇ 905-673-3337, 9-17 ਸਟੂਡੀਓਜ਼ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਅਤੇ ਆਪ ਸਭ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ। ਪਲੈਨ ਕਰੋ, ਮੈਂ ਹਮੇਸ਼ਾ ਨੈਗੇਟਿਵ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਚੱਲਦੀਆਂ ਨੇ ਉਹਨਾਂ ਬਾਰੇ ਗੱਲ ਕਰਦਾ ਹੁੰਦਾ। ਬਹੁਤ ਸਾਰੀਆਂ ਮੇਰੇ ਵੀ ਚੱਲਦੀਆਂ ਹੁੰਦੀਆਂ ਨੇ, ਪਰ ਮੈਂ ਵੀ ਉਹਨਾਂ ਨੂੰ ਹੈਂਡਲ ਕਰਦਾ, ਤੁਸੀਂ ਵੀ ਹੈਂਡਲ ਕਰੋ। ਕੋਈ ਸਿਚੁਏਸ਼ਨ ਨੂੰ ਛੱਡ ਕੇ ਪਰੇ ਭੱਜਣਾ ਮਤਲਬ ਹੈ ਉਸ ਸਿਚੁਏਸ਼ਨ ਤੋਂ ਹਾਰ ਮੰਨ ਲੈਣਾ। ਕਿਸੇ ਵੀ ਸਿਚੁਏਸ਼ਨ 'ਚ ਉਸ ਸਿਚੁਏਸ਼ਨ ਦੇ ਸਲਿਊਸ਼ਨ ਨੂੰ ਲੱਭਣਾ ਕਿ ਉਸ ਸਲਿਊਸ਼ਨ ਦੇ ਨਾਲ ਉਸ ਸਿਚੁਏਸ਼ਨ 'ਤੇ ਹਾਵੀ ਹੋ ਜਾਣਾ। ਸੋ ਤੁਸੀਂ ਇਸ ਲਈ ਤਿਆਰ ਹਮੇਸ਼ਾ ਰਹੋ। ਅਗਰ ਕੋਈ ਵੀ ਜਿਹੜਾ ਲਿਸਨਰ ਹੈ ਉਹ ਕੁਛ ਇਸ ਸਿਚੁਏਸ਼ਨ 'ਚ ਹੁੰਦਾ, ਮੈਨੂੰ ਅਕਸਰ ਕਾਲ ਆਉਂਦੇ ਨੇ। ਕੱਲ੍ਹ ਮੈਨੂੰ ਇੱਕ ਸੱਜਣ ਨੇ, ਉਹਨਾਂ ਨੇ ਨੰਬਰ ਦਿੱਤਾ, ਬ੍ਰਿਟਿਸ਼ ਕੋਲੰਬੀਆ ਤੋਂ ਕਿਸੇ ਦਾ ਕਾਲ ਆਇਆ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਕੋਲ ਆਹ ਪ੍ਰੋਬਲਮ ਹੈ CRA ਦੀ, ਔਰ ਮੈਂ ਹੈਰਾਨ ਰਹਿ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਅਣਗੌਲੀ ਵਰਤ ਗਏ, ਅਤੇ ਉਹਨਾਂ ਨੇ ਕਿਹਾ ਵੀ ਬਿਲਕੁਲ ਤੁਸੀਂ ਸਹੀ ਕਿਹਾ, ਮੈਂ ਅਣਗੌਲੀ ਵਰਤ ਗਿਆ। ਅਤੇ ਪ੍ਰੋਫਿਟ 17,000 ਦਾ ਹੋਇਆ, 400,000 ਦਾ ਕਲੇਮ CRA ਨੇ ਭੇਜ ਦਿੱਤਾ ਪ੍ਰੋਪਰਟੀ ਕੰਸਟਰਕਸ਼ਨ ਦੇ ਵਿੱਚੋਂ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਹੈਗਾ ਟਾਈਮ ਲੰਘਾ ਦਿੱਤਾ ਜਿਹੜਾ ਤੁਹਾਨੂੰ ਦਿੱਤਾ ਗਿਆ ਸੀਗਾ ਕਿ ਇਹਦੇ ਵਿੱਚ ਤੁਸੀਂ ਅਪੀਲ ਕਰਦੇ ਹੋ, ਰਿਪਲਾਈ ਕਰਦੇ ਹੋ, ਬਟ ਯੂ ਕੁੱਡ ਨਾਟ ਡੂ ਇਟ, ਹੈ ਨਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਸਿਨੈਰੀਓਜ਼ ਨੇ ਜਿਹੜੀਆਂ ਲੋਕ ਮੇਰੇ ਨਾਲ ਡਿਸਕਸ ਕਰਦੇ ਆ। ਕੱਲ੍ਹ ਇੱਕ ਪਰਿਵਾਰ ਦਾ ਹੋਰ ਫੋਨ ਆਇਆ ਸੀ, ਦੇ ਆਰ ਸਟਰਗਲਿੰਗ ਵਿਦ ਮਨੀ ਪ੍ਰੋਬਲਮ, ਕਿ ਮਨੀ ਨੂੰ ਮੈਨੇਜ ਕਰਨਾ ਪੈਣਾ, ਤੁਹਾਡੀ ਬੈਡ ਮੋਰਗੇਜ ਹੈਗੀ ਆ, ਕ੍ਰੈਡਿਟ ਕਾਰਡਸ ਦੇ ਡੈਟਸ ਨੇ, CRA ਦਾ ਵੀ ਖੜ੍ਹਾ, ਹੁਣ ਸਭ ਕੁਝ ਖੜ੍ਹਾ ਨਾ। ਇੱਥੇ ਇਨਸੋਲਵੈਂਸੀ ਐਕਟ ਆ, ਉਹਨੂੰ ਕਹਿੰਦੇ ਨੇ, ਉਹ ਕਾਨੂੰਨ ਜੋ ਵਰਦਾਨ ਦੇ ਤੌਰ ਦੇ ਉੱਤੇ ਮਾੜੇ ਸਮੇਂ ਦੇ ਵਿੱਚ ਅਗਰ ਤੁਹਾਡੇ ਕੋਲ ਪੈਸੇ ਨਹੀਂ, ਤੁਹਾਡੇ ਪੈਸੇ ਦੀ ਟੇਕ ਕੇਅਰ ਕਰਦਾ ਹੈਗਾ। ਮੀਨਸ ਉਹ ਕਰਜ਼ਾ ਸਰਕਾਰੀ ਰੂਪ ਦੇ ਵਿੱਚ ਬਦਲ ਜਾਂਦਾ, ਤੁਹਾਡੇ ਕੋਲੋਂ ਮੁੱਕ ਜਾਂਦਾ, ਜਿਵੇਂ ਆਪਾਂ ਕਹਿੰਦੇ ਨੇ ਸਬਸਿਡੀ ਦਿੱਤੀ ਸਰਕਾਰ ਨੇ। ਸੋ ਇਸ ਟਾਈਪ ਦਾ ਕਰਜ਼ਾ ਪਿਛਲੇ ਟਾਈਮ ਦੇ ਵਿੱਚ ਲੋਕਾਂ ਨੇ 2 ਨੰਬਰ ਦੇ ਵਿੱਚ ਪੜ੍ਹਾਈਆਂ ਦੇ ਲੋਨ ਲਏ ਅਤੇ ਦੂਸਰੇ ਲੋਕਾਂ ਨੂੰ ਵੀ ਦੱਸਦੇ ਰਹੇ ਕਿ ਤੁਸੀਂ ਇੱਦਾਂ ਲਓ। ਮੈਂ ਹੈਰਾਨ ਰਹਿ ਗਿਆ ਕਿ ਮੈਨੂੰ ਮੇਰੇ ਨਾਲ ਨੇ ਉਹ ਕਹਿੰਦੇ ਵੀ ਮੈਨੂੰ 2 ਵਾਰ ਇੱਕ ਬੰਦੇ ਦਾ ਫੋਨ ਆਇਆ ਕਿ ਤੈਨੂੰ 2 ਸਟੱਡੀ ਲੋਨ ਜਲਦੀ ਦਵਾ ਦਿੰਦਾ ਮੈਂ, ਤੇਰੀਆਂ ਕਿਸ਼ਤਾਂ ਮੈਂ ਹੌਲੀ ਹੌਲੀ ਪੇ ਕਰ ਦੂੰਗਾ ਅਤੇ ਤੂੰ ਇਹ ਲੋਨ ਲੈ ਲਾ। ਮੈਂ ਕਿਹਾ ਕੋਈ ਨਹੀਂ, ਇਹਨਾਂ ਚੀਜ਼ਾਂ ਦੀ ਰਿਪੋਰਟ ਨਹੀਂ ਹੋਈ, ਇਹਦੀਆਂ ਰਿਪੋਰਟਸ ਦੱਸਾਂਗੇ ਕਿੱਥੇ ਕਰਨੀਆਂ, ਫਿਰ ਇਹਨਾਂ ਨੂੰ ਪਤਾ ਲੱਗੂ ਕਿ ਪੰਜਾਬ ਆ ਕਿ ਕੈਨੇਡਾ, ਫਿਰ ਅਕਲ ਆਊਗੀ ਇਹਨਾਂ ਨੂੰ। ਸੋ ਇਸ ਤਰ੍ਹਾਂ ਦੀਆਂ ਕੋਈ ਵੀ ਹੋਰ ਮਿਸਟੇਕਸ ਨਾ ਕਰੋ ਜਿਹਨਾਂ 'ਚ ਤੁਸੀਂ ਫਰੋਡ ਦੇ ਵਿੱਚ ਫਸ ਜਾਓ। ਫਰੋਡ ਦੀ ਇੱਕ ਡੈਫੀਨੇਸ਼ਨ ਹੈ, ਫਰੋਡ ਦਾ ਮਤਲਬ ਇਹ ਨਹੀਂ ਕਿ ਮੈਨੂੰ ਕੋਈ ਫੜ ਨਹੀਂ ਸਕਦਾ, ਇਹਦੀ ਡੈਫੀਨੇਸ਼ਨ ਹੈ। ਤੁਸੀਂ ਵਪਾਰ ਕਰਨ ਲਈ ਕਿਸੇ ਨਾਲ ਪੈਸੇ ਪਾਏ, ਵਪਾਰ 'ਚ ਘਾਟਾ ਪਿਆ ਅਤੇ ਉਹ ਘਾਟਾ ਤੁਹਾਡਾ ਦੂਜੇ ਪੂਰਾ ਕਰਨ, ਜਿਵੇਂ ਮੈਂ ਐਗਜ਼ਾਮਪਲ ਦਿੰਦਾ, ਇਹ ਦੂਜਿਆਂ ਦਾ ਠੇਕਾ ਨਹੀਂ ਹੁੰਦਾ, ਤੁਸੀਂ ਆਪਣੇ ਫਾਈਨੈਂਸ਼ੀਅਲ ਸੈੱਟ ਕਰਨੇ ਹੁੰਦੇ ਨੇ। ਫਾਈਨੈਂਸ਼ੀਅਲ ਸੈੱਟ ਕਰਨ ਦੇ ਲਈ ਹਮੇਸ਼ਾ ਰਸਤੇ ਹੁੰਦੇ ਨੇ। ਮੀ ਮਾਈ ਸੈਲਫ ਕਰਦੇ ਹੋਏ ਕਈ ਵਾਰੀ ਲੋਕ ਠੱਗਾਂ ਦੇ ਧੱਕੇ ਚੜ ਜਾਂਦੇ ਨੇ। ਮੈਂ ਇਹੋ ਜਿਹੇ ਵੀ ਠੱਗ ਦੇਖੇ ਨੇ ਕਿ ਜਿਹੜੇ ਬੈਂਕਾਂ 'ਚ ਜਾ ਕੇ ਨਕਲੀ ਡਰਾਫਟ ਪਾ ਕੇ ਪੈਸੇ ਕੱਢਦੇ ਨੇ। ਇਹ ਸਭ ਲੋਕ ਫੜੇ ਜਾਂਦੇ ਨੇ, ਬਸ ਇਹਨਾਂ ਨੂੰ ਫੜਾਉਣ ਦੇ ਲਈ ਥੋੜ੍ਹੇ ਉਦਮ ਕਰਨ ਦੀ ਲੋੜ ਹੁੰਦੀ ਹੈ। ਮੈਂ ਜਸਟ ਐਗਜ਼ਾਮਪਲ ਦੇ ਰਿਹਾ ਵੀ ਇੱਥੇ ਕੀ ਕੁਛ ਹੋ ਰਿਹਾ। ਨਕਲੀ ਲੋਨ ਜਿਹੜੇ ਦਵਾਏ ਜਾਂਦੇ ਨੇ, ਤੁਸੀਂ ਦੇਖ ਸਕਦੇ ਹੋ ਕਿ ਉਹ ਕਿਵੇਂ ਕਹਿੰਦੇ ਨੇ ਕਿ ਜੀ ਠੀਕ ਆ, ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਕੰਪਿਊਟਰ ਖੋਲ੍ਹ ਕੇ ਬਹਿ ਜਾਓ, ਬਸ ਤੁਹਾਨੂੰ ਲੋਨ ਮਿਲ ਜਾਓ। ਇਹ ਸਭ ਕੁਛ ਮੈਂ ਦੇਖ ਰਿਹਾ,
ਇਹਦੇ ਨਾਲ ਪਤਾ ਕੀ ਹੋ ਰਿਹਾ, ਜਿਹੜੀ ਆਉਣ ਵਾਲੀ ਨਸਲ ਹੈ ਨਾ, ਸਾਡੀ ਪੀੜ੍ਹੀ ਹੈ ਜਿਹੜੀ, ਅਸੀਂ ਉਹਨਾਂ ਲਈ ਖੱਡੇ ਖੋਦ ਰਹੇ ਹੈਗੇ ਹਾਂ। ਇਸੇ ਲਈ ਜਿਹੜਾ ਬਹੁਤ ਰੌਲਾ ਪਿਆ ਨਾ ਮਾਰਕੀਟ ਦੇ ਵਿੱਚ ਸਾਊਥ ਏਸ਼ੀਅਨ ਲੋਕਾਂ ਲਈ ਸਪੈਸ਼ਲੀ, ਆਪਾਂ ਵਾਸਤੇ ਬਹੁਤ ਜ਼ਿਆਦਾ ਐਤਕੀ ਰੌਲਾ ਹੈਗਾ। ਇੱਕ ਟਾਈਮ ਸੀ ਜਦੋਂ ਮੈਂ ਕਾਲਿਆਂ ਵਾਸਤੇ ਲੋਕ ਕਰਦੇ ਸੀ, ਅਫਰੀਕਨ ਲੋਕਾਂ ਵਾਸਤੇ ਲੋਕ ਮਾੜਾ ਚੰਗਾ ਬੋਲਦੇ ਹੁੰਦੇ ਸੀ ਗੋਰੇ ਗਾਰੇ, ਪਰ ਇੱਕ ਟਾਈਮ ਆਇਆ ਕਿ ਲੋਕ ਸਾਡੇ ਲਈ ਬੋਲਣ ਲੱਗ ਗਏ। ਉਹਦੇ ਪਿੱਛੇ ਕੁਛ ਨਾ ਕੁਛ ਤਾਂ ਸਾਡੇ 'ਚ ਹੋਊਗਾ ਨਾ ਮਾੜਾ। ਅਸੀਂ ਉਹ ਦੇਖਣਾ ਹੈਗਾ ਕਿ ਸਾਡੇ ਕਿਸ ਤਰ੍ਹਾਂ ਦੇ ਕਰੈਕਟਰ ਕਿਰਦਾਰ ਦੇ ਲੋਕ ਆਉਣੇ ਸ਼ੁਰੂ ਹੋ ਗਏ ਨੇ। ਘਾਟੇ ਵਾਧੇ ਚੱਲਦੇ ਨੇ ਜ਼ਿੰਦਗੀ 'ਚ, ਮੈਂ ਬਿਜ਼ਨਸ ਕੀਤਾ, ਮੈਨੂੰ ਲੌਸ ਹੋਏ, ਮੈਂ ਅੱਜ ਤੱਕ ਕਦੇ ਕਿਸੇ ਦਾ ਨਾਂ ਨਹੀਂ ਲਿਆ ਵੀ ਫਲਾਣੇ ਕਰਕੇ ਮੈਨੂੰ ਲੌਸ ਹੋ ਗਿਆ। ਮੇਰੀਆਂ ਹਰਕਤਾਂ, ਮੇਰੀਆਂ ਆਦਤਾਂ ਕਰਕੇ ਮੈਨੂੰ ਲੌਸ ਹੋਇਆ, ਕਿਸੇ ਦੀ ਵਜ੍ਹਾ ਕਰਕੇ ਮੈਨੂੰ ਕੋਈ ਲੌਸ ਨਹੀਂ ਹੋਇਆ। ਅਤੇ ਮੈਂ ਉਹਦੇ ਲਈ ਪ੍ਰਪੋਜ਼ਲ ਫਾਈਲ ਕੀਤਾ ਇੱਕ ਟਾਈਮ ਦੇ ਉੱਤੇ, ਕੰਜ਼ਿਊਮਰ ਪ੍ਰਪੋਜ਼ਲ। ਅਤੇ ਮੈਂ ਡਿਸਾਈਡ ਕੀਤਾ ਕਿ ਜੋ ਮੇਰੇ ਕੋਲ ਥੋੜ੍ਹਾ ਬਹੁਤ ਬਚਦਾ ਪਿਆ ਕੀ ਮੈਂ ਇਹਨੂੰ ਪੇ ਕਰ ਦੇਵਾਂ। ਫਿਰ ਮੈਂ ਕਿਹਾ ਕਿ ਜੇ ਮੈਂ ਇਹ ਪੇ ਕਰੂੰਗਾ, ਸਪੋਜ਼ 20,000 ਆ, 70,000 ਦਾ ਕਰਜ਼ਾ, 50 ਫਿਰ ਖੜਾ ਰਹਿ ਗਿਆ। ਮੈਂ ਕੰਜ਼ਿਊਮਰ ਪ੍ਰਪੋਜ਼ਲ ਫਾਈਲ ਕੀਤਾ, ਐਗਜ਼ਾਮਪਲ, ਮੈਂ ਉਹ 20,000 ਨੂੰ ਕੰਜ਼ਿਊਮਰ ਪ੍ਰਪੋਜ਼ਲ ਦੀਆਂ ਕਿਸ਼ਤਾਂ 'ਚ ਦੇਤਾ, 70 ਉੱਪਰਲਾ ਮਾਫ਼ ਹੋ ਗਿਆ। ਅਗਰ ਤੁਹਾਡੇ ਕੋਲ ਕਿਸੇ ਕੋਲ ਵੀ ਇਸ ਤਰ੍ਹਾਂ ਦਾ ਕਰਜ਼ਾ ਹੈਗਾ, ਤੁਸੀਂ 416-518-3200 'ਤੇ ਕਾਲ ਕਰ ਸਕਦੇ ਹੋ। ਇਹ 50,000 ਕਿਸ ਤਰ੍ਹਾਂ ਮਾਫ਼ ਹੁੰਦਾ, ਕਿਉਂ ਮਾਫ਼ ਹੁੰਦਾ? ਇਨਸੋਲਵੈਂਸੀ ਐਕਟ ਹੈ ਜਿਹੜਾ ਪ੍ਰੋਟੈਕਟ ਕਰਦਾ, ਇਹਨੂੰ ਫਾਈਨੈਂਸ਼ੀਅਲ 911 ਕਹਿੰਦੇ ਨੇ, ਯਾਨੀ ਕਿ ਫਾਈਨੈਂਸ਼ੀਅਲ ਤੌਰ 'ਤੇ 911 ਡਾਇਲ ਕਰਤਾ। ਤੁਸੀਂ ਇਹਦੇ ਵਿੱਚ ਫਾਈਨੈਂਸ਼ੀਅਲ 911 ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੁੰਦਾ, ਯਾਨੀ ਕਿ ਕੰਜ਼ਿਊਮਰ ਪ੍ਰਪੋਜ਼ਲ ਫਾਈਲ ਕਰਦੇ ਨੇ। ਮੈਂ ਹਮੇਸ਼ਾ ਸਮਝਾਵਾਂ ਤੁਹਾਨੂੰ, ਬਹੁਤੇ ਲੋਕਾਂ ਨੂੰ ਹੁੰਦਾ ਕਿ ਸਾਡਾ ਕ੍ਰੈਡਿਟ ਖਰਾਬ ਹੋ ਜਾਊਗਾ। ਕ੍ਰੈਡਿਟ ਜਦੋਂ ਤੁਹਾਡੀਆਂ ਰੇਟਿੰਗਸ ਖਰਾਬ ਹੋ ਜਾਂਦੀਆਂ ਨੇ, ਤੁਹਾਡੀ ਇੱਕ ਰੇਟਿੰਗ ਹੁੰਦੀਆਂ ਨੇ ਬਿਊਰੋ ਦੇ ਉੱਪਰ, ਚੈੱਕ ਕਰਕੇ ਦੇਖਿਓ, ਜਦੋਂ R9 ਤੱਕ ਪਹੁੰਚ ਜਾਂਦੀਆਂ ਨੇ, ਤੁਸੀਂ ਇੱਕ ਬੈਡ ਬੈਡ ਬੈਡ ਲੈਵਲ ਦੇ ਕ੍ਰੈਡਿਟ ਬਿਊਰੋ ਨੂੰ ਕੈਰੀ ਕਰਦੇ ਹੋ, ਜਿਹਦੇ 'ਤੇ ਕੋਈ ਵੀ ਪੈਸੇ ਨਹੀਂ ਦਊਗਾ। R9 ਦਾ ਮਤਲਬ ਹੁੰਦਾ ਕਿ ਸੀਮਤ ਅਮਾਊਂਟ ਨੂੰ ਇੰਨੇ ਮਹੀਨੇ ਤੱਕ ਪੇ ਨਹੀਂ ਕੀਤਾ ਗਿਆ ਹੈਗਾ, ਉਹ ਤੁਹਾਡੀ ਬਹੁਤ ਬੈਡ ਐਂਟਰੀ ਹੁੰਦੀ ਹੈ। ਈਵਨ ਤੁਸੀਂ ਪ੍ਰਪੋਜ਼ਲ ਫਾਈਲ ਕੀਤਾ, ਉਹਦੇ ਤੋਂ ਵੀ ਬੈਡ ਫਾਈਲ ਹੁੰਦੀ ਹੈ ਉਹ, ਠੀਕ ਹੈ। ਸੋ ਕ੍ਰੈਡਿਟ ਬਿਊਰੋ ਬਾਰੇ ਜਾਣੋ, ਆਪਣੇ ਕਰਜ਼ਿਆਂ ਨੂੰ ਖਤਮ ਕਰੋ, ਆਪਣੀਆਂ ਪ੍ਰੋਬਲਮਸ ਨੂੰ ਖਤਮ ਕਰੋ, ਅਤੇ ਤੁਸੀਂ ਕੰਟੈਕਟ ਕਰ ਸਕਦੇ ਹੋ 416-518-3200, 416-518-3200। ਕੌਨਫੀਡੈਂਸ਼ੀਅਲ ਗੱਲਬਾਤ ਹੁੰਦੀ ਹੈ, ਸਨੈਰੀਓ 'ਤੇ ਮੈਂ ਡਿਸਕਸ ਕਰਦਾ ਹੁੰਦਾ ਹਮੇਸ਼ਾ। ਅਤੇ ਕਰਜ਼ੇ ਨੂੰ ਮਾਫ਼ ਕਰਾ ਲਓ, ਸਰਕਾਰ ਮਾਫ਼ ਕਰੂਗੀ। ਪਰ ਇਹ ਇੱਦਾਂ ਨਹੀਂ ਹੈਗਾ, ਬਹੁਤ ਵਾਰ ਕਹਿੰਦੇ ਉਹ ਜੀ ਉਹ 20% ਦੇਣਾ ਪੈਣਾ, 25% ਦੇਣਾ, ਇੱਦਾਂ ਨਹੀਂ ਹੈਗਾ। ਇਹ ਕਿਸੇ ਦੇ ਬੁੜੇ ਦਾ ਰਾਜ ਨਹੀਂ ਹੈਗਾ ਵੀ 25 ਦੇਣਾ ਪੈਣਾ, ਇਹ ਕੈਲਕੂਲੇਸ਼ਨਸ ਨੇ। ਆਈ ਐਮ ਸੋਰੀ ਅਬਾਊਟ ਮਾਈ ਵਰਡ, ਬਟ ਸਹੀ ਵਰਡ ਬੋਲਦਾ, ਬੁੜੇ ਦਾ ਰਾਜ ਨਹੀਂ ਹੈਗਾ ਕਿਸੇ ਦੇ ਵੀ ਇੰਨਾ ਦੇਣਾ। ਤੁਸੀਂ ਇਹਦੀ ਅਨਪੜਤਾ ਗੱਲ ਕਰ ਰਹੇ ਹੁੰਦੇ ਹੋ, ਇਹਦੇ 'ਚ ਕੈਲਕੂਲੇਸ਼ਨਸ ਨੇ, ਤੁਹਾਡੀ ਇਨਕਮ ਕਿੰਨੀ ਹੁੰਦੀ ਹੈ, ਤੁਹਾਡੇ ਐਸੈਟਸ ਦੀ ਵੈਲਿਊ ਕਿੰਨੀ ਹੈਗੀ ਹੈ,

0: ਔਰ ਅੱਜ ਵੀਰਵਾਰ ਹੈ, ਜਿੱਥੇ ਵੀਰਵਾਰ ਨੂੰ ਅਸੀਂ ਤੁਹਾਡੇ ਕਾਲਸ ਵੀ ਖੋਲ੍ਹ ਦਿੰਦੇ ਹਾਂ ਬਾਬਾ ਬਖਤੌਰਾ 'ਚ 905-673-3337। ਤੁਸੀਂ ਆਪਣਾ ਨਾਮ ਦੱਸਣਾ ਹੁੰਦਾ, ਆਪਣੀ ਜਨਮ ਤਾਰੀਖ ਡੇਟ ਆਫ ਬਰਥ, ਅਤੇ ਨਾਲ ਤੁਸੀਂ ਦੱਸਣਾ ਹੁੰਦਾ ਪਾਸਵਰਡ। ਪਾਸਵਰਡ ਇਜ਼ ਨਜ਼ਾਰਾ, NAZARA ਨਜ਼ਾਰਾ, ਪਾਸਵਰਡ ਹੈਗਾ ਨਜ਼ਾਰਾ। ਅਤੇ ਤੁਸੀਂ ਕਾਲ ਕਰਨੀ ਹੈ, ਨਾਮ, ਡੇਟ ਆਫ ਬਰਥ ਅਤੇ ਪਾਸਵਰਡ ਦੱਸਣਾ। ਔਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਤੁਸੀਂ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ। ਅਸੀਂ ਸਿਰਫ ਇਸ ਚਾਰਟ ਰਾਹੀਂ ਆਦਤਾਂ ਦੱਸਦੇ ਹਾਂ, ਨਾ ਤੁਹਾਡਾ ਪਾਸਟ ਨਾ ਤੁਹਾਡਾ ਫਿਊਚਰ ਅਸੀਂ ਨਹੀਂ ਦੱਸ ਸਕਦੇ। ਤੁਹਾਨੂੰ ਆਪ ਨੂੰ ਨਹੀਂ ਪਤਾ, ਮੈਨੂੰ ਮੇਰਾ ਖੁਦ ਦਾ ਨਹੀਂ ਪਤਾ, ਮੈਂ ਤੁਹਾਡਾ ਕੀ ਦੱਸੂੰਗਾ। ਪਰ ਅਸੀਂ ਤੁਹਾਡੀਆਂ ਆਦਤਾਂ ਦੱਸ ਸਕਦੇ ਹਾਂ, ਤੁਹਾਡੀਆਂ ਆਦਤਾਂ ਕੀ ਨੇ, ਕਿਹੜੀਆਂ ਆਦਤਾਂ ਕਰਕੇ ਤੁਸੀਂ ਜ਼ਿੰਦਗੀ 'ਚ ਫੇਲ ਹੋ। ਅਤੇ ਤੁਸੀਂ ਕਾਲ ਕਰਨੀ ਹੈ 905-673-3337, 905-673-3337 'ਤੇ ਗੱਲਬਾਤ ਹੋ ਸਕਦੀ ਹੈ। ਇਸ ਸਮੇਂ ਬਹੁਤ ਸਾਰੇ ਲੋਕ ਮੈਨੂੰ ਇਸ ਤਰ੍ਹਾਂ ਦੇ ਮਿਲਦੇ ਨੇ ਜਿਨ੍ਹਾਂ ਨੂੰ ਮੈਂ ਮਿਲ ਕੇ ਪੁੱਛਦਾ ਕਿ ਕਿਵੇਂ ਰਿਹਾ ਤੁਹਾਡਾ ਪਾਸ, ਅਤੇ ਉਹਦੇ ਬਾਰੇ ਗੱਲ ਕਰਦੇ ਨੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ RRSP ਦੇ ਵਿੱਚ ਪੈਸਾ ਪਿਆ ਹੈਗਾ, RRSP 'ਚ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਇਨਕਮ ਦੇ ਗ੍ਰਿਡ ਬਹੁਤ ਹਾਈ ਨੇ, ਯਾਨੀ ਕਿ ਇੰਨੀ ਇਨਕਮ ਆ। ਐਗਜ਼ਾਮਪਲ, ਅਮੈਰੀਕਾ 'ਚ 14% ਮੈਕਸੀਮਮ ਟੈਕਸ ਹੈਗਾ, ਪਰ ਜਿੱਦਾਂ ਥੋੜ੍ਹੀ ਇਨਕਮ ਵਧੀ ਜਾਂਦੀ ਹੈ ਟੈਕਸ ਦਾ ਬ੍ਰੈਕਟ ਘਟੀ ਜਾਂਦਾ। ਇਸ ਲਈ ਉੱਥੋਂ ਦੇ ਕਾਰਪੋਰੇਟਸ ਕੋਈ ਵੀ ਜ਼ਿਆਦਾ ਟੈਕਸ ਨਹੀਂ ਪੇ ਕਰ ਰਹੇ, ਬਿਲੀਅਨਸ ਆਫ ਬਿਲੀਅਨਸ ਡਾਲਰ ਕਮਾਉਣ ਤੋਂ ਬਾਅਦ। 99 ਕੰਪਨੀਆਂ ਨੇ ਅਮੈਰੀਕਾ ਦੀਆਂ ਜਿਨ੍ਹਾਂ ਨੇ ਟੈਕਸ ਨਾ ਮਾਤਰ ਪੇ ਕੀਤਾ, ਅਲਨ ਮਸਕ ਉਹਨਾਂ ਦੇ ਵਿੱਚੋਂ ਨੰਬਰ 1 ਹੈਗਾ। ਸੋ ਕੈਨੇਡਾ ਦੇ ਵਿੱਚ ਇਹ ਬ੍ਰੈਕਟ ਬਹੁਤ ਹਾਈ ਚਲੇ ਜਾਂਦੀਆਂ, 25-30% ਤੱਕ ਚਲੇ ਜਾਂਦੀਆਂ ਨੇ। ਤੁਸੀਂ ਇਹਨਾਂ ਨੂੰ ਕਿਵੇਂ ਸੈਟਲ ਕਰ ਸਕਦੇ ਹੋ, ਕਿਸ ਤਰ੍ਹਾਂ ਦੇ ਨਾਲ, ਜਿਹੜਾ ਤੁਹਾਨੂੰ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਡੀ ਇਨਕਮ ਦੇ ਪੈਸੇ ਨੂੰ ਇਨਵੈਸਟ ਕਰੀ ਜਾਂਦਾ, ਅਤੇ ਉਹਦੀ ਇਨਕਮ ਕੱਢ ਕੇ ਅਲੱਗ ਰੱਖੀ ਜਾਂਦਾ, ਅਤੇ ਟੈਕਸ 'ਚੋਂ ਪੈਸੇ ਬਚਾਉਂਦਾ। ਜਸਵਿੰਦਰ ਸਿੰਘ ਮੇਰੇ ਨਾਲ ਨੇ, ਪਰ ਤੁਹਾਡੀ ਕਾਲ ਸਾਰੇ ਸਟੂਡੀਓ ਦੇ ਬਿਜ਼ੀ ਨੇ, ਹੋਰ ਕੋਈ ਕਾਲ ਨਾ ਕਰਿਓ। 905-673-3337 ਆ ਇਸ ਸਮੇਂ, 3 ਲਾਈਨ ਬਿਜ਼ੀ ਨੇ, 4 ਲਾਈਨ, ਪਰ ਤੁਸੀਂ ਜਸਵਿੰਦਰ ਉਹਨਾਂ ਦੇ ਫੋਨ ਤੋਂ ਬਾਅਦ ਕਾਲ ਕਰ ਸਕਦੇ ਹੋ। ਹੋਲਡ ਰੱਖਣਾ ਪੈਣਾ ਤੁਹਾਨੂੰ, ਜਾਂ 905-673-3337 ਕਾਲ ਹੋਲਡ ਰੱਖਣੇ ਪੈਣੇ ਜਿੰਨੇ ਵੀ ਹੋਲਡ 'ਤੇ ਨੇ, ਅਤੇ ਤੁਸੀਂ ਅਜੇ ਨਵੀਂ ਕਾਲ ਨਾ ਮਿਲਾਇਓ। ਜਸਵਿੰਦਰ, ਸਤਿ ਸ਼੍ਰੀ ਅਕਾਲ ਜੀ। ਐਗਜ਼ਾਮਪਲ, ਮੇਰੇ ਬਹੁਤ ਹੀ ਕਲੋਜ਼ ਨੇ, ਕੋਈ ਬਹੁਤ ਹੀ ਕਲੋਜ਼, ਉਹਨਾਂ ਕੋਲ $3,50,000 RRSP ਦੇ ਵਿੱਚ ਪਿਆ ਹੈਗਾ। ਤੇ ਇੱਕ ਮੇਰੇ ਬਹੁਤ ਹੀ ਕਲੋਜ਼ ਪਰਿਵਾਰ ਆ ਜਿਹੜੇ ਕਿ ਬਿਜ਼ਨਸ 'ਚ ਰਹੇ, $1.3 million RRSP ਦੇ ਵਿੱਚ ਪਿਆ ਹੈਗਾ, ਰਿਟਾਇਰ ਹੋ ਚੁੱਕੇ ਨੇ ਉਹ। ਤੇ ਤੁਸੀਂ ਇਹਦੇ ਬਾਰੇ ਜਾਣਨਾ ਚਾਹੁੰਦੇ ਹੋ, ਜਿਸ ਬੰਦੇ ਥੋੜ੍ਹਾ ਦੱਸੋਗੇ ਪਲੀਜ਼ ਆਪਣੇ ਬਾਰੇ, ਅਤੇ ਤੁਹਾਡੇ ਪੋਰਟਫੋਲੀਓ, ਤੁਹਾਡੀ ਕੰਮ ਕੀ ਕਰਦੇ ਹੋ, ਸਾਰਿਆਂ ਨੂੰ ਪਤਾ ਲੱਗ ਸਕੇ।
1: ਹਾਂਜੀ ਅਮਨ ਜੀ, ਆਪਾਂ ਆਲਮੋਸਟ 20 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਇਨਵੈਸਟਮੈਂਟ ਦੇ ਕਰਦੇ। ਅਸੀਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਲੱਖ ਦੋ ਲੱਖ ਡਾਲਰ ਦਾ ਪੋਰਟਫੋਲੀਓ ਸੀ, ਮਿਲੀਅਨ ਹੁਣ 1.2-1.3 ਤੱਕ ਉਹਨਾਂ ਦਾ ਪੋਰਟਫੋਲੀਓ ਬਣ ਗਿਆ। ਮੈਂ ਇਹ ਜਿਹੜੀ ਗੱਲ ਦੇਖੀ ਹੈ ਕਿ ਵੀ ਇਹਦੇ ਵਿੱਚ ਕੀ ਹੁੰਦਾ ਕਿ ਵੀ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ। ਇੱਕ ਤਾਂ ਕਲਾਇੰਟ ਆਪਣੀ ਇਨਵੈਸਟਮੈਂਟ ਨੂੰ ਅਟੈਂਸ਼ਨ ਨਹੀਂ ਪੇ ਕਰਦੇ, ਦੂਸਰਾ ਉਹਨਾਂ ਦੇ ਐਡਵਾਈਜ਼ਰ ਅਟੈਂਸ਼ਨ ਨਹੀਂ ਪੇ ਕਰਦੇ। ਇਹ ਚੀਜ਼ਾਂ ਨੂੰ ਧਿਆਨ ਰੱਖਣਾ ਪੈਂਦਾ ਕਿਉਂਕਿ ਤੁਹਾਡਾ ਜਿਹੜਾ ਪੈਸਾ ਲੱਗਾ ਨਾ ਉਹਦੇ ਉੱਤੇ ਤੁਸੀਂ ਧਿਆਨ ਪੇ ਕਰਨਾ ਹੈ। ਜੇ ਤੁਸੀਂ ਇਗਨੋਰੈਂਸ ਪੇ ਕਰਦੇ ਆ ਤਾਂ ਵੀ ਤੁਸੀਂ ਪੈਸਾ ਲੂਜ਼ ਕਰਦੇ ਆ, ਜੇ ਉੱਤੇ ਰਿਸਕ ਪ੍ਰੋਪਰਲੀ ਨਹੀਂ ਰਹਿੰਦੇ ਤਾਂ ਵੀ ਪੈਸਾ ਲੂਜ਼ ਕਰ ਸਕਦੇ ਆ। ਜੋ ਮੈਂ ਐਗਜ਼ਾਮਪਲ ਇਹ ਕਹਿੰਦਾ ਕਿ ਵੀ $1,00,000 ਇਨਵੈਸਟ ਕੀਤਾ, ਇੱਕ ਜਗ੍ਹਾ ਤੇ ਬਣਿਆ ਸਿਰਫ $3,00,000, ਉਹੋ ਹੀ ਇਨਵੈਸਟਮੈਂਟ ਕੀਤੀ ਉੱਥੇ ਬਣਿਆ $6,00,000। ਸੋ ਜੇ ਤੁਸੀਂ ਟੈਂਸ਼ਨ ਨਹੀਂ ਪੇ ਕੀਤੀ

0: ਯੂ ਲੂਜ਼ ਆਲਮੋਸਟ $300,000 ਹਨਾ। ਇਹ ਕੋਸਟ ਕਰਦਾ ਆਪਾਂ ਨੂੰ ਡੇਲੀ ਬੇਸਿਸ ਦੇ ਉੱਤੇ, ਲੇਕਿਨ ਹੁੰਦਾ ਕੀ ਹੈ ਆਪਾਂ ਨੂੰ ਨਾ ਪਤਾ ਹੋਣ ਕਰਕੇ ਆਪਾਂ ਜੋ ਕੁਛ ਹੈਗਾ ਉਸ ਜਗ੍ਹਾ ਦੇ ਉੱਤੇ ਹੀ ਚੱਲਦੇ ਰਹਿੰਦੇ ਹਾਂ, ਕਿਉਂਕਿ ਅਸੀਂ ਬਹੁਤ ਸਾਰੇ ਲੋਕ ਆਪਣੇ ਕੰਫਰਟੇਬਲ ਜ਼ੋਨ ਦੇ ਵਿੱਚ ਰਹਿੰਦੇ ਹਾਂ, ਜੋ ਕਮਾ ਲਿਆ ਜੋ ਖਾ ਲਿਆ। ਹਾਂਜੀ
1: ਜਸਵਿੰਦਰ,
0: ਹਾਂਜੀ ਹੈਲੋ
1: ਹੈਲੋ ਹੈਲੋ,
0: ਹਾਂਜੀ ਹਾਂਜੀ
1: ਜਸਵਿੰਦਰ ਜੀ,
0: ਹਾਂਜੀ
1: ਜੀ ਹਾਂਜੀ, ਆ ਰਹੀ ਆਵਾਜ਼ ਆ ਰਹੀ ਹੈ, ਹਾਂਜੀ
0: ਹਾਂਜੀ ਹਾਂਜੀ
1: ਮੇਰੀ ਆਵਾਜ਼ ਆ ਰਹੀ ਤੁਹਾਨੂੰ?
0: ਹਾਂਜੀ ਹਾਂਜੀ ਹਾਂਜੀ ਮੈਨੂੰ ਆ ਰਹੀ।
1: ਹੈਲੋ
0: ਹਾਂਜੀ ਹਾਂਜੀ ਮੈਨੂੰ ਤਾਂ ਆ ਰਹੀ ਤੁਹਾਡੀ ਆਵਾਜ਼।
1: 905-673-3337 ਨੰਬਰ ਹੈ। ਓਕੇ ਮਾਫੀ ਚਾਹੁੰਦਾ। ਹਾਂਜੀ ਜਸਵਿੰਦਰ ਪਲੀਜ਼ ਕੈਰੀ ਓਨ, ਇਧਰ ਮੇਰੇ ਵੱਲ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ। ਹਾਂਜੀ ਪਲੀਜ਼।
0: ਹਾਂਜੀ ਸੋ ਮੈਂ ਇਹ ਗੱਲ ਬਾਤ ਕਹਿੰਦਾ ਕਿ ਵੀ ਆਪਾਂ ਟੈਨਸ਼ਨ ਨਾ ਪੇ ਕਰਕੇ ਵੀ ਸਾਡੀ ਪ੍ਰੋਬਲਮਸ ਆਉਂਦੀਆਂ। ਮੈਂ ਚਾਹੁੰਦਾ ਕਿ ਮੇਰੀ ਜੋ ਨੌਲੇਜ ਹੈਗੀ ਆ ਉਹਦਾ ਤੁਸੀਂ ਆਪਾਂ ਬੈਨੀਫਿਟ ਚੱਕਣ, ਮੈਕਸੀਮਮ ਰਿਟਰਨ ਲੈ ਸਕਣ। ਇਹ ਮੈਂ ਥੋੜੀਆਂ ਛੋਟੀਆਂ ਸਟ੍ਰੈਟੇਜੀਜ਼ ਹੁੰਦੀਆਂ ਜਿਨ੍ਹਾਂ ਨਾਲ ਬਹੁਤ ਸਾਰਾ ਫਰਕ ਪੈਂਦਾ। ਜੇ ਮੰਨ ਲਓ ਕਿ ਤੁਹਾਡਾ ਬੈਂਕ ਦੇ ਵਿੱਚ ਪੈਸਾ ਪਿਆ, ਜਿੱਦਾਂ ਮੇਰੇ ਇੱਕ ਕਲਾਇੰਟ ਦੀ ਹੋਣੀ ਥੋੜਾ ਜਿਹਾ ਉਹਦੀ ਕੈਂਸਰ ਡਾਇਗਨੋਸ ਹੋ ਗਿਆ ਸੀ, ਉਹਦਾ ਬੈਂਕ ਦੇ ਵਿੱਚ ਪੈਸਾ ਹੋਣ ਦੇ ਬਜਾਏ ਮੈਂ ਉਹਨੂੰ ਸੈਗ ਫੰਡ ਦੇ ਵਿੱਚ ਟ੍ਰਾਂਸਫਰ ਕੀਤਾ ਤੇ ਫੈਮਿਲੀ ਨੂੰ ਉਹੋ ਹੀ ਪੈਸੇ ਵਿਦ ਇਨ 30 ਡੇਜ਼ ਮਿਲ ਗਏ। ਜੇ ਉਹੋ ਹੀ ਪੈਸਾ ਬੈਂਕਾਂ ਦੇ ਵਿੱਚ ਹੁੰਦਾ ਤੇ ਹੋ ਸਕਦਾ 6 ਮਹੀਨੇ ਤੋਂ ਸਾਲ ਤੱਕ ਲੱਗ ਸਕਦਾ ਸੀਗਾ। ਸੋ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨਾਲੇ, ਜਾਂ ਉਹਨਾਂ ਦਾ ਟੈਕਸ ਬਚਿਆ ਜਿਹੜਾ ਕਿ ਆਲਮੋਸਟ $10,000 ਆ, ਉਹ ਵੀ ਸੇਵਿੰਗ ਹੋਈ ਉਹਨਾਂ ਦੇ ਨਾਲ। ਸੋ ਇੱਦਾਂ ਦੀਆਂ ਚੀਜ਼ਾਂ ਨੂੰ ਕਿੱਦਾਂ ਆਪਾਂ ਟੈਕਲ ਕਰ ਸਕਦੇ ਹਾਂ, ਕਿੱਦਾਂ ਆਪਾਂ ਇਨਵੈਸਟ ਕਰ ਸਕਦੇ ਹਾਂ, ਸਾਰੀ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈਗਾ 416-268-6869, 416-278-6869 ਤੇ।
1: ਹਾਂਜੀ 416-278-6869 ਨੰਬਰ ਨੂੰ ਕਾਲ ਕਰਨੀ ਹੈ। ਔਰ ਮੈਂ ਜਿਸਨੂੰ ਇੱਕ ਚੀਜ਼ ਪੁੱਛਣੀ ਚਾਹੁੰਦਾ, ਸਪੋਜ਼ ਮੇਰੀ ਤੇ ਮੇਰੀ ਵਾਈਫ ਦੀ ਇਨਕਮ $1,70,000 ਹੈਗੀ ਆ, ਖਰਚੇ ਸਾਡੇ ਉਵੇਂ ਨੇ ਲੋਕਾਂ ਵਾਂਗੂ ਨੇ ਜਿਵੇਂ ਹੈਗੇ ਨੇ, ਦੋ ਗੱਡੀਆਂ ਨੇ ਸਾਡੇ ਕੋਲ, ਘਰ ਹੈਗਾ, ਪ੍ਰੋਬਬਲੀ ਸੈਕਿੰਡ ਪ੍ਰੋਪਰਟੀ ਹੋ ਸਕਦੀ ਹੈ, ਕੁਛ ਵੀ। ਸੋ ਇਹਦੇ 'ਚ ਸਾਡੀ ਟੈਕਸ ਬਰੈਕਟ ਅਪਰੋਕਸੀਮੇਟਲੀ ਜੇ 1,70,000 ਆ, 50,000 ਸਾਡਾ ਮਹੀਨੇ ਦਾ ਟੈਕਸ, ਸਾਲ ਦਾ ਟੈਕਸ ਬਣਦਾ, ਮਾਫੀ ਚਾਹੁੰਦਾ ਮੈਂ ਮਹੀਨਾ ਕਹਿਤਾ, 50,000 ਜੋ ਕਿ ਤਕਰੀਬਨ $3,000 to $3,500 ਪਰ ਮੰਥ ਦਾ ਟੈਕਸ ਬਣਦਾ ਹੈ, ਰਾਈਟ? ਇਸ ਤਰ੍ਹਾਂ ਦੇ ਸਿਨੈਰੀਓ ਨੂੰ ਤੁਸੀਂ ਵਧੀਆ ਤਰੀਕੇ ਨਾਲ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ ਕਿ ਕਿੱਦਾਂ ਉਹ ਆਪਣੇ ਆਪ ਨੂੰ ਟੈਕਸ ਬਰੈਕਟ ਦੇ ਵਿੱਚ ਵੀ ਤੇ ਇਨਵੈਸਟਮੈਂਟ 'ਚ ਲੈ ਕੇ ਜਾ ਸਕਦੇ ਨੇ?
0: ਹਾਂਜੀ ਇਹਦੇ ਵਿੱਚ ਦੋ ਆਪਸ਼ਨ ਹੈਗੀਆਂ। ਪਹਿਲੇ ਆਪਸ਼ਨ ਦੇ ਵਿੱਚ ਅਸੀਂ ਇਹ ਕਹਿੰਦੇ ਕਿ ਬੰਦੇ ਨੂੰ ਜੇ ਤੁਹਾਡੇ ਕੋਲ ਆਰਐਸਪੀ ਦਾ ਰੂਮ ਹੈਗਾ ਤੁਸੀਂ ਉਹਦੇ ਵਿੱਚ ਕੰਟਰੀਬਿਊਟ ਕਰੋ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਮੰਨ ਲਓ ਕਿ ਤੁਸੀਂ $10,000 ਸੇਵਿੰਗ ਕੀਤਾ, ਤੁਹਾਨੂੰ $4,000 ਤੱਕ ਰਿਫੰਡ ਆ ਜਾਂਦਾ। ਸੋ ਤੁਹਾਡੀ $10,000 ਦੀ ਸੇਵਿੰਗ ਹੋ ਗਈ, ਪਰ ਕੋਸਟ ਕੀਤੀ ਸਿਰਫ $6,000। ਪਰ ਜੇ ਉਹਨਾਂ ਕੋਲ ਆਰਐਸਪੀ ਰੂਮ ਨਹੀਂ ਹੈਗਾ ਤੇ ਉਹਦਾ ਸਿਰਫ ਇੱਕੋ ਹੀ ਸੋਲੂਸ਼ਨ ਰਹਿ ਜਾਂਦਾ ਹੈ ਜਿਹੜਾ ਕਿ ਲੈਵਰੇਜ ਲੋਨ ਹੈਗਾ। ਮੇਰੇ ਬਹੁਤ ਸਾਰੇ ਕਲਾਇੰਟ ਹੈਗੇ ਜਿਹਨਾਂ ਨੂੰ ਆਪਾਂ $6-6 ਲੱਖ $1,000,000 ਤੱਕ ਵੀ ਲੋਨ ਲੈ ਕੇ ਉਹਨਾਂ ਦੀ ਇਨਵੈਸਟਮੈਂਟ ਕਰਾਈ ਦੀ ਹੈ। ਉਹਦਾ ਕੀ ਫਾਇਦਾ ਹੁੰਦਾ ਹੈ? ਉਹਦਾ ਫਾਇਦਾ ਇਹ ਹੁੰਦਾ ਕਿ ਜਿੰਨਾ ਆਰਐਸਪੀ ਚ ਤੁਹਾਡਾ ਪੈਸਾ ਕਮੂਲੇਟ ਹੋਇਆ ਉਹ ਲੋਨ ਦੀ ਪੇਮੈਂਟ ਕਰਦਾ, ਤੁਹਾਨੂੰ ਪਰਸਨਲੀ ਕੋਈ ਪੈਸਾ ਲੋਨ ਦਾ ਦੇਣਾ ਨਹੀਂ ਪੈਂਦਾ। ਪਰ ਜਿੰਨੀ ਵੀ ਲੋਨ ਦੇ ਉੱਤੇ ਗਰੋਥ ਹੁੰਦੀ ਆ ਉਹਨੂੰ ਤੁਸੀਂ ਆਪਣੇ ਪਰਸਨਲ ਲੈਵਲ ਤੇ ਯੂਜ਼ ਕਰ ਸਕਦੇ ਆ, ਵਿਚ ਇਜ਼ ਵੈਰੀ ਗੁੱਡ ਸਟ੍ਰੈਟਜੀਜ਼ ਹੈਗੀਆ। ਪਰ ਇਹਨੂੰ ਇੰਪਲੀਮੈਂਟ ਕਰਨਾ ਕਿੱਦਾਂ ਕਰਨਾ ਇਹ ਬੜਾ ਜ਼ਿਆਦਾ ਇੰਪੋਰਟੈਂਟ ਆ।
1: ਮੈਂ ਠੀਕ ਹੈ, ਅਗਲੀ ਮੁਲਾਕਾਤ 'ਚ ਮੈਂ ਤੁਹਾਡੇ ਤੋਂ ਪੁੱਛੂੰਗਾ। ਯਾਦ ਰੱਖਿਓ ਕੁਸ਼ਚਨ ਕਿ ਜਿਹੜੇ ਕਰੰਟ ਮਾਰਕੀਟ ਨੇ ਜਿਵੇਂ ਸਟਾਕ ਦੀਆਂ, ਕਈ ਵਾਰੀ ਲੋਕ ਤੁਹਾਨੂੰ ਸਟਾਕ ਨਾਲ ਕੰਪੇਅਰ ਕਰਨ ਲੱਗ ਜਾਂਦੇ ਨੇ, ਠੀਕ ਹੈ ਵੀ ਉਹ ਜ਼ਰੂਰ ਮੈਂ ਚਾਹੂੰਗਾ ਕਿ ਦੱਸਣਾ ਕਿ ਤੁਸੀਂ ਸਟਾਕ ਮਾਰਕੀਟ ਨਹੀਂ ਹੈਗੇ, ਰਾਈਟ?
0: ਤੁਸੀਂ ਸਟਾਕ ਮਾਰਕੀਟ ਦੇ ਨਾਲ ਨਹੀਂ ਹੈ, ਅਸੀਂ ਫੰਡ ਮੈਨੇਜਰ ਹੀ ਯੂਜ਼ ਕਰਦੇ ਹਾਂ ਕਿ ਸਟਾਕ ਤੇ ਫੰਡ ਮੈਨੇਜਰ ਥੋੜ੍ਹਾ ਫਰਕ ਹੁੰਦਾ।
1: ਠੀਕ ਹੈ ਜੀ, ਥੈਂਕ ਯੂ ਜੀ। ਸੋ ਨੰਬਰ ਟੂ ਕਾਲ 416, ਡਿਟੇਲ ਚ ਕੋਈ ਵੀ ਜਾਣਕਾਰੀ ਚਾਹੁੰਦਾ, ਹਾਈ ਬ੍ਰੈਕਟ ਟੈਕਸ ਹੈਗਾ, ਆਰ ਆਰ ਐਸ ਪੀ ਚ ਪੈਸਾ ਪਿਆ, ਬੈਂਕ ਵਾਲੇ ਜਾਂਦੇ ਹੋ ਉਹੀ ਬਟਨ ਦੱਬੀ ਜਾਂਦੇ ਨੇ, ਹਮਨੇ ਯਹਾਂ ਪੇ ਡਾਲ ਦਿਆ, ਯਹਾਂ ਪੇ ਡਾਲ ਦੇ, ਤੁਸੀਂ ਕਹਿ ਦਿੰਦੇ ਹਾਂ ਕਰ ਦੋ, ਤੁਹਾਨੂੰ ਲੱਗਦਾ ਪਿਛਲੀ ਵਾਰ $15,000 ਜੁੜ ਗਿਆ ਉਹ ਕਹਿੰਦਾ, ਪਰ ਤੁਹਾਨੂੰ ਐਕਚੁਅਲ ਚ ਪਤਾ ਹੀ ਨਹੀਂ ਹੋ ਕੀ ਰਿਹਾ ਹੈਗਾ। ਪ੍ਰੋਪਰ ਜਾਣਕਾਰੀ ਲਓ ਈਵਨ ਤੁਹਾਡੇ ਆਪਣੇ ਬੈਂਕ ਵਾਲਿਆਂ ਬਾਰੇ ਕਿ ਤੁਹਾਡਾ ਸਕੋਸ਼ੀਆ ਚ ਪੈਸਾ ਪਿਆ, ਸਕੋਸ਼ੀਆ ਵਾਲੇ ਕੀ ਕਰਦੇ ਪਏ ਨੇ, ਤੁਸੀਂ ਸੈਕਿੰਡ ਓਪੀਨੀਅਨ ਲੈ ਸਕਦੇ ਹੋ 416-268-6869।
0: ਇੱਕ ਗੱਲ ਕਹਿੰਦਾ ਅਮਨ ਜੀ, ਇੱਕ ਸੇਮ ਕਲਾਇੰਟ ਸੀਗੇ ਜਿਹੜੇ ਪਿਛਲੇ ਸਾਲ ਆਪਾਂ ਨੂੰ ਮਿਲੇ ਸੀਗੇ ਤੇ ਉਹਨਾਂ ਦੀ $5,00,000 ਦੀ ਇਨਵੈਸਟਮੈਂਟ ਸੀਗੀ ਤੇ ਮੈਂ ਉਹਨਾਂ ਨੂੰ ਦੱਸਿਆ ਸੀਗਾ ਕਿ ਆਹ ਫੰਡ ਦੀ ਪਰਫਾਰਮੈਂਸ ਬੈਟਰ ਹੋਣੀ ਦੂਜੇ ਨਾਲੋਂ, ਲੇਕਿਨ ਉਹ ਉਹਨਾਂ ਦੀ ਜਿਹੜੀ ਪਰਫਾਰਮੈਂਸ ਜਿਹੜੀ ਬੈਂਕ ਜਿੱਥੇ ਸੀਗੇ ਸਿਰਫ $20,000 ਵਧਿਆ। ਜੇ ਉਹ ਮੇਰਾ ਗੱਲ ਮੰਨਦੇ ਤੇ ਉਹਨਾਂ ਨੂੰ $75,000 ਵਧਣਾ ਸੀ। ਸੋ ਕਹਿਣ ਦਾ ਮਤਲਬ ਕਿ ਦੇ ਲੂਜ਼ $50,000 ਨਾਟ ਟੂ ਐਕਟ ਔਨ ਇਟ। ਮੈਂ ਉਹਨਾਂ ਨੂੰ ਕਾਲ ਕੀਤੀ, ਸਾਰਾ ਐਕਸਪਲੇਨ ਕੀਤਾ ਦੁਬਾਰਾ ਫੇਰ, ਤੇ ਕਹਿੰਦੇ ਭਾਜੀ ਅਸੀਂ ਜਿੱਦਾਂ ਹਨਾ, ਜੋ ਮੈਂ ਕਹਿੰਦਾ ਕੰਫਰਟ ਤੇ ਨਹੀਂ ਰਹਿਣਾ, ਐਜੂਕੇਟ ਹੋਣਾ ਤਾਂ ਜੋ ਤੁਹਾਨੂੰ ਪੈਸੇ ਪਾ ਸਕਣ।
1: ਸੋ ਮੈਂ ਕਹਿਣ ਲੱਗਿਆ ਕਿ ਤੁਹਾਡੇ ਪੈਸੇ ਨੂੰ ਕੰਮ ਕਰਨ ਭੇਜੋ, ਤੇ ਪੈਸੇ ਕੰਮ ਕਰਨਗੇ ਨਾਲ ਨਾਲ ਤੁਹਾਡੀ ਇਨਕਮ ਜਨਰੇਟ ਕਰਨਗੇ। ਉਹ ਕਿਸ ਤਰ੍ਹਾਂ ਦੇ ਨਾਲ? ਤੁਸੀਂ ਕੋਈ ਇੱਕ ਕਾਲ ਕਰਨੀ ਹੈ 416-278-6869 416-278-6869 ਦੇ ਉੱਤੇ ਜਸਵਿੰਦਰ ਸਿੰਘ ਹੋਣਾ ਦਾ ਕੰਟੈਕਟ ਕਰਨਾ। ਜਸਵਿੰਦਰ ਥੈਂਕ ਯੂ ਸੋ ਮੱਚ,
0: ਥੈਂਕ ਯੂ,
1: ਥੈਂਕ ਯੂ ਜੀ। 416-278-6869 416-278-6869 ਮੈਨੂੰ ਟੈਕਸਟ ਮੈਸੇਜ ਆ ਕੇ ਪੜ੍ਹਨ ਲੱਗ ਗਿਆ ਸੀ 416-278-6869। ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਮੈਂ ਕਹਿ ਰਿਹਾ ਹੈਗਾ ਕਿ ਇਸ ਦਿਵਾਲੀ ਅਤੇ ਇਹ ਵਿਆਹਾਂ ਅਤੇ ਤਿਉਹਾਰਾਂ ਦੇ ਮੌਕੇ ਦੇ ਉੱਤੇ ਸਮੋਸਾ ਐਂਡ ਸਵੀਟ ਫੈਕਟਰੀ ਕਹਿੰਦਾ ਸਾਡੀ ਜਿੱਥੇ ਕੀਮਤ ਕੋਈ ਬੀਟ ਨਹੀਂ ਕਰ ਪਾਉਂਦਾ, ਸਾਡੀ ਜਿਹੜੀ ਫੈਕਟਰੀਜ਼ ਨੇ ਉਹਨੂੰ ਹੈਲਥ ਮਿਨਿਸਟਰੀ ਪ੍ਰੋਪਰਲੀ ਆ ਕੇ ਚੈੱਕ ਕਰਦੀ ਆ ਹਰ ਮਹੀਨੇ, ਪ੍ਰੋਪਰ ਇੰਸਪੈਕਟਰ ਲੱਗੇ ਹੋਏ ਨੇ, ਅਤੇ ਫੂਡ ਦੀ ਕੁਆਲਿਟੀ, ਫੂਡ ਦਾ ਸਟੈਮਿਨਾ, ਫੂਡ ਜਿਹੜਾ ਤਿਆਰ ਹੁੰਦਾ, ਜੋ ਵੀ ਇੱਥੇ ਮਿਠਾਈਆਂ ਤਿਆਰ ਹੁੰਦੀਆਂ, ਜੋ ਵੀ ਪ੍ਰੋਡਕਟ ਤਿਆਰ ਹੁੰਦੇ ਨੇ, 100% ਸਰਟੀਫਾਈਡ ਬਾਏ ਕੈਨੇਡੀਅਨ ਏਜੰਸੀਜ਼। ਡੇਟ ਚੇਂਜ ਕਰਕੇ ਤੁਹਾਨੂੰ ਕੋਈ ਚੀਜ਼ ਨਹੀਂ ਵੇਚੀ ਜਾ ਰਹੀ। ਭਾਰਤ ਤੋਂ ਮੰਗਾ ਕੇ ਮਿਠਾਈਆਂ 3-3 ਮਹੀਨੇ ਕੰਟੇਨਰਾਂ 'ਚ ਘੁੰਮ ਰਹੀਆਂ ਨੇ, ਉਹ ਸਭ ਕੁਛ ਨਹੀਂ ਹੁੰਦਾ। ਸਮੋਸਾ ਐਂਡ ਸਵੀਟ ਫੈਕਟਰੀ ਦਾ ਬ੍ਰਾਂਡ ਆ ਆਪਣਾ ਟੇਸਟ। ਤੁਸੀਂ ਕਿਸੇ ਵੀ ਭਾਰਤੀ ਗ੍ਰੋਸਰੀ ਸਟੋਰ ਤੋਂ ਜਾਂ ਇਹਨਾਂ ਦੀ ਆਈਸਕ੍ਰੀਮ ਹੈ, ਕੁਲਫੀ ਹੈ, ਉਹ ਟਰਾਈ ਕਰਨੀਆਂ, ਮਿਠਾਈਆਂ ਟਰਾਈ ਕਰਨੀਆਂ, ਜਾਂ ਸਮੋਸਾ ਐਂਡ ਸਵੀਟ ਫੈਕਟਰੀ ਦੀਆਂ 3 ਲੋਕੇਸ਼ਨ ਨੇ, ਹੈੱਡ ਆਫਿਸ ਨੂੰ 416-213-1165 'ਤੇ ਕਾਲ ਕਰ ਸਕਦੇ ਹੋ। ਸਮੋਸਾ ਐਂਡ ਸਵੀਟ ਫੈਕਟਰੀ ਦੇ ਜਿੱਥੇ ਸਮੋਸੇ ਮਸ਼ਹੂਰ ਨੇ, ਉੱਥੇ ਇਹ ਦੀਵਾਲੀ ਤੁਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਨਾਲ ਮਨਾਓਗੇ, ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ। ਸੋ ਕਾਲਸ ਖੋਲ੍ਹਣ ਲੱਗਿਆ ਮੈਂ, ਕਾਲਸ ਦੇ ਵਿੱਚ ਫਸਟ ਕਾਲ ਦੇ ਵੱਲ ਚੱਲਿਆ ਮੈਂ, ਜੋ ਕਿ ਮੇਰੇ ਨਾਲ ਕਾਫੀ ਟਾਈਮ ਤੋਂ ਹੋਲਡ ਹੈ। 905-673-33 ਸਾਡੇ ਨੰਬਰ ਨੇ, ਔਰ ਤੁਸੀਂ ਕੋਂਟੈਕਟ ਕਰ ਰਹੇ ਹੋ 9056733337। ਮੇਰੇ ਤੋਂ ਪਹਿਲਾਂ ਨਵੀਂ ਦਾ ਸ਼ੋਅ ਤੁਸੀਂ ਪੰਜਾਬੀ ਲੈਣਾ ਸੁਣ ਕੇ ਹਟੇ ਹੋ, ਮੇਰੇ ਤੋਂ ਬਾਅਦ ਗੁਰਤਾਜ ਫਿਰ ਹਰਜੀਤ ਨੇ ਆ ਜਾਣਾ, ਅਤੇ ਤੁਸੀਂ ਇਸੇ ਤਰ੍ਹਾਂ ਸਟੂਡੀਓ ਦੇ ਨੰਬਰ ਨੇ 905-673-33-37 'ਤੇ ਕਾਲ ਕਰ ਰਹੇ ਹੋ। ਮੈਂ ਪਹਿਲੀ ਸ਼ੋਅ ਦੀ ਕਾਲ 'ਤੇ ਚੱਲਿਆ, ਬਾਬਾ ਬਖਤੌਰਾ, ਆਦਤਾਂ, ਕੋਈ ਪਾਸ ਕੋਈ ਫਿਊਚਰ ਨਹੀਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਕੀ ਨਾਮ ਹੈ ਤੁਹਾਡਾ?
2: 13 ਮਈ 1963 ਮਹਿੰਦਰਪਾਲ ਸਿੰਘ।
1: ਹਾਂਜੀ, ਪਹਿਲਾਂ ਪਿੱਛੇ ਟੋਂਗ ਟੋਂਗ ਬੰਦ ਕਰੋ ਜਿਹੜੀ ਚੱਲਦੀ ਤੁਹਾਡੇ, TNT ਜਿਹੜੀ ਹੁੰਦੀ ਆ। ਹਾਂਜੀ, ਅਤੇ ਭਾਅ ਜੀ ਤੁਹਾਡੇ ਮੈਨੂੰ ਬੰਦ ਕਰਨੀ ਪੈਣੀ, ਡਿਸਟਰਬੈਂਸ ਬਹੁਤ ਆ ਰਹੀ ਸਟੂਡੀਓ ਦੇ ਵਿੱਚ। ਮਹਿੰਦਰ ਜੀ, ਚਲੋ ਮਹਿੰਦਰ ਜੀ ਦੁਬਾਰਾ ਕਾਲ ਕਰ ਲਿਓ, ਪਿੱਛੇ ਬਹੁਤ ਡਿਸਟਰਬੈਂਸ ਆ ਰਹੀ ਸੀ ਮੈਨੂੰ ਸਟੂਡੀਓ 'ਚ, ਸ਼ਾਇਦ ਲੋਕਾਂ ਨੂੰ ਵੀ ਆ ਰਹੀ ਹੋ। 905-673-33-37 ਲਾਈਨ ਖਾਲੀ ਨੇ, ਤੁਹਾਡੇ ਕਾਲਸ ਦੋ ਹੋਰ ਆ ਸਕਦੇ ਨੇ। ਬਾਬਾ ਬਖਤੌਰਾ 'ਚ ਪਾਸਵਰਡ ਹੈ ਨਜ਼ਾਰਾ, NAZARA, ਨਜ਼ਾਰਾ, ਫਾਈਨ ਡਾਇਨਿੰਗ, ਜਿੱਥੇ ਪਾਰਟੀਜ਼ ਬੁੱਕ ਕਰਦੇ ਨੇ ਲੋਕ, ਜੋ ਕੱਲ੍ਹ ਵੀ ਮੈਨੂੰ ਦੱਸਿਆ ਗਿਆ, ਮੈਸੇਜ ਆਇਆ ਹੋਇਆ ਇਹਨਾਂ ਦੀ ਜਿਹੜੀ ਕੁੜੀ ਬੋਲਦੀ ਹੁੰਦੀ ਹੈ, ਉਹਨੇ ਕਿਹਾ ਕਿ ਕੱਲ੍ਹ ਸਾਡੇ ਦੋ ਪਾਰਟੀਜ਼ ਲਗਾਤਾਰ ਬੁੱਕ ਹੋਈਆਂ, ਰੇਡੀਓ ਤੋਂ ਲੋਕ ਆਏ ਸੀਗੇ। ਸੋ ਤੁਸੀਂ ਥੈਂਕ ਯੂ, ਤੁਹਾਡਾ ਤੁਸੀਂ ਜਾਂਦੇ ਉਹਨਾਂ ਕੋਲ। 899 ਦਾ ਪੈਕੇਜ ਜਿਹੜਾ ਚੱਲਦਾ, ਜਿਹਦੇ ਵਿੱਚ 30 ਪੀਪਲ ਆਪਣਾ ਇੰਜੋਏ ਕਰ ਸਕਦੇ, ਅਨਲਿਮਿਟਡ ਡਰਿੰਕਸ, ਸੋਫਟ ਡਰਿੰਕਸ ਜਿਹੜੀਆਂ ਨੇ, ਫੂਡ ਅਨਲਿਮਿਟਡ, ਪੂਰਾ ਇਨਵਾਇਰਮੈਂਟ ਤੁਹਾਡੇ ਘਰ ਦੇ ਮਾਹੌਲ ਤੋਂ 100 ਗੁਣਾ ਵਧੀਆ, ਫੋਟੋਜੈਨਿਕ, ਔਰ ਜਿੱਥੇ ਐਂਬੀਅੰਸ ਟੋਪ ਦਾ ਹੈਗਾ ਉੱਥੇ ਨਜ਼ਾਰਾ, ਅਤੇ ਤੁਸੀਂ ਖੁੱਲ੍ਹੀ ਡੁੱਲੀ ਪਾਰਕਿੰਗ ਪੈਟੀਓ ਬਣਿਆ ਹੋਇਆ, ਅਤੇ ਬਾਰ ਬਣੀ ਹੋਈ ਹੈ ਵੱਡੀ, ਅਤੇ ਪ੍ਰਾਈਵੇਟ ਬੂਥਸ ਬਣੇ ਹੋਏ ਨੇ, ਤੁਸੀਂ ਨਜ਼ਾਰਾ 'ਤੇ ਪਹੁੰਚ ਸਕਦੇ ਹੋ। 416-803-1616 'ਤੇ ਬੁਕਿੰਗ ਕਰਾ ਸਕਦੇ ਹੋ, ਕਿਉਂਕਿ ਇਨਡੋਰ ਬੁਕਿੰਗ ਵੱਧ ਗਈਆਂ ਨੇ ਹੁਣ ਠੰਡ ਕਰਕੇ, ਵਿਆਹ ਸ਼ਾਦੀਆਂ ਬੈਕਯਾਰਡਾਂ ਦੇ ਵਿੱਚ ਸਾਰੇ ਕੰਮ ਬੰਦ ਹੋ ਗਏ ਨੇ, ਟੈਂਟ ਲਾ ਕੇ ਡਰਾਈਵੇ ਦੇ ਵਿੱਚ। ਤੁਸੀਂ ਨਜ਼ਾਰਾ ਨੂੰ ਕੋਂਟੈਕਟ ਕਰਨਾ 416-803-1616 ਦੇ ਉੱਤੇ। ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ, 416, ਹਾਂਜੀ, 2065, ਹਾਂਜੀ
3: ਜੀ ਜੀ,
1: ਕੀ ਨਾਮ ਤੁਹਾਡਾ?
3: ਹਸਨ ਜੀ।
1: ਹਸਨ ਜੀ, ਡੇਟ ਆਫ ਬਰਥ?
3: April 16,
1: ਪਾਸਵਰਡ ਕੀ ਹੈ ਸਾਡਾ? ਮੈਂ ਰੱਖਿਆ ਸੀ ਹੁਣ ਨਜ਼ਾਰਾ ਬੋਲ ਕੇ ਤੁਹਾਡੇ, ਦੈਟਸ ਓਕੇ ਸਰ, ਦੈਟਸ ਓਕੇ, ਦੈਟਸ ਓਕੇ, ਨੋ ਪ੍ਰੋਬਲਮ ਸਰ, ਨੋ ਪ੍ਰੋਬਲਮ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਸਨ ਜੀ, April 16 ਕਿਹਾ ਨਾ?
3: ਜੀ ਜੀ।
1: ਅੱਛਾ, ਇਹਦੇ 'ਚ ਇਹ ਕਹਿੰਦਾ ਹੈਗਾ ਕਿ ਤੁਸੀਂ ਕੰਮ ਕਰਨ 'ਚ ਬਹੁਤ ਵਿਸ਼ਵਾਸ ਕਰਦੇ ਹੋ, ਮਿਹਨਤੀ ਇਨਸਾਨ ਹੋ, ਐਨਰਜੀ ਲੈਵਲ ਸਟਰੋਂਗ ਹੈਗਾ ਤੁਹਾਡਾ, ਦੁੱਖ ਸੁੱਖ ਆਵੇ ਥੋੜ੍ਹੇ ਜਿਹੇ ਡੋਲਦੇ ਹੋ ਪਰ ਠੀਕ ਹੋ ਜਾਂਦੇ ਹੋ ਮੁੜ ਕੇ, ਐਡਵੈਂਚਰ, ਤੁਸੀਂ ਨਵੀਆਂ ਚੀਜ਼ਾਂ 'ਚ ਹਜੇ ਵੀ ਇੰਟਰਸਟ ਲੈਂਦੇ, ਤੁਹਾਨੂੰ ਬਹੁਤ ਸ਼ੌਂਕ ਆ ਨਵੀਆਂ ਚੀਜ਼ਾਂ ਨੂੰ ਜਾਣਨ ਦਾ, ਅਤੇ ਕੌਨਫੀਡੈਂਸ ਨਾਲ ਕੰਮ ਕਰਦੇ ਹੋ ਜਿਹੜਾ ਵੀ ਕਰਦੇ ਹੋ, ਮਤਲਬ ਕੱਚੇ ਪੱਕੇ ਜਿਹੇ ਬੰਦੇ ਨਹੀਂ, ਤੁਹਾਡੇ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਤੁਹਾਨੂੰ ਕੋਈ ਕੰਮ ਦਿੱਤਾ ਜਾਵੇ ਨਾ। ਤੁਹਾਡੀ ਜਿਹੜੀ ਐਨਰਜੀ ਦੇ ਵਿੱਚ ਟੈਂਪਰਾਮੈਂਟ ਸੀ ਜਿਹੜਾ ਗੁੱਸਾ, ਉਹਨੇ ਬਹੁਤ ਨੁਕਸਾਨ ਕੀਤਾ। ਪੇਸ਼ੈਂਸ ਲੈਵਲ ਤੁਸੀਂ ਵਧਾ ਰਹੇ ਹੋ ਹੁਣ ਆਪਣਾ, ਅਤੇ ਗੁੱਸੇ ਨੂੰ ਢਾਲ ਰਹੇ ਹੈਗੇ ਹੋ, ਅਤੇ ਇਹ ਦੋ ਚੀਜ਼ਾਂ ਦੇ ਉੱਤੇ ਵਰਕਆਊਟ ਕਰੋ। ਥੈਂਕ ਯੂ ਸਰ,
3: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਬੜੀ
1: ਜ਼ਬਰਦਸਤ ਬਾਤਾਂ ਕੀਤੀਆਂ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਸੁਖਪਾਲ
4: ਨੇ, ਸੁਖਪਾਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ
5: ਵੀਰ ਜੀ,
1: ਬਾਈ ਜੀ ਚੜ੍ਹਦੀ ਕਲਾ।
5: ਹਾਂਜੀ
1: ਚੜ੍ਹਦੀ
5: ਕਲਾ।
1: ਤੇ ਪਾਸਵਰਡ
5: ਨਜ਼ਾਰਾ ਜੀ,
1: ਨਜ਼ਾਰਾ ਆ ਗਿਆ। ਹਾਂਜੀ, ਸੋ ਸੋ ਤੁਸੀਂ ਅਪ੍ਰੈਲ 17 ਦੇ ਲਈ, ਸੁਖਪਾਲ ਜੀ ਵੈਸੇ ਤਾਂ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਬਹੁਤ ਦੁਖੀ ਕੀਤਾ ਹੋਇਆ, ਹਾਂਜੀ ਦਿਨ ਰਾਤ ਉਹਨਾਂ ਨੂੰ ਤੁਹਾਡੇ ਸਹੁਰੇ ਆਉਂਦੇ। ਹਾਂਜੀ ਅਪ੍ਰੈਲ 17 ਭਾਜੀ, ਪੇਸ਼ੈਂਸ ਲੈਵਲ ਵਧਿਆ, ਇਮੋਸ਼ਨਲ ਬਹੁਤ ਅੱਛੇ ਹੋ, ਇਮੋਸ਼ਨ ਨਾਲ ਚੱਲਦੇ ਹੋ, ਦਿਮਾਗ ਨਾਲ ਘੱਟ ਚੱਲਦੇ ਹੋ, ਇਸ ਲਈ ਮਾਰ ਬਹੁਤ ਖਾਂਦੇ ਹੋ, ਅਤੇ ਗੁੱਡ ਬ੍ਰੇਨ, ਨੌਲੇਜ ਔਰ ਲੋਇਲ, ਮਤਲਬ ਲੋਕਾਂ ਨਾਲ ਖੜਨ ਦੀ ਕੋਸ਼ਿਸ਼ ਕਰਦੇ ਹੋ ਪੂਰੀ ਜਿੰਨਾ ਤੁਹਾਡੇ ਤੋਂ ਹੋ ਸਕਦਾ। ਤੁਸੀਂ ਆਸ ਪਾਸ ਦੇ ਲੋਕਾਂ ਕਰਕੇ ਤੁਹਾਡੀ ਜ਼ਿੰਦਗੀ 'ਤੇ ਪ੍ਰਭਾਵ ਬਹੁਤ ਰਹਿੰਦਾ, ਫਾਲਤੂ ਦੇ ਲੋਕਾਂ ਨੂੰ ਜਿਹੜਾ ਤੁਸੀਂ ਇਮੋਸ਼ਨਲ ਹੋ ਕੇ ਜਗ੍ਹਾ ਨਹੀਂ ਬਣਾਉਂਦੇ। ਮੇਰੇ ਵਾਲਾ ਹਾਲ ਆ ਜੀ, ਇਮੋਸ਼ਨਲ ਹੋ ਕੇ ਲੋਕਾਂ ਨੂੰ ਲੱਗ ਗਏ, ਮੁੜ ਕੇ ਉਹ ਬਲੇਮਰਸ ਜਿਹੜੇ ਨੇ ਤੁਹਾਨੂੰ ਡੈਮੇਜ ਕਰਦੇ ਨੇ ਫਿਰ। ਹਾਂਜੀ ਇਹ ਚੀਜ਼ ਨੂੰ ਬੰਦ ਕਰੋ ਭਾਅ ਜੀ, ਇਮੋਸ਼ਨਲ ਹੋਣਾ ਬੰਦ ਕਰ ਦਿਓ। ਪਰ ਹੌਲੀ ਹੌਲੀ ਕਰਨਾ ਪੈਣਾ, ਸਮਝ ਆ ਜਾਣੀ ਵੀ ਕਿਉਂ ਫਾਲਤੂ ਦੇ ਲੋਕਾਂ ਨਾਲ ਫਾਲਤੂ ਮੱਥੇ ਮਾਰਨੇ ਨੇ। ਜਿਹੜਾ ਬੰਦਾ ਤੁਹਾਡੇ ਕੋਲ ਬਿੱਜੂ ਜਿਹਾ ਬਣ ਕੇ ਆਉਂਦਾ, ਉਹ ਅਸਲੀ ਰੰਗ ਤੁਹਾਨੂੰ ਬਾਅਦ 'ਚ ਦਿਖਾਉਂਦਾ, ਕੀ ਲੋੜ ਕੀ ਆ। ਤੁਸੀਂ ਕਦੇ ਕਿਸੇ ਸਕਸੈਸਫੁਲ ਬੰਦੇ ਨੂੰ ਕਿਸੇ ਦੇ ਬਲੇਮ ਕਰਦੇ ਦੇਖਿਆ ਅੱਜ ਤੱਕ ਜ਼ਿੰਦਗੀ 'ਚ? ਦੱਸੋ ਸਾਰੀ 'ਚ ਫੇਲ ਬੰਦੇ ਹੀ ਬਲੇਮ ਕਰ ਦਿੰਦੇ ਨਾ। ਤੁਸੀਂ ਮਾਰਕ ਕਾਰਨੀ ਨੂੰ ਇੱਕ ਅੱਧੀ ਵਾਰ ਛੱਡ ਕੇ ਕਦੇ ਟਰੰਪ ਬਾਰੇ ਕੁਛ ਮਾੜਾ ਚੰਗਾ ਬੋਲਦੇ ਦੇਖਿਆ? ਤੇ ਟਰੰਪ ਨੂੰ ਮਾਰਕ ਕਾਰਨੀ ਬਾਰੇ ਕਿੰਨੀ ਕੁ ਵਾਰ ਦੇਖ ਲਿਆ? ਹਾਂ, ਐਵਰੀ ਡੇ ਉਹ ਬੰਦਾ ਕੁਛ ਨਾ ਕੁਛ ਮਾੜਾ ਚੰਗਾ ਬੋਲ ਕੇ ਆਪਣੀ ਪਿੱਠ ਬਣਾ ਰਿਹਾ, ਦਿਖਾ ਰਿਹਾ ਕਿ ਮੈਂ ਚੰਗਾ ਹੈਗਾ, ਬਾਕੀ ਮਾੜੇ ਨੇ। ਸੋ ਸੇਮ ਚੀਜ਼ ਹੈ ਜੀ, ਬਸ ਦੂਰ ਰਹੋ ਹੈ ਜੀ ਲੋਕਾਂ ਤੋਂ। 905-673-93-96 ਨਾਲ ਲੱਗ ਰਹੇ। ਠੀਕ ਬਾਤ ਜੀ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਅਮਨ ਜੀ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਨਜ਼ਾਰਾ ਜੀ, ਨਜ਼ਾਰਾ
1: ਨਜ਼ਾਰਾ ਜੀ, ਨਜ਼ਾਰਾ ਡੇਟ ਆਫ ਬਰਥ ਕੀ ਹੈ?
6: 21 ਫਰਵਰੀ।
1: ਫਰਵਰੀ 21 ਹੈ ਨਾ। ਗੁੱਡ, ਜਿਹੜਾ ਹੈਗਾ ਥੋੜ੍ਹੇ 'ਚ ਐਨਰਜੀ ਤਾਂ ਦੱਸੀ ਦਿੱਤੀ, ਜਿਵੇਂ ਤੁਹਾਡੀ ਆਵਾਜ਼ ਸਾਰਿਆਂ ਨੂੰ ਆਈ, ਐਸਥੈਟਿਕ ਹੈਗੇ ਹੋ, ਅੰਦਰੋਂ ਦਿਆਲੂ ਹੋ, ਜ਼ਬਾਨ ਦੇ ਉੱਤੇ ਤੁਸੀਂ ਕੜਵੇ ਲੱਗਦੇ ਹੋ, ਅੰਦਰੋਂ ਨਰਮ ਹੋ, ਪਿਆਰ ਕਰਨ ਵਾਲਾ ਸੁਭਾਅ ਹੈਗਾ, ਅਨਰਲਿਸਟਿਕ, ਬਿਨਾਂ ਵਜ੍ਹਾ ਦੀਆਂ ਗੱਲਾਂ ਨੂੰ ਤੁਸੀਂ ਜ਼ਿੰਦਗੀ ਦਾ ਹਿੱਸਾ ਬਣਾਇਆ ਹੋਇਆ, ਅਤੇ ਉਹਨਾਂ 'ਤੇ ਓਵਰ ਥਿੰਕਿੰਗ ਬਹੁਤ ਜ਼ਿਆਦਾ ਕਰਦੇ ਹੋ।
6: ਸਹੀ ਗੱਲ ਹੈ ਜੀ, ਸਹੀ ਗੱਲ ਹੈ। ਅਤੇ ਅਮਨ ਜੀ ਗੱਲ ਹੋਰ ਕਹਿਣੀ ਸੀ, ਇੱਕ ਦਿਨ ਤੁਸੀਂ ਗੱਲ ਕਰ ਰਹੇ ਸੀ, ਮੈਂ ਕਦੇ ਸ਼ਫਲ ਕੀਤਾ, ਮੈਂ ਦੂਜੇ ਪਾਸੇ ਗਿਆ ਜੀ, ਮੈਂ ਨਹੀਂ ਕਦੇ ਗਿਆ, 9 ਤੋਂ 10, 9 ਤੋਂ 10 ਹੀ ਰਹਿਣਾ ਜੀ।
1: ਕਿਵੇਂ ਜੀ, ਮੈਂ ਸਮਝ ਨਹੀਂ ਆਇਆ।
6: ਸਾਰੀ ਉਮਰ ਸੁਣਦੇ ਹੋ ਗਏ ਜੀ।
1: ਅੱਛਾ ਅੱਛਾ, ਥੈਂਕ ਯੂ ਸੋ ਮਚ ਜੀ।
6: ਆਪਾਂ ਕਦੇ ਦੱਸਣ ਨਹੀਂ ਦੱਬਿਆ ਦੂਜਾ ਜੀ।
1: ਚਲੋ ਜੀ,
6: 10 ਵਜੇ ਤੱਕ ਸੁਣਦਾ ਹੁੰਦਾ, ਫਿਰ ਬੰਦ ਕਰ ਦਿਓ ਜੀ।
1: ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ, ਥੈਂਕ ਯੂ। ਅਤੇ ਮੇਰੇ ਨਾਲ ਸ਼ਿਵਾਨੂ ਭਈਆ ਨੇ, 905-673-33-37, ਬਾਬਾ ਬਖਤੌਰਾ 'ਚ ਤੁਹਾਡੇ ਕਾਲਸ ਮੈਂ ਲੈ ਰਿਹਾ। ਸ਼ਿਵਾਨੂ ਭਈਆ ਵੀ ਹੋਲਡ ਉੱਤੇ ਨੇ, ਅਤੇ ਇੱਕ ਵਾਰ ਮੈਂ ਜ਼ਰੂਰ ਕਹਿਣਾ ਚਾਹੂੰਗਾ, ਜੋਰਾ ਗਰਚਾ ਹੋਣਾ ਦੀਆਂ ਕੁਛ ਪ੍ਰੋਪਰਟੀਜ਼ ਨੇ, ਦੋਨੋਂ ਪ੍ਰੋਪਰਟੀਜ਼ ਕੰਮ ਦੀਆਂ ਨੇ ਜਿਹਨੇ ਕਿਸੇ ਨੇ ਕੰਮ ਕਰਨਾ ਇਹਨਾਂ ਨਾਲ। ਇੱਕ ਹੈਗਾ ਕਿ 20 acre ਲੈਂਡ ਵਿਦ ਹਾਊਸ, 4 bedroom ਦਾ ਫਲੈਟ ਲੈਂਡ ਹੈਗੀ ਹੈ, 20 acres, 9 lakh ਦੇ ਨੰਬਰਾਂ 'ਚ, 970-75 'ਤੇ ਲਿਸਟ ਕੀਤਾ। ਤੁਸੀਂ ਇਹ ਬੜੀ ਕੰਮ ਦੀ ਪ੍ਰੋਪਰਟੀ ਹੈ, ਲੈ ਸਕਦੇ ਹੋ। ਅਤੇ ਜੋਰਾ ਗਰਚਾ ਜਿਹੜੇ ਨੇ ਉਹ 4 bedroom ਦਾ ਫਲੈਟ ਲੈਂਡ ਦੇ ਨਾਲ, ਪੱਧਰ ਜ਼ਮੀਨ ਦੇ ਨਾਲ ਫਾਰਮ ਹਾਊਸ ਹੈ, 9 lakh ਦੇ ਨੰਬਰਾਂ 'ਚ ਵੇਚ ਰਹੇ ਨੇ ਨੈਗਰਾ ਫਾਲ ਦੇ ਏਰੀਏ 'ਚ। ਨੰਬਰ 2, ਇਹ ਹੈਮਿਲਟਨ ਅਤੇ ਨੈਗਰਾ ਫਾਲ ਦੇ ਵਿਚਕਾਰ ਆ ਜਾਂਦਾ। ਕੈਲਡਨ ਦੇ ਵਿੱਚ ਇੱਕ ਜ਼ਮੀਨ ਆ, 1 acre ਜ਼ਮੀਨ ਆ, 3 buildings ਇਹਦੇ ਵਿੱਚ ਬਣੀਆਂ ਹੋਈਆਂ, 3 ਇਮਾਰਤਾਂ ਬਣੀਆਂ ਹੋਈਆਂ ਅਲੱਗ ਅਲੱਗ, 3 rent ਆਉਂਦੇ ਨੇ ਪਲੱਸ ਲੈਂਡ ਆ ਨਾਲ ਵਿੱਚ। ਤੁਸੀਂ ਅਗਰ ਆਪਣਾ ਖੁਦ ਦਾ ਕੋਈ ਕਾਰੋਬਾਰ ਲਈ ਜਗ੍ਹਾ ਦੇਖ ਰਹੇ ਸੀ, ਖੁੱਲ੍ਹੀ ਡੁੱਲੀ ਵੱਡੀ ਹਾਈਵੇ 10 ਦਾ ਟ੍ਰੈਫਿਕ ਆ, ਅਪਰੋਕਸੀਮੇਟਲੀ 70,000 ਗੱਡੀਆਂ ਦੇ ਮੂਹਰੋਂ ਲੰਘਦੀ ਆ ਰੋਜ਼ ਦੀ, 70,000 ਤੋਂ 80,000 ਗੱਡੀ ਤੁਹਾਡੇ ਦਰਵਾਜ਼ੇ ਮੂਹਰੇ ਲੰਘੂਗੀ। ਕੋਈ ਕਾਰ ਸੇਲਸ ਦਾ ਕੰਮ ਕਰਨਾ ਚਾਹੁੰਦਾ, ਡੀਲਰਸ਼ਿਪ ਬਣਾਉਣੀ ਚਾਹੁੰਦਾ, ਕੋਈ ਆਪਣਾ ਹੋਲਡ ਕਰਨਾ ਚਾਹੁੰਦਾ, ਸਟੋਰੇਜ ਕਰਨੀ ਚਾਹੁੰਦਾ, ਕੰਸਟਰਕਸ਼ਨ ਦੀ ਕੰਪਨੀ ਵੱਡੀ, ਇਹ ਪ੍ਰੋਪਰਟੀ ਖਰੀਦ ਸਕਦੇ ਹੋ। ਅਤ�ే ਇਹਦੀ ਜਾਣਕਾਰੀ ਲਈ ਜੋਰਾ ਗਰਚਾ ਰੀਮੈਕਸ ਨਾਲ ਕੰਮ ਕਰਦੇ ਨੇ, 6339 416-271-6349 416-271-6349 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਹੈ। ਆਰ ਐਸ ਜੀ ਕਸਟਮ ਸੋਫਾ ਅਪਹੋਸਟਰੀ ਵਾਲੇ ਸੋਫਿਆਂ ਨੂੰ ਪੁਰਾਣਿਆਂ ਨੂੰ ਨਵੇਂ ਬਣਾ ਲਓ, ਪੁਰਾਣੇ ਸੋਫੇ ਸੱਟੋ ਨਾ, ਉਹਨਾਂ ਦੇ ਫਰੇਮ ਯੂਜ਼ ਹੋ ਜਾਂਦੇ ਨੇ, ਨਵੇਂ ਮਾਡਲ 'ਚ ਤਿਆਰ ਹੋ ਜਾਣਗੇ, ਨਵੇਂ ਕੱਪੜੇ ਨਾਲ, ਨਵੀਂ ਫੋਮ ਨਾਲ। ਆਰ ਐਸ ਜੀ ਵਾਲੇ ਜਾਦੂ ਕਰਦੇ ਨੇ। ਕੋਈ ਵੀ ਕਸਟਮ ਸੋਫਾ ਤਿਆਰ ਕਰਾਉਣਾ, ਦੁਨੀਆ ਦੀ ਕੋਈ ਪਿਕਚਰ ਲਿਆਓ, ਉਹ ਫੋਟੋ ਦਿਖਾ ਕੇ ਕਸਟਮ ਸੋਫਾ ਕਿਹੜੇ ਮਰਜ਼ੀ ਸਾਈਜ਼ ਦਾ। ਰੈਸਟੋਰੈਂਟਸ ਨੇ, ਰੈਸਟੋਰੈਂਟ ਨੇ ਬੂਥ ਬਣਾਉਣੇ ਨੇ ਨਵੇਂ ਬ੍ਰਾਂਡ ਨੇ, ਵਧੀਆ ਬੂਥ ਬਹੁਤ ਸਸਤੇ ਬਣਾ ਕੇ ਦਿੰਦੇ ਆ, ਬਹੁਤ ਮਹਿੰਗੇ ਨਹੀਂ ਹੈਗੇ, ਬਹੁਤ ਸਸਤੇ ਨਵੇਂ ਬੂਥ ਤੁਹਾਨੂੰ ਲਾ ਦੇਣਗੇ। ਅਤੇ ਨੰਬਰ ਹੈ ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ ਦਾ 6477051317। ਬਾਬਾ ਜੀ ਦਾ ਕਮਰਾ ਕਸਟਮ ਤਿਆਰ ਕਰਾਉਣਾ 6447051317। ਮੇਰੇ ਨਾਲ ਮਨਜੀਤ ਸੋਢੀ ਨੇ ਹੋਲਡ ਰੱਖੋਗੇ ਤੁਸੀਂ, ਅਤੇ ਮੇਰੇ ਨਾਲ 226 ਨੰਬਰ ਹੋਲਡ ਰੱਖੋਗੇ, ਬਲਵਿੰਦਰ ਸਿੰਘ ਹੋਲਡ ਰੱਖਣਗੇ, ਸ਼ਿਵਾਨੂ ਭਈਆ ਮੇਰੇ ਨਾਲ ਆ ਚੁੱਕੇ ਨੇ। ਅਤੇ ਮਾਸਟਰ ਯੂਰ ਐਗਜ਼ਾਮ, ਤੁਸੀਂ ਐਗਜ਼ਾਮ ਦੀ ਤਿਆਰੀ ਕਰਨੀ ਚਾਹੁੰਦੇ ਹੋ ਰੀਅਲ ਸਟੇਟ ਦੇ ਦੀ, ਤੁਹਾਨੂੰ ਇਹਨਾਂ ਕੋਲ ਕਾਫੀ ਸਾਰਾ ਜਿਹੜਾ ਐਗਜ਼ਾਮ ਬਾਰੇ ਨੌਲੇਜ ਆ, ਤੁਸੀਂ ਤਿਆਰੀ ਕਰ ਸਕਦੇ ਹੋ ਬੜੇ ਈਜ਼ੀਲੀ ਰੀਅਲ ਸਟੇਟ ਦਾ, ਮੋਰਗੇਜ ਦਾ, ਇੰਸ਼ੋਰੈਂਸ ਦਾ, ਲਾਈਫ ਇੰਸ਼ੋਰੈਂਸ ਦਾ, ਗੱਡੀਆਂ ਦੀ ਇੰਸ਼ੋਰੈਂਸ, ਗੱਡੀਆਂ ਦੀ ਕਾਰ ਡੀਲਰਸ਼ਿਪ, ਬੈਂਕਸ ਦੇ ਵਿੱਚ ਇਫਿਕਟ ਦਾ, ਤੁਸੀਂ ਕੋਈ ਐਗਜ਼ਾਮ ਕਲੀਅਰ ਕਰਨਾ ਹੈਗਾ, ਜਾਂ ਤੁਸੀਂ ਬਿਲਡਰ ਦਾ ਜਾਂ ਡਿਜ਼ਾਈਨਰ ਦਾ ਐਗਜ਼ਾਮ ਕਲੀਅਰ ਕਰਨਾ। 4373765656 ਨੰਬਰ ਤੇ ਕਾਲ ਕਰਨੀ ਹੈ। ਸ਼ਿਵਾਨੂ ਭਈਆ ਕੈਸੇ ਆਪ?
4: ਏਕਦਮ ਬੜੀਆ ਮੈਂ ਭਾਈ, ਆਪ ਸੁਣਾਏ ਆਪਕੇ?
1: ਮੈਂ ਠੀਕ ਹੈ ਸਰ, ਬਹੁਤ ਬੜੀਆ, ਬਸ ਥੋੜਾ ਸੇ ਇਸ਼ੂਸ ਕੇ ਸਾਥ ਡੀਲ ਕਰ ਰਹੇ ਹੈਂ, ਹੈਲਥ ਵਗੈਰਾ ਮੇਂ ਜੋ ਹੈ, ਤੋ ਬਾਕੀ ਠੀਕ ਹੈ ਜੀ। ਹਾਂਜੀ ਹਾਂਜੀ, ਹੋ ਜਾਣਾ, ਰਿਕਵਰ ਹੋ ਜਾਤਾ ਹੈ ਧੀਰੇ ਧੀਰੇ,
4: ਹੌਲੀ ਹੌਲੀ।
1: ਹਾਂਜੀ, ਇਹ ਵੀ ਸਮਾਂ ਨਿਕਲ ਜਾਏਗਾ। ਹਾਂਜੀ
4: ਬਿਲਕੁਲ,
1: ਇੱਕ ਫਕੀਰ ਨੇ ਬੋਲਾ ਥਾ ਕਿ ਸਬਸੇ ਬੜੀਆ ਚੀਜ਼ ਹੈ ਕਿ ਯੇ ਸਮਾਂ ਵੀ ਨਿਕਲ ਜਾਏਗਾ, ਹਮ ਲੋਕ ਸਟਕ ਹੋ ਜਾਤੇ ਹੈਂ, ਸਮਾਂ ਨਿਕਲ ਜਾਤਾ ਹੈ। ਸੋ ਸ਼ਿਵਾਨੂ ਭਾਈ, ਆਜ ਸੇ 3 ਵੀਕ ਪਹਿਲੇ ਹਾਸਪਿਟਲ ਕੇ ਬੈਡ ਪੇ ਥੇ, ਆਜ ਹਮਾਰੇ ਚੇਅਰ ਕੇ ਉੱਪਰ ਹੈ, ਰੇਡੀਓ ਕੀ ਉੱਪਰ, ਯੇ ਫਰਕ
4: ਹੈ।
1: ਹਾਂਜੀ
4: ਬਹੁਤ ਬੜੀਆ,
1: ਥੈਂਕ ਯੂ। ਅੱਛਾ ਸ਼ਿਵਾਨੂ, ਵਿੰਡੋਜ਼ ਚੇਂਜ ਕਰਦੇ ਨੇ, ਕਿਸੇ ਨੇ ਵੀ ਕਰਾਉਣੀਆਂ ਨੇ, ਫਰਕ ਕੀ ਹੈਗਾ ਸ਼ਿਵਾਨੂ ਦਾ? ਕੋਈ ਚਾਈਨਾ ਦਾ ਮਾਲ ਨਹੀਂ ਹੈਗਾ, ਥਰਡ ਕਲਾਸ ਮਾਲ ਤੁਹਾਨੂੰ ਲਾ ਕੇ ਸਟਿੱਕਰ ਲਾ ਕੇ ਦਿੰਦੇ ਨੇ, ਲੋਕਲ ਮੈਨੂਫੈਕਚਰਿੰਗ ਹੁੰਦੀ ਹੈ, ਫੈਕਟਰੀ ਇੱਥੇ ਬਣਾਈ ਹੋਈ ਹੈ ਇਹਨਾਂ ਨੇ ਆਪਣੀ ਵੌਨ ਦੇ ਵਿੱਚ, ਲੋਕਲ ਵਰਕਰਸ ਕੰਮ ਕਰਦੇ ਆ, ਲੋਕਲ ਮਟੀਰੀਅਲ ਯੂਜ਼ ਕਰਦੇ ਨੇ, ਬੀ ਕਨੇਡੀਅਨ ਬਾਈ ਕਨੇਡੀਅਨ, ਅਤੇ ਨਾਲ ਨਾਲ ਇਹ ਤੁਹਾਨੂੰ ਟੈਕਨੋਲੋਜੀ ਸੈੱਲ ਕਰਦੇ, ਜਰਮਨ ਦੀ ਇੱਕ ਟੈਕਨੋਲੋਜੀ ਹੈ ਕਿ ਲੋਕ ਨਹੀਂ ਟੁੱਟਦੇ ਕਦੇ ਕਿਸੇ ਵੀ। ਸ਼ਿਵਾਨੂ ਤੁਸੀਂ ਬੋਲੋ, ਤੁਹਾਡੇ ਤੁਹਾਡੇ ਵਿੰਡੋਜ਼ ਦੇ ਬਾਰੇ ਕੁਛ ਮਾੜਾ ਦੱਸਿਓ ਪਲੀਜ਼।
4: ਸੋ ਅਮਨ ਭਾਈ, ਆਪਨੇ ਜੈਸਾ ਕਹਾ ਕਿ ਜਰਮਨ ਟੈਕਨੋਲੋਜੀ ਕੇ ਲੋਕਸ ਹੈ ਔਰ ਡੈਫੀਨੇਟਲੀ ਵਾਰੰਟੀ ਕੇ ਸਾਥ ਆਤੇ ਹੈਂ, 25 ਸਾਲ ਕੀ ਵਾਰੰਟੀ, ਜੋ ਅਗਰ 25 ਸਾਲ ਜਰਮਨੀ ਕਹਤਾ ਹੈ ਤੋ 30-35 ਸਾਲ ਤੋ ਕਹੀਂ ਨਹੀਂ ਗਏ। ਸੋ ਏਕ ਤੋ ਲੋਕਸ ਹੋ ਗਏ, ਦੂਸਰਾ ਗਲਾਸ ਹੋਤਾ ਹੈ ਜੋ ਅਮੇਰੀਕਨ ਥਰਮਲ ਗਲਾਸ ਹੈ, ਵੋ ਦੁਨੀਆ ਕਾ ਟੌਪ ਗਲਾਸ ਹੈ, ਉਸਕਾ ਨਾਮ ਹੈ ਕਾਰਡੀਨਲ ਗਲਾਸ। ਤੋ ਕਾਰਡੀਨਲ ਗਲਾਸ ਜੋ ਹੈ ਵਰਲਡ ਕਾ ਸਬਸੇ ਬੜਾ ਮੈਨੂਫੈਕਚਰਰ ਹੈ ਔਰ ਉਸਕੇ ਅੰਦਰ ਥਰਮਲ, ਇਸ ਵਜ੍ਹਾ ਸੇ ਹਮ ਉਸਕੋ ਕਹਤੇ ਹੈਂ ਕਿਉਂਕਿ ਗਲਾਸ ਕੇ ਦਰਮਿਆਨ ਇਨਸੂਲੇਸ਼ਨ ਡਾਲੀ ਜਾਤੀ ਹੈ, ਦੈਟ ਇਜ਼ ਵਾਈ ਇਟ ਇਜ਼ ਸੈਪਰੇਟ ਫਰੋਮ ਵਾਟ ਯੂ ਆਰ ਬਾਇੰਗ ਇਨ ਦਾ ਮਾਰਕੀਟ। ਤੋ ਆਪ ਮਲਟੀਪਲ ਚੀਜ਼ੇ ਦੇਖੇਂਗੇ ਕਿ ਹਮ ਪ੍ਰੋਡਕਟ ਨਹੀਂ ਲੇਕਰ ਆਤੇ ਕਿ ਜੀ ਆਪ ਹਮਾਰਾ ਖਰੀਦ ਲੋ, ਹਮ ਆਪਕੇ ਮੁਤਾਬਿਕ ਆਪਕੀ ਜੋ ਨੀਡ ਹੋਤੀ ਹੈ ਉਸਕੋ ਐਡਰੈਸ ਕਰਤੇ ਹੈਂ। ਸੋ ਇਟਸ ਟੇਲਰ ਮੇਡ ਸੋਲਿਊਸ਼ਨ, ਕਸਟਮਾਈਜ਼ ਸੋਲਿਊਸ਼ਨ ਹੋਤਾ ਹੈ। ਡੈਫੀਨੇਟਲੀ ਪ੍ਰਾਈਸ ਆਪ ਚੈੱਕ ਕਰੋਗੇ, ਜਹਾਂ ਮਰਜ਼ੀ ਚਲੇ ਜਾਓ ਆਪਕੋ ਪ੍ਰਾਈਸ ਮੇਂ ਵੀ ਹਮ ਸਾਰਾ ਕੁਛ ਬੀਟ ਕਰਕੇ ਦੇਂਗੇ। ਆਪ ਸ਼ੋਰੂਮ ਪੇ ਆਓ, ਚੈੱਕ ਕਰੋ, ਮਲਟੀਪਲ ਟਾਈਪਸ ਕੀ ਵਿੰਡੋਜ਼ ਹੈ, ਮਲਟੀਪਲ ਟਾਈਪਸ ਕੇ ਲੋਕਸ ਹੈ, ਮਲਟੀਪਲ ਟਾਈਪਸ ਕੇ ਗਲਾਸਿਸ ਹੈ ਔਰ ਅਬ ਅਮਨ ਭਾਈ ਮਲਟੀਪਲ ਟਾਈਪ ਕੇ ਫਰੇਮ ਵੀ ਹੈ। ਇੱਕ ਕਲੋਨੀਅਲ ਫਰੇਮ ਹੋਤਾ ਔਰ ਅਬ ਹਮ ਲੇਕਰ ਆਏ ਅਲਟਰਾ ਸਲਿਮ ਫਰੇਮ ਜੋ ਅੱਜ ਕੱਲ ਮਾਡਰਨ ਕੰਸਟਰਕਸ਼ਨ ਮੇਂ ਲੱਗ ਰਹਾ ਹੈ। ਸੋ ਜ਼ਿਆਦਾ ਜਾਣਕਾਰੀ ਕੇ ਲਈ 416-206-3200, ਕੋਈ ਵੀ ਵਿੰਡੋਜ਼ ਜਾਂ ਡੋਰ ਸੇ ਮੁਤਾਬਿਕ ਆਪਕੀ ਨੀਡ ਹੋ, ਫਾਈਬਰ ਗਲਾਸ ਕੇ ਡੋਰ, ਸਟੀਲ ਡੋਰਸ, ਤੋ ਕਾਲ ਕਰੀਏ 416-206-3200
1: ਨੰਬਰ ਹੈ ਔਰ ਸ਼ਿਵਾਨੂ ਨੂੰ ਕੋਂਟੈਕਟ ਕਰਨਾ ਹੈ ਤੁਸੀਂ ਫਾਈਨਾਂਸਿੰਗ, ਜਿਵੇਂ ਜੇ ਵਿੰਡੋਜ਼ ਵੀਕ ਨੇ, ਮੈਂ ਇੱਕ ਸਾਡੇ ਘਰ ਹੈਗਾ ਉਹਦਾ ਏ ਸੀ ਦਾ ਹੀ ਬਿੱਲ ਇਕੱਲਾ ਇਕੱਲਾ ਸਰਦੀਆਂ ਦੇ ਵਿੱਚ 150-250 ਅਲੱਗ ਆਉਂਦਾ, ਕਿਉਂਕਿ ਆਉਂਦਾ ਗਰਮੀ ਬਹੁਤ ਅੰਦਰ ਜਾਂਦੀ ਹੈ ਉਸ ਘਰ ਦੇ ਅੰਦਰ, ਜਿਵੇਂ ਕੋਈ ਵਾਕਮ ਨੇ। ਮੈਂ ਉਹਨੂੰ ਕਿਹਾ ਏ ਸੀ ਨਹੀਂ ਚੇਂਜ ਕਰਾਉਣ ਦੀ ਲੋੜ, ਵਿੰਡੋਜ਼ ਚੇਂਜ ਕਰਾਉਣ ਦੀ ਲੋੜ ਆ, ਏ ਸੀ ਤਾਂ ਤੁਹਾਨੂੰ ਠੀਕ ਚੱਲਦਾ।
4: ਸੱਚ ਬਾਤ ਹੈ ਕਿਉਂਕਿ ਮੇਰੇ ਕੋਲ ਕਿਸੇ ਕਸਟਮਰ ਨੇ ਫੀਡਬੈਕ ਦਿਆ ਹੈ,
1: ਆਂਟੀ ਮੈਨੂੰ ਕਹਿੰਦੇ ਸੀ ਕਿ ਅਮਨ ਚੇਂਜ ਕਰਾ ਲਈ, ਮੈਨੂੰ ਬੁਲਾਇਆ ਉਹਨਾਂ ਨੇ ਆਪਣੇ ਜਾਣ ਪਛਾਣ ਦੇ ਨੇ। ਮੈਂ ਕਿਹਾ ਵੀ ਏ ਸੀ ਤਾਂ ਨਹੀਂ ਚੇਂਜ ਕਰਾਉਣਾ, ਤੁਹਾਡੀ ਵਿੰਡੋ ਹੀ ਗਈਆਂ ਹੋਈਆਂ, ਉਹਨਾਂ 'ਚ ਠੰਡ ਇੰਨੀ, ਗਰਮੀ ਅਤੇ ਠੰਡ ਇੰਨੀ ਅੰਦਰ ਆਉਂਦੀ ਹੈ, ਤੁਹਾਡੀ ਹੀਟ ਦਾ ਬਿੱਲ ਵੀ ਬਹੁਤ ਜ਼ਿਆਦਾ ਆਉਣਾ।
4: ਬਿਲਕੁਲ ਬਿਲਕੁਲ।
1: ਹਾਂਜੀ, ਕੀ ਕਹਿ ਰਹੇ ਤੁਸੀਂ?
4: मैं ये कह रहा था कि एक कस्टमर आपके थे जो उन्होंने फीडबैक भी दिया मुझे, उन्होंने कहा यार इस समर हमारा एसी लिटरली चल, मतलब हमने एक ही बार चलाया पूरा घर ठंडा हो जाता था। तो ये कोई मार्केटिंग वाली बात नहीं है जो आप बता रहे हो लोगों को, इट इज एक्चुअली ट्रू कि ऐसा होता है। जब आप एयर टाइट कर देते हो घर को तो आपका फर्नेस का और एसी का दोनों का बिल कम आता है।
1: सो तुसी कॉन्टेक्ट करो अपने एनर्जी स्टार विंडो स्टडियां लगाओ, लाइफ टाइम वारंटी, लोन शबानू दूगा हुण मौका, अगे रिबेट दिंदा सीगा हुण लोन दे रहा है नाल। ਤੇ ਇਹ ਵੀ ਲਿਮਿਟਡ ਟਾਈਮ ਆ, ਫੰਡਸ ਘੱਟ ਜਾਂਦੇ ਹੁੰਦੇ ਨੇ ਫਿਰ ਪਿੱਛੇ ਉਹਨਾਂ ਕੋਲ ਜਿਹੜੇ ਬੰਦੇ ਫੰਡ ਕਰਦੇ ਆ। ਤੁਸੀਂ ਕੰਟੈਕਟ ਕਰੋ ਸ਼ਿਵਾਨੂ, ਨੰਬਰ ਬੋਲ ਦੀਜੀਏ
4: 416-206-3200
1: 416-206-3200 416-206-3200

0: ਸੋ ਅਗਰ ਤੁਸੀਂ ਸੱਚ ਦੀ ਬੁਨਿਆਦ 'ਤੇ ਚੱਲਦੇ ਹੋ, ਸਹੀ ਹੋ, ਡੋਂਟ ਵਰੀ, ਅਤੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਪਹੁੰਚਾਉਂਦਾ, ਤੁਹਾਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ, ਨਿਰੰਕਾਰ ਨੂੰ ਤੁਹਾਡਾ ਫਿਕਰ ਹੈਗਾ। ਅਤੇ ਤੁਸੀਂ ਬਲਵਿੰਦਰ ਜੀ ਮੇਰੇ ਨਾਲ ਹੋ, ਬਲਵਿੰਦਰ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਤੁਹਾਡੇ?
1: ਹਾਂਜੀ ਠੀਕ ਹੈ ਜੀ, ਤੁਸੀਂ ਦੱਸੋ?
0: ਬਸ ਵਧੀਆ, ਚੜ੍ਹਦੀ ਕਲਾ ਜੀ। ਹਾਂਜੀ,
1: ਤੇਰਾ ਡੇਟ ਆਫ ਬਰਥ ਹੈ ਜੀ 28 September, ਨਜ਼ਾਰਾ ਪਾਸਵਰਡ।
0: ਓ ਨਜ਼ਾਰਾ ਪਾਸਵਰਡ ਹੈ ਜੀ, ਠੀਕ ਹੈ, ਥੈਂਕ ਯੂ ਸੋ ਮਚ। ਔਰ ਡੇਟ ਆਫ ਬਰਥ ਦੱਸਿਆ ਤੁਸੀਂ ਕਿੰਨਾ? ਮੈਂ ਨਾਲ ਨਾਲ ਦੇਖ ਰਿਹਾ ਜੀ।
1: ਹਾਂਜੀ 28 September,
0: 28 September, 28 September ਦੇ ਵਿੱਚ ਇਹ ਕਹਿੰਦਾ ਵੀ ਤੁਸੀਂ ਨਾ ਜਿਵੇਂ ਆਪਣੇ ਅੰਦਰ ਗੁਣ ਬਹੁਤ ਰੱਖਦੇ ਹੋ, ਬਹੁਤ ਮਿਹਨਤੀ ਅਤੇ ਕੰਮ ਕਰਨ ਵਾਲੇ ਹੋ। ਮਿਹਨਤੀ ਕੰਮ ਕਰਨ ਲਈ ਕਿਉਂ ਕਹਿੰਦੇ ਨੇ, ਇਹ 'ਚ ਵਰਡ ਆਉਂਦਾ, ਮੈਂ ਹਰੇਕ ਕਹੂੰਗਾ ਮੈਨੂੰ ਮਿਹਨਤੀ ਕਹਿਤਾ। ਸਟਰੋਂਗ ਸੋਸ਼ਲ ਸਕਿੱਲਸ ਇਹਦੇ 'ਚ ਆਇਆ ਅਤੇ ਕਾਇੰਡ ਹਰਟਡ, ਬਹੁਤ ਦਿਆਲਤਾ ਤੁਹਾਡੇ ਅੰਦਰ ਭਰੀ ਹੋਈ, ਦਿਆਲ ਪੁਰਖ ਮਿਹਰਬਾਨਾ, ਠੀਕ ਹੈ। ਜੋ ਤੁਸੀਂ ਕਰਦੇ ਹੋ ਉਸ ਤੋਂ ਇਲਾਵਾ ਤੁਸੀਂ ਕੁਛ ਹੋਰ ਸੋਚਦੇ ਵੀ ਹੈ ਨਹੀਂ ਗੇ, ਇਹ ਤੁਹਾਡਾ ਨੈਗੇਟਿਵ ਪੁਆਇੰਟ ਹੈ, ਹੈਜੀਟੈਂਟ। ਅਤੇ ਦੂਸਰਾ ਹੈਗਾ, ਜਿਹੜੀ ਚੀਜ਼ ਕਰਦੇ ਹੋ ਉਹਦੇ 'ਚ ਫਸੇ ਰਹਿੰਦੇ ਹੋ, ਮੀਨਸ ਨਵੀਂ ਚੀਜ਼ ਵੱਲ ਨਹੀਂ ਜਾਂਦੇ, ਇਹਨੂੰ ਕਹਿੰਦੇ ਸੁਸਤ ਹੋ ਜਾਣਾ। ਅਤੇ ਤੀਸਰਾ, ਤੁਸੀਂ ਦੂਸਰਿਆਂ 'ਚ ਪਰਫੈਕਸ਼ਨ ਬਹੁਤ ਲੱਭਦੇ ਹੋ, ਵੀ ਉਹ ਇੱਦਾਂ ਨਹੀਂ ਹੋਣਾ ਚਾਹੀਦਾ ਜਿਵੇਂ ਤੁਸੀਂ ਸੋਚਦੇ ਪਏ ਹੋ। ਫਰੀ ਵੀਲਿੰਗ, ਤੁਸੀਂ ਕਿਸੇ ਦੀ ਗੱਲ ਸੁਣ ਕੇ ਅਸਰ ਬਹੁਤ ਛੇਤੀ ਕਰ ਲੈਂਦੇ ਹੋ, ਇਹ ਬੰਦ ਕਰ ਦਿਓ। ਚਾਰ ਚੀਜ਼ਾਂ, ਠੀਕ ਹੈ, ਮਤਲਬ ਇਹ ਚਾਰ ਚੀਜ਼ਾਂ ਨੇ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਤੁਹਾਡੇ ਸਭ ਕੀ ਹਾਲ ਨੇ?
2: 24 April
0: ਨਜ਼ਾਰਾ, 24 April ਨਜ਼ਾਰਾ, ਪਾਸਵਰਡ ਨਜ਼ਾਰਾ ਹੈਗਾ। 24 April ਲਈ ਭਾਜੀ ਚਾਰਟ ਕਹਿੰਦਾ ਹੈਗਾ ਕਿ ਇਮੋਸ਼ਨਲ, ਇਮੋਸ਼ਨਸ ਤੋਂ ਬਹੁਤ ਜ਼ਿਆਦਾ ਕੰਮ ਲੈਂਦੇ ਹੋ, ਦਿਮਾਗ ਬਹੁਤ ਤੰਦਰੁਸਤ ਹੈ ਤੁਹਾਡਾ, ਗੁੱਡ ਬ੍ਰੇਨ ਲਿਖਿਆ ਨੇ, ਨੌਲੇਜ ਲਿਖਿਆ ਨੇ ਬਹੁਤ ਜ਼ਿਆਦਾ, ਐਂਡ ਲੋਇਲ ਟੂ, ਠੀਕ ਹੈ। ਜਦੋਂ ਵੀ ਤੁਸੀਂ ਕਿਸੇ ਚੀਜ਼ ਲਈ ਜਲਦਬਾਜ਼ੀ ਕਰਦੇ ਹੋ ਉਹ ਤੁਹਾਨੂੰ ਸੱਟ ਮਾਰਦੀ ਹੈ, ਇਹਨੇ ਲਿਖਿਆ। ਅਤੇ ਐਂਗਰੀ ਟੂ ਗੈਟ ਥਿੰਗਸ, ਜਿਹੜੀ ਚੀਜ਼ਾਂ ਨੇ ਲੰਬਾ ਟਾਈਮ ਆਪਣੇ ਅੰਦਰ ਸਟੋਰੇਜ ਰੱਖਦੇ ਹੋ, ਜੋ ਜੋ ਇੱਥੇ ਲਿਖਿਆ ਮੈਂ ਉਹ ਪੜ੍ਹ ਰਿਹਾ ਹੈਗਾ ਜੀ, ਠੀਕ ਹੈ। ਦੂਸਰੇ 'ਤੇ ਐਨਰਜੀ ਬਹੁਤ ਵੇਸਟ ਕਰਦੇ ਹੋ, ਇਹ ਤਿੰਨ ਚੀਜ਼ਾਂ ਨੇ ਮੈਨੂੰ ਲਿਖੀਆਂ ਹੋਈਆਂ ਤੁਹਾਡੀਆਂ, ਕਿ ਜਦੋਂ ਵੀ ਤੁਸੀਂ ਜਲਦਬਾਜ਼ੀ 'ਚ ਕੋਈ ਚੀਜ਼ ਕਰਦੇ ਹੋ ਤੁਹਾਨੂੰ ਖਰਾਬ ਕਰਦੀ ਹੈਗੀ, ਤਿੰਨ ਚੀਜ਼ਾਂ ਲਿਖੀਆਂ ਵੀ ਇਹਨਾਂ ਨੂੰ ਤਿੰਨਾਂ ਨੂੰ ਪੌਜ਼ ਕਰੋ, ਠੀਕ ਹੈ ਜੀ। ਹੋਰ ਕੁਛ ਬੋਲਣਾ ਚਾਹੁੰਦੇ ਹੋ?
2: ਬਹੁਤ ਮਿਹਰਬਾਨੀ,
0: ਥੈਂਕ ਯੂ ਸੋ ਮਚ।

0: ਸੋ 9:53 ਸਟੂਡੀਓ ਦੇ ਘੜੇ ਦੇ ਹੋ ਗਏ ਨੇ। ਮੈਂ ਹਾਂ ਤੁਹਾਡਾ ਹੋਸਟ ਐਂਡ ਦੋਸਤ ਅਮਨਦੀਪ ਸਿੰਘ ਬੈਨੀਪਾਲ, ਔਰ ਮੈਨੂੰ ਤੁਸੀਂ ਕੰਟੈਕਟ ਕਰਨਾ ਸ਼ੋਅ ਤੋਂ ਬਾਅਦ 416-5518-3200 ਅਤੇ ਤੁਸੀਂ ਮੈਨੂੰ ਕੰਟੈਕਟ ਕਰਦੇ ਹੈਗੇ ਹੋ। ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡ ਕਹਿੰਦਾ ਹੁੰਦਾ ਗੈਰੀ ਗਰੇਵਾਲ, ਜ਼ਿੰਦਾ ਦਿਲੀ ਇਨਸਾਨ ਦੀ ਕੋਈ ਦੇਖਣੀ ਹੈ ਕਿ ਇਨਸਾਨ ਜ਼ਿੰਦਾ ਦਿਲੀ ਨਾਲ ਕਿਵੇਂ ਜਿਉਂਦਾ। ਇਹਨਾਂ ਦੀ ਵਰਕਸ਼ਾਪ ਨੂੰ ਵਿਜ਼ਿਟ ਕਰੋ, 38 ਆਟੋਮੈਟਿਕ ਡਰਾਈਵ ਦੇ ਉੱਤੇ ਹੈ। ਕੋਈ ਗੱਡੀ ਲੈ ਜਾਓ, 20 ਸਾਲ ਪਲੱਸ ਦਾ ਸਮਾਂ ਹੋ ਗਿਆ MTO ਅਪਰੂਵਡ ਵਰਕਸ਼ਾਪ ਤੋਂ। ਸੇਫਟੀ ਕਰਾਉਣੀ ਹੈ ਕਿਸੇ ਨੇ ਆਪਣੀ, ਉਬਰ ਸਕਿੱਪ ਜਾਂ ਤੁਹਾਡੀ ਕੋਈ ਵੀ ਡੋਰ ਡੈਸ਼ ਵਗੈਰਾ ਦੀ, ਜਾਂ ਤੁਸੀਂ ਆਪਣੀ ਗੱਡੀ ਕੋਈ ਪਰਚੇਜ਼ ਕਰਨੀ ਹੈ, ਸੇਲ ਕਰਨੀ ਹੈ, ਉਸ ਤੋਂ ਪਹਿਲਾਂ ਇੰਸਪੈਕਸ਼ਨ ਕਰਾਉਣੀ ਜਾਂ ਰਿਪੇਅਰ ਕਰਾਉਣੀ ਹੈ, ਕੋਈ ਮਾਡਲ ਕੋਈ ਵੀ, 905-463-6363। 10% ਡਿਸਕਾਊਂਟ ਹੈ ਰੇਡੀਓ ਵਾਸ ਕਹਿਣ 'ਤੇ। ਕੰਮ ਕਰਾ ਦਿਓ ਫਿਰ, ਕਿਉਂ ਰੇਡੀਓ ਵਾਸ ਤੋਂ ਆਏ ਸੀ, 10% ਅਡੀਸ਼ਨਲ ਡਿਸਕਾਊਂਟ ਦੇ ਦੇਣਗੇ ਰਿਪੇਅਰ ਦੇ ਉੱਪਰ। 905-463-6363। ਐਸਟੀਮੇਟ ਪਹਿਲਾਂ ਗੱਡੀ ਨੂੰ ਹੱਥ ਬਾਅਦ 'ਚੋਂ ਪਾਉਣਗੇ। ਜਗਜੀਤ ਸਰ ਤਾਂ ਪੰਜਾਬ ਟੈਕਸ ਸਲਿਊਸ਼ਨ ਤੋਂ, ਤੁਸੀਂ ਕਿਸੇ ਵੀ ਤਰ੍ਹਾਂ ਦੇ ਟੈਕਸ ਦੀ ਪ੍ਰੋਬਲਮ ਦੇ ਵਿੱਚੋਂ ਇੱਕੋ ਹੱਲ ਇੱਕੋ ਬਲ, ਜਗਜੀਤ ਸਾਚਾ, 416-729-1521, 416-720-3642, ਮਾਫੀ ਚਾਹੂੰਗਾ, 416-720-3642 ਦੇ ਉੱਤੇ ਜਗਜੀਤ ਸਾਚਾ ਹੁਣ ਤੁਸੀਂ ਕੰਟੈਕਟ ਕਰ ਸਕਦੇ ਹੋ, 416-720-3642। ਨੈਕਸਟ ਕਾਲ ਹੈ ਮੇਰੇ ਕੋਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, 226 ਨੰਬਰ ਹੈ। ਹੈਲੋ
1: ਹੈਲੋ
0: ਹਾਂਜੀ,
1: ਮਨਜੀਤ ਕੌਰ,
0: ਹਾਂਜੀ,
1: ਪਾਸਪੋਰਟ ਨਜ਼ਾਰਾ ਐਂਡ ਬਰਥਡੇ 16 ਅਕਤੂਬਰ।
0: ਓਕੇ, 16 ਅਕਤੂਬਰ ਦੇ ਵਿੱਚ ਇਹ ਕਹਿੰਦਾ ਹੈਗਾ ਤੁਸੀਂ ਮਤਲਬ ਦੂਸਰਿਆਂ ਦੀ ਮਦਦ ਕਰਨ 'ਚ ਟਾਈਮ ਜ਼ਿਆਦਾ ਆਪਣਾ ਲਗਾ ਦਿੰਦੇ ਹੋ, ਆਪਣੇ ਆਪ ਦੀ ਮਦਦ ਕਰਨ ਨਾਲੋਂ ਮਿਸਟੀਰੀਅਸ ਲੋਕਾਂ ਦੀਆਂ ਉਲਝੀਆਂ ਹੋਈਆਂ ਚੀਜ਼ਾਂ ਨੂੰ ਸੁਲਝਾ ਦਿੰਦੇ ਹੋ, ਇੰਟੈਲੀਜੈਂਟ ਹੈਗੇ ਹੋ, ਇੰਡੀਪੈਂਡੈਂਟ ਹੈਗੇ ਹੋ, ਆਪਣੇ ਫੈਸਲੇ ਆਪ ਲੈ ਲੈਂਦੇ ਹੋ, ਠੀਕ ਹੈ। ਪ੍ਰੋਬਲਮ ਹੈ ਕਿ ਤੁਹਾਡੀ ਰਿਸ਼ਤਿਆਂ ਦੇ ਵਿੱਚ ਬਹੁਤ ਸਮਾਂ ਤੁਸੀਂ ਆਪਣਾ ਉਹਨਾਂ 'ਚ ਬਤੀਤ ਕਰਦੇ ਹੋ ਵੀ ਕਿੱਥੇ ਕੌਣ ਕੀ ਕਰ ਰਿਹਾ ਹੈਗਾ, ਆਪਣੇ 'ਤੇ ਫੋਕਸ ਘੱਟ ਕਰਦੇ ਹੋ। ਆਪਣੀ ਕੋਈ ਵੀ ਪ੍ਰੋਬਲਮ ਆ ਕਿਸੇ ਨੂੰ ਵੀ ਤੁਹਾਨੂੰ ਪੇਸ਼ ਨਹੀਂ ਕਰਨੀ ਆਉਂਦੀ, ਉਹਨੂੰ ਕੰਪਲੀਕੇਟਡ ਕਰ ਦਿੰਦੇ ਹੋ, ਬਾਕੀ ਫਿਰ ਦੱਸਾਂਗੇ। ਬਹੁਤ ਸ਼ੁਕਰੀਆ ਤੁਹਾਡਾ। 905-673-3337 ਸਟੂਡੀਓ ਨੰਬਰ। ਕੋਮਲ ਨੂੰ ਕਾਲ ਕਰਨੀ ਹੈ ਜਿਹਨਾਂ ਨੇ ਇੰਡੀਆ ਜਾਣਾ, ਏਅਰ ਇੰਡੀਆ ਦੀ ਟਿਕਟ ਤਾਂ ਡਾਇਰੈਕਟਲੀ ਲੈਣੀ ਹੈ ਜਾਂ ਸਸਤੀਆਂ ਹਵਾਈ ਟਿਕਟਾਂ, ਜਿਵੇਂ ਤੁਹਾਨੂੰ ਕਿਹਾ $1,700 ਤੋਂ ਲੈ ਕੇ $2,200 'ਚ ਆਉਣ ਜਾਣ ਕਰ ਦੇਣਗੇ। ਇਸ ਸਮੇਂ 2,500-3,000 ਰੇਟ ਚੱਲਦਾ, ਸੋਸ਼ਲ ਮੀਡੀਆ ਵਾਲੇ $1,200 ਤੁਹਾਨੂੰ ਪਹੁੰਚਾ ਵੀ ਦਿੰਦੇ, ਵਾਪਸ ਵੀ ਲਿਆਉਂਦੇ ਨੇ ਖਾਲੀ ਗੱਲਾਂ 'ਚ। ਕੋਮਲ ਨੂੰ ਕਾਲ ਕਰੋ, ਆਲ ਇਨ ਟਰੈਵਲ, 905-239-7711, 905-239-7711 'ਤੇ ਕਾਲ ਕਰਨੀ ਹੈ। ਔਰ ਤੁਸੀਂ ਜੋ ਨਾਨਕ ਡਕਟ ਕਲੀਨਿੰਗ, ਜਿੰਨੇ ਵੀ ਲੋਕ ਸੁਣਦੇ ਪਏ ਹੋ, ਡਕਟ ਕਲੀਨਿੰਗ 'ਚ ਬਹੁਤ ਬਿਜ਼ੀ ਨੇ ਇਹ ਇਸ ਸਮੇਂ, ਯੀਅਰ ਤੁਹਾਡਾ ਜਿਹੜਾ ਚੇਂਜ ਹੋਣ ਲੱਗਿਆ, ਠੰਡ ਦਾ ਸਾਲ ਆਉਣ ਲੱਗਿਆ, ਤੁਸੀਂ ਕੰਟੈਕਟ ਕਰਨਾ ਨਾਨਕ ਡਕਟ ਕਲੀਨਿੰਗ ਨੂੰ, 416-729-1521, 416-729-1521 ਨੰਬਰ 'ਤੇ ਨਾਨਕ ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰਨੀ ਹੈ। ਤੁਸੀਂ ਜਿੰਨੇ ਵੀ ਲੋਕ ਕਾਲ ਕਰ ਰਹੇ ਹੋ, ਤੁਹਾਡਾ ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਦੇਣਗੇ, ਤੁਹਾਡਾ ਫਰਨੈਸ ਦਾ ਫਿਲਟਰ ਬਿਲਕੁਲ ਫਰੀ ਚੇਂਜ ਹੋਊਗਾ ਡਕਟ ਕਲੀਨਿੰਗ ਨਾਲ। 3 ਬੈਡਰੂਮ ਦਾ ਘਰ $120, ਜਿਹੜੇ ਲੋਕ ਸ਼ਹਿਰ ਬਾਹਰਲਿਆਂ 'ਚ ਨੇ ਉਹਨਾਂ ਨੂੰ ਲਿਟਰ ਬੈਡ ਫਿਊਲ ਸਰਚਾਰਜ ਪੇ ਕਰਨਾ ਪਊਗਾ। ਚਾਹੇ ਤੁਸੀਂ ਕਿਚਨਰ ਤੋਂ ਕਾਲ ਕਰ ਲਓ, ਲੰਡਨ ਤੋਂ ਕਰ ਲਓ, ਹੈਮਿਲਟਨ ਤੋਂ ਕਰ ਲਓ, ਬ੍ਰੈਂਟਫੋਰਡ ਤੋਂ ਕਰ ਲਓ, ਨੈਗਰਾ ਤੋਂ ਕਰ ਲਓ, ਬੈਰੀ ਤੋਂ ਕਰ ਲਓ, ਔਰੇਂਜਵਿਲ ਤੋਂ ਕਰ ਲਓ, ਜਾਂ ਤੁਸੀਂ ਓਸ਼ਵਾ ਬੋਮਨਵਿਲ ਤੋਂ ਕਰ ਲਓ, ਹਰ ਜਗ੍ਹਾ ਸਰਵਿਸ ਦਿੱਤੀ ਜਾਂਦੀ ਹੈ। 416-729-1521 ਪਰ ਫਿਲਟਰ ਫਰੀ ਚੇਂਜ ਕਰਾ ਲਿਓ ਆਪਣਾ। ਇਹਦੇ ਨਾਲ ਨਾਲ ਤੁਸੀਂ ਜੋ ਮਿਲਟਨ ਫੋਰਡ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ ਸਭ ਤੋਂ ਵੱਡੇ ਸਪੋਂਸਰਸ, ਮਿਲਟਨ ਫੋਰਡ ਚੋਪੜਾ ਜੀ ਕੋਲ ਪਹੁੰਚਣਾ। ਕੋਈ ਬੰਦਾ ਮੈਨੂੰ ਗੱਡੀ ਬਾਰੇ ਕਹਿੰਦਾ ਗੱਡੀ ਲੈਣੀ ਹੈ, ਮੈਂ ਕਹਿੰਦਾ ਚੋਪੜਾ ਜੀ ਕੋਲ ਚੱਲ ਜਾਓ, ਕਹਿੰਦੇ ਅੱਛਾ ਅੱਛਾ ਅਨਿਲ ਚੋਪੜਾ। ਅਨਿਲ ਚੋਪੜਾ 416-302-9941, ਮਿਲਟਨ ਫੋਰਡ, ਤੁਸੀਂ ਚੋਪੜਾ ਜੀ ਕੋਲ ਜਾਣਾ, ਫੋਰਡ ਦੀ ਕੋਈ ਵੀ ਗੱਡੀ ਲੈਣੀ ਹੈ, 416-302-9941। ਔਰ ਹਰਮਨਜੀਤ ਸਿੰਘ ਗਰੇਵਾਲ ਲੋਇਰ ਕਹਿੰਦੇ ਨੇ ਆਪਣੀ ਵਿਲ ਬਣਾਓ, ਤੁਹਾਡੀ ਜਾਇਦਾਦ, ਤੁਹਾਡੇ ਸਮਾਨ ਦੇ, ਤੁਹਾਡੇ ਬੈਂਕ ਅਕਾਊਂਟ ਦਾ ਕੌਣ ਇੰਚਾਰਜ ਹੈ ਤੁਹਾਡੇ ਤੋਂ ਬਾਅਦ, ਇਨਕੇਸ ਕੁਛ ਹੋ ਗਿਆ ਤੁਹਾਡਾ ਬੈਂਕ ਅਕਾਊਂਟ ਸੀਜ਼ ਹੋ ਜਾਂਦਾ, ਤੁਸੀਂ ਵਿਲ ਬਣਾ ਕੇ ਰੱਖੋ, ਮੈਂ ਤੁਹਾਡੀ ਹੈਲਪ ਕਰਾਂਗਾ। ਹਰਮਨਜੀਤ ਸਿੰਘ ਗਰੇਵਾਲ ਰੀਅਲ ਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਵੀ 647-366-9955, 647-366-9955। ਅਤੇ ਨਾਲ ਨਾਲ ਤੁਸੀਂ ਸਾਰੇ MK ਪੈਲਟਸ ਦਾ ਨੰਬਰ ਆਪਣੇ ਸੁਪਰਵਾਈਜ਼ਰ ਆਪਣੇ ਇੰਪੋਰਟ ਐਕਸਪੋਰਟ ਦੇ ਵਿੱਚ ਦੇ ਸਕਦੇ ਹੋ। ਅਗਰ ਤੁਸੀਂ ਫਰੇਟ ਫੋਰਵਰਡਿੰਗ ਦਾ ਕੰਮ ਕਰਦੇ ਹੋ, ਕ੍ਰੋਸ ਸਟੋਕ ਦਾ ਕੰਮ ਕਰਦੇ ਹੋ, MK ਪੈਲਟਸ ਤੁਹਾਨੂੰ ਯਕੀਨ ਅਤੇ ਭਰੋਸਾ ਦਵਾਉਂਦੀ ਹੈ। ਇਹਨਾਂ ਦੇ ਰੇਟ, ਇਹਨਾਂ ਦੀ ਕੁਆਲਿਟੀ, ISPM 15 ਸਰਟੀਫਾਈਡ ਕੰਪਨੀ ਹੈ, ਦੁਨੀਆ ਭਰ 'ਚ ਇਹਨਾਂ ਦੀ ਸਕਿੱਡ ਜਾਂਦੀ ਹੈ। ਤੇ 365-866-2080 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ABS ਆਟੋ ਕਲਿਜ਼ਨ, ਤੁਸੀਂ ਅਗਰ ਕਿਚਨਰ ਵਾਟਲੋ ਕੈਂਬਰਿਜ ਦੇ ਏਰੀਏ 'ਚੋਂ, ਲੰਡਨ 'ਚੋਂ, ਡੈਂਟਿੰਗ ਪੇਂਟਿੰਗ ਦੀਆਂ ਸ਼ੋਪ ਆਪਣੀ ਜਾਣ ਪਛਾਣ ਦੀਆਂ ਇੱਧਰਲੇ ਏਰੀਏ 'ਚ ਹੈਗੀਆਂ, ABS 'ਤੇ ਜਾਓ, ਰੇਡੀਓ ਦੇ ਭਰੋਸੇ ਨਾਲ ਜਾਓ, ਔਰ ਬਹੁਤ ਵਧੀਆ ਮੁੰਡੇ ਨੇ ਡੈਂਟਿੰਗ ਪੇਂਟਿੰਗ ਟਰੱਕ ਟ੍ਰੇਲਰ ਦੀ ਅਤੇ ਕਾਰ ਦੀ, ਅਤੇ ਇੱਕ ਏਕੜ 'ਚ ਯਾਰਡ ਇਹਨਾਂ ਦਾ 416-520-1940, 416-520-1940। ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ, ਦੁਨੀਆ ਬੋਲਟਨ ਸਪਰਿੰਗ ਸ਼ੋਪ ਤੋਂ ਕਰਾਉਂਦੀ ਆਈ ਹੈ। ਕੱਲ੍ਹ ਮੈਨੂੰ ਭਾਅ ਜੀ ਨਾਲ ਸੀ ਗੁਰਦੇਵ ਹੁਣੇ ਮੇਰੇ ਨਾਲ, ਕਹਿੰਦੇ ਮੈਂ ਬੋਲਟਨ ਸਪਰਿੰਗ ਸ਼ੋਪ ਤੋਂ ਹੀ ਕੰਮ ਕਰਾਉਂਦਾ ਰਿਹਾ ਆਪਣੇ ਟਰੱਕਾਂ ਦਾ, 80 ਟਰੱਕ ਸੀਗੇ ਮੇਰੇ ਕੋਲ, ਨਵੀਂ ਕੰਪਨੀ ਸ਼ੁਰੂ ਕੀਤੀ ਆ ਉਹਨਾਂ ਨੇ। ਬੋਲਟਨ ਸਪਰਿੰਗ ਸ਼ੋਪ 905-857-9052-857-8222 ਦੇ ਉੱਤੇ ਬੋਲਟਨ ਸਪਰਿੰਗ ਸ਼ੋਪ ਵਾਲਿਆਂ ਨੂੰ ਕਾਲ ਕਰਿਆ। ਮੈਨੂੰ ਸ਼ੋਅ ਤੋਂ ਬਾਅਦ 416-518-3200 ਤੇ ਕਾਲ ਕਰ ਸਕਦੇ ਹੋ। ਕਿਸੇ ਕੋਈ ਕਰਜ਼ਾ ਜਾਂ ਕਿਸੇ ਨੇ ਆਪਣੇ ਬਿਜ਼ਨਸ ਪ੍ਰਮੋਟ ਕਰਨਾ, ਆਪਣੀ ਐਡ ਕਰਨੀ ਹੈ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਅਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002 6479-919-1002।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ। ਕਾਲ 905-450-0054, 905-450-0054।

0: ਜੁੜਿਓ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਕਤੂਬਰ ਮਹੀਨੇ ਦੀ ਪਹਿਲੀ ਤਰੀਕ। ਸੋ ਸਤੰਬਰ ਦਾ ਮਹੀਨਾ ਹੋ ਗਿਆ ਜੀ ਖਤਮ ਅਤੇ ਨਵੇਂ ਮਹੀਨੇ ਦੀ ਹੋ ਗਈ ਸ਼ੁਰੂਆਤ ਅਤੇ ਅਕਤੂਬਰ ਦਾ ਮਹੀਨਾ ਹੋ ਗਿਆ ਸ਼ੁਰੂ। ਅੱਜ ਪਹਿਲੀ ਤਰੀਕ ਹੋ ਗਈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਗੁਣਤਾਸ ਰੇਡੀਓ ਪ੍ਰੋਗਰਾਮ ਦੇ ਵਿੱਚ। ਅਤੇ ਜੇ ਆਪਾਂ ਗੱਲ ਕਰੀਏ ਜੀ ਅੱਸੂ ਮਹੀਨੇ ਦੀ, ਅਤੇ ਅੱਸੂ ਮਹੀਨੇ ਦੀ ਅੱਜ ਕਿੰਨੀ ਤਰੀਕ ਹੋ ਗਈ ਜੀ? ਅੱਸੂ ਮਹੀਨੇ ਦੀ ਅੱਜ ਹੋ ਗਈ ਜੀ 15 ਤਰੀਕ। ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:08 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਸਟੂਡੀਓ ਦੇ ਵਿੱਚ, ਤੁਸੀਂ ਕਾਲ ਕਰਨੀ ਹੈ ਜੀ 647-8713-13 'ਤੇ ਆਪਣੀ ਗੱਲਬਾਤ ਸਟੂਡੀਓ ਦੇ ਵਿੱਚ ਹੋ ਸਕਦੀ ਹੈ। ਅਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਤਾਂ ਔਸਮ ਬਣਿਆ ਹੋਇਆ ਇਸ ਸਮੇਂ। 18 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੀ। ਫੀਲ ਤੁਸੀਂ ਕਰ ਰਹੇ ਹੋ 16 ਡਿਗਰੀ। ਹਾਈ ਜਾਣਾ 23 ਡਿਗਰੀ। ਲੋ ਜਾਣਾ ਹੈ ਜੀ 17 ਡਿਗਰੀ ਸੈਲਸੀਅਸ। ਅਤੇ ਕਲਾਉਡੀ ਕੰਡੀਸ਼ਨਸ ਸਾਰਾ ਦਿਨ ਹੀ ਰਹਿਣਗੀਆਂ, ਕਿਉਂਕਿ ਕਿਤੇ ਕਿਤੇ ਥੋੜ੍ਹਾ ਬਹੁਤਾ ਮੀਂਹ ਪੈ ਰਿਹਾ ਅਤੇ ਕਿਤੇ ਨਹੀਂ ਪੈ ਰਿਹਾ। ਸੋ ਔਨ ਆਫ ਮੀਂਹ ਹੈ ਜਿਹੜਾ ਉਹ ਪੈ ਸਕਦਾ, ਪਰ ਇਸ ਸਮੇਂ ਮੀਂਹ ਨਹੀਂ ਪੈ ਰਿਹਾ ਆਪਣੇ ਇੱਧਰ ਏਰੀਏ 'ਚ ਤਾਂ। ਪਰ ਟੈਂਪਰੇਚਰ 18 ਡਿਗਰੀ ਸੈਲਸੀਅਸ ਹੈ। ਫੀਲ ਤੁਸੀਂ 16 ਡਿਗਰੀ ਕਰ ਰਹੇ ਹੋ। ਹਾਈ ਜਾਣਾ 23, ਲੋ ਜਾਣਾ 17। ਅਤੇ ਸਾਰਾ ਦਿਨ ਟੈਂਪਰੇਚਰ ਦਾ ਜੇ ਆਪਾਂ ਹਾਲ ਚਾਲ ਦੇਖੀਏ ਤਾਂ ਇੱਦਾਂ ਹੀ ਰਹੂਗਾ 21-22-23। ਅਤੇ ਸ਼ਾਮ ਨੂੰ ਕਹਿੰਦੇ ਆ ਮੀਂਹ ਪੈ ਸਕਦਾ 7 ਵਜੇ ਦੇ ਕਰੀਬ। 7 ਵਜੇ ਅੱਜ ਸਨਸੈਟ ਹੋ ਜਾਣਾ। ਅਤੇ ਰਾਤ ਨੂੰ ਵੀ ਮੀਂਹ ਦਾ ਹੀ ਆਮਦ ਹੈ ਜਿਹੜੀ ਉਹ ਸ਼ੋਅ ਹੋ ਰਹੀ ਹੈ। ਸਾਰੀ ਰਾਤ ਮੀਂਹ ਪਈ ਜਾਣਾ। ਟੈਂਪਰੇਚਰ 13 ਡਿਗਰੀ ਸੈਲਸੀਅਸ ਸਵੇਰੇ 7 ਵਜੇ ਹੋਊਗਾ। ਅਤੇ 7:18 'ਤੇ ਸਨਰਾਈਜ਼ ਕੱਲ੍ਹ ਨੂੰ ਹੋ ਜਾਣਾ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਅਤੇ ਪਹਿਲੀ ਤਰੀਕ ਹੋ ਗਈ ਹੈ ਅਤੇ 1 ਅਕਤੂਬਰ ਦੇ ਵਿੱਚ। ਸੋ ਇਹ ਗੀਤ ਤਾਂ ਸੁਣਨਾ ਬਣਦਾ ਹੈ ਨਾ। ਸਭ ਤੋਂ ਪਹਿਲਾਂ ਆਪਾਂ ਨੇ ਰੱਬ ਨੂੰ ਧਿਆਇਆ ਅਤੇ ਹੁਣ ਆਪਾਂ ਗੀਤ ਸੁਣੀਏ। ਪਹਿਲੀ ਤਰੀਕ ਦਾ ਕਿੰਨਾ ਚਾਅ ਹੁੰਦਾ ਸੀ ਜਦੋਂ ਛੋਟੇ ਹੁੰਦੇ ਸੀ, ਹੈ ਨਾ। ਕਹਿੰਦੇ ਸੀਗੇ ਵੀ ਅੱਜ ਤਨਖਾਹ ਮਿਲਣੀ ਹੈ ਫਾਦਰ ਸਾਹਿਬ ਨੂੰ, ਹੈ ਪਾਪਾ ਨੂੰ, ਅਤੇ ਅੱਜ ਮਠਿਆਈ ਆਉਣੀ ਹੈ। ਸੋ ਦੇਖ ਲਓ ਕਿੰਨਾ ਉਹ ਸਮਾਂ ਅਤੇ ਅੱਜ ਦਾ ਸਮਾਂ ਕਿੰਨਾ ਚੇਂਜ ਹੋ ਗਿਆ। ਅਤੇ ਆਪ ਸੁਣੀਏ, ਅੱਜ ਪਹਿਲੀ ਤਰੀਕ ਹੈ।
1: ਦਿਨ ਹੈ ਸੁਹਾਨਾ, ਅੱਜ ਪਹਿਲੀ ਤਾਰੀਖ ਹੈ। ਦਿਨ ਹੈ ਸੁਹਾਨਾ।

0: सुनाना सुनाना मुझे न सुनाना आज पहली तारीख है कुछ है जमाना आज पहली तारीख है पहली तारीख है जी पहली तारीख है।
1: लो जी अज हो गई पहली तरीक ते अपने गलबात कीती पे दी है ना कि जिहड़ी पे है वह मिलती हुंदी सीगी ते फिर किन्ना चा हुंदा सी कि अज खाण पीण नूं आऊगा मिठाई आऊगी है। ते जे आपां गल करिए अज अपने इत्थे भी ओंटेरियो दे विच मिनिमम वेज जिहड़ी ऑफिशियली इनक्रीज हुई है 2.1795 पर आवर $17.95 हो गए यानी कि $18 के करीब आप कह सकते हैं। पर कई बार देखो भी वो सेंट सेंट ही वधाउंदे आ सीधे पूरे ही कर दो $18 की फर्क पैन लग्या है ना। चलो पर ओंटेरियो च आप कह सकते हैं कि मिनिमम वेज जिहड़ी है अज तो 1 अक्तूबर तो इनक्रीज हो गई है $17.95 जिहड़ी है वह मिनिमम वेज होवेगी अज तो जिहड़े काम काज करते हैं। सो बिल्कुल जी वधिया सुनेहा है जी 1 अक्तूबर नूं मिल गया। ते जे आपां गल करिए ते 5 प्रोविंस हैगे आ जिथे मिनिमम वेज जिहड़ी आ उह अप होण जा रही है। ते इहदे विच आपां जे नाम लईए पहला तां ओंटेरियो दा हो गया जिहदे विच आपां कह सकदे आ $17.95 मिनिमम वेज होगी। सो जे सेंट्स की गल करिए 25 तो लैके 40 सेंट जिहड़े आ उह वधे आ। सो बाकी प्रविन जिहड़ा प्रिंस एडवर्ड आइलैंड आ उत्थे भी इनक्रीज़ हुई है जी। नोवा स्कोशिया हो गया मैनीटोबा ते सस्कैचवान इन्हां 5 प्रोविंसेस दे विच मिनिमम वेज जिहड़ी आ उह वधी आ। सो अपने इत्थे 17.95 हो गए ते बाकी जे प्रोविंस ऑफ एडवर्ड आइलैंड देखिए उत्थे 17.30 हो गए जी। नोवा स्कोशिया दे विच $17 है ते मैनीटोबा दे विच $16.40 ते सस्कैचवान दे विच $15.70। सो एनी जिहड़ी मिनिमम वेज इन्हां 5 प्रोविंसेस दे विच हुण हो गई है। सो ओंटेरियो दा आपां दुबारा अनाउंस कर दिंदे हां क्योंकि आपां इत्थे ओंटेरियो दे विच साडे बड़े सारे लिसनर्स हैगे आ जिन्हां दी तनखाह आपां कह सकदे हां ना पर आवर दे हिसाब नाल मिलदी है। सो उह वध गई $17.95 हो गई। सो मुबारकां जी जिन्नी भी चलो वधी है ना क्योंकि कोई भी चीज़ जदों अपने हक च हुंदी है ना वह वधदी आ उपन बड़ी वधिया लगती है जदों नहीं तो फिर वह नहीं वधिया लगती है ना। सो इस करके चलो जिन्ना भी वधिया उन्ना ही बहुत है। सो अज यह थोड़ी मिनिमम वेज है जी वह वध गई है। सो यह एक वधिया खबर है। सो जिन्हें साडे लिसनर सुन रहे उन्होंने पता सीगा कि अज मिनिमम वेज थोड़ी वधनी है कि नहीं पता सी कि हुण सुन के ही पता लग्या। पर जदों वेज का वधन वाला होवे ना समा वो अपन याद होंगे कि कदों कि डेट तो वेज है जी वो अपनी वजूगी। सो लो जी जुड़े तुम गुणतास रेडियो के नाल जे आप गल्लां बातां करांगे तां तुसीं स्टूडियो दे विच कॉल करनी है 647-874-1313 अपने स्टूडियो का नंबर है 6478741313 ते जिहड़ी गल्लबात उह कीती जा सकती है। तो एक जिहड़ी कल की खबर बड़ी घूम रही है जी वह हैगी अपना जिहड़ी एक फ्लाइट सीगी जिहदे विच पायलट नूं को पायलट ने ही स्टैबिंग किया चाकू नाल हमला किया उहदे ते। वैसे मैनू नहीं लगता कि पिछे कदे इदां दी गलबात आपां नूं सुणन नूं मिली होगी कि जिहड़े पायलट ते को पायलट दो जणे कॉकपिट च बैठे हुए हुंदे आ जहाज़ नूं संभाल रहे आ चलाउंदे आ उहनूं सौंदे खांदे पींदे आ चीज़ां आपां ने सुणियां होईआं ना। पर एक दूजे नूं नुकसान पहुँचाउणा वह भी खून खराबा तो यह नहीं सुनिया। उंज तो चलो जिमें कई बार जिन्होंने हाईजैक करना हों जहाज वो कॉकपिट के चले जाते हैं या कोई ना कोई इदा की हरकत हो जाती है। पर जोड़े जॉब करते हो पायलट्स वो इदा का काम कर वैसे सुनिया कभी जे तुम कोई इदा की पहल खबर सुनी हुई हो भी तुम सी कर सकते हो। सो ये कहें दुबई तो टैल अवीव जा रही सी फ्लाइट जिद पायलट तो को पायलट के पता नहीं कि गलू लैके इदा होया कि जोड़ा को पायलट से उन्हें पायलट दे चाकू न हमला किया लहू लुहान किया। पर फिर भी जोड़ा पायलट है वह वधिया रहा ठीक रहा क्योंकि उन्हें जोड़ा को पायलट है उन्होंने दबोच लिया होना थोड़ा बहुत जदोजहद हर कोई करते ही है ना। सो उस तो बाद कहते उन्हें कॉकपिट का जोड़ा दरवाजा यानी कि जोड़ा उन्हों का रूम हों जिथे वह बैठ के जहाज़ चला है वो डोर उन्हें ओपन करके जिमें रौला पाते हैं ਸੋ ਪੈਸੈਂਜਰਸ ਨੂੰ ਜਿਹੜੇ ਬੈਠੇ ਸੀਗੇ ਸਾਰਿਆਂ ਨੂੰ ਪਤਾ ਲੱਗ ਗਿਆ। ਸੋ ਫਿਰ ਕਹਿੰਦੇ ਇੱਕ ਸਭ ਨੇ ਕੋਸ਼ਿਸ਼ ਤਾਂ ਕੀਤੀ ਹੈ ਨਾ ਵੀ ਉਹਨੂੰ ਫੜ ਲਿੱਤਾ ਜਾਵੇ। ਸੋ ਉਹਦੇ ਵਿੱਚੋਂ ਇੱਕ ਦਾ ਨਾਮ ਆ ਰਿਹਾ, ਇੱਕ ਵਿਅਕਤੀ ਦਾ ਜਿਹਨੇ ਕਿ ਬਹਾਦਰੀ ਦਿਖਾਈ, ਰੀਅਲ ਹੀਰੋ ਉਹਨੂੰ ਕਿਹਾ ਜਾ ਰਿਹਾ, ਯੈਨਿਵ ਹੇਯੋਨ ਉਹਦਾ ਨਾਮ ਹੈ ਵਿਅਕਤੀ ਦਾ, ਜਿਹਨੇ ਉਸ ਕੋ ਪਾਇਲਟ ਨੂੰ ਫੜਿਆ ਅਤੇ ਫਿਰ ਜਕੜ ਲਿਆ ਅਤੇ ਉਹਨੂੰ ਬੰਨਿਆ ਇੱਕ ਜਗ੍ਹਾ 'ਤੇ, ਸੋ ਤਾਂ ਕਿ ਉਹ ਹੋਰ ਕਿਸੇ 'ਤੇ ਹਮਲਾ ਨਾ ਕਰ ਸਕੇ। ਫਿਰ ਜਿਹੜਾ ਕੈਪਟਨ ਸੀਗਾ ਐਕਚੁਅਲ ਦੇ ਵਿੱਚ, ਜਿਹੜਾ ਪਾਇਲਟ ਚਲਾ ਰਿਹਾ ਸੀ ਜਹਾਜ਼ ਨੂੰ, ਕਿਉਂਕਿ ਫਿਰ ਉਹ ਐਮਰਜੈਂਸੀ ਕਾਲ ਕਰ ਦਿੰਦੇ ਆ ਹੈ ਨਾ, ਉਹਨਾਂ ਦੇ ਆਪਣੇ ਕੋਈ ਨੰਬਰਸ ਹੁੰਦੇ ਆ ਉਹਨਾਂ 'ਤੇ ਘੁਮਾ ਕੇ 7700, ਜਿਹਦੇ ਨਾਲ ਹੁੰਦਾ ਕਿ ਜੇ ਜਹਾਜ਼ ਹਾਈਜੈਕ ਹੁੰਦਾ ਫਿਰ ਇਹ ਨੰਬਰ 'ਤੇ ਕਾਲ ਜਿਹੜੀ ਉਹ ਕਰਦੇ ਹੋਣੇ ਆ। ਸੋ ਉਹਨਾਂ ਨੂੰ ਵੀ ਪਤਾ ਲੱਗ ਗਿਆ। ਫਿਰ ਕਹਿੰਦੇ ਆ ਵੀ ਜਹਾਜ਼ ਨੂੰ ਜਿਹੜਾ ਸਾਊਦੀ ਅਰੇਬੀਆ ਦੇ ਵਿੱਚ ਇੱਕ ਜਗ੍ਹਾ ਹੈਗੀ ਆ ਤਬੂਕ, ਉੱਥੇ ਫਿਰ ਉਤਾਰਿਆ ਗਿਆ ਸੇਫਲੀ। ਅਤੇ ਦੇਖੋ ਇਸ ਕੈਪਟਨ ਨੇ, ਇਸ ਪਾਇਲਟ ਨੇ ਕਿੰਨੀ ਬਹਾਦਰੀ ਦਿਖਾਈ ਕਿ ਚਲੋ ਆਪਣੇ ਨਾਲ ਵੀ ਜੂਝਿਆ, ਕਿਉਂਕਿ ਉਹਦੇ ਕਹਿੰਦੇ ਕਾਫੀ ਚਾਕੂ ਨਾਲ ਉਹਦੇ ਜ਼ਖਮ ਹੋ ਗਿਆ, ਬਲੱਡ ਹੀ ਬਲੱਡ ਕਹਿੰਦੇ ਕੋਕਪਿਟ ਦੇ ਵਿੱਚ ਹੋ ਗਿਆ, ਪਰ ਫਿਰ ਵੀ ਉਹਨੇ ਜਹਾਜ਼ ਸੇਫਲੀ ਲੈ ਗਿਆ ਉੱਥੇ, ਆਪਣੀ ਜਾਨ ਵੀ ਬਚਾਈ, ਆਪਣੇ ਪੈਸੈਂਜਰਸ ਦੀ ਯਾਨੀ ਕਿ 180 ਪਲੱਸ ਪੈਸੈਂਜਰਸ ਦੀ ਜਾਨ ਉਹਨੇ ਬਚਾ ਲਈ। ਸੋ ਉਹਨੂੰ ਵੀ ਰੀਅਲ ਹੀਰੋ ਕਿਹਾ ਜਾ ਰਿਹਾ, ਅਤੇ ਜਿਹੜੇ ਪੈਸੈਂਜਰ ਨੇ ਉਹਦੀ ਹੈਲਪ ਕੀਤੀ ਉਸ ਵਿਅਕਤੀ ਨੂੰ ਫੜਨ ਦੇ ਲਈ, ਜਿਹੜਾ ਕੋ ਪਾਇਲਟ ਜਿਹਨੇ ਸਟੈਬਿੰਗ ਕੀਤੀ ਸੀ, ਸੋ ਉਸ ਨੂੰ ਜਿਹੜੇ PM ਹੈਗੇ ਆ, ਪ੍ਰਾਈਮ ਮਿਨਿਸਟਰ ਆਫ ਇਜ਼ਰਾਈਲ ਬੈਂਜਮਿਨ ਨੇਤਨਯਾਹੂ, ਉਸ ਵਿਅਕਤੀ ਨੂੰ ਸਪੈਸ਼ਲ ਤੌਰ 'ਤੇ ਮਿਲੇ ਆ। ਜਦੋਂ ਉਹਨੂੰ ਮਿਲੇ ਅਤੇ ਫਿਰ ਉਸ ਵਿਅਕਤੀ ਦੇ ਜਿਵੇਂ ਉੱਦਾਂ ਹੀ ਬਲੱਡ ਵਗੈਰਾ ਲੱਗਿਆ ਹੋਇਆ ਸੀ ਸ਼ਰਟ ਵਗੈਰਾ 'ਤੇ, ਸੋ ਉਹ ਵਿਅਕਤੀ ਕਹਿੰਦਾ ਵੀ ਸਾਡੀ ਤਾਂ ਸ਼ੇਰਾਂ ਦੀ ਕੌਮ ਹੈ ਹੈ। ਸੋ PM ਨੇਤਨਯਾਹੂ ਨੂੰ ਉਹਨਾਂ ਨੇ ਕਿਹਾ। ਸੋ ਅੱਗੇ ਫਿਰ ਮਿਸਟਰ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਆਈ ਸੀ ਯੂ ਐਂਡ ਅ ਸੀ ਅ ਲੋਇਨ, ਕਿ ਤੂੰ ਸ਼ੇਰ ਹੈ ਔਰ ਯੂ ਆਰ ਅ ਗ੍ਰੇਟ ਹੀਰੋ ਵੀ ਜਿਹਨੇ ਜਹਾਜ਼ ਨੂੰ ਬਚਾ ਲਿਆ, ਅਦਰਵਾਈਜ਼ ਤਾਂ ਕੁਛ ਵੀ ਹੋ ਸਕਦਾ ਸੀ ਹੈ ਨਾ, ਹਾਦਸਾ ਹੋ ਜਾਣਾ ਸੀ ਅਤੇ ਜਹਾਜ਼ ਸਮੇਤ ਪੈਸੈਂਜਰ ਸਾਰੇ ਜਿਹੜੇ ਆ ਉਹ ਬਚ ਗਏ, ਨਹੀਂ ਤਾਂ ਮਾਰੇ ਜਾ ਸਕਦੇ ਸੀ, ਕਿਉਂਕਿ ਜਹਾਜ਼ 33,000 ਦੀ ਕਹਿੰਦੇ ਉਚਾਈ ਪਹਿਲਾਂ ਜ਼ਿਆਦਾ ਸੀਗੀ, ਯਾਨੀ ਕਿ ਉਹ ਥੱਲੇ ਥੱਲੇ ਥੱਲੇ ਥੱਲੇ ਆਈ ਜਾ ਰਿਹਾ ਸੀ। ਕਿਉਂ? ਕਿਉਂਕਿ ਉਹ ਆਪਸ 'ਚ ਲੜਾਈ ਹੋ ਰਹੀ ਸੀ, ਉੱਧਰ ਸਾਂਭਣ ਵਾਲਾ ਕੋਈ ਨਹੀਂ ਸੀ ਜਹਾਜ਼ ਨੂੰ, ਪਰ ਚਲੋ ਇਹ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਔਰ ਜਿਹੜਾ ਇਹ ਪਾਇਲਟ ਸੀਗਾ ਜਿਹਨੇ ਜਹਾਜ਼ ਨੂੰ ਸੇਫ ਰੱਖਿਆ, ਉਹ ਭਾਰਤੀ ਪਾਇਲਟ ਸੀਗਾ, ਇੰਡੀਅਨ ਓਰੀਜਨ ਦਾ ਸੀਗਾ, ਉਹਦਾ ਨਾਮ ਹੈਗਾ ਸਮਿਤ ਮੱਛਾਰ। ਸੋ ਉਹਦੀ ਬੜੀ ਪ੍ਰਸ਼ੰਸਾ ਹੋ ਰਹੀ ਆ, ਆਲ ਓਵਰ ਦਾ ਵਰਲਡ ਕਹਿ ਸਕਦੇ ਹਾਂ ਆਪਾਂ, ਔਰ ਇੰਡੀਆ ਦੇ ਵਿੱਚ ਤਾਂ ਬੜੀ ਪ੍ਰਸ਼ੰਸਾ ਹੋ ਰਹੀ ਹੈ, ਅਤੇ ਹੋ ਸਕਦਾ ਕਿ ਉਹਨੂੰ ਕੋਈ ਬਰੇਵਰੀ ਅਵਾਰਡ ਵੀ ਜਿਹੜਾ ਦਿੱਤਾ ਜਾਵੇ। ਸੋ ਉਹਦੀ ਅਨਾਊਂਸਮੈਂਟ ਜਿਹੜੀ ਉਹ ਕੀਤੀ ਗਈ ਹੈ। ਸੋ ਗੁੱਡ ਹੈ ਜੀ, ਦੇਖੋ ਕਿੱਡੀ ਵੱਡੀ ਦੁਰਘਟਨਾ ਹੋਣ ਤੋਂ, ਕਿੱਡੀ ਵੱਡੀ ਮਿਸਹੈਪਨਿੰਗ ਹੋਣ ਤੋਂ ਬਚਾ ਲਿਆ ਇਸ ਪਾਇਲਟ ਨੇ। ਸੋ ਬਾਕੀ ਹੁਣ ਜਿਹੜਾ ਕੋ ਪਾਇਲਟ ਸੀਗਾ ਇਹ ਓਮਾਨ ਦਾ ਸੀਗਾ, ਬਾਕੀ ਹੁਣ ਇਨਵੈਸਟੀਗੇਸ਼ਨ ਹੋਊਗੀ ਕਿ ਉਹਨੇ ਇੱਦਾਂ ਕਿਉਂ ਕੀਤਾ, ਕੀ ਰੀਜ਼ਨ ਸੀਗਾ। ਸੋ ਉਹ ਹਾਲੇ ਕੁਛ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਹੈਗਾ, ਪਰ ਚਲੋ ਜੀ ਬਚਾਅ ਹੋ ਗਿਆ। ਅਤੇ ਕੱਲ੍ਹ ਇਹ ਨਿਊਜ਼ ਜਦੋਂ ਸੁਣੀ ਤਾਂ ਕਾਫੀ ਲੋਕਾਂ ਦੇ ਵਿੱਚ ਸੇਫਟੀ ਨੂੰ ਲੈ ਕੇ ਕੰਸਰਨ ਪੈਦਾ ਹੋ ਗਏ ਕਿ ਦੇਖੋ ਜਹਾਜ਼ ਦੇ ਵਿੱਚ, ਅਦਰਵਾਈਜ਼ ਪਹਿਲਾਂ ਇੰਨਾ ਨਹੀਂ ਸੀ ਸੋਚਿਆ ਜਾਂਦਾ, ਹੁਣ ਤਾਂ ਪਾਇਲਟ ਬਾਰੇ ਵੀ ਜਿਵੇਂ, ਕਿਉਂਕਿ ਖਬਰਾਂ ਇੱਦਾਂ ਦੀਆਂ ਸੁਣਨ ਨੂੰ ਆ ਰਿਹਾ ਕੋਈ ਸੌਂ ਗਿਆ, ਕਿਸੇ ਨੇ ਐਲਕੋਹਲ ਪੀ ਕੇ ਜਿਹੜਾ ਜਹਾਜ਼ ਜਿਹੜਾ ਉਡਾਇਆ, ਅਤੇ ਹੁਣ ਕੰਸਰਨ ਬੜੇ ਹੋਣ ਲੱਗ ਗਏ। ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ, ਐਂ ਲੱਗਦਾ ਸੀ ਜਹਾਜ਼ ਦਾ ਸਫ਼ਰ ਕਰ ਰਿਹਾ ਸੇਫ ਹੈ, ਉਂਝ ਚਲੋ ਕੋਈ ਦੁਰਘਟਨਾ, ਉਂਝ ਕੋਈ ਟੈਕਨੀਕਲ ਇਸ਼ੂ ਆ ਗਿਆ, ਦੈਟਸ ਡਿਫਰੈਂਟ ਸਟੋਰੀ, ਪਰ ਇੱਦਾਂ ਦੀਆਂ ਕਦੇ ਗੱਲਾਂ ਪਹਿਲਾਂ ਸੁਣਨ ਨੂੰ ਨਹੀਂ ਮਿਲੀਆਂ। ਜਾਂ ਫਿਰ ਕੋਈ ਜਹਾਜ਼ ਵੈਸੇ ਹਾਈਜੈਕ ਕਰ ਲਿੱਤਾ ਜਾਂਦਾ ਸੀ ਕਿਸੇ ਵੱਲੋਂ, ਜਿਹੜੇ ਟੈਰਰਿਸਟ ਹੁੰਦੇ ਆ ਉਹਨਾਂ ਵੱਲੋਂ ਉਹ ਸੀਗਾ, ਪਰ ਇੱਦਾਂ ਜਿਹੜੇ ਚਲਾਉਣ ਵਾਲੇ ਹੀ ਆ ਉਹੀ ਇੱਦਾਂ ਦਾ ਕੰਮ ਕਰਨ, ਹਾਵੀ ਹੋ ਜਾਣ ਇੱਕ ਦੂਜੇ ਦੇ ਉੱਪਰ ਅਤੇ ਨੁਕਸਾਨ ਪਹੁੰਚਾਉਣ ਦੀ ਗੱਲਬਾਤ ਹੋਵੇ, ਇਹ ਬੜਾ ਘੱਟ ਸੁਣਨ ਨੂੰ ਮਿਲਿਆ। ਘੱਟ ਕੀ, ਵੈਸੇ ਸੁਣਿਆ ਨਹੀਂ ਸੀ ਮੈਂ ਤਾਂ, ਤੁਸੀਂ ਸੁਣਿਆ ਜ਼ਰੂਰ ਦੱਸ ਸਕਦੇ ਹੋ 6478741313 'ਤੇ, ਤੁਹਾਡੀ ਸਾਡੀ ਗੱਲਬਾਤ ਜਿਹੜੀ ਆ ਉਹ ਸਟੂਡੀਓ 'ਚ ਹੋ ਸਕਦੀ ਹੈ। ਸੋ ਲਓ ਜੀ, ਗੱਲਾਂ ਬਾਤਾਂ ਵੀ ਕਰੀ ਜਾਵਾਂਗੇ, ਨਾਲ ਸਾਡੇ ਜਿਹੜੇ ਸੰਦੇਸ਼ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ, ਅਤੇ ਇਲੈਕਸ਼ਨ ਦੀ ਗੱਲਬਾਤ ਵੀ ਹੋਊਗੀ, ਕਿਉਂਕਿ ਇਲੈਕਸ਼ਨਸ ਅਕਤੂਬਰ ਦੇ ਮਹੀਨੇ ਦੀ ਹੋਊਗੀ ਸ਼ੁਰੂਆਤ, ਅਤੇ ਫਿਰ ਇਲੈਕਸ਼ਨ ਤਾਂ ਜਿਵੇਂ ਕਹਿੰਦੇ 26 ਤਰੀਕ ਨੂੰ ਹੈ, ਅਤੇ ਸਮਝ ਲਓ 25 ਦਿਨ ਰਹਿ ਗਏ, 26ਵੇਂ ਦਿਨ ਤਾਂ ਤੁਸੀਂ ਵੋਟ ਹੀ ਪਾਉਣੀ ਆ, ਪਰ ਐਡਵਾਂਸ ਪੋਲਿੰਗ ਜਿਹੜੀ ਆ ਉਹ 9 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਆ। ਸੋ ਲਓ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਹੈਗਾ ਸਗਨਦੀਪ ਸੋਫਾ ਸਟੂਡੀਓ ਵੱਲੋਂ। ਵਧੀਆ ਵਧੀਆ ਤੁਸੀਂ ਜੇਕਰ ਚਾਹੁੰਦੇ ਹੋ ਨਾ ਕਿ ਸੋਫੇ ਲੈਣੇ ਆ, ਆਰਡਰ ਦੇ ਕੇ ਬਣਾਉਣੇ ਆ, ਤੇ ਤੁਸੀਂ ਸੋਫਾ ਸਟੂਡੀਓ ਤੇ ਸਗਨਦੀਪ ਨੂੰ ਕਾਲ ਕਰਨੀ ਹੈ। ਬਾਕੀ ਇਹਨਾਂ ਦੀ ਵੈਬਸਾਈਟ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸੋਫਿਆਂ ਦੇ ਡਿਜ਼ਾਈਨ ਦੇਖਣ ਨੂੰ ਮਿਲਣਗੇ। ਤੁਸੀਂ ਪਸੰਦ ਕਰੋ, ਆਰਡਰ ਕਰੋ। ਜੇ ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਵੀ ਰਹਿੰਦੇ ਹੋ ਨਾ, ਤਾਂ ਵੀ ਉਹ ਸੋਫੇ ਉੱਥੇ ਤੁਹਾਡੇ ਪਹੁੰਚਾ ਦਿੱਤੇ ਜਾਣਗੇ। ਤੁਸੀਂ ਨੰਬਰ ਨੋਟ ਕਰੋ ਸਗਨਦੀਪ ਸੋਫਾ ਸਟੂਡੀਓ ਦਾ, 905-799-8770, 905-799-8777 ਤੇ ਗੱਲਬਾਤ ਹੋ ਸਕਦੀ ਹੈ। ਤੇ ਹੁਣ ਜਿਵੇਂ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਣਾ, ਤਿਉਹਾਰ ਆਉਣੇ ਆ, ਸੇਲਾਂ ਵੀ ਬੜੀਆਂ ਲੱਗਣੀਆਂ। ਜਦੋਂ ਸੇਲਾਂ ਲੱਗਣੀਆਂ ਨਾ, ਬੜੇ ਧਿਆਨ ਦੇ ਨਾਲ ਵਿਚਰਨਾ ਤੁਸੀਂ, ਚਾਹੇ ਖਾਣ ਪੀਣ ਹੋਵੇ, ਚਾਹੇ ਚੀਜ਼ਾਂ ਲੈਣ ਵਾਲੀਆਂ ਹੋਣ। ਕਈ ਵਾਰ ਆਪਾਂ ਨੂੰ ਹੁੰਦਾ ਬੜਾ ਸਸਤਾ ਮਿਲ ਰਿਹਾ ਸਮਾਨ, ਤੇ ਆਪਾਂ ਭੱਜ ਭੱਜ ਕੇ ਨਹੀਂ ਵੀ ਲੋੜ ਹੁੰਦੀ ਉਹ ਵੀ ਲਿਆਉਂਦੇ। ਜਿਵੇਂ ਕਈ ਵਾਰ ਕਹਿੰਦੇ ਨੀ, $1 ਦੀ ਚੀਜ਼ ਲੱਗੀ, ਕਹਿੰਦੇ ਚੱਲ ਚੱਕ ਲਓ, ਭਾਵੇਂ ਘਰ ਆ ਕੇ ਪਹਿਲਾਂ ਤਾਂ ਉਹ ਪਈ ਰਵੇ ਫਿਰ ਉਹਨੂੰ ਸੁੱਟ ਦਿੰਦੇ ਆ, ਇੱਦਾਂ ਵੀ ਬੜੀ ਵਾਰ ਹੁੰਦਾ। ਸੋ ਜਿਵੇਂ ਕਹਿੰਦੇ ਨਾ, ਸ਼ੋਪਿੰਗ ਜਾਂ ਚੀਜ਼ ਉਹ ਲਓ ਜਦੋਂ ਤੁਹਾਨੂੰ ਲੱਗ ਰਿਹਾ ਵੀ ਇਹਦੀ ਲੋੜ ਹੈ ਮੈਨੂੰ, ਇਹ ਨਹੀਂ ਵੀ ਸੇਲ ਲੱਗੀ ਹੈ ਸਸਤੀ ਤਾਂ ਲੈ ਲਓ। ਸਾਡੇ ਨਾਲ ਇੱਕ ਕਾਲਰ ਜੁੜੇ, ਹਾਂਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
1: ਹਾਂਜੀ ਭਾਜੀ, ਕੀ ਹਾਲ ਚਾਲ?
2: ਬਹੁਤ ਵਧੀਆ ਭੈਣ ਜੀ, ਬਹੁਤ ਹੀ ਬਚਾਅ ਹੋਇਆ, ਬਹੁਤ ਹੀ ਬਹੁਤ ਜਿਹੜਾ ਪਰਾ ਟੱਪਣਾ ਇੰਡੀਆ ਨਾਲ ਬਹੁਤ ਬਚਾਅ ਕੀਤਾ ਬੇਚਾਰੇ ਨੇ, ਜਾਨ ਪਰਗਟ ਦੇ। ਹੁਣ ਦੇਖੋ ਕਿਹੜਾ ਇੰਡੀਆ ਚ ਹੋਰ 6 ਮਹੀਨੇ ਹੋਏ, ਉਹਨਾਂ ਜਿਹੜਾ ਹਾਦਸਾ ਹੋਇਆ, ਇੱਕ ਬੰਦਾ ਬਚਿਆ ਸੀ ਹਨਾ, ਉਹ ਸਾਰਾ ਜਹਾਜ ਇੱਕ ਮਿੰਟ ਪਿੱਛੇ, ਇੱਕ ਮਿੰਟ ਨੇ ਸਾਰਾ ਕੁਛ ਤਬਾਹ ਹੋ ਗਿਆ ਸੀ ਹਨਾ।
1: ਹਾਂਜੀ ਹਾਂ ਬਿਲਕੁਲ, ਉਹ ਉੜੇ ਹੀ ਸੀ ਜਹਾਜ਼, ਉੱਪਰ ਨੀ ਜਾ ਸਕਿਆ, ਬਸ ਉਹ ਹਾਦਸਾ ਗ੍ਰਸਤ ਹੋ ਗਿਆ ਸੀ ਇੰਡੀਆ ਚ। ਹਾਂਜੀ,
2: ਬਹੁਤ ਲੱਕੀ ਆ ਸਾਰੇ ਲੋਕ ਜਿਹੜੇ ਬਚੇ ਆ ਜੀ, ਪਰਮਾਤਮਾ ਬਚਾਉਣ ਵਾਲਾ ਜੀ।
1: ਜੀ ਬਿਲਕੁਲ,
2: ਬਾਕੀ ਤੁਹਾਨੂੰ ਸੰਗਰਾਮ ਦੀ ਬਹੁਤ ਬਹੁਤ ਵਧਾਈ ਹੋਵੇ ਜੀ, 25 ਤਰੀਕ ਦੀ।
1: ਕਿਸ ਚੀਜ਼ ਦੀ ਵਧਾਈ?
2: ਸੰਗਰਾਮ ਦੀ ਵਧਾਈ ਜੀ।
1: ਸੰਗਰਾਮ ਨੀ ਹੈਗੀ ਅੱਜ,
2: ਅਕਤੂਬਰ ਦੀ ਤਾਂ ਸੰਗਰਾਂਦ ਹੀ ਆ ਜੀ।
1: ਅੱਛਾ, ਇਹ ਠੀਕ ਆ ਤੁਹਾਡੀ ਗੱਲ ਹੈ, ਵੀ 1 ਅਕਤੂਬਰ ਅੱਜ ਸੰਗਰਾਂਦ ਹੋ ਗਈ ਆ। ਓਹਦੀ ਮੈਂ ਕੱਲ ਸੁਣ ਰਹੀ ਸੀ ਤਾਂ ਹਾਲੇ ਕੁਛ ਹੋਇਆ ਨੀ ਮੈਨੂੰ ਲੱਗਦਾ, ਜਿਵੇਂ ਸੋਸ਼ਲ ਮੀਡੀਆ ਤੇ ਤਾਂ ਬੜੀਆਂ ਕਿਉਂਕਿ ਝੂਠੀਆਂ ਖਬਰਾਂ ਜਿਹੀਆਂ ਬਣਾ ਦਿੰਦੇ ਆ, ਉਹ ਪਿੱਛੇ ਜਾ ਨੀ ਕਹਿੰਦੇ ਸੀ ਸ਼ਾਇਦ ਸ਼ਾਹਰੁਖ ਖਾਨ ਨੇ ਵੀ ਗੱਲ ਕੀਤੀ ਹੈ ਜੀ, ਬਚਣ ਲੱਗੇ
2: ਸ਼ਾਹਰੁਖ ਖਾਨ ਗਿਆ ਹੋਇਆ।

0: ਹੈਗੀ ਆ ਡਰੱਗ ਹੈ ਉਹ ਕਿੰਨੀ ਫੜੀ ਜਾਂਦੀ ਆ ਅਤੇ ਉਹ ਡਰਾਈਵਰ ਕਈ ਵਾਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਪਰ ਕਿਵੇਂ ਕਿੱਥੋਂ ਕਿਵੇਂ ਹੈ ਔਰ ਇੰਨੀ ਜਿਹੜੀ ਡਰੱਗ ਹੈ ਉਹਦੀ ਕੰਜ਼ਪਸ਼ਨ ਹੁੰਦੀ ਹੈ ਕਮਾਲ ਹੀ ਹੈ ਵੈਸੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਲੋਆਂ ਦੇ ਕੁਇੰਟਲਾਂ ਦੇ ਹਿਸਾਬ ਨਾਲ ਹੁੰਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਹੈਲੋ
0: ਹਾਂਜੀ ਰੇਸ਼ਮ ਭਾਅ ਜੀ ਕੀ ਹਾਲ ਚਾਲ
1: ਭਗਵੰਤ ਮਾਨ ਦੇ ਮਗਰ ਪੈਸੇ ਉਹ ਤੇ ਵਾਤਾਵਰਨ ਹੁੰਦੇ ਆ ਜੀ ਤੇ ਉਹ ਗੱਲ ਝੂਠੇ ਖਾਣਾ ਵੀ ਚੱਲਦੀ ਪਤਾ ਲੱਗ ਗਿਆ ਆਪਣਾ ਜੀ
0: ਠੀਕ ਠਾਕ ਪਹੁੰਚ ਜਾਂਦੀ ਹੈ ਨਾ ਜਿੱਥੇ ਜਾਣੀ ਸੀਗੀ ਸੋ ਕਿਤੇ ਤਾਂ ਲੱਗਣੀ ਸੀ ਕਿਸੇ ਨੇ ਤਾਂ ਖਾਣੀ ਸੀ ਕੁਛ ਤਾਂ ਹੋਣਾ ਹੀ ਸੀ ਉਹਦਾ ਹੈ ਤੇ ਪਤਾ ਨਹੀਂ ਕਿੱਦਾਂ ਕੀ ਕੀਤਾ ਜਾਂਦਾ ਸਮਝ ਨਹੀਂ ਆਉਂਦੀ ਤੇ ਇੱਕ ਜਿਹੜੀ ਨਿਊਜ਼ ਹੈ ਇਹ ਵੀ ਬੜੀ ਘੁੰਮ ਰਹੀ ਹੈ ਜਿਹੜੀ ਇੱਕ 78 ਸਾਲ ਦੀ ਲੇਡੀ ਸੀਗੀ ਉਹਦੀ ਚੇਨ ਕਿਸੇ ਨੇ ਅੱਧੀ ਵਿਚਾਰੀ ਉਹ ਸੈਰ ਕਰਦੀ ਪਈ ਸੀਗੀ ਤੇ ਹੁਣ ਵੈਸੇ ਜ਼ਮਾਨਾ ਨਹੀਂ ਹੈਗਾ ਕਿ ਜਿਵੇਂ ਨਾ ਤੁਸੀਂ ਗੋਲਡ ਡਾਇਮੰਡ ਪਾ ਕੇ ਬਾਹਰ ਕਈ ਤਾਂ ਘੁੰਮੀ ਜਾਂਦੇ ਆ ਅੱਡ ਅੱਡੀਆਂ ਉਹਨਾਂ ਨੇ ਚੇਨਾਂ ਲਟਕਾਈਆਂ ਹੋਈਆਂ ਹੁੰਦੀਆਂ ਜਾਂ ਆਪਣਾ ਚੂੜੀਆਂ ਪਾਈਆਂ ਹੁੰਦੀਆਂ ਇੰਨੀਆਂ ਇੰਨੀਆਂ ਸਾਰੀਆਂ ਤੇ ਉਹਨਾਂ ਦੀ ਤਾਂ ਨਜ਼ਰ ਉੱਥੇ ਹੀ ਰਹਿੰਦੀ ਹੈ ਇੱਕ ਮੈਂ ਸਵੇਰੇ ਹੀ ਦੇਖ ਰਹੀ ਸੀ ਪੰਜਾਬ ਦੀ ਖਬਰ ਹੈ ਕਿ ਕੋਈ ਸ਼ੋਪ ਸੀਗੀ ਉਹ ਸ਼ੋਪ 'ਚ ਜਿਵੇਂ ਜਿਹੜੀ ਸ਼ੋਪਕੀਪਰ ਲੇਡੀ ਸੀਗੀ ਉਹ ਖੜੀ ਸੀਗੀ ਕੋਈ ਆਇਆ ਬਾਹਰੋਂ ਅਤੇ ਜਿਵੇਂ ਹੁਣ ਆਪਾਂ ਚੀਜ਼ਾਂ ਦੇਖਣੀਆਂ ਹੁੰਦੀਆਂ ਉਹਨੇ ਉਹਦੇ ਦੋਨੋਂ ਹੀ ਕੰਨ ਦੋਨੋਂ ਕੰਨਾਂ ਵੱਲ ਹੱਥ ਵਧਾਏ ਅਤੇ ਉਹਦੀਆਂ ਵਾਲੀਆਂ ਪਾਈਆਂ ਹੋਈਆਂ ਸੀ ਉਹਦੇ ਖਿੱਚ ਹੀ ਲਿੱਤੀਆਂ ਇੱਦਾਂ ਸੋ ਖਿੱਚ ਉਹ ਜਿਹੜੀ ਲੇਡੀ ਸੀ ਵਿਚਾਰੀ ਐਂ ਕੰਨ ਹੀ ਐਂ ਹੱਥ ਰੱਖਦੀ ਮੈਨੂੰ ਤਾਂ ਲੱਗਦਾ ਉਹਦੇ ਕੰਨ ਹੀ ਜਿਵੇਂ ਕਹਿੰਦੇ ਬਲੀਡਿੰਗ ਹੋਣ ਲੱਗ ਗਈ ਹੋਣੀ ਕਿਉਂਕਿ ਉਹਨੇ ਕਿਹੜਾ ਖੋਲੀਆਂ ਉਹ ਤਾਂ ਖਿੱਚ ਕੇ ਲੈ ਜਾਂਦੇ ਅਗਲੇ ਇਹੀ ਇੱਦਾਂ ਦੀ ਇੱਕ ਖਬਰ ਜੇ ਮੈਂ ਸੁਣਾਵਾਂ ਨਾ ਇਹ ਅੰਬਾਲੇ ਦੀ ਆ ਮੇਰੇ ਪਾਪਾ ਦੇ ਨਾਲ ਜਿਹੜੇ ਜੋਬ ਕਰਦੇ ਸੀਗੇ ਉਹਨਾਂ ਦੀ ਬੇਟੀ ਦੇ ਨਾਲ ਹੋਇਆ ਸੀ ਉਹਨੇ ਨਾ ਚੇਨ ਪਾਈ ਹੋਈ ਉਹ ਚੇਨ ਸੀਗੀ ਉਹ ਡੁਪਲੀਕੇਟ ਵੈਸੇ ਜਿਵੇਂ ਉਹੀ ਆ ਲੱਗਦਾ ਵੀ ਸੋਨੇ ਦੀ ਆ ਹੁਣ ਸੋਨਾ ਤਾਂ ਹੁੰਦਾ ਕਿ ਜੇ ਖਿੱਚਦੇ ਆ ਉਹ ਟੁੱਟ ਜਾਣਾ ਉਹਨੇ ਪਰ ਜੇ ਡੁਪਲੀਕੇਟ ਆ ਉਹ ਟੁੱਟੂਗਾ ਨਹੀਂ ਉਹ ਤਾਂ ਐਵੇਂ ਕਿਸੇ ਮੈਟਲ ਦਾ ਬਣੇ ਹੋਏ ਹੁੰਦੇ ਆ ਨਾ ਅਤੇ ਉਹ ਇੱਦਾਂ ਹੀ ਸਕੂਲ ਤੋਂ ਮੇਰਾ ਖਿਆਲ ਜਾ ਰਹੀ ਸੀ ਉਹ ਟੀਚਰ ਸੀਗੀ ਉਹ ਜੋਬ ਕਰਦੀ ਸੀ ਉਹ ਸਕੂਲ ਤੋਂ ਜਾ ਰਹੀ ਸੀਗੀ ਅਤੇ ਕੋਈ ਮੁੰਡੇ ਆ ਮੋਟਰਸਾਈਕਲ 'ਤੇ ਕੋਲ ਰੁਕੇ ਆ ਕੇ ਜਿਹੜਾ ਪਿੱਛੇ ਬੈਠਾ ਹੁੰਦਾ ਜਿਵੇਂ ਹੁਣ ਇਹ ਜਿਹੜੀ ਮੈਂ ਪੰਜਾਬ ਦੀ ਖਬਰ ਸੁਣਾਈ ਉਹ ਵੀ ਇੱਦਾਂ ਹੀ ਆ ਹੈ ਨਾ ਅਤੇ ਇਹਨੇ ਕੀ ਕੀਤਾ ਕਿ ਆਪਣਾ ਜਿਹੜਾ ਪਿਛਲੇ ਵਾਲਾ ਬੰਦਾ ਇੱਕ ਤਾਂ ਚਲਾ ਰਿਹਾ ਜਿਹੜਾ ਪਿਛਲੇ ਵਾਲਾ ਸੀ ਉਹਨੇ ਉਹਦੀ ਚੇਨ ਨੂੰ ਹੱਥ ਪਾਇਆ ਅਤੇ ਉਹ ਮੋਟਰਸਾਈਕਲ ਭਜਾ ਲਿਆ ਉਹ ਚੇਨ ਟੁੱਟੀ ਨਾ ਉਹ ਕੁੜੀ ਨਾਲ ਹੀ ਘੜੀਸਦੀ ਜਾਏਗੀ ਉਹਦੇ ਪੂਰੀ ਗਰਦਨ ਜਿਹੜੀ ਹੈ ਫਿਰ ਉਹ ਛੱਡਤੀ ਉਹਨੇ ਕਿ ਕੀ ਟੁੱਟ ਗਈ ਪਤਾ ਨਹੀਂ ਕੀ ਹੋਇਆ ਅਤੇ ਉਹਦੀ ਪੂਰੀ ਗਰਦਨ ਜਿਹੜੀ ਹੈ ਨਾ ਉਹਦੀ ਛਿੱਲੀ ਗਈ ਸਾਰੀ ਦੀ ਸਾਰੀ ਸੋ ਇਹ ਇੱਦਾਂ ਵੀ ਬਹੁਤ ਹੁੰਦਾ ਕਈ ਵਾਰੀ ਨਾ ਆਪਾਂ ਡੁਪਲੀਕੇਟ ਪਾ ਲੈਂਦੇ ਹਾਂ ਅਤੇ ਉਹ ਫਿਰ ਉਹਨਾਂ ਨੇ ਤਾਂ ਆਪਣਾ ਐਕਸ਼ਨ ਕਰਨਾ ਹੁੰਦਾ ਉਹਨਾਂ ਨੇ ਕਿਹੜਾ ਰੁਕਣਾ ਜਾਂ ਤੁਹਾਡੀ ਜਾਨ ਦੀ ਪਰਵਾਹ ਕਰਨੀ ਹੈ ਜਾਂ ਤੁਹਾਡੀ ਸੱਟ ਦੀ ਪਰਵਾਹ ਕਰਨੀ ਹੈ ਸੋ ਇੱਦਾਂ ਦੀਆਂ ਘਟਨਾਵਾਂ ਵੀ ਹੋ ਜਾਂਦੀਆਂ ਹੁਣ ਜਿਹੜੀ ਆ ਇੱਕ ਲੇਡੀ ਇੱਥੇ ਹੈਗੀ ਉਹ ਸੈਰ ਕਰਦੀ ਪਈ ਸੀਗੀ ਕੋਈ ਬਜ਼ੁਰਗ ਹੈ ਨਾ ਅਤੇ ਉਹਦੇ ਕੀ ਕੀਤਾ ਵੀ ਕਿਸੇ ਨੇ ਕੋਈ ਗੱਡੀ 'ਚ ਜਾਂਦਾ ਸੀਗਾ ਉਹਨੇ ਦੇਖ ਲਿਆ ਵੀ ਮਾਈ ਨੇ ਪਾਈ ਹੋਈ ਹੈ ਚੇਨ ਇੰਨੀ ਵੱਡੀ ਸਾਰੀ ਅਤੇ ਉਹ ਕੋਲ ਖੜ੍ਹੇ ਰੋਕ ਕੇ ਪਤਾ ਨਹੀਂ ਤਾਂ ਉਹਦੇ ਨਾਲ ਕੀ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਨਾਲ ਘਰ ਸੀਗੇ ਕਿਸੇ ਨੇ ਫਿਰ ਜਿਹੜਾ ਕੈਮਰੇ ਲੱਗੇ ਹੁੰਦੇ ਉਹਦੇ 'ਚ ਉਹਦੇ ਸਾਰਾ ਆ ਗਿਆ ਜੋ ਵੀ ਉਹਨਾਂ ਨੇ ਕੀਤਾ ਸੋ ਉਹਦੀ ਚੇਨ ਲੈ ਕੇ ਚਲੇ ਗਏ ਉਹ ਵਿਚਾਰੀ ਨੂੰ ਪਤਾ ਹੀ ਨਹੀਂ ਲੱਗਿਆ ਜਿੰਨੇ ਨੂੰ ਜਾਂ ਉਹ ਰੌਲਾ ਪਾਉਣ ਲੱਗੀ ਹੋਣੀ ਉਹ ਤਾਂ ਗੱਡੀ 'ਚ ਬੈਠੇ ਅਤੇ ਉਹ ਗਏ ਅਤੇ ਉਹ ਗਏ ਸੋ ਇਸ ਕਰਕੇ ਭਾਈ ਹਰ ਇੱਕ ਚੀਜ਼ ਦਾ ਕਈ ਵਾਰ ਨਾ ਪਰਸ ਵੀ ਆਪਾਂ ਜਾਂਦੇ ਹੁੰਦੇ ਹਾਂ ਸੋ ਆਪਣੇ ਆਪ ਨੂੰ ਹੀ ਲੱਗਦਾ ਵੀ ਕਿਸੇ ਨੇ ਇੱਦਾਂ ਨਾ ਸਾਡੇ ਨਾਲ ਕਰੇ ਕਿ ਪਰਸ ਜਿਹੜੇ ਆ ਜਿਵੇਂ ਹੁਣ ਜੇ ਤੁਸੀਂ ਉੱਧਰਲੇ ਪਾਸੇ ਜਿੱਧਰ ਨੂੰ ਟ੍ਰੈਫਿਕ ਜਾ ਰਹੀ ਆ ਤੁਸੀਂ ਮੰਨ ਲਓ ਪੈਦਲ ਜਾ ਰਹੇ ਹੋ ਕਿਸੇ ਨੇ ਤੁਹਾਡਾ ਪਰਸ ਹੀ ਖੋਹ ਕੇ ਭੱਜ ਜਾਣਾ ਜੇ ਉੱਧਰਲੇ ਪਾਸੇ ਤੁਹਾਡਾ ਲਟਕ ਰਿਹਾ ਪਰਸ ਹੈ ਬਾਂਹ 'ਤੇ ਲਟਕਾਇਆ ਹੋਇਆ ਕਈ ਵਾਰੀ ਨਾ ਜਦੋਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਕਈ ਤਾਂ ਉਹ ਚੀਜ਼ ਨੂੰ ਜਦੋਂ ਦੇਖਦੇ ਆ ਤਾਂ ਬੰਦੇ ਨੂੰ ਤਾਂ ਠੀਕ ਹੈ ਪਰੇਸ਼ਾਨੀ ਹੋਈ ਹੈ ਨਾ ਪਰ ਜਦੋਂ ਜਿਹੜਾ ਲੈ ਕੇ ਤਿੱਤਰ ਹੁੰਦਾ ਉਹ ਤਾਂ ਅਗਲਾ ਹੱਸਦਾ ਹੀ ਆ ਵੀ ਲੈ ਮੈਂ ਇੱਦਾਂ ਬੇਵਕੂਫ ਬਣਾ ਲਿਆ ਅਤੇ ਆ ਦੇਖੋ ਕੀ ਇਹਨਾਂ ਨੇ ਧਿਆਨ ਨਹੀਂ ਕੀਤਾ ਆਪਣਾ ਚਾਹੇ ਕੋਈ ਸੋਨੇ ਦੀ ਚੀਜ਼ ਆ ਚਾਹੇ ਤੁਹਾਡਾ ਕੋਈ ਪਰਸ ਵਗੈਰਾ ਸੋ ਬੜਾ ਰੱਖੋ ਜੀ ਧਿਆਨ ਆਪਣਾ ਕਿਉਂਕਿ ਕੁਛ ਨਹੀਂ ਪਤਾ ਲੱਗਦਾ ਹੁਣ ਅਸੀਂ ਜਦੋਂ ਇੰਡੀਆ ਗਏ ਸੀ ਨਾ ਮੇਰੀ ਸਿਸਟਰ ਉੱਥੇ ਕਹੇ

0: ਜਿਵੇਂ ਨਾ ਹੁਣ ਤੁਸੀਂ ਟ੍ਰੈਫਿਕ ਇੰਨੀ ਹੋ ਗਈ ਹੁਣ ਤਾਂ, ਉਹ ਕਹਿੰਦੇ ਵੀ ਤੁਸੀਂ ਜਾਂਦੇ ਜਾਂਦੇ ਵੀ ਨਾ ਫੋਨ ਨਾ ਆਪਣਾ ਦੇਖੀ ਜਾਓ, ਕਿਉਂਕਿ ਆਪਾਂ ਨੂੰ ਆਦਤ ਹੁੰਦੀ ਹੈ ਜੇ ਕਿਸੇ ਦੀ ਕਾਲ ਆ ਗਈ ਜਾਂ ਕੁਛ, ਜਾਂ ਥੋੜੀ ਦੇਰ ਬਾਅਦ ਆਪਾਂ ਚੈੱਕ ਕਰਦੇ ਹਾਂ ਕਿਤੇ ਕੁਛ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ। ਤੇ ਮੇਰੀ ਸਿਸਟਰ ਕਵੇ ਕਹਿੰਦੀ ਇੱਥੇ ਨਾ ਜਾਂਦੇ ਜਾਂਦੇ ਨਾ ਤੁਸੀਂ ਮਾਰਕੀਟ 'ਚ ਚੈੱਕ ਕਰੀ ਜਾਓ ਫੋਨ ਆਪਣਾ, ਤੇ ਇੱਥੇ ਤਾਂ ਕਹਿੰਦੇ ਉਹ ਜਾਂਦੇ ਜਾਂਦੇ ਐਂ ਖੋ ਹੀ ਲੈ ਜਾਂਦੇ, ਹੱਥ 'ਚ ਬੰਦਾ ਖੜਾ ਹੀ ਦੇਖਦਾ ਰਹਿੰਦਾ ਹੁਣ ਕੀ ਕਰਾਂ ਮੈਂ, ਹੈਂ ਫੋਨ ਤਾਂ ਮੇਰਾ ਚੱਕ ਵੀ ਖੋ ਹੀ ਲੈ ਗਿਆ ਬੰਦਾ, ਕਿਉਂਕਿ ਉਹਨਾਂ ਕੋਲ ਤਾਂ ਸਕੂਟਰ ਮੋਟਰਸਾਈਕਲ ਸਾਈਕਲ ਕੁਛ ਵੀ ਆ, ਤੁਸੀਂ ਉਹਨਾਂ ਦਾ ਪਿੱਛਾ ਨਹੀਂ ਕਰ ਸਕਦੇ, ਉੱਥੇ ਤਾਂ ਆਹ ਚੀਜ਼ਾਂ ਵੀ ਹੈਗੀਆਂ ਨਾ। ਸੋ ਇੱਥੇ ਤਾਂ ਗੱਡੀਆਂ ਆ, ਪਰ ਆ ਗੱਡੀ ਵਾਲੀ ਦੇਖੋ ਨਿਕਲ ਕੇ ਅਗਲੇ ਦੀ ਚੇਨ ਲੈ ਕੇ ਆਉਣਾ ਤਿੱਤਰ ਹੋ ਗਈ, ਤੇ ਹੁਣ ਪਤਾ ਹੀ ਨਹੀਂ ਲੱਗਣਾ। ਪਰ ਗੱਡੀ ਦਾ ਨੰਬਰ ਵਗੈਰਾ ਤਾਂ ਆਇਆ ਹੀ ਹੋਣਾ, ਬਾਕੀ ਚਲੋ ਦੇਖਦੇ ਹਾਂ ਕਿ ਪੁਲਿਸ ਕੁਛ ਕਰਦੀ ਹੈ ਕਿ ਨਹੀਂ ਕਰਦੀ। ਸੋ ਇਹ ਗੱਲਾਂ ਬਾਤਾਂ ਜੀ, ਰੱਖੋ ਆਪਣਾ ਧਿਆਨ, ਕ੍ਰਾਈਮ ਬੜਾ ਵੱਧ ਰਿਹਾ। ਤੇ ਬਾਕੀ ਹੁਣ ਇਲੈਕਸ਼ਨ ਹੋਣੇ ਆ, ਤੇ ਜਿਹੜੇ ਵੀ ਤੁਹਾਨੂੰ ਆਪਣੇ ਕੈਂਡੀਡੇਟਸ ਜਿਹੜੇ ਜਿਹੜੇ ਜਿਸ ਵਾਰਡ ਤੋਂ ਜਿਸ ਅਹੁਦੇ ਦੇ ਲਈ ਇਲੈਕਸ਼ਨ ਕੰਟੈਸਟ ਕਰ ਰਹੇ ਆ, ਉਹਨਾਂ ਨੂੰ ਤੁਸੀਂ ਬਣਾਓ ਆਪਣਾ ਜ਼ਿੰਮੇਵਾਰ, ਉਹਨਾਂ ਨੂੰ ਕੁਐਸਚਨ ਪੁੱਛੋ, ਗੱਲਬਾਤ ਕਰੋ ਕਿਵੇਂ ਕੀ ਕਰੋਗੇ। ਹੁਣ ਤਾਂ ਚਲੋ ਸਾਰੇ ਕਹਿੰਦੇ ਆ ਵੀ ਹਾਂ ਅਸੀਂ ਆਹ ਕਰਾਂਗੇ ਆਹ ਕਰਾਂਗੇ, ਪਰ ਥੋੜ੍ਹਾ ਜਿਹਾ ਉਹਨਾਂ ਨੂੰ ਅਵੇਅਰ ਰੱਖੋ ਵੀ ਤੁਹਾਨੂੰ ਪ੍ਰੋਬਲਮਸ ਕੀ ਕੀ ਆ, ਕਈ ਵਾਰ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ, ਠੀਕ ਹੈ ਨਾ। ਸੋ ਜ਼ਰੂਰ ਤੁਸੀਂ ਆਪਣਾ ਧਿਆਨ ਰੱਖੋ। ਅਤੇ ਜਿਹੜੇ ਆਉਂਦੇ ਆ, ਜਿਵੇਂ ਭਾਅ ਜੀ ਕੱਲ੍ਹ ਕਹਿੰਦੇ ਸੀ ਨਾ ਵੀ ਉਹ ਆਏ ਤੇ ਮੈਂ ਤਾਂ ਕੁਛ ਨਹੀਂ ਪੁੱਛਿਆ, ਪਰ ਜਿਹੜੇ ਵੀ ਤੁਹਾਡੇ ਆਉਂਦੇ ਆ ਘਰੇ ਆਪਣਾ ਕੰਪੇਨਿੰਗ ਕਰ ਰਹੇ ਆ, ਡੋਰ ਨੋਕਿੰਗ ਕਰ ਰਹੇ ਆ, ਉਹਨਾਂ ਨੂੰ ਸਵਾਲ ਕਰੋ, ਪੁੱਛੋ। ਇਹ ਵੀ ਨਹੀਂ ਹੁੰਦਾ ਕਿ ਨਹੀਂ ਜੀ ਇਹਨਾਂ ਨੇ ਕੁਛ ਨਹੀਂ ਕਰਨਾ, ਛੱਡੋ ਪਰੇ ਅਸੀਂ ਅੱਗੇ ਪੁੱਛਣਾ, ਹੈ ਨਾ। ਇਸ ਕਰਕੇ ਜ਼ਰੂਰ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਇਲੈਕਸ਼ਨ ਮੈਨੀਫੈਸਟੋ ਕੀ ਹੈ, ਕੀ ਤੁਸੀਂ ਕਰਨਾ ਸਾਡੇ ਲਈ। ਸੋ ਵੋਟ ਜ਼ਰੂਰ ਪਾਉਣੀ ਹੈ, ਇਹਦੀ ਵੀ ਗੱਲਬਾਤ ਆਪਾਂ ਕਰਾਂਗੇ ਕਿ ਵੋਟ ਤੁਸੀਂ ਕਿਉਂ ਪਾਉਣੀ ਹੈ। ਲਓ ਜੀ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜ ਗਏ ਆ, ਉਸ ਤੋਂ ਬਾਅਦ ਸਾਡੇ ਕਾਲਰ ਗੁਰਜੀਤ ਭਾਅ ਜੀ ਵੀ ਜੁੜੇ, ਉਹਨਾਂ ਦੀ ਵੀ ਗੱਲਬਾਤ ਸੁਣਾਂਗੇ, ਤੁਸੀਂ ਲਾਈਨ 'ਤੇ ਰਹੋ। ਅਤੇ ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸ਼ਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਪੀਜ਼ਾ ਸਟੋਰ ਤੁਹਾਨੂੰ ਟੈਕਸੀ ਅਤੇ ਇਗਲਿੰਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ 9 to 10,000 ਪਰ ਵੀਕ ਗਰੰਟੀ ਨਾਲ ਹੋਵੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ ਜਿਹੜੀ ਆ ਉਹ 5+5 ਹੋਵੇਗੀ ਤੇ ਆਸਕਿੰਗ ਪ੍ਰਾਈਸ $149,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਤੁਹਾਨੂੰ ਏਅਰਪੋਰਟ ਐਂਡ ਹਾਈਵੇ 9 ਦੇ ਨਜ਼ਦੀਕ ਮਿਲ ਰਿਹਾ ਵਾ ਕੈਲਟਨ ਦੇ ਵਿੱਚ, ਅਤੇ ਇਹਦੀ ਖਾਸੀਅਤ ਇਹਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ ਅਤੇ ਰੈਂਟ ਸਿਰਫ $3,800 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਉਹ $35,000 ਸਟਿਲ ਰੱਖੀ ਗਈ ਆ, ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਇੱਕ ਹੋਰ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਟੋਰਬ੍ਰਮ ਅਤੇ ਬੋਵੇਡ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। 1400 ਸਕੁਅਰ ਫੁੱਟ ਦਾ ਯੂਨਿਟ ਆ ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਬਹੁਤ ਹੀ ਲੋਅ ਪ੍ਰਾਈਸ ਦੇ ਉੱਤੇ ਕਮਰਸ਼ੀਅਲ ਯੂਨਿਟ ਸੈੱਲ ਹੋ ਰਿਹਾ ਵਾ। ਅਗਰ ਤੁਸੀਂ ਇਹ ਇਨਵੈਸਟਮੈਂਟ ਦੇ ਤੌਰ ਤੇ ਦੇਖਣਾ ਚਾਹੁੰਦੇ ਹੋ ਇਕੱਲਾ ਯੂਨਿਟ ਜਾਂ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਦੋਵੇਂ ਆਪਸ਼ਨ ਹਨ। ਜਾਂ ਤੁਸੀਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਯੂਨਿਟ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਯੂ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਪਰਮਜੀਤ ਦਿਓਲ ਜੀ ਨਾਲ ਤੁਸੀਂ ਗੱਲਬਾਤ ਕਰੋ 416-993-7378 ਤੇ ਜਿਹੜੀ ਗੱਲਬਾਤ ਹੈ ਉਹ ਤੁਹਾਡੀ ਹੋ ਸਕਦੀ ਹੈ ਪਰਮਜੀਤ ਦਿਓਲ ਜੀ ਦੇ ਨਾਲ। ਤੇ ਲਓ ਜੀ ਇੱਕ ਨੰਬਰ ਤੁਸੀਂ ਨੋਟ ਕਰ ਲਓ ਪਹਿਲਾਂ, ਬੇਸਮੈਂਟ ਜੇਕਰ ਰੈਂਟ ਤੇ ਤੁਸੀਂ ਲੈਣਾ ਚਾਹੁੰਦੇ ਹੋ ਈਟੋਬੀਕੋ ਦੇ ਵਿੱਚ ਹੈ, 1 ਨਵੰਬਰ ਤੋਂ ਤੁਸੀਂ ਇਹ ਬੇਸਮੈਂਟ ਜਿਹੜੀ ਲੈ ਸਕਦੇ ਹੋ ਤੇ ਤੁਸੀਂ ਨੰਬਰ ਕਰ ਲਓ ਨੋਟ ਤੇ ਤੁਸੀਂ ਕਾਲ ਕਰਨੀ ਹੈ। ਜਿਹੜਾ ਰੈਂਟ ਹੈ ਉਹ ਵੀ ਬੜਾ ਵਧੀਆ, ਬੰਦੇ ਵੀ ਬੜੇ ਵਧੀਆ ਤੇ ਤੁਸੀਂ ਵੀ ਵਧੀਆ ਹੋ ਕੇ ਹੀ ਰਹਿਣਾ ਤਾਂ ਕਿ ਤੁਹਾਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਤੇ ਉਹਨਾਂ ਨੂੰ ਵੀ ਨਾ ਹੋਵੇ। ਤੇ ਬਾਕੀ ਇਹ ਕਹਿੰਦੇ ਆ ਵੀ ਕੋਈ ਸਾਡੇ ਕੋਲ ਜਿਨ੍ਹਾਂ ਨੇ ਰੈਂਟ ਤੇ ਲੈਣਾ ਕੋਈ ਉਹਨਾਂ ਕੋਲ ਪੈਟ ਨਹੀਂ ਹੋਣਾ ਚਾਹੀਦਾ, ਵੈਜੀਟੇਰੀਅਨ ਬੰਦੇ ਹੋਣੇ ਚਾਹੀਦੇ ਆ, ਸੋ ਮੀਟ ਮੱਛੀ ਤੋਂ ਦੂਰ ਹੋਣ ਜਿਹੜੇ। ਤੇ ਨੰਬਰ ਤੁਸੀਂ ਨੋਟ ਕਰ ਲਓ 647-8371-7171 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। 6478332771 ਤੇ ਗੱਲਬਾਤ ਹੋ ਸਕਦੀ ਹੈ। ਤੇ ਪਰਮ ਪ੍ਰੇਮਪਾਲ ਗਿੱਲ ਭਾਜੀ ਨੂੰ ਤੁਸੀਂ ਕਾਲ ਕਰਕੇ ਕੋਈ ਵੀ ਆਪਣੇ ਕੁਐਸਚਨ ਕੰਸਰਨ ਰੱਖ ਸਕਦੇ ਹੋ, ਕਿਉਂਕਿ ਇਹ ਰੀਜਨਲ ਕੌਂਸਲਰ ਵਾਸਤੇ ਖੜੇ ਹੋਏ ਆ ਜੀ, ਵਾਰਡ ਨੰਬਰ 2 ਤੇ 6। ਤੇ ਬੜਾ ਵਧੀਆ ਇਹਨਾਂ ਦੀ ਕੰਪੇਨਿੰਗ ਚੱਲ ਰਹੀ ਹੈ, ਬੜਾ ਵਧੀਆ ਇਹ ਗੱਲਾਂ ਬਾਤਾਂ ਕਰ ਰਹੇ ਆ ਤੁਹਾਡੇ ਨਾਲ, ਡੋਰ ਨੋਕਿੰਗ ਵੀ ਕਰ ਰਹੇ ਆ। ਤੇ ਤੁਸੀਂ ਵੀ ਜੇ ਤੁਹਾਡਾ ਕੋਈ ਕੁਐਸਚਨ ਕੰਸਰਨ ਹੈ ਜਾਂ ਤੁਸੀਂ ਵਲੰਟੀਅਰ ਇਹਨਾਂ ਨਾਲ ਕਰਨਾ ਚਾਹੁੰਦੇ ਹੋ, ਕੋਈ ਹੈਲਪ ਕਰਨਾ ਚਾਹੁੰਦੇ ਹੋ ਕਿਸੇ ਤਰੀਕੇ ਦੇ ਨਾਲ, ਜਾਂ ਫਿਰ ਕੋਈ ਆਪਣੇ ਵਾਰਡ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ, ਬਿਲਕੁਲ ਦੱਸ ਸਕਦੇ ਹੋ ਉਹਨਾਂ ਨੂੰ 647-646-4931। ਕਿਉਂਕਿ ਕਹਿੰਦੇ ਆ ਵੀ ਇਸ ਵਾਰ ਚੇਂਜ ਆਉਣੀ ਚਾਹੀਦੀ ਹੈ, ਜਿਹੜੇ ਕੈਂਡੀਡੇਟਸ ਹੈਗੇ ਕਈ ਯੰਗ ਕੈਂਡੀਡੇਟਸ ਬੜੇ ਹੈਗੇ ਆ, ਸੋ ਵੈਸੇ ਨਾ ਯੰਗਸਟਰ ਆਉਣੇ ਚਾਹੀਦੇ ਆ ਪੋਲਿਟਿਕਸ ਦੇ ਵਿੱਚ। ਜਿਹੜੀ ਇਹ ਪੋਲੀਟੀਕਲ ਲੈਵਲ 'ਤੇ ਸਭ ਤੋਂ ਨੀਚੇ ਵਾਲਾ ਸਤਰ ਹੈ ਇਹ ਮਿਊਂਸੀਪਲ ਇਲੈਕਸ਼ਨਸ, ਸੋ ਚੇਂਜ ਕਿੱਥੋਂ ਆਊਗੀ, ਸਿਟੀ ਤੋਂ ਲੈ ਕੇ ਫਿਰ ਅੱਗੇ ਫੈਡਰਲ ਤੱਕ ਚੇਂਜ ਹੋਊਗੀ। ਸੋ ਇਸ ਕਰਕੇ ਜਿਹੜੇ ਜਾਗਰੂਕ ਅਵੇਅਰ ਕੈਂਡੀਡੇਟ ਹੈਗੇ ਆ ਅਤੇ ਨਾਲ ਦੀ ਨਾਲ ਜਿਹੜੇ ਕੈਂਡੀਡੇਟ ਹੈਗੇ ਆ ਤੁਹਾਡੇ ਲਈ ਵਧੀਆ ਕੰਮ ਕਰ ਸਕਦੇ ਆ, ਉਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਵਧੀਆ ਹੈ ਨਾ, ਸੋ ਉਹਨਾਂ ਦੇ ਨਾਲ ਤੁਹਾਨੂੰ ਜ਼ਰੂਰ ਕੰਟੈਕਟ 'ਚ ਰਹਿਣਾ ਚਾਹੀਦਾ, ਗੱਲਬਾਤ ਕਰਨੀ ਚਾਹੀਦੀ ਹੈ, ਆਪਣੀ ਰਾਏ ਲਓ, ਉਹਨਾਂ ਦੀ ਸੁਣੋ। ਅਤੇ ਪ੍ਰੇਮਪਾਲ ਗਿੱਲ ਭਾਜੀ ਦਾ ਨੰਬਰ 647-646-4931 'ਤੇ ਗੱਲਬਾਤ ਹੋ ਸਕਦੀ ਹੈ। 6476064931 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਡਾਕਟਰ ਆਜ਼ਾਦ ਗੋਇਤ ਸਾਹਿਬ ਇਹ ਵੀ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ, ਸੋ ਤੁਸੀਂ ਇਹਨਾਂ ਨੂੰ ਵੀ ਕੰਟੈਕਟ ਕਰਨਾ, ਕਿਉਂਕਿ ਇਹ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੀ ਗੱਲਬਾਤ ਨੂੰ ਸੁਣਨਗੇ। ਅਤੇ ਇਹਨਾਂ ਦੀ ਐਡ ਵੀ ਆਪਾਂ ਚਲਾਉਂਦੇ ਹਾਂ ਅਤੇ ਇਹ ਔਨ ਏਅਰ ਵੀ ਆਪਾਂ ਨਾਲ ਆਉਂਦੇ ਹੁੰਦੇ ਆ, ਹੈ ਨਾ, ਸੋ ਤੁਸੀਂ ਵੀ ਡਾਕਟਰ ਆਜ਼ਾਦ ਗੋਇਤ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਵਾਰਡ ਨੰਬਰ 9 ਤੇ 10 ਚਾਹੇ ਇਹ, ਅਤੇ ਜ਼ਰੂਰ ਮੈਂ ਤੁਹਾਡੇ ਨਾਲ ਇਹਨਾਂ ਦਾ ਇੱਕ ਵਾਰ ਫਿਰ ਪਲੇ ਕਰਾਂਗੇ ਜੀ, ਇਹਨਾਂ ਦਾ ਜਿਹੜਾ ਰਿਕਾਰਡਡ ਕਮਰਸ਼ੀਅਲ ਹੈਗਾ। ਆਜ਼ਾਦ ਗੋਇਤ ਸਾਹਿਬ ਦਾ ਨੰਬਰ ਹੈਗਾ 647-999-9951 6479999951 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਅਤੇ ਹੁਣ ਜੇ ਆਪਾਂ ਗੱਲ ਕਰੀਏ ਜੁਗਰਾਜ ਸਿੰਘ ਖਿੰਦਾ, ਇਹ ਵਾਰਡ ਨੰਬਰ 3 ਤੇ 4 ਦੇ ਵਿੱਚੋਂ ਖੜੇ ਹੋਏ ਆ, ਇਲੈਕਸ਼ਨ ਕੰਟੈਸਟ ਕਰਨ ਲੱਗੇ ਆ ਔਰ ਐਜ਼ ਏ ਸਿਟੀ ਕੌਂਸਲਰ, ਸੋ ਸਾਡੇ ਨਾਲ ਹੁਣ ਜੁੜ ਗਏ ਆ ਜੁਗਰਾਜ ਜੀ। ਅਤੇ ਇਹਨਾਂ ਦੀ ਜਵਾਨੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਅਤੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੁੰਦੀ ਹੈ ਮੈਂ ਫੋਨ ਨੰਬਰ ਇਹਨਾਂ ਦਾ ਦੇ ਦਿੰਦੀ ਹਾਂ ਇੱਕ ਵਾਰੇ, ਤੁਸੀਂ ਨੰਬਰ ਨੋਟ ਕਰ ਲਓ। ਨੰਬਰ ਹੈਗਾ 6478033858 'ਤੇ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਹੋ ਸਕਦੀ ਹੈ ਜੁਗਰਾਜ ਦੇ ਨਾਲ। ਜੁਗਰਾਜ ਸਿੰਘ ਖਿੰਦਾ ਜੀ ਕੀ ਹਾਲ ਚਾਲ? ਜੀ ਜੀ ਬਿਲਕੁਲ, ਸਾਡੇ ਨਾਲ ਜੁਗਰਾਜ ਸਿੰਘ ਖਿੰਦਾ ਜੁੜੇ ਆ ਤੇ ਇਹ ਇਲੈਕਸ਼ਨ ਕੰਟੈਸਟ ਕਰਨ ਲੱਗੇ ਆ, ਤੇ ਇਹਨਾਂ ਦੀ ਜ਼ਬਾਨੀ ਆਪਾਂ ਸੁਣਦੇ ਆ ਕਿ ਇਹਨਾਂ ਦਾ ਵਾਰਡ ਕਿਹੜਾ ਹੈਗਾ ਤੇ ਇਹ ਕਿਸ ਅਹੁਦੇ ਦੇ ਲਈ ਪਾਰਟਿਸਿਪੇਟ ਕਰ ਰਹੇ ਆ ਚੋਣਾਂ ਦੇ ਵਿੱਚ। ਜੀ
1: ਹਾਂਜੀ, ਸਭ ਤੋਂ ਪਹਿਲਾਂ ਸੁਣ ਲੈਣੇ ਸਾਰੇ ਪਿਆਰੇ ਪਰ ਦਰਸ਼ਕਾਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਜੀ ਜੀ ਸਤਿ ਸ੍ਰੀ ਅਕਾਲ
1: ਜੀ ਜੀ, ਤੇ ਮੇਰਾ ਨਾਮ ਜਗਰਾਜ ਸਿੰਘ ਖਿੰਦਾ ਜੀ, ਮੈਂ ਖੜਾ ਵਾਂ ਸਿਟੀ ਕੌਂਸਲਰ ਵਾਰਡ 3 ਤੇ 4 ਚੋਂ, ਤੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਸ਼ਹਿਰ ਵਿੱਚ ਬਦਲਾਅ ਦੇ ਹੋਣ। ਸਭ ਤੋਂ ਛੋਟੀ ਬਦਲਾ ਜਿਹੜਾ ਕੌਂਸਲਰ ਖੜਾ ਵਾਂ 22 ਸਾਲ ਦੀ ਬੜੀ ਉਮਰ ਤੁਸੀਂ ਅੱਗੇ ਕਹਿੰਦੇ ਸੀਗੇ ਕਿ ਅਗਲੇ ਜਨਰੇਸ਼ਨ ਨੂੰ ਮੌਕਾ ਮਿਲਣਾ ਚਾਹੀਦਾ ਵਾ। ਅਸੀਂ ਵੀ ਇਹ ਚੀਜ਼ ਚਾਹੁੰਦੇ ਹਾਂ ਕਿ ਇੱਕ ਵਾਰੀ ਅਸੀਂ ਵੀ ਕੁਛ ਕਰਕੇ ਦਿਖਾਈਏ, ਕਿਉਂਕਿ ਆਪਣੇ ਸ਼ਹਿਰ ਦਾ ਬਹੁਤ ਨੁਕਸਾਨ ਹੋ ਰਿਹਾ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਚੇਂਜ ਆਵੇ ਤੇ ਖਾਸ ਕੋਈ ਨੌਜਵਾਨ ਕੋਈ ਤਕੜੀ ਆਵਾਜ਼ ਉੱਠੇ ਜਿਹੜੇ ਆਪਣੇ ਸ਼ਹਿਰ ਲਈ ਕੁਛ ਕਰ ਸਕਦੇ ਹਾਂ ਤੇ ਆਪਣੀ ਆਵਾਜ਼ ਨੂੰ ਵੀ ਗਾਂਹ ਪਹੁੰਚਾ ਸਕਦੇ ਹਾਂ।
0: ਠੀਕ ਹੈ, ਅੱਛਾ ਤੁਹਾਨੂੰ ਕੀ ਲੱਗਿਆ ਵੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਲੈਕਸ਼ਨ ਲੜਾਂ ਤੇ ਫਿਰ ਸਿਟੀ ਕੌਂਸਲ ਚ ਬੈਠਾਂ, ਕੀ ਚੇਂਜ ਲਿਆਉਣਾ ਚਾਹੁੰਦੇ ਹੋ ਤੁਸੀਂ?
1: ਹਾਂਜੀ, ਇਹ ਤਾਂ ਨਿਕਲ ਬਿਲਕੁਲ ਸਹੀ ਜੀ। ਇਹ ਹੁਣ ਪਹਿਲੀ ਜਗ੍ਹਾ ਤੇ ਮੇਰਾ ਬੈਕਗ੍ਰਾਉਂਡ ਤੇ ਯੂਨੀਵਰਸਿਟੀ ਦਾ ਗ੍ਰੈਜੂਏਟ ਹੈ ਜੀ, ਉੱਥੇ ਮੈਂ ਸੈਨੇਟਰ ਸੀਗਾ, ਗਵਰਨਰ ਸੀਗਾ ਤੇ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਵੀ ਸੀਗਾ, ਤੇ ਜਦੋਂ ਉੱਥੇ ਦੇ ਬੱਚੇ ਦੇ ਹੱਕ ਵੀ ਲੜਦਾ ਸੀਗਾ, ਮੇਰੇ ਵੱਲ ਕਾਫੀ ਨੀ ਵੇਖਿਆ ਸੀਗਾ, ਜਿਹੜੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਸੀਗੀ, ਫੈਕਲਟੀ ਪ੍ਰੋਫੈਸਰ ਸਾਰੇ ਸੀਗੇ, ਵੀ ਉਹ ਕਹਿੰਦੇ ਸੀ ਕਿ ਵੀ ਸਾਨੂੰ ਉਮੀਦ ਹੈਗੀ ਆ ਤੂੰ ਕੁਛ ਕਰ ਸਕਦਾ ਵਾ। ਆਲਰੇਡੀ ਵੀ ਡਿਸਟ੍ਰਿਕਟ ਕੋਈ ਇਸ ਤਰ੍ਹਾਂ ਪਾਇਆ
2: ਕਹਿੰਦੇ ਵੀ ਤੂੰ ਇੱਥੇ ਯੂਨੀਵਰਸਿਟੀ ਜਿੰਨਾ ਬਦਲਾ ਲਿਆਂਦਾ ਤੂੰ ਬੱਚਿਆਂ ਦੀ ਆਵਾਜ਼ ਗਾਂਹ ਪਹੁੰਚਾਈ ਤੇ ਕਹਿੰਦੇ ਤੂੰ ਉਹਦੇ ਹੱਕਾਂ ਦੀ ਲੜਿਆ ਕਹਿੰਦੇ ਇਹ ਗੱਲ ਸ਼ਹਿਰ ਵਿੱਚ ਕਰਕੇ ਦਿਖਾ ਕਿਉਂਕਿ ਸਾਨੂੰ ਉਮੀਦ ਤੂੰ ਕਰ ਸਕਦਾ ਵਾ ਤੇ ਤੇਰੇ ਸ਼ਹਿਰ ਦੀ ਤੇਰੇ ਸ਼ਹਿਰ ਦੀ ਲੋੜ ਹੈ ਚੇਂਜ ਉੱਥੇ ਪੈਂਟ ਦੇ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਕੀ ਹਾਲਾਤ ਆ ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਇਸ ਪਾਸੇ ਵੀ ਸਹੀ ਰਾਹ ਪਾਈਏ ਆਪਣੇ ਸ਼ਹਿਰ ਨੂੰ ਪਰ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਅਸੀਂ ਕਿਹੜੇ ਪਾਸੇ ਅਸੀਂ ਬਦਲਾ ਲਿਆਉਣੇ ਚਾਹੁੰਦੇ ਹਾਂ ਸਰ ਤਾਂ ਪਹਿਲਾਂ ਤਾਂ ਸੇਫਟੀ ਆ ਹੁਣ ਸਾਡੇ ਵੀ ਸਾਡੇ ਵੀ ਬੀਤੀ ਸਾਡੀ ਰਾਤ ਗੱਡੀ ਚੋਰੀ ਹੋ ਗਈ ਅੱਧੀ ਰਾਤ ਨੂੰ ਤਾਂ ਵੀ ਹਾਂਜੀ ਹਾਂਜੀ ਅੱਧੀ ਰਾਤ ਨੂੰ ਤਿੰਨ ਵਜੇ ਆਇਆ ਪੰਜਾਬੀ ਮੁੰਡਾ ਆਪਣੇ 17 ਸਾਲ ਦਾ ਹਥਿਆਰ ਲੈ ਕੇ ਸਾਡੀ ਰਸੋਈ ਚ ਚਾਬੀ ਲੈ ਕੇ ਚੜੇ ਆ ਜੀ ਜੀ ਤੁਹਾਡੀ ਗੱਲ ਬਿਲਕੁਲ ਸਹੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅੱਜ ਕੱਲ੍ਹ ਆਪਣੇ ਸ਼ਹਿਰ ਵਿੱਚ ਤੇ ਇਹ ਵੀ ਨੀ ਗੱਲ ਸੁਣ ਚੁੱਕੀ ਆ ਕਿ ਆਪਣੇ ਟੈਕਸ ਵੱਧਦੇ ਪਏ ਜਿਹੜੇ ਪ੍ਰੋਪਰਟੀ ਟੈਕਸ ਆ ਪਰ ਆਪਾਂ ਨੂੰ ਸਹੂਲਤਾਂ ਮਿਲ ਨਹੀਂ ਰਹੀ ਹੈ ਹੁਣ ਜਿਹੜਾ ਉਹ 17 ਸਾਲ ਦਾ ਮੁੰਡਾ ਵਾ ਜਿਹੜਾ ਸਾਡੇ ਘਰੇ ਆਇਆ ਸਾਡੀ ਗੱਡੀ ਚੋਰੀ ਕਰਕੇ ਜਾ ਸਾਨੂੰ ਇਹ ਗੱਲ ਲੱਗਦੀ ਹੈ ਕਿ ਉਹ ਸਹੀ ਰਾਹ ਪੈ ਸਕਦਾ ਵਾ ਹੁਣ ਉਹ ਵੀ ਆਪਣੇ ਪੰਜਾਬੀ ਮੁੰਡੇ ਹੀ ਆ ਜੇ ਆਪਾਂ ਕੋਸ਼ਿਸ਼ ਕਰੀਏ ਆਪਾਂ ਸਾਰੇ ਬੱਚੇ ਨੂੰ ਸਹੀ ਰਾਹ ਪਾ ਸਕਦੇ ਹਾਂ ਤਾਂ ਉਹਦੇ ਲਈ ਆਪਾਂ ਨੂੰ ਆਪਣੇ ਸ਼ਹਿਰ ਵਿੱਚ ਸਹੂਲਤਾਂ ਚਾਹੀਦੀਆਂ ਉਹ ਜਿਹੜੇ ਆਪਣੇ ਨੇੜੇ ਦੇ ਸ਼ਹਿਰ ਆ ਸਮਝੋ ਇੱਕ ਵਿਸਾਗਾ ਵਾ ਉਹਦੇ ਕੋਲ ਬਰਾਬਰ ਪਾਪੂਲੇਸ਼ਨ ਦੋਵੇਂ ਸ਼ਹਿਰ ਕੋਲ 2 ਲੱਖ ਆਬਾਦੀ ਆ ਪਰ ਉਹਦੇ ਕੋਲ 18 ਲਾਇਬ੍ਰੇਰੀ ਆ ਆਪਣੇ ਸ਼ਹਿਰ ਕੋਲ 2 ਆ ਆਪਣੇ ਬੱਚੇ ਕੋਲ ਸਹੀ ਰਾਹ ਪੈਣ ਲਈ ਸਹੂਲਤਾਂ ਹੀ ਨਹੀਂ ਹੈਗੀਆਂ ਤੇ ਅਸੀਂ ਚਾਹੁੰਦੇ ਹਾਂ ਕਿ ਇਹਦੇ ਬਾਰੇ ਵਾਸਤੇ ਕੁਛ ਕਰੀਏ ਹੁਣ ਹਸਪਤਾਲ ਬਾਰੇ ਗੱਲ ਕਰੀਏ ਉਹਦੇ ਕੋਲ 3 ਆ ਆਪਣੇ ਕੋਲ 1 ਆ ਤੇ ਪਾਪੂਲੇਸ਼ਨ ਬਰਾਬਰ ਆ ਪਰ ਸਹੂਲਤਾਂ ਉਹਦੇ ਕੋਲ ਦੁਬਰੀ ਅਸਤੀ ਕਿਹੜੀ ਉਹਨਾਂ ਨੇ ਆਪਣੇ ਬੱਚੇ ਨੂੰ ਆਪਾਂ ਨੂੰ ਸਹੀ ਰਾਹ ਪਾਉਣ ਲਈ ਕੋਈ ਮੌਕਾ ਨਹੀਂ ਮਿਲ ਰਿਹਾ ਤੇ ਤਾਂ ਹੀ ਉਸ ਕਰਕੇ ਆਪਣੀ ਕਮਿਊਨਿਟੀ ਚ ਕਰੇ ਵੀ ਬਹੁਤ ਜ਼ਿਆਦਾ ਵਧੀਆ ਪਿਆ
0: ਠੀਕ ਹੈ ਅੱਛਾ ਤੁਹਾਡਾ ਇਲੈਕਸ਼ਨ ਮੈਨੀਫੈਸਟੋ ਵਿੱਚ ਇੱਕ ਤਾਂ ਸੇਫਟੀ ਦਾ ਕੰਸਰਨ ਹੋਊਗਾ ਇੱਕ ਕ੍ਰਾਈਮ ਦਾ ਤੇ ਹੋਰ ਕਿਹੜੇ ਤੁਹਾਡੇ ਮੁੱਦੇ ਹੈਗੇ ਮੇਨ
2: ਜੀ ਸਭ ਤੋਂ ਪਹਿਲੀ ਗੱਲ ਜੀ ਅਸੀਂ ਟੈਕਸ ਡਾਲਰ ਦੀ ਕਦਰ ਵੀ ਕਰੂੰਗੇ ਕਿਉਂਕਿ ਹੁਣ ਜਿਹੜੇ ਆਪਣੇ ਪਿਛਲੇ ਕੌਂਸਲਰ ਬਣੇ ਪਏ ਆ ਜਿਹੜੇ ਜਿਹੜੇ ਕਲਾਸ ਮੈਂ ਵੀ ਖੜਾ ਵਾ ਉਹਦੇ ਸਭ ਤੋਂ ਪਹਿਲੀ ਗੱਲ ਇਹ ਕਿਸੇ ਕੀ ਬਿਤਾਇਆ ਟੈਕਸ ਡਾਲਰ ਦੀ ਕਦਰ ਕਰੂੰਗਾ ਪਰ ਉਹਨੇ ਜਮਾ ਹੀ ਨੀ ਕੀਤੀ ਉਹਨੇ ਵਾਧਾ ਤੋੜਿਆ ਵਾ ਹੁਣ ਇਹਦੇ ਲਈ ਤਾਂ ਇੱਕ ਵਾਰੀ ਬਿਲਡਿੰਗ ਵੀ ਖਰੀਦ ਲਈ 76 ਅਸੀਂ ਬਿਲੀਅਨ ਡਾਲਰ ਦੀ ਜਿਹੜੀ ਉੱਥੋਂ ਥੋੜੇ ਸਾਲ ਪਹਿਲਾਂ 20-23-24-25 ਬਿਲੀਅਨ ਦੀ ਵਿਕੀ ਸੀਗੀ ਤੇ ਉਹ ਤੇ ਗੱਲ ਸਾਨੂੰ ਬੜੀ ਚੰਗੀ ਲੱਗਦੀ ਵੀ ਆਪਣੇ ਟੈਕਸਾਂ ਦਾ ਬਰਬਾਦ ਹੋ ਰਿਹਾ ਤੇ ਅਸੀਂ ਇਹ ਟੈਕਸ ਡਾਲਰ ਸਹੀ ਰਾਹ ਪਾਈਏ ਵੀ ਆਪਣੇ ਕੋਲ ਵੀ ਬਾਕੀ ਸਾਰੇ ਸ਼ਹਿਰ ਜਿੱਦੀ ਬਰਾਬਰ ਸਹੂਲਤਾਂ ਹੋਣ ਇਹ ਕਿਹ ਮੁੱਦਾ ਹੋ ਗਿਆ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਕਿ ਆਪਣੇ ਸ਼ਹਿਰ ਵਿੱਚ ਯੂਨੀਵਰਸਿਟੀ ਵੀ ਇੱਕ ਹੋਵੇ ਕਿਉਂਕਿ ਜਿਹੜੇ ਸਾਰੇ ਕੈਨੇਡਾ ਸ਼ਹਿਰ ਹੈ ਸਭ ਤੋਂ ਜਿਹੜੇ ਵੱਡੇ ਪਾਪੂਲੇਸ਼ਨ ਵਾਲੇ ਆ ਉਹਦੇ ਚੋਂ ਆਪਣਾ ਇਕੱਲਾ ਵਾ ਜਿਹਦੇ ਕੋਈ ਯੂਨੀਵਰਸਿਟੀ ਹੈ ਨੀਗੀ ਤੇ ਅਸੀਂ ਚਾਹੁੰਦੇ ਕਿ ਆਪਣੇ ਬੱਚੇ ਨੂੰ ਵੀ ਇੱਥੇ ਪੜ੍ਹਾਈ ਕਰਨ ਲਈ ਮੌਕਾ ਮਿਲਿਆ ਤੇ ਸਹੀ ਰਾਹ ਪੈਣ ਕਿਉਂਕਿ ਆਪਣੇ ਬੱਚੇ ਆਪਣੇ ਸਹੀ ਰਾਹ ਤੇ ਜਿਹੜਾ ਆਰਗਨਾਈਜ ਕ੍ਰਿਮੀਨਲ ਸਾਰੇ ਗੈਂਗਸਟਰ ਆਪਣੇ ਬੱਚੇ ਨੂੰ ਵਰਤ ਕੇ ਆਪਣੇ ਇੱਧਰ ਤੋਂ ਗਲਤ ਕੰਮ ਕਰਾ ਰਹੇ ਆ
0: ਠੀਕ ਹੈ ਤੇ ਠੀਕ ਹੈ ਤੁਸੀਂ ਕਹਿੰਦੇ ਹੋ ਵੀ ਯੂਨੀਵਰਸਿਟੀ ਹੋਗੀ ਤੇ ਪ੍ਰੋਪਰਟੀ ਟੈਕਸ ਹੈ ਨਾ ਤੇ ਤੁਸੀਂ ਵਰਕ ਕਰੋਗੇ ਨਾ ਸੋ ਇਹਨਾਂ ਚੋਂ ਤੁਸੀਂ ਪ੍ਰਾਇਓਰਟੀ ਬੇਸ ਦੇ ਉੱਪਰ ਸਭ ਤੋਂ ਪਹਿਲਾਂ ਕਿਹੜੇ ਪੁਆਇੰਟ ਨੂੰ ਉੱਥੇ ਲੈ ਕੇ ਗੱਲਬਾਤ ਕਰੋਗੇ ਕੌਂਸਲ ਦੇ ਵਿੱਚ
2: ਜੀ ਸਭ ਤੋਂ ਪਹਿਲਾਂ ਤਾਂ ਆਪਣੇ ਪ੍ਰੋਪਰਟੀ ਟੈਕਸ ਦਾ ਗਲਤ ਰਾਹ ਪੈ ਰਿਹਾ ਜੀ ਜਿੱਦੇ ਮੈਂ ਕੌਂਸਲ ਚ ਪੁੱਛ ਗਿਆ ਜਿਵੇਂ ਇਲੈਕਟ ਹੋਏ ਅਕਤੂਬਰ 26 ਨੂੰ ਸਭ ਤੋਂ ਪਹਿਲਾਂ ਉਹ ਮੁੱਦਾ ਥਾਉਗੇ ਵੀ ਆਪਣੇ ਕੀ ਟੈਕਸ ਆਪਣੇ ਗਲਤ ਰਾਹ ਜਾ ਰਹੇ ਹਾਂ ਆਪਾਂ ਜਿਹੜਾ ਵੇਸਟ ਹੈ ਸਿਟੀ ਹਾਲ ਜਿਹੜਾ ਆਪਣੇ ਟੈਕਸ ਨਾਲ ਵੀ ਕਰ ਰਹੇ ਹਾਂ ਜਿਹੜੇ ਇਨਕਰੀਜ਼ ਕਰ ਰਹੇ ਫਾਲਤੂ ਆਪਣੇ ਸਹੂਲਤਾਂ ਨਹੀਂ ਮਿਲ ਰਹੀ ਹੈ ਉਹ ਅਸੀਂ ਸਾਰੇ ਇਨਵੈਸਟੀਗੇਟ ਕਰੂੰਗੇ ਦੇਖੂਗੇ ਇਹਦੇ ਕੀ ਚੱਕਰ ਆ ਤੇ ਸਹੀ ਰਾਹ ਅਸੀਂ ਪੈਸੇ ਕਿੱਦਾਂ ਪਾਈਏ ਤੇ ਕਿਹੜਾ ਕੁਛ ਜਿਹੜਾ ਵੇਸਟ ਹੋਇਆ ਘੱਟ ਕਰੀਏ ਉਹ ਸਾਡਾ ਸਭ ਤੋਂ ਪਹਿਲਾਂ ਮੁੱਦਾ ਹੋਵੇ ਤੇ ਉਸ ਤੋਂ ਇਲਾਵਾ ਜਿਹੜੇ ਬ੍ਰੈਂਟਡ ਰੈਜ਼ੀਡੈਂਟਸ ਨੇ ਉਹਨਾਂ ਦੀ ਸਪੋਰਟ ਕਰ ਲਈ ਇੱਕ ਅਸੀਂ ਹੋਰ ਚੀਜ਼ ਕਰਨੀ ਚਾਹੁੰਦੇ ਕਿ ਜਿਹੜੇ 60% ਆਪਣੇ ਸ਼ਹਿਰ ਰੈਜ਼ੀਡੈਂਟਸ ਆ ਉਹ ਬਾਹਰ ਜਾ ਰਿਹਾ ਨੌਕਰੀਆਂ ਲਈ ਹੋਰ ਕੋਈ ਸ਼ਹਿਰ ਨਹੀਂ ਹੈਗਾ ਕਿ ਮੈਜੋਰਟੀ ਰੈਜ਼ੀਡੈਂਟ ਨੌਕਰੀ ਕਰਨ ਲਈ ਬਿਸਾ ਅੱਗੇ ਜੋ ਹੋਰ ਕਿਸੇ ਬਾਹਰ ਦੇ ਸ਼ਹਿਰਾਂ 'ਚ ਆਉਂਦੇ ਆ ਤੇ ਅਸੀਂ ਇਹ ਵੀ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਸਿਟੀ ਕੌਂਸਲ 'ਚ ਮੈਂ ਪਹੁੰਚ ਗਿਆ ਵੀ ਆਪਾਂ ਬਿਜ਼ਨਸ ਤੇ ਰੈਜ਼ੀਡੈਂਟ ਦੀ ਸਪੋਰਟ ਕਿੱਦਾਂ ਕਰੀਏ ਵੀ ਉਹੀ ਸ਼ਹਿਰ ਵਿੱਚ ਕੰਮ ਕਰ ਸਕਣ ਇਹੀ ਸ਼ਹਿਰ 'ਚ ਆਉਂਦਾ ਵੀ ਸਾਰਾ ਰਹਿ ਸਕਣ ਤੇ ਆਪਣਾ ਫਾਇਦਾ ਹੋਊਗਾ ਉਹਦੇ ਨਾਲ
0: ਠੀਕ ਹੈ ਵੈਰੀ ਗੁੱਡ ਤੇ ਲਓ ਜੀ ਬਿਲਕੁਲ ਅਸੀਂ ਗੱਲਬਾਤ ਕਰ ਰਹੇ ਹਾਂ ਜੁਗਰਾਜ ਸਿੰਘ ਖਿੰਦਾ ਜੀ ਦੇ ਨਾਲ ਇਹ ਵਾਰਡ 3 ਤੇ 4 ਦੇ ਵਿੱਚ ਐਜ਼ ਏ ਸਿਟੀ ਕੌਂਸਲਰ ਖੜੇ ਹੋਏ ਆ ਤੇ ਜੁਗਰਾਜ ਜੀ ਜਿਵੇਂ ਹੁਣ ਤੁਸੀਂ ਡੋਰ ਨੌਕਿੰਗ ਕਰਦੇ ਹੋ ਹਨਾ ਤੇ ਜਦੋਂ ਡੋਰ ਨੌਕਿੰਗ ਕਰਦੇ ਹੋ ਤਾਂ ਸਾਰਿਆਂ ਦੇ ਵੱਖੋ ਵੱਖਰੇ ਕੰਸਰਨ ਹੁੰਦੇ ਹੋਣੇ ਪਰ ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜਾ ਕੰਸਰਨ ਸੁਣਨ ਨੂੰ ਮਿਲਦਾ ਸਭ ਤੋਂ ਜ਼ਿਆਦਾ
2: ਸਭ ਤੋਂ ਵੱਧ ਸਾਨੂੰ ਇਹ ਸੁਣਨ ਮਿਲਦਾ ਜੀ ਜਿਹੜਾ ਆਪਣੇ ਬ੍ਰੈਂਟਡ ਸ਼ਹਿਰ ਦਾ ਨਾਂ ਬਦਨਾਮ ਹੋ ਗਿਆ ਵਾ ਤੇ ਕਈ ਕਈ ਪਾਸੇ ਹਰੇਕ ਚੀਜ਼ਾਂ ਕਿੱਦਾਂ ਸਾਨੂੰ ਵੀ ਸਾਨੂੰ ਆਪਣੇ ਸ਼ਹਿਰ ਦੇ ਮਾਣ ਵੀ ਘਰੇ ਗਿਆ ਅੱਜ ਕੱਲ੍ਹ ਪਰ ਚੱਕਰ ਇਹ ਆਪਾਂ ਸਹੀ ਕਰ ਸਕਦੇ ਹਾਂ ਹੁਣ ਇਹਦੇ ਕਰਕੇ ਵੀ ਆਪਣੇ ਆਪਣੇ ਜਿਹੜਾ ਪ੍ਰੋਪਰਟੀ ਟੈਕਸ ਵਧੇ ਪਏ ਸਾਰਾ ਕੁਛ ਨੁਕਸਾਨ ਹੋ ਰਿਹਾ ਵਾ ਤੇ ਆਪਾਂ ਨੂੰ ਸਹੂਲਤਾਂ ਮਿਲ ਨਹੀਂ ਰਹੀਆਂ ਤੇ ਨਾਲ ਆਪਣੀ ਘਰ ਦੀ ਕੀਮਤ ਵੀ ਘੱਟ ਰਹੀ ਪਈ ਆ ਜੇ ਆਪਾਂ ਇਹ ਕੁਛ ਸਹੀ ਕਰ ਸਕਦੇ ਹਾਂ ਤਾਂ ਆਪਣਾ ਸਾਰਿਆਂ ਦਾ ਬਹੁਤ ਫਾਇਦਾ ਹੋਊਗਾ ਜਿਹੜੇ ਆਪਣੇ ਸ਼ਹਿਰ ਦੀ ਰੈਪੂਟੇਸ਼ਨ ਖਰਾਬ ਹੋਈ ਪਈ ਜਿਹੜੀ ਆਪਾਂ ਨੂੰ ਸਰਵਿਸਿਸ ਦੀ ਮਿਲ ਰਹੀ ਹੈ ਇਹ ਸਾਰਾ ਕੁਛ ਵੀ ਇੱਕੋ ਪ੍ਰੋਬਲਮ ਪਿਆ ਹੈ ਤੇ ਇਹਦੇ ਨਾਲ ਆਪਣੀ ਪ੍ਰੋਪਰਟੀ ਦੀ ਕੀਮਤ ਘੱਟ ਰਹੀ ਹੈ ਜੇ ਆਪਾਂ ਇੱਕੋ ਸਹੀ ਕਰ ਸਕਦੇ ਹਾਂ ਨਾਲ ਦੀ ਨਾਲ ਆਪਣੀ ਘਰ ਦੀ ਕੀਮਤ ਵੀ ਵੱਧ ਸਕਦੀ ਕਿਉਂਕਿ ਹੁਣ ਅਸੀਂ ਵੀ ਦੇਖਿਆ 2021 ਤੋਂ ਬਾਅਦ ਜਦੋਂ ਟ੍ਰੈਫਿਕ ਵਧਣ ਲੱਗੇ ਆਪਣੇ ਘਰਾਂ ਦੀ ਕੀਮਤ ਘਟਣ ਲੱਗ ਗਈ, ਪਰ ਜਿਸ ਤਰ੍ਹਾਂ ਕਹਿੰਦੇ ਅੱਜ ਤੱਕ ਉੱਥੇ ਬਰਾਬਰ ਹੀ ਰਹਿ ਰਹੇ ਹਾਂ। ਇੱਥੇ ਆਪਣੇ ਸ਼ਹਿਰ ਚ ਬਹੁਤ ਨੁਕਸਾਨ ਹੋ ਰਿਹਾ ਆਸ ਪਾਸ, ਕਿਉਂਕਿ ਆਪਣੇ ਕੋਲ ਸਹੂਲਤਾਂ ਜਿਹੜੀ ਆਪਣੇ ਟੈਕਸ ਦਾ ਸਹੀ ਰਾਹ ਜਾ ਨਹੀਂ ਰਹੇ, ਤੇ ਉਹ ਸਾਰਾ ਕੁਛ ਬਦਲਾਉਣ ਲਈ ਆਪਾਂ ਨੂੰ ਕੋਈ ਦਬੀ ਕੌਂਸਲ ਚਾਹੀਦੀ ਹੈ ਜਿਹੜੇ ਆਪਣੇ ਹੱਕ ਲਈ ਲੜ ਸਕਦੇ ਹਾਂ।
0: ਠੀਕ ਹੈ, ਤੇ ਜਿਵੇਂ ਆਪਾਂ ਹੁਣ ਇਹ ਵੀ ਦੇਖਦੇ ਹਾਂ ਵੀ ਬ੍ਰੈਂਪਟਨ ਦੇ ਵਿੱਚ ਟ੍ਰੈਫਿਕ ਜੈਮ ਇਹ ਵੀ ਇੱਕ ਬੜਾ ਵੱਡੀ ਚਿੰਤਾ ਦਾ ਵਿਸ਼ਾ ਹੈਗਾ, ਤੇ ਇਹਦੇ ਲਈ ਤੁਸੀਂ ਕੀ ਸੁਝਾਅ ਦਿਓਗੇ ਜਦੋਂ ਤੁਸੀਂ ਕੌਂਸਲ ਚ ਜਾਂਦੇ ਹੋ ਵੀ ਕੀ ਕੀਤਾ ਜਾਣਾ ਚਾਹੀਦਾ ਵੀ ਇਹ ਪ੍ਰੋਬਲਮ ਜਿਹੜੀ ਸੋਲਵ ਹੋਵੇ?
2: ਬਿਲਕੁਲ ਸਹੀ ਤੁਹਾਡੀ ਗੱਲ ਜੀ, ਇਹ ਬਹੁਤ ਵਧੀਆ ਆਇਆ। ਜਿਹੜੀ ਆਪਣੀ ਪੋਪੂਲੇਸ਼ਨ ਇੰਨੀ ਵੱਧ ਗਈ ਹੋ ਆਪਣਾ 2016 ਤੋਂ ਲੈ ਕੇ 2021 ਤੱਕ ਆਪਣੇ ਫਾਸਟੈਸਟ ਗਰੋਇੰਗ ਸਿਟੀ ਸੀਗੀ ਸਾਰੇ ਕੈਨੇਡਾ ਚ, ਮੇਜਰ ਸਿਟੀਆਂ ਚ। ਤੇ ਇਸ ਵਾਰੀ 2026 ਚ ਆਪਾਂ ਫਿਰ ਸੈਂਸਸ ਕੀਤਾ ਜੁਲਾਈ ਮਹੀਨੇ ਚ, ਤੇ ਉਹਦਾ ਵੀ ਆਪਣਾ ਰਿਜ਼ਲਟ ਪਤਾ ਲੱਗੂਗਾ। ਮੇਰੀ ਉਮੀਦ ਹੈ ਕਿ ਆਪਣੇ ਸ਼ਹਿਰ ਫਿਰ ਕਾਫੀ ਜ਼ਿਆਦਾ ਸ਼ਹਿਰੀ ਪੋਪੂਲੇਸ਼ਨ ਵੱਧ ਗਈ ਹੈ ਤੇ ਉਹਦੇ ਕਰਕੇ ਟ੍ਰੈਫਿਕ ਬਹੁਤ ਹੋ ਗਈ, ਪਰ ਜਿਹੜੇ ਨਾਲ ਦੇ ਸ਼ਹਿਰ ਜਦੋਂ ਦਿੱਤਾ ਗਿਆ ਆਲਰੇਡੀ ਪੋਪੂਲੇਸ਼ਨ ਉਹਦੇ ਲਈ ਟ੍ਰੈਫਿਕ ਸਿਚੁਏਸ਼ਨ ਕਾਫੀ ਸੀ, ਕਿਉਂਕਿ ਉਹਨੇ ਹੋਰ ਵੀ ਰਾਹ ਖੋਲੇ ਸੀਗੇ ਜੇ ਕਿਸੇ ਨੇ ਕਿਤੇ ਜਾਣਾ ਵਾ। ਹੁਣ ਉੱਥੇ ਸਮਝ ਲਓ ਜਿਹੜੇ ਗੋਆ ਟ੍ਰੇਨ ਸਟੇਸ਼ਨ ਹੁੰਦੇ ਆ ਜਿਹਦੇ ਨਾਲ ਆਪਣੇ ਬੱਚੇ ਯੂਨੀਵਰਸਿਟੀ ਆਉਂਦੇ ਆ, ਹੋਰ ਵੀ ਬਥੇਰੇ ਨੌਕਰੀਆਂ ਕਰ ਜਾਂਦੇ ਆ, ਉਹਨਾਂ ਕੋਲ 9 ਸਟੇਸ਼ਨ ਆ ਤੇ ਆਪਣੇ ਕੋਲ 3 ਆ, ਦੋਵੇਂ ਸ਼ਹਿਰਾਂ ਕੋਲ ਪਾਪੂਲੇਸ਼ਨ ਬਰਾਬਰ ਆ। ਤੁਸੀਂ ਆਪ ਵੀ ਸਮਝ ਲਓ ਵੀ ਜੇ ਕਿਸੇ ਨੇ ਕਿਤੇ ਜਾਣਾ ਵਾ ਉਹ ਕੱਲਾ ਗੱਡੀ ਰਾਹੀਂ ਜਾ ਸਕਦਾ ਆਪਣੇ ਸ਼ਹਿਰ ਵਿੱਚ, ਉਹ ਨਾ ਕੋਈ ਟ੍ਰੇਨ ਲੈ ਕੇ ਜਾ ਸਕਦਾ ਜਿਹੜਾ ਬਿਸਤਾ ਅਗਸ ਕਰਦੇ ਆ, ਜਿਹੜਾ ਟਰਾਂਟੋ ਚ ਕਰਦੇ ਆ। ਤੇ ਜੇ ਆਪਣੇ ਕੋਲ ਸਹੂਲਤਾਂ ਹੋਣ ਆਪਣੀ ਟ੍ਰੈਫਿਕ ਵੀ ਆਪਣੇ ਆਪ ਹੀ ਘੱਟ ਜੂਗੀ, ਕਿਉਂਕਿ ਘੱਟ ਲੋਕੀ ਗੱਡੀ ਚਲਾਉਣੇ ਹੋਣਗੇ ਤੇ ਆਪਣੇ ਡਰਾਈਵਰ ਦੇ ਜਿਹੜੇ ਪਾਰਕਿੰਗ ਟਿਕਟ ਲੱਗ ਰਹੀ ਸਾਰਾ ਕੁਛ ਹੋ ਰਿਹਾ ਵਾ। ਜੇ ਆਪਣੇ ਕੋਲ ਵੱਧ ਟ੍ਰੇਨ ਸਰਵਿਸ ਜਾਂ ਵੱਧ ਸਹੂਲਤਾਂ ਹੋਣ ਹਰੇਕ ਕੋਲ ਆਸੇ ਪਾਸੇ ਜਾਣ ਲਈ, ਹੋਰ ਕਿਸੇ ਸ਼ਹਿਰ ਜਿੱਥੇ ਵੀ ਜਾਣ ਲਈ, ਤੇ ਆਪਣੇ ਆਪ ਹੀ ਆਪਣੀ ਟ੍ਰੈਫਿਕ ਵੀ ਸੰਭਾਲ ਸਕਦੇ ਹਾਂ।
0: ਚਲੋ ਬਹੁਤ ਵਧੀਆ ਜੀ, ਤੁਸੀਂ ਤੁਹਾਡੇ ਜਿਹੜਾ ਇਲੈਕਸ਼ਨ ਮੈਨੀਫੈਸਟੋ ਹੈ ਉਹ ਲੋਕਾਂ ਦੇ ਅਨੁਸਾਰ ਹੀ ਹੈ, ਯਾਨੀ ਕਿ ਜਿਹੜੀਆਂ ਜਿਹੜੀਆਂ ਮੇਨ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਹੀ ਤੁਸੀਂ ਮੇਨ ਕੰਸਰਨ ਆਪਣਾ ਰੱਖਿਆ ਹੋਇਆ, ਤੇ ਆਪਾਂ ਤਾਂ ਹੋਪ ਕਰਦੇ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਵੋਟਾਂ ਮਿਲਣ ਤੇ ਤੁਸੀਂ ਜਿੱਤ ਪ੍ਰਾਪਤ ਕਰੋ ਤੇ ਕੌਂਸਲ 'ਚ ਜਾ ਕੇ ਬੈਠੋ, ਜਿਹੜੀਆਂ ਵੀ ਪ੍ਰੋਬਲਮਸ ਹੈਗੀਆਂ ਉਹ ਸੋਲਵ ਕਰੋ। ਔਰ ਜਦੋਂ ਤੁਸੀਂ ਕੌਂਸਲ 'ਚ ਜਾਓਗੇ ਹੈ ਨਾ ਜੁਗਰਾਜ ਜੀ, ਤੇ ਤੁਸੀਂ 3 ਤੇ 4 ਵਾਰਡ ਲਈ ਕੋਈ ਵੀ ਚੇਂਜ ਤੁਸੀਂ ਲਿਆਓਗੇ ਜਿਹੜੀ ਉਹ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ, ਕਿਵੇਂ ਦੱਸੋਗੇ ਤੁਸੀਂ ਉਹਨਾਂ ਨੂੰ ਵੀ ਹਾਂ ਮੈਂ ਇਹ ਪੂਰਾ ਕਰਤੀ ਆ ਵਾਲੀ ਪ੍ਰੋਬਲਮ ਨੂੰ ਸੋਲਵ ਕਰ ਦਿੱਤਾ?
2: ਹਾਂਜੀ, ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਜੀ, ਕਿਉਂਕਿ ਜੇ ਕੋਈ ਚੇਂਜ ਆ ਵੀ ਗਈ ਤੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈਗੀ, ਉਹਦੇ ਚ ਕੋਈ ਬੜਾ ਫਾਇਦਾ ਵੀ ਨੀ ਹੈਗਾ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਸ਼ਹਿਰ ਚ ਕੀ ਸਹੂਲਤਾਂ ਵਾ। ਪਹਿਲੀ ਤਾਂ ਅਸੀਂ ਰਾਹ ਸਮਝੋ ਸੋਸ਼ਲ ਮੀਡੀਆ ਰਾਹੀਂ ਕਰ ਰਹੇ ਹਾਂ, ਦੂਜੀ ਗੱਲ ਜਿਹੜੀ ਕੌਂਸਲਰ ਨਿਊਜ਼ ਲੈਟਰ ਆ ਰਹੀ ਆ ਉਹਦੇ ਵੀ ਆਪਾਂ ਨੂੰ ਬਹੁਤ ਫਾਇਦਾ ਵਾ ਜਿਹੜੀ ਆਪਾਂ ਭੇਜ ਸਕਦੇ ਹਾਂ ਜਿਵੇਂ ਕੋਈ ਕੌਂਸਲਰ ਬਣ ਗਿਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਖਿਆਲ ਕਿ ਮੈਨੂੰ ਪੰਜਾਬੀ ਆਉਂਦੀ ਆ, ਹੁਣ ਆਪਣੇ ਸ਼ਹਿਰ ਜਿਹੜਾ ਮੈਂ ਵਾਰਡ 3 ਤੇ 4 ਤੋਂ ਲੜ ਰਿਹਾ ਹਾਂ, ਹੁਣ ਇੱਥੇ ਕਾਫੀ ਜ਼ਿਆਦਾ ਏਰੀਆ ਜਿਹੜੇ ਖਾਸ ਪੰਜਾਬੀ ਏਰੀਆ ਸਮਝ ਲਓ ਚੈਰੀਟਰੀ, ਹਿਕਰੀ ਵੁੱਡ, ਰੇਲਾਸਟ, ਜੇਮਸ ਪੋਟਰ, ਬੌਦੀ ਬ੍ਰਿਜ, ਬ੍ਰੈਮਲੀ ਸਿਟੀ ਸੈਂਟਰ ਵੱਲ ਵੀ ਤੇ ਐਲਡਰਾਡੋ ਪਾਰਕ, ਇਹ ਸਾਰੀ ਏਰੀਆ ਆਪਣੇ ਪੰਜਾਬੀ ਏਰੀਆ ਵਾ ਵਿੱਚ ਆਪਣੀ ਬਹੁਤ ਕਮਿਊਨਿਟੀ ਇੱਥੇ ਡਾਕਟਰ ਬੈਂਕ ਦੇ ਥੋੜੇ ਵੀ ਮਿਕਸ ਆ। ਪਰ ਇਹ ਜੇ ਏਰੀਆ ਤੇ ਸਿਟੀ ਕੌਂਸਲਰ ਬਣ ਗਿਆ, ਪਹਿਲਾ ਕੌਂਸਲਰ ਹੋਊਗਾ ਜਿਹੜਾ ਪੰਜਾਬੀ ਭਾਸ਼ਾ ਬੋਲਣ ਜੋਗਾ ਵਾ ਤੇ ਸਾਰਿਆਂ ਦੀ ਗੱਲ ਸੁਣ ਜੋਗਾ ਤੇ ਉਹਨਾਂ ਨਾਲ ਵੀ ਕਮਿਊਨੀਕੇਟ ਕਰਨ ਜੋਗਾ ਤੇ ਉਹਨਾਂ ਦੇ ਹੱਕਾਂ ਲਈ ਵੀ ਲੜ ਜੋਗਾ ਅੰਗਰੇਜ਼ੀ ਵਿੱਚ ਇਤਿਹਾਸ। ਤੇ ਇਹ ਗੱਲ ਬਾਰੇ ਮੈਨੂੰ ਬਹੁਤ ਮਾਣ ਹੈ ਵੀ ਮੈਂ ਹਰੇਕ ਇਸ ਚ ਫਾਇਦਾ ਕਰ ਸਕਦਾ ਵਾ, ਕਿਉਂਕਿ ਮੈਨੂੰ ਭਾਸ਼ਾ ਵੱਧ ਆਉਂਦੀ ਹੈ ਪੁਰਾਣੇ ਸਿੱਧੀ ਕੌਂਸਲਾਂ ਨਾਲੋਂ, ਤੇ ਮੈਂ ਸਾਰਾ ਤੱਕ ਸੁਣਿਆ ਵੀ 50 ਸ਼ਬਦ ਜਦੋਂ ਆਪਣੇ ਏਰੀਆ ਚ ਕੋਈ ਵੀ ਚੇਂਜ ਆਉਂਦੀ ਹੈ ਜਦੋਂ ਵੀ ਕਿਸੇ ਸਹੂਲਤ ਕਿਸੇ ਚੀਜ਼ ਦਾ ਫਾਇਦਾ ਕਰਦਾ ਵਾ।
0: ਠੀਕ ਹੈ, ਵੈਰੀ ਗੁੱਡ, ਤੇ ਬਿਲਕੁਲ ਜੀ ਤੁਸੀਂ ਵੀ ਕੰਟੈਕਟ ਹੈ ਜਿਹੜਾ ਜੁਗਰਾਜ ਜੀ ਨੂੰ ਕਰ ਸਕਦੇ ਹੋ। ਤੇ ਜੁਗਰਾਜ ਜੀ ਤੁਹਾਨੂੰ ਵਲੰਟੀਅਰ ਵਰਕ ਦੇ ਲਈ ਵੀ ਚਾਹੀਦੇ ਹੋਣੇ ਆ, ਸਾਡੇ ਜਿਹੜੇ ਲਿਸਨਰ ਸੁਣ ਰਹੇ ਤੁਹਾਨੂੰ ਕੰਟੈਕਟ ਕਰ ਸਕਦੇ ਆ, ਆਪਣਾ ਨੰਬਰ ਦਿਓ ਇੱਕ ਵਾਰ ਦੱਸ ਦਿਓ ਸਾਰਾ ਕਿ ਕਿਹੜਾ ਕਿਹੜੀ ਪੋਸਟ ਦੇ ਲਈ ਤੁਸੀਂ ਇਲੈਕਸ਼ਨ ਕੰਟੈਸਟ ਕਰ ਰਹੇ ਹੋ, ਕਿਹੜਾ ਵਾਰਡ ਹੈ ਤੁਹਾਡਾ ਤੇ ਕਿਹੜਾ ਨੰਬਰ ਹੈ ਜਿਹਦੇ ਤੇ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ?
2: ਹਾਂਜੀ ਠੀਕ ਹੈ ਜੀ। ਹਾਂਜੀ, ਮੈਂ ਇੱਕ ਵਾਰੀ ਫਿਰ ਕਹਿ ਰਿਹਾ ਜੀ ਸਾਰੇ ਸੁਣ ਲੈ ਫਿਰ ਆਪਣਾ ਦਰਸ਼ਕ ਡੇਢ ਵਜੇ ਤੱਕ ਪਹਿਲਾਂ ਤੁਸੀਂ ਸਮਾਂ ਕਰਦੇ ਆ ਜੀ, ਪਰ ਮੈਂ ਜਗਰਾਜ ਸਿੰਘ ਜਗਰਾਜ ਸਿੰਘ ਕਿੱਦਾਂ ਸਿਟੀ ਕੌਂਸਲਰ ਦੀ ਖੜਾ ਜੀ ਵਾਰਡ 3 ਤੇ 4 ਤੋਂ। ਅਸੀਂ ਚਾਹੁੰਦੇ ਕਿ ਆਪਣੇ ਸ਼ਹਿਰ ਵਿੱਚ ਚੇਂਜ ਆਵੇ, ਪਰ ਉਹ ਚੇਂਜ ਕਰਨਾ ਤੁਹਾਡੀ ਸਪੋਰਟ ਨਾਲ ਹੀ ਹੋ ਸਕਦੀ ਹੈ। ਜ਼ਰੂਰ ਸਾਨੂੰ ਵਲੰਟੀਅਰ ਚਾਹੀਦੇ ਆ, ਫਿਰ ਤੁਸੀਂ ਫੋਨ ਵੀ ਕਰ ਸਕਦੇ ਹੋ, ਮੇਰਾ ਨੰਬਰ ਹੈਗਾ 6478038058, ਅਗੇਨ 6478038058, ਪੰਜਾਬੀ ਚੋਂ ਇੱਕ ਵਾਰੀ ਕਹਿ ਦਿੰਦੇ 6478038058। ਜਦੋਂ ਮਰਜ਼ੀ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹਾਂ, ਭਾਵੇਂ ਟੈਕਸਟ ਮੈਸੇਜ ਕਰ ਲਓ, ਕਾਲ ਕਰ ਲਓ, ਅਸੀਂ ਜ਼ਰੂਰ ਵਲੰਟੀਅਰ ਲੱਭ ਰਹੇ ਹਾਂ। ਤੇ ਮੈਂ ਵਾਰਡ 3 ਤੇ 4 ਚੋਂ ਖੜਾ ਜੀ, jagraj.ca ਸਾਡੀ ਵੈਬਸਾਈਟ ਆ, JUGRAJ.ca, ਤੁਸੀਂ ਉੱਥੇ ਜਾ ਕੇ ਅਡਰੈਸ ਭਰ ਸਕਦੇ ਹਾਂ। ਤੇ ਜਿਹੜੇ ਅਸੀਂ ਨੇਬਰਹੁੱਡ ਮੈਂਸ਼ਨ ਕੀਤੇ ਉਹ ਸਾਡੇ ਸਾਰੇ ਏਰੀਆ 'ਚ ਆਉਂਦੇ ਆ, ਪਰ ਕਿਤੇ ਵੀ ਇੱਕ ਹੋਵੇ ਬ੍ਰੈਂਪਟਨ ਵਿੱਚ ਅੱਗੇ 'ਚੋਂ ਅਸੀਂ ਹਰੇਕ ਏਰੀਆ ਨੂੰ ਪੁੱਛ ਰਹੇ ਕਿ ਪਲੀਜ਼ ਸਾਡੇ ਨਾਲ ਵਲੰਟੀਅਰ ਕਰੋ, ਸਾਡੀ ਸਪੋਰਟ ਕਰੋ।
0: ਵੈਰੀ ਗੁੱਡ, ਤੇ ਬੜਾ ਵਧੀਆ ਲੱਗਿਆ ਜੀ ਜੁਗਰਾਜ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਆਉਣ ਵਾਲੇ ਸਮੇਂ ਚ ਆਪਾਂ ਹੋਰ ਗੱਲਬਾਤ ਤੁਹਾਡੇ ਨਾਲ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ
2: ਜੀ। ਮਿਹਰਬਾਨੀ,
0: ਥੈਂਕ ਯੂ ਵੈਰੀ ਮੱਚ। ਤੇ ਲਓ ਜੀ, ਇਹ ਸੀਗੇ ਜੁਗਰਾਜ ਸਿੰਘ ਖਿੰਦਾ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ। ਸੋ ਇਹਨਾਂ ਨੇ ਬੜੀ ਵਧੀਆ ਗੱਲਾਂ ਬਾਤਾਂ ਕੀਤੀਆਂ। ਔਰ ਇੱਥੇ ਮੈਂ ਜ਼ਰੂਰ ਦੱਸਾਂ ਕਿ ਇਹ ਯੰਗ ਹੈਗੇ, ਯਾਨੀ ਕਿ ਜਿਹੜੇ ਬੱਚੇ ਆ ਨਾ, ਯੰਗਸਟਰ ਹੈ, ਉਹ ਆਉਣੇ ਚਾਹੀਦੇ ਅੱਗੇ, ਤਾਂ ਕਿ ਕਿਉਂਕਿ ਨਾ ਇੱਕ ਤਾਂ ਚਲੋ ਉਹੀ ਭਾਸ਼ਾ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਦੂਜਾ ਦੇਖੋ ਇਹਨਾਂ ਨੂੰ ਪੰਜਾਬੀ ਵੀ ਆਉਂਦੀ ਹੈ। ਜਿਹੜੇ ਆਪਾਂ ਸਾਰੇ ਹੈਗੇ ਹਾਂ ਪੰਜਾਬੀ ਬੋਲਦੇ ਹਾਂ, ਕਈਆਂ ਨੂੰ ਹੁੰਦਾ ਕਿ ਬਿਲਕੁਲ ਇੰਗਲਿਸ਼ ਨਹੀਂ ਆਉਂਦੀ, ਉਹ ਆਪਣੀ ਗੱਲਬਾਤ ਇਹਨਾਂ ਨਾਲ ਖੁੱਲ੍ਹ ਕੇ ਕਰ ਸਕਦੇ ਆ ਨਾ, ਅਤੇ ਫਿਰ ਇਹ ਅੱਗੇ ਕੌਂਸਲ 'ਚ ਉਹ ਗੱਲਬਾਤ ਕਰ ਸਕਦੇ ਆ। ਸੋ ਜਿਹੜੇ ਨਵੇਂ ਪਨੀਰੀ ਆਪਾਂ ਕਹਿ ਸਕਦੇ ਪੰਜਾਬੀ ਦੇ ਵਿੱਚ, ਸੋ ਉਹਨਾਂ ਨੂੰ ਮੌਕਾ ਦਿਉ। ਅਤੇ ਵੈਸੇ ਜਿਵੇਂ ਹੁਣ ਦੇਖੋ ਇੰਡੀਆ ਦੇ ਵਿੱਚ ਵੀ ਜਿਹੜੀ ਆਪਣੀ ਕੋਕਰੋਚ ਪਾਰਟੀ ਹੈ ਨਾ, ਉਹ ਕਿੰਨੀ ਸਰਗਰਮ ਹੈ ਔਰ ਯੰਗ ਬਲੱਡ ਹੈ ਸਾਰਾ, ਜਿਹਦੇ ਨਾਲ ਕੀ ਹੁੰਦਾ ਕਿ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਪ੍ਰੋਬਲਮਸ ਹੈਗੀਆਂ, ਕਿਵੇਂ ਸੁਲਝਾਇਆ ਜਾਵੇ। ਕਈ ਵਾਰ ਜਿਹੜੇ ਬਹੁਤ ਪੁਰਾਣੇ ਬੰਦੇ ਹੁੰਦੇ ਨਾ, ਉਹ ਆਪਣੇ ਹਿਸਾਬ ਨਾਲ ਹੀ ਚੱਲੀ ਜਾਂਦੇ ਆ ਔਰ ਕਹਿਣ ਨੂੰ ਕੁਛ ਅਤੇ ਕਰਨ ਨੂੰ ਕੁਛ ਹੁੰਦੇ ਆ, ਪਰ ਇਹ ਜੇ ਜਿਹੜਾ ਕੁਛ ਕਹਿਤਾ ਉੱਦਾਂ ਹੀ ਕਰਦੇ ਆ। ਸੋ ਇਸ ਕਰਕੇ ਜ਼ਰੂਰ ਮੌਕਾ ਦਿਉ ਜੀ। ਮੈਂ ਨੰਬਰ ਇੱਕ ਵਾਰ ਫੇਰ ਦੇ ਦਿੰਦੀ ਹਾਂ, ਜੁਗਰਾਜ ਸਿੰਘ ਖਿੰਦਾ ਵਾਰਡ ਨੰਬਰ 3 ਅਤੇ 4 ਐਜ਼ ਅ ਸਿਟੀ ਕੌਂਸਲਰ ਇਹ ਇਲੈਕਸ਼ਨ ਦੇ ਵਿੱਚ ਖੜ੍ਹੇ ਹੋਏ ਆ, ਕੰਟੈਸਟ ਕਰ ਰਹੇ ਆ ਇਲੈਕਸ਼ਨ, ਅਤੇ ਤੁਸੀਂ ਵਲੰਟੀਅਰ ਵਰਕ ਕਰਨਾ, ਕੋਈ ਕੁਐਸਚਨ ਕੰਸਰਨ ਹੈਗੇ ਆ, ਅਤੇ ਨੰਬਰ ਹੈਗਾ 647-803-3858 6478033858 6478033858। ਤੇ ਲਓ ਜੀ ਆਪਾਂ ਹੁਣ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰੀਏ, ਮੌਰਗੇਜ ਦੀ ਲਈਏ ਜਾਣਕਾਰੀ। ਨਰਦੇਵ ਜੀ ਸਵਾਗਤ ਤੁਹਾਡਾ।
3: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ ਜੀ ਗੁੱਡ
3: ਮਾਰਨਿੰਗ। ਆਪਾਂ ਅੱਜ ਜੀ ਅੱਜ ਜਸਵਿੰਦਰ ਜੀ ਆਪਾਂ ਗੱਲਬਾਤ ਕਰਾਂਗੇ ਮੌਰਗੇਜ ਰੀਫਾਈਨੈਂਸਿੰਗ ਦੇ ਬਾਰੇ। ਬਹੁਤ ਸਾਰੀਆਂ ਕਾਲਸ ਆਉਂਦੀਆਂ, ਮੈਂ ਕਈ ਸਾਰੀਆਂ ਫਾਈਲਸ ਦੇ ਉੱਪਰ ਵੀ ਕੰਮ ਕਰ ਰਿਹਾ ਹੈਗਾ। ਆਮ ਤੌਰ ਤੇ ਜਿਹੜੀ ਰੀਫਾਈਨਾਂਸ ਹੈ ਜੀ, ਕਈ ਇਹਦੇ ਕਾਰਨ ਹੋ ਸਕਦੇ ਆ ਰੀਫਾਈਨਾਂਸ ਕਰਨ ਦੇ। ਇੱਕ ਤਾਂ ਮੰਨ ਲਓ ਕਿ ਤੁਹਾਡੀ ਜਿਹੜੀ ਮੌਰਗੇਜ ਅਲੱਗ ਤੇ ਤੁਸੀਂ ਹਾਈ ਇੰਟਰਸਟ ਰੇਟ ਤੇ ਹੈਗੀ ਹੈ, ਕਿਸੇ ਤੁਹਾਡੇ ਬੀ ਲੈਂਡਰ ਨਾਲ ਮੌਰਗੇਜ ਹੈਗੀ, ਕਿਸੇ ਪ੍ਰਾਈਵੇਟ ਲੈਂਡਰ ਨਾਲ ਮੌਰਗੇਜ ਹੈਗੀ ਹੈ, ਉਹਨੂੰ ਰੀਫਾਈਨਾਂਸ ਕਰਕੇ ਮੂਵ ਕਰਕੇ ਉਹਨੂੰ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਮੇਜਰ ਏ ਲੈਂਡਰ ਨਾਲ ਕੀਤਾ ਜਾ ਸਕਦਾ, ਜਿਹਦੇ ਨਾਲ ਤੁਹਾਡਾ ਇੰਟਰਸਟ ਘੱਟ ਜਾਂਦਾ। ਸੋ ਕਾਫੀ ਸਾਰੇ ਪੈਸੇ ਦੀ ਤੁਹਾਡੀ ਉਹਦੇ ਨਾਲ ਸੇਵਿੰਗ ਹੋ ਜਾਂਦੀ ਹੈ। ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ ਜਾਂ ਕੋਈ ਕ੍ਰੈਡਿਟ ਕਾਰਡਾਂ ਤੇ ਕਰਜ਼ਾ ਚੁੱਕਿਆ, ਜਿਹਦਾ ਤੁਸੀਂ ਇੰਟਰਸਟ ਰੇਟ ਕਾਫੀ ਪੇ ਕਰ ਰਹੇ ਹੈਗੇ ਹੋ, ਉਹਨੂੰ ਵੀ ਮੌਰਗੇਜ ਰੀਫਾਈਨਾਂਸ ਕਰਕੇ ਇਕੱਠਿਆਂ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ ਹੈ, ਪੇਮੈਂਟ ਘਟਾਈ ਜਾ ਸਕਦੀ, ਕਿਉਂਕਿ ਉਹਦਾ ਇੰਟਰਸਟ ਰੇਟ ਘੱਟ ਜਾਂਦਾ ਹੈ, ਉਹਦੇ ਨਾਲ ਵੀ ਤੁਹਾਡੀ ਕਾਫੀ ਸਾਰੀ ਸੇਵਿੰਗ ਹੋ ਜਾਂਦੀ ਹੈਗੀ ਹੈ। ਇਹਦੇ ਨਾਲ ਤੁਹਾਡਾ ਜਿਹੜਾ ਕੈਸ਼ ਫਲੋ ਆ ਉਹ ਬੈਟਰ ਹੁੰਦਾ, ਤੇ ਜੇਕਰ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਪਹਿਲਾਂ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਂਦਾ ਹੈਗਾ। ਤੇ ਨਾਲ ਦੀ ਨਾਲ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚੋਂ ਪੈਸੇ ਕੱਢਣਾ ਚਾਹੁੰਦੇ ਹੈਗੇ ਹੋ ਜਾਂ ਤੁਸੀਂ ਘਰ ਦੇ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ, ਇਹ ਵੀ ਮੌਰਗੇਜ ਰੀਫਾਈਨਾਂਸ ਦੇ ਟਾਈਮ ਤੇ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਘਰ 'ਚ ਕਿਸੇ ਦਾ ਨਾਮ ਪਾਇਆ ਸੀ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ, ਇਹ ਵੀ ਮੌਰਗੇਜ ਰੀਫਾਈਨਾਂਸ ਦੇ ਟਾਈਮ ਤੇ ਕੀਤਾ ਜਾ ਸਕਦਾ ਹੈ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ, ਆਮ ਤੌਰ ਤੇ ਆਪਾਂ ਉਹਦਾ 80% ਤੱਕ ਰੀਫਾਈਨਾਂਸ ਕਰਕੇ ਦੁਬਾਰਾ ਉੱਥੇ ਮੌਰਗੇਜ ਪਾ ਸਕਦੇ ਹੁੰਦੇ ਹਾਂ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੀ ਅਚੀਵ ਕੀਤੀਆਂ ਜਾ ਸਕਦੀਆਂ ਹੈਗੀਆਂ। ਜਿਹੜਾ ਆਮ ਤੌਰ ਤੇ ਬੈਸਟ ਟਾਈਮ ਹੁੰਦਾ ਹੈਗਾ ਜੀ ਮੌਰਗੇਜ ਰੀਫਾਈਨਾਂਸ ਦਾ, ਉਹ ਹੁੰਦਾ ਹੈਗਾ ਜਦੋਂ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਕਿਉਂਕਿ ਉਸ ਟਾਈਮ ਤੇ ਤੁਹਾਨੂੰ ਕੋਈ ਪੈਨਲਟੀ ਨਹੀਂ ਲੱਗਦੀ। ਬਾਕੀ ਜਿਹੜੀ ਰੀਫਾਈਨਾਂਸ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈਗੀ ਹੈ। ਤੁਹਾਨੂੰ ਮੈਂ ਇਹਦੇ ਇੱਕ ਐਗਜ਼ਾਮਪਲ ਦੇ ਦੇਣਾ ਜੀ, ਉੱਥੋਂ ਆਪਣੀ ਸਿਚੁਏਸ਼ਨ ਕਲੀਅਰ ਹੋ ਜਾਣੀ ਹੈ। ਪਰ ਹੁਣ ਕੋਈ ਰੀਸੈਂਟਲੀ ਕੋਈ ਡੀਲ ਕੀਤੀ ਸੀਗੀ, ਉਹਦੇ 6,10,000 ਦਾ ਉਹਨਾਂ ਨੇ ਕਰਜ਼ਾ ਸੀਗਾ ਜੀ ਮੌਰਗੇਜ ਪਲੱਸ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕਾਰਡ ਵਗੈਰਾ ਮਿਲਾ ਕੇ, ਤੇ ਉਹਦੀ ਪੇਮੈਂਟ ਉਹ ਕਰ ਰਹੇ ਸੀਗੇ $7,860 ਤਕਰੀਬਨ। ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਰੀਫਾਈਨਾਂਸ ਕਰਕੇ ਨਵੀਂ ਮੌਰਗੇਜ ਕਰਾ ਕੇ ਦਿੱਤੀ ਹੈ $6,10-$6,25 ਦੀ, $3,655 ਦੇ ਕੁਛ ਸੈਂਟ ਦੀ ਉਹਨਾਂ ਦੀ ਕਿਸ਼ਤ ਰਹਿਗੀ ਹੈ। ਸੋ ਤਕਰੀਬਨ ਉਹਨਾਂ ਨੂੰ ਜਿਹੜੀ ਸੇਵਿੰਗ ਹੋਈ ਹੈ ਜਿਹੜੀ $4,200 ਮਹੀਨੇ ਦੀ ਹੋਈ ਹੈ, ਹੁਣ ਤੁਸੀਂ ਦੇਖ ਲਓ $4,200 ਮਹੀਨੇ ਦੀ ਸਾਲ ਦੀ ਕਿੰਨੀ ਬਣ ਜਾਂਦੀ ਹੈਗੀ, ਤੇ 5 ਸਾਲ ਦੀ ਕਿੰਨੀ ਤੁਹਾਡੀ ਸੇਵਿੰਗ ਹੁੰਦੀ ਹੈਗੀ ਹੈ। ਸੋ ਤੁਸੀਂ ਆਪਣੀ ਮੌਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ, ਇਹਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ, ਕੋਈ ਸਵਾਲ ਹੈਗਾ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਹੋਰ ਕੋਈ ਵੀ ਜਾਣਕਾਰੀ ਚਾਹੀਦੀ, ਘਰ ਖਰੀਦਣ ਬਾਰੇ ਸੋਚ ਰਹੇ ਹੋ, ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਘਰ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਨੰਬਰ ਹੈ ਜੀ 6472-54-55-03, ਨਰਦੇਵ ਸਿੱਧੂ 6472-94-55-03।
0: ਜੀ ਧੰਨਵਾਦ ਜੀ, ਥੈਂਕ ਯੂ ਤੁਹਾਡਾ। 6472-294-55-03 ਤੇ ਤੁਸੀਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰੋ। ਤੇ ਲਓ ਜੀ ਮੈਟਰਸ ਦਾ ਨੰਬਰ ਦਵਾਂ ਮੈਂ ਤੁਹਾਨੂੰ। ਮੈਟਰਸ ਤੁਸੀਂ ਨਾ ਬਹੁਤ ਵਧੀਆ ਜੇ ਬਣਾਉਣਾ ਚਾਹੁੰਦੇ ਹੋ, ਇਹਨਾਂ ਦੀ ਫੈਕਟਰੀ ਆ ਆਪਣੀ ਜਿੱਥੇ ਰੈਡੀ ਕਰਦੇ ਆ, ਸੋ ਤੁਹਾਡੇ ਮਨਪਸੰਦ ਦੇ ਵੀ ਬਣਾ ਸਕਦੇ ਆ ਮੈਟਰਸਿਸ। ਇਹ ਸ਼ੈਲਬਰਨ ਦੇ ਵਿੱਚ ਇਹਨਾਂ ਦੀ ਜਿਹੜੀ ਫੈਕਟਰੀ ਹੈਗੀ ਆ। ਸੋ ਨੰਬਰ ਤੁਸੀਂ ਨੋਟ ਕਰ ਲਓ, 115 ਸੈਂਟੇਨੀਅਲ ਰੋਡ ਸ਼ੈਲਬਰਨ ਦੇ ਵਿੱਚ ਮੈਟਰਸਿਸ ਦੀ ਇਹਨਾਂ ਦੀ ਆਪਣੀ ਫੈਕਟਰੀ ਜਿੱਥੇ ਮੈਟਰਸਿਸ ਤਿਆਰ ਕਰਦੇ ਆ ਅਤੇ ਤੁਹਾਨੂੰ ਡਿਲੀਵਰ ਵੀ ਕਰ ਦੇਣਗੇ। ਬਾਕੀ ਤੁਸੀਂ ਭਾਅ ਸਿਰ ਜਿਵੇਂ ਆਪਾਂ ਕਹਿੰਦੇ ਨਾ ਭਾਅ ਸਿਰ ਬਿਲਕੁਲ ਰੀਜ਼ਨੇਬਲ ਰੇਟ 'ਤੇ ਤੁਹਾਨੂੰ ਇਹ ਮੈਟਰਸਿਸ ਮਿਲ ਸਕਦੇ ਆ। 905-495-9041 ਨੰਬਰ ਹੈ, 9054-95-9041 'ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ਮੈਟਰਸਿਸ ਦੇ ਲਈ। ਅਤੇ ਲਓ ਜੀ, ਕੈਂਟਰੱਕ ਦੇ ਜਗਤਾਰ ਰਮਨ ਜੀ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚੋਂ ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757, 647-292-5757।
4: ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
5: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955।
6: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
7: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
8: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
9: ਬ੍ਰੈਂਪਟਨ ਸਿਟੀ ਕਾਉਂਸਿਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
10: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ ਉਹਨਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
9: ਇਲੈਕਸ਼ਨ ਡੇਟ 26 ਅਕਟੋਬਰ 2026, ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੋਬਰ। ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca, ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ।
11: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ, ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੀ। ਸੁਰੱਖਿਆ ਪਹਿਲੀ ਤਰਜੀਹ, ਵੱਧ ਰਹੇ ਪ੍ਰਾਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵੱਧ ਵਧੇ ਹੋਏ ਮਾਈਨਰ ਵੇਰੀਅੰਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ। ਧੰਨਵਾਦ
0: ਜੀ। ਬਿਲਕੁਲ ਜੀ, ਜੁੜਿਆ ਤੁਸੀਂ ਗੁਰਤਾਸ ਰੇਡੀਓ ਦੇ ਨਾਲ। ਤੇ ਜੇ ਗੱਲ ਕਰੀ ਜਾਵੇ ਨਾ ਨੋਬਲ ਪੀਸ ਪ੍ਰਾਈਜ਼ ਦੀ, ਹੈ ਨਾ, ਸੋ ਡੋਨਲਡ ਟਰੰਪ ਕਹਿੰਦੇ ਆ ਕਿ ਮੈਂ ਜਿਹੜਾ ਹੈਗਾ ਇਸ ਦੇ ਲਈ ਕਾਬਲ ਹਾਂ, ਪਰ ਹੁਣ ਇਸ ਸਮੇਂ ਦੇ ਵਿੱਚ ਨਾ ਮਿਸਟਰ ਮਾਰਕ ਕਾਰਨੀ ਨੂੰ ਸਮਝਿਆ ਜਾ ਰਿਹਾ ਕਿ ਸ਼ਾਇਦ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲ ਜਾਵੇ ਤੇ ਬੈਸਟ ਪਰਸਨ ਦਾ ਬੈਸਟ ਪਰਸਨ

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-526-3535, 416-526-3535, 416-526-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।

0: ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੁਣਾਓ ਜੀ ਕੀ ਹਾਲ ਚਾਲ ਆ ਸਭ ਸੁੱਖ ਸਾਂਦ ਦਾ ਪਰਿਵਾਰ ਅੱਜ ਭਾਈ ਅੱਜ ਬਾਹਰ ਦਾ ਮੌਸਮ ਇਸਰੇ ਕੁਦਰਤ ਦੇ ਨਜ਼ਾਰੇ ਹੈ ਇੰਨਾ ਖੂਬਸੂਰਤ ਮੌਸਮ ਇੰਨਾ ਪਿਆਰਾ ਮੌਸਮ ਇੰਨਾ ਆਸ਼ਿਕਾਨਾ ਮੌਸਮ ਇੰਨਾ ਇੱਕ ਦੂਜੇ ਦੇ ਉੱਤੇ ਮਰ ਜਾਣ ਵਾਲਾ ਮੌਸਮ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਮੇਲ ਅਤੇ ਮਿਲਾਪ ਲਿਆਉਣ ਵਾਲਾ ਮੌਸਮ ਅੱਜ ਦਾ ਮੌਸਮ ਰਾਤੀ ਇਸ਼ਕ ਦੀ ਹੋਈ ਬਰਸਾਤ ਤੇ ਸਾਰੀ ਰਾਤ ਭਿੱਜਦੇ ਰਹੇ ਏਦਾਂ ਦਾ ਮੌਸਮ ਸੋਹਣੇ ਸੱਜਣ ਦੇ ਕੋਲ ਬੈਠ ਕੇ ਉਹਨੂੰ ਅੱਖੀਆਂ ਦੇ ਨਾਲ ਵੇਖੀ ਜਾਣਾ ਤੱਕੀ ਜਾਣਾ ਏਦਾਂ ਦਾ ਮੌਸਮ ਉਹ ਸੋਹਣੇ ਦੀ ਯਾਦ ਦੇ ਵਿੱਚ ਬਹਿ ਕੇ ਅੱਖਾਂ ਵਿੱਚੋਂ ਨੀਰ ਵਹਾਉਣਾ ਓਏ ਅੱਜ ਹਰਜੀਤ ਸਿਆਂ ਏਦਾਂ ਦਾ ਮੌਸਮ ਮੌਸਮ ਦੇ ਵਿੱਚ ਕੁਛ ਏਦਾਂ ਦਾ ਗੀਤ ਹੋਵੇ ਏਦਾਂ ਦਾ ਪਿਆਰਾ ਜਿਹਾ ਗੀਤ ਹੋਵੇ ਮਿੱਠਾ ਜਿਹਾ ਗੀਤ ਹੋਵੇ ਬਹੁਤ ਹੀ ਜ਼ਿਆਦਾ ਇੱਕ ਦੂਸਰੇ ਦੇ ਨਾਲ ਭਿੱਜ ਜਾਣ ਵਾਲਾ ਮੌਸਮ ਗੀਤ ਹੋਵੇ ਇੱਕ ਦੂਸਰੇ ਵਿੱਚ ਸਮਾ ਜਾਣ ਵਾਲਾ ਗੀਤ ਹੋਵੇ ਜਦੋਂ ਹੈ ਨਾ ਇਹੋ ਜਿਹੇ ਮੌਸਮ ਹੁੰਦੇ ਆ ਤੇ ਫਿਰ ਗੀਤ ਕਿਹੜੇ ਲੱਗਣੇ ਚਾਹੀਦੇ ਆ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਉਹਦੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ ਉਹ ਤੁਹਾਨੂੰ ਪਤਾ ਕਿਉਂਕਿ ਤੁਸੀਂ ਬਾਹਰ ਮੌਸਮ ਦੇ ਇਸ ਵੇਲੇ ਪੂਰੇ ਨਜ਼ਾਰੇ ਲੈ ਰਹੇ ਆ ਪੂਰਾ ਲੁਤਫ ਲੈ ਰਹੇ ਹਾਂ ਨਜ਼ਾਰਾ ਲੈ ਰਹੇ ਹਾਂ ਇਹੋ ਜਿਹੇ ਮੌਸਮ ਦੇ ਵਿੱਚ ਗੀਤ ਹੋਵੇ ਨਾ ਕੋਈ ਬਸ ਬੰਦੇ ਦੀ ਕਹਿੰਦੇ ਜਾਨ ਹੀ ਕੱਢ ਲਵੇ ਪੰਜਾਬੀ ਵਿਰਸਾ ਹੈਲੋ
1: ਹਾਂਜੀ ਭਾਜੀ
0: ਆਓ ਜੀ ਕੀ ਹਾਲ ਚਾਲ ਹੈ
1: ਵਧੀਆ ਵਧੀਆ ਮੈਂ ਕਿਹਾ ਕਿਹਦੀ ਜਾਨ ਕੱਢਣੀ ਸਵੇਰੇ ਸਵੇਰੇ
0: ਮੈਂ ਕਿਸੇ ਦੀ ਜਾਨ ਨਹੀਂ ਕੱਢਣੀ ਮੈਂ ਗਾਣਿਆਂ 'ਚ ਜਾਨ ਕੱਢ ਸਕਦਾ ਓਦਾਂ ਨਹੀਂ ਕਿਸੇ ਦੀ ਜਾਨ ਕੱਢ ਸਕਦਾ ਪਲੀਜ਼ ਕੁਰਸੀ ਲਾ ਕੇ ਬਾਹਰ ਬਹਿ ਜਾਈਏ ਗਰਮ ਗਰਮ ਚਾਹ ਪੀਏ ਨਾਲ ਪਕੌੜੇ ਪਕੌੜੇ ਖਾਈਏ ਵਧੀਆ ਗਰਮਾ ਗਰਮ ਹੈ
1: ਉਹ ਤਾਂ ਕੱਲ ਖਾ ਲਿਆ ਸੀ
0: ਕੱਲ ਕੀ ਸੀ
1: ਕੱਲ ਖਾ ਲਿਆ ਪਕੌੜੇ
0: ਕੱਲ ਖਾ ਲੇ ਤਾਰੀਫ ਨੀ ਕੀਤੀ ਤੁਸੀਂ ਇੰਨੀਆਂ ਗੱਲਾਂ ਤੁਹਾਨੂੰ ਕੀਤੀਆਂ ਹੈ ਮੌਸਮ ਬਾਰੇ ਤੁਸੀਂ ਕੋਈ ਉਹਦੀ ਤਾਰੀਫ ਨੀ ਕੀਤੀ ਯਾਰ ਇਹ ਤਾਂ ਗੱਲ ਗਲਤ
1: ਤਾਰੀਫ ਕਿਉਂ ਨੀ ਕਰਾਂਗੇ ਹੁਣ ਤੁਹਾਡਾ ਸ਼ੋਅ ਦੇਖੋ ਆਇਆ ਮੈਂ ਰਾਈਟ ਵੇ ਕਾਲ ਕੀਤੀ ਮੈਂ ਕਿਹਾ ਭਾਜੀ ਦੀ ਪਹਿਲੀ ਕਾਲ ਆਪਾਂ ਹੀ ਕਰਨੀ ਆ
0: ਬੜੀ ਵਾਹ ਬਈ ਵਾਹ ਬੀਬਾ ਬੁਆ ਜੀ ਤੁਸੀਂ ਅੱਜ ਕੱਲ ਤਾਂ ਸਾਨੂੰ ਬਹੁਤ ਪਿਆਰੇ ਲੱਗਦੇ ਆ ਨਾ ਫਿਰ ਜਿੱਥੇ ਤੁਹਾਡਾ ਨਾਮ ਬੜਾ ਪਿਆਰਾ ਉੱਥੇ ਤੁਸੀਂ ਬੜੇ ਪਿਆਰੇ ਆ ਕੋਈ ਗੀਤ ਦੱਸੋ ਯਾਰ ਏਦਾਂ ਦਾ ਸਵੇਰੇ ਸਵੇਰੇ ਦਾ ਗੀਤ ਸੁਣ ਕੇ ਬਸ ਕਹਿੰਦੇ ਹੁੰਦੇ ਨਾ ਬਈ ਮੈਂ ਚਾਰ ਅੱਖੀਆਂ ਦੋ ਹੋ ਜਾਣ ਲੈ ਸੌਖਾ ਤਰੀਕਾ ਤੁਹਾਨੂੰ ਦੱਸਦਾ ਹੁਣ
1: ਮੈਂ ਤਾਂ ਕਹਿੰਦਾ ਫਿਰ ਉਹੀ ਲਗਾ ਦੋ ਤੇਰੀ ਮੇਰੀ ਜੋੜੀ
0: ਹੋਏ ਹੋਏ ਹੋਏ ਹੋਏ ਰੱਬਾ ਮੇਰਿਆ ਕਿੱਥੋਂ ਕਢਾਇਆ ਸਵੇਰੇ ਸਵੇਰੇ ਗੀਤ
1: ਉਹੀ ਲਗਾ ਦੋ ਯਾ ਫਿਰ ਤੁਸੀਂ ਲਗਾ ਦੋ ਕਿਉਂਕਿ ਕਿਤਨਾ ਪਿਆਰ ਕਰਤੇ ਹੈ
0: ਠੀਕ ਹੈ
1: ਕਿਉਂਕਿ ਕਿਤਨਾ ਪਿਆਰ ਕਰਤੇ ਹੈ ਤੁਮਕੋ
0: ਹਾਂ ਇਹ ਮੇਰਾ ਫੇਵਰੇਟ ਸੌਂਗ ਹੈ ਚਲੋ ਦੇਖਦੇ ਹਾਂ ਨੈਕਸਟ ਕਾਲ ਤੇ ਜਾਣੇ ਹੈਲੋ
2: ਸਮੋਸੇ ਪਕੌੜੇ ਚਾਹ ਵੀ ਹਰ ਚੀਜ਼ ਓਕੇ ਤੇ ਜੇ ਹੋ ਸਕੇ ਨਾ
0: ਤੇ ਪੈਕ ਸ਼ੈਕ ਵੀ ਹੋ ਜਾਵੇ
2: ਆਨੇ ਸੇ ਤੇਰੇ ਆਏ ਬਹਾਰ ਜਾਨੇ ਸੇ ਤੇਰੇ ਜਾਏ ਬਹਾਰ ਰੁੱਤ ਮੁਸਤਾਨੀ ਹੈ
0: ਇਹ ਬੜਾ ਪਿਆਰਾ ਗੀਤ ਲੱਭਿਆ ਯਾਰ ਤੁਸੀਂ ਬੜਾ ਪਿਆਰਾ
2: ਬੜਾ ਮੈਲੋਡੀ ਮੌਸਮ ਆ ਮੈਂ ਕਹਿੰਦਾ ਕਦੇ ਉਧਰ ਬੈਕ ਹੋਮ ਹੋਵੇ ਨਾ ਤੇ ਅਸੀਂ ਤੇ ਛੱਤ ਤੇ ਬਹਿ ਕੇ ਯਕੀਨ ਕਰੋ ਅੱਜ ਕੱਲ ਜਾਮਨੂਆਂ ਦਾ ਮੌਸਮ ਆ ਜਾਮਨ ਵੀ ਖਾਈਏ
0: ਪਲੀਜ਼ ਛੱਤ ਤੇ ਨਾ ਬੈਠਿਓ ਤੁਸੀਂ ਤਿਲਕ ਦੇ ਥੱਲੇ ਡਿੱਪੇ ਨਾ ਮੁੜ ਕੇ ਬਚ ਕੇ ਮੋੜ ਦੋ
2: ਉੱਥੇ ਕੁਛ ਨੀ ਹੁੰਦਾ ਜੀ ਉੱਥੇ ਤੇ ਪੱਖਾ ਚਲਾ ਕੇ ਰਾਤ
0: ਨੂੰ ਨਹੀਂ ਉੱਥੇ ਨਹੀਂ ਮੈਂ ਇੱਥੇ ਦੀ ਗੱਲ ਕਰ ਰਿਹਾ ਐਵੇਂ ਨਾ ਛੱਤ ਤੇ ਬਹਿ ਜਾਓ ਹੋਰ ਤੁਸੀਂ ਤਿਲਕ ਦੇ ਥੱਲੇ ਆਓ ਮੁੜ ਕੇ ਡਾਕਟਰ ਸਾਹਿਬ ਨੂੰ ਫੋਨ ਕਰਨਾ ਪਵੇ ਹੈਲੋ
3: ਬਸ ਸਤਿ ਸ਼੍ਰੀ ਅਕਾਲ ਜੀ ਬਲਵਿੰਦਰ ਬੋਲਦਾ
0: ਬਲਵਿੰਦਰ ਜੀ ਕੀ ਹਾਲ ਚਾਲ ਆ
3: ਹਲੋ ਭਾਈ ਜੀ ਬਹੁਤ ਵਧੀਆ ਬਾਹਰ ਮੌਸਮ ਵਧੀਆ ਕੱਲ ਫਿਲਮ ਦੇਖੀ ਮਿੱਟੀ ਦੇ ਪੁੱਤਰੀ ਗੱਲ
0: ਅੱਛਾ
3: ਇਹ ਕਰੋੜ ਦੀ ਬਣ ਲੱਗਿਆ ਬਹੁਤ ਮਿਹਰਬਾਨੀ
0: ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਟ੍ਰੈਫਿਕ ਮੈਂ ਪਹੁੰਚਿਆ ਮੈਂ ਨੈਕਸਟ ਕਾਲ ਹੈਲੋ
4: ਯੰਗ ਬ੍ਰੋ ਗੁੱਡ ਮਾਰਨਿੰਗ
0: ਗੁੱਡ ਮਾਰਨਿੰਗ ਸਰ ਕੀ ਹਾਲ ਹੈ
4: ਬਹੁਤ ਵਧੀਆ ਤਰੰਗ ਲਾਉਂਦੇ ਸਾਰੀ ਸਾਡਾ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਕਿਆ ਮਿਊਜ਼ਿਕ ਲੱਗਿਆ ਬਸ ਮਜ਼ਾ ਆ ਗਿਆ ਮੈਂ ਕਿਹਾ ਹੁਣ ਅੱਜ ਪੁਰਾਣੇ ਲਵ ਲੈਟਰ ਖੋਲ ਦੇਣਾ ਲਵ ਫੋਲਡਰ
0: ਲਵ ਫੋਲਡਰ ਖੋਲ ਖੋਲ ਦਈਏ ਪਰ ਕੀ ਕਰੀਏ ਲਵ ਫੋਲਡਰ ਖੋਲ ਕੇ ਜਾਵਾਂਗੇ ਕਿੱਥੇ ਅਸੀਂ ਫਿਰ ਮੁੜ ਕੇ ਪੰਗਾ ਦਾ
4: ਖੋਲ ਦਿਓ ਮਹਾਰਾਜ ਲੈ ਆਵੇਗਾ ਭਰਾ ਮੂਡ ਜਗਾ ਕਰ ਦੇ ਲਵ ਫੋਲਡਰ
0: ਚਲੋ

ਜਿੱਦਾਂ ਵੀ ਤੁਹਾਡਾ ਸੋਹਣਾ ਪਿਆਰਾ ਤੁਹਾਡਾ ਲਵਰਸ ਤੁਹਾਡਾ ਲਵ ਵਨ ਤੁਹਾਡੇ ਦਿਲ ਦੇ ਵਿੱਚ ਵਸਦਾ ਨਾ, ਜਿਵੇਂ ਤੁਹਾਡੇ ਕਹਿੰਦੇ ਹੁੰਦੇ ਆ ਬਈ ਜਿਹਨੂੰ ਤੁਸੀਂ ਬੜਾ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਤੁਹਾਡੇ ਦਿਲ 'ਚ ਵਸਦਾ, ਇਸੇ ਤਰ੍ਹਾਂ ਤੁਸੀਂ ਜਿੰਨੇ ਵੀ ਪ੍ਰੋਗਰਾਮਸ ਹੋ ਰਹੇ ਮੇਰੇ ਦਿਲ ਦੇ ਵਿੱਚ ਵਸਦੇ ਆ, ਤੇ ਇਸੇ ਕਰਕੇ ਤੁਸੀਂ ਪੰਜਾਬੀ ਵਿਰਸਾ ਰੇਡੀਓ ਨਾਲ ਜੁੜੇ ਹੋਣੇ ਸਵੇਰੇ 11 ਤੋਂ।

ਲਓ ਜੀ, ਕਿਹਾ ਗੀਤ ਦੀ ਭਾਈ ਸਾਹਿਬ ਨੇ ਫਰਮਾਇਸ਼ ਕੀਤੀ ਹੈ, ਔਰ ਬਈ ਕਮਾਲ ਦੀ ਗੱਲ ਆ ਭਾਈ ਜਾਨ, ਤੁਸੀਂ ਕਿਹਾ ਗੀਤ ਦੀ ਫਰਮਾਇਸ਼ ਕੀਤੀ ਹੈ, ਮਜ਼ਾ ਆ ਗਿਆ, ਮਜ਼ੇ ਨਾਲੋਂ ਵੀ ਮਜ਼ਾ ਜ਼ਿਆਦਾ ਆ ਗਿਆ। ਇਹੋ ਜਿਹਾ ਗੀਤ ਸਵੇਰੇ ਸਵੇਰੇ ਫਿਰ ਪੰਜਾਬੀ ਵਿਰਸਾ ਰੇਡੀਓ ਸੁਣਨ ਨੂੰ ਮਿਲ ਜਾਵੇ ਤੇ ਫਿਰ ਹੋਰ ਕੀ ਚਾਹੀਦਾ। ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਆਪਕੇ ਲਈ ਹਾਜ਼ਰ ਹੈ। I really love this song, man. ਇਸ ਗੀਤ ਵਿੱਚ ਤਾਂ ਨਾ ਪਤਾ ਨਹੀਂ ਕੀ ਆ ਪਾਤਾ ਬਣਾਉਣ ਵਾਲੇ ਨੇ, ਇਸ ਗੀਤ ਦੇ ਵਿੱਚ ਇੰਨੀ ਮੁਹੱਬਤ, ਇੰਨਾ ਪਿਆਰ, ਇੰਨਾ ਇਤਫਾਕ, ਇੰਨੀ ਜਿਵੇਂ ਕਹਿੰਦੇ ਆ ਨਾ ਵੀ ਰੱਬ ਨੂੰ ਮਿਲਣ ਵਾਸਤੇ ਬੰਦਾ ਤਾਂਗ ਕਰਦਾ, ਮਿਲਣ ਦੀ ਤਾਂਘ ਹੁੰਦੀ ਹੈ ਨਾ, ਇਸੇ ਤਰ੍ਹਾਂ ਤੁਹਾਡੇ ਸੋਹਣੇ ਸੱਜਣ ਨੂੰ ਮਿਲਣ ਦੀ, ਆਪਣੇ ਸੋਹਣੇ ਸੱਜਣ ਨੂੰ ਮਿਲਣ ਦੀ ਤਾਂਘ ਇਸ ਗੀਤ ਦੇ ਵਿੱਚ ਹੈ। ਇਹ ਗੀਤ ਬਸ ਕਿਹਦੇ ਵਾਸਤੇ ਆਉਣਾ ਚਾਹੀਦਾ? ਤੁਹਾਡੀ ਜਾਨ ਵਾਸਤੇ। ਤੇ ਫਿਰ ਇਹ ਗੀਤ ਕਿਸਕੇ ਲਈ ਹੈ ਬਾਈ ਜਾਨ? ਇਹ ਸਿੰਘ ਹਰਜੀਤ ਕੀ ਜਾਨ ਕੇ ਲਈ ਗੀਤ ਹੈ। ਹਰਜੀਤ ਜੀ, ਜਾਨ ਕਹਾਂ ਹੈ? ਲਵ ਇਟ।

0: ਜਿਹੜੇ ਸਾਡੇ ਫੈਮਿਲੀਜ਼ ਪੰਜਾਬੀ ਵਿਰਸਾ ਰੇਡੀਓ ਨਾਲ ਜੁੜੇ ਹੁੰਦੇ ਆ ਨਾ, ਸਿੰਘ ਹਰਜੀਤ ਸ਼ੋਅ ਨਾਲ ਜੁੜੇ ਹੁੰਦੇ ਆ, ਉਹਨਾਂ ਨੂੰ ਪਤਾ ਇੱਥੇ ਸਿਰਫ ਪਿਆਰ ਦੀ ਗੱਲ ਹੁੰਦੀ ਹੈ, ਮੁਹੱਬਤ ਦੀ ਗੱਲ ਹੁੰਦੀ ਹੈ, ਇਸ਼ਕ ਦੀ ਗੱਲ ਹੁੰਦੀ ਹੈ, ਭਾਵੇਂ ਉਹ ਰੱਬ ਦੇ ਨਾਲ ਇਸ਼ਕ ਹੋਵੇ ਤੇ ਭਾਵੇਂ ਤੁਹਾਡਾ ਆਪਣੇ ਸੋਹਣੇ ਸੱਜਣ ਮਹਿਬੂਬ ਦੇ ਨਾਲ ਇਸ਼ਕ ਹੋਵੇ। ਇੱਕ ਦੂਜੇ ਨੂੰ ਜੋੜਨ ਦੀ ਗੱਲ ਹੁੰਦੀ ਹੈ, ਇੱਕ ਦੂਜੇ ਨੂੰ ਪਿਆਰ ਦੀਆਂ ਪੀਂਘਾਂ ਦੇ ਵਿੱਚ ਕਹਿੰਦੇ ਵੀ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ, ਕੁਛ ਏਦਾਂ ਦੀਆਂ ਬਾਤਾਂ ਹੁੰਦੀਆਂ। ਇਹ ਇਸ਼ਕ ਕਿਸੇ ਦਾ ਨਹੀਂ ਹੋਇਆ, ਇਹਨੂੰ ਪਿਆਰ ਨਾ ਕਰੀ ਫਿਰ ਇਕੱਲਾ ਬਹਿ ਕੇ ਰੋਏਗਾ ਹਰਜੀਤ ਜੀ, ਉਹਨੂੰ ਯਾਦ ਨਾ ਕਰੀ। ਸ਼ੇਰ ਵੀ ਆਪਣੇ ਆਪ ਹੀ ਨਾਲ ਬਣ ਜਾਂਦੇ ਆ ਪੰਜਾਬੀ ਵਿਰਸਾ। ਹਰਪ੍ਰੀਤ ਸੈਣੀ ਜੀ ਸਟੂਡੀਓ 'ਚ ਪਹੁੰਚ ਗਏ ਆ ਔਰ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਇੱਕ ਮੈਸੇਜ ਆਇਆ ਜੀ, ਸ਼ੁਰਜ ਤੁਸੀਂ ਬਹੁਤ ਮਿੱਠੇ ਮਿੱਠੇ ਬੋਲ ਬੋਲੇ, ਦਿਲ ਨੂੰ ਸ਼ੂ ਕਮਾਲ ਕਰਤੀ, ਵਾਓ। ਆਈ ਡੋਂਟ ਨੋ ਯੂਅਰ ਨੇਮ, ਜਿਨ੍ਹਾਂ ਨੇ ਮੈਸੇਜ ਭੇਜਿਆ ਆਪਣਾ ਨਾਮ ਵੀ ਸ਼ੇਅਰ ਕਰ ਦਿਓ ਬਈ, ਤੁਹਾਡਾ ਨਾਮ ਵੀ ਅਸੀਂ ਹੀ ਔਰ ਸ਼ੀ ਜੋ ਵੀ ਹੋ ਤੁਸੀਂ, ਔਰ ਤੁਹਾਡਾ ਨਾਮ ਵੀ ਅਸੀਂ ਰੇਡੀਓ 'ਤੇ ਸ਼ੇਅਰ ਜ਼ਰੂਰ ਕਰਾਂਗੇ। ਹਰਪ੍ਰੀਤ ਜੀ ਕੀ ਹਾਲ ਚਾਲ ਹੈ?
1: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭੇਜ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਰਿਹਾ ਵੈਨਕੂਵਰ ਟੂਰ?
1: ਬਹੁਤ ਵਧੀਆ ਜੀ।
0: ਚਲੋ ਬੜੀ ਅੱਛੀ ਗੱਲ ਹੈ, ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ, ਮੈਂ ਕਿਹਾ ਵਕੇਸ਼ਨ ਬੜੀ ਜ਼ਰੂਰੀ ਹੁੰਦੀ ਹੈ, ਉਹਦੇ ਨਾਲ ਬੰਦਾ ਬਹੁਤ ਜ਼ਿਆਦਾ ਫਰੈਸ਼ ਹੋ ਜਾਂਦਾ। ਅੱਜ ਦੇਖੋ ਹਰਪ੍ਰੀਤ ਸੈਣੀ ਦਾ ਫੇਸ ਕਿੰਨਾ, ਕਹਿੰਦੇ ਹੁੰਦੇ ਨਾ ਵੀ ਬਿਨਾਂ ਕਰੀਮ ਤੋਂ ਲਿਸ਼ਕੀ ਜਾਂਦਾ, ਇਹਦਾ ਰੀਜ਼ਨ ਹੁੰਦਾ ਜਦੋਂ ਬੰਦਾ ਤੁਸੀਂ ਚਾਰਮਿੰਗ ਫੇਸ ਹੋ ਜਾਂਦਾ, ਉਹ ਬੜਾ ਵੀ ਸਮਾਈਲੀ ਫੇਸ ਹੋ ਜਾਂਦਾ, ਬੜਾ ਕਹਿੰਦੇ ਹੁੰਦੇ ਵੀ ਫੁੱਲਾਂ ਵਰਗਾ ਫੇਸ ਹੋ ਜਾਂਦਾ ਜਿਸ ਵੇਲੇ ਤੁਸੀਂ ਕਿਤੇ ਆਪਣੀ ਵਕੇਸ਼ਨ ਕਰਕੇ ਆਉਂਦੇ ਆ, ਕਿਉਂਕਿ ਮਾਇੰਡ ਫਰੈਸ਼ ਹੁੰਦਾ ਤੁਹਾਡਾ, ਫੋਨ ਕਾਲਸ ਤੁਹਾਡੀਆਂ ਬੰਦ ਹੁੰਦੀਆਂ, ਅਤੇ ਪਰ ਫਿਰ ਜਿਸ ਵੇਲੇ ਤੁਸੀਂ ਘੁੰਮ ਕੇ ਵਾਪਸ ਆਉਂਦੇ ਆ, ਤੁਹਾਡਾ ਦਿਲ ਵੀ ਜ਼ਿਆਦਾ ਕਰਦਾ ਕੰਮ ਕਰਦੇ ਆ, ਥੋੜ੍ਹੇ ਅਗਰੈਸਿਵ ਜ਼ਿਆਦਾ ਹੋ ਜਾਂਦਾ ਨਾ ਆਉਂਦੇ ਨਾ ਕੰਮ। ਆਪਾਂ ਯਾਰ ਜਿਹੜਾ ਅਸੀਂ ਹਫ਼ਤਾ 10 ਦਿਨ ਵਕੇਸ਼ਨ ਕਰਕੇ ਆਏ, ਹੋਰ ਕੰਮ ਕਰੀਏ। ਹਰਪ੍ਰੀਤ ਸੈਣੀਆਂ ਦਾ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ, 416-817-6500 'ਤੇ ਕਾਲ ਕੀਤੀ ਜਾ ਸਕਦੀ ਹੈ। ਹੈਲੋ।
2: ਹੈਲੋ
0: ਜੀ ਸਰ।
2: ਹਾਂਜੀ, ਸਤਿ ਸ਼੍ਰੀ ਅਕਾਲ ਹਰਜੀਤ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
2: ਕਿੱਦਾਂ ਜੀ?
0: ਸਰ ਤੁਸੀਂ ਦੱਸ ਸਕਦੇ ਆ ਕਿੱਦਾਂ ਮੇਰਾ ਮੂਡ ਅੱਜ ਰੇਡੀਓ ਦਾ, ਤੁਸੀਂ ਆਪ ਹੀ ਸਮਝ ਆਓ।
2: ਮੂਡ ਤੁਹਾਡਾ ਤਾਂ ਬਹੁਤ ਵਧੀਆ ਹੈ, ਤਦੇ ਮੈਂ ਕਾਲ ਕੀਤੀ ਹੈ ਜੀ ਤੁਹਾਨੂੰ ਇਸ ਵੇਲੇ।
0: ਜੀ ਜਸਵਿੰਦਰ ਸਿੰਘ ਜੀ,
2: ਇੱਕ ਇਹੋ ਜਿਹੇ ਮੌਸਮ ਦੇ ਵਿੱਚ ਇੱਕ ਗਾਣਾ ਅੱਗੇ ਲਾਉਂਦੇ ਹੁੰਦੇ ਸੀ ਜਿਹੜਾ ਤਾਂ ਹੁਣ ਕਾਫੀ ਟਾਈਮ ਹੋ ਗਿਆ ਸੁਣਿਆ ਨਹੀਂ ਕਦੇ।
0: ਕਿਹੜਾ ਜੀ?
2: ਪਾਣੀ ਦੀਆਂ ਛੱਲਾਂ ਹੋਵਣ, ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ।
0: ਹੁਣ ਕਿੱਥੋਂ ਲਿਆਈਏ, ਮੈਂ ਤਾਂ ਹੈਗਾ, ਹੁਣ ਹੋਰ ਕਿਸੇ ਨੂੰ ਕਿੱਥੋਂ ਲਿਆਈਏ ਅਸੀਂ, ਦੱਸੋ ਪਹਿਲਾਂ ਮੈਨੂੰ, ਪਾਣੀ ਦੀਆਂ ਛੱਲਾਂ ਵੀ ਹੋ ਜਾਣਗੀਆਂ। ਓਹੋ, ਕਿੱਦਾਂ ਦੀ ਸਵੇਰੇ ਸਵੇਰੇ ਤੁਸੀਂ ਗੱਲ ਕਰਦੇ ਆ, ਮੈਂ ਗੱਲ ਕਿੱਦਾਂ ਦੀ ਕਰਦੀ ਆ, ਤੁਸੀਂ ਕਿੱਦਾਂ ਸਵੇਰੇ ਸਵੇਰੇ ਤੁਰ ਪਏ?

0: ਲਓ ਜੀ ਹਰਪ੍ਰੀਤ ਜੀ ਨਾਲ ਗੱਲਬਾਤ ਕਰਾਂਗੇ, ਨਾਲ ਨਾਲ ਰਾਜਨ ਜੀ ਵੀ ਆ ਗਏ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜੀ। ਹਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਪਲੀਜ਼?
1: ਬਿਲਕੁਲ ਜੀ ਜੀ, ਸੋ ਆਪਾਂ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਦੇ ਟੋਪਿਕ ਦੇ ਉੱਪਰ ਆਲਵੇਜ਼ ਗੱਲ ਕਰਦੇ ਰਹਿੰਦੇ ਹਾਂ। ਸਪੈਸ਼ਲੀ ਜਦੋਂ ਵੀ ਲਾਈਫ ਇੰਸ਼ੋਰੈਂਸ ਦੀ ਗੱਲ ਆਉਂਦੀ ਹੈਗੀ ਆ, ਸਭ ਤੋਂ ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਲਾਈਫ ਇੰਸ਼ੋਰੈਂਸ ਦਾ ਜਿਹੜਾ ਪ੍ਰੀਮੀਅਮ ਹੈਗਾ ਆ, ਏਜ ਦੇ ਅਕੋਰਡਿੰਗਲੀ ਤੁਹਾਡੀ ਹੈਲਥ ਦੇ ਅਕੋਰਡਿੰਗਲੀ ਡਿਸਾਈਡ ਹੁੰਦਾ ਆ। ਸੋ ਕਿੰਨੀ ਅਮਾਊਂਟ ਦੀ ਆਪਾਂ ਕਵਰੇਜ ਲੈਣੀ ਹੈ, ਕਿੰਨੇ ਟਾਈਮ ਪੀਰੀਅਡ ਦੇ ਲਈ ਕਵਰੇਜ ਲੈਣੀ ਆ, ਇਹ ਸਾਰੀਆਂ ਚੀਜ਼ਾਂ ਦੇਖ ਕੇ ਇੰਸ਼ੋਰੈਂਸ ਕੰਪਨੀਜ਼ ਅੰਡਰ ਰਾਈਟਿੰਗ ਕਰਕੇ ਉਸ ਤੋਂ ਬਾਅਦ ਆਪਾਂ ਇਹ ਡਿਸਾਈਡ ਕਰਦੇ ਹਾਂ ਕਿ ਉਹਨਾਂ ਨੇ ਤੁਹਾਨੂੰ ਰੈਗੂਲਰ ਪਾਲਿਸੀ ਮਿਲਣੀ ਆ, ਤੁਹਾਡਾ ਪ੍ਰੀਮੀਅਮ ਤੁਹਾਨੂੰ ਰੇਟਿੰਗ ਹੋ ਕੇ ਮਿਲਣਾ ਆ, ਤੁਹਾਨੂੰ ਕਵਰੇਜ ਮਿਲਣੀ ਆ ਕਿ ਨਹੀਂ ਮਿਲਣੀ। ਮੇਨ ਜ਼ਰੂਰੀ ਚੀਜ਼ ਇਹੀ ਹੈ ਕਿ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੈਗੇ ਆ ਕਿ ਜਿੰਨੀ ਅਰਲੀ ਏਜ ਦੇ ਵਿੱਚ ਆਪਾਂ ਕਵਰੇਜ ਲਵਾਂਗੇ, ਇੱਕ ਤਾਂ ਏਜ ਘੱਟ ਹੈਗੀ ਆ ਇਸ ਕਰਕੇ ਪ੍ਰੀਮੀਅਮ ਘੱਟ ਹੋਊਗਾ, ਦੂਸਰਾ ਇਹ ਹੈਗਾ ਕਿ ਉਸ ਵੇਲੇ ਹੈਲਥ ਵਧੀਆ ਹੋਊਗੀ ਤਦ ਕਰਕੇ ਵੀ ਰੇਟ ਘੱਟ ਹੋਊਗਾ। ਉਸ ਟਾਈਮ ਦੇ ਉੱਪਰ ਇੱਕ ਤੁਸੀਂ ਵਧੀਆ ਅਮਾਊਂਟ ਦੀ ਕਵਰੇਜ ਲੈ ਸਕਦੇ ਆ, ਜਿਹੜੀ ਲੇਟਰ ਔਨ ਇਸ ਪਲਾਨ ਦੇ ਵਿੱਚ ਜਿਹੜੇ ਵੀ ਚੇਂਜਿਸ ਕਰਨੇ ਹੋਣ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਆਪਾਂ ਯੰਗ ਹੁੰਦੇ ਉਦੋਂ ਆਪਾਂ ਨੂੰ ਇੰਸ਼ੋਰੈਂਸ ਦੀ ਉਨੀ ਇੰਪੋਰਟੈਂਸ ਨਹੀਂ ਲੱਗਦੀ ਹੁੰਦੀ, ਕਿਉਂਕਿ ਇੱਕ ਤਾਂ ਯੰਗ ਹੋਣ ਕਰਕੇ ਬੰਦਾ ਇਹ ਕਹਿੰਦਾ ਕਿ ਮੈਂ ਤਾਂ ਯੰਗ ਆ, ਮੈਨੂੰ ਕੀ ਹੋਣ ਲੱਗਾ, ਮੈਂ ਤਾਂ ਹੈਲਦੀ ਹਾਂ, ਮੈਨੂੰ ਕੀ ਹੋਣ ਲੱਗਾ, ਸੋ ਮੇਰੇ ਕੋਲ ਤਾਂ ਬਹੁਤ ਟਾਈਮ ਪੀਰੀਅਡ ਪਿਆ ਹੈਗਾ, ਹਲੇ ਮੈਂ ਥੋੜ੍ਹਾ ਥੜ ਕੇ ਇੰਸ਼ੋਰੈਂਸ ਕਰਵਾਊਂਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ, ਉਹ ਬੇਸਿਕਲੀ ਆਪਾਂ ਆਪਣੇ ਇੱਕ ਜਿਹੜਾ ਰਿਸਕ ਹੈਗਾ ਆ ਉਹਨੂੰ ਅਵੋਇਡ ਕਰਨ ਦੀ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਟ ਇਹ ਹੈ ਕਿ ਜੇ ਅਸੀਂ ਉਸ ਟਾਈਮ ਦੇ ਉੱਪਰ ਐਕਸ਼ਨ ਲੈ ਲਈਏ ਤਾਂ ਸਭ ਤੋਂ ਵਧੀਆ ਗੱਲ ਇਹ ਹੈਗੀ ਹੈ ਕਿ ਤੁਹਾਡੀ ਇੰਸ਼ੋਰੇਬਿਲਟੀ ਲੌਕ ਹੋ ਜੂਗੀ।
0: ਠੀਕ ਹੈ,
1: ਇੱਕ ਤਾਂ ਯੰਗ ਏਜ ਦੇ ਵਿੱਚ ਪਾਲਿਸੀ ਲੈਣ ਦੇ ਨਾਲ ਤੁਹਾਨੂੰ ਘੱਟ ਜਿਹੜਾ ਪ੍ਰੀਮੀਅਮ ਪੇ ਕਰਨਾ ਪਊਗਾ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜੇ ਤੁਸੀਂ ਉਹੀ ਪਲਾਨ ਨੂੰ ਲੌਂਗ ਟਾਈਮ ਦੇ ਲਈ ਪਹਿਲਾਂ ਹੀ ਲੌਕ ਇਨ ਕਰ ਲੈਂਦੇ ਆ, ਜੇ ਤੁਸੀਂ ਟਰਮ ਇੰਸ਼ੋਰੈਂਸ ਲਈ ਆ, ਰੈਦਰ ਦੈਨ 10 ਸਾਲ ਦੀ ਟਰਮ ਲੈਣ ਦੀ ਬਜਾਏ ਤੁਸੀਂ 40 ਸਾਲ ਦੀ ਟਰਮ ਲੈ ਲਈ,
0: ਤਾਂ
1: ਇਹਦਾ ਮਤਲਬ ਇਹ ਹੈ ਕਿ ਤੁਸੀਂ 40 ਸਾਲ ਦੇ ਟਾਈਮ ਪੀਰੀਅਡ ਨੂੰ ਤਾਂ ਪਹਿਲਾਂ ਹੀ ਲੌਕ ਕਰ ਲਿਆ, ਹੁਣ ਅਗਲੀਆਂ 40 ਸਾਲਾਂ ਦੇ ਵਿੱਚ ਰੇਟ ਦੇ ਵਿੱਚ ਕੋਈ ਚੇਂਜਸ ਨਹੀਂ ਹੋਣਗੇ।
0: ਇਹ ਜ਼ਿਆਦਾ ਵਧੀਆ ਹੋ ਗਿਆ ਕੰਮ, ਵੀ ਬੰਦਾ ਯੰਗ ਹੀ ਲੈ ਲਓ, 40 ਸਾਲ ਦਾ ਰੇਟ ਤੁਹਾਨੂੰ ਦੋ ਹੀ ਮਿਲ ਗਿਆ, ਭਾਵੇਂ 30 ਸਾਲ ਦੀ ਉਮਰ ਲੈ ਆਵੇ, 40 ਸਾਲ ਦੀ ਉਹਦੇ ਵਾਪਸ 17 ਦਾ ਹੋ ਗਿਆ ਬੰਦਾ, 17 ਤੱਕ ਤਾਂ ਤੁਹਾਨੂੰ ਉਹੀ ਪਹਿਲਾਂ ਰੇਟ ਰਹੂਗਾ ਚੇਂਜ।
1: ਬਿਲਕੁਲ ਜੀ, ਜਦੋਂ ਤੁਸੀਂ ਇੱਕ ਵਾਰੀ
0: ਇਹ ਬੜੀ ਤੁਸੀਂ ਕਮਾਲ ਦੀ ਗੱਲ ਦੱਸਦੇ, ਜੇ 30 ਸਾਲ 'ਚ ਬੰਦਾ ਇੰਸ਼ੋਰੈਂਸ ਲੈਂਦਾ ਜਾਂ 29 ਸਾਲ 'ਚ ਲੈਂਦਾ, ਜੇ 40 ਸਾਲ ਚੱਲੀ ਹੈ, ਜੇ 29 ਲੈ ਲਓ ਤੇ 70 69 ਹੈ ਤਾਂ ਕੋਈ ਸੇਮ ਰਹੂਗਾ ਰੇਟ,
1: ਸੇਮ ਰੇਟ ਰਹੂਗਾ। ਬਿਲਕੁਲ,
0: ਇਹ ਤਾਂ ਮਿਲੋ 100-150 ਨਹੀਂ ਹੋਣਾ, ਮਹੀਨੇ ਦਾ 200 ਹੋਊਗਾ।
1: ਹਾਂਜੀ, ਉਹ ਡਿਪੈਂਡ ਕਰਦਾ ਕਿੰਨੀ ਅਮਾਊਂਟ ਦੀ ਆਪਾਂ ਕਵਰੇਜ ਲੈਣੇ ਆ, ਬਟ ਇਹ ਆ ਕਿ ਜਿਹੜਾ
0: ਜੇ ਤੁਸੀਂ ਹੁਣ ਸਪੋਜ਼ ਕਰੋ 55-60 ਸਾਲ ਦੀ ਉਮਰ 'ਚ ਲੈ ਲਓ, ਤੇ ਫਿਰ ਤਾਂ ਨਹੀਂ ਤੁਹਾਨੂੰ ਮਿਲਾਂਗੇ 150-250 ਜਿਹਦਾ ਮਿਲਣਾ,
1: ਨਹੀਂ ਬਿਲਕੁਲ
0: ਤਾਂ ਪੰਗਾ ਪਾਓ।
1: ਯੈਸ, ਤਾਂ ਹੀ ਕਰਕੇ ਇਹ ਚੀਜ਼
0: ਇਹ ਤੁਸੀਂ ਪਹਿਲਾਂ ਨਹੀਂ ਕਦੀ ਜ਼ਿਕਰ ਕੀਤਾ ਇਸ ਚੀਜ਼ ਦਾ, ਇਹ ਤਾਂ ਤੁਸੀਂ ਦੱਸਣਾ ਚਾਹੀਦਾ ਤੁਹਾਨੂੰ ਕਿ ਜਿਹੜੇ ਸਾਡੇ ਯੰਗ ਏਜ ਦੇ ਵਿੱਚ 25 ਸਾਲ ਦਾ ਬੰਦਾ, ਜੇ 40 ਸਾਲ ਦੀ ਇੰਸ਼ੋਰੈਂਸ, 25 ਸਾਲ ਦੀ ਬੰਦੇ ਦੀ ਉਮਰ ਕਿੰਨੀ ਇੰਸ਼ੋਰੈਂਸ ਹੋ ਜਾਊਗਾ ਜੇ 5 ਲੱਖ ਦੀ ਵੀ ਲੈਂਦਾ ਅਗਲਾ?
1: ਹਾਂਜੀ, ਮਤਲਬ $70-80
0: ਬਸ, 25 ਸਾਲ ਤੋਂ 40 ਜੇ 65 ਦਾ ਹੋ ਗਿਆ ਰੇਟ ਇੰਨਾ ਰਹੂਗਾ,
1: ਬਿਲਕੁਲ ਇੰਨਾ ਰਹੂਗਾ।
0: ਇੱਕ ਮਿੰਟ ਸਲਮਾਨ ਖਾਨ ਸਾਹਿਬ, ਤੁਹਾਡੇ ਤਾਂ ਬਹੁਤ ਪੈ ਆ, ਅਸੀਂ ਤਾਂ ਕੰਮ ਵੀ ਕਰਨਾ ਮਾੜਾ ਜਿਹਾ ਤੇ ਨਾਲ ਜਿਹੜੇ ਸਾਡਾ ਫਾਇਦਾ ਵੀ ਕਰਾਉਣਾ ਸਾਰਿਆਂ ਦਾ। 25 ਸਾਲ ਦੀ ਉਮਰ 'ਚ ਜਾਂ 30 ਸਾਲ ਦੀ ਉਮਰ 'ਚ ਬੰਦਾ ਇੰਸ਼ੋਰੈਂਸ ਲੈਂਦਾ, 40 ਸਾਲ ਤੱਕ ਸਪੋਜ਼ 70 ਸਾਲ ਦੀ ਉਮਰ ਤੱਕ ਉਹਦਾ ਰੇਟ ਉਹੀ ਰਹੂਗਾ ਇੰਸ਼ੋਰੈਂਸ ਦਾ।
1: ਬਿਲਕੁਲ ਜੀ।
0: ਹਰਪ੍ਰੀਤ, ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਤੁਹਾਨੂੰ?
1: 416-8175-00-416-8175-65।
0: ਜੇ ਬੰਦੇ ਨੂੰ ਅੱਗੇ ਜਾ ਕੇ 70 ਸਾਲ ਤੱਕ ਹੋਈ ਇੰਸ਼ੋਰੈਂਸ, 60 ਸਾਲ 65 ਸਾਲ ਚ ਜਾ ਕੇ ਕੋਈ ਏਦਾਂ ਦਾ ਇਸ਼ੂ ਆ ਜਾਂਦਾ ਬਾਡੀ ਦਾ, ਕੋਈ ਪ੍ਰੋਬਲਮ ਆ ਜਾਂਦੀ ਹੈ, ਪਤਾ ਨਹੀਂ ਲੱਗਦਾ 30 ਸਾਲ ਚ, ਤੇ ਉਹ ਇੰਸ਼ੋਰੈਂਸ ਵਧੂਗੀ ਤਾਂ ਨਹੀਂ ਉਹਦੀ?
1: ਜਿੰਨੇ ਚਿਰ ਤੱਕ ਉਹਨਾਂ ਨੇ ਲੌਕ ਇਨ ਕਰ ਲਈ ਸੀ,
0: ਓਕੇ,
1: ਉਨਾ ਚਿਰ ਤੱਕ ਸੇਮ ਪ੍ਰੀਮੀਅਮ ਰਹਿਣਾ।
0: ਜਿਵੇਂ ਆਪਾਂ 30 ਦੀ ਗੱਲ ਕਰ ਰਹੇ ਹਾਂ,
1: 30 ਸਾਲ ਵਾਲੇ ਆਪਾਂ ਬੰਦੇ ਦੀ ਗੱਲ ਕਰ ਰਹੇ ਹਾਂ, ਤਾਂ ਉਹਦਾ ਮਤਲਬ ਇਹ ਹੈ ਕਿ 70 ਸਾਲ ਤੱਕ ਚਾਹੇ ਇਨ ਬਿਟਵੀਨ ਕੁਝ ਵੀ ਹੋ ਗਿਆ,
0: ਓਕੇ,
1: ਸੇਮ ਰੇਟ ਰਹੂਗਾ।
0: ਜੇ 35 ਦਾ ਹੋਵੇ ਉਹ 75 ਤੱਕ,
1: ਜੇ 35 ਦਾ ਹੋ ਗਿਆ ਤਾਂ 75 ਤੱਕ,
0: 40 ਤੱਕ, 80 ਤੱਕ,
1: ਬਿਲਕੁਲ,
0: ਓਕੇ। ਆਹ ਤਾਂ ਵੀਰ ਮੇਰੇ, ਉਹ ਸਾਡੀਆਂ ਲੇਡੀਜ਼ ਜਿਹੜੀਆਂ ਸੁਣ ਰਹੀਆਂ ਨਾ, ਪਲੀਜ਼ ਜ਼ਰੂਰ ਕਰਾਓ ਇੰਸ਼ੋਰੈਂਸ। ਜੇ $70-80 $90 ਤੁਹਾਡੀ ਜਾਂਦੀ ਵੀ ਹੈ ਇੰਸ਼ੋਰੈਂਸ, ਤਾਂ ਤੁਸੀਂ ਇਹ ਦੇਖੋ, ਹਰ ਇਨਸਾਨ ਨੇ 65-70 ਸਾਲ ਦਾ ਤਾਂ ਹੋਣਾ ਹੀ ਹੈ ਜਿੰਨੀ ਰੱਬ ਨੇ ਵਾਹਿਗੁਰੂ ਦੀ ਉਮਰ ਲਿਖੀ ਹੈ, ਤੇ ਫਿਰ ਉਦੋਂ ਜਾ ਕੇ ਕੋਈ ਨਾ ਕੋਈ ਬਾਡੀ ਦੇ ਇਸ਼ੂ ਤਾਂ ਡੈਫੀਨੇਟਲੀ ਆ ਹੀ ਜਾਂਦੇ ਆ। ਆਪਾਂ ਭਾਵੇਂ ਜਿੰਨਾ ਮਰਜ਼ੀ ਐਕਸਰਸਾਈਜ਼ ਕਰ ਲਈਏ, ਜਿੰਨੀਆਂ ਮਰਜ਼ੀ ਜਿਮ ਲਾ ਲਈਏ, ਕਿਤੇ ਨਾ ਕਿਤੇ ਭਾਵੇਂ ਅਸੀਂ ਜੋ ਮਰਜ਼ੀ ਕਰ ਲਈਏ, ਕਿਤੇ ਨਾ ਕਿਤੇ ਹੈਲਥ ਦਾ ਇਸ਼ੂ ਆ ਜਾਂਦਾ। ਇਹ ਬੜੇ ਜ਼ਰੂਰੀ ਗੱਲ ਹੈ ਜਿਹੜਾ ਕਿ ਅੱਜ ਹਰਪ੍ਰੀਤ ਜੀ ਪੈਕੇਜ ਤੁਹਾਡੇ ਵਾਸਤੇ ਲੈ ਕੇ ਆਏ ਆ, ਔਰ ਤੁਸੀਂ ਇਹਨਾਂ ਨੂੰ ਇਸ ਨੰਬਰ 'ਤੇ ਡਾਇਰੈਕਟਲੀ ਕਾਲ ਕਰੋ, 416-8176500, 416-8175600 ਦੇ ਹੁਣੇ ਕਾਲ ਕਰ ਲਓ, ਕਿਉਂਕਿ ਫਿਰ ਕਈ ਵਾਰ ਕੀ ਹੁੰਦੇ ਆ, ਕੰਪਨੀ ਦੀਆਂ ਕੁਛ ਪਾਲਿਸੀ ਇੱਦਾਂ ਦੀਆਂ ਹੁੰਦੀਆਂ, ਕੁਛ ਆਫਰਸ ਹੁੰਦੀਆਂ ਇੱਦਾਂ ਦੀ ਜਿਹੜੀਆਂ ਕਿ ਫਿਰ ਉਹ ਐਕਸਪਾਇਰ ਹੋ ਜਾਂਦੀ ਹੈ, ਅਤੇ ਇਸ ਕਰਕੇ ਤੁਸੀਂ ਹਰਪ੍ਰੀਤ ਸੈਣੀ ਜੀ ਨੂੰ ਹੁਣੇ ਕਾਲ ਕਰੋ, 416-8176500। ਰਾਜਨ ਜੀ ਕੀ ਹਾਲ ਚਾਲ ਹੈ ਸਰ?
2: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਅਰਜੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ ਸਰ, ਗੋ ਹੈਡ।
2: ਸੋ ਜੀ ਅੱਜ ਦੱਸਣਾ ਚਾਹਾਂਗਾ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ, ਕੱਲ ਨੂੰ ਵੀ ਤੇ ਪਰਸੋਂ ਵੀ। ਸੋ ਜਿਹੜਾ ਵੀ ਦਿਨ ਤੁਹਾਨੂੰ ਸੂਟੇਬਲ

0: ਸਾਰੀਆਂ ਸਰਵਿਸਿਜ਼ ਅਵੇਲੇਬਲ ਹੈ। ਨੰਬਰ ਹੈ ਸਾਡਾ 905-460-8888। ਦੂਜੀ ਗੱਲ ਕਰਦਾ ਹਾਂ ਗਲਾਸਿਸ ਦੀ, ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਜਿਹਨਾਂ ਹੁੰਦਾ ਕਿ ਵਧੀਆ ਬ੍ਰਾਂਡਡ ਫਰੇਮ ਹੋਣ ਸਾਡੇ ਕੋਲ, ਵਧੀਆ ਬ੍ਰਾਂਡਡ ਸਨਗਲਾਸਿਸ ਹੋਣ। ਸੋ ਜਿਹੜੇ ਲੇਟੈਸਟ ਐਡਵਾਂਸ ਮਾਡਲਸ ਹੈਗੇ ਨੇ ਸਾਡੇ ਕੋਲ ਆ ਚੁੱਕੇ ਹੋਏ ਨੇ, ਚਾਹੇ ਗੁੱਚੀ ਦੇ ਲੈਣੇ ਚਾਹੁੰਦੇ ਹੋ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੋਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਸ ਤੇ ਬ੍ਰਾਂਡਡ ਸਨਗਲਾਸਿਸ ਅਸੀਂ ਕੈਰੀ ਕਰਦੇ ਹਾਂ। ਔਰ ਇਹਨਾਂ ਸਾਰਿਆਂ ਦੇ ਉੱਤੇ ਤੁਹਾਨੂੰ ਹਰਜੀਤ ਜੀ ਅੱਜ ਫਲੈਟ 30% ਡਿਸਕਾਊਂਟ ਦੇ ਰਹੇ ਹਾਂ ਜੀ ਆਪਣੇ ਲਿਸਨਰਸ ਨੂੰ। ਤੇ ਨਾਲ ਦੀ ਨਾਲ ਜੇ ਤੁਸੀਂ ਰੇਬਨ ਦੇ ਫਰੇਮ ਲੈਣੇ ਹੋਣ ਜਾਂ ਫਿਰ ਮਾਈਕਲ ਕੋਰਸ ਦੇ, ਅਰਮਾਨੀ ਦੇ, ਮਾਰਕ ਜੇਕਬ ਦੇ, ਟੋਰੀ ਬਰਡਸ ਦੇ, ਕੇਟ ਸਪੇਡ ਦੇ, ਇਹ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੈਂਟੀਨੋ ਦੇ ਫਰੇਮ ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ, ਵੈਨ ਹਿਲਸਨ, ਐਡੀ ਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $299 ਦੀ ਰੇਂਜ ਦਾ ਫਰੇਮ ਹੈ
1: ਜੀ,
0: 90% ਆਫ ਕਰਕੇ ਫਲੈਟ ਤੁਹਾਨੂੰ $29 ਚ ਮਿਲ ਰਿਹਾ ਹੈ। ਤੇ ਚੂਜ ਕਰਨ ਦੇ ਲਈ ਤਕਰੀਬਨ 700-800 ਫਰੇਮ ਸਾਡੇ ਕੋਲ ਡਿਸਪਲੇ ਤੇ ਲੱਗਾ। ਜੇ ਤੁਸੀਂ ਇਹ $29 ਦਾ ਫਰੇਮ ਲੈਣਾ ਚਾਹੁੰਦੇ ਹੋ ਤੇ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸਟੋਰ ਸਾਡਾ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਹੈ, ਡਾਕਟਰ ਸਾਡੇ ਕੋਲ ਅਵੇਲੇਬਲ ਨੇ, ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ। 905-460-8888, 905-460-8888।
1: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਤਕਰੀਬਨ 12-14 ਟਿਕਟਾਂ ਆਈਆਂ ਸਪੈਸ਼ਲ ਇੰਡੀਆ ਜਾਣ ਵਾਸਤੇ, ਨਾ ਦੀਵਾਲੀ ਦੇ ਇੰਡੀਆ ਜਾਣਾ। ਸਵੇਰੇ ਸਵੇਰੇ ਮੈਨੂੰ ਉੜਦੀ ਈਮੇਲ ਇੱਕ ਆਈ ਹੈ, ਮੇਰਾ ਟੈਲੀਫੋਨ ਵੀ ਹਿੱਲਣ ਲੱਗ ਪਿਆ, ਮੈਂ ਕਿਹਾ ਇੰਨੀ ਸਸਤੀ ਟਿਕਟ ਕਿੱਥੋਂ ਆ ਗਈ ਬਈ ਇੰਡੀਆ ਜਾਣ ਵਾਲੀ। ਤੇ ਜਿਨ੍ਹਾਂ ਨੇ ਮੰਥ ਆਫ ਦੀਵਾਲੀ ਦੇ ਵਿੱਚ ਇੰਡੀਆ ਜਾਣਾ ਹੈ, ਜਮਾਈ ਮੀਨ ਕਿ ਫਸਟ ਵੀਕ ਆਫ ਨਵੰਬਰ ਇੰਡੀਆ ਜਾਣਾ, ਥੋੜੀਆਂ ਟਿਕਟਾਂ ਆਈਆਂ, ਐਵਰੇਜ 15 ਜਾਂ 16 ਟਿਕਟਾਂ ਹੋਣਗੀਆਂ। ਤੇ ਜਿਹੜੇ ਫੈਮਲੀਜ਼ ਸਾਡੀਆਂ ਇੰਡੀਆ ਜਾ ਰਹੇ, ਨੰਬਰ ਨੋਟ ਕਰ ਲਓ, ਇਸ ਨੰਬਰ ਤੁਸੀਂ ਕਾਲ ਕਰਨੀ ਹੈ, 905-453-1301। ਸੰਜੇ ਕੁਮਾਰ ਜੀ ਅਰੋੜਾ, ਈ ਟੀ ਐਨ ਟਰੈਵਲ ਦੇ CEO ਵੱਲੋਂ ਇਹ ਸਪੈਸ਼ਲ ਤੌਰ 'ਤੇ ਮੈਨੂੰ ਈਮੇਲ ਭੇਜੀ ਗਈ ਅੱਜ। ਕਹਿੰਦੇ ਹਰਜੀਤ ਜੀ, ਥੋੜ੍ਹੀਆਂ ਜਿਹੀਆਂ ਟਿਕਟਾਂ ਸਾਡੇ ਕੋਲ ਆ, ਦੀਵਾਲੀ ਦੇ ਜਿਹੜੇ ਫੈਮਲੀਜ਼ ਨੇ ਰਾਈਟ ਵੇ ਟਿਕਟਾਂ ਅੱਜ ਬੁੱਕ ਕਰਾਉਣਗੇ, ਰੇਟ ਮਿਲਣਾ, ਕੱਲ੍ਹ ਸ਼ਾਇਦ ਰੇਟ ਚੇਂਜ ਹੋ ਜੂਗਾ, ਕਿਉਂਕਿ ਮੈਂ ਕਈ ਗੱਲਾਂ ਇੰਪੋਰਟੈਂਟ ਹੁੰਦੀਆਂ ਉਸ ਵੇਲੇ ਮੈਂ ਪਿੱਛੋਂ ਮਿਊਜ਼ਿਕ ਬੰਦ ਕਰ ਦੇਣਾ ਹੁੰਦਾ, ਸਮਝ ਆ ਕਰੋ ਮੇਰਾ ਪੁਆਇੰਟ। ਉਦੋਂ ਹੁਣ ਮਿਊਜ਼ਿਕ ਬੰਦ ਕਰਤਾ, ਇਟ ਮੀਨਸ ਕਿ ਦੇਰ ਇਜ਼ ਅ ਸਮਥਿੰਗ ਸਪੈਸ਼ਲ। ਤੁਸੀਂ ਇਸ ਨੰਬਰ ਤੇ ਕਾਲ ਕਰ ਲਓ, ਸਿਰਫ ਮੈਨੂੰ ਲੱਗਦਾ 15 ਤੋਂ ਘੱਟ ਹੀ ਆ ਟਿਕਟਾਂ, ਹੁਣ ਮੈਨੂੰ ਨਹੀਂ ਪਤਾ ਕਿੰਨੀਆਂ ਫੈਮਲੀਜ਼ ਇੰਡੀਆ ਜਾ ਰਹੀਆਂ ਮੰਥ ਆਫ ਨਵੰਬਰ, ਨੈਕਸਟ ਮੰਥ ਆਈ ਮੀਨ, ਦੀਵਾਲੀ ਦੇ ਦਿਨਾਂ ਦੇ ਵਿੱਚ ਕੋਈ ਫੈਸਟੀਵਲ ਆਪਣੇ ਪਰਿਵਾਰ ਕਰ ਰਹੇ, ਉੱਥੇ ਕੋਈ ਮੁੰਡੇ ਦੀ ਦੀਵਾਲੀ ਕਰ ਰਿਹਾ, ਤੁਹਾਡਾ ਵਿਆਹ ਹੋਇਆ ਦੀਵਾਲੀ ਕਰ ਰਹੇ, ਜਾਂ ਤੁਸੀਂ ਵੈਸੇ ਪਰਿਵਾਰ ਨੇ ਜਾਣਾ ਹੈ ਇੰਡੀਆ, ਕੋਈ ਵਿਆਹ ਸ਼ਾਦੀ ਆ ਜਾਂਦਾ ਫਿਰ ਵੀ ਜਾਣਾ ਪੈਂਦਾ। ਨੰਬਰ ਮੈਂ ਤੁਹਾਨੂੰ ਦੁਬਾਰਾ ਦੇਣਾ, ਇਹ ਟਿਕਟਾਂ ਅੱਜ ਖਤਮ ਹੋ ਜਾਣੀਆਂ, ਬਸ ਇੰਨੀ ਕਿ ਮੇਰੀ ਇੱਕ ਵੀਰ ਬਣ ਕੇ ਸੁਣ ਲਿਓ, ਕੱਲ੍ਹ ਨੂੰ ਸ਼ਾਇਦ ਤੁਹਾਨੂੰ ਪ੍ਰਾਈਜ਼ ਨਹੀਂ ਮਿਲਣੇ ਨਵੰਬਰ ਮਹੀਨੇ ਦੀਆਂ। 905-453-1301 ਨੰਬਰ ਕਰ ਲਿਆ ਨੋਟ ਤੁਸੀਂ। ਤੁਸੀਂ ਇਹ ਫੋਨ ਕਰਕੇ ਆਪਣੀਆਂ ਤਰੀਕਾਂ ਦੱਸੋ, ਆਪਣਾ ਕ੍ਰੈਡਿਟ ਕਾਰਡ ਦਾ ਨੰਬਰ ਦਿਓ, ਤੇ ਸੀਟਾਂ ਤੁਹਾਡੇ ਘਰੇ ਪਹੁੰਚ ਜਾਣੀਆਂ, ਕਿੱਥੇ ਵੀ ਤੁਹਾਡੀ ਈਮੇਲ ਦੇ ਉੱਤੇ ਤੁਹਾਡੀਆਂ ਟਿਕਟਾਂ ਰਾਈਟ ਵਾਈ ਨੇ, ਜਾਣ ਦੀ ਲੋੜ ਨਹੀਂ ਉੱਥੇ। ਨੰਬਰ ਮੈਂ ਇੱਕ ਵਾਰ ਦੁਬਾਰਾ ਦੇ ਦਿੰਦਾ, ਮੈਨੂੰ ਪਤਾ ਕਿ ਸ਼ਾਮ ਨੂੰ ਪੰਗਾ ਪੈਣਾ ਮੈਨੂੰ, ਕਿਉਂਕਿ ਮੈਨੂੰ ਫੋਨ ਬਹੁਤ ਆਉਣੇ ਆ, ਹਰਜੀਤ ਜੀ ਉਹਦਾ ਟਿਕਟਾਂ ਖਤਮ ਹੋ ਗਈਆਂ, ਫਿਰ ਮੈਂ ਉਦੋਂ ਕੁਛ ਨਹੀਂ ਕਰ ਸਕਦਾ, ਆਈ ਐਮ ਸੋ ਸੋਰੀ। ਜਿਹੜੀਆਂ ਫੈਮਲੀ ਸੁਣ ਰਹੀਆਂ, ਮੈਂ 2-3-4 ਵਾਰੀ ਰਿਪੀਟ ਕਰ ਰਿਹਾ ਸੀ ਨੂੰ, ਮੰਥ ਆਫ ਨਵੰਬਰ ਦੇ ਵਿੱਚ ਟਿਕਟਾਂ ਥੋੜ੍ਹੀਆਂ ਜਿਹੀਆਂ ਸਪੈਸ਼ਲ ਪ੍ਰਾਈਸ 'ਤੇ ਆਈਆਂ। ਨੰਬਰ ਤੁਸੀਂ ਨੋਟ ਕਰ ਲਓ, 905-453-1301 'ਤੇ ਜਲਦੀ ਕਾਲ ਤੁਸੀਂ ਕਰ ਲਿਓ। ਜਗਜੀਤ ਸਿੰਘ ਸਾਚਾ ਇੰਸ਼ੋਰੈਂਸ ਦੇ ਬ੍ਰੋਕਰ ਆ, ਔਰ ਤੁਹਾਡੀਆਂ ਕਮਰਸ਼ੀਅਲ ਇੰਸ਼ੋਰੈਂਸ ਕਰਦੇ ਆ, ਤੁਹਾਡੇ ਬਿਜ਼ਨਸ ਦੀਆਂ, ਤੁਹਾਡੇ ਵੇਅਰ ਹਾਊਸ ਆ, ਤੁਹਾਡੀਆਂ ਸ਼ੋਪ ਆ, ਤੁਹਾਡੀ ਕੋਈ ਟਰੈਵਲ ਏਜੰਸੀ ਹੈ, ਤੁਹਾਡੇ ਕੋਈ ਵੀ ਤਰ੍ਹਾਂ ਦਾ ਰੀਟੇਲ ਬਿਜ਼ਨਸ ਹੈ, ਤੁਹਾਡਾ ਹੋਲਸੇਲ ਬਿਜ਼ਨਸ ਹੈ, ਤੁਸੀਂ ਵੱਡੇ ਵੱਡੇ ਬਿਜ਼ਨਸ ਵੇਅਰ ਹਾਊਸ ਦੇ ਮਾਲਕ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਜਗਜੀਤ ਸਿੰਘ ਸਾਚਾ ਸਾਹਿਬ ਦਾ, 6472992314 'ਤੇ ਕਾਲ ਤੁਸੀਂ ਕਰ ਸਕਦੇ ਆ। ਨੰਬਰ

ਇੱਕ ਵਾਰੀ ਫਿਰ ਦੁਬਾਰਾ ਨੋਟ ਕਰ ਲਓ, ਜਗਜੀਤ ਸਿੰਘ ਜੀ ਸਾਚਾ ਸਾਹਿਬ ਨੂੰ ਤੁਸੀਂ ਕਾਲ ਕਰਨੀ ਆ, ਪੁਰਾਣੇ ਬੰਦੇ ਆ, ਕਮਰਸ਼ੀਅਲ ਮੌਰਗੇ ਦੇ ਮਾਹਿਰ ਆ। ਜੇ ਤੁਸੀਂ ਕਮਰਸ਼ੀਅਲ ਮੌਰਗੇ ਜ਼ਿਆਦਾ ਪੇ ਕਰ ਰਹੇ ਆ, ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਕਈ ਵਾਰ ਅਸੀਂ ਆਟੋ ਦੀ ਇੰਸ਼ੋਰੈਂਸ ਦੀ ਨਾ ਇੱਕ ਬੰਦੇ ਨਾਲ ਲੱਗੇ ਹੁੰਦੇ ਆ ਸਾਲਾਂ ਬੱਧੀ, ਅਸੀਂ ਕਦੀ ਚੈੱਕ ਹੀ ਨਹੀਂ ਕਰਦੇ, ਤੇ ਪਤਾ ਉਹਦਾ $250-300 ਮਹੀਨੇ ਦਾ ਬਚ ਜਾਂਦਾ, 4-5 ਗੱਡੀਆਂ ਘਰ 'ਚ ਹੋਣ ਤੇ ਸਾਲ ਦੇ ਕਿੰਨੇ ਬਣ ਗਏ, ਤੁਸੀਂ ਆਪੇ ਇਹਨੂੰ ਕੈਲਕੂਲੇਟ ਕਰ ਸਕਦੇ ਆ। ਜਗਜੀਤ ਸਿੰਘ ਸਾਚਾ ਸਾਹਿਬ ਕਹਿੰਦੇ ਆ, ਇੱਕ ਵਾਰੀ ਮੇਰੇ ਕੋਲ ਤੁਸੀਂ ਆਪਣਾ ਕਹਿੰਦੇ ਵੀ ਕੋਡ ਲੈ ਲਓ, ਅੱਗੋਂ ਤੁਹਾਡੀ ਮਰਜ਼ੀ ਹੈ, ਕਵਰੇਜ ਚੈੱਕ ਕਰ ਲਓ ਕੀ ਹੁੰਦੀ ਉਹਦੇ ਵਿੱਚ, 6472992314 ਤੇ ਜਲਦੀ ਜਲਦੀ ਜਲਦੀ ਜਲਦੀ ਤੁਸੀਂ ਕਾਲ ਕਰ ਸਕਦੇ ਆ।

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਉਹ ਪੰਗਾ ਪੈ ਗਿਆ ਮੈਂ ਨੰਬਰ ਗਲਤ ਦੇਤਾ ਭਰਾਵਾ ETN ਵਾਲਿਆਂ ਦਾ ਨੰਬਰ ਦੁਬਾਰਾ ਨੋਟ ਕਰੋ ਉਹ ਹੋਰ ਹੀ ਕਿਤੇ ਚੱਲ ਗਿਆ ਫੋਨ ਉਹ ਬੰਦੇ ਗੋਰੀ ਘਬਰਾ ਗਈ ਕਹਿੰਦੀ ਵਟਸ ਗੋਇੰਗ ਔਨ ਗਾਈਜ਼ ਉਹਨੂੰ ਪਤਾ ਲੱਗ ਗਿਆ ਕਿਤੇ ਬੈਲ ਕਨੇਡਾ ਦੀ ਐਕਸਚੇਂਜ ਤਾਂ ਨਹੀਂ ਕਿਤੇ ਆਈ ਹੈਵ ਨੋ ਆਈਡੀਆ ਚਲੋ ਐਨੀਵੇ ਤੁਸੀਂ ਨੰਬਰ ਨੋਟ ਕਰੋ ਦੁਬਾਰਾ ਜਿਹੜੀਆਂ ਅਕਤੂਬਰ ਦਸੰਬਰ ਨਵੰਬਰ ਮਹੀਨੇ ਦੀਆਂ ਟਿਕਟਾਂ ਮੈਂ 453 ਕਹਿ ਗਿਆ ਸੀ ਉੱਥੇ 463 ਹੈ ਨੰਬਰ ਦੁਬਾਰਾ ਨੋਟ ਕਰ ਲਓ 905-463-1301 ਹੁਣ ਕਰ ਲਓ ਕਾਲ ਉਹ ਨਾਲ ਹੀ ਮੈਨੂੰ ਮੈਸੇਜ ਆ ਕਹਿੰਦੇ ਉੱਥੇ ਤਾਂ ਗੋਰੀ ਬੋਲਦੀ ਭਾਅ ਜੀ ਗੋਰੀ ਹੈਲੋ ਉਹ ਵੀ ਸਪੈਨਿਸ਼ ਕੋਈ ਕੁੜੀ ਸੀ ਮੈਂ ਕਿਹਾ ਚਲੋ ਕੋਈ ਨਹੀਂ ਨੰਬਰ ਕਿਤੇ ਗਲਤ ਦਿੱਤਾ ਗਿਆ ਹੋਣਾ ਹੋਰ ਕੀ ਹੋ ਸਕਦਾ ਦੁਬਾਰਾ ਕਰ ਲਓ ਨੰਬਰ ਨੋਟ ਬਈ ਨਵੰਬਰ ਮਹੀਨੇ ਦੀਆਂ ਟਿਕਟਾਂ ਥੋੜ੍ਹੀਆਂ ਟਿਕਟਾਂ ਹੈ ਜਿਹੜੀਆਂ ਮੈਂ ਦੁਬਾਰਾ ਅਨਾਊਂਸ ਕਰ ਰਿਹਾ ਇਹ ਨੰਬਰ 'ਤੇ ਤੁਸੀਂ ਕਾਲ ਕਰ ਲਓ ਜਿਹਨਾਂ ਟਿਕਟਾਂ ਰਾਈਟ ਵੇ ਲੈਣੀਆਂ ਕ੍ਰੈਡਿਟ ਕਾਰਡ ਦਾ ਨੰਬਰ ਦਿਓ ਅਤੇ ਟਿਕਟ ਤੁਹਾਡੀ ਘਰ ਆ ਜਾਣੀ ਹੈ 905-463 ਦੁਬਾਰਾ ਬੋਲ ਰਹੇ ਹਾਂ 905-463-1301 ਤੇ ਤੁਸੀਂ ਕਾਲ ਜਲਦੀ ਜਲਦੀ ਜਲਦੀ ਜਲਦੀ ਕਰ ਸਕਦੇ ਆ ਪ੍ਰੋਗਰਾਮ ਪੰਜਾਬੀ ਵਿਰਸਾ
2: ਡਾਂਡੀਆ ਯਾ ਗਰਭਾ ਯਾਨੀ ਨਵਰਾਤਰੀ ਭਾਰਤ ਵਰਸ਼ ਕਾ ਸਬਸੇ ਬੜਾ ਤਿਉਹਾਰ ਮਾਨਾ ਜਾਤਾ ਹੈ ਕਿ ਨਵਰਾਤਰੀ ਕੇ 9 ਦਿਨੋਂ ਮੇ ਦੁਰਗਾ ਮਾਤਾ ਆਪਣੇ 9 ਰੂਪ ਲੈ ਕਰ ਘਰ ਮੇ ਆਗਮਨ ਕਰਤੀ ਹੈ ਤੋ ਐਸੇ ਮੇ ਦੁਰਗਾ ਮਾਤਾ ਕੇ ਸੁੰਦਰ ਸਟੈਚੂਸ ਘਰ ਲਾਨਾ ਨਾ ਭੂਲੇ ਆਈਏ ਇੰਡੀਆ ਸਜਾਵਟ ਐਂਡ ਪੂਜਾ ਹਟ ਔਰ ਸਿਰਫ ਦੁਰਗਾ ਮਾਤਾ ਸਟੈਚੂਸ ਹੀ ਨਹੀਂ ਬਲਕਿ ਨਵਰਾਤਰੀ ਪੂਜਾ ਥਾਲੀ ਕਲਸ਼ ਕੋਕੋਨਟ ਮੈਂਗੋ ਲੀਵਸ ਕੇਤਰੀ ਪੋਟਸ ਔਰ ਫੈਂਸੀ ਡਾਂਡੀਆ ਸਟਿਕਸ ਵੀ ਅਵੇਲੇਬਲ ਹੈ GTS ਬਿਗੇਸਟ ਐਂਡ ਓਰੀਜਨਲ ਡਿਵਾਈਨ ਚਾ ਇੰਡੀਆ ਸਜਾਵਟ ਐਂਡ ਪੂਜਾ ਹਟ 31 ਮੈਲਨੀ ਡਰਾਈਵ ਯੂਨਿਟ 5 ਬ੍ਰੈਮਟਨ 905-458-6808
3: HK Movers का हो साथ लोकल एंड लॉन्ग डिस्टेंस के लिए टेंशन लेने की नहीं है बात HK Movers होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 इयर्स एक्सपीरियंस वी सर्व विद अ स्माइल HK Movers गिव अस अ कॉल मिस्टर हरमिंदर 416-524-6704 416-524-6704
4: हासिल फ्री मूविंग के लिए HK Movers
1: ਜਗਜੀਤ ਸਿੰਘ ਸਾਚਾ ਸਾਹਿਬ ਆਪ ਜੀ ਦੀ ਕਾਲ ਮਿਸ ਹੋਈ ਹੈ ਸਟੂਡੀਓ 'ਚ ਕਾਲ ਕਰ ਲਓ ਸਰ ਅਗਰ ਔਨ ਏਅਰ ਤੁਸੀਂ ਆਉਣਾ ਹੈ 905-673-3337 905-673-3337 'ਤੇ ਤੁਸੀਂ ਕਾਲ ਕਰ ਲਓ ਵੀਰੇ ਸਟੂਡੀਓ 'ਚ ਆਪਾਂ ਔਨ ਏਅਰ ਕਰ ਲਾਂਗੇ ਗਲੈਕਸੀ ਹੋਮ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ ਵਿਲੀਅਮ ਪਾਰਕ ਮੈਕਲੋਗਨ ਦੇ ਕਾਰਨਰ ਤੁਹਾਡੇ ਵਾਸਤੇ 2-3 ਕੋਸਕੋ ਇਕੱਠੇ ਕਰ ਲਓ ਏਡਾ ਵੱਡਾ ਵੇਅਰ ਹਾਊਸ ਆ ਤੇ ਤੁਸੀਂ ਦੇਖ ਲਓ ਇੱਥੋਂ ਕਿੰਨਾ ਕੁ ਸਮਾਨ ਮਿਲਦਾ ਹੋਣਾ ਗਲੈਕਸੀ ਹੋਮ ਘਰ ਦੇ ਵਿੱਚ ਕੋਈ ਟੁੱਟ ਭੱਜ ਹੋ ਗਈ ਹੈ ਕੰਸਟਰਕਸ਼ਨ ਵਾਲੇ ਵੀਰ ਮੇਰੇ ਸੁਣ ਰਹੇ ਆ ਉਹਨਾਂ ਵਾਸਤੇ ਕੋਈ ਵੀ ਆਈਟਮਾਂ ਤੁਹਾਨੂੰ ਚਾਹੀਦੀਆਂ ਫਲੋਰਿੰਗ ਚਾਹੀਦੀ ਹੈ ਟਾਈਲਾਂ ਚਾਹੀਦੀਆਂ ਇਲੈਕਟ੍ਰੀਕਲ ਆਈਟਮ ਚਾਹੀਦੀ ਹੈ ਪਲੰਬਿੰਗ ਦੀ ਕੋਈ ਵੀ ਆਈਟਮ ਚਾਹੀਦੀ ਹੈ ਟੂਟੀਆਂ ਚਾਹੀਦੀਆਂ ਸਿੰਕ ਚਾਹੀਦੀਆਂ ਟੋਇਲਟ ਸੀਟ ਚਾਹੀਦੀਆਂ ਜਾਂ ਡਰਾਈ ਵਾਲ ਚਾਹੀਦੀਆਂ ਜਿਹੜੇ ਦੂਸਰੇ ਚੇਨ ਸਟੋਰਾਂ ਦੇ ਨਾਲੋਂ ਵੀ ਡਰਾਈ ਵਾਲਿਆਂ 'ਤੇ ਤੁਹਾਨੂੰ ਸਸਤੀਆਂ ਮਿਲ ਰਹੀਆਂ ਤੁਸੀਂ ਉੱਥੇ ਜਾ ਕੇ ਮਿਲੋ ਅਮਨ ਜੀ ਨੂੰ ਦੱਸੋ ਪੰਜਾਬੀ ਵਿਰਸਾ ਰੇਡੀਓ ਸੁਣ ਕੇ ਆਏ ਆ ਸਿੰਘ ਅਜੀ ਸ਼ੋ ਤੁਹਾਨੂੰ ਹੋਰ ਡਿਸਕਾਊਂਟ ਕਰ ਦੇਣਗੇ 905-460-1222 ਦੇ ਕਾਲ ਕਰ ਲਿਓ 905-460-1222 ਦੇ ਕਾਲ ਤੁਸੀਂ ਜਲਦੀ ਜਲਦੀ ਕਰ ਲਿਓ ਇਸ ਨੰਬਰ ਤੇ ਕਾਲ ਕਰਕੇ ਕੋਈ ਵੀ ਕੰਸਟਰਕਸ਼ਨ ਦੀ ਆਈਟਮ ਲੈਣੀ ਹੈ ਕੋਈ ਟੂਟੀ ਲੀਕ ਲੂਕ ਕਰ ਗਈ ਹੈ ਬਈ ਕੋਈ ਵਾਸ਼ਿੰਗ ਮਸ਼ੀਨ ਚਾਹੀਦੀ ਹੈ ਜਾਓ ਉੱਥੋਂ ਜਾ ਕੇ ਲੈ ਆਓ ਜਾ ਕੇ ਵਿਲੀਅਮ ਪਾਰਕਵੇ ਐਂਡ ਮੈਕਲੋਗਨ ਦੇ ਕਾਰਨਰ ਦੇ ਗਲੈਕਸੀ ਗਲੈਕਸੀ ਹੋਮ 905-460-1222 ਦੇ ਕਾਲ ਜਲਦੀ ਜਲਦੀ ਕਰ ਲਓ 16 ਅਕਤੂਬਰ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਜਿਹੜੇ ਕੁਆਲੀਆਂ ਦੇ ਸ਼ੌਕੀਨ ਹੈ ਮੈਰੀਅਟ ਹੋਟਲ ਬ੍ਰੈਂਪਟਨ ਵਿੱਚ ਇਹ ਨਾਈਟ ਹੋ ਰਹੀ ਹੈ ਔਰ ਇੱਥੇ ਤੁਹਾਡੇ ਵਾਸਤੇ ਸਾਰੇ ਸਨੈਕਸ ਹੋਣਗੇ ਵੈਜ ਔਰ ਨਾਨ ਵੈਜ ਨਾਲ ਤੁਹਾਡੇ ਵਾਸਤੇ ਡਿਨਰ ਹੋਏਗਾ ਨਾਲ ਤੁਹਾਡੇ ਵਾਸਤੇ ਪ੍ਰੀਮੀਅਮ ਡਰਿੰਕਸ ਹੋਣਗੀਆਂ ਮੈਂ ਇਕੱਲਾ ਡਰਿੰਕਸ ਨਹੀਂ ਕਹਿ ਰਿਹਾ ਮੈਂ ਰੈਗੂਲਰ ਡਰਿੰਕਸ ਨਹੀਂ ਕਹਿ ਰਿਹਾ ਮੈਂ ਪ੍ਰੀਮੀਅਮ ਡਰਿੰਕਸ ਕਹਿ ਰਿਹਾ ਇਹ ਟਿਕਟ ਪ੍ਰਾਈਜ਼ ਵਿੱਚ ਇਨਕਲੂਡ ਹੋਏਗਾ ਜਿਹਦੇ ਵਿੱਚ ਸਾਡੇ ਵੀਰ ਪੀਂਦੇ ਆ ਬੜੇ ਸ਼ੌਂਕ ਦੇ ਨਾਲ ਬਲੈਕ ਲੇਬਲ ਪੀਂਦੇ ਆ ਗ੍ਰੇ ਗੂਸ ਪੀਂਦੇ ਆ ਸਿੰਗਲ ਮਾਲਟ ਪੀਂਦੇ ਆ 12 ਸਾਲ ਵਾਲੀ ਲਵਾਂਗੇ ਉੱਥੇ ਅਤੇ ਤੁਹਾਡੇ ਵਾਸਤੇ ਇਸ ਦੇ ਨਾਲ ਵਾਲੀ ਜੇ ਕਿਸੇ ਨੇ ਜੇਮਸਨ ਪੀਣੀ ਉਹ ਵੀ ਪੀ ਸਕਦਾ ਬੀਰਾਂ ਸ਼ੀਰਾਂ ਵੀ ਉੱਥੇ ਹੋਣਗੀਆਂ ਵਾਈਨ ਵੀ ਹੋਏਗੀ ਵਾਈਟ ਔਰ ਰੈੱਡ ਵਾਈਨ ਜੇ ਤੁਸੀਂ ਟਕੀਲਾ ਦੇ ਸ਼ੌਂਕ ਆ ਤਾਂ ਟਕੀਲਾ ਵੀ ਲੈਵਾਂਗੇ ਦੱਸ ਦਿਓ ਮੈਨੂੰ ਮਾੜਾ ਜਿਹਾ ਨਾ ਟਿਕਟਾਂ ਤੁਹਾਨੂੰ ਮੇਰੇ ਕੋਲ ਮਿਲਣੀਆਂ ਇਹ ਪਾਕਿਸਤਾਨ ਤੋਂ ਪੂਰਾ ਬੈਂਡ ਆਇਆ ਬਹੁਤ ਥੋੜ੍ਹੇ ਸਮੇਂ 'ਚ ਅਸੀਂ ਇਹਨਾਂ ਨੂੰ ਬੁੱਕ ਕੀਤਾ ਪਰ ਇਹ ਬਹੁਤ ਜਲਦੀ ਸੋਲਡ ਆਊਟ ਹੋ ਜਾਏਗਾ ਸ਼ੋਅ ਕਿਉਂਕਿ ਮੈਰੀਅਟ ਦੇ ਵਿੱਚ ਤੁਸੀਂ ਆਣਾ, ਤੁਹਾਡਾ ਵੀਆਈਪੀ ਪ੍ਰੋਟੋਕਾਲ ਉੱਥੇ ਹੋਏਗਾ, ਤੁਹਾਨੂੰ ਵਧੀਆ ਲਜ਼ੀਜ਼ ਡਿਨਰ ਪਰੋਸਿਆ ਜਾਏਗਾ ਤੇ ਨਾਲ ਹੀ ਤੁਹਾਡੇ ਵਾਸਤੇ ਕੁਝ ਕਵਾਲੀਆਂ ਇਸ ਅੰਦਾਜ਼ ਦੇ ਵਿੱਚ ਤੁਹਾਡੇ ਵਾਸਤੇ ਪੇਸ਼ ਹੋਣਗੀਆਂ।

ਟਿਕਟਾਂ ਤੁਹਾਨੂੰ ਸਿਰਫ ਮੇਰੇ ਕੋਲੋਂ ਮਿਲਣੀਆਂ, ਹੋਰ ਟਿਕਟਾਂ ਤੁਹਾਨੂੰ ਕਿਤੋਂ ਨਹੀਂ ਮਿਲਣੀਆਂ ਇਸ ਸ਼ੋਅ ਦੀਆਂ। ਇਹ ਬੜੇ ਯੂਨੀਕ ਆਰਟਿਸਟ ਆ, ਯੂਨੀਕ ਕਵਾਲੀ ਦਾ ਕਲਾਕਾਰ ਆ, ਜਿਹੜਾ ਕਿ ਪਾਕਿਸਤਾਨ ਤੋਂ ਸਪੈਸ਼ਲੀ ਤੌਰ 'ਤੇ ਟੋਰਾਂਟੋ ਆਲਰੇਡੀ ਪਹੁੰਚੇ ਹੋਏ ਆ। ਕੱਲ੍ਹ ਵੈਸੇ ਉਹਨਾਂ ਨੇ ਸਟੂਡੀਓ ਆਉਣਾ, ਮੈਂ ਦੇਖਦਾ ਸ਼ਾਇਦ ਮੰਡੇ ਉਹਨਾਂ ਨੂੰ ਬੁਲਾ ਲਈਏ, ਔਰ ਕਿਉਂਕਿ ਤਕਰੀਬਨ ਸਾਡੇ ਕੋਲ 2 ਹਫ਼ਤੇ ਹੀ 10 ਦਿਨ ਹੀ ਆ ਅਤੇ ਲਿਮਿਟ ਉੱਥੇ ਹੈ ਸੀਟਾਂ ਦੀ। ਕੋਈ ਇਹ ਨਹੀਂ ਵੀ 2-4 ਅੱਗੇ ਪਿੱਛੋਂ ਸੱਜੇ ਖੱਬੇ ਜਿੱਥੇ ਮਰਜ਼ੀ ਵਾੜ ਦੀ ਹੈ। ਇਹ ਮੈਰੀਅਟ ਹੋਟਲ ਦਾ ਫਿਰ ਤੁਹਾਨੂੰ ਪਤਾ ਕਿ ਸਟੈਂਡਰਡ ਹੁੰਦਾ ਹੈ, ਇਹਨਾਂ ਦੀਆਂ ਟਰਮਸ ਔਰ ਕੰਡੀਸ਼ਨਸ ਸਾਨੂੰ ਫੋਲੋ ਕਰਨੀਆਂ ਪੈਂਦੀਆਂ। ਜੇ ਤੁਸੀਂ ਵੀ ਇਸ ਕਵਾਲੀ ਨਾਈਟ ਦੇ ਵਿੱਚ ਆਉਣਾ ਹੈ ਤਾਂ ਤੁਹਾਡੇ ਵਾਸਤੇ ਨੰਬਰ ਤੁਹਾਡੇ ਸਾਹਮਣੇ ਹੋਇਆ ਮੇਰਾ 6474481000, 648 1000। ਪੈਕ ਸ਼ੈਕ ਲਾਵਾਂਗੇ, ਆ ਜਾਓ।

0: ਇਹ ਕੁਆਲੀਆਂ ਉੱਥੇ ਹੋਣਗੀਆਂ, ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਜੀ ਜੀ, ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਜਿੰਨੀ ਯੰਗ ਏਜ ਦੇ ਵਿੱਚ ਆਪਾਂ ਕਵਰੇਜ ਲੈਂਦੇ ਹਾਂ, ਜਿੱਥੇ ਪ੍ਰੀਮੀਅਮ ਘੱਟ ਮਿਲਦਾ ਹੈ ਉੱਥੇ ਲੌਂਗ ਟਾਈਮ ਦੇ ਲਈ ਤੁਸੀਂ ਆਪਣੀ ਕਵਰੇਜ ਨੂੰ ਲੌਕ ਇਨ ਕਰ ਸਕਦੇ ਹਾਂ। ਇਨ ਬਿਟਵੀਨ ਉਸ ਟਾਈਮ ਪੀਰੀਅਡ ਦੇ ਵਿੱਚ ਅਗਰ ਕੋਈ ਹੈਲਥ ਇਸ਼ੂ ਆ ਵੀ ਜਾਂਦਾ ਆ, ਤੁਹਾਡੀ ਪੋਲਿਸੀ ਦੇ ਉੱਪਰ ਕੋਈ ਇਫੈਕਟ ਨਹੀਂ ਪਊਗਾ। ਔਰ ਸਭ ਤੋਂ ਵਧੀਆ ਗੱਲ ਇਹ ਹੈਗੀ ਹੈ ਕਿ ਤੁਹਾਡੀ ਹੈਲਥ ਜਿਹੜੀ ਹੈਗੀ ਆ, ਇੰਸ਼ੋਰੇਬਿਲਟੀ ਆ, ਉਹ ਵੀ ਲੌਕ ਇਨ ਹੈਗੀ ਆ। ਉਹਦਾ ਮਤਲਬ ਇਹ ਹੈਗਾ ਕਿ ਜਦੋਂ ਟਰਮ ਫਿਨਿਸ਼ ਹੋਣ ਵਾਲੀ ਵੀ ਹੈਗੀ ਆ, ਉਸ ਤੋਂ ਪਹਿਲਾਂ ਤੁਹਾਡੇ ਕੋਲ ਰਾਈਟ ਆ ਕਿ ਅਗਰ ਤੁਸੀਂ ਸੇਮ ਪਲਾਨ ਨੂੰ ਪਰਮਾਨੈਂਟ ਪਲਾਨ ਦੇ ਵਿੱਚ ਚੇਂਜ ਕਰਨਾ ਚਾਹੁੰਦੇ ਆ, ਪੂਰੀ ਲਾਈਫ ਟਾਈਮ ਦੇ ਲਈ ਉਹਨੂੰ ਕਵਰੇਜ ਨੂੰ ਲੌਕ ਇਨ ਕਰਨਾ ਚਾਹੁੰਦੇ ਆ, ਬਿਨਾਂ ਕਿਸੇ ਮੈਡੀਕਲ ਤੋਂ, ਬਿਨਾਂ ਕਿਸੇ ਅੰਡਰ ਰਾਈਟਿੰਗ ਤੋਂ ਚੇਂਜ ਕਰ ਸਕਦੇ ਆ। ਦੂਜੀ ਜਿਹੜੀ ਵੱਡੀ ਚੀਜ਼ ਇਹ ਹੈਗੀ ਆ ਕਿ ਜਿੱਦਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਸਪੈਸ਼ਲੀ ਜਿਹੜੇ ਕੁਛ ਇੱਦਾਂ ਹੁੰਦਾ ਕਿ ਕਈ ਵਾਰ ਇੱਕ ਸਪਾਊਸ ਕੰਮ ਤੇ ਜਾ ਰਿਹਾ, ਇੱਕ ਸਪਾਊਸ ਘਰ ਹੈਗੀ ਆ, ਜਾਂ ਇੱਕ ਸਪਾਊਸ ਹੈਗਾ ਜਿਹੜਾ ਮੇਨ ਅਰਨਿੰਗ ਮੈਂਬਰ ਆ। ਹੁਣ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਈ ਵਾਰ ਸਾਡੇ ਜਿਹੜੇ ਲਿਸਨਰਸ ਹੈਗੇ ਆ ਜਾਂ ਕਲਾਇੰਟ ਹੈਗੇ ਆ, ਉਹਨਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਆਪਾਂ ਡੈਥ ਦੀ ਗੱਲ ਕਰ ਰਹੇ ਹਾਂ ਕਿ ਇਨ ਕੇਸ ਜੇ ਡੈਥ ਹੋ ਗਈ ਤਾਂ ਇੱਦਾਂ। ਬਟ ਜਦਕਿ ਅਸੀਂ ਜਿਹੜੀ ਗੱਲ ਹੈਗੀ ਉਹ ਲਾਈਫ ਇੰਸ਼ੋਰੈਂਸ ਦੇ ਨਾਲ ਆਪਾਂ ਜਿਹੜੀਆਂ ਲਾਈਫ ਘਰ ਰਹਿ ਗਈਆਂ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ, ਕਿਉਂਕਿ ਸਾਡੀਆਂ ਰਿਸਪੋਂਸੀਬਿਲਟੀਜ਼ ਵੀ ਅੱਧੀ ਚੱਲੀਆਂ ਜਾਣੀਆਂ, ਸਾਡੇ ਜਿਹੜੇ ਮੋਰਗੇਜਸ ਵੀ ਅੱਧੀ ਚੱਲੀਆਂ ਜਾਣੀਆਂ। ਜੇ ਹੁਣ ਬੰਦਾ ਨਹੀਂ ਹੈਗਾ ਤਾਂ ਉਹ ਸਾਰੀਆਂ ਰਿਸਪੋਂਸੀਬਿਲਟੀਜ਼ ਤਾਂ ਉੱਥੇ ਹੀ ਆ ਨਾ। ਸੋ ਇਸ ਕਰਕੇ ਜਿਹੜੀਆਂ ਲਾਈਫ ਰਹਿ ਗਈਆਂ ਆਪਾਂ ਉਹਨਾਂ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਹਾਂ, ਆਪਣੀ ਕਵਰੇਜ ਦੇ ਨਾਲ ਤੁਸੀਂ ਉਹਨਾਂ ਨੂੰ ਸੇਫ ਕਰ ਸਕਦੇ ਆ। ਐਂਡ ਮੇਨਲੀ ਜਿਹੜੇ ਸਪਾਊਸ ਘਰ ਹੈਗੇ ਆ, ਐਕਸ਼ਨ ਉਹਨਾਂ ਨੂੰ ਲੈਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਕੱਲ੍ਹ ਉਹ ਮੇਨ ਅਰਨਿੰਗ ਮੈਂਬਰ ਨਹੀਂ ਰਿਹਾ ਤਾਂ ਸਭ ਤੋਂ ਜ਼ਿਆਦਾ ਫਾਈਨੈਂਸ਼ੀਅਲ ਇੰਪੈਕਟ ਵੀ ਉਹਨਾਂ ਦੇ ਉੱਪਰ ਹੀ ਆ। ਸੋ ਇਸ ਕਰਕੇ ਰੈਦਰ ਦੈਨ ਆਪਾਂ ਸਾਰਾ ਬਰਡਨ ਉਸ ਬੰਦੇ ਦੇ ਉੱਪਰ ਪਾਈਏ ਕਿ ਜਿਹੜਾ ਕੰਮ ਵੀ ਕਰ ਰਿਹਾ ਆ, ਬਾਹਰ ਰਿਸਪੋਂਸੀਬਿਲਟੀਜ਼ ਵੀ ਸਾਂਭ ਰਿਹਾ ਹੈ, ਅਤੇ ਉਹਨੂੰ ਹੀ ਇਸ ਗੱਲ ਦੀ ਚਿੰਤਾ ਹੋਵੇ ਕਿ ਹਾਂ ਮੈਂ ਆਪਣੀ ਕਵਰੇਜ ਕਰਾਵਾਂ ਤਾਂ ਕਿ ਮੇਰੀ ਫੈਮਿਲੀ ਕਵਰ ਹੋਵੇ। ਜਿਹੜੀ ਘਰ ਬੈਠੀ ਫੈਮਿਲੀ ਹੈਗੀ ਆ, ਉਹਨਾਂ ਨੂੰ ਥੋੜ੍ਹਾ ਜਿਹਾ ਇਸ ਚੀਜ਼ ਦੇ ਉੱਪਰ ਐਕਟ ਕਰਨਾ ਚਾਹੀਦਾ ਹੈ ਕਿ ਹਾਂ ਉਹਨਾਂ ਦੀ ਕਵਰੇਜ ਜ਼ਰੂਰ ਹੋਵੇ, ਤਾਂ ਕਿ ਇਨ ਕੇਸ ਇੱਦਾਂ ਦੀ ਕੋਈ ਵੀ ਗੱਲ ਹੁੰਦੀ ਹੈਗੀ ਆ ਤਾਂ ਜਿਹੜੀਆਂ ਪਿਛਲੀਆਂ ਲਾਈਫਸ ਹੈਗੀਆਂ ਆ ਉਹ ਕਵਰਡ ਹੋ ਸਕਣ, ਉਹਨਾਂ ਦਾ ਸੇਮ ਲਾਈਫ ਸਟਾਈਲ ਮੇਨਟੇਨ ਰਹਿ ਸਕੇ। ਸੋ ਅਗਰ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਲਾਈਫ ਇੰਸ਼ੋਰੈਂਸ ਦੇ ਨਾਲ ਰਿਲੇਟਡ, ਜ਼ਰੂਰ ਤੁਸੀਂ ਕਾਲ ਕਰਕੇ ਮੈਨੂੰ ਇਨਫੋਰਮੇਸ਼ਨ ਲੈ ਸਕਦੇ ਆ। ਤੁਹਾਡੀ ਏਜ ਦੇ ਅਕੋਰਡਿੰਗਲੀ ਕਿੰਨੀ ਕੁ ਕਵਰੇਜ ਲਓਗੇ, ਕਿੰਨਾ ਕੁ ਦਾ ਪ੍ਰੀਮੀਅਮ ਆਉਂਦਾ ਹੈਗਾ ਆ, ਨੰਬਰ ਹੈਗਾ ਜੀ 416-816-5000-416-817-6500।
0: ਪ੍ਰੋਗਰਾਮ ਪੰਜਾਬੀ ਵਿਰਸਾ, ਜਗਜੀਤ ਸਿੰਘ ਜੀ ਸਾਚਾ ਸਾਹਿਬ ਮੇਰੀ ਲਾਈਨ ਤੇ ਆ ਜਾਓ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ। ਜਗਜੀਤ ਜੀ ਕੀ ਹਾਲ ਚਾਲ ਹੈ ਸਰ?
2: ਸਤਿ ਸ਼੍ਰੀ ਅਕਾਲ ਹਰਜੀਤ ਜੀ, ਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਸੁਣ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਹਾਲ ਚਾਲ ਬਹੁਤ ਵਧੀਆ।
0: ਚਲੋ ਬੜੀ ਅੱਛੀ ਗੱਲ ਹੈ ਸਰ, ਬੜਾ ਲੰਬੇ ਅਰਸੇ ਤੋਂ ਤੁਸੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹੋ ਔਰ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਿਰ ਹੋ, ਕੀ ਅੱਜ ਸਾਡੇ ਪੰਜਾਬੀ ਵਿਰਸਾ ਦੇ ਲਿਸਨਰਸ ਨੂੰ ਸਿੰਘ ਜੀ ਸ਼ੋ ਦੇ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਸਰ?
2: ਬਿਲਕੁਲ ਹਰਜੀਤ ਜੀ, ਸਭ ਤੋਂ ਪਹਿਲਾਂ ਜੀ ਆਮ ਰੀਲੀ ਐਕਸਾਈਟਿਡ ਮੈਂ ਪੰਜਾਬੀ ਵਿਰਸਾ ਦੀ ਜਿਹੜੀ ਫੈਮਿਲੀ ਨੂੰ ਜੁਆਇਨ ਕੀਤਾ ਜੀ।
0: ਥੈਂਕ ਯੂ ਜੀ।
2: ਐਂਡ ਮੈਂ ਤੁਹਾਨੂੰ ਜੀ ਪਰਸਨਲੀ ਜਾਣ ਨੂੰ ਤਾਂ ਆਪਾਂ ਨੂੰ ਕਈ ਸਾਲ ਹੋ ਗਏ ਜੀ, ਆਪਾਂ ਮਿਲਦੇ ਵੀ ਜੀ ਪ੍ਰੋਗਰਾਮਾਂ ਤੇ ਵੀ ਮਿਲਦੇ ਨੇ, ਪਰ
0: ਅੱਛਾ ਜੀ ਬੜੀ
2: ਹਮੇਸ਼ਾ ਮਾਈਂਡ ਚ ਹੁੰਦਾ ਸੀਗਾ ਵੀ ਭਾਈ ਉਹਨਾਂ ਨਾਲ ਕੰਮ ਜ਼ਰੂਰ ਕਰਨਾ ਜੀ। ਆਮ ਰੀਲੀ ਰੀਲੀ ਐਕਸਾਈਟਿਡ।
0: ਵੈਲਕਮ ਸਰ, ਵੈਲਕਮ ਵੈਰੀ ਮਚ ਸਰ, ਵੈਲਕਮ ਬਹੁਤ ਬਹੁਤ ਆਪ ਜੀ ਦਾ। ਜੀ ਸਰ, ਔਰ ਅੱਜ ਗੱਲਬਾਤ ਕਰਾਂਗੇ ਆਪਾਂ ਕਮਰਸ਼ੀਅਲ ਇੰਸ਼ੋਰੈਂਸ ਦੀ, ਬਹੁਤ ਦੁਕਾਨਾਂ ਵਾਲੇ ਵੀਰ, ਸਟੋਰਾਂ ਵਾਲੇ ਵੀਰ, ਵੇਅਰ ਹਾਊਸ ਵਾਲੇ ਵੀਰ ਸੁਣ ਰਹੇ ਆ, ਕੀ ਕਹਿਣਾ ਚਾਹੋਗੇ ਸਰ ਉਹਨਾਂ ਵਾਸਤੇ?
2: ਹਰਜੀਤ ਜੀ, ਜਿੰਨੇ ਵੀ ਜੇ ਤੁਸੀਂ, ਮੈਂ ਆਪਣੇ 15 ਸਾਲ ਦਾ ਐਕਸਪੀਰੀਅੰਸ ਹੈ ਜੀ ਪਹਿਲੀ ਗੱਲ ਤਾਂ ਇਸ ਫੀਲਡ ਦੇ ਵਿੱਚ, ਰਾਈਟ? ਮੈਂ ਨਾ ਪ੍ਰੋਪਰ ਟੀਮ ਕੰਮ ਕਰਦੀ ਹੈ, ਸੋ ਸਰਵਿਸ ਤੇ ਐਕਸਪੀਰੀਅੰਸ ਦੋਨੋਂ ਚੀਜ਼ਾਂ ਮਿਲਦੀਆਂ ਨੇ ਮੇਰੇ ਕਲਾਇੰਟਸ ਨੂੰ।
0: ਵੈਰੀ ਗੁੱਡ।
2: ਸੈਕੰਡਲੀ ਜੇ ਮੈਂ ਕਮਰਸ਼ੀਅਲ ਸਾਈਡ ਤੇ ਗੱਲ ਕਰਾਂ, ਮੇਰੇ ਐਕਸਪੀਰੀਅੰਸ ਮੁਤਾਬਕ ਜੇ ਮੈਂ 10 ਪਾਲਿਸੀਆਂ ਰਿਵਿਊ ਕਰਦਾ ਵਾਂ, ਉਹਦੇ ਵਿੱਚੋਂ ਜਿਹੜੀਆਂ 8 ਪਾਲਿਸੀਆਂ ਨੇ ਉਹ ਅੰਡਰ ਇਨਸ਼ੋਰਡ ਹੁੰਦੀਆਂ ਨੇ। ਇਹਦਾ ਮਤਲਬ ਕੀ ਆ ਐਂਡ ਇਹ ਹੁੰਦਾ ਕਿਉਂ ਜੀ, ਮੈਂ ਦੋਨੋਂ ਚੀਜ਼ਾਂ ਐਕਸਪਲੇਨ ਕਰ ਦਿੰਦਾ ਜੀ। ਸੋ ਫੋਰ ਐਗਜ਼ਾਮਪਲ, ਕਿਸੇ ਨੇ ਆਪਣਾ ਕਨਵੀਨੀਅੰਸ ਸਟੋਰ ਸ਼ੁਰੂ ਕੀਤਾ, ਜਿੱਦਣ ਉਹਨਾਂ ਨੇ ਪਾਲਿਸੀ ਲਈ ਆ ਜੀ, ਤੁਹਾਡੇ ਕੋਲ $20,000 ਦੀ ਤੁਹਾਡੀ ਇਨਵੈਂਟੋਰੀ ਸੀਗੀ, ਤੁਹਾਡੀ $2,00,000 ਦੀ ਸੇਲ ਸੀਗੀ, ਐਂਡ ਅਗਲੇ ਸਾਲਾਂ ਦੇ ਵਿੱਚ ਤੁਹਾਡਾ ਬਿਜ਼ਨਸ ਵੀ ਗਰੋ ਹੋਇਆ, ਇਨਵੈਂਟੋਰੀ 80,000 ਦੀ ਹੋ ਗਈ, ਤੁਹਾਡੀ ਗਰੋਸ ਸੇਲ ½ ਮਿਲੀਅਨ ਦੀ ਹੋ ਗਈ, ਮਿਲੀਅਨ ਦੀ ਹੋ ਗਈ। ਪਰ ਹੁੰਦਾ ਕੀ ਹੈ ਜੀ, ਕਮਰਸ਼ੀਅਲ ਪਾਲਿਸੀਆਂ ਮੋਸਟ ਆਫ ਦਾ ਟਾਈਮ ਬ੍ਰੋਕਰ ਤੁਹਾਡੇ ਨਾਲ ਰਿਵਿਊ ਹੀ ਨਹੀਂ ਕਰਦੇ। ਸੋ ਮੀਨਸ ਤੁਹਾਡਾ ਨਾ ਤਾਂ ਤੁਹਾਡੀ ਇਨਵੈਂਟੋਰੀ ਅਪਡੇਟ ਹੋਈ, ਨਾ ਤੁਹਾਡਾ ਰੈਵਨਿਊ ਅਪਡੇਟ ਹੋਇਆ ਕਲੇਮ ਦੇ ਟਾਈਮ ਤੇ, ਜਦੋਂ ਇਹ ਚੀਜ਼ਾਂ ਫਿਗਰ ਆਊਟ ਹੁੰਦੀਆਂ ਨੇ, ਇਹਦੇ ਸਵਾਲ ਹੈ ਬੜੇ ਸਪੈਸੀਫਿਕ ਹੋ ਜਾਂਦੇ ਨੇ, ਐਂਡ ਇਹ ਸਾਰੀ ਇਨਫੋਰਮੇਸ਼ਨ ਤੁਹਾਡੀ ਪਾਲਿਸੀ ਦੇ ਉੱਪਰ ਹੁੰਦੀ ਆ। ਐਂਡ ਜਿਹੜਾ ਮੀਡੀਅਮ ਜਾਂ ਸਮਾਲ ਸਾਈਜ਼ ਬਿਜ਼ਨਸਮੈਨ, ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਆਪਣੀ ਪਾਲਿਸੀ ਬਹਿ ਕੇ ਰਿਵਿਊ ਕਰਨ ਦਾ। ਸੱਚੀ
0: ਗੱਲ ਹੈ, ਯੂ ਆਰ ਰਾਈਟ।
2: ਐਂਡ ਸੈਕੰਡਲੀ, ਬਿਲਡਿੰਗ ਦੇ ਵਿੱਚ ਕੀ ਹੋਇਆ, ਜਦੋਂ ਤੁਸੀਂ ਬਿਲਡਿੰਗ ਲਈ ਉਹ ਮਿਲੀਅਨ ਦੀ ਸੀਗੀ, ਅਗਲੇ 3 ਸਾਲਾਂ ਦੇ ਵਿੱਚ ਉਹ 10 ਮਿਲੀਅਨ ਦੀ ਹੋ ਗਈ, 12 ਮਿਲੀਅਨ ਦੀ ਹੋ ਗਈ, ਪਲੱਸ ਤੁਹਾਡੀ ਬਿਲਡਿੰਗ ਕੰਸਟਰਕਸ਼ਨ ਕੋਸਟ ਇਜ਼ ਗੋਇੰਗ ਅਪ ਐਵਰੀ ਡੇ। ਪਰ ਕਿਸੇ ਨੇ ਆਪਾਂ ਨੂੰ ਪਾਲਿਸੀ ਚੱਕ ਕੇ ਇਹ ਨਹੀਂ ਦੱਸਿਆ ਵੀ ਹੁਣ ਤੈਨੂੰ 2 ਮਿਲੀਅਨ ਦੀ ਨੀ, ਤੈਨੂੰ 5 ਮਿਲੀਅਨ ਦੀ ਕਵਰੇਜ ਚਾਹੀਦੀ ਆ। ਹੁਣ ਲਿਸਨਰ ਇਹ ਸੋਚਦੇ ਹੋਣਗੇ ਵੀ ਜੇ ਮੈਂ ਕਵਰੇਜ ਵਧਾਈ ਤਾਂ ਸਾਡੇ ਪ੍ਰੀਮੀਅਮ ਵਧਣਗੇ, ਇਹੋ ਜਿਹੀ ਕੋਈ ਗੱਲ ਨੀ ਹੈਗੀ। ਰਾਈਟ ਨਾਓ ਮਾਰਕੀਟ ਇਜ਼ ਰੀਲੀ ਰੀਲੀ ਓਪਨ। ਮੈਂ ਲਾਈਵ ਐਗਜ਼ਾਮਪਲ ਨੇ ਮੇਰੇ ਆਫਿਸ ਦੀਆਂ, ਜਿੱਦਾਂ ਦੀ ਮੈਂ ਕਵਰੇਜ ਆਪਣੇ ਕਲਾਇੰਟ ਦੀ 2 ਮਿਲੀਅਨ ਤੋਂ 5 ਮਿਲੀਅਨ ਕੀਤੀ। ਮੈਂ ਅਗਲੀ ਚੀਜ਼ ਕਹਿਣੀ ਯੂ ਵਿਲ ਬੀ ਸਰਪ੍ਰਾਈਜ਼ ਐਂਡ ਹਰਜੀਤ ਜੀ, ਉਹਨਾਂ ਦਾ ਪ੍ਰੀਮੀਅਮ ਆ $1,000 ਤੋਂ $2,000 ਘਟਿਆ ਵਾ ਇਨਸਟੈਡ ਆਫ ਵਧਿਆ ਵਾ ਜੀ।
0: ਉਹ ਲੈ ਅੱਛਾ ਵਧਾ ਕੇ ਵੀ ਪ੍ਰੀਮੀਅਮ, ਦੂਜੀ ਪਾਲਿਸੀ ਵੀ ਵਧੀਆ ਕਰਕੇ ਹੋਰ ਪਲੱਸ ਕਰਕੇ ਤੇ ਘੱਟ ਗਈ ਕਿਸ਼ਤ ਵੀ, ਘੱਟ ਗਈ ਮਹੀਨੇ ਦੀ
2: ਕਿਸ਼ਤ ਵੀ ਘੱਟ ਗਈ। ਐਂਡ ਕਲਾਇੰਟ ਕਹਿੰਦੇ ਜੀ ਨਹੀਂ ਜੀ ਵੀ ਕੈਨ ਨੋਟ ਬਿਲੀਵ ਇਟ। ਮੈਂ ਕਿਹਾ ਜੀ ਤੁਸੀਂ ਆਪਣਾ ਕੋਰਟ ਪੜੋ ਜੀ, ਚਾਹੇ AI ਤੋਂ ਪੜਵਾਓ, ਚਾਹੇ ਆਪਣੇ ਵਕੀਲ ਤੋਂ ਪੜਵਾਓ, ਚਾਹੇ ਆਪਣੇ ਅਕਾਊਂਟੈਂਟ ਤੋਂ ਪੜਵਾਓ
0: ਜੀ ਜੀ,
2: ਉਸ ਤੋਂ ਬਾਅਦ ਮੈਂ ਪਾਲਿਸੀ ਸਾਈਨ ਕਰਿਓ। ਸੋ ਇਸ ਕਰਕੇ ਜੇ ਤੁਸੀਂ ਕਿਸੇ ਵੀ ਤਰੀਕੇ ਦਾ ਬਿਜ਼ਨਸ ਓਨ ਕਰਦੇ ਜਾਂ ਤੁਸੀਂ ਬਿਲਡਿੰਗ ਓਨ ਕਰਦੇ,
0: ਤੁਸੀਂ ਗੱਲ ਜਗਜੀਤ ਜੀ ਬੜੀ ਵਧੀਆ ਕੀਤੀ ਹੈ। ਜੇ ਕੋਈ ਆਪਾਂ ਪਾਲਿਸੀ 2-4-5 ਸਾਲ ਪਹਿਲੇ ਲਈ ਆ, ਉਹਦੀ 2 ਮਿਲੀਅਨ ਦੀ ਵੈਲਿਊ ਸੀ, ਤੇ ਡੈਫੀਨੇਟਲੀ ਉਹਦੀ ਜੇ ਵੈਲਿਊ ਆਉਣ ਵਾਲੇ ਦਿਨਾਂ ਚ ਵਧਦੀ ਹੁੰਦੀ ਹੈ ਪ੍ਰੋਪਰਟੀ ਦੀ, ਔਰ ਫਿਰ ਉਹ ਜੇ ਉਸ ਚੀਜ਼ ਦੇ ਵਿੱਚ ਪਾਲਿਸੀ 'ਚ ਉਹ ਚੀਜ਼ਾਂ ਨੂੰ ਚੇਂਜ ਕਰਾਉਣਾ ਬੜਾ ਜ਼ਿਆਦਾ ਜ਼ਰੂਰੀ ਹੈ। ਇਹ ਤੁਸੀਂ ਬੜਾ ਕਮਾਲ ਦਾ ਪੁਆਇੰਟ ਦੱਸਿਆ ਸਾਡੇ ਜਿੰਨੇ ਵੀ ਇਸ ਟਾਈਮ ਬਿਜ਼ਨਸਮੈਨ ਸੁਣ ਰਹੇ ਹੈ ਜੀ।
2: ਬਿਲਕੁਲ ਹਰਦੀਪ ਜੀ, ਸੋ ਇੱਕੋ ਇੱਕ ਕੰਮ ਕਰਨਾ ਜੀ, ਤੁਹਾਡੀ ਰਿਨਿਊਅਲ ਆਉਂਦੀ ਹੈ ਜੀ, ਕੋਈ ਤੁਹਾਨੂੰ ਅਸੀਂ ਤੁਹਾਡੇ ਕੋਲ 1.5-2 ਘੰਟੇ ਨਹੀਂ ਮੰਗਦੇ, ਫੋਨ ਦੇ ਉੱਪਰ ਇਨਫੋਰਮੇਸ਼ਨ ਦਵੋ ਜੀ ਸਾਨੂੰ, ਮੇਰੇ ਨਾਲ ਪ੍ਰੋਪਰ ਟੀਮ ਕੰਮ ਕਰਦੀ ਹੈ, ਤੁਹਾਨੂੰ ਰਾਈਟ ਟਾਈਮ ਤੇ ਰਿਸਪੋਂਸ ਮਿਲੂਗਾ। ਸੋ ਅਸੀਂ ਕਿਹੜੇ ਕਿਹੜੇ ਬਿਜ਼ਨਸ ਨੂੰ ਅਸੀਂ ਹੈਲਪ ਕਰ ਸਕਦੇ ਹਾਂ, ਰੀਟੇਲ ਹੋ ਗਿਆ, ਹੋਲਸੇਲ ਹੋ ਗਿਆ ਜੀ, ਤੁਸੀਂ ਬਿਜ਼ਨਸ ਓਨਰ ਆ, ਤੁਸੀਂ ਕੋਈ ਸੋਰੀ ਤੁਸੀਂ ਪਲਾਜ਼ਾ ਓਨ ਕਰਦੇ ਆ, ਕੋਈ ਬਿਲਡਿੰਗ ਓਨ ਕਰਦੇ ਆ, ਤੁਸੀਂ ਗਰਾਜ ਓਨ ਕਰਦੇ ਆ ਜੀ, ਗਰਾਜ ਦੇ ਵਿੱਚ ਸਾਡੇ ਕੋਲ ਜੀ ਮਤਲਬ ਕਿ ਅਨਲਿਮਿਟਡ ਆਪਸ਼ਨ ਨੇ, ਹੈ ਨਾ,
0: ਠੀਕ ਹੈ।
2: ਸੋ ਗਿਵ ਅਸ ਅ ਕਾਲ ਜਦੋਂ ਤੁਹਾਡੀ ਵੀ ਪਾਲਿਸੀ ਕਮਰਸ਼ੀਅਲ ਪਾਲਿਸੀ ਰਿਨਿਊ ਹੁੰਦੀ ਹੈ ਜੀ, ਗਿਵ ਅਸ ਅ ਕਾਲ।
0: ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਜਗਜੀਤ ਜੀ, ਪਲੀਜ਼ ਨੰਬਰ ਦਿਓ ਆਪਣਾ।
2: 647-299-3314, 647-299-2314। ਪੰਜਾਬੀ ਵੈਸਾ ਦਾ ਰੈਫਰੈਂਸ ਜ਼ਰੂਰ ਦੇ ਦਿਓ ਜੀ, ਵੀ ਵਿਲ ਮੇਕ ਸ਼ੋਰ ਕਿ ਹਰਜੀਤ ਜੀ ਦੇ ਰੈਫਰੈਂਸ ਦੇ ਨਾਲ ਕੋਈ ਅਸੀਂ ਐਕਸਟਰਾ ਚੀਜ਼ਾਂ ਵੀ ਤੁਹਾਨੂੰ ਆਫਰ ਕਰ ਸਕਦੇ।
0: ਬਹੁਤ ਅੱਛੀ ਗੱਲ ਆ, ਤੁਸੀਂ ਦੱਸਿਆ ਕਿ ਜਿਵੇਂ ਗਰਾਜ ਵਾਲੇ ਵੀਰ ਵੀ ਕਰ ਸਕਦੇ ਆ ਕਾਲ, ਕੋਈ ਲੱਕੜੀ ਦਾ ਕੋਈ ਕੰਮ ਕਰਦਾ ਵੇਅਰ ਹਾਊਸ ਆ, ਕਿਸੇ ਦੀ ਕੋਈ ਮੈਨੂਫੈਕਚਰਿੰਗ ਕੰਪਨੀ ਆ, ਕਿਸੇ ਦਾ ਕੋਈ ਰੀਟੇਲ ਸਟੋਰ ਆ, ਕਿਸੇ ਦਾ ਕੋਈ ਹੋਲਸੇਲ ਵੇਅਰ ਹਾਊਸ ਆ, ਸਾਰਿਆਂ ਦੀ ਇੰਸ਼ੋਰੈਂਸ ਹੋ ਜੂਗੀ। ਨੰਬਰ ਇੱਕ ਵਾਰੀ ਜਗਜੀਤ ਜੀ ਦੁਆਰਾ ਦੋ ਪਲੀਜ਼,
2: 647-299-2314, 647-299-2314, 647-299-2314।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਨੀਲਮ ਜੀ ਸਾਡੀ ਟੋਰਾਂਟੋ ਦੀ ਕਵੀਨ, ਨੀਲਮ ਜੀ ਕਿਆ ਹਾਲ ਹੈ?
3: I'm very good, thank you sir, how are you?
0: Good, good, good, good ma'am. ਅੱਜ ਜਿੱਥੇ ਮੌਸਮ ਬੜਾ ਵਧੀਆ, ਅੱਜ ਮੌਰਗੇ ਦੀ ਵੀ ਕੁਛ ਵਧੀਆ ਜੀ ਖਬਰ ਸੁਣਾ ਦਿਓ, ਜਿਨ੍ਹਾਂ ਦੀਆਂ ਮੌਰਗੇ ਨਹੀਂ ਹੋ ਰਹੀਆਂ।
3: ਜ਼ਿਆਦਾ ਵਧੀਆ ਖਬਰ ਤਾਂ ਨਹੀਂ ਹੈ, ਪਰ ਖਬਰ ਇਹ ਹੈ ਕਿ yes, the interest rates are hiking, I tell you the truth. Couple of banks ਨੇ ਆਪਣੇ ਜਿਹੜੇ ਵੇਰੀਏਬਲ ਰੇਟਸ ਨੇ TD CIBC ਵਾਲਿਆਂ ਨੇ ਥੋੜੇ ਜਿਹੇ ਵਧਾਤੇ ਆ, ਤੇ ਜੇ ਤੁਸੀਂ ਇਫ ਯੂ ਆਰ ਇਨ ਅ ਸਿਚੁਏਸ਼ਨ ਵੀ ਯੂ ਆਰ ਥਿੰਕਿੰਗ ਆਫ ਤੁਹਾਡੀ ਜਾਂ ਰਿਨਿਊਅਲ ਆ ਰਹੀ ਹੈ ਜਾਂ ਤੁਸੀਂ ਘਰ ਲੈ ਰਹੇ ਹੋ, ਤੁਸੀਂ ਉਹਨਾਂ ਨੂੰ ਰੇਟਸ ਨੂੰ ਲੋਕ ਕਰਾਉਣਾ ਚਾਹੁੰਦੇ ਹੋ, ਤਾਂ ਆਈ ਐਮ ਪ੍ਰੀਟੀ ਸ਼ੋਰ ਦਿਸ ਇਜ਼ ਦਾ ਰਾਈਟ ਟਾਈਮ, ਤਾਂ ਉਹਨਾਂ ਨੂੰ ਰੇਟ ਲੋਕ ਕਰਾ ਲਓ, ਕਿਉਂਕਿ ਮੇ ਬੀ ਅਕਤੂਬਰ 'ਚ 28 ਨੂੰ ਜਿਹੜੀ ਅਨਾਊਂਸਮੈਂਟ ਹੋਣੀ ਹੈ ਤਾਂ ਉਹਦੇ 'ਚ ਚਾਂਸਿਸ ਹੈਗੇ ਆ ਕਿ ਇੰਟਰਸਟ ਰੇਟ ਦੇ ਵਿਲ ਗੋ ਅਪ। ਸੋ ਮੇਕ ਸ਼ੋਰ ਯੂ ਨੋ ਤੁਹਾਡੀਆਂ ਜਿਹੜੀਆਂ ਪੇਮੈਂਟਸ ਨੇ ਉਹ ਠੀਕ ਰਹਿਣ, ਤਾਂ ਕਿ ਜੇ 0.25% ਵੀ ਵੱਧਦਾ ਤਾਂ ਤੁਹਾਨੂੰ $100 ਵੀ ਮਹੀਨੇ ਦਾ ਫਰਕ ਪੈਂਦਾ, ਤਾਂ ਵਾਈ ਪੇ ਦਮ ਐਕਸਟਰਾ? ਇਫ ਯੂ ਵਾਂਟ ਟੂ ਯੂ ਸ਼ੁੱਡ, ਦਿਸ ਇਜ਼ ਦ ਰਾਈਟ ਟਾਈਮ, ਤੁਸੀਂ ਆਪਣੇ ਰੇਟ ਲੋਕਸ ਕਰਾ ਸਕਦੇ।
0: ਵੈਰੀ ਗੁੱਡ, ਵੈਰੀ ਗੁੱਡ,
3: ਦੈਟ ਵਾਜ਼ ਔਨ ਰੇਟ। ਹੁਣ ਨਾਓ ਗੱਲ ਰਹੀ ਕਿ ਬਹੁਤ ਸਾਰੇ ਪੀਪਲ ਨੇ ਜਿਹੜੇ ਥਿੰਕਿੰਗ ਕਿ ਘਰ 'ਚ ਐਕੁਇਟੀ ਬਹੁਤ ਜ਼ਿਆਦਾ ਘੱਟ ਹੈ, ਖਰਚੇ ਜ਼ਿਆਦਾ ਵਧੇ ਹੋਏ ਆ, ਕ੍ਰੈਡਿਟ ਕਾਰਡ ਭਰੇ ਹੋਏ ਆ, ਤਾਂ ਆਪਾਂ ਕੀ ਕਰੀਏ? ਉਹਦੇ ਲਈ ਤੁਹਾਡੀ ਰਿਨਿਊਅਲ ਆ ਰਹੀ ਹੈ ਤਾਂ ਡੈਫੀਨੇਟਲੀ ਵੀ ਕੈਨ ਡੂ ਡੈਟ ਕੰਸੋਲੀਡੇਸ਼ਨ। ਜਿੰਨੀਆਂ ਵੀ ਤੁਹਾਡੀਆਂ ਡੈਟਸ ਨੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਕੰਸੋਲੀਡੇਟ ਕਰਕੇ ਤਾਂ ਇੱਕ ਪੇਮੈਂਟ ਮੋਰਗੇਜ ਨਾਲ ਰਲਾ ਕੇ ਬਣਾ ਸਕਦੇ ਹੁੰਦੇ ਹਾਂ। ਉਹਦੇ ਨਾਲ ਇਹ ਹੁੰਦਾ ਕਿ ਤੁਹਾਡੀ ਜਦੋਂ ਮਿਨੀਮਮ ਪੇਮੈਂਟ ਆ ਜਿਹੜੀਆਂ ਦੇਈ ਜਾਂਦੇ ਹੋ ਉਹਦੇ ਤੇ ਥੋੜਾ ਜਿਹਾ ਤੁਸੀਂ ਰਾਹਤ ਮਿਲ ਜਾਂਦੀ ਹੈ, ਤੁਸੀਂ ਪੈਸੇ ਠੀਕ ਹੈ ਜਿਹੜੇ ਵੇਸਟ ਕਰਦੇ ਪਏ ਹੋ ਉਹ ਐਟਲੀਸਟ ਪ੍ਰਿੰਸੀਪਲ ਨੂੰ ਜਾਊਗੇ, ਮੋਰਗੇਜ ਨੂੰ ਜਾਊਗੇ, ਘੱਟ ਇੰਟਰਸਟ ਨੂੰ ਜਾਊਗੇ, ਜਾਂ ਉਸ ਪਰਟੀਕੁਲਰ ਟਾਈਮ ਦੇ ਉੱਤੇ ਰਿਨਿਊਅਲ ਦੇ ਉੱਤੇ ਸੋ ਮੈਨੀ ਡਿਫਰੈਂਟ ਆਪਸ਼ਨਸ ਹੁੰਦੀਆਂ। ਇੱਕ ਤਾਂ ਤੁਸੀਂ ਡੈਟ ਕੰਸੋਲੀਡੇਟ ਕਰਾ ਲਈਆਂ, ਦੂਜਾ ਜੇ ਮਾੜੀ ਜੀ ਤੁਸੀਂ ਇਸ ਵੇਲੇ ਐਕੁਇਟੀ ਹੈਗੀ ਹੈ, ਕੱਲ ਨੂੰ ਪਤਾ ਨੀ ਉਹ ਹੋਣੀ ਹੈ ਕਿ ਨਹੀਂ ਹੋਣੀ, ਜੇ ਤੁਸੀਂ ਉਹ ਪੈਸੇ ਕਢਾਉਣਾ ਚਾਹੁੰਦੇ ਹੋ, ਨਾਲ ਦਾ ਘਰ ਥੋੜਾ ਜਿਹਾ ਸਸਤਾ ਲੱਗਾ ਹੋਇਆ, ਇਫ ਯੂ ਵਾਂਟ ਟੂ ਬਾਏ ਦੈਟ ਹਾਊਸ, ਸੋ ਆਪਣੇ ਘਰ ਚੋਂ ਐਕੁਇਟੀ ਕਢਾ ਕੇ ਵਿਦਆਊਟ ਇਹ ਥਿੰਕਿੰਗ ਕਿ ਵੀ ਹੈਵ ਟੂ ਹੈਵ 20% ਡਾਊਨ ਸੋ ਦੈਟ ਵੀ ਕੈਨ ਬਾਏ ਦ ਨੈਕਸਟ ਹਾਊਸ, ਦੈਟਸ ਅ ਮਿਸਕਨਸੈਪਸ਼ਨ। ਸੋ ਯੂ ਡੋਂਟ ਹੈਵ ਟੂ ਸੇਵ 20% ਟੂ ਬਾਏ ਦ ਨੈਕਸਟ ਹਾਊਸ, ਜ਼ਿਆਦਾ ਜਾਣਕਾਰੀ ਦੇ ਲਈ ਐਬਸੋਲੂਟਲੀ ਯੂ ਕੈਨ ਆਲਵੇਜ਼ ਫੋਨ, ਯੂ ਕੈਨ ਆਸਕ ਕਿ ਵਾਟਸ ਦਾ ਵੇ ਹਾਊ ਟੂ ਡੂ ਇਟ, ਕ੍ਰੈਡਿਟ ਸਕੋਰ ਖਰਾਬ ਹੈ ਕਿੱਦਾਂ ਠੀਕ ਕਰਨਾ, ਕੋਈ ਵੀ ਐਨੀਥਿੰਗ ਰਿਲੇਟਿਡ ਵਿਦ ਮੋਰਗੇਜ.
0: ਠੀਕ ਹੈ ਜੀ, ਨੰਬਰ ਦਿਓ ਆਪਣਾ ਮੈਮ.
3: ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਓ,
0: 6477398710. ਨੰਬਰ ਨੀਲਮ ਜੀ ਇੱਕ ਵਾਰੀ ਮੈਂ ਚਾਹੂੰਗਾ ਮੈਂ ਵੀ ਦੁਬਾਰਾ ਦੇ ਦੇਣਾ, ਇਹ ਬੜਾ ਜ਼ਰੂਰੀ ਨੰਬਰ ਹੈ ਬਹੁਤ ਪਰਿਵਾਰਾਂ ਦੇ. ਇਹ ਨੀਲਮ ਜੀ ਸਾਡੇ ਐਕਸਪਰਟ ਹੈ ਟੋਰਾਂਟੋ ਦੇ, ਔਰ ਇਹਨਾਂ ਦੇ ਆਫਿਸ 'ਚ ਬੜੇ ਲੋਕ ਕੰਮ ਕਰਦੇ ਆ, ਜਦੋਂ ਸਟਾਫ ਜ਼ਿਆਦਾ ਹੋਵੇ ਸਮਝੋ ਕੰਮ ਵੀ ਜ਼ਿਆਦਾ ਹੁੰਦਾ. 6477398710, 647-739-8710 'ਤੇ ਕਾਲ ਕੀਤੀ ਜਾ ਸਕਦੀ. ਨੀਲਮ ਜੀ ਥੈਂਕ ਯੂ ਵੈਰੀ ਮੱਚ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ ਜੀ. ਰਾਜਨ ਜੀ ਹੋਰ ਕਹਿਣਾ ਚਾਹੋ ਸਰ?
4: ਬਿਲਕੁਲ ਜੀ, ਸੋ ਸਭ ਤੋਂ ਪਹਿਲਾਂ ਫਿਰ ਇੱਕ ਵਾਰੀ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਥਰਸਡੇ, ਫਰਾਈਡੇ, ਸੈਟਰਡੇ ਤਿੰਨੋਂ ਦਿਨ ਅਵੇਲੇਬਲ ਨੇ. ਅੱਜ ਸਾਡੇ ਕੋਲ ਸੈਂਡਲਵੁੱਡ ਅਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ, ਅਤੇ ਕੱਲ੍ਹ ਨੂੰ ਅਤੇ ਪਰਸੋਂ ਨੂੰ ਸਾਡੀ 35 ਰੈਜ਼ੋਲਿਊਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ. ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਾਓ, ਖਾਸ ਕਰਕੇ ਅਜੀਤ ਜੀ ਬੱਚਿਆਂ ਦਾ ਐਗਜ਼ਾਮ ਬਹੁਤ ਜ਼ਰੂਰੀ ਹੈ. ਬੱਚਿਆਂ ਨੂੰ ਸਾਲ 'ਚ ਇੱਕ ਵਾਰੀ ਗੌਰਮੈਂਟ ਕਵਰ ਕਰਦੀ ਹੈ, ਸੋ ਜ਼ਰੂਰ ਬੱਚਿਆਂ ਨੂੰ ਹਰ ਸਾਲ ਲੈ ਕੇ ਆਓ, ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਵਾਓ ਤਾਂ ਕਿ ਤੁਹਾਨੂੰ ਪਤਾ ਚੱਲਦਾ ਰਹੇ ਵੀ ਉਹਨਾਂ ਦੇ ਅੱਖ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਚੱਲ ਰਹੀ. ਕਿਉਂਕਿ ਕਈ ਵਾਰੀ ਹੁੰਦਾ ਵੀ ਪੇਰੈਂਟਸ ਅਣਗਹਿਲੀ ਕਰ ਲੈਂਦੇ ਨੇ, ਅਤੇ ਬਾਅਦ 'ਚ ਜਦੋਂ ਬੱਚਿਆਂ ਦਾ ਸਾਲ 2 ਸਾਲ ਬਾਅਦ ਜਾਂ ਕਹਿ ਲਓ ਕਈ ਸਾਲ ਐਗਜ਼ਾਮ ਹੀ ਨਹੀਂ ਕਰਾਉਂਦੇ, ਜਦੋਂ ਇੱਕਦਮ ਚੈੱਕਅਪ ਕਰਵਾਉਂਦੇ ਨੇ ਤਾਂ ਨੰਬਰ ਬਹੁਤ ਜ਼ਿਆਦਾ ਨਿਕਲ ਆ ਜਾਂਦਾ. ਸੋ ਤੁਸੀਂ ਪੇ ਨਹੀਂ ਕਰਨਾ, ਗਵਰਨਮੈਂਟ ਨੇ ਪੇ ਕਰਨਾ 20 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ. ਸੋ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾਓ. ਨਾਲ ਦੀ ਨਾਲ ਅਸੀਂ ਜਿਹੜੀ ਸਪੈਸ਼ਲ ਮਸ਼ੀਨ ਲੈ ਕੇ ਆਏ ਹਾਂ ਟੋਪੋਗ੍ਰਾਫੀ, ਇਹ ਹੈ ਹੀ ਬੱਚਿਆਂ ਵਾਸਤੇ. ਕਈ ਬੱਚੇ ਇਹੋ ਜਾਂਦੇ ਨੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਰਹਿੰਦਾ. ਸੋ ਜਿਹੜੀ ਸਾਡੀ ਇਹ ਮਸ਼ੀਨ ਹੈ ਪਹਿਲਾਂ ਹੀ ਤੁਹਾਨੂੰ ਡਾਇਗਨੋਸ ਕਰਕੇ ਦੱਸ ਦਿੰਦੇ ਵੀ ਹਾਂ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ ਜਿਹਦਾ ਨੰਬਰ ਹਰ ਸਾਲ ਵੱਧਣਾ. ਸੋ ਜੇ ਉਹ ਬੱਚਾ ਤੁਹਾਡਾ ਉਸ ਕੈਟੇਗਰੀ 'ਚ ਆਉਂਦਾ ਤਾਂ ਅਸੀਂ ਉਹਨੂੰ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ ਤਾਂ ਕਿ ਬੱਚੇ ਦਾ ਨੰਬਰ ਉੱਥੇ ਦਾ ਉੱਥੇ ਰੁਕ ਜਾਵੇ ਅਤੇ ਅੱਗੋਂ ਨੰਬਰ ਨਾ ਵਧੇ. ਸੋ ਜੇ ਇੱਦਾਂ ਦਾ ਤੁਸੀਂ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888. ਦੂਜੀ ਗੱਲ ਕਰਦੇ ਹਾਂ ਰੈਗੂਲਰ ਗਲਾਸਿਸ ਦੀ. ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਜਿਹੜੇ ਜਦੋਂ ਅੱਖਾਂ ਦਾ ਚੈੱਕਅਪ ਕਰਵਾ ਲੈਂਦੇ ਨੇ ਫਿਰ ਹੁੰਦਾ ਵੀ ਸਾਨੂੰ ਕਿਤੇ ਗਲਾਸਿਸ ਮਿਲ ਜਾਣ, ਵਧੀਆ ਪ੍ਰਾਈਸ 'ਚ ਮਿਲ ਜਾਣ ਅਤੇ ਵਧੀਆ ਕੁਆਲਿਟੀ 'ਚ ਮਿਲ ਜਾਣ. ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜ ਲੈ ਕੇ ਆਏ ਹੋਏ ਹਾਂ. ਵੈਲਿਊ ਪੈਕੇਜ 'ਚ ਦੋ ਚੀਜ਼ਾਂ ਦੇ ਰਹੇ ਹਾਂ, ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦੇ ਰਹੇ ਹਾਂ, ਤਕਰੀਬਨ 700-800 ਫਰੇਮ ਲੱਗਾ, ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਫਰੇਮ ਚੂਜ਼ ਕਰ ਲਓ. $300 ਦੀ ਕੀਮਤ ਦਾ ਫਰੇਮ ਇਹ ਐਡ ਹੈ ਜੀ ਵੈਲਿਊ ਪੈਕੇਜ, ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਐਡ ਨੇ ਵੈਲਿਊ ਪੈਕੇਜ. ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ. ਅਤੇ ਜੇ ਤੁਸੀਂ ਚਾਹੁੰਦੇ ਵੀ ਦੂਰ ਨੇੜੇ ਦੀ ਤੁਹਾਡੀ ਇਕੱਠੀ ਐਨਕ ਹੋਵੇ, ਅਤੇ ਤੁਸੀਂ ਬਹੁਤ ਹੀ ਵਧੀਆ ਕੰਪਨੀ ਐਸੀਲੋਰ ਕੰਪਨੀ ਹੈ, ਇਸ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਤੁਹਾਨੂੰ ਦੇ ਰਹੇ ਹਾਂ. ਇਹ $300 ਦੀ ਕੀਮਤ ਦੇ ਲੈਂਸਿਸ ਨੇ, ਇਹਨਾਂ ਤੁਸੀਂ ਡਰਾਈਵ ਵੀ ਕਰ ਸਕਦੇ ਹੋ, ਰੀਡ ਵੀ ਕਰ ਸਕਦੇ ਹੋ ਅਤੇ ਕੰਪਿਊਟਰ ਉੱਤੇ ਵੀ ਕੰਮ ਕਰ ਸਕਦੇ ਹੋ
0: ਜੀ.
4: ਅਤੇ ਨਾਲ $300 ਦੀ ਕੀਮਤ ਦਾ ਫਰੇਮ ਹੈ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ. ਹੁਣ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਵੀ ਕੋਟਿੰਗ ਐਡ ਕਰਵਾਉਣੀ ਹੈ ਤਾਂ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ. ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਦੋ ਪੇਅਰ ਹੋਣ, ਇੱਕ ਆਪਾਂ ਘਰ ਰੱਖ ਲਈਏ ਇੱਕ ਆਫਿਸ, ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਹੈ ਅਤੇ ਦੂਜੇ ਪੇਅਰ 'ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫਰੀ ਹੈ. ਸੋ ਇਹ ਡੀਲਾਂ ਲੈਣੀਆਂ ਨੇ ਤਾਂ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ. ਅਤੇ ਨੰਬਰ ਇੱਕ ਵਾਰੀ ਫੇਰ ਜੀ 905-460-8888. ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ. ਸੋ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਜ਼ਰੂਰ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ. 905-460-8888-905-460-8888.
0: ਬਰੀਜ਼ ਡਕਟ ਕਲੀਨਿੰਗ ਤੁਹਾਡੇ ਵਾਸਤੇ ਹਾਜ਼ਰ ਹੈ. $149 ਦੇ ਵਿੱਚ 3000 ਸਕੇਅਰ ਫੁੱਟ ਦਾ ਘਰ ਤੁਹਾਡੇ ਘਰ ਡਕਟ ਕਲੀਨਿੰਗ ਕਰਕੇ ਜਾਣਗੇ, ਕੈਮਰੇ ਦਿਖਾਉਣਗੇ ਪਹਿਲਾਂ ਕੀ ਹੈ ਤੇ ਬਾਅਦ ਚ ਕੀ ਹੈ. ਇਹ ਸਾਰੀ ਪ੍ਰਾਈਸ ਸਪੈਸ਼ਲ ਹੈ. $149 ਹੀਟ ਚਲਾਉਣ ਤੋਂ ਪਹਿਲੇ ਪਹਿਲੇ ਡਕਟ ਕਲੀਨਿੰਗ ਕਰਾ ਲਓ, 3000 ਸਕੇਅਰ ਫੁੱਟ ਦਾ ਡਕਟ ਕਲੀਨਿੰਗ ਘਰ ਕਰ ਦੇਣਗੇ. 905-330-8900, 905-330-9900 ਦੇ ਕਾਲ ਕੀਤੀ ਜਾ ਸਕਦੀ ਹੈ. $35 ਸਕੇਅਰ ਫੁੱਟ ਦੇ ਵਿੱਚ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਅਸੀਂ ਕੁਆਰਟਸ ਲਾ ਰਹੇ ਹਾਂ ਤੁਹਾਡੇ ਘਰਾਂ ਦੇ ਵਿੱਚ, ਇਹ ਸਪੈਸ਼ਲ ਪ੍ਰਾਈਜ਼ ਹੈ. ਤੁਸੀਂ ਵੀ ਕੁਆਰਟਸ ਆਪਣੇ ਘਰਾਂ 'ਚ ਲਵਾਉਣਾ ਤੇ ਸਿਰਫ $35 ਸਕੇਅਰ ਫੁੱਟ 'ਚ, ਇਹ ਸਪੈਸ਼ਲ ਆਫਰ ਹੈ ਦੀਵਾਲੀ ਦੀ. ਤੇ ਨੰਬਰ ਤੁਸੀਂ ਨੋਟ ਕਰ ਲਓ, 647-400-4550 ਦੇ ਕਾਲ ਵੀ ਕੀਤੀ ਜਾ ਸਕਦੀ ਹੈ. 647-445-50. ਹਰਜੀਤ ਜੀ ਇਹ ਕੁਆਲੀ ਦਾ ਮੈਂ ਜ਼ਰੂਰ ਸੁਣਨੀ ਆ 16 ਅਕਤੂਬਰ ਨੂੰ. 16 अक्तूबर दिन फ्राइडे शाम नूं 7:30 बजे मैरियट होटल ब्रैम्पटन विच नाइट होने जा रही है और जिथे तुहाडे स्नैक्स होणगे डिनर होएगा तुहाडे वास्ते प्रीमियम ड्रिंक्स होणगियां टॉप ऑफ द लाइन ड्रिंक्स होणियां भाई जी ਤੇ ਉੱਤੇ ਫਿਰ ਦੋ ਚਾਰ ਪੈਗ ਸ਼ੈਗ ਲੱਗੇ ਹੋਣ ਤੇ ਉੱਤੋਂ ਕਵਾਲੀ ਲੱਗੀ ਹੋਵੇ ਕਾਲੀ ਕਾਲੀ ਜ਼ੁਲਫ ਹੋ ਕੇ ਬਸ ਤੂੰ ਹੀ ਮੇਰੀ ਜਾਨ ਤੇ ਏਦਾਂ ਦੀਆਂ ਕਵਾਲੀਆਂ ਤੇਰੀ ਮੇਰੀ ਇੱਕ ਜਿੰਦੜੀ ਹੈ ਤੇ ਏਦਾਂ ਦੀਆਂ ਕਵਾਲੀਆਂ ਸੁਣਨੀਆਂ ਤੇ ਫਿਰ ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ ਇਹ ਵੀ ਕਵਾਂਗੇ ਸੁਣਾਓ ਇਹਨਾਂ ਨੂੰ ਖਾਲੀ ਦਿਲ ਨਹੀਂ ਤੇ ਜਾਨ ਵੀ ਇਹ ਮੰਗਦਾ ਇਹ ਕਵਾਲੀ ਵੀ ਗਾਈ ਇਹਨਾਂ ਨੇ ਇਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਹ ਟਿਕਟਾਂ ਤੁਹਾਨੂੰ ਸਿਰਫ ਮੇਰੇ ਕੋਲੋਂ ਹੀ ਮਿਲਣੀਆਂ ਅਕਤੂਬਰ 16 ਫਰਾਈਡੇ ਨੂੰ ਸ਼ਾਮ ਨੂੰ 7:30 ਵਜੇ 410 ਐਂਡ ਸਟਰੀਟ ਜਿਹੜਾ ਮੈਰੀਅਟ ਹੋਟਲ ਹੈ ਤੁਸੀਂ ਸਾਰਿਆਂ ਨੇ ਪਹੁੰਚਣਾ ਪਰ ਇੱਦਾਂ ਨਹੀਂ ਪਹੁੰਚਣਾ ਟਿਕਟਾਂ ਲੈ ਕੇ ਪਹੁੰਚਣਾ ਉੱਦਾਂ ਉੱਥੇ ਸਿਕਿਉਰਿਟੀ ਗਾਰਡ ਹੋਣਗੇ ਐਂਟਰੀ ਨਹੀਂ ਹੋਣੀ ਵੀਰ ਜੀ ਤੇ ਟਿਕਟਾਂ ਤੁਹਾਨੂੰ ਮੇਰੇ ਕੋਲ ਮਿਲਣੀਆਂ 6474481000 ਸ਼ੇਅਰ ਮੈਂ ਕੱਲ੍ਹ ਸੁਣਾਊਂਗਾ ਥੋੜ੍ਹਾ ਜਿਹਾ ਟਾਈਮ ਘੱਟ ਹੈ ਕਵਾਲੀਆਂ ਲੰਬੀਆਂ ਬਹੁਤ ਹੁੰਦੀਆਂ ਨਾ ਇਹ ਸੁਣੋ ਥੋੜ੍ਹਾ ਜਿਹਾ

0: ਤੇਰੀ ਜੁਦਾਈ ਮੇਤੋਂ ਚੱਲ ਨਹੀਂ ਹੁੰਦੀ ਤੇ ਹੁਣ ਕੀ ਕੀਤਾ ਜਾਏ ਬਈ ਹੁਣ ਕਵਾਲੀਆਂ ਸੁਣ ਸਕਦੇ ਹੋਰ ਤੋਂ ਕੀਤਾ ਨਹੀਂ ਜਾ ਸਕਦਾ ਹਰਪ੍ਰੀਤ ਜੀ ਹੋਰ ਕਿਹਾ ਜਾਓਗੇ
1: ਬਿਲਕੁਲ ਜੀ ਜੀ ਸੋ ਜਿੱਥੇ ਆਪਾਂ ਅੱਜ ਟਰਮ ਇੰਸ਼ੋਰੈਂਸ ਦੇ ਬਾਰੇ ਗੱਲ ਕਰ ਰਹੇ ਹਾਂ ਸੋ ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਕੋਲ ਆਲਰੇਡੀ ਟਰਮ ਪਹਿਲਾਂ ਪਾਲਿਸੀਜ਼ ਲਈਆਂ ਹੋਈਆਂ ਸੀਗੀਆਂ ਕਈਆਂ ਨੇ 10 ਸਾਲ ਦੀ ਟਰਮ ਲਈ ਹੁੰਦੀ ਆ ਕਈਆਂ ਨੇ 20 ਸਾਲ ਦੀ ਟਰਮ ਇੰਸ਼ੋਰੈਂਸ ਕਰਵਾਈ ਹੁੰਦੀ ਆ ਔਰ ਉਹ ਅਗਰ ਪਾਲਿਸੀਜ਼ ਐਕਸਪਾਇਰ ਹੋਣ ਵਾਲੀਆਂ ਆ ਉਹਨਾਂ ਦੀ ਰਿਨਿਊਵਲ ਆ ਗਈ ਆ ਇੱਕ ਮਹੀਨਾ ਪਹਿਲਾਂ ਇੰਸ਼ੋਰੈਂਸ ਕੰਪਨੀ ਲੈਟਰ ਪਾਉਂਦੀ ਆ ਕਿ ਨਵਾਂ ਰੇਟ ਕਿਹੜਾ ਚੇਂਜ ਹੋ ਰਿਹਾ ਆ ਸੋ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਕਿਉਂਕਿ ਕਈ ਵਾਰੀ ਰਿਨਿਊਵਲ ਦੇ ਰੇਟਸ ਜਿਹੜੇ ਹੈਗੇ ਉਹ ਕਾਫੀ ਜ਼ਿਆਦਾ ਅਪ ਹੋ ਕੇ ਆਉਂਦੇ ਆ ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਨੇ ਆਪਣਾ ਰਿਸਕ ਫੈਕਟਰ ਆਲਰੇਡੀ ਐਡ ਆਨ ਕੀਤਾ ਹੁੰਦਾ ਉਸ ਪ੍ਰੀਮੀਅਮ ਦੇ ਵਿੱਚ ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਨਹੀਂ ਹੈਗੇ ਅਗਰ ਤੁਹਾਡੀ ਸਿਹਤ ਬਿਲਕੁਲ ਵਧੀਆ ਹੈਗੀ ਆ ਸੇਮ ਪਾਲਿਸੀ ਦਾ ਰੇਟ ਤੁਹਾਨੂੰ ਕਾਫੀ ਘੱਟ ਕਰਕੇ ਦਵਾ ਸਕਦੇ ਹਾਂ ਆਪਾਂ ਸੇਮ ਕੰਪਨੀ ਦੇ ਨਾਲ ਵੀ ਐਂਡ ਡਿਫਰੈਂਟ ਇੰਸ਼ੋਰੈਂਸ ਕੰਪਨੀ ਦੇ ਨਾਲ ਵੀ ਸੋ ਇੱਕ ਵਾਰ ਜ਼ਰੂਰ ਤੁਸੀਂ ਆਪਣੀ ਰਿਨਿਊ ਆਟੋਮੈਟਿਕ ਰਿਨਿਊ ਹੋਣ ਤੋਂ ਪਹਿਲਾਂ ਜ਼ਰੂਰ ਸਾਡੇ ਨਾਲ ਗੱਲ ਕਰ ਸਕਦੇ ਹਾਂ ਸੋ ਅਗਰ ਤੁਹਾਡੀਆਂ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀਜ਼ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਆਟੋਮੈਟਿਕ ਰਿਨਿਊਵਲ ਦੇ ਨੇੜੇ ਹੈਗੀ ਆ ਤਾਂ ਜ਼ਰੂਰ ਇੱਕ ਵਾਰੀ ਤੁਸੀਂ ਮੇਰੇ ਨਾਲ ਗੱਲ ਕਰੋ ਨੰਬਰ ਹੈਗਾ ਜੀ 416-8176500 ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ ਕਿਸੇ ਵੀ ਇੰਸ਼ੋਰੈਂਸ ਬਾਰੇ ਤੁਹਾਡੇ ਕੋਈ ਕੁਸ਼ਚਨਸ ਹੈਗੇ ਆ ਚਾਹੇ ਉਹ ਲਾਈਫ ਇੰਸ਼ੋਰੈਂਸ ਆ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਕੋਈ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਇਸ ਤੋਂ ਇਲਾਵਾ ਜਿੰਨੀਆਂ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਆ RRSP TFSA ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਜਾਂ RDSP ਦੇ ਪਲਾਨ ਦੇ ਬਾਰੇ ਦੇ ਵਿੱਚ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ ਐਂਡ ਲਾਸਟਲੀ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ ਤੁਹਾਡੀ ਕੋਈ ਵੀ ਕੰਸਰਨ ਹੈਗੀ ਤੁਹਾਡੇ ਕੋਲ ਆਲਰੇਡੀ ਲਾਇਸੈਂਸ ਹੈਗਾ ਜ਼ਰੂਰ ਇੱਕ ਵਾਰੀ ਸਾਡੇ ਨਾਲ ਗੱਲ ਕਰ ਸਕਦੇ ਆ ਨੰਬਰ ਹੈਗਾ ਜੀ 416-8176500 416-8176500
0: ਬੜੀ ਮਿਹਰਬਾਨੀ ਹਰਪ੍ਰੀਤ ਜੀ ਔਰ ਰਾਜਨ ਜੀ ਅਖੀਰ ਤੇ ਨੰਬਰ ਵੀ ਦੇ ਦਿਓ ਲੋਕੇਸ਼ਨ ਵੀ ਦੱਸੋ ਸਰ
2: ਬਿਲਕੁਲ ਜੀ ਸੋ ਜਿਨ੍ਹਾਂ ਨੇ ਵੀ ਸਾਡੇ ਆਈ ਐਗਜ਼ਾਮ ਕਰਵਾਉਣਾ ਹੈ ਤੁਸੀਂ ਪਹੁੰਚ ਸਕਦੇ ਹੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਡਾਕਟਰ ਸਾਡੇ ਕੋਲ ਅੱਜ ਕੱਲ੍ਹ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਵੀ ਕਰਾ ਸਕਦੇ ਹੋ ਗਲਾਸਿਸ ਵੀ ਬਣਵਾ ਸਕਦੇ ਹੋ ਔਰ ਸਾਡੇ ਵੈਲਿਊ ਪੈਕੇਜ ਲੈਣਾ ਨਾ ਭੁੱਲਣਾ $129 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਹੈ
0: ਜੀ
2: ਸਿੰਗਲ ਵਿਜ਼ਨ ਲੈਂਸ ਨੇ ਤੇ $258 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਹੈ ਜਿਹਦੇ ਚ ਪ੍ਰੋਗਰੈਸਿਵ ਲੈਂਸ ਨੇ ਤੇ ਨਾਲ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਪਹੁੰਚਣਾ ਕਿੱਥੇ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ ਸੋ 905-460-8888 905-460-8888
0: ਟਿਕਟਾਂ ਵੀਰ ਜੀ ਜਿੰਨੇ ਵੀ ਸੋਨੇ ਲਿਮਿਟਡ ਸੀਟਾਂ ਸਾਡੇ ਕੋਲ ਆ ਔਰ ਐਕਸਟਰਾ ਸੀਟ ਨਹੀਂ ਉੱਥੇ ਹੋਏਗੀ ਨਾ ਕੋਈ ਐਕਸਟਰਾ ਸੀਟ ਲੱਗ ਸਕਦੀ ਹੈ ਜੇ ਕਈ ਵਾਰ ਤਾਂ ਬੈਂਕਟ ਹਾਲ 'ਚ 500 ਬੰਦਾ ਹੋਵੇ 550 ਧੱਕੇ ਨਾਲ ਵਾੜ ਦਿੰਦੇ ਆ ਇਹ ਮੈਰੀਅਟ ਹੋਟਲ ਹੈ ਇੱਥੇ ਸਟੈਂਡਰਡ ਆ ਇਸ ਹੋਟਲ ਦਾ ਟਰਮਸ ਕੰਡੀਸ਼ਨਸ ਫੋਲੋ ਕਰਨੀਆਂ ਪੈਂਦੀਆਂ ਜਿਹੜੇ ਵੀ ਪਰਿਵਾਰਾਂ ਨੇ ਆਉਣਾ ਹੈ ਮੈਨੂੰ ਕਾਲ ਕਰ ਲਓ 647-448-1000 October 16 ਫਰਾਈਡੇ ਨਾਈਟ ਕਵਾਲੀ ਨਾਈਟ

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Tomlin Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: 416-817-6500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਜੋਵ ਨੂੰ
1: 647-10-647-739-8710।
3: ਮੈਂ ਕਿਆ ਕਿੱਥੇ ਜਾ ਰਹੀ ਹੈ?
4: 10 ਵਾਰੀ ਕਿਆ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
5: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
6: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
8: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: ਆ ਭੈਣੇ ਖਰੀਦ ਲਿਆ ਗਹਿਣੇ?
10: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
9: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ, ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
10: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
1: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
11: ਮੰਮੀ ਮੰਮੀ।
12: ਹਾਂਜੀ ਬੇਟਾ।
11: ਤੁਹਾਨੂੰ ਇੱਕ ਗੱਲ ਪੁੱਛਾਂ?
12: ਹਾਂਜੀ ਬੋਲੋ।
11: ਮੰਮੀ ਤੁਸੀਂ ਹਨੇਰੇ 'ਚ ਸਾਈਨ ਕਰ ਸਕਦੇ ਹੋ?
12: ਹਾਂ ਬਿਲਕੁਲ ਪੁੱਤ, ਪਰ ਕਿਉਂ?
11: ਉਹ ਮੈਂ ਨਾ ਆਪਣੇ ਰਿਪੋਰਟ ਕਾਰਡ ਤੇ ਸਾਈਨ ਕਰਵਾਉਣੇ ਸੀ।
13: ਫਿੱਟੇ ਮੂੰਹ ਤੇਰੇ।
14: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। UTL, because we care.
15: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
16: ਕੰਡੀਸ਼ਨਸ ਅਪਲਾਈ।
17: Ladies and gentlemen, introducing from CHLO AM 530, the number one radio host in the world, Dave Tatla. From the Dave Tatla News Desk, locally covered, nationally connected.
18: वेलकम टू डेव टाटला शो। आज के प्रोग्राम में बहनों और भाइयों, आप सबका स्वागत है। आशावादी हैं, उम्मीद करते हैं तुहाडा अज का दिन अच्छा गुजर रहा होगा। साड़ी कोशिश रहेगी 2 बजे तक नैशनल इंटरनेशनल खबरों नाल जोड़ के रखिए। अगे चल के वतनों दूर तुहाडे लई पेश किया जाएगा और पंजाब दी खबरां मनप्रीत जी उत्थों पेश करनगे। और हुण तों लैके 2 बजे तक साडे स्टूडियो दे नंबर रहणगे 905-799-0999, 799-0999। ਸਭ ਤੋਂ ਪਹਿਲਾਂ ਛਤਰੀ ਸ਼ਾਹ ਦਾ ਰਿਪੋਰਟ ਹਾਜ਼ਰ ਹੈ। ਅੱਜ ਸੂਰਜ ਸਿੰਘ 7:14 ਤੇ ਆਇਆ, 6:59 ਤੇ ਚਲੇ ਜਾਣਾ। ਮਾਮਾ ਚੰਸਰ ਅੱਜ ਸ਼ਾਮ ਨੂੰ 9:42 ਤੇ ਆਏਗਾ ਤੇ ਕੱਲ ਨੂੰ ਦੁਪਹਿਰੇ 1:30 ਜਾਏਗਾ। ਅੱਜ ਸਾਰਾ ਦਿਨ ਬੱਦਲਵਾਈ ਰਹੇਗੀ, ਹਲਕੀ ਹਲਕੀ ਬਾਰਿਸ਼ ਪੈਣ ਦੇ ਸਾਰ ਨਜ਼ਰ ਆਉਂਦੇ ਨੇ। ਛਤਰੀ ਯਾਤਰਾ ਦੀ ਲੋੜ ਪਏਗੀ। ਤਾਪਮਾਨ 25 ਡਿਗਰੀ, ਕੱਲ ਨੂੰ 21 ਡਿਗਰੀ ਤਾਪਮਾਨ ਰਹੇਗਾ। ਮਿਕਸ ਆਫ ਸਨ ਐਂਡ ਕਲਾਉਡ ਅਤੇ ਹਲਕੀ ਹਲਕੀ ਬਾਰਿਸ਼ ਪੈ ਸਕਦੀ ਹੈ। ਸੈਟਰਡੇ ਨੂੰ ਸਾਰਾ ਦਿਨ ਸੂਰਜ ਚਮਕੇਗਾ, ਤਾਪਮਾਨ ਜਿਹੜਾ ਹੈ 19 ਡਿਗਰੀ ਰਹੇਗਾ। ਸੰਡੇ ਨੂੰ 20 ਡਿਗਰੀ ਮਿਕਸ ਆਫ ਸਨ ਐਂਡ ਕਲਾਉਡ, ਮੰਡੇ ਨੂੰ 16 ਡਿਗਰੀ ਮਿਕਸ ਆਫ ਸਨ ਐਂਡ ਕਲਾਉਡ, ਔਰ ਟਿਊਜ਼ਡੇ ਨੂੰ 17 ਡਿਗਰੀ ਤਾਪਮਾਨ ਰਹਿਣਗੇ। ਸਾਡੇ ਨਾਲ ਲਾਈਨ ਤੇ ਗੁਰਪ੍ਰੀਤ ਪਰਮਾ ਸਾਹਿਬ ਜੁੜ ਚੁੱਕੇ ਨੇ। ਸਰ ਜੀ, ਵੈਲਕਮ ਟੂ ਦ ਸ਼ੋ।
13: ਮੇਪਲ
18: ਲੀਫ ਵਾਲੇ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ।
13: ਮੇਪਲ ਲੀਫ ਤਾਂ ਹਾਂਜੀ, ਪਹਿਲੀ ਗੇਮ ਆਪਾਂ ਹਾਰ ਗਏ ਸੀਗੇ ਮੌਂਟਰੀਅਲ ਤੋਂ ਹੋਮ ਓਪਨਰ, ਪਿਛਲੇ ਮੇਰਾ ਖਿਆਲ 10 ਸਾਲਾਂ ਬਾਅਦ, ਜਾਣੀ ਕਿ 10 ਸੀਜ਼ਨ ਦੇ ਬਾਅਦ ਆਪਾਂ ਹੋਮ ਓਪਨਰ ਹਾਰੇ ਸੀਗੇ। ਤੇ ਉਸ ਤੋਂ ਬਾਅਦ ਫਿਰ ਦੂਸਰਾ ਗੇਮ ਜਿਹੜਾ ਕੱਲ ਰਾਤੀ ਹੋਇਆ ਨਿਊਯਾਰਕ ਆਈਲੈਂਡਰਸ ਦੇ ਨਾਲ, ਉਸ ਦੇ ਵਿੱਚ ਆਪਣੀ ਟੀਮ 2-1 ਦੇ ਨਾਲ ਸਰ ਜੇਤੂ ਰਹੀ ਹੈ। ਤੇ ਅਗਲਾ ਮੁਕਾਬਲਾ ਹੁਣ ਸੈਟਰਡੇ ਨੂੰ ਆਟਵਾ ਸੈਨੇਟਰਸ ਦੇ ਨਾਲ ਸ਼ਾਮ ਨੂੰ 7 ਵਜੇ। ਇੱਥੇ ਮੈਂ ਇਹ ਗੱਲ ਦੱਸ ਦਿੰਦਾ ਜੀ ਆਪਣੇ ਲਿਸਨਰਸ ਨੂੰ ਕਿ ਆਪਣੀ ਟੀਮ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਹੋਈਆਂ ਨੇ। 10-11 ਲੜਕੇ ਜਿਹੜੇ ਨਵੇਂ ਆਈਸ ਤੇ ਤੁਹਾਨੂੰ ਨਾਮ ਦੇਖਣ ਨੂੰ ਮਿਲਣਗੇ। ਸੋ ਉਹਨਾਂ ਨੂੰ ਜੈਲ ਹੋਣ ਦੇ ਲਈ, ਉਹਨਾਂ ਦੀ ਕੋਹੇਸਿਵਨੈਸ ਬਣਨ ਦੇ ਲਈ, ਆਪਸ ਚ ਤਾਲਮੇਲ ਬਣਨ ਦੇ ਲਈ 5-7 ਗੇਮਾਂ ਲੱਗਣਗੀਆਂ। ਪਰ ਪਹਿਲੀ ਗੇਮ ਨਾਲੋਂ ਦੂਜੀ ਗੇਮ ਦੇ ਵਿੱਚ ਜਿਹੜਾ ਸੀਗਾ ਜੀ ਆਪਣੀ ਟੀਮ ਬਿਹਤਰ ਦਿਖੀ ਹੈ, ਕਿਉਂਕਿ ਮਰਚੈਂਕੋ ਦੀ ਜਿਹੜੀ ਐਂਟਰੀ ਹੋਈ ਹੈ ਟੀਮ ਦੇ ਵਿੱਚ, ਸਕਿੱਲਫੁਲ ਐਂਟਰੀ ਹੋਈ ਹੈ। ਮੈਥਿਊ ਨਾਈਸ ਦੇ ਨਾਲ ਉਹਦਾ ਟ੍ਰੇਡ ਹੋਇਆ, ਉਹ ਬੜੀ ਵਧੀਆ ਐਡੀਸ਼ਨ ਹੋਈ ਹੈ। ਤਾਤਲਾ ਸਾਹਿਬ ਤੁਸੀਂ ਫੋਲੋ ਕਰਦੇ ਰਹੇ,
18: ਤੁਹਾਨੂੰ ਪਤਾ
13: ਹੁਣ ਮਰਚੈਂਕੋ, ਮੈਥਿਊਸ ਤੇ ਜੈਕ ਰੋਜ਼ਲੋਵਿਕ ਦੀ ਜਿਹੜੀ ਲਾਈਨ ਹੈ ਨਾ, ਉਹ ਬੜੀ ਤਕੜੀ ਹੈ। ਤੇ ਫਿਰ ਉਸ ਤੋਂ ਬਾਅਦ ਗੈਵਿਨ ਮੈਕਨਾ, ਜੌਨ ਚਵਾਰਿਸ ਤੇ ਵਿਲੀਅਮ ਨੀਲੈਂਡਰ ਦੀ ਲਾਈਨ ਬਹੁਤ ਤਕੜੀ ਹੈ। ਤੇ ਨਾਲ ਦੀ ਨਾਲ ਤੀਜੀ ਲਾਈਨ ਵੀ ਆਪਣੀ ਬਹੁਤ ਤਕੜੀ ਹੈ ਸਰ, ਈਸਟਨ ਕੋਵਨ, ਨਿਕ ਪੌਲ ਤੇ ਕੋਲਟਨ ਸਿਨਨਸ। ਤੇ ਉਸ ਤੋਂ ਬਾਅਦ ਮਾੜੀ ਮੋਟੀ ਚੇਂਜ ਕਰਕੇ ਜਿਹੜੀ ਚੌਥੀ ਲਾਈਨ ਬਣੇਗੀ ਡੂਹੇਮ ਦੇ ਨਾਲ, ਉਹ ਦੇਖਦੇ ਹਾਂ ਜੀ ਕਿਸ ਤਰ੍ਹਾਂ ਬਣਦੀ ਹੈ। ਸੋ ਓਵਰਆਲ ਇਸ ਵਾਰੀ ਲੱਗ ਰਿਹਾ ਕਿ ਆਪਣੀ ਟੀਮ ਬਹੁਤ ਬਿਹਤਰ ਆ ਔਨ ਆਈਸ, ਔਨ ਪੇਪਰ, ਅਸਲ ਦੇ ਵਿੱਚ ਡਿਲੀਵਰ ਕਰੇਗੀ ਜਾਂ ਨਹੀਂ ਆਉਣ ਵਾਲਾ ਟਾਈਮ ਦੱਸੇਗਾ।
18: ਤੇ ਤੁਹਾਡਾ ਮਿੱਤਰ ਗੁੱਸੇ ਹੋ ਗਿਆ, ਜੇ ਬੱਚਾ ਗੁੱਸੇ ਹੋ ਗਿਆ ਉਹਨੂੰ ਤਾਂ ਕੈਂਡੀ ਦੇ ਕੇ ਮਨਾ ਲਈਦਾ, ਤੇ ਰੋਨਾਲਡੋ ਦਾ ਕੀ ਕਰੀਏ ਹੁਣ?
13: ਰੋਨਾਲਡੋ ਕਹਿੰਦਾ ਜੀ, ਕਹਿੰਦਾ ਮੈਂ ਹੁਣ ਆਪ ਹੀ ਦੱਸੂਗਾ ਬਾਅਦ ਦੇ ਵਿੱਚ ਕਿਉਂ ਮੈਂ ਗੁੱਸੇ ਹੋਇਆ, ਕਿਉਂਕਿ ਨੇਮ ਸ਼ੀਟ ਦੇ ਵਿੱਚ ਉਹਨਾਂ ਨੂੰ ਜਦੋਂ ਟੀਮ ਦੇ ਵਿੱਚ, ਪੋਰਚੁਗਲ ਦੀ ਟੀਮ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਰੱਖਿਆ ਗਿਆ ਵੀ ਪਲੇਇੰਗ 11 ਦੇ ਵਿੱਚ ਹੋਏਗਾ, ਤੇ ਉਸ ਤੋਂ ਬਾਅਦ ਉਹਨਾਂ ਦੀ ਗੁੱਸਾ ਸ਼ਾਇਦ ਜਾਇਜ਼ ਨਹੀਂ ਜਾਇਜ਼ ਉਹੀ ਦੱਸਣਗੇ। ਪਰ ਆਉਣ ਵਾਲੇ ਟਾਈਮ ਚ ਕਹਿੰਦੇ ਮੈਂ ਖੁਲਾਸਾ ਕਰੂੰਗਾ ਜੀ ਕਾਹਦੇ ਵਾਸਤੇ ਮੇਰੀ ਗੱਲਬਾਤ ਹੋਈ।
18: ਆਪਣਾ ਕੈਨੇਡੀਅਨ ਓਲੰਪੀਅਨ ਡਿਲਨ ਬਰੁਕਸ, ਉਹਦੇ ਡਰੰਕ ਡਰਾਈਵਿੰਗ ਦੇ ਚਾਰਜ ਲੱਗੇ ਨੇ ਫੀਨਿਕਸ ਸਨਸ ਨਾਲ ਖੇਡਦਾ।
13: ਐਬਸੋਲਿਊਟਲੀ ਜੀ, ਔਰ ਓਲੰਪਿਕਸ ਦੇ ਵਿੱਚ ਵੀ ਆਪਾਂ ਨੂੰ ਰਿਪ੍ਰੈਜੈਂਟ ਕਰ ਚੁੱਕੇ ਨੇ, ਔਰ ਇਹ ਬਹੁਤ ਕੋਈ ਚੰਗੀ ਚੀਜ਼ ਨਹੀਂ ਹੈ ਸਰ। ਆਪਾਂ ਦੇਖਦੇ ਰਹਿੰਦੇ ਹਾਂ ਮੇਜਰ ਲੀਗ ਬੇਸਬਾਲ ਹੋਵੇ, ਚਾਹੇ NHL ਹੋਵੇ, ਚਾਹੇ NFL ਹੋਵੇ, ਇਹਦੇ ਚ ਜਿਹੜੇ ਸਾਡੇ ਸੋ ਕਾਲਡ ਯੰਗ ਤਬਕੇ ਦੇ ਰੋਲ ਮਾਡਲ ਨੇ, ਇਹ ਰੋਲ ਮਾਡਲ ਵਾਲੀ ਕੋਈ ਗੱਲ ਕਰਦੇ ਨਹੀਂ ਹੈ। ਕੋਈ ਸੈਕਸ ਅਬਿਊਜ਼ ਦੇ ਵਿੱਚ ਫਸ ਜਾਂਦਾ, ਕੋਈ ਗਰਲਫ੍ਰੈਂਡ ਨੂੰ ਕੁੱਟਣ ਦੇ ਚਾਰਜਸ ਚ ਅੰਦਰ ਹੈ, ਕੋਈ ਘਰ ਵਾਲੀ ਨੂੰ ਕੁੱਟੀ ਜਾਂਦਾ, ਕੋਈ ਡਰਿੰਕ ਐਂਡ ਡਰਾਈਵਿੰਗ ਦੇ ਚਾਰਜਸ ਫਸ ਜਾਂਦਾ, ਕੋਈ ਡਰੱਗਸ ਦੇ ਚਾਰਜਸ ਫਸ ਜਾਂਦਾ। ਸੋ ਆਪਣੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਵੀ ਤਾਕੀਦ ਹੈ ਕਿ ਜਿਹੜੇ ਪਲੇਅਰ ਹੁੰਦੇ ਨੇ ਚੰਗਾ ਖੇਡਦੇ ਨੇ, ਪਰ ਦੇਖ ਕੇ ਰੋਲ ਮਾਡਲ ਬਣਾਇਆ ਕਰੋ, ਇਹ ਕਈ ਰੋਲ ਮਾਡਲ ਬਣਨ ਦੇ ਲਾਇਕ ਹੈ ਨਹੀਂ ਜੀ।
18: ਭਾਰਤ ਨੇ ਆਖਰੀ ਸਮੇਂ ਦੇ ਗੋਲ ਕਰਕੇ ਪਾਕਿਸਤਾਨ ਨੂੰ ਹਰਾਇਆ, ਇਸ ਤਰ੍ਹਾਂ ਏਸ਼ੀਅਨ ਖੇਡਾਂ ਵਿੱਚ ਹੁਣ ਫਾਈਨਲ ਵਿੱਚ ਪਹੁੰਚਿਆ ਜੀ।
13: ਐਬਸੋਲਿਊਟਲੀ ਜੀ, ਬਹੁਤ ਕਾਂਟੇ ਦੀ ਟੱਕਰ ਰਹੀ ਹੈ। ਅੱਜ ਸਵੇਰੇ ਇਹ ਮੁਕਾਬਲਾ ਹੋਇਆ, 3-0 ਦੇ ਨਾਲ ਆਪਣੀ ਟੀਮ ਅੱਗੇ ਚੱਲ ਰਹੀ ਸੀ, ਤੇ ਉਸ ਤੋਂ ਬਾਅਦ ਪਾਕਿਸਤਾਨ ਨੇ ਉਹਨਾਂ ਦੀ ਹਾਕੀ ਜਿਹੜੀ ਕਿ ਆਪਾਂ ਪਿਛਲੇ 20-30 ਸਾਲਾਂ ਤੋਂ ਦੇਖ ਰਹੇ ਹਾਂ, ਉਹ ਪਰਫਾਰਮੈਂਸ ਨਹੀਂ ਆਈ। ਪਰ ਅੱਜ ਦੇ ਮੈਚ ਚ ਉਹਨਾਂ ਨੇ ਕਿਹਾ ਜ਼ਬਰਦਸਤ ਵਾਪਸੀ ਕੀਤੀ, 3-0 ਤੋਂ 3-3 ਬਰਾਬਰ ਕੀਤਾ, ਤੇ ਫਿਰ 60th ਮਿੰਟ ਦੇ ਵਿੱਚ ਅਭਿਸ਼ੇਕ ਨੇ ਗੋਲ ਕੀਤਾ ਜੀ, ਤੇ ਆਪਣੀ ਟੀਮ ਜੇਤੂ ਰਹੀ ਹੈ। ਵੈਸੇ ਕੈਪਟਨ ਸਰਪੰਚ ਸਾਹਿਬ ਹਰਮਨਪ੍ਰੀਤ ਨੇ ਵੀ 2 ਗੋਲ ਕੀਤੇ ਨੇ, ਤੇ ਹੁਣ ਮਲੇਸ਼ੀਆ ਦੇ ਨਾਲ ਸਾਡਾ ਸੈਟਰਡੇ 2:30 AM ਈਸਟਰਨ ਸਟੈਂਡਰਡ ਟਾਈਮ ਤੇ ਫਾਈਨਲ ਹੈ, ਗੋਲਡ ਮੈਡਲ ਗੇਮ ਹੈ। ਤੇ ਜੇਕਰ ਜਿੱਤ ਜਾਂਦੇ ਆ ਤਾਤਲਾ ਸਾਹਿਬ, ਤਾਂ ਫਿਰ 2028 ਦੀ LA ਓਲੰਪਿਕਸ ਦੇ ਵਿੱਚ ਵੀ ਸਿੱਧੀ ਐਂਟਰੀ ਹੈ। ਸੋ ਕਾਫੀ ਕੁਝ ਦਾਅ ਤੇ ਲੱਗਿਆ ਜੀ ਇਸ ਗੋਲਡ ਮੈਡਲ ਤੇ।
18: ਪਹਿਲਾਂ ਤਾਂ ਇਹਨਾਂ ਨੂੰ ਫੋਨ ਕਰੋ ਕਿ ਘੜੀ ਘੁੜੀ ਦੇਖਣੀ ਹੁੰਦੀ, ਸਵੇਰੇ 2:30 ਵਜੇ ਕਿਹੜਾ ਉੱਠੂ ਰਾਤ ਨੂੰ 2 ਪੈਗ ਲਾ ਕੇ।
13: ਕੋਈ ਨੀ ਜੀ, ਆਪਾਂ ਉੱਠ ਜਾਣਾ ਉਧਰ, ਆਪਾਂ ਪੈਗ ਲਾਉਣੀ ਨੀ, ਬਾਅਦ ਚ ਲਾਵਾਂਗੇ ਗੋਲਡ ਮੈਡਲ ਜਿਤਾ ਕੇ, ਕਿਉਂਕਿ ਉਸ ਤੋਂ ਪਹਿਲਾਂ ਕੱਲ ਨੂੰ ਆਪਣੀਆਂ ਲੜਕੀਆਂ ਦਾ ਵੀ ਮੈਚ ਹੈ ਜੀ ਚਾਈਨਾ ਦੇ ਨਾਲ। ਸੋ ਲੈਟਸ ਹੋਪ ਕਿ ਗੋਲਡ ਮੈਡਲ ਉੱਥੇ ਆ ਜਾਵੇ, ਕਿਉਂਕਿ ਜੇਕਰ ਕਬੱਡੀ ਤੇ ਹਾਕੀ ਦੇ ਵਿੱਚ ਗੋਲਡ ਮੈਡਲ ਨਹੀਂ ਨਾ ਆਉਂਦਾ ਤਾਤਲਾ ਸਾਹਿਬ ਏਸ਼ੀਅਨ ਗੇਮਸ ਦੇ ਵਿੱਚ, ਤਾਂ ਫਿਰ ਉਸ ਤਰ੍ਹਾਂ ਹੀ ਆਪਾਂ ਨੂੰ ਇੱਕ ਕਮੀ ਮਹਿਸੂਸ ਹੁੰਦੀ ਆ, ਜਿੱਦਾਂ ਜਦੋਂ ਆਪਣੀ ਕੈਨੇਡੀਅਨ ਟੀਮ ਆਈਸ ਹਾਕੀ ਦੇ ਵਿੱਚ ਮੈਦਾਨ ਤੇ ਉਤਰਦੀ ਆ ਤੇ ਗੋਲਡ ਮੈਡਲ ਨਾ ਆਵੇ ਨਾ, ਉੱਦਾਂ ਭਾਵੇਂ 50 ਗੋਲਡ ਮੈਡਲ ਜਿੱਤ ਲੈਣ ਤੇ ਫਿਰ ਏਦਾਂ ਲੱਗਦਾ ਵੀ ਕੁਛ ਨਾ ਕੁਛ ਅਧੂਰਾ. ਸੋ ਸੇਮ ਥਿੰਗ ਵਿਦ ਅਵਰ ਹਾਕੀ ਜੀ, ਜਿੱਤਣੇ ਚਾਹੀਦੇ ਨੇ.
18: ਆਲ ਰਾਈਟ, ਤੇ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾਇਆ ਜੀ.
13: ਬਿਲਕੁਲ ਜੀ, ਇਹ ਵੀ ਸੈਮੀ ਫਾਈਨਲ ਸੀਗਾ, ਇਹ ਏਸ਼ੀਅਨ ਗੇਮਸ ਦੇ ਵਿੱਚ ਕ੍ਰਿਕਟ ਦਾ ਸੈਮੀ ਫਾਈਨਲ ਸੀ. ਸੋ ਇੱਕ ਤਰਫਾ ਮੁਕਾਬਲਾ ਹੋ ਗਿਆ ਜੀ, ਇੰਡੀਆ ਦੇ 169 ਫੋਰ ਦਾ ਲਾਸ ਆਫ 7 ਵਿਕਟਸ, ਤੇ ਸ਼੍ਰੀਲੰਕਾ ਦੀ ਟੀਮ ਸਿਰਫ ਔਰ ਸਿਰਫ 45 ਤੇ ਆਲ ਆਊਟ. ਤੇ ਹੁਣ ਕਰਾਕੇ ਕੱਢ ਮੈਚ, ਇੱਕ ਵਾਰੀ ਫੇਰ ਤੁਸੀਂ ਕਹਿਣਾ ਵੀ ਹੁਣ ਪੈਗ ਲਾ ਕੇ ਦੇਖ ਨਹੀਂ ਸਕਦੇ. ਸੈਟਰਡੇ 12:30 AM ਇੰਡੀਆ ਵਰਸਿਸ ਪਾਕਿਸਤਾਨ, ਗੋਲਡ ਮੈਡਲ ਗੇਮ ਹੈ ਜੀ.
18: ਤੇ ਆਪਣੇ NFL ਦੇ ਵਿੱਚ ਨਹੀਂ, ਜਿਹੜੀ ਇਹਨਾਂ ਦੀ ਸੈਕੰਡ ਲੀਗ ਆ, ਉਹ ਚ ਕੀ ਸੀ ਮੁੰਡੇ ਨਾਲ ਜਿਹਦੇ ਸਿਰ ਤੇ ਹਿੱਟ ਮਾਰੀ ਗਈ, ਡੋਰਾਂਟੇ?
13: ਡੋਰਾਂਟੇ ਜੀ,
18: ਹਾਂਜੀ, ਉਹਦੇ ਹੱਥ ਪੈਰ ਚੱਲਣ ਲੱਗ ਗਏ ਵਿਚਾਰੇ ਦੇ?
13: ਬਿਲਕੁਲ ਜੀ, ਬਹੁਤ ਸਾਰੀ ਇੰਪਰੂਵਮੈਂਟ ਹੈ, ਔਰ ਚੰਗੀ ਗੱਲ ਵੀ ਹੈ ਸਰ. ਜਦੋਂ ਇਹ ਕਨਕਸ਼ਨ ਆਉਂਦਾ ਨਾ, ਆਪਾਂ ਹਾਕੀ ਚ ਵੀ ਦੇਖਦੇ ਹਾਂ ਜਾਂ ਕ੍ਰਿਕਟ ਚ ਵੀ ਦੇਖਦੇ ਹਾਂ, ਕਈ ਵਾਰੀ ਕੈਚ ਕਰਦੇ ਹੋਏ ਡਿੱਗਦੇ ਨੇ ਤੇ ਸਿਰ ਥੱਲੇ ਵੱਜ ਜਾਂਦਾ ਹੈ, ਉਦੋਂ ਤਾਂ ਆਪਾਂ ਹੱਸਦੇ ਹੁੰਦੇ ਹਾਂ ਸਾਰੇ ਦੇਖਣ ਵਾਲੇ ਵੀ ਚੱਲ ਕੋਈ ਗੱਲ ਨੀ, ਉੱਠ ਕੇ ਖੜਾ ਹੋ ਗਿਆ. ਕਈ ਵਾਰੀ ਸਰ ਉਸੇ ਟਾਈਮ ਤੇ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਦਾ, ਇਹ ਜਿਹੜੇ ਕਨਕਸ਼ਨ ਦੇ ਰਿਜ਼ਲਟ ਨੇ ਜਾਂ ਕੋਈ ਵੀ ਇੰਜਰੀ ਸਪੋਰਟਸ ਦੇ ਵਿੱਚ ਹੋ ਜਾਂਦੀ ਹੈ, ਕਈ ਵਾਰੀ ਬਾਅਦ ਦੇ ਵਿੱਚ ਪਤਾ ਚੱਲਦਾ. ਲੈਟਸ ਹੋਪ ਐਂਡ ਪ੍ਰੇ ਕਿ ਕਿਸੇ ਵੀ ਸਪੋਰਟਸ ਪਰਸਨ ਦੇ ਇੰਜਰੀ ਨਾ ਹੋਵੇ, ਕਿਉਂਕਿ ਵੈਸੇ ਹੀ ਇਹਨਾਂ ਦਾ ਕਰੀਅਰ ਸਰ 10-15 ਸਾਲ ਦਾ ਮਸਾਂ ਹੁੰਦਾ, ਤੇ ਜੇ ਉਹਦੇ ਚ ਵੀ ਇੰਜਰੀ ਹੋ ਜਾਵੇ ਤਾਂ ਜਿਹੜੇ ਉਹ ਪੈਸੇ ਕਮਾਉਣੇ ਹੁੰਦੇ ਆ ਉਹ ਜਾਂਦੇ ਲੱਗਦੇ ਆ ਜੀ.
18: ਬਿਲਕੁਲ, ਆਪਣੀ ਲਿਸਟਿੰਗ ਬਾਰੇ ਵੀ ਜਾਣਕਾਰੀ ਦੇ ਦਿਓ ਜਨਾਬ.
13: ਲਿਸਟਿੰਗਾਂ ਸਰ ਆਪਣੇ ਕੋਲੇ 2 ਨੇ ਜੀ ਨਵੀਆਂ, ਹਾਲਾਂਕਿ ਹੈਗੀਆਂ ਲੀਜ਼ ਦੀਆਂ ਨੇ. ਇੱਕ ਆਪਣੇ ਕੋਲੇ 1 ਬੈਡਰੂਮ ਪਲੱਸ ਡੈਨ ਦਾ ਲੇਟੈਸਟ ਲਿਸਟਿੰਗ ਹੈ ਜੀ, ਸਕੁਏਅਰ 1 ਦੇ ਵਿੱਚ ਵਿਦ 2 ਫੁੱਲ ਵਾਸ਼ਰੂਮ ਤੇ 1 ਪਾਰਕਿੰਗ. ਤੇ ਨਾਲ ਦੀ ਨਾਲ ਇੱਕ ਨਵਾਂ ਲੀਜ਼ ਤੇ ਘਰ ਆ ਰਿਹਾ ਜੀ, ਜਿਹੜਾ ਕਿ ਕੈਨੇਡਨ ਦੇ ਵਿੱਚ ਆ ਰਿਹਾ, ਕੈਨੇਡੀਅਨ ਡੂਗਲ ਦਾ ਏਰੀਆ ਹੈਗਾ. ਉੱਥੇ ਕਿਸੇ ਨੇ ਫੁੱਲ ਹਾਊਸ ਇੰਟਾਇਰ ਪ੍ਰੋਪਰਟੀ ਲੀਜ਼ ਕਰਨੀ ਹੋਵੇ ਤਾਂ ਵੀ ਅਵੇਲੇਬਲ ਹੈ. ਤੇ ਜਾਂ ਫਿਰ ਕਿਸੇ ਨੇ ਦੇਖੋ ਜੀ M3 ਜ਼ੋਨਿੰਗ ਵਾਲੀ ਜਾਂ E3 ਜ਼ੋਨਿੰਗ ਵਾਲੀ, M2 ਜ਼ੋਨਿੰਗ ਵਾਲੀ ਕੋਈ ਵੀ ਬਿਲਡਿੰਗ ਲੈਣੀ ਹੋਵੇ, ਉਹ 2-3 ਬਿਲਡਿੰਗਾਂ ਆਪਣੇ ਕੋਲ ਜਿਹੜੀਆਂ ਜੀ ਮਿਸੀਸਾਗਾ ਤੇ ਬ੍ਰੈਂਪਟਨ ਚ ਅਵੇਲੇਬਲ ਨੇ, ਅਪ ਟੂ 11,000 ਸਕੁਏਅਰ ਫੀਟ ਫਿਨਿਸ਼ਡ ਏਰੀਆ. ਤੇ ਪ੍ਰਾਈਸ ਜਿਹੜੀ ਹੈ ਜੀ 10 million ਤੱਕ ਆਪਣੇ ਕੋਲ ਪ੍ਰੋਪਰਟੀਜ਼ ਅਵੇਲੇਬਲ ਨੇ. ਸੋ ਮਾਈ ਨੰਬਰ ਇਜ 416-669-1423, 416-669-1423. ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ.
16: Okay, let's go.
18: All right, Indian Fruitland ਤੇ ਆਟਮ ਦੀ ਸਪੈਸ਼ਲ ਸੇਲ ਲਗਾ ਦਿੱਤੀ ਹੈ ਜੀ. ਆਸ਼ੀਰਵਾਦ ਆਟਾ 11.99 ਦਾ 20 pounds, ਬਰਾੜ ਦਾ ਦੇਸੀ ਘਿਓ 3.99 ਦਾ 1.8 kilo, ਬਾਂਸੀ ਸ਼ੱਕਰ 199 ਦੀ 2 pounds, ਟਾਟਾ ਟੀ ਪ੍ਰੀਮੀਅਮ ਬ੍ਰਾਂਡ 899 ਦਾ ਕਿਲੋ, ਨੰਬਰ 1817 ਰਾਈਸ ਆ ਜਿਹੜੇ 10.99 ਦੇ 8.8 pounds, ਮਹਿਰਵਾਨ ਜੂਸ 2.99 ਦੇ 3 liters ਦੀ ਬੋਟਲ, ਸਵਰਨਾ ਮੈਦਾ 199 ਦਾ 4 pounds. ਇੰਡੀਅਨ ਫਰੂਟਲੈਂਡ 7 ਲੋਕੇਸ਼ਨ ਟੂ ਸਰਵ ਯੂ, ਬੱਚਤ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ. ਇੰਡੀਅਨ ਫਰੂਟਲੈਂਡ ਦੇ ਨਾਲ ਹੈ ਜੀ ਤੰਦੂਰੀ ਗ੍ਰਿਲ, ਵੈਜੀ ਥਾਲੀ ਜਾਂ ਵੈਜੀ ਬਰਗਰ 4.99, ਵੈਜੀ ਬਰਗਰ ਜਾਂ ਚਣਾ ਭਟੂਰਾ 3.99, 9.99 ਦਾ ਚਿਕਨ ਕਰੀ ਵਿਦ ਨਾਨ, ਚਿਕਨ ਬਿਰਿਆਨੀ 6.99 ਦੀ. ਟਰੂ ਟੇਸਟ ਆਫ ਇੰਡੀਆ, ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟਲੈਂਡ.

0: Hello, everyone. My name is Jagraj Sekhon, running to be your next counselor for Ward Number 2 in Caledon. Me and my family have proudly called Ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.
1: ਔਰ ਇਸ ਐਡ ਦੇ ਨਾਲ ਜਗਰਾਜ ਸੇਖੋਂ ਸਾਹਿਬ ਸਟੂਡੀਓ ਜਾ ਚੁੱਕੇ ਨੇ ਸਰ ਵੈਲਕਮ ਟੂ ਦਾ ਸ਼ੋਅ ਕੀ ਹਾਲ ਹੈ
0: ਦੇਵ ਜੀ ਗੁੱਡ ਆਫਟਰਨੂਨ ਤੁਹਾਡੇ ਲਿਸਨਰਸ ਨੂੰ ਥੈਂਕ ਯੂ ਵੈਰੀ ਮੱਚ ਮੈਨੂੰ ਲਾਈਵ ਕਰਨ ਲਈ ਜੀ ਤੁਹਾਡੇ ਸ਼ੋਅ ਤੇ
1: ਨੋ ਪ੍ਰੋਬਲਮ ਮਾਈ ਫਰੈਂਡ ਅੱਛਾ ਤੁਸੀਂ ਕੈਲਡਨ ਵਿੱਚ ਇਲੈਕਸ਼ਨ ਲੜ ਰਹੇ ਹੋ
0: ਹਾਂਜੀ ਦੇਵ ਜੀ ਮੈਂ ਇੱਕ ਤੁਹਾਡੇ ਲਿਸਨਰਸ ਨੂੰ ਦੱਸਣਾ ਵੀ ਚਾਹੁੰਦਾ ਕਿ ਸਾਡੇ ਵੱਡੇ ਭਰਾ ਦੇਵ ਤਤਲਾ ਜੀ ਆਲਰੇਡੀ ਇਸ ਵਾਰਡ ਤੋਂ ਕਦੇ ਇਲੈਕਸ਼ਨ ਸੇਮ ਲੜ ਚੁੱਕੇ ਆ 2010 ਦੇ ਵਿੱਚ ਤੇ ਸਾਨੂੰ ਆਲਰੇਡੀ ਜਿਹਨੂੰ ਆਪਾਂ ਗੁੜਤੀ ਕਹਿੰਦੇ ਹੁੰਦੇ ਜੀ ਮਿਲ ਚੁੱਕੀ ਸੀ ਸੇਮ ਪਿੰਡੂਆਂ ਨੂੰ ਤੇ ਅਸੀਂ 2022 ਚ ਤੁਹਾਡੇ ਸ਼ੀਰਵਾ ਨਾਲ ਸਟਾਰਟ ਕੀਤਾ ਸੀਗਾ ਜੀ ਲਾਸਟ ਟਾਈਮ ਆਪਾਂ ਰਨਰ ਅਪ ਰਹੇ ਹਾਂ ਦੂਸਰੇ ਨੰਬਰ ਤੇ ਸੀਗੇ ਤੇ ਵਾਰਡ 2 ਦੀਆਂ ਬਾਉਂਡਰੀਜ਼ ਹੈਗੀਆਂ ਜੀ ਮੇਫੀਲ ਟੂ ਕਿੰਗ ਨਾਰਥ ਸਾਊਥ ਬ੍ਰੈਮਲੀ ਟੂ ਵੈਸਟਨ ਚਰਚਲ ਈਸਟ ਵੈਸਟ
1: ਕਾਫੀ ਵੱਡਾ ਏਰੀਆ ਜੀ
0: ਕਾਫੀ ਵੱਡਾ ਜੀ 8000 ਦੇ ਕਰੀਬ ਟੋਟਲ ਵੋਟਿੰਗ
1: ਬੇਸਿਕਲੀ ਦੋ ਸਬ ਡਿਵੀਜ਼ਨਾਂ ਹੁੰਦੀਆਂ ਇੱਕ ਵੈਲੀਵੁੱਡ ਤੇ ਇੱਕ ਜਿਹੜੇ ਕੈਨੇਡਾ
0: ਸਾਊਥ ਫੀਲਡ ਹਾਂਜੀ ਸਾਊਥ ਫੀਲਡ ਵੈਲੀਵੁੱਡ ਤੇ ਹੁਣ ਕੈਲਡਨ ਟ੍ਰੇਲਸ ਵੀ ਆ ਗਿਆ ਦੇਵ ਜੀ
1: ਉਹ ਤੋਂ ਥੋੜੀ ਹੋਣੇ ਘਰ ਜੀ
0: ਕਾਫੀ ਹੋ ਗਏ ਨੇ ਜੀ ਹੋ ਰਹੀ ਸਲੋਲੀ ਸਲੋਲੀ ਪਾਪੂਲੇਟਡ
1: ਤੇ ਇਹ ਘਰਾਂ ਚ ਤੁਸੀਂ ਖੁਦ ਜਿਹੜਾ ਵਾਕ ਇਨ ਕੀਤਾ ਜਾਂ ਡੋਰ ਨੋਕਿੰਗ ਕੀਤੀ ਹੈ ਕਿੰਨੀ ਕੁ ਵਾਰ ਕਰ ਚੁੱਕੇ
0: ਵਨ ਟਾਈਮ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਏਰੀਆ ਸੈਕੰਡ ਟਾਈਮ ਆਲਮੋਸਟ ਹਾਫ ਸਾਡਾ ਹੋ ਚੁੱਕਿਆ ਜੀ ਡਨ ਸੋ ਡੋਰ ਨੋਕਿੰਗ ਚੱਲ ਰਹੀ ਹੈ ਲੋਕਾਂ ਦੇ ਇਸ਼ੂਸ ਸੁਣ ਰਹੇ ਹਾਂ
1: ਬ੍ਰੈਂਟਨ ਨਾਲੋਂ ਕੈਲਡਨ ਦੇ ਇਸ਼ੂ ਡਿਫਰੈਂਟ ਨੇ ਕੈਲਡਨ ਦੇ ਵਿੱਚ ਸਾਨੂੰ ਵੱਖਰੀਆਂ ਚੀਜ਼ਾਂ ਦੀ ਲੋੜ ਆ ਉਹਦੇ ਵਿੱਚ ਕਿਹੜੇ ਕਿਹੜੇ ਮੇਨ ਇਸ਼ੂ ਹੈ ਤੁਸੀਂ ਸਮਝਦੇ ਹੋ ਵੀ ਇਹਨਾਂ ਨੂੰ ਟੱਚ ਕਰਨਾ ਜ਼ਰੂਰੀ ਹੈ
0: ਹਾਂਜੀ ਡੈਫੀਨੇਟਲੀ ਦੇਵ ਜੀ ਜਿਹੜੇ ਆਪਾਂ ਮੋਸਟਲੀ ਇਧਰੋਂ ਮੂਵ ਹੋਏ ਸੀ ਬ੍ਰੈਂਪਟਨ ਤੋਂ ਹੀ ਕੁਛ ਸੋਚ ਕੇ ਕਿ ਸਾਨੂੰ ਉੱਥੇ ਵੱਡੇ ਲੋਟਸ ਨੇ ਪਾਰਕਿੰਗ ਦੀ ਕੋਈ ਇਸ਼ੂ ਨਹੀਂ ਆਊਗੀ ਪ੍ਰੋਬਲਮਸ ਉਸ ਤਰ੍ਹਾਂ ਦੀਆਂ ਨਹੀਂ ਹੋਣਗੀਆਂ ਬਟ ਜਿਹੜੀ ਡੋਰ ਨੋਕਿੰਗ ਤੋਂ ਸਾਨੂੰ ਸੁਣਨ ਨੂੰ ਮਿਲ ਰਿਹਾ ਜੀ ਨੰਬਰ ਇੱਕ ਤਾਂ ਬਾਇਲੋਜ਼ ਦਾ ਹੈਗਾ ਤੇ ਪਾਰਕਿੰਗ ਘਰ ਵੱਡੇ ਬਣਾ ਦਿੱਤੇ ਨੇ ਜਿਹੜੇ ਨਵੇਂ ਬਿਲਡਰ ਨੇ ਪਾਰਕਿੰਗ 2 ਕਾਰ ਦੀ ਹੁੰਦੀ ਹੈ ਫਿਰ ਉਹਨਾਂ ਨੂੰ ਪਰਮਿਟ ਮਿਲ ਜਾਂਦਾ ਬੇਸਮੈਂਟ ਦਾ ਸਟਿਲ ਦੇ ਆਰ ਫਾਈਟਿੰਗ ਫਾਰ ਦਾ ਅਦਰ ਐਕਸਟਰਾ ਪਾਰਕਿੰਗ ਉਹ ਸਭ ਤੋਂ ਵੱਡਾ ਇਸ਼ੂ ਹੈ ਜੀ
1: ਠੀਕ ਹੈ ਠੀਕ ਹੈ ਔਰ ਜਿਹੜੇ ਵੱਡੇ ਵੱਡੇ ਘਰ ਲਏ ਏਕੜ 2 ਏਕੜ ਚ ਆਪਣਿਆਂ ਨੇ ਤੇ ਉੱਥੇ ਟਰੱਕ ਕਢਾਏ ਹੋਏ ਤੇ ਉਹਨਾਂ ਦਾ ਅਲਾਊਡ ਨਹੀਂ ਹੈ ਟਰੱਕ ਕਢਾਉਣੇ ਉਹਨਾਂ ਬਾਰੇ ਕੀ ਵਿਚਾਰ ਨੇ
0: ਹਾਂਜੀ ਦੇਵ ਜੀ ਇਹ ਬੜਾ ਵੱਡਾ ਮੁੱਦਾ ਤੇ ਇਹਦੇ ਤੇ ਆਲਰੇਡੀ ਪਿਛਲੀ ਇਲੈਕਸ਼ਨ ਵੇਲੇ ਵੀ ਕਾਫੀ ਗਹਿਮਾ ਗਹਿਮੀ ਰਹੀ ਆ ਆਪਾਂ ਕਈ ਵਾਰੀ ਧੱਕਾ ਕਰ ਜਾਂਦੇ ਹਾਂ ਜੀ ਰੈਜੀਡੈਂਸ਼ੀਅਲ ਜ਼ੋਨਿੰਗ ਆ ਉਹਨੂੰ ਆਪਾਂ ਇੱਕ ਟਰੱਕ 2 ਟਰੱਕ ਖੜਾ ਕੇ ਜਿੰਨਾ ਦੇਰ ਚੱਲਦਾ ਚੱਲਦਾ ਜਦੋਂ ਕੰਪਲੇਂਟ ਹੋ ਜਾਂਦੀ ਹੈ ਫਿਰ ਆਪਾਂ ਬਾਇਲਾਜ਼ ਨੂੰ ਵੀ ਥੋੜੇ ਉਹਨਾਂ ਨਾਲ ਵੀ ਔਖੇ ਭਾਰੇ ਹੁੰਦੇ ਆ ਤੇ ਉਸ ਤੇ ਪਿਛਲੀ ਕੌਂਸਲ ਨੇ ਵੀ ਕਾਫੀ ਕੰਮ ਕੀਤਾ ਜੀ ਇਲੀਗਲ ਜਿਹੜੇ ਟਰੱਕ ਯਾਰਡ ਸੀ ਉਹਨਾਂ ਨੂੰ ਕੋਰਟ 'ਚ ਲੈ ਕੇ ਗਏ ਨੇ ਕਾਫੀ ਬੰਦ ਵੀ ਹੋਏ ਨੇ ਮੈਨੂੰ ਲੱਗਦਾ ਉਹ 300 ਤੋਂ ਘੱਟ ਕੇ 80 ਦੀ ਰੇਂਜ 'ਤੇ ਆ ਚੁੱਕੇ ਆ ਜੀ ਜਿਹਨਾਂ 'ਤੇ ਹੁਣ ਫਾਈਟਿੰਗ ਹੋ ਰਹੀ ਆ
1: ਅੱਛਾ ਇਹਦੇ ਨਾਲ ਨਾਲ ਜਿਹੜਾ ਵੈਲੀਵੁੱਡ ਹੈ ਤੇ ਉੱਥੇ 10,000 ਘਰ ਬਣਾਏ ਜਾ ਰਹੇ ਨੇ ਉਹਦਾ ਜਿਹੜਾ ਮੇਨ ਇੰਟਰਸੈਕਸ਼ਨ ਹੋਏਗਾ ਉਹ ਕਿਹੜੇ ਰੂਪ ਚ ਦਿਖ ਰਹੇ ਹੋ ਅਜੇ ਤਾਂ ਕੁਛ ਵੀ ਨਹੀਂ ਉੱਥੇ
0: ਹਾਂਜੀ ਦੇਵ ਜੀ ਤੁਹਾਡੇ ਜਿਹੜਾ ਵੈਲੀਵੁੱਡ ਦਾ ਏਰੀਆ ਉਹਨੂੰ ਆਪਣੇ ਕੋਲ ਇੱਕੋ ਇੱਕ ਮੇਨ ਐਂਟਰੈਂਸ ਹੈਗੀ ਆ ਹਾਈਵੇ 10 ਐਂਡ 410 ਦੀ ਇੰਟਰਸੈਕਸ਼ਨ ਤੋਂ ਤੇ ਉੱਥੇ ਕਾਫੀ ਨਵੀਂ ਡਿਵੈਲਪਮੈਂਟ ਆ ਰਹੀ ਹੈ ਜੀ ਨਵੇਂ ਘਰ ਜਿੱਦਾਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਤੇ ਉਹਦਾ ਅਜੇ ਰੈਂਪ ਉਹਦੀ ਜਿਹੜੀ ਹੈਗੀ ਇੱਕੋ ਇੱਕ ਐਂਟਰੈਂਸ ਉਹਦੇ ਲਈ ਫਾਈਟਿੰਗ ਹੋ ਰਹੀ ਆ ਫਿਰ ਉੱਥੋਂ ਸਕੂਲ BCC ਨੂੰ ਵਿੱਚੋਂ ਹੀ ਰੈਂਪ ਨਿਕਲਦਾ ਤੇ ਵੈਰੀ ਕਨਫਿਊਜ਼ਿੰਗ ਆ ਆਲਰੇਡੀ ਉੱਥੇ ਪ੍ਰੋਬਲਮਸ ਨੇ
1: 10,000 ਘਰ ਆ ਤਾਂ ਮਿਨੀਮਮ 20,000 ਕਾਰਾਂ ਹੋ ਗਈਆਂ
0: ਐਗਜੈਕਟਲੀ
1: ਹਾਂਜੀ ਆਪਣੇ ਨੇ ਰੈਂਟ ਤੇ ਦੇਤੀਆਂ ਫਿਰ 40,000
0: ਹੋ ਜਾਣੀਆਂ
1: ਕਾਰਾਂ ਜਾਣਗੀਆਂ ਕਿਤੇ
0: ਜਾਣਗੀਆਂ ਕਿੱਥੇ ਬਿਲਕੁਲ ਦੇਵ ਜੀ ਉਹਦੇ ਲਈ ਪ੍ਰੋਪਰ ਜਿਹੜੇ ਸਾਡੇ ਕੈਲਡਨ ਦਾ ਮੇਨ ਵੱਡਾ ਮੁੱਦਾ ਹੀ ਇਹ ਆ ਕਿ ਗਰੋਥ ਐਂਡ ਇਨਫਰਾਸਟ੍ਰਕਚਰ ਅਸੀਂ ਗਰੋਥ ਪਹਿਲਾਂ ਕਰੀ ਜਾ ਰਹੇ ਹਾਂ ਬਟ ਉੱਥੇ ਨੀਡਿਡ ਰੋਡਸ ਇੰਟਰਸੈਕਸ਼ਨਸ ਦੀ ਕਮੀ ਆ ਤੇ ਉਹ ਮੁੱਦਾ ਅਸੀਂ ਜ਼ਰੂਰ ਉਹਦੇ ਵਿੱਚ ਕੌਂਸਲ ਦੇ ਵਿੱਚ ਲੈ ਕੇ ਜਾਵਾਂਗੇ ਜੀ ਤਾਂ ਕਿ ਪ੍ਰੀ ਪਲੈਨਿੰਗ ਰਹੇ ਫਿਰ ਨਾ ਕਿ ਬਾਅਦ ਦੇ ਵਿੱਚ ਆਪਣੇ ਕੋਲ ਕੋਈ ਐਮਰਜੈਂਸੀ ਐਗਜ਼ਿਟ ਨਾ ਹੋਵੇ ਜਿਸ ਤਰ੍ਹਾਂ ਕਿ ਆਲਰੇਡੀ ਵੈਲੀਵੁੱਡ ਸਫਰ ਕਰ ਰਿਹਾ ਜੀ
1: ਅੱਛਾ ਜਿਹੜੀ ਐਡਵਾਂਸ ਪੋਲਿੰਗ ਆ
0: ਜੀ ਦੇਵ ਜੀ
1: ਇਹ ਕਦੋਂ ਹੋ ਰਹੀ ਹੈ ਜੀ
0: ਆਪਣੇ ਵਾਰਡ 2 ਦੇ ਲਈ ਐਡਵਾਂਸ ਪੋਲਿੰਗ ਹੈਗੀ ਜੀ 10th ਅਕਤੂਬਰ ਸੈਟਰਡੇ ਜਿਹੜਾ ਕਿ ਕੁਇਕ ਸਾਨੂੰ ਵੀਕਐਂਡ ਦਾ ਡੇ ਮਿਲਿਆ ਵਿਚ ਇਜ਼ ਈਜ਼ੀ ਟੂ ਰਿਮੈਂਬਰ 10-10 ਸੈਟਰਡੇ ਜਿਹਦੇ ਵਿੱਚ ਆਪਾਂ ਨੂੰ 11 AM ਟੂ 6 PM ਦਾ ਟਾਈਮਿੰਗ ਮਿਲ ਰਿਹਾ ਤੇ ਹੋ ਰਹੀ ਹੈ ਜੀ ਓਨਲੀ ਸਾਊਥ ਫੀਲਡ ਕਮਿਊਨਿਟੀ ਸੈਂਟਰ ਦੇ ਬਿਲਡਿੰਗ ਦੇ ਵਿੱਚ
1: ਪਹਿਲਾਂ ਤਾਂ ਇਹਦੇ ਪਿੱਛੇ ਲੜੋ ਪਹਿਲਾਂ ਤਾਂ ਉੱਥੇ ਲਾਇਬ੍ਰੇਰੀ ਹੁੰਦੀ ਵੈਲੀਵੁੱਡ ਚ ਜਿੱਥੇ 840 ਘਰ ਆ ਹੁਣ 840 ਉਹ ਪਰਲੇ ਪਾਸੇ ਜਾਣ
0: ਹਾਂਜੀ ਬਿਲਕੁਲ ਕੰਸਟਰਕਸ਼ਨ ਦੇ ਵਜ੍ਹਾ ਕਰਕੇ ਜੀ ਜਿਹੜੀ ਲਾਇਬ੍ਰੇਰੀ ਆ ਤੁਹਾਡੀ ਮਾਰਕੀਟ ਡਨ ਲਾਇਬ੍ਰੇਰੀ ਉਸ ਵਿੱਚ ਇਸ ਵਾਰ ਨਹੀਂ ਹੋ ਰਹੀ ਉਹਦੇ ਵਿੱਚ ਓਨਲੀ ਫਾਈਨਲ ਡੇ ਅਕਤੂਬਰ 26 ਨੂੰ ਪੋਲ ਹੋਣਗੇ ਜੀ
1: ਓਕੇ ਓਕੇ ਅੱਛਾ, ਐਂਡ ਤੇ ਕੀ ਸੁਨੇਹਾ ਦੇਣਾ ਚਾਹੋ ਸਾਡੇ ਲਿਸਨਰ?
2: ਸੁਨੇਹਾ ਮੇਰੇ ਇਹੋ ਹੈ ਜੀ, ਮੈਂ ਪਿਛਲੀ ਵਾਰ ਵੀ ਰਨ ਕੀਤਾ ਸੀ, ਵਧੀਆ ਤੁਹਾਡੀ ਸਾਰਿਆਂ ਦੀ ਮੈਨੂੰ ਹੈਲਪ ਹੋਈ, ਸਪੋਰਟ ਹੋਈ, ਤੇ ਮੈਨੂੰ ਤੁਹਾਡੀ ਵੋਟ ਐਂਡ ਸਪੋਰਟ ਦੀ ਜ਼ਰੂਰਤ ਆ, ਤਾਂ ਕਿ ਆਪਣਾ ਤੁਹਾਡਾ ਕੋਈ ਓਨ ਰਿਪ੍ਰੈਜੈਂਟੇਟਿਵ ਉੱਥੇ ਜਾ ਸਕੇ, ਕਮਿਊਨੀਕੇਸ਼ਨ ਦੇ ਇਸ਼ੂਜ਼ ਨੇ, ਅਸੀਂ ਪ੍ਰੋਪਰਲੀ ਰਿਪ੍ਰੈਜੈਂਟ ਕਰਾਂਗੇ। ਮੈਂ ਆਲਵੇਜ਼ ਕਨੈਕਟਡ ਹਾਂ ਕਮਿਊਨਿਟੀ ਦੇ ਸਾਰੇ ਕਲੱਬਸ ਦੇ ਨਾਲ, ਗਰੁੱਪਸ ਦੇ ਨਾਲ ਐਕਟਿਵ ਹੈਗਾ ਜੀ, ਤੇ 26 ਫਾਈਨਲ ਵੋਟਿੰਗ ਡੇਟ ਆ, ਤੇ ਮੈਨੂੰ ਆਪਣੀ ਸਪੋਰਟ ਕਰਕੇ ਕੌਂਸਲ ਦੇ ਵਿੱਚ ਪਹੁੰਚਦਾ ਕਰੋ ਜੀ, ਮੈਂ ਤੁਹਾਡੀ ਆਵਾਜ਼ ਲੈ ਕੇ ਹਾਜ਼ਰ ਹੋਵਾਂਗਾ। ਥੈਂਕ ਯੂ ਦੇਵ ਜੀ,
1: ਬੜੀ ਮਿਹਰਬਾਨੀ। ਫੋਨ ਨੰਬਰ ਦੇ ਦਿਓ ਆਪਣਾ।
2: ਨੰਬਰ ਮੇਰਾ ਹੈਗਾ ਜੀ 416-562-1176। ਜਾਂਦੇ ਜਾਂਦੇ ਮੈਂ ਵੀ ਦੱਸ ਦਿੰਦਾ ਕਿ ਸਾਡਾ ਕੈਂਪੇਨ ਆਫਿਸ 431 ਡੂਗਲ ਤੇ ਓਪਨ ਹੋ ਚੁੱਕਿਆ ਜੀ, ਤੇ ਸੈਟਰਡੇ ਅਸੀਂ ਕੈਂਪੇਨ ਲਾਂਚ ਕਰਨ ਲੱਗੇ ਹਾਂ 12 to 2।
1: ਏਅਰਪੋਰਟ ਦੇ ਕੋਰਨਰ ਤੇ
2: ਕੈਨੇਡੀਅਨ ਡੂਗਲ ਐਵਨਿਊ ਜੀ, ਬਿਲਕੁਲ ਸਾਊਥਫੀਲਡ ਕਮਿਊਨਿਟੀ ਸੈਂਟਰ ਦੇ ਲਾਗੇ। ਤੇ ਪਲੀਜ਼ ਕਿਸੇ ਨੂੰ ਕੋਈ ਕੰਸਰਨ ਆ 431 ਡੂਗਲ ਐਵਨਿਊ ਤੇ ਆ ਕੇ ਮੈਨੂੰ ਮਿਲ ਸਕਦੇ ਆ ਜੀ। ਥੈਂਕ ਯੂ ਵੈਰੀ ਮੱਚ, ਤੁਹਾਡਾ ਬਹੁਤ ਬਹੁਤ ਟਾਈਮ ਦੇ ਲਈ।
1: ਬੜੀ ਮਿਹਰਬਾਨੀ ਭਰਾ, ਥੈਂਕ ਯੂ।
2: ਥੈਂਕ ਯੂ ਜੀ।
3: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
4: I am Dave Tatla, and you are not.
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
6: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667।
4: I am Dave Tatla, and you are not.
1: ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੁਲਤਾਨ ਜੀ, ਕੀ ਅਪਡੇਟ ਹੈ?
7: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਆ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
1: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨੀ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਸਟੂਡੀਓ ਚ ਸਾਡੇ ਨਾਲ ਉਮਰਪ੍ਰੀਤ ਜੀ ਵੀ ਆਏ ਹੋਏ ਨੇ। ਉਮਰਪ੍ਰੀਤ ਜੀ, ਪੁਰਾਣਾ ਸਵਾਗਤ ਹੈ, ਕਿਆ ਹਾਲ ਹੈ?
8: ਬਹੁਤ ਵਧੀਆ ਦੇਵ ਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜਦੋਂ ਮਾੜੇ ਦਿਨ ਆਉਂਦੇ ਆ ਨਾ, ਖਾਲੀ ਰਫਲ ਵੀ ਚੱਲ ਜਾਂਦੀ ਹੈ। ਬੀਬੀ ਦੇ ਲੱਤ ਚ ਹੋ ਗਿਆ ਕੈਂਸਰ, ਉਹ ਚਲੀ ਗਈ ਹਸਪੀਟਲ ਵਿੱਚ, ਚਲੋ ਥੱਲੇ ਗੋਡੇ ਤੋਂ ਥੱਲੇ ਚਲੋ ਵੱਢ ਦੋ, ਉਮਰ ਵਾਹਵਾ ਬਤਾ ਦੇ ਤਰ, ਉਹਨਾਂ ਨੇ ਦੂਜੀ ਲੱਤ ਵੱਢ ਤੀ। ਤੇ ਆਹ ਦੇਖੋ ਫੋਟੋ ਬੀਬੀ ਦੀ, ਕੀ ਕਰੂ ਵਿਚਾਰੀ। ਖੈਰ, ਇਰਾਨ ਨੇ, ਇਰਾਨ ਨੂੰ US ਵਾਲਿਆਂ ਨੇ ਪੀਸ ਡੀਲ ਦਿੱਤੀ ਹੈ, ਦੇਖਦੇ ਹਾਂ ਹੁੰਦਾ ਕਿ ਨਹੀਂ ਹੁੰਦਾ, ਕੀ ਹੁੰਦਾ। ਔਰ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਹੈ ਬੀਬੀ, ਉਹਨੇ ਜਿਹੜਾ ਇੰਡੀਅਨ ਪਾਇਲਟ ਹੈ ਜਿਹਨੇ ਜਹਾਜ਼ ਡਿੱਗਣੋਂ ਬਚਾਇਆ

0: ਜੱਫੀ ਭਾਈ ਉਹ ਗੱਲ ਚ ਹਾਰ ਵੀ ਬਈ ਤੈਨੂੰ ਹਾਰ ਕਿਉਂ ਦੇਣ ਆਊਗੀ ਉਹ ਕੋਈ ਜਿਹਨੂੰ ਜਾਣਦੇ ਨੇ ਉਹ ਤੁਹਾਡੇ ਗੱਲ ਚ ਕਿਉਂ ਹਾਰ ਮੁੰਦਰੀਆਂ ਪਾਊਗਾ ਅਸਲੀ ਹਾਰ ਲਾ ਕੇ ਲੈ ਗਏ ਹੁਣ ਕਹਿੰਦੇ ਮਾਰਾ ਹਾਰ ਚੋਰੀ ਹੋ ਗਿਆ ਐ ਕਰੀਏ ਜਤਿੰਦਰ ਜੀ ਪ੍ਰੋਗਰਾਮ ਸਵਾਗਤ ਹੈ ਤੁਹਾਡਾ ਜੀ
1: ਥੈਂਕ ਯੂ ਦੇ ਭਾਈ ਕਿਦਾਂ ਠੀਕ ਠਾਕ ਹੋ
0: ਸਾਰੇ ਸੌ ਸੌ ਡਾਲਰ ਕੱਢੋ ਦੋਨੇ ਜਾਣੇ ਤੇ ਸੌ ਡਾਲਰ ਕੱਢਦਾ ਮੈਂ
1: ਪਾ ਲਓ ਜੀ ਮੇਰੇ ਵਾਲਾ
0: 300 ਹੋ ਗਿਆ ਐ
1: ਨਹੀਂ
0: ਕਹਿੰਦੇ ਐ ਤਾਂ ਸੋਨੂੰ ਕੱਖ ਨਹੀਂ ਮਿਲਣਾ 80 ਮਿਲੀਅਨ ਡਾਲਰ ਦਾ ਡਰਾਓ ਆ ਅਗਲਾ
1: 80 ਮਿਲੀਅਨ
0: ਮੁਫਤ ਦੇ ਪੈਨ ਜਾ ਤੇ ਹੱਥ ਜਾ ਖਾਲੀ ਦਿਖਾ ਗਿਆ ਮੈਂ ਨਹੀਂ ਦੇਣੇ
1: ਹਾਂਜੀ
0: 80 ਮਿਲੀਅਨ ਡਾਲਰ ਦਾ ਜਿਹੜਾ ਲੋਟੋ ਮੈਕਸ ਨਿਕਲਿਆ ਫਰਾਈਡੇ ਨੂੰ
1: ਓਹੋ
0: ਤੇ 80 ਮਿਲੀਅਨ ਸਪਲਿਟ ਹੋਇਆ ਸੀ 2024 ਚ 25 ਚ BC ਚ ਇੱਕ ਬੰਦੇ ਨੂੰ 80 ਮਿਲੀਅਨ ਨਿਕਲਿਆ ਸੀ 25 ਦੇ ਵਿੱਚ 80 ਮਿਲੀਅਨ ਨਿਕਲਿਆ ਸੀਗਾ ਓਨਟੇਰੀਓ ਦੇ ਵਿੱਚ 26 ਚ 75 ਮਿਲੀਅਨ ਨਿਕਲਿਆ ਸੀ ਕਿਸੇ ਨੂੰ ਤੇ 26 ਚ 70 ਮਿਲੀਅਨ ਦਾ ਡਰਾਅ ਵੀ ਨਿਕਲਿਆ ਸੀ ਕਿ 70 ਮਿਲੀਅਨ ਡਾਲਰ ਦਾ ਡਰਾਅ ਹੈ ਕੈਨ ਯੂ ਇਮੇਜਿਨ ਜੇ ਗਿਣਨੇ ਹੁਣ ਕਿੰਨਾ ਟਾਈਮ ਲੱਗੂ ਅਮਰਪ੍ਰੀਤ ਜੀ 100-100 ਦੇ ਨੋਟ ਹੀ 5-5 ਦਿਨਾਂ ਛੱਡੋ 100-100 ਦੇ ਨੋਟ 4-5 ਮਹੀਨੇ ਤਾਂ ਲੱਗਣਗੇ
2: ਸੱਚੋ ਮਜ਼ਾ ਕਿੰਨਾ ਆਏਗਾ ਗਿਣ ਕੇ
0: ਨਾ ਮਜ਼ਾ ਕਿਦਾਂ ਗੁੱਠੇ ਤੋਂ ਲੱਗ ਜਾਣੇ ਗਿਣਦੇ ਨੇ
2: ਕੋਈ ਨਾ ਮੈਂ ਤਿਆਰ ਹਾਂ
0: ਜੀ ਆਉਣ ਦਿਓ ਪਰ ਐਨੀਵੇ ਫਨ ਆਪੋ ਆਪਣੀ ਜਗ੍ਹਾ ਜੇ ਕੋਈ ਜਿੱਤ ਗਿਆ ਭਾਈ ਸਾਨੂੰ ਮਾੜੇ ਮੋਟੇ ਪੈਸੇ ਦੇ ਦਿਓ ਕਿ ਅਸੀਂ ਤੁਹਾਨੂੰ ਯਾਦ ਕਰਾਇਆ ਲਾਟਰੀ ਦਾ ਟਿਕਟ ਲੈ ਲਓ ਐਨੀਵੇ ਅਮਰਪ੍ਰੀਤ ਜੀ ਆਏ ਨੇ ਜੋ ਕਾਫੀ ਲੰਮਾ ਐਕਸਪੀਰੀਅੰਸ ਰੱਖਦੇ ਨੇ ਤੁਹਾਡੀ ਸਿਹਤ ਦਾ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਤੇ ਤੁਹਾਡਾ ਭਵਿੱਖ ਦਾ ਅੱਜ ਕੀ ਕਹਿਣਾ ਚਾਹੋਗੇ
2: ਦੇਵ ਜੀ ਫਾਈਨੈਂਸ਼ੀਅਲ ਪਲੈਨਿੰਗ ਦੀ ਨਾ ਮੈਂ ਹਮੇਸ਼ਾ ਇਨਫੋਰਮੇਸ਼ਨ ਦਿੰਦੀ ਹਾਂ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਹਾਂ ਸੋ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ ਫਾਈਨੈਂਸ਼ੀਅਲ ਪਲੈਨਿੰਗ ਚ ਕਈ ਵਾਰ ਸਾਨੂੰ ਕੀ ਲੱਗਦਾ ਹੁੰਦਾ ਵੀ ਮੈਂ ਇੰਸ਼ੋਰੈਂਸ ਕਰਵਾ ਲਈ ਤਾਂ ਮੇਰੀ ਫਾਈਨੈਂਸ਼ੀਅਲ ਪਲੈਨਿੰਗ ਹੋ ਗਈ ਜਾਂ ਮੈਂ ਸੇਵਿੰਗ ਕਰ ਰਿਹਾ ਤਾਂ ਮੇਰੀ ਫਾਈਨੈਂਸ਼ੀਅਲ ਪਲੈਨਿੰਗ ਹੋ ਗਈ ਫਾਈਨੈਂਸ਼ੀਅਲ ਪਲੈਨਿੰਗ ਨਾ ਐਕਚੁਅਲੀ ਤੁਹਾਡੀ ਓਵਰਆਲ ਫਾਈਨੈਂਸ਼ੀਅਲ ਪਿਕਚਰ ਨੂੰ ਦਰਸਾਉਂਦੀ ਹੈ ਸੋ ਤਿੰਨ ਮੈਂ ਕਹੂੰਗੀ ਵੀ ਬਰੋਡ ਫੇਸਿਸ ਹੁੰਦੇ ਆ ਪਹਿਲਾ ਅਕਮੂਲੇਸ਼ਨ ਫੇਸ ਦੂਜਾ ਡੀ ਅਕਮੂਲੇਸ਼ਨ ਫੇਸ ਤੀਜਾ ਵੈਲਥ ਟ੍ਰਾਂਸਫਰ ਦਾ ਫੇਸ ਸੋ ਅਕਮੂਲੇਸ਼ਨ ਫੇਸ ਜਦੋਂ ਆਪਾਂ ਪੈਸਾ ਬਣਾ ਰਹੇ ਹਾਂ ਆਪਾਂ ਆਪਣੇ ਫਿਊਚਰ ਦੇ ਲਈ ਦੂਜਾ ਡੀ ਅਕਮੂਲੇਸ਼ਨ ਮਤਲਬ ਰਿਟਾਇਰਮੈਂਟ ਦਾ ਫੇਸ ਹੋ ਗਿਆ ਤੀਜਾ ਵੈਲਥ ਟ੍ਰਾਂਸਫਰ ਮਤਲਬ ਜੋ ਵੀ ਅਸੀਂ ਐਸੈਟ ਬਣਾਏ ਜੋ ਵੀ ਸਾਡੀ ਕਮਾਈ ਹੈ ਲਾਈਫ ਟਾਈਮ ਦੀ ਉਹ ਅਸੀਂ ਅਗਲੀ ਜਨਰੇਸ਼ਨ ਨੂੰ ਕਿਵੇਂ ਟ੍ਰਾਂਸਫਰ ਕਰਨੀ ਹੈ ਸੋ ਪਹਿਲੇ ਅਕਮੂਲੇਸ਼ਨ ਫੇਸ ਦੀ ਜੇ ਮੈਂ ਗੱਲ ਕਰਾਂ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਦੇਵ ਜੀ ਕਿ ਮੇਰੇ ਕੋਲ ਤਾਂ ਕੁਝ ਹੈ ਨਹੀਂ ਜਾਂ ਮੇਰੇ ਕੋਲ ਐਸੈਟ ਨਹੀਂ ਜਾਂ ਮੇਰੀ ਮਸਾਂ ਘਰ ਦਾ ਗੁਜ਼ਾਰਾ ਚੱਲਦਾ ਤਾਂ ਮੈਂ ਫਾਈਨੈਂਸ਼ੀਅਲ ਪਲੈਨਿੰਗ ਕੀ ਕਰਨੀ ਹੈ ਦੇਖੋ ਇਹ ਫੇਸ ਦਾ ਮਤਲਬ ਹੀ ਇਹੀ ਹੈ ਵੀ ਆਪਾਂ ਅਕਮੂਲੇਟ ਕਰਨਾ ਐਸੈਟਸ ਨੂੰ ਉਹਦੇ ਲਈ ਬਹੁਤ ਜ਼ਰੂਰੀ ਹੈ ਦੇਖ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਫੇਸ ਦੇ ਵਿੱਚ ਪਲੈਨਿੰਗ ਸਟਾਰਟ ਕਰ ਰਹੇ ਹੋ ਆਈ ਆਲਵੇਜ਼ ਸੇ ਪੀਪਲ ਫੇਲ ਟੂ ਪਲੈਨ ਬਟ ਪਲੈਨਿੰਗ ਨੈਵਰ ਫੇਲਸ ਸੋ ਅਕਮੂਲੇਸ਼ਨ ਫੇਸ ਦੇ ਵਿੱਚ ਤੁਸੀਂ ਪਲੈਨਿੰਗ ਸਟਾਰਟ ਕਰੋ ਉਹਦੇ ਨਾਲ ਇਹ ਹੈ ਵੀ ਜੋ ਵੀ ਤੁਹਾਡੇ ਫਿਊਚਰ ਗੋਲਸ ਹੈ ਜੋ ਵੀ ਤੁਹਾਡੀ ਇਨਕਮ ਹੈ ਉਹਦੇ ਬੇਸਿਸ ਤੇ ਆਪਾਂ ਦੇਖ ਸਕਦੇ ਹੁੰਦੇ ਹਾਂ ਕਈ ਵਾਰ ਆਪਾਂ ਰਿਵਰਸ ਪ੍ਰੋਸੀਜਰ ਵੀ ਕਰ ਲੈਂਦੇ ਹੁੰਦੇ ਹਾਂ ਕਿ ਮੈਨੂੰ ਲੈਸ ਸੇ ਵੀ ਤੁਸੀਂ ਕਹਿੰਦੇ ਕਿ 2 ਸਾਲ ਬਾਅਦ ਮੈਂ ਬਿਜ਼ਨਸ ਸਟਾਰਟ ਕਰਨਾ 5 ਸਾਲ ਬਾਅਦ ਮੈਂ ਘਰ ਲੈਣਾ ਤਾਂ ਉਹਦੇ ਲਈ ਮੈਨੂੰ ਇੰਨਾ ਪੈਸਾ ਚਾਹੀਦਾ ਉਹਦੇ ਲਈ ਅੱਜ ਆਪਾਂ ਨੂੰ ਕੀ ਕਰਨਾ ਪਏਗਾ ਕਿੰਨਾ ਆਪਾਂ ਪੈਸੇ ਨੂੰ ਗਰੋ ਕਰਵਾਈਏ ਕਿਹੜਾ ਆਪਾਂ ਟੂਲ ਚੂਜ਼ ਕਰੀਏ ਤਾਂ ਕਿ ਟੈਕਸਿਸ ਮਿਨੀਮਾਈਜ਼ ਹੋਣ ਔਰ ਤੁਹਾਡੇ ਜਿਹੜੇ ਫਿਊਚਰ ਗੋਲਸ ਹੈ ਉਹ ਫੁਲਫਿਲ ਹੋਣ ਸੋ ਜਦੋਂ ਫਿਊਚਰ ਗੋਲ ਦੀ ਗੱਲ ਕਰਦੇ ਹਾਂ ਆਪਾਂ ਲੌਂਗ ਟਰਮ ਤੇ ਸ਼ੋਰਟ ਟਰਮ ਗੋਲ ਦੇ ਵਿੱਚ ਆਪਾਂ ਡਿਫਰੈਂਸ਼ੀਏਟ ਕਰ ਲੈਂਦੇ ਹਾਂ ਦੋਨੋਂ ਗੋਲ ਸਾਈਡ ਬਾਈ ਸਾਈਡ ਚੱਲਦੇ ਹਾਂ ਇਹ ਨਹੀਂ ਹੈ ਕਿ ਲੌਂਗ ਟਰਮ ਗੋਲ ਹੈ ਤਾਂ ਆਪਾਂ ਉਹਨੂੰ ਨਿਗਲੈਕਟ ਕਰ ਦਈਏ ਤੇ ਸ਼ੋਰਟ ਟਰਮ ਗੋਲ ਵੱਲ ਕੰਮ ਕਰੀਏ ਦੋਨੋਂ ਨਾਲ ਦੀ ਨਾਲ ਚੱਲਣਗੇ ਅਫਕੋਰਸ ਲੌਂਗ ਟਰਮ ਗੋਲ ਹੈ ਆਪਣੇ ਕੋਲ ਟਾਈਮ ਬਹੁਤ ਹੈ ਆਪਾਂ ਉਸ ਚੀਜ਼ ਦਾ ਵੀ ਬੈਨੀਫਿਟ ਲੈ ਸਕਦੇ ਹਾਂ ਕਿਉਂਕਿ ਕੰਪਾਊਂਡਿੰਗ ਦੇ ਵਿੱਚ ਟਾਈਮ ਬਹੁਤ ਜ਼ਿਆਦਾ ਮੈਟਰ ਕਰਦਾ ਸੋ ਟਾਈਮ ਟੂ ਟਾਈਮ ਤੁਹਾਡੇ ਗੋਲ ਚੇਂਜ ਹੁੰਦੇ ਆ ਤਾਂ ਫਾਈਨੈਂਸ਼ੀਅਲ ਪਲਾਨ ਵੀ ਤੁਹਾਡਾ ਚੇਂਜ ਹੁੰਦਾ ਤਾਂ ਹੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਤੁਹਾਡੇ ਕੋਈ ਵੀ ਚੇਂਜਿਸ ਆਏ ਆ ਤੁਸੀਂ ਵਰਕ ਪਰਮਿਟ ਤੇ ਸੀ ਤੁਸੀਂ PR ਹੋਏ ਤੁਸੀਂ ਮੈਰਿਜ ਕਰਵਾਈ ਤੁਸੀਂ ਕੋਈ ਘਰ ਲਿਆ ਬਿਜ਼ਨਸ ਲਿਆ ਜਾਂ ਬੇਬੀ ਦਾ ਬਰਥ ਹੋਇਆ ਜ਼ਰੂਰ ਐਡਵਾਈਜ਼ਰ ਨਾਲ ਗੱਲ ਕਰੋ ਤਾਂ ਕਿ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਪਲਾਨ ਹੈ ਉਹਨੂੰ ਅਪਡੇਟ ਕੀਤਾ ਜਾ ਸਕੇ ਵੀ ਜਿਵੇਂ ਹੁਣ ਤੁਸੀਂ ਲੈਸੇ ਘਰ ਲਈ ਤੁਸੀਂ ਪੈਸਾ ਸੇਵ ਕਰ ਲਏ ਸੀ ਘਰ ਤਾਂ ਤੁਸੀਂ ਲੈ ਲਿਆ ਹੁਣ ਉਹ ਪੈਸੇ ਨੂੰ ਆਪਾਂ ਕਿਤੇ ਹੋਰ ਚੈਨਲਾਈਜ਼ ਕਰੀਏ ਜਾਂ ਬੇਬੀ ਦਾ ਬਰਥ ਹੋ ਗਿਆ ਹੁਣ ਬੱਚੇ ਦੇ ਫਿਊਚਰ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕਰੀਏ ਸੋ ਜੇ ਤੁਸੀਂ ਅਕਮੂਲੇਸ਼ਨ ਫੇਸ ਦੇ ਵਿੱਚੋਂ ਜ਼ਰੂਰ ਮੇਰੇ ਨਾਲ ਗੱਲ ਕਰੋ ਇਹ ਅਕਮੂਲੇਸ਼ਨ ਫੇਸ ਆਪਣਾ ਲਾਈਕ 60-65 ਤੱਕ ਚੱਲਣਾ ਜਦ ਤੱਕ ਆਪਾਂ ਨਹੀਂ ਰਿਟਾਇਰ ਹੋ ਰਹੇ ਕਿਸੇ ਵੀ ਏਜ ਦੇ ਤੁਸੀਂ ਹੋ ਸਕਦੇ ਹੋ ਨੰਬਰ ਹੈ ਜੀ ਮੇਰਾ 6474461616 647-446-1616
0: ਰਾਈਟ ਇੱਕ ਫਰਮ ਹੈ ਜੀ ਜਿਨ੍ਹਾਂ ਨੂੰ ਟੋਰਾਂਟੋ ਤੋਂ ਮੋਂਟਰੀਅਲ ਟੋਰਾਂਟੋ ਤੋਂ USA ਲਈ ਡਰਾਈਵਰਸ ਦੀ ਲੋੜ ਹੈ 2 ਵੀਕਲੀ ਪੇ ਮਿਲੇਗੀ ਪੇ ਟੌਪ ਦੀ ਸਿਰੇ ਦੀ ਐਨ ਉੱਚੀ ਪੇ ਮਿਲੇਗੀ ਵੱਡੇ ਵੱਡੇ ਨੋਟ ਮਿਲਣਗੇ ਨੰਬਰ ਹੈ ਕੁਲਦੀਪ ਮੰਗਠੋਰਾ ਦਾ 647-964-55 ਡਕ ਸਿਸਟਮ ਸਾਫ ਕਰਾ ਲਓ ਵਿੰਟਰ ਤੋਂ ਪਹਿਲਾਂ ਚੰਗੇ ਰਹੋਗੇ ਜਿਹੜੀ ਖਾਊ ਖਾਊ ਜੀ ਖੰਘਦੇ ਫਿਰ ਉਹ ਹਟ ਜਾਏਗੀ ਜਿਨ੍ਹਾਂ ਨੂੰ ਦਮੇ ਦੀ ਪ੍ਰੋਬਲਮ ਹੈ ਕੁਛ ਇਸ ਤਰ੍ਹਾਂ ਦਾ ਸਾਹ ਲੈਣ ਦੀ ਪ੍ਰੋਬਲਮ ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੈ ਡਕ ਸਿਸਟਮ ਸਾਫ ਕਰਾਉਣਾ ਅਮਨ ਨੂੰ ਫੋਨ ਕਰੋ 416-277-4616 ਇਹਨਾਂ ਦਾ ਨੰਬਰ ਹੈ

0: ਇਹਦੇ ਨਾਲ ਨਾਲ ਜੀ ਰੋਮੀ ਡੋਗਰਾ ਸਾਹਿਬ ਜੋ ਕਿ ਕਾਉਂਸਲਰ ਲਈ ਖੜੇ ਨੇ ਰੀਜਨਲ ਕਾਉਂਸਲ ਲਈ ਵਾਰਡ 2 ਐਂਡ 6 ਨੰਬਰ ਹੈ ਉਹਨਾਂ ਦਾ ਮੈਂ ਦਿੰਦਾ ਤੋ ਭਾਈ ਇਹਨਾਂ ਨੂੰ ਵੋਟ ਪਾ ਕੇ ਤੁਸੀਂ ਜ਼ਰੂਰ ਕਾਮਯਾਬ ਕਰਨਾ ਹੈ। ਇੰਡੀਅਨ ਫਰੂਟਲੈਂਡ ਤੇ ਆਟਮ ਦੀ ਸਪੈਸ਼ਲ ਸੇਲ ਲੱਗ ਗਈ ਹੈ। ਆਸ਼ੀਰਵਾਦ ਆਟਾ 11.99 ਦਾ 20 ਪਾਊਂਡ, ਬਰਾੜ ਦਾ ਦੇਸੀ ਘਿਓ 3.99 ਦਾ, ਬਰਾੜ ਸੋਰੀ ਬਾਂਸੀ ਸ਼ੱਕਰ 199 ਦੀ 2 ਪਾਊਂਡ, ਟਾਟਾ ਟੀ ਪ੍ਰੀਮੀਅਮ ਬ੍ਰਾਂਡ 899 ਦਾ ਕਿਲੋ, ਨੰਬਰ 817 ਰਾਈਸ 10.99 ਦੇ 8.8 ਪਾਊਂਡ, ਮਿਹਰਬਾਨ ਜੂਸ 299 ਦਾ 3 ਲੀਟਰ ਬੋਟਲ, ਸਵਾਨਾ ਮੈਦਾ 199 ਦਾ 4 ਪਾਊਂਡ। ਇੰਡੀਅਨ ਫਰੂਟਲੈਂਡ 7 ਲੋਕੇਸ਼ਨ ਟੂ ਸਰਵ ਯੂ। ਆਲਰਾਈਟ, ਜਾਣੇ ਆਉਂਦੇ ਆ ਸਟੇ ਟਿਊਨ।
1: Are you ready? ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10,
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
1: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 6472016002, 647-201-6002, 201-6002। ਭਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
4: From the Dave Tatlin News Desk, locally covered, nationally connected.
0: ਮੇਰਠ ਦੇ ਬਹੁ ਚਰਚਿਤ ਨੀਲਾ ਡਰੰਮ ਕਾਂਡ ਵਿਚ 577 ਦਿਨਾਂ ਬਾਅਦ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਆਪਣੀ ਹੀ ਪਤਨੀ ਮੁਸਕਾਨ ਰਸਤੋਗੀ ਅਤੇ ਉਸਦੇ ਪ੍ਰੇਮੀ ਸ਼ਾਹਲ ਸ਼ੁਕਲਾ ਵੱਲੋਂ ਸੌਰਵ ਰਾਜਪੂਤ ਦੇ ਕਤਲ ਮਾਮਲੇ ਵਿਚ ਦੋਵਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਤਾਲਿਬਾਨ ਦੀ ਪਾਕਿਸਤਾਨ ਨੂੰ ਵਾਰਨਿੰਗ, 2 ਦਿਨਾਂ ਚ ਪਸ਼ਾਵਰ ਚ ਲਹਿਰਾ ਸਕਦੇ ਆ ਭਾਰਤ ਆਪਣਾ ਤਾਲਿਬਾਨੀ ਝੰਡਾ। ਔਰ ਅਤਵਾਦੀ ਟਿਕਾਣਿਆਂ ਤੇ ਨਿਸ਼ਾਨਾ ਬਣਾਇਆ ਗਿਆ, ਪਾਕਿਸਤਾਨ ਵੱਲੋਂ 22 ਅਤਵਾਦੀ ਮਾਰ ਦਿੱਤੇ ਗਏ। ਰਾਜਾ ਵੜਿੰਗ ਦੀ ਵੜਿੰਗ ਹੋ ਗਈ, ਪੰਜਾਬ ਕਾਂਗਰਸ ਪ੍ਰੈਜੀਡੈਂਟ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਨਵਾਂ ਪ੍ਰਧਾਨ ਜਲਦੀ ਐਲਾਨਿਆ ਜਾਏਗਾ। ਜਿਹੜਾ ਬੰਦਾ 12-5-48 ਕਹਿੰਦਾ ਉਹ ਤਾਂ ਕੱਢਿਆ ਜਾਣਾ ਚਾਹੀਦਾ ਨਾ ਜੀ। ਕਮਲਜੀਤ ਜੀ, ਕੀ ਹਾਲ ਹੈ, ਵੈਲਕਮ ਟੂ ਦ ਸ਼ੋਅ।
5: ਦੇਵ ਜੀ, ਬਹੁਤ ਵਧੀਆ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਪ੍ਰਭ ਜੀ, ਤੁਹਾਡਾ ਵੀ ਸਵਾਗਤ ਹੈ ਵੀਰੇ।
6: ਸਤਿ ਸ੍ਰੀ ਅਕਾਲ ਦੇਵ ਭਾਜੀ।
0: ਹੁਣ ਜਿਹੜਾ 12-5-48 ਕਰੀ ਜਾਂਦਾ ਸੀ, ਇਹਨੂੰ ਤਾਂ ਪ੍ਰਧਾਨ ਬਣਨ ਦੀ ਲੋੜ ਨਹੀਂ ਸੀ, ਪਹਿਲਾਂ ਹੀ ਭੱਜਣਾ ਚਾਹੀਦਾ ਸੀ। ਤੇ ਫਿਰ ਅੱਗੇ ਦੀ ਬੜੀ ਸੋਹਣੀ ਵੀਡੀਓ ਇਹਨੇ ਵਾਇਰਲ ਕੀਤੀ, ਝਾੜੂ ਚੱਕ ਲਓ, ਉਹ ਬੰਦੇ ਝਾੜੂ ਚੱਕ ਲੈਂਦੇ ਸੀ, ਝਾੜੂ ਖੰਡਾਰ ਦੋ, ਫਿਰ ਖੰਡਾਉਂਦੇ ਨੇ ਝਾੜੂ। ਖੈਰ, ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਨੇੜੇ ਹਾਦਸਾ ਹੋਇਆ, ਗੋਲੀਆਂ ਚੱਲੀਆਂ ਜੀ, ਰਾਤ ਸੜਕ ਬੰਦ ਰਹੀ। ਟੋਪਿਕ ਦੇ ਘਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹਾਲਾਤ ਵਿੱਚ ਇੱਕ ਵਿਅਕਤੀ ਮਿਲਿਆ, ਉਹਦੀ ਜਾਂਚ ਪੜਤਾਲ ਚੱਲ ਰਹੀ ਹੈ। ਟੋਪਿਕ ਵਿੱਚ ਵਾਹਨ ਦੀ ਟੱਕਰ ਨਾਲ ਪੈਦਲ ਚੱਲਣ ਵਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਨੀਮਮ ਵੇਜ 5 ਸੂਬਿਆਂ ਚ 25 ਸੈਂਟ ਤੋਂ 40 ਸੈਂਟ ਉੱਪਰ ਜਾ ਰਹੀ ਹੈ। 50,000 ਰਿਸ਼ਵਤ ਦਾ ਮਾਮਲਾ ਇੰਸਪੈਕਟਰ ਸੁਨੀਤਾ ਰਾਣੀ ਸਸਪੈਂਡ ਕਰਤੀ। ਅਮਰੀਕਾ ਤੋਂ ਖਬਰ ਆਈ ਹੈ, ਮੌਤ ਦੀ ਸਜ਼ਾ ਪ੍ਰਾਪਤ ਕੈਦੀ ਤੋਂ। ਲਓ ਜੀ, ਉਮਰਪ੍ਰੀਤ ਜੀ, ਜਿਹੜਾ ਕੈਦੀ ਹੁੰਦਾ ਉਹਨੂੰ ਜ਼ਹਿਰ ਵਾਲਾ ਟੀਕਾ ਲਾਉਂਦਾ ਮਾਰਨ ਲਈ, ਪਰ ਸੂਈ ਕਿਉਂ ਸਫਾਈ ਕਰਦੇ ਪਹਿਲਾਂ ਅਲਕੋਹਲ ਨੂੰ? ਉਹ ਤਾਂ ਮਾਰ ਰਹੀ ਹੈ ਬੰਦੇ ਨੂੰ, ਸੋਚਣ ਵਾਲੀ ਗੱਲ ਹੈ,
5: ਸੋਚਣ ਵਾਲੀ ਗੱਲ ਹੈ ਭਾਈ। ਹਾਂ,
0: ਐਵੇਂ ਅਲਕੋਹਲ ਜਾਂ ਫੰਬਾ ਜਿਹਾ ਲੈ ਕੇ ਉਹਨੂੰ ਸਾਫ਼ ਕਰੀ ਜਾਣਗੇ, ਜਦੋਂ ਬੰਦੇ ਨੂੰ ਵੀ ਮਾਰਨਾ
5: ਬੰਦੇ ਨੂੰ।
0: ਪਰ ਆਹ ਗੱਲ ਜਗੋਂ 13ਵੀਂ ਹੋ ਗਈ, ਇੱਕ ਟੀਕਾ ਲਾਇਆ ਬੀਬੀ ਦੇ ਫੇਰ ਨੀ ਮਰੀ, ਦੂਜਾ ਲਾਇਆ ਫੇਰ ਨੀ ਮਰੀ, ਹੁਣ ਹਸਪਤਾਲ ਲੈ ਕੇ ਇਹਨੂੰ ਠੀਕ ਕਰਦੇ ਫੇਰ ਮਾਰਾਂਗੇ ਯਾਰ, ਇਹਨਾਂ ਲੋਕਾਂ ਦੀ। ਖੈਰ ਭਾਈ ਸਾਹਿਬ, ਜੇ ਤੁਸੀਂ ਹਿੰਦੁਸਤਾਨ ਗਏ ਹੋ, ਜੇਲ ਜੂਲ ਹੋ ਗਈ, ਜਦੋਂ ਛੁੱਟੀ ਮਿਲਦੀ ਹੈ ਨਾ, ਸਿੱਧਾ ਏਅਰਪੋਰਟ ਤੇ ਜਹਾਜ਼ ਫੜ ਕੇ ਇੱਧਰ ਨੂੰ ਆ ਜਾਓ। ਜਿਹੜਾ ਜਗਤਾਰ ਜੌਹਲ ਜੱਗੀ ਜੌਹਲ ਸੀ 9 ਸਾਲ ਜੇਲ੍ਹ ਚ ਰਿਹਾ ਜੀ ਉੱਥੇ 9 ਸਾਲ ਵਿਆਹ ਤੋਂ ਹਫ਼ਤਾ ਡੇਢ ਹਫ਼ਤੇ ਤੋਂ ਬਾਅਦ ਪੰਜਾਬ ਚ ਉਹਨੂੰ ਘਰੋਂ ਚੱਕ ਕੇ ਲੈ ਗਏ ਸੀ 3 ਸਾਲ ਇਹ ਵੀ ਨੀ ਪਤਾ ਲੱਗਿਆ ਉਹ ਸੀ ਕਿੱਥੇ ਉਹਨੂੰ 16 ਸਤੰਬਰ ਨੂੰ ਖੜੀ ਕੁਛ ਨੇ ਕੋਰਟ ਨੇ ਆਖਿਆ ਉਹਨੂੰ ਛੱਡ ਦਿਓ ਕੱਲ ਛੱਡਿਆ ਹੁਣ ਭਾਈ ਜਲੰਧਰ ਜਲੰਧਰ ਜਾਣ ਦੀ ਲੋੜ ਨੀ ਹੈ ਜਿਹੜਾ ਤੇਰਾ ਪਿੰਡ ਹੈ ਇੱਥੋਂ ਸਿੱਧਾ ਏਅਰਪੋਰਟ ਤੇ ਜਹਾਜ਼ ਫੜ ਇੰਗਲੈਂਡ ਆ ਜਾ ਮੁੜ ਕੇ ਫਿਰ ਦੇਖਾਂਗੇ ਬਾਕੀ 19 ਜੁਲਾਈ 2022 ਦੀ ਗੱਲ ਆ ਮੋਬਾਈਲ ਤੇ ਖੇਡ ਰਹੇ ਟਰੱਕ ਚਲਾ ਰਿਹਾ ਸੀ ਆਪਣਾ ਇੱਕ ਬਾਈ
5: ਹਾਂਜੀ
0: ਤੇ ਗੇਮਾਂ ਖੇਡ ਰਿਹਾ ਸੀ ਫੋਨ ਤੇ
5: ਅੱਛਾ ਜੀ
0: ਗੱਡੀਆਂ ਤੇ ਚੜਾਤੀਆਂ ਗੱਡੀਆਂ ਤੇ ਚੜਾਤਾ ਟਰੱਕ ਇੱਕ ਬਾਪ ਤੇ ਉਹਦਾ 11 ਸਾਲਾ ਮੁੰਡਾ ਮਰ ਗਿਆ ਸੀ ਬਹੁਤ ਸਾਰੇ ਜ਼ਖਮੀ ਹੋਏ ਹੁਣ ਇਹ ਬਾਈ ਨੂੰ 6 ਸਾਲ ਦੀ ਸਜ਼ਾ ਹੋਈ ਆ ਯਾਰ 3 ਸਾਲ ਇੱਕ ਮੌਤ ਪਿੱਛੇ ਇਹਨੂੰ ਤਾਂ ਹੋਣੀ ਚਾਹੀਦੀ 40-50 ਸਾਲ ਸਜ਼ਾ ਜਿਹੜਾ ਖੇਡਦਾ ਸੀ ਨਾ ਗੇਮਾਂ ਉਹ ਕੰਧ ਤੇ ਉਹਦੀ ਫੋਟੋ ਲਾ ਦੋ ਵੀ ਆਹ ਗੇਮ ਖੇਡਦਾ ਸੀ ਤੂੰ ਮਿੱਤਰ ਬੁਰਾ ਹਾਲ ਇਹਨਾਂ ਲੋਕਾਂ ਦਾ ਐਨੀਵੇ
6: ਰਿਟਾਇਰਮੈਂਟ ਚ ਤੁਹਾਨੂੰ ਕਿੰਨੀ ਇਨਕਮ ਚਾਹੀਦੀ ਆਪਾਂ ਕੈਲਕੂਲੇਟ ਕਰ ਲੈਂਦੇ ਹੁੰਦੇ ਆ ਵੀ ਸੀਪੀਪੀ ਓਏਐਸ ਕਿੰਨਾ ਆਣਾ ਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਚਾਹੀਦਾ ਜਾਂ ਜੇ ਮੈਂ ਇਸ ਫੇਸ ਦੀ ਗੱਲ ਕਰਾਂ ਤਾਂ ਇਸ ਫੇਸ ਚ ਇਹ ਹੁੰਦਾ ਕਿ ਤੁਹਾਡੀ RRSP ਮੈਲਡਾਊਨ ਕਿਵੇਂ ਹੋਏਗੀ ਜਾਂ ਤੁਹਾਡੇ ਕੋਈ ਰੀਅਲ ਸਟੇਟ ਹੈ ਤੁਸੀਂ ਉਹਨੂੰ ਸੈਲ ਕਰਨਾ ਤਾਂ ਕਿਹੜਾ ਟਾਈਮ ਬੈਸਟ ਹੈ ਸੈਲ ਕਰਨ ਦਾ ਮਤਲਬ ਕੈਪੀਟਲ ਗੇਨ ਹੋ ਰਿਹਾ ਲੋਸ ਹੋ ਰਿਹਾ ਉਹ ਸਾਰਾ ਕੁਛ ਆਪਾਂ ਕੈਲਕੂਲੇਟ ਕਰਕੇ ਫਿਰ ਦੇਖਦੇ ਹੁੰਦੇ ਆ ਵੀ ਕਿਹੜੇ ਈਅਰ ਦੇ ਵਿੱਚ ਤੁਹਾਨੂੰ ਸੈਲ ਕਰਨਾ ਚਾਹੀਦਾ ਹੁਣ ਸਾਡੇ ਚੋਂ ਬਹੁਤ ਲਿਸਨਰ ਆ ਦੇਵ ਜੀ ਜਿਨ੍ਹਾਂ ਨੇ ਕੋਈ ਪਹਿਲੇ ਪਲੈਨਿੰਗ ਨਹੀਂ ਕੀਤੀ ਆਪਾਂ ਆਲਰੇਡੀ ਰਿਟਾਇਰਮੈਂਟ ਦੀ ਵੈਜ ਤੇ ਆ ਜਾਂ ਆਪਾਂ ਪਹੁੰਚ ਚੁੱਕੇ ਰਿਟਾਇਰਮੈਂਟ ਤੇ ਤਾਂ ਮੈਂ ਇਹ ਕਹੂੰਗੀ ਵੀ ਠੀਕ ਹੈ ਉਨੀ ਵਧੀਆ ਪਲੈਨਿੰਗ ਨਹੀਂ ਹੋ ਸਕਦੀ ਲੇਕਿਨ ਆਪਾਂ ਹੁਣ ਵੀ ਬਹੁਤ ਕੁਝ ਕਰ ਸਕਦੇ ਹਾਂ ਜ਼ਰੂਰੀ ਨਹੀਂ ਵੀ ਆਪਾਂ ਪੈਨਸ਼ਨ ਤੇ ਹੀ ਰਿਲਾਈ ਕਰੀਏ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਸਾਡੇ ਘਰਾਂ 'ਚ ਇਕੁਇਟੀ ਪਈ ਹੁੰਦੀ ਹੈ ਬਟ ਆਪਾਂ ਉਹਨੂੰ ਯੂਜ਼ ਨਹੀਂ ਕਰਦੇ ਕਿ ਜੀ ਕੱਲ੍ਹ ਨੂੰ ਬੱਚਿਆਂ ਕੋਲ ਕੀ ਜਾਏਗਾ ਜਾਂ ਕਈ ਵਾਰ ਬੱਚੇ ਹੀ ਕਹਿ ਦਿੰਦੇ ਆ ਵੀ ਰਹਿਣ ਤੋਂ ਯੂਜ਼ ਕਰਨ ਨੂੰ ਤੁਹਾਨੂੰ ਪੈਸਾ ਚਾਹੀਦਾ ਅਸੀਂ ਦੇ ਦਾਂਗੇ ਨਾ ਉਹ ਦਿੰਦੇ ਆ ਨਾ ਆਪਾਂ ਮੰਗਦੇ ਹਾਂ ਸੋ ਮੈਂ ਇਹ ਕਹੂੰਗੀ ਵੀ ਇਕੁਇਟੀ ਪਈ ਆ ਤੁਹਾਡੇ ਘਰ ਦੇ ਵਿੱਚ ਤੁਸੀਂ ਉਸ ਇਕੁਇਟੀ ਨੂੰ ਯੂਜ਼ ਕਰੋ ਆਪਣੇ ਰਿਟਾਇਰਮੈਂਟ ਲਈ ਕਿਤੇ ਵੀ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ 30-40-50 ਸਾਲ ਆਪਾਂ ਮਿਹਨਤ ਕੀਤੀ ਹੈ ਇਸ ਕੰਟਰੀ ਦੇ ਵਿੱਚ ਹਾਂ ਉਸ ਇਕੁਇਟੀ ਨੂੰ ਰੀਫਿਲ ਕਿਵੇਂ ਕਰਨਾ ਉਹਦੇ ਲਈ ਆਪਾਂ ਜ਼ਰੂਰ ਗੱਲ ਕਰ ਸਕਦੇ ਹਾਂ ਸੋ ਨੰਬਰ ਹੈ ਜੀ ਮੇਰਾ 6474416 1646 647-446-1616
0: ਜਤਿੰਦਰ ਜੀ
7: ਜੀ ਦੇ ਭਾਜੀ
0: ਆਪਣੇ ਸਾਹਿਬ ਬਹਾਦਰ
7: ਜੀ
0: ਕੌਣ ਜੀ ਜੀ ਦੋਨੇ ਵੀਰ ਦੱਸੋ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ
5: ਇੱਕ ਭਾਜੀ ਆਪਣੇ ਨਾਲ ਤੀਜੇ ਵੀ ਮੈਂ ਜਿਹੜੇ
0: ਮਹਿਮਾਨ ਸਰਚ ਨਹੀਂ ਕਰਨਾ ਵੈਸੇ ਦੱਸੋ ਪੰਜ ਪਾਕਿਸਤਾਨੀ 3,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਇਰਾਨੀ ਕਿਸ਼ਤੀ ਰਾਹੀਂ ਮੁੰਬਈ ਜਾ ਰਹੇ ਸੀ ਇਰਾਨ ਨੇ ਅਮਰੀਕਾ ਨੂੰ ਕਿਹਾ ਕਿ ਟਰੰਪ ਭਰੋਸੇਮੰਦ ਨਹੀਂ ਪੁੱਛਣ ਵਾਲੀ ਗੱਲ ਅਸੀਂ ਦੱਸ ਦਿੰਦੇ ਹਾਂ ਤਾਂ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪਟਾਕਿਆਂ ਤੇ ਕੋਈ ਪੂਰੀ ਤਰ੍ਹਾਂ ਪਾਬੰਦੀ ਨਹੀਂ ਹੈ ਇਨ ਇੰਡੀਆ ਪਰ 24 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜਤਿੰਦਰ ਜੀ
7: ਸਾਰਾ ਕੰਮ ਘਰ ਦਾ ਕਰਾਇਆ ਹੋਇਆ ਨਵੇਂ ਗਰਾਜ ਦੇ ਡੋਰ ਲੱਗੇ ਨੇ ਡਬਲ ਡੋਰ ਐਂਟਰੀ ਆ ਲਿਵਿੰਗ ਫੈਮਿਲੀ ਡਾਇਨਿੰਗ ਸਾਰਾ ਕੁਛ ਘਰ ਦੇ ਵਿੱਚ ਅਵੇਲੇਬਲ ਆ ਖਾਸ ਗੱਲ ਕੀ ਹੈ 4 ਬੈਡਰੂਮ ਸੈਕਿੰਡ ਫਲੋਰ ਤੇ ਨੇ 4 ਬੈਡਰੂਮ ਦੇ ਨਾਲ ਆਫਿਸ ਵੀ ਸੈਕਿੰਡ ਫਲੋਰ ਤੇ ਹੈਗਾ ਤੁਸੀਂ ਉਹਨੂੰ 5ਵਾਂ ਬੈਡਰੂਮ ਵੀ ਬਣਾ ਸਕਦੇ ਹੋ ਨਾਲ ਦੀ ਨਾਲ ਮੇਨ ਫਲੋਰ ਦੇ ਉੱਪਰ ਤੁਹਾਡੇ ਕੋਲ ਲਿਵਿੰਗ ਫੈਮਿਲੀ ਡਾਇਨਿੰਗ ਕਿਚਨ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ ਆ ਸੈਪਰੇਟ ਐਂਟਰਸ ਦੇ ਨਾਲ $1600 ਰੈਂਟ ਦੇ ਉੱਤੇ ਆਲਰੇਡੀ ਚੜ੍ਹੀ ਹੋਈ ਹੈ ਜੇ ਤੁਸੀਂ ਇਹ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ ਆਪਣਾ ਘਰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਕੋਈ ਸੈਮੀ ਹੈ ਟਾਊਨ ਹੈ ਉਹਨੂੰ ਇਹਦੇ ਨਾਲ ਸਵਿੱਚ ਕਰਨਾ ਚਾਹੁੰਦੇ ਹੋ ਸੈਲਰ ਘਰ ਆਪਣਾ ਡਾਊਨਗ੍ਰੇਡ ਕਰ ਰਹੇ ਨੇ ਉਹਨਾਂ ਨੂੰ ਤੁਹਾਡਾ ਘਰ ਪਸੰਦ ਲੱਗਾ ਤੁਹਾਡੀ ਡੀਲ ਉਹਦੇ ਨਾਲ ਬਣਾ ਦਿਆਂਗੇ
0: ਠੀਕ ਹੈ
7: ਨੰਬਰ ਸਾਡਾ 416-265-2622 ਇੱਕ ਸਾਨੂੰ ਬ੍ਰੈਂਪਟਨ ਦੇ ਵਿੱਚ ਸੈਮੀ ਡਿਟੈਚ ਮਕਾਨ ਚਾਹੀਦਾ ਜੇ ਤੁਸੀਂ ਮਾਰਕੀਟ ਤੋਂ ਬਗੈਰ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲ ਸੈਮੀ ਡਿਟੈਚ ਹੈ ਜਾਂ ਡਿਟੈਚ ਬੰਗਲੋ ਹੈ ਤੇ ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ ਸਾਡੇ ਕੋਲ ਆਲਰੇਡੀ ਅਪਰੂਵਡ ਬਾਹਰ ਬੈਠਾ ਆ ਤੁਹਾਡੀ ਡੀਲ ਰਾਈਟ ਵੇ ਬਣਾ ਦਿਆਂਗੇ 416-265-2622 416-265-2622
0: ਇੰਡੀਅਨ ਫੂਡ ਲੈਂਡ ਦੇ ਨਾਲ ਹੈ ਜੀ ਤੰਦੂਰੀ ਗ੍ਰਿਲ ਜਿੱਥੇ ਵੈਜੀ ਥਾਲੀ ਜਾਂ ਵੈਜੀ ਬਰਗਰ 499 ਦਾ ਵੈਜੀ ਬਰਗਰ ਜਾਂ ਚਣਾ ਭਟੂਰਾ ਲੈ ਲਓ 399 ਦਾ ਔਰ 999 ਦਾ ਚਿਕਨ ਕਰੀ ਦਾ ਵੱਡਾ ਕੋਲਾ ਨਾਲ ਨਾਨ ਚਿਕਨ ਬਿਰਿਆਨੀ 699 ਦੀ ਟਰੂ ਟੇਸਟ ਆਫ ਇੰਡੀਆ ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟ ਲੈਂਡ ਇੱਕ ਫਰਮ ਹੈ ਜਿਨ੍ਹਾਂ ਨੂੰ ਡਰਾਈਵਰ ਚਾਹੀਦਾ, ਐਵਰੈਸਟ ਟਰਾਂਸਪੋਰਟ ਕੰਪਨੀ ਦਾ ਨਾਮ ਹੈ, ਬਹੁਤ ਵੱਡੀ ਫਰਮ ਹੈ, ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਸ਼ਾਮ ਨੂੰ ਘਰੇ 3000 ਮੀਲ ਪੱਕੇ, ਨਾਲ ਦੀ ਨਾਲ ਮਿਡਵੈਸਟ ਅਤੇ ਯੂਐਸ ਲਈ ਵੀ ਡਰਾਈਵਰ ਚਾਹੀਦੇ ਨੇ, 905-840 229-840 229-4 ਕਮਲ ਜੀ ਜੀ ਇਹ ਦੱਸ ਰਹੇ ਆ ਘਰ ਕਿਵੇਂ ਲੈਣਾ।
5: ਹਾਂਜੀ ਦੇਵ ਜੀ
0: ਤੁਸੀਂ ਹੁਣ ਦੱਸੋ ਮੋਰਗੇਜ ਕਿਵੇਂ ਲੈਣੀ।
5: ਦੇਵ ਜੀ ਮੋਰਗੇਜ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਮੋਰਗੇਜ ਹੈ ਕੀ ਆ, ਆਪਾਂ ਨੂੰ ਲੋੜ ਕਿਉਂ ਪੈਂਦੀ ਆ, ਹਨਾ ਜੀ। ਤੇ ਆਪਾਂ ਇਹਦੇ ਵਿੱਚ ਇੱਕ ਹੁਣ ਇੱਕ ਮੋਰਗੇਜ ਹੀ ਆ ਜਿਹਦੇ ਕਰਕੇ ਬੰਦਾ ਸਾਰਾ ਦਿਨ ਕੰਮ ਲਈ ਭੱਜਿਆ ਫਿਰਦਾ, ਹਨਾ। ਸਿੰਪਲ ਜਿਹਾ ਰੂਲ ਆ ਦੇਵ ਜੀ, ਮੋਰਗੇਜ ਬੈਂਕ ਤੋਂ ਤੁਹਾਡੇ ਜੇ ਨਿੱਕੇ ਮੋਟੇ ਕਰਜ਼ੇ ਸਾਰੇ, ਕੋਈ ਹਾਈ ਰੇਟ ਆਫ ਇੰਟਰਸਟ ਆ, ਮੰਨ ਲਓ ਕ੍ਰੈਡਿਟ ਕਾਰਡ ਵੀ ਆ, ਕ੍ਰੈਡਿਟ ਕਾਰਡ ਸਿਰਫ ਇੱਕ ਮਹੀਨੇ ਲਈ ਫ੍ਰੀ ਆ, ਉਸ ਤੋਂ ਬਾਅਦ ਉਹਨੂੰ ਸਭ ਨੂੰ ਪਤਾ ਵੀ ਉਹ 25-26 ਤੋਂ ਲੈ ਕੇ 30-35 ਤੱਕ ਉਹਦਾ ਰੇਟ ਆਫ ਇੰਟਰਸਟ ਜਾਂਦਾ। ਜੇ ਕਿਸੇ ਭੈਣ ਭਰਾ ਕੋਲ ਸੈਕਿੰਡ ਮੋਰਗੇਜ ਆ, ਇਹ ਕੋਈ ਲੁਕੀ ਛੁਪੀ ਗੱਲ ਨਹੀਂ ਦੇਵ ਜੀ, ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਸੈਕਿੰਡ ਮੋਰਗੇਜ ਤੁਹਾਨੂੰ 5% ਤੇ ਦੇ ਦੂੰਗਾ, ਕੋਈ ਇਹਦਾ ਇਹੋ ਜਿਹਾ ਰੇਟ ਨਹੀਂ ਗਾ। ਇਹਦਾ ਰੇਟ ਵੀ ਜਿਹੜਾ ਹੁਣ ਜਿਹੜਾ ਸੈਕਿੰਡ ਮੋਰਗੇਜ ਦਾ ਰੇਟ ਚੱਲਣਾ 11 ਤੋਂ ਲੈ ਕੇ 10 ਤੋਂ ਲੈ ਕੇ 12-13 ਤੱਕ ਚੱਲਣਾ, ਹਨਾ। ਹੁਣ ਉਹ ਡਿਪੈਂਡ ਕਰਦਾ ਬੰਦੇ ਦਾ ਕ੍ਰੈਡਿਟ ਸਕੋਰ ਕਿੱਦਾਂ ਦਾ, ਉਹਦੀ ਲੈਂਡਿੰਗ ਫੀਸ ਵੀ ਪੈਣੀ ਆ, ਉਹਦੀ ਤੁਹਾਨੂੰ ਬ੍ਰੋਕਰੇਜ ਫੀਸ ਵੀ ਪੈਣੀ ਆ। ਸੋ ਇਹ ਜੇ ਕਹਿ ਦਈਏ ਤਾਂ
0: ਇਹਨਾਂ ਨੇ ਲੈ ਜਾਣੇ, ਜਿਹਨੇ ਪੈਸੇ ਮੰਗਣੇ ਉਹਨੂੰ ਤਾਂ ਕੱਖ ਮਿਲਣਾ,
5: ਉਹਨੂੰ ਤਾਂ ਕੱਖ ਮਿਲਣਾ ਨੀ। ਪਰ ਦੇਵ ਜੀ ਜੇ ਕਹਿ ਦਈਏ ਇਹ ਤਾਂ ਉਹ ਆ ਵੀ ਜੇ ਵੀ ਮਰਦੀ ਨੇ ਅੱਕ ਚੱਬਿਆ ਤੇ ਅੱਕ ਕੇ ਜੇਠ ਨਾਲ ਲਾਈਆਂ, ਹਨਾ, ਹੁਣ ਉਹ ਕੰਮ ਬਣ ਜਾਂਦਾ
0: ਆਉਂਦਾ।
5: ਤੇ ਇਹ ਤਾਂ ਹੁਣ ਜੇ ਮਾਰੀ ਦੇ ਨੂੰ ਲੈਣਾ ਹੀ ਪੈਣਾ, ਜਿਹੜਾ ਬੰਦਾ ਫਸ ਹੀ ਗਿਆ, ਹਨਾ, ਉਹਨੇ ਕੀ ਰੇਟ ਆਫ ਇੰਟਰਸਟ ਵੇਖਣਾ ਤੇ ਕੀ ਲੈਂਡਿੰਗ ਫੀਸ ਵੇਖਣੀ, ਹਨਾ। ਤੇ ਹੁਣ ਜੇ ਇਹੋ ਜਿਹੇ ਪ੍ਰੋਡਕਟ ਲੈ ਕੇ ਤੁਸੀਂ ਆਪਦੇ ਕਹੋਗੇ ਵੀ ਤੁਹਾਡਾ ਫਾਈਨਾਂਸ ਸਾਰਾ ਕੁਝ ਸਹੀ ਹੋ ਜਾਊਗਾ, ਜਾਂ ਤੁਹਾਡੇ ਕਹਿਣ ਦਾ ਮਤਲਬ ਤੁਸੀਂ ਆਪਦਾ ਕੰਮ ਕਾਰ ਸਹੀ ਕਰ ਪਾਓਗੇ, ਇਸ ਚੀਜ਼ਾਂ ਨਾਲ ਤੁਹਾਡਾ ਕੁਛ ਵੀ ਨਹੀਂ ਸਹੀ ਰਹਿਣਾ ਗਾ। ਫਾਈਨਾਂਸ ਤੁਹਾਡੀ ਤਾਂ ਹੀ ਸਹੀ ਰਹਿਣੀ ਆ, ਤੁਹਾਡੇ ਨਿੱਕੇ ਮੋਟੇ ਕਰਜ਼ੇ ਸਾਰੇ ਮੋਰਗੇਜ ਪੈ ਜਾਣ, ਤੇ ਮੋਰਗੇਜ ਅੱਗੋਂ ਤੁਹਾਡੀ ਬੈਂਕ ਨਾਲ ਹੋ ਜੇ ਤਾਂ ਤੁਹਾਡੀ ਪੇਮੈਂਟ ਵੀ ਘੱਟ ਬਣੂਗੀ ਤੇ ਤੁਸੀਂ ਆਪਦੀ ਸੇਵਿੰਗ ਵੀ ਕਰ ਸਕਦੇ। ਹੁਣ ਇਹ ਸਾਰੇ ਹੋਣੇ ਕਿੱਦਾਂ? ਹੁਣ ਦੇਵ ਜੀ ਗੱਲ ਜਦੋਂ ਤੁਸੀਂ ਕ੍ਰੈਡਿਟ ਕਾਰਡ ਆ ਨਾ, ਕ੍ਰੈਡਿਟ ਕਾਰਡ ਦੀ ਜੇ 36% ਪੇਮੈਂਟ ਤੇ ਤੁਸੀਂ ਆ ਜਾਂਦੇ, ਮਿਨੀਮਮ ਪੇਮੈਂਟ ਕਰਨ ਲੱਗ ਪੈਂਦੇ ਆ, ਉਦੋਂ ਜਿਵੇਂ ਕਹਿੰਦੇ ਹੁੰਦੇ ਨਾ ਲੱਕੜ ਨੂੰ ਕੌਣ ਲੱਗ ਜਾਣਾ, ਤੇ ਹੌਲੀ ਹੌਲੀ ਉਹ ਖਤਮ ਹੋਣ ਲੱਗ ਪੈਂਦੀ ਹੈ। ਹੁਣ ਇਸੇ ਤਰ੍ਹਾਂ ਜਦੋਂ ਤੁਸੀਂ ਮਿਨੀਮਮ ਪੇਮੈਂਟ ਕਰਨ ਆਏ ਨੇ, ਤੁਹਾਡਾ ਕ੍ਰੈਡਿਟ ਲੋ ਹੌਲੀ ਹੌਲੀ ਹੋਣ ਲੱਗ ਪੈਂਦਾ, ਤੁਸੀਂ ਹੱਥ ਉਦੋਂ ਲਾਉਣਾ ਇਸ ਚੀਜ਼ ਨੂੰ ਜਦੋਂ ਤੁਹਾਡਾ ਕ੍ਰੈਡਿਟ ਸਕੋਰ ਜਮਾਂ ਥੱਲੇ ਚੜਾ ਗਿਆ, ਫਿਰ ਤੁਸੀਂ ਪ੍ਰਾਈਵੇਟ ਮੋਰਗੇਜ ਲੈ ਕੇ ਇਹਨੂੰ ਅਪ ਕਰਨਾ, ਫਿਰ ਤੁਸੀਂ ਬੈਂਕ ਨਾਲ ਆਉਣਾ। ਸੋ ਬੈਸਟ ਥਿੰਗ ਇਹੀ ਆ, ਜਦੋਂ
0: ਕਾਫੀ ਲੰਮਾ ਚੌੜਾ ਪ੍ਰੋਸੈਸ ਜਿਹਾ ਲੱਗਦਾ ਇਹਨੂੰ ਸਮਝਣ ਲਈ, ਪ੍ਰੋਪਰ ਪੇਪਰ ਵਰਕ ਤੇ ਲਿਖਣ ਲਈ, ਆਮ ਤੁਸੀਂ ਕਮਲ ਜੀ ਤਰ੍ਹਾਂ ਦੇ ਆਫਿਸ ਆਓ, ਇਹਨਾਂ ਨਾਲ ਬੈਠੋ, ਬੈਠ ਕੇ ਸਲਾਹ ਮਸ਼ਵਰਾ ਕਰੋ, ਨਫਾ ਨੁਕਸਾਨ ਕੀ ਆ, ਕਿੰਨੇ ਕ੍ਰੈਡਿਟ ਕਾਰਡਾਂ ਦੇ ਚੜੇ ਆ, ਕਿੰਨੇ ਲਾਈਨ ਆਫ ਕ੍ਰੈਡਿਟ ਦੇ ਚੜੇ ਆ, ਕਿੰਨੇ ਮੈਨੂੰ ਦੇਣੇ ਨੇ, ਸਾਰਾ ਜੋੜ ਜਾੜ ਕੇ ਫੇਰ ਪਤਾ ਲੱਗੂ। ਨੰਬਰ ਦਿਓ
5: 416-356-1870 416-356-1870।
8: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਟਸ ਯੋਰ ਪ੍ਰੋਬਲਮ।
9: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮ ਕਨ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ, ਤੇ ਹਰੇਕ ਪਰਚੇਜ਼ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
13: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
14: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
4: From the Dave Tatla News Desk, locally covered, nationally connected.
0: ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ, ਅਗਰ ਤੁਸੀਂ ਵੀਕਐਂਡ ਤੇ ਏਅਰ ਟਾਈਮ ਲੈਣਾ ਚਾਹੁੰਦੇ ਹੋ, ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਨੰਬਰ ਨੇ 416-677-0609। ਸਾਡੇ ਨਾਲ ਸਟੂਡੀਓ ਚ ਉਮਰਪ੍ਰੀਤ ਜੀ ਹਾਜ਼ਰ ਨੇ। ਉਮਰਪ੍ਰੀਤ ਜੀ, ਤੁਸੀਂ ਪਹਿਲੀ ਸਟੇਜ ਦੱਸਿਆ, ਦੂਜੀ ਸਟੇਜ ਦੱਸਿਆ ਵੈਲਥ ਦਾ, ਹੁਣ ਜਿਹੜੀ ਵੈਲਥ ਟ੍ਰਾਂਸਫਰ ਕਿਵੇਂ ਹੋਣੀ ਹੈ ਮੇਥੋਂ ਬੱਚਿਆਂ ਨੂੰ ਜਾਂ ਮਾਂ ਬਾਪ ਤੋਂ ਬੱਚਿਆਂ ਨੂੰ ਜਾਂ ਗ੍ਰੈਂਡ ਪੇਰੈਂਟ ਤੋਂ ਬੱਚਿਆਂ ਨੂੰ, ਉਹਦੇ ਬਾਰੇ ਮਾੜਾ ਜੀ ਰੋਸ਼ਨੀ ਪਾਇਓ।
15: ਬਿਲਕੁਲ ਦੇਵ ਜੀ, ਸੋ ਅਕਮੋਲੇਸ਼ਨ ਫੇਸ ਚ ਆਪਾਂ ਐਸਟ ਬਣਾ ਲਏ, ਡੀ ਅਕਮੋਲੇਸ਼ਨ ਦੇ ਵਿੱਚ ਆਪਾਂ ਰਿਟਾਇਰਮੈਂਟ ਦੇ ਵਿੱਚ ਚੀਜ਼ਾਂ ਯੂਜ਼ ਕਰ ਲਈਆਂ, ਤੀਜੀ ਆ ਜਾਂਦੀ ਹੈ ਵੈਲਥ ਟ੍ਰਾਂਸਫਰ ਦਾ ਫੇਸ, ਜੋ ਕਿ ਬਹੁਤ ਹੀ ਇੰਪੋਰਟੈਂਟ ਫੇਸ ਹੈ। ਦੇਖੋ ਇਹਦੇ ਚ ਦੋ ਚੀਜ਼ਾਂ ਦੇਵ ਜੀ, ਇੱਕ ਤਾਂ ਇਹ ਹੈ ਵੀ ਮੇਰੇ ਕੋਲ ਐਸਟਸ ਹੈਗੇ ਆ ਤਾਂ ਅਗਲੀ ਜਨਰੇਸ਼ਨ ਨੂੰ ਮੈਂ ਟ੍ਰਾਂਸਫਰ ਕਰਨੇ ਆ।
0: ਬਿਲਕੁਲ,
15: ਹੁਣ ਇਹਦੇ ਚ ਬਿਨਾਂ ਪਲਾਨਿੰਗ ਤੋਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਮੋਟਾ ਮੋਟਾ ਲਗਾਈਏ ਤਾਂ 25% CRA ਨੇ ਲੈ ਕੇ ਜਾਣਾ, ਜੇ ਤੁਸੀਂ ਪਲਾਨ ਨਹੀਂ ਕੀਤਾ ਹੋਇਆ। ਸੋ ਪਲਾਨਿੰਗ ਦਾ ਮਤਲਬ ਇਹੀ ਹੁੰਦਾ ਵੀ ਜਿਹੜੇ ਸਾਡੇ ਐਸਟ,
0: ਇੱਕ ਸੈਕਿੰਡ ਜੇ ਫਰਜ ਕਰੋ ਮੇਰੇ ਕੋਲੇ 2 ਮਿਲੀਅਨ ਐਸਟ ਪਿਆ, ਤੇਰਾ ਮਤਲਬ ਉਹ ਚੋਂ 5 ਲੱਖ ਉਹਨਾਂ ਨੇ ਲੈ ਜਾਣਾ,
15: ਮੋਟਾ ਮੋਟਾ
0: ਜੇ ਕਰੀਏ,
15: ਡਿਪੈਂਡ ਕਰਦਾ ਕਿ
0: ਤੁਹਾਡੇ ਉਹ ਭਰਾ ਮੇਰੇ ਉਹ 5 ਲੱਖ ਇੱਥੇ ਚਵਾਨੀ ਕਮਾਉਂਦੇ ਥੱਕ ਜਾਂਦੇ ਆ, 25 ਪੈਸੇ ਘੰਟੇ ਦੇ ਵਧਣੇ ਗਣੀ ਨਹੀਂ ਵਧਣੇ, ਉਹ ਤੁਸੀਂ ਉਮਰਪ੍ਰੀਤ ਉਹਨਾਂ ਨਾਲ ਗੱਲ ਕਰ ਲਓ, ਬੈਠ ਜਾਓ, ਆਪਦੇ ਪੈਸੇ ਬਚਾ ਲਓ। ਨੰਬਰ ਦਿਓ,
15: ਨੰਬਰ ਹੈ ਜੀ 6474616 1616।
0: ਅੱਗੇ ਵੀ ਇਹਨੂੰ ਥੋੜਾ ਵਿਸਤਾਰ ਨਾਲ ਦੱਸ ਦੋ ਕਿਵੇਂ ਹੋ ਰਿਹਾ
15: ਜੀ। ਦੂਜਾ ਇਹ ਹੈਗਾ ਕਿ ਅਸੀਂ ਸੋਚਿਆ ਸੀਗਾ ਕਿ ਅਸੀਂ ਬੱਚਿਆਂ ਲਈ ਬਹੁਤ ਕੁਝ ਕਰਨਾ, ਸਮ ਹਾਓ ਕਈ ਵਾਰ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਹੋ ਜਾਂਦੀ, ਆਪਾਂ ਨਹੀਂ ਕਰ ਪਾਏ। ਹੁਣ ਉੱਥੇ ਵੈਲਥ ਟ੍ਰਾਂਸਫਰ ਲਈ ਆਪਾਂ ਨੂੰ ਬਿਲਕੁਲ ਡਿਫਰੈਂਟ ਸਟ੍ਰੈਟੇਜੀ ਅਪਣਾਉਣੀ ਪੈਂਦੀ ਹੁੰਦੀ ਆ, ਹੋ ਹੁਣ ਵੀ ਜਾਣਾ ਲੇਕਿਨ ਉਹ ਆਪਾਂ ਪੈਸਾ ਕਿਵੇਂ ਜਨਰੇਟ ਕਰਨਾ ਐਂਡ ਵਾਲੇ ਟਾਈਮ ਦੇ ਵਿੱਚ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਕਈ ਵਾਰ ਇਹ ਹੈ ਕਿ ਘਰ 'ਚ ਕੋਈ ਬੱਚਾ ਵੀ ਸਪੈਸ਼ਲ ਨੀਡ, ਅਸੀਂ ਉਹਦੇ ਲਈ ਜ਼ਿਆਦਾ ਕੇਅਰਫੁਲ ਹੁੰਦੇ ਹਾਂ, ਸਾਨੂੰ ਹੁੰਦਾ ਵੀ ਉਹਦੇ ਲਈ ਆਪਾਂ ਸਪੈਸ਼ਲ ਕੋਈ ਅਰੇਂਜਮੈਂਟ ਕਰ ਜਾਈਏ, ਉਹ ਵੀ ਇੱਕ ਫਾਈਨੈਂਸ਼ੀਅਲ ਪਲੈਨਿੰਗ ਦਾ ਪਾਰਟ ਹੈ। ਤੇ ਇੱਕ ਚੀਜ਼ ਮੈਂ ਹੋਰ ਕਹੂੰਗੀ ਵੀ ਸਾਡੇ ਚੋਂ ਬਹੁਤਿਆਂ ਨੂੰ ਲੱਗਦਾ ਹੁੰਦਾ ਵੀ ਆਪਾਂ ਟਰੱਸਟ ਬਣਾ ਲਈਏ ਵੀ ਟਰੱਸਟ ਸਾਡੇ ਟੈਕਸਿਸ ਸੇਵ ਕਰ ਦੇਗਾ। ਟਰੱਸਟ ਇੱਕ ਬਿਲਕੁਲ ਡਿਫਰੈਂਟ ਚੀਜ਼ ਹੈ, ਸੈਪਰੇਟ ਲੀਗਲ ਐਂਟੀਟੀ ਹੈ, ਉਹਦੇ ਫਾਇਦੇ ਨੁਕਸਾਨ ਦੋਨੋਂ ਹੈ। ਬਟ ਅਗਰ ਟਰੱਸਟ ਦੀ ਮੈਂ ਗੱਲ ਕਰਾਂ, ਲੈਸ ਜੇ ਤੁਹਾਡੇ ਕੋਲ ਕੈਸ਼ ਪਿਆ, ਤੁਸੀਂ ਕਹਿੰਦੇ ਵੀ ਆਪਾਂ ਟਰੱਸਟ 'ਚ ਪਾ ਦਈਏ, ਉਹਦੇ ਨਾਲੋਂ ਇੱਕ ਬੈਟਰ ਆਪਸ਼ਨ ਹੁੰਦੀ ਹੈ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ, ਉਹ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕਿਉਂਕਿ ਪ੍ਰੋਬੇਟੇਬਲ ਚੀਜ਼ ਹੈ, ਨੋਨ ਪ੍ਰੋਬੇਟੇਬਲ ਹੈ, ਤੁਸੀਂ ਵਿਲ ਪਾਈ, ਵਿਲ ਪਬਲਿਕ ਹੁੰਦੀ ਹੈ, ਜਦੋਂ ਵਿਲ ਹੈ ਉਹ ਸਾਰਿਆਂ ਨੂੰ ਪਤਾ ਹੁੰਦਾ ਤੁਸੀਂ ਕਿਹਦੇ ਲਈ ਕੀ ਛੱਡ ਕੇ ਜਾ ਰਹੇ ਹੋ, ਲੇਕਿਨ ਇਹ ਚੀਜ਼ਾਂ ਆਪਾਂ ਕੰਫੀਡੈਂਸ਼ੀਅਲ ਵੀ ਰੱਖ ਸਕਦੇ ਹੁੰਦੇ ਹਾਂ।
0: ਇੱਕ ਮਿੰਟ, ਪਹਿਲਾਂ ਨੰਬਰ ਦਿਓ, ਫਿਰ ਮੈਂ ਗੱਲ ਸਵਾਲ ਪੁੱਛਦਾ।
15: ਨੰਬਰ ਜੀ 6474461616।
0: ਮੈਂ ਵਿਲ ਬਣਾਤੀ
15: ਜੀ,
0: ਮੈਂ ਆਪਦੀ ਸਾਂਭ ਕੇ ਰੱਖ ਲਈ, ਮੈਂ ਮਰ ਗਿਆ, ਵਿਲ ਦਾ ਉਹਨਾਂ ਨੂੰ ਕਿਵੇਂ ਪਤਾ ਲੱਗੂ?
15: ਨਹੀਂ ਤਾਂ ਵਿਲ ਤਾਂ ਪੂਰੀ ਫੈਮਿਲੀ ਨੂੰ ਪਤਾ ਹੋਣੀ ਚਾਹੀਦੀ ਹੈ ਜੀ, ਵਿਲ ਦਾ ਪਰਪਸ ਇਹੀ ਹੁੰਦਾ।
0: ਇਹਨਾਂ ਨੇ ਪਹਿਲਾਂ ਟੇਟੂਆ ਦਬਾ ਦੇਣ ਮੇਰਾ,
15: ਜਿਹਨੇ ਅੱਗੋ ਸਾਰਾ ਕੁਛ ਟੇਕ ਕੇਅਰ ਕਰਨੀ ਆਪਾਂ ਤਾਂ ਚਲੇ ਜਾਣਾ
0: ਦੇਖ ਚੁੱਕੇ ਆਪਾਂ ਕੱਲ ਮੈਂ ਗੱਲ ਕਰ ਰਿਹਾ ਸੀ ਫਰੈਂਡ ਬਹੁਤ ਨੇ ਬਹੁਤ ਫਰੈਂਡ ਨੇ ਪਰ ਆਪਦੇ ਫਰੈਂਡ ਕੌਣ ਆ ਉਹ ਨੀ ਪਤਾ ਉਹਨਾਂ ਚੋਂ ਲੱਭਣੇ ਪੈਂਦੇ ਇੱਕ ਇੱਕ ਕਰਕੇ ਉਹ ਜਦੋਂ ਲੱਭਣ ਲੱਗਦੇ ਨਾ ਸੋਰੀ ਨਿਕਲ ਜਾਂ ਤਾਂ ਕੋਈ ਨੀ ਰਹਿੰਦਾ ਹੈਗਾ ਖੈਰ ਸਾਡੀ ਗੱਲਬਾਤ ਹੋ ਰਹੀ ਹੈ ਉਮਰਪ੍ਰੀਤ ਹੋਣਾ ਨਾਲ ਜੋ ਕਿ ਸਾਨੂੰ ਡਿਟੇਲ ਚ ਦੱਸ ਰਹੇ ਆ ਵਿਲ ਕਿਵੇਂ ਬਣਾਉਣੀ ਆ ਕਿਹਨੂੰ ਉਹਨੇ ਲਾਗੂ ਕਰਨਾ ਕਿਹਦੇ ਨਾਂ ਤੇ ਬਣਾਉਣੀ ਆ ਕਿਵੇਂ ਬਣਾਉਣੀ ਆ ਜਾਂ ਜਦੋਂ ਫਾਈਨੈਂਸ਼ਲੀ ਆਪਾਂ ਇੱਥੇ ਨਹੀਂ ਰਹੇ ਉਦੋਂ ਕੀ ਕਰ ਸਕਦੇ ਹਾਂ ਉਹਦੇ ਲਈ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਵੱਡੇ ਵਕੀਲ ਕਰਨ ਦੀ ਲੋੜ ਆ ਤੁਸੀਂ ਉਮਰਪ੍ਰੀਤ ਹੋਣਾ ਨਾਲ ਬੈਠੋ ਤੁਹਾਨੂੰ ਡਿਟੇਲ ਚ ਸਮਝਾ ਸਕਦੇ ਆ ਫਰੋਮ ਏ ਟੂ ਜ਼ੀ ਫਰੋਮ ਪਹਿਲੇ ਪੁਆਇੰਟ ਤੋਂ ਲੈ ਕੇ ਅਖੀਰਲੇ ਪੁਆਇੰਟ ਤੱਕ ਆਪਣੇ ਜਾਣ ਤੋਂ ਬਾਅਦ ਜਿਹੜੇ ਪੈਸੇ ਆ ਕਿਵੇਂ ਕਿਹਨੂੰ ਮਿਲਣੇ ਆ ਨਹੀਂ ਮਿਲਣੇ ਉਹ ਸਾਰਾ ਸਮਝਾ ਸਕਦੇ ਆ ਨੰਬਰ ਫੇਰ ਦਿਓ
15: ਨੰਬਰ 647-446-1616
7: ਕਲੋਜ਼ਿੰਗ ਤੁਹਾਨੂੰ ਮਿਲ ਜਾਣੀ ਹੈ 3 ਮਹੀਨੇ ਤੋਂ ਲੈ ਕੇ 18 ਮਹੀਨੇ ਦੇ ਵਿੱਚ ਕਲੋਜ਼ਿੰਗ ਆ ਤੇ ਇਹਦੇ ਵਿੱਚ ਈਜ਼ੀ ਡਿਪੋਜ਼ਿਟ ਆ $15,000 ਡਿਪੋਜ਼ਿਟ ਦੇ ਕੇ ਤੁਸੀਂ ਆਪਣਾ ਇਹ ਟਾਊਨ ਹਾਊਸ ਬੁੱਕ ਕਰਾ ਸਕਦੇ ਹੋ ਫ੍ਰੀ ਹੋਲਡ 2-story ਬੈਕਯਾਰਡ ਵਾਲਾ ਤੇ ਇਹਦੀ ਜਿਹੜੀ ਕਲੋਜ਼ਿੰਗ ਮਿਲੇਗੀ 2027-2028 ਦੇ ਵਿੱਚ ਮਿਲਣੀ ਹੈ 7,99,000 ਤੋਂ ਇਹ ਟਾਊਨ ਹਾਊਸ ਸਟਾਰਟ ਹੋ ਰਹੇ ਨੇ ਜੇ ਤੁਸੀਂ ਮਿਲਟਨ ਦੇ ਵਿੱਚ ਆਪਣੇ ਲਈ ਮਕਾਨ ਲੱਭ ਰਹੇ ਹੋ ਐਂਡ ਯੂਨਿਟ ਵੀ ਅਵੇਲੇਬਲ ਨੇ ਸਾਡੇ ਨਾਲ ਗੱਲਬਾਤ ਕਰ ਲਿਓ ਬ੍ਰੈਂਪਟਨ ਦੇ ਵਿੱਚ ਸਾਡੇ ਕੋਲ 2 ਸਬ ਡਿਵੀਜ਼ਨਾਂ ਨੇ ਜਿਹੜਾ ਬਈ ਦੇ ਭਾਈ ਆਪਣੇ ਕੋਲ ਫ੍ਰੀ ਹੋਲਡ ਟਾਊਨ ਹਾਊਸ ਆ ਜਿਹੜਾ ਬ੍ਰੈਂਪਟਨ ਦੇ ਵਿੱਚ ਜਿਹੜਾ ਕਿ $7,34,000 ਤੋਂ ਸਟਾਰਟ ਹੋ ਰਹੇ ਨੇ ਤੇ ਇਹਦੀ ਕਲੋਜ਼ਿੰਗ ਤੁਹਾਨੂੰ 3 ਮਹੀਨੇ ਤੋਂ ਲੈ ਕੇ 6 ਮਹੀਨੇ 'ਚ ਕਲੋਜ਼ਿੰਗ ਮਿਲ ਜਾਣੀ ਹੈ ਜੇ ਤੁਸੀਂ 2 ਸਾਲ ਦੀ ਕਲੋਜ਼ਿੰਗ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ 10,000 ਡਿਪੋਜ਼ਿਟ ਦੇ ਕੇ ਇਹ ਆਪਣਾ ਯੂਨਿਟ ਬੁੱਕ ਕਰਾ ਸਕਦੇ ਹੋ ਮਿਸਾਗਾ ਰੋਡ ਐਂਡ ਮੇਫੀਲਡ ਦੇ ਉੱਪਰ ਹੀ ਬੁਕਿੰਗ ਹੋ ਰਹੀ ਹੈ ਨੰਬਰ 2 ਦੇ ਉੱਪਰ ਸਾਡੇ ਕੋਲ ਬੁਕਿੰਗ ਹੋਈ ਹਾਈਵੇ 10 ਦੇ ਉੱਪਰ ਨਾਲ ਦੀ ਨਾਲ ਸਾਡੇ ਕੋਲ ਪਲਾਜ਼ਾ ਹੈਗਾ ਆ ਜਿਹੜਾ ਕਿ ਕੈਲਟਨ ਕਮਰਸ਼ੀਅਲ ਪਲਾਜ਼ਾ ਇਹਦੇ ਵਿੱਚ ਤੁਸੀਂ ਕੋਈ ਵੀ ਆਪਣਾ ਆਫਿਸ ਬੁੱਕ ਕਰਾਉਣਾ ਚਾਹੁੰਦੇ ਹੋ ਰੀਟੇਲ ਯੂਨਿਟ ਲੈਣਾ ਚਾਹੁੰਦੇ ਹੋ ਸਾਡਾ ਨਾਲ ਗੱਲਬਾਤ ਕਰ ਲਿਓ ਕਲੋਜ਼ਿੰਗ 2027-2028 ਨੰਬਰ 416-1662-4162-65-22222
0: I am Dev Chakla and you are not. ਆਪਣੇ ਕੋਲ ਫੁੱਲ ਟਾਈਮ ਟਰੱਕ ਐਂਡ ਟ੍ਰੇਲਰ ਦੇ ਮਕੈਨਿਕ ਦੀ ਲੋੜ ਹੈ ਜੀ ਇੱਕ ਫਲੀਟ ਹੈ ਜਿਹਨਾਂ ਨੂੰ ਇਹ ਚਾਹੀਦੇ ਨੇ ਫੁੱਲ ਟਾਈਮ ਟਰੱਕ ਐਂਡ ਟ੍ਰੇਲਰ ਮਕੈਨਿਕ ਫੋਰ ਗੁੱਡ ਕੰਪਨੀ ਗੁੱਡ ਪੇ ਗੁੱਡ ਫਲੀਟ ਬਾਈ ਬੜੇ ਵਧੀਆ ਨੇ ਪੈਸੇ ਬੜੇ ਵਧੀਆ ਦਿੰਦੇ ਨੇ ਜਦੋਂ ਪੈਸੇ ਫਲੀਟ ਬਾਈ ਬੜੇ ਵਧੀਆ ਨੇ ਪੈਸੇ ਬੜੇ ਵਧੀਆ ਦਿੰਦੇ ਨੇ ਜਦੋਂ ਪੈਸੇ ਵਧੀਆ ਦੇਣ ਜਤਿੰਦਰ ਜੀ ਕੰਮ ਵੀ ਵਧੀਆ ਲੱਗਦਾ ਦਿਲ ਵੀ ਕਰਦਾ ਕੰਮ ਕਰਨ
7: ਬਿਲਕੁਲ ਸਹੀ ਗੱਲ ਜੀ
0: ਨੰਬਰ ਨੋਟ ਕਰ ਲਓ 416-1312-1454 ਲਓ ਜੀ ਗਏ ਤੇ ਉਹ ਅਭਿਸ਼ੇਕ ਜੀ ਆ ਗਏ ਹਾਂਜੀ ਸਰ
16: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ ਹੁਣ ਸੁਣੋ ਜੀ ਕਮਰਸ਼ੀਅਲ ਲਿਸਟਿੰਗਸ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ ਬਰਗਰ ਕਿੰਗ ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨ ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਜੀ ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ 5+3 ਬੈਡਰੂਮ ਦਾ 6500 ਸਕੁਅਰ ਫੁੱਟ ਲਿਵਿੰਗ ਸਪੇਸ 60x250 ਫੁੱਟ ਦਾ ਪ੍ਰੀਮੀਅਮ ਲੋਟ ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੌਂਡੋ ਨਵੀਂ ਬਿਲਡਿੰਗ ਸਿਰਫ ਔਰ ਸਿਰਫ 3,99,000 ਦੇ ਅੰਦਰ ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ विद लीगल बेसमेंट कैश फ्लो पॉजिटिव प्रॉपर्टी $4,300 रेंट से चढ़ी हुई अवेलेबल है। बैरी के अंदर 4 बेडरूम का घर 1 बेडरूम की बेसमेंट ऑफ मार्केट डील है। जेकर तुसी बाय सेल या इन्वेस्ट करना चाहते हो मैनु हुने कॉल करो अभिषेक रियल्टर 647-792-7000 647-792-7000।
0: अगर तुसी काउंसलर रीजनल काउंसलर या मेयर लिए खड़े हो और अपना सुनेहा पब्लिक तक पहुंचाना चाहते हो तो साढ़े नंबर ने 416

0: 6770609। ਕਟਾਈਆ ਟੂਰ ਐਂਡ ਟਰੈਵਲ ਵੱਲੋਂ ਵੀ ਸੁਣ ਲਓ ਜੀ, ਐਕਸਕਲੂਸਿਵ ਅਫੇਅਰ ਆਏ ਨੇ, ਵਨ ਵੇ ਡੀਲ ਟੋਰਾਂਟੋ ਤੋਂ ਦਿੱਲੀ 11:25, ਟੋਰਾਂਟੋ ਅੰਮ੍ਰਿਤਸਰ 13:95, ਟੋਰਾਂਟੋ ਅੰਮ੍ਰਿਤਸਰ ਰਿਟਰਨ 2300, ਟੋਰਾਂਟੋ ਦਿੱਲੀ ਰਿਟਰਨ 1754। ਪਾਕਿਸਤਾਨ ਵਨ ਵੇ ਕਰਾਚੀ ਤੋਂ ਟੋਰਾਂਟੋ ਕਰਾਚੀ 14:35, ਟੋਰਾਂਟੋ ਇਸਲਾਮਾਬਾਦ 15:80, ਰਿਟਰਨ ਟੋਰਾਂਟੋ ਕਰਾਚੀ 25:80, ਟੋਰਾਂਟੋ ਇਸਲਾਮਾਬਾਦ 1985। ਗੱਲ ਕੀ, ਇੱਕ ਵਾਰ ਫੋਨ ਕਰ ਲਓ ਇਹਨਾਂ ਨੂੰ, ਅਗਰ ਤੁਸੀਂ ਡੋਮਿਨਿਕਨ ਰਿਪਬਲਿਕ ਜਾਣਾ, ਮੈਕਸੀਕੋ ਜਾਣਾ, ਨੋ ਪ੍ਰੋਬਲਮ, 1200 ਤੋਂ ਉੱਥੇ ਕੰਮ ਸ਼ੁਰੂ ਹੋ ਜਾਂਦਾ। 905-678-1200 ਐਂਡ ਦੇ ਕੀ ਕਹਿਣਾ ਚਾਹੁੰਗੇ ਮੈਡਮ?
1: ਬਿਲਕੁਲ ਦੇਵ ਜੀ, ਸੋ ਆਪਾਂ ਲਾਈਫ ਦੇ ਡਿਫਰੈਂਟ ਫੇਸਿਸ ਦੀ ਗੱਲ ਕੀਤੀ ਆ, ਤੁਸੀਂ ਆਪ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੀ ਕੋਈ ਗੱਲ ਕਰਨੀ ਆ, ਤੁਹਾਡੀਆਂ ਕੋਈ ਇਨਵੈਸਟਮੈਂਟਸ ਆ ਉਹਨਾਂ ਦੀ ਗਰੋਥ ਨੂੰ ਰਿਵਿਊ ਕਰਵਾਉਣਾ, ਜਾਂ ਤੁਹਾਡੇ ਕੋਈ ਪਲਾਨ ਕੀਤੇ ਹੋਏ ਆ, ਜਾਂ ਤੁਹਾਡਾ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਹੀ ਨਹੀਂ, ਤੁਸੀਂ ਆਪ ਹੀ ਕਰ ਰਹੇ ਸੀਗੇ, ਕੋਈ ਤੁਹਾਡੇ ਐਸੈਟਸ ਆ, ਕੈਪੀਟਲ ਗੇਨ ਟੈਕਸਿਸ ਦੀ ਗੱਲ ਕਰਨੀ ਆ, ਕੋਈ ਵਿਲਸ, ਪਾਵਰ ਆਫ ਅਟਰਨੀ, ਕੋਈ ਟਰੱਸਟ, ਸਟੇਟ ਫਰੀਜ਼ ਦੀ ਗੱਲ ਕਰਨੀ ਹੈ, ਨੰਬਰ ਹੈ ਜੀ ਮੇਰਾ 6474461616, ਤੇ ਆਫਿਸ ਹੈ ਜੀ ਸਾਡਾ ਮੈਕਵੀਨ ਤੇ ਮੇਫੀਲਡ ਦੇ ਇੰਟਰਸੈਕਸ਼ਨ ਤੇ, 11675 ਮੈਕਵੀਨ ਡਰਾਈਵ, ਯੂਨਿਟ 6, ਤੇ ਨੰਬਰ ਅਗੇਨ 6474461616, 6474461616। ਥੈਂਕ ਯੂ ਸੋ ਮਚ,
0: ਥੈਂਕ ਯੂ ਸੋ ਮਚ ਜੀ, ਥੈਂਕ ਯੂ। ਲਓ ਜੀ ਜਾਣੇ ਆ, ਹੁਣੇ ਆ, ਸੁਣੋ ਪਹਿਲਾਂ। ਬਹੁਤ ਹੀ ਸੈਡ ਨਿਊਜ਼, ਬ੍ਰੇਕਿੰਗ ਨਿਊਜ਼ ਆ ਰਹੀ ਆ, ਬਹੁਤ ਸੈਡ ਹੈ। ਅੱਜ ਪੈਟਰੋਲ 6 ਸੈਂਟ ਵਧਣ ਜਾ ਰਿਹਾ ਅੱਧੀ ਰਾਤ ਨੂੰ, ਭਰਾ ਲਓ ਟੈਂਕੀਆਂ। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ, ਡੇਵ ਟਰਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ, ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਸ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099, 460-9099 ਇਹਨਾਂ ਦਾ ਨੰਬਰ ਹੈ।
2: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
3: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
2: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ
4: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है, तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए nbridgegas.com/winterproofing पर जाएं, नियम और शर्तें लागू।
5: This is AM 530, CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and CHLO AM 530.
6: ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
7: ਵਤਨੰਦੂ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
6: This is Vatno Dur Radio.

0: ਬਦਨਾਮ ਕਰਦੀ ਨਾਲੇ ਮੈਂ ਤੇ ਘਿਓ ਦੀ ਮਿੱਠੀ ਚੋਰੀ ਲੋਕਾਂ
1: ਸਾਡਾ ਜਿਹੜਾ ਲਾਸਟ ਸ਼ੋਅ ਮੇ ਦੇ ਵਿੱਚ ਕੀਤਾ ਸੀਗਾ ਉਹ ਵੀ ਸਕਸੈਸਫੁਲ ਰਿਹਾ ਔਰ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਨਹੀਂ ਪਹੁੰਚ ਸਕੇ ਸੀ ਉਹਨਾਂ ਦੀ ਪੁਰਜ਼ੋਰ ਫਰਮਾਇਸ਼ ਦੇ ਉੱਤੇ ਇਹ ਸ਼ੋਅ ਰਿਪੀਟ ਕੀਤਾ ਜਾ ਰਿਹਾ

0: ਦੋਸਤੋ ਬਤਨੋਦੁਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਤੁਸੀਂ ਦੇਵ ਤਾਤਲਾ ਜੀ ਦੇ ਨਾਲ ਜੁੜੇ ਸੀ ਤੇ ਹੁਣ ਸਾਡੀ ਵਾਰੀ ਆਈ ਆ। ਕਿਰਨ ਹੁਣੀ ਵੀ ਸਟੂਡੀਓ ਚ ਨੇ, ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਨੇ, ਤੇ ਨਾਲ ਹੀ ਤੁਹਾਨੂੰ ਪਤਾ ਕਿ ਮਿਊਂਸੀਪਲ ਚੋਣਾਂ ਚੱਲ ਰਹੀਆਂ ਆ ਔਰ ਹਰ ਕੈਂਡੀਡੇਟ ਜਿਹੜਾ ਹੈਗਾ ਉਹ ਆਪਣੇ ਡੋਰ ਨੋਕਿੰਗ ਦੇ ਉੱਤੇ ਆ ਜਾਂ ਆਪਣਾ ਜੋ ਵੀ ਉਹਨਾਂ ਦੇ ਵਿੱਚ ਸ਼ਹਿਰ ਚ ਜਿਹੜੀਆਂ ਕਮੀਆਂ ਮਹਿਸੂਸ ਹੋ ਰਹੀਆਂ ਉਹਨਾਂ ਨੂੰ ਲੈ ਕੇ ਬਹੁਤ ਵਧੀਆ ਬਣਾਉਣ ਦੇ ਯੋਗਦਾਨਾਂ ਦੇ ਵਿੱਚ ਹੈ। ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਅਮਨ ਸ਼ਰਮਾ ਜੀ ਨੇ ਜੋ ਰੀਜਨਲ ਕੌਂਸਲਰ ਵਾਰਡ ਨੰਬਰ 7 ਤੇ 8 ਦੇ ਵਿੱਚੋਂ ਖੜੇ ਨੇ। ਸੋ ਅਮਨ ਜੀ ਪਹਿਲਾਂ ਤਾਂ ਵੈਲਕਮ ਜੀ ਆਨ।
1: ਸ਼ੁਕਰੀਆ ਜੀ, ਉੱਥੋਂ ਦੂਰ ਦੇ ਜਿੰਨੇ ਸਰੋਤੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਅਮਨ ਜੀ ਕਿੰਨੇ ਸਾਲਾਂ ਤੋਂ ਰਹਿ ਰਹੇ ਬ੍ਰਮਟਨ ਚ?
1: ਮੈਂ ਜੀ 2012 ਤੋਂ ਇੱਥੇ, 2012 ਚ ਮੂਵ ਕੀਤਾ ਸੀ ਇੰਡੀਆ ਤੋਂ। 2012 ਤੋਂ ਮੈਂ ਇੱਥੇ, 14 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੇ ਨੂੰ ਜੀ, ਫੈਮਿਲੀ ਨਾਲ।
0: ਅੱਛਾ ਜੀ, ਕੀ ਤੁਹਾਨੂੰ ਕਿਹੜੀ ਚੀਜ਼ ਨੇ ਹੁਣ ਪ੍ਰਭਾਵਿਤ ਕੀਤਾ ਕਿ ਤੁਸੀਂ ਕੌਂਸਲਰ ਦੀ ਜਿਹੜੀ ਚੋਣ ਲੜੋ?
1: ਐਕਚੁਲੀ ਇਹ ਸੀਗਾ ਕਿ ਮੇਰਾ ਜੋ ਪੋਲੀਟਿਕਸ ਦੀ ਗੱਲ ਕਰੀਏ ਤਾਂ ਇਟਸ ਮਾਈ ਪੈਸ਼ਨ, ਇਹ ਮੇਰਾ ਪੈਸ਼ਨ ਹੀ ਹੈ। ਮੈਂ ਬੇਸਿਕਲੀ ਮੀ ਮਾਈ ਵਾਈਫ ਵੀ ਬੋਥ ਆਰ ਡੈਂਟਿਸਟ, ਅਸੀਂ ਡੈਂਟਿਸਟ ਇੰਡੀਆ ਤੋਂ, ਔਰ ਉੱਥੇ ਡੈਂਟਿਸਟੀ ਕੀਤੀ ਇੰਨੀ ਦੇਰ ਤੋਂ। ਜਦੋਂ ਡੈਂਟਲ ਕਾਲਜ ਵਿੱਚ ਮੈਂ ਸੀਗਾ ਉੱਥੋਂ ਵੀ ਆਈ ਵਾਜ਼ ਅ ਪ੍ਰੈਜੀਡੈਂਟ, ਉੱਥੇ ਮੈਂ ਪ੍ਰੈਜੀਡੈਂਟ ਹੁੰਦਾ ਸੀ ਸਟੂਡੈਂਟ ਐਸੋਸੀਏਸ਼ਨ ਦਾ। ਇਸ ਕਰਕੇ ਉਦੋਂ ਤੋਂ ਮੈਨੂੰ ਇਹ ਲੱਗਿਆ ਹੋਇਆ ਸੀਗਾ ਕਿ ਮੈਂ ਕਿਸੇ ਟਾਈਮ ਜਾ ਕੇ ਪੋਲੀਟਿਕਸ ਦੇ ਵਿੱਚ ਜਾਣਾ। ਔਰ ਜਦੋਂ ਮੈਂ ਇੰਡੀਆ ਦੇ ਵਿੱਚ ਸੀਗਾ ਉਦੋਂ ਮੈਂ ਇੱਕ ਕਲੀਨਿਕ ਸੀਗਾ, ਮੈਨੂੰ ਐਸੀ ਮੈਂ ਇੱਕ ਸੈਕੰਡ ਕਲੀਨਿਕ ਕਰਨ ਦੀ ਜਗ੍ਹਾ ਤੇ ਕੀ ਹੋਊਗਾ ਕਿ ਮੇਰੀ ਵਾਈਫ ਕਲੀਨਿਕ ਸੰਭਾਲੂਗੀ ਤੇ ਮੈਂ ਪੋਲੀਟਿਕਸ ਹੀ ਜਾਊਂਗਾ।
0: ਅੱਛਾ ਜੀ।
1: ਉੱਥੇ ਉਹਦੇ ਆਪਾਂ ਗਏ ਨਹੀਂ ਉੱਥੇ, ਜਾਂ ਬੱਚੇ ਛੋਟੇ ਸੀ ਉਸ ਟਾਈਮ, ਜਾਂ ਕੁਛ ਹੋਰ ਕਰਕੇ ਨਹੀਂ ਆ ਸਕੇ। ਇੱਥੇ 2012 ਚ ਆਏ ਹਾਂ, ਉਸ ਤੋਂ ਬਾਅਦ ਇੱਥੇ ਆ ਕੇ ਉਦੋਂ ਹੌਲੀ ਹੌਲੀ ਸੈਟਲ ਹੋਏ ਹਾਂ ਆਪਾਂ, ਤੇ ਉਦੋਂ ਬਾਅਦ ਹੁਣ ਇਸ ਟਾਈਮ ਲੱਗ ਰਿਹਾ ਕਿਉਂਕਿ ਬੱਚੇ ਮੇਰੇ ਸਪੋਰਟ ਕਰ ਰਹੇ ਨੇ ਔਰ ਮੇਰੇ ਫੈਮਿਲੀ ਫਰੈਂਡ ਸਾਰੇ ਸਪੋਰਟ ਕਰ ਰਹੇ ਨੇ, ਤੇ ਇਸ ਟਾਈਮ ਦਿਸ ਇਜ਼ ਰਾਈਟ ਟਾਈਮ, ਤੇ ਇਸ ਕਰਕੇ ਜੰਪਡ ਇਨ, ਇਸ ਕਰਕੇ ਮੈਨੂੰ ਲੱਗਿਆ ਟਾਈਮ ਹੈ ਸਹੀ।
0: ਜੀ ਅਮਨ ਜੀ, ਮੈਂ ਦੇਖਿਆ ਤੁਸੀਂ ਪਿਛਲੇ ਆਲਮੋਸਟ 6-7 ਮਹੀਨੇ ਤੋਂ ਪਬਲਿਕ ਦੇ ਵਿੱਚ ਡੋਰ ਟੂ ਡੋਰ ਜਾਂਦੇ ਹੋ, ਵਿਚਰਦੇ ਹੋ। ਜਦੋਂ ਲੋਕਾਂ ਦੇ ਤੁਸੀਂ ਡੋਰ ਟੂ ਡੋਰ ਜਾਂਦੇ ਹੋ, ਲੋਕੀ ਕੀ ਤੁਹਾਨੂੰ ਕਹਿੰਦੇ ਕਿ ਕੀ ਇਹਦੇ ਵਿੱਚ ਸ਼ਹਿਰ 'ਚ ਹੋਰ ਵਧੀਆ ਕਿੱਦਾਂ ਹੋ ਸਕਦਾ ਜਾਂ ਕਮੀਆਂ ਕੀ ਆ?
1: ਮੈਂ ਤੁਹਾਨੂੰ ਦੱਸਾਂ ਜੀ, ਮੈਂ ਮੇ 4 ਨੂੰ ਮੈਂ ਸਵੇਰੇ 8:30 ਵਜੇ ਡੋਰ ਫਾਈਲ ਕੀਤਾ ਸੀ ਆਪਣਾ ਨੋਮੀਨੇਸ਼ਨ, ਔਰ ਸ਼ਾਮੀ 4 ਵਜੇ ਮੈਂ ਡੋਰ ਨੋਕਿੰਗ ਸ਼ੁਰੂ ਕਰਤੀ ਸੀਗੀ।
0: ਓਕੇ।
1: ਔਰ ਫਸਟ ਰਾਊਂਡ ਦੇ ਵਿੱਚ ਮੈਂ 28,649 ਘਰ ਡੋਰ ਨੋਕ ਕੀਤੇ। ਹੁਣ ਆਈ ਮੀਨ ਸੈਕੰਡ ਰਾਊਂਡ, ਹੁਣ ਸੈਕੰਡ ਰਾਊਂਡ ਆਲਮੋਸਟ 40,000 ਡੋਰ ਨੋਕ ਕਰ ਚੁੱਕੇ ਹਾਂ ਅਸੀਂ।
0: ਓਕੇ ਜੀ।
1: ਫਸਟ ਫਲਾਇਰ ਰੈਡੀ ਕੀਤਾ ਸੀ ਅਸੀਂ, ਉਹ ਸੇਫਟੀ, ਸਿਕਿਉਰਟੀ ਐਂਡ ਅਫੋਰਡੇਬਿਲਟੀ, ਤਿੰਨ ਜਿਹੜੇ ਮੇਨ ਇਸ਼ੂਜ਼ ਨੂੰ ਲੈ ਕੇ ਆਪਾਂ ਚੱਲੇ ਸੀਗੇ। ਉਸ ਤੋਂ ਬਾਅਦ ਮੈਂ ਹੁਣ ਜਦੋਂ ਗਿਆ ਤੇ ਉਹਨਾਂ ਨੇ ਮੈਨੂੰ ਲੋਕਾਂ ਨਾਲ ਹੋਰ ਵਿਚ ਰਿਹਾ, ਲੋਕਾਂ ਨਾਲ ਮੈਂ ਸਾਰੀਆਂ ਰਿਸਰਚ ਕੀਤੀ ਤੇ ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਮੈਨੂੰ ਹੋਰ ਜਿਹੜੇ ਦੱਸੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਅੱਗੇ ਆ। ਜਿਵੇਂ ਇਸ ਟਾਈਮ ਸਕਾਈ ਰੋਕਟਿੰਗ ਪ੍ਰੋਪਰਟੀ ਟੈਕਸਿਸ, ਇਹਨਾਂ ਚੋਂ ਬੜੀ ਅੱਗੇ ਲੈ ਕੇ ਗਏ ਨੇ। ਫਿਰ ਓਵਰ ਕਰਾਊਡਿਡ ਹਾਊਸਿਸ ਐਂਡ ਡਰਾਈਵੇਜ, ਸੈਕੰਡ ਹੋਸਪਿਟਲ ਦੀ ਗੱਲ ਕਰਦੇ ਨੇ, ਬਾਈਕ ਲੇਨ, ਸਪੀਡ ਬੰਪਸ ਦੀ ਗੱਲ ਕਰਦੇ ਨੇ, ਪਾਰਕਿੰਗ ਇਸ਼ੂਜ਼ ਦੀ ਗੱਲ ਹੁੰਦੀ ਹੈ, ਇਲ ਪਲੈਂਡ ਡਿਵੈਲਪਮੈਂਟ ਐਂਡ ਹਾਈਐਸਟ ਆਟੋ ਇੰਸ਼ੋਰੈਂਸ, ਜਿਹੜੇ ਚੀਜ਼ਾਂ ਇਹ ਮੇਨ ਚੀਜ਼ਾਂ ਨਾਲ ਜਿਹੜੇ ਲੋਕ ਹੱਲ ਕਰ ਰਹੇ ਨੇ। ਸੇਫਟੀ ਸਿਕਿਉਰਟੀ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਜੀ ਅੱਜ ਕੱਲ੍ਹ।
0: ਬਿਲਕੁਲ ਜੀ। ਤੇ ਜਿਹੜਾ ਬਹੁਤ ਸਾਰੇ ਲੋਕ ਕਈ ਸਾਲਾਂ ਤੋਂ ਜਦੋਂ ਇਲੈਕਸ਼ਨ ਹੁੰਦੀ ਆ ਉਹ ਕਹਿੰਦੇ ਆ ਕਿ ਬ੍ਰਮਟਨ ਜਿਹੜਾ ਇੱਕ ਸਲੀਪਿੰਗ ਸਿਟੀ ਆ, ਲੋਕ ਇੱਥੇ ਕੰਮ ਕਰ ਹੈ ਨੇ, ਲੋਕ ਕੰਮ ਕਰਨ ਬਾਹਰ ਜਾਂਦੇ, ਸੌਣ ਇੱਥੇ ਆਉਂਦੇ, ਉਹ ਵੀ ਲੋਕ ਦੱਸਦੇ ਹੋਣਗੇ ਕੁਛ?
1: ਇਹ ਵੀ ਗੱਲ ਤੁਹਾਡੀ ਸਹੀ ਹੈ ਜੀ। ਇਹਦੇ ਵਿੱਚ ਹੁਣ ਜੋਬ ਅਪਰਚੁਨਿਟੀਜ਼ ਇੱਥੇ ਘੱਟ ਹੈ ਲੋਕਾਂ ਕੋਲ, ਜੋਬ ਅਪਰਚੁਨਿਟੀਜ਼ ਘੱਟ ਹੈ ਇੱਥੇ। ਦੇਖਦੇ ਹਾਂ ਆਪਾਂ, ਨਾ ਤਾਂ ਕੋਈ ਚੰਗੀ ਯੂਨੀਵਰਸਿਟੀ ਹੈ, ਹੋਸਪਿਟਲ ਦੇਖਦੇ ਹਾਂ ਤਾਂ ਜੇ ਹੋਸਪਿਟਲ ਵੱਡਾ ਹੋਊਗਾ ਤਾਂ ਹੋਸਪਿਟਲ ਦੋ, ਇੱਕ ਅੱਧਾ ਹੋਰ ਆਊਗਾ ਤਾਂ ਉਹਦੇ ਨਾਲ ਜੋਬ ਅਪਰਚੁਨਿਟੀਜ਼ ਵੀ ਮਿਲਦੀਆਂ ਲੋਕਾਂ ਨੂੰ, ਇੰਡਸਟਰੀ ਵੀ ਥੋੜ੍ਹੀ ਹੋਰ ਹੋਣੀ ਚਾਹੀਦੀ ਹੈ ਇੱਥੇ ਜਾ ਕੇ, ਹੋਵੇ ਤਾਂ ਹੀ ਮਤਲਬ ਜੋਬ ਅਪਰਚੁਨਿਟੀ ਹੋਊਗੀ, ਤਾਂ ਹੀ ਤਾਂ ਲੋਕਾਂ ਨੂੰ ਹੋਊਗਾ ਅਤੇ ਲੋਕ ਬਾਹਰ ਨਾ ਜਾ ਕੇ ਇੱਥੇ ਕੰਮ ਕਰਨਗੇ ਜੀ। ਉਹ ਇੱਥੇ ਅਪਰਚੁਨਿਟੀਜ਼ ਨਹੀਂ ਹੈਗੀਆਂ ਬ੍ਰੈਂਪਟਨ 'ਚ।
0: ਅਤੇ ਫਿਰ ਤੁਸੀਂ ਉਹਦੇ 'ਚ ਕਿੱਦਾਂ ਕੀ ਕੋਸ਼ਿਸ਼ ਕਰੋਗੇ ਲਿਆਉਣ ਦੀ?
1: ਉਹਦੇ ਵਿੱਚ ਇਹ ਹੈ ਜੀ, ਇਹਦੇ 'ਚ ਜਿਵੇਂ ਸੈਕੰਡ ਹੋਸਪਿਟਲ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਆਪਾਂ ਲੱਗੇ ਹੋਏ ਨੇ, ਕੋਸ਼ਿਸ਼ ਹੋ ਰਹੀ ਹੈ ਚੀਜ਼ਾਂ ਦੇ ਲਿਆਉਣ ਵਾਸਤੇ। ਹੁਣ ਜਿਹੜਾ ਪ੍ਰੋਵਿੰਸ਼ਲ ਵੱਲੋਂ 3 ਬਿਲੀਅਨ ਦਾ ਇਹਦੇ 'ਚ ਕੰਟਰੀਬਿਊਸ਼ਨ ਹੈ, ਬਾਕੀ ਇਹਦੇ ਵਿੱਚ ਕੰਟਰੀਬਿਊਸ਼ਨ ਸਿਟੀ ਵੱਲੋਂ ਹੈ। ਇਹ ਸਾਰਾ ਕੁਛ ਹੋਊਗਾ ਅਤੇ ਫਿਰ ਇਹ ਸੈਕੰਡ ਹੋਸਪਿਟਲ ਬਣੂਗਾ ਜੀ। ਫਿਰ ਸੋ ਇੰਡਸਟਰੀ ਹੈ, ਇੰਡਸਟਰੀ ਵਾਸਤੇ ਜੋ ਐਫਰਟਸ ਹੋਣਗੀਆਂ, ਜਿੱਥੇ ਇੱਥੇ ਜਗ੍ਹਾ ਬਚੂਗੀ ਇਸ ਇਹਦੇ ਵਿੱਚ ਆਪਣੇ ਬ੍ਰੈਂਪਟਨ ਦੇ ਵਿੱਚ, ਉੱਥੇ ਆ ਕੇ ਇੰਡਸਟਰੀ ਆ ਕੇ ਆਊਗੀ ਤਾਂ ਸਿਟੀ ਵੱਲੋਂ ਕੁਛ ਨਾ ਕੁਛ ਉਹਨਾਂ ਨੂੰ ਰਿਵੇਟਸ ਦਿੱਤੇ ਜਾਣਗੇ, ਥੋੜ੍ਹਾ ਬਹੁਤ ਗਿਆਨ ਦਿੱਤੀ ਜਾਊਗੀ, ਸਿਟੀ ਵੱਲੋਂ ਵੀ ਕੁਛ ਨਾ ਹੋਊਗਾ ਤਾਂ ਉਹ ਡਿਵੈਲਪਮੈਂਟ ਇੱਥੇ ਜ਼ਿਆਦਾ ਹੋਊਗੀ, ਤਾਂ ਜੋਬ ਅਪਰਚੁਨਿਟੀਜ਼ ਬਣਨੀਆਂ ਜੀ।
0: ਬਿਲਕੁਲ ਜੀ। ਔਰ ਜਿੱਦਾਂ ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਤੇ ਈਵਨ ਰਾਜਨ ਜੀ ਤੁਸੀਂ ਵੀ ਬ੍ਰਮਟਨ ਚ ਰਹਿੰਦੇ ਹੋ?
2: ਬਿਲਕੁਲ ਜੀ।
0: ਔਰ ਤੁਹਾਡੇ ਬੱਚੇ ਵੀ ਮੇਰੇ ਖਿਆਲ ਬ੍ਰਮਟਨ ਤੋਂ ਬਾਹਰ ਹੀ ਜਾ ਕੇ ਪੜ੍ਹੇ ਹੋਣੇ?
2: ਹਾਂਜੀ ਬਿਲਕੁਲ ਜੀ।
0: ਇਹ ਬੜੀ ਵੱਡੀ ਗੱਲ, ਸਮੱਸਿਆ,
2: ਬੜੀ ਮਸਲਾ ਜੀ, ਬਹੁਤ ਵੱਡਾ ਮਸਲਾ ਹੈ। ਹੁਣ ਬੱਚੇ ਜਾ ਕੇ ਮੈਕ ਮਾਸਟਰ ਪੜ੍ਹਦੇ ਨੇ, ਯੂਨੀਵਰਸਿਟੀ 'ਚ ਪੜ੍ਹਦੇ ਨੇ, ਇੱਥੇ ਹੈ ਨਹੀਂ ਲੋਕ।
0: ਪਰ ਪਿਛਲੇ ਜਦੋਂ ਮੈਂ ਤਕਰੀਬਨ ਪਿਛਲੇ 30-35 ਸਾਲ ਤੋਂ ਹੀ ਸੁਣਦਾ ਆ ਰਿਹਾ, ਜਦੋਂ ਵੀ ਇਲੈਕਸ਼ਨ ਹੁੰਦੀ ਆ ਹਰ ਵਾਰੀ ਇਹਦਾ ਜਿਹੜਾ ਸਬਜੈਕਟ ਚੱਕਿਆ ਜਾਂਦਾ, ਪਰ ਇਹ 'ਤੇ ਅਸਰ ਨਹੀਂ ਹੁੰਦਾ।
2: ਨਹੀਂ ਉਹ ਹੁੰਦਾ ਸਰ ਜੀ, ਉਹ ਜਿੰਨੀ ਦੇਰ ਤੱਕ ਇਲੈਕਸ਼ਨ ਚੱਲਦੀ ਉਦੋਂ ਤੱਕ
1: देखो जी तुहानू आ भी ग्रांट मिल रही है, आ भी तुहाडा हो रहा है, तुहाडा जिहड़ी प्रॉपर्टी टैक्स पिछले चार साल 30% वधिया, सॉरी तुहाडा प्रॉपर्टी टैक्स भी नहीं वधाया जांदा, 0% प्रॉपर्टी टैक्स वधाया जाऊगा, इस करके इस टाइम तो सारा कुछ जिवें हुण जिवें मिठियां रौड़ियां वंडियां जा रहियां, इस साल तां इस टाइम तां चल रहा सारा कुछ।
0: ਮੈਨੂੰ ਇੱਕ ਗੱਲ ਯਾਦ ਆਈ ਹੈ, ਉਹ ਕਹਿੰਦੇ ਕਿ ਇੱਕ ਵਾਰ ਨਾ ਇੱਕ ਕੋਈ ਫਕੀਰ ਆਦਮੀ ਸੀਗਾ, ਉਹ ਗਾਉਂਦਾ ਸੀ ਥੋੜਾ ਬਹੁਤਾ, ਉਹ ਰਾਜੇ ਦੇ ਦਫ਼ਤਰ ਆਫਿਸ ਚਲੇ ਗਿਆ, ਉਹਨੂੰ ਗਾ ਕੇ ਸੁਣਾਇਆ ਉਹਨੇ, ਰਾਜੇ ਨੇ ਕਿਹਾ ਬੜਾ ਵਧੀਆ ਗਾਉਣਾ, ਵੀ ਜੇ ਤੂੰ ਇਹ ਤੋਂ ਵੀ ਵਧੀਆ ਗਾਵੇਂ ਮੈਂ ਤੈਨੂੰ ਨਾ ਸੋਨੇ ਦਾ ਹਾਰ ਦਊਂਗਾ। ਉਹਨੇ ਵਿਚਾਰੇ ਨੇ ਹੋਰ ਆਪਣਾ ਜ਼ੋਰ ਲਾ ਕੇ ਗਾਇਆ, ਉਹ ਤੋਂ ਹੀ ਵਧੀਆ, ਕਹਿੰਦਾ ਇਹ ਵੀ ਬਹੁਤ ਵਧੀਆ, ਜਿਹਦੇ ਤੋਂ ਵਧੀਆ ਗਾਵੇਂ ਤੇ ਤੈਨੂੰ ਮੈਂ ਕਹਿੰਦਾ ਹੀਰਿਆਂ ਦਾ ਹਾਰ ਵੀ ਦੇ ਦੇਣਾ। ਉਹਨੇ ਫਿਰ ਹੀਰਿਆਂ ਦੇ ਹਾਰ ਲਈ ਵਿਚਾਰੇ ਨੇ ਉਹਨੇ ਆਪਣੇ ਵੀ ਵਧੀਆ ਹੋਰ ਵੀ ਗਾਇਆ ਹਨਾ, ਤੇ ਉਹ ਗਾ ਗੂ ਕੇ ਚਲੇ ਗਿਆ, ਫਕੀਰ ਆਪਣੇ ਘਰ ਆ ਗਿਆ, ਘਰ ਆ ਕੇ ਉਹਨੇ ਦੱਸਿਆ ਕਿ ਅੱਜ ਮੈਨੂੰ ਰਾਜੇ ਨੇ ਇਨਾਮ ਵੱਲੋਂ ਸੋਨੇ ਦਾ ਹਾਰ ਦਿੱਤਾ, ਦੇਣ ਦਾ ਵਾਅਦਾ ਕੀਤਾ ਤੇ ਇੱਕ ਹੀਰਿਆਂ ਦੇ ਹਾਰ ਦੇਣ ਦਾ ਵਾਅਦਾ ਕੀਤਾ। ਉਹ ਸਾਰੇ ਖੁਸ਼ ਹੋ ਗਏ, ਉਹਨਾਂ ਨੇ ਰੋਟੀ ਰਾਟੀ ਖਾਧੀ ਸੌਂ ਗਏ। ਉਹ ਦੂਸਰੇ ਦਿਨ ਫਿਰ ਗਿਆ ਰਾਜੇ ਦੇ ਦਰਬਾਰ 'ਚ, ਕਹਿੰਦਾ ਜੀ ਤੁਸੀਂ ਕੱਲ੍ਹ ਜਿਹੜਾ ਵਾਅਦਾ ਕੀਤਾ ਸੀ ਮੈਨੂੰ ਦੋ ਹਾਰ ਦੇਣੇ ਸੀ ਸੋਨੇ ਦਾ ਹੀਰਿਆਂ ਦਾ, ਤੇ ਉਹ ਹਾਲੇ ਮਿਲਿਆ ਨਹੀਂ, ਮੈਨੂੰ ਦੇ ਦਿਓ। ਕਹਿੰਦਾ ਦੇਖੋ ਤੂੰ ਗਾਇਆ ਬੜਾ ਵਧੀਆ, ਮੇਰੇ ਕੰਨਾਂ ਨੂੰ ਸਕੂਨ ਮਿਲਿਆ, ਮੈਂ ਜਿਹੜਾ ਤੇਰੇ ਨਾਲ ਗੱਲ ਕੀਤੀ ਤੇਰੇ ਕੰਨਾਂ ਨੂੰ ਸਕੂਨ ਮਿਲ ਗਿਆ। ਸੋ ਇੱਕ ਦੂਜੇ ਦੇ ਕੰਨਾਂ ਨੂੰ ਸਕੂਨ ਹੀ ਆ। ਪਰ ਮੈਂ ਤਾਂ ਕਹਾਂਗਾ ਜੀ ਜਿੰਨੇ ਵੀ ਕੈਂਡੀਡੇਟ ਖੜੇ ਨੇ ਔਰ ਵਾਕਈ ਉਹ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ, ਉਹਨਾਂ ਨੂੰ ਜੋ ਬੋਲਦੇ ਆ ਉਹਨੂੰ ਡਿਲੀਵਰ ਕਰ, ਕਿਉਂਕਿ ਲੋਕਾਂ ਨੂੰ ਮੈਂ ਕਹੂੰਗਾ ਕਿ ਵੋਟ ਦਾ ਜ਼ਰੂਰ ਇਸਤੇਮਾਲ ਕਰਨ। ਇਹ ਨਾ ਹੋਵੇ ਕਿ ਜੇ ਹੁਣ ਸੁੱਖੀ ਨੂੰ ਜਾਣਦੇ ਆ ਜਾਂ ਬਾਜੀ ਨੂੰ ਜਾਣਦੇ ਆ ਵੀ ਮੈਨੂੰ ਜੀ ਉਹਨਾਂ ਨੇ ਕਹਿਤਾ ਕਿ ਮੈਂ ਇਹਨਾਂ ਨੂੰ ਵੋਟ ਪਾਉਣੀ ਆ, ਤੁਸੀਂ ਆਪ ਦੇਖੋ,
1: ਰਿਸਰਚ ਕਰੋ, ਇਹ ਗੱਲ ਹੈ, ਰਿਸਰਚ ਕਰੋ ਚੀਜ਼ਾਂ ਵਾਸਤੇ। ਹੁਣ ਥੋੜਾ ਜਿਹਾ ਚੀਜ਼ਾਂ ਇੱਕ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਨਾ ਚਾਹੁੰਦਾ ਕਿ ਜਿਹੜੇ ਪਿੱਛੇ ਜੇ ਮੈਨੂੰ ਸੁਣਨ 'ਚ ਆਈ ਹੈ ਕਿ ਜਿਹੜੇ ਇਸ ਟਾਈਮ ਜਿਹੜੇ ਕਲੱਬਸ ਨੇ ਜਾਂ ਕੁਛ ਔਰਗਨਾਈਜੇਸ਼ਨ ਜਿਹੜੇ ਸਾਰਾ ਕੁਛ ਉਹਨਾਂ ਨੂੰ ਇਨਸੈਂਟਿਵ ਦਿੱਤੇ ਜਾ ਰਹੇ ਆ।
0: ਅੱਛਾ ਜੀ,
1: ਇਨਸੈਂਟਿਵ ਦਿੱਤੇ ਜਾ ਰਹੇ ਜਿਹੜੇ ਕਰੰਟ ਜੋ ਹੁਣ ਆਫਿਸ ਵੇਅਰਸ ਵੱਲੋਂ ਉਹ ਦਿੱਤੇ ਜਾ ਰਹੇ ਆ, ਤੇ ਉਹਨਾਂ ਨੂੰ ਲੋਕਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਸਾਡੀ ਫੇਵਰ ਕਰੇ ਇਸ ਜਗ੍ਹਾ ਤੇ, ਉਹਨਾਂ ਨੂੰ ਨਹੀਂ ਪਤਾ ਆਪਣੇ ਟੈਕਸ ਮਨੀ 'ਚ ਉਹਨੂੰ ਦੇ ਰਿਹਾ ਉਹ।
0: ਹਾਂਜੀ,
1: ਇਸ ਕਰਕੇ ਪਹਿਲੀ ਗੱਲ ਜਿਵੇਂ ਆਪਾਂ ਦੇਖਦੇ ਹੁੰਦੇ ਸੀਗੇ ਕਿ ਜਿਵੇਂ ਕਹਿੰਦੇ ਚੋਣ ਜਾਬਤਾ ਹੋ ਗਿਆ ਜਾਂ ਕੁਛ ਹੋਰ, ਏਦਾਂ ਕੁਛ ਹੋਣਾ ਚਾਹੀਦਾ, ਇੰਨੇ ਚਿਰ ਬਾਅਦ ਤੁਹਾਨੂੰ ਤੁਸੀਂ ਨਹੀਂ ਦੇ ਸਕਦੇ ਇਹਨਾਂ ਨੂੰ। ਜਦੋਂ ਤੁਸੀਂ ਸਪਲਾਈ ਕਰਤਾ ਜੋ ਰਹੇ ਕੈਂਡੀਡੇਟ, ਤੁਸੀਂ ਜਦੋਂ ਨੋਮੀਨੇਸ਼ਨ ਫਾਈਲ ਕਰਤੀ ਤੁਸੀਂ ਕੈਂਡੀਡੇਟ ਹੋਣੇ ਚਾਹੀਦੇ ਆ, ਉਦੋਂ ਬਾਅਦ ਤੁਸੀਂ ਕਿਸੇ ਨੂੰ ਇਨਸੈਂਟਿਵ ਦਿੰਦੇ ਹੋ ਕਰਦੇ, ਤੁਸੀਂ ਆਪਣੀਆਂ ਵੋਟਾਂ ਬਾਏ ਕਰ ਰਹੇ ਹੋ ਨੱਚਦੇ ਹੋ। ਇਹ ਚੀਜ਼ਾਂ ਬਹੁਤ ਜ਼ਰੂਰੀ ਹੈ, ਜਿਸ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਜੋ ਕੁਛ ਦੇ ਰਹੇ ਆ ਉਹ ਆਪਣੇ ਟੈਕਸ ਮਨੀ 'ਚੋਂ ਕੁਛ ਆ ਰਿਹਾ ਸਾਰਾ ਕੁਛ, ਤੁਸੀਂ ਉਹ ਤੇ ਉਸ ਚੀਜ਼ ਲਾਲਚ ਨਾ ਆਓ, ਤੁਸੀਂ ਚੈੱਕ ਕਰੋ ਕਿ ਸਾਰਾ ਬੰਦਾ ਕੌਣ ਬੰਦਾ ਕਿਸ ਤਰ੍ਹਾਂ ਔਰ ਹੁਣ ਤੱਕ ਕੀ ਡਿਲੀਵਰ ਕੀਤਾ ਇਹਨਾਂ ਨੇ, ਉਹ ਚੈੱਕ ਕਰਕੇ ਉਹਦੇ ਅਕੋਰਡਿੰਗਲੀ ਵੋਟ ਪਾਓ।
0: ਬਿਲਕੁਲ ਜੀ, ਔਰ ਇੱਕ ਜਦੋਂ ਆਪਾਂ ਹੁਣ ਮੰਨ ਲਓ ਕੋਈ ਕੋਈ ਬਾਹਰ ਮਿਸ ਹੈਗਾ ਕੰਮ ਕਰਦਾ, ਜਿੱਦਾਂ ਇਹਨਾਂ ਦੀ ਸ਼ੋਪ ਮਿਸ ਹੈਗਾ,
1: ਹਾਂਜੀ,
0: ਤੇ ਮੈਨੂੰ ਲੱਗਦਾ ਕਿ ਹਾਈਵੇ ਨੂੰ ਜਿਹੜਾ ਉਹ ਬੜਾ ਜਾਮ ਰਹਿੰਦਾ, ਇਹ ਜੀ ਚੀਜ਼ਾਂ ਦੀ ਬੜੀ ਜ਼ਰੂਰਤ ਹੈ। ਟ੍ਰੈਫਿਕ ਦੇ ਵਿੱਚ ਬੜਾ
1: ਬਹੁਤ ਜ਼ਿਆਦਾ
0: ਟ੍ਰੈਫਿਕ, ਬਹੁਤ ਸ਼ਾਮ ਨੂੰ ਤੇ ਸਵੇਰ ਨੂੰ ਸਪੈਸ਼ਲੀ, ਖਾਸ ਕਰਕੇ
1: ਹਾਂਜੀ ਹਾਂਜੀ ਬਿਲਕੁਲ
0: ਇਹਨਾਂ ਚੀਜ਼ਾਂ। ਸੋ ਸ਼ਰਮਾ ਜੀ ਜਿੱਦਾਂ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ, ਗੁੱਡ ਲੱਕ, ਤੇ ਆਪਣੇ ਵੱਲੋਂ ਹੋਰ ਜਿਹੜੇ ਲਿਸਨਰ ਨੇ ਕਈ ਵਾਰੀ ਤੁਹਾਨੂੰ ਕੁਝ ਵਲੰਟੀਅਰ ਚਾਹੀਦੇ ਹੋਣਗੇ ਜਾਂ ਤੁਹਾਨੂੰ ਹੋਰ ਸਪੋਰਟਰ ਚਾਹੀਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਨਾਲ ਕਿੱਦਾਂ ਮਿਲਣ ਤੁਹਾਨੂੰ?
1: ਦੇਖੋ ਵਲੰਟੀਅਰਸ ਟੀਮ ਜਿਹੜੀ ਹੈਗੀ ਇਸ ਟਾਈਮ, ਮੈਨੂੰ ਮੇਰੇ ਖਿਆਲ ਇਸ ਟਾਈਮ ਵੀ ਆਰ ਗੁੱਡ ਐਨਫ, ਕਿਉਂਕਿ ਅਸੀਂ 4 ਮਈ ਨੂੰ ਐਜ਼ ਆਈ ਸੈਡ ਕਿ ਉਦੋਂ ਸ਼ੁਰੂ ਕੀਤਾ ਹੋਇਆ, ਮੇਰੀ ਫੈਮਿਲੀ ਫਰੈਂਡਸ ਹੈ, ਮੇਰੇ ਹੋਰ ਬਹੁਤ ਮੇਰੀ ਹੈਲਪ ਕੀਤੀ ਹੈ ਲੋਕਾਂ ਨੇ, ਬਹੁਤ ਮੇਰੇ ਫਰੈਂਡ ਨੇ ਬਹੁਤ ਹੈਲਪ ਕੀਤੀ ਹੈ। ਐਸੇ ਮੇਰੀ ਟੀਮ ਦੇ ਵਿੱਚ 44 ਲੋਕ ਨੇ ਜੀ ਇਸ ਟਾਈਮ,
0: ਵਾਹ ਜੀ ਵਾਹ,
1: 44 ਲੋਕ ਸਾਡੇ ਉਹ 'ਚ, 5 ਜਣੇ ਤਾਂ ਅਸੀਂ ਘਰ ਦੀਆਂ, 2 ਮੇਰੀਆਂ ਬੇਟੀਆਂ, 1 ਮੇਰਾ ਬੇਟਾ ਹੈ, ਮੇਰੀ ਵਾਈਫ ਹੈ, 5 ਅਸੀਂ ਜਾਣੇ ਹੈ, ਮੇਰੇ ਸ਼ਾਮ ਨੂੰ ਪੇਰੈਂਟਸ ਵੀ ਜਾਂਦੇ ਨੇ, ਲੋਕਾਂ ਨੂੰ ਮਿਲਦੇ ਨੇ, ਉਹ ਵੀ ਸਮਝ ਲਓ 7 ਜਣੇ ਤਾਂ ਅਸੀਂ ਘਰ ਹੀ ਹਾਂ।
0: ਹਾਂਜੀ,
1: ਇਸ ਕਰਕੇ ਬਾਹਰੋਂ ਲੋਕ ਆਉਂਦੇ ਨੇ, ਮੇਰੇ ਕੋਲ ਹਰ 2-3 ਬੰਦੇ ਆਏ ਤੇ ਅਸੀਂ 8-10 ਬੰਦੇ ਹੋ ਜਾਂਦੇ ਹਾਂ।
0: ਠੀਕ ਹੈ,
1: ਵਲੰਟੀਅਰ ਅਸੀਂ ਬਹੁਤ ਅੱਛੇ ਸਾਡੇ ਇਸ ਚੀਜ਼ 'ਚ ਹੈਗੇ ਨੇ। ਮੇਰੀ ਜਿਹੜੀ ਇੱਕ ਰਿਕੁਐਸਟ ਹੈਗੀ ਹੈ ਜਿਹੜੀ, ਉਹ ਹੈਗੀ ਵੋਟਰਸ ਨੂੰ
0: ਜੀ,
1: ਪਲੀਜ਼ ਗੋ ਆਊਟ ਐਂਡ ਵੋਟ। ਜਿਹੜੀ ਇਹ ਇਸ਼ੂ ਹੈ ਮੇਰਾ, ਜਿਹੜਾ ਮੇਨ ਇਸ਼ੂ ਹੈ, ਮੈਂ ਰਿਕੁਐਸਟ ਕਰਦਾ ਵੋਟਰਸ ਨੂੰ ਕਿ ਤੁਸੀਂ ਬਾਹਰ ਜਾ ਕੇ ਵੋਟ ਜ਼ਰੂਰ ਪਾਓ, ਕਿਉਂਕਿ ਲਾਸਟ ਟਾਈਮ ਇਲੈਕਸ਼ਨ ਵਿੱਚ 22 ਤੋਂ ਲੈ ਕੇ 26% ਵੋਟ ਪਈ ਆ, ਔਰ ਜਿਹੜੇ ਕਰੰਟ ਕੌਂਸਲਰ ਨੇ ਦੇ ਗੋਟ ਲੈਸ ਦੈਨ 10%, 10% ਤੋਂ ਘੱਟ ਵੋਟ ਲੈ ਕੇ ਬਣੇ ਹੋਏ ਜਿਹੜੇ ਬੰਦੇ ਹੋਣਗੇ, ਉਹ ਫਿਰ ਤੁਸੀਂ ਇਹੀ ਗੱਲ ਹੋਊਗੀ ਕਿ ਉਹਨੇ ਆਪਣੀ ਮਰਜ਼ੀ ਕਰਨੀ ਹੈ
0: ਜੀ।
1: ਅਸੀਂ ਜਾਂਦੇ ਹਾਂ, ਅਸੀਂ ਹੁਣ ਵੀ ਮੈਂ ਸਵੇਰੇ ਡੋਰ ਨੋਕਿੰਗ ਤੋਂ ਵਾਪਸ ਆ ਰਿਹਾ, ਉੱਥੋਂ ਵੀ ਜਾ ਕੇ ਇਹ ਹੁੰਦਾ ਕਿ ਲੋਕਾਂ ਦੇ ਕੁਐਸਚਨ ਪੁੱਛਦੇ ਨੇ, ਦੇ ਹੈਵ ਐਵਰੀ ਰਾਈਟ ਟੂ ਆਸਕ ਦੈਟ। ਠੀਕ ਹੈ, ਤੁਸੀਂ ਪੁੱਛੋ ਸਾਡੇ ਤੋਂ ਜੋ ਕੁਛ ਪੁੱਛਣਾ ਹੈ, ਪਰ ਇੱਕ ਸ਼ੋਰ ਕਰੋ ਕਿ ਤੁਸੀਂ ਜਾ ਕੇ ਵੋਟ ਵੀ ਪਾਓ। ਤੁਸੀਂ ਇਹ ਸੋਚੋ ਕਿ ਜੇ ਤੁਸੀਂ ਵੋਟ ਪਾ ਰਹੇ ਹੋ, ਜੇ ਤੁਸੀਂ ਕਰ ਰਹੇ ਹੋ, ਤੁਸੀਂ ਐਲੀਜੀਬਲ ਹੁੰਦੇ ਹੋ ਵੀ ਪੁੱਛਣ ਦੇ ਉਹਨਾਂ ਤੋਂ ਵੀ ਹਾਂ ਮੈਂ ਹੁਣ ਕਹੂੰਗਾ ਕਿ ਜੀ ਮੈਂ ਵੋਟ ਪਾਈ ਸੀਗੀ, ਤੁਸੀਂ ਦੱਸੋ ਹੁਣ ਆਨਸਰ ਦਿਓ ਉਸ ਚੀਜ਼ ਦਾ।
0: ਹਾਂਜੀ,
1: ਔਰ ਜਿਹੜੇ ਕਰੰਟ ਕੌਂਸਲਰ ਜਾਂ ਆਫਿਸ ਵੀਰਸ ਨੇ, ਉਹ ਬੰਦੇ ਡੋਰ ਤੇ ਜਾ ਹੀ ਨਹੀਂ ਰਹੇ, ਕਿਉਂਕਿ ਦੀ ਡੋਂਟ ਹੈਵ ਦਾ ਆਨਸਰ, ਜੋ ਕੁਐਸਚਨ ਪੁੱਛਦੇ ਨੇ ਉਹਨਾਂ ਕੋਲ ਉਸ ਚੀਜ਼ ਦਾ ਆਨਸਰ ਹੀ ਨਹੀਂ ਹੈਗੇ। ਇਸ ਕਰਕੇ ਉਹ ਕਿਸੇ ਨੂੰ ਜਾ ਕੇ ਪਰਸਨਲੀ ਜਾ ਕੇ ਮਿਲਣ ਦਾ ਉਹਨਾਂ ਦਾ ਹੌਸਲਾ ਨਹੀਂ ਹੈਗਾ। ਉਹਨਾਂ ਸਿਰਫ ਇਹ ਹੁੰਦਾ ਕਿਸੇ ਪ੍ਰੋਗਰਾਮ 'ਤੇ ਚਲੇ ਗਏ, ਕਿਸੇ ਉਸ ਜਗ੍ਹਾ 'ਤੇ, ਕਿਸੇ ਉਸ ਜਗ੍ਹਾ ਚਲੇ ਗਏ, ਉਹ ਚੀਜ਼ਾਂ ਨਾਲ ਚੱਲੇ। ਪਰ ਜੋ ਪਰਸਨਲ ਕੰਟੈਕਟ ਹੈ ਲੋਕਾਂ ਨਾਲ, ਜੋ ਪਰਸਨਲ ਕੰਟੈਕਟ ਰੈਜੀਡੈਂਟਸ ਨਾਲ ਹੈ, ਦੈਟਸ ਅ ਮੋਸਟ ਇੰਪੋਰਟੈਂਟ ਥਿੰਗ। ਔਰ ਇਹੀ ਮੇਰੀ ਰਿਕੁਐਸਟ, ਮੈਂ ਵਾਰੀ ਵਾਰੀ ਗੱਲ ਕਰਦਾ ਕਿ ਗੋ ਆਊਟ ਐਂਡ ਵੋਟ। 26 ਅਕਤੂਬਰ ਨੂੰ ਇਲੈਕਸ਼ਨ ਹੋਣੇ ਆ, ਬਾਹਰ ਜਾ ਕੇ ਵੋਟ ਪਾਓ। 9, 10, 11, 16, 17 ਇਹ ਐਡਵਾਂਸ ਪੋਲਿੰਗ ਡੇਟਸ ਨੇ, ਬਾਕੀ 26 ਅਕਤੂਬਰ ਮੇਨ ਇਲੈਕਸ਼ਨ ਹੈ। ਪਲੀਜ਼ ਗੋ ਆਊਟ ਐਂਡ ਵੋਟ, ਦੈਟਸ ਓਨਲੀ ਰਿਕੁਐਸਟ ਆਈ ਹੈਵ।
0: ਤੇ ਤੁਸੀਂ ਥੋੜਾ ਜਿਹਾ ਆਪਣੇ ਏਰੀਆ ਦਾ ਦੱਸ ਦਿਓ, ਕਿੱਥੇ ਕਿੱਥੇ ਤੱਕ ਤੁਹਾਡੀ ਬਾਉਂਡਰੀ ਹੈ?
1: ਹਾਂਜੀ, ਮੇਰਾ ਵਾਰਡ 7 ਐਂਡ 8 ਹੈ। ਮੇਰਾ ਸ਼ੁਰੂ ਹੁੰਦਾ ਇੱਥੋਂ 410 ਐਂਡ ਬਵੇੜ, ਤੁਸੀਂ ਕਹਿ ਸਕਦੇ ਹੋ। ਇੱਥੋਂ ਜਾ ਕੇ ਤੁਸੀਂ ਵੀ ਆਪਾਂ ਬਵੇੜ ਤੋਂ ਈਸਟ ਜਾਂਦੇ ਹਾਂ, ਆਪਾਂ ਉੱਥੇ ਕੇਸਲਮੋਰ ਬਣ ਜਾਂਦੇ ਹਾਂ, ਕੇਸਲਮੋਰ ਐਂਡ ਗੌਰ, ਕੇਸਲਮੋਰ ਗੌਰ ਤੋਂ ਤੁਸੀਂ ਗੌਰ ਐਂਡ ਐਵਨੇਜ਼ਰ, ਗੌਰ ਐਵਨੇਜ਼ਰ ਤੋਂ ਆਪਾਂ ਹਾਈਵੇ 50 ਪਹੁੰਚ ਜਾਂਦੇ ਹਾਂ। ਹਾਈਵੇ 50 ਤੋਂ ਅਰਾਊਂਡ ਅਲੋਂਗ ਵਿਦ 407 ਜਿੱਥੇ ਆਪਣੀ ਬ੍ਰੈਂਪਟਨ ਦੀ ਬਾਉਂਡਰੀ ਆ, ਉੱਥੇ ਆ ਕੇ ਵਾਪਸ ਆਪ ਡਿਕਸੀ ਆ ਜਾਂਦੇ ਹਾਂ। ਡਿਕਸੀ ਤੋਂ 407 ਤੋਂ ਡਿਕਸੀ ਕੁਈਨ ਐਂਡ ਅਗੇਨ 410 ਲੈ ਕੇ ਆਪਾਂ ਬਵੇੜ ਟੱਚ ਕਰ ਜਾਂਦੇ ਜੀ।
0: ਸੋ ਐਡਵਾਂਸ ਦੇ ਵਿੱਚ ਜਿਹੜੀਆਂ ਜੀ ਵੋਟਾਂ ਆ ਉਹ ਹੁਣ ਅਕਤੂਬਰ ਦੀ ਅੱਜ 1 ਤਰੀਕ ਹੋ ਗਈ ਆ। ਸੋ 9 ਤਰੀਕ ਨੂੰ ਤੇ 10 ਤੇ 11 ਨੂੰ ਐਡਵਾਂਸ ਦੇ ਵਿੱਚ ਆ, ਫਿਰ 16, 17 ਤੇ 26 ਦਾ ਜਿਹੜਾ ਮੇਨ ਦਿਨ ਹੈਗਾ। ਸੋ ਇੱਕ ਵਾਰੀ ਫਿਰ ਬਹੁਤ ਬਹੁਤ ਤੁਹਾਡਾ ਧੰਨਵਾਦ, ਗੁੱਡ ਲੱਕ। ਕੋਈ ਨੰਬਰ ਦੇਣਾ ਚਾਹੋ, ਕੋਈ ਗੱਲ ਕਰਨੀ ਚਾਹੋ
1: ਜੀ? ਮੇਰਾ ਨੰਬਰ 416-666-7953 ਮੇਰਾ ਪਰਸਨਲ ਨੰਬਰ ਹੈ ਜੀ। ਅਦਰ 905-955-0407 ਇਹ ਮੇਰਾ ਕੰਪੇਨ ਨੰਬਰ ਹੈ। ਕਿਸੇ ਟਾਈਮ ਤੁਸੀਂ ਕਾਲ ਕਰੋ, ਕੁਐਸਚਨ ਪੁੱਛੋ ਪਹਿਲਾਂ, ਕੋਈ ਵੀ ਵੋਟ ਪਾਉਣ ਤੋਂ ਪਹਿਲਾਂ ਕੋਈ ਕੁਐਰੀਜ਼ ਹੈ ਪੁੱਛੋ ਸਾਡੇ ਤੋਂ, ਮੇਰੀ ਵੈਬਸਾਈਟ ਚੈੱਕ ਕਰੋ, ਮੇਰਾ ਸੋਸ਼ਲ ਮੀਡੀਆ ਚੈੱਕ ਕਰੋ। ਆਈ ਐਮ ਐਕਟਿਵਲੀ ਪਾਰਟੀਸਪੇਟਿੰਗ, ਬਹੁਤ ਦੇਰ ਤੋਂ ਮੈਂ ਕੰਮ ਕਰ ਰਿਹਾ। ਜੋ ਵੀ ਕੁਐਸਚਨ ਹੈਗਾ ਪਹਿਲਾਂ ਕੁਐਸਚਨ ਪੁੱਛੋ, ਆਪਣਾ ਸਾਰਾ ਕੁਝ ਕਲੀਅਰ ਕਰੋ, ਦੈਨ ਗੋ ਆਊਟ ਐਂਡ ਵੋਟ ਫੋਰ ਮੀ।
0: ਥੈਂਕ ਯੂ ਸਰ, ਗੁੱਡ ਲੱਕ।
1: ਸ਼ੁਕਰੀਆ,
0: ਥੈਂਕ ਯੂ ਜੀ। ਸੋ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ। 905-204-1313 ਢਿੱਲੋਂ ਵੀਡੀਓ ਦਾ ਨੰਬਰ ਹੈ। ਸਮੋਸਾ ਸਵੀਟ ਫੈਕਟਰੀ ਨੇ ਵੀ ਸਪੋਂਸਰ ਕੀਤਾ ਹੈ। 416-213-1165 ਇਹਨਾਂ ਦਾ ਨੰਬਰ ਹੈ। ਤੇ ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਚ ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ ਤੇ 416-743-0003 ਤੇ ਗੱਲ ਕਰ ਸਕਦੇ ਹੋ। ਤੇ ਸਿੰਗਾਪੁਰ ਜੂਲਰ 905-612-1500 ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਤੇ ਨਾਲ ਦੀ ਨਾਲ ਸਹਿਯੋਗ ਹੈ ਜੀ ਜਿਹੜਾ ਹੈ ਉਹ ਟੈਲੀਟਾਈਮ ਇਲੈਕਟ੍ਰੋਨਿਕ ਦਾ। ਔਰ ਇਲੈਕਟ੍ਰੋਨਿਕ ਦੀ ਕੋਈ ਵੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਟੈਲੀਟਾਈਮ ਦੇ ਨਾਲ ਤੁਸੀਂ ਸੰਪਰਕ ਕਰ ਲਓ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਰਾਜਨ ਜੀ ਨਾਲ। ਰਾਜਨ ਜੀ, ਅੱਜ ਕਿਉਂਕਿ ਵੀਕਐਂਡ ਆ ਰਿਹਾ ਤੇ ਤੁਸੀਂ ਦੱਸੋ ਅੱਜ ਕਿਹੜੀ ਖੁਸ਼ਖਬਰੀ ਆ, ਫਿਰ ਸੇਲ ਕੀ ਆਪਾਂ ਫਾਇਦਾ ਕਰਾਉਣਾ ਲਿਸਨਰ ਦਾ?
2: ਬਿਲਕੁਲ ਜੀ ਬਿਲਕੁਲ, ਸਭ ਤੋਂ ਪਹਿਲਾਂ ਦੱਸ ਦਈਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਫਰਾਈਡੇ ਸੈਟਰਡੇ ਕੱਲ੍ਹ ਤੇ ਪਰਸੋਂ ਦੋਨੋਂ ਦਿਨ ਸਾਡੇ ਕੋਲ ਡਾਕਟਰ ਅਵੇਲੇਬਲ ਹੈ ਜੀ। 35 ਰੈਜੋਲਿਊਸ਼ਨ ਡਰਾਈਵ ਬਰੈਂਪਟਨ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਸਾਡਾ 905-460-8888। ਹੁਣ ਅੱਖਾਂ ਦੇ ਚੈੱਕਅਪ ਦੀ ਗੱਲ ਕਰੀਏ ਤੇ ਬੱਚਿਆਂ ਦਾ ਆਈ ਐਗਜ਼ਾਮ ਜ਼ਰੂਰ ਕਰਵਾਇਆ ਕਰੋ ਸਾਲ ਦੇ ਵਿੱਚ ਇੱਕ ਵਾਰੀ, ਕਿਉਂਕਿ ਹੁੰਦਾ ਕਿ ਸੁੱਖੀ ਭਾਅ ਜੀ ਬੱਚੇ ਜਿਹੜੇ ਦੱਸਦੇ ਨੇ ਸਾਨੂੰ ਵੀ ਹਾਂ ਵੀ ਸਾਡੀ ਨਜ਼ਰ ਕਮਜ਼ੋਰ ਹੋ ਰਹੀ ਹੈ ਜਾਂ ਸਾਨੂੰ ਘੱਟ ਨਜ਼ਰ ਆਉਣਾ ਸ਼ੁਰੂ ਹੋਇਆ। ਇਹ ਪੇਰੈਂਟਸ ਦਾ ਫਰਜ਼ ਬਣਦਾ ਵੀ ਹਰ ਸਾਲ ਬੱਚਿਆਂ ਨੂੰ ਲੈ ਕੇ ਜਾਓ ਡਾਕਟਰ ਕੋਲ, ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਵਾਓ, ਦੇਖੋ ਕਿ ਕਿਤੇ ਨੂੰ ਅੱਖ 'ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਕੋਈ ਡਰਾਈਨੈਸ ਤਾਂ ਨਹੀਂ, ਕਿਤੇ ਇਹ ਤਾਂ ਨਹੀਂ ਬੱਚੇ ਦੀ ਇੱਕ ਅੱਖ ਕੰਮ ਹੀ ਨਹੀਂ ਕਰ ਰਹੀ ਅਤੇ ਉਹ ਲੇਜ਼ੀ ਹੀ ਬਣ ਰਹੀ ਹੈ। ਕਿਉਂਕਿ ਬਹੁਤ ਸਾਰੀ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਿਹੜੇ ਕਿ ਬੱਚਾ ਜਦੋਂ ਛੋਟਾ ਹੁੰਦਾ ਹੈ ਜੇ ਉਦੋਂ ਹੀ ਫੜੀਆਂ ਜਾਣ ਤੇ ਉਹ ਰਿਕਵਰ ਹੋ ਜਾਂਦੀ ਹੈ, ਪਰ ਜਦੋਂ ਏਜ ਵੱਧ ਜਾਂਦੀ ਹੈ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ। ਇਸੇ ਕਰਕੇ ਜਿਹੜੀ ਓਨਟਾਰੀਓ ਗਵਰਨਮੈਂਟ ਹੈ ਉਹ ਤੁਹਾਡੇ ਬੱਚਿਆਂ ਦਾ ਆਈ ਐਗਜ਼ਾਮ ਦਾ ਪੇ ਕਰਦੀ ਹੈ ਡਾਕਟਰ ਨੂੰ ਸਾਲ 'ਚ ਇੱਕ ਵਾਰੀ। ਇਹ ਤੁਹਾਡਾ ਫਰਜ਼ ਹੈ ਵੀ ਤੁਸੀਂ ਲੈ ਕੇ ਜਾ ਕੇ ਇਹ ਓਪਰਚੁਨਿਟੀ ਅਵੇਲ ਕਰਦੇ ਹੋ ਜਾਂ ਨਹੀਂ। ਸੋ ਜਿਹੜੇ ਵੀ ਭੈਣ ਭਰਾ ਸਾਡੇ ਕਰਵਾਉਣਾ ਚਾਹੁੰਦੇ ਨੇ ਜ਼ਰੂਰ ਲੈ ਕੇ ਆਉਣ। ਬੱਚਿਆਂ ਵਾਸਤੇ ਇਸ ਦੀ ਨਾਲ ਇੱਕ ਹੋਰ ਸਪੈਸ਼ਲ ਮਸ਼ੀਨ ਰੱਖੀ, ਇਹਨੂੰ ਕਹਿੰਦੇ ਟੋਪੋਗ੍ਰਾਫੀ। ਕਈ ਫੈਮਲੀਜ਼ ਹੁੰਦੀਆਂ ਜਿਨ੍ਹਾਂ 'ਚ ਬੱਚੇ ਹੋ ਜਾਂਦੇ ਨੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਰਹਿੰਦਾ, ਉਹਨਾਂ ਨੂੰ ਇਹ ਫਿਕਰ ਪਿਆ ਹੁੰਦਾ ਵੀ ਇਹਦਾ ਨੰਬਰ ਪਿਛਲੇ ਤੋਂ ਪਿਛਲੇ ਸਾਲ 4 ਸੀ, ਹੁਣ 5 ਹੋ ਗਿਆ, ਹੁਣ 6 ਹੋ ਗਿਆ, ਹੁਣ ਅਗਲੇ ਸਾਲ 7-8 ਤੇ ਨਹੀਂ ਹੋ ਜੂਗਾ। ਸੋ ਜਿਨ੍ਹਾਂ ਦੇ ਬੱਚਿਆਂ ਦੇ ਨੰਬਰ ਇੱਦਾਂ ਵੱਧਦੇ ਜਾਂਦੇ ਨੇ ਉਹ ਜ਼ਰੂਰ ਲੈ ਕੇ ਆਉਣ। ਸਾਡੇ ਕੋਲ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਹੈਗੇ ਨੇ, ਇਹਦੇ 'ਚ ਅਸੀਂ ਇੱਕ ਐਨਕ ਬਣਾ ਕੇ ਦਿੰਦੇ ਹਾਂ ਸੁੱਖੀ ਜੀ, ਦੇਖਣ ਨੂੰ ਸੇਮ ਲੱਗਦੀ ਹੈ ਪਰ ਅੰਦਰੋਂ ਅੰਦਰ ਥੈਰੇਪੀ ਦਾ ਕੰਮ ਕਰਦੀ ਤੇ ਬੱਚਿਆਂ ਦੀ ਨਿਗਾਹ ਉੱਥੇ ਦੀ ਉੱਥੇ ਰੋਕ ਦਿੰਦੀ ਹੈ, ਹੋਰ ਘਟਣ ਨਹੀਂ ਦਿੰਦੀ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇੱਦਾਂ ਦਾ ਟੈਸਟ ਕਰਵਾਉਣਾ ਚਾਹੁੰਦੇ ਨੇ ਸਾਨੂੰ ਜ਼ਰੂਰ ਕਾਲ ਕਰਨ 905-460-8888। ਤੇ ਮੋਸਟਲੀ ਇਹ ਸਾਰੇ ਟੈਸਟ ਜਿਹੜੇ ਆ ਜੀ ਇਹ ਕਵਰ ਹੁੰਦੇ ਤੁਹਾਡੀ ਇੰਸ਼ੋਰੈਂਸ 'ਚ, ਤੁਹਾਨੂੰ ਆਪਣੇ ਕੋਲੋਂ ਨਹੀਂ ਪੇ ਕਰਨੇ ਪੈਂਦੇ। ਤੇ ਦੂਜੀ ਗੱਲ ਕਰਾਂਗੇ ਆਪਾਂ ਹੁਣ ਗਲਾਸਿਸ ਦੀ। ਗਲਾਸਿਸ 'ਚ ਦੇਖੋ ਜਿਵੇਂ ਅੱਗੋ ਮੌਸਮ ਵਧੀਆ ਆ ਰਿਹਾ ਵੀ ਫਾਲ ਵੀ ਹੈ ਤੇ ਵਿੰਟਰ ਜਦੋਂ ਆਉਣੀ ਹੈ ਉਦੋਂ ਧੁੱਪ ਇੰਨੀ ਕੁ ਤਿੱਖੀ ਹੁੰਦੀ ਕਿ ਜਦੋਂ ਸਨੋਅ ਪੈਂਦੀ ਨਾ ਸੁੱਖੀ ਜੀ, ਸਨੋਅ ਤੋਂ ਜਿਹੜੀ ਸਨਲਾਈਟ ਰਿਫਲੈਕਟ ਹੁੰਦੀ ਨਾ ਉਹ ਫਿਰ ਤਾਂ ਨਜ਼ਰ ਕੱਖ ਨਹੀਂ ਆਉਂਦਾ। ਉਦੋਂ ਫਿਰ ਕੀ ਚਾਹੀਦਾ ਹੁੰਦਾ? ਉਦੋਂ ਚਾਹੀਦੀ ਹੁੰਦੀ ਤੁਹਾਨੂੰ ਵਧੀਆ ਪੋਲੋਰਾਈਜ਼ਡ ਸਨਗਲਾਸਿਸ, ਤਾਂ ਕਿ ਉਹ ਰਿਫਲੈਕਟ ਜਿਹੜੀ ਹੋ ਰਹੀ ਹੈ ਰੇਜ਼ ਉਹਨਾਂ ਨੂੰ ਬਲੋਕ ਕਰ ਸਕੇ। ਸੋ ਸਾਡੇ ਕੋਲ ਸਾਰੀਆਂ ਹੀ ਵਧੀਆ ਵਧੀਆ ਬ੍ਰਾਂਡਿਡ ਸਨਗਲਾਸਿਸ ਹੈਗੀਆਂ ਨੇ। ਇਹਦੇ 'ਚ ਗੁੱਚੀ ਦੀਆਂ ਲੈਣਾ ਚਾਹੁੰਦੇ ਹੋ, ਪ੍ਰਾਡਾ ਦੀਆਂ, ਟੌਮ ਫੋਰਡ ਦੀਆਂ, ਟਿਫਨੀ, ਬਲੈਂਸੀਆਗਾ, ਵਰਸਾਚੀ, ਇਹਦੇ ਚ ਪੋਲਰਾਈਜ਼ ਤੇ ਨੋਨ ਪੋਲਰਾਈਜ਼ ਯੂਵੀ ਪ੍ਰੋਟੈਕਸ਼ਨ, ਸਾਰੇ ਕਿਸਮ ਦੀਆਂ ਸਨਗਲਾਸਿਸ ਅਵੇਲੇਬਲ ਹੈ। ਔਰ ਇਹ ਸਾਰੀਆਂ ਸਨਗਲਾਸਿਸ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਕਿਸੇ ਨੇ ਰੇਬਨ ਦੇ ਫਰੇਮ ਲੈਣੇ ਹੋਣ ਜਾਂ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹਨਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ। ਨਾਲ ਦੀ ਨਾਲ ਅਸੀਂ ਇੱਕ ਵੱਖਰਾ ਸੈਕਸ਼ਨ ਰੱਖਿਆ ਕਲੀਅਰੈਂਸ ਸੈਕਸ਼ਨ, ਇਹਦੇ ਚ ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੈਂਟੀਨੋ ਦੇ ਫਿਲਮ ਦਿੱਤੇ ਜਾ ਰਹੇ ਨੇ ਤੁਹਾਨੂੰ ਫਲੈਟ 75% ਆਫ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $300 ਦੀ ਕੀਮਤ ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਦਿੱਤਾ ਜਾ ਰਿਹਾ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹ $29 ਦੀ ਡੀਲ ਲੈਣਾ ਚਾਹੁੰਦੇ ਨੇ, ਜ਼ਰੂਰ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ।
0: ਬਹੁਤ ਬਹੁਤ ਧੰਨਵਾਦ ਜੀ। ਔਰ ਕਿਰਨ ਹੁਣੀ ਵੀ ਸਟੂਡੀਓ ਚ ਨੇ, ਕਿਰਨ ਜੀ ਜੀ ਆਨ।
3: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਹੋਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਦੇਣੇ ਕੀ, ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਵੈਦਰ ਵੀ ਕਾਫੀ ਜਿਹੜਾ ਜੀ ਵਧੀਆ ਆ, ਥੋੜੇ ਥੋੜੀਆਂ ਜਿਹੜੀਆਂ ਜੀ ਗਣੀਆਂ ਵੀ ਪੈ ਰਹੀਆਂ, ਤੇ ਬਹੁਤ ਪਿਆਰੇ ਪਿਆਰੇ ਗੀਤ ਜਿਹੜੇ ਜੀ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਵਾਂਗੇ। ਔਰ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ, ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ, ਬਹੁਤ ਜਲਦੀ ਜਿਹੜਾ ਹੈ ਜੀ ਜਿਹੜੀ ਇੰਸ਼ੋਰੈਂਸ ਤੋਂ ਜਿਹੜੀ ਵੀ ਸਟੂਡੀਓ ਦੇ ਵਿੱਚ ਜਿਹੜਾ ਜੀ ਪਹੁੰਚਣਗੇ, ਤੇ ਉਹਨਾਂ ਦੇ ਨਾਲ ਵੀ ਜਿਹੜੇ ਹੈ ਜੀ ਕੀ ਗੱਡੀਆਂ ਦੀ ਇੰਸ਼ੋਰੈਂਸ ਤੁਸੀਂ ਲੈਣੀ ਆ, ਜਦੋਂ ਘਰਾਂ ਦੀ ਇੰਸ਼ੋਰੈਂਸ ਲੈਣੀ ਆ, ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਆ, ਤੇ ਕਿਹੜੀਆਂ ਚੀਜ਼ਾਂ ਦਾ ਸਾਨੂੰ ਜਿਹੜਾ ਜੀ ਧਿਆਨ ਰੱਖਣਾ ਚਾਹੀਦਾ ਹੈ। ਸੋ ਉਹਨਾਂ ਦਾ ਨੰਬਰ 416-906-0706 ਤੇ ਜਿਹੜੀ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਆ। ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ। ਵਧੀਆ, ਤੁਸੀਂ ਕੋਈ ਕੋਰਸ ਲੈਣਾ ਹੈਗਾ ਜਾਂ ਤੁਸੀਂ ਪਰਸਨਲ ਸਪੋਰਟ ਵਰਕਰ ਦਾ ਜਾਂ ਅਰਲੀ ਚਾਈਲਡਹੁੱਡ ਅਸਿਸਟੈਂਟ ਜਾਂ ਕੋਈ ਫੂਡ ਸਰਵਿਸਿਸ ਦੇ ਰਿਲੇਟਡ ਕੋਰਸ ਕਰਨਾ ਹੋਵੇ, ਤੇ ਗੱਲਬਾਤ ਤੁਸੀਂ ਕਰ ਸਕਦੇ ਆ ਪ੍ਰਾਈਮ ਇੰਟਰਨੈਸ਼ਨਲ ਦੇ ਨਾਲ 6474991009 ਤੇ ਗੱਲਬਾਤ ਹੋ ਸਕਦੀ ਹੈ ਜੀ।
0: ਜੀ, ਸਾਡੇ ਨਾਲ ਕਾਲਰ ਨੇ ਲਾਈਨ ਤੇ ਜੀ ਆਇਆਂ ਨੂੰ ਜੀ।
4: ਸੁਖੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
4: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਪਹਿਲਾਂ ਮੈਨੂੰ ਕਿਰਨ ਦੀ ਤਾਰੀਫ ਕਰ ਲੈਂਦੇ ਹੋ?
0: ਕਰੋ ਜੀ, ਕਰੋ।
4: ਇਹ ਕਿਰਨ ਭਾਜੀ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਆ, ਤੁਸੀਂ ਇਹਨਾਂ ਨੂੰ ਚੰਗਾ ਟੀਚ ਕੀਤਾ ਕੁੜੀ ਨੂੰ, ਬਹੁਤ ਵਧੀਆ ਕੰਟਰੋਲ ਕਰਦੇ ਆ ਪ੍ਰੋਗਰਾਮ ਨੂੰ ਭਾਜੀ। ਇਹਨਾਂ ਦਾ ਥੋੜਾ ਜਿਹਾ ਉਹ ਦੂਸਰਾ ਨੀ ਕਹਿੰਦੇ ਹੁੰਦੇ ਉਹ ਰੇਸ ਦੇ ਦਿਓ ਥੋੜੀ ਜੀ,
0: ਠੀਕ ਹੈ ਜੀ।
4: ਸੁੱਖੀ ਭਾਜੀ, ਅਗਲੀ ਗੱਲ ਮੈਂ ਜਿਹੜੀ ਆ, ਉਹ ਡਾਕਟਰ ਸਾਹਿਬ ਆਏ ਸੀ ਅੱਖਾਂ ਵਾਲੇ, ਹਨਾ
0: ਜੀ?
4: ਇਹ ਬਿਲਕੁਲ ਭਾਜੀ ਉਹਨਾਂ ਦੀ ਗੱਲ ਸਹੀ ਹੈ। ਤੁਸੀਂ ਜਦੋਂ ਵੀ ਆਪਾਂ ਬਾਹਰ ਧੁੱਪ ਦੇ ਵਿੱਚ ਜਿਹੜੀ ਐਨਕ ਲਾਉਣੀ ਹੈ ਨਾ, ਪੋਲਰਾਈਜ਼ ਲਾਉਣੀ ਚਾਹੀਦੀ ਹੈ ਭਾਜੀ। ਮੈਂ ਤੇ ਪੱਕੀ 100% ਲਾਉਣਾ, ਇਹ ਮਹਿੰਗੀ ਮਹਿੰਗੀ ਨਾ ਵੇਖਿਆ ਕਰੋ, ਪਰ ਤੁਹਾਡੀਆਂ ਅੱਖਾਂ ਬਹੁਤ ਬਚਤ ਹੋ ਜਾਂਦੀ ਹੈ।
0: ਹਾਂ ਹਾਂ ਬਿਲਕੁਲ ਜੀ, ਅੱਖਾਂ ਤੇ ਜ਼ੋਰ ਨਹੀਂ,
4: ਨਾਲੇ ਲੱਗਦੀ ਵੀ ਸੋਹਣੀ ਅੱਖਾਂ ਤੇ ਲਾਈ ਨਾ ਭਾਜੀ। ਬਹੁਤ ਪੋਲਰਾਈਜ਼ ਐਨਕ ਲਾਉਣੀ ਚਾਹੀਦੀ ਹੈ, ਗਰਮੀਆਂ ਜਦੋਂ ਹੁੰਦੀਆਂ ਨੇ ਪੱਕੀ 100% ਲਾਇਆ ਕਰੋ ਐਨਕ, ਚਲ ਸਿਆਲ ਦਾ ਤੇ ਸਿਆਲ ਚ ਵੀ ਲਾਉਣੀ ਚਾਹੀਦੀ, ਕਿਉਂਕਿ ਜਦੋਂ ਬਰਫ਼ ਪੈਂਦੀ ਉਹਦੀ ਚਮਕ ਬੜੀ ਪੈਂਦੀ ਅੱਖਾਂ ਦੇ ਉੱਤੇ ਨਾ।
0: ਹਾਂਜੀ,
4: ਤੇ ਇਹ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਤੇ ਮੈਂ ਭਾਜੀ ਪ੍ਰੋਗਰਾਮ ਰੀਅਲੀ ਐਪਰੀਸ਼ੀਏਟ ਕਰ ਰਿਹਾ ਤੁਹਾਡਾ।
0: ਚੋਣਾਂ ਹੋ ਰਹੀਆਂ, ਤੁਹਾਨੂੰ ਪਤਾ ਇਸ ਟਾਈਮ ਹਰੇਕ ਸ਼ਹਿਰ ਦੇ ਵਿੱਚ ਕਿਸੇ ਵੀ ਕੈਂਡੀਡੇਟ ਨੇ ਆਪਣਾ ਮੈਸੇਜ ਦੇਣਾ ਹੋਵੇ ਤੇ ਉਹ ਦੇ ਸਕਦੇ ਆ, ਦੱਸ ਸਕਦੇ ਆ। ਔਰ ਜੇਕਰ ਕਿਸੇ ਸਾਡੇ ਹੋਰ ਪਰਿਵਾਰਕ ਮੈਂਬਰ ਨੇ ਵੀ ਦੱਸਣਾ ਹੋਵੇ ਕਿ ਕੈਂਡੀਡੇਟ ਨੂੰ ਕੀ ਕਰਨਾ ਚਾਹੀਦਾ ਜਾਂ ਕਿਹੜੀਆਂ ਗੱਲਾਂ ਦਾ ਹੁਣ ਫਿਊਚਰ ਚ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸ਼ਹਿਰ ਨੂੰ ਵਧੀਆ ਬਣਾਉਣ ਚ, ਤਾਂ ਵੀ ਤੁਸੀਂ ਆਪਣੀ ਇਨਪੁਟ ਪਾ ਸਕਦੇ ਹੋ 9057990999 ਦੇ ਉੱਤੇ।
3: ਬਿਲਕੁਲ ਜੀ, ਔਰ ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਪੇਸ਼ ਕਰ ਰਿਹਾ ਤੇ ਜਿਹੜੀ ਜੀ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਬਹੁਤ ਜਲਦੀ ਅਸੀਂ ਉਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਤੁਹਾਡੀ ਕਰਾਵਾਂਗੇ ਕਿ ਕੀ ਤਬਦੀਲੀਆਂ ਜਿਹੜੀਆਂ ਜੀ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ। ਔਰ ਉਦੋਂ

0: ਉਹ ਜਗ੍ਹਾ ਦੇ ਉੱਤੇ ਬਹੁਤ ਵਧੀਆ ਲੈਂਡ ਆਈ ਹੈ, ਡਿਵੈਲਪਮੈਂਟ ਲੈਂਡ। ਓਕਵਿਲ ਸ਼ਹਿਰ ਦੇ ਵਿੱਚ ਸਿਟੀ ਦੇ ਬਿਲਕੁਲ ਵਿੱਚ 2.5 ਏਕੜ ਦੀ ਲੈਂਡ ਹੈ ਜਿੱਥੇ ਆਲਰੇਡੀ ਅਪਰੂਵਲ, ਹੋਟਲ ਦੀ ਅਪਰੂਵਲ ਮਿਲੀ ਹੋਈ ਆ। ਅਗਰ ਉੱਥੇ ਲੱਭ ਰਹੇ ਹੋ ਤੁਸੀਂ ਵਧੀਆ ਜਗ੍ਹਾ ਦੇ ਉੱਤੇ ਵਧੀਆ ਸ਼ਹਿਰ ਦੇ ਵਿੱਚ ਹੋਟਲ ਬਣਾਉਣਾ, ਤੇ ਸਾਡੀ ਟੀਮ ਨਾਲ ਸੰਪਰਕ ਕਰ ਲੈਣਾ 416-8870-7070 ਦੇ ਉੱਤੇ। ਤੇ ਦੂਸਰੀ ਹੈ ਲੈਂਡ ਜੀ, ਉਹ ਮਿਲਟਨ ਸ਼ਹਿਰ ਦੇ ਵਿੱਚ ਹੈ, ਉੱਥੇ 8 ਏਕੜ ਲੈਂਡ ਹੈ, ਉਹ ਵੀ ਡਿਵੈਲਪਮੈਂਟ ਲੈਂਡ ਹੈਗੀ ਆ। ਅਗਰ ਉੱਥੇ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰ ਲਿਓ 416-8870-7070 ਦੇ ਉੱਤੇ, 416-881-7070 ਤੇ ਤੁਸੀਂ ਗੱਲ ਕਰ ਲਿਓ। ਹੋਰ ਵੀ ਕੁਝ ਪ੍ਰਾਪਰਟੀਆਂ ਸਾਡੇ ਕੋਲ ਆ, ਉਹਨਾਂ ਦੀ ਅਸੀਂ ਜਾਣਕਾਰੀ ਵੀ ਤੁਹਾਡੇ ਤੱਕ ਜਿਹੜੀ ਦੇਵਾਂਗੇ। ਤੇ ਤੁਹਾਨੂੰ ਪਤਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਕੁਝ ਸ਼ੋਅ ਵੀ ਹੋਣ ਜਾ ਰਹੇ ਨੇ, ਜਿਵੇਂ ਪਹਿਲਾਂ ਵੀ ਦੱਸ ਕੇ ਗਏ ਸੀ ਕਿ ਇੱਕ ਬਹੁਤ ਹੀ ਪਿਆਰਾ ਸ਼ੋਅ ਜਿਹੜਾ ਹੋਣ ਜਾ ਰਿਹਾ ਜੀ, ਇਹ ਕੱਲ੍ਹ ਨੂੰ ਜਾਣੀ ਕਿ 2 ਅਕਤੂਬਰ ਹੈ, ਔਰ ਗਲੈਕਸੀ ਬੈਂਕਟ ਹਾਲ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਸ਼ੋਅ ਹੋਵੇਗਾ ਵਿਦ ਡਿਨਰ ਹੈ। ਔਰ ਇਸ ਟਾਈਮ ਸ਼ੇਰ ਮੀਆਂ ਦਾਦ ਖਾਨ ਜਿਹੜੇ ਨੇ ਉਹ USA ਤੋਂ ਕੈਨੇਡਾ ਦੇ ਵਿੱਚ ਪ੍ਰਵੇਸ਼ ਕਰ ਗਏ ਨੇ, ਤੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਵੇਗੀ, ਤੇ ਨਾਲ ਉਹਨਾਂ ਦੇ ਨੇ ਨਾਸਰ ਸ਼ਾਹ ਸਾਹਿਬ। ਸ਼ਾਹ ਸਾਹਿਬ ਵੈਲਕਮ ਜੀ ਆਇਆਂ ਨੂੰ।
1: ਬਹੁਤ ਸ਼ੁਕਰੀਆ ਸੁੱਖੀ ਜੀ, ਰੇਡੀਓ ਪ੍ਰੋਗਰਾਮ ਸੁਣੋ, ਨਮਸਤੇ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ। ਤੇ ਗੁੱਡ ਨਿਊਜ਼ ਇਹ ਵੇ ਵੀ ਤੁਹਾਨੂੰ ਪਤਾ ਇੰਤਜ਼ਾਰ ਦੀਆਂ ਕਣੀਆਂ ਖਤਮ ਹੋ ਗਈਆਂ ਨਾ, ਔਰ ਸ਼ੇਰ ਮੀਆਂ ਦਾਦ ਆਲਰੇਡੀ ਐਂਟਰ ਹੋ ਚੁੱਕੇ ਨੇ ਆਪਣੇ ਕੈਨੇਡਾ ਵਿੱਚ, ਔਰ ਇਨਸ਼ਾਅੱਲਾ ਅਸੀਂ ਵਿਦ ਇਨ ਹਾਫ ਐਨ ਆਵਰ ਮਿਸਿਸ ਆਗਰੇ ਪਹੁੰਚਣ ਵਾਲੇ ਹਾਂ। ਔਰ ਸ਼ੇਰ ਮੀਆਂ ਦਾਦ ਤੁਹਾਨੂੰ ਪਤਾ ਬਹੁਤ ਵੱਡਾ ਨਾਮ, ਉਹ ਸਭ ਤੋਂ ਵਧੀਆ ਜਿਹੜੀ ਗੱਲ ਇਹ ਬਾਬਾ ਫਰੀਦ ਸ਼ਕਰਗੰਜ ਦੇ ਜਿਹੜੇ ਪੈਨਲ ਤੇ ਹੁੰਦੇ ਨੇ ਕੁਆਲ, ਉਹਨਾਂ ਵਿੱਚੋਂ ਨੰਬਰ 1 ਤੇ ਹੈਗੇ ਨੇ, ਔਰ ਜਿੰਨੇ ਵੀ ਉੱਥੇ ਉਹਨਾਂ ਦੀ ਮਹਿਫਲ ਹੁੰਦੀਆਂ ਬਾਬਾ ਫਰੀਦ ਸ਼ਕਰਗੰਜ, ਉਹ ਸਾਰੀਆਂ ਮਹਿਫਲਾਂ ਇਹਨੇ ਥਰੂ ਇਹਨਾਂ ਦੇ ਅੰਡਰ ਔਰ ਇਹਨਾਂ ਦੇ ਕੰਟਰੋਲ ਚ ਹੁੰਦੀਆਂ ਨੇ, ਔਰ ਇਹ ਸਾਨੂੰ ਸਭ ਤੋਂ ਵਧੀਆ ਖੁਸ਼ੀ ਸਾਨੂੰ ਹੋਏਗੀ ਹੈ ਵੀ ਇਹ ਇੱਕ ਇੰਨਾ ਵੱਡਾ ਨਾਮ ਰੱਬ ਨੇ ਸਾਨੂੰ ਮੌਕਾ ਦਿੱਤਾ ਹੈ ਇਹਨਾਂ ਨੂੰ ਇੱਥੇ ਇੰਟਰੋਡਿਊਸ ਕਰਾਉਣ ਦਾ। ਪਹਿਲੇ ਆਏ ਸਨ 8-9 ਸਾਲ ਪਹਿਲੇ ਆਏ ਸਨ, ਔਰ 8-9 ਸਾਲਾਂ ਬਾਅਦ ਇਹ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਕੱਲ੍ਹ ਠੀਕ ਸਾਡਾ 7 ਵਜੇ ਸ਼ੋਅ ਸ਼ੁਰੂ ਹੋ ਜਾਏਗਾ, ਗਲੈਕਸੀ ਗ੍ਰੈਂਡ ਜਿਹੜਾ ਡਿਸੀ ਐਂਡ ਐਡਵਾਂਸ ਦੇ ਬਿਲਕੁਲ ਕਾਰਨਰ ਤੇ ਹੈਗਾ, ਉਹ ਟਿਕਟਸ ਬੜੀਆਂ ਰੀਜਨੇਬਲ ਰੱਖੀਆਂ, ਪ੍ਰਾਈਸਿੰਗ ਜਿਹੜੀ ਪ੍ਰਾਈਸ ਸਟਾਰਟ ਕੀਤੀ ਉਹ $50 ਵਿਦ ਡਿਨਰ, ਲੈਵਿਸ਼ ਡਿਨਰ ਔਰ $50 ਚ ਤੁਹਾਨੂੰ ਇੰਨਾ ਵੱਡਾ ਕੁਆਲ। ਇਹ ਨੁਸਰਤ ਫਤਲੀ ਖਾਨ ਸਾਹਿਬ ਦੀ ਫੈਮਿਲੀ ਚ ਹੈਗੇ ਨੇ, ਔਰ ਇਹਨਾਂ ਦਾ ਜਿਹੜਾ ਹੁੰਦਾ ਨਾ ਖਾਨਦਾਨੀ ਕੁਆਲ, ਇਹ ਖਾਨਦਾਨੀ ਕੁਆਲ ਉਹ ਨਾਲ ਸੂਫੀ ਚ ਰਹੇਗਾ, ਇਹਨਾਂ ਚ ਬੜਾ ਵੱਡਾ ਟੈਲੈਂਟ ਹੈ, ਉਹ ਸੂਫੀ ਕਲਾਮ ਜਿਹੜਾ ਪੜ੍ਹਦੇ ਬਾਬਾ ਬੁੱਲੇ ਸ਼ਾਹ ਦਾ, ਬਾਬਾ ਫਰੀਦ ਦਾ, ਤੇ ਮੈਂ ਇਹਨਾਂ ਨੂੰ ਵੈਲਕਮ ਕਰਾਂਗਾ, ਮੇਰੇ ਨਾਲ ਬੈਠੇ ਹਨ ਤੇ ਸ਼ੇਰ ਮੀਆਂ ਦਾਦ ਸਾਹਿਬ, ਸਾਡੇ ਸੁਖੀ ਨਿਜਲ ਸਾਹਿਬ ਬਹੁਤ ਵੱਡੇ ਪ੍ਰਮੋਟਰ ਵੀ ਨੇ ਔਰ ਬੜੇ ਵੱਡੇ ਹੋਸਟ, ਔਰ ਆਪਣਾ ਇਹਨਾਂ ਦਾ ਪ੍ਰੋਗਰਾਮ ਰਨ ਕਰ ਰਹੇ ਨੇ ਵਤਨੋ ਦੂਰ, ਔਰ ਇਹਨਾਂ ਚ ਵਤਨੋ ਦੂਰ ਤੇ ਤੁਹਾਨੂੰ ਵੈਲਕਮ ਕਰਨੇ ਆ
2: ਜੀ। ਸਭ ਤੋਂ ਪਹਿਲੇ ਸੁਖੀ ਜੀ ਤੁਹਾਨੂੰ, ਸ਼ਾਹ ਸਾਹਿਬ ਤੁਹਾਨੂੰ, ਅਸਲਾਮ ਅਲੈਕੁਮ, ਤੇ ਸੁਖੀ ਜੀ ਸਤਿ ਸ੍ਰੀ ਅਕਾਲ। ਬਹੁਤ ਮੈਂ ਖੁਸ਼ ਹੋਇਆ ਕਿਉਂਕਿ ਮੈਂ ਨਾਸਰ ਸ਼ਾਹ ਸਾਹਿਬ ਸਾਡੇ ਭਾਈ ਵੀ ਨੇ, ਤੇ ਇਹਨਾਂ ਦੀ ਇਨਵਾਈਟ ਕੀਤਾ ਤੇ ਮੈਂ ਬਿਲਕੁਲ ਮੈਂ ਕਿਹਾ ਜਾਵਾਂਗਾ ਜੀ ਇਨਸ਼ਾਅੱਲਾ, ਅਮੈਰੀਕਾ ਦਾ ਟੂਰ ਕਰਕੇ ਤੇ ਹੁਣ ਮੈਂ ਕੈਨੇਡਾ ਪਹੁੰਚ ਗਿਆ, ਮੈਂ ਉਹਨਾਂ ਦੇ ਨਾਲ ਹਾਂ। ਤੇ ਜਿਸ ਤਰ੍ਹਾਂ ਫਰਮਾ ਰਹੇ ਨੇ ਕਿ ਕੱਲ ਕਵਾਲੀ ਹੈ 2 ਅਕਤੂਬਰ ਨੂੰ, ਤੇ ਜਿੰਨੇ ਵੀ ਕਵਾਲੀ ਦੇ ਸ਼ਾਇਕੀਨ ਨੇ ਸਭ ਆਓ, ਕਲਾਮੇ ਬਾਬਾ ਬੁੱਲੇ ਸ਼ਾਹ ਤੇ ਮੇਰੇ ਹਜ਼ੂਰ ਬਾਬਾ ਫਰੀਦੋਦੀਨ ਗੰਜੀ ਸ਼ਿਕਰ ਰਹਿਮਤੁੱਲਾਹ ਦਾ ਕਲਾਮ ਤੇ ਗਜ਼ਲਾਂ ਤੁਹਾਨੂੰ ਉੱਥੇ ਸੁਣਾਈਏ, ਤੇ ਬਾਕੀ ਮੈਂ ਬਹੁਤ ਹੈਪੀ ਹਾਂ।
0: ਬਹੁਤ ਵਧੀਆ ਜੀ, ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ ਕਾਫੀ ਦਿਨਾਂ ਤੋਂ ਤੁਹਾਡਾ, ਔਰ ਤੁਹਾਨੂੰ ਵੈਲਕਮ ਹੈ ਕੈਨੇਡਾ ਦੇ ਵਿੱਚ। ਤੇ ਕੱਲ ਨੂੰ ਫਿਰ ਸਾਰੇ ਮਿਸਾਗਾ ਬ੍ਰਮਟਨ ਆਸ ਪਾਸ ਦੇ ਜਿਹੜੇ ਲੋਕ ਨੇ ਉਹ ਬੇਸ਼ੱਕ ਭਾਰਤ ਤੋਂ ਨੇ, ਬੇਸ਼ੱਕ ਉਹ ਪਾਕਿਸਤਾਨ ਤੋਂ ਨੇ, ਬੇਸ਼ੱਕ ਉਹ ਕਿਤੇ ਵੀ ਨੇ, ਉਹ ਸਾਰੇ ਤੁਹਾਡੇ ਚਹੇਤੇ ਨੇ, ਤੁਹਾਨੂੰ ਉੱਥੇ ਬੈਠ ਕੇ ਸੁਣਨਗੇ, ਨਾਲ ਵਧੀਆ ਇੰਜੋਏ ਕਰਨਗੇ ਫੂਡ ਦਾ ਵੀ। ਸੋ ਇੱਕ ਵਾਰੀ ਫਿਰ ਸਾਰੀ ਆਡੀਅੰਸ ਵੱਲੋਂ ਤੁਹਾਨੂੰ ਵੈਲਕਮ ਜੀ ਆਇਆਂ ਨੂੰ ਕੈਨੇਡਾ ਚ।
1: ਮੈਂ ਰਿਕੁਐਸਟ ਕਰਾਂਗਾ ਬਾਬਾ ਬੁੱਲੇ ਸ਼ਾਹ ਸਾਹਿਬ ਦਾ ਕੋਈ ਕਲਾਮ ਸੁਣਾਉਣ, ਤਾਂ ਕਿ ਲੋਕਾਂ ਨੂੰ ਪਤਾ ਲੱਗਣ ਵੀ ਇਹ ਕਿੰਨੇ ਵੱਡੇ ਫਨਕਾਰ ਨੇ ਔਰ ਕਿੰਨਾ ਰੱਬ ਨੇ ਇਹਨਾਂ ਨੂੰ ਨਵਾਜ਼ਿਆ। ਜੀ ਸ਼ੇਰ ਮੀਆਂ ਦਾਦ ਸਾਹਿਬ ਜੀ,
2: ਬਾਬਾ ਬੁੱਲੇ ਸ਼ਾਹ ਸਰਕਾਰ ਦਾ ਕਲਾਮ ਜਿਹੜਾ ਮੇਰਾ ਬੜਾ ਪਾਪੂਲਰ, ਮੈਂ ਉਹ ਵੀ ਸੁਣਾਉਂਦਾ ਤੁਹਾਨੂੰ
0: ਜੀ ਜੀ।
2: ਅੱਲਾਹ ਅੱਲਾਹ ਭੱਜ ਭੱਜ ਬਣਨਾ ਜਾ ਮੰਦਰ ਮਸੀਤਾਂ, ਕਦੀ ਆਪਣੇ ਅੰਦਰ ਤੂੰ ਵੜਿਆਈ ਨਹੀਂ, ਐਵੇਂ ਰੋਜ਼ ਸ਼ੈਤਾਨ ਲੜ ਲੜਦਾ ਏ, ਕਦੀ ਨਫਸ ਆਪਣੇ ਨਾਲ ਲੜਿਆਈ ਨਹੀਂ,

0: ਨਮਾਜ਼ ਦਾ ਕੀ ਫਾਇਦਾ ਮੈਂ ਕਿਨੂੰ ਕਿਨੂੰ ਦੱਸਾਂ ਇਹ ਰਾਜ ਦੀਆਂ ਗੱਲਾਂ। ਕੋਈ ਵੀ ਜਾਣਕਾਰੀ ਲੈਣੀ ਤੁਸੀਂ ਕਾਲ ਕਰੋ 6477931623162317799 ਤੇ ਯਾਦ ਰਹੇਗਾ 3162 ਤੇ ਤੁਸੀਂ ਰਸ਼ੀਦ ਖਾਨ ਸਾਹਿਬ ਨਾਲ ਗੱਲ ਕਰ ਸਕਦੇ ਹੋ ਔਰ ਤੁਹਾਨੂੰ ਐਸੇ ਐਸੇ ਕਲਾਮ ਸੁਣਨ ਨੂੰ ਮਿਲਣਗੇ ਕਿਉਂਕਿ ਬਾਬਾ ਫਰੀਦ ਸ਼ੱਕਰ ਗੰਜ ਸਾਹਿਬ ਦਾ ਵੀ ਜਿਹੜੇ ਬਹੁਤ ਵੱਡੇ ਉਹਨਾਂ ਦੇ ਪੈਨਲ ਤੇ ਉਹਨਾਂ ਦੀ ਹਰ ਕੁਆਲੀ ਤੋਂ ਗਾਉਂਦੇ ਨੇ ਔਰ ਤੁਸੀਂ ਇੱਕ ਬਾਬਾ ਫਰੀਦ ਸ਼ਾਹ ਸਾਹਿਬ ਦੀ ਸੁਣਾ ਦਿਓ ਪਲੀਜ਼।
1: ਬੋਲਦੀਆਂ ਬਾਬਾ ਦੇ ਦਰਬਾਰ ਚਿੜੀਆਂ ਬੋਲਦੀਆਂ ਬੋਲਦੀਆਂ ਲੱਗ ਗਈ ਅਜਬ ਬਹਾਰ ਚਿੜੀਆਂ ਬੋਲਦੀਆਂ ਉੱਥੇ ਵਸਦਾ ਸਾਬਿਰ ਮੇਰਾ ਲੜ ਲਗਨ

ਦੀਆਂ ਬੋਲਦੀਆਂ, ਮੇਰੇ ਬਾਬਾ ਦੇ ਦਰਬਾਰ ਚਿੜੀਆਂ ਬੋਲਦੀਆਂ। ਇਹ ਮੇਰੇ ਬਾਬਾ ਸਾਹਿਬ ਦੀ ਕੁਆਲੀ ਜਿਹਦੇ ਤੋਂ ਮੈਨੂੰ ਅੱਲਾਹ ਪਾਕ ਨੇ ਇੱਜ਼ਤ ਅਦਾ ਕੀਤੀ ਸੁਣਨ ਵਾਲਿਆਂ ਵਾਸਤੇ, ਤੇ ਮੈਂ ਉੱਥੇ ਗਜ਼ਲਾਂ ਵੀ ਗਾਵਾਂਗਾ ਜਿਹੜੀਆਂ ਸਾਡੇ ਖਾਨਦਾਨ ਦੀਆਂ, ਸਾਡੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਮੇਰੇ ਜਿਹੜੇ ਵੱਡੇ ਸੀ, ਮੇਰੇ ਉਸਤਾਦ ਮੀਆਂ ਦਾਦ ਖਾਨ ਤੇ ਮੇਰੇ ਪਾਪਾ ਮੇਰੇ ਵਾਲਿਦ ਸਾਹਿਬ ਉਸਤਾਦ ਬਦਰ ਮੀਆਂ ਦਾਦ ਖਾਨ ਮੇਰੇ ਵੱਡੇ ਭਾਈ, ਤੁਹਾਨੂੰ ਸਭ ਦੀਆਂ ਗਜ਼ਲਾਂ ਸੁਣਾਵਾਂਗਾ ਉਹਦੇ ਚ ਜਿਸ ਤਰ੍ਹਾਂ ਮੈਂ ਤੁਹਾਨੂੰ ਸੁਣਾ ਦਿੰਦਾ। ਤੂੰ ਦਿਲ ਗੀ ਭੂਲ ਜਾਣੀ ਪੜੇਗੀ,

0: फिर तुम हंसोगे, कभी दिल किसी से लगा कर तो देखो।
1: वाजी वाह, कमाल है। देखो सुखी जी, चलक हाथी है, बाकी कल पहुंचना है गैलेक्सी ग्रैंड। गैलेक्सी ग्रैंड जरा डिक्सी एडवांस ब्रम्पटन सिटी पैंदी है, और कोई जानकारी लेनी है तुसी कॉल करो 6477973162 ਤੇ ਕਾਲ ਕਰਕੇ ਤੁਸੀਂ ਹਜੇ ਵੀ ਬੁਕਿੰਗ ਕਰਾ ਸਕਦੇ ਹੋ, ਕਿਉਂਕਿ ਖਾਣੇ ਦੇ ਨਾਲ ਫੂਡ ਨਾਲ ਹੈ ਔਰ ਬਿਹਤਰੀਨ ਫੂਡ। ਅੱਛਾ, ਵੈਜੀ ਔਰ ਨਾਨ ਵੈਜੀ ਦੋਵੇਂ ਸੁੱਕੀ ਜੀ ਅਸੀਂ ਕਰ ਰਹੇ ਹਾਂ ਉੱਥੇ, ਔਰ ਨਾਨ ਵੈਜੀ ਵਾਸਤੇ ਸੈਪਰੇਟ ਟੇਬਲ ਲਵਾਤਾ ਹੈ।
2: ਕਿਉਂਕਿ
1: ਬਹੁਤ ਸਾਰੇ ਨਾਨ ਵੈਜਰ ਹੁੰਦੇ ਨਾ ਸਾਡੇ ਵੈਜੀਟੇਰੀਅਨ ਲੋਕ, ਔਰ ਵੈਜੀਟੇਰੀਅਨ ਲੋਕਾਂ ਵਾਸਤੇ ਬਿਲਕੁਲ ਸੈਪਰੇਟ ਟੇਬਲ, ਤਾਂ ਕਿ ਲੋਕਾਂ ਨੂੰ ਲੱਗੇ ਨਾ, ਵਹਿਮ ਨਾ ਹੋਵੇ ਭਾਜੀ ਇਹ ਵੈਜੀਟੇਰੀਅਨ ਨਹੀਂ ਹੈਗਾ। ਪਿਓਰ ਵੈਜੀਟੇਰੀਅਨ ਲੋਕਾਂ ਵਾਸਤੇ ਖੁਸ਼ਖਬਰੀ ਹੈ, ਤੁਹਾਡੇ ਵਾਸਤੇ ਬਿਲਕੁਲ ਸੈਪਰੇਟ ਫੂਡ ਲੱਗਾ ਹੋਏਗਾ, ਔਰ ਤੁਸੀਂ ਇੰਜੋਏ ਕਰ ਸਕਦੇ ਹੋ। ਪਹੁੰਚਣਾ ਕਿੱਥੇ? ਗਲੈਕਸੀ ਗ੍ਰੈਂਡ 6477993162 ਤੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਅੱਜ ਖੁਸ਼ ਤਾਂ ਬਾਤ ਹੋ ਗਈ ਤਾਂ
7: ਉਹ ਤਾਂ ਹੋਣਾ ਹੀ ਹੈ, ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
6: ਆ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ
7: ਸਾਡੇ ਕੋਲ। ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
8: ਕਿਉਂ ਕਹਿ ਰਹੇ ਹੋ ਪਰ?
7: ਓ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
9: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
7: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
10: खुदा न करे अगर आपका कार एक्सीडेंट हो गया और आप कानूनी मदद लेना चाहते हैं, तो ना सिर्फ हम आपके हक का जायज ज्यादा से ज्यादा पैसा लेकर दिलवाते हैं, बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ, और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं, तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है। 416-570-0157
11: मैं ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
13: ये कहते मुझसे सब है,
14: पर एक घर है जिसका ड्रीम है।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੁਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਸ਼ੌਪ ਟੌਪਿੰਗਸ ਨਾਨ ਸਟਾਪ
4: ਜੀ ਦੋਸਤੋ ਇੱਕ ਵਾਰੀ ਫਿਰ 5:30 ਉੱਤੇ ਤੁਸੀਂ ਬਤਨੋ ਦੂਰ ਦੇ ਹਿੱਸੇ ਦੇ ਨਾਲ ਜੁੜੇ ਹੋਏ ਹੋ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਔਰ ਨੰਬਰ ਸਾਡਾ ਯਾਦ ਕਰਵਾ ਦਈਏ ਲਾਈਨਾਂ ਸਾਡੀਆਂ ਓਪਨ ਨੇ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਕੋਈ ਸਵਾਲ ਹੋਵੇ ਸਾਡੇ ਸਪੌਂਸਰ ਤੱਕ ਜਾਂ ਫਿਰ ਸਾਡੇ ਤੱਕ ਜਾਂ ਫਿਰ ਕੋਈ ਚੀਜ਼ ਸੁਣਨੀ ਚਾਹੁੰਦੇ ਹੋ ਜਾਂ ਟ੍ਰੈਫਿਕ ਬਾਰੇ ਆਸ ਪਾਸ ਬਾਰੇ ਦੱਸਣਾ ਚਾਹੁੰਦੇ ਹੋ 9057990999 ਤੇ ਕਾਲ ਕਰ ਸਕਦੇ ਹੋ ਜਿਹੜੀ ਇੰਸ਼ੋਰੈਂਸ ਤੋਂ ਸਾਡੇ ਨਾਲ ਜਿਹੜੀ ਸਭ ਪਹੁੰਚ ਗਏ ਨੇ ਜੀ ਆਇਆਂ ਨੂੰ ਸਰ ਵੈਲਕਮ ਬਿਲਡਰ ਰਿਸਕ ਇੰਸ਼ੋਰੈਂਸ ਹੁੰਦੀ ਹੈ ਉਹ ਕੀ ਹੁੰਦੀ ਹੈ
5: ਬਿਲਡਰ ਰਿਸਕ ਇੰਸ਼ੋਰੈਂਸ ਭਾਜੀ ਆਪਣੀ ਕਮਿਊਨਿਟੀ ਚ ਕਾਫੀ ਲੋਕ ਕਸਟਮ ਘਰ ਬਣਾਉਂਦੇ ਆ ਸੋ ਉਹ ਟਾਈਮ ਫਰੇਮ ਜਦੋਂ ਤੋਂ ਘਰ ਤੁਸੀਂ ਕੰਸਟਰਕਟ ਕਰਨਾ ਸ਼ੁਰੂ ਕਰਦੇ ਹੋ ਉਹ ਤੋਂ ਲੈ ਕੇ ਜੋ ਤਾਂ ਕੰਪਲੀਟ ਹੁੰਦਾ ਉਹਦੇ ਵਾਸਤੇ ਵੀ ਤੁਹਾਨੂੰ ਇੱਕ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ
4: ਓਕੇ
5: ਤੇ ਉਹਨੂੰ ਬਿਲਡਰ ਰਿਸਕ ਇੰਸ਼ੋਰੈਂਸ ਕਹਿੰਦੇ ਆ
4: ਤੇ ਉਹ ਉਹਦੇ ਚ ਕਿੱਦਾਂ ਕੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਕਿਸੇ ਨੇ ਘਰ ਸ਼ੁਰੂਆਤ ਕਰਨਾ ਉਦੋਂ ਹੀ ਲੈਣੀ ਚਾਹੀਦੀ ਹੈ ਜਾਂ
5: ਉਦੋਂ ਹੀ ਲੈਣੀ ਚਾਹੀਦੀ ਹੈ ਜੇ ਮੈਂ ਹੈਰਾਨ ਸੀਗਾ ਮੇਰੇ ਇੱਕ ਕਾਫੀ ਹਾਈ ਨੈਟਵਰਥ ਕਲਾਇੰਟ ਨੇ ਉਹਨਾਂ ਨੇ 4.5 million ਦਾ ਕਸਟਮ ਘਰ ਬਣਾਇਆ ਤੇ 6 ਮਹੀਨਿਆਂ ਬਾਅਦ ਕਹਿੰਦੇ ਭਾਈ ਅੱਛਾ ਇੰਸ਼ੋਰੈਂਸ ਵੀ ਲੈਣੀ ਸੀਗੀ
4: ਅੱਛਾ ਜੀ
5: ਤੇ ਮੈਂ ਕਿਹਾ ਹਾਂਜੀ ਭਾਈ ਜਦੋਂ ਤੱਕ ਘਰ ਬਣਦਾ ਨੀ ਉਹਦੀ ਵੀ ਇੰਸ਼ੋਰੈਂਸ ਹੁੰਦੀ ਹੈ ਉਹਨਾਂ ਦਾ ਪ੍ਰੀਮੀਅਮ ਤੇ ਕਾਫੀ ਜ਼ਿਆਦਾ ਸੀ ਕਿਉਂ ਕਰਕੇ ਉਹ ਕਾਫੀ ਕਸਟਮਾਈਜ਼ ਕਰ ਰਹੇ ਸੀਗੇ ਘਰ ਨੂੰ ਪਰ ਇਹ ਬੇਸਿਕਲੀ ਤੁਸੀਂ ਸਟਾਰਟਿੰਗ ਚ ਲੈ ਲਓ ਤੇ ਸਸਤੀ ਮਿਲ ਜਾਂਦੀ ਹੈ ਪਰ ਕੋਈ ਕਲੇਮ ਹੋ ਜਾਏ ਜਦੋਂ ਤੱਕ ਘਰ ਬਣ ਡਿਆ ਉਹ ਫਿਰ ਕਵਰ ਕਰਦੀ ਉਸ ਚੀਜ਼
4: ਨੂੰ ਕੋਈ ਵੀ ਹੈਪਨ ਹੋ ਸਕਦਾ ਉਹਦੇ ਚ ਨਾ ਕੋਈ ਐਕਸੀਡੈਂਟ ਟੈਪ ਹੋ ਸਕਦਾ ਕਹਿ ਲਓ ਜਾਂ ਕੋਈ ਫਾਇਰ
5: ਹੋ ਸਕਦਾ ਫਾਇਰ ਹੋ ਰਿਹਾ ਕੁਝ ਵੀ ਹੋ
4: ਰਿਹਾ ਹਾਂਜੀ ਔਰ ਨਾਲ ਨਾਲ ਮੈਂ ਤੁਹਾਡਾ ਨੰਬਰ ਵੀ ਦੇ ਦਾਂ 416-9020706 ਬੜਾ ਈਜ਼ੀ ਨੰਬਰ ਹੈ ਤੇ ਹੁਣ ਨਾਲ ਹੀ ਰਿਬੋ ਲਾਇਸੈਂਸ ਦੀ ਗੱਲਬਾਤ ਵੀ ਕਰੀਏ ਜੀ ਆਪਾਂ ਕਿ ਇਹ ਜਿਹੜਾ ਰਿਬੋ ਲਾਇਸੈਂਸ ਹੈ ਉਹ ਕਿੰਨਾ ਔਖਾ ਲੈਣਾ
5: ਬਹੁਤਾ ਔਖਾ ਨੀ ਭਾਜੀ ਮੈਂ ਗਾਈਡ ਕਰ ਸਕਦਾ ਸੋ ਬੇਸਿਕਲੀ ਓਨਟੇਰੀਓ ਚ ਜੇ ਤੁਸੀਂ ਹੋਮ ਐਂਡ ਆਟੋ ਇੰਸ਼ੋਰੈਂਸ ਵਾਲੀ ਲਾਈਨ ਚ ਹੋਣਾ ਜਾਂ ਕਮਰਸ਼ੀਅਲ ਤੁਹਾਨੂੰ ਰੀਬੋ ਦਾ ਲਾਇਸੈਂਸ ਚਾਹੀਦਾ ਹੁੰਦਾ ਸੋ ਮੈਂ ਇਹ ਵੀ ਵੇਖਿਆ ਲੋਕਾਂ ਨੇ ਦੋ ਦੋ ਹਫ਼ਤੇ ਚ ਵੀ ਲੈ ਲਿਆ ਸੋ ਇੰਨਾ ਬੜਾ ਲੰਬਾ ਪ੍ਰੋਸੈਸ ਨੀ ਹੈਗਾ
4: ਕਿੰਨਾ ਕੁ ਪੜ੍ਹਨਾ ਪੈਂਦਾ ਜੀ
5: ਮਲਟੀਪਲ ਚੋਇਸ ਕੁਐਸਚਨ ਹੁੰਦੇ 100 ਸੋ ਡਿਪੈਂਡਿੰਗ ਔਨ 3 ਘੰਟੇ ਦਾ ਐਗਜ਼ਾਮ ਹੈ
4: ਓਕੇ
5: ਹਰ ਇੱਕ ਬੰਦੇ ਤੇ ਡਿਪੈਂਡ ਕਰਦਾ ਕਿੰਨੀ ਛੇਤੀ ਪੇ ਕਰ ਲਏ ਪਰ ਇੰਨੀ ਕੋਈ ਰਾਕੇਟ ਸਾਇੰਸ ਨਹੀਂ ਹੈ ਵੈਰੀ ਡੂਏਬਲ ਅੱਜ ਕੱਲ੍ਹ ਤਾਂ ਅਕੈਡਮੀਜ਼ ਵੀ ਹੈ ਜਿਹੜੀਆਂ ਬਣੀਆਂ ਹੋਈਆਂ ਬੜਾ ਰੀਜ਼ਨੇਬਲ ਜਿਹਾ ਰੇਟ ਲੈਂਦੇ ਆ ਤੁਹਾਨੂੰ ਤਿਆਰੀ ਪੂਰੀ ਕਰਾ ਕੇ
4: ਤੇ ਜੇ ਰਿਬੋ ਲਾਇਸੈਂਸ ਜਿਹਦੇ ਕੋਲ ਹੋਵੇ ਫਿਰ ਤੁਸੀਂ ਜੋਬ ਵੀ ਉਹਨੂੰ ਦਿਓਗੇ
5: ਹਾਂਜੀ ਮੈਂ ਅਸੀਂ ਸੀ ਐਸ ਆਰ ਵਾਸਤੇ ਲੁੱਕ ਰਹੇ ਹਾਂ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਮੇਰੇ ਨਾਲ ਕੰਟੈਕਟ ਕਰ ਲੈਣ ਤੇ ਮੈਂ ਉਹਨਾਂ ਦੀ ਹੈਲਪ ਕਰ ਦੂੰਗਾ
4: 416-9020706 ਇਹਨਾਂ ਦਾ ਨੰਬਰ ਹੈ ਜੇ ਤੁਹਾਡੇ ਕੋਲ ਰਿਬੋ ਲਾਇਸੈਂਸ ਹੈ ਤਾਂ ਵੀ ਜੋਬ ਮਿਲ ਸਕਦੀ ਹੈ ਔਰ ਜੇ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਹੈਲਪ ਕਰ ਸਕਦੇ ਨੇ 416-9020706 ਹੁਣ ਆਪਾਂ ਗੱਲ ਕਰਦੇ ਜੀ ਆਮ ਕਿਉਂਕਿ ਆਟੋ ਇੰਸ਼ੋਰੈਂਸ ਦੇ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਕਈ ਲੋਕ ਬਹੁਤ ਪ੍ਰੀਮੀਅਰ ਭਰ ਰਹੇ ਆ ਉਹ ਕਿੱਦਾਂ ਹੈਲਪ ਤੁਸੀਂ ਕਰੋਗੇ ਉਹਨਾਂ ਦੀ
5: ਬੇਸਿਕਲੀ ਜੀ ਭਾਜੀ ਮੇਰੇ ਕੋਲ 16 ਤੋਂ ਵੱਧ ਕੰਪਨੀਆਂ ਹੈਗੀਆਂ ਸੋ ਉਹਦੇ ਦਾ ਇਹ ਫਾਇਦਾ ਹੈ ਕਿ ਮੈਂ ਸ਼ੋਪ ਰਾਊਂਡ ਕਰ ਸਕਦਾ ਤੁਹਾਡੇ ਬਿਹਾਫ ਤੇ ਜਿੱਥੇ ਕਈ ਪੋਸਟਲ ਕੋਡ 'ਚ ਕਿਸੇ ਕੰਪਨੀਆਂ ਦਾ ਰੇਟ ਵਧੀਆ ਕਿਸੇ ਤੇ ਕਿਤੇ ਦਾ ਬਾਕੀ ਜੇ ਇੱਕੋ ਥਾਂ 'ਤੇ ਹੋਵੇ ਤੁਹਾਡੀ ਇੰਸ਼ੋਰੈਂਸ ਉਹਦੇ ਨਾਲ ਬੱਚਤ ਹੋ ਜਾਂਦੀ ਹੈ ਹੋਮ ਐਂਡ ਆਟੋ ਦਾ ਡਿਸਕਾਊਂਟ ਮਿਲ ਜਾਂਦਾ ਘਰ 'ਚ ਅਲਾਰਮ ਲੱਗਿਆ ਉਹਦਾ ਡਿਸਕਾਊਂਟ ਲੱਗਿਆ ਮਲਟੀ ਵਹੀਕਲ ਡਿਸਕਾਊਂਟ ਬਾਕੀ ਇਕੱਲੀ ਨਾ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਪਰ ਉਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਚੀਜ਼ ਮੈਟਰ ਕਰਦੀ ਉਹ ਨਾ ਉਹ ਗੂਗਲ 'ਤੇ ਲੱਭਦੀ ਹੈ ਨਾ ਚੈਟ ਜੀ ਪੀ ਟੀ 'ਤੇ ਉਹ ਹੈ ਹੁਣ ਰੀਅਲ ਲਾਈਫ ਐਕਸਪੀਰੀਅੰਸ ਮੈਨੂੰ 2010 ਤੋਂ ਮੈਂ ਇਸੇ ਲਾਈਨ 'ਚ ਮੈਨੂੰ ਪਤਾ ਵੀ ਇਹ ਲੈਟਸ ਸੇ ਪੇ ਦੋ ਕੰਪਨੀਆਂ ਏ ਬੀ ਸੀ ਕੰਪਨੀ ਐਕਸ ਅਤੇ ਐਕਸ ਵਾਈ ਜ਼ੀ ਕੰਪਨੀ ਏ ਬੀ ਸੀ ਕੰਪਨੀ 'ਚ ਤੁਹਾਨੂੰ$100 ਰੇਟ ਦੇਣ ਦੀ ਹੈ ਪਰ ਐਕਸ ਵਾਈ ਜ਼ੀ 110 ਹੈ ਮੈਂ ਤੁਹਾਨੂੰ ਐਕਸ ਵਾਈ ਜ਼ੀ ਨਾਲ ਪਾਊਂਗਾ ਉਹਦਾ ਇਹ ਕਾਰਨ ਹੈ ਵੀ ਮੈਨੂੰ ਪਤਾ ਜਦੋਂ ਕਲੇਮ ਹੋ ਗਿਆ ਕਲੇਮ ਸਰਵਿਸ ਉਹਦੀ ਜ਼ਿਆਦਾ ਬੈਟਰ ਆ। ਸੋ ਕਈ ਵਾਰੀ ਥੋੜੇ ਪੈਸੇ ਵੱਧ ਦਿੱਤੇ ਆ ਜੇ ਕਲੇਮ ਸਰਵਿਸ ਮਿਲਦੀ ਆ ਉਹ ਵਰਥ ਹੁੰਦਾ ਰੈਦਰ ਦੈਨ ਸਭ ਤੋਂ ਸਸਤੀ ਇੰਸ਼ੋਰੈਂਸ ਲੈਣਾ।
4: ਕਈ ਵਾਰੀ ਡਿਡਕਟਿਵ ਵਾਲੇ ਬਹੁਤ ਜ਼ਿਆਦਾ ਹੁੰਦਾ।
5: ਹਾਂਜੀ ਉਹ ਤੇ ਆਬਵੀਅਸ ਵੈਸੇ ਘਰਾਂ ਦਾ ਡਿਡਕਟੇਬਲ ਵੱਧ ਇਜ਼ ਓਕੇ ਕਿਉਂਕਿ ਘਰ ਦੇ ਕਲੇਮ ਬਾੜੇ ਨਹੀਂ ਹੁੰਦੇ, ਪਰ ਉਹ ਵੀ ਜੇ ਕਲਾਇੰਟ ਟੂ ਕਲਾਇੰਟ ਡਿਪੈਂਡ ਕਰਦਾ, ਕਈ ਵਾਰੀ ਬਾੜੀ ਬਚਤ ਨਹੀਂ ਹੁੰਦੀ ਡਿਡਕਟੇਬਲ ਵਧਾ ਕੇ ਵੀ।
4: ਜੀ ਨੰਬਰ 416-902-0706 ਇਹਨਾਂ ਦਾ ਨੰਬਰ ਹੈ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ ਜਾਂ ਫਿਰ ਇੰਸ਼ੋਰੈਂਸ ਤੁਸੀਂ ਵੱਧ ਪੇ ਕਰ ਰਹੇ ਹੋ ਤੇ ਉਹਦਾ ਕਿੱਦਾਂ ਤੁਸੀਂ ਉਹਨੂੰ ਉਹਦੇ ਪ੍ਰੀਮੀਅਰ ਘਟਾਉਣਾ ਹੈਗਾ ਜਾਂ ਕਿਵੇਂ ਉਹਨਾਂ ਦੇ ਬੈਨੀਫਿਟ ਲੈਣੇ ਆ, ਹਰ ਤਰ੍ਹਾਂ ਦੀ ਤੁਹਾਨੂੰ ਸਲਾਹ ਦਿੰਦੇ ਨੇ। ਤੇ ਜੇਕਰ ਤੁਸੀਂ ਲਾਇਸੈਂਸ ਲੈਣ ਦੇ ਵਿੱਚ ਰੱਖਦੇ ਹੋ ਆਪਣੇ ਆਪ ਨੂੰ ਕਿ ਮੈਂ ਇਸ ਫੀਲਡ ਦੇ ਵਿੱਚ ਆਉਣਾ, ਤਾਂ ਵੀ ਤੁਹਾਡੀ ਹੈਲਪ ਕਰਨਗੇ 416-902-0706 ਦੇ ਉੱਤੇ। ਹੋਰ ਕੁਛ ਕਹਿਣਾ ਚਾਹੋਗੇ ਜੀ?
5: ਬਸ ਜੀ, ਜੇ ਤੁਹਾਡੇ ਕੋਲ ਲਾਇਸੈਂਸ ਆ, ਜੇ ਬ੍ਰੋਕਰ ਵੀ ਬਣਨਾ ਚਾਹੁੰਦੇ ਅਸੀਂ ਉਹਦੀ ਵੀ ਟ੍ਰੇਨਿੰਗ ਦਿੰਦੇ ਹਾਂ। ਤੇ ਆਪਣੇ ਜਿਹੜਾ ਆਫਿਸ ਆ ਮੰਡੇ ਟੂ ਸੈਚਰਡੇ ਖੁੱਲ੍ਹਾ, ਤੇ ਆਪਣੇ ਕੋਲ ਪੂਰੀ ਟੀਮ ਹੈ ਬੈਕਅਪ ਵਾਸਤੇ, ਫਿਜ਼ੀਕਲ ਆਫਿਸ ਆ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ। ਮੈਂ ਬਿਲੀਅਡ ਇੰਸ਼ੋਰੈਂਸ ਗਰੁੱਪ ਨਾਲ ਮੈਨੇਜਿੰਗ ਪਾਰਟਨਰ ਹਾਂ ਜੀ। ਸੋ ਕਾਫ਼ੀ ਵੱਡੀ ਬ੍ਰੋਕਰੇਜ ਸਾਡਾ, ਆਲਮੋਸਟ ਸਾਡੀ ਬ੍ਰੋਕਰੇਜ 800 ਤੋਂ ਉੱਪਰ ਬ੍ਰੋਕਰ ਆ।
4: ਓਕੇ,
5: ਤੇ ਨੇਸ਼ਨ ਵਾਈਡ ਆ। ਸੋ ਇਹ ਨਹੀਂ ਆ ਵੀ ਮੇਰੀ ਕੋਈ ਛੋਟੀ ਕੰਪਨੀ ਹੈ, ਇਟਸ ਅ ਵੈਰੀ ਬਿਗ ਕੰਪਨੀ ਤੇ ਗਰੋਥ ਦੇ ਕਾਫ਼ੀ ਪੋਟੈਂਸ਼ੀਅਲ ਹੈ ਜੀ।
4: ਜੀ ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਨਾਲ ਗੱਲਬਾਤ ਆਪਾਂ ਕਰਦੇ ਰਹਾਂਗੇ ਜੀ। ਇੱਕ ਛੋਟੇ ਜਿਹੇ ਆਪਾਂ ਮਿਊਜ਼ੀਕਲ ਬ੍ਰੇਕ ਲੈ ਲਈਏ ਕਿਉਂਕਿ ਥੋੜ੍ਹਾ ਇੰਟਰਟੇਨ ਵੀ ਕਰਦੇ ਹਾਂ, ਅਤੇ ਅੱਜ ਖਬਰਾਂ ਵੀ ਸਾਡੇ ਕੋਲ ਪਹੁੰਚੀਆਂ ਸੀ, ਦੋ ਚਾਰ ਬੜੀਆਂ ਅਹਿਮ, ਉਹਨਾਂ ਦੇ ਉੱਤੇ ਝਾਤ ਪਈ ਨਹੀਂ ਹਾਲੇ, ਪਾਉਂਦੇ ਹਾਂ ਜੀ ਉਹਨਾਂ 'ਤੇ ਵੀ।

0: ਬਹੁਤ ਬਹੁਤ ਧੰਨਵਾਦ, ਤੁਹਾਡੇ ਵੱਲੋਂ ਮੈਸੇਜ ਵੀ ਆ ਰਹੇ ਨੇ ਤੇ ਬਹੁਤ ਬਹੁਤ ਸ਼ੁਕਰੀਆ। ਤੇ ਨੰਬਰ ਸਾਡਾ 9057990999 ਹੈ, ਤੇ ਵਟਸਐਪ ਤੇ ਵੀ ਮੈਸੇਜ ਛੱਡ ਸਕਦੇ ਹੋ, ਕਾਲ ਵੀ ਕਰ ਸਕਦੇ ਹੋ, ਫੋਨ ਵੀ ਕਰ ਸਕਦੇ ਹੋ, ਜੋ ਤੁਹਾਡਾ ਦਿਲ ਕਰਦਾ ਉਹ ਕਰੋ। ਤੇ ਨਾਲ ਹੁਣ ਲਓ ਫਿਰ ਤੁਹਾਨੂੰ ਇੱਕ ਵਾਰੀ ਫਿਰ ਸਪੈਕਸ ਐਕਸਪ੍ਰੈਸ ਤੇ ਲੈ ਕੇ ਚੱਲੀਏ ਤੇ ਰਾਜਨ ਹੋਣਾ ਵੱਲੋਂ ਕਰਾਈਏ ਥੋੜੀ ਜਿਹੀ ਬਚਤ। ਜੀ ਹਾਂ ਸਰ,
1: ਬਿਲਕੁਲ ਜੀ ਬਿਲਕੁਲ। ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅਵੇਲੇਬਲ ਹੁੰਦੇ ਨੇ, ਕੱਲ੍ਹ ਤੇ ਪਰਸੋਂ ਦੋਨੋਂ ਦਿਨ ਅਵੇਲੇਬਲ ਨੇ ਡਾਕਟਰ, ਤੇ ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਸੁਖੀ ਜੀ, ਜਦੋਂ ਆਈ ਐਗਜ਼ਾਮ ਕਰਾ ਲੈਂਦੇ ਨਾ, ਉਸ ਤੋਂ ਬਾਅਦ ਜੋ ਸਾਡੇ ਜਿਹੜੇ ਕਸਟਮਰਸ ਹੁੰਦੇ ਨਾ, ਹਰ ਕਿਸੇ ਦਾ ਡਿਫਰੈਂਟ ਡਿਫਰੈਂਟ ਕੰਮ ਹੁੰਦਾ, ਸੋ ਉਸ ਹਿਸਾਬ ਨਾਲ ਉਹਨਾਂ ਦੀ ਡਿਫਰੈਂਟ ਰਿਕੁਆਇਰਮੈਂਟ ਹੁੰਦੀ ਹੈ। ਹੁਣ ਕਈ ਲੋਕ ਹੁੰਦੇ ਜਿਵੇਂ ਉਹ ਟਰੱਕ ਡਰਾਈਵ ਕਰ ਰਹੇ ਨੇ ਜਾਂ ਗੱਡੀ ਡਰਾਈਵ ਕਰ ਰਹੇ ਨੇ, ਉਬਰ ਡਰਾਈਵ ਕਰ ਰਹੇ ਨੇ, ਹੁਣ ਉਹਨਾਂ ਦੀ ਰਿਕੁਆਇਰਮੈਂਟ ਡਿਫਰੈਂਟ ਹੋਏਗੀ। ਉਹਨਾਂ ਨੂੰ ਚਾਹੀਦਾ ਹੁੰਦਾ ਵੀ ਗਲਾਸਿਸ ਹੋਣ ਵੀ ਜਿਹਦੇ 'ਚ ਆਪਾਂ ਦੂਰ ਦਾ ਕੰਮ ਜ਼ਿਆਦਾ ਕਰ ਸਕੀਏ, ਪਰ ਜੇ ਕਦੀ GPS ਵੀ ਦੇਖਣਾ ਤੇ ਜਾਂ ਜੇ ਕਿਤੇ ਫੋਨ ਦੇ ਉੱਤੇ ਕੋਈ ਟੈਕਸਟ ਮੈਸੇਜ ਕਰਨਾ ਤੇ ਉਹ ਵੀ ਕਰ ਸਕੀਏ। ਸੋ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹਨਾਂ ਦੇ ਵਾਸਤੇ ਗਲਾਸਿਸ ਅਲੱਗ ਹੁੰਦੇ ਨੇ। ਹੁਣ ਇੱਕ ਹੋਰ ਬੰਦਾ ਹੁੰਦਾ ਜਿਹਦਾ ਕੰਮ ਹੁੰਦਾ ਕਿ ਉਹ ਆਫਿਸ 'ਚ 8 ਘੰਟੇ ਬੈਠਾ, 8 ਘੰਟੇ ਉਹਨੇ ਕੰਪਿਊਟਰ ਦੇ ਉੱਤੇ ਹੀ ਕੰਮ ਕਰਨਾ ਹੁੰਦਾ। ਸੋ ਜਿਹੜਾ ਕੰਪਿਊਟਰ ਦੇ ਉੱਤੇ ਕੰਮ ਕਰਨਾ, ਉਹਨਾਂ ਵਾਸਤੇ ਉਹਨਾਂ ਨੂੰ ਅਲੱਗ ਗਲਾਸਿਸ ਚਾਹੀਦੇ ਨੇ। ਕਈ ਬੰਦੇ ਹੁੰਦੇ ਨੇ ਜਿਹੜੇ ਹੁੰਦੇ ਵੀ ਅਸੀਂ ਦੇ ਬੁੱਕ ਰੀਡ ਕਰਦੇ ਹਾਂ ਜ਼ਿਆਦਾ, ਸੋ ਉਹਨਾਂ ਦੀ ਰਿਕੁਆਇਰਮੈਂਟ ਅਲੱਗ ਹੁੰਦੀ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਆਪਣੇ ਆਪ ਹੀ ਆਪਣੀ ਸਮੇਂ ਦੇ ਹਿਸਾਬ ਨਾਲ ਅਸੀਂ ਕਹਿ ਦਿੰਦੇ ਹਾਂ ਚੱਲ ਯਾਰ ਮੈਂ ਰੀਡਿੰਗ ਵਾਲੀ ਐਨਕਾਂ ਲੈ ਲੈਂਦਾ, ਜਾਂ ਮੈਂ ਦੂਰ ਦੀ ਖਾਲੀ 2 ਨੰਬਰ ਦੀ ਐਨਕਾਂ ਲੈ ਲੈਣਾ, ਜਾਂ ਮੈਂ ਨੇੜੇ ਦੀਆਂ 3 ਨੰਬਰ ਦੀ ਐਨਕਾਂ ਲੈ ਲੈਣਾ। ਸੋ ਜਦੋਂ ਵੀ ਅਸੀਂ ਆਪਣੇ ਆਪ ਇਹ ਚੀਜ਼ਾਂ ਕਰਦੇ ਹਾਂ, ਉਹ ਸਾਡੀ ਨਿਗਾਹ ਨੂੰ ਬਹੁਤ ਜ਼ਿਆਦਾ ਖਰਾਬ ਕਰ ਦਿੰਦੀ ਹੈ। ਮੈਂ ਕਈ ਵਾਰੀ ਦੇਖੇ ਨੇ, ਕਈ ਬੰਦੇ ਦਾ ਹੁੰਦਾ ਵੀ ਉਹਨਾਂ ਦੀ ਨੇੜੇ ਦੀ ਨੰਬਰ 2 ਨੰਬਰ ਦੀ ਐਨਕ ਹੁੰਦੀ ਹੈ, ਉਹ ਜਾ ਕੇ ਐਵੇਂ ਸ਼ਾਪਰ ਡਰੱਗ ਮਾਰਟ ਤੋਂ ਜਾਂ ਵਾਲਮਾਰਟ ਤੋਂ ਚੱਕ ਲੈਂਦੇ ਨੇ। ਉਹ ਜਦੋਂ 1-2 ਸਾਲ ਬਾਅਦ ਆਉਂਦੇ ਨੇ, ਉਹ ਕਹਿੰਦੇ ਜੀ ਸਾਨੂੰ ਨੇੜੇ 'ਚ ਨਜ਼ਰ ਨਹੀਂ ਆਉਂਦਾ। ਉਹ ਵਜਾ ਡਾਕਟਰ ਚੈੱਕ ਕਰਦਾ ਕਿ ਤੁਸੀਂ 2 ਨੰਬਰ ਦੀ ਐਨਕ ਨੇੜੇ ਦੀ ਸੀ, ਉਹ ਲਾ ਕੇ ਤੁਸੀਂ ਦੂਰ ਦੇਖਦੇ ਰਹੋ। ਉਹਦੇ ਨਾਲ ਹੋਇਆ ਕਿ 1 ਸਾਲ ਦੇ ਬਾਅਦ ਤੁਹਾਡਾ 2 ਦਾ ਨੰਬਰ ਜਿਹੜਾ 0 ਹੋਗਾ ਸੀ, ਉਹ 2 ਨੰਬਰ ਆ ਗਿਆ, ਹੁਣ ਨੇੜੇ ਤੁਹਾਨੂੰ 4 ਨੰਬਰ ਚਾਹੀਦਾ। ਸੋ ਇਹ ਬਹੁਤ ਕਾਮਨ ਮਿਸਟੇਕ ਹੈ ਕਿ ਅਸੀਂ ਕਈ ਵਾਰੀ ਬਿਨਾਂ ਸਲਾਹ ਲਿੱਤੇ ਆਪਣੇ ਆਪ ਹੀ ਜਾ ਕੇ ਜੀ 2 ਨੰਬਰ ਦੀ ਐਨਕ ਚੱਕ ਲਈ, ਮੈਨੂੰ ਸਾਫ਼ ਨਜ਼ਰ ਆਉਂਦਾ, 2.5 ਨੰਬਰ ਦੀ ਐਨਕ ਚੱਕ ਲਈ ਸਾਫ਼ ਨਜ਼ਰ ਆਉਂਦਾ, ਉਹ ਤੁਹਾਡੀ ਲੌਂਗ ਟਰਮ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਆਪਣੇ ਅੱਖਾਂ ਦਾ ਚੈੱਕਅਪ ਜ਼ਰੂਰ ਕਰਵਾਓ, ਫਿਰ ਜਿਹੜੇ ਸਾਡੇ ਕੋਲ ਆਪਟੀਸ਼ੀਅਨ ਪ੍ਰੋਪਰ ਸਟਾਫ ਹੁੰਦਾ ਸਾਡਾ, ਉਹ ਤੁਹਾਨੂੰ ਦੱਸਦਾ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ। ਵੀ ਜਿਵੇਂ ਮੈਂ ਦੱਸਿਆ ਸੀ, ਜੇ ਕੋਈ ਬੰਦਾ ਡਰਾਈਵਿੰਗ ਕਰਦਾ ਤਾਂ ਉਹਨੂੰ ਜ਼ਿਆਦਾ ਦੂਰ ਵਾਸਤੇ ਚਾਹੀਦੀਆਂ ਗਲਾਸਿਸ, ਅਸੀਂ ਤੁਹਾਨੂੰ ਉਹ ਰਿਕਮੈਂਡਡ ਕਰਦੇ ਹਾਂ। ਕਈਆਂ ਨੂੰ ਨੇੜੇ ਵਾਸਤੇ ਚਾਹੀਦੀ ਹੁੰਦੀ, ਕਈਆਂ ਨੂੰ ਹੁੰਦਾ ਵੀ ਦੂਰ ਵੀ ਚਾਹੀਦੀ ਨੇੜੇ ਵੀ ਚਾਹੀਦੀ, ਉਹਨਾਂ ਨੂੰ ਫਿਰ ਅਸੀਂ ਪ੍ਰੋਗਰੈਸਿਵ ਗਲਾਸਿਸ ਬਣਾ ਦਿੰਦੇ ਹਾਂ। ਇਹਦਾ ਫਾਇਦਾ ਕੀ ਹੁੰਦਾ, ਇਹਦਾ ਫਾਇਦਾ ਹੁੰਦਾ ਵੀ ਜੇ ਤੁਹਾਨੂੰ ਦੂਰ ਵਾਸਤੇ ਕੀ ਨੰਬਰ ਨਹੀਂ ਚਾਹੀਦਾ ਤੇ ਉਹਦੇ 'ਚ ਉੱਪਰ 0 ਨੰਬਰ ਹੋਏਗਾ, ਪਰ ਜੇ ਤੁਹਾਨੂੰ ਨੇੜੇ ਵਾਸਤੇ ਨੰਬਰ ਚਾਹੀਦਾ ਨੇੜੇ ਵਾਸਤੇ 2 ਨੰਬਰ ਹੋਏਗਾ। ਸੋ ਜੇ ਤੁਸੀਂ ਐਨਕ ਲਗਾ ਕੇ ਦੂਰ ਦੇਖ ਰਹੇ ਹੋ ਤੇ ਤੁਹਾਡੀ ਦੂਰ ਦੀ ਨਿਗਾਹ ਨੂੰ ਉਹ ਖਰਾਬ ਨਹੀਂ ਕਰ ਰਿਹਾ, ਤੁਹਾਡੀ ਦੂਰ ਦੀ ਨਿਗਾਹ ਉੱਧਰ ਦੀ ਉਹਦਾ ਬਚੀ ਰਹੇਗੀ। ਸੋ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਪ੍ਰੋਫੈਸ਼ਨਲ ਬੰਦਿਆਂ ਕੋਲ ਆ ਕੇ ਸਾਡੇ ਲਾਇਸੈਂਸਡ ਆਪਟੀਸ਼ੀਅਨਸ ਕੋਲ ਆ ਕੇ ਜਦੋਂ ਗੱਲ ਕਰਦੇ ਹੋ ਤੇ ਤੁਹਾਨੂੰ ਦੱਸਦੇ ਵੀ ਕਿਹੜੀ ਚੀਜ਼ ਤੁਹਾਡੇ ਵਾਸਤੇ ਸਹੀ ਰਹੇਗੀ। ਸੋ ਜ਼ਰੂਰ ਆਪਣੇ ਜਿਹੜੀ ਓਪੀਨੀਅਨ ਲਿਆ ਕਰੋ। ਹੁਣ ਕਈ ਬੰਦੇ ਜਿਹੜੇ ਹੁੰਦੇ ਨੇ, ਹੁੰਦਾ ਵੀ ਪ੍ਰੋਗਰੈਸਿਵ ਗਲਾਸਿਸ ਮਹਿੰਗੀਆਂ ਬੜੀਆਂ ਤੇ ਸਾਨੂੰ ਅਸੀਂ ਵਾਰਾਂ ਨਹੀਂ ਖਾਂਦੀਆਂ ਜੀ, ਇਹ ਤੇ ਬਹੁਤ ਮਹਿੰਗੀਆਂ। ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਲੈ ਕੇ ਆਏ ਹੋਏ ਆ। ਸੋ ਵੈਲਿਊ ਪੈਕੇਜ ਕੀ ਕਰਦੇ ਆ, ਵੀ ਜਿਵੇਂ ਤੁਹਾਨੂੰ ਸਿਰਫ ਦੂਰ ਵਾਸਤੇ ਐਨਕ ਚਾਹੀਦੀ ਹੈ ਜਾਂ ਖਾਲੀ ਨੇੜੇ ਵਾਸਤੇ ਚਾਹੀਦੀ ਹੈ, ਉਹ 'ਚ ਤੁਹਾਨੂੰ ਅਸੀਂ ਵੈਲਿਊ ਪੈਕੇਜ ਪਹਿਲਾਂ ਤੇ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ। 700 ਤੋਂ 800 ਫਰੇਮ ਲੱਗਾ ਸਾਡੇ ਕੋਲ ਡਿਸਪਲੇਸ ਦੇ ਉੱਤੇ। ਸੋ $300 ਦੀ ਕੀਮਤ ਦਾ ਫਰੇਮ ਹੈ ਜੀ ਵੈਲਿਊ ਪੈਕੇਜ। ਇੱਕ ਤੇ ਫਰੇਮ ਇਨਕਲੂਡਡ ਹੈ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇਨਕਲੂਡਡ ਨੇ। ਸੋ $400 ਦਾ ਇਹ ਪੈਕੇਜ ਹੋਏ ਨਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ। ਹੁਣ ਦੂਜੀ ਕੈਟੇਗਰੀ ਆ ਜਾਂਦੀ ਜਿਹਦੇ 'ਚ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੈ, ਉਹਨਾਂ ਨੂੰ ਹੁੰਦਾ ਵੀ ਸਾਨੂੰ ਦੂਰ ਵਾਸਤੇ ਵੀ ਐਨਕ ਚਾਹੀਦੀ, ਨੇੜੇ ਵਾਸਤੇ ਵੀ। ਉਹਨਾਂ ਵਾਸਤੇ ਸਾਡੇ ਕੋਲ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ। ਇਹ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ ਹੈ। ਇਹ $600 ਦਾ ਪੈਕੇਜ ਹੈ, ਪਰ ਅਸੀਂ ਆਪਣੇ ਸਰੋਤਿਆਂ ਨੂੰ ਇਹ ਪੈਕੇਜ ਸਿਰਫ $258 'ਚ ਦੇ ਰਹੇ ਹਾਂ। ਹੁਣ ਉਸ ਤੋਂ ਬਾਅਦ ਹੁੰਦਾ ਵੀ ਅਸੀਂ ਐਨਕ ਤੇ ਬਣਵਾ ਲਈ, ਸਾਨੂੰ ਕੋਟਿੰਗ ਵੀ ਚਾਹੀਦੀ ਹੈ। ਜੇ ਆਪਾਂ ਰਾਤ ਨੂੰ ਡਰਾਈਵਿੰਗ ਕਰਦੇ ਹਾਂ, ਸਾਨੂੰ ਐਂਟੀ ਗਲੇਅਰ ਚਾਹੀਦੀ ਹੈ। ਜੇ ਅਸੀਂ ਧੁੱਪ 'ਚ ਜਾਂਦੇ ਹਾਂ, ਸਾਨੂੰ ਯੂਵੀ ਪ੍ਰੋਟੈਕਸ਼ਨ ਚਾਹੀਦੀ ਹੈ। ਜੇ ਅਸੀਂ ਕੰਪਿਊਟਰ ਤੇ ਕੰਮ ਕਰਦੇ ਹਾਂ, ਸਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੈ। ਸੋ ਕੋਟਿੰਗਾਂ ਤੁਸੀਂ ਜਿੰਨੀਆਂ ਮਰਜ਼ੀ ਐਡ ਕਰਾਓ ਜੀ, ਸਾਰੀਆਂ ਦੀਆਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਹੁਣ ਜੇ ਤੁਹਾਨੂੰ ਹੈਗਾ ਵੀ ਮੇਰੇ ਕੋਲ 2 ਪੇਅਰ ਹੋ ਜਾਣ, ਇੱਕ ਮੈਂ ਘਰ ਰੱਖ ਲਵਾਂ, ਇੱਕ ਆਫਿਸ 'ਚ ਰੱਖ ਲਾਂ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਉੱਤੇ, 35 Resolution Drive, ਬਰੈਂਪਟਨ। ਇਹ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਸਾਡਾ 905-460-8888। ਤੇ ਕਈ ਸਾਡੇ ਭੈਣ ਭਰਾ ਇਹੋ ਜਿਹੇ ਹੁੰਦੇ ਵੀ ਜਿਹਨਾਂ ਕੋਲ ਬੈਨੀਫਿਟਸ ਵੀ ਹੁੰਦੇ ਨੇ। ਸੋ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤਾਂ ਚਿੰਤਾ ਦੀ ਕੋਈ 8888
0: ਹਾਂਜੀ ਰਾਜਨ ਜੀ, ਇੱਕ ਮੈਂ ਥੋੜ੍ਹੀ ਜਿਹੀ ਟਿਪਸ ਦੇ ਦੇਵਾਂ। ਕਹਿੰਦੇ ਕਿ ਜਿਹੜੇ ਅੱਖਾਂ ਦੇ ਛੇ ਅੱਖਾਂ ਨੂੰ ਵਧੀਆ ਰੱਖਣਾ, ਜੇਕਰ ਤੁਸੀਂ ਧਿਆਨ ਰੱਖਣਾ ਤੇ ਛੇ ਗੱਲਾਂ ਦਾ ਧਿਆਨ ਰੱਖੋ। ਉਹ ਹੈਗਾ ਕਿ ਲੰਮੇ ਸਮੇਂ ਤੱਕ ਤੁਸੀਂ ਕੰਪਿਊਟਰ ਜਾਂ ਮੋਬਾਈਲ ਦੇ ਨੂੰ ਦੇਖੀ ਨਾ ਜਾਓ,
1: ਬਿਲਕੁਲ ਠੀਕ।
0: ਪਹਿਲਾ ਇਹ ਆ। ਦੂਜਾ ਉਹ ਕਹਿੰਦੇ ਜੇ ਪੜ੍ਹਦੇ ਸਮੇਂ ਤੁਸੀਂ ਕੋਈ ਪੜ੍ਹ ਰਹੇ ਹੋ ਚੀਜ਼ ਤੇ ਜਿਹੜੀ ਉਹਦੇ ਉੱਥੇ ਲਾਈਟ ਜ਼ਿਆਦਾ ਨਾ ਪਾਓ, ਰੋਸ਼ਨੀ ਨਾ ਉੱਥੋਂ ਜ਼ਿਆਦਾ ਕਰੋ। ਤੀਸਰਾ ਹੈਗਾ ਜੀ ਮੋਬਾਈਲ ਨੂੰ ਜੇ ਦੇਖਣਾ ਤੇ ਬਿਲਕੁਲ ਨੇੜੇ ਨਾ ਰੱਖੋ,
1: ਬਿਲਕੁਲ
0: ਦੂਰੋਂ ਦੇਖੋ, ਹੈ ਨਾ। ਤੇ ਚੌਥਾ ਹੈ ਜੀ ਕਹਿੰਦੇ ਜੇਕਰ ਤੁਹਾਡੇ ਖੁਸ਼ਕੀ ਅੱਖਾਂ ਦੇ ਵਿੱਚ ਮਹਿਸੂਸ ਹੁੰਦੀ ਹੈ ਤਾਂ ਉਹਨੂੰ ਬਾਰ ਬਾਰ ਅੱਖਾਂ ਨੂੰ ਚਮਕੋ। ਤੇ ਫਿਰ ਪੰਜਵਾਂ ਹੈ ਕਿ ਤੁਸੀਂ ਆਪਣੀ ਨੀਂਦ ਨੂੰ ਪੂਰੀ ਕਰੋ, ਅੱਖਾਂ ਜਿਹੜੀਆਂ ਉਹ ਤੁਹਾਡੀਆਂ ਥੱਕਦੀਆਂ ਨੇ। ਤੇ ਛੇਵਾਂ ਉਹਨਾਂ ਨੇ ਬੜਾ ਅਹਿਮ ਦੱਸਿਆ, ਕਹਿੰਦੇ ਜੇ ਤੁਹਾਡੀਆਂ ਅੱਖਾਂ ਦੇ ਵਿੱਚ ਦਰਦ ਪੈਂਦਾ ਜਾਂ ਧੁੰਦਲਾਪਨ ਦਿਖਾਈ ਦਿੰਦਾ ਫਿਰ ਡਾਕਟਰ ਦੀ ਸਲਾਹ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਨਾ ਇਹ ਬਿਲਕੁਲ ਇੱਕ ਪ੍ਰੋਸੈਸ ਸਹੀ ਹੈ, ਕਿਉਂਕਿ ਛੋਟੀ ਛੋਟੀ ਜਿਹੜੀ ਟਿਪ ਹੈ ਨਾ ਉਹ ਤੁਹਾਡੀ ਅੱਖਾਂ ਨੂੰ ਸੁਖਾਲਾ ਤੇ ਸਿਹਤਮੰਦ ਰੱਖਦੀ ਹੈ, ਪਰ ਜਦੋਂ ਤੁਸੀਂ ਇਹਨਾਂ ਨੂੰ ਇਗਨੋਰ ਕਰ ਦਿੰਦੇ ਹੋ ਤੇ ਵੱਡੀਆਂ ਪ੍ਰੋਬਲਮ ਬਣਦੀਆਂ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਜੀ ਕਰਨ ਜੀ,
2: ਬਿਲਕੁਲ ਜੀ, ਔਰ ਸੁਖੀ ਜੀ ਇੱਕ ਵਾਰੀ ਆਪਾਂ ਜਿਹੜਾ ਹੈ ਜੀ ਦਾ ਮਾਸਟਰ ਬਿਲਡ ਫੈਮ ਵਾਲਿਆਂ ਦਾ ਮੈਸੇਜ ਜ਼ਰੂਰ ਸਾਂਝਾ ਕਰ ਦਵਾਂ। ਕਿਸੇ ਵੀ ਭੈਣ ਭਰਾ ਨੇ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਤੁਸੀਂ ਦਾ ਮਾਸਟਰ ਬਿਲਡ ਫੈਮ ਵਾਲਿਆਂ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਹਨਾਂ ਦਾ ਨੰਬਰ 4379552200 ਤੇ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਅਨਾਜ ਮਾਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਬਹੁਤ ਵਧੀਆ ਗਰੋਸਰੀ ਸਟੋਰ ਏਅਰਪੋਰਟ ਰੋਡ ਐਂਡ ਮੇਫਿਲ ਦੇ ਕਾਰਨਰ ਤੇ ਓਪਨ ਹੋਇਆ, ਬਹੁਤ ਸਸਤੀਆਂ ਗਰੋਸਰੀ ਜਿਹੜੀ ਜੀ ਉੱਥੇ ਲੱਗੀ ਹੋਈ, ਬਹੁਤ ਬਿਹਤਰੀਨ ਡੀਲਸ ਹੈਗੀਆਂ ਤੇ ਤੁਸੀਂ ਉੱਥੋਂ ਜਾ ਕੇ ਜਿਹੜੇ ਹੈ ਜੀ ਅਨਾਜ ਮਾਰ ਤੋਂ ਆਪਣੀਆਂ ਡੀਲਸ ਜਿਹੜੀਆਂ ਜੀ ਗ੍ਰੈਬ ਕਰ ਸਕਦੇ ਆ। ਤੇ ਇੱਕ ਵਾਰੀ ਫਿਰ ਆਪਾਂ ਹੁਣ ਜੇ ਡੀ ਇੰਸ਼ੋਰੈਂਸ ਤੋਂ ਜੇ ਡੀ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਭਾਜੀ ਇੱਕ ਵਾਰੀ ਸਵਾਗਤ ਹੈ, ਤੇ ਐਂਡ ਤੇ ਆਪਾਂ ਚਾਹਾਂਗੇ ਕਿ ਇੱਕ ਵਾਰੀ ਫਿਰ ਸਾਡੇ ਲਿਸਨਰਸ ਨੂੰ ਤੁਸੀਂ ਜਿਹੜਾ ਜੀ ਮੈਸੇਜ ਜ਼ਰੂਰ ਦੇ ਦਿਓ ਕਿ ਜੇ ਉਹਨਾਂ ਨੇ ਕੋਈ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੈ ਕੀ ਕੀ ਉਹਨਾਂ ਨੂੰ ਜਿਹੜਾ ਜੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ।
3: ਸੋ ਕੁਇਕਲੀ ਜੇ ਮੈਂ ਕੋਈ ਐਡਵਾਈਸ ਦੇਣੀ ਹੋਵੇ, ਜੇ ਗੱਡੀਆਂ ਦੀ ਇੰਸ਼ੋਰੈਂਸ ਕਰਾ ਰਹੇ ਡਜ਼ਨਟ ਮੈਟਰ ਕਿੱਥੇ ਪਾਲਿਸੀ ਚੱਲ ਰਹੀ ਹੈ, ਆਪਾਂ ਸੋਚਦੇ ਪਏ ਕਈ ਗੱਲਾਂ ਕੋਮਨ ਸੈਂਸ ਹੈ, ਪਰ ਕਈ ਵਾਰੀ ਕਲਾਇੰਟ ਨੂੰ ਨਹੀਂ ਪਤਾ ਹੁੰਦਾ ਜਾਂ ਟਾਈਮ ਨਹੀਂ ਹੁੰਦਾ ਜਾਂ ਰਿਵਿਊ ਨਹੀਂ ਕਰਾਉਂਦਾ। ਮੋਸਟਲੀ ਜੇ ਤੁਹਾਡਾ ਪਿਛਲੇ 6 ਸਾਲਾਂ ਤੋਂ ਕੋਈ ਐਕਸੀਡੈਂਟ ਨਹੀਂ ਹੋਇਆ ਤੇ ਟਿਕਟ ਨਹੀਂ ਹੈ, ਤੁਸੀਂ 6-star ਡਰਾਈਵਰ ਹੋ, ਮੈਜੋਰਿਟੀ ਆਫ ਦਾ ਕੰਪਨੀਜ਼ ਆਫਰ ਪਹਿਲਾਂ ਐਕਸੀਡੈਂਟ ਫੋਰਗਿਵਨੈਸ, ਸੋ ਉਹਦਾ ਨਾਮ ਵੱਖਰਾ ਵੱਖਰਾ ਹੈ, ਕੋਈ AP89 ਕਹਿੰਦਾ, ਐਕਸੀਡੈਂਟ ਫੋਰਗਿਵਨੈਸ ਕਹਿੰਦਾ। ਮੇਕ ਸ਼ੋਰ ਉਹ ਕਵਰੇਜ ਲਓ, ਉਹ ਇੱਕ ਇੱਕ $40-50 ਖਰਚੇ ਸਾਲ ਦੇ ਤੁਹਾਡੇ $1,000 ਬਚਾ ਸਕਦੇ ਹੋ ਕਿ ਜੇ ਕੱਲ੍ਹ ਨੂੰ ਐਕਸੀਡੈਂਟ ਹੋ ਜਾਵੇ, ਡਜ਼ਨਟ ਮੈਟਰ $5,000 ਦਾ ਐਕਸੀਡੈਂਟ ਕਲੇਮ ਪੇ ਆਊਟ ਹੈ ਜਾਂ $5,00,000 ਦਾ, ਉਹ ਸਰਚਾਰਜ ਜਿਹੜਾ 20-25% ਨੋਰਮਲੀ ਹੁੰਦਾ, ਸੋ ਉਹ ਤੁਹਾਡਾ ਅਗਲੇ 5-6 ਸਾਲ ਬਚ ਸਕਦਾ। ਕਈ ਕੰਪਨੀਆਂ ਆਫਰ ਕਰਦੀਆਂ ਪਹਿਲੀ ਟਿਕਟ ਮਾਫ਼ ਹੈ, ਉਹਦਾ ਵੀ ਸਰਚਾਰਜ ਬਚ ਸਕਦਾ ਹੈ, ਟਿਕਟ ਮਿਲ ਜੇ, ਸੋ ਛੋਟੀਆਂ ਛੋਟੀਆਂ ਗੱਲਾਂ ਪਰ ਇਹਦੀ ਬਚਤ ਕਾਫ਼ੀ ਹੋ ਜਾਂਦੀ ਹੈ।
2: ਬਿਲਕੁਲ ਜੀ, ਔਰ ਇੱਕ ਵਾਰੀ ਫਿਰ ਮੈਂ ਦੱਸ ਦਵਾਂ ਕਿ ਜਿਹੜੀ ਇੰਸ਼ੋਰੈਂਸ ਦੇ ਜਿਹੜੇ ਜੀ ਜਿਹੜੀ ਜੀ ਬਹੁਤ ਸਾਰੀਆਂ ਜਿਹੜੀਆਂ ਜੀ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਘਰਾਂ ਦੀ ਇੰਸ਼ੋਰੈਂਸ ਲੈਣੀ, ਕੋਈ ਲਾਈਫ ਇੰਸ਼ੋਰੈਂਸ ਲੈਣੀ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ, ਜਾਂ ਤੁਸੀਂ ਕੋਈ ਆਪਾਂ ਕਹਿ ਸਕਦੇ ਕਿ ਬੈਨੀਫਿਟਸ ਦੇ ਬਾਰੇ, ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਨੀ, ਸੇਵਿੰਗਸ ਦੇ ਬਾਰੇ ਗੱਲਬਾਤ ਕਰਨੀ ਆ, ਤੇ ਤੁਸੀਂ ਜ਼ਰੂਰ ਇਹਨਾਂ ਨੂੰ ਸੰਪਰਕ ਕਰ ਸਕਦੇ। ਬਹੁਤ ਬਿਹਤਰੀਨ ਇਹਨਾਂ ਦੀ ਸਰਵਿਸ ਹੈ। ਇਹਨਾਂ ਦਾ ਨੰਬਰ 4169602706 ਤੇ ਗੱਲਬਾਤ ਹੋ ਸਕਦੀ ਹੈ, 4169020706 ਤੇ
0: ਜੀ। ਔਰ ਇਸ ਦੇ ਨਾਲ ਨਾਲ ਜੀ ਦੱਸ ਦਈਏ ਤੁਹਾਨੂੰ ਕਿ ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ, ਵੁੱਡਬਾਈਨ ਬੈਂਕਟ ਹਾਲ, ਮੋਨਾ ਮਹਿੰਗੀ ਜੀ ਔਰ ਸਿੰਗਾਪੁਰ ਜੂਲਰ, ਟੈਲੀਟੈਮ ਇਲੈਕਟ੍ਰੋਨਿਕ ਤੇ ਨਾਲ ਹੀ ਟਿੱਕਾ ਜੰਕਸ਼ਨ, ਢਾਬਾ ਔਨ ਦਾ ਫਾਲ, ਕੀਆ 427 ਔਰ ਅੰਜਮ ਕ੍ਰੇਸ਼ੀ ਪੀਜ਼ਾ ਡੀਪੂ ਤੇ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਔਰ ਦੱਸ ਦਈਏ ਤੁਹਾਨੂੰ ਓਕਵਿਲ ਦੇ ਵਿੱਚ ਅਗਰ ਤੁਸੀਂ ਲੱਭ ਰਹੇ ਹੋ ਇੱਕ ਹੋਟਲ ਵਾਸਤੇ ਜਗ੍ਹਾ, 2.5 ਏਕੜ ਲੈਂਡ ਹੋਟਲ ਅਪਰੂਵਲ ਦੇ ਲਈ ਸਾਡੇ ਕੋਲ ਆਈ ਹੈਗੀ ਆ, ਨੰਬਰ ਹੈ 416-881-7070। ਮਿਲਟਨ ਦੇ ਵਿੱਚ ਵੀ ਫਿਊਚਰ ਡਿਵੈਲਪਮੈਂਟ ਦੇ ਲਈ ਲੈਂਡ ਆਈ ਆ 8 ਏਕੜ, ਉਹ ਵੀ ਬਹੁਤ ਸਸਤੀ ਤੁਹਾਨੂੰ ਮਿਲ ਸਕਦੀ ਆ, 416-881-7070 ਤੇ ਕਾਲ ਕਰ ਲਓ। ਤੇ ਕੈਲੇਡਨ ਦੇ ਵਿੱਚ ਜਿੱਥੇ ਕਿ ਹਾਈਵੇ 410 ਤੇ ਹਾਈਵੇ 413 ਉੱਥੇ ਉਹਨਾਂ ਦੇ ਬਿਲਕੁਲ ਉੱਤੇ ਇਹ ਲੈਂਡ ਹੈਗੀ, 50 ਏਕੜ ਲੈਂਡ ਹੈ, ਇਹ ਵੀ ਬੜੀ ਸਸਤੀ ਮਿਲ ਸਕਦੀ ਹੈ, ਇਹ ਵੀ ਫਿਊਚਰ ਡਿਵੈਲਪਮੈਂਟ ਦੇ ਲਈ ਰੈਡੀ ਟੂ ਗੋ ਹੈ, ਨੰਬਰ 416-881-7070, 416-881-7070 ਤੇ ਗੱਲ ਕਰ ਲਓ।
2: ਔਰ ਬਿਲਕੁਲ ਜੀ, ਔਰ ਰਾਜਨ ਜੀ ਇੱਕ ਵਾਰੀ ਫਿਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜਿਹੜੀ ਜੀ ਗੱਲਬਾਤ ਕੀਤੀ, ਔਰ ਤੁਸੀਂ ਕਿਸੇ ਤਰੀਕੇ ਤੇ ਵੀ ਡੀਲ ਲੈਣੀ ਹੈ ਤਾਂ ਤੁਸੀਂ ਸਪੈਕਸ ਐਕਸਪ੍ਰੈਸ ਤੇ ਜਿਹੜਾ ਜੀ ਪਹੁੰਚ ਸਕਦੇ ਆ।
1: ਬਹੁਤ ਬਹੁਤ ਧੰਨਵਾਦ ਜੀ, ਜਾਂਦੇ ਜਾਂਦੇ ਇੱਕ ਵਾਰੀ ਆਪਣਾ ਨੰਬਰ ਸ਼ੇਅਰ ਕਰਨਾ ਚਾਹਾਂਗਾ, 905-460-8888-905-460-8888।
2: ਥੈਂਕ ਯੂ ਸੋ ਮਚ। ਔਰ ਇੱਕ ਚੀਜ਼ ਹੋਰ ਐਡ ਆਨ ਕਰਦੇ ਆਪਾਂ, ਜੇ ਡੀ ਇੰਸ਼ੋਰੈਂਸ ਤੋਂ ਜੇ ਡੀ ਜੀ ਦੇ ਟਰੱਕਿੰਗ ਦੇ ਸੈਕਟਰ ਦੇ ਵਿੱਚ ਵੀ ਜੇ ਤੁਸੀਂ ਇੰਸ਼ੋਰੈਂਸ ਟਰੱਕਾਂ ਦੀ ਇੰਸ਼ੋਰੈਂਸ ਲੈਣੀ ਆ ਤੇ ਉਹ ਵੀ ਜਿਹੜਾ ਹੈ ਜੀ ਤੁਸੀਂ ਜੇ ਡੀ ਜੀ ਦੇ ਨਾਲ ਸੰਪਰਕ ਕਰ ਸਕਦੇ ਆ,
0: अक्तूबर शहर लखविंदर वडाली नाइट होने जा रही है रोज थिएटर दे विच और रोज थिएटर बहुत वधिया थिएटर तुहानू पता है ते वडाली साहब पूरे बैंड दे नाल आ रहे ने टिकटां दी कोई इनफॉरमेशन तुहानू चाहीदी है ते 9057990999 ते गल कर सकदे हो 9057990999 अनाज मार्ट दे सहयोग नाल दे प्रोग्राम नू पेश कीता सस्ती ग्रोसरी लैणी है गिफ्ट लैणे ने ते पहुंचो फिर मेफील्ड ते एयरपोर्ट दे कॉर्नर दे उत्ते दिओ इत्थे सानू इजाजत हसदे वसदे रहो ते सारिआं नू सत श्री अकाल जी।

0: ਸੁਗੰਧ ਵਰਗਾ, ਕਿਸ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਸਾਰੰਗ।
1: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ, ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ, ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ। ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ। ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-627-8820 647-627-8820।
2: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਹੋਣਾ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565 416-451-4565 416-451-4565।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
8: ਇਲੈਕਸ਼ਨ ਸਿਰ ਤੇ ਆ ਜਾਂਦੀ ਹੈ, ਸੋ ਤੁਸੀਂ ਬਿਲਕੁਲ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਤੁਹਾਡਾ ਹੈਗਾ, ਵੋਟ ਪਾਉਣੀ ਜ਼ਰੂਰ ਹੈ, ਚਾਹੇ ਉਹ ਸਕੂਲ ਟਰਸਟੀ ਨੇ, ਸੋ ਤੁਸੀਂ ਮੇਅਰ ਨੇ, ਸੋ ਜਿਹਨੂੰ ਵੀ ਵੋਟ ਪਾਉਣੀ ਹੈ ਇਹ ਦੇਖਣਾ ਕਿ ਇਹ ਕੈਂਡੀਡੇਟ ਡਿਜ਼ਰਵ ਕਰਦਾ ਜਾਂ ਨਹੀਂ। ਡਿਜ਼ਰਵਿੰਗ ਕੈਂਡੀਡੇਟ ਆ ਜਿਹੜੇ ਉਹਨਾਂ ਦੇ ਲਈ ਕੁਐਸਚਨ ਕਰਨ ਦਾ ਅਧਿਕਾਰ ਤੁਹਾਡੇ ਕੋਲ ਹੈਗਾ। ਜਦੋਂ ਕੋਈ ਡੋਰ ਟੂ ਡੋਰ ਆਉਂਦਾ ਤੁਸੀਂ ਕੁਐਸਚਨ ਕਰਦੇ ਹੋ, ਆਸਕ ਕਰਦੇ ਹੋ, ਬਹੁਤੇ ਥਾਵਾਂ ਤੇ ਕੁਐਸਚਨ ਵੀ ਨਹੀਂ ਕੀਤਾ ਜਾ ਸਕਦਾ। ਜਦੋਂ ਕਈ ਵਾਰ ਕਿਸੇ ਕੋਈ ਸੰਗਤ ਦਰਸ਼ਨ ਹੁੰਦੇ ਆ ਉੱਥੇ ਉਹ ਬੋਲਣ ਨਹੀਂ ਦਿੰਦੇ, ਪਰ ਇੱਥੇ ਤੁਹਾਡੇ ਕੋਲ ਅਧਿਕਾਰ ਹੈ, ਤੁਸੀਂ ਬੋਲ ਸਕਦੇ ਹੋ, ਤੁਸੀਂ ਪੁੱਛ ਸਕਦੇ ਹੋ, ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਆਉਂਦੇ ਆ ਤਾਂ ਜ਼ਰੂਰ ਪੁੱਛਿਆ ਕਰੋ, ਕਿਉਂਕਿ ਪੁੱਛਣ ਤੋਂ ਬਿਨਾਂ ਗੱਲ ਬਣਦੀ ਨਹੀਂ ਹੈ। ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਦੇ ਇੱਕ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇਹ ਮੁਸਤਾਨ ਜਵਾਨਾਂ ਵੱਲੋਂ ਸਪੋਂਸਰ ਕੀਤਾ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਾਈਜ਼ਰ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਆਲ ਹੋਣਾ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 647-564-2733 647-564-2733 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ। ਤੇ ਇੱਕ ਰੁਜ਼ਗਾਰ ਕੇ ਲਈ ਸਮਾਚਾਰ ਤੁਹਾਨੂੰ ਦੱਸ ਦਿਆ ਬਾਈ ਜੀ, ਫੁੱਲ ਟਾਈਮ ਟਰੱਕ ਤੇ ਟ੍ਰੇਲਰ ਮਕੈਨਿਕ ਚਾਹੀਦੇ ਆ ਕੰਪਨੀ ਲਈ। ਟਰੱਕ ਟ੍ਰੇਲਰ ਮਕੈਨਿਕ ਆ ਜਿਹੜੇ ਉਹ ਕੰਪਨੀ ਦੇ ਆਪਣੇ ਟਰੱਕ ਨੇ ਉਹਨਾਂ ਦੇ ਲਈ ਚਾਹੀਦੇ ਆ ਮਕੈਨਿਕ, ਬਹੁਤ ਵਧੀਆ ਪੇ ਮਿਲੂਗੀ। ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, ਕੰਮ ਜੇ ਥੋੜਾ ਬਹੁਤ ਤੁਹਾਨੂੰ ਆਉਂਦਾ ਹੈ ਤਾਂ ਕਾਲ ਕਰ ਲਿਓ। ਪੱਕੇ ਤੌਰ ਤੇ ਕੰਮ ਆਪਣੀ ਫਲੀਟ ਹੈ, ਉਹਦੇ ਲਈ ਟਰੱਕ ਡਰਾਈਵਰਾਂ ਦੇ ਟਰੱਕ ਮਕੈਨਿਕਸ ਦੀ ਜ਼ਰੂਰਤ ਹੈ। ਨੰਬਰ ਟੂ ਕਾਲ 416-312-1454 416-312-1454 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 416-312-1454 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਲੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਿਣਾ ਸਾਹਿਬ ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਆ। ਸੋ ਟਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਓ ਸਰ।
9: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ। ਸਤਿ ਸ੍ਰੀ ਅਕਾਲ,
8: ਸਤਿ ਸ੍ਰੀ ਅਕਾਲ ਟਿਣਾ ਸਾਹਿਬ। ਹੁਣ ਅੱਜ ਦੀ ਖਬਰ ਹੈ ਜਿਹੜੀ ਇੱਕ ਉਹ ਮੇਨ ਵੱਡੀ ਬਣੀ ਹੋਈ ਆ ਕਿ ਜਿਵੇਂ ਕੱਲ ਵੀ ਗੱਲ ਕਰ ਦਿੰਦੀ ਕਿ ਕਾਂਗਰਸ ਦੇ ਵਿੱਚ ਉਥਲ ਫੁਥਲ ਹੋ ਸਕਦੀ ਆ, ਉਥਲ ਫੁਥਲ ਹੋਣੀ ਸ਼ੁਰੂ ਹੋ ਗਈ ਆ। ਰਾਜਾ ਬੜਿੰਗ ਉਹਨਾਂ ਨੇ ਅਸਤੀਫਾ ਦੇ ਤਾ ਕਿ ਉਹਨਾਂ ਤੋਂ ਲਿਆ, ਇੱਕ ਤਾਂ ਇਹ ਦੱਸ ਦਿਓ, ਚਾਹੇ ਦੇ ਤਾ ਚਾਹੇ ਲਿਆ ਚਾਹੇ ਕਿਵੇਂ ਵੀ ਹੈ, ਪਰ ਉਹਨਾਂ ਨੇ ਇਹ ਕਹਿਤਾ ਕਿ ਮੈਨੂੰ ਨੀ ਪਤਾ ਕਹਾਂ ਦਾ ਪ੍ਰਧਾਨ ਕੌਣ ਬਣੂੰਗਾ, ਮੈਂ ਜਾਊਂਗਾ ਦਿੱਲੀ, ਗੱਲਬਾਤ ਕਰੂੰਗਾ, ਚੈੱਕ ਕਰੂੰਗਾ ਵੀ ਕੀ ਗੱਲਬਾਤ ਆ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਂਗਾ ਕਿਉਂਕਿ ਮੈਂ ਪੱਤਰਕਾਰ ਭਾਈਚਾਰੇ ਤੋਂ ਭੱਜ ਨਹੀਂ ਸਕਦਾ। ਹੁਣ ਇਹ ਦੱਸੋ ਉਹਨਾਂ ਦੇ ਚਿਹਰੇ ਤੇ ਉਹ ਗੜਕ, ਉਹ ਬੜਕ, ਉਹ ਮੜਕ, ਉਹ ਰੜਕ ਹੈ ਨਹੀਂ ਸੀ, ਅਗਲਾ ਪ੍ਰਧਾਨ ਕੌਣ ਬਣ ਸਕਦਾ, ਕੀ ਕਹਿੰਦੇ ਹੋ ਜੀ?
9: ਦੇਖੋ ਬਾਈ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਬੰਦੇ ਦੇ ਕੋਲੋਂ ਕੁਰਸੀ ਗਈ ਹੋਵੇ ਉਹਦੇ ਵਿੱਚ ਬੜਕ ਰੜਕ ਮੜਕ ਉਵੇਂ ਤਾਂ ਰਹਿਣੀ ਨੀ ਹੁੰਦੀ। ਦੂਜੀ ਗੱਲ ਬਾਈ ਜੀ ਮਹੱਤਵਪੂਰਨ ਇਹ ਆ ਵੀ ਰਾਜੇ ਬੜਿੰਗ ਦੀ ਪ੍ਰਧਾਨਗੀ ਜਾਣੀ ਹੀ ਜਾਣੀ ਸੀ, ਇਹ ਮੈਨੂੰ ਤਾਂ ਲੱਗਦਾ ਸੀ ਵੀ ਪਿਛਲੇ ਇੱਕ ਸਾਲ ਤੋਂ ਜਿਸ ਤਰੀਕੇ ਦੇ ਚਰਚੇ ਚੱਲਦੇ ਸੀ ਵੀ ਇੱਕ ਸਾਲ ਪਹਿਲਾਂ ਚਲੀ ਜਾਣੀ ਸੀ, ਪਰ ਇਹ ਲੇਟ ਗਈ ਹੈ। ਚਲੋ ਰਾਜੇ ਬੜਿੰਗ ਨੇ ਆਪਦੀ ਸਮਰੱਥਾ ਮੁਤਾਬਕ ਆਪਦੀ ਸੂਝ ਦੇ ਮੁਤਾਬਕ ਜਿੰਨਾ ਵੀ ਕੰਮ ਕੀਤਾ ਉਹ ਸਭ ਦੇ ਸਾਹਮਣੇ ਆ, ਹਰ ਬੰਦਾ ਆਪਦੇ ਵੱਲੋਂ ਕਿਸੇ ਨੂੰ ਜਿਹੜੀ ਕੁਰਸੀ ਤੇ ਹੁੰਦਾ ਜਿਹੜੇ ਰੁਤਬੇ ਦੇ ਉੱਤੇ ਜ਼ੋਰ ਲਾਉਂਦਾ, ਪਰ ਗੱਲ ਵੀ ਕਾਂਗਰਸ ਦੇ ਵਿੱਚ ਪਏ ਹੋਏ ਪਲੇਸ ਬਹੁਤ ਵੱਡੇ ਆ, ਜਿਹਦੇ ਕਰਕੇ ਰਾਜਾ ਬੜਿੰਗ ਨੇ ਜਦੋਂ ਆਪਾਂ ਕੱਲ੍ਹ ਇਸ ਵੇਲੇ ਖ਼ਬਰਾਂ ਨਹੀਂ ਸਾਂਝ ਪਾਈ ਸੀ ਉਸੇ ਵੇਲੇ ਜਾਣਕਾਰੀ ਆਈ ਜੀ ਕਿ ਉਹਨਾਂ ਨੇ ਅਸਤੀਫਾ ਦਿੱਤਾ। ਅੱਜ ਰਾਜਾ ਬੜਿੰਗ ਦਿੱਲੀ ਪਹੁੰਚ ਗਏ, ਇਸ ਵੇਲੇ ਉਹ ਦਿੱਲੀ ਬੈਠੇ ਆ, ਕੱਲ੍ਹ ਨੂੰ ਰਾਹੁਲ ਗਾਂਧੀ ਨਾਲ ਉਹਨਾਂ ਦੀ ਮੀਟਿੰਗ ਹੋਣੀ ਆ। ਕਾਂਗਰਸ ਦੇ ਵਿੱਚ 5-6 ਨਾਵਾਂ ਦੀ ਚਰਚਾ, ਸਭ ਤੋਂ ਵੱਧ ਚਰਚਾ ਹੈਗੀ ਵਿਜੇ ਸਿੰਗਲਾ ਦੇ ਨਾਂ ਦੀ। ਉਹ ਕਿਉਂ ਕਹਿੰਦੇ ਜੀ ਕਿ ਵਿਜੇਇੰਦਰ ਸਿੰਗਲਾ ਨੇ ਜਿਹੜੇ ਤੇ ਉਹ ਹੈਗੇ ਜੀ ਹਿੰਦੂ ਭਾਈਚਾਰੇ ਦੇ ਵਿੱਚੋਂ, ਤੇ ਹਾਈਕਮਾਂਡ ਚਾਹੁੰਦੀ ਵੀ ਇੱਕ ਜੱਟਾਂ ਦੇ ਵਿੱਚੋਂ ਹੋ ਜਾਏ ਇੱਕ ਹਿੰਦੂਆਂ ਦੇ ਵਿੱਚੋਂ ਹੋ ਜਾਏ, ਜੱਟਾਂ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਤੇ ਪ੍ਰਧਾਨ ਸਿੰਗਲਾ ਹੋ ਜਾਏ, ਪਰ ਹਾਈਕਮਾਂਡ ਦੇ ਕੋਲ ਇਹ ਸੁਨੇਹੇ ਪਹੁੰਚਾਏ ਗਏ ਆ ਕਿ ਪੰਜਾਬ ਇੱਕ ਸਿੱਖ ਸਟੇਟ ਆ, ਸਿੱਖ ਸਟੇਟ ਦੇ ਵਿੱਚ ਹਿੰਦੂ ਪ੍ਰਧਾਨ ਦੀ ਕੋਈ ਤੁੱਕ ਨਹੀਂ ਬਣਦੀਗੀ, ਇਹ ਗੱਲ ਲੋਕਾਂ ਨੇ ਕਬੂਲ ਨਹੀਂ ਕਰਨੀ। ਸੋ ਕਹਿੰਦੇ ਆ ਵੀ ਰਾਹੁਲ ਗਾਂਧੀ ਵੀ ਇਸ ਗੱਲੋਂ 605 ਦੇ ਵਿੱਚ ਪਿਆ ਹੋਇਆ ਵੀ ਪ੍ਰਧਾਨ ਬਣਾਇਆ ਜਾਵੇ ਤਾਂ ਕਿਹਨੂੰ ਬਣਾਇਆ ਜਾਵੇ, ਰੌਲਾ ਇਹ ਆ ਵੀ ਇੱਕ ਤਾਂ ਪ੍ਰਧਾਨ ਬਦਲ ਜਾਣਾ, ਦੂਜਾ ਇਹ ਵੀ ਜਿਹੜਾ ਬਦਲਿਆ ਹੋਇਆ ਪ੍ਰਧਾਨ ਆ ਉਹ ਕਾਰਗਰ ਦੀ ਸਾਬਤ ਹੋਵੇ, ਇਹ ਸਭ ਤੋਂ ਵੱਡੀ ਚੁਣੌਤੀ ਹੈ ਜੀ।
8: ਮਤਲਬ ਕਿਉਂਕਿ ਜਦੋਂ ਵੀ ਇਹ ਰਾਜਾ ਬੜਿੰਗ ਸਾਹਿਬ ਵੀ ਪਹਿਲਾਂ ਦਸਤਾਰ ਨਹੀਂ ਸੀ ਸਜਾਉਂਦੇ, ਫਿਰ ਦਸਤਾਰ ਸਜਾਉਣ ਲੱਗ ਗਏ ਸੀ, ਮੇਰਾ ਖਿਆਲ ਹੈ ਹਰ ਇੱਕ ਦੇ ਮਨ ਦੇ ਵਿੱਚ ਇਹ ਜ਼ਰੂਰ ਹੁੰਦਾ ਕਿ ਬਹੁਤੇ ਟਾਈਮ ਤੋਂ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਵੀ ਪ੍ਰਧਾਨ ਬਣਦੇ ਆਏ ਆ ਜਾਂ ਮੁੱਖ ਮੰਤਰੀ ਬਣਦੇ ਆਏ ਆ ਉਹ ਦਸਤਾਰ ਵਾਲੇ ਬਣਦੇ ਆਏ ਆ, ਸੋ ਇਹਨਾਂ ਨੂੰ ਵੀ ਇਹ ਲੱਗਦਾ ਸੀ ਕਿ ਜੇਕਰ ਪ੍ਰਧਾਨਗੀ ਆ ਗਈ ਆ ਤਾਂ ਹੁਣ ਪਾਰਟੀ ਜਿੱਤੂਗੀ ਤਾਂ ਕੁਰਸੀ ਆਪਣੀ ਮੁੱਖ ਮੰਤਰੀ ਵਾਲੀ ਪੱਕੀ ਹੈ, ਤੇ ਜੇ ਹੁਣ ਇਹ ਲੈ ਜਾਂਦੇ ਆ ਅਗਲਾ ਪ੍ਰਧਾਨ ਕੋਈ ਹੋਰ ਆਉਂਦਾ ਤਾਂ ਫਿਰ ਉਹ ਜਿਹੜੀ ਆਸ ਸੀ ਉਹ ਪੱਕੇ ਤੌਰ ਤੇ ਫੁੱਸ ਗਈ ਫਿਰ ਇਹਨਾਂ ਕੋਲੋਂ, ਜਾਂ ਫਿਰ ਵੀ ਚਾਂਸ ਬਣ ਸਕਦੇ ਹੁੰਦੇ ਆ?
9: ਦੇਖੋ ਇਹ ਤਾਂ ਬਾਈ ਜੀ 100% ਹੀ ਹੁੰਦੀ ਨਾ ਜੀ ਗੱਲ, ਰਾਜਾ ਬੜਿੰਗ ਤਾਂ ਹੁਣ ਪ੍ਰਧਾਨ ਹੈ ਹੀ ਨਹੀਂ, ਉਹਨਾਂ ਨੇ ਤਾਂ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਫਾਰਮਰ ਪ੍ਰੈਜ਼ੀਡੈਂਟ ਲਿਖ ਦਿੱਤਾ ਜੀ, ਮੈਂ ਸਾਬਕਾ ਪ੍ਰਧਾਨ, ਉਹਨਾਂ ਨੇ ਖੁਦ ਹੀ ਗੱਲ ਕਹਿਤੀ ਆ। ਹੁਣ ਨਵਾਂ ਪ੍ਰਧਾਨ ਕੌਣ ਬਣਦਾ ਇਹ ਵਕਤ ਬਿਆਨ ਕਰੂਗਾ, ਪਰ ਜਿਹੜਾ ਵੀ ਪ੍ਰਧਾਨ ਬਣਿਆ ਇਹ ਕੰਡਿਆਂ ਦਾ ਤਾਜ ਆ, ਇਹ ਛੇਤੀ ਕਿਤੇ ਗੱਲ ਬਣਦੀ ਦਿਸਣੀ ਨੀ। ਤੁਸੀਂ ਦੇਖ ਲਓ ਵੀ ਕਾਂਗਰਸ ਇਹ ਨਾ ਜਿਵੇਂ ਪੰਜਾਬ ਦੇ ਵਿੱਚ ਜਥੇਦਾਰ ਕੋਈ ਵੀ ਬਣ ਜੇ, ਆਪਾਂ ਕਹਿੰਦੇ ਵੀ ਗਿਆਨੀ ਬਹੁਤ ਸਾਰੇ ਲੋਕ ਕਹਿੰਦੇ ਨੇ ਗਿਆਨੀ ਕੁਲਦੀਪ ਸਿੰਘ ਰਿਕਾਰਡ ਨੂੰ ਅਸੀਂ ਜਥੇਦਾਰ ਨਹੀਂ ਮੰਨਦੇ, ਮੈਂ ਇਹ ਗੱਲ ਕਹਿੰਦਾ ਹੁੰਦਾ ਵੀ ਕੋਈ ਇੱਕ ਨਾਂ ਦੱਸ ਦੋ ਜਿਹਦੇ ਤੇ ਸਾਰਿਆਂ ਨੇ ਸਿਰ ਜੁੜ ਜਾਣ, ਨੁਕਸ ਨਿਕਲਣਾ ਹੀ ਆ। ਉਵੇਂ ਹੀ ਕਾਂਗਰਸ ਦਾ ਪ੍ਰਧਾਨ ਜਿਹੜਾ ਮਰਜ਼ੀ ਬਣ ਜੇ ਨੁਕਸ ਨਿਕਲਣਾ ਹੀ ਨਿਕਲਣਾ ਜੀ। ਬਿਲਕੁਲ ਜੀ, ਦੇਖੋ ਟੂੰਟੂ ਹੋ ਗਈ ਆ ਜੀ, ਟੂੰਟੂ ਹੋ ਗਈ ਆ। ਅੱਜ 37 ਲੱਖ ਦੇ ਕਰੀਬ ਔਰਤਾਂ ਦੇ ਖਾਤੇ ਦੇ ਵਿੱਚ ਟੂੰਟੂ ਹੋ ਗਈ ਆ। ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਸਮਾਗਮ ਕੀਤਾ, ਔਰਤਾਂ ਦੇ ਖਾਤਿਆਂ ਦੇ ਵਿੱਚ 3,000 ਤੇ 4,500 ਰੁਪਇਆ ਅਕਤੂਬਰ ਨਵੰਬਰ ਤੇ ਦਸੰਬਰ ਮਹੀਨੇ ਦਾ ਪੈ ਗਿਆ। ਜਦੋਂ ਬਾਈ ਜੀ ਪੈਸੇ ਆਉਣਗੇ ਖਾਤੇ ਦੇ ਵਿੱਚ ਤੇ ਫਿਰ ਚੰਗਾ ਤਾਂ ਲੱਗਣਾ ਹੀ ਆ, ਜਦੋਂ ਮੁੱਕ ਜਾਂਦੇ ਫਿਰ ਫਿਰ ਭੜਾ ਜਿਹਾ ਲੱਗਦਾ ਹੁੰਦਾ ਕੰਮ। ਸੋ ਵੇਖਿਆ ਕੀ ਬਣਦਾ ਵੀ ਭਾਈ ਆਮ ਆਦਮੀ ਪਾਰਟੀ ਨੂੰ ਇਹ ਟੂੰ ਟੂੰ ਕਿੰਨੀ ਕੁ ਮਾਫਤ ਆਉਂਦੀ ਆ ਜਾਂ ਨਹੀਂ ਆਉਂਦੀ, ਆਮ ਆਦਮੀ ਪਾਰਟੀ ਕਿੰਨਾ ਕੁ ਇਸ ਟੂੰ ਟੂੰ ਦੇ ਸਿਰ ਦੇ ਉੱਤੇ ਸਰਵਾਈਵ ਕਰਦੀ ਆ, ਇਹ ਵਕਤ ਨੇ ਬਿਆਨ ਕਰਨਾ। ਪਰ ਫਿਲਹਾਲ ਆਮ ਆਦਮੀ ਪਾਰਟੀ ਚਲਕੇ ਨੀ ਜੀ ਸਾਡੇ ਵਰਗਾ ਕੋਈ ਨੀ।
8: ਅੱਛਾ, ਜਿਹੜੀ ਇਹ ਟੂੰ ਟੂੰ ਇਸ ਮੌਕੇ ਤੇ ਆ ਕੇ ਹੋਈ ਆ, ਇਹਦਾ ਅਸਰ ਪਊਗਾ ਵੋਟਾਂ ਦੇ? ਉਹ ਜਿਹਨਾਂ ਦੇ ਟੂੰ ਟੂੰ ਹੁੰਦੀ ਆ, ਤੁਹਾਨੂੰ ਲੱਗਦਾ ਵੀ ਉਹ ਝੁਕ ਸਕਦੇ ਆ ਇੱਕ ਪਾਸੇ ਨੂੰ ਵੋਟ?
9: ਬਾਈ ਜੀ ਕੁਝ ਵੀ ਹੋ ਸਕਦਾ। ਦੇਖੋ ਗੱਲ ਇਹ ਜੀ ਕਿ 18 ਸਾਲ ਤੋਂ ਉੱਤੇ ਦੀ ਹਰ ਔਰਤ ਦੇ ਖਾਤੇ ਦੇ ਵਿੱਚ ਪੈਸੇ ਪੈ ਰਹੇ ਆ। ਹਾਲਾਂਕਿ ਨੈਤਿਕ ਤੌਰ ਤੇ ਦੇਖੀਏ ਤਾਂ ਪੈਣੇ ਨਹੀਂ ਚਾਹੀਦੇ, ਕਿਉਂਕਿ ਪੰਜਾਬ ਦੇ ਕੋਲ ਕਿਹੜਾ ਬਾਈ ਪੈਸੇ ਹੈਗੇ ਆ? ਪੰਜਾਬ ਦੇ ਸਿਰ ਲਗਭਗ 4,00,000 ਕਰੋੜ ਦਾ ਕਰਜ਼ਾ, ਤੇ ਆਪਾਂ ਕਿਹੜੇ ਮਸਲੇ ਹੱਲ ਕਰਨੇ ਆ? ਪਰ ਹੁਣ 18 ਸਾਲ ਦੀ ਉਮਰ ਦੇ ਵਿੱਚ ਹੀ ਹਰ ਕੋਈ ਵੋਟ ਪਾਉਣ ਦਾ ਅਧਿਕਾਰ ਰੱਖਦਾ। ਹੁਣ ਬੀਬੀਆਂ ਦੀ ਮਰਜ਼ੀ ਆ ਵੀ ਭਾਈ ਉਹਨਾਂ ਨੇ ਟੂੰ ਟੂੰ ਸੁਣ ਕੇ ਕਿੰਨੀ ਕੁ ਵੋਟ ਪਾਉਣੀ ਹੈ, ਸਮਾਂ ਦੱਸੂਗਾ। ਕਈ ਵਾਰੀ ਪੰਜਾਬੀ ਭੁੱਲ ਵੀ ਜਾਂਦੇ ਹੁੰਦੇ ਆ ਤੇ ਕਈ ਵਾਰੀ ਪੰਜਾਬੀ ਚੇਤੇ ਰੱਖ ਲੈਂਦੇ ਜੀ।
8: ਜੀ ਸੋ ਦੋਸਤੋ, ਜਿਹੜਾ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਖਬਰਾਂ ਦਾ ਬੁਲੇਟਿਨ ਆ ਜਿਹੜਾ ਇਹ ਸਪੌਂਸਰ ਕੀਤਾ ਗਿਆ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ। ਜੇਕਰ ਤੁਸੀਂ ਨਵੇਂ ਵੀ ਆਏ ਹੋ, ਟਰਮ ਪਲਾਨ ਲੈ ਲਿਓ। ਟਰਮ ਪਲਾਨ ਤੁਸੀਂ ਲੈ ਸਕਦੇ ਹੋ ਹਸਬੈਂਡ ਵਾਈਫ, ਜੇਕਰ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖਣਾ ਚਾਹੁੰਦੇ ਹੋ, ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਚਾਹੇ ਉਹ ਪਰਮਾਨੈਂਟ ਆਪਣੇ ਬੱਚੇ ਦਾ ਪਲਾਨ ਲੈਣਾ ਚਾਹੁੰਦੇ ਹੋ, ਉਹਨੂੰ ਇਨਵੈਸਟਮੈਂਟ ਦੇ ਤੌਰ ਤੇ ਵਰਤਣਾ ਚਾਹੁੰਦੇ ਹੋ ਜਾਂ ਫਿਰ RESP RRSP, ਤਾਂ ਤੁਸੀਂ ਇੱਕ ਵਾਰ ਜ਼ਰੂਰ ਮੁਸਕਾਨ ਦਿਓਲ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ। ਤੁਸੀਂ ਰਜਿਸਟਰ ਆਏ ਹੋਏ ਹੋ ਜਾਂ ਫਿਰ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਸੀ, ਤਾਂ ਬੈਸਟ ਪ੍ਰੋਟੈਕਸ਼ਨ ਲੈਣ ਲਈ ਇੱਕੋ ਇੱਕ ਨਾਮ ਮੁਸਕਾਨ ਦਿਓਲ। ਨੰਬਰ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ, ਨੋਟ ਕਰਕੇ ਰੱਖ ਲਓ, 647-564-2733 647-564-2733 'ਤੇ ਗੱਲਬਾਤ ਕਰ ਲੈਣੀ ਹੈ। 647-564-2733 6475642733 'ਤੇ ਤੁਸੀਂ ਕਾਲ ਕਰਕੇ ਬੈਸਟ ਪ੍ਰੋਟੈਕਸ਼ਨ ਲੈ ਸਕਦੇ ਹੋ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇੰਸ਼ੋਰੈਂਸ ਹੈ ਜਾਂ ਫਿਰ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਹੈ। 647-564-2733 ਸੋ ਟਣ ਸਾਹਿਬ, ਲਵਲੀ ਯੂਨੀਵਰਸਿਟੀ ਦਾ ਕੁਛ ਕੋਈ ਅਪਡੇਟ ਆਈ ਉਹਦੇ ਤੇ ਕਿ ਨਹੀਂ ਆਈ ਹਜੇ ਜੀ?
9: ਹਾਂ ਬਿਲਕੁਲ ਜੀ, ਬਿਲਕੁਲ ਆਈ ਹੈ ਜੀ। ਲਵਲੀ ਯੂਨੀਵਰਸਿਟੀ ਦੇ ਜਿਹੜੇ ਮਾਲਕ ਆ, ਜਿਹੜੇ ਕਿ ਚਾਂਸਲਰ ਹੈਗੇ ਆ, ਉਹਨਾਂ ਨੇ ਅੱਜ ਦੋ ਟੁੱਕ ਕੇ ਗੱਲ ਕਹੀ ਆ ਕਿ ਭਾਈ ਪੰਜਾਬ ਦੇ ਵਿੱਚ ਕਾਰੋਬਾਰੀ ਕੌਣ ਆਊਗਾ, ਪੰਜਾਬ ਦੇ ਵਿੱਚ ਇਨਵੈਸਟਮੈਂਟ ਕੌਣ ਕਰੂਗਾ, ਤੇ ਪੰਜਾਬ ਦੇ ਵਿੱਚ ਰਹਿਣ ਤੋਂ ਤਾਂ ਹੁਣ ਡਰ ਲੱਗਦਾ, ਇਹ ਪਤਾ ਹੀ ਕੋਈ ਨੀ ਕੌਣ ਹਿੰਸਾ ਕਰ ਦੇਵੇ, ਸਾਡਾ ਕਸੂਰ ਕੀ ਸੀਗਾ? ਉਹਨਾਂ ਨੇ ਗੱਲ ਕਹੀ ਆ ਕਿ ਅਫਵਾਹ ਫੈਲੀ, ਅਫਵਾਹ ਦੇ ਸਿਰ ਤੇ ਸਾਡਾ ਨੁਕਸਾਨ ਹੋਇਆ। ਜਾਂ ਤਾਂ ਪ੍ਰੈਕਟੀਕਲ ਤੌਰ ਤੇ ਦੱਸੋ ਵੀ ਭਾਈ ਇਹਨਾਂ ਨੇ ਆਹ ਕੁਛ ਕੀਤਾ ਹੈਗਾ, ਸਾਡੀ ਯੂਨੀਵਰਸਿਟੀ ਚ ਕੁਝ ਹੋਇਆ। ਉਹ ਕਹਿੰਦੇ ਵੀ ਕਾਰੋਬਾਰੀਆਂ ਨੂੰ ਕਾਰੋਬਾਰ ਦੇ ਵਿੱਚੋਂ ਭਜਾਉਣ ਦੇ ਲਈ, ਪੰਜਾਬ ਨੂੰ ਬਦਨਾਮ ਕਰਨ ਦੇ ਲਈ, ਵਿਦਿਆਰਥੀਆਂ ਚ ਸਹਿਮ ਪੈਦਾ ਕਰਨ ਦੇ ਲਈ, ਪੰਜਾਬ ਦੀ ਇਕੋਨਮੀ ਸਟਰੋਂਗ ਨਾ ਹੋ ਜਾਏ, ਕਦੇ ਗੈਂਗਸਟਰ, ਕਦੇ ਨਸ਼ਾ, ਕਦੇ ਕੁਛ ਏਦਾਂ ਦਾ ਪੰਜਾਬ ਚ ਹੁੰਦਾ ਰਹਿੰਦਾ। ਉਹ ਕਹਿੰਦੇ ਵੀ ਹਾਲਾਤ ਏਦਾਂ ਦੇ ਬਣੇ ਪਏ ਵੀ ਹੁਣ ਇੱਥੇ ਰਹਿਣ ਤੋਂ ਡਰ ਲੱਗਦਾ। ਅਗਲੀ ਗੱਲ ਵੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਹਿੰਸਾ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ 3 ਜਣੇ ਤਾਂ ਗ੍ਰਿਫਤਾਰ ਕਰ ਲਏ ਆ। ਸੋਸ਼ਲ ਮੀਡੀਆ ਤੇ ਵੀਡੀਓ ਆਈਆਂ ਜਿਹੜੀਆਂ, CCTV ਕੈਮਰੇ ਦੀਆਂ ਫੁਟੇਜਾਂ ਜਿਹੜੀਆਂ, ਉਹਦੇ ਆਧਾਰ ਦੇ ਉੱਤੇ 3 ਜਣੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ। ਉਹਦਾ ਵੀ ਅੱਜ ਕੰਮ ਹੋ ਗਿਆ ਜੀ, ਕਿਉਂਕਿ ਪਤਾ ਲੱਗਾ ਜੀ ਕਿ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਪੱਕੇ ਤੌਰ ਤੇ। ਉਹ ਹੁਣ ਉਹਦੇ ਮੂੰਹ ਤੋਂ ਕਹਿੰਦੇ ਮੱਖੀ ਨੀ ਉੱਡਦੀ, ਤੇ ਔਲੇਜ ਵੱਲੋਂ ਤਾਂ ਪੱਕਾ ਹੀ ਹੋ ਗਿਆ ਜੀ।
8: ਸੋ ਅੰਮ੍ਰਿਤਸਰ ਤਰਨ ਤਰਨ ਬਾਈਪਾਸ ਤੋਂ ਖਬਰ ਪਹੁੰਚੀ ਹੈ ਕਿ ਉੱਥੇ ਗੱਡੀ ਦੇ ਵਿੱਚ ਇੱਕ ਨੌਜਵਾਨ ਨੂੰ ਜਿਉਂਦੇ ਸੜਿਆ, ਸਰ ਜਿਉਂਦੇ ਸੜ ਗਿਆ, ਉਹ ਕੀ ਹੋਇਆ?
9: ਬਿਲਕੁਲ ਜੀ, ਦੇਖੋ ਉੱਥੇ ਨਾ ਅਸਲ ਦੇ ਵਿੱਚ ਮੁੰਡਾ ਜਾਂਦਾ ਸੀਗਾ ਜੀ ਗੱਡੀ ਦੇ ਵਿੱਚ, ਤੇ ਉਹ ਜਿਹੜੀ ਗੱਡੀ ਆ ਉਹ ਟਰੱਕ ਦੇ ਨਾਲ ਟਕਰਾ ਗਈ, ਤਾਰ ਪੋਲ ਦੇ ਨਾਲ ਭਰੇ ਹੋਏ ਟਰੱਕ ਦੇ ਨਾਲ, ਤੇ ਉਸ ਤੋਂ ਬਾਅਦ ਮੁੰਡੇ ਦੇ ਸੱਟਾਂ ਲੱਗੀਆਂ ਤੇ ਗੱਡੀ ਨੂੰ ਲੱਗ ਗਈ ਅੱਗ, ਕਾਰ ਨੂੰ, ਤੇ ਮੁੰਡਾ ਜਿਹੜਾ ਜਿਉਂਦਾ ਹੀ ਸੜ ਗਿਆ। ਇਹ 25-26 ਸਾਲ ਦੀ ਉਮਰ ਸੀਗੀ ਇਸ ਮੁੰਡੇ ਦੀ, ਤੇ ਇਹਦੀ ਮੌਕੇ ਦੇ ਉੱਤੇ ਕਹਿੰਦੇ ਸੜਨ ਕਰਕੇ ਮੌਤ ਹੋ ਗਈ, ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜੀ।
8: ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹਨਾਂ ਦੇ ਵੱਲੋਂ ਉਹਨਾਂ ਨੂੰ ਕੋਈ ਟਿਕਟ ਮਿਲੇਗੀ ਕਿਸੇ ਪਾਸੋਂ? ਲੱਗਦਾ ਤੁਹਾਨੂੰ ਆਸਾਰ ਲੱਗਦੇ ਆ, ਤੇ ਕਿਵੇਂ ਉਹ ਐਕਟਿਵ ਹੈਗੇ ਆ, ਕਿਵੇਂ ਆ?
9: ਦੇਖੋ ਬਾਈ ਜੀ, ਐਕਟ ਪਤਾ ਹੈਗੇ ਆ, ਉਹਨਾਂ ਦੀ ਸਭ ਤੋਂ ਵੱਧ ਨੇੜਤਾ ਰਾਜਾ ਬਣਿੰਗ ਨਾਲ ਰਹੀ ਆ, ਪਰ ਪਿਛਲੇ ਕੁੱਝ ਕੁ ਹਫ਼ਤਿਆਂ ਤੋਂ ਦੂਰੀ ਵੀ ਰਹੀ ਆ, ਕਿਉਂਕਿ ਕਾਂਗਰਸ ਦੇ ਵਿੱਚ ਘਮਸਾਨ ਜਿਹਦੇ ਵਿੱਚ ਇੱਕ ਦੂਜੇ ਦੇ ਖਿਲਾਫ਼ ਬਿਆਨਾਂ ਦੀ ਗੱਲ ਵੀ ਚੱਲਦੀ ਸੀ। ਰਾਜਾ ਬੜਿੰਗ ਸਿੱਧੂ ਦੇ ਵੀ ਨੇੜੇ ਸੀ ਤੇ ਕਾਂਗਰਸ ਦੇ ਵਿੱਚ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ। ਮੈਨੂੰ ਇਸ ਗੱਲ ਦੀ ਆਸ ਆ ਵੀ ਟਿਕਟ ਤਾਂ ਉਹਨਾਂ ਨੂੰ ਮਿਲੂਗੀ ਤੇ ਉਹ ਚਾਹੁੰਦੇ ਆ ਵੀ ਮਾਨਸੇ ਤੋਂ ਹੀ ਮੈਂ ਚੋਣ ਲੜਾਂ। ਬਾਕੀ ਦੇਖਦੇ ਵੀ ਕਾਂਗਰਸ ਦਾ ਉਦੋਂ ਤੱਕ ਕੀ ਬਣਦਾ ਹੈਗਾ, ਕੀ ਸਿੱਧੂ ਮੂਸੇਵਾਲੇ ਦੇ ਪਿਤਾ ਜਿੱਤ ਸਕਣਗੇ ਕਿ ਨਹੀਂ ਜਿੱਤ ਸਕਣਗੇ, ਪਰ ਮੈਨੂੰ ਲੱਗਦਾ ਵੀ ਕਾਂਗਰਸ ਦੇ ਵੱਲੋਂ ਟਿਕਟ ਉਹਨਾਂ ਨੂੰ ਸ਼ਾਇਦ ਮਾਨਸੇ ਤੋਂ ਮਿਲ ਜਾਊਗੀ।
6: ਉਧਰੋਂ ਗੋਲਡੀ ਹੁਣੀ ਧੂਰੇ ਵਾਲੇ ਪਾਸਿਓਂ ਬਹੁਤ ਪਾਉਂਦੇ ਆ ਕਿ ਭਾਈ ਮਾਨ ਸਾਹਿਬ ਮੈਨੂੰ 5 ਮਿੰਟ ਦੇ ਦਿਓ ਬੋਲਣ ਲਈ, ਮੈਂ ਕੋਈ ਸਵਾਲ ਪੁੱਛਣਾ ਚਾਹੁੰਦਾ, ਮੈਂ ਗੱਲ ਕਰਨੀ ਚਾਹੁੰਦਾ। ਉਹਨਾਂ ਨੂੰ 5 ਮਿੰਟ ਮਿਲਦੇ ਨਜ਼ਰ ਨਹੀਂ ਆਉਂਦੇ। ਉਹ ਕਹਿੰਦੇ ਫਿਰ ਅਸੀਂ ਮੈਂ ਕਾਲੇ ਕੱਪੜੇ ਜੇ ਪਾ ਕੇ, ਇੱਕ ਹੋਰ ਵੀਡੀਓ ਆਈ ਸੀ ਉਹ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਵਰਕਰ ਹੀ, ਕਹਿੰਦੇ ਮੈਂ ਜੀ ਮੇਰੇ ਬੱਚੇ ਦੇ ਕਾਲੇ ਕੱਪੜੇ ਪਾਏ ਸੀ, ਸਾਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਉਹ ਦੁਖੀ ਹਾਲਤ ਦੇ ਵਿੱਚ ਨਜ਼ਰ ਆ ਰਹੇ ਸੀ ਵੀ ਬੰਦਾ ਕਾਲੇ ਕੱਪੜੇ ਵੈਸੇ ਜੇ ਟੀ ਸ਼ਰਟ ਪਾਈ ਤੇ ਰੈਲੀਆਂ ਦੇ ਵਿੱਚ ਜਾ ਨਹੀਂ ਸਕਦਾ, ਮਨਾਹੀ ਹੁੰਦੀ ਹੈ ਜੀ ਇੱਥੇ।
9: ਬਿਲਕੁਲ ਬਾਈ ਜੀ, ਜੇ ਮੰਨ ਲਓ ਤੁਸੀਂ ਜਾਂ ਮੈਂ ਜਾਂ ਕੋਈ ਵੀ, ਮੰਨ ਲਓ ਮੈਂ ਕਾਲੀ ਸ਼ਰਟ ਪਾਈ ਹੋਵੇ, ਤੁਸੀਂ ਕਾਲੀ ਪੱਗ ਬੰਨੀ ਹੋਵੇ, ਜਾਂ ਆਪਣੇ ਕੋਲ ਕਾਲਾ ਰੁਮਾਲ ਵੀ ਹੋਵੇ, ਤੇ ਇਸ ਰੁੱਤ ਦੇ ਵਿੱਚ ਹੁਣ ਕੋਈ ਵੀ ਆਮ ਆਦਮੀ ਪਾਰਟੀ ਦੀ ਰੈਲੀ ਚ ਸ਼ਾਮਿਲ ਨਹੀਂ ਹੋ ਸਕਦਾ। ਜਿਵੇਂ ਅਕਾਲੀਆਂ ਦੀ ਨੀਲੀ ਪੱਗ ਆ, ਚਿੱਟੀ ਪੱਗ ਕਾਂਗਰਸੀਆਂ ਦੀ ਆ, ਕੇਸਰੀ ਜਿਹੜਾ ਰੰਗ ਆ ਉਹ ਆਮ ਆਦਮੀ ਪਾਰਟੀ ਨੇ ਲੈ ਲਿਆ, ਉਧਰ ਭਗਵਾਂ ਰੰਗ ਭਾਜਪਾ ਨੇ ਲੈ ਲਿਆ, ਉਦੋਂ ਵਿਰੋਧ ਪ੍ਰਗਟਾਵੇ ਦਾ ਰੰਗ ਕਾਲਾ ਬਣ ਗਿਆ। ਉਹ ਜਿਹੜਾ ਨਾ ਜਿਹੜਾ ਕਹਿ ਰਹੀ ਵੀ ਕਾਲਾ ਸ਼ਾਹ ਕਾਲਾ, ਹੁਣ ਤਾਂ ਕਾਲਾ ਸ਼ਾਹ ਕਾਲਾ ਡੈਡੀਆਂ ਕਹਿੰਦੇ ਜਦੋਂ ਰੈਲੀ ਦੇ ਵਿੱਚੋਂ ਬਾਹਰ ਕੱਢ ਦਿਓ, ਗਾਣਾ ਵੀ ਨੀ ਗਾਉਣ ਦਿੰਦੇ। ਹੁਣ ਤਾਂ ਇਹਨਾਂ ਨੂੰ ਇਹ ਲੱਗਦਾ ਕਿ ਸਾਡਾ ਵਿਰੋਧ ਕਰਨ ਆ ਗਏ ਆ, ਸਾਡੇ ਖਿਲਾਫ਼ ਪ੍ਰਦਰਸ਼ਨ ਕਰਨ ਵਾਸਤੇ ਆਏ ਆ। ਕਾਲਾ ਰੰਗ ਪ੍ਰਦਰਸ਼ਨ ਦਾ ਪ੍ਰਤੀਕ ਬਣ ਗਿਆ, ਵਿਰੋਧ ਦਾ ਪ੍ਰਤੀਕ ਬਣ ਗਿਆ ਜੀ। ਕੁਦਰਤ ਦੀ ਦੇਣੀ ਆ ਨਾ, ਇਹ ਤਾਂ ਪਰ ਜਿਹੜਾ ਕਾਲਾ ਰੰਗ ਉਹਦਾ ਨੀ ਪਾਉਣਾ।
6: ਠੀਕ ਹੈ ਠੀਕ ਹੈ। ਸੋ ਮੌਸਮ ਦੱਸਦੇ ਜਾਂਦੇ ਜਾਂਦੇ ਕਿਹੋ ਜਿਹਾ
9: ਮੌਸਮ ਪੰਜਾਬ ਦਾ? ਬਾਕੀ ਠੀਕ ਆ, ਅੱਜ ਦਿਨ ਦੇ ਵੇਲੇ 34-35 ਡਿਗਰੀ ਪੰਜਾਬ ਚ ਟੈਂਪਰੇਚਰ ਰਿਹਾ। ਜੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣਾ, ਖੁਸ਼ਕ ਰਹਿਣਾ, ਤੇ 5 ਤਰੀਕ ਤੱਕ ਜਿਹੜਾ ਪੰਜਾਬ ਦੇ ਵਿੱਚ ਮੌਸਮ ਠੀਕ ਰਹਿਣਾ, ਉਸ ਤੋਂ ਬਾਅਦ ਕਈ ਥਾਵਾਂ ਤੇ ਛਿੱਟੇ ਪੈਣ ਦੀ ਆਸ ਹੈ ਜੀ।
6: ਸੁਖਬੀਰ ਬਾਦਲ ਸਾਹਿਬ ਦਾ ਕੀ ਹਾਲ ਆ? ਉਹ ਕਹਿੰਦੇ ਸ਼ੇਖ ਅਕਤੂਬਰ ਤੋਂ ਉਹ ਵੀ ਕਹਿੰਦੇ ਘਰ ਘਰ ਆਊਂਗਾ ਮੈਂ ਭਾਈ, ਤੁਹਾਨੂੰ ਪੁੱਛੂਗਾ ਕਿ ਕਰੂੰਗਾ ਗੱਲਬਾਤ, ਮੁਹਿੰਮ ਸ਼ੁਰੂ ਕਰਨ ਲੱਗਿਆ ਸੁਖਬੀਰ ਬਾਦਲ ਹੋਣੀ ਵੀ ਭਲਾ।
9: ਬਿਲਕੁਲ ਬਾਈ ਜੀ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅੱਜ ਇਹ ਗੱਲ ਕਹੀ ਆ ਕਿ ਡੋਰ ਟੂ ਡੋਰ ਅਸੀਂ ਆਪਦੀ ਪਾਰਟੀ ਦੀ ਮੁਹਿੰਮ ਸ਼ੁਰੂ ਕਰਨ ਲੱਗੇ ਹਾਂ, 6 ਅਕਤੂਬਰ ਤੋਂ ਇਹਦੀ ਸ਼ੁਰੂਆਤ ਹੋਊਗੀ। ਆਮ ਆਦਮੀ ਪਾਰਟੀ ਡੋਰ ਟੂ ਡੋਰ ਪਹਿਲਾਂ ਸ਼ੁਰੂ ਕਰ ਚੁੱਕੀ ਆ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਾਰਟੀ ਦੇ ਵੱਲੋਂ 6 ਤਰੀਕ ਤੋਂ ਸ਼ੁਰੂਆਤ ਕੀਤੀ ਜਾਣੀ ਹੈ ਜੀ।
6: ਸੋ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ ਰਣ ਸਾਹਿਬ,
9: ਬਹੁਤ ਮਿਹਰਬਾਨੀ ਮਿਹਰਬਾਨੀ,
6: ਬਹੁਤ ਬਹੁਤ ਮਿਹਰਬਾਨੀ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਸੰਗੀਤ ਵੀ ਚੱਲਦਾ ਰਹੇਗਾ। ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਤੇ ਅਸੀਂ ਨਾਲ ਦੀ ਨਾਲ ਹੀ ਜਿੱਥੇ ਗੀਤ ਸੰਗੀਤ ਦੀ ਮਹਿਫਲ ਤੁਹਾਡੇ ਲਈ ਲੈ ਕੇ ਆਵਾਂਗੇ, ਤੇ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵੱਲੋਂ। ਗ੍ਰੈਂਡ ਫਰਨੀਚਰ ਤੇ ਜਿਹੜਾ ਤੁਸੀਂ ਜ਼ਰੂਰ ਮਾਰ ਕੇ ਆਇਓ, ਇਸ ਹਫ਼ਤੇ ਵੀ ਵੱਡੀ ਸੇਲ ਆ ਜਿਹੜੀ ਗ੍ਰੈਂਡ ਫਰਨੀਚਰ ਤੇ ਲੱਗਣ ਜਾ ਰਹੀ ਹੈ, ਉੱਥੇ ਤੁਹਾਨੂੰ ਲੈ ਕੇ ਚੱਲਾਂਗੇ ਆਪਾਂ, ਉੱਥੋਂ ਗੱਲਬਾਤ ਕਰਾਂਗੇ। ਸੋ ਕਮਲ ਹੀਰ ਉਹਨਾਂ ਦਾ ਗੀਤ ਤੁਹਾਨੂੰ ਸੁਣਾਉਣਾ, ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਕੁੜੀਏ ਨੀ ਸੱਗੀ ਫੁੱਲ ਵਾਲੀਏ। ਸੱਗੀ ਫੁੱਲ ਦੋਨੇ ਅੱਡ ਅੱਡ ਚੀਜ਼ਾਂ ਨੇ, ਇੱਕ ਚੀਜ਼ ਨੀ ਹੈ, ਸੱਗੀ ਅੱਡਾ ਫੁੱਲ ਅੱਡਾ, ਜਿਹੜੇ ਸਾਈਡਾਂ ਦੇ ਦੋ ਲੱਗੇ ਹੁੰਦੇ ਆ ਉਹ ਫੁੱਲ ਨੇ, ਵਿਚਾਲੇ ਆ ਜਿਹੜੀ ਉਹ ਸੱਗੀ ਆ। ਕੁੜੀਏ ਨੀ ਸੱਗੀ ਫੁੱਲ ਵਾਲੀਏ, ਕੈਂਠੇ ਵਾਲਾ ਪੁੱਛੇ ਤੇਰਾ ਨਾਂ। ਦਵਿੰਦਰ ਖੰਨਿਆਲ ਦੀ ਇੰਟਰਵਿਊ ਮੈਂ ਕੀਤੀ ਸੀ ਥੋੜੇ ਦਿਨ ਪਹਿਲਾਂ, ਤੇ ਯੂਟਿਊਬ ਚੈਨਲ ਸਾਰੰਗ ਸਟੂਡੀਓਸ ਤੇ ਪਈ ਹੈ, ਜਦੋਂ ਤੁਹਾਨੂੰ ਕਿਤੇ ਟਾਈਮ ਲੱਗੇ ਉਹ ਤੁਸੀਂ ਜ਼ਰੂਰ ਸੁਣਿਓ। ਹੋਰ ਬਹੁਤ ਸਾਰੀਆਂ ਇੰਟਰਵਿਊਜ਼ ਨੇ ਜਿਹੜੀਆਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੀਆਂ ਨੇ, ਜਿਹਨਾਂ ਦੇ ਵਿੱਚੋਂ ਪਾਲੀ ਬੇਤਾਲੀ ਸਾਹਿਬ ਦੀ ਇੰਟਰਵਿਊ ਬਹੁਤ ਕਮਾਲ ਹੈ, ਉਹ ਤੁਹਾਨੂੰ ਸਾਰੰਗ ਸਟੂਡੀਓ ਦੇ ਪੇਜ ਤੇ ਦੇਖਣ ਸੁਣਨ ਨੂੰ ਮਿਲੂਗੀ। ਸੋ ਨਾਲ ਦੀ ਨਾਲ ਹੀ ਹਰਦੀਪ ਗਿੱਲ ਹੋਣੀ, ਹਰਦੀਪ ਬਾਈ ਹੋਣੀ, ਸੋ ਜਿਹਨਾਂ ਦਾ ਆਇਆ ਸੀ ਗੀਤ ਕਿ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਪੱਗਾਂ ਪੋਚਵੀ ਆ, ਸੋ ਉਹ ਗੀਤ ਉਹ ਗਾਇਕ ਉਹਦਾ ਵੀ ਇੰਟਰਵਿਊ ਸਾਰੰਗ ਸਟੂਡੀਓਜ਼ ਤੇ ਯੂਟਿਊਬ ਚੈਨਲ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਸੁਣਨ ਨੂੰ ਮਿਲੂਗੀ। ਸੋ ਹੋਰ ਅਨੇਕਾਂ ਤਰ੍ਹਾਂ ਦੀਆਂ ਇੰਟਰਵਿਊਜ਼ ਨੇ। ਦਲਜੀਤ ਦੀ ਸ਼ੁਰੂਆਤ ਕਿੱਥੋਂ ਹੋਈ, ਕਿਵੇਂ ਮਿਲਿਆ, ਕਿਹਨੂੰ ਮਿਲਿਆ, ਕਿੰਨਾ ਟਾਈਮ ਰਿਹਾ, ਕੀ ਗੱਲਾਂ ਬਾਤਾਂ ਹੋਈਆਂ, ਉਹ ਇੱਕ ਇੰਟਰਵਿਊ ਤੁਹਾਨੂੰ ਉਹ ਮਿਲੂਗੀ। ਕਿਹਦੇ ਮੁੱਢ ਤੇ ਸਿਰ ਰੱਖ ਕੇ
8: ਗਾਉਂਦਾ ਰਿਹਾ, ਕਿਹਦੇ ਮੋਢੇ ਤੇ ਸਿਰ ਰੱਖ ਕੇ ਰੋਂਦਾ ਰਿਹਾ, ਕਿਉਂ ਰੋਂਦਾ ਰਿਹਾ, ਕੈਲਗਰੀ ਦੇ ਵਿੱਚ ਕੀ ਹੋਇਆ? ਸੋ ਉਹ ਇੰਟਰਵਿਊ ਤੁਹਾਨੂੰ ਸਾਰੇ ਸਟੂਡੀਓ ਦੇ ਪੇਜ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਿਲੂਗੀ। ਬਹੁਤ ਸਾਰੇ ਇੰਟਰਵਿਊ ਨੇ ਜਿਹੜੇ ਤੁਹਾਨੂੰ ਸਾਰਿਆਂ ਸਟੂਡੀਓ ਦੇ ਯੂਟਿਊਬ ਚੈਨਲ ਤੇ ਮਿਲਣਗੀਆਂ। ਤੁਸੀਂ ਸਬਸਕ੍ਰਾਈਬ ਕਰ ਲਓ ਜੇ ਅੱਜ ਤੱਕ ਨਹੀਂ ਕੀਤਾ। ਸਾਰੰਗ ਸਟੂਡੀਓਜ਼, ਸਟੂਡੀਓਜ਼ ਦੇ ਪਿੱਛੇ ਐਸ ਆ ਸਾਰੰਗ ਸਟੂਡੀਓਜ਼, ਇਹਨੂੰ ਯੂਟਿਊਬ ਚੈਨਲ ਤੇ ਤੁਸੀਂ ਸਬਸਕ੍ਰਾਈਬ ਕਰ ਲਿਓ। ਨਾਲ ਹੀ ਫੇਸਬੁੱਕ ਪੇਜ ਜਿਹੜਾ ਉਹ ਤੇ ਤੁਸੀਂ ਉਹਨੂੰ ਫੋਲੋ ਕਰ ਲਿਓ ਜੀ, ਸਾਰੰਗ ਰੇਡੀਓ। ਸਾਰੰਗ ਰੇਡੀਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ, ਉਹਦੇ ਤੇ ਵੀ ਤੁਹਾਨੂੰ ਰੀਲਸ ਨੇ ਜਿਹੜੀਆਂ ਅਪਡੇਟ ਤੁਹਾਨੂੰ ਮਿਲਣਗੀਆਂ। ਤੇ ਬਹੁਤ ਸਾਰੀਆਂ ਕਮਾਲ ਦੀਆਂ ਹੋਰ ਇੰਟਰਵਿਊ ਨੇ ਜਿਹੜੀਆਂ, ਹੁਣੇ ਹੁਣੇ ਜਰਨੈਲ ਸਿੰਘ ਹੋਣੀ ਹੈ ਜਿਹੜੀ ਸਿਆਣੇ ਕਹਿੰਦੇ ਆ, ਬੜੀ ਕਮਾਲ ਦੀ ਉਹਨਾਂ ਦੀ ਇੰਟਰਵਿਊ ਆ। ਉਹਨਾਂ ਨੇ ਦੱਸਿਆ ਕਿ ਕੌਣ ਕਿਹਦੇ ਪੈਸੇ ਕਿਵੇਂ ਮਾਰਦਾ ਫਿਲਮਾਂ ਦੇ ਵਿੱਚ, ਫਿਲਮਾਂ ਦੇ ਵਿੱਚ ਕਿਹਦੇ ਪੈਸੇ ਮਾਰਦਾ, ਕੌਣ ਮਾਰਦਾ, ਕਿਵੇਂ ਮਾਰਦਾ, ਬੜੀ ਕਮਾਲ ਦੀ ਗੱਲਬਾਤ ਆ ਉਹ। ਉਹ ਤੁਹਾਨੂੰ ਸੁਣਨ ਤੇ ਦੇਖਣ ਨੂੰ ਮਿਲੂਗੀ ਸਾਰੰਗ ਸਟੂਡੀਓਜ਼ ਦੇ ਯੂਟਿਊਬ ਚੈਨਲ ਤੇ, ਸਾਰੰਗ ਰੇਡੀਓ ਦੇ ਫੇਸਬੁੱਕ ਪੇਜ ਤੇ। ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਵੀ ਤੁਸੀਂ ਲਾਈਕ ਕਰ ਲਿਓ, ਤੇ ਸਾਰੰਗ ਸਟੂਡੀਓਜ਼ ਦਾ ਯੂਟਿਊਬ ਚੈਨਲ ਆ ਜਿਹੜਾ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ, ਤੇ ਸਾਰੰਗ ਸਟੂਡੀਓਜ਼ 1 ਜਿਹੜਾ ਹੈ ਜੀ ਸਾਡਾ ਇੰਸਟਾਗ੍ਰਾਮ ਦਾ ਪੇਜ ਆ, ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ। ਹੋਰ ਬਹੁਤ ਸਾਰੀਆਂ ਕਮਾਲ ਦੀਆਂ ਇੰਟਰਵਿਊ ਨੇ ਜਿਹੜੀਆਂ, ਜਿੱਥੇ ਐਮੀ ਵਿਰਕ ਹੋਣਾਂ ਦੀ ਆ, ਸ਼ੈਰੀ ਮਾਨ ਹੋਣਾਂ ਦੀ ਆ। ਸੋ ਅਲੱਗ ਅਲੱਗ ਇੰਟਰਵਿਊ ਤੁਹਾਨੂੰ ਇਸ ਪਲੇਟਫਾਰਮ ਤੇ ਮਿਲਣਗੀਆਂ, ਅਲੱਗ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਮਿਲਣਗੀਆਂ। ਉਦੋਂ ਮੈਂ ਦਵਿੰਦਰ ਖੰਨੇ ਵਾਲੇ ਨੂੰ ਪੁੱਛਿਆ ਸੀ, ਜਿਹਨਾਂ ਨੇ ਬੜੇ ਕਮਾਲ ਕਮਾਲ ਦੇ ਗੀਤ ਲਿਖੇ ਆ, ਜਿਹਨਾਂ ਨੇ ਗੀਤ ਲਿਖਿਆ ਸੀ ਮੌਤ ਵੀ ਨੀ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੇ, ਵੀ ਤੇਰੇ ਤੋਂ ਬਿਨਾਂ, ਬੰਦਾ ਕਹਿੰਦਾ ਹੁੰਦਾ ਵੀ ਤੇਰੇ ਤੋਂ ਬਿਨਾਂ ਜੇ ਤੂੰ ਨਾ ਮੈਨੂੰ ਮਿਲੀ, ਜਾਂ ਜੇ ਤੂੰ ਨਾ ਮੈਨੂੰ ਮਿਲਿਆ ਤੇਰੇ ਤੋਂ ਬਿਨਾਂ ਮੈਂ ਤੋਂ ਰਹਿ ਨੀ ਹੋਣਾ, ਤੇਰੇ ਤੋਂ ਬਿਨਾਂ ਮੈਂ ਤੋਂ ਜੀ ਨੀ ਹੋਣਾ, ਆਈ ਕੈਨਟ ਲਿਵ ਵਿਦਾਊਟ ਯੂ, ਮੈਂ ਤੇਰੇ ਤੋਂ ਬਿਨਾਂ ਰਹਿ ਹੀ ਨੀ ਸਕਦਾ, ਪਰ ਜਾਂ ਫਿਰ ਬਾਅਦ ਚ ਐਂਡ ਆ ਜਾਂਦਾ ਕਿ ਮੈਂ ਤੇਰੇ ਤੋਂ ਬਿਨਾਂ ਮਰ ਜੂ। ਪਰ ਦਵਿੰਦਰ ਖੰਨੇ ਵਾਲੇ ਦੀ ਕਲਮ ਉਦੋਂ ਉੱਤੇ ਜਾਂਦੀ ਹੈ, ਉਹ ਕਹਿੰਦੀ ਹੈ ਕਿ ਮੌਤ ਵੀ ਨੀ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ, ਵੀ ਤੇਰੇ ਤੋਂ ਬਿਨਾਂ ਤਾਂ ਮੈਂ ਮੈਨੂੰ ਮੌਤ ਵੀ ਨੀ ਆ ਸਕਦੀ ਹੈ। ਜਿਵੇਂ ਇੱਕ ਗੀਤ ਲਿਖਿਆ ਸੀਗਾ ਤਪਿੰਦਰ ਭੈਰਵ ਬੰਨੇ ਨੇ, ਤੇ ਉਹ ਗੀਤ ਇੰਦਰਜੀਤ ਨਿੱਕੂ ਉਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਸੀ। ਤੇਰੇ ਬਿਨ ਜੀਣਾ ਤਾਂ ਗੱਲ ਦੂਰ, ਤੇਰੇ ਬਿਨ ਮਰ ਵੀ ਹੋਣਾ ਨੀ, ਵੀ ਤੇਰੇ ਬਿਨ ਜਿਉਣ ਦੀ ਗੱਲ ਤਾਂ ਬਹੁਤ ਦੂਰ ਹੈ, ਤੇਰੇ ਬਿਨਾਂ ਤਾਂ ਮੈਨੂੰ ਮਰ ਵੀ ਨਹੀਂ ਹੋਣਾ। ਸੋ ਉਹਦਾ ਦਾ ਗੀਤ, ਸੋ ਬਹੁਤ ਬਹੁਤ ਸਾਰੇ ਗੀਤ, ਬੜੀਆਂ ਕਮਾਲ ਕਮਾਲ ਦੀਆਂ ਗੱਲਾਂ, ਬੜੀਆਂ ਇੰਟਰਸਟਿੰਗ ਗੱਲਾਂ। ਦਵਿੰਦਰ ਖੰਨੇ ਵਾਲਾ ਦਾ ਨੌ ਗੁਰਦਾਸ ਮਾਨ ਉਹਨਾਂ ਨੇ ਕਿਵੇਂ ਰੱਖੇ ਆ, ਚੰਨ ਗੀਤ ਅਹੁਜਾ ਉਹਨਾਂ ਨਾਲ ਕਿਹੜੀਆਂ ਸਾਂਝਾਂ ਪਈਆਂ, ਕਿਹੜੇ ਗੀਤ ਕਿਵੇਂ ਆਏ। ਤੇ ਮਨਮੋਹਨ ਵਾਸਾ ਜੀ ਵੀ ਕਹਿੰਦੇ ਹੁੰਦੇ ਆ ਕਿ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਜਦੋਂ ਗੀਤ ਸੀ, ਇਹ ਗੀਤ ਅਸਲ ਵਿੱਚ ਡਿਊਟ ਸੀਗਾ, ਇਹ ਗੀਤ ਫਿਰ ਉਹਨੂੰ ਅੱਡ ਅੱਡ ਕਰਕੇ ਰਿਕਾਰਡ ਹੋਇਆ। ਅਸਲ ਵਿੱਚ ਇਹ ਦੁਗਾਣਾ ਗੀਤ ਲਿਖਿਆ ਸੀਗਾ ਦਵਿੰਦਰ ਖੰਨੇ ਵਾਲੇ ਨੇ, ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਕੁੜੀਆਂ ਨੇ ਸੱਗੀ ਫੁੱਲ ਵਾਲੀ, ਕੈਂਠੇ ਵਾਲਾ ਪੁੱਛੇ ਤੇਰਾ ਨਾਂ। ਫਿਰ ਉਹ ਬਾਅਦ ਚ ਦੂਸਰਾ ਪਾਰਟ ਵੀ ਉਹਦਾ ਕੀਤਾ ਉਹਨੂੰ ਰਿਕਾਰਡ, ਪਰ ਹੈ ਦੁਗਾਣਾ ਸੀ, ਕਿਵੇਂ ਆਇਆ ਕੱਲਾ ਕੱਲਾ ਕਰਕੇ। ਬਹੁਤ ਸਾਰੀਆਂ ਕਮਾਲ ਦੀਆਂ ਗੱਲਾਂ ਨੇ, ਉਹ ਤੁਹਾਨੂੰ ਉਹਨਾਂ ਦੀ ਇੰਟਰਵਿਊ ਦੇ ਵਿੱਚੋਂ ਮਿਲਣਗੀਆਂ। ਸੋ ਤੁਸੀਂ ਸਾਰੰਗ ਸਟੂਡੀਓਜ਼ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਿਓ, ਜਦੋਂ ਕਿਤੇ ਟਰੱਕ ਤੇ ਜਾਂਦੇ ਹੋ, ਕਿਤੇ ਗੱਡੀ ਜਾਂਦੇ ਹੋ, ਕਿਤੇ ਟਾਈਮ ਲੱਗੇ, ਤਾਂ ਤੁਹਾਨੂੰ ਉਹ ਜਿਹੜੀਆਂ ਵੀਡੀਓ ਨੇ ਉਹ ਸੁਣ ਕੇ ਚੰਗਾ ਲੱਗੂਗਾ, ਇੰਟਰਸਟਿੰਗ ਇਨਫੋਰਮੇਸ਼ਨ ਤੁਹਾਨੂੰ ਉਹਦੇ ਵਿੱਚ ਲੱਭ ਜਾਣੀ ਹੈ, ਮਿਲ ਜਾਣੀ ਹੈ। ਚਲੋ ਬੜੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਤੁਹਾਨੂੰ ਗੀਤ ਸੁਣਾਉਣ ਲੱਗੇ ਸੀ, ਗੀਤ ਸੁਣਾਉਣੇ ਆ ਕੁੜੀਆਂ ਦੀ ਸੱਗੀ ਫੁੱਲ ਵਾਲੀਏ, ਕੈਂਠੇ ਵਾਲਾ ਪੁੱਛੇ ਤੇਰਾ ਨਾਂ।

ਜੀ ਫੁੱਲ ਵਾਲੀਏ ਕੈਂਠੇ ਵਾਲਾ ਪੁੱਛਦੇ ਰਹਾ। ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਕੈਂਠੇ ਨੂੰ ਸੱਗੀ ਫੁੱਲ ਨੂੰ ਵਿੱਚ ਪਰੋਇਆ। ਸੋ ਬਹੁਤ ਸਾਰੇ ਗੀਤਾਂ ਦੇ ਵਿੱਚ ਏਦਾਂ ਗਾਣੇ ਗਹਿਣੇ ਆ ਜਿਹੜੇ ਉਹ ਆ ਜਾਂਦੇ ਆ। ਸੋ ਸੁਰਜੀਤ ਬਿੰਦਰਕੇ ਉਹਨਾਂ ਦਾ ਗੀਤ ਮੈਨੂੰ ਯਾਦ ਆ ਗਿਆ, ਇੱਥੇ ਮੇਰੀ ਨੱਥ ਡਿੱਗ ਪਈ ਨਿਉਂਕੇ ਚੁੱਕੀ ਜਵਾਨਾਂ, ਉਹਦੇ ਵਿੱਚ ਨੱਥ ਆ ਜਾਂਦੀ ਹੈ। ਸੋ ਕੋਕੇ ਤੇ ਬਹੁਤ ਗੀਤ ਆਏ ਹੋਏ ਆ, ਕੋਕਾ ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ ਮਨਮੋਹਨ ਵਾਰਸ ਉਹਨਾਂ ਦਾ। ਸੋ ਤੇਰੇ ਨੱਕ ਵਾਲਾ ਕੋਕਾ ਪਿਆ ਦੱਸਦਾ ਏ, ਨੀ ਤੂੰ ਤਾਂ ਦੇਣਾ ਸੀ ਧੋਖਾ ਕੁਲਦੀਪ ਮਾਨਕ ਹੁਣ, ਤੇਰੇ ਨੱਕ ਵਾਲਾ ਕੋਕਾ ਪਿਆ ਦੱਸਦਾ ਏ, ਤੂੰ ਤਾਂ ਦੇਣਾ ਸੀ ਧੋਖਾ। ਸੋ ਬਾਲੀਆਂ ਤੇ ਟਿੱਕੇ ਤੇ ਮੱਥੇ ਉੱਤੇ ਟਿੱਕਾ ਸੱਗੀ ਫੁੱਲ ਮੈਂ ਕਰਾਉਣੀ ਹੈ, ਵੰਗਾਂ ਗੋਰੀਆਂ ਬਾਹਾਂ 'ਚ ਚੜਵਾਉਣੀ ਹੈ, ਜੇ ਤੂੰ ਭਰੇ ਹੰਗਾਰਾ ਤੇਰੀ ਕੁੜੀਆਂ 'ਚ ਟੌਹਰ ਬਣਾਉਣੀ ਹੈ। ਬੜੇ ਕਮਾਲ ਕਮਾਲ ਦਾ ਗੀਤ, ਮੱਥੇ ਉੱਤੇ ਟਿੱਕਾ ਸੱਗੀ ਫੁੱਲ ਮੈਂ ਕਰਾਉਣੀ ਹੈ, ਵੰਗਾਂ ਗੋਰੀਆਂ ਬਾਹਾਂ 'ਚ ਚੜਵਾ ਦੇਊਂਗਾ ਨੀ, ਜੇ ਤੂੰ ਭਰੇ ਹੰਗਾਰਾ ਤੇਰੀ ਕੁੜੀਆਂ 'ਚ ਟੌਹਰ ਬਣਾ ਦੇਊਂਗਾ ਨੀ, ਜੇ ਤੂੰ ਭਰੇ ਹੰਗਾਰਾ। ਸੋ ਉਹ 'ਚ ਦੇਖੋ ਵਿੱਚੇ ਟਿੱਕਾ ਆ ਗਿਆ, ਵਿੱਚੇ ਸੱਗੀ ਫੁੱਲ ਆ ਗਿਆ, ਡੰਡੀਆਂ ਹਿਲਣ ਨਾ ਦੇਵੇ ਬੋਤਾ ਮਿੱਤਰਾਂ ਦਾ, ਵੀ ਜਿਹੜਾ ਬੋਤਾ ਜੇ ਉੱਥੇ ਬੈਠੀ ਜਾਂਦੀ ਹੈ ਤਾਂ ਡੰਡੀਆਂ ਜਿਹੜੀਆਂ ਕੰਨਾਂ 'ਚ ਪਾਈਆਂ ਹੋਈਆਂ ਨੇ ਉਹਨਾਂ ਨੂੰ ਹਿੱਲਣ ਨਹੀਂ ਦਿੰਦਾ। ਸੋ ਐਸੀ ਚਾਲ ਆ ਜਿਹੜੀ ਉਹ ਚੱਲਦਾ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਪਈਆਂ, ਗਲੀ ਗਲੀ ਡੰਡ ਪਾਉਂਦੀਆਂ ਪਈਆਂ ਗੋਰੀ ਦੀਆਂ ਝਾਂਜਰਾਂ, ਝਾਂਜਰ ਆ ਗਈ। ਸੋ ਕਿੰਨੇ ਗਹਿਣੇ ਯਾਰ ਗੀਤਾਂ ਦੇ ਵਿੱਚ ਪਰੋਏ ਪਏ ਆ। ਹੋਰ ਗੀਤ ਮਨਿੰਦਰ ਜਿਹੜੇ ਨਿੱਕੂ ਉਹਨਾਂ ਦਾ ਵੀ ਯਾਦ ਆ ਗਿਆ, ਪੰਜੇਬ ਪੰਜੇਬ

0: ਤੁਸੀਂ ਨੋਟ ਕਰਕੇ ਰੱਖ ਲਓ, 416-312-1454 416-312-1454 416-312-1454 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਮਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ, ਸਟੂਡੀਓ ਦੇ ਵਿੱਚ ਪਹੁੰਚ ਚੁੱਕਿਆ। ਮਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਰ
1: ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਕੀ ਹਾਲ ਚਾਲ ਹੈ?
1: ਬਹੁਤ ਵਧੀਆ ਹਾਲ ਚਾਲ ਜੀ, ਆਪਣਾ ਦੱਸੋ। ਬੜਾ ਸੋਹਣਾ ਮੌਸਮ ਆ ਬਾਹਰ ਤੇ ਰੌਣਕਾਂ ਲੱਗੀਆਂ ਪਈਆਂ,
0: ਬੋਟਾਂ ਨੇ ਗਰਮਾਇਆ ਪਿਆ ਪੂਰਾ।
1: ਹਾਂ ਫਿਰ ਵੋਟਾਂ ਹੋਣ ਜੀ, ਮੌਸਮ ਨਾ ਗਰਮਾਏ, ਇਹ ਤਾਂ ਹੋ ਹੀ ਨਹੀਂ ਸਕਦਾ ਨਾ। ਫਿਰ
0: ਇਲੈਕਸ਼ਨ ਇਲੈਕਸ਼ਨ ਹੋਈ ਭਈਆ,
1: ਬਿਲਕੁਲ
0: ਕੋਈ ਕਹਿੰਦਾ ਹਨਾ, ਕੋਈ ਕਹਿੰਦਾ ਕਿ ਭਾਈ ਵੋਟ ਇਹਨੂੰ ਪਾਓ, ਕੋਈ ਕਹਿੰਦਾ ਵੋਟ ਇਹਨੂੰ ਪਾਓ, ਕੋਈ ਕਹਿੰਦਾ ਮੈਂ ਆਹ ਕਰ ਦੂ, ਕੋਈ ਕਹਿੰਦਾ ਮੈਂ ਉਹ ਕਰ ਦੂ। ਕਿਸੇ ਦੇ ਕੀਤੇ ਹੋਏ ਕੰਮ ਆ ਜਿਹੜੇ ਉਹ ਚੈੱਕ ਕਰਨੇ ਪੈਣੇ ਆ
1: ਜੀ,
0: ਰਿਪੀਟ ਜੇ ਤੁਸੀਂ ਉਹਨੂੰ ਲੈ ਕੇ ਆਉਣਾ ਚਾਹੁੰਦੇ ਹੋ। ਸੋ ਕੀ ਕੀ ਸੋਚਦੇ ਇਲੈਕਸ਼ਨ ਦੇ ਮਾਹੌਲ ਦੇ ਵਿੱਚ? ਸਕੂਲ ਟਰਸਟੀ ਨੇ ਜਿਹੜੇ ਉਹਨਾਂ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ, ਪਰ ਤੁਸੀਂ ਇਹ ਦੇਖਣਾ ਕਿ ਸਾਡੇ ਸਕੂਲਾਂ ਦੇ ਵਿੱਚ ਕਿਹਨਾਂ ਨੂੰ ਵਾਂਗ ਦੂਰ ਸੰਭਾਲਣੀ ਹੈ।
1: ਸੋ ਅਲੱਗ
0: ਅਲੱਗ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਸਿਟੀ ਕੌਂਸਲਰ ਨੇ, ਉਹਨਾਂ ਦੇ ਲਈ ਵੀ ਕਿਵੇਂ ਲੈਂਦੇ ਹੋ ਇਲੈਕਸ਼ਨ ਨੂੰ, ਕਿਵੇਂ ਲੈਂਦੇ ਹੋ?
1: ਜੀ ਬਿਲਕੁਲ, ਦੇਖੋ ਜਿਵੇਂ ਕਹਿੰਦੇ ਵੀ ਵੋਟ ਪਾਉਣਾ ਸਾਡਾ ਜਨਮ ਸਿੱਧ ਅਧਿਕਾਰ ਹੈਗਾ, ਵੋਟ ਨੂੰ ਕਦੇ ਵੀ ਰੱਖੋ ਨਾ। ਆਪਾਂ ਨੂੰ ਕਈ ਵਾਰ ਐਂ ਹੁੰਦਾ ਵੀ ਉਹਨੇ ਕੀ ਇਹ ਕੀ ਕਰਦੇ ਆ, ਆਪਾਂ ਇਹ ਗੱਲ ਕਹਿ ਕੇ ਪੱਲਾ ਝਾੜ ਲੈਂਦੇ ਹਾਂ ਵੀ ਇਲੈਕਸ਼ਨ ਦੇ ਵਿੱਚ ਅਸੀਂ ਪਾਰਟੀਸਪੇਟ ਨਹੀਂ ਕਰਦੇ। ਬਟ ਜੇ ਤੁਸੀਂ ਸਮਾਜ ਦੇ ਵਿੱਚ ਜਾਂ ਕੋਈ ਮਤਲਬ ਤਬਦੀਲੀ ਚਾਹੁੰਦੇ ਹੋ ਤਾਂ ਤੁਹਾਨੂੰ ਪੋਲੀਟਿਕਸ ਦੇ ਵਿੱਚ ਆਉਣਾ ਪੈਣਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਖੁਦ ਕੈਂਡੀਡੇਟ ਬਣੋ, ਤਾਂ ਤੁਸੀਂ ਜਿਹੜੇ ਵੀ ਕੈਂਡੀਡੇਟ ਖੜ੍ਹੇ ਨੇ ਉਹਨਾਂ ਦੇ ਕੰਮਾਂ ਨੂੰ ਉਹਨਾਂ ਨੂੰ ਉਹਨਾਂ ਤੱਕ ਆਵਾਜ਼ ਪਹੁੰਚਦੀ ਕਰਨ ਦਾ ਵੋਟ ਸਭ ਤੋਂ ਅੱਛਾ ਮਾਧਿਅਮ ਆ ਜੀ। ਜੇ ਤੁਸੀਂ ਵੋਟ ਨਹੀਂ ਪਾਵੋਗੇ, ਇਟ ਮੀਨਸ ਉਹਨਾਂ ਨੂੰ ਐਂ ਹੋਊਗਾ ਵੀ ਸਾਡੇ ਕੰਮ ਵਧੀਆ, ਉਹਨਾਂ ਨੇ ਫਿਰ ਜਿੱਤ ਜਾਣਾ। ਜੇ ਤੁਹਾਨੂੰ ਕੋਈ ਲੱਗਦਾ ਕੋਈ ਲੀਡਰ ਕੋਈ ਨਹੀਂ ਕੰਮ ਅੱਛੇ ਕਰਦਾ ਤਾਂ ਤੁਸੀਂ ਉਹਦੇ ਅਗੇਂਸਟ ਵੋਟ ਪਾਓ, ਜੇ ਤੁਹਾਨੂੰ ਲੱਗਦਾ ਕੋਈ ਚੰਗੇ ਕੰਮ ਕਰਦਾ ਤਾਂ ਉਹਨੂੰ ਵੋਟ ਪਾਓ, ਤਾਂ ਕਿ ਉਹਨੂੰ ਪਤਾ ਲੱਗ ਸਕੇ ਕਿ ਮੈਂ ਜਿਹੜੇ ਮੇਰੇ ਕੰਮ ਕੀਤੇ ਨੇ ਵੀ ਉਹ ਚੰਗੇ ਨੇ ਜਾਂ ਮਾੜੇ ਨੇ, ਫਿਰ ਹੀ ਆਪਾਂ ਇਸ ਤਰੀਕੇ ਨਾਲ ਉਹਨਾਂ ਦਾ ਉਹ ਮਤਲਬ ਉਹਨਾਂ ਦਾ ਰੋਸ ਪ੍ਰਗਟਾਵਾ ਕਰ ਸਕਦੇ ਹਾਂ ਜੀ।
0: ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਗੇੜਾ ਮਾਰਿਓ, ਉਥੋਂ ਸਾਰਾ ਹੀ ਸਮਾਨ ਤੁਹਾਨੂੰ ਮਿਲ ਜਾਣਾ। ਉਥੋਂ ਤੁਹਾਨੂੰ ਚਾਹੇ ਤਾਂ ਡਿਸਪੋਜੇਬਲ ਨੇ, ਚਾਹੇ ਤੁਸੀਂ ਕੋਈ ਟਿਫਨ ਦਾ ਕੰਮ ਕਰਦੇ ਉਹਦੇ ਲਈ ਕੰਟੇਨਰ ਚਾਹੀਦੇ ਆ, ਜਾਂ ਫਿਰ ਕਲੀਨਅਪ ਦਾ ਕੰਮ ਕਰਦੇ ਉਹਦੇ ਲਈ ਕੈਮੀਕਲ ਚਾਹੀਦੇ ਆ, ਗੱਡੀਆਂ ਦੀ ਡਿਟੇਲਿੰਗ ਕਰਦੇ ਉਹਦੇ ਲਈ ਕੈਮੀਕਲ ਚਾਹੀਦੇ ਆ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਓਪਨ ਟੂ ਪਬਲਿਕ ਹੋਈ ਹੋਈ ਹੈ, ਜਿਹੜੇ ਰੇਟ ਤੇ ਰੈਸਟੋਰੈਂਟ ਵਾਲੇ ਵੀਰਾਂ ਨੂੰ ਸਮਾਨ ਜਾਂਦਾ ਉਸੇ ਰੇਟ ਤੇ ਤੁਹਾਨੂੰ ਵੀ ਸਾਰਾ ਸਮਾਨ ਮਿਲ ਸਕਦਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਜਿਹੜਾ ਜ਼ਰੂਰ ਮਾਰਿਓ। ਆਲ ਲਿੰਕ ਟਰੈਵਲ ਦਾ ਸੁਨੇਹਾ ਤੁਹਾਨੂੰ ਦੇ ਦਈਏ ਬੱਲਾ ਦਸਵਾਂ ਸਾਹਿਬ ਦਾ, ਇਹ ਕਹਿੰਦਾ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਆਲ ਲਿੰਕ ਟਰੈਵਲ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, ਬੈਸਟ ਰੇਟ ਤੇ ਤੁਹਾਨੂੰ ਬੈਸਟ ਸਰਵਿਸ ਮਿਲਣਗੀਆਂ। ਨੰਬਰ ਨੋਟ ਕਰ ਲਓ 416-293-8700 416-293-8700 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਯੂਨੀ ਗਲੋਬਲ ਐਡਵਾਈਜ਼ਰੀ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਹੈ। ਯੂਨੀ ਗਲੋਬਲ ਐਡਵਾਈਜ਼ਰੀ ਆਪਣੇ ਆਪ ਦੇ ਵਿੱਚ ਇੱਕ ਐਸਾ ਨਾਮ ਆ ਭਰੋਸੇ ਵਾਲਾ ਜਿੱਥੇ ਤੁਸੀਂ ਵਿਸ਼ਵਾਸ ਕਰਦੇ ਹੋ, ਜਿੱਥੇ ਤੁਹਾਨੂੰ ਬਹੁਤ ਸਾਰੇ ਜਿਹੜੇ ਵੀਰ ਨੇ ਉਹਨਾਂ ਨੂੰ ਉਹਦਾ ਫਾਇਦਾ ਵੀ ਹੋਇਆ, ਬਹੁਤ ਸਾਰੇ ਵੀਰਾਂ ਨੇ ਲਾਹਾ ਵੀ ਲਿਆ
1: ਜੀ।
0: ਉੱਥੇ ਚੱਲਾਂਗੇ ਆਪਾਂ, ਲੈ ਕੇ ਚੱਲਾਂਗੇ ਪੈਨ ਤੇ ਪੇਪਰ, ਤੁਸੀਂ ਰੈਡੀ ਰੱਖਿਓ। ਉਹ ਤੋਂ ਪਹਿਲਾਂ ਰੋਜਰ ਦੀਆਂ ਸੇਵਾਵਾਂ ਲਈ ਸਭ ਸਰ ਨਾਲ ਹਾਜ਼ਰ ਹੋ ਚੁੱਕੇ ਆ, ਉਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਾਂਗੇ। ਬਹੁਤੀ ਵਾਰ ਤੁਸੀਂ ਕਹਿੰਦੇ ਹੋ ਕਿ ਬਾਈ ਜੀ ਇੰਟਰਨੈਟ ਕੰਮ ਨਹੀਂ ਕਰਦਾ, ਅਸੀਂ ਉੱਪਰ ਰੂਮ 'ਚ ਬੱਚੇ ਆ ਜਿਹੜੇ ਉਹ ਰੌਲਾ ਪਾਉਂਦੇ ਆ ਕਿ ਰੂਮ ਦੇ ਵਿੱਚ ਉੱਪਰ ਇੰਟਰਨੈਟ ਪ੍ਰੋਪਰ ਪਹੁੰਚਦਾ ਨਹੀਂ, ਘੁੰਮੀਆਂ ਜਿਹੀਆਂ ਘੁੰਮੀ ਜਾਂਦੀਆਂ ਨੇ। ਪਰ ਇਹ ਵੀ ਦੇਖਣਾ ਪੈਣਾ ਕਿ ਕਿੰਨੀਆਂ ਡਿਵਾਈਸਿਸ ਕਨੈਕਟਡ ਨੇ, ਕਿਹੜਾ ਤੁਹਾਡੇ ਕੋਲ ਮਾਡਮ ਆ, ਮਾਡਮ ਲੇਟੈਸਟ ਨਹੀਂ ਲੇਟੈਸਟ ਅਪਗ੍ਰੇਡ ਕਰਵਾਉਣਾ ਤੁਸੀਂ, ਜਾਂ ਫਿਰ ਇੰਟਰਨੈਟ ਦੀ ਕੋਈ ਬੈਸਟ ਡੀਲ ਲੈਣੀ ਚਾਹੁੰਦੇ ਹੋ, ਰੋਜਰ ਦੀ ਇੰਟਰਨੈਟ ਦੀ ਬੈਸਟ ਡੀਲ ਲੈਣੀ ਚਾਹੁੰਦੇ ਹੋ, ਕਦੇ ਦਿੱਕਤ ਆਈ ਨਹੀਂ ਰੋਜਰ ਵੱਲੋਂ। ਸੋ ਤੁਸੀਂ ਵਕਾਰ ਖਾਨ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ, ਬੈਸਟ ਡੀਲ ਨੇ। ਖਾਨ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜਰ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ, ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ 500, 1500 ਔਰ 2000 ਸਪੀਡ ਵਾਲੇ ਰੋਜਰ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ ਯੂ ਐਸ ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ।

0: available. Please call for further information. Number is 647-864-8000. ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ
1: 647-864-8000 ਖਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ। ਖਾਨ ਸਾਹਿਬ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਸਰ, ਥੈਂਕ ਯੂ।
0: ਥੈਂਕ ਯੂ ਸੋ ਮਚ ਰਾਜੀਵ ਜੀ,
1: ਥੈਂਕ ਯੂ ਜੀ। ਤੇ ਮਾਨ ਸਾਹਿਬ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ
2: ਜੀ,
1: ਕੋਈ ਕਿਸਾਨ ਸੀ ਉਹਨੇ ਕੀ ਕੀਤਾ, ਖੇਤਾਂ ਚ ਜਿਵੇਂ ਆਪਾਂ ਕੱਦੂ ਬੀਜ ਲਈਏ
2: ਜੀ,
1: ਉਹਨੇ ਬੀਜ ਲਏ
2: ਜੀ
1: ਬਿਨਾਂ ਕਿਸੇ ਕਾਰਨ ਤੋਂ, ਨਿੱਕੇ ਜਿਹੇ ਕੱਦੂ ਦੀ ਬੇਲ ਆ ਜਿਹੜੀ
2: ਜੀ,
1: ਉਹਦੇ ਨੇ ਕੱਚ ਜਿਹੜਾ ਕੱਚ ਦੇ ਵਰਤਮਾਨ ਨੀ
2: ਜੀ
1: ਉਹ ਚ ਲਟਕਾ ਤੀ।
2: ਅੱਛਾ,
1: ਹੁਣ ਪੱਕਣ ਵੇਲੇ ਉਹਨੇ ਦੇਖਿਆ ਵੀ ਕੱਦੂ ਵੱਡਾ ਤਾਂ ਹੋ ਗਿਆ ਸੀ, ਪਰ ਜਿਹੜਾ ਉਹਦਾ ਆਕਾਰ ਸੀ ਨਾ, ਜਿਹੜਾ ਉਹਦਾ ਸਾਈਜ਼ ਸੀਗਾ, ਉਹ ਵਰਤਮਾਨ ਦੇ ਆਕਾਰ ਵਰਗਾ ਹੋ ਗਿਆ, ਉਹੋ ਜਿਹਾ ਹੋ ਗਿਆ, ਉੱਡਾ ਕੀ ਸੀਗਾ, ਉਦੋਂ ਨੀ ਵਧਿਆ। ਜਿਵੇਂ ਹੁਣ ਲੈਸਨ ਚੋਂ ਇਹ ਲੈ ਸਕਦੇ ਹਾਂ ਕਿ ਜਿਵੇਂ ਕੱਦੂ ਆਪਣੀ ਸੀਮਾ ਤੋਂ ਬਾਹਰ ਵੱਧ ਨੀ ਸਕਿਆ,
2: ਵੱਧ ਨੀ ਸਕਿਆ,
1: ਉਹਨੂੰ ਉਹ ਵਰਤਮਾਨ ਦਾ ਸਾਈਜ਼ ਮਿਲ ਗਿਆ, ਉਹਨੇ ਉਹਦੇ ਅੰਦਰ ਅੰਦਰ ਰਹਿਣਾ ਸੀਗਾ
2: ਜੀ।
1: ਉਸੇ ਤਰ੍ਹਾਂ ਹੀ ਅਸੀਂ ਵੀ ਹਾਂ ਕਿ ਅਸੀਂ ਜਿਹੜਾ ਸੈਲਫ ਸਟੀਮ ਹੈ ਉਹੀ ਸਾਡੀ ਸੈਲਫ ਕੰਸੈਪਟ ਹੈ, ਤੇ ਅਸੀਂ ਵੀ ਆਪਣੀਆਂ ਸੀਮਾਵਾਂ ਤੋਂ ਬਾਹਰ ਵੱਧ ਫੁੱਲ ਨਹੀਂ ਸਕਦੇ ਜੇਕਰ ਅਸੀਂ ਵੀ ਆਪਣੇ ਤੇ ਕੋਈ ਸੀਮਾ ਲਾ ਲਈਏ ਵੀ ਨਹੀਂ, ਬਹੁਤੀ ਵਾਰ ਅਸੀਂ ਆਪਣੇ ਆਪ ਤੇ ਲਾ ਲੈਣਾ ਵੀ ਏਦੋਂ ਵੱਧ ਤਾਂ ਨੀ ਕੁਛ ਹੋ ਸਕਦਾ, ਏਦੋਂ ਵੱਧ ਮੈਂ ਮਿਹਨਤ ਨਹੀਂ ਕਰ ਸਕਦਾ, ਏਦੋਂ ਵੱਧ ਮੈਂ ਪੜ੍ਹ ਨਹੀਂ ਸਕਦਾ, ਏਦੋਂ ਵੱਧ ਮੈਂ ਬੋਲ ਨਹੀਂ ਸਕਦਾ, ਏਦੋਂ ਵੱਧ ਮੈਂ ਗਾ ਨਹੀਂ ਸਕਦਾ, ਏਦੋਂ ਵੱਧ ਮੈਂ ਮਤਲਬ ਆਹ ਕੰਮ ਨਹੀਂ ਕਰ ਸਕਦਾ, ਜਾਂ ਏਦੋਂ ਵੱਧ ਤੂੰ ਵੀ ਆਹ ਨੀ ਕਰ ਸਕਦਾ, ਜਾਂ ਜਵਾਕਾਂ ਨੂੰ ਵੀ ਨਾ ਤੇਰੇ ਬਸ ਦਾ ਏਦੋਂ ਵੱਧ ਕਰ ਸਕਦਾ, ਇੰਨਾ ਹੀ ਹੈ। ਅਸੀਂ ਆਪਣਾ ਪੋਟੈਂਸ਼ੀਅਲ ਦੇਖਦੇ ਨੀ ਕਿ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕਿੰਨੇ ਕੁ ਯੋਗ ਹਾਂ, ਅਸੀਂ ਕਿੰਨਾ ਕੁ ਆਪਣੇ ਆਪ ਨੂੰ ਵਰਤਦੇ ਹਾਂ, ਕਿੰਨਾ ਕੁ ਅਸੀਂ ਆਪਣੇ ਆਪ ਦਾ ਧਿਆਨ ਰੱਖਦੇ ਹਾਂ। ਸੋ ਆਪਣਾ ਉਹ ਜਿਹੜੀਆਂ ਸੀਮਾਵਾਂ ਨੇ ਨਾ, ਉਹਨਾਂ ਦੇ ਵਿੱਚੋਂ ਉਹ ਜਿਹੜਾ ਵਰਤਮਾਨ ਆ ਉਹ ਲਾਉਣਾ ਪੈਣਾ, ਫਿਰ ਉਹਦਾ ਸਾਈਜ਼ ਵੱਧ ਜਾਊਗਾ, ਨਹੀਂ ਤਾਂ ਫਿਰ ਉਹ ਓਨਾ ਕੀ ਵਧਣਾ ਜਿੰਨਾ ਕੁ ਕੱਦੂ ਦਾ ਵਧਿਆ ਸੀ, ਓਨਾ ਕੀ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਵੀ ਉਹਨਾਂ ਸੀਮਾਵਾਂ ਦੇ ਵਿੱਚ ਰੱਖ ਲਿਆ ਤਾਂ ਉਹਨਾਂ ਨੇ ਵੀ ਨੀ ਵਧਣਾ, ਜੇਕਰ ਅਸੀਂ ਆਪਣੇ ਆਪ ਨੂੰ ਰੱਖਿਆ ਤਾਂ ਅਸੀਂ ਆਪ ਨੀ ਵਧਣਾ
2: ਜੀ। ਬਿਲਕੁਲ,
1: ਜਿਵੇਂ ਨਾ ਪਤੰਗ ਹੁੰਦਾ, ਪਤੰਗ ਦੇ ਲਈ ਅਸਮਾਨ ਖੁੱਲਾ ਵਾ, ਉਹ ਅਡਾਰੀ ਭਰਦਾ
2: ਜੀ,
1: ਪਤੰਗ ਪਰ ਜੁੜਿਆ ਡੋਰ ਦੇ ਨਾਲ ਹੁੰਦਾ, ਡੋਰ ਤੁਹਾਡੇ ਹੱਥ ਚ ਹੁੰਦੀ ਆ, ਡਿਪੈਂਡ ਤੁਹਾਡੇ ਤੇ ਕਰਦਾ ਕਿ ਤੁਸੀਂ ਕਿੰਨੀ ਕੁ ਖੁੱਲ ਦੇਣੀ ਹੈ, ਕਿੰਨੀ ਕੁ ਉਹਨੂੰ ਹੋਰ ਉਚਾਈ ਲੈ ਕੇ ਜਾਣੀ ਹੈ। ਸੋ ਬੱਚਿਆਂ ਦੀ ਡੋਰ ਵੀ ਤੁਹਾਡੇ ਕੋਲੇ ਆ, ਉਹਨਾਂ ਨੂੰ ਉੱਡਣ ਦਿਓ, ਉਡਾਰੀ ਮਾਰਨ ਦਿਓ, ਜਿਵੇਂ ਤੁਣਕਾ ਮਾਰ ਕੇ ਤੁਸੀਂ ਪਤੰਗ ਨੂੰ ਇੱਧਰ ਉੱਧਰ ਕਰ ਲੈਂਦੇ ਹੋ, ਦੂਜੇ ਪਤੰਗਾਂ ਤੋਂ ਬਚਾ ਵੀ ਲੈਂਦੇ ਹੋ, ਜਦੋਂ ਪੇਚਾ ਲੱਗਣਾ ਹੁੰਦਾ
2: ਜਿੱਥੇ
1: ਪੇਚਾ ਲਾਉਣਾ ਉੱਥੇ ਲਾ ਵੀ ਲੈਂਦੇ ਹੋ, ਜਿੱਥੇ ਕਿਸੇ ਪਤੰਗ ਕੱਟਣੀ ਹੈ ਉੱਥੇ ਕੱਟ ਵੀ ਦਿੰਦੇ ਹੋ,
2: ਜਿੱਥੇ
1: ਉਹਨੂੰ ਖੁੱਲੀ ਹਵਾ ਦੇਣੀ ਹੈ ਉੱਥੇ ਦੇ ਵੀ ਦਿੰਦੇ ਹੋ।
2: ਬਿਲਕੁਲ,
1: ਇਹ ਨਾ ਹੋਵੇ ਕਿ ਉਹ ਡੋਰ ਤੁਸੀਂ ਜਮਾ ਹੀ ਤੋੜ ਕੇ ਛੱਡ ਦੋ ਤੇ ਫਿਰ ਤੁਹਾਨੂੰ ਇਹ ਨੀ ਪਤਾ ਕਿ ਪਤੰਗ ਤੁਹਾਡਾ ਜਾਂਦਾ ਜਾਂਦਾ ਕਿਸੇ ਨਾਲੀ ਚ ਡਿੱਗ ਪਵੇ, ਜਾਂਦਾ ਜਾਂਦਾ ਕਿਸੇ ਝਾੜੀਆਂ ਚ ਫਸ ਕੇ ਪਾਟ ਜਾਵੇ, ਜਾਂਦਾ ਜਾਂਦਾ ਕਿਸੇ ਕੋਠੇ ਤੇ ਡਿੱਗ ਪਵੇ, ਜਾਂਦਾ ਜਾਂਦਾ ਉਹ ਕਿਤੇ ਨਾ ਕਿਤੇ ਉਹ ਜੇ ਡੋਰ ਤੁਸੀਂ ਤੋੜ ਕੇ ਛੱਡਤੀ ਜਾਂ ਤੁਹਾਡੇ ਤੋਂ ਟੁੱਟ ਗਈ ਜਾਂ ਪਤੰਗ ਤੁਹਾਡਾ ਕੱਟਿਆ ਗਿਆ ਤਾਂ ਉਹ ਤੁਹਾਡੇ ਹੱਥ ਨੀ ਆਉਣਾ,
2: ਬਿਲਕੁਲ
1: ਉਹਦੀ ਲਾਈਫ ਪਤੰਗ ਦੀ ਖਤਮ ਹੋ ਜਾਣੀ ਹੈ। ਇਸੇ ਤਰੀਕੇ ਨਾਲ ਤੁਹਾਡੇ ਬੱਚਿਆਂ ਦੀ ਡੋਰ ਤੁਹਾਡੇ ਹੱਥ ਚ ਹੋਣੀ ਬੜੀ ਜ਼ਰੂਰੀ ਆ, ਜਿੰਨੀ ਕੁ ਉਹਨਾਂ ਨੂੰ ਖੁੱਲ ਦੇਣੀ ਆ ਉਹ ਤੁਸੀਂ ਦੇਣੀ ਹੈ, ਜਿੰਨਾ ਕੁ ਤੁਣਕਾ ਮਾਰਨਾ ਤੁਸੀਂ ਮਾਰਨਾ, ਜਿੰਨਾ ਕੁ ਬਚਾਉਣਾ ਤੁਣਕਾ ਮਾਰ ਕੇ ਇੱਧਰ ਉਹ ਤੁਸੀਂ ਬਚਾਉਣਾ,
2: ਤੇ
1: ਜੇਕਰ ਟੁੱਟ ਗਈ ਤਾਂ ਉਹ ਪਤਾ ਨੀ ਕਿਹੜੀਆਂ ਝਾੜੀਆਂ ਵਿੱਚ ਫਸਣਾ, ਫਿਰ ਉਹ ਪਤੰਗ ਵਾਂਗੂ ਹਾਲ ਆ ਜਿਹੜਾ ਹੋ ਜਾਂਦਾ, ਤੇ ਬਾਅਦ ਚ ਫਿਰ ਅਸੀਂ ਪਛਤਾਉਂਦੇ ਹਾਂ ਤੇ ਬਾਅਦ ਚ ਪਿੱਛੇ ਵੀ ਭੱਜਦੇ ਹਾਂ ਕਿ ਅਸੀਂ ਬਚਾ ਲਈਏ,
2: ਬਚਾ ਲਈਏ,
1: ਕਈ ਵਾਰ ਉਹ ਬਚਦੇ ਨੀ, ਕਈ ਵਾਰ ਤੁਸੀਂ ਬਚਾ ਲੈਂਦੇ ਹੋ ਕਈ ਵਾਰ ਬਚਦੇ ਨੀ। ਸੋ ਬਿਲਕੁਲ ਓਦਾਂ ਦੇ ਹਾਲਾਤ ਆ ਜਿਹੜੇ ਉਹ ਹੋ ਜਾਂਦੇ ਆ, ਅਸੀਂ ਵੀ ਆਪਣੇ ਆਪ ਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਵੀ ਕਿ ਅਸੀਂ ਉਸ ਡੋਰ ਨੂੰ ਓਨੇ ਖੁੱਲ ਦਈਏ, ਓਨਾ ਕੁ ਉਹਦੇ ਤੇ ਕੰਟਰੋਲ ਰੱਖੀਏ।
2: ਜੁੜੇ
1: ਰਹੇ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਦੱਸ ਦਈਏ ਕਿ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲਣਾ ਵੱਲੋਂ, ਇੱਥੋਂ ਦੇ ਪੜ੍ਹੇ ਲਿਖੇ ਆ ਤੁਸੀਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਬੱਚਿਆਂ ਦੇ ਲਈ ਆਰ ਐਸ ਪੀ ਕਰਵਾਉਣੀ ਚਾਹੁੰਦੇ ਹੋ, ਟੀ ਐਫ ਐਸ ਏ ਓਪਨ ਕਰਵਾਉਣਾ ਚਾਹੁੰਦੇ ਹੋ, ਪਰਮਾਨੈਂਟ ਪਲਾਨ ਜਿਹਦੇ ਵਿੱਚ ਗਰੋਥ ਹੁੰਦੀ ਹੈ ਉਹ ਤੁਸੀਂ ਕਰਵਾਉਣਾ ਚਾਹੁੰਦੇ ਹੋ
2: ਜੀ,
1: ਤਾਂ ਤੁਸੀਂ ਮੁਸਕਾਨ ਦਿਓਲਣਾ ਨਾਲ ਸੰਪਰਕ ਕਰਨਾ, ਨੰਬਰ ਤੁਸੀਂ ਨੋਟ ਕਰਕੇ ਰੱਖ ਲਓ 647-564-2733
2: ਜੀ
1: 647-564-2733 647-564-2733 647-564-2733 ਗੱਲਬਾਤ ਕੀਤੀ ਜਾ ਸਕਦੀ ਹੈ 6475642733 ਸੋ ਜਿਹੜੇ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਾਹਿਬ ਵੀ ਸਾਡੇ ਨਾਲ ਆ ਚੁੱਕੇ ਆ, ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਆ। ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ ਜੀ ਸਭੀ ਨੂੰ।
1: ਅੱਛਾ ਨਾਗਪਾਲ ਸਾਹਿਬ, ਜਿਵੇਂ ਮੈਂ ਗੱਲ ਹੁਣੇ ਕਰਨਾ ਸੀ ਕਿ ਡੋਰ ਪਤੰਗ ਵੀ ਤੁਹਾਡੇ ਹੱਥ ਆ, ਵੀ ਤੁਸੀਂ ਕਿੰਨਾ ਕੁ ਉਹਨੂੰ ਖੋਲਣਾ ਕਿੰਨਾ ਕੁ ਛੱਡਣਾ, ਤੇ ਅਸੀਂ ਕਈ ਵਾਰ ਆਪਣੇ ਤੇ ਸੀਮਾਵਾਂ ਆਪ ਹੀ ਲਾ ਲੈਂਦੇ ਹਾਂ, ਅਸੀਂ ਕਈ ਵਾਰ ਆਪ ਹੀ ਆਪਣੇ ਆਪ ਨੂੰ ਕਹਿਣ ਲੱਗ ਜਾਂਦੇ ਹਾਂ ਨਾ ਹੁਣ ਤਾਂ ਨੀ ਬੰਨਦੇ ਉਮਰ ਰਹੀ, ਉਹ ਫਿਰ ਉਹ ਅਸੀਂ ਸਾਨੂੰ ਪਤਾ ਹੀ ਨੀ ਹੁੰਦਾ ਵੀ ਸਾਡੇ ਅੰਦਰ ਅਸਲੀ ਪੋਟੈਂਸ਼ੀਅਲ ਕੀ ਹੈ, ਪੜ੍ਹ ਕੇ ਤੁਸੀਂ ਕੀ ਕੁੱਝ ਕਰ ਸਕਦੇ ਹੋ, ਤੁਹਾਡੇ ਕੋਲ ਹੋਰ ਕਿੰਨੇ ਰਾਹ ਖੁੱਲ ਸਕਦੇ ਆ, ਅਸੀਂ ਤਾਂ ਦੂਜਿਆਂ ਤੇ ਆ। ਨਹੀਂ ਬਾਈ ਕੁਛ ਨੀ ਯਾਰ, ਕੰਮ ਹੀ ਨੀ ਲੱਭਦਾ, ਕੰਮ ਮਿਲਦਾ ਹੀ ਨਹੀਂ, ਕੰਮ ਤੁਹਾਨੂੰ ਕੋਈ ਕਿਉਂ ਦੇਵੇ ਬਈ, ਤੁਸੀਂ ਆਪਣੇ ਆਪ ਨੂੰ ਕੰਮ ਦਿੱਤਾ, ਕੋਈ ਤਾਂ ਕੰਮ ਬਾਅਦ ਚ ਦਿਓ, ਤੁਸੀਂ ਤਾਂ ਆਪਣੇ ਆਪ ਨੂੰ ਕੰਮ ਦੇ ਲਓ, ਤੁਹਾਨੂੰ ਤਾਂ ਮੌਕਾ ਮਿਲ ਰਿਹਾ, ਤੁਹਾਨੂੰ ਤਾਂ ਸਰਕਾਰ ਕਹਿ ਰਹੀ ਹੈ ਨਾ ਕਿ ਤੁਸੀਂ ਪੜ੍ਹ ਲਓ, ਤੁਹਾਨੂੰ ਪੈਸੇ ਵੀ ਦਿੰਦੇ ਆ, ਤੁਸੀਂ ਪੈਸੇ ਜਿੱਥੇ ਮਰਜ਼ੀ ਵਰਤ ਲਿਓ, ਕਿ ਅਸੀਂ ਆਪਦਾ ਲਾਹਾ ਲਿਆ, ਅਸੀਂ ਆਪਣੇ ਆਪ ਅਸੀਂ ਲਾਂਭੇ ਦੇਣ ਜੋਗੇ ਰਹਿ ਜਾਂਦੇ ਹਾਂ, ਤੇ ਯਾਰ ਸਰਕਾਰ ਆਹ ਨੀ ਕਰਦੀ, ਉਹ ਆਹ ਨੀ ਕਰਦਾ, ਸਰਕਾਰ ਜੇ ਤੁਹਾਨੂੰ ਪੈਸੇ ਦੇ ਰਹੀ ਆ, ਸਰਕਾਰ ਕਹਿ ਰਹੀ ਆ ਕਿ ਤੁਸੀਂ ਭਾਈ ਪੜ੍ਹੋ, ਤੁਸੀਂ ਕੋਰਸ ਕਰੋ, ਤੁਸੀਂ ਕਰੋ ਅਕਾਊਂਟੈਂਟ ਦਾ ਕੋਰਸ, ਤੁਸੀਂ ਕਰੋ ਜਿਹੜਾ ਹੈਗਾ ਜੀ ਤੁਸੀਂ PSW ਦਾ ਕੋਰਸ, ਤੁਸੀਂ ਕਰੋ ਕੋਰਸ, ਤੁਸੀਂ ਘਰੇ ਬੈਠੇ ਹੋ, ਨਾ ਜਾਓ ਕਿਤੇ, ਤੁਸੀਂ ਕਹਿੰਦੇ ਹੋ ਕਿ ਮੈਂ ਆਪਣੇ ਬੱਚੇ ਪੜ੍ਹਨੇ, ਮੇਰੇ ਤੋਂ ਨਹੀਂ ਜਾ ਹੁੰਦਾ, ਤੁਸੀਂ ਸਗੋਂ ਆਪਦੇ ਬੱਚੇ ਕੀ ਤੁਸੀਂ 5-6 ਬੱਚੇ ਹੋਰ ਵੀ ਪਾਲੋ ਨਾਲ ਰੱਖੋ, ਤੁਸੀਂ ਉਹਦੇ ਲਈ ਤੁਹਾਨੂੰ ਕੋਰਸ ਵੀ ਨਾਲੇ $6,000-$7,000 ਮਹੀਨੇ ਦਾ ਡਿਗੂ, ਤੁਸੀਂ ਕੋਰਸ ਕਰੋ, ਨਾਲੇ ਤੁਹਾਨੂੰ ਪੈਸੇ ਵੀ ਦਊ ਸਰਕਾਰ ਕੋਰਸ ਕਰਨ ਦੇ, $1,-$1.5 ਲੱਖ ਵੀ ਤੁਹਾਡੇ ਘਰ ਚ ਆਊਗਾ, ਤੇ ਨਾਲੇ ਤੁਹਾਨੂੰ ਪੈਸੇ, ਨਾਲੇ ਤੁਹਾਨੂੰ ਲਾਇਸੈਂਸ ਮਿਲੂਗਾ, ਨਾਲੇ ਤੁਸੀਂ ਉਸ ਉਹ ਤੋਂ ਫਿਰ ਤੁਸੀਂ ਰੁਜ਼ਗਾਰ ਆਪਦਾ ਆਪ ਪੈਦਾ ਕਰੋਗੇ। ਪਰ ਅਸੀਂ ਤਾਂ ਸੀਮਾਵਾਂ ਲਾ ਲੈਂਦੇ ਹਾਂ, ਨਹੀਂ ਨਹੀਂ ਇਹ ਨੀ ਹੋਣਾ ਹੈ, ਇਹ ਨੀ ਹੋਣਾ ਹੈ, ਕੁਛ ਕਹਿਣਾ ਚਾਹੁੰਦੇ ਹੋ ਨਾਗਪਾਲ ਸਾਹਿਬ ਤੁਸੀਂ?
3: ਬਿਲਕੁਲ ਜੀ ਐਸਾ ਹੈ, ਬਟ ਅਬ ਹਮਨੇ ਇਸ ਚੀਜ਼ ਕੋ ਖੇਦ ਕਰ ਦਿਆ ਇਸਮੇ, ਅਬ ਹਮਾਰੇ ਸਾਰੇ ਕਲਾਇੰਟਸ ਅੰਕਲ ਆਂਟੀ ਹੈ ਜ਼ਿਆਦਾਤਰ, ਔਰ ਉਹ ਅਕਾਊਂਟਿੰਗ ਕਾ ਕੋਰਸ ਕਰਕੇ ਸਾਲ ਕਾ ਉਹਨੇ ਖੁਦ ਕੀ ਆਪਣੀ ਅਕਾਊਂਟਿੰਗ ਕੀ ਛੋਟੀ ਸੀ ਫਰਮ ਡਾਲੀ ਹੈ, ਅਬ ਉਨਕੇ ਪਹਿਲੇ 30 ਕਲਾਇੰਟਸ ਥੇ, ਆਜ ਉਨਕੇ 200 ਸੇ ਉਪਰ ਕਲਾਇੰਟਸ ਹੈ, ਦੇਰ ਮੇ
1: ਕਿਆ ਬਾਤ
3: ਹੈ ਨਾ। ਅਬ ਬਾਕੀ
1: ਹੁਣ ਇਹ ਦੇਖੋ, ਆਹ ਦੇਖੋ ਨਾ ਆਪਣਾ ਕੰਮ, ਆਹ ਦੇਖੋ ਇੱਕ ਕੋਰਸ ਕਰਕੇ ਛੋਟਾ ਜਿਹਾ ਆਪਣਾ ਕੰਮ ਖੋਲ ਲਿਆ, ਇਹ ਨਾਗਪਾਲ ਸਾਹਿਬ ਜਿਵੇਂ ਦੱਸਦੇ 30 ਕਲਾਇੰਟ ਤੋਂ ਲੈ ਕੇ 200 ਤੱਕ ਲੈ ਗਏ, ਬਈ ਤੁਸੀਂ ਤੁਹਾਡੇ ਜੇਕਰ ਥੋੜਾ ਬਹੁਤ ਪੜ੍ਹੇ ਲਿਖੇ ਹੋ, ਆਪਣਾ ਕੰਮ ਤੁਸੀਂ ਆਪ ਕਰ ਸਕਦੇ ਹੋ, ਆਪਣੇ ਆਪ ਨੂੰ ਆਪ ਰੁਜ਼ਗਾਰ ਦੇ ਸਕਦੇ ਹੋ, ਥੋੜੀ ਜਿਹੀ ਹਿੰਮਤ ਤਾਂ ਕਰਨੀ ਪੈਣੀ ਹੈ, ਤੇ ਨਾਲੇ ਸਰਕਾਰ ਤਾਂ ਪੈਸੇ ਦੇ ਰਹੀ ਹੈ ਨਾ, ਉਹ ਥੋੜੋ ਕਹਿ ਰਹੀ ਹੈ ਕਿ ਤੁਸੀਂ ਭਾਈ ਕਾਲਜ ਦੀਆਂ ਫੀਸਾਂ ਭਰੋ, ਤੁਸੀਂ ਕਹੋ ਨਹੀਂ ਉਹ ਤਾਂ ਔਖੀਆਂ ਨੇ, ਉਹ ਕਹਿੰਦੇ ਕਾਲਜ ਦੀ ਫੀਸ ਵੀ ਅਸੀਂ ਭਰਦੇ ਹਾਂ, ਤੁਹਾਡੇ ਰਹਿਣ ਸਹਿਣ ਦਾ ਖਰਚਾ ਵੀ ਅਸੀਂ ਦਿੰਦੇ ਹਾਂ, ਤੁਸੀਂ ਚਾਹੇ ਗੱਡੀ ਲੈ ਲਓ, ਚਾਹੇ ਕੋਈ ਥੋੜਾ ਵਾ $1,00,000 $1.5 ਲੱਖ, ਤੇ ਅਸੀਂ ਕਹਿੰਦੇ ਵਿਆਜ ਨੀ ਲੈਣਾ, 2.5 ਸਾਲ ਤੁਸੀਂ ਕੋਈ ਕਿਸ਼ਤ ਬਣਾ ਮੋੜੋ, 2.5 ਸਾਲ ਬਾਅਦ ਤੁਸੀਂ ਕਿਸ਼ਤਾਂ ਮੋੜ ਦਿਓ, ਜੇ ਉਦੋਂ ਬਿਨਾਂ ਤੁਹਾਨੂੰ ਕੰਮ ਮਿਲਿਆ ਕੋਈ ਗੱਲ ਨੀ, ਤੁਹਾਨੂੰ ਪੈਰ ਲਾਉਣ ਨੂੰ ਥੋੜਾ ਜਿਹਾ ਟਾਈਮ ਲੱਗ ਜੂਗਾ, ਕੋਈ ਨਾ 3-4.5 ਸਾਲ ਉਹ ਤੋਂ ਬਾਅਦ ਮੋੜ ਦਿਓ, ਇਹ ਤਾਂ ਇਦੋਂ ਵਧੀਆ ਗੱਲ ਤਾਂ ਨੀ, ਫਿਰ ਤਾਂ ਬਹਾਨਾ ਹੀ ਆ ਜੀ, ਅਸੀਂ ਕਹਿੰਦੇ ਵੀ ਨਹੀਂ ਔਖਾ ਹੱਥ ਨੀ ਪੈਂਦਾ, ਕੰਮ ਕਰਨਾ ਬਹੁਤ ਔਖਾ, ਇੱਥੇ ਕੰਮ ਮਿਲਦਾ ਨੀ, ਫਿਰ ਤਾਂ ਬਹਾਨੇ ਆ, ਕਿਉਂ ਨਾਗਪਾਲ ਸਾਹਿਬ?
3: ਬਿਲਕੁਲ ਜੀ, ਔਰ ਐਸਾ ਵੀ ਨਹੀਂ ਹੈ ਕਿ ਆਪਨੇ ਉਸੀ ਫੀਲਡ ਮੇ ਜੋਬ ਕਰਨੀ ਹੈ, ਯਾ ਆਪਕੇ ਉਪਰ ਕੋਈ ਤਲਵਾਰ ਲਟਕ ਰਹੀ ਹੈ, ਯਾ ਆਪਕਾ ਕੁਛ ਗਿਰਵੀ ਹੈ, ਬੈਂਕ ਗਿਆ ਥਾ ਮੈਂ ਲਿਮਿਟ ਬਨਵਾਨੇ, ਲਾਈਨ ਆਫ ਕ੍ਰੈਡਿਟ ਬਨਵਾਨੇ, ਤੇ ਉਹਨਾਂ ਨੇ ਇਤਨੇ ਕਾਗਜ਼ ਮੰਗੇ ਔਰ ਪਰਸਨਲ ਗਰੰਟੀ ਪੇ ਸਾਈਨ ਕਰਾ ਲਿਆ ਕਿ ਘਰ ਉਠਾ ਲੇਂਗੇ ਆਪਕਾ, ਬਟ ਯਹਾਂ ਪੇ ਐਸਾ ਕੁਛ ਨਹੀਂ ਹੈ, ਬੰਦਾ ਆਪਣਾ ਬਿਜ਼ਨਸ ਬੜਾਨੇ ਕੀ ਸੋਚੇ ਯਾ ਫਿਰ ਆਪਣਾ ਘਰ ਬਚਾਨੇ ਕੀ ਸੋਚੇ, ਮਤ ਪੜੀਏ ਬੈਂਕੋ ਕੇ ਲੋਨ ਮੇ, ਗਵਰਨਮੈਂਟ ਆਪਕੋ ਲੋਨ ਡਾਇਰੈਕਟ ਆਪਕੇ ਖਾਤੇ ਮੇ ਦੇ ਰਹੀ ਹੈ 50,000 ਸੇ 1,70,000 ਡਾਲਰ ਤੱਕ ਕਾ, ਬਿਨਾਂ ਕੋਲੈਟਰਲ, ਬਿਨਾਂ ਗਰੰਟੀ, ਬਿਨਾਂ ਕਿਸੀ ਸਰਦਰਦੀ ਕੇ, ਅਸਲੀ ਕਾਗਜ਼ ਲਗਤੇ, ਕੋਈ ਨਕਲੀ ਕਾਗਜ਼ ਵੀ ਨਹੀਂ ਲਗਤਾ ਇਸਕੇ ਅੰਦਰ, ਆਪਕਾ NOA, ਬੱਚੋਂ ਕੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ ਲਗਤਾ ਹੈ, ਅਨਇਮਪਲੋਇਡ, ਇਮਪਲੋਇਡ, ਊਬਰ ਡਰਾਈਵਰ ਹੈ ਆਪ, PR ਸਿਟੀਜ਼ਨ, ਪ੍ਰੋਟੈਕਟਿਡ ਪਰਸਨ, ਹਾਊਸ ਵਾਈਫ ਹੈ, ਕਾਲ ਕਰੇ, ਅਸੈਸਮੈਂਟ ਕਰਾਏ, ਹਮਾਰੀ ਫੀਸ ਕਿਤਨੀ ਹੈ, 199, ਕਾਮ ਹੋਣੇ ਕੇ ਬਾਅਦ ਮੈਂ ਸਭ ਕ੍ਰਿਸਟਲ ਕਲੀਅਰ, ਬਾਏ ਦਾ ਬੁੱਕਸ ਹੈ, ਆਫਿਸ ਐਡਰੈਸ 218 ਐਕਸਪਰਟ ਬੁਲੇਵਰਡ, ਹਰ ਇੰਟਰਵਿਊ ਡੈਰੀ ਪੇ, ਆਪ ਸ਼ਨੀਵਾਰ ਵੀ ਆ ਸਕਤੇ ਹੈ, ਸੈਟਰਡੇ ਕੋ ਵੀ, ਹਮਾਰਾ ਆਫਿਸ ਓਪਨ ਰਹਤਾ ਹੈ, ਨਿਆ ਬੈਚ ਸਟਾਰਟ ਹੋ ਰਹਾ ਹੈ ਥੋੜੇ ਦਿਨੋਂ ਮੇ, 1.5 ਮਹੀਨੇ ਮੇ 2-2 ਆਪਣੇ ਖਾਤੇ ਫੰਡਿੰਗ ਆ ਜਾਏਗੀ, ਲੇਟ ਨਾ ਕਰੀਏ, ਪੀਛੇ ਨਾ ਰਹੀਏ, ਸਭ ਲੋਕ ਲੈ ਚੁੱਕੇ ਹੈ, 8 ਸਾਲ ਮੈਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ, ਨੰਬਰ 437-264-3175, 437-264-3175, ਹੁਣੇ ਕਾਲ ਕਰੋ, ਐਸਟੀਮੇਟ ਲਓ 437-264-3175, 437-264-3175, 4374-3175।
1: ਬਹੁਤ ਬਹੁਤ ਧੰਨਵਾਦ ਸਰ। 437-264-3175 437-264-3175 437-264-3175 ਤੇ 437-264-3175 ਤੇ ਤੁਸੀਂ ਕਾਲ ਕਰ ਲੈਣੀ ਹੈ ਨਾਗਪਾਲ ਸਾਹਿਬ ਨੂੰ। ਇਹਨਾਂ ਦੇ ਆਫਿਸ ਜਾਓ, ਬੈਠ ਕੇ ਗੱਲਬਾਤ ਕਰੋ। 437-264-3175 ਲੱਖ ਡੇਢ ਲੱਖ ਡਾਲਰ ਦਾ ਲੋਨ ਤੁਹਾਡੇ ਅਕਾਊਂਟ ਚ ਆ ਸਕਦਾ 30 ਤੋਂ 90 ਦਿਨਾਂ ਦੇ ਵਿੱਚ, ਮਹੀਨੇ ਚ ਆ ਜਾਂਦਾ, ਕਈ ਵਾਰ 60 ਦਿਨਾਂ ਚ ਆ ਜਾਂਦਾ। ਕੋਈ ਫੇਕ ਡਾਕੂਮੈਂਟ ਨਹੀਂ ਲੱਗਣਾ, ਕੋਈ ਬੈਂਕ ਸਟੇਟਮੈਂਟਾਂ ਨਹੀਂ ਲੱਗਣੀਆਂ, ਕੋਈ ਜੋਬ ਲੈਟਰ ਨਹੀਂ ਲੱਗਣੀ, ਕੋਈ ਵਾਧੂ ਡਾਕੂਮੈਂਟ ਹੈ ਹੀ ਨਹੀਂ ਹੈ। ਜਿਹੜੇ ਡਾਕੂਮੈਂਟ ਤੁਹਾਡੇ ਘਰੇ ਪਏ ਆ 3000 ਕੁ, ਉਹੀ ਲੱਗਣੇ ਆ। ਤੁਸੀਂ ਇਹਨਾਂ ਨਾਲ ਗੱਲ ਕਰਕੇ ਸੌਖਾ ਲੋਨ 2.5% 2.5 ਸਾਲ ਬਾਅਦ ਸ਼ੁਰੂ ਹੋਣਾ, ਜਿਹੜਾ ਕੋਈ ਪਹਿਲਾਂ ਕਿਸ਼ਤ ਦੇਣ ਦੀ ਵੀ ਜ਼ਰੂਰਤ ਨਹੀਂ ਪੈਣੀ। ਜੇ ਔਖੇ ਟਾਈਮ ਚੋਂ ਲੰਘ ਰਹੇ ਹੋ ਤਾਂ ਇਹ ਤੁਹਾਨੂੰ ਇੱਕ ਹੋਪ ਦੀ ਕਿਰਨ ਆ ਜਿਹੜੀ ਉਹ ਜੂਨੀ ਗਲੋਬਲ ਐਡਵਾਈਜ਼ਰੀ ਲੈ ਕੇ ਆਈ ਹੈ। ਸੋ ਬਹੁਤ ਬਹੁਤ ਧੰਨਵਾਦ ਸਰ, 400 ਆਈ ਹੈ। ਸੋ ਬਹੁਤ ਬਹੁਤ ਧੰਨਵਾਦ ਸਰ, 437-264-3175 ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ ਸਰ, ਸ਼ੁਕਰੀਆ। ਸੋ ਲਓ, ਜੇ ਕੰਮ ਦੀ ਭਾਲ ਦੇ ਵਿੱਚ ਤੁਸੀਂ ਬੈਂਟਨ ਚੋਂ, ਮਿਸਾਗਾ ਚੋਂ, ਬੋਲਟਨ ਚੋਂ ਜਨਰਲ ਲੇਬਰ ਲਈ ਕੁਝ ਇੱਕ ਵਰਕਰ ਚਾਹੀਦੇ ਆ, ਨੰਬਰ ਨੋਟ ਕਰਕੇ ਰੱਖ ਲਓ, ਚੰਗੀ ਤਨਖਾਹ ਮਿਲਣੀ ਹੈ ਜਨਰਲ ਲੇਬਰ ਲਈ ਬੈਂਟਨ, ਮਿਸਾਗਾ, ਬੋਲਟਨ। ਸਵੇਰੇ ਸਟਾਰਟ ਕਰ ਲਿਓ ਚਾਹੇ ਕੰਮ, 416-473-5308 416-473-5308 ਤੇ ਗੱਲਬਾਤ ਕਰ ਲੈਣੀ ਹੈ। ਸੋ ਮਾਨ ਸਾਹਿਬ, ਤੁਸੀਂ ਹੋਸਟਲ ਲਾਈਫ ਦੇਖੀ ਕਿ ਨਹੀਂ ਦੇਖੀ?
2: ਹੋਸਟਲ ਲਾਈਫ ਦੇਖੀ ਹੈ ਜੀ, ਬਿਲਕੁਲ।
1: ਕਿਵੇਂ ਮਹਿਸੂਸ ਕਰਦੇ ਹੋ ਹੋਸਟਲ ਨੂੰ?
2: ਹੋਸਟਲ 50-50 ਕਹਿ ਸਕਦੇ ਹਾਂ ਜੀ। ਜਿਹੜਾ ਖਾਣੇ ਦਾਣੇ ਦੀ ਗੱਲ ਕਰਦੇ ਹਾਂ ਜੀ, ਖਾਣੇ ਦਾਣਾ ਦੇਖੋ ਜਿਹੜਾ ਆਪਾਂ ਨੂੰ ਘਰ ਦੇ ਵਿੱਚ ਮਿਲਦਾ ਉਹਨਾਂ ਸਵਾਦ ਜਾਂ ਉਹ ਜਾਂ ਤਾਂ ਨਹੀਂ ਹੁੰਦਾ।
1: ਜੇ ਆਪਾਂ ਸਟੂਡੈਂਟ ਰੋਟੀਆਂ ਖਾਂਦਾ ਬੰਦਾ ਦੇਖਿਆ, ਫਿਰ ਉਹ ਗੱਲਬਾਤ ਬਣਦੀ ਕਿ ਨਹੀਂ?
2: ਹਾਂਜੀ,
1: ਜਿਹੜੀਆਂ ਝਾੜ ਝਾੜ ਰੋਟੀਆਂ ਬੋਲਦਾ ਖਾਂਦਾ,
2: ਹਾਂ ਬਿਲਕੁਲ। ਤੇ ਜੇ ਅੱਜ ਦੇਖਦੇ ਹਾਂ, ਅੱਜ ਐਂ ਯਾਰ ਵੀ ਉਹ ਸਮਾਂ ਨਜ਼ਾਰੇ ਵਾਲਾ ਸੀਗਾ, ਵਧੀਆ, ਕੋਈ ਬੇਫਿਕਰੀ ਸੀਗੀ, ਕੋਈ ਆਉਣ ਜਾਣ ਦਾ ਫਿਕਰ ਨਹੀਂ ਸੀ ਹੁੰਦਾ, ਨਾਲ ਹੀ ਰੋਜ਼ ਗਾਰਡਨ ਹੁੰਦਾ ਸੀਗਾ, ਉੱਧਰ ਚਲੇ ਜਾਂਦੇ ਸੀਗੇ।
1: ਮੁੰਡਿਆਂ ਦੇ ਹੋਸਟਲ ਵਿੱਚ ਨਾ ਕਰੋ, ਨੀ ਤੇਰੇ ਨਾਮ ਤੇ ਬਚਨ ਲਿਖਾ ਰਹੇ। ਪਰ ਤੁਹਾਨੂੰ ਸ਼ੈਰੀ ਮਾਨ ਦਾ ਸੁਣਾਉਂਦੇ ਆ ਹੋਸਟਲ, ਸ਼ੈਰੀ ਮਾਨ ਦਾ ਤੁਹਾਨੂੰ ਗੀਤ ਸੁਣਾਉਂਦੇ ਆ।

0: ਰਾਜਨ ਬਾਈ ਜੀ ਆ, ਮੈਂ ਉਹਨਾਂ ਨੂੰ ਮੈਂ ਦੱਸ ਦੇਣਾ ਰਾਜਨ ਬਾਈ ਨੂੰ ਬਈ ਗਏ ਤੇ ਮੈਂ ਉਹ ਹੋਸਟਲ ਵਾਲਾ ਕਮਰਾ ਕਹਿੰਦਾ ਮੈਂ ਰਲ ਕੇ ਉੱਥੇ ਦਾਰੂ ਪੀਣਾ, ਪੀਣੀ ਨੀ ਹੋਸਟਲ ਚ ਤਾਂ ਜਮਾ ਹੀ ਕੰਮ ਕਰਨਾ ਰਾਜਨ ਬਾਈ ਜੀ।
1: ਬਿਲਕੁਲ ਜੀ, ਮੈਂ ਤੁਹਾਡੀ ਗੱਲ ਸੁਣ ਰਿਹਾ ਸੀ ਤੇ ਮੈਂ ਥੋੜੀ ਗੱਲ ਚ ਸ਼ੇਅਰ ਕੀਤੀ ਚਾਹੁੰਦਾ। ਕਈ ਵਾਰੀ ਆਪਾਂ ਕਹਿੰਦੇ ਯਾਰ ਵੀ ਉਹ ਟਾਈਮ ਬੜਾ ਵਧੀਆ ਸੀ, ਵੀ ਉਹ ਹੋਸਟਲ ਹੋਈਦਾ ਸੀ, ਜਿੱਦਾਂ ਮਰਜ਼ੀ ਕੋਈ ਫਿਕਰ ਨੀ ਫਾਕਾ ਨੀ। ਮੈਂ ਕਈ ਵਾਰੀ ਸੋਚਦਾ ਵੀ ਅੱਜ ਦਾ ਟਾਈਮ ਵੀ ਤੇ ਓਦਾਂ ਹੀ ਵਧੀਆ, ਕਿਉਂਕਿ ਜਦੋਂ ਅੱਜ ਤੋਂ 30 ਸਾਲ ਬਾਅਦ 35 ਸਾਲ ਬਾਅਦ ਸੋਰੀ ਰਾਜਵੀਰ ਜੀ, ਮੇਰੀ ਸੋਚ ਇੰਨੀ ਉੱਚੀ ਨੀ ਜਿੰਨੀ ਤੁਹਾਡੀ ਉੱਚੀ ਹੁੰਦੀ ਹੈ, ਪਰ ਵੈਸੇ ਮੇਰਾ 30-35 ਸਾਲ ਬਾਅਦ ਜਦੋਂ ਬੁੱਢੇ ਹੋ ਜਾਣਾ ਨਾ, ਜਦੋਂ ਆਪਾਂ ਨੂੰ ਕਿਸੇ ਨੇ ਚੱਕ ਕੇ ਬੈੱਡ ਤੋਂ ਥੱਲੇ ਬਿਠਾਣਾ ਜਾਂ ਉੱਥੇ ਬਿਠਾਣਾ ਜਾਂ ਸੋਟੀ ਲੈ ਕੇ ਫਿਰਦਾ, ਫਿਰ ਅਸੀਂ ਕਹਿੰਦੇ ਵੀ ਯਾਰ ਉਹ ਟਾਈਮ ਬੜਾ ਵਧੀਆ ਹੁੰਦਾ ਸੀ, ਦੌੜ ਕੇ ਪੌੜੀਆਂ ਚੜ ਜਾਈਦਾ ਸੀ, ਦੌੜ ਕੇ ਪੌੜੀਆਂ ਉਤਰ ਜਾਈਦਾ ਸੀ, ਜਿੱਥੇ ਦਿਲ ਕਰੇ ਚੱਲ ਜਾਈਦਾ ਸੀ, ਆਪੇ ਖਾ ਪੀ ਲਈਦਾ ਸੀ, ਜੋ ਮਰਜ਼ੀ ਖਾ ਪੀ ਲਈਦਾ ਸੀ। ਹੁਣ ਤੇ ਡਾਕਟਰ ਕਹਿੰਦਾ ਆਹ ਨੀ ਖਾਣਾ, ਹੁਣ ਪੌੜੀਆਂ ਨੀ ਚੜਿਆ ਜਾਂਦਾ, ਹੁਣ ਉਡੀਕਦੇ ਪਿਆ। ਉਹ ਸਮੇਂ ਨੂੰ, ਉਸ ਸਮੇਂ ਦੇ ਉੱਤੇ 35 ਸਾਲ ਬਾਅਦ ਅਸੀਂ ਕਹਿੰਦੇ ਵੀ ਯਾਰ ਉਹ ਵਧੀਆ ਸੀ ਵੇਲਾ। ਸੋ ਜਿਹੜਾ ਅੱਜ ਦਾ ਵੇਲਾ ਮੇਰੇ ਹਿਸਾਬ ਨਾਲ ਅੱਜ ਦਾ ਵੇਲਾ ਬਹੁਤ ਵਧੀਆ।
0: ਬੜੀ ਖੂਬਸੂਰਤ ਗੱਲ ਕੀਤੀ ਆ ਕਿ ਜਦੋਂ ਨਾ ਬੰਦਾ ਚੰਗਾ ਭਲਾ ਹੁੰਦਾ। ਅੱਛਾ, ਮੇਰਾ ਇੱਕ ਮਿੱਤਰ ਸੀ, ਉਹ ਮੈਂ ਇੱਕ ਦਿਨ ਫੋਨ ਕੀਤਾ, ਮੈਂ ਕਿੱਥੇ ਆ? ਉਹ ਕਹਿੰਦਾ ਮੈਂ ਹੋਸਪਿਟਲ ਆ ਗਿਆ ਸੀ। ਮੈਂ ਕਿਹਾ ਕੀ ਹੋ ਗਿਆ? ਠੀਕ ਠਾਕ ਆ? ਤੇ ਉਹ ਇੰਡੀਆ ਸੀਗਾ। ਤੇ ਮੈਂ ਕਿਹਾ ਠੀਕ ਆ, ਕੀ ਹੋ ਗਿਆ? ਕਹਿੰਦਾ ਪਰਸੋਂ ਦਾ ਜਾਂ 2-3 ਦਿਨ ਹੋ ਗਏ ਮੈਨੂੰ ਆਹ ਯੂਰਿਨ ਪਾਸ ਨਹੀਂ ਹੁੰਦਾ, ਵਾਸ਼ਰੂਮ ਨਹੀਂ ਸੀ ਮੈਂ ਤਾਂ ਜਾ ਹੁੰਦਾ, ਤੇ ਐਂ ਦਰਦ ਹੁੰਦਾ ਸੀ, ਮਤਲਬ ਮੈਨੂੰ ਲੱਗਦਾ ਸੀ ਕਿ ਬਲੈਡਰ ਫੁੱਟਣ ਵਾਲਾ ਹੋਇਆ ਪਿਆ। ਮੈਂ ਚੀਕਾਂ ਮਾਰਦਾ ਸੀਗਾ, ਮਸਾਂ ਜਾ ਕੇ ਮੈਂ ਹੋਸਪਿਟਲ ਦੇ ਵਿੱਚ, ਉਹਨਾਂ ਨੇ ਉੱਥੇ ਜਾ ਕੇ ਹੁਣ ਉਹ ਪਾਈਪ ਜੀ ਲਾਈ ਆ ਅੱਜ। ਮਤਲਬ ਮੈਂ ਸੋਚਿਆ ਨਾ ਕਿ ਯਾਰ ਕਿੰਨਾ ਸੋਹਣਾ ਸਿਸਟਮ ਰੱਬ ਨੇ ਪੈਦਾ ਕੀਤਾ ਸੀ, ਕਦੇ ਧੰਨਵਾਦ ਹੀ ਨਹੀਂ ਕੀਤਾ ਵੀ ਆਪੇ ਅਸੀਂ ਉਹ ਸਾਰਾ ਕੁਛ, ਕਦੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਜਿਹਨੂੰ ਪ੍ਰੋਬਲਮ ਆਈ ਚੰਗਾ ਭਲਾ, ਕਹਿੰਦਾ ਮੈਂ ਤਾਂ ਖਾਣਾ ਪਾਣੀ ਵਧੀਆ ਖਾਂਦਾ ਪੀਂਦਾ ਸੀਗਾ, ਉਹਨੂੰ ਉਹ ਸਿਰਫ ਯੂਰਨ ਪਾਸ ਨਾ ਹੋਣ ਕਰਕੇ ਕਿੰਨਾ ਦਰਦ, ਕਿੰਨਾ ਉਹ ਕਹਿੰਦਾ ਮੈਨੂੰ ਐਂ ਲੱਗਦਾ ਸੀ ਮੈਂ ਮਰ ਜਾਊ। ਮਤਲਬ ਅਸੀਂ ਅਸੀਂ ਉਸ ਚੀਜ਼ ਨੂੰ ਕਦੇ ਸੋਚਿਆ ਨਹੀਂ ਵੀ ਇਹ ਜਿਹੜਾ ਆਪਣੇ ਆਪ ਹੀ ਦਿਲ ਧੜਕੀ ਜਾਂਦਾ, ਬਲੱਡ ਸਾਫ਼ ਹੋ ਹੀ ਜਾਂਦਾ, ਕਿਡਨੀਆਂ ਸਾਰੀਆਂ ਕੰਮ ਕਰਦੀਆਂ ਨੇ, ਔਰਗਨ ਬੰਦੇ ਦੇ ਕੰਮ ਕਰਦੇ ਆ, ਸੋ ਤੁਹਾਨੂੰ ਜਿਹੜਾ ਤੁਹਾਡਾ ਸੋਡੀਅਮ ਆ, ਫਾਸਫੋਰਸ ਆ ਤੁਹਾਡਾ, ਉਹ ਸਾਰਾ ਕੁਛ ਪ੍ਰੋਪਰ ਤਰੀਕੇ ਨਾਲ ਮੇਨਟੇਨ ਹੋਈ ਜਾਂਦਾ, ਤੁਹਾਡਾ ਬੀਪੀ ਲੈਵਲ ਆ ਉਹ ਮੇਨਟੇਨ ਹੋਇਆ ਹੋਇਆ। ਬਹੁਤ ਸਾਰੇ ਐਸੇ ਵੀ ਆ, ਮੇਰੇ ਫਾਦਰ ਸਾਹਿਬ ਕਈ ਦਿਨ ਹੋਸਪਿਟਲ ਦੇ ਵਿੱਚ ਰਹੇ ਕਿਉਂਕਿ ਬੀਪੀ ਲੋ ਹੋ ਜਾਂਦਾ ਸੀਗਾ, ਫਿਰ ਉਹ ਮੇਨਟੇਨ, ਫਿਰ ਇਹ ਰਹਿਣਾ ਵੀ ਅਪ ਕਿਵੇਂ ਹੋਊਗਾ, ਜਦੋਂ ਬੈਠਦੇ ਆ ਉਦੋਂ ਹੋਰ ਘੱਟ ਜਾਣਾ, ਖੜ੍ਹ ਤੇ ਹੋਰ ਘੱਟ ਜਾਣਾ। ਸੋ ਇਹ ਚੀਜ਼ਾਂ ਜਦੋਂ ਬੰਦਾ ਦੇਖਦਾ ਨਾ ਇਹਨਾਂ ਚੀਜ਼ਾਂ ਨੂੰ, ਫਿਰ ਉਹ ਸ਼ੁਕਰਾਨੇ ਕਰਦਾ ਪਰਮਾਤਮਾ ਦੇ ਕਿ ਪਰਮਾਤਮਾ ਬਹੁਤ ਸ਼ੁਕਰ ਆ ਆਹ ਚੀਜ਼ਾਂ ਸਾਰੀਆਂ ਚੱਲਦੀਆਂ। ਉਦੋਂ ਮਹਿਸੂਸ ਇਹ ਵੀ ਕਰਦਾ ਫਿਰ ਵੀ ਯਾਰ ਜਦੋਂ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਬੰਦਾ ਚੰਗਾ ਭਲਾ ਤੁਰਿਆ ਫਿਰਦਾ ਤਾਂ ਠੀਕ ਹੈ, ਉਦੋਂ ਫਿਰ ਉਹ ਕਹਿੰਦੇ ਆ ਕਿ ਡਾਕਟਰ ਮੈਂ ਨਹੀਂ ਛੁੱਟੀ ਉਦੋਂ ਦੇਵਾਂਗੇ ਜਦ ਥੋੜਾ ਥੋੜਾ ਤੁਰਨਾ ਸ਼ੁਰੂ ਕਰੂਗਾ। ਫਿਰ ਅਸੀਂ ਕਹਿੰਦੇ ਆ ਕਿ ਯਾਰ ਇੱਕ ਸਟੈਪ ਤੁਰ ਲਓ, 2 ਸਟੈਪ ਤੁਰ ਲਓ, ਹਾਏ ਅੱਜ ਦਾ 4 ਸਟੈਪ ਤੁਰੇ ਅੱਜ, ਅੱਜ ਤਾਂ ਇਹ 5 ਸਟੈਪ ਜਿਵੇਂ ਜਵਾਕ ਨੂੰ ਨੀ ਆਪਾਂ ਐਪਰੀਸ਼ੀਏਟ ਕਰਦੇ ਵੀ ਤੁਰ ਤੁਰ ਤੁਰ ਤੁਰ, ਐਂ ਫਿਰ ਆਪਾਂ ਬਜ਼ੁਰਗਾਂ ਨੂੰ ਵੀ ਲੈ ਤੁਰੋ ਤੁਰੋ ਠੀਕ ਆ ਤੁਰ ਪੈਣਾ ਤੁਸੀਂ, ਲੈ ਹੋ ਗਿਆ ਇਹ ਉੱਥੇ ਤੱਕ ਵਾਸ਼ਰੂਮ ਤੱਕ ਜਾਣਾ। ਮਤਲਬ ਉਦੋਂ ਫਿਰ ਅਸੀਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ, ਉਹਨਾਂ ਨੂੰ ਵੀ ਅਸੀਂ ਹੱਲਾ ਸ਼ੇਰੀ ਦਿੰਦੇ ਹਾਂ। ਉਦੋਂ ਜਦੋਂ ਉਹੀ ਬੰਦਾ ਹੁੰਦਾ ਕਿ ਜਦੋਂ ਜਵਾਨੀ ਵੇਲੇ ਉਹ ਗਰਾਊਂਡਾਂ ਦੇ ਵਿੱਚ ਭੱਜਿਆ ਫਿਰਦਾ, ਬੈਸਟ ਪਲੇਅਰ ਵੀ ਹੁੰਦਾ, ਪਰ ਇੱਕ ਦਿਨ ਐਸਾ ਵੀ ਹੁੰਦਾ ਕਿ ਉਦੋਂ ਫਿਰ ਉਹਨੂੰ ਤੁਰਨਾ ਥੋੜਾ ਜਿਹਾ ਵੀ ਔਖਾ ਲੱਗਦਾ। ਜਿਹੜਾ ਸਮਾਂ ਤੁਸੀਂ ਰਾਜਨ ਬਾਈ ਬਹੁਤ ਖੂਬਸੂਰਤ ਗੱਲ ਕੀਤੀ ਹੈ ਕਿ ਜਿਹੜਾ ਸਮਾਂ ਬੀਤ ਗਿਆ ਉਹ ਤੇ ਝੁਰਨਾ ਛੱਡੀਏ, ਜਿਹੜਾ ਸਮਾਂ ਆਉਣਾ ਉਹਦੇ ਲਈ ਬਹੁਤ ਹੀ ਟੈਨਸ਼ਨ ਲੈਣ ਦੀ ਵੀ ਜ਼ਰੂਰਤ ਨਹੀਂ। ਜਿਹੜਾ ਸਮਾਂ ਹੈਗਾ ਪ੍ਰੈਜੈਂਟ ਉਹਨੂੰ ਮਾਣ ਲਈਏ, ਉਹਨੂੰ ਜਾਣ ਨਾ ਦਿਓ, ਉਹਨੂੰ ਮਾਣੋ ਵੀ ਜੋ ਪਰਮਾਤਮਾ ਤੇਰਾ ਸ਼ੁਕਰਾਨਾ, ਜੇ ਵਾਕ ਕਰ ਸਕਦੇ ਹੋ ਵਾਕ ਕਰੋ, ਆਨੰਦ ਲੈ ਸਕਦੇ ਹੋ ਆਨੰਦ ਲਓ, ਦਾਲ ਸਵਾਦ ਲੱਗਦੀ ਹੈ ਉਹਦੇ ਚ ਵੀ ਆਨੰਦ ਲਓ, ਨਹਾਉਣ ਲੱਗਿਓ ਨਾ ਸ਼ਾਵਰ ਚਲਾਓ, ਸ਼ਾਵਰ ਦੇ ਵਿੱਚ ਵੀ ਹਾਏ ਹਾਏ ਉਹਦੇ ਨਾਲ ਗੱਲਾਂ ਕਰੋ, ਵਾਹ ਤੇਰੇ ਠੰਡਾ ਪਾਣੀ ਗਰਮ ਪਾਣੀ ਨਜ਼ਾਰਾ ਲਓ ਉਹਦੇ ਨਾਲ, ਉਹ ਸ਼ਾਵਰ ਲੈਣ ਵੇਲੇ ਟੈਨਸ਼ਨ ਚ ਨਹੀਂ ਨਹਾਉਣਾ ਹੈ, ਟੈਨਸ਼ਨ ਚ ਨਹੀਂ ਰੋਟੀ ਖਾਣੀ ਹੈ। ਜਿਹੜੀ ਚੀਜ਼ ਵੀ ਹੈਗੀ ਆ, ਜੇ ਬੱਚਿਆਂ ਦੇ ਨਾਲ 5 ਮਿੰਟ ਖੇਡਣ ਦਾ ਮੌਕਾ ਮਿਲ ਜਾਵੇ ਆਪਦੇ ਜਾਂ ਗੁਆਂਢੀਆਂ ਦੇ ਜਾਂ ਕਿਸੇ ਦੇ, ਤਾਂ ਉਹਦੇ ਨਾਲ ਖੇਡ ਕੇ ਦੇਖਿਓ, ਬਜ਼ੁਰਗਾਂ ਕੋਲ ਬੈਠ ਕੇ 5 ਮਿੰਟ ਗੱਲਾਂ ਸੁਣ ਕੇ ਦੇਖਿਓ। ਆ ਫੋਨਾਂ ਨੇ ਸੱਤਿਆਨਾਸ ਮਾਰਤਾ ਬਾਈ, ਹੁਣ ਕੀ ਕਰੀਏ ਰਾਜਨ ਜੀ, ਇਹ ਨੀ ਕੁਛ ਕਰ ਦਿੰਦੇ, ਇਹ ਬੰਦਾ ਇਹਨਾਂ ਦੇ ਵਿੱਚ ਬਿਜੀ ਹੋ ਜਾਂਦਾ।
1: ਬਿਲਕੁਲ ਜੀ ਬਿਲਕੁਲ, ਕਈ ਵਾਰੀ ਦੇਖਿਆ ਵੀ ਪਰਿਵਾਰ ਚ ਸਰ ਜੀ ਨੇ ਜੀ ਇਕੱਠੇ ਬੈਠੇ ਹੁੰਦੇ, ਇੱਕ ਸਮਾਂ ਹੁੰਦਾ ਸੀ ਵੀ ਟੀਵੀ ਦੇ ਉੱਤੇ ਜੇ 4:30-5 ਵਜੇ ਟੀਵੀ ਸ਼ੁਰੂ ਹੋਣਾ ਤੇ ਉਸ ਵੇਲੇ ਪਰਿਵਾਰ ਨੇ ਇਕੱਠੇ ਹੋ ਕੇ ਟੀਵੀ ਦੇਖਣਾ, ਤੇ ਅੱਜ ਦੀ ਡੇਟ ਚ ਟੀਵੀ ਲਗਾਤਾਰ ਚੱਲ ਰਹੇ ਨੇ, ਉਹ ਚ ਉਹਦੇ ਵੱਲ ਵੀ ਧਿਆਨ ਨਹੀਂ ਹੁਣ, ਹਰ ਬੰਦਾ ਆਪਣੇ ਆਪਣੇ ਕਮਰੇ ਚ ਬੈਠਾ ਹੈ, ਆਪਣੇ ਆਪਣੇ ਫੋਨਾਂ ਤੇ ਬੈਠਾ, ਆਪਣੀ ਆਪਣੀਆਂ ਸਕਰੀਨਾਂ।
0: ਬਾਈ ਜੀ ਚਿਤਰਹਾਰ ਆਉਂਦਾ ਹੁੰਦਾ ਸੀਗਾ ਅੱਗੇ, ਉਹਦੀ ਉਡੀਕ ਕਰੀ ਜਾਣੀ
2: ਜੀ,
0: ਹਨਾ ਰੋਜ਼ਗਾਰ ਕੇ ਲਈ ਸਮਾਚਾਰ ਆਉਂਦਾ ਹੁੰਦਾ ਸੀਗਾ, ਉਹ ਰੰਗੋਲੀ ਆਉਂਦਾ ਹੁੰਦਾ ਸੀ ਇੱਕ, ਉਹੀ ਡੀਕੀ ਜਾਣਾ ਫਿਰ ਬੋਲੀ ਆਊਗਾ, ਫਿਲਮ ਆਉਣੀ ਵੀਕਡ ਤੇ ਇੱਕ ਅੱਧੀ, ਕਦੇ ਸੈਟਰਡੇ ਨੂੰ ਜਾਂ ਸੰਡੇ ਨੂੰ ਉਹ ਦੇਖਣੀ, ਰਮਾਇਣ ਦੇਖਣ ਲਈ ਇੰਨਾ ਲੋਕਾਂ ਦਾ ਇਕੱਠ ਹੋ ਜਾਇਆ ਕਰਨਾ, ਮਹਾਭਾਰਤ ਦੇਖਣ ਲਈ ਇਕੱਠ ਹੋ ਜਾਇਆ ਕਰਨਾ, ਮਤਲਬ ਕਮਾਲ, ਉਹ ਉਹ ਖੁਸ਼ੀ ਜਿਹੜੀ ਉਹ ਉਡੀਕ ਜਿਹੜੀ ਉਹ ਚਾਅ ਜਿਹੜਾ ਬਾਹਰੋਂ ਕਿਸੇ ਰਿਸ਼ਤੇਦਾਰ ਦੀ ਚਿੱਠੀ ਆਉਣੀ, 10 ਬੰਦਿਆਂ ਨੇ ਪੜ੍ਹਨੀ। ਵਿਆਹ ਦੀ ਮੂਵੀ, ਅੱਜ ਕੱਲ ਬੰਦਾ ਪੈਸਾ ਬਹੁਤ ਖਰਚ ਦਿੰਦਾ ਵਿਆਹ ਵਾਲੀਆਂ ਮੂਵੀਆਂ ਤੇ, ਬਹੁਤੀ ਵਾਰ ਵਿਆਹ ਵਾਲਾ ਮੁੰਡਾ ਕੁੜੀ ਵੀ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਵੀ ਅਸੀਂ ਆਪਦੇ ਵਿਆਹ ਦੀ ਮੂਵੀ ਦੇਖ ਲਈਏ।
2: ਜੀ ਬਿਲਕੁਲ,
0: ਰਿਸ਼ਤੇਦਾਰਾਂ ਤੋਂ ਦਿਖਾਉਣੀ ਜੀ। ਅੱਗੇ ਹੁੰਦਾ ਸੀ ਕਿ ਭਾਈ ਫਿਰ ਇਹ ਜਦੋਂ ਜਵਾਈ ਨੂੰ ਸੱਦ ਕੇ ਇੱਕ ਮੂਵੀ ਵਾਲੇ ਭਾਈ ਨੇ ਆਉਣਾ ਵੀ ਅੱਜ ਭਾਈ ਉੱਧਰ ਹੋਕਾ ਦੇ ਕੇ ਆਉਣਾ, ਅੱਜ ਤੁਸੀਂ ਉੱਧਰ ਰਾਤ ਨੂੰ ਨਾ ਆਪਣੇ ਵਿਆਹ ਦੀ ਮੂਵੀ ਅੱਛੇ ਦਿਖਾਉਣਾ ਦੇ, ਹਨਾ ਆ ਜਾਓ ਕਰ ਆ ਜਾਓ। ਉੱਥੇ ਇਕੱਠ ਕਰਕੇ ਦਾਤੀ ਫਰੇ ਪੱਖੇ ਲਾ ਕੇ ਫਿਰ ਚਾਹ ਪਿਲਾਉਣੀ ਸਾਰਿਆਂ ਨੂੰ, ਨਵੇਂ ਸਾਲ ਦਾ ਪ੍ਰੋਗਰਾਮ ਜਦੋਂ ਆਉਣਾ ਆਸ ਗੁਆਂਢ ਨੇ ਇਕੱਠੇ ਹੋ ਹੋ ਦੇਖਣਾ, ਨਾਲ ਮੂਫਲੀਆਂ ਖਾਣੀਆਂ
2: ਜੀ ਬਿਲਕੁਲ।
0: ਮਤਲਬ ਉਹ ਸਾਂਝਾਂ ਜਿਹੀਆਂ ਖਤਮ ਹੋ ਗਈਆਂ, ਹੁਣ ਤਾਂ ਹੋਰ ਤਰ੍ਹਾਂ ਦਾ ਹੋ ਗਿਆ ਕੰਮ, ਪਰ ਕੋਸ਼ਿਸ਼ ਕਰਿਆ ਕਰੋ ਕਿ ਉਹ ਸਾਂਝ ਬਣਾ ਕੇ ਰੱਖੀਏ ਆਪਾਂ, ਹਨਾ ਜਿੰਨੀ ਕੁ ਆਪਣੇ ਅੰਦਰੋਂ ਬੱਚਾ ਨਾ ਬਣ ਦਈਏ। ਗੱਲਾਂ ਅਸੀਂ ਹੋਰ ਪਾਸੇ ਨੂੰ ਲੈ ਗਏ ਮਾਲ ਸਾਹਿਬ, ਚਲੋ ਕੋਈ ਤਾਂ ਚੱਲਦੀਆਂ ਰਹਿਣੀਆਂ ਰਾਜਨ ਭਾਈ,
2: ਚਲੋ ਗੱਲਾਂ ਕੰਮ ਦੀਆਂ ਸੀਗੀਆਂ,
0: ਮੇਰੀ ਮੇਰਾ ਇਹ ਸੁਰ ਜਾ ਦੱਬ ਦਿੰਦੇ, ਇਹਨਾਂ ਨੂੰ ਪਤਾ ਹੁੰਦਾ ਵੀ ਇਥੋਂ ਕਹਿੰਦੇ ਚੱਲ ਪੈਣਾ ਕੰਮ। ਰਾਜਨ ਜੀ ਤੁਸੀਂ ਸੁਣਨਾ ਦੋਸਤ ਹੋ ਗਏ, ਤੁਸੀਂ ਮੈਂ ਤੁਹਾਨੂੰ ਦੱਸਾਂ ਗੱਲ,
2: ਰਾਜਨ ਜੀ ਭੇਤੀ ਨੇ ਸਾਰੀ
1: ਗੱਲਾਂ ਬੜੀਆਂ ਵਧੀਆ ਸੁਣਨ ਨੂੰ ਮਿਲਦੀਆਂ, ਤਾਂ ਕਰਕੇ ਦਿਲ ਕਰਦਾ ਵੀ ਸੁਣੀ ਜਾਈਏ। ਸੋ ਅੱਛਾ ਦਿਓ ਫਿਰ ਕੋਈ ਡੀਲ, ਸੋਹਣੀ ਜੀ ਸੋਹਣੀਆਂ ਗੱਲਾਂ ਆ ਗਈ, ਸੋਹਣੀ ਜੀ ਡੀਲ ਦਿਓ ਕੋਈ ਕਦੇ।
3: ਬਿਲਕੁਲ ਜੀ ਬਿਲਕੁਲ, ਸਭ ਤੋਂ ਪਹਿਲਾਂ ਮੈਂ ਦੱਸਦਾ ਰਾਜਵੀਰ ਜੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੋਵੇ ਡਾਕਟਰ ਸਾਡੇ ਕੋਲ ਕੱਲ੍ਹ ਤੇ ਪਰਸੋਂ ਦੋਨੋਂ ਦਿਨ ਅਵੇਲੇਬਲ ਨੇ, ਸਾਡੇ ਸਰੋਤੇ ਆ ਕੇ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਨੇ। ਔਰ ਅਸੀਂ ਨਾ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਰੱਖੀਆਂ ਹੋਈਆਂ, ਕਿਉਂਕਿ ਜਿਵੇਂ ਜਿਵੇਂ ਟੈਕਨੋਲੋਜੀ ਐਡਵਾਂਸ ਹੋਈ ਜਾਂਦੀ ਹੈ ਤੁਸੀਂ ਸਕਰੀਨਾਂ ਉੱਤੇ ਟਾਈਮ ਜ਼ਿਆਦਾ ਦਿੰਦੇ ਹੋ, ਇਸੇ ਤਰ੍ਹਾਂ ਜਿਹੜੀਆਂ ਆਈ ਐਗਜ਼ਾਮ ਦਾ ਉਹ ਵੀ ਐਡਵਾਂਸ ਟੈਕਨੋਲੋਜੀ ਹੋ ਗਈ ਹੈ ਜੀ। ਜਿਹੜਾ ਚੈੱਕਅਪ ਹੁੰਦਾ ਇਹ ਅਲੱਗ ਅਲੱਗ ਮਸ਼ੀਨਾਂ ਨਾਲ ਹੁੰਦਾ ਔਰ ਜਿਹੜੇ ਰਿਜ਼ਲਟ ਆਉਂਦੇ ਨੇ ਅੱਜ ਕੱਲ੍ਹ ਡਾਕਟਰ ਤੁਹਾਨੂੰ ਡਿਜੀਟਲ ਸਕਰੀਨਾਂ ਦੇ ਉੱਤੇ ਦਿਖਾ ਦਿੰਦੇ ਨੇ। ਇਹ ਨੀ ਸਿਰਫ ਦੱਸ ਦੇਣਾ ਵੀ ਹਾਂਜੀ ਤੁਹਾਡੀ ਅੱਖ 'ਚ ਮੋਤੀ ਆ ਰਿਹਾ ਜਾਂ ਤੁਹਾਡੀ ਅੱਖ 'ਚ ਕਾਲਾ ਮੋਤੀ ਆ ਰਿਹਾ, ਉਹ ਪ੍ਰੋਪਰ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਵੀ ਆਹ ਦੇਖੋ ਪਿੱਛੇ ਤੁਹਾਡਾ ਰੈਟੀਨਾ ਵੈ ਇਹ 'ਚ ਪ੍ਰੋਬਲਮ ਆਈ ਹੋਈ ਹੈ। ਸੋ ਇੱਦਾਂ ਦਾ ਤੁਸੀਂ ਡਿਟੇਲ ਐਗਜ਼ਾਮ ਕਰਾਓ ਜਿਸ 'ਚ ਸਾਰਾ ਕੁਛ ਤੁਹਾਨੂੰ ਡਿਜੀਟਲੀ ਨਜ਼ਰ ਆਵੇ ਔਰ ਜਿਹੜੀਆਂ ਇਮੇਜਸ ਆਉਂਦੀਆਂ ਨੇ ਇਹ ਤੁਹਾਨੂੰ ਈਮੇਲ ਵੀ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਫਿਊਚਰ 'ਚ ਜਦੋਂ ਤੁਸੀਂ ਦੁਬਾਰਾ ਐਗਜ਼ਾਮ ਕਰਾਓ ਦੇਖ ਸਕੋ ਕਿ ਪ੍ਰੋਬਲਮ ਕਿੰਨੀ ਕੁ ਹੈਗੀ ਸੀ, ਵਧੀ ਹੈ ਜਾਂ ਘਟੀ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਾਉਣਾ ਚਾਹੁੰਦੇ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਹੁਣ ਦੂਜੀ ਗੱਲ ਹੈ ਵੀ ਜਦੋਂ ਆਪਾਂ ਐਗਜ਼ਾਮ ਕਰਾ ਲਈ ਤਾਂ ਫਿਰ ਗਲਾਸਿਸ ਲੱਭੀ ਦੀਆਂ। ਆਮ ਤੌਰ ਦੇ ਉੱਤੇ ਲੋਕੀ ਕੀ ਗਲਤੀ ਕਰਦੇ ਨੇ ਵੀ ਜਿਵੇਂ ਡਾਕਟਰ ਨੇ ਕਹਿਤਾ ਨੇੜੇ ਦੀ ਨਿਗਾਹ ਕਮਜ਼ੋਰ ਹੈ, ਬਜਾਰੋਂ ਜਾ ਕੇ 2 ਨੰਬਰ ਦੀ ਦੇਖ ਲਈ, 2.5 ਨੰਬਰ ਦੇਖ ਲਈ ਜਾਂ ਜਿਹਨਾਂ ਡਾਕਟਰ ਨੇ ਨੰਬਰ ਲਿਖਿਆ ਉਹਦੇ ਨਾਲ ਅੰਦਾਜ਼ੇ ਦੀ ਐਨਕ ਦੇਖ ਕੇ ਬਜਾਰੋਂ ਡਾਲਰ ਸਟੋਰ ਤੋਂ ਜਾਂ ਸ਼ੋਪਰ ਡਾਕੂਮੈਂਟ ਤੋਂ ਲੈਣ ਦੀ। ਇਹਦੇ ਨਾਲ ਪ੍ਰੋਬਲਮ ਕੀ ਆਉਂਦੀ, ਜਦੋਂ ਆਪਾਂ ਨੇੜੇ ਦੀ ਐਨਕ ਲਾ ਕੇ ਦੂਰ ਦੇਖਦੇ ਹਾਂ ਤੇ ਦੂਰ ਦੀ ਨਿਗਾਹ ਖਰਾਬ ਹੋ ਜਾਂਦੀ ਹੈ, ਤੇ ਜੇ ਤੁਸੀਂ ਦੂਰ ਦੀ ਐਨਕ ਲਾ ਕੇ ਨੇੜੇ ਦੇਖਦੇ ਹੋ ਤੁਹਾਨੂੰ ਨੇੜੇ ਨਜ਼ਰ ਨਹੀਂ ਆਉਂਦਾ। ਸੋ ਪ੍ਰੋਪਰ ਐਗਜ਼ਾਮ ਕਰਾ ਕੇ ਪ੍ਰੋਪਰ ਐਨਕਾਂ ਬਣਵਾਓ। ਸਾਡੇ ਕੋਲ ਵੈਲਿਊ ਪੈਕੇਜਿਸ ਹੈਗੇ ਨੇ ਜਿਹਦੇ ਨਾਲ ਬਹੁਤ ਘੱਟ ਪ੍ਰਾਈਸ ਉੱਤੇ ਤੁਹਾਨੂੰ ਅਸੀਂ ਕੰਪਲੀਟ ਐਨਕ ਬਣਾ ਕੇ ਦੇ ਸਕਦੇ ਹਾਂ। ਸੋ $129 ਦਾ ਪੈਕੇਜ ਹੈ, ਇਹਦੇ 'ਚ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸ। ਸਿੰਗਲ ਵਿਜ਼ਨ ਦਾ ਮਤਲਬ ਕਿ ਜੇ ਤੁਸੀਂ ਦੂਰ ਵਾਸਤੇ ਸਹੀ ਕਰਾਉਣੀ ਹੈ ਜਾਂ ਨੇੜੇ ਵਾਸਤੇ ਜਾਂ ਕੰਪਿਊਟਰ ਵਾਸਤੇ ਉਹ ਬਣ ਜਾਏਗੀ, ਤੇ ਜੇ ਤੁਹਾਨੂੰ ਦੂਰ ਡੇਢ ਦੀ ਇਕੱਠੀ ਐਨਕ ਚਾਹੀਦੀ ਹੈ ਤੇ $258 ਦਾ ਪੈਕੇਜ ਹੈ। ਇਹਦੇ 'ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਵੀ ਦੇ ਰਹੇ ਹਾਂ ਤੇ ਨਾਲ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ। ਮੈਂ ਦੱਸਦਾ ਜਾਵਾਂ ਕਿ ਜਿਹੜਾ $258 ਪੈਕੇਜ ਹੈ ਇਹਦੀ ਰੈਗੂਲਰ ਪ੍ਰਾਈਸ $600 ਹੈ ਤੇ $129 ਵਾਲੇ ਪੈਕੇਜ ਦੀ ਰੈਗੂਲਰ ਪ੍ਰਾਈਸ $400 ਹੈ। ਸੋ ਬਹੁਤ ਵਧੀਆ ਡੀਲ ਦੇ ਉੱਤੇ ਤੁਹਾਨੂੰ ਸੇਲ ਦੇ ਉੱਤੇ ਮਿਲ ਰਹੇ ਨੇ। ਨਾਲ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ 2 ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ ਹੈ, ਯਾਨੀ ਕਿ ਬਿਲਕੁਲ ਫ੍ਰੀ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 Resolution Drive ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888। ਬਹੁਤ ਬਹੁਤ ਧੰਨਵਾਦ ਰਾਜ ਜੀ,
0: ਬਹੁਤ ਬਹੁਤ।

0: ਵਾਹ ਜੀ ਵਾਹ, ਕਚਹਿਰੀਆਂ 'ਚ ਮੇਲੇ ਲੱਗਦੇ, ਮੇਲੇ ਇੱਕ ਜਗ੍ਹਾ 'ਤੇ ਹੋਰ ਵੀ ਲੱਗੇ ਹੋਏ ਨੇਗੇ ਇੰਡੀਅਨ ਫਰੂਟ ਲੈਂਡ ਦੇ ਉੱਪਰ, ਕਿਉਂਕਿ ਉੱਥੇ ਗਰੋਸਰੀ ਦੀ ਬਹੁਤ ਹੀ ਭਾਰੀ ਸੇਲ ਲੱਗ ਚੁੱਕੀ ਆ, ਜਿਹੜੀ ਕਿ 29 ਸਪਟੰਬਰ ਮਤਲਬ 29 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈਗੀ, 11 ਅਕਤੂਬਰ ਤੱਕ ਚੱਲਣੀ ਹੈਗੀ। ਜਿਵੇਂ ਵੈਜ ਥਾਲੀ ਉਹਨਾਂ ਨੇ ਬਹੁਤ ਘੱਟ ਪ੍ਰਾਈਜ਼ ਦੇ ਉੱਪਰ ਲਾਈ ਹੋਈ ਆ, 499 ਦੇ ਉੱਪਰ ਲਾਈ ਹੋਈ ਆ। ਵੈਜ ਨਿਊਡਲ ਹੋ ਗਏ, ਚਨਾ ਭਟੂਰਾ ਹੋ ਗਿਆ, ਚਿਕਨ ਬਿਰਿਆਨੀ ਹੋ ਗਈ, ਆਲੂ ਕੁਲਚਾ ਹੋ ਗਿਆ, ਜਾਂ ਤੁਸੀਂ ਆਪਾਂ ਇੱਧਰ ਆ ਜਾਂਦੇ ਹਾਂ ਆਸ਼ੀਰਵਾਦ ਆਟਾ ਹੋ ਗਿਆ, ਰਾਈਸ ਹੋ ਗਏ, ਘੀ ਹੋ ਗਿਆ, ਜਾਣੀ ਕਿ ਆਲਮੋਸਟ ਸਾਰੀਆਂ ਚੀਜ਼ਾਂ ਦੇ ਉੱਪਰ ਉਹਨਾਂ ਨੇ ਬਹੁਤ ਭਾਰੀ ਸੇਲ ਲਾਈ ਹੋਈ ਹੈਗੀ। ਸੋ ਤੁਸੀਂ ਜਾਣਾ ਨਾ ਭੁੱਲਿਓ ਇੰਡੀਅਨ ਫਰੂਟ ਲੈਂਡ। ਇੰਡੀਅਨ ਫਰੂਟ ਲੈਂਡ ਦੀਆਂ 4-5 ਲੋਕੇਸ਼ਨਾਂ ਤੋਂ ਇਹ ਸਰਵ ਕਰਦੇ ਹੈਗੇ। 29 ਸਤੰਬਰ ਤੋਂ ਇਹਨਾਂ ਦੀ ਜਿਹੜੀ ਹੈਗੀ ਆ ਗਰੋਸਰੀ ਦੀ ਇਹ ਸੇਲ ਲੱਗੀ ਹੋਈ ਹੈਗੀ, ਅਤੇ 11 ਅਕਤੂਬਰ ਤੱਕ ਇਹ ਚੱਲਣੀ ਆ। ਇੱਕ ਮੈਸੇਜ ਤੁਹਾਨੂੰ ਹੋਰ ਦੇ ਦਈਏ Amaze.clean ਦਾ। Amaze.clean 'ਤੇ ਤੁਸੀਂ ਘਰਾਂ ਦੇ ਵਿੱਚ ਤੁਹਾਨੂੰ ਕਿਸੇ ਪ੍ਰਕਾਰ ਦੀ ਸਫਾਈ ਦੀ ਜ਼ਰੂਰਤ ਹੈਗੀ, ਤੁਹਾਡੀਆਂ ਵਿੰਡੋਆਂ ਨੂੰ ਅਤੇ ਤੁਹਾਡੇ ਘਰ ਦੇ ਜਿੰਨੇ ਵੀ ਵੈਂਟ ਨੇ ਉਹਨਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਇਹ ਸਾਫ਼ ਕਰਕੇ ਜਾਣਗੇ ਕਿ ਘਰ ਨੂੰ ਬਿਲਕੁਲ ਨਵੇਂ ਵਰਗਾ ਬਣਾ ਦੇਣਗੇ। ਇਹਨਾਂ ਦਾ ਫੋਨ ਨੰਬਰ ਯਾਦ ਕਰ ਲਓ, 647-249-6667 647-249-6667 ਦੇ ਉੱਪਰ ਇਹਨਾਂ ਨੂੰ ਤੁਸੀਂ ਕਾਲ ਕਰਕੇ ਆਪਣੇ ਘਰ ਦੀ ਕੋਈ ਵੀ ਤੁਹਾਨੂੰ ਲੋੜ ਹੈਗੀ ਤਾਂ ਤੁਸੀਂ ਉਹ ਕਰ ਸਕਦੇ ਹੋਗੇ। ਤੁਹਾਨੂੰ ਕੰਮ ਦੀ ਜ਼ਰੂਰਤ ਹੈਗੀ ਤਾਂ ਟਰੱਕ ਅਤੇ ਟਰੈਲਰ ਮਕੈਨਿਕਾਂ ਦੀ ਕੰਪਨੀ ਨੂੰ ਜ਼ਰੂਰਤ ਹੈਗੀ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਬਹੁਤ ਵਧੀਆ ਪੇ ਦੇਣਗੇ। ਅਤੇ ਬਟ ਤੁਹਾਨੂੰ ਕੰਮ ਆਉਣਾ ਚਾਹੀਦਾ ਹੈਗਾ, ਜੇ ਤੁਹਾਨੂੰ ਕੰਮ ਆਉਂਦਾ ਹੈਗਾ ਤਾਂ ਤੁਸੀਂ ਇਹਨਾਂ ਨਾਲ ਗੱਲ ਕਰ ਲਓ, ਤੁਸੀਂ ਕੱਲ੍ਹ ਤੋਂ ਹੀ ਜੁਆਇਨ ਕਰ ਸਕਦੇ ਹੋਗੇ। 416-312-1456 416-312-1456 ਉੱਪਰ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਜੀ ਰਾਜਵੀਰ ਜੀ,
1: ਬਿਲਕੁਲ ਜੀ, ਸਮਾਂ ਬਿਲਕੁਲ ਸਮਾਪਤੀ ਤੇ ਚਲੇ ਗਿਆ ਤੇ ਸਾਨੂੰ ਅੱਜ ਦੇ ਪ੍ਰੋਗਰਾਮ ਚ ਇੱਥੇ ਇਜਾਜ਼ਤ ਦੇ ਦਿਓ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਰਹੇ ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
2: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711। ਕੋਮਲ ਟ੍ਰੈਵਲ ਐਂਡ ਟੂਰਸ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟ੍ਰੈਵਲ ਇੰਸ਼ੋਰੈਂਸ, ਆਰ ਈ

0: ਜੇ ਟੀਵੀ ਨੂੰ ਕਨੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-855-7596 905-857-7596 ਏ&ਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
2: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
3: ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
4: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
4: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
5: ਆਪ ਘਰ ਚੋਂ ਬਾਹਰ ਕਿਉਂ ਜਾਣਾ, ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
0: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।
6: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ?
9: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
9: ਇਹਨਾਂ ਕੋਲ ਨਹੀਂ AB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
9: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
7: 647-739-7710, 647-739-8710, ਲਾਇਸੈਂਸ ਨੰਬਰ F2

0: ਮੱਖਣ ਮਲਾਈ ਦੇ ਡੂਨੇ ਹੋ ਸਾਡੇ ਸਰੋਤੇ ਹੋ ਹਾਂਜੀ ਤੁਹਾਨੂੰ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਤੇ ਅੱਜ ਹੋ ਗਈ ਹੈ ਜੀ ਅਕਤੂਬਰ ਮਹੀਨੇ ਦੀ ਪਹਿਲੀ ਤਾਰੀਖ ਜਾਂ ਮੌਸਮ ਹੈ ਬੱਲੇ ਬੱਲੇ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੀ ਖੂਬਸੂਰਤ ਵੈਦਰ ਨੂੰ ਤੁਹਾਡਾ ਅਤੇ ਸਾਡਾ ਸਾਥ ਪੂਰੇ 3 ਘੰਟੇ ਦਾ ਬਣ ਚੁੱਕਿਆ ਯਾਨੀ ਕਿ ਪੂਰੇ 6 ਵਜੇ ਤੱਕ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਸਟੂਡੀਓ ਦਾ ਨੰਬਰ ਇੱਕੋ ਇੱਕ ਹੁੰਦਾ ਗੱਲਬਾਤ ਕਰਨ ਦੇ ਲਈ ਕਾਫੀ ਸਾਰੀਆਂ ਗੱਲਾਂ ਬਾਤਾਂ ਅਤੇ ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ ਪ੍ਰੋਗਰਾਮ ਦੇ ਵਿੱਚ ਨੰਬਰ ਇੱਕੋ ਇੱਕ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ 905-564-9054-905-564-5464 ਦੇ ਉੱਪਰ ਤੁਹਾਡੇ ਸਾਡੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ।
0: ਅੱਜ ਦਿਨ ਹੈ ਵੀਰਵਾਰ ਆਪਾਂ ਜਿਹਨੂੰ ਕਹਿੰਦੇ ਨੇ ਨਿੱਕਾ ਫਰਾਈਡੇ ਯੂਨੀਅਰ ਫਰਾਈਡੇ
1: ਜੀ
0: ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ ਕੁਝ ਦੇਸ਼ ਦੀਆਂ ਕੁਝ ਵਿਦੇਸ਼ ਦੀਆਂ ਕੁਝ ਸਾਡੀ ਧਰਤੀ ਜਿੱਥੇ ਜੰਮੇ ਆ ਪੰਜਾਬ ਦੀਆਂ ਹੈ ਨਾ
1: ਬਿਲਕੁਲ
0: ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਹੇਗਾ ਅਤੇ ਲਾਈਫ ਦਾ ਅਤੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਅਤੇ ਤੁਹਾਡੇ ਨਾਲ ਅਸੀਂ ਰਲ ਮਿਲ ਕੇ ਅੱਜ ਦੇ ਦਿਨ ਨੂੰ ਵੀ ਵਧੀਆ ਬਣਾਵਾਂਗੇ। ਵੀਰਵਾਰ ਦਾ ਦਿਨ ਹੈ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਲੋ ਪ੍ਰਸੋ ਤੋਂ ਪਹਿਲਾਂ ਇਸ ਤੋਂ ਪਹਿਲਾਂ ਹੋਰ ਕੋਈ ਗੱਲ ਕਰੀਏ ਉਸ ਵਾਹਿਗੁਰੂ ਦਾ ਪਰਮਾਤਮ ਉਹ ਪਰਮਾਤਮਾ ਦਾ ਹੋਰ ਆਸਰਾ ਲੈ ਲਈਏ। ਅੱਛਾ ਜਦੋਂ ਵੀ ਨਾ ਕਦੇ ਤੁਸੀਂ ਮਨਪ੍ਰੀਤ ਦਾ ਕਦੇ ਲੱਗਦਾ ਹੋਈ ਤੁਸੀਂ ਥੋੜ੍ਹੇ ਜਿਹੇ ਡਾਊਨ ਜੇ ਜਾ ਰਹੇ ਹੋ ਨਾ
1: ਹਾਂਜੀ
0: ਕਹਿ ਲਓ ਕਿ ਤੁਸੀਂ ਮੈਂ ਕਹਿੰਦਾ ਹੁੰਦਾ ਸ਼ਬਦ ਸੁਣ ਲਓ ਵਧੀਆ ਜਿਹਾ
1: ਬਿਲਕੁਲ ਹਾਂਜੀ
0: ਤੁਸੀਂ 9 ਵਾਰ 9 ਹੋ ਜਾਣਾ
1: ਬਿਲਕੁਲ ਸਹੀ ਗੱਲ ਹੈ।
0: 9 ਫਿਰ ਸਭ ਤੋਂ ਪਹਿਲਾਂ ਅਸੀਂ ਆ ਪਰਮਾਤਮਾ ਦਾ ਨਾਮ ਲਈਏ ਅਤੇ ਫਿਰ ਅਸੀਂ ਬਾਕੀ ਗੱਲਾਂ ਕਰਾਂਗੇ ਬਾਕੀ ਫਿਰ ਗੀਤ ਸੰਗੀਤ ਤਾਂ ਚੱਲਣਾ ਹੀ ਠੀਕ ਸ਼ਾਮ ਦੇ 6 ਵਜੇ ਤੱਕ
1: ਜੀ
0: ਲਓ ਸ਼ਰਵਣ ਕਰੀਏ ਸ਼ਬਦ।

0: ਦੋਸਤੋ, ਤੁਸੀਂ ਜੁੜ ਚੁੱਕੇ ਹੋ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਆਪਣੀ ਸਾਂਝ ਪਈ ਰਹੇਗੀ ਠੀਕ ਸ਼ਾਮ ਦੇ 6 ਵਜੇ ਤੱਕ। ਅੱਜ ਸਾਡੇ ਮਹਿਮਾਨ ਹੁੰਦੇ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਔਰ ਉਮਰਪ੍ਰੀਤ ਚਾਵਲਾ ਹੋਰੀ, ਉਹਨਾਂ ਨੂੰ ਵੀ ਨਾਲ ਲਵਾਂਗੇ। ਔਰ ਉਮਰਪ੍ਰੀਤ ਚਾਵਲਾ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਤੋਂ ਆਪਾਂ ਟਿਪਸ ਵੀ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਜੀ ਮਨਪ੍ਰੀਤ
1: ਜੀ,
0: ਜੀ ਉਮਰਪ੍ਰੀਤ ਜੀ, ਜੀ ਆਨੰਦ
2: ਜੀ ਜੀ ਜੀ, ਥੈਂਕ ਯੂ ਸੋ ਮਚ ਤਜਿੰਦਰ ਜੀ, ਤੁਹਾਨੂੰ ਮਨਪ੍ਰੀਤ ਜੀ ਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਤਜਿੰਦਰ ਜੀ, ਸੋ ਇੰਸ਼ੋਰੈਂਸ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ। ਮੈਂ ਬਹੁਤ ਵਾਰ ਦੇਖਿਆ ਤਜਿੰਦਰ ਜੀ ਵੀ ਲਾਈਫ ਇੰਸ਼ੋਰੈਂਸ ਦਾ ਤੁਹਾਨੂੰ ਕੀ ਲੱਗਦਾ ਹੁੰਦਾ ਵੀ ਪਤਾ ਨੀ ਕਿੰਨਾ ਕੁ ਜ਼ਿਆਦਾ ਪ੍ਰੀਮੀਅਮ ਹੋਣਾ ਸਾਡੇ ਲਈ ਅਫੋਰਡੇਬਲ ਨਹੀਂ ਹੋਣਾ। ਸੋ ਜੇ ਤੁਹਾਡੀ 25 ਸਾਲ ਦੀ ਏਜ ਹੈ, ਸਟੈਂਡਰਡ ਰੇਟ ਨੋਨ ਸਮੋਕਰ ਦੀ ਮੈਂ ਗੱਲ ਕਰ ਰਹੀ ਹਾਂ, ਹਾਫ ਮਿਲੀਅਨ ਦੀ ਕਵਰੇਜ 20 ਸਾਲਾਂ ਲਈ ਤੁਹਾਡਾ ਸਿਰਫ ਪ੍ਰੀਮੀਅਮ ਬਣਦਾ $27-28 a month, ਮਤਲਬ $30 ਤੋਂ ਘੱਟ ਆ। ਤੁਸੀਂ ਮੰਥ ਦੇ ਸਿਰਫ 2 ਘੰਟੇ ਐਕਸਟਰਾ ਕੰਮ ਕਰ ਲਓ ਨਾ ਤੇ ਆਪਾਂ ਬਹੁਤ ਵੱਡੀ ਇੱਕ ਫੈਮਿਲੀ ਲਈ ਪ੍ਰੋਟੈਕਸ਼ਨ ਕਰ ਸਕਦੇ ਹੁੰਦੇ ਆ। ਸੋ ਲਾਈਫ ਇੰਸ਼ੋਰੈਂਸ ਦਾ ਜਿਹੜਾ ਪ੍ਰੀਮੀਅਮ ਹੈ ਨਾ, ਉਹ ਡਿਪੈਂਡ ਕਰਦਾ ਤੁਹਾਡੀ ਏਜ ਕੀ ਆ, ਤੁਹਾਡੀ ਹੈਲਥ ਕੀ ਆ, ਆਪਾਂ ਕਿਵੇਂ ਦਾ ਪਲਾਨ ਲੈ ਰਹੇ ਹਾਂ, ਕਿੰਨੀ ਲੌਂਗਰ ਟਰਮ ਲੈ ਰਹੇ ਹਾਂ, ਕਿੰਨੇ ਦੀ ਕਵਰੇਜ ਲੈ ਰਹੇ ਹਾਂ। ਉਸ ਤੋਂ ਬਾਅਦ ਅੰਡਰ ਰਾਈਟਿੰਗ ਹੋਊਗੀ। ਅੰਡਰ ਰਾਈਟਿੰਗ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਤੁਹਾਡੀ ਇੰਸ਼ੋਰੈਂਸ ਦਾ। ਉਹਦੇ ਅੰਡਰ ਰਾਈਟਿੰਗ ਦੇ ਵਿੱਚ ਉਹਨਾਂ ਨੇ ਦੇਖਣਾ ਹੁੰਦਾ ਵੀ ਸਾਰਾ ਕੁਝ ਦੇਖ ਕੇ, ਤੁਹਾਡੀ ਹੈਲਥ ਦੇਖ ਕੇ, ਤੁਹਾਡੇ ਜਿਹੜੇ ਕੋਈ ਹੈਬਿਟਸ ਕਿਵੇਂ ਦੀ ਆ, ਤੁਸੀਂ ਕਿਸੇ ਤਰ੍ਹਾਂ ਦੀ ਕੋਈ ਮਤਲਬ ਡੇਂਜਰਸ ਸਪੋਰਟ ਦੇ ਵਿੱਚ ਪਾਰਟੀਸਪੇਟ ਤਾਂ ਨਹੀਂ ਕਰਦੇ, ਕਿਸੇ ਤਰ੍ਹਾਂ ਦੇ ਕੋਈ ਚਾਰਜਿਸ, ਕੋਈ ਬੈਂਕਰਪਸੀ ਤਾਂ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਅੰਡਰ ਰਾਈਟ ਹੁੰਦੀਆਂ। ਉਸ ਤੋਂ ਬਾਅਦ ਹੁੰਦਾ ਵੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਸੇਮ ਪ੍ਰੀਮੀਅਮ ਤੇ ਜਿਸ ਤੇ ਆਪਾਂ ਅਪਲਾਈ ਕੀਤਾ ਇੰਸ਼ੋਰੈਂਸ ਦਊਗੀ, ਜਾਂ ਪ੍ਰੀਮੀਅਮ ਥੋੜਾ ਬੈਟਰ ਕਰਕੇ ਦੇ ਦੇਗੀ, ਜਾਂ ਪ੍ਰੀਮੀਅਮ ਵਧਾ ਕੇ ਦੇ ਦੇਗੀ, ਜਾਂ ਡਿਕਲਾਈਨ ਹੀ ਕਰ ਦੇਗੀ। ਸੋ ਇਸੇ ਲਈ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਵੀ ਜਿੰਨਾ ਤੁਸੀਂ ਯੰਗ ਏਜ ਦੇ ਵਿੱਚ ਆਪਾਂ ਇੰਸ਼ੋਰੈਂਸ ਲਈਏ ਉਨਾ ਵਧੀਆ ਹੁੰਦਾ, ਕਿਉਂਕਿ ਪ੍ਰੀਮੀਅਮ ਘੱਟ ਹੁੰਦਾ, ਆਪਣੀ ਹੈਲਥ ਵਧੀਆ ਹੁੰਦਾ, ਆਪਾਂ ਲੌਕ ਕਰ ਸਕਦੇ ਹੁੰਦੇ ਹਾਂ ਲੌਂਗਰ ਟਰਮ ਲਈ ਆਪਣੀ ਹੈਲਥ ਨੂੰ। ਕਈ ਵਾਰ ਇਹ ਹੁੰਦਾ ਵੀ ਆਪਾਂ ਯੰਗ ਹੁੰਦੇ ਹਾਂ, ਸਾਨੂੰ ਲੱਗਦਾ ਹੁੰਦਾ ਵੀ ਆਪਾਂ ਤਾਂ ਯੰਗ ਹਾਂ, ਸਾਨੂੰ ਕਿਹੜਾ ਕੁਝ ਹੋਣਾ, ਚਲੋ ਰੱਬ ਨਾ ਕਰੇ ਕਿਸੇ ਨੂੰ ਕੁਝ ਹੋਏ, ਲੇਕਿਨ ਅਗਲੀ ਏਜ ਦੇ ਵਿੱਚ ਜਾ ਕੇ ਜਦੋਂ ਤੁਹਾਨੂੰ ਇੰਸ਼ੋਰੈਂਸ ਦੀ ਲੋੜ ਪੈਣੀ ਹੈ, ਉਸ ਟਾਈਮ ਤੇ ਕੋਈ ਪ੍ਰੋਬਲਮ ਹੋਊਗੀ ਜਾਂ ਪ੍ਰੀਮੀਅਮ ਆਪਣਾ ਵੱਧ ਜਾਣਾ। ਸੋ ਜੇ ਤੁਸੀਂ ਲੈਸ ਤੇ 25 ਸਾਲ ਲਈ ਆਪਾਂ 40 ਸਾਲ ਦੀ ਟਰਮ ਲੈ ਲਈਏ, ਮਤਲਬ 65 ਤੱਕ ਦੀ ਕਵਰੇਜ, ਤਾਂ ਵੀ ਤੁਹਾਡਾ $50 ਅਪਰੋਕਸੀਮੇਟਲੀ ਪ੍ਰੀਮੀਅਮ ਬਣਦਾ। ਉਹਦਾ ਮਤਲਬ ਇਹ ਹੈ ਵੀ $50 ਜੇ ਤੁਸੀਂ 50-60 ਦੀ ਏਜ ਹੋਊਗੀ ਤਾਂ ਵੀ ਤੁਸੀਂ $50 ਨਾਲ ਹੀ ਹਾਫ ਮਿਲੀਅਨ ਆਪਣੇ ਆਪ ਨੂੰ ਕਵਰ ਕਰ ਲਓਗੇ। ਸੋ ਲਾਈਫ ਇੰਸ਼ੋਰੈਂਸ ਆਪਾਂ ਇਹ ਦੇਖ ਕੇ ਨਹੀਂ ਲੈਣੀ ਹੁੰਦੀ ਕਿ ਮੈਨੂੰ ਕਿੰਨੇ ਦੀ ਚਾਹੀਦੀ ਹੈ, ਲਾਈਫ ਇੰਸ਼ੋਰੈਂਸ ਆਪਾਂ ਇਹ ਦੇਖ ਕੇ ਲੈਣੀ ਹੁੰਦੀ ਹੈ ਕਿ ਪਿੱਛੋਂ ਫੈਮਿਲੀ ਨੂੰ ਕਿੰਨੇ ਦੀ ਚਾਹੀਦੀ ਹੈ, ਫੈਮਿਲੀ ਦਾ ਗੁਜ਼ਾਰਾ ਕਿੰਨੀ ਇੰਸ਼ੋਰੈਂਸ 'ਚ ਹੋਣਾ। ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਜਿੰਦਰ ਜੀ, ਮੈਨੂੰ ਨਾ ਕਿਸੇ ਨੇ ਥੋੜ੍ਹੇ ਦਿਨ ਪਹਿਲੇ ਫੋਨ ਕੀਤਾ ਸੀਗਾ, ਵਾਈਫ ਨੇ, ਕਿ ਸਾਨੂੰ ਹਸਬੈਂਡ ਵਾਈਫ ਦੀ ਇੰਸ਼ੋਰੈਂਸ ਦਾ ਸਾਨੂੰ ਦੱਸ ਦਿਓ ਵੀ ਮੇਰੇ ਬੱਚੇ ਛੋਟੇ ਆ। ਸੋ ਆਪ ਬਹੁਤਾ ਕੰਮ ਨਹੀਂ ਕਰਦੇ, ਹਸਬੈਂਡ ਮੇਨ ਕੰਮ ਕਰਦੇ ਕਿਉਂਕਿ ਆਪ ਬੱਚੇ ਛੋਟੇ ਕਰਕੇ ਪਾਰਟ ਟਾਈਮ ਥੋੜ੍ਹਾ ਬਹੁਤ ਕੰਮ ਕਰਦੇ ਆ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਉਮਰਪ੍ਰੀਤ ਮੇਰੇ ਹਸਬੈਂਡ ਕਹਿੰਦੇ ਕਿ ਇੰਸ਼ੋਰੈਂਸ ਦੀ ਲੋੜ ਨਹੀਂ ਸਾਨੂੰ, ਸਾਡੇ ਪਿੱਛੇ ਬਹੁਤ ਪੈਸਾ ਹੈਗਾ। ਬਹੁਤ ਵਧੀਆ ਉਹਨਾਂ ਨੇ ਇੱਕ ਡਿਸੀਜਨ ਲਿਆ, ਕਹਿੰਦੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਓਕੇ ਤੁਹਾਡੇ ਪਿੱਛੇ ਫੈਮਿਲੀ ਕੋਲ ਬਹੁਤ ਪੈਸਾ ਹੈਗਾ, ਤੁਸੀਂ ਮੇਰੀ ਇੰਸ਼ੋਰੈਂਸ ਨਾ ਕਰਵਾਓ ਵੀ ਕੱਲ ਨੂੰ ਮੈਨੂੰ ਕੁਝ ਹੋ ਗਿਆ ਤੁਹਾਡਾ ਗੁਜ਼ਾਰਾ ਚੱਲ ਜਾਣਾ, ਬਟ ਮੇਰੀ ਫੈਮਿਲੀ ਕੋਲ ਪੈਸਾ ਨਹੀਂ ਹੈ, ਮੈਨੂੰ ਤੁਸੀਂ ਆਪਣੀ ਇੰਸ਼ੋਰੈਂਸ ਮੈਂ ਤੁਹਾਡੀ ਕਰਵਾਉਂਗੀ ਤਾਂ ਕਿ ਕੱਲ ਨੂੰ ਜੇ ਤੁਹਾਨੂੰ ਕੁਝ ਹੁੰਦਾ ਮੇਰੇ ਤੇ ਮੇਰੇ ਬੱਚਿਆਂ ਦਾ ਗੁਜ਼ਾਰਾ ਚੱਲ ਜੇ। ਸੋ ਇੱਕ ਸਿੰਪਲ ਜਿਹਾ ਮੈਸੇਜ ਹੈ ਵੀ ਜਿਹੜਾ ਮੇਨ ਬ੍ਰੈਡ ਅਰਨਰ ਹੈਗਾ ਫੈਮਿਲੀ ਦਾ, ਉਹਨੂੰ ਜ਼ਰੂਰ ਇੰਸ਼ੋਰ ਕਰਵਾ ਕੇ ਰੱਖੋ, ਸਪੈਸ਼ਲੀ ਮੈਂ ਕਹੂੰਗੀ ਫੀਮੇਲਸ ਨੂੰ, ਵੀ ਕਈ ਵਾਰ ਆਪਾਂ ਘਰੇ ਰਹਿ ਰਹੇ ਹਾਂ, ਬੱਚਿਆਂ ਦੀ ਟੇਕ ਕੇਅਰ ਕਰ ਰਹੇ ਹਾਂ, ਸਾਡੇ ਹਸਬੈਂਡ ਕੰਮ ਤੇ ਜਾ ਰਹੇ ਹਾਂ, ਮੇਨ ਉਹਨਾਂ ਕਰਕੇ ਸਾਡਾ ਘਰ ਚੱਲ ਰਿਹਾ, ਤਾਂ ਐਟਲੀਸਟ ਉਹਨਾਂ ਨੂੰ ਜ਼ਰੂਰ ਇੰਸ਼ੋਰ ਕਰਵਾਓ। ਸੋ ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474646 1646-446-1616-1616। ਥੈਂਕ ਯੂ ਸੋ ਮਚ ਜਿੰਦਰ ਜੀ।
0: ਮਿਹਰਬਾਨੀ ਜੀ। ਤੁਸੀਂ ਅਮਰਪ੍ਰੀਤ ਚਾਵਲਾ ਹੋਰਾਂ ਦਾ ਨੰਬਰ ਇੱਕ ਵਾਰ ਮੈਂ ਫਿਰ ਕਰ ਦਿੰਦਾ ਰਿਪੀਟ, 6474461616 ਇਹਨਾਂ ਦਾ ਟੈਲੀਫੋਨ ਨੰਬਰ ਹੈ। ਦੋਸਤੋ, ਮੈਂ ਤੁਹਾਨੂੰ ਜੋਬ ਦਵਾਵਾਂ ਕਿ ਜੇਕਰ ਤੁਹਾਨੂੰ ਜੋਬ ਚਾਹੀਦੀ ਆ, ਏਬਲ ਟਰੈਕਿੰਗ ਵਾਲੇ ਚੱਕ ਪਾੜੇ ਨੇ ਕੰਪਨੀ ਡਰਾਈਵਰ ਅਤੇ ਓਨਰ ਆਪਰੇਟਰ, USA ਵਾਸਤੇ ਵੀ ਨੇ, ਲੋਕਲ ਵੀ ਨੇ। ਔਰ ਕਹਿੰਦੇ ਅਸੀਂ ਤਾਂ ਜਿਹੜੇ ਡਰਾਈਵਰ ਆ ਉਹਨਾਂ ਨੂੰ 75 ਸੈਂਟ ਪਰ ਮਾਈਲ ਪੇ ਕਰਾਂਗੇ, ਪਲੱਸ HST ਹੋਏਗੀ। ਅਤੇ ਜੇਕਰ ਤੁਸੀਂ ਓਨਰ ਆਪਰੇਟਰ 1.95 ਤੋਂ ਵੱਧ ਵੀ ਦੇ ਸਕਦੇ ਨੇ, ਉਹਨਾਂ ਨਾਲ ਨੈਗੋਸ਼ੀਏਟ ਕਰੋ। ਓਨਰ ਆਪਰੇਟਰ ਵਾਸਤੇ ਐਨੀ ਪਿਕਅਪ ਔਰ ਡਰੋਪ ਨੇ ਉਹਨਾਂ ਦੇ ਪੇ ਐਕਸਟਰਾ ਹੋਏਗੀ। ਸਿਟੀ ਵਾਸਤੇ ਵੀ ਡਰਾਈਵਰ ਚਾਹੀਦੇ ਨੇ, ਮਹਿੰਦਰ ਸਿੰਘ ਨੂੰ ਕਾਲ ਕਰ ਲਓ 9058384346 ਟੈਲੀਫੋਨ ਨੰਬਰ ਹੈ।
1: ਤੁਸੀਂ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ, ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ। ਅੱਜ ਦੀ ਡੇਟ ਵਿੱਚ ਇਹਨਾਂ ਨੇ ਬਹੁਤ ਵਧੀਆ ਤੁਹਾਡੇ ਲਈ ਏਅਰ ਟਿਕਟਸ ਭੇਜੀਆਂ ਨੇ। ਜੇ ਤੁਸੀਂ ਮੌਂਟਰੀਅਲ ਤੋਂ ਦਿੱਲੀ ਜਾਣਾ ਚਾਹੁੰਦੇ ਹੋ ਫੈਬਰੀ ਤੋਂ ਲੈ ਕੇ ਮਈ ਤੱਕ ਟਰੈਵਲ ਕਰਨਾ ਹੋਵੇ, ਫੈਬਰੀ ਵਿੱਚ ਜਾ ਕੇ ਮਈ ਦੇ ਵਿੱਚ ਵਾਪਸੀ ਕਰਨੀ ਹੈ ਜਾਂ ਉਸ ਤੋਂ ਪਹਿਲਾਂ ਵੀ ਕਰਨੀ ਹੋਵੇ, ਮੌਂਟਰੀਅਲ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰ ਮੌਂਟਰੀਅਲ ਵਾਪਸੀ ਕਰਨੀ ਹੈ, ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। $1690 ਦੀਆਂ ਟਿਕਟ ਹੋਣਗੀਆਂ, $1690 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਮੌਂਟਰੀਅਲ ਤੋਂ ਦਿੱਲੀ, ਦਿੱਲੀ ਤੋਂ ਮੌਂਟਰੀਅਲ ਵਾਪਸੀ। ਅਤੇ ਜੇਕਰ ਤੁਸੀਂ ਟੋਰੋਂਟੋ ਤੋਂ ਦਿੱਲੀ ਵਨ ਵੇ ਟਿਕਟ ਲੈ ਕੇ ਜਾਣਾ ਚਾਹੁੰਦੇ ਹੋ ਫੈਬਰੀ ਮਹੀਨੇ ਦੇ ਵਿੱਚ, ਤਾਂ ਇਹ ਟਿਕਟ ਤੁਹਾਡੇ ਲਈ ਹੋਏਗੀ $940 ਦੀ। ਵਨ ਵੇ ਟਿਕਟ ਹੈ, ਦੋ ਬੈਗਸ ਦੇ ਨਾਲ ਟਰੈਵਲ ਹੋ ਸਕਦਾ ਟੋਰੋਂਟੋ ਤੋਂ ਦਿੱਲੀ ਫੋਰ ਦਾ ਮੰਥ ਆਫ ਫੈਬਰੀ, $940 $940। ਅਤੇ ਜੇਕਰ ਤੁਹਾਡਾ ਕੋਈ ਵੀ ਨੋਨ ਇਸੇ ਮਹੀਨੇ ਅਕਟੂਬਰ ਦੇ ਵਿੱਚ ਇੰਡੀਆ ਤੋਂ ਆਉਣਾ ਚਾਹੁੰਦਾ ਆ, ਦਿੱਲੀ ਤੋਂ ਟੋਰੋਂਟੋ ਦੀ ਟਿਕਟ ਤੁਸੀਂ ਦੇਖ ਰਹੇ ਹੋ ਦੋ ਬੈਗਸ ਦੇ ਨਾਲ, ਤਾਂ ਅਕਟੂਬਰ ਮਹੀਨੇ ਦੇ ਲਈ $700 ਦੇ ਵਿੱਚ, $700 ਦੇ ਵਿੱਚ ਦਿੱਲੀ ਤੋਂ ਟੋਰੋਂਟੋ ਟਰੈਵਲ ਕੀਤਾ ਜਾ ਸਕਦਾ ਇਸ ਮਹੀਨੇ ਅਕਟੂਬਰ ਦੇ ਮਹੀਨੇ ਦੇ ਵਿੱਚ। ਈਟੋਬਿਕੋ ਦਿਓਲ ਟਰੈਵਲ ਦਾ ਮੇਨ ਹੈੱਡ ਆਫਿਸ ਹੈ, ਇੱਥੋਂ ਦਾ ਨੰਬਰ ਨੋਟ ਕਰ ਲਓ 905-588-5100 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200 905-588-4200। ਦਿਓਲ ਟਰੈਵਲ ਦੇ ਇਹ ਨੰਬਰਸ ਨੇ, ਅੱਜ ਦੀ ਡੇਟ ਵਿੱਚ ਇਹ ਵਾਲੀਆਂ ਟਿਕਟਸ ਤੁਹਾਡੇ ਲਈ ਆ ਰਹੀਆਂ ਨੇ, ਅਤੇ ਜੇਕਰ ਤੁਸੀਂ ਜਾ ਰਹੇ ਹੋ ਪਲੈਨਿੰਗ ਕਰ ਰਹੇ ਹੋ ਇੰਡੀਆ ਜਾਣ ਦੀ, ਤਾਂ ਤੁਸੀਂ ਆਪਣੀਆਂ ਫਟਾਫਟ ਏਅਰ ਟਿਕਟਸ ਬੁੱਕ ਕਰਾ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਦਾ ਵੀਰਵਾਰ ਦਾ ਪ੍ਰੋਗਰਾਮ ਹੈ ਦੋਸਤੋ। ਇਲੈਕਸ਼ਨ ਆਪਣੀ ਆ ਗਈ ਆ, ਮਿਊਂਸੀਪਲ ਇਲੈਕਸ਼ਨ ਬ੍ਰੈਂਪਟਨ ਸਿਟੀ, ਹੋਰਾਂ ਸਿਟੀਆਂ ਵਿੱਚ ਵੀ ਆ ਗਈ ਆ, ਮਿਸਾਗਾ ਵਿੱਚ ਵੀ ਆ ਗਏ ਆ। 26 ਅਕਤੂਬਰ ਮਹੀਨੇ ਦੀ, ਅਤੇ ਹੁਣ ਤੋਂ ਪੂਰੀਆਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਹੋ ਗਈਆਂ। ਹਰ ਸਾਲ 4 ਬਾਅਦ ਇਹ ਹੁੰਦੀਆਂ, ਵੈਸੇ ਮੈਨੂੰ ਤਾਂ ਲੰਮੇ ਸਮਾਂ ਹੋ ਗਿਆ ਦੇਖਦੇ ਨੂੰ, ਪਿਛਲੇ 45 ਤੋਂ ਹੁੰਦੀਆਂ ਆਉਂਦੀਆਂ, ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸਾਡੀ ਕਮਿਊਨਿਟੀ ਮੈਨੂੰ ਲੱਗਦਾ ਹੁੰਦਾ ਸਹਿਰਦ ਹੋ ਰਹੀ ਆ, ਮੈਨੂੰ ਲੱਗਦਾ ਜਿਉਂ ਜਿਉਂ ਅਸੀਂ ਪੁਰਾਣੇ ਹੋ ਰਹੇ ਹਾਂ ਨਾ, ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਲਖੀਰ ਦੇ ਪਖੀਰ ਹੋ ਰਹੇ ਹਾਂ। ਵੋਟ ਪਾਉਣ ਦਾ ਹੱਕ ਤੁਹਾਨੂੰ ਮਿਲਿਆ, ਪਰ ਬਾਅਦ ਦੇ ਵਿੱਚ ਅਸੀਂ ਨੁਕਤਾਚੀਨੀ ਕਰ ਦਿੰਦੇ ਨੇ, ਫਲਾਣੇ ਨੇ ਕੰਮ ਨਹੀਂ ਕੀਤਾ, ਜਦੋਂ ਟਾਈਮ ਆਉਂਦਾ ਚੇਂਜ ਕਰਨ ਦਾ ਤੁਸੀਂ ਚੇਂਜ ਨਹੀਂ ਕਰਦੇ।
1: ਹਾਂਜੀ ਬਿਲਕੁਲ,
0: ਉਹਨਾਂ ਦੀਆਂ ਬਸ ਜਾ ਕੇ ਕਿਸੇ ਨੇ ਪਕੌੜੇ ਰੱਖਤੇ ਉਹ ਖਾ ਲਏ, ਚਾਹ ਪੀ ਲਈ, ਉਹਨੇ ਜੀ ਖੁਸ਼ ਹੋ ਜਾਂਦੇ। ਤੁਸੀਂ ਥੋੜ੍ਹਾ ਜਿਹਾ ਲੰਮਾ ਸੋਚਿਆ ਕਰੋ, ਇਹ ਚੀਜ਼ਾਂ ਤਾਂ ਮਿਲੀ ਜਾਣੀ ਆ, ਕੋਈ ਵੱਡੀ ਗੱਲ ਨਹੀਂ ਹੈਗੀ।
1: ਬਿਲਕੁਲ,
0: ਪੈਗ ਲਾ ਲਿਆ ਫ੍ਰੀ 'ਚ, ਉਹ ਲੱਕੀ ਦਾ ਹੈ ਨਾ, ਘਰ ਵੀ ਤੁਸੀਂ ਲਾ ਹੀ ਸਕਦੇ ਹੋ, ਪਰ ਇਹ ਖਾਸ ਕਰਕੇ ਕਹਿਣਾ ਬਹੁਤ ਜ਼ਰੂਰੀ ਨਾ। ਪਰ ਮੈਂ ਦੇਖਦਾ ਜਿੰਨਾ ਕੁ ਮੈਂ ਵਿਚ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ, ਅਸੀਂ ਤੁਹਾਨੂੰ 4 ਬਾਅਦ ਕਹਿੰਦੇ ਹੁੰਦੇ ਹਾਂ ਕਿ ਆਪਣੇ ਮਨਪਸੰਦ ਦਾ ਕੈਂਡੀਡੇਟ ਜਿਹਨੇ 4 ਕੰਮ ਕੀਤੇ ਨੇ ਉਹਨੂੰ ਪਾਓ, ਅਤੇ ਪਰ ਆਮ ਜਨਤਾ ਜਾਂ ਮੈਂ ਸਮਝਦਾ ਫਿਰ ਬਰਗਲਾਈ ਜਾਂਦੀ ਆ। ਉਹਦਾ ਕਾਰਨ ਕੀ ਆ ਕਿ ਇੱਥੇ ਵੀ ਸੇਮ ਸਿਸਟਮ ਹੀ ਹੋ ਗਿਆ, ਕਾਪਰੇਟ ਘਰਾਣੇ ਇੱਥੇ ਵੀ ਹੈਗੇ ਨੇ, ਜਿਨ੍ਹਾਂ ਨੇ ਕੰਮ ਲੈਣੇ ਨੇ ਉਹਨਾਂ ਨੂੰ ਚਾਹੀਦੇ ਆ ਮੋਹਰੇ ਕਰਪਟ ਬੰਦੇ, ਜਿਨ੍ਹਾਂ ਨੇ ਆਪਣੇ ਜਿੰਨਾ ਵੀ ਟੇਢੇ ਮੰਡੇ ਰਾਸਤੇ ਵਾਲੇ ਪਲਾਜ਼ੇ ਬਣੇ ਹੋਏ ਨੇ, ਇੱਕ ਇੰਟਰਸਟ ਹੁੰਦੀ ਹੈ, ਪਹਿਲਾਂ ਨਹੀਂ ਸੀ ਆ ਹੁੰਦੀਆਂ ਇਹ,
1: ਹਾਂਜੀ
0: ਹੁਣ ਤਾਂ ਸਾਰੇ ਪਾਸ ਹੋਈ ਜਾਂਦੇ ਅੰਡਰ ਦਾ ਟੇਬਲ ਚੱਲਦਾ ਹੀ ਸਭ ਕੁਛ ਹੈ ਨਾ। ਅਤੇ ਅੱਗੇ ਹੁੰਦਾ ਸੀ ਵੀ ਪਲਾਜ਼ੇ ਤਾਂ ਪਾਸ ਹੋਣਗੇ ਜੇ ਦੋ ਇੰਟਰਸ ਹੋਣਗੇ ਦੂਜੇ ਪਾਸੇ, ਦੋ ਦੂਜੇ ਪਾਸੇ, ਹੁਣ ਤਾਂ ਕੋਈ ਹੈ ਇੱਕ ਨਾ ਕੰਮ ਚਲਾ ਲਓ ਉਧਰ ਹੀ ਨਿਕਲਿਆ ਬਾਹਰ, ਉਹ ਪਾਸ ਹੋਈ ਜਾਂਦੇ ਆ, ਉਹ ਕਿਵੇਂ ਪਾਸ ਹੋ ਰਹੇ ਨੇ ਤੁਹਾਨੂੰ ਪਤਾ ਹਰੇ ਇਹ ਚੀਜ਼ਾਂ ਲੀਗਲ ਤਾਂ ਹੈ ਨਹੀਂ ਗੀਆਂ
1: ਬਿਲਕੁਲ,
0: ਪਰ ਕਿਉਂਕਿ ਆਪਾਂ ਸਾਥ ਦਿੰਦੇ ਹਾਂ ਇਹਨਾਂ ਚੀਜ਼ਾਂ ਦਾ, ਜਿਹੜੇ ਲੋਕ ਕੋਪਰੇਟ ਇੱਥੇ ਵੀ ਹੈਠ ਛੱਪ ਉੱਪਰ ਬੈਠੇ ਨੇ ਉਹ ਤੁਹਾਨੂੰ ਲਿਆ ਕੇ ਸੱਦ ਕੇ ਪਕੌੜੇ ਖਵਾਉਂਦੇ ਆ, ਬਾਹਰ ਵੀ ਕਰ ਦਿੰਦੇ ਆ, ਤੁਸੀਂ ਖੋਜ ਹੋ ਜਾਂਦੇ ਆ, ਚਾਹ ਬੜ ਜਾਂਦੇ ਹੋ, ਬਸ ਕੋਈ ਨਹੀਂ ਜਿੱਥੇ ਕਹਿਣਗੇ ਪਾ ਦਿਆਂਗੇ ਵੋਟ, ਹੈ ਨਾ। ਇਹ ਚੀਜ਼ਾਂ ਜੇ ਤਾਂ ਜਿੱਥੋਂ ਨਹੀਂ ਨਿਕਲਦੇ ਤੁਸੀਂ, ਕਿਉਂਕਿ ਉਹਨਾਂ ਲੋਕਾਂ ਨੇ ਤਾਂ ਕੰਮ ਲੈਣੇ ਆ, ਆਪਣੇ ਯਾਰਡ ਲੀਗਲ ਕਰਾਉਣੇ ਆ, ਆਪਣੀਆਂ ਪ੍ਰੋਪਰਟੀਆਂ ਲੀਗਲ ਕਰਾਉਣੀਆਂ ਨੇ, ਉਹਨਾਂ ਦਾ ਤਾਂ ਇਹੀ, ਉਹਨਾਂ ਦਾ ਉਹ ਬੰਦੇ ਚਾਹੀਦੇ ਆ ਮੂਹਰੇ ਜਿਹੜੇ ਉਹਨਾਂ ਕੰਮ ਪਾਪਟ ਹੋਣ ਜਿਹੜੇ ਉਹਨਾਂ ਦੇ, ਠੀਕ ਹੈ ਨਾ। ਅਤੇ ਪਰ ਤੁਸੀਂ ਤਾਂ ਫਿਰ ਸੋਚ ਸਕਦੇ ਨਾ ਵੋਟ ਕਿੱਥੇ ਪਾਉਣੀ ਆ, ਤੋ ਗੱਲਬਾਤ ਅੱਜ ਕਰ ਸਕਦੇ ਆਪਾਂ ਇੱਕ ਘੰਟੇ ਦੇ ਵਿੱਚ, ਤੁਸੀਂ ਆਪਣੇ ਵਿਚਾਰ ਦੇ ਸਕਦੇ ਇਹਦੇ ਬਾਰੇ। ਪਰ 26 ਨੂੰ ਇਹ ਹੋਣੀ ਹੈਗੀਆਂ, ਅੱਜ ਅਕਤੂਬਰ ਮਹੀਨੇ ਪਹਿਲੀ ਹੋ ਗਈ ਆ, ਲਓ ਜੀ ਆਪਾਂ ਸਾਰਿਆਂ ਦੇ ਸੰਦੇਸ਼ ਦੇਵਾਂਗੇ, ਪਰ ਇੱਕ ਸੰਦੇਸ਼ ਤੋਂ ਬਾਅਦ ਆਪਾਂ ਗੀਤ ਵਿੱਚ ਚੱਲਾਂਗੇ, ਅਤੇ ਤੁਹਾਡਾ ਵੀ ਕੋਈ ਵਿਚਾਰ ਆਏਗਾ ਤਾਂ ਲੈ ਹੀ ਆਵਾਂਗੇ
1: ਜੀ।
3: ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
0: ਤੁਸੀਂ ਜੁੜੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਅਤੇ ਲਓ ਫਿਰ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਪੁਰਾਣਾ ਗੀਤ ਪਹਿਲਾਂ ਸ਼ਾਮਿਲ ਕਰੀਏ। ਲਓ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੁਣਦੇ ਰਹੋ।
5: ਵਾਰਿਸ ਸ਼ਾਹ ਨੇ ਕਿਹਾ ਕਿ ਕੁੰਡ ਅੰਨੜਾ ਕਰੇ ਸੁਜਾਖਿਆਂ ਨੂੰ, ਸੋ ਕਈ ਵਾਰੀ ਕੁੰਡ ਹੁੰਦੇ ਸੋ ਹੁੰਦੇ ਵੀ ਅੱਖਾਂ ਵਿੱਚ ਲੁਕੀਆਂ ਨਹੀਂ ਰਹਿ ਸਕਦੀਆਂ। ਗੱਲ ਅੱਖਾਂ ਦੀ ਹੈ, ਕਈ ਵਿਚਾਰੇ ਸਾਰੀ ਉਮਰ ਅੱਖਾਂ 'ਤੇ ਨਹੀਂ ਪਹੁੰਚ ਸਕਦੇ। ਸੋ ਤੁਹਾਡੀ ਆਪਣੀ ਜਾਣੀ ਪਹਿਚਾਣੀ ਆਵਾਜ਼ ਸ਼੍ਰੀਮਤੀ ਜਗਮੋਹਨ ਕੌਰ ਪੇਸ਼ ਕਰਦੇ ਨੇ ਸਾਜਨ ਰਾਏ ਕੋਟੀ ਦੀ ਰਚਨਾ, ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ।

0: ਕਿਹਾ ਵਾਹ ਤਾਂ ਪੁਰਾਣੀ ਸ਼ਾਇਰੀ ਅਤੇ ਗੀਤ ਗਾਉਣ ਵਾਲੇ ਤੁਹਾਨੂੰ ਪਤਾ ਹੀ ਹੈ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਜੀ ਅਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋ। ਪਹਿਲੀ ਅਕਤੂਬਰ ਹੈ ਜੀ, ਦਿਨ ਹੈ ਵੀਰਵਾਰ, ਛੋਟਾ ਫਰਾਈਡੇ, ਨੰਨਾ ਮੁੰਨਾ ਜਿਹਾ, ਪਰ ਅਸੀਂ ਇਸ ਨੂੰ ਵਧੀਆ ਬਣਾਉਣਾ ਅੱਜ ਤੁਹਾਡੇ ਵਾਸਤੇ। ਅਤੇ ਗੀਤ ਸੰਗੀਤ ਅਸੀਂ ਹੁਣ ਤਾਂ ਆਪਣੇ ਪਸੰਦ ਦਾ ਲਾ ਰਹੇ ਹਾਂ, ਥੋੜ੍ਹੇ ਜਿਹੇ ਸ਼ਬਦ ਵੀ ਲਾਇਆ ਸੀ ਆਪਣੀ ਪਸੰਦ ਦਾ, ਫਿਰ ਆ ਗੀਤ ਲਗਾਇਆ ਜਗਮੋਹਨ ਕੌਰ ਹੋਣ ਦੀ ਆਵਾਜ਼, ਪੁਰਾਣਾ ਗੀਤ ਹੈ, ਪਰ ਅਸੀਂ ਚਾਹਵਾਂਗੇ ਕਿ ਤੁਹਾਡੀਆਂ ਵੀ ਐਂਟਰੀਆਂ ਹੋਣੀਆਂ ਚਾਹੀਦੀਆਂ, ਵਾਨਗੀ ਜੀ ਹੋਵੇ ਅਤੇ ਲਿਖਾਈ ਜਾਓ ਅਤੇ ਸਾਨੂੰ ਫੋਨ ਕਰਕੇ ਆਪਣੀ ਮਨਪਸੰਦ ਦਾ ਕਿਹੜਾ ਵੀ ਗੀਤ ਸੁਣਨਾ ਚਾਹੁੰਦੇ ਹੋ। 9055564644। ਇੱਕ ਮੁੱਦਾ ਰੱਖਿਆ ਸੀ ਅਸੀਂ ਸਿਟੀ ਆਫ ਬਰੈਂਪਟਨ 'ਤੇ, ਜਿਹੜੇ ਲੋਕਾਂ ਨੇ ਵੋਟਾਂ ਪਾਉਣੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜੇ ਕੋਈ ਤੁਹਾਡਾ ਕੋਈ ਮੈਸੇਜ ਹੈ ਤਾਂ ਮੋਸਟ ਵੈਲਕਮ। ਨਾਲ ਦੀ ਨਾਲ ਮੈਂ ਦੱਸਾਂ ਗੋਲਡਨ ਸਟਾਰ ਕੰਟਰੈਕਸ਼ਨ ਇੰਕ ਵਾਲਿਆਂ ਦੀ, ਕੋਈ ਵੀ ਕੰਟਰੈਕਸ਼ਨ ਦਾ ਕੰਮ ਆ ਅਤੇ ਘਰ ਦੀ ਬੇਸਮੈਂਟ ਤਿਆਰ ਕਰਾਉਣੀ ਆ, ਪੂਰੇ ਪ੍ਰੋਫੈਸ਼ਨਲ ਲੋਕ ਨੇ, ਬੜੀ ਵਧੀਆ ਤਿਆਰ ਕਰਨਗੇ, ਥੱਲੇ ਤੁਸੀਂ ਜਿਵੇਂ ਚਾਹੋਗੇ ਜਿੰਨੇ ਬੈਡਰੂਮ ਬਣਾਉਣੇ ਨੇ ਜਾਂ ਫਿਰ ਬਾਹਰ ਬਣਾਉਣੀ ਆ ਸਾਰਾ ਉਹ ਤਿਆਰ ਕਰ ਦੇਣਗੇ। ਕਿਚਨ ਰੈਨੋਵੇਸ਼ਨ ਹੋ ਗਈ, ਬਾਥਰੂਮ ਰੈਨੋਵੇਸ਼ਨ ਹੋ ਗਈ ਅਤੇ ਟਾਈਲਾਂ ਕਰਾਉਣ ਦਾ ਇੰਸਟਾਲੇਸ਼ਨ ਜਾਂ ਨਿੱਕਾ ਮੋਟਾ ਕੰਮ ਕੋਈ ਵੀ ਹੈਗਾ, ਨੋ ਪ੍ਰੋਬਲਮ। ਫਲੋਰਿੰਗ ਦਾ ਕੰਮ, ਪੇਂਟਿੰਗ ਦਾ ਕੰਮ ਹੋ ਗਿਆ, ਫਰੇਮਿੰਗ ਦਾ ਜਾਂ ਡਰਾਈ ਵਾਲ ਦਾ ਕੋਈ ਕੰਮ ਆ, ਡੈਕ ਅਤੇ ਫੈਂਸ, ਕਈ ਵਾਰੀ ਪੁੱਟੀ ਸਿੱਧੀ ਹੋਈ ਹੁੰਦੀ ਆ ਫੈਂਸ ਨਾ, ਉੱਲਰ ਦੀ ਹੁੰਦੀ ਆ ਦੂਜੇ ਪਾਸੇ
1: ਜੀ,
0: ਅਤੇ ਫਿਰ ਗੁਆਂਢੀ ਕਹਿੰਦਾ ਯਾਰ ਕੋਈ ਨਹੀਂ ਉੱਲਰ ਲੈਣ ਦੇ, ਮੈਂ ਤੂੰ ਹੀ ਪੇ ਕੀਤੇ ਆ, ਮੈਂ ਤਾਂ ਪੇ ਨਹੀਂ ਕੀਤੇ, ਕੋਈ ਸ਼ੇਅਰ ਨਹੀਂ ਨਾ ਕਰਦੇ, ਕਰ ਲੈਣ ਤਾਂ ਦੋਹੇ ਫਿਰ ਕਰਵਾ ਲੈਂਦੇ ਆ,
1: ਬਿਲਕੁਲ
0: ਇਹਨੂੰ ਕਰਵਾ ਲਿਆ ਕਰੋ, ਠੀਕ ਹੈ, ਕਰਾਉਣੀ ਮੌਕੇ 'ਤੇ ਵਧੀਆ ਹੁੰਦੀ ਆ, ਬੜੀ ਲੰਬਾ ਉਹਦੇ ਪੈਸੇ ਨਹੀਂ ਹੁੰਦੇ ਇਹਦੇ, ਥੱਲੇ ਪੋਲ ਦੇ ਵਿੱਚ ਥੋੜ੍ਹੀ ਗ੍ਰੈਬਲ ਵਗੈਰਾ ਪਾਉਣੀ ਪੈਂਦੀ ਆ। ਗੋਲਡਨ ਸਟਾਰ ਕੰਟਰੈਕਸ਼ਨ ਵਾਲਿਆਂ ਨੂੰ ਕਾਲ ਕਰ ਲਓ 416-678-8100 416-678-8100 ਟੈਲੀਫੋਨ ਨੰਬਰ ਹੈ ਗੋਲਡਨ ਸਟਾਰ ਕੰਟਰੈਕਸ਼ਨ ਦਾ, ਅਤੇ ਜ਼ਰੂਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ
1: ਜੀ। ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ। ਓਨਟੈਰੀਓ ਦੇ ਵਿੱਚ ਜੁਲਾਈ ਤੋਂ ਬਾਅਦ ਕਾਫੀ ਸਾਰੀਆਂ ਚੇਂਜਿਸ ਆਈਆਂ ਨੇ ਤੁਹਾਡੀ ਪਾਲਿਸੀ ਦੇ ਵਿੱਚ, ਜਿਹੜੇ ਐਕਸੀਡੈਂਟ ਬੈਨੀਫਿਟਸ ਨੇ ਤੇ ਹੋਰ ਜਿੰਨੀਆਂ ਵੀ ਕਵਰੇਜਿਸ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਕਾਫੀ ਸਾਰੀਆਂ ਚੇਂਜਿਸ ਆ ਚੁੱਕੀਆਂ ਨੇ, ਤੇ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ, ਤੁਹਾਨੂੰ ਪ੍ਰੋਪਰਲੀ ਸਮਝਾ ਦੇਣਗੇ। ਜ਼ਰੂਰੀ ਇਹ ਹੈ ਕਿ ਤੁਸੀਂ ਦੇਖੋ ਕਿ ਤੁਹਾਡੀ ਫੈਮਿਲੀ ਦੀ ਸੇਫਟੀ ਤੇ ਤੁਹਾਡੀ ਸੇਫਟੀ ਦੇ ਉੱਪਰ, ਜਿੰਨੇ ਵੀ ਕਾਰ ਚਲਾਉਣ ਵਾਲੇ ਹੈਗੇ ਨੇ ਤੁਹਾਡੀ ਆਪਣੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੀਆਂ ਚੇਂਜਿਸ, ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਪਤਾ ਕਰੋ ਕਿ ਤੁਹਾਨੂੰ ਕੀ ਕਵਰੇਜ ਦੇ ਵਿੱਚ ਕੀ ਕੁਛ ਮਿਲ ਰਿਹਾ ਆ, ਅਤੇ ਆਪਣੇ ਐਕਸੀਡੈਂਟ ਬੈਨੀਫਿਟਸ ਵਗੈਰਾ ਸਾਰੇ ਚੈੱਕ ਕਰੋ। ਅਤੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਮਨੂ ਸ਼ਰਮਾ ਜੀ ਦਾ ਨੰਬਰ ਨੋਟ ਕਰੋ। ਜੇ ਕਿਸੇ ਨੇ ਆਪਣੇ ਘਰ ਦੀ ਇੰਸ਼ੋਰੈਂਸ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਵੀ ਕਰਾਉਣੀ ਹੈ ਤਾਂ ਵੀ ਮਨੂ ਸ਼ਰਮਾ ਜੀ ਦਾ ਨੰਬਰ 2899952935 ਤੁਹਾਨੂੰ ਬੈਟਰ ਕਵਰੇਜ ਐਂਡ ਬੈਟਰ ਰੇਟਸ ਦਵਾਉਣਗੇ। 2899529532 ਮਨੂ ਸ਼ਰਮਾ ਜੀ ਦਾ ਨੰਬਰ ਹੈ।
0: ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਬਹੁਤ ਹੀ ਲੰਬੇ ਸਮੇਂ ਤੋਂ ਐਕਸਪੀਰੀਅੰਸ ਨੇ
1: ਜੀ।
0: ਉਮਰਪ੍ਰੀਤ ਚਾਵਲਾ ਹੋਰ ਫਿਰ ਜੁੜ ਚੁੱਕੇ ਨੇ। ਉਮਰਪ੍ਰੀਤ ਜੀ ਇੱਕ ਵਾਰੀ ਫਿਰ ਤੁਹਾਨੂੰ ਜੀ ਆਨੂੰ ਜੀ
2: ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਲਾਈਫ ਇੰਸ਼ੋਰੈਂਸ ਦੀ ਆਪਾਂ ਪਹਿਲੇ ਗੱਲ ਕੀਤੀ ਹੈ ਵੀ ਆਪਾਂ ਯੰਗ ਆ, ਹੈਲਦੀ ਆ, ਵਧੀਆ ਚੀਜ਼ ਆਪਾਂ ਆਪਣੇ ਆਪ ਨੂੰ ਇੰਸ਼ੋਰ ਕਰ ਲਈਏ, ਬਟ ਕਈ ਵਾਰ ਕੀ ਹੁੰਦਾ ਵੀ ਆਪਾਂ ਟਾਈਮ ਨਿਕਾਲ ਦਿੰਦੇ ਹਾਂ, ਬਾਅਦ 'ਚ ਸਾਨੂੰ ਲੱਗਦਾ ਹੁੰਦਾ ਕੋਈ ਹੈਲਥ ਇਸ਼ੂ ਆ ਗਿਆ, ਜਾਂ ਕਈ ਵਾਰ ਆਪਾਂ ਅਪਲਾਈ ਨਹੀਂ ਕਰਦੇ, ਜਾਂ ਕੰਪਨੀਆਂ ਕਈ ਵਾਰ ਮਨਾ ਵੀ ਕਰ ਦਿੰਦੀਆਂ ਕਿ ਇਹ ਹੈਲਥ ਇਸ਼ੂ ਹੈ ਆਪਾਂ ਇਹਦੇ ਨਾਲ ਤੁਹਾਨੂੰ ਇੰਸ਼ੋਰ ਨਹੀਂ ਕਰਨਾ। ਹੁਣ ਉਸ ਸਿਚੁਏਸ਼ਨ 'ਚ ਕੀ ਹੁੰਦਾ ਵੀ ਕੁਝ ਕੁ ਕੰਪਨੀਜ਼ ਵੱਲੋਂ ਨੋਨ ਮੈਡੀਕਲ ਪਲਾਨ ਆਫਰ ਕੀਤੇ ਜਾਂਦੇ ਆ। ਨੋਨ ਮੈਡੀਕਲ ਪਲਾਨ ਦਾ ਇਹ ਮਤਲਬ ਹੈ ਕਿ ਬਲੱਡ ਵਰਕ ਵਗੈਰਾ ਨਹੀਂ ਹੋਣਾ, ਲੇਕਿਨ ਆਪਾਂ ਨੂੰ ਜੋ ਆਪਣੀਆਂ ਕੰਡੀਸ਼ਨਸ ਦਾ ਸਾਰਾ ਕੁਝ ਡਿਸਕਲੋਜ਼ ਕਰਨਾ ਪੈਂਦਾ ਹੁੰਦਾ, ਉਹਦੇ ਬੇਸਿਸ 'ਤੇ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਕਿਹੜੇ ਸਟੈਪ 'ਤੇ ਕੁਆਲੀਫਾਈ ਕਰ ਰਹੇ ਹਾਂ, ਕਿੰਨੇ ਦੀ ਆਪਾਂ ਨੂੰ ਕਵਰੇਜ ਮਿਲੇਗੀ ਅਤੇ ਪ੍ਰੀਮੀਅਮ ਕਿੰਨਾ ਹੋਊਗਾ। ਸੋ ਕਈ ਕੰਪਨੀਆਂ ਮੈਕਸੀਮਮ 1 ਮਿਲੀਅਨ ਤੱਕ ਦੀ ਕਵਰੇਜ ਵੀ ਆਫਰ ਕਰ ਰਹੀਆਂ। ਸੋ ਇਹਦੇ 'ਚ ਇਹ ਹੁੰਦਾ ਰਜਿੰਦਰ ਜੀ ਕਿ ਆਪਾਂ ਜਿਹੜੇ ਸਟੈਪ 'ਤੇ ਕੁਆਲੀਫਾਈ ਕਰਦੇ ਹਾਂ ਉਹਦੇ ਬੇਸਿਸ 'ਤੇ ਆਪਾਂ ਨੂੰ ਪਤਾ ਲੱਗਦਾ ਹੁੰਦਾ ਵੀ ਪ੍ਰੀਮੀਅਮ ਕਿੰਨਾ ਹੋਣਾ। ਕਈ ਵਾਰ

0: ਹੁਣ ਸਾਡੇ ਘਰ ਚ ਪੇਰੈਂਟਸ ਹੈ, ਉਹਨਾਂ ਨੂੰ ਕੋਈ ਹੈਲਥ ਇਸ਼ੂ ਆ ਚੁੱਕਾ, ਉਹਨਾਂ ਦੀ ਫਿਨਰਲ ਇੰਸ਼ੋਰੈਂਸ ਲੈਣੀ ਹੈ, ਤਾਂ ਆਪਾਂ ਇਸ ਪਲਾਨ ਚ ਕਰ ਸਕਦੇ ਹੁੰਦੇ ਹਾਂ। ਕਈ ਵਾਰ ਮੈਡੀਕਲ ਤਾਂ ਚਲੋ ਰੀਜ਼ਨਸ ਹੁੰਦੇ ਹੀ ਆ, ਕਈ ਵਾਰ ਨਾਨ ਮੈਡੀਕਲ ਰੀਜ਼ਨਸ ਹੁੰਦੇ ਆ, ਕੋਈ ਬੈਂਕਰਪਸੀ ਆ, ਕੋਈ ਚਾਰਜਿਸ ਹੈ, ਉਦੋਂ ਆਪਾਂ ਨੋਰਮਲ ਇੰਸ਼ੋਰੈਂਸ ਕੰਪਨੀਜ਼ ਨੇ ਸਾਨੂੰ ਦਿੱਤੀ ਨਹੀਂ ਇੰਸ਼ੋਰੈਂਸ ਜਾਂ ਮਨਾ ਕਰਤਾ, ਉਹ ਵੀ ਆਪਾਂ ਇਹਦੇ ਚ ਕੁਆਲੀਫਾਈ ਕਰ ਸਕਦੇ ਹੁੰਦੇ ਹਾਂ। ਸੋ ਤੁਹਾਡਾ ਜੇ ਕੋਈ ਇਵੇਂ ਦਾ ਸਿਚੁਏਸ਼ਨ ਹੈਗੀ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474416116। ਤੇ ਕਈ ਵਾਰ ਕੀ ਹੁੰਦਾ ਤਜਿੰਦਰ ਜੀ, ਵੀ ਆਪਾਂ ਨੂੰ ਨਾ ਕੋਈ ਹੈਲਥ ਇਸ਼ੂ, ਕੋਈ ਮੇਜਰ ਹੈਲਥ ਇਸ਼ੂ ਆ ਹੀ ਚੁੱਕਾ, ਸਾਨੂੰ ਲੱਗਦਾ ਵੀ ਹੁਣ ਤਾਂ ਆ ਹੀ ਚੁੱਕਾ, ਚਲੋ ਹੁਣ ਇੰਸ਼ੋਰੈਂਸ ਲਈਏ ਜਾਂ 2 ਸਾਲ ਰੁਕ ਕੇ ਵੀ ਲੈ ਲਈਏ, ਕੋਈ ਫਰਕ ਨਹੀਂ ਪੈਣਾ। ਸੋ ਉੱਥੇ ਮੈਂ ਜ਼ਰੂਰ ਇੱਕ ਚੀਜ਼ ਕਹੂੰਗੀ ਵੀ ਇੱਕ ਤਾਂ ਇਹ ਹੈ ਵੀ ਤੁਸੀਂ 2 ਸਾਲ ਡਿਲੇ ਕੀਤਾ, ਉਹਦੇ ਨਾਲ ਪ੍ਰੀਮੀਅਮ ਆਪਣਾ ਵਧਣਾ ਹੀ ਵਧਣਾ। ਦੂਜਾ ਇਹ ਹੈ ਕਿ ਕੱਲ ਨੂੰ ਸਾਨੂੰ ਨਹੀਂ ਪਤਾ ਜੋ ਸਾਡੀ ਹੈਲਥ ਕੰਡੀਸ਼ਨ ਆ ਵਰਸ ਵੀ ਹੋ ਸਕਦੀ ਹੈ। ਤੀਜਾ ਔਰ ਬਹੁਤ ਇੰਪੋਰਟੈਂਟ ਚੀਜ਼, ਕਈ ਵਾਰ ਇੰਸ਼ੋਰੈਂਸ ਕੰਪਨੀਜ਼ ਦੇ ਜਿਹੜੇ ਕੁਐਸਚਨ ਹੈ ਉਹ ਚੇਂਜ ਹੋ ਜਾਂਦੇ ਆ। ਮੈਂ ਤੁਹਾਨੂੰ ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ। ਮੈਂ ਕਿਸੇ ਦੀ ਇੰਸ਼ੋਰੈਂਸ ਕੀਤੀ ਸੀ ਅੱਜ ਤੋਂ 5-6 ਸਾਲ ਪਹਿਲੇ, ਉਹਨਾਂ ਦੀ ਬਾਈਪਾਸ ਸਰਜਰੀ ਹੋਈ ਸੀਗੀ, ਉਦੋਂ ਕੁਆਲੀਫਾਈ ਕਰਦੇ ਸੀਗੇ 5 ਲੱਖ ਦੀ ਇੰਸ਼ੋਰੈਂਸ ਦੇ ਲਈ, ਤੇ ਉਹਨਾਂ ਨੇ 3 ਲੱਖ ਦੀ ਲਈ ਸੀਗੀ ਜੋ ਅਫੋਰਡੇਬਿਲਿਟੀ ਸੀ ਉਹਦੇ ਬੇਸਿਸ ਤੇ। ਉਹਨਾਂ ਦਾ ਮੈਨੂੰ ਹੁਣ ਫੋਨ ਆਇਆ ਵੀ ਉਮਰ ਤੇ 5 ਲੱਖ ਦੀ ਮੇਰੀ ਬਣਦੀ ਸੀਗੀ, ਤੇ ਤੁਸੀਂ ਮੈਨੂੰ ਨਾ 2 ਲੱਖ ਦੀ ਆਪਾਂ ਹੋਰ ਕਰ ਲਈਏ। ਲੇਕਿਨ ਅੱਜ ਦੇ ਕੁਐਸਚਨ ਦੇ ਹਿਸਾਬ ਦੇ ਨਾਲ ਉਹ 50,000 ਤੋਂ ਉੱਪਰਲੀ ਕੁਆਲੀਫਾਈ ਨਹੀਂ ਕਰਦੇ ਹਜੇ ਕਿ ਉਹਨਾਂ ਦੀ ਸੇਮ ਹੈਲਥ ਕੰਡੀਸ਼ਨ ਹੈ, ਕੋਈ ਚੇਂਜਸ ਨਹੀਂ ਆਏ, ਸਟੇਬਲ ਹੈਲਥ ਕੰਡੀਸ਼ਨ ਹੈ। ਪਰ ਇੰਸ਼ੋਰੈਂਸ ਕੰਪਨੀ ਨੇ ਉਸ ਕੁਐਸਚਨ ਨੂੰ ਹੀ ਚੇਂਜ ਕਰਤਾ, ਅੱਜ ਬਾਈਪਾਸ ਸਰਜਰੀ ਦੇ ਹਿਸਾਬ ਨਾਲ ਉਹ ਸਿਰਫ 50,000 ਲਈ ਕੁਆਲੀਫਾਈ ਕਰਦੇ ਆ। ਸੋ ਮੇਰਾ ਕਹਿਣ ਦਾ ਸਿਰਫ ਇਹ ਹੈ ਵੀ ਜੇ ਕੋਈ ਹੈਲਥ ਕੰਡੀਸ਼ਨ ਆ ਵੀ ਚੁੱਕੀ, ਉਸੇ ਸਟੇਜ ਤੇ ਆਪਣੇ ਆਪ ਨੂੰ ਤੁਸੀਂ ਲੌਕ ਕਰ ਲਓ, ਤਾਂ ਕਿ ਕੱਲ ਨੂੰ ਇੰਸ਼ੋਰੈਂਸ ਕੰਪਨੀਜ਼ ਕੋਈ ਚੇਂਜਸ ਕਰਨ, ਕੋਈ ਕੁਐਸਚਨਸ ਨੂੰ ਸ਼ਫਲ ਕਰਨ, ਜਾਂ ਆਪਣੀ ਹੈਲਥ ਕੰਡੀਸ਼ਨ ਵਰਸ ਹੋਏ। ਹਾਂ, ਜੇ ਬੈਟਰ ਹੋ ਜਾਂਦੀ ਹੈ ਆਪਾਂ ਜ਼ਰੂਰ ਰੀ ਅੰਡਰਰਾਈਟ ਕਰਵਾ ਕੇ ਜਾਂ ਆਪਾਂ ਨੋਰਮਲ ਇੰਸ਼ੋਰੈਂਸ ਕੰਪਨੀ ਤੋਂ ਵੀ ਲੈ ਸਕਦੇ ਹੁੰਦੇ ਹਾਂ ਜੇ ਆਪਣੀ ਹੈਲਥ ਕੰਡੀਸ਼ਨ ਬੈਟਰ ਹੋ ਜਾਂਦੀ ਹੈ। ਪਰ ਜੇ ਵਰਸ ਹੋ ਜਾਂਦੀ ਹੈ ਤਾਂ ਐਟਲੀਸਟ ਆਪਾਂ ਲੌਕ ਕੀਤੀ ਹੋਈ ਹੈ ਇੰਸ਼ੋਰੈਂਸ। ਸੋ ਕੋਈ ਵੀ ਕੁਐਸਚਨ ਤੁਹਾਡਾ, ਤੁਹਾਨੂੰ ਲੱਗਦਾ ਇੰਸ਼ੋਰੈਂਸ ਤੁਹਾਨੂੰ ਮਿਲਣੀ ਨਹੀਂ, ਡਿਕਲਾਈਨ ਹੋ ਚੁੱਕੀ, ਡੇਟਿਡ ਹੋਈ ਹੈ, ਜ਼ਰੂਰ ਤੁਸੀਂ ਇੱਕ ਵਾਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ
1: 6474416 1616
2: ਕੋਈ ਗੀਤ ਸੰਗੀਤ ਕਰੀਏ ਫਿਰ ਲਾਈਏ ਫਿਰ ਕਿਉਂਕਿ ਵੀਰਵਾਰ ਅੱਜ ਕੋਈ ਨਵਾਂ ਲਾਈਏ ਹੁਣ
1: ਜੀ ਬਿਲਕੁਲ
2: ਚਲੋ ਫਿਰ ਇੱਕ ਨਵਾਂ ਗੀਤ ਸੁਣਦੇ ਹਾਂ ਕਰੋ ਇੰਜੋਏ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ।

0: ਗੋਇਲ ਦਾ ਨਵਾਂ ਗੀਤ ਫੇਰ ਪੱਟੂ ਨੱਚਦੇ ਵੜਾ। ਕਮਾਲ ਦੀ ਗੱਲ ਆ, ਜਦੋਂ ਲੰਮਿਆਂ ਰੂਟ ਤੇ ਜਾਣਾ, ਕੈਲੀਫੋਰਨੀਆ ਜਾਣਾ ਹੋਵੇ, ਬੰਦਾ ਜਦੋਂ ਨੀਂਦ ਜੀ ਆ ਉਹ ਕੁਛ ਨਾ ਕੁਛ ਤਾਂ ਕਰੂਗਾ ਹੀ, ਜਾਂ ਫਿਰ ਡਾਂਸ ਕਰੂਗਾ ਬੈਠ ਬੈਠ ਗੱਦੀ ਤੇ, ਜਾਂ ਹੱਥ ਪੱਲਾ ਮਾਰੂਗਾ, ਜਾਂ ਰੁਮਾਲ ਰੱਖੂ ਭਿਉਂ ਕੇ ਮਾਣੀ ਵਾਲਾ ਵੀ, ਹਨਾ ਨੀਂਦ ਨਾ ਆਵੇ। ਜਿਹੜਾ ਨਾ ਤਾਂ ਪੈਰ ਦਾ ਤੜਕਾ ਹੁੰਦਾ ਉਹ ਡਰਾਈਵਰਾਂ ਵਾਸਤੇ ਬੜਾ ਔਖਾ ਹੁੰਦਾ
1: ਜੀ।
0: ਕਈ ਤਾਂ ਪਖੜਾ ਲੈਂਦੇ ਆ, ਫਿਰ ਰੁਕ ਜਾਂਦੇ ਆ, ਜਿਵੇਂ 2 ਤੋਂ ਲੈ ਕੇ 3 ਵਜੇ ਤੋਂ ਲੈ ਕੇ ਜਾਂ ਸਵੇਰ ਦਾ ਟਾਈਮ ਹੁੰਦਾ। ਅੱਛਾ, ਇਹਦੇ 'ਚ ਇਹ ਹੁੰਦਾ ਕਿ ਡਰਾਈਵਰ ਜਿਹੜੇ ਕਈ ਤਾਂ ਰੁਕ ਜਾਂਦੇ ਆ, ਕਈ ਫਿਰ ਚੱਕ ਦਿੰਦੇ ਫਟੇ
1: ਜੀ,
0: ਅਤੇ ਵੀ ਹੌਲੀ ਹੌਲੀ ਉਹ ਸਮਾਂ ਹਰ ਡਰਾਈਵਰ ਨਹੀਂ ਕੱਢ ਸਕਦਾ।
2: ਆਪਣੇ
0: ਰੇਸ਼ਮ ਜੀ ਉਹ ਨਾ ਖਿਆਲ ਰੱਖਦੀਆਂ, ਜਿਹੜੀਆਂ ਜਿਹੜੇ ਵੀ ਕਰਾਉਂਦੇ ਨੇ ਸਿੰਗਰ ਅੱਜ ਕੱਲ੍ਹ ਗੀਤ ਕਰਾਉਂਦੇ ਨਾ, ਉਹ ਮਿਊਜ਼ਿਕ ਤਾਂ ਹਾਈ ਰੱਖਦੇ ਆ ਤਾਂ ਕਿ ਡੀਜੇ ਤੇ ਵੀ ਲੱਗੇ ਆਪਣੇ ਨਾ ਭੰਗੜੇ ਦੇ ਵਿੱਚ। ਅੱਜ ਦੇਖ ਲਓ ਆਪਾਂ ਚਲਾ ਤਾ ਅੱਜ ਗਾਣਾ ਰੇਡੀਓ ਤੇ, ਇਹ ਅੱਜ ਸ਼ਾਮ ਨੂੰ ਪਾਰਟੀ ਕਿਸੇ ਨੇ ਕਿਹਾ ਚੱਲੂਗਾ, ਕੱਲ ਨੂੰ ਚੱਲੂਗਾ ਇਹ,
2: ਅਸੀਂ ਵੀ ਭੰਗੜਾ ਪਾਵਾਂਗੇ ਫਿਰ।
0: ਹਾਂ, ਇਕੱਠੇ ਹੋ ਗਏ। ਮਿਹਰਬਾਨੀ ਮਿਹਰਬਾਨੀ, ਫਿਰ ਜਿੰਨੇ ਡਰਾਈਵਰ ਹੁੰਦੇ ਫਿਰ ਪੈਗ ਪੁੱਗ ਲੱਗਿਆ ਹੁੰਦਾ ਨਾ, ਫਿਰ ਨਜ਼ਾਰਾ ਹੈਨੀ ਸੌਖੇ ਨਹੀਂ ਹੈ। ਇੱਕ ਨਾ ਉਹ ਗੀਤ ਸੀਗਾ, ਪੈਂਦੇ ਸੱਪ ਦੀ ਸਰੀਰ ਤੋਂ ਨੋਟ ਚੱਕਣੇ, ਸੌਖੀ ਨੇ ਡਰਾਈਵਰੀ ਬਿਲੋ।
1: ਰੋਟੀ
0: ਰੋਜੀ ਕਮਾਉਂਦੇ ਆਪਾਂ ਨੂੰ ਪਹੁੰਚਦੀ ਆ, ਇੱਥੇ ਕਿੰਨੀ ਆ ਗ੍ਰੋਸਰੀ ਪਹੁੰਚਦੀ ਆ, ਹੋਰ ਪਹੁੰਚਦੀ ਆ, ਤੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਹੁਣ ਆਪਾਂ ਕਈ ਵਾਰੀ ਨਾ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਨੈਕਸਟ ਜਿਹੜੇ ਜਿਸ ਤਰ੍ਹਾਂ ਦੇ ਹਾਲਾਤ ਨੇ, ਲੜਾਈ ਚੱਲ ਰਹੀ ਆ ਵਰਲਡ ਵਾਰ ਪਾਰਟ ਦੇ ਵਿੱਚ, ਲੜਾਈ ਤਾਂ ਬਹੁਤ ਦੇਰ ਦੀ ਸ਼ੁਰੂ ਹੋਈ ਆ, ਲੋਕੀ ਸਮਝਦੇ ਸ਼ਾਇਦ ਅਗਲੇ ਵਾਲੇ ਬੰਬ ਸੁੱਟਣੇ ਨੇ, ਉਹ ਚੀਜ਼ਾਂ ਨਹੀਂ ਹੈਗੀਆਂ ਅੱਜ ਕੱਲ੍ਹ।
1: ਕੋਲਡ ਵਾਰ ਜੀ ਚੱਲੀ,
0: ਕੋਲਡ ਵਾਰ ਕਹਿ ਲਓ ਜਾਂ ਕਹਿ ਲਓ ਵੀ ਇਕਨੋਮਿਕਲ ਵਾਰ ਚੱਲ ਰਹੀ ਆ ਉਹਦੇ, ਅਤੇ ਉਹਦੇ ਨਾਲ ਕੀ ਹੁੰਦਾ, ਖਾਸ ਕਰਕੇ ਜਿਹੜਾ ਸਮੁੰਦਰ ਆ, ਸਮੁੰਦਰ ਦੇ ਰਾਹੀਂ ਕਿੰਨਾ ਮਾਲ ਆ ਜਾਂਦਾ ਆਪਣੇ, ਮਿਡਲ ਈਸਟ ਤੋਂ ਜਾਂਦਾ, ਇੰਡੀਆ ਜਾਂਦਾ, ਏਸ਼ੀਆ ਜਾਂਦਾ, ਏਸ਼ੀਆ ਤੋਂ ਇੱਧਰ ਨੂੰ ਆਉਂਦਾ, ਉਹਦੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਵੀ ਹੈਗੀਆਂ ਹੈ ਨਾ, ਅਤੇ ਦਾਲਾਂ ਵੀ ਆ, ਮਸਾਲੇ ਵੀ ਆ, ਅਤੇ ਉਹਦੇ ਨਾਲ ਕੀ ਹੁੰਦਾ ਕਿ ਗਰੋਸਰੀ ਤਾਂ ਹੁਣ ਵਧਣੀ ਵਧਣੀ ਆ, ਹੋ ਸਕਦਾ ਕਹਿੰਦੇ ਕਿਤੇ ਨਾ ਕਿਤੇ ਥੋੜ੍ਹੇ ਬਹੁਤੇ ਅਤੇ ਘੱਟ ਚੀਜ਼ ਮਿਲਣ ਲੱਗ ਜਾਏ, ਕਿਉਂਕਿ ਜਦੋਂ ਸਪਲਾਈ ਚੇਨ ਰੁਕ ਜਾਂਦੀ ਹੈ ਨਾ ਲੜਾਈ ਦੇ ਵਿੱਚ, ਅਤੇ ਪ੍ਰਭਾਵਿਤ ਹੁੰਦੇ ਨੇ ਉਹਦੇ 'ਤੇ। ਜਿਹੜਾ ਵੱਡਾ ਬਲਕ ਜਿਹੜੀ ਚੀਜ਼ ਆ ਰਹੀ ਹੈ ਨਾ ਲੜਾਈ, ਜ਼ਿਆਦਾਤਰ ਉਹ ਸਮੁੰਦਰ ਰਾਹੀਂ ਆਉਂਦੀ ਆ,
1: ਜਿਹੜੀ
0: ਟਨਾਂ 'ਚ ਹੀ ਆਉਂਦੀ ਹੈ ਨਾ।
1: ਹਾਂਜੀ ਹਾਂਜੀ,
0: ਬੜੀ ਬ੍ਰਹਮ ਬੇਸ ਪ੍ਰਦੇਸ ਨਾਲ ਜੁੜੇ ਹੋਏ ਹਾਂ, ਅਤੇ ਬਾਕੀ ਤਾਂ ਹੁਣ ਆਪਾਂ ਸਾਰਿਆਂ ਦੇ ਨਾਲ ਹੀ ਹਾਂ ਦੁਨੀਆ ਦੇ ਵਿੱਚ, ਹੁਣ ਜਿਵੇਂ ਕੀ ਕਰ ਸਕਦੇ ਆਪਾਂ ਇਹਨਾਂ ਦਾ, ਹੈ ਨਾ, ਜਿਹੜੇ ਬਾਕੀ ਤਾਂ ਹੁਣ ਇਹਨਾਂ ਮੁਲਕਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੀ ਕਰਨਾ, ਕਿਹੜੀਆਂ ਮੱਲਾਂ ਮਾਰਨੀਆਂ। ਅੱਜ ਤਾਂ ਮੈਨੂੰ ਲੱਗ ਰਿਹਾ ਇਸ ਸਮੇਂ ਤੱਕ ਤਾਂ ਹੁਣ ਤੱਕ ਤੇਲ ਲਈ ਲੜ ਰਹੇ ਨੇ ਇਹ, ਫਿਰ ਅਨਾਜ ਲਈ ਵੀ ਲੜਨਗੇ, ਅਨਾਜ ਲੜਨਾ ਸ਼ੁਰੂ ਕਰਤਾ ਇਹਨਾਂ ਨੇ ਆਉਣੇ,
1: ਕਿਉਂਕਿ ਚੇਨ ਇਹ ਚੱਲੀ ਜਾਂਦੀ ਹੈ ਨਾ, ਇੱਕ ਤੋਂ ਇੱਕ ਜਿਵੇਂ ਇੱਕ ਜਗ੍ਹਾ ਤੋਂ ਕੋਈ ਚੀਜ਼ ਆਉਂਦੀ ਹੈ ਦੂਸਰੀ ਜਗ੍ਹਾ ਜਾਂਦੀ ਵੀ ਆ, ਅਤੇ ਪੂਰਾ ਵਰਲਡ ਹੀ ਇਹਦੇ ਨਾਲ ਅਫੈਕਟ ਹੋ ਰਿਹਾ।
0: ਇਹਦੇ 'ਚ ਨਾ ਬੜੀ ਸੁਝੀ ਸੋਚਣ ਵਾਲੀ ਗੱਲ ਇਹ ਹੈਗੀ ਆ, ਜਦੋਂ ਕਿਸਾਨ ਮੋਰਚਾ ਲੱਗਿਆ ਨਾ ਇੰਡੀਆ ਦੇ ਵਿੱਚ,
1: ਹਾਂਜੀ,
0: ਉਦੋਂ ਤੋਂ ਹੀ ਸ਼ੁਰੂ ਹੋ ਗਿਆ ਕਿ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਹੁਣ ਜ਼ਮੀਨਾਂ ਨੂੰ ਹੱਥ ਪਾਉਣ ਲੱਗ ਗਏ, ਵੀ ਇੱਥੇ ਜਿੰਨਾ ਵੀ ਪ੍ਰੋਡਿਊਸ ਕਰਾਂਗੇ ਅਸੀਂ, ਜਿੰਨੀਆਂ ਸਬਜ਼ੀਆਂ ਲਿਆ ਕੇ ਸ਼ੋਰੂਮ 'ਚ ਬਹੁਤ ਮਹਿੰਗੀਆਂ ਬੱਚਾਂ,
1: ਬਿਲਕੁਲ ਹਾਂਜੀ,
0: ਅਤੇ ਉਹਨਾਂ ਦੀ ਅੱਖ ਹੁਣ ਜ਼ਮੀਨਾਂ 'ਤੇ ਆ, ਉਹ ਜਿਹੜੀ ਚੀਜ਼ਾਂ ਨੇ ਨਾ ਜਿਹੜੀ ਇਹ ਚੀਜ਼ ਤਾਂ ਲੱਗਣੀ ਲੱਗਣੀ, ਜਿਹੜੀ ਜਿਹੜੀ ਆਪਣੀ ਫੂਡ ਆ ਨਾ,
1: ਹਾਂਜੀ,
0: ਇਹ ਤਾਂ ਵਿਕਣੇ ਵਿਕਣਾ, ਬਾਕੀ ਚੀਜ਼ਾਂ ਤਾਂ ਬੰਦ ਹੋ ਜਾਣਗੀਆਂ, ਬੰਦਾ ਰੱਖ ਕੇ ਰੁਕ ਜੂਗਾ, ਪਰ ਖਾਣਾ ਤਾਂ ਦੋ ਰੋਟੀ ਤਾਂ ਖਾਣੀ, ਬਿਲਕੁਲ
1: ਬਿਲਕੁਲ ਸਹੀ ਗੱਲ ਹੈ।
0: ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ ਨਾਲ ਜੁੜੇ ਹੋਏ ਹੋ
1: ਜੀ,
0: ਟੈਲੀਫੋਨ ਨੰਬਰ 905-564-6444, ਤੁਹਾਡੀਆਂ ਵੀ ਆਪਾਂ ਕੋਈ ਵਿਚਾਰ ਲੈਂਦੇ, ਤੁਹਾਡੇ ਕੋਈ ਵਿਚਾਰ ਮੋਸਟ ਵੈਲਕਮ, ਅੱਜ ਓਪਨ ਬੋਰਡ ਹੀ ਆ, ਵੀਰਵਾਰ ਦਾ ਦਿਨ ਆ, ਜੋ ਤੁਹਾਡੇ ਦਿਲ 'ਚ ਕਰਦਾ ਕਿਸੇ ਮਿਊਂਸੀਪਲ ਇਲੈਕਸ਼ਨ ਬਾਰੇ ਕੋਈ ਗੱਲ ਆਉਂਦੀ ਆ, ਕੋਈ ਹੋਰ ਆਉਂਦੀ ਆ ਤੁਹਾਨੂੰ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੈ ਨਾ, ਅਤੇ ਉਹ ਕੋਈ ਗੱਲ ਨਹੀਂ, ਸਾਡੇ ਨਾਲ ਸਾਂਝ ਪਾ ਲਓ, ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ। 905-564-6444
1: ਜੀ, ਤੇ ਇਹ ਜੀ ਆਟੋਮੋਟਿਵ ਰਿਪੇਅਰ ਨੂੰ ਵੀ ਜ਼ਰੂਰ ਯਾਦ ਰੱਖੋ ਜਿਹੜੇ ਤੁਹਾਡੀ ਕਾਰਜ਼ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਨੇ। ਹੁਣ ਅੱਗੇ ਵਿੰਟਰ ਆ ਰਿਹਾ, ਵਿੰਟਰ ਤੋਂ ਪਹਿਲਾਂ ਪਹਿਲਾਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਓ, ਪਹੁੰਚੋ ਤੁਸੀਂ ਏ ਐਨ ਜੀ ਆਟੋਮੋਟਿਵ ਰਿਪੇਅਰ, ਤੁਹਾਡੀ ਕਾਰਜ਼ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਹਾਨੂੰ ਇਹ ਵਿੰਟਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਆਲ ਸੀਜ਼ਨ ਟਾਇਰਸ ਪਵਾ ਸਕਦੇ ਹੋ, ਪੁਰਾਣੇ ਟਾਇਰਸ ਨੂੰ ਚੇਂਜ ਕਰਕੇ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ ਤੇ ਹਰ ਸਸਪੈਂਸ਼ਨ ਦਾ ਕੰਮ ਤੁਸੀਂ ਕਰਵਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਆ ਜਾਂ ਆਇਲ ਚੇਂਜ ਕਰਾਉਣਾ, ਤੇ ਨਾਲੇ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਵਿੰਟਰ ਤੋਂ ਪਹਿਲਾਂ ਪਹਿਲਾਂ ਕਰਵਾਓ। ਪਹੁੰਚੋ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦੀ ਇੰਟਰਸੈਕਸ਼ਨ ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ। ਨੰਬਰ ਹੈ ਏ ਐਨ ਜੀ ਆਟੋਮੋਟਿਵ ਰਿਪੇਅਰ ਦਾ 905-857-7596, 905-857-7596 ਏ ਐਨ ਜੀ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਅਗਲੇ ਕਾਲਰ 1122 ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਬਲਟੀ ਜੀ, ਸਤਿ ਸ੍ਰੀ ਅਕਾਲ ਸਿੱਧੂ ਸਾਹਿਬ,
0: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ ਨੇ, ਠੀਕ ਹੋ?
2: ਹਾਂਜੀ ਵਧੀਆ ਜੀ, ਵਧੀਆ, ਤੁਸੀਂ ਸੁਣਾਓ, ਠੀਕ ਠਾਕ?
0: ਆ ਗਿਆ ਵੀਕਐਂਡ?
2: ਆ ਗਿਆ ਜੀ, ਆ ਗਿਆ।
0: ਅੱਛਾ, ਹੁਣ ਤਾਂ ਬ੍ਰੈਂਪਟਨ 'ਚ ਮੇਲੇ ਲੱਗਦੇ ਆ ਕਿਉਂਕਿ ਵੀਕਐਂਡ ਬੋਟਾਂ ਆ ਰਹੀਆਂ ਤੇ ਵੀਕਐਂਡ ਦੇ ਸਾਰੇ ਪ੍ਰੋਗਰਾਮ ਹੁੰਦੇ ਆ।
2: ਹੁਣ ਤਾਂ ਬਹੁਤ ਲੱਗਦੇ ਮੇਲੇ ਜੀ, ਹੁਣ ਤਾਂ ਵਾਧੂ।
0: ਜੀ ਜੀ ਜੀ,
2: ਚਮਕੀਲਾ
0: ਸਾਹਿਬ ਲਾ ਦੀਏ? ਲਾ ਦੇਣੇ ਵੀਰੇ, ਕੋਈ ਗੱਲ
2: ਨਹੀਂ।
0: ਅੱਛਾ, ਮੈਂ ਤੁਹਾਨੂੰ ਕੁਛ ਖਵਾ ਦਿਆਂ, ਫਿਰ ਆਪਾਂ ਗੀਤ ਵੀ ਸੁਣਦੇ ਹਾਂ ਅੱਗੇ, ਹੋਰ ਵੀ ਤੁਹਾਡੇ ਫਰਮਾਇਸ਼ੀ ਗੀਤ ਵਿੱਚ ਆਪਾਂ ਲਿਖੀ ਜਾਣੇ ਨਾਲ ਦੀ ਨਾਲ। ਇੰਡੀਅਨ ਫਰੂਟ ਲੈਣ ਲੈ, ਸੇਲ ਲਾਈਏ ਸਾਰੀਆਂ ਬ੍ਰਾਂਚਾਂ ਦੇ ਉੱਤੇ, ਮੈਂ ਲੈ ਜਾਣਾ ਉਹਨਾਂ ਦੇ ਖਾਣ ਪੀਣ ਦੇ ਸੈਕਸ਼ਨ ਦੇ ਵਿੱਚ। ਇਹ ਅਕਤੂਬਰ 11 ਤੱਕ ਚੱਲਣੀ ਹੈ ਸੇਲ, ਔਰ ਮੈਂ ਸਮਝਦਾ ਕਿ ਜਦੋਂ ਇਹ ਸੇਲ ਲਾਉਂਦੇ ਆ ਆਪਾਂ ਇਹਦਾ ਫਾਇਦਾ ਉਠਾਉਂਦੇ ਹਾਂ। ਉਹਦਾ ਕਾਰਨ ਕੀ ਹੁੰਦਾ, ਦੇਖੋ ਜਿਹੜੀ ਥਾਲੀ ਲਾਈ ਇਹਨਾਂ ਨੇ ਨਾ, ਪੂਰੀ ਭਰਮੀ ਥਾਲੀ ਆ, ਉਹਦੇ ਵਿੱਚ ਰਾਈਸ ਵੀ ਆ, ਰੋਟੀਆਂ ਵੀ ਆ, ਨਾਲ ਤੁਸੀਂ ਨਾਨ ਲੈਣੇ ਆ ਜੇ ਗਾਰਲਿਕ ਲੈਣਾ ਤੁਹਾਡੀ ਆਪਣੀ ਮਰਜ਼ੀ ਆ, ਸੈਲਡ ਵੀ ਨਾਲ ਆ, ਖੱਟਾ ਵੀ ਨਾਲ ਆ, ਦਹੀਂ ਕਹਿਣ ਦਾ ਭਾਵ ਆ, ਗਜਰੇਲਾ ਪਵਾ ਲਓ ਜਾਂ ਗੁਲਾਬ ਜਾਮਣ, ਤਿੰਨ ਸਬਜ਼ੀਆਂ ਜਾਂ ਦਾਲਾਂ ਮਿਕਸ ਵੀ ਪਾ ਸਕਦੇ ਹੋ, ਦੋ ਇੱਕ ਦਾਲ ਪਵਾ ਲਈ ਦੋ ਸਬਜ਼ੀਆਂ। 499 ਦੀ ਕਿਤੇ ਨਹੀਂ ਮਿਲਣੀ ਮਾਰਕੀਟ 'ਚ ਤੁਹਾਨੂੰ ਇਹ ਚੀਜ਼,
1: ਬਿਲਕੁਲ
0: 499 ਦਾ ਬਰਗਰ ਮਿਲਦਾ ਅੱਜ ਕੱਲ੍ਹ ਇੱਕ, ਹੈ ਨਾ, ਇਹ ਵੀ ਥਾਲੀ ਅਤੇ ਉਹ ਵੀ ਖਾਓ ਜੀ ਭਰ ਕੇ। ਟਪ ਕੁਲਚਾ 299, ਆਲੂ ਕੁਲਚਾ 499 ਦਾ। ਤੇ ਉਹ ਕਹਿੰਦੇ ਅਸੀਂ ਨਾ ਖਾਸ ਮੁੱਖ ਰੱਖਦੇ ਹਾਂ ਕਿ ਜਿਹੜੇ ਸਾਡੇ ਕੋਲ ਕਰੋਸੀ ਕਰਨ ਆਉਂਦੇ ਆ, ਬਹੁਤ ਲੋਕ, ਮੈਂ ਗੱਲ ਕੀਤੀ ਮਨੀਸ਼ਨ ਨਾਲ, ਤੁਸੀਂ ਸੇਲ ਲਾਉਂਦੇ ਆ ਜਦੋਂ ਵੀ ਲਾਉਂਦੇ ਆ ਬਹੁਤ ਵਧੀਆ ਹੁੰਦੀ ਹੈ। ਉਹ ਕਹਿੰਦੇ ਅਸੀਂ ਸਾਰੇ ਅਦਾਰਿਆਂ ਨੂੰ ਮੁੱਖ ਰੱਖ ਕੇ, ਬਹੁਤ ਸਾਰੇ ਨਿਊ ਕਮਰ ਆਉਂਦੇ ਨੇ ਕੈਨੇਡਾ ਵਿੱਚ, ਸਟੂਡੈਂਟ ਵਰਗ ਹੁੰਦਾ ਵਾ, ਕਈ ਵਾਰੀ ਥੋੜ੍ਹਾ ਜਿਹਾ ਬਜਟ ਘੱਟ ਹੁੰਦਾ, ਉਹਨਾਂ ਨੂੰ ਖੁਸ਼ ਕਰਦੀ ਥੋੜ੍ਹੀ ਜਿਹੀ,
1: ਬਿਲਕੁਲ, ਤੇ ਥਾਲੀ ਵੀ ਇਹਨਾਂ ਦੀ ਪੂਰੀ ਲੋਡਡ ਹੁੰਦੀ ਆ। ਅਗਲੇ ਕਾਲਰ 0345 ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ।
2: ਮੈਂ ਕਹਿਣਾ ਸੀ ਕਿ ਤੁਸੀਂ ਇਲੈਕਸ਼ਨਾਂ ਦਾ ਕਹਿੰਦੇ ਹੋ, ਇੱਥੇ ਤਾਂ ਕਦੀ ਸ਼ਕਲ ਵੀ ਨਹੀਂ ਦਿਖਾਈ ਕਿਸੇ ਨੇ ਵੀ, ਇੱਥੇ ਦੇ ਐਮਪੀ ਨੇ ਜਿਹੜਾ ਵੀ ਹੈਗਾ ਅੱਜ ਤੱਕ ਸ਼ਕਲ ਨਹੀਂ ਦਿਖਾਈ।
0: ਬਾਕੀ
2: ਕੌਂਸਲਰ ਕੌਂਸਲਰ ਦੀ ਤਾਂ ਗੱਲ ਹੀ ਛੱਡ ਦਿਓ, ਉਹ ਤਾਂ ਕਦੀ ਮਤਲਬ ਫੋਟੋ ਵੀ ਨਹੀਂ ਦੇਖੀ ਹੈਗੀ।
0: ਤੁਸੀਂ ਕਿਹੜੇ ਏਰੀਆ ਰਹਿੰਦੇ ਹੋ?
2: ਜਿਹੜੇ ਬੰਦੇ ਹੈਗੇ
0: ਤੁਸੀਂ ਕਿਹੜੇ ਏਰੀਆ ਰਹਿੰਦੇ ਹੋ?
2: ਮੈਕਵੀਨ ਔਰ ਕੋਟਰਲ ਤੇ।
0: ਨਹੀਂ ਤੁਸੀਂ ਕਦੇ ਨਹੀਂ ਆਏ ਹੋ ਤੁਹਾਡੇ ਐਮਪੀ ਸਾਹਿਬ ਕਦੇ ਵੀ ਨਹੀਂ ਮਿਲੇ ਤੁਹਾਨੂੰ?
2: ਸਰ ਕਦੀ ਵੀ ਨਹੀਂ, ਸ਼ਕਲ ਵੀ ਨਹੀਂ ਦੇਖੀ ਹੈਗੀ, ਹੋਰ ਬੋਲੋ।
0: ਅੱਛਾ,
2: ਘਰ ਵੀ ਗਏ ਐਮ ਪੀ ਦੇ, ਸਾਡੀ ਕਾਰ ਚੋਰੀ ਹੋ ਗਈ, ਉਹਨਾਂ ਦੇ ਘਰ ਗਏ ਆ, ਕੋਈ ਇੰਟਰਸਟ ਨਹੀਂ ਦਿਖਾਇਆ, ਐਮ ਪੀ ਮਿਲਿਆ ਵੀ ਨਹੀਂ, ਇਹੋ ਜਿਹਾ ਐਮ ਪੀ ਹੈਗਾ।
0: ਅੱਛਾ, ਨਹੀਂ ਤਾਂ ਮਾੜੀ ਗੱਲ,
2: ਕੀ ਕਹੋਗੇ ਤੁਸੀਂ,
0: ਮਾੜੀ ਗੱਲ ਆ ਤਾਂ।
2: ਇੱਕ ਵਾਰੀ ਨੀ, ਦੋ ਵਾਰੀ ਗਏ ਆ, ਸਾਡੀ ਕਾਰ ਚੋਰੀ ਹੋਈ, ਉਸ ਤੋਂ ਬਾਅਦ ਇੱਕ ਪੜੋਸੀ ਦੀ ਚੋਰੀ ਹੋਈ, ਫਿਰ ਸਾਡੀ ਚੋਰੀ ਹੋਈ, ਤਾਂ ਵੀ ਨੀ ਕੋਈ ਸੁਣਦਾ ਹੈਗਾ, ਕੀ ਫਾਇਦਾ ਹੈਗਾ ਇਹੋ ਜਿਹੇ ਦਾ, ਕੀ ਫਾਇਦਾ, ਸ਼ਰਮ ਆਉਂਦੀ ਹੈ ਸਾਨੂੰ ਇਹੋ ਜਿਹੇ ਕਹਿੰਦਿਆਂ ਨੂੰ।
0: ਠੀਕ ਹੈ ਜੀ,
2: ਹੋਰ ਬੋਲੋ,
0: ਮਿਹਰਬਾਨੀ,
2: ਥੈਂਕ ਯੂ ਜੀ,
0: ਥੈਂਕ ਯੂ।
1: ਬਿਲਕੁਲ, ਇਹਨਾਂ ਚੀਜ਼ਾਂ ਲਈ ਤਾਂ ਕਹਿੰਦੇ ਆ ਨਾ ਵੀ ਆਪਣਾ ਜਿਹੜਾ ਤੁਸੀਂ ਜਿਹਨਾਂ ਨੂੰ ਵੋਟ ਦਿੰਦੇ ਹੋ, ਸੋਚ ਸਮਝ ਕੇ ਵੋਟ ਪਾਵੋ ਪਾਓ, ਹੈ ਨਾ।
0: ਪਰ ਇਹ ਚੱਕਰ ਆ ਨਾ ਫਿਰ ਜਿਹੜੇ, ਇਹ ਤਾਂ ਕਹੀ ਜਾਂਦੇ ਆ, ਹੁਣ ਇਹਨਾਂ ਦੇ ਜਿਹੜੇ ਮਤਲਬ ਪਾਉਣ ਵਾਲੇ, ਉਹਨਾਂ ਨੇ ਪਤਾ ਹੀ ਆ ਕਿ ਜਿੱਤ ਫਿਰ ਜਾਣਾ, ਉਹਨਾਂ ਨੂੰ ਜਿਹੜੇ ਨਾ, ਜਿਹੜੇ ਇਹ ਜੀ ਲੋਕ ਨੇ ਨਾ ਜਿਹੜੇ,
1: ਹਾਂਜੀ,
0: ਤੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਇਹਨਾਂ ਵਾਲੇ ਕੰਮ ਕਰਨ ਦੀ ਲੋੜ ਨਹੀਂ, ਵੈਸੇ ਜਿੱਤ ਜਾਣਾ। ਪਰ ਕੋਸ਼ਿਸ਼ ਕਰਿਆ ਕਰੋ ਤੁਸੀਂ ਇਹ ਚੀਜ਼ਾਂ ਨਾ ਲਿਆਇਆ ਕਰੋ ਆਪਣੇ। ਅੱਛਾ, ਹੋਰ ਚੀਜ਼ ਆ, ਜਿਹੜੇ ਐਮ ਪੀ ਸਾਹਿਬਾਨ ਆ ਉਹਨਾਂ ਦੇ ਜਾਂ ਸਾਡੇ ਮੈਂਬਰ ਜਿੰਨੇ ਵੀ ਖੜੇ ਨੇ ਆਪਣੇ ਖਾਸ ਕਰਕੇ ਆਪਣੇ ਮਿਊਂਸੀਪਲ ਚੋਣਾਂ ਦੇ ਵਿੱਚ ਨਾ,
1: ਹਾਂਜੀ,
0: ਇਹਨਾਂ ਦੇ ਲਈ ਨਾ ਸਭ ਤੋਂ ਅਹਿਮ ਇਹ ਕਹਿੰਦੇ ਸਾਨੂੰ ਤਾਂ ਸਾਡੇ ਨਾਲ ਤਾਂ ਫਲਾਨਾ ਗੁਰਦੁਆਰਾ ਖੜਾ, ਮੰਦਰ ਖੜਾ, ਸਾਨੂੰ ਤਾਂ ਉੱਥੋਂ ਮਿਲ ਜਾਣੀ ਵੋਟਾਂ, ਤੁਹਾਡੀ ਕੀ ਲੋੜ ਆ, ਫਲਾਨੇ ਗੁਰਦੁਆਰੇ ਵੋਟਾਂ ਦਵਾ ਦੇਣੀਆਂ, ਸਾਨੂੰ ਫਲਾਨੇ ਮੰਦਰ ਤੋਂ ਮਿਲ ਜਾਣੀਆਂ, ਤੇ ਫਿਰ ਉਹ ਚ ਆਮ ਜਨਤਾ ਉਹ ਵੀ ਤਾਂ ਫਿਰ ਮੰਦਰ ਵੀ ਤਾਂ ਆਮ ਜਨਤਾ ਹੀ ਜਾਂਦੀ ਆ, ਗੁਰਦੁਆਰਾ ਵੀ ਆਮ ਜਨਤਾ ਜਾਂਦੀ ਆ, ਗਲਤ ਸਮਝਣ ਦੀ ਲੋੜ ਆ ਲੋਕਾਂ ਨੂੰ,
1: ਬਿਲਕੁਲ, ਕਿਸੇ ਦੀ ਗੱਲਾਂ ਜਾ ਕੇ ਇਨਫਲੂਐਂਸ ਹੋ ਕੇ ਫਿਰ ਪਿੱਛੇ ਲੱਗ ਜਾਂਦੇ, ਫਿਰ ਤਾਂ ਹੀ ਤਾਂ ਫਿਰ ਬਾਅਦ ਚ ਕਹਿੰਦੇ ਹੁੰਦੇ ਨਾ ਕਿ ਬਾਅਦ ਚ ਫਿਰ ਸ਼ਿਕਾਇਤਾਂ ਹੀ ਰਹਿ ਜਾਂਦੀਆਂ ਕਿ ਸਾਡੀ ਹੁਣ ਅਸੀਂ ਸਾਡੀ ਕੋਈ ਸੁਣਦਾ ਨੀ, ਇਹ ਨੀ ਵੋ ਨੀ, ਹੈ ਨਾ, ਵੋਟਸ ਪਾਉਣ ਲੱਗੇ ਇਹ ਚੀਜ਼ ਨੀ ਸੋਚਦੇ।
0: ਮੈਂ ਕਈ ਵਾਰ ਸੋਚਦਾ ਹੁੰਦਾ ਘਰ ਦੇ ਵਿੱਚ ਪੰਜ ਮੈਂਬਰ ਨੇ ਨਾ,
1: ਹਾਂਜੀ,
0: ਇੰਡੀਆ ਦੇ ਵਿੱਚ ਵੀ ਕੋਈ ਦੱਸਦਾ ਨੀ ਕਿਸ ਨੂੰ ਕਿੱਥੇ ਪਾਉਣੀ ਆ, ਜਦੋਂ ਵੋਟ ਪਾਉਣ ਤੁਸੀਂ ਜਾਣਾ ਤੁਹਾਡੇ ਨਾਲ ਤਾਂ ਕੋਈ ਵੀ ਨੀ ਹੋਣਾ, ਇਕੱਲੇ ਨੇ ਵੋਟ ਪਾਉਣੀ, ਜਿੱਥੇ ਮਰਜ਼ੀ ਪਾਓ ਆਪਣੇ, ਤੁਸੀਂ ਆਪਣੇ ਰੂਹ ਨੂੰ ਦੇਖੋ ਨਾ, ਬਾਹਰ ਤੁਸੀਂ ਜੋ ਮਰਜ਼ੀ ਗੱਲ ਕਰੀ ਜਾਓ, ਅੰਦਰੋਂ ਦਿਲ ਤੁਹਾਡਾ ਕੀ ਕਹਿੰਦਾ ਕੀ ਕਰਨਾ, ਉੱਥੇ ਤਾਂ ਤੁਹਾਡੇ ਕੋਈ ਹੱਥ ਬੰਨ੍ਹ ਨਹੀਂ ਨਾ ਸਕਦਾ,
1: ਬਿਲਕੁਲ, ਹਾਂਜੀ,
0: ਅੰਦਰ ਜਾ ਕੇ। ਪਰ ਇੱਥੇ ਕੀ ਹੈ, ਸਾਡੀ ਮਿਊਨਸੀਪਲ ਇਲੈਕਸ਼ਨ ਇਹ ਹੁੰਦਾ ਘਰੋਂ ਬਜ਼ੁਰਗ ਚੱਕ ਚੱਕ ਕੇ ਢੋਏ ਜਾਂਦੇ ਆ ਕਾਰਾਂ ਦੇ ਵਿੱਚ, ਉਹਨਾਂ ਨੂੰ ਚਾਹ ਪਿਆਉਣੀ ਆ, ਕਾਫੀ ਪਿਆਉਣੀ ਆ, ਹੁਣ ਉਹਨਾਂ ਤੋਂ ਉੱਥੇ ਮੋਹਰ ਲਾਉਣੀ ਹੈ ਜੇ ਅੰਗੂਠਾ ਲਾਉਣਾ ਜਿੱਥੇ ਲਾਉਣਾ, ਉਹੀ ਕੰਮ ਚੱਲਦਾ ਆਪਣਾ।
1: ਪਰ ਉਹ ਤਾਂ ਫਿਰ ਵੀ ਉਹਨਾਂ ਨੇ ਬੰਦੇ ਨੇ ਆਪ ਨਹੀਂ ਆਪ ਹੀ ਲਾਉਣਾ ਨਾ,
0: ਲਾਉਣਾ ਤਾਂ ਬੰਦੇ ਨੇ ਹੀ ਆ, ਬਜ਼ੁਰਗ ਨੇ ਲਾਉਣਾ, ਪਰ ਜਦੋਂ ਬਜ਼ੁਰਗ ਨੂੰ ਚਾਹ ਚੁੱਪਿਆ ਤੀ, ਪੈਗ ਲਵਾਤਾ, ਨਾਲੇ ਗੱਡੀ 'ਚ ਸੈਰ ਕਰਾਤੀ,
1: ਇਹ ਤਾਂ ਫਿਰ ਮਾਈਂਡ ਬ੍ਰੇਨ ਵਾਸ਼ ਕਰਨ ਵਾਲੀ ਗੱਲ ਆ ਨਾ, ਜਿੱਦਾਂ ਨੂੰ ਮਰਜ਼ੀ ਲਾ ਲਓ ਫਿਰ ਤਾਂ ਐਵੇਂ,
0: ਇਹ ਤਾਂ ਫਿਰ ਆਪਣੀ ਕਮਿਊਨਿਟੀ ਦਾ ਨਾ ਬੱਲੇ ਬੱਲੇ ਰਹਿੰਦਾ, ਇਸੀ ਗੱਲ ਤੋਂ ਕਾਇਮ ਨੇ ਅਸੀਂ।
1: 4545 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਰ, ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ,
2: ਠੀਕ ਠਾਕ ਹੋ ਜੀ,
0: ਚੜ੍ਹਦੀ ਗੱਲ ਮੇਰੇ ਚੱਲਦੀ ਗੱਲ।
2: ਹਾਂਜੀ ਸਰ, ਵੋਟਾਂ ਚੱਲ ਰਹੀਆਂ ਨੇ ਹੁਣ ਮਿਊਨਿਸਪੈਲਿਟੀ ਦੀਆਂ, ਹੁਣ ਜਿੰਨੇ ਵੀ ਮੈਂ ਸੁਣਦਾ ਜੀ ਰੇਡੀਓ ਤੇ ਸੁਣੀਦਾ, ਸਾਰਿਆਂ ਤੇ ਆਉਂਦੇ ਆਪਣੇ ਭੈਣ ਭਾਈ ਜੋ ਵੀ ਇੰਟਰਸਟ ਲੈ ਰਹੇ ਨੇ ਚੋਣਾਂ ਚ, ਆਪਣੇ ਉਮੀਦਵਾਰ ਖੜੇ ਨੇ, ਸਾਰਿਆਂ ਨੂੰ ਵਧਾਈਆਂ ਜੀ, ਗੁੱਡ ਲੱਕ ਆ ਸਾਰੇ ਜੀ। ਦੋ ਤਿੰਨ ਕੁ ਗੱਲਾਂ ਕਹਿੰਦੇ ਹੁੰਦੇ ਨੇ ਜੀ, ਇੱਕ ਤਾਂ ਕ੍ਰਾਈਮ ਘੱਟ ਕਰਨਾ, ਠੀਕ ਹੈ ਨਾ ਜੀ, ਇੱਕ ਹਸਪਤਾਲ ਜ਼ਰੂਰ ਲਿਆਉਂਦੇ ਆ ਹਰੇਕ ਵਾਰੀ ਵੋਟਾਂ ਚ, ਮੈਨੂੰ ਇੱਥੇ ਰਹਿੰਦੇ ਨਾਲ 30 ਸਾਲ ਤੋਂ ਉੱਤੇ ਟਾਈਮ ਹੋ ਗਿਆ ਜੀ,
0: ਬਣਿਆ ਨਹੀਂ ਅਜੇ,
2: ਹਸਪਤਾਲ ਖਿੱਚਣ ਲੱਗੇ ਹੋਏ ਜੀ, ਗੱਡੀ ਯੂਨੀਵਰਸਿਟੀ ਖਿੱਚਣ ਲੱਗੇ ਹੋਏ ਨੇ
0: ਜੀ,
2: ਤੇ ਹੋਰ ਹੀ ਕ੍ਰਾਈਮ ਘੱਟ ਕਰਨਾ ਆ, ਚੋਰੀਆਂ ਰੋਕਣੀਆਂ ਨੇ, ਪਹਿਲੀ ਗੱਲ ਤਾਂ ਇਹ ਹੈ ਜਦੋਂ ਚੋਰੀਆਂ ਹੋਣ ਲੱਗ ਜਾਂਦੇ, ਜਦੋਂ ਬਣ ਜਾਂਦੇ ਨੇ ਜੀ, ਇਹ ਸਾਡਾ ਮਸਲਾ ਨਹੀਂ ਜੀ, ਇਹ ਪ੍ਰੋਵਿੰਸ਼ੀਅਲ ਮਸਲਾ ਆ, ਠੀਕ ਹੈ ਨਾ ਜੀ, ਪ੍ਰੋਵਿੰਸ ਵਾਲੇ ਕਹਿੰਦੇ ਨੇ ਫੈਡਰਲ ਗਵਰਨਮੈਂਟ ਦੇ ਕਾਨੂੰਨ ਇਹੋ ਜਿਹੇ ਨੇ, ਠੀਕ ਹੈ ਨਾ ਜੀ, ਤੇ ਉਹ ਸ਼ਰੀਫ ਬੰਦੇ ਦੀ ਹੁਣ ਸਰ ਇੱਥੇ ਜ਼ਿੰਦਗੀ ਥੋੜੀ ਜਿਹੀ ਔਖੀ ਹੋ ਗਈ ਆ,
0: ਬਿਲਕੁਲ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ, ਪਹਿਲਾਂ ਕੈਨੇਡਾ ਨਹੀਂ ਰਿਹਾ, ਹਾਂ
2: ਹਾਂਜੀ, ਤੇ ਚੋਣਾਂ 'ਚ ਟੈਕਸ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਹੈਗਾ ਜੀ, ਟੈਕਸ ਦੁੱਗਣਾ ਹੋਇਆ ਹੋਇਆ, ਆਰਾਮ ਨਾਲ ਇੱਕ ਜਾਓ ਤੇ 8-8 ਜਾਣੇ ਰੱਖੇ ਹੋਏ ਨੇ, ਆਰਾਮ ਨਾਲ ਵਿਹਲੇ ਫਿਰਦੇ ਨੇ ਜੀ।
0: ਅੱਛਾ, ਮੈਂ ਤੁਸੀਂ ਵੀ ਸਿਆਣੇ ਹੋ, ਕਿੰਨੇ ਸਾਲ ਹੋ ਗਏ ਆਪਾਂ ਨੂੰ ਸੁਣਦਿਆਂ ਨੂੰ, ਕਿੰਨੀਆਂ ਇਲੈਕਸ਼ਨਾਂ ਲੰਘ ਚੁੱਕੀਆਂ, ਕਹਿੰਦੇ ਵੀ ਜਿਹੜਾ ਪਹਿਲਾਂ ਹੁੰਦਾ ਸੀ ਹੋਸਪਿਟਲ ਆਪਣੇ ਡਾਊਨ ਟਾਊਨ ਆਪਣੇ ਬ੍ਰੈਂਪਟਨ ਦੇ ਵਿੱਚ, ਉਹਨੂੰ ਫੁੱਲ ਪਲੈਜ ਬਣਾਵਾਂਗੇ, ਬਣਿਆ ਅੱਜ ਤੱਕ ਨਹੀਂ ਬਣਿਆ।
2: ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਕਿੰਨੀ ਪਾਪੂਲੇਸ਼ਨ ਵੱਧ ਗਈ ਹੈ ਜੀ, ਹੁਣ ਦੇਖ ਲਓ ਸਰ, ਤੁਸੀਂ ਤਾਂ ਉਦੋਂ ਵੀ ਪਹਿਲਾਂ ਦੇ ਆਏ ਹੋਏ ਹੋ, ਦੇਖ ਲਓ ਹੁਣ ਬ੍ਰੈਂਪਟਨ ਦੁੱਗਣਾ ਹੋ ਗਿਆ ਜੀ,
0: ਬਿਲਕੁਲ ਬਿਲਕੁਲ,
2: ਠੀਕ ਹੈ ਨਾ ਜੀ
0: ਜੀ।
2: ਤੇ ਫਿਰ ਭਾਜੀ ਇੱਕ ਹੋਰ ਆ, ਇੱਥੇ ਹੁਣ ਮੇਰੀ ਵਾਈਫ ਸਕੂਲ ਬੱਸ ਚਲਾਉਂਦੀ ਹੈ ਜੀ, ਹੁਣ ਕਾਰਾਂ ਵਾਲੇ ਲੰਘਦੇ ਐ ਲੱਗ ਰਿਹਾ ਸਾਡੀ ਗੋਲੀ ਚੱਲਦੀ ਹੁੰਦੀ ਹੈ ਜੀ, ਸਾਰੀ ਮੈਂ ਗਾਲ ਕੱਢ ਹੋ ਗਈ ਜੀ, ਬੱਚੇ ਡਰ ਜਾਂਦੇ ਨੇ ਜੀ
0: ਜੀ ਜੀ,
2: ਹਾਂਜੀ, ਤੇ ਉਹ ਕਹਿੰਦੇ ਵੀ ਬੱਚਿਆਂ ਦੇ ਹੌਲ ਪੈ ਜਾਂਦਾ ਵੀ ਆਹ ਕੀ ਹੋ ਗਿਆ, ਕਾਨੂੰਨ ਹੀ ਨੀ ਹੈਗਾ ਜੀ
0: ਜੀ ਜੀ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਅਤੇ ਥੈਂਕ ਯੂ ਤੁਹਾਡਾ, ਅਸੀਂ ਤੁਹਾਡੇ ਵਿਚਾਰ ਏਅਰ ਕਰ ਦਿੱਤੇ ਆ। ਅੱਛਾ, ਮੈਂ ਅਗਲੇ ਆਪਾਂ ਕਾਲਰ ਤੋਂ ਜਾਣ ਤੋਂ ਪਹਿਲਾਂ ਆਪਾਂ ਲੈ ਲਈਏ, ਸਾਡੇ ਸਪੋਂਸਰ ਆ ਗਏ ਨੇ ਸਪੈਕਟਸ ਐਕਸਪਰਟ, ਅਤੇ ਬਹੁਤ ਵੱਡੀ ਸੇਲ ਲੱਗੀ ਹੈ, ਡਾਕਟਰ ਵੀ ਅਵੇਲੇਬਲ ਹੁੰਦੇ ਨੇ, ਪੁੱਛਦੇ ਰਾਜਨ ਤੋਂ ਡਾਕਟਰ ਕਦੋਂ ਅਵੇਲੇਬਲ ਨੇ, ਰਜਨ ਜੀ ਜੀ ਉਹਨਾਂ ਨੇ ਦੱਸਵਾਂਗੇ ਜੀ।
3: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਅਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦੀ ਕਿ ਡਾਕਟਰ ਸਾਡੇ ਕੋਲ ਕੱਲ੍ਹ ਅਤੇ ਪਰਸੋਂ ਦੋਨੋਂ ਦਿਨ ਅਵੇਲੇਬਲ ਨੇ, ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਔਰ ਸਿੱਧੂ ਸਾਹਿਬ, ਅੱਜ ਕੱਲ੍ਹ ਜਿਹੜੀ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕੁਇਪਮੈਂਟ ਆਏ ਹੋਏ ਨੇ, ਉਹਨਾਂ ਨਾਲ ਜਿਹੜਾ ਵੀ ਟੈਸਟ ਦਾ ਰਿਜ਼ਲਟ ਆਉਂਦਾ ਉਹ ਡਿਜੀਟਲ ਹੁੰਦਾ ਹੈ। ਡਿਜੀਟਲ ਦਾ ਮਤਲਬ ਵੀ ਜੋ ਵੀ ਅੱਖ 'ਚ ਹੁੰਦਾ ਪ੍ਰੋਬਲਮ, ਜੇ ਕਿਸੇ ਨੂੰ ਕਾਲੇ ਮੋਤੇ ਦੀ ਪ੍ਰੋਬਲਮ ਹੈ ਤੇ ਡਾਕਟਰ ਤੁਹਾਨੂੰ ਸਾਹਮਣੇ ਸਕਰੀਨ ਦੇ ਉੱਤੇ ਦਿਖਾ ਦਿੰਦੇ ਨੇ ਵੀ ਇਹ ਤੁਹਾਡੀ ਅੱਖ 'ਚ ਬੈਕ ਆਫ ਆਈ ਹੈ, ਇਹ ਰੈਟੀਨਾ ਤੁਹਾਡਾ ਇੱਥੇ ਕਪਿੰਗ ਵਧੀ ਹੋਈ ਹੈ, ਇੱਥੇ ਲੱਗਦਾ ਵੀ ਤੁਹਾਨੂੰ ਕਾਲਾ ਮੋਤੀ ਹੋ ਸਕਦਾ ਹੈ, ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਡਿਜੀਟਲ ਸਕਰੀਨਾਂ ਦੇ ਉੱਤੇ ਦਿਖਾ ਕੇ ਸਮਝਾਉਂਦੇ ਨੇ ਤੇ ਨਾਲ ਦੀ ਨਾਲ ਜਿਹੜੀਆਂ ਇਹ ਇਮੇਜਸ ਹੁੰਦੀਆਂ ਤੁਹਾਨੂੰ ਈਮੇਲ ਵੀ ਕਰ ਦਿੰਦੇ ਨੇ ਤਾਂ ਕਿ ਸਾਲ ਦੋ ਸਾਲ ਬਾਅਦ ਜਦੋਂ ਤੁਸੀਂ ਦੁਬਾਰਾ ਚੈੱਕਅਪ ਕਰਵਾਓ ਤੇ ਕੰਪੇਅਰ ਹੋ ਜਾਂਦਾ ਕਿ ਜਿਹੜੀ ਪ੍ਰੋਬਲਮ ਪਹਿਲਾਂ ਆ ਰਹੀ ਸੀ ਉਹ ਠੀਕ ਹੋਈ ਵੀ ਹੈ ਕਿ ਨਹੀਂ ਹੋਈ, ਕਿਉਂਕਿ ਹਰ ਕੋਈ ਬੰਦਾ ਜਦੋਂ ਆਪਣਾ ਟ੍ਰੀਟਮੈਂਟ ਕਰਵਾਉਂਦਾ ਤਾਂ ਉਹਨੂੰ ਇਹ ਹੁੰਦਾ ਹੈ ਕਿ ਮੈਂ ਦੇਖਿਆ ਤੁਸੀਂ ਵੀ ਠੀਕ ਹੋਇਆ ਵੀ ਕਿ ਨਹੀਂ ਹੋਇਆ। ਸੋ ਜੇ ਇੱਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888-905-460-8888। ਹੁਣ ਦੂਜੀ ਗੱਲ ਹੁੰਦੀ ਵੀ ਜਦੋਂ ਵੀ ਆਪਾਂ ਅੱਖਾਂ ਦਾ ਚੈੱਕਅਪ ਕਰਵਾ ਲੈਂਦੇ ਹਾਂ ਫਿਰ ਆਪਾਂ ਨੂੰ ਹੁੰਦਾ ਵੀ ਐਨਕਾਂ ਬਣ ਜਾਣ ਸਾਡੀਆਂ ਵਧੀਆ, ਪ੍ਰਾਈਸ ਵੀ ਘੱਟ ਹੋਵੇ ਤੇ ਕੁਆਲਿਟੀ ਵੀ ਵਧੀਆ ਹੋਵੇ। ਸੋ ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜ ਲੈ ਕੇ ਆਏ ਹਾਂ। ਸੋ ਵੈਲਿਊ ਪੈਕੇਜ ਆਉਣਾ ਜੀ ਇਸ ਵੀਕ ਨੂੰ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ। $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਅਸੀਂ ਦੇ ਰਹੇ ਹਾਂ ਵੈਲਿਊ ਪੈਕੇਜ। ਇਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੋਡ ਬਹੁਤ ਫਰੇਮ ਨੇ। ਸੋ ਤੁਸੀਂ ਕੋਈ ਵੀ ਫਰੇਮ ਚੂਜ਼ ਕਰ ਲਓ, ਨਾਲ ਸਿੰਗਲ ਵਿਜ਼ਨ ਲੈਂਸਿਸ ਨੇ, $100 ਦੀ ਕੀਮਤ ਦੇ ਇਹ ਵੀ ਇੰਕਲੂਡਿਡ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ। ਤੇ ਜੇ ਤੁਸੀਂ ਦੋਨੇ ਦੀ ਇਕੱਠੀ ਐਨਕ ਬਣਵਾਉਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਹੈ। ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਕਾਲਰ ਨੂੰ ਲਈ ਆਪਾਂ
1: 9873 ਜੀ, ਸਤਿ ਸ਼੍ਰੀ ਅਕਾਲ
4: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ, ਕਿਵੇਂ ਹੋ?
1: ਬਹੁਤ ਵਧੀਆ, ਤੁਸੀਂ ਕਿਵੇਂ ਹੋ
4: ਜੀ? ਸਭ ਖਰੀਦ ਹੈ। ਸਿੱਧੂ ਬਾਈ ਕੋ ਵੀ ਸਲਾਮ।
0: ਬੱਲੇ ਬੱਲੇ
4: ਜੀ, ਗੱਲ ਭਾਈ ਸਿੱਧੂ ਕਿ ਮੈਂ ਤਾਂ ਜਿਹੜਾ ਨਤੀਜਾ ਕੱਢਿਆ ਨਾ, ਜਿੰਨੇ ਕੌਂਸਲਰ ਹੈ ਨੇ ਕੋਈ ਕਿਸੇ ਦਾ ਕੰਮ ਨੀ ਜੇ ਆਉਂਦਾ, ਕੋਈ ਨੀ ਜੇ ਕੰਮ ਕਰਦਾ। ਉਹਦੀ ਵਜ੍ਹਾ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਕਿ ਅਸਾਂ ਘਰ ਨਵਾਂ ਬਣਾਇਆ ਨਾ ਤੇ ਬਿਜਲੀ ਵਾਲੇ ਨੇ ਆਖਿਆ ਕਿ ਤੁਹਾਡਾ ਇੱਥੇ ਪੋਲ ਲੱਗੇਗਾ, ਅਲੈਦਾ ਸਾਨੂੰ ਈਮੇਲ ਕਰੋ ਤੁਸੀਂ ਲਾਈਟ ਆ ਕੇ ਲਾ ਦੇਣੇ ਸਿਟੀ ਵਾਲੇ। ਉਹ 3 ਸਾਲ ਹੋਏ ਜੇ ਈਮੇਲ ਕੀਤੇ ਨਾ ਅਜੇ ਤੱਕ ਲਾਈਟ ਲੱਗੀ ਜੇ। ਫੇਰ ਉਹ ਜਿਹੜਾ ਮੇਰਾ ਡਰਾਈਵੇ ਸੀ ਨਾ, ਉਹਦਾ ਕਰਬ ਜਿਹੜਾ ਨਾ ਉਹ ਥੋੜਾ ਜਿਹਾ ਛੋਟਾ ਵਿੱਚ ਆਉਂਦਾ ਜੀ। ਉਹਨਾਂ ਦਾ ਬੰਦਾ ਆਇਆ, ਨਿਸ਼ਾਨ ਲਾ ਗਿਆ, ਆਉਂਦਾ ਜੀ ਇਹ ਵੱਢ ਘੱਤੇਗਾ ਨਾ, ਥੋੜਾ ਥੋੜਾ ਪਲੇਨ ਹੋਏਗਾ, ਇਹ ਵੀ ਤੁਹਾਡਾ ਜਿਹੜਾ ਡਰਾਈਵੇ ਸਹੀ ਹੋਏਗਾ। 3 ਸਾਲਾਂ ਚ ਉਹ ਅਜੇ ਤੱਕ ਉਹਨਾਂ ਨੂੰ ਟਾਈਮ ਹੀ ਨੀ ਮਿਲਿਆ, ਨਾ ਉਹ ਆ ਗਿਆ ਉਹਨਾਂ ਠੀਕ ਹੈ। ਤੇ ਜਾਣਨ ਵਾਲਾ, ਮਿਲਣ ਵਾਲਾ, ਬਹਿਣ ਖਲੋਣ ਵਾਲਾ, ਇਹਨਾਂ ਕੋਲ ਕੀ ਧੋਖੋ ਬੰਦਾ ਰੱਖੇ
0: ਜੀ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਕਾਲ ਲੈ ਲਓ।
1: ਹਾਂਜੀ 3794 ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਮੈਂ ਉਹਨਾਂ ਸਾਰਿਆਂ ਦੇ ਕਮੈਂਟ ਸੁਣਦੇ ਸੀ। ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਬ੍ਰਾਮਟਨ ਚ ਸਪੈਸ਼ਲੀ ਆਈ ਐਮ ਟਾਕਿੰਗ ਅਬਾਊਟ ਨੰਬਰ 9 and 10 ਵਾਰਡ, ਉੱਥੇ ਇੱਕ ਜਗ੍ਹਾ ਤੇ ਬੋਰਡ ਲੱਗਿਆ 50 ਸਪੀਡ ਦਾ, ਰਾਈਟ। ਮੈਂ ਕੰਪਲੇਂਟ ਵੀ ਕੀਤੀ ਕਿ ਇਹ ਸਕੂਲ ਜ਼ੋਨ ਹੈ, ਇਸ ਜਗ੍ਹਾ ਤੇ 40 ਦਾ ਹੋਣਾ ਚਾਹੀਦਾ। ਕਿ ਇਸ ਜਗ੍ਹਾ ਤੇ ਕੋਈ ਵੈਬਸਾਈਟ ਤੇ ਕੋਈ ਬੋਰਡ ਨੀ ਹੈਗਾ, ਤੇ 2 ਸਾਲ ਹੋ ਗਏ ਲੋਕੀ 50 ਸਪੀਡ ਤੇ ਜਾਂਦੇ ਆ, ਤੇ 40 ਦੇ ਉੱਥੇ ਟਿਕਟ ਮਿਲਦੀ ਸੀ ਪਿਛਲੇ ਸਾਲ ਜਦੋਂ ਕੈਮਰੇ ਹੈਗੇ ਸੀ, ਤੇ ਉਹਦੇ ਵਿੱਚ ਕੋਈ ਉਹ ਲਿਖੀ ਇੰਪਰੂਵਮੈਂਟ ਨਹੀਂ ਹੋਈ। ਦੂਸਰੀ ਗੱਲ, ਜਿਹੜੇ ਕੌਂਸਲਰ ਖੜੇ ਹੈਗੇ ਆ, ਉਹਨਾਂ ਦੇ ਜਿਹੜੇ ਵਰਕਰ ਹੈਗੇ ਆ, ਜਦੋਂ ਘਰਾਂ ਤੇ ਜਾਂਦੇ ਆ, ਰਾਈਟ, ਕਿਸੇ ਨੇ ਬੰਦੇ ਨੇ ਬ੍ਰਾਂਡ ਨਿਊ ਡੋਰ ਬਣਾਇਆ ਹੋਇਆ, ਉਹ ਡੋਰ ਦੇ ਵਿੱਚ ਆਪਣੇ ਫਲੈਰ ਫੜਾ ਦੇਣਗੇ ਤੇ ਸਕ੍ਰੈਚ ਪਾ ਜਾਂਦੇ ਆ
0: ਜੀ। ਅਮਰਪ੍ਰੀਤ ਜੀ, ਸੋਰੀ ਤੁਸੀਂ ਹੋਲ ਤੇ ਆਓ, ਪਰ ਸਟੇ ਔਨ ਦਾ ਲਾਈਨ, ਅਸੀਂ ਥੋੜੀ ਜਿਹੀ ਗੱਲ ਲੈ ਲਈਏ ਆਪਣੀ ਸਟੇਸ਼ਨ ਆਈ ਡੀ, ਫਿਰ ਤੁਹਾਨੂੰ ਅਗਲੇ ਘੰਟੇ ਦੇ ਵਿੱਚ ਤੁਹਾਨੂੰ ਖੁੱਲ ਕੇ ਆਪਾਂ ਲੈਣੇ ਆ ਟਿਪ। ਅੱਛਾ, ਗੱਲ ਆ ਗਈ ਸੀ ਮੇਰੀ ਪਿਆਰੀ ਸੈਲਰੀ ਜੀ, ਮੇਰੀ ਪਿਆਰੀ ਸੈਲਰੀ ਜੀ, ਐਸ ਪੀ ਆਰ ਨਾਲ ਕੋਈ ਤਾਂ ਠੀਕ ਹੋਰ ਚੀਜ਼ਾਂ ਨਾ, ਇਹੀ ਚੀਜ਼ ਜਿਹੜੇ ਰਿਸ਼ਤੇ ਹੁੰਦੇ ਨੇ ਜੋ ਸਾਲਾ ਸਾਲੇ ਨੂੰ ਪਿਆਰ ਨਾਲ, ਚਾਹੇ ਗਾਣੇ ਬਹੁਤ ਬਣੇ ਨਾ,
1: ਹਾਂਜੀ ਹਾਂਜੀ,
0: ਜੇ ਥੋੜ੍ਹਾ ਜਿਹਾ ਤੁਸੀਂ ਹਨਾ ਹੋ ਜਾਂਦੇ ਹੋ, ਗੁੱਸੇ ਨਾਲ ਬੋਲਦੇ ਹੋ, ਉਹ ਹੋਰ ਪਾਸੇ ਜਾਵਰ ਦੀ ਗੱਲ ਕਰੇ ਨਹੀਂ ਵੀ। ਪਰ ਇਹ ਰਿਸ਼ਤੇ ਬੜੇ ਪਿਆਰੇ ਨੇ, ਇਹਨਾਂ ਨੂੰ ਹਰ ਬੰਦੇ ਨੇ, ਹਰ ਬੰਦਾ ਕਿਸੇ ਦਾ ਸਾਲਾ ਕਿਸੇ ਦਾ ਸਾਥ ਲਈ ਉਹਨੇ ਬਣਨਾ ਪੈਂਦਾ ਜ਼ਿੰਦਗੀ ਦੇ ਵਿੱਚ। ਅਤੇ ਉਹ ਵੀਰ ਜੀ ਕਹਿੰਦੇ ਸੀ ਨਾ ਜਿਹੜੇ ਮੇਰੇ ਤੋਂ ਗੁੱਸੇ 'ਚ ਕਿਹਾ ਉਹਨੇ ਨਾਲ ਮਾਫ਼ੀ ਮੰਗੀ ਹੈ ਨਾ, ਮੈਂ ਕੋਈ ਗੱਲ ਨਹੀਂ ਸਾਲ ਥੋੜ੍ਹੇ ਗੁੱਸੇ 'ਚ ਉੱਚੀ ਲੈ 'ਚ ਕਿਹਾ ਗਿਆ, ਕੋਈ ਵੈਸੀ ਗੱਲ ਨਹੀਂ ਹੈਗੀ। ਰੇਡੀ ਪ੍ਰਾਈਮ ਦੇਸ਼ ਪਰ ਥੋੜ੍ਹੇ ਜਿਹੇ ਨਾ ਇੱਕ 59 ਹੋ ਗਿਆ, ਇੱਕ ਦੋ ਕਮਰਸ਼ਲ ਲੈ ਕੇ ਅਸੀਂ ਬਸ ਫਿਰ ਓਪੀ ਚਾਵਲਾ ਨੂੰ ਲਿਆਉਂਦੇ ਹਾਂ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਅਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਅਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਅਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
7: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
8: ਇਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ।
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7 ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ। ਦੋਸਤੋ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਆਪਣੀ ਮੁਲਾਕਾਤ ਸ਼ਾਮ ਨੂੰ 3 to 6 PM ਤੱਕ ਹੁੰਦੀ ਹੈ, ਅੱਗ 2 ਘੰਟੇ ਹੋਰ ਅਸੀਂ ਤੁਹਾਡੇ ਨਾਲ ਹੈਗੇ ਹਾਂ। 4:01 ਤੇ ਕੁਝ ਸੈਕਿੰਡ ਹੋਇਆ, ਅਤੇ ਇਸ ਸਮੇਂ ਸਾਡੇ ਨਾਲ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇੰਸ਼ੋਰੈਂਸ ਦੇ ਫੀਲਡ ਵਿੱਚ ਬੜਾ ਅੱਛਾ ਨਾਮ ਇਹਨਾਂ ਦਾ, ਉਮਰਪ੍ਰੀਤ ਚਾਵਲਾ ਹੋ ਰਹੇ, ਉਹਨਾਂ ਨੂੰ ਨਾਲ ਲੈਂਦੇ। ਉਮਰਪ੍ਰੀਤ ਜੀ, ਜੀ ਨੂੰ ਨਿੱਘਾ ਸਵਾਗਤ ਜੀ ਇੱਕ ਵਾਰੀ ਫਿਰ ਤੁਹਾਡਾ।
10: ਥੈਂਕ ਯੂ ਸੋ ਮਚ ਤਜਿੰਦਰ ਜੀ। ਸੋ ਆਪਣੇ ਨਾਲ ਨਵੇਂ ਲਿਸਨਰ ਵਿਊਅਰ ਜੁੜਦੇ ਰਹਿੰਦੇ ਆ, ਮੈਂ ਦੱਸਦਾ ਵੀ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਆ। ਸੋ ਕੋਈ ਵੀ ਕੁਐਸਚਨ ਹੈ ਤੁਹਾਡਾ ਫਾਈਨੈਂਸ਼ੀਅਲ ਸਰਵਿਸਿਜ਼ ਨੂੰ ਲੈ ਕੇ, ਉਹਦੇ 'ਚ ਚਾਹੇ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਹੈ, ਇਨਹੈਰੀਟੈਂਸ ਪਲੈਨਿੰਗ ਹੈ, ਕੋਈ ਤੁਹਾਡੀਆਂ ਮਲਟੀਪਲ ਪ੍ਰੋਪਰਟੀਜ਼ ਹੈ, ਕੈਪੀਟਲ ਗੇਨ ਟੈਕਸਿਸ ਦੀ ਗੱਲ ਕਰਨੀ ਹੈ, ਕੋਈ ਅਸਟੇਟ ਫਰੀਜ਼ ਦੀ ਗੱਲ ਕਰਨੀ ਹੈ, ਟਰੱਸਟ ਤੁਹਾਡੇ ਲਈ ਹੈ ਜਾਂ ਟਰੱਸਟ ਦਾ ਕੋਈ ਆਲਟਰਨੇਟਿਵ ਆਪਾਂ ਕਰ ਸਕਦੇ ਹੁੰਦੇ ਹਾਂ, ਇਹ ਸਾਰੀਆਂ ਚੀਜ਼ਾਂ ਫਾਈਨੈਂਸ਼ੀਅਲ ਪਲੈਨਿੰਗ 'ਚ ਆਉਂਦੀਆਂ। ਸੋ ਇੰਸ਼ੋਰੈਂਸ ਪਲੈਨਿੰਗ ਇੱਕ ਬਹੁਤ ਇੰਪੋਰਟੈਂਟ ਪਾਰਟ ਆ ਫਾਈਨੈਂਸ਼ੀਅਲ ਪਲੈਨਿੰਗ ਦਾ। ਮੈਂ ਪਹਿਲੇ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਨਾਨ ਮੈਡੀਕਲ ਪਲਾਨ ਦੀ ਗੱਲ ਕੀਤੀ ਹੈ ਵੀ ਜੇ ਕੋਈ ਵੀ ਹੈਲਥ ਇਸ਼ੂ ਤੁਹਾਨੂੰ ਆ ਚੁੱਕਾ ਜਾਂ ਕਿਸੇ ਤਰ੍ਹਾਂ ਦੇ ਕੋਈ ਨਾਨ ਮੈਡੀਕਲ ਰੀਜ਼ਨ ਹੁੰਦੇ ਆ, ਕੋਈ ਬੈਂਕਰਪਸੀ ਹੈ, ਕੋਈ ਚਾਰਜਿਸ ਹੈ, ਤਾਂ ਵੀ ਆਪਾਂ ਨੂੰ ਜਿਹੜੀ ਹਾਈ ਰਿਸਕ ਕੰਪਨੀਜ਼ ਆ ਉਹਨਾਂ ਵੱਲੋਂ ਲਾਈਫ ਇੰਸ਼ੋਰੈਂਸ ਦੇ ਪਲਾਨ ਮਿਲ ਜਾਂਦੇ ਆ। ਨਾਲ ਦੀ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ, ਜੇ ਤੁਹਾਨੂੰ ਕੋਈ ਹੈਲਥ ਇਸ਼ੂ ਆਈ ਚੁੱਕਾ, ਕੋਈ ਕ੍ਰਿਟੀਕਲ ਇਲਨੈਸ ਵੀ ਜੇ ਪਹਿਲੇ ਹੋ ਚੁੱਕੀ, ਤਾਂ ਵੀ ਆਪਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਿਲ ਜਾਏਗੀ। ਸੋ ਬੀਇੰਗ ਅ ਇੰਡੀਪੈਂਡੈਂਟ ਬ੍ਰੋਕਰ, ਮੈਂ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਹਾਂ ਜੀ। ਸੋ ਤੁਹਾਨੂੰ ਸ਼ੋਪ ਰਾਊਂਡ ਕਰਨ ਦੀ ਲੋੜ ਨਹੀਂ, ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਨੂੰ ਲੈ ਕੇ, ਅਸੀਂ ਸ਼ੋਪ ਰਾਊਂਡ ਕਰਕੇ ਤੁਹਾਨੂੰ ਦੱਸਣਾ ਵੀ ਕਿਹੜੀ ਕੰਪਨੀ ਬੈਸਟ ਪ੍ਰੀਮੀਅਮ ਦਿੰਦੀ ਹੈ, ਜਾਂ ਕੋਈ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਇੰਸ਼ੋਰੈਂਸ ਦਾ ਤੁਸੀਂ ਕੋਟੇਸ਼ਨ ਲੈਣੀ ਹੈ, ਉਹਦੇ 'ਚ ਵੀ ਆਪਣੇ ਪੋਰਟਲ 'ਤੇ ਸਾਰੀ ਕੰਪੈਰੀਜ਼ਨ ਹੋ ਜਾਂਦਾ, ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੀ ਤੁਸੀਂ ਗੱਲ ਕਰਨੀ ਹੈ, RESP, RRSP, TFSA, ਪਹਿਲਾ ਘਰ ਲੈਣਾ, FHSA ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਸ 'ਚ ਤੁਹਾਡੇ ਘਰ 'ਚ ਕੋਈ ਵੀ ਬੱਚਾ ਵਿੱਚ ਸਪੈਸ਼ਲ ਨੀਡ, ਜਾਂ ਤੁਸੀਂ ਆਪ ਹੋ ਡਿਸੇਬਿਲਟੀ ਅਤੇ ਡਿਸੇਬਿਲਟੀ ਟੈਕਸ ਕ੍ਰੈਡਿਟ DTC ਤੁਹਾਡਾ ਅਪਰੂਵਡ ਹੈ, 50 ਸਾਲ ਤੋਂ ਘੱਟ ਜੇ ਤੁਹਾਡੀ ਏਜ ਹੈ, ਤਾਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਇਹਨਾਂ ਸਾਰੇ ਪਲਾਨਸ ਦੇ ਰਿਲੇਟਿਡ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਨੰਬਰ ਹੈ ਜੀ 6474461616. ਤੁਹਾਡੀਆਂ ਕੋਈ ਐਗਜ਼ਿਸਟਿੰਗ ਪਾਲਿਸੀਜ਼ ਹੈ ਤੁਸੀਂ ਰਿਵਿਊ ਕਰਵਾਉਣੀ ਹੈ, ਕੋਈ ਟਰਮ ਇੰਸ਼ੋਰੈਂਸ ਹੈ ਖਤਮ ਹੋਣ ਵਾਲੀ ਹੈ, ਮੇਕ ਸ਼ੋਰ ਵੀ ਖਤਮ ਹੋਣ ਤੋਂ ਪਹਿਲੇ ਪਹਿਲੇ ਆਪਣੀਆਂ ਆਪਸ਼ਨ ਦੇਖ ਲਓ ਕਿ ਉਹਨੂੰ ਰੱਖਣ ਲਈ ਆਪਾਂ ਕੀ ਕਰ ਸਕਦੇ ਹਾਂ, ਸਪੈਸ਼ਲੀ ਜੇ ਤੁਹਾਨੂੰ ਕੋਈ ਹੈਲਥ ਕੰਡੀਸ਼ਨ ਆ ਚੁੱਕੀ। ਸੋ ਨੰਬਰ ਅਗੇਨ ਜੀ 6474461616, 6644416. ਥੈਂਕ ਯੂ ਸੋ ਮਚ ਤਜਿੰਦਰ ਜੀ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਉਮਰਪ੍ਰੀਤ ਚਾਵਲਾ ਹੋ ਰਹੀ, ਟੈਲੀਫੋਨ ਨੰਬਰ ਆਪਾਂ ਦੇ ਦਿੰਦੇ ਉਹਨਾਂ ਦਾ 6474461616 ਟੈਲੀਫੋਨ ਨੰਬਰ ਹੈ। ਇੱਕ ਵਾਰੀ ਫਿਰ ਸਰਮ ਜੀ ਮਨਪ੍ਰੀਤ, ਅੱਜ ਸਾਡੇ ਸਰੋਤੇ ਨਾ ਥੋੜ੍ਹੀ ਜਿਹੀਆਂ ਆਪਣੇ ਕੋਲ ਫਰਮਾਇਸ਼ਾਂ ਘੱਟ ਆਈਆਂ, ਕਿਉਂਕਿ ਪਤਾ ਚੱਕਰ ਪਈ ਆ ਕਿ ਮੈਨੂੰ ਹੁੰਦਾ ਕਿ ਜਿਹੜੇ ਲੋਕਾਂ ਦੀਆਂ ਵੰਨਗੀਆਂ ਹੁੰਦੀਆਂ ਨਾ, ਡਿਫਰੈਂਟ ਥਿੰਕਿੰਗ ਹੁੰਦੀ ਆ ਸੌਂਗ ਰਿਕੁਐਸਟ ਦੀ, ਉਹਦੇ ਨਾਲ ਫਿਰ ਇੱਕ ਨਾ ਗੁਲਦਸਤਾ ਜਿਹਾ ਬਣ ਜਾਂਦਾ ਹਨਾ, ਵੀ ਡਿਫਰੈਂਟ ਡਿਫਰੈਂਟ ਭਾਂਤ ਭਾਂਤ ਦੇ ਸੌਂਗ ਆਪਾਂ ਮਿਲ ਜਾਂਦੇ ਆ, ਅਤੇ ਅਸੀਂ ਤਾਂ ਸੁਣਾਉਣੇ ਸੁਣਾਉਣੇ ਆ, ਪਰ ਚਾਹੁੰਦੇ ਹਾਂ ਕਿ ਨੈਕਸਟ ਜਿਹੜੇ ਦੋ ਘੰਟੇ ਨੇ ਤੁਸੀਂ ਸਾਨੂੰ ਦੱਸੋ ਫੋਨ ਕਰਕੇ ਕਿਹੜਾ ਫਰਮਾਇਸ਼ੀ ਗੀਤ ਸੁਣਨਾ। ਚਮਕੀਲਾ ਸਾਹਿਬ ਦੀ ਫਰਮਾਇਸ਼ ਆਈ ਸੀ, ਉਸ ਚੁਣ ਲਿਆ, ਅੱਗੇ ਤੁਹਾਨੂੰ ਦਿੰਦੇ ਹਾਂ 3-4 ਮਿੰਟ ਹੋਰ, ਅਤੇ ਤੁਸੀਂ ਸਾਨੂੰ ਲਿਖਾ ਦਿਓ ਕੁਛ ਗੀਤ ਤਾਂ ਕਿ ਤੁਹਾਡੇ ਫਰਮਾਇਸ਼ੀ ਗੀਤ ਵੀ ਨਾਲ ਦੀ ਨਾਲ ਪੇਸ਼ ਕਰ ਸਕੀਏ। 905-564-64-44 ਠੀਕ ਸ਼ਾਮ ਦੇ 6 ਵਜੇ ਤੱਕ ਮਨਪ੍ਰੀਤ ਔਰ ਮੈਂ ਤੁਹਾਡੇ ਬਿਲਕੁਲ ਨਾਲ ਹੈਗੇ ਅਸੀਂ, ਅਤੇ 6 ਵਜੇ ਤੱਕ ਤੁਹਾਡਾ ਅੱਜ ਸਾਥ ਦਿਆਂਗੇ। ਅਤੇ ਟੈਲੀਫੋਨ ਨੰਬਰ ਸਟੂਡੀਓ 905-564-64-44। ਆਈਟਮ ਸੇਲ ਲੱਗੀ ਹੋਈ ਹੈ ਜੀ ਇੰਡੀਅਨ ਫਰੂਟ ਲੈਣ 'ਤੇ, ਇਹਦਾ ਫਾਇਦਾ ਉਠਾਓ। ਆਸ਼ੀਰਵਾਦ ਆਟਾ 11.99 ਦਾ 20 ਪਾਊਂਡ ਹੈਗਾ ਜੀ, ਅਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਬੜੇ ਸਪੈਸ਼ਲ ਲਗਾਏ ਨੇ, 817 ਬਾਸਮਤੀ ਰਾਈਸ 10.99 ਦੇ ਹੈਗੇ ਨੇ, ਅਤੇ ਨਾਲ ਦੀ ਨਾਲ ਪ੍ਰੀਮੀਅਰ ਚਾਹ ਪੱਤੀ 1 ਕਿਲੋ 8.99 ਦੀ, ਬੰਸੀ ਜਿਹੜੀ ਹੈਗੀ ਆ ਸ਼ੱਕਰ $99 2 ਪਾਊਂਡ ਬੜੀ ਸਸਤੀ ਲਾਈ ਆ, ਘਿਓ ਵੀ ਸਸਤਾ ਲਗਾਇਆ, ਹੋਰ ਬੜੀਆਂ ਵਸਤੂਆਂ ਨੇ ਅੱਗੇ ਜਾ ਕੇ ਦੱਸਾਂਗੇ। ਜ਼ਰੂਰ ਪਹੁੰਚਣਾ ਲੇਡੀ ਬ੍ਰਾਂਚ 'ਤੇ, ਤੂੰ ਜਾਓ ਇੰਡੀਅਨ ਫਰੂਟ ਲੈਣ 'ਤੇ, ਸੇਲ ਦਾ ਫਾਇਦਾ ਉਠਾ।
1: ਬਿਲਕੁਲ, ਸਟੂਡੀਓ ਨੰਬਰ 9055-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਅਤੇ ਨਾਲੇ ਮੈਂ ਛੋਟੀ ਜਿਹੀ ਤੁਹਾਨੂੰ ਜਾਣਕਾਰੀ ਦੇ ਦਿਆਂ, ਸੌਂਗ ਤੋਂ ਪਹਿਲਾਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜਿਹੜੇ ਕਿ ਦੋਵੇਂ ਹੀ MSc MPhil ਅਤੇ PhD ਡਿਗਰੀ ਹੋਲਡਰਸ ਨੇ, ਇਹ ਤੁਹਾਡੇ ਬੱਚਿਆਂ ਦੇ ਜੇਕਰ ਤੁਹਾਨੂੰ ਲੱਗਦਾ ਕਿ ਗ੍ਰੇਡਸ ਘੱਟ ਆ ਰਹੇ ਨੇ, ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਤੁਹਾਡੇ ਬੱਚੇ ਵੀਕ ਨੇ, ਤਾਂ ਉਹਨਾਂ ਨੂੰ ਇਹ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ ਤੁਹਾਡੇ ਬੱਚਿਆਂ ਨੂੰ, ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਦੇ ਜਿੰਨੇ ਵੀ ਸਟੂਡੈਂਟਸ ਨੇ, ਹਾਈ ਸਕੂਲ ਦੇ ਜਾਂ ਯੂਨੀਵਰਸਿਟੀ ਸਟੂਡੈਂਟਸ ਨੇ, ਉਹਨਾਂ ਦੇ ਲਈ ਇਹ ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਕਿਸੇ ਵੀ ਸਬਜੈਕਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਦੇ ਮਾਰਕਸ ਨਹੀਂ ਪ੍ਰੋਪਰ ਆ ਰਹੇ, ਤਾਂ ਤੁਸੀਂ ਆਪਣੇ ਚਾਈਲਡ ਦੀ ਫ੍ਰੀ ਇਵੈਲੂਏਸ਼ਨ ਕਰਵਾਓ ਇਹਨਾਂ ਦੇ ਨਾਲ ਮੁਲਾਕਾਤ ਕਰਕੇ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਦੋਵੇਂ ਤੁਹਾਨੂੰ ਇਹ ਤੁਹਾਡੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਜਿਹੜੇ ਵੀ ਸਬਜੈਕਟ ਦੇ ਵਿੱਚ ਡਿਫੀਕਲਟੀ ਆ ਰਹੀ ਤੁਹਾਡੇ ਬੱਚੇ ਨੂੰ, ਉਹਨਾਂ ਦੇ ਗ੍ਰੇਡਸ ਗਰੰਟੀਡ ਇੰਪਰੂਵ ਕਰਨ ਦੇ ਵਿੱਚ ਹੈਲਪ ਕਰਨਗੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਘਰ ਆ ਕੇ ਪੜ੍ਹਾ ਦੇਣ, ਤਾਂ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਉਹਦੇ ਲਈ ਵੀ ਤੁਸੀਂ ਗੱਲਬਾਤ ਕਰੋ। ਨੰਬਰ ਹੈ 416-516-9992, 416-568-9192, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਚਮਕੀਲਾ ਸਾਹਿਬ ਲਾਈਏ ਫਿਰ
1: ਜੀ।

0: ਲਓ ਬਈ ਦੋਸਤੋ, ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਨੂੰ ਅਧਿਕ ਸਵਾਗਤ ਜੀ ਆਇਆਂ ਨੂੰ ਜੀ। ਸਾਨੂੰ ਵੱਖ ਵੱਖ ਤਰੀਕਿਆਂ ਰਾਹੀਂ ਤੁਸੀਂ ਸੁਣ ਸਕਦੇ ਹੋ। ਤੁਸੀਂ ਫੋਨ 'ਤੇ ਸੁਣਨਾ 416-477-2040 416-477-2040। ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ www.desparadesradio.com desparadesradio.com
1: ਜੀ
0: ਜਾਂ tv.com 'ਤੇ ਜਾ ਵੜੋ, ਉੱਥੇ ਪਹੁੰਚੋਗੇ ਵੈਬਸਾਈਟ 'ਤੇ। ਉੱਥੇ ਜਾ ਕੇ ਕਲਿੱਕ ਕਰਨਾ ਲਾਈਵ ਸੁਣਨਾ, ਇਕੱਲਾ ਸੁਣਨਾ ਇਕੱਲਾ ਤਾਂ ਲਾਈਵ ਸੁਣ ਲਓ। ਸਟ੍ਰੀਮ 'ਤੇ ਜਾ ਕੇ ਸਾਨੂੰ ਤੁਸੀਂ ਦੇਖ ਵੀ ਸਕੋਗੇ, ਸਾਡਾ ਟੀਵੀ ਵੀ ਵਾਚ ਕਰ ਸਕੋਗੇ, ਸਟੂਡੀਓ ਦੀ ਫੁਟੇਜ ਆ ਜਾਏਗੀ। ਆਪਣੇ IPTV ਬਾਕਸ ਜਾਓ, ਉੱਥੇ ਜਾ ਕੇ ਤੁਸੀਂ ਦੇਸ਼ ਪ੍ਰਦੇਸ 'ਤੇ ਕਲਿੱਕ ਕਰੋ, ਪੰਜਾਬੀ ਸੈਕਸ਼ਨ 'ਚ ਸਾਨੂੰ ਵੇਖੋਗੇ। ਆਪਣੇ ਆਈਫੋਨ ਦੇ ਵਿੱਚ ਕਰੋ ਲੋਗਿਨ ਸਾਡੀ ਵੈਬਸਾਈਟ, ਉੱਥੇ ਜਾ ਕੇ ਸਟ੍ਰੀਮ ਕਰੋ। ਆਈਫੋਨ 'ਚ ਵੀ ਤੁਹਾਨੂੰ ਤੁਸੀਂ ਦੇਖੋਗੇ, ਜਿੱਥੇ ਵੀ ਤੁਸੀਂ ਫੋਨ 'ਚ ਦੇਖਣਾ, ਸੈਮਸੰਗ ਦੇਖਣਾ। ਠੀਕ ਹੈ, ਅਗਲੇ ਕਾਲ ਜੀ।
1: ਜੀ 3531 ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ,
2: ਗੀਤ ਲਵਾਉਣਾ ਸੀ।
1: ਹਾਂਜੀ ਦੱਸੋ।
2: ਗੀਤ ਹੈਗਾ ਯੂਸਫ ਪੁੱਛਦਾ, ਦੱਸ ਜਲੇਖਾਂ ਕਿੱਧਰ ਗਈ ਜਵਾਨੀ, ਹੁਣ ਗੋਰੀ ਗਰਦਨ ਦੇ ਵਿੱਚ ਦਿਸਦੀ
0: ਕਾਲੀ ਗਰਦਨੀ,
2: ਪੀਲੇ ਪੈ ਗਏ ਹੋਠ ਗੁਲਾਬੀ, ਨਾ ਚਮਕਣ ਦੰਦ ਦਾਣੇ, ਪਹਿਲਾਂ ਵਾਂਗੂ ਤੂੰ ਨਾ ਹੱਸਦੀ, ਵਰਤ ਗਏ ਕੀ ਭਾਣੇ।
0: ਅੱਛਾ, ਇਉਂ ਕਰੋ, ਇਹ ਬੜਾ ਪਿਆਰਾ ਗੀਤ ਹੈ ਕੁਲਦੀਪ ਮਾਨਕ ਦਾ, ਮੈਨੂੰ ਥੋੜ੍ਹਾ ਜਿਹਾ ਨਾ ਉਹਦੀ ਲੈ ਜੀ ਚ ਗਾ ਕੇ ਸੁਣਾਓ। ਆਹੀ ਪਹਿਲਾ ਪਹਿਲਾ ਮੁਖੜਾ,
2: ਜੂਸ ਪੁੱਛਦਾ ਦੱਸ ਜਲੇਖਾਂ ਕਿੱਧਰ ਗਈ ਜਵਾਨੀ, ਨਾ ਹੁਣ ਗੋਰੀ ਗਰਦਨ ਦੇ ਵਿੱਚ ਦਿਸਦੀ ਕਾਲੀ ਗਾਨੀ, ਪੀਲੇ ਪੈ ਗਏ ਹੋਠ ਗੁਲਾਬੀ, ਨਾ ਚਮਕਣ ਦੰਦ ਦਾਣੇ, ਪਹਿਲਾਂ ਵਾਂਗੂ ਤੂੰ ਨਾ ਹੱਸਦੀ, ਵਰਤ ਗਏ ਕੀ ਪਾਣੀ।
0: ਕਿਆ ਬਾਤ ਹੈ, ਬਹੁਤ ਅੱਛਾ। ਅੱਛਾ, ਕਾਲੀ ਗਰਦਨ ਗਾਨੀ ਦੀ ਗੱਲ ਕੀਤੀ, ਮੈਂ ਕਿਹਾ ਵੀ ਦੇਖੋ ਕਈ ਚੀਜ਼ਾਂ ਹੁੰਦੀਆਂ। ਜਗਮੋਹਨ ਕੌਰ ਹੋਣਾ ਦੀ ਫੋਟੋ ਮੈਂ ਦੇਖੀ ਪੁਰਾਣੇ, ਕਿੰਨੇ ਸੋਹਣੇ ਹੈ ਨਾ, ਪੁਰਾਣੀ ਲੱਗਦੇ ਸੀ ਨਾ, ਪਹਿਲਾਂ ਬਾਅਦ 'ਚ ਵੀ ਮਿਲੇ ਆ, ਹਰ ਬੰਦੇ 'ਤੇ ਇਹ ਚੀਜ਼ਾਂ ਹੁੰਦੀਆਂ। ਇਹਨਾਂ ਨੇ ਗੱਲ ਕੀਤੀ ਕਾਲੀ ਗਾਨੀ, ਜਦੋਂ ਬੰਦਾ ਯੰਗ ਹੁੰਦਾ ਤੁਹਾਡੀ ਗਰਦਨ 'ਤੇ ਵੀ ਐਂ ਸੋਹਣੀ ਲੱਗਦੀ ਗਾਨੀ ਹੈ ਨਾ, ਜਦੋਂ ਗਰਦਨ ਹੀ ਢਿੱਲੀ ਪੈ ਗਈ ਤਾਂ ਬੰਦਾ ਥੋੜ੍ਹਾ ਜਿਹਾ ਵੇਜ ਹੋ ਜਾਂਦਾ, ਉਹ ਤਾਂ ਖੈਰ ਕੁਦਰਤ ਆ
1: ਜੀ ਜੀ,
0: ਅਤੇ ਉਹਦੇ ਨਾਲ ਫਿਰ ਗਾਨੀ ਵੀ ਥੋੜ੍ਹੀ ਜਿਹੀ ਛੱਡ ਗਏ ਢਿੱਲੀ ਹੋ ਜਾਂਦੀ ਆ। 4758 ਤੁਸੀਂ ਕਾਲ ਕੀਤੀ ਸੀ, ਲੇਕਿਨ ਤੁਸੀਂ ਲਾਈਨ 'ਤੇ ਨਹੀਂ ਰਹੇ, ਦੁਬਾਰਾ ਕਾਲ ਕਰ ਲਿਓ, ਗੱਲਾਂ ਬਾਤਾਂ ਚੱਲਦੀ ਰਹਿਣਗੀਆਂ। ਰੇਡੀ ਪ੍ਰਮ ਬੇਸ ਪ੍ਰਦੇਸ ਨਾਲ ਜੁੜੇ ਹੋ। ਅੱਛਾ, ਮੋਰਗੇ ਦੇ ਵਿੱਚ ਜੇਕਰ ਤੁਸੀਂ ਕੋਈ ਗੈਸ ਸਟੇਸ਼ਨ ਲੈਣਾ, ਕੋਈ ਕਾਰ ਵਾਸ਼ ਲੈਣਾ, ਕੋਈ ਤਾਂ ਲਿਸਟਿੰਗਾਂ ਦੇ ਕੋਲ ਹੈਗੀਆਂ ਤੁਹਾਨੂੰ, ਜੇ ਤੁਸੀਂ ਲੈਣਾ ਚਾਹੁੰਦੇ, ਜੇ ਤੁਸੀਂ ਲੈ ਵੀ ਲਿਆ ਉਹਨੂੰ ਫਾਈਨੈਂਸ ਕਰਾਉਣਾ, ਤਾਂ 90% ਤੁਹਾਨੂੰ ਫਾਈਨੈਂਸ ਕਰ ਦੇਣਗੇ ਰਾਈਟ ਵੇ। ਰੋਹਲ ਗਰੇਵਾਲ ਹੋਣੀ, ਕਮਰਸ਼ੀਅਲ ਪ੍ਰੋਪਰਟੀ ਹੋਵੇ ਜਾਂ ਫਿਰ ਤੁਸੀਂ ਕੋਈ ਪ੍ਰਾਈਵੇਟ ਮੋਰਗੇਜ ਚਾਹੀਦੀ ਹੈ ਫਟਾਫਟ, ਉਹ ਵੀ ਲੈ ਦੇਣਗੇ। 6476402511 401 ਦੇ ਉੱਪਰ, 401 ਜਾਂ ਬੈਸਟ ਪੋਨ ਨੂੰ ਜਾਂਦੇ ਹਾਂ ਆਪਾਂ। ਇੱਕ ਦੋ ਇਹ ਜਾਣਦੇ ਨੇ ਕਿ ਕਾਰ ਵਾਸ਼ ਵੀ ਇਹਨਾਂ ਕੋਲ, ਉੱਥੇ ਤੁਸੀਂ ਇਹ ਤਾਂ ਖਰ ਮੋਰਗੇਜ ਦਾ ਕੰਮ ਕਰਦੇ, ਪਰ ਬੇਸ ਇਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਕਿਹੜੇ ਲੱਗੇ ਹੋਏ ਸੇਲ ਦੇ ਉੱਤੇ ਜਾਂ ਗੈਸ ਸਟੇਸ਼ਨ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ। 6476402511
1: ਜੀ, ਅਤੇ ਨਾਲ ਹੀ ਤੁਸੀਂ ਕਲੀਅਰ ਵਿਊ ਆਈਗੇਅਰ ਨੂੰ ਜ਼ਰੂਰ ਯਾਦ ਰੱਖੋ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਇਹ ਲੋਕੇਟਡ ਨੇ। ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਇਹ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈਕੇਅਰ, ਅਤੇ ਤੁਸੀਂ ਇੱਥੇ ਜਾਓ ਅਤੇ ਆਪਣੀ ਆਈਸੈਟ ਚੈੱਕ ਕਰਵਾਓ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਕਰਦੇ ਨੇ, ਥਰਡ ਸਕੈਨਿੰਗ, ਅਤੇ ਮਾਇਓਪੇ ਕੰਟਰੋਲ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ, ਅਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਵਜੇ ਓਪਨ ਹੋ ਜਾਂਦੇ ਨੇ, ਸ਼ਾਮ ਦੇ 7 ਵਜੇ ਤੱਕ ਤੁਹਾਨੂੰ ਮਿਲਣਗੇ। ਸੈਟਰਡੇ ਜਾਣਾ ਹੋਵੇ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਾ ਸਕਦੇ ਹੋ। ਸੰਡੇ ਵਾਲੇ ਦਿਨ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਡਾਕਟਰਸ ਮਿਲਦੇ ਨੇ, ਅਤੇ ਮੰਡੇ ਨੂੰ ਇਹ ਛੁੱਟੀ ਕਰਦੇ ਨੇ, ਸਿਰਫ ਮੰਡੇ ਵਾਲਾ ਦਿਨ ਹੁੰਦਾ ਕਿ ਜਦੋਂ ਕਲੋਜ਼ ਹੋਣਗੇ, ਬਾਕੀ 6 ਦੇ 6 ਦਿਨ ਤੁਹਾਨੂੰ ਡਾਕਟਰਸ ਮਿਲਣਗੇ ਇੱਥੇ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਦੋ ਸਰੋਤੇ ਸਾਡੇ, ਅੱਜ ਸਰੋਤੇ ਢਿੱਲੇ ਜੇ ਨੇ, ਮੈਂ ਜੱਜ ਕਰ ਰਿਹਾ ਕਿ ਸਰੋਤੇ ਸਾਡੇ ਕਿਉਂ ਢਿੱਲੇ ਹੋ ਸਕਦੇ ਨੇ। ਉਹਦੇ ਕਾਰਨ ਇਹ ਹੋ ਸਕਦਾ, ਇੱਕ ਤਾਂ ਅੱਜ ਤਾਂ ਪਹਿਲੀ ਤਰੀਕ ਆ, ਨਵਾਂ ਮਹੀਨਾ ਸ਼ੁਰੂ ਹੋ ਗਿਆ, ਕਿਉਂਕਿ 31 ਜਿਹੜੇ ਪਹਿਲੇ ਨੇ 30 ਦਿਨ ਨਿਕਲ ਗਏ ਮਹੀਨੇ ਦਾ ਐਂਡ ਆਉਂਦੇ ਆਉਂਦੇ ਸਾਰੀ ਜੇਬ ਖਾਲੀ ਹੋ ਜਾਂਦੀ ਆ ਹੋ ਜਾਂਦੀ ਆ
1: ਹਾਂਜੀ ਬਿਲਕੁਲ
0: ਕਾਫੀ ਹੋ ਜਾਂਦੀ ਆ ਕਿਉਂਕਿ ਬਿੱਲ ਵੀ ਪੇ ਕਰਨੇ ਬੱਤੀਆਂ ਪੇ ਕਰਨੇ ਸਭ ਕੁਛ ਏ ਟੂ ਜੈਡ ਕਿਰਾਇਆ ਵੀ ਘਰਦਾ
1: ਹਾਂਜੀ
0: ਤੇ ਫਿਰ ਬੰਦਾ ਡੇਕ ਕਰਦਾ ਵੀ ਅਗਲਾ ਵੀਕ ਆਵੇ ਇਹਨਾਂ ਨੇ ਬਾਈ ਵੀਕਲੀ ਲੈਣੀ ਉਹ ਤਾਂ ਦੋ ਵੀਕ
1: ਹਾਂਜੀ ਸਹੀ ਗੱਲ ਹੈ
0: ਇਹ ਵੀ ਹੋ ਸਕਦਾ ਕਿ ਤੁਸੀਂ ਹੁਣੇ ਸੋਚੋ ਯਾਰ ਵੀ ਮਹੀਨਾ ਪੂਰਾ ਹੋ ਗਿਆ ਅਤੇ ਹੁਣ ਸਾਰੇ ਪੈਸੇ ਬੋਝੇ ਦੇ ਤੇ ਹੈ ਨਾ ਬਿੱਲ ਬੁੱਲ ਵੀ ਦੇ ਤੇ ਪਰ ਸੁਰਖਰੂ ਹੋਣਾ ਚਾਹੀਦਾ ਸਕਦੇ ਮਿੱਤਰ ਨਾ ਚਲ ਦਿੱਤੇ ਗਏ ਜਿਹੜੇ ਹੈਗੇ ਹੁਣ ਬਾਅਦ 'ਚ ਦੇਖਾਂਗੇ ਹੈ ਨਾ ਕੱਲ੍ਹ ਦਾ ਕੱਲ੍ਹ ਨੂੰ ਦੇਖਾਂਗੇ 905-564-44 ਤੁਹਾਡੀ ਮੈਂ ਤਾਂ ਕੱਲ੍ਹ ਕਰਦਾ ਵੀ ਰਿਕੁਐਸਟ ਘੱਟ ਆ ਰਹੀਆਂ ਅੱਜ ਹੈ ਨਾ ਵੈਸੇ ਤਾਂ ਅਸੀਂ ਤੁਸੀਂ ਬਹਿਨੇ ਹੁਣ ਸਾਨੂੰ ਭੇਜਦੇ ਰਹੇ ਵੀ ਆਹ ਸੁਣਾ ਦਿਓ ਆਹ ਸੁਣਾ ਦਿਓ ਅਤੇ ਅੱਜ ਵੀ ਕਰੋ ਥੋੜ੍ਹੀ ਰਿਕੁਐਸਟ ਥੋੜ੍ਹੀ ਜਿਹੀ ਆਪਣੀ ਹਿੱਲਾ ਸ਼ੇਰੀ ਜੀ ਕਰੋ ਪਰ ਵੈਸੇ ਤਾਂ ਅੱਗੇ ਜਾ ਕੇ ਤੁਹਾਨੂੰ ਮੌਸਮ ਦਾ ਹਾਲ ਵੀ ਦੱਸ ਦਿੰਦੇ ਹਾਂ ਵੀ ਕਣ ਮੀਂਹ ਕਣੇ ਜਾ ਵੀ ਅਸਾਰ ਜੇ ਅੱਗੇ ਸ਼ਾਮ ਨੂੰ ਅਤੇ ਜੇ ਪਕੌੜਿਆਂ ਵਾਲਾ ਮੂੜ ਜਿਹਾ ਬਣਾਉਣਾ ਪਕੌੜਿਆਂ ਮੂੜੀ ਬਣਾ ਲਓ ਮੇਰਾ ਜਿਹਾ ਲੱਗ ਰਿਹਾ ਮੈਂ ਬਣਵਾਵਾਂ ਹਰ ਸ਼ਾਇਦ ਰੋਟੀ ਨਾ ਖਾਵਾਂਗੇ ਪਕੌੜੇ ਖਾ ਲਾਂਗੇ
1: ਜਿਹੜੇ ਬਚ ਕੇ ਕੜੀ ਬਣ ਜੂਗੀ
0: ਹਾਏ ਹਾਏ ਹਾਏ ਕੜੀ ਤਾਂ ਮੈਨੂੰ ਬਹੁਤ ਸਵਾਦ ਲੱਗਦੀ ਹੈ ਅੱਛਾ ਤੁਹਾਡੇ ਵੀਰ ਦਾ ਫਰਮਾਇਸ਼ੀ ਗੀਤ ਆ ਲੋ ਜੀ ਅੱਛਾ ਬੜੇ ਕਿੱਸੇ ਹੋਏ ਨੇ ਆਪਣੇ ਨਾ ਜਿਹੜੇ ਪਿਆਰ ਮੁਹੱਬਤ ਕਰਨ ਵਾਲਿਆਂ ਦੇ ਸੱਸੀ ਪੁੰਨੂ ਹੀਰ ਰਾਂਝਾ ਸੀਰੀ ਫਰਿਆਦ ਮਿਰਜ਼ਾ ਸਾਹਿਬਾਂ ਅਤੇ ਜਿੰਨੇ ਵੀ ਕਿੱਸੇ ਗਾਏ ਨੇ ਤਾਂ ਕੁਲਦੀਪ ਮਾਣਕ ਨੇ ਬਹੁਤ ਗਾਏ ਨੇ ਸੁਲੇਖਾ ਵਾਲਾ ਜਿਹੜਾ ਕਿੱਸਾ ਹੈਗਾ ਇਹ ਵੀ ਹੈਗਾ ਹੈ ਨਾ ਬਹੁਤ ਘੱਟ ਸੁਣਿਆ ਆਪਾਂ ਇਹ ਵੀ ਪਿਆਰ ਕਰਨ ਵਾਲੇ ਸੀ ਦੋ ਅਤੇ ਇੱਕ ਨੇ ਪਹਾੜ ਹੀ ਚੀਰਤਾ ਸੀ ਉਹ ਕੌਣ ਸੀਗਾ ਉਹਨੂੰ ਕਹਿੰਦੇ ਵੀ ਤਾਂ ਰਸਤਾ ਕੱਢ ਦੇ ਮੈਂ ਕਹਿੰਦੇ ਦੱਸੇ ਸਾਡਾ ਸਮਤਾ ਕਿਹੜੇ ਸੀ ਹਾਂਜੀ
1: 0755 ਜੀ ਸਤਿ ਸ਼੍ਰੀ ਅਕਾਲ
0: ਮੈਂ ਕਹਿ ਕੇ ਰਾਂਝਾ ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾਂ ਸੀਰੀ ਫਰਿਆਦ ਜਿਹਨੇ ਪਹਾੜ ਕੱਟਿਆ ਸੀ ਉਹ ਕੱਢਿਆ ਸੀਗਾ ਮੈਨੂੰ ਦੱਸੋ ਮੈਂ ਯਾਰ ਭੁੱਲ ਗਿਆ ਮੈਂ ਵੀ ਕਦੇ ਕੀਤੀ ਨਹੀਂ ਗੱਲ ਇਹਨਾਂ ਦੀ ਹੁਣ ਗਾਣੇ ਕੋਈ ਪਾਉਣ ਹਟ ਗਏ ਇਹਨਾਂ ਦੇ ਹੱਕ ਚੱਕਰ ਆ
1: 3531 ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਨਾਲ ਗੱਲ ਕਰਾਂ
1: ਹਾਂਜੀ ਹਾਂਜੀ ਨਾਲ ਹੀ ਨੇ
2: ਸਿੱਧੂ ਸਾਹਿਬ
0: ਹਾਂਜੀ
2: ਉਹ ਫਰਿਆਦ ਨੇ ਚੀਰਿਆ ਸੀ ਪਹਾੜ
0: ਹਾਂ ਸੀਰੀ ਫਰਿਆਦ ਮੈਂ ਹੁਣੇ ਕਹਿ ਕੇ ਮੈਨੂੰ ਯਾਦ ਨਹੀਂ ਬਈ ਕਿਹਨੇ ਪਹਾੜ ਚੀਰਿਆ ਸੀਗਾ
2: ਅੱਛਾ ਇੱਕ ਕੱਲ ਨੂੰ ਟੌਪਿਕ ਜੇ ਤੁਹਾਡੇ ਕੋਲ ਟਾਈਮ ਹੋਇਆ ਸ਼ੁਰੂ ਕਰਿਓ ਮੈਂ ਦੱਸਦਾ ਜਿੰਨੀਆਂ ਪ੍ਰੇਮੀ ਜੋੜੀਆਂ ਹੋਈਆਂ
0: ਅੱਛਾ
2: ਸਾਰਿਆਂ ਦਾ ਫੀਮੇਲ ਦਾ ਨਾਂ ਪਹਿਲਾਂ ਆਉਂਦਾ ਤਾਂ ਮੇਲ ਦਾ ਮਗਰੋਂ ਆਉਂਦਾ ਇੱਕ ਮਿਰਜ਼ਾ ਹੀ ਆ
0: ਮਿਰਜ਼ਾ ਸਾਹਿਬ ਆ
2: ਕਈ ਵਾਰੀ ਕਹਿ ਕੇ ਵੀ ਤੁਸੀਂ ਸ਼ੱਕ ਦੇਖ ਲਿਆ
0: ਮੈਨੂੰ ਪਤਾ ਕਿਉਂ ਆਉਂਦਾ
1: ਹਾਂਜੀ
0: ਮੈਨੂੰ ਕਾਰਨ ਪਤਾ ਮੈਨੂੰ ਪ੍ਰੋਬਲਮ ਹੈ ਨਾ ਅੱਛਾ ਮੈਨੂੰ ਯਾਦ ਕਰਾ ਦੇਣ ਮੈਂ ਬੋਲ ਹਟਿਆ ਪਰ ਮੈਨੂੰ ਇਹ ਫਰਿਆਦ ਆਇਆ ਨਹੀਂ ਪਤਾ ਨੇ ਪਹਾੜ ਕੱਟੇ ਆ ਪਹਿਲਾਂ ਬਹੁਤ ਸੁਣਦੇ ਹੁੰਦੇ ਪੜ੍ਹਦੇ ਕਹਾਣੀ ਕਹੂਣੀ ਚੀਜ਼ਾਂ ਹੁਣ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਅਲੋਪ ਹੋ ਰਹੀਆਂ ਕਾਫੀ
1: ਹਾਂਜੀ ਅਗਲੇ ਕਾਲ ਵਿੱਚ ਹੀ ਰਹਿ ਗਿਆ
0: ਹਾਂ ਹਾਂਜੀ ਅਗਲੇ ਕਾਲ
1: 6643 ਜੀ ਸਤਿ ਸ਼੍ਰੀ ਅਕਾਲ
2: ਹਾਂਜੀ ਮਨਮੀਤ ਜੀ ਤੇ ਸਿੱਧੂ ਸਾਹਿਬ ਤੁਹਾਡਾ ਰੱਬ ਕੀ ਸੱਤੇ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂਨ ਚੜ੍ਹਦੀ ਕਲਾ ਜੀ
0: ਠੀਕ ਕੁਲਦੀਪ ਜੀ ਅੱਜ ਤਾਂ ਤੁਹਾਡੀ ਆਵਾਜ਼ ਵੀ ਪੂਰੀ ਹੈ ਨਾ ਯੋਸ਼ੋ ਖਰੋਸ਼ਾ ਪੂਰਾ
2: ਸਿੱਧੂ ਸਾਹਿਬ ਉੱਦਾਂ ਹੀ ਮੀਂਹ ਕਰਕੇ ਥੋੜ੍ਹੀ ਜਿਹੀ ਸਲਾਬੇ ਜੇ ਆ ਮੇਰਾ ਹੈ ਨਾ ਬਾਕੀ ਤਾਂ ਚੱਲੀ ਜਾਣਾ ਮੈਂ ਵੀ ਆਹੀ ਦੱਸਣਾ ਸ਼ੀਰੀ ਫਰਿਆਦ ਉਹਨੇ ਪਹਾੜ ਚੀਰ ਚੀਰ ਕੇ ਪਾਣੀ ਦੀ ਕੱਢੀ ਸੀਗੀ ਨਾ ਜਿੱਦਾਂ
0: ਅੱਛਾ ਆਪਾਂ ਨਾ ਗੀਤ ਬਹੁਤ ਸੁਣਦੇ ਪਹਿਲਾਂ ਇਹਨਾਂ ਦੇ ਕਿੱਸੇ ਕੁੱਸੇ ਨਾ ਹੁਣ ਘੱਟ ਗਏ ਹੁਣ ਚੀਜ਼ਾਂ ਨਾ
2: ਹਾਂਜੀ ਹਾਂਜੀ ਹਾਂਜੀ ਇੱਕ ਤੁਸੀਂ ਤੁਹਾਨੂੰ ਪਤਾ ਹੋਣਾ ਮੇਰੀ ਨੌਲੇਜ ਵਾਧਾ ਕਰਿਓ ਇੱਕ ਹੋਰ ਸੀਗਾ ਆਪਣੇ ਜੋੜੀ ਉਹ ਸੀਗੀ ਬੇਗੋ ਨਾਰ ਉਹਦੇ ਨਾਲ
0: ਇੰਦਰਮਲ
2: ਉਹਦਾ ਮੈਨੂੰ ਪਤਾ
0: ਇੰਦਰਮਲ
2: ਗਾਣੇ
0: ਬੜੇ ਬਣੇ ਹੋਏ
2: ਤੇ ਬਾਕੀ ਤੁਹਾਡੀ ਚੋਇਸ ਹਾਲ ਵਧੀਆ ਵਧੀਆ ਹੁੰਦੀ ਹੈ ਜੀ ਕੋਈ ਬਰਸਾਤ ਤੇ ਲਾ ਦਿਓ ਕੋਈ ਮੀਂਹ ਤੇ ਕੋਈ
0: ਬਿਲਕੁਲ ਲਾਉਣੇ ਆ ਜਲਦੀ ਲਾਉਣੇ
2: ਬਾਕੀ ਕੋਈ ਗੱਲ ਨੀ ਸੁਣਦੇ ਸਾਰੇ ਕਿੱਲੀ ਦਬ ਕੇ ਰੱਖੋ ਤੁਸੀਂ ਜੂਨੀਅਰ ਫਰਾਈਡੇ ਅੱਜ
0: ਮਿਹਰਬਾਨੀ ਨੋ ਪ੍ਰੋਬਲਮ ਗਿੱਲੀ ਤਾਂ ਪੂਰੀ ਦੱਬ ਕੇ ਰੱਖਾਂਗੇ ਇਸ ਕਰਕੇ ਤਾਂ ਤੁਹਾਨੂੰ ਸ਼ਾਮਿਲ ਕੀਤਾ ਕਿ ਥੋੜ੍ਹੀਆਂ ਫਰਮਾਇਸ਼ਾਂ ਆ ਜਾਣ ਫਿਰ ਅਸੀਂ ਦੱਬ ਲਓ ਕਿ ਪੂਰਾ ਗੀਤ ਸੰਗੀਤ ਲਾਵਾਂਗੇ ਅਗਲੀ ਗੱਲ ਲਓ
1: ਜੀ 7367 ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਸਿੱਧੂ ਸਾਹਿਬ ਤੇ ਬਿਟੀਆ ਮਨਪ੍ਰੀਤ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
2: ਦੇਖੋ ਜੀ ਇੱਕ ਸੱਸੀ ਪੁੰਨੂ
0: ਹਾਂਜੀ ਹਾਂਜੀ
2: ਤੇ ਇੱਕ ਸ਼ੀਰੀ ਫਰਿਆਦ ਇਹਨਾਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਦੇ ਸੀ
0: ਅੱਛਾ ਜੀ,
2: ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਅੱਜ ਦਾ ਪਾਕਿਸਤਾਨੀ ਪੰਜਾਬ,
0: ਪਾਕਿਸਤਾਨ ਪੰਜਾਬ ਤੁਸੀਂ ਸਾਰੇ ਹਾਂਜੀ,
2: ਗਾਂਧਾ ਸੱਸੀ ਪੁੰਨੂ ਡੇਲਾ ਮਜਨੂੰ ਇਹ ਸਾਰੇ ਉੱਧਰ ਹੀ ਹੋਏ ਨੇ ਜੀ। ਅੱਛਾ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸ਼ੀਰੀ ਫਰਿਆਦ ਕਿਹੜੇ ਦੇਸ਼ ਦੇ ਸੀ।
0: ਅੱਛਾ ਜੀ,
2: ਇਹਦੇ ਤੇ ਇੱਕ ਮੂਵੀ ਬਣੀ ਸੀ ਜਿਹਦਾ ਸੰਗੀਤ ਦਿੱਤਾ ਸੀ ਐਸ ਮਹਿੰਦਰ ਨੇ।
0: ਹਾਂ, ਪਿਆਰਾ ਬਹੁਤ ਗਿਆ।
2: ਹਾਂਜੀ, ਉਹਦੇ ਵਿੱਚ ਸ਼ਾਇਦ ਕੰਮ ਕੀਤਾ ਸੀ ਮਧੂਬਾਲਾ ਨੇ।
0: ਅੱਛਾ, ਉਹ ਗੀਤ ਆਪਾਂ ਗੀਤ ਸੁਣੀ, ਉਹਦੇ ਵਿੱਚ ਕੋਈ ਹੈਗਾ ਤੁਹਾਨੂੰ ਯਾਦ ਕੋਈ
2: ਗੀਤ? ਤਾਂ ਬੜਾ ਮਸ਼ਹੂਰ ਸੀ ਜੀ, ਲਤਾ ਮੰਗੇਸ਼ਕਰ ਦਾ ਗਾਇਆ ਹੋਇਆ।
0: ਹਾਂਜੀ,
2: ਪਰ ਇਸ ਵੇਲੇ ਯਾਦ ਨਹੀਂ ਆ ਰਿਹਾ। ਇਹ ਇਰਾਕ ਦੇ ਸੀ, ਇਰਾਕ ਦੇ।
0: ਮੂਵੀ ਦਾ ਨਾਮ ਪਤਾ ਤੁਹਾਨੂੰ ਕਿਹੜੀ ਸੀ ਉਹ ਹਿੰਦੀ?
2: ਨਹੀਂ,
0: ਪਰ ਮੈਂ ਇੱਕ ਗੱਲ ਤੁਹਾਡੀ ਨਾ, ਮੈਂ ਇੱਕ ਗੱਲ ਦੱਸਦਾ ਤੁਹਾਨੂੰ ਕਿ ਇਸ ਤਰ੍ਹਾਂ ਦੇ ਪਾਰਟ ਲਈ, ਜੇ ਹੀਰੋ ਦੇ ਪਾਰਟ ਲਈ ਕੋਈ ਕਿੱਸਾ ਹੋਵੇ ਕੋਈ ਵੀ ਆਪਣੇ ਪ੍ਰੇਮੀ ਜੋੜੇ ਦਾ, ਉਹਦੇ ਵਾਸਤੇ ਮਧੂਬਾਲਾ ਢੁਕਵਾਂ ਹੀ ਸੀ। ਮੁਗਲੇ ਆਜ਼ਮ ਕਿਆ ਬਾਤ ਆ, ਮਧੂਬਾਲਾ ਦਾ ਰੋਲ ਹੈ। ਜੀ ਜੀ, ਉਹ ਫਿਰ ਮਧੂਬਾਲਾ ਢੁਕਦੀ ਸੀ ਉਹਦੇ ਵਾਸਤੇ।
2: ਇਹ ਬਲੋਚਿਸਤਾਨ ਦੇ ਸੀ, ਕਿਉਂਕਿ ਜਿਹੜਾ ਸ਼ਹਿਰ ਭੰਬੋਲ ਆ ਨਾ ਇਹਨਾਂ ਦਾ,
0: ਹਾਂਜੀ ਹਾਂਜੀ,
2: ਉਹ ਬਲੋਚਿਸਤਾਨ ਚ ਆ। ਬਹੁਤੇ ਲੋਕਾਂ ਨੂੰ ਨਹੀਂ ਪਤਾ ਇਸ ਗੱਲ ਦਾ, ਪਰ ਮੈਂ ਪੂਰੀ ਤਰ੍ਹਾਂ ਕਨਫਰਮ ਕੀਤਾ, ਆਪਣੇ ਪਾਕਿਸਤਾਨੀ ਭਰਾਵਾਂ ਨੂੰ ਪੁੱਛਿਆ ਤੇ ਰਿਸਰਚ ਵੀ ਕੀਤੀ। ਜ਼ਿਆਦਾ ਮਸ਼ਹੂਰ ਹੈ ਸਾਡੇ ਪੰਜਾਬ ਚ।
0: ਯਾਦ ਕਰਕੇ ਮੈਨੂੰ ਦੱਸਿਓ ਜੇ ਕੋਈ ਗੀਤ ਹੋਇਆ ਨਾ ਇਸ ਮੂਵੀ ਦਾ, ਸ਼ੀਰੀ ਫਰਿਆਦ ਮਧੂਬਾਲਾ ਤੇ ਪਲਵਾਈ ਹੋਈ ਫਿਲਮ ਦਾ, ਜੇ ਕੋਈ ਨਾਂ ਹੋਊਗਾ ਸ਼ਾਇਦ ਸ਼ੀਰੀ ਫਰਿਆਦ ਹੀ ਹੋਵੇ, ਪੁਰਾਣੀ ਪਾ ਕੇ ਦੇ ਲੈਣਾ, ਹਨਾ,
1: ਸਰਚ ਕਰ ਲੈਣਾ, ਕੋਈ ਗੱਲ ਨਹੀਂ,
0: ਸਰਚ ਕਰ ਲੈਣਾ ਸੀ। ਠੀਕ
2: ਹੈ, ਐਸ ਮਹਿੰਦਰ ਦਾ ਮਿਊਜ਼ਿਕ ਸੀ ਜੀ, ਉਹ ਨਾਨਕ ਰਾਮ ਜਹਾਜ਼ ਹੈ ਫਿਲਮ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਐਸ ਮਹਿੰਦਰ ਸਾਹਿਬ ਬਹੁਤ ਅੱਛੇ ਮਿਊਜ਼ਿਕ। ਹਾਂਜੀ,
2: ਇੱਕ ਗੱਲ ਹੋਰ
0: ਜੀ,
2: ਕੋਈ ਵੀ ਨਾ ਇਕੱਲਾ, ਹੈਲੋ,
0: ਹਾਂਜੀ ਹਾਂਜੀ, ਸੁਣ ਲਿਆ ਮੈਂ
2: ਜਗਮੋਹਨ ਕੌਰ ਦਾ ਕੱਢੀ ਗਾਇਆ ਹੈ ਗੀਤ ਕੋਈ, ਉਹ ਫਰਮਾਇਸ਼ ਮੇਰੀ ਪੂਰੀ ਕਰ ਦਿਓ।
0: ਮੈਂ ਪਹਿਲਾਂ ਇੱਕ ਚਲਾ ਚੁੱਕਾ, ਘੁੰਡ ਵਿੱਚ ਨਹੀਂ ਆ ਰੁਕਦੇ ਸੱਜਣਾ ਨੇ ਕੁਵਾਰੇ, ਆਏ ਰਾਤੀ ਅੰਬਰਾਂ ਤੇ ਜਿਵੇਂ ਟਹਿਕਦੇ ਤਾਰੇ। ਹੋਰ ਵੀ ਲਾਵਾਂਗੇ ਇੱਕ ਵੱਡੀ ਫਰਮਾਇਸ਼, ਠੀਕ ਹੈ?
2: ਓਕੇ, ਥੈਂਕ ਯੂ,
0: ਥੈਂਕ ਯੂ ਵੈਰੀ ਮੱਚ। ਪੁਰਾਣੇ ਕਲਾਕਾਰਾਂ ਨੂੰ ਤਾਂ ਜੀ ਕਰਦਾ, ਯਾਦ ਕਰਦੇ ਰਹੀਏ, ਅਗਲੇ ਕਾਰਨ ਲੈ ਲਓ ਜੀ। ਜੀ
1: ਹਾਂਜੀ, 3531 ਜੀ, ਸਤਿ ਸ਼੍ਰੀ ਅਕਾਲ।
2: ਇੱਥੇ ਇੱਕ ਗੀਤ ਹੁੰਦਾ ਸੀ, ਹੱਥ ਫੜ ਕੇ ਤੇਰੇ ਨੂੰ ਆਸ਼ਕ ਜਾਵੇ ਪਰਬਤ ਚੀਰੀ, ਮੱਖੋਂ ਬੋਲ ਰਿਹਾ ਉਹ ਫਰਿਆਦ ਹੈ ਸ਼ੀਰੀ
0: ਸ਼ੀਰੀ ਸ਼ੀਰੀ। ਕਿਆ ਉਹ ਕੁਲਦੀਪ ਪਾਣ ਦੇ ਗਾਏ ਸਾਰੇ ਇਹ?
2: ਅੱਖਾਂ ਤੇ ਛਾਲੇ ਨੇ ਪਾਟੀਆਂ ਪੈਰਾਂ ਵਿੱਚ ਵਿਆਈਆਂ, ਨਾ ਨੀਂਦਰ ਆਸ਼ਕ ਨੂੰ ਰਾਤਾਂ ਨੈਣਾਂ ਵਿੱਚ ਲੰਘਾਈਆਂ, ਗਲ ਲੀਰਾਂ ਲਮਕਦੀਆਂ ਕਿਧਰੇ ਨਾ ਚਿੱਤ ਤੇ ਦਲਗੀਰੀ। ਆ ਲਓ ਜੀ ਆ ਗੀਤ
0: ਆ ਗਿਆ, ਹੱਥ ਫੜ ਕੇ ਤੇਸੇ ਨੂੰ ਜਾਵੇ ਆਸ਼ਕ ਪੱਥਰ ਤੀਰੀ, ਪਰ ਬੱਚੀ ਪਰ ਬੱਚੀ ਸੋਰੀ ਭੁੱਲ ਗਏ, ਕਹਿੰਦੇ ਮੁਖੜਾ ਭੁੱਲ ਗਏ। ਹੱਥ ਫੜ ਕੇ ਤੇਸੇ ਨੂੰ ਆਸ਼ਕ ਜਾਵੇ ਪਰਬਤ ਚੀਰੀ, ਹਾਂ ਕਿਆ ਬਾਤ ਆ। ਬਹੁਤ ਸੋਹਣੀਆਂ ਕਲੀਆਂ ਹੈ, ਪਰ ਹੁਣ ਕਦੇ ਬਹੁਤ ਸਾਲ ਹੋ ਗਿਆ ਤੇ ਬਾਹ ਹੀ ਨੀ ਪਿਆ ਨਾ।
1: ਬਿਲਕੁਲ ਲਗਵਾਉਂਦੇ ਆ
0: ਅਗਲੇ ਕਾਲ ਲਓ।
1: 2706 ਜੀ, ਸਤਿ ਸ਼੍ਰੀ ਅਕਾਲ।
2: ਸਿੱਧੂ ਸਾਹਿਬ ਜੀ ਦੇ ਤੋਂ ਸਤਿ ਸ਼੍ਰੀ ਅਕਾਲ ਦੋਨਾਂ ਨੂੰ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਇਹਦਾ ਸ਼ੀਰੀ ਫਰਿਆਦ ਦਾ ਗਾਣਾ ਹੈ, ਗੁਜ਼ਰਾ ਹੁਆ ਜ਼ਮਾਨਾ ਆਤਾ ਨਹੀਂ ਦੁਬਾਰਾ ਆਫਿਸ ਖੁਦਾ ਤੁਮਾਰਾ।
0: ਹਾਂ ਹਾਂ, ਕੀ ਬਾਤ ਹੈ, ਤੁਸੀਂ ਯਾਦ ਕਰਾਤਾ ਸਾਨੂੰ,
1: ਕੱਢ ਲਿਆ
0: ਮੈਂ, ਕੱਢ ਵੀ ਲਿਆ ਸੀ ਅਸੀਂ, ਪਰ ਫਿਰ ਵੀ ਤੁਸੀਂ ਯਾਦ
1: ਕਰਾਤਾ, ਲਤਾ ਮੰਗੇਸ਼ਕਰ ਜੀ,
0: ਥੈਂਕ ਯੂ ਵੈਰੀ ਮੱਚ। ਅਗਲੀ ਕਾਲ ਲਓ ਜੀ।
1: 3631 ਜੀ, ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਅਮਰਜੀਤ ਜੀ, ਮੈਂ ਬਹੁਤ ਲੋਦੋ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ?
3: ਠੀਕ ਠੀਕ ਆ ਸਿੱਧੂ ਸਾਹਿਬ, ਕੀ ਹਾਲ ਚਾਲ ਤੁਹਾਡਾ?
0: ਕਰਦੀ ਗੱਲ ਬਾਬੇ ਦੀ ਫੁੱਲ ਕਿਰਪਾ।
3: ਬਹੁਤ ਵਧੀਆ, ਕਿਰਪਾ ਚਾਹੀਦੀ। ਮੈਂ ਤੁਹਾਡਾ ਰੇਡੀਓ ਹੁਣੇ ਆਨ ਕੀਤਾ ਤੇ ਮੈਂ ਸੁਣ ਰਿਹਾ ਸੀਗਾ ਸ਼ੀਰੀ ਦੀ ਕਈ ਕਿੱਸਿਆਂ ਦੇ ਵਿੱਚ ਦੋ ਥਾਵਾਂ ਦੀ ਲਿਖਿਆ ਹੋਇਆ।
0: ਅੱਛਾ ਜੀ,
3: ਇਹ ਸ਼ੀਰੀ ਇੱਕ ਲਿਖਿਆ ਖੁਸਰੋ ਪਰਵੇਸ਼ ਸ਼ਾਹ ਰਾਮ ਦੀ ਧੀ ਸੀ, ਉਦੋਂ ਤੁਰਕੀ ਵੀ ਵਿੱਚ ਸੀਗਾ ਤੇ ਉਦੋਂ ਸਾਰੇ ਇਕੱਠੇ ਮੁਲਕ ਸੀਗੇ ਪੁਰਾਣੇ ਜ਼ਮਾਨੇ ਦੇ, ਕਈਆਂ ਦੇ ਵਿੱਚ ਇਹਨੂੰ ਤੁਰਕੀ ਦੀ ਮਲਕਾ ਵੀ ਦੱਸਿਆ ਗਿਆ।
0: ਅੱਛਾ ਜੀ,
3: ਤੁਰਕੀ ਦੀ ਮਲਕਾ ਵੀ ਨੂੰ ਦੱਸਿਆ ਗਿਆ, ਕਿਉਂਕਿ ਉੱਥੇ ਉਹ ਕਦੇ ਰਿਆਸਤ ਹੋ ਜਿਹੜੀ ਆ ਤੁਰਕੀ, ਉਦੋਂ ਉਹਦੇ ਵਿੱਚ ਹੋਊਗੀ ਰਾਮ ਦੇ, ਉਦੋਂ ਵੱਡਾ ਹੋਊਗਾ। ਜਿੱਦਾਂ ਆਪਣੇ ਇੰਡੀਆ ਚ ਪਾਕਿਸਤਾਨ ਨੇ ਗਿਆ, ਬੰਗਲਾਦੇਸ਼ ਨੇ ਗਿਆ, ਏਦਾਂ ਮਤਲਬ ਕੋਈ ਹੋਊ। ਤੇ ਮੈਂ ਪੜ੍ਹਿਆ ਗੁਰਬਾਜ ਸਿੰਘ ਪ੍ਰੀਤ ਲੜੀ ਨੇ ਲਿਖਿਆ ਵੀ ਨਾਵਲ ਇਸ਼ਕ ਜਿਨ੍ਹਾਂ ਦੀ ਹੱਡੀ ਰਚਿਆ।
0: ਹਾਂਜੀ ਹਾਂਜੀ ਹਾਂਜੀ, ਪੜ੍ਹਿਆ ਹੋ। ਹਾਂਜੀ ਜੀ,
3: ਉਹਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਮਲਕਤ ਤੁਰਕੀ ਦੀ ਇੱਕ ਸ਼ਾਹਜਹਾਨ ਦੀ ਧੀ ਵੀ ਆਉਂਦਾ, ਹੁਣ ਪਤਾ ਨੀ ਇਹਦੇ ਚ ਅਸਲੀ ਕੀ ਆ। ਹੁਣ ਆਪਣੇ ਜਿਹੜੇ ਲਿਸਨਰ ਆ ਸ਼ਾਇਦ ਆਪਾਂ ਨੂੰ ਕਲੀਅਰ ਕਰ ਦੇਣ ਕਿ ਕੰਮ ਚੱਲ ਪਈ ਇੱਥੇ ਚੱਲੀ ਜਾਂਦੀ ਹੁੰਦੀ ਆ।
0: ਬਿਲਕੁਲ ਲੜੀ ਬਣ ਜਾਂਦੀ ਆ। ਅੱਜ ਨਾ ਕਾਫੀ ਚੀਜ਼ਾਂ ਯਾਦਾਂ ਹੋ ਗਈਆਂ ਕਿ ਅਸੀਂ ਨਾ ਬੈਠੇ ਬੈਠੇ ਟੇਪਾਂ ਤੇ ਸੁਣਦੇ ਹੁੰਦੇ ਆ ਇੰਨੇ ਕਿੱਸੇ, ਪੜ੍ਹਨੇ ਵੀ ਪਹਿਲਾਂ ਪਹਿਲਾਂ ਛੋਟੇ ਹੁਣ ਇੱਕ ਬੁੱਕ ਆਉਂਦੇ ਹੁੰਦੇ ਨੇ ਕਿੱਸੇ
1: ਨੋਵਲ, ਹਾਂਜੀ
0: ਛੋਟੇ ਛੋਟੇ ਪਤਨੀ ਨੋਵਲ ਤਾਂ ਵੱਡਾ ਹੋ ਜਾਂਦਾ, ਉਹ ਵੀ ਨੋਵਲ 'ਚ ਵੀ ਆਈਆਂ ਛੋਟੀਆਂ ਵੀ ਹੁੰਦੀਆਂ ਸੀਗੀਆਂ ਨਾ, ਉਹ ਪੜ੍ਹਦੇ ਹੁੰਦੇ ਸੀ ਵੀ ਕਿਹੜੇ ਕਿਹੜੇ ਕਿੱਸੇ ਹੋਏ ਆ, ਆਸ਼ਕ ਲੋਕ ਹੋਏ ਨੇ ਜਿਹੜੇ ਜਿਹਦੇ ਲਿਖੇ ਗਏ ਨੇ, ਜਿਹਨਾਂ ਦੀਆਂ ਲਿਖਤਾਂ ਲਿਖੀਆਂ ਗਈਆਂ ਹਨ, ਬਾਰਿਸ਼ ਸ਼ਾਹ ਸਾਹਿਬ ਨੇ ਲਿਖੀਆਂ, ਹੋਰ ਕਈਆਂ ਨੇ ਲਿਖੀਆਂ। ਅੱਛਾ ਇੱਕ ਲੋਕ ਸਾਡੇ ਭੁੱਲ ਗਏ, ਬੜਾ ਵੱਡਾ ਕਿਰਦਾਰ ਲੈਲਾ ਮਜਨੂੰ,
1: ਲੈਲਾ ਮਜਨੂੰ ਹਾਂਜੀ,
0: ਉੱਥੇ ਮੂਵੀਆਂ ਵੀ ਬਹੁਤ ਬਣੀਆਂ ਨਾ ਲੈਲਾ ਮਜਨੂੰ 'ਤੇ, ਰਿਸ਼ਕ ਬਾਸੂ ਰਿਸ਼ਕਪੁਰ ਸਾਹਿਬ ਦੀ ਸਿਆ ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ, ਕਿਹਾ ਵਾ ਥਾ ਨਾ, ਯਾਦਾਂ ਕਰ ਰਹੇ ਪੁਰਾਣੀਆਂ ਜਿੱਤੇ ਅੱਜ ਅਤੇ ਅਗਲੇ ਕਾਲ ਲੈ ਲਓ।
1: ਹਾਂਜੀ 7367।
2: ਹਾਂਜੀ ਮੈਂ ਨਾ ਜਿਹੜੇ ਭਾਈ ਸਾਹਿਬ ਨੇ ਗੀਤ ਯਾਦ ਕਰਾਇਆ ਇਹਨੂੰ ਤਾਂ ਮੈਂ ਅਕਸਰ ਗਾਉਣਾ ਹੁੰਦਾ, ਮੇਰੇ ਯਾਦ ਨਹੀਂ ਸੀ ਆ ਰਿਹਾ। ਹਾਂਜੀ ਗੁਜਰਾ ਆਟਾ ਨਹੀਂ ਦੁਬਾਰਾ, ਹਾਫਿਜ਼ ਖੁਦਾ ਤੁਮਾਰਾ।
0: ਅੱਛਾ
2: ਇਹ ਜਦੋਂ 1998 ਦੇ ਵਿੱਚ ਲਤਾ ਮੰਗੇਸ਼ਕਰ ਇੱਥੇ ਆਏ ਸੀ ਨਾ, ਉਹਨਾਂ ਦਾ ਸ਼ੋਅ ਹੋਇਆ ਸੀ ਇੱਥੇ ਰਾਜੇ ਸੈਂਟਰ ਦੇ ਵਿੱਚ
0: 1998
2: ਦੇ ਵਿੱਚ, ਮੈਂ ਆਪਣੀ ਫੈਮਿਲੀ ਦੇ ਨਾਲ ਇਹ ਸ਼ੋਅ ਦੇਖਿਆ ਸੀ। ਆਖਰੀ ਗਾਣਾ ਉਹ ਇਹੀ ਗਾ ਕੇ ਗਏ ਸੀ, ਹਾਫਿਜ਼ ਖੁਦਾ ਤੁਮਾਰਾ ਵੀ ਲੋਕਾਂ ਨੂੰ ਕਹਿ ਗਏ ਸੀ, ਜਿੱਦਾਂ ਮਤਲਬ ਉਹਨਾਂ ਨੂੰ ਪਤਾ ਹੋਣਾ ਵੀ ਹੁਣ ਮੈਂ ਮੁੜ ਕੇ ਨਹੀਂ ਆਉਣਾ, ਔਰ ਮੁੜ ਕੇ ਫਿਰ ਉਹ ਟੋਰਾਂਟੋ ਆਏ ਵੀ ਨਹੀਂ।
0: ਮੈਪਲ ਲੀਫ ਗਾਰਡਨ ਹੋਇਆ ਸੀ ਮੇਰਾ ਸ਼ੋਅ ਹੈ,
2: ਨਹੀਂ ਮੈਪਲ ਲੀਫ ਗਾਰਡਨ ਜੇ ਪਹਿਲਾਂ ਹੋਇਆ ਸੀ।
0: ਅੱਛਾ ਇਹ ਫਿਰ ਇੱਕ ਇੱਕ ਕਿੱਥੇ ਸੀਗਾ?
2: ਪੰਜ ਸ਼ੋਅ ਹੋਏ ਜੀ ਉਹਨਾਂ ਨੇ ਟੋਰਾਂਟੋ ਵਿੱਚ ਦਿੱਤੇ ਨੇ, ਪੰਜ ਸ਼ੋਅ ਮੈਪਲ ਲੀਫ ਗਾਰਡਨ ਚ ਵੀ ਦਿੱਤੇ ਨੇ, ਦੋ ਤਿੰਨ ਸ਼ੋਅ, ਫਿਰ ਇਹ ਹੋਇਆ ਸੀਗਾ ਜਿਹੜਾ ਪਹਿਲਾਂ ਸਕਾਈ ਡੋਮ ਹੁੰਦਾ ਸੀ ਹੁਣ ਰਾਜਰ ਸੈਂਟਰ,
0: ਰਾਜਰ ਸੈਂਟਰ ਦੇ ਵਿੱਚ, ਠੀਕ ਹੈ, ਲਾਸਟ ਵਾਰ ਜੀ
2: 1998 ਚ। ਉਹ ਫਿਰ ਇਹ ਆਖਰੀ ਗਾਣਾ ਗਾ ਕੇ ਗਿਆ ਸੀ, ਜਿੱਦਾਂ ਰੱਬ ਹੋਰ ਨੂੰ ਪਤਾ ਹੁੰਦਾ ਨਾ, ਕਹਿ ਕੇ ਗਿਆ ਲੋਕਾਂ ਨੂੰ ਹਾਫਿਜ਼ ਖੁਦਾ ਤੁਮਾਰਾ, ਕਈ ਵਾਰੀ ਕਿਹਾ।
0: ਬੜੇ ਲੋਕ ਇਹ ਨਾ ਸਹਿਰਦ ਲੋਕ ਹੁੰਦੇ ਆ ਆਪਣੀ ਇਹ ਜਿੱਥੇ ਗਾਜੇ ਨਾ ਪਤਾ ਹੁੰਦਾ ਸਭ ਚੀਜ਼ਾਂ।
2: ਹਾਂਜੀ ਮੁੜ ਕੇ ਨਹੀਂ ਆਏ ਉੱਥੇ ਟੋਰਾਂਟੋ
0: ਜੀ, ਮਿਹਰਬਾਨੀ। ਰੇਡੀਓ ਪ੍ਰੋਗਰਾਮ ਬੇਸ ਪਰਦੇਸ ਨਾਲ ਜੁੜੇ ਹੋਏ ਹਾਂ, ਅੱਜ ਅਸੀਂ ਗੱਲ ਕਰ ਰਹੇ ਸੀ ਪੁਰਾਣੇ ਕਿੱਸਿਆਂ ਦੀ, ਵੀ ਬਹੁਤ ਸਾਰੇ ਕਿੱਸਿਆਂ ਦੇ ਗਾਣੇ ਬਹੁਤ ਵਧੀਆ ਬਣੇ ਹੋਏ ਨੇ, ਆਪਾਂ ਹੁਣ ਬਹੁਤ ਘੱਟ ਸੁਣਦੇ ਹਾਂ ਉਹ ਚੀਜ਼ਾਂ, ਅਤੇ ਵੈਸੇ ਵੀ ਜਿਹੜੇ ਲਿਖਣ ਵਾਲੇ ਆ ਉਹ ਵੀ ਘੱਟ ਲਿਖਦੇ ਆ, ਪਹਿਲੀ ਇਹ 'ਚ ਬਹੁਤ ਲਿਖਦੇ ਹੁੰਦੇ ਸੀ ਕਿੱਸੇ ਵਗੈਰਾ ਨਾ।
1: ਬਿਲਕੁਲ ਹਾਂਜੀ।
0: ਅਤੇ ਜਿਵੇਂ ਹੁਣੇ ਮੈਂ ਐਡ ਕੀਤਾ ਲੈ ਲੰਮਾ ਜਿਹਨੂੰ, ਹੋਰ ਵੀ ਕੋਈ ਹੋਸਟ ਆਪਾਂ ਭੁੱਲ ਗਏ ਹੋਏ ਕੋਈ ਹੈ ਨਾ, ਅਤੇ ਜੇ ਤੁਹਾਨੂੰ ਕੋਈ ਯਾਦ ਆਵੇ ਤਾਂ ਮੋਸਟ ਵੈਲਕਮ 9055646444 ਨਾਲ ਦੀ ਨਾਲ ਗੀਤ ਸੰਗੀਤ ਵੀ ਚਲਾ ਦਿੰਦੇ ਆਪਾਂ ਕੋਈ ਨਾ ਕੋਈ ਵਧੀਆ ਜਿਹਾ।
1: ਹਾਂਜੀ
0: ਕਿਹੜੀ ਪ੍ਰਾਪਤ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅਗਲੇ ਕਾਲ ਨੂੰ ਲੈ ਲਈਏ।
1: ਹਾਂਜੀ 3531।
2: ਹਾਂਜੀ ਸਿੱਧੂ ਸਾਹਿਬ, ਰੋਡਾਂ ਤੇ ਜਲਾਲੀ ਰਹਿ ਗਏ।
0: ਹਾਂਜੀ
2: ਰੋਡਾਂ ਤੇ ਜਲਾਲੀ ਵੀ ਹੋਇਆ ਇੱਕ ਪ੍ਰੇਮੀ ਜੋੜੀ।
0: ਇੱਕ ਨਾਂ ਦੱਸੋ ਦੁਬਾਰਾ, ਹੈ ਕੀ?
2: ਰੋਡਾਂ ਤੇ ਜਲਾਲੀ।
0: ਰੋਡਾਂ ਤੇ ਜਲਾਲੀ?
2: ਹਾਂਜੀ ਹੁਸ਼ਿਆਰਪੁਰ ਵਾਲ ਦੇ ਹੋਏ ਆ।
0: ਅੱਛਾ ਅੱਛਾ, ਇਹ ਤਾਂ ਫਿਰ ਨਵੇਂ ਸਮਝ ਹੋਏ ਹੋਣਗੇ, ਪੁਰਾਣੇ 'ਚ ਹੀ ਆ।
2: ਪੁਰਾਣੇ 'ਚ ਹੀ ਆ।
0: ਠੀਕ ਹੈ ਠੀਕ ਹੈ। ਨਾ ਤਾਂ ਗੀਤ ਗੁਰ ਬਣਿਆ ਕੋਈ?
2: ਇਹਦਾ ਆਮ ਲੋਕਾਂ ਨੇ ਬਹੁਤ ਘੱਟ ਨਾ ਬੋਲਿਆ, ਮੈਨੂੰ ਬੜਾ ਚਿਰਾਂ ਤੋਂ ਪਤਾ ਇਹਦਾ।
0: ਠੀਕ ਠੀਕ ਠੀਕ ਠੀਕ।
2: ਹਾਂਜੀ
0: ਕੋਈ ਗੀਤ ਗੁਰ ਹੈਗਾ ਨਾ ਇਹਦੇ ਨਾਲੇ ਬਣਿਆ ਹੋਇਆ? ਆਪਣੇ ਵਿਆਹ ਸ਼ਾਦੀ ਹੈਗੀ ਆ ਤਾਂ ਇਹਨੂੰ ਸੇਵਾ ਦਾ ਮੌਕਾ ਦਿਓ। 10 ਟਰੱਕ ਇਹਨਾਂ ਦੇ ਪਾਸ ਨੇ। ਸਿੰਪਲੀ ਸਵੀਟ ਇੰਡੀਅਨ ਦਾ ਨੰਬਰ ਦੇ ਦਈਏ, 275 ਗਾਰਡਨ ਬਰੁੱਕ ਤੇ ਹਾਈਵੇ ਆਪਣੇ ਕੈਸਲ ਮੋੜ ਦੇ ਨੇੜੇ, 905-794-8811। ਦੂਜੀ ਬ੍ਰਾਂਚ ਦੇ ਨੇ 15 ਫੈਂਡਰ ਵੇ ਬਵੇੜ ਅਤੇ ਚਿੰਕੂ ਦੀ, 905-840-2200। ਤੀਜੀ ਹੈਗੀ 85 ਮਾਊਂਟ ਪਿਲਰ ਫਾਈਨੈਂਸ਼ੀਅਲ ਰੋਡ ਅਤੇ ਮਿਸਗਰ ਰੋਡ, 905-593-4400।
1: ਜੀ ਤੇ ਆਲ ਲਿੰਕ ਟਰੈਵਲ ਮਿਸਿਸ ਸਾਗਰ ਨੂੰ ਵੀ ਜ਼ਰੂਰ ਯਾਦ ਰੱਖੋ ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਦੀਵਾਲੀ ਦੇ ਮੌਕੇ। ਇਹਨਾਂ ਨੇ ਬੜੀ ਵਧੀਆ ਤੁਹਾਡੇ ਲਈ ਏਅਰ ਟਿਕਟਸ ਲਗਾਈਆਂ ਹੋਈਆਂ ਨੇ। ਤੁਸੀਂ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ ਜਾਣਾ ਹੋਵੇ, ਅਕਤੂਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਕਰਨੀ ਹੈ ਤਾਂ ਉਹਦੇ ਲਈ ਵੀ ਤੁਸੀਂ ਆਪਣੀ ਟਿਕਟ ਬੁੱਕ ਕਰਾਓ $1800 ਦੇ ਵਿੱਚ। ਅਤੇ ਜੇਕਰ ਤੁਸੀਂ ਆਪਣਾ ਵਿੰਟਰ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਇੰਡੀਆ ਦੇ ਵਿੱਚ, ਚਾਹੇ ਤੁਸੀਂ ਅੰਮ੍ਰਿਤਸਰ ਤੱਕ ਦੀਆਂ ਟਿਕਟਸ ਚਾਹੁੰਦੇ ਹੋ, ਚਾਹੇ ਤੁਸੀਂ ਦਿੱਲੀ ਤੱਕ ਜਾਣਾ ਹੋਵੇ, ਸਭ ਤੋਂ ਸਸਤੀਆਂ ਟਿਕਟਸ ਦੇ ਲਈ ਆਲ ਲਿੰਕ ਟਰੈਵਲ ਮਿਸਿਸ ਸਾਗਰ ਅਤੇ ਰੀਤੂ ਧਾਲੀਵਾਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਨੰਬਰ ਹੈ 905-565-8704, 905-565-8704। ਆਲ ਲਿੰਕ ਟਰੈਵਲ ਮਿਸਿਸ ਸਾਗਰ ਅਤੇ ਰੀਤੂ ਧਾਲੀਵਾਲ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਹਾਂਜੀ 3631। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਮਨਪ੍ਰੀਤ ਜੀ ਦੁਆਰਾ ਹੁਣ ਗਿਆ ਫਿਰ ਮੈਨੂੰ।
1: ਹਾਂਜੀ ਕੋਈ ਗੱਲ ਨੀ।
3: ਸਿੱਧੂ ਸਾਹਿਬ ਗਾਣਾ ਇਹਦਾ ਹੈਗਾ, ਮੈਂ ਲੋਪੋ ਦੀ ਸੁਣਿਆ ਸੀ ਮਾਰਜਨਾ ਦੇ ਗੁਜਰਾ, ਮੇਰਾ ਖਿਆਲ ਗਾਇਕ ਦਾ ਮੈਨੂੰ ਯਾਦ ਨੀ, ਸ਼ਾਇਦ ਕੁਲਦੀਪ ਮਾਨਕੀ ਹੋਵੇ
0: ਜੀ। ਕੀ ਵਾਡੀ ਕੀ ਆ?
3: ਮੈਂ ਲੋਪੋ ਦੀ ਸੁਣਿਆ ਸੀ ਮਾਰੀ ਨਾ ਦਲੇਲ ਗੁਜਰਾ, ਕਿਉਂਕਿ ਦਲੇਲ ਗੁਜਰ ਨੂੰ ਉਹਦੇ ਮਾਂ ਪਿਓ ਨੇ ਨੀ, ਤੁਹਾਡੇ ਲੋਪੋ ਵੱਲ ਦੀ ਆ ਮੇਰਾ ਹੋ ਸਕੀ, ਤਾਂ ਉਹਨੂੰ ਪੈਸੇ ਦਿੱਤੇ ਸੀਗੇ, ਲਾ ਦਿੱਤਾ ਤੇ ਇਹਨੂੰ ਜਲਾਲੀ ਨੂੰ ਮਾਰਦੇ ਤੂੰ, ਕਿ ਉਹਨਾਂ ਨੂੰ ਇਸ਼ਤਿਹਾਰ ਹੋ ਗਿਆ ਉਹਨਾਂ ਰੋਡੇ ਨਾਲ, ਤਾਂ ਉਹ ਗੀਤ ਵੀ ਬਣਿਆ ਮਾਰੀ ਨਾ ਦਲੇਲ ਗੁਜਰਾ, ਮੈਂ ਲੋਪੋ ਦੀ ਸੁਣਿਆ ਸੀ।

0: ਮੈਂ ਲੋਕਾਂ ਦੀ ਸੁਨਿਆਰੀ ਇੱਕ ਪ੍ਰਤਾਪੀ ਸੁਨਿਆਰੀ ਵੀ ਹੁੰਦੀ ਸੀ ਉਹ ਕਿਹੜੀ ਸੀ ਗੀਤ ਚਾਉਂਦੀ ਆ ਗੀਤ ਚਾਉਂਦੀ ਹਾਂ ਜਿਹੜੀ ਨਾ ਸੁਨਿਆਰੀ ਲੋਪੋ ਦੀ ਸੁਨਿਆਰੀ ਗੀਤ ਬੜਾ ਮਸ਼ਹੂਰ ਆ ਆਪਾਂ ਨੂੰ ਦੱਸਿਓ ਸਾਨੂੰ ਕਿਹੜਾ ਗੀਤ ਹੋਵੇ ਉਹ ਵੀ ਲਾਵਾਂਗੇ ਆਪਾਂ ਰੇਡੀਓ ਪ੍ਰੋਗਰਾਮ ਦੇ ਇਸ ਪਰਦੇ ਨਾਲ 905-5564-6844 ਅੱਛਾ ਵਾਰਡ ਨੰਬਰ 3 ਤੇ 4 ਤੋਂ ਤੁਹਾਡੇ ਕੌਂਸਲਰ ਰੀਜਨਲ ਕੌਂਸਲਰ ਵਾਸਤੇ ਖੜ੍ਹੇ ਨੇ ਸੰਦੀਪ ਗੋਇਲ ਹੋਰੇ ਔਰ ਸੰਦੀਪ ਗੋਇਲ ਹੋਰੇ ਤੁਸੀਂ ਜਾਣਦੇ ਹੋ ਕਿ ਬਹੁਤ ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਹੈਗੇ ਨੇ ਵਾਰਡ 3 ਤੋਂ 4 ਤੋਂ ਰੀਜਨਲ ਕੌਂਸਲਰ ਵਾਸਤੇ ਲੜ ਰਹੇ ਨੇ ਤੋ 26 ਤਰੀਕ ਨੂੰ ਵੋਟ ਪਾ ਕੇ ਕਾਮਯਾਬ ਕਰੋ ਵਲੰਟੀਅਰ ਦੀ ਸੇਵਾ ਵੀ ਤੁਸੀਂ ਉਹਨਾਂ ਨਾਲ ਨਿਭਾ ਸਕਦੇ ਹੋ ਅਤੇ ਆਪਾਂ ਆਉਣ ਵਾਲੇ ਦਿਨਾਂ 'ਚ ਇੰਟਰਵਿਊ ਵੀ ਕਰਾਂਗੇ ਉਹਨਾਂ ਨਾਲ ਵਾਰਡ ਨੰਬਰ 3 ਤੇ 4 ਦੀ ਮੈਂ ਥੋੜ੍ਹਾ ਵੇਰਵਾ ਦੇ ਦਿਆਂ ਕਿੱਥੋਂ ਸ਼ੁਰੂ ਹੁੰਦਾ ਹੈ ਕੁਈਨ ਤੋਂ ਜਿੰਨਾ ਵੀ ਸਾਊਥ ਨੂੰ ਏਰੀਆ ਇੱਕ ਪਾਸੇ ਡਿਕਸੀ ਪੈਂਦੀ ਆ ਮਿਸਾਗਰ ਰੋਡ ਤੱਕ ਥੱਲੇ ਨੂੰ ਆਈ ਜਾਓ ਆਪਣੇ 407 ਤੱਕ ਜਿੰਨਾ ਵੀ ਏਰੀਆ ਪੈਂਦਾ ਡਿਕਸੀ ਇੱਕ ਪਾਸੇ ਪੈਂਦੀ ਆ ਇੱਕ ਪਾਸੇ ਮਿਸਾਗਰ ਰੋਡ ਕੁਈਨ ਸਟ੍ਰੀਟ ਤੋਂ ਸਾਊਥ ਨੂੰ ਜਿੰਨਾ ਏਰੀਆ ਪੈਂਦਾ ਉਹ ਸਾਰਾ 3 ਤੇ ਵਾਰਡ ਨੰਬਰ 4 ਚ ਆਉਂਦਾ ਤੁਸੀਂ ਪਾਈ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਅਗਲੇ ਕਾਲਰ ਨੂੰ ਲੈ ਲਓ
1: 4656 ਜੀ ਸਤਿ ਸ਼੍ਰੀ ਅਕਾਲ
0: ਮੁਨਸ਼ੀ ਡਾਂਗੋ ਦਾ ਉਹ ਵੀ ਹੁੰਦਾ ਸੀ ਇਹ ਵੀ ਹੋਏ ਆ ਇਹ ਲੋਕ ਹੋਏ ਆ ਇਹ ਲੋਕ ਰੀਜਨਲ ਚ ਹੋਏ ਆ ਹਾਂਜੀ ਹਾਂਜੀ ਮਿਹਰਬਾਨੀ ਚਲੋ ਅਗਲੇ ਕਾਲਰ
1: ਕੁਛ ਡਿਸਟਰਬੈਂਸ ਆ ਰਹੀ ਹੈ ਤੁਸੀਂ ਦੁਬਾਰਾ ਕਾਲ ਕਰ ਲਿਓ 1335 ਜੀ ਸਤਿ ਸ਼੍ਰੀ ਅਕਾਲ
0: ਪ੍ਰਤਾਪੀ ਲੋਪੋ ਦੀ ਸੀਗੀ ਅੱਛਾ ਹਾਂ ਗਾਇਆ ਗੀਤ ਕੁਲਦੀਪ ਕਾਕੇ ਨੂੰ ਲੱਗੇ ਜਾਣ ਤੋਂ ਪਿਆਰੀ ਹਾਂ ਕਾਕੇ ਨੂੰ ਲੱਗੇ ਜਾਣ ਤੋਂ ਪਿਆਰੀ ਪ੍ਰਤਾਪੀ ਉਹ ਕਈ ਵਾਰੀ ਭੁੱਲ ਜਾਈਦਾ ਗੀਤ ਭੁੱਲ ਜਾਈਦੇ ਹੱਦ ਦੱਸ ਦਿਓ ਦੁਬਾਰਾ ਚੇਤ ਯਾਦ ਕਰਕੇ ਦੱਸ ਦਿਓ ਕੋਈ ਆਪਾਂ ਲਾਈਏ ਫਿਰ ਗੀਤ ਅਗਲੇ ਕੱਲ
1: ਹਾਂਜੀ 7367 ਦੁਬਾਰਾ ਆਏ ਨੇ ਹਾਂਜੀ
2: ਹਾਂਜੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਆਪਾਂ ਪਹਿਲਾਂ ਸ਼੍ਰੀ ਫਰਿਆਦ ਦੀ ਗੱਲ ਕਰਦੇ ਸੀ ਨਾ
0: ਹਾਂਜੀ ਹਾਂਜੀ
2: ਮਧੂਬਾਲਾ ਦੇ ਨਾਲ ਤੇਜਿੰਦਰ ਜੀ ਉਹਦੇ ਹੀਰੋ ਸੀਗੇ ਪ੍ਰਦੀਪ ਕੁਮਾਰ
0: ਹਾਂ ਪੁਰਾਣੇ ਬੜੇ ਵਧੀਆ ਹੁੰਦੇ ਸੀ ਪ੍ਰਦੀਪ ਕੁਮਾਰ
2: ਬਹੁਤ ਤਕੜੇ ਐਕਟਰ ਸੀ ਪ੍ਰਦੀਪ ਕੁਮਾਰ
0: ਉਹਨਾਂ ਦੀ ਬੜੀ ਪਿਆਰੀ ਮੂਵੀ ਤਾਜ ਮਹਿਲ ਮੂਵੀ ਬਹੁਤ ਪਿਆਰੀ ਸੀ ਨਾ
2: ਤਾਜ ਮਹਿਲ ਨਾਗਨ ਦੇਖੋ
0: ਨਾਗਰ ਵੀ ਉਹਨਾਂ ਦੀ
2: ਬੇਜਾਤੀ ਮਾਲਾ ਨਾਲ ਆਈ ਸੀ
0: ਹਾਂਜੀ
2: ਆਪਣੇ ਜ਼ਮਾਨੇ ਦੀ ਕਿੰਨੀ ਮਸ਼ਹੂਰ ਸੀ ਮਨ ਡੋਲੇ ਮੇਰਾ ਤਨ ਡੋਲੇ
0: ਕਿਆ ਬਾਤ ਉਹਦੇ ਟਿਊਨਾਂ ਵੀ ਨਹੀਂ ਅਜੇ ਤੱਕ ਭੁੱਲੀਆਂ ਮਨ ਡੋਲੇ
2: ਹਾਂਜੀ ਦੇਖੋ ਉਹਦੇ ਵਿੱਚ ਹੇਮੰਤ ਕੁਮਾਰ ਦਾ ਮਿਊਜ਼ਿਕ ਸੀ
0: ਜੀ ਜੀ ਜੀ ਹਾਂਜੀ
2: ਤੇ ਇਹ ਹੀਰੋ ਸੀਗੇ ਸ਼੍ਰੀ ਫਰਿਆਦ ਫਿਲਮ ਦੇ ਵਿੱਚ
0: ਪ੍ਰਦੀਪ ਉਹ ਜੱਜਦੇ ਵੀ ਸੀ ਇਹਨਾਂ ਚੀਜ਼ਾਂ 'ਤੇ ਨਾ ਇਹ ਇਹਨਾਂ ਇਹਨਾਂ ਇਹਨਾਂ ਕਿਰਦਾਰਾਂ ਵਿੱਚ ਮਧੂਬਾਲਾ ਹੋ ਗਈ ਪ੍ਰਦੀਪ ਕੁਮਾਰ ਹੋ ਗਏ ਉਹ ਜੱਜਦੇ ਸੀਗੇ
2: ਦੇਖੋ ਜਿਹੜੇ ਪੁਰਾਣੇ ਐਕਟਰ ਸੀ ਨਾ ਪਤਾ ਨਹੀਂ ਕੀ ਗੱਲ ਇਹਨਾਂ ਦੇ ਵਿੱਚ ਇਹੋ ਜਿਹੀ ਕਸ਼ਿਸ਼ ਹੁੰਦੀ ਸੀ ਕਿ ਲੋਕੀ ਚਾਹੇ ਹੀਰੋ ਸੀ ਚਾਹੇ ਹੀਰੋਇਨ ਸੀ ਲੋਕੀ ਆਪਣੇ ਆਪ ਹੀ ਥੀਏਟਰ ਵੱਲੋਂ ਭੱਜਦੇ ਸੀ
0: ਬਿਲਕੁਲ ਲੰਮੇ ਵੀ ਕੱਦ ਵੀ ਵਧੀਆ ਹੁੰਦੇ ਸੀ ਨਾ ਕੱਦ ਕਾਰਡ ਵਧੀਆ ਸੀ
2: ਆਪਣੇ ਆਪ ਹੀ ਸਿਨੇਮਾ ਵੱਲੋਂ ਭੱਜਦੇ ਸੀ ਇਹ ਬੰਗਾਲ ਦੇ ਸੀਗੇ ਐਕਚੁਅਲੀ ਬੰਗਾਲ ਦੇ ਵੀ ਬੜੇ ਜ਼ਬਰਦਸਤ ਐਕਟਰ ਹੋਏ ਨੇ ਅਸ਼ੋਕ ਕੁਮਾਰ ਕਿਸ਼ੋਰ ਕੁਮਾਰ ਪ੍ਰਦੀਪ ਕੁਮਾਰ ਬਿਸਵਾਜੀਤ
0: ਮੌਸਮੀ ਚੈਟਰਜੀ, ਮੌਸਮੀ ਚੈਟਰਜੀ ਕਿੰਨੀ ਪਿਆਰੀ ਹੈ,
2: ਰਾਖੀ ਤੇ ਫਿਰ ਸ਼ਰਮੀਲਾ ਟੈਗੋਰ
0: ਜੀ ਜੀ
2: ਨੇ, ਹੋਰ ਵੀ ਕਈ ਹੋਣਗੀਆਂ,
0: ਸਾਊਥ ਵਾਲੀਆਂ ਨੂੰ ਵੀ ਬੜਾ ਮੰਨਿਆ ਗਿਆ, ਸਾਊਥ ਵਾਲੀਆਂ ਦੀਆਂ ਅੱਖਾਂ ਬਹੁਤ ਸੋਹਣੀਆਂ ਹੁੰਦੀਆਂ ਕੁੜੀਆਂ ਦੀਆਂ, ਮੋਟੀਆਂ ਮੋਟੀਆਂ, ਉੱਥੇ ਬਹੁਤ ਹੋਈਆਂ ਐਕਟਰਸ ਹਨ।
2: ਹਾਂਜੀ, ਤਾਮਿਲਨਾਡੂ ਤੋਂ ਹੋਈਆਂ ਸਾਰੀਆਂ, ਬਜੰਤੀ ਵਾਲਾ ਉੱਥੇ ਸੀ, ਅਮਾਨੀ ਆਪਣੇ ਰੇਖਾ,
0: ਹਾਂਜੀ ਹਾਂਜੀ,
2: ਤੇ ਇੱਕ ਪਦਮਨੀ ਹੁੰਦੀ ਸੀ,
0: ਪਦਮਨੀ ਹਾਂਜੀ ਹਾਂਜੀ
2: ਪਹਿਲੀ,
0: ਹਾਂਜੀ
2: ਗੰਗਾ ਜਿਸ ਦੇਸ਼ ਮੈਂ
0: ਗੰਗਾ, ਕੱਲੀ ਪਦਮਨੀ ਸੀਗੀ, ਇੱਕ ਕੋਲਹਾਪੁਰੀ ਸੀ ਪਦਮਨੀ ਕੱਲੀ, ਹਾਂਜੀ
2: ਉਹ ਹੋਰ ਸੀ, ਇਹ ਉਹ ਸੀ ਜਿਹੜੀ ਰਾਜ ਕਪੂਰ ਦੇ ਨਾਲ ਫਿਲਮ ਚ ਆਈ ਸੀ ਜਿਸ ਦੇਸ਼ ਮੈਂ ਗੰਗਾ ਬਹਿਤੀ
0: ਹੈ। ਹਾਂ ਕਿਆ ਬਾਤ ਹੈ, ਕਿਆ ਬਾਤ
2: ਹੈ ਜੀ, ਓਕੇ ਜੀ,
0: ਥੈਂਕ ਯੂ। ਕਿਆ ਮੂਵੀਆਂ ਸੀ ਯਾਰ, ਹਨਾ ਕਿਆ ਬਾਤ ਹੈ ਜੀ।
1: ਹਾਂਜੀ 3631
3: ਹਾਂਜੀ ਮਨਪ੍ਰੀਤ ਜੀ, ਸਿੱਧੂ ਸਾਹਿਬ ਸੀਗੇ, ਇੰਦਰ ਬੇਗੋ,
0: ਇੰਦਰ ਹਾਂ ਬੇਗੋ, ਹਾਂਜੀ
3: ਬੇਗੋ ਨਾਲ ਉਹ ਉੱਥੋਂ ਗਾਣਾ ਨਿਕਲਿਆ ਹੋਣਾ। ਸਿੱਧੂ ਸਾਹਿਬ ਸਾਰੇ ਗੀਤ ਨੇ ਲਿਖੇ ਆ, ਵੀ ਅੱਜ ਕੱਲ੍ਹ ਮੈਂ ਰਿਕਾਰਡ ਨੀ ਕਰਾਉਂਦਾ ਕਿ ਅੱਜ ਕੱਲ੍ਹ ਦੀ ਫਿਲੀ ਸੁਣਦੀ, ਜਿਹਨੂੰ ਪਤਾ ਹੀ ਨੀ, ਇਹਨਾਂ ਨੂੰ ਪੁੱਛਿਆ ਇੰਦਰ ਬੇਗੋ ਭੈਣ ਭਰਾ ਸੀਗੇ।
0: ਚਲੋ ਕੋਈ ਗੱਲ ਨੀ, ਆਪਾਂ ਲਾ ਦਿਆਂਗੇ ਕੋਈ ਨਾ ਕੋਈ, ਇੰਦਰ ਤੇ ਬੇਗੋ ਹੈ। ਇੰਦਰ ਨੇ ਇੰਦਰ ਦੀ ਹੱਟ ਇੰਦਰ ਦੀ ਹੱਟ ਪਾਈ ਹੋਈ ਸੀ ਤੇ ਬੇਗੋ ਨਾਰ ਨਾਲ ਆਸ਼ਕ ਹੋ ਗਿਆ ਸੀਗਾ, ਮੁੜ ਕੇ ਨਹਿਰ ਚ ਛਾਲ ਮਾਰੀ ਦੋਹਾਂ ਨੇ ਹਨਾ। ਪਰ ਇਹ ਗੱਲ ਮਾੜੀ ਆ, ਉਹ ਸ਼ਹਿਰ ਚ ਛਾਲ ਕਿਉਂ ਮਾਰਦੇ ਸੀ, ਬਹੁਤ ਦੁਨੀਆ ਪੀਚ ਤੇ ਮਰ ਚਲੇ ਆ, ਅੱਜ ਕੱਲ੍ਹ ਤਾਂ ਕੋਈ ਵਰਤ ਨੀ ਪੈਂਦਾ ਹਨਾ, ਉਦੋਂ ਐਵੇਂ ਆ
3: ਜਮਾਨੇ ਬਦਲ ਗਏ, ਪੁਰਾਣੇ ਪਿਆਰ ਸੀਗੇ ਦਿਲੀ ਪਿਆਰ ਸੀਗੇ, ਜਿਸਮਾਨੀ ਪਿਆਰ ਆ ਹੁਣ ਦਿਲੀ ਪਿਆਰ ਕਿਸੇ ਸਹਿ ਨਹੀਂ ਗਾ।
0: ਜੀ ਜੀ ਜੀ ਮਿਹਰਬਾਨੀ, ਪਰ ਫਿਰ ਵੀ ਮੈਂ ਤਾਂ ਕਈ ਸੋਚਦਾ, ਜਾਂ ਫਿਰ ਆਪਾਂ ਕਈ ਵਾਰੀ ਕਿਸੇ ਜਿਹੜੇ ਲਿਖਦੇ ਆ ਲੋਕ ਉਹ ਉਹਨਾਂ ਨੂੰ ਅਮਰ ਕਰਨ ਵਾਸਤੇ ਵੀ ਉਹਨਾਂ ਦੀ, ਹੁਣ ਫਿਲਮਾਂ ਦੇ ਵਿੱਚ ਮੈਂ ਕਈ ਵਾਰੀ ਦੇਖਿਆ ਫਿਲਮਾਂ ਦੇ ਵਿੱਚ ਨਾ, ਕਈ ਫਿਲਮਾਂ ਦੇ ਵਿੱਚ ਕਈ ਬੰਦਿਆਂ ਨੇ ਰੋਲ ਲਏ
1: ਜਿਵੇਂ
0: ਡੈਥ, ਕਈਆਂ ਨੇ ਲਈ ਨਹੀਂ ਡੈਥ, ਮੈਂ ਨਹੀਂ ਮਰਨਾ ਹਨਾ, ਔਰ ਕਈ ਮੂਵੀਆਂ ਸ਼ੋਲੇ ਮੂਵੀ ਹੋ ਗਈ, ਅਮਿਤਾਬ ਬੱਚਨ ਉਹ 'ਚ ਮਰ ਜਾਂਦੇ ਐਂਡ ਦੇ ਵਿੱਚ, ਉਹਨਾਂ ਦਾ ਕਿਰਦਾਰ ਹੀ ਅਮਰ ਹੀ ਹੋ ਗਿਆ। ਵੀ ਹੋਰ ਤਾਂ ਜਿਹੜੇ ਪੁਰਾਣੇ ਲੋਕ ਜਿਹੜੇ ਲਿਖਦੇ ਸੀ ਕਿਸੇ, ਉਹ ਕੋਈ ਵੀ ਤੈਨੂੰ ਕਹਿੰਦੇ ਉਹਨੇ, ਚਲੋ ਇਹਨਾਂ ਨੂੰ ਅਮਰ ਕਰ ਦਈਏ, ਨਹਿਰ ਨੂੰ ਛਾਲ ਮੁਰਾ ਦੀ ਹੋਣਾ, ਚਲੋ ਵੇਖ ਨਾ, ਕਿਉਂਕਿ ਜਿਹੜੇ ਕਿੱਸੇ ਨੇ ਉਦੋਂ ਕੋਈ ਰੀਜ ਉਸ ਸਮੇਂ ਦਾ ਕੋਈ ਹੈ ਤਾਂ ਹੈ ਨਹੀਂ ਹੈ ਨਾ, ਬੰਦਾ ਵੀ ਜਾਣਦਾ ਹੋਇਆ ਉਹਨੂੰ ਲਿਖਤਾ ਹੀ ਨੇ ਹੈ ਨਾ, ਰੜੀ ਅਪਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅਤੇ ਅਗਲਾ ਫਿਰ ਗੀਤ ਸੁਣਾਉਂਦੇ, ਪਰ ਮੈਂ ਉਸ ਤੋਂ ਪਹਿਲਾਂ ਦੱਸਦਾ ਮੌਸਮ ਦਾ ਅੱਜ ਹਲਕੀ ਆ ਕਿ ਇਸ ਸਮੇਂ ਤਕਰੀਬਨ ਬਰੈਂਪਟਨ ਦੇ ਵਿੱਚ ਮੈਂ ਦੱਸਦਾ ਸ਼ਾਮ ਨੂੰ 5 ਵਜੇ ਕਹਿੰਦੇ ਸ਼ੁਰੂ ਹੋਣੇ, ਹੁਣ ਬਸ ਟਾਈਮ 5 ਵਜੇ ਹੋ ਗਿਆ, ਸਾਰ ਹੋ ਗਏ ਜੀ, ਹੋ ਜਾਣੇ ਆ
1: ਬਿਲਕੁਲ, ਬਾਰਿਸ਼ 91%
0: ਅੱਜ ਹੁਣ 7 ਵਜੇ ਤੇ ਦਿਖਾਈ ਜਾ ਰਹੀ ਹੈ, ਫਿਰ ਆਫ ਐਂਡ ਆਫ ਕਹਿੰਦੇ ਫਿਰ ਬਾਰਿਸ਼ ਪਊਗੀ ਹਨਾ,
1: ਅੱਜ ਵੀ ਤੇ ਕੱਲ ਵੀ ਹਨਾ,
0: ਅੱਜ ਵੀ ਕੱਲ ਵੀ, 36 ਲੈ ਲਓ ਭਾਈ
1: ਬਿਲਕੁਲ,
0: ਪਰ ਫਿਰ ਵੀ ਆਪਾਂ ਠੰਡ ਤੋਂ ਥੋੜੇ ਜਿਹੇ ਬਚੇ ਹੋਏ, ਥੋੜੀ ਥੋੜੀ ਠੰਡ ਤਾਂ ਹੋ ਗਈ ਆ,
1: ਹਲਕੀ ਫੁਲਕੀ
0: ਹਲਕੀ ਫੁਲਕੀ ਤਾਂ ਹੋ ਗਈ ਆ, ਫਿਰ
1: ਸਵੇਰੇ ਸ਼ਾਮ ਵਾਲੀ
0: ਅੱਜ ਸਾਰਾ ਤਕਰੀਬਨ ਕੱਲ ਮਾਰਨਿੰਗ ਤੱਕ ਜੇ 12 ਵਜੇ ਤੋਂ ਬਾਅਦ ਫਿਰ ਪੂਰੀ ਹੈਵੀ ਦਿਖਾਈ ਹੈ।
1: ਹਾਂਜੀ ਹਾਂਜੀ,
0: ਤੇ ਕੋਈ ਗੱਲ ਨਹੀਂ, ਤੇ ਅਸੀਂ ਤੈਨੂੰ ਤਾਂ ਕਹਿ ਰਹੇ ਹਾਂ ਬਈ ਬਾਰਿਸ਼ ਪੈਣੀ ਆ, ਤੁਸੀਂ ਆ ਸ਼ਾਮ ਨੂੰ ਕਰ ਲਓ, ਖਾਣਾ ਕੀ ਆ, ਪੂੜੇ ਬਣਾਉਣੇ ਆ, ਪੂੜੇ ਬਣਾ ਲਓ, ਬਿੱਲ ਆ ਗਿਆ, ਵੀਕਡੀ ਆ ਗਿਆ, ਆਲਮੋਸਟ ਯੂਨਿਟ ਫਰਾਈਡੇ ਆ, ਅਸੀਂ ਤੁਹਾਡਾ ਮੂਡ ਬਣਾਉਣਾ ਹੁੰਦੇ ਹਾਂ। ਮੈਨੂੰ ਕਈ ਲੋਕ ਮੈਨੂੰ ਮਿਲਦੇ ਨਾ ਬਾਹਰ ਪਹਾੜੀਆਂ ਪੂੜੀਆਂ ਦੇ, ਉਹ ਕਹਿੰਦੇ ਭਾਜੀ ਤੁਹਾਡਾ ਪ੍ਰੋਗਰਾਮ ਸੁਣ ਕੇ ਤਾਂ ਕਹਿੰਦਾ ਡੀ ਭੁੱਖ ਲਾਉਣ ਦੇ ਘਰ ਦੇ ਪਹੁੰਚ ਕੇ ਨਾ, ਕਹਿੰਦਾ ਸਭ ਪਹਿਲਾਂ ਕੰਮ ਖਾਣ ਦਾ ਕਰੀਦਾ। ਮੈਂ ਕਿਹਾ ਚਲੋ ਖਾਣਾ ਵੀ ਬਿਨਾਂ ਮਨ ਕਚਾਓ ਆ ਨਾ, ਐਟਲੀਸਟ ਤੁਹਾਡਾ ਮੂਡ ਤਾਂ ਬਣਾਉਂਦੇ ਹਾਂ ਵੀ ਕੰਮ ਤੋਂ ਆਉਣੇ, ਥੱਕੇ ਹੁੰਦੇ ਹੋ ਤੁਸੀਂ, ਵੀ ਆਹ ਚੀਜ਼ ਖਾ ਲਈ ਅੱਜ, ਥੋੜ੍ਹੀ ਚੇਂਜ ਹੋ ਜਾਂਦੀ
1: ਆ।
0: ਮੌਸਮ ਦੀ ਗੱਲ ਕੀਤੀ, ਮੀਂਹ ਪੈਣ ਦੀ ਇੱਕ ਬੜਾ ਪਿਆਰਾ ਗੀਤ ਸਨ ਹਨਾ, ਸੰਜੇ ਦੱਤ ਤੇ ਫਰਮਾਇਆ ਹੋਇਆ, ਅਤੇ ਨਗਮਾ ਇੱਕ ਬੜੀ ਪਿਆਰੀ ਐਕਟਰ ਸੀ, ਥੋੜ੍ਹੀਆਂ ਮੂਵੀਆਂ ਕੀਤੀਆਂ ਪਰ ਬੜੀ ਵਧੀਆ ਐਕਟਰ ਸੀਗੀ।

0: ਕਿਹਾ ਵਾ ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜ ਰਹੇ ਹੋ। ਪੁਰਾਣੇ ਜਿਹੜੇ ਡਾਇਰੈਕਟਰ ਹੁੰਦੇ ਸੀ, ਪ੍ਰੋਡਿਊਸਰ ਹੁੰਦੇ ਸੀ ਫਿਲਮਾਂ ਦੇ ਨਾ, ਉਹ ਬੜੇ ਮਿਹਨਤ ਕਰਦੇ ਹੁੰਦੇ। ਮਨਪ੍ਰੀਤ, ਜਿਵੇਂ ਫਿਰੋਜ਼ ਖਾਨ ਸਾਹਿਬ ਦੀ ਮੈਂ ਗੱਲਬਾਤ ਕਰਾਂ,
1: ਹਾਂਜੀ,
0: ਜਿੰਨੀਆਂ ਆਪਣੀਆਂ ਮੂਵੀਆਂ ਇਹਨਾਂ ਨੇ ਬਣਾਈਆਂ
1: ਜੀ,
0: ਹੈਡ ਲੀਡ ਰੋਲ ਵਿੱਚ ਆਪ ਹੁੰਦੇ ਸੀਗੇ, ਫਿਰ ਨਾਲ ਦੀ ਨਾਲ ਹੋਰ ਵੀ ਨਾਲ ਦੋ ਤਿੰਨ ਹੀਰੋ ਹੁੰਦੇ ਸੀਗੇ, ਜਿਵੇਂ ਜਲਗਾਰ ਵਿੱਚ ਲੈ ਲਓ ਅਨਿਲ ਕਪੂਰ ਸਾਹਿਬ ਸੀ, ਡਿੰਪਲ ਕੁਵਾੜੀਆ ਨਾਲ ਉਹਨਾਂ ਦੀ ਜੋੜੀ ਬਣਾਈ, ਅਤੇ ਇਹ ਨਾਲ ਸੀਗੇ ਆਪਣੇ ਸੰਜੇ ਦੱਤ,
1: ਸੰਜੇ ਦੱਤ, ਹਾਂਜੀ,
0: ਬੜੀ ਪਿਆਰੀ ਮੂਵੀ ਸੀ। ਉਹ ਤੋਂ ਪਹਿਲਾਂ ਉਹਨਾਂ ਨੇ ਕੁਰਬਾਨੀ ਮੂਵੀ ਬਣਾਈ ਇੱਕ, ਹੈ ਨਾ, ਬੜੀ ਚੱਲੀ। ਗੀਤ ਸਿੰਘ ਦਾ ਬਹੁਤ ਖਿਆਲ ਰੱਖਦੇ ਸੀ ਹਮੇਸ਼ਾ, ਬਸ ਚੰਗਾ ਲਾਉਂਦੇ ਸੀਗੇ,
1: ਅਤੇ
0: ਹਿੱਟੀ ਹੁੰਦੀ ਸੀ ਮੂਵੀ ਉਹਨਾਂ ਦੀ, ਹੈ ਨਾ, ਅਤੇ ਜੁਬਲੀ ਹੁੰਦੀ ਸੀ, ਗੋਲਡਨ ਹੁੰਦੀ ਸੀ, ਹੈ ਨਾ। ਕੁਰਬਾਨੀ ਮੂਵੀ ਦੇ ਵਿੱਚ ਉਹ ਉਹਨਾਂ ਨੇ ਪਹਿਲਾਂ ਜਦੋਂ ਰੋਲ ਸਾਈਡ ਰੋਲ 'ਤੇ ਲੈਣਾ ਚਾਹਿਆ ਅਮਿਤਾਭ ਬੱਚਨ ਸਾਹਿਬ ਨੂੰ, ਪਰ ਇਹਨਾਂ ਨੇ ਇਹ ਬਿਜ਼ੀ ਸੀ, ਦੋ ਦਿਨ ਮੂਵੀਆਂ ਮੁਕੱਦਰ ਸਿਕੰਦਰ ਵਗੈਰਾ ਉਹਨਾਂ ਦੀ ਮੂਵੀਆਂ ਆਪ ਜਨ, ਉਹ ਕਹਿੰਦੇ ਮੈਨੂੰ ਬਈ ਥੋੜ੍ਹਾ ਟਾਈਮ ਚਾਹੀਦਾ, ਉਹ ਕਹਿੰਦੇ ਨਹੀਂ ਯਾਰ ਬਈ ਸਾਨੂੰ ਹੁਣੇ ਨਾ ਹੀ ਰਾਈਟ ਬਈ 'ਚ ਕੰਮ ਕਰਨਾ, ਪਰ ਉਹਨਾਂ ਨੇ ਹਾਂ ਵੀ ਕਰਤੀ ਸੀ ਉਹਨਾਂ ਨੇ
1: ਜੀ।
0: ਅਤੇ ਖੈਰ ਉਹ ਤੋਂ ਬਾਅਦ ਫਿਰ ਵਿਨੋਦ ਖੰਨਾ ਸਾਹਿਬ ਦੀ ਫਾਊਂਡੇਸ਼ਨ ਇਹਨਾਂ ਨੇ ਮੂਵੀ 'ਚ ਲਿਆਂਦਾ ਯੰਗ ਮੈਨ, ਹੈ ਨਾ। ਫਿਰ ਵਿਨੋਦ ਸਾਹਿਬ ਨਾਲ ਬਹੁਤ ਸਾਰੀ ਮੂਵੀ ਕੀਤੀ ਸਾਈਡ 'ਤੇ ਅਮਿਤਾਭ ਬੱਚਨ ਹੋਰਾਂ ਨੇ ਵੀ। ਇੱਕ ਸਮਾਂ ਉਹ ਆ ਗਿਆ ਸੀਗਾ ਜਦ ਸੁਪਰ ਸਟਾਰ ਵਿਨੋਦ ਖੰਨਾ ਬਣ ਗਿਆ ਸੀ,
1: ਹਾਂਜੀ,
0: ਪਰ ਫਿਰ ਬਚਪਨ ਨੇ ਕੀ ਆ, ਉਹ ਇਹ ਪਤਾ ਐਕਟਰ ਵੀ ਆਪਣੇ ਖਿਆਲਾਂ ਦੇ ਹੁੰਦੇ ਨੇ, ਮਾੜਾ ਜਿਹਾ ਪਾ ਕੇ ਸਨਿਆਸੀ ਬਣ ਕੇ ਤੁਰ ਗਿਆ, ਪਹਾੜਾਂ ਤੁਰ ਗਿਆ, ਹੈ ਨਾ, ਫਿਰ ਪਹਾੜਾਂ ਤੋਂ ਵਾਪਸ ਆ ਕੇ ਫਿਰ ਕਾਮਯਾਬ ਹੋ ਗਿਆ, ਬਹੁਤ ਕੁਛ ਕੀਤਾ, ਹੈ ਨਾ। ਪਰ ਇਹ ਕੁਦਰਤੀ ਲੋਕਾਂ ਦੀ ਚੋਇਸ ਹੁੰਦੀ ਕਈ ਵਾਰੀ। ਤੁਹਾਡੀ ਪ੍ਰੋਗਰਾਮ ਦੇਸ਼ ਪਰਦੇਸ ਨੂੰ ਅਗਲੇ ਕਾਲ ਲਓ ਜੀ।
1: ਹਾਂਜੀ, 5747 ਜੀ, ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਆਪਣੇ ਸੁਰਿੰਦਰ ਸ਼ਿੰਦੇ ਦਾ ਗਾਣਾ ਜੀ, ਧੂਣਾ ਰੋਡੇ ਨੇ ਦਰਾਂ ਦੇ ਮੂਹਰੇ ਲਾਇਆ ਜਲਾਲੀ ਦੇ ਦਰਾਰ ਬਦਲੇ।
0: ਧੂਆਂ ਰੋਡੇ ਨੇ ਦਰਾਂ ਦੇ ਮੂਹਰੇ ਲਾਇਆ ਜਲਾਲੀ
2: ਦੇ ਦਰਾਰ ਬਦਲੇ,
0: ਦਰਾਰ ਬਦਲੇ, ਕਹਾ ਲਾਉਣੇ ਪੂਰੇ ਸਾਰੇ ਹਣੀ ਲਿਖੀ ਜਾਂਦੇ ਆਪਣੇ ਗੀਤ। ਲਓ ਜੀ, ਥੋੜ੍ਹੀ ਕਮਰਸ਼ੀਅਲ ਹੀ ਲਏ ਅੱਜ, ਬਹੁਤ ਘੱਟ, ਥੋੜ੍ਹੇ ਸਕੋਡ ਥੋੜ੍ਹੇ ਜਿਹੇ ਲੈ ਲਈਏ, ਫਿਰ ਆਪਾਂ ਤੁਹਾਡੀਆਂ ਗੱਲਾਂ ਤਾਂ ਕਰਦੇ ਰਹਾਂਗੇ ਇਸ ਤਰ੍ਹਾਂ ਹੀ ਅੱਜ ਘੰਟੇ ਵਿੱਚ ਵੀ, ਅਤੇ ਹਾਲੇ ਤਾਂ 10 ਮਿੰਟ ਹੋਏ ਆ ਪਹਿਲੇ ਘੰਟੇ ਦੇ। ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ, 905-239-7711। ਕੋਮਲ ਟਰੈਵਲ ਐਂਡ ਟੂਰਸ।
3: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
5: Solution to promote your business, Desh Pradesh Prime Time Radio and TV, tohade ang sang 24 ghante 7 din. Hun tak Desh Pradesh Prime Time Radio hazara hi business di grand opening live on location nal karwa chukya hai, te karwa rya hai. Impossible is nothing. Tusi bhi apne business vich vadha karan vaste Desh Pradesh Radio da live on location Friday Saturday karwao. For bookings call Tejinder Sidhu at 416-725-2551, 416-725-2551.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਕਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ, ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 905-857-7596 ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ, ਮਹਿਫਲ ਜੁੜੀ ਹੋਈ ਆ ਯੂਨੀਅਰ ਫਰਾਈਡੇ ਦੀ, ਅਤੇ ਤੁਹਾਨੂੰ ਲੈ ਕੇ ਚੱਲੀਏ ਗਿੱਲ ਸਵੀਟ ਫੈਕਟਰੀ 'ਤੇ
1: ਜੀ।
0: ਅਤੇ ਉੱਥੇ ਤੁਹਾਨੂੰ ਦਵਾਉਣੇ ਆ ਵੈਜੀਟੇਰੀਅਨ ਪਿਓਰ, ਕੋਈ ਘਰ ਦੇ ਵਿੱਚ ਕੇਟਿੰਗ ਕਰਾਉਣੀ ਆ, ਟਰੱਕ ਇਹਨਾਂ ਕੋਲ 5-7 ਟਰੱਕ ਨੇ ਇਹਨਾਂ ਦੇ ਕੋਲ, ਘਰ ਆ ਜਾਂਦਾ ਟਰੱਕ ਪੂਰਾ। ਔਰ ਖਾਸ ਕਰਕੇ ਜਿਹੜੀਆਂ ਸਵੀਟਸ ਨੇ ਤੁਹਾਡੇ ਵਾਸਤੇ ਬੜੀ ਵਧੀਆ, ਤੁਸੀਂ ਆਪਣੇ ਔਡਰ ਦੇ ਕੇ ਵੀ ਤਿਆਰ ਕਰਵਾ ਸਕਦੇ ਹੋ, ਅਤੇ ਨਾਲ ਦੀ ਨਾਲ ਲਾਈਵ ਫੂਡ ਟਰੱਕ ਵੀ ਆਉਂਦੇ ਨੇ। ਛੇ ਲੋਕੇਸ਼ਨ ਨੇ, 5 ਚਲੋ ਫਰੈਸ਼ਕੋ ਦੇ ਵਿੱਚ, ਹੈੱਡ ਆਫਿਸ ਇਹਨਾਂ ਦਾ ਹੈਗਾ 2131 ਵਿਲੀਅਮਸ ਪਾਰਕਵੇ, ਜੇ ਨੰਬਰ 3 ਏਅਰਪੋਰਟ ਦੇ ਵਿਲੀਅਮ, ਨੰਬਰ 905-799-2616 905-799-2616। ਦੋ ਲੋਕੇਸ਼ਨ ਕੈਲਗਰੀ ਵਿੱਚ ਨੇ, ਪਰ ਸਾਡੇ ਇੱਥੇ ਹੈਗੀਆਂ 6 ਲੋਕੇਸ਼ਨ। 5 ਚਲੋ ਫਰੈਸ਼ਕੋ ਦੇ ਵਿੱਚ ਹੈਂਡਮੇਡ ਸਮੋਸੇ ਮਿਲਦੇ ਨੇ, ਮਸ਼ੀਨ ਵਾਲੇ ਵੀ ਲੈ ਲਓ, ਛੋਟੇ ਸਮੋਸੀਆਂ ਵੀ ਮਿਲ ਜਾਂਦੀਆਂ, ਟਿੱਕੀਆਂ ਵੀ ਮਿਲ ਜਾਂਦੀਆਂ, ਸਭ ਕੁਝ ਮਿਲਦਾ
1: ਜੀ। ਅਤੇ ਨਾਲ ਹੀ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ, ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰ ਰਹੇ ਹੋ, ਮੌਸਮ ਕੋਈ ਵੀ ਹੋਵੇ, ਸਮਰ ਹੋਵੇ, ਵਿੰਟਰ ਹੋਵੇ, ਤੁਸੀਂ ਇਹਨਾਂ ਦੇ ਕੋਲੋਂ ਸਾਰੇ ਟਾਈਪ ਦੇ ਟੈਂਟ ਲਗਵਾ ਸਕਦੇ ਹੋ। ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ, ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਮਿਲਣਗੇ। ਇਸ ਤੋਂ ਇਲਾਵਾ ਤੁਸੀਂ ਡਾਂਸ ਫਲੋਰ ਲੈ ਸਕਦੇ ਹੋ, ਟੈਂਟ ਫਲੋਰ ਵੀ ਮਿਲੇਗਾ, ਸਟੇਜ, LED ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਸਾਰਾ ਸਮਾਨ ਇਹਨਾਂ ਦੇ ਕੋਲ ਹੁੰਦਾ, ਬਹੁਤ ਵਧੀਆ ਵਧੀਆ। ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ, ਤੁਸੀਂ ਚੂਜ਼ ਕਰ ਸਕਦੇ ਹੋ। ਕਾਰਪੇਟਸ ਬਹੁਤ ਸੋਹਣੇ ਲਗਾਉਂਦੇ ਨੇ ਟੈਂਟ ਦੇ ਵਿੱਚ, ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਲਗਵਾ ਦਿੰਦੇ ਨੇ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ, ਅਤੇ ਤੁਸੀਂ ਇੰਡੀਆ ਵਾਂਗੂ ਲੰਬੀ ਲੰਬੀ ਲੜੀਆਂ ਲਗਵਾ ਸਕਦੇ ਆਪਣੇ ਘਰਾਂ ਦੇ ਬਾਹਰ ਫਰੰਟ ਦੇ ਉੱਪਰ, ਅਤੇ ਤੁਸੀਂ ਪੂਰੇ ਆਪਣੇ ਘਰਾਂ ਦੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਜ਼ ਤੋਂ। ਫੰਕਸ਼ਨ ਕੋਈ ਵੀ ਹੋਵੇ, ਤੁਸੀਂ ਇਹਨਾਂ ਨੂੰ ਯਾਦ ਰੱਖੋ 6477-999-2569 6479-999-2569 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ।
0: ਸਾਡੇ ਸਰੋਤਿਆਂ ਨੇ ਕਹਿੰਦੇ ਸੀ ਇਕੱਲੀ ਜਗਮੋਹਨ ਦਾ ਕੋਈ ਕੌਰ ਦਾ ਕੋਈ ਗੀਤ ਸ਼ਾਮਿਲ ਕਰਿਓ, ਲੋਫਰ ਜਗਮੋਹਨ ਕੌਰ ਨੇ ਗਾਈ ਆ, ਹੀਰ ਜੱਟੀ ਗਾ ਕੇ ਉਹਨਾਂ ਨੇ ਹੀਰ ਨੂੰ ਹੀ ਯਾਦੇ ਕਰਤਾ, ਸੁਣੀਏ।

ਲਗਾਓ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ ਦਾ ਐਲਾਨ ਕਿ ਤੁਹਾਡੀ ਮੋਰਗੇਜ ਪਹਿਲਾਂ ਬੀ ਲੈਂਡਰ ਨਾਲ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ, ਵੱਧ ਤੋਂ ਵੱਧ ਤੁਸੀਂ ਮੋਰਗੇਜ ਪੇ ਕਰ ਰਹੇ ਹੋ, ਤਾਂ ਤੁਹਾਡੀ ਮੋਰਗੇਜ ਹੁਣ ਉਹ ਏ ਲੈਂਡਰ ਨਾਲ ਯਾਨੀ ਬੈਂਕਾਂ ਨਾਲ ਕਰਵਾ ਦੇਣਗੇ, ਇਸ ਤੁਹਾਡੀ ਜਿਹੜੀ ਮੋਰਗੇਜ ਆ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ, ਤਾਂ ਅੱਜ ਹੀ ਕਰੋ ਕਾਲ ਰੋਹਲ ਗਰੇਵਾਲ ਨੂੰ 647-640-2511 6476402511 ਤੇ ਕਾਲ ਕਰੋ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਬਾਲਾ
1: ਜੀ।
0: ਔਰ ਜੀ, ਪੰਜ ਤੋਂ ਛੇ ਵਾਲੇ ਘੰਟੇ ਨਾਲ ਬਹੁਤ ਸਾਰੇ ਲੋਕ ਨਵੇਂ ਜੁੜੇ ਹੋਣਗੇ, ਉਹਨਾਂ ਨੂੰ ਵੀ ਅਸੀਂ ਪਿਆਰ ਮੁਹੱਬਤ ਨਾਲ ਕਹਿੰਦੇ ਹਾਂ ਜੀ ਆਨੋ ਜੀ, ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ, ਖੈਰ ਮਕਦਮ, ਸਵਾਗਤ ਤੁਹਾਡਾ ਜੀ।
1: ਬਿਲਕੁਲ, ਅਤੇ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਅਤੇ ਮੇਰੇ ਵੱਲੋਂ ਵੀ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਹੈ। ਅਤੇ ਤੁਹਾਡਾ ਅਤੇ ਸਾਡਾ ਸਾਥ ਦੋ ਘੰਟੇ ਦਾ ਨਿਕਲ ਚੁੱਕਾ ਅਤੇ ਇੱਕ ਘੰਟਾ ਹਜੇ ਹੋਰ ਹੈ। ਸਟੂਡੀਓ ਦਾ ਨੰਬਰ 905-5564-4444, 905-5646-4444 ਦੇ ਉੱਪਰ ਗੱਲਾਂ ਬਾਤਾਂ ਕਾਫੀ ਚੱਲ ਰਹੀਆਂ ਨੇ। ਇੱਕ ਛੋਟੀ ਜਿਹੀ ਜਾਣਕਾਰੀ ਦੇ ਦਿਆਂ SS ਲੋਨ ਕੇਅਰ ਅਤੇ ਸਨੋ ਰਿਮੂਵਲ ਦੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ SS ਲੋਨ ਕੇਅਰ ਵਾਲੇ ਤੁਹਾਡੇ ਲੋਨ ਦੀ ਪੂਰੀ ਮੇਨਟੇਨੈਂਸ ਕਰਦੇ ਨੇ। ਗਾਰਡਨਿੰਗ ਦਾ ਕੋਈ ਵੀ ਕੰਮ ਹੋਵੇ, ਕਿਸੇ ਵੀ ਮੌਸਮ ਦੇ ਵਿੱਚ ਤੁਸੀਂ ਕਰਵਾਉਣਾ ਹੋਵੇ ਤਾਂ ਇਹਨਾਂ ਦੇ ਕੋਲੋਂ ਤੁਸੀਂ ਕਰਵਾ ਸਕਦੇ ਹੋ। ਬਹੁਤ ਹੀ ਟੋਪ ਕੁਆਲਿਟੀ ਦਾ ਕੰਮ ਕਰਦੇ ਨੇ ਇਹ। ਸਪਰਿੰਗ ਕਲੀਨਅਪ, ਫਾਲ ਕਲੀਨਅਪ, ਫਲਾਵਰ ਬੈਡ ਤਿਆਰ ਕਰਾਉਣੇ ਹੋਣ, ਨਵੀਂ ਸਟੋਰ ਇੰਸਟਾਲੇਸ਼ਨ ਕਰਾਉਣੀ ਹੋਵੇ, ਲੋਨ ਦੀ ਕਟਿੰਗ, ਗਾਰਡਨਿੰਗ ਦਾ ਕੋਈ ਵੀ ਕੰਮ ਹੋਵੇ, ਲੋਨ ਮੇਨਟੇਨ ਕਰਾਉਣਾ, ਤੁਹਾਡੇ ਘਰਾਂ ਦੇ ਵਿੱਚ ਦਰਖਤ ਲੱਗੇ ਹੋਏ ਨੇ ਉਹਨਾਂ ਦੀ ਟ੍ਰਿਮਿੰਗ ਕਰਾਉਣਾ ਚਾਹੁੰਦੇ ਹੋ, ਟ੍ਰੀ ਟ੍ਰਿਮਿੰਗ ਕਰਦੇ ਨੇ, ਯਾਰਡ ਦਾ ਜਿੰਨਾ ਵੀ ਵੇਸਟ ਹੁੰਦਾ ਉਹ ਪੂਰਾ ਰਿਮੂਵ ਕਰ ਦਿੰਦੇ ਨੇ। ਅਤੇ ਹੁਣ ਅੱਗੇ ਵਿੰਟਰ ਸੀਜ਼ਨ ਆ ਰਿਹਾ ਤਾਂ ਉਦੋਂ ਵੀ ਤੁਸੀਂ ਇਹਨਾਂ ਨੂੰ ਜ਼ਰੂਰ ਯਾਦ ਰੱਖੋ ਸਨੋ ਰਿਮੂਵਲ ਦੇ ਲਈ। ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ, ਤੁਸੀਂ ਆਪਣਾ ਫਾਸਟ ਐਂਡ ਰਿਲਾਇਬਲ ਸਨੋ ਕਲੀਅਰਿੰਗ ਦਾ ਕੰਮ ਕਰਾ ਸਕਦੇ ਹੋ। ਤੁਹਾਡੀ ਪ੍ਰੋਪਰਟੀ ਨੂੰ ਸੇਫ ਐਂਡ ਐਕਸੈਸਬਲ ਬਣਾਉਣਗੇ ਤੁਹਾਡੇ ਲਈ। ਸਾਲਟਿੰਗ ਅਤੇ ਡੀ ਆਈਸਿੰਗ ਵੀ ਕਰਦੇ ਨੇ। ਕਿਤੇ ਵੀ ਤੁਹਾਨੂੰ ਲੱਗਦਾ ਕਿ ਵਿੰਟਰ ਟਾਈਮ ਦੇ ਵਿੱਚ ਕਿਤੇ ਆਈਸ ਵਗੈਰਾ ਜੰਮ ਜਾਂਦੀ ਹੈ, ਬਲੈਕ ਆਈਸ ਹੋ ਜਾਂਦੀ ਹੈ, ਤਾਂ ਪ੍ਰੋਪਰਲੀ ਇਹ ਸਾਲਟ ਵਗੈਰਾ ਪਾ ਕੇ ਜਾਣਗੇ, ਆਈਸ ਰਿਮੂਵ ਕਰਕੇ ਜਾਣਗੇ। ਪ੍ਰੋਫੈਸ਼ਨਲ ਗ੍ਰੇਡ ਦੇ ਇਹਨਾਂ ਦੇ ਕੋਲ ਸਾਰੀ ਮਸ਼ੀਨਰੀ ਹੈ ਜਿਹੜੀ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਸੁਪੀਰੀਅਰ ਰਿਜ਼ਲਟਸ ਲੈ ਕੇ ਆਉਂਦੇ ਨੇ। ਇਹਨਾਂ ਦੀ ਟੀਮ ਪੂਰੀ ਐਕਸਪੀਰੀਅੰਸਡ ਹੈ, ਯੂਨੀਫਾਰਮ ਦੇ ਵਿੱਚ ਇਹਨਾਂ ਦੀ ਪੂਰੀ ਟੀਮ ਆਉਂਦੀ ਹੈ ਤੁਹਾਡਾ ਸਾਰਾ ਕੰਮ ਕਰਨ ਦੇ ਲਈ। ਫਲੈਕਸੀਬਲ ਸਕੈਡਿਊਲਿੰਗ ਅਵੇਲੇਬਲ ਹੈ, ਤੁਸੀਂ ਚਾਹੁੰਦੇ ਹੋ ਕਿ ਵੀਕਲੀ ਸਨੋ ਰਿਮੂਵ ਕਰਕੇ ਜਾਇਆ ਕਰਨ, ਉਹ ਵੀ ਅਵੇਲੇਬਲ ਹੋਏਗਾ। ਬਾਈ ਵੀਕਲੀ ਚਾਹੁੰਦੇ ਉਹ ਵੀ ਕਰ ਦੇਣਗੇ। ਕਸਟਮ ਟਾਈਮਿੰਗਸ ਵੀ ਅਵੇਲੇਬਲ ਨੇ, ਜੇ ਤੁਸੀਂ ਚਾਹੁੰਦੇ ਹੋ ਕਿ ਜਦੋਂ ਸਨੋ ਪੈਂਦੀ ਹੈ ਉਦੋਂ ਹੀ ਆ ਕੇ ਤੁਹਾਡੇ ਘਰਾਂ ਦੇ ਬਾਹਰ ਸਨੋ ਕਲੀਅਰ ਕਰਕੇ ਜਾਣ, ਉਹ ਵੀ ਅਵੇਲੇਬਲ ਹੈ। ਅਤੇ ਕੰਪੀਟੀਟਿਵ ਪ੍ਰਾਈਸਿੰਗ ਹੋਏਗੀ, ਕੋਈ ਹਿਡਨ ਫੀਸ ਨਹੀਂ ਹੈਗੀ, ਤੁਹਾਨੂੰ ਫਲੈਟ ਰੇਟ ਦੇ ਦੇਣਗੇ। ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ, 100% ਸੈਟਿਸਫੈਕਸ਼ਨ ਗਾਰੰਟੀ ਹੈ। ਅਤੇ ਫ੍ਰੀ ਐਸਟੀਮੇਟ ਲਓ ਤੁਸੀਂ ਕਾਲ ਕਰਕੇ SS ਲੋਨ ਕੇਅਰ ਐਂਡ ਸਨੋ ਰਿਮੂਵਲ, ਨੰਬਰ ਤੁਸੀਂ ਨੋਟ ਕਰ ਲਓ 400-36-5419-84-4375-1984, ਇਹਨਾਂ ਦਾ ਨੰਬਰ ਹੈ।
0: ਔਰ ਜੀ, ਸੋਫਾ ਮਾਰਟ ਦੋ ਲੋਕੇਸ਼ਨ ਤੋਂ ਸੇਵਾਵਾਂ ਦੇ ਰਿਹਾ, 24 ਰੀਗਨ ਰੋਡ ਔਰ ਰੀਗਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ, ਅਤੇ 120 ਡੈਲਟਾ ਪਾਰਕ ਏਅਰਪੋਰਟ ਅਤੇ ਕੁਇਨ ਦੇ ਨੇੜੇ ਇਹਨਾਂ ਦੀ ਫੈਕਟਰੀ ਹੈ
1: ਜੀ।
0: ਤੁਸੀਂ ਆਪਣੇ ਘਰ ਦੀ ਡਿਮੈਂਸ਼ਨ ਗਿਣਤੀ ਮਿਣਤੀ ਲੈ ਕੇ ਜਾਓ, ਲਿਵਿੰਗ ਰੂਮ ਦੀ ਆਪਣਾ ਕਸਟਮ ਮੇਡ ਸੋਫਾ ਤਿਆਰ ਕਰਾ ਸਕਦੇ ਹੋ। ਔਰ ਉਹਦੇ ਵਿੱਚ ਕਲਰ ਬਹੁਤ ਨੇ, ਕੱਪੜੇ ਵਿੱਚ ਵੀ ਅਤੇ ਲੈਦਰ ਦੇ ਵਿੱਚ ਵੀ, ਅਤੇ ਰੀਕਲਾਈਨਰ ਸੋ ਜਿਹੜਾ ਹੁੰਦਾ ਲੈਦਰ ਉਹਦੇ ਵਿੱਚ ਵੀ, ਅਤੇ ਬੈਡਰੂਮ ਸੈੱਟ ਬਣਾਉਣੇ ਉਹ ਵੀ ਤਿਆਰ ਕਰ ਦਿੰਦੇ ਨੇ। ਕੁਇਟੀ ਬੈੱਡ ਬਹੁਤ ਵਧੀਆ ਬਣਾਉਂਦੇ ਨੇ, ਅਤੇ ਹਿੰਜ ਵਗੈਰਾ ਆਪਣੇ ਤੁਹਾਨੂੰ ਸੌਖਾ ਖੋਲ੍ਹਣਾ ਬੜਾ ਸੌਖਾ ਨਹੀਂ, ਅਤੇ ਜਿਹਦੇ ਵਿੱਚ ਸਟੋਕ ਵੀ ਹੋ ਜਾਂਦਾ ਕਾਫੀ, ਰੱਖਣੇ ਵਗੈਰਾ ਬਣਾਉਂਦੇ ਥੱਲੇ ਸਟੋਰੇਜ ਵਾਸਤੇ ਬੈਡਰੂਮ ਸੈੱਟ ਵੀ ਤਿਆਰ ਕਰਦੇ ਨੇ। ਤੁਸੀਂ ਸੋਫਾ ਮਾਰਟ 'ਤੇ ਜਾਓ ਅਤੇ ਨੰਬਰ ਉਹਨਾਂ ਦਾ ਲੈ ਲਓ, ਮੈਂ ਦੱਸਦਿਆਂ ਤੁਸੀਂ 905-7-9-80-56 ਜਿਹੜਾ 24 ਰੀਗਨ ਰੋਡ ਆ, ਉਹਨਾਂ ਨੇ ਕਲੀਅਰ ਆਊਟ ਸੇਲ ਲਗਾਈ ਆ, ਬਹੁਤ ਸਾਰਾ ਫਲੋਰ ਮਾਡਲ ਜਿਹੜੇ ਨੇ ਉਹਨਾਂ ਨੇ ਬਹੁਤ ਸਸਤੇ ਲਗਾਏ ਨੇ, ਅਤੇ ਇੱਕ ਚੱਕਰ ਲਗਾ ਕੇ ਆਓ ਜੇ ਸੋਫੇ ਦੀ ਭਾਲ ਦੇ ਵਿੱਚੋਂ ਤਾਂ ਸੋਫਾ ਮਾਰਟ 'ਤੇ ਇੱਕ ਚੱਕਰ ਜ਼ਰੂਰ ਲਗਾ ਆਓ
1: ਜੀ।
0: ਅਤੇ ਅਗਲਾ ਮੇਰੇ ਖਿਆਲ ਮਨਪ੍ਰੀਤ ਫਰਮਾਇਸ਼ ਗੀਤ ਹੈਗਾ ਜੀ, ਲੋਫਰ ਮੂਵੀ ਦੇ ਵਿੱਚੋਂ।
1: ਹਾਂਜੀ ਬਿਲਕੁਲ,
0: ਅਤੇ ਫਰਮਾਇਸ਼ ਕੀਤੀ ਸਾਡੇ ਵੀਰ ਨੇ, ਪਰ ਉਹ ਇੰਜਵਾਇ ਸਦਾ ਬਹਾਰ ਗੀਤ ਨੇ ਇਹ, ਜਦੋਂ ਮਰਜ਼ੀ ਸੁਣ ਲਓ, ਆਲਵੇਜ਼ ਓਲਡ ਇਜ਼ ਗੋਲਡ
1: ਜੀ
0: ਜੀ। ਅਤੇ ਅਗਲਾ ਮੇਰੇ ਖਿਆਲ ਮਨਪ੍ਰੀਤ ਫਰਮਾਇਸ਼ ਗੀਤ ਹੈਗਾ ਜੀ, ਲੋਫਰ ਮੂਵੀ ਦੇ ਵਿੱਚੋਂ।
1: ਹਾਂਜੀ ਬਿਲਕੁਲ,
0: ਅਤੇ ਫਰਮਾਇਸ਼ ਕੀਤੀ ਸਾਡੇ ਵੀਰ ਨੇ, ਪਰ ਉਹ ਇੰਜਵਾਇ ਸਦਾ ਬਹਾਰ ਗੀਤ ਨੇ ਇਹ, ਜਦੋਂ ਮਰਜ਼ੀ ਸੁਣ ਲਓ, ਆਲਵੇਜ਼ ਓਲਡ ਇਜ਼ ਗੋਲਡ
1: ਜੀ
0: ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਦੋਸਤੋ, ਵਾਰਡ ਨੰਬਰ 3 ਤੇ 4 ਵਿੱਚੋਂ ਰੀਜਨਲ ਕੌਂਸਲਰ ਦੀ ਚੋਣ ਲੜ ਰਹੇ ਨੇ ਕੈਂਡੀਡੇਟ ਨੇ ਸੰਦੀਪ ਗੋਇਲ ਹੋਰੀ ਜਗਰਾਓਂ ਵਾਲੇ, ਅਤੇ ਉਹ ਕਹਿੰਦੇ ਕਿ ਭਾਈ ਤੁਸੀਂ ਵੋਟ ਪਾ ਕੇ ਮੈਨੂੰ 26 ਤਰੀਕ ਨੂੰ ਅਕਤੂਬਰ ਨੂੰ ਮਿਊਂਸੀਪਲ ਚੋਣਾਂ ਜਿਤਾ ਕੇ ਭੇਜੋ, ਮੈਂ ਤੁਹਾਡੇ ਲਈ ਵਧੀਆ ਕੰਮ ਕਰੂੰਗਾ
1: ਜੀ।
0: ਅਤੇ ਕਾਫੀ ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਵਿਚਰ ਰਹੇ ਨੇ, ਇੱਥੇ ਕੈਨੇਡਾ ਵਿੱਚ ਬਹੁਤ ਲੰਬੇ ਸਮੇਂ ਤੋਂ ਰਹਿ ਰਹੇ ਨੇ, ਅਤੇ ਮੈਂ ਦੱਸ ਦਿਆਂ ਏਰੀਆ ਥੋੜ੍ਹਾ ਜਿਹਾ 3 ਤੇ 4 ਕਿੰਨਾ ਕੁ ਲੰਮਾ, ਕਿੱਥੋਂ ਸ਼ੁਰੂ ਹੁੰਦਾ, ਇਹਦੀ ਬਾਉਂਡਰੀ ਕੀ ਆ, ਤਾਂ ਕਿਤੇ ਪਤਾ ਲੱਗ ਜਾਏ ਕਿ ਸੰਦੀਪ ਗੋਇਲ ਹੋਰ ਦੇ ਏਰੀਆ ਤੁਸੀਂ ਰਹਿੰਦੇ ਹੋ। ਕੁਈਨ ਲੈ ਲਓ, ਕੁਈਨ ਜਿੱਧਰ ਨੂੰ ਲੈਂਦੇ ਹੋ, ਇੱਕ ਪਾਸੇ ਡਿਕਸੀ ਵੱਲ ਨੂੰ ਚਲੇ ਜਾਓ, ਈਸਟ ਦੇ ਡਿਕਸੀ ਆ ਜਾਂਦੀ ਆ, ਬੈਸਟ ਨੂੰ ਆ ਕੇ ਮਿਸਾਗਾ ਆ ਜਾਂਦਾ, ਪਰਲੇ ਪਾਸੇ ਜੋਰਜਟਾਊਨ ਆਉਂਦਾ, ਉੱਥੋਂ ਲੈ ਕੇ ਕੁਈਨ ਤੋਂ ਸਾਊਥ ਨੂੰ ਲੈ ਕੇ ਸਟੀਲ ਕੱਟ ਕੇ ਆਪਾਂ ਜਾਣਾ 407 ਤੱਕ
1: ਜੀ।
0: ਇਹ ਵਾਰਡ ਨੰਬਰ 3 ਤੇ 4 ਦੀ ਰੂਪ ਰੇਖਾ, ਜੇ ਇਸ ਵਿਸਰੇ 'ਚ ਰਹਿੰਦੇ ਹੋ, ਮੇਮਸ ਵਿੱਚ ਹੀ ਆਉਂਦੀ ਆ, ਬਗਲਾਕਨ ਵਿੱਚ ਹੀ ਆਉਂਦੀ ਆ, ਛੜਨ ਕੋਲੀ ਵਿੱਚ ਹੀ ਆ, ਸਾਰਾ ਏਰੀਆ ਨਹੀਂ, ਉਹ ਇਹ ਆਪ ਵੀ ਉੱਥੇ ਏਰੀਏ 'ਚ ਰਹਿੰਦੇ ਨੇ ਲੰਬੇ ਸਮੇਂ, ਰੇਲ ਆਸਨ ਅਤੇ ਮੇਮਸ 'ਤੇ ਇਹਨਾਂ ਦਾ ਆਫਿਸ ਵੀ ਉੱਥੇ ਆ, ਰਹਿੰਦੇ ਵੀ ਉੱਥੇ ਨੇੜੇ ਆ
1: ਜੀ।
0: ਅਤੇ ਸੰਦੀਪ ਗੋਇਲ ਨੂੰ ਵੋਟ ਪਾ ਕੇ ਕਾਮਯਾਬ ਕਰੋ, ਅਤੇ ਉਹਨਾਂ ਕੁਝ ਵਲੰਟੀਅਰ ਵੀ ਚਾਹੀਦੇ ਨੇ, ਤੁਸੀਂ ਜ਼ਰੂਰ ਉਹਨਾਂ ਨੂੰ ਮਿਲ ਲਓ, ਅਤੇ ਉਹਨਾਂ ਦਾ ਆਫਿਸ ਹੈਗਾ ਰੇਲ ਆਸਨ ਅਤੇ ਮਗਲਾਕਲਨ ਵਾਲੇ ਪਲਾਜ਼ੇ 'ਚ, ਇੱਥੇ ਰੈਸਟੋਰੈਂਟ ਵੀ ਆ ਉਹਦੇ ਵਿੱਚ, ਅਤੇ ਲਿਸਟ ਉਹ ਕਹਿੰਦੇ ਕਿ ਤੁਹਾਡੇ ਲਈ ਮੈਂ ਕੰਮ ਕਰਾਂਗਾ, ਕਮਿਟ ਕਰਦਾ ਮੈਂ, ਅਤੇ ਬਿਲਡ ਕਰਾਂਗੇ ਕਮਿਊਨਿਟੀ ਨੂੰ ਸਟਰੋਂਗਰ, ਸੇਫਰ, ਵਧੀਆ ਬਣਾਵਾਂਗੇ ਬ੍ਰੈਂਟਨ ਨੂੰ। ਅਤੇ ਸੰਦੀਪ ਗੋਇਲ ਵਾਰਡ ਨੰਬਰ 3 ਤੇ 4 ਤੁਹਾਡੀ ਵੋਟ ਦੇ ਹੱਕਦਾਰ ਨੇ, 26 ਅਕਤੂਬਰ ਨੂੰ ਵੋਟ ਪਾ ਕੰਮ ਕਰੋ। ਰੈਡੀ ਪ੍ਰੈਮ ਦੇਸ਼ ਪ੍ਰਦੇਸ਼ ਆਪਣੇ ਅਗਲੇ ਸਪੋਂਸਰ ਨੂੰ ਤੁਸੀਂ ਲੈ ਲਓ, ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ।
1: ਬਿਲਕੁਲ, ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਤੁਸੀਂ ਵੀ ਜ਼ਰੂਰ ਪਹੁੰਚੋ 410 ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ, ਸਪੈਕਸ ਐਕਸਪ੍ਰੈਸ ਜਿਹੜੇ ਕਿ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਅਤੇ ਤੁਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ, ਕੱਲ੍ਹ ਨੂੰ ਵੀ ਪਰਸੋਂ ਨੂੰ ਵੀ ਡਾਕਟਰਸ ਅਵੇਲੇਬਲ ਹੋਣਗੇ, ਜ਼ਰੂਰ ਤੁਸੀਂ ਪਹੁੰਚੋ ਸਪੈਕਸ ਐਕਸਪ੍ਰੈਸ, ਨਵੀਆਂ ਡੀਲਸ ਲੈ ਕੇ ਰਾਜਨ ਜੀ ਜੁੜੇ ਨੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਅਤੇ ਸਾਡੇ ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਜਿਵੇਂ ਤੁਸੀਂ ਦੱਸਿਆ, ਫਿਰ ਦੱਸ ਦਈਏ ਕਿ ਡਾਕਟਰ ਸਾਡੇ ਕੋਲ ਕੱਲ੍ਹ ਨੂੰ ਵੀ ਅਵੇਲੇਬਲ ਹੈ ਅਤੇ ਪਰਸਨ ਨੂੰ ਵੀ, ਅਤੇ ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਦੇ ਨਾਲ। ਖਾਸ ਕਰਕੇ ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਤਾਂ ਅਸੀਂ ਸਪੈਸ਼ਲ ਇੱਕ ਮਸ਼ੀਨ ਲੈ ਕੇ ਆਏ ਹਾਂ, ਟੋਪੋਗ੍ਰਾਫੀ। ਤਾਂ ਹੁੰਦਾ ਕਿ ਮਨਪ੍ਰੀਤ ਜੀ, ਬੜੇ ਵਾਰੀ ਇਹੋ ਜਿਹੇ ਬੱਚੇ ਹੁੰਦੇ ਨੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਹੀ ਰਹਿੰਦਾ, ਸੋ ਪੇਰੈਂਟਸ ਨੂੰ ਇਹੀ ਚਿੰਤਾ ਹੁੰਦੀ ਹੈ ਵੀ ਕੀ ਤਾਂ ਇਹਨਾਂ ਦਾ ਨੰਬਰ ਵੱਧਦਾ ਵੱਧਦਾ 10-12 ਨੰਬਰ ਨਾਲ ਪਹੁੰਚੇ, ਅਤੇ ਕੋਈ ਰੋਕਣ ਦਾ ਤਰੀਕਾ ਹੈ। ਸੋ ਜਿਹੜੀ ਸਾਡੇ ਕੋਲ ਮਸ਼ੀਨ ਹੈ ਇਹ ਕਰਦੀ ਕੀ ਹੈ, ਇਹ ਪਹਿਲਾਂ ਹੀ ਟੈਸਟ ਕਰਕੇ ਸਾਨੂੰ ਦੱਸ ਦਿੰਦੀ ਕਿ ਹਾਂ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵਧਣਾ, ਅਤੇ ਜੇ ਆਉਂਦਾ ਤਾਂ ਫਿਰ ਅਸੀਂ ਉਹਨਾਂ ਨੂੰ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ। ਇਹ ਦੇਖਣ ਨੂੰ ਤਾਂ ਸੇਮ ਲੱਗਦੇ ਨੇ, ਪਰ ਹੌਲੀ ਹੌਲੀ ਜਿਹੜਾ ਤੁਹਾਡਾ ਨਿਗਾਹ ਹੈ ਉਹਨੂੰ ਉੱਥੇ ਹੀ ਰੋਕ ਦਿੰਦੇ ਨੇ, ਵਧਣ ਨਹੀਂ ਦਿੰਦੇ ਨੰਬਰ ਨੂੰ, ਸੋ ਤੁਹਾਡੀ ਨਿਗਾਹ ਹੋਰ ਨਹੀਂ ਕੱਢਦੀ। ਸੋ ਜਿਹੜੇ ਵੀ ਸਾਡੇ ਭੈਣ ਭਰਾ ਆਪਣੇ ਬੱਚਿਆਂ ਦਾ ਇੱਦਾਂ ਦਾ ਆਈ ਐਗਜ਼ਾਮ ਕਰਾਉਣਾ ਚਾਹੁੰਦੇ ਨੇ, ਤਾਂ ਕਿ ਉਹਨਾਂ ਨੂੰ ਟੈਨਸ਼ਨ ਨਾ ਰਹੇ ਵੀ ਹਾਂ ਵੀ ਬੱਚੇ ਮੇਰੇ ਦਾ ਅੱਗੋਂ ਨੰਬਰ ਵਧਣਾ ਜਾਂ ਨਹੀਂ ਵਧਣਾ, ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888। ਦੂਜੀ ਗੱਲ ਕਰਾਂਗੇ ਗਲਾਸਿਸ ਦੀ, ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਜਿਨ੍ਹਾਂ ਨੇ ਵਧੀਆ ਬ੍ਰਾਂਡਡ ਫਰੇਮ ਲੈਣੇ ਹੁੰਦੇ ਨੇ, ਸੋ ਸਾਡੇ ਕੋਲ 2026 ਦੇ ਸਾਰੇ ਸਮਰ ਕਲੈਕਸ਼ਨ ਦੇ ਲੇਟੈਸਟ ਮਾਡਲ ਆ ਚੁੱਕੇ ਹੋਏ ਨੇ। ਇਹਨਾਂ 'ਚ ਜੇ ਤੁਸੀਂ ਲੈਣਾ ਚਾਹੁੰਦੇ ਹੋ ਗੁੱਚੀ ਦੇ ਫਰੇਮ ਜਿਹਦੇ ਉੱਤੇ ਸਾਈਡ ਦੇ ਉੱਤੇ ਗ੍ਰੀਨ ਜਾਂ ਰੈਂਡ ਪੈਟਰਨ ਹੈ, ਓਵਲੇ ਪ੍ਰਾਡਾ ਦੇ ਫਰੇਮ ਜਿਹਦੇ ਉੱਤੇ ਡਾਇਮੰਡ ਕੱਟ ਹੈ, ਜਾਂ ਫਿਰ ਟੋਮ ਫੋਰਡ ਦੇ ਨਿਊ ਬ੍ਰਾਂਡਡ ਫਰੇਮ ਜਿਹੜੇ ਹੈਗੇ ਨੇ ਉਹ ਵੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਅਤੇ ਸਨਗਲਾਸ ਸਾਡੇ ਕੋਲ ਅਵੇਲੇਬਲ ਨੇ, ਔਰ ਇਹਨਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜਿਹੜੇ ਸਾਡੇ ਪੈਂਟਰਾ ਰੇਬਨ ਦੇ ਫਰੇਮ ਲੈਣਾ ਚਾਹੁੰਦੇ ਨੇ, ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀਬਰਡਸ ਦੇ, ਇਹਨਾਂ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਜੇ ਤੁਸੀਂ ਟੋਮੀ ਹਿਲਫਿਗਰ ਦੇ ਫਰੇਮ ਲੈਣੇ ਨੇ, ਜਾਂ ਫਿਰ ਕੈਲਵਿਨ ਕਲਾਈਨ ਦੇ, ਫੈਂਡੀ ਦੇ, ਜਾਂ ਫਿਰ ਵੈਲੰਟੀਨੋ ਦੇ, ਇਹਨਾਂ ਦੇ ਉੱਤੇ ਤੁਹਾਨੂੰ ਫਲੈਟ 75% ਆਫ ਦਿੱਤਾ ਜਾ ਰਿਹਾ ਹੈ। ਅਤੇ ਸਭ ਤੋਂ ਵਧੀਆ ਡੀਲ ਹੈ ਜਿਹਦੇ 'ਚ ਤੁਹਾਨੂੰ ਅਸੀਂ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਾ, ਰੂਟਸ, ਆਈਜੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦੇ ਰਹੇ ਹਾਂ। ਸੋ $299 ਦੀ ਕੀਮਤ ਦਾ ਫਰੇਮ 90% ਆਫ ਕਰਕੇ ਸਿਰਫ $29 'ਚ ਮਿਲਣਾ ਹੈ। ਤੋ ਪਹੁੰਚਣਾ ਕਿੱਥੇ ਡੀਲਾਂ ਲੈਣ ਲਈ, ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ, ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਅਤੇ ਨੰਬਰ ਸਾਡਾ ਇੱਕ ਵਾਰੀ ਫਿਰ 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ, ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਨੰਬਰ ਇੱਕ ਵਾਰੀ ਫਿਰ 905-460-8888, 905-460-8888। 8888 ਬਹੁਤ ਬਹੁਤ ਧੰਨਵਾਦ ਜੀ
0: ਮਿਹਰਬਾਨੀ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਦੋਸਤੋ ਸਾਡੇ ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ ਜਦੋਂ ਵੀ ਤੁਸੀਂ ਆਪਾਂ ਲਾਈਵ ਪ੍ਰੋਗਰਾਮ ਕਰਦੇ ਹਾਂ ਚਾਹੇ ਆਪਾਂ ਪ੍ਰੋਗਰਾਮ ਕਰਦੇ ਹੋਈਏ ਸ਼ਾਮ ਨੂੰ 2 to 6 905-564-44 ਵੀ ਕਹਿੰਦੇ ਵੀ ਇਹ ਦੇਸ਼ ਪਰਦੇ ਨੰਬਰ ਹੁੰਦਾ 9055-646-444 ਟੈਲੀਫੋਨ ਨੰਬਰ ਹੁੰਦੇ
1: ਜੀ
0: ਫਿਰ ਅਗਲਾ ਤੁਹਾਡਾ ਫਰਮਾਇਸ਼ੀ ਗੀਤ ਪੇਸ਼ ਕਰੀਏ ਅੱਜ ਮੋਸਟਲੀ ਕਲੀਆਂ ਵਗੈਰਾ ਜ਼ਿਆਦਾ ਆ ਰਹੀਆਂ ਨੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਸਬਜੈਕਟ ਹੀ ਚੁਣਿਆ ਸੀ ਅਸੀਂ ਪੁਰਾਣੀਆਂ ਕਿੱਸਿਆਂ ਦਾ ਜੇ ਕੋਈ ਰਹਿ ਗਿਆ ਹੋਵੇ ਕਿੱਸਾ ਅਸੀਂ ਬਹੁਤ ਸਾਰੇ ਕਿੱਸੇ ਸੁਣਾਏ ਆ ਬਹੁਤ ਅਤੇ ਜੇ ਕੋਈ ਮਿਸ ਤੁਸੀਂ ਮਿਸ ਕਰ ਗਏ ਹੋ ਤਾਂ ਤੁਸੀਂ ਫਰਮਾਇਸ਼ ਕਰ ਸਕਦੇ ਹੋ ਅਗਲੇ ਦੇਸ਼ ਪ੍ਰਦੇਸ਼

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਤੁਹਾਡਾ ਨਿੱਘਾ ਸਵਾਗਤ ਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ। ਔਰ ਜੀ ਬੌਰ ਗੀਤ ਦੁਨੀਆਂ ਵਿੱਚ ਪ੍ਰਭਜੀਤ ਸਿੰਘ ਹੋਰ ਬੜੇ ਬਹੁਤ ਹੀ ਤੁਹਾਡੇ ਦਾ ਨਾਮ ਹੈ ਔਰ ਲੰਬੇ ਸਮੇਂ ਤੋਂ ਤੁਹਾਨੂੰ ਮੌਰਗੇਜ ਕਰਵਾ ਰਹੇ ਨੇ, ਲੋਨ ਦਵਾਉਂਦੇ ਨੇ। ਨੰਬਰ ਇਹਨਾਂ ਦਾ 416-710-7524। ਉਹਨਾਂ ਨਾਲ ਆਪਾਂ ਅੱਜ ਦੇ ਬਾਰੇ ਗੱਲ ਕਰਦੇ ਹਾਂ। ਜੀ
1: ਜੀ ਪ੍ਰਭਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਮੌਰਗੇਜ ਰਿਨਿਊਅਲ ਤੋਂ ਪਹਿਲਾਂ ਲੋਕੀ ਤੁਹਾਡੇ ਕੋਲ ਆਉਣ ਜਾਂ ਪੂਰੇ ਟਾਈਮ ਤੇ, ਇਹ ਵੀ ਦੱਸੋ ਪਲੀਜ਼।
2: ਬਿਲਕੁਲ ਮਨਪ੍ਰੀਤ, ਦੇਖੋ ਗੱਲ ਇਹ ਹੁੰਦੀ ਹੈ ਵੀ ਜਿਹੜਾ ਰਿਨਿਊਅਲ ਟਾਈਮ ਹੁੰਦਾ ਨਾ, ਜੇ ਤਾਂ ਦੇਖੋ ਤੁਸੀਂ ਪਹਿਲਾਂ ਹੀ ਸ਼ੋਪ ਰਾਉਂਡ ਜਾਂ ਕੁਛ ਮਾਇੰਡ ਚ ਆਈਡੀਆ ਲਾ ਕੇ ਤੁਰੋਗੇ ਵੀ ਤੁਸੀਂ ਇੱਕ ਆਈਡੀਆ ਹੀ ਲਾਉਣਾ ਵੀ ਅਸੀਂ ਨਵੇਂ ਲੈਂਡਰ ਨਾਲ ਜਾ ਕੇ ਸਾਨੂੰ ਕੀ ਕੁਛ ਇੰਟਰਸਟ ਰੇਟ ਵਜੋਂ ਮਿਲਦਾ ਪਿਆ ਜਾਂ ਕਿਹੜੇ ਕਿਹੜੇ ਇਨਸੈਂਟਿਵ ਮਿਲਦੇ ਪਏ ਨੇ, ਰਾਈਟ? ਉਹ ਚੀਜ਼ ਉਹ ਭਾਵੇਂ ਤੁਸੀਂ ਕਹਿ ਲਓ ਜੇ ਤਾਂ ਖੜੇ ਪੈਰ ਕਰਦੇ ਹੋ ਫਿਰ ਤੁਹਾਡੇ ਕੋਲ ਜ਼ਿਆਦਾ ਟਾਈਮ ਨਹੀਂ ਰਹਿ ਜਾਂਦਾ। ਹਾਂ ਜੇ ਤੁਹਾਡੀ ਰਿਨਿਊਅਲ ਆਉਂਦੇ 3-4 ਮਹੀਨਿਆਂ ਨੂੰ ਆ ਰਹੀ ਹੈ ਤੇ ਤੁਸੀਂ ਪਹਿਲਾਂ ਹੀ ਸ਼ੋਪ ਰਾਉਂਡ ਕਰਨੇ ਸ਼ੁਰੂ ਕਰ ਦੋ ਤਾਂ ਤੁਹਾਨੂੰ ਘੱਟੋ ਘੱਟ ਆਈਡੀਆ ਹੋ ਜਾਂਦਾ ਵੀ ਤੁਸੀਂ ਕਿਸ ਗਰਾਊਂਡ ਤੇ ਹੈਗੇ ਹੋ, ਵੀ ਤੁਹਾਨੂੰ ਕੋਈ ਹੱਲ ਨਿਕਲ ਵੀ ਰਿਹਾ ਜਾਂ ਨਹੀਂ ਨਿਕਲ ਰਿਹਾ। ਤੇ ਜੇ ਤੁਹਾਨੂੰ ਇਹ ਵੀ ਪਤਾ ਤੁਹਾਡਾ ਹੱਲ ਨਹੀਂ ਨਿਕਲਦਾ ਪਿਆ ਤਾਂ ਘੱਟੋ ਘੱਟ ਤੁਹਾਡੇ ਦਿਮਾਗ ਦੇ ਵਿੱਚ ਇਸ ਗੱਲ ਦਾ ਕੌਨਫੀਡੈਂਸ ਹੈਗਾ, ਜਿਹੜੇ ਵੀ ਤੁਸੀਂ ਕਰੰਟ ਲੈਂਡਰ ਨਾਲ ਹੈਗੇ ਹੋ ਤੁਸੀਂ ਚੁੱਪਚਾਪ ਸਾਈਨ ਕਰਕੇ ਭੇਜ ਦੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਾਊਗੀ। ਹੁਣ ਰਿਨਿਊਅਲ ਕਰਾਉਣ ਦੇ ਮੌਕੇ ਜਾਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਵੀ ਰਿਨਿਊਅਲ ਆ ਰਹੀ ਹੈ, ਤੁਸੀਂ ਉਸ ਤੋਂ ਪਹਿਲਾਂ ਸ਼ੋਪ ਰਾਉਂਡ ਕਰਕੇ ਤੁਹਾਨੂੰ ਫਾਇਦੇ ਕੀ ਨੇ? ਇੱਕ ਤਾਂ ਦੇਖੋ ਤੁਸੀਂ ਆਪਦਾ ਲੈਂਡਰ ਸਵਿੱਚ ਕਰ ਸਕਦੇ ਹੋ ਬਗੈਰ ਕਿਸੇ ਪੈਨਲਟੀ ਤੋਂ, ਠੀਕ ਹੈ ਜੀ। ਉਸ ਤੋਂ ਵੱਡੀ ਗੱਲ ਜਿਵੇਂ ਆਲਮੋਸਟ ਹਰ ਇੱਕ ਬੈਂਕ ਨੂੰ, ਮੇਜਰ ਬੈਂਕਾਂ ਨੂੰ ਵਾਲਿਊਮ ਦੇਈਦੀ ਹੈ ਤਾਂ ਜਿੰਨੇ ਵੀ ਮੈਜੋਰਟੀ ਮੇਜਰ ਸਕੈਜੂਲ ਏ ਲੈਂਡਰ ਨੇ ਉਹਨਾਂ ਨਾਲ ਤੁਹਾਨੂੰ ਕੈਸ਼ ਬੈਕ ਦਵਾਈਦਾ ਜਿੰਨਾ ਵੀ ਤੁਸੀਂ ਨਵਾਂ ਲੋਨ ਨਵੇਂ ਬੈਂਕ ਤੋਂ ਲੈ ਕੇ ਆਉਂਗੇ। ਬਥੇਰੀ ਵਾਰੀ ਭੈਣ ਭਰਾਵਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਵੀ ਸਾਡੇ ਕੋਲ ਲਾਈਨ ਆਫ ਕ੍ਰੈਡਿਟ ਹੈ ਨੀਗੀ, ਤੇ ਜਦੋਂ ਨਵੀਂ ਐਪਲੀਕੇਸ਼ਨ ਅਸੀਂ ਲਾਂਚ ਕਰਦੇ ਹਾਂ ਉਹ ਲਾਂਚ ਦੇ ਨਾਲ ਨਾਲ ਹੀ ਤੁਹਾਡੀ ਜਿਹੜੀ ਲਾਈਨ ਆਫ ਕ੍ਰੈਡਿਟ ਦੀ ਐਪਲੀਕੇਸ਼ਨ ਟਾਈ ਕਰਕੇ ਭੇਜੀ ਦੀ ਹੈ, ਜਿਹਦੇ ਨਾਲ ਕੀ ਹੁੰਦਾ ਜਿਵੇਂ ਜਿਵੇਂ ਤੁਹਾਡਾ ਮੌਰਗੇਜ ਦਾ ਬੈਲੈਂਸ ਘੱਟਦਾ ਜਾਂਦਾ ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਦੀ ਜਿਹੜੀ ਹੈ ਉਹ ਪਾਕਟ ਵੱਧਦੀ ਰਹਿੰਦੀ ਹੈ। ਕਹਿਣ ਤੋਂ ਭਾਵ ਜੇ ਅੱਜ ਤੋਂ 5-6 ਸਾਲ ਪਹਿਲਾਂ ਮੇਰੇ ਤੋਂ ਕਿਸੇ ਨੇ ਮੌਰਗੇਜ ਕਰਵਾਈ ਸੀ ਜਾਂ ਅੱਜ ਉਹਨਾਂ ਦਾ $1-1.5 ਲੱਖ ਪੇ ਡਾਊਨ ਹੋ ਗਿਆ, ਉਹਨਾਂ ਦੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਬਣੀ ਪਈ ਆ। ਲਾਈਨ ਆਫ ਕ੍ਰੈਡਿਟ ਦਾ ਆਲਮੋਸਟ ਹਰ ਕੋਈ ਜਾਣਦਾ, ਬਹੁਤ ਫਾਇਦੇ ਵਾਲੀ ਚੀਜ਼ ਆ, ਜਦੋਂ ਤੁਹਾਨੂੰ ਪੈਸੇ ਦੀ ਲੋੜ ਹੈ ਤੁਸੀਂ ਕਦੇ ਵੀ ਵਰਤ ਸਕਦੇ ਹੋ। ਤੇ ਜਿਹੜੀ ਹੋਰ ਮੇਜਰ ਗੱਲ ਕੀ ਹੁੰਦੀ ਆ, ਜ਼ਰੂਰੀ ਨਹੀਂ ਗਾ ਵੀ ਸਾਰੇ ਭੈਣ ਭਰਾ ਸਕੈਜੂਲ ਏ ਲੈਂਡਰ ਨਾਲ ਕਲੋਜ਼ਡ ਹੋਏ ਨੇ, BMO TD ਸਕੋਸ਼ੀਆ ਵਰਗੇ ਨਾਲ ਬਥੇਰੇ ਭੈਣ ਭਰਾ ਹੁਣ ਕਈ ਵਾਰੀ ਪ੍ਰਾਈਵੇਟ ਮੌਰਗੇਜ ਦੇ ਦਿੱਤੀ ਜਾਂਦੀ ਹੈ ਜਾਂ ਪ੍ਰਾਈਵੇਟ ਪੂਰੇ ਦਾ ਪੂਰਾ ਘਰ ਇਨਵੈਸਟਮੈਂਟ ਪ੍ਰੋਪਰਟੀ ਹੈ ਜੋ ਵੀ ਕੁਛ ਗੱਲ ਆ, ਤੁਹਾਨੂੰ ਪ੍ਰਾਈਵੇਟ ਲੈਣੀ ਪੈ ਗਈ ਜਾਂ ਸੈਕਿੰਡ ਮੌਰਗੇਜ ਲੈਣੀ ਪੈ ਗਈ ਕਿਸੇ ਖੜੇ ਪੈਰ ਐਮਰਜੈਂਸੀ ਫੰਡ ਕਰਕੇ, ਤੁਹਾਨੂੰ ਉਹ ਮਹਿੰਗੇ ਭਾਤੇ ਮਿਲੇ ਹੋਏ ਨੇ, ਰਾਈਟ? ਉਹਦਾ ਕੋਈ ਹੱਲ ਨਹੀਂ ਨਿਕਲਦਾ ਪਿਆ, ਹਰ ਇੱਕ ਆਏ ਸਾਲ ਉਹਨਾਂ ਦੀ ਰਿਨਿਊਅਲ ਆਉਂਦੀ ਹੈ, ਰਿਨਿਊਅਲ ਫੀਸ ਨਹੀਂ ਦੇ ਪਾ ਰਹੇ, ਰਿਨਿਊਅਲ ਫੀਸ ਤੁਹਾਡਾ ਜਿਹੜਾ ਅਲਟੀਮੇਟ ਬੈਲੈਂਸ ਉਹਦੇ ਵਿੱਚ ਐਡ ਆਨ ਹੋਈ ਜਾਂਦੀ, ਬਥੇਰੇ ਤਰੀਕੇ ਦੇ ਮਹਿੰਗੇ ਭਾਅ ਦੀ ਮੌਰਗੇਜ ਵੀ ਮਿਲੀ ਹੁੰਦੀ ਹੈ, ਜਾਂ ਤੁਸੀਂ 20 ਲੈਂਡਰ ਨਾਲ ਹੋ ਸਕਦਾ ਕਲੋਜ਼ ਹੋ ਸਕਦੇ ਹੋ, ਜਿਹਦੇ ਵਿੱਚ 6-7% ਤੁਹਾਨੂੰ ਇੰਟਰਸਟ ਰੇਟ ਪੇ ਕਰਨਾ ਪੈ ਰਿਹਾ। ਉਹ ਗੱਲ ਕੀ ਰਿਨਿਊਅਲ ਮੌਕੇ ਤੁਸੀਂ ਕਿਸੇ ਵੀ ਮਹਿੰਗੇ ਇੰਟਰਸਟ ਰੇਟ ਦੀ ਪੇਮੈਂਟਾਂ ਕਰਦੇ ਪਏ ਹੋ ਉਹਦਾ ਹੱਲ ਕਰਵਾਉਣਾ, ਡੈਫੀਨੇਟਲੀ ਪਹਿਲਾਂ ਸ਼ੋਪ ਰਾਊਂਡ ਕਰਨਾ ਸ਼ੁਰੂ ਕਰੋ, ਘੱਟੋ ਘੱਟ ਤੁਹਾਨੂੰ ਪਤਾ ਲੱਗ ਜੂਗਾ, ਆਈਡੀਆ ਹੋ ਜਾਊਗਾ ਵੀ ਤੁਹਾਡਾ ਕੰਮ ਬੈਂਕ ਤੋਂ ਜੇ ਹੋਣ ਲਾਇਕ ਹੈਗਾ ਵੀ ਹੈ ਤਾਂ ਫਾਈਲ ਨੂੰ ਕਿਵੇਂ ਤੁਸੀਂ ਪ੍ਰੈਪ ਕਰਨਾ ਆਪਦੇ ਆਪ। ਸੋ ਕਿਸੇ ਤਰੀਕੇ ਦੀ ਰਿਨਿਊਅਲ ਹੈ ਉਹ ਭਾਵੇਂ ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਨੰਬਰ ਦੱਸ ਦਿੰਦਾ ਜੀ
1: 416-710-7524
2: ਹਾਂਜੀ ਮਨਪ੍ਰੀਤ, ਦੇਖੋ ਜਦੋਂ ਜਿਹੜੇ ਅਨਸਿਕਿਓਰ ਡੈਟ ਨੇ ਨਾ ਇਹਨਾਂ ਨੂੰ ਕਹਿ ਲਓ ਐਕਸੈਪਟ ਕਰਨਾ ਬੜਾ ਸੌਖਾ ਰਹਿੰਦਾ ਕਿਉਂਕਿ ਇਹਦੇ ਵਿੱਚ ਤੁਹਾਡੀ ਕੋਲ ਬਹੁਤ ਹਾਰਡ ਐਂਡ ਫਾਸਟ ਐਪਲੀਕੇਸ਼ਨ ਨਹੀਂ ਜਾਂਦੀ, ਆਨਲਾਈਨ ਬਥੇਰੀਆਂ ਕੰਪਨੀਆਂ ਨੇ ਜਿਹੜਾ ਤੁਹਾਨੂੰ ਕਹਿ ਲਓ ਸਸਤੇ ਭਾਅ ਤੇ ਉਹਨਾਂ ਨੇ ਤੁਹਾਨੂੰ ਵਿਆਜ ਵੇਚ ਦੇਣਾ। ਹੁਣ ਉਹਦੇ ਵਿੱਚ ਕੀ ਹੁੰਦਾ, ਜ਼ਿਆਦਾਤਰ ਜਿਵੇਂ ਪੇ ਡੇ ਲੋਨ ਆ ਗਏ ਆ, ਛੋਟੀਆਂ ਕੰਪਨੀਆਂ ਨੇ ਕੈਸ਼ ਫੋਰ ਲੋਨ ਬਥੇਰੀਆਂ ਨੇ, ਚਲੋ ਰਜਿਸਟਰਡ ਕੰਪਨੀਆਂ ਨੇ, ਇਹਨਾਂ ਨੇ ਆਪਣੇ ਜਿੱਥੋਂ ਕਹਿ ਲਓ ਭਾਵੇਂ ਤੁਹਾਨੂੰ 4% ਲਿਖ ਕੇ ਤੁਹਾਨੂੰ ਲੋਨ ਵੇਚ ਦੇਣਾ। ਹੁਣ ਉਹ 4% ਹੈ ਕਿਸ ਹਿਸਾਬ ਨਾਲ ਕੈਲਕੂਲੇਟ ਹੁੰਦਾ, ਉਹ ਕੋਸਟ ਆਫ ਬੋਰੋਇੰਗ ਆਮ ਬੰਦੇ ਨੂੰ ਦੱਸੀ ਹੋਈ ਨਹੀਂ ਜਾਂਦੀ ਆ, ਆਲਦੋ ਪੇਪਰਾਂ ਦੇ ਵਿੱਚ ਡਿਸਕਲੋਜ਼ ਹੋ ਜਾਂਦੀ ਆ, ਬਟ ਉਸ ਵਕਤ ਬੰਦੇ ਨੂੰ ਚਾਹ ਇੱਦਾਂ ਹੁੰਦਾ ਯਾਰ ਮੇਰਾ ਲੋਨ ਅਪਰੂਵ ਹੋ ਗਿਆ, ਬੰਦਾ ਦੇਖਦਾ ਹੀ ਨਹੀਂ। ਉਹ 4% ਹੁੰਦਾ ਇੱਕ ਮਹੀਨੇ ਦਾ ਵਿਆਜ। ਹੁਣ ਜੇ ਉਸੇ ਚੀਜ਼ ਨੂੰ ਤੁਸੀਂ ਕੈਲਕੂਲੇਟ ਕਰੋ ਇੱਕ ਸਾਲ ਦੇ ਦੇ ਹਿਸਾਬ ਨਾਲ 48% ਤੇ ਤੁਹਾਨੂੰ ਇੰਟਰਸਟ ਰੇਟ ਪੈਂਦਾ ਜੀ ਉਹਦਾ। ਕਈ ਵਾਰੀ ਕਲਾਇੰਟ ਆਉਂਦੇ ਨੇ ਜਿਹਨਾਂ ਨੇ 15-20 ਹਜ਼ਾਰ ਲਿਆ ਹੁੰਦਾ ਵੀ ਚਲੋ ਅਗਲਾ ਕਹਿੰਦਾ ਕਾਹਨੂੰ ਘਰ ਨੂੰ ਮੋਰਗੇਜ ਤੁੜਵਾਉਣੀ 15-20 ਹਜ਼ਾਰ ਲੈਣਾ ਐ ਫੜ ਲੈਂਦੇ ਆ ਉਹ 15-20 ਹਜ਼ਾਰ ਦਾ ਭੁਗਤਾਨ 25-30 ਹਜ਼ਾਰ ਤੱਕ ਜਾ ਕੇ ਹੁੰਦਾ ਫਿਰ ਬੰਦੇ ਨੂੰ ਅਹਿਸਾਸ ਉਦੋਂ ਹੁੰਦਾ ਜਦੋਂ ਉਹਨਾਂ ਨੂੰ ਪੇ ਬੈਕ ਕਰਨ ਦਾ ਟਾਈਮ ਆਉਂਦਾ। ਸੋ ਕਿਸੇ ਤਰੀਕੇ ਦਾ ਵੀ ਤੁਸੀਂ ਅਨਸਿਕਿਓਰ ਡੈਟ ਚੱਕੀ ਬੈਠੇ ਹੋ ਮਿਨੀਮਮ ਪੇਮੈਂਟਸ ਨਾ ਕਰੋ ਜੇ ਤੁਹਾਡੇ ਕੋਲ ਘਰ ਹੈਗਾ ਵਾ ਘਰ ਦੇ ਅਗੇਂਸ ਲਾਈਨ ਆਫ ਕ੍ਰੈਡਿਟ ਬਣਾ ਲਓ ਜੇ ਚੱਲਦੀ ਮੋਰਗੇ ਨਹੀਂ ਤੁੜਵਾਉਣੀ ਜੇ ਚੱਲਦੀ ਮੋਰਗੇ ਤੁੜਵਾ ਕੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਘਰ ਨੂੰ ਰੀਫਾਈਨੈਂਸ ਕਰਵਾ ਕੇ ਉਹ ਸਾਰੇ ਅਨਸਿਕਿਓਰਡ ਕਰਜ਼ਿਆਂ ਦੀ ਇੱਕ ਕਿਸ਼ਤ ਬਣਾ ਸਕਦੇ ਹੋ ਜੀ ਜੋ ਕਿ 3.5-4% ਇੰਟਰਸਟ ਰੇਟ ਦੇ ਹਿਸਾਬ ਨਾਲ ਹੋਊਗੀ। ਜੇ ਤੁਹਾਡੇ ਕੋਲ ਘਰ ਨਹੀਂ ਹੈਗਾ ਤਾਂ ਹੋ ਸਕਦਾ ਤੁਸੀਂ ਕੋਈ ਬਿਜ਼ਨਸ ਲੋਨ ਲਈ ਕੁਆਲੀਫਾਈ ਕਰ ਦਿਓ ਜੇ ਤੁਹਾਡੇ ਕੋਲ ਕੋਈ ਬਿਜ਼ਨਸ ਹੈਗਾ। ਜੇ ਦੋਨੇ ਹੀ ਆਪਸ਼ਨ ਤੁਹਾਡੇ ਕੋਲ ਨਹੀਂ ਹੈਗੀਆਂ ਤਾਂ ਨਾਲ ਦੇ ਨਾਲ ਮੈਂ ਵੀ ਕਹਿੰਦਾ ਉਹਨਾਂ ਹੋ ਸਕਦਾ ਬੈਂਕਾਂ ਤੋਂ ਹੀ ਤੁਹਾਡਾ ਲੋਨ 25-30 ਹਜ਼ਾਰ ਤੱਕ ਹੈ ਛੋਟੀ ਕੋਈ ਰਕਮ ਤੱਕ ਦਾ ਲੋਨ ਤੁਹਾਡਾ ਅਪਰੂਵ ਹੋ ਜਾਵੇ ਜਿਹਦਾ ਕਿ ਬੈਂਕ ਵਾਲਾ ਹੀ ਇੰਟਰਸਟ ਰੇਟ ਹੋਊਗਾ ਵੀ ਤੁਹਾਨੂੰ ਮਹਿਸੂਸ ਨਾ ਹੋਊਗੀ ਉਹਦੀ ਜਿਹੜੀ ਮਿਨੀਮਮ ਪੇਮੈਂਟ ਵੀ ਬਣੂਗੀ ਜਾਂ ਜੋ ਵੀ ਚਲੋ ਉਹਦੀ ਪੇਮੈਂਟ ਬਣੇਗੀ। ਸੋ ਕਿਸੇ ਤਰੀਕੇ ਦੇ ਅਨਸਿਕਿਓਰ ਡੈਟ ਚੱਕੀ ਬੈਠੇ ਹੋ ਪ੍ਰਪੋਜ਼ਲ ਬੈਂਕਰਪਸੀ ਵਾਲਾ ਰਾਹ ਫੜਨ ਤੋਂ ਪਹਿਲਾਂ ਇੱਕ ਵਾਰੀ ਡੈਫੀਨੇਟਲੀ ਕਾਲ ਕਰ ਲਿਓ ਹੋ ਸਕਦਾ ਤੁਹਾਨੂੰ ਕੋਈ ਨਾ ਕੋਈ ਹੱਲ ਦੱਸ ਦਵਾਂ। ਮੈਂ ਕਹਿੰਦਾ ਹਮੇਸ਼ਾ ਕਹਿੰਦਾ ਉਹਨਾਂ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ ਨਹੀਂ ਤੁਹਾਨੂੰ ਗੱਲ ਜਚੀ ਨਹੀਂ ਤੁਹਾਨੂੰ ਆਈਡੀਆ ਜਚਿਆ ਤੁਸੀਂ ਜਿਵੇਂ ਆਪਦੇ ਸੈਟਿੰਗ 'ਚ ਬੈਠੇ ਹੋ ਤੁਸੀਂ ਉਵੇਂ ਬੈਠ ਸਕਦੇ ਹੋ। ਨੰਬਰ ਦੱਸ ਦਿੰਦਾ ਜੇ ਕਰੀ 416-710-7424-416-710-7524। ਕਿਸੇ ਤਰੀਕੇ ਦਾ ਵੀ ਮੋਰਗੇਜ ਸੰਬੰਧੀ ਕੋਈ ਫਾਈਨੈਂਸ਼ੀਅਲ ਬਰਡਨ ਨਾਲ ਜੂਝ ਰਹੇ ਹੋ ਕੋਈ ਪ੍ਰੀ ਕੰਸਟਰਕਸ਼ਨ ਦਾ ਘਰ ਬੁੱਕ ਕਰਵਾਇਆ ਉਹਦੇ ਨਾਲ ਤੁਹਾਨੂੰ ਚੈਲੰਜਸ ਆ ਰਹੇ ਨੇ ਕਿਸੇ ਤਰੀਕੇ ਦਾ ਵੀ ਮੋਰਗੇਜ ਦਾ ਕੋਈ ਵੀ ਸਵਾਲ ਹੈ ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ ਜੀ 416-710-7524-416-710-7524। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਇਹਦਾ ਤੁਸਾਨੂੰ ਦੇਣ ਲਈ
1: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਪ੍ਰਭਦੀਪ ਸਿੰਘ ਜੀ ਨਾਲ ਗੱਲਬਾਤ ਕਰ ਸਕਦੇ ਹੋ ਮੋਰਗੇਜ ਰਿਲੇਟਡ ਕੋਈ ਵੀ ਸਵਾਲ ਨੇ 416-710-7524 ਇਹਨਾਂ ਦਾ ਨੰਬਰ ਹੈ। ਅਗਲੇ ਕਾਲਰ 8227 ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਬਹੁਤ ਵਧੀਆ ਪ੍ਰੋਗਰਾਮ ਜਿੱਦਾਂ ਹੁਣ ਤੁਸੀਂ ਟਾਕ ਸ਼ੋਅ ਕੀਤਾ ਭਾਜੀ ਹੋਣਾਂ ਦਾ ਪਹਿਲਾ ਸਵਾਲ ਆ ਪੁੱਛਿਆ ਵੀ ਭੈਣ ਭਰਾ ਜਿੱਦਾਂ ਹੁਣ ਕੋਈ ਪੁੱਛਣਾ ਹੋਵੇ ਤਾਂ ਪਹਿਲਾਂ ਹੀ ਗੱਲਬਾਤ ਕਰਕੇ ਮੋਰਜ ਦਾ ਆਪਣਾ ਇੰਤਜ਼ਾਮ ਕਰ ਸਕਦੇ ਪਹਿਲਾਂ ਪਤਾ ਲੱਗ ਸਕਦਾ ਵੀ ਜਿਹਦੇ 3-4 ਮਹੀਨੇ ਪਹਿਲਾਂ ਪਤਾ ਹੋਵੇ ਵੀ ਉਸ ਬੈਂਕ ਨਾਲ ਵੀ ਜਾਂਦਾ ਭਾਜੀ ਹੋਣੀ ਬਹੁਤ ਵਧੀਆ ਗੱਲ ਕਰਕੇ ਗਏ ਆ। ਬਾਕੀ ਤੁਸੀਂ ਸਵਾਲ ਬਹੁਤ ਵਧੀਆ ਪੁੱਛਿਆ ਏਦਾਂ ਪੁੱਛਦੇ ਰਿਹਾ ਕਰੋ ਏਦਾਂ ਫਿਰ ਭੈਣਾਂ ਭਰਾਵਾਂ ਇਹਦੇ ਭੈਣ ਭਰਾ ਇਹਦੇ ਫਸਦੇ ਨੀ ਏਦਾਂ ਜੀ
1: ਬਿਲਕੁਲ
3: ਦਿਲੋਂ ਤੁਹਾਡਾ ਵੀ ਧੰਨਵਾਦ ਕਰਦਾ ਮਾਰਾ ਤਰੱਕੀਆਂ ਚੜ੍ਹਦੀਆਂ ਬਾਕੀ ਭਾਜੀ ਹੋਣਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਆ ਹਮੇਸ਼ਾ ਹੀ ਮੈਨੂੰ ਟਾਈਮ ਦਿੰਦੇ ਆ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਮਾਰਾ ਤਰੱਕੀਆਂ ਚੜ੍ਹਦੇ ਆ ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗਾਂ ਜਾਂ ਬਿਜ਼ਨਸ ਮੈਂ ਭੈਣਾਂ ਵੀ ਬਿਜ਼ਨਸ ਕਰਦੇ ਦੇਸ਼ ਬੰਦੇ ਦੀ ਟੀਮ ਆ ਸਾਰਿਆਂ ਦਿਲੋਂ ਧੰਨਵਾਦ ਕਰਦਾ
0: ਉਹਦੇ ਵਿੱਚ ਇੱਕ ਨਗਮਾ ਸੁਣਦੇ ਆ ਮਧੂਵਾਲਾ ਤੇ ਪੁਰਾਣੇ ਐਕਟਰ ਬੜੇ ਅੱਛੇ ਸੀਗੇ ਪ੍ਰਦੀਪ ਕੁਮਾਰ ਬਹੁਤ ਸਾਰੀਆਂ ਆਈਕੋਨ ਮੂਵੀਜ਼ ਕੇ ਉਹਨਾਂ ਨੇ ਕੰਮ ਕੀਤਾ ਤਾਜ ਮਹਿਲ ਨਾਗਿਨ ਹੈਨਾ ਪੁਰਾਣੀਆਂ ਤੇ ਉਹਨਾਂ ਤੇ ਫਰਮਾਇਆ ਹੈ ਗੀਤ ਆਪਾਂ ਤੁਹਾਡੇ ਲਈ ਪੇਸ਼ ਕਰਦੇ ਹਾਂ
1: ਜੀ।

0: ਕਾਫੀ ਵਧੀਆ ਡੀਲਸ ਵੀ ਦੇਣਗੇ ਇਨਸਾਈਡ, ਇਹਨਾਂ ਦੇ ਕੋਲ ਵਧੀਆ ਵਧੀਆ ਡੀਲਸ ਵੀ ਲੱਗੀਆਂ ਹੁੰਦੀਆਂ ਨੇ, ਐਵਰੀਡੇ ਡੀਲਸ ਹੁੰਦੀਆਂ ਨੇ, ਉਹਦਾ ਵੀ ਫਾਇਦਾ ਲੈ ਸਕਦੇ ਹੋ। ਤੇ ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀ ਮਿਠਾਈਆਂ ਇਹਨਾਂ ਦੇ ਕੋਲ ਜਾ ਕੇ ਲੈ ਕੇ ਆਓ। ਪਿੰਨੀਆਂ ਵਗੈਰਾ, ਹੁਣ ਵਿੰਟਰ ਸੀਜ਼ਨ ਆ ਗਿਆ, ਪਿੰਨੀਆਂ ਬਹੁਤ ਵਧੀਆ ਬਣਾਉਂਦੇ ਨੇ ਪੰਜਾਬੀ ਬਾਈ ਨੇਚਰ ਵਾਲੇ। ਪਹੁੰਚੋ ਤੁਸੀਂ, ਸਾਰੀਆਂ ਲੋਕੇਸ਼ਨਸ ਐਵਰੀਡੇ ਓਪਨ ਨੇ ਇਹਨਾਂ ਦੀ, ਬਿਲਕੁਲ ਨਵੀਂ ਲੋਕੇਸ਼ਨ 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ ਬਵੇਡ ਐਂਡ ਹਰ ਅੰਟਾਰੀਓ ਦੇ ਉੱਪਰ ਲੋਕੇਟਡ ਹੈ। ਇੱਥੇ ਵੀ ਜਾਓ ਤੁਸੀਂ, ਆਪਣਾ ਆਰਡਰ ਪਲੇਸ ਕਰੋ। ਨੰਬਰ ਹੈ 905-793-5300, 905-793-5300 ਤੇ ਕਾਲਸ ਕਰ ਸਕਦੇ ਹੋ। ਇਨਸਾਈਡ ਜਾਓਗੇ ਤੁਹਾਨੂੰ ਵਧੀਆ ਵਧੀਆ ਡੀਲਸ ਵੀ ਮਿਲ ਜਾਣਗੇ ਟੇਕ ਆਊਟ ਵਾਲੀਆਂ, ਤੇ ਆਪਣੇ ਘਰਾਂ ਦੇ ਵਿੱਚ ਕੇਟਰਿੰਗ ਜ਼ਰੂਰ ਕਰਵਾਓ ਪੰਜਾਬੀ ਬਾਈ ਨੇਚਰ ਦੀ।
1: ਪੀਰਸਨ ਕਿਚਨ ਕੈਬਨਿਟ ਤੇ ਰੈਨੋਵੇਸ਼ਨ ਏਜੂ ਦਾ ਰੈਨੋਵੇਟਰ ਕੰਮ ਕਰਦੇ ਨੇ, ਮੈਨੂਫੈਕਚਰ ਨੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟ ਕਲੋਜ਼ਡ ਬਾਰ ਐਕਟ, ਜਿਸ ਦੇ ਨਾਲ ਨਾਲ ਜੀ ਤੁਸੀਂ ਇਹ ਮਸ਼ੀਨਾਂ ਲਗਾਈਆਂ ਹੋਈਆਂ ਨੇ ਆਪਣੇ ਫੈਕਟਰੀ ਦੇ ਵਿੱਚ ਜਿੱਥੇ ਕਿ ਫੈਬਰੀਕੇਟ ਅਤੇ ਕੁਆਡਸ ਕਾਊਂਟਰ ਟਾਪ ਕੱਟੇ ਜਾਂਦੇ ਨੇ ਅਤੇ ਲਗਾਏ ਜਾਂਦੇ ਨੇ ਲੀਡਿੰਗ ਮੈਨੂਫੈਕਚਰ ਨੇ, ਤੁਸੀਂ ਇਹਨਾਂ ਦਾ ਰਾਬਤਾ ਕਰੋ ਅਤੇ ਤੁਸੀਂ ਸ਼ੋਰੂਮ ਵਿੱਚ ਪਹੁੰਚ ਸਕਦੇ ਹੋ। ਨਾਲ ਦੀ ਨਾਲ ਫੈਕਟਰੀ ਵੀ ਇਹਨਾਂ ਦੀ ਉੱਥੇ ਹੀ ਆ, 271 ਗਲਿਡਨ ਰੋਡ ਅਤੇ ਕਨੇਡੀ 'ਚ ਗਲਿਡਨ ਦੇ ਨੇੜੇ ਨੇ। ਨੰਬਰ ਇਹਨਾਂ ਦਾ 647-400-4550, 647-400-4550 ਟੈਲੀਫੋਨ ਨੰਬਰ ਹੈ। ਜਿਹੜੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਲੈਂਦੇ ਆਪਾਂ ਅਮਰਪ੍ਰੀਤ ਅਗਲੇ ਸਪੋਂਸਰਸ ਨੂੰ ਨਾਲ ਲਈਏ, ਉਹਨਾਂ ਦਾ ਮੈਸੇਜ ਵੀ ਸਾਡੇ ਪਾਸ ਐਂਡ ਕਰੀਏ ਸਰੋਤਿਆਂ ਦੇ ਨਾਲ।
0: ਜੀ ਬਿਲਕੁਲ, ਮੇਰੇ ਸਾਡੇ ਨਾਲ ਲਾਈਨ 'ਤੇ ਜੁੜੇ ਨੇ ਸਾਰਾਂਸ਼ ਨਾਗਪਾਲ ਜੀ ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਤੋਂ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗਵਰਨਮੈਂਟ ਸਪੋਰਟਰ ਲੋਨ ਤੁਸੀਂ ਲੈਣਾ ਚਾਹੁੰਦੇ ਹੋ, ਆਪਣੇ ਸਕਿੱਲਸ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਪ੍ਰੋਗਰਾਮਸ ਵਿੱਚ ਇਨਰੋਲ ਹੋਣਾ ਹੋਵੇ, ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਸਾਰਾਂਸ਼ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: तीन फैमिलीज, उनकी बिग फैमिलीज थी तो उनको 178,000 तक का एस्टिमेट आया है। ओके, पीआर सिटीजन प्रोटेक्टेड पर्सन, ओंटारियो में आप कहीं भी रहते हैं, नो एज लिमिट, नो क्रेडिट चेक, कोलैटरल फ्री लोन मिल रहा है आपको। बैंक नहीं दे रहा, गवर्नमेंट दे रही है सीधे आपके खाते में। हमें आप अभी कॉल करें, प्रॉपर ऑफिस से आप स्किल डेवलप करते हैं, आसान से कोर्स करते हैं, फुली ऑनलाइन है, फोन पर लैपटॉप पर आप क्लास लगाते हैं, सर्टिफिकेट भी आपको मिलता है अकाउंटिंग का, बिजनेस मैनेजमेंट का, एंड साथ में आपके खाते में डेढ़ से दो महीने में 50,000 से 1,70,000 तक आ जाता है।
0: जी, ਜਿਹੜੀ ਇਹ ਫੰਡਿੰਗ ਆਪਾਂ ਨੂੰ ਮਿਲਦੀ ਹੈ, ਜਿਹੜਾ ਲੋਨ ਮਿਲਦਾ ਹੈ, ਇਹਨੂੰ ਆਪਾਂ ਕਿੱਥੇ ਕਿੱਥੇ ਸਪੈਂਡ ਕਰ ਸਕਦੇ ਹਾਂ, ਕਿੱਥੇ ਖਰਚ ਕਰ ਸਕਦੇ ਹਾਂ, ਤੇ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੁੰਦਾ ਹੈ?
2: ਹਾਂਜੀ, ਸੋ ਜਿਨਕੀ ਫੈਮਿਲੀ ਸਾਈਜ਼ ਜ਼ਿਆਦਾ, ਜਿਨਕਾ
0: ਹਾਂਜੀ
2: ਫੈਮਿਲੀ ਆਫ ਫਾਈਵ ਕੋ $170,000, ਫੈਮਿਲੀ ਆਫ ਫੋਰ ਕੋ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਫੁਲੀ ਆਨਲਾਈਨ ਕੋਰਸ ਕਰਤੇ, ਜਿਨਮੇ ਇਗਜ਼ਾਮਸ ਨਹੀਂ ਹੈ, ਅਸਾਈਨਮੈਂਟਸ ਹੈ ਈਜ਼ੀ, ਕੋਈ ਟੀਚਰ ਨਹੀਂ ਹੈ, ਸੈਲਫ ਸਟੱਡੀ ਵਾਲੇ ਕੋਰਸਿਸ ਹੈ, ਜਿਤਨਾ ਹੀ ਹਾਊਸ ਵਾਈਫ ਅਨਇਮਪਲੋਇਡ ਊਬਰ ਡਰਾਈਵਰ ਇਸ ਕੋਰਸ ਕੋ ਕਰ ਰਹੇ ਹੈ, ਫੰਡਿੰਗ ਹਾਸਿਲ ਕਰ ਚੁੱਕੇ ਹੈ। ਔਰ ਆਪ ਹਮੇ ਅਭੀ ਕਾਲ ਕਰੇ, ਪ੍ਰੋਪਰ ਆਫਿਸ ਹੈ 218 ਐਕਸਪਰਟ ਬੁਲੇਵਰਡ ਤੇ, ਕਾਲ ਕਰੇ ਐਸਟੀਮੇਟ ਲਈ ਆਫਿਸ ਆਏ।
0: ਜੀ ਸਰਾਸ਼ ਜੀ, ਇੱਕ ਚੀਜ਼ ਇਹ ਵੀ ਦੱਸੋ ਕਿ ਇਹਦੇ 'ਤੇ ਇੰਟਰਸਟ ਕਿੰਨਾ ਹੁੰਦਾ ਆ, ਅਤੇ ਆਪਾਂ ਜਦੋਂ ਵਾਪਿਸ ਕਰਨਾ ਲੋਨ ਕਦੋਂ ਕਰਨਾ ਆ, ਅਤੇ ਇਹਦੇ 'ਤੇ ਇੰਟਰਸਟ ਕਿੰਨਾ ਹੋਏਗਾ?
2: ਹਾਂਜੀ, ਸੋ ਯਹੀ ਚੀਜ਼ ਇਸ ਲੋਨ ਕੋ ਸਬਸੇ ਡਿਫਰੈਂਟ ਬਣਾਤੀ ਹੈ। ਮੈਂ ਅੱਜ ਬੈਂਕ ਗਿਆ ਥਾ ਲਾਈਨ ਆਫ ਕ੍ਰੈਡਿਟ ਬਣਾਨੇ ਕੇ ਲੀਏ, ਉਹਨੇ ਇਤਨੇ ਸਾਰੇ ਡਾਕੂਮੈਂਟਸ ਮੰਗੇ, ਔਰ ਫਿਰ ਕਿਆ ਕਹਿੰਦੇ ਹੈ, ਉਹਨੇ ਸਾਈਨ ਕਰਾ ਲਿਆ ਪਰਸਨਲ ਗਰੰਟੀ ਲੋਨ ਪੇ ਕਿ ਭਈਆ ਆਪਕਾ ਘਰ ਉਠਾ ਲੇਂਗੇ ਅਗਰ ਆਪਨੇ ਲੋਨ ਵਾਪਸ ਨਹੀਂ ਕਰਾ, ਬਿਜ਼ਨਸ ਕਾ ਲੋਨ। ਤੋ ਮਤਲਬ ਬੰਦਾ ਆਪਣਾ ਬਿਜ਼ਨਸ ਬੜਾਨੇ ਕਾ ਸੋਚੇ ਜਾਂ ਆਪਣਾ ਘਰ ਬਚਾਨੇ ਕਾ ਸੋਚੇ, ਤੋ ਇਸ ਲਈ ਆਪ ਬੈਂਕ ਕੇ ਲੋਨ ਮੇ ਨਾ ਪੜੇ, ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ, ਇਸਮੇ ਕੁਛ ਵੀ ਚਲਾਕੀ ਮੀਠੀ ਬਾਤੇ ਨਹੀਂ ਹੈ, ਇਤਨੇ ਕਲਾਇੰਟਸ ਕੋ ਹਮ 8 ਸਾਲ ਮੇ ਅਸਿਸਟ ਕਰ ਚੁੱਕੇ ਹੈ। ਲੋਨ ਕੀ ਟਰਮਸ, 2 ਸਾਲ ਕਾ ਕੋਰਸ ਹੈ ਤੋ 2 ਸਾਲ ਤੱਕ ਲੋਨ $1.5 ਲੱਖ ਤੱਕ ਜੋ ਆਪਕੋ ਆ ਸਕਤਾ ਹੈ, 0% ਪੇ, ਔਰ 2.5 ਸਾਲ ਬਾਅਦ ਪਹਿਲੀ ਪੇਮੈਂਟ ਸਟਾਰਟ ਹੈ ਇਸ ਲੋਨ ਕੀ, ਐਸਾ ਕੌਨ ਸਾ ਲੋਨ ਹੈ ਜਿਸਕੀ ਪੇਮੈਂਟ 2.5 ਸਾਲ ਬਾਅਦ ਸਟਾਰਟ ਹੋਤੀ ਹੈ, ਤਬ ਵਿਆਜ ਦਰ ਕਿਆ ਹੈ, $1,00,000 ਪੇ ਸਿਰਫ ਸਾਲ ਕਾ $2,500, 15 ਸਾਲ ਮੇ ਪੇ ਕਰ ਸਕਤੇ ਹੈ, ਹਾਥ ਟਾਈਟ ਹੈ, ਤੋ ਘਰ ਕੇ ਲੋਨ ਪੇ ਘਰ ਉਠਾ ਲੇਤੇ ਹੈ, ਗਾੜੀ ਕੇ ਲੋਨ ਪੇ ਗਾੜੀ ਉਠਾ ਲੇਤੇ ਬੈਂਕ ਪਹਿਲੇ, ਬਟ ਯਹਾਂ ਪੇ ਗਵਰਨਮੈਂਟ ਦੇ ਰਹੀ ਹੈ, ਅਗਰ ਹਾਥ ਟਾਈਟ ਹੈ ਤੋ ਆਪਕਾ ਲੋਨ ਇੰਟਰਸਟ ਕੇ ਸਾਥ ਡੈਫ ਹੋ ਜਾਤਾ ਹੈ 1 ਸਾਲ 2 ਸਾਲ 3 ਸਾਲ।
0: ਬਿਲਕੁਲ, ਤੇ ਇਹਦੇ ਵਿੱਚ ਕੋਈ ਕ੍ਰੈਡਿਟ ਚੈੱਕ ਵੀ ਹੁੰਦਾ ਆ ਜਦੋਂ ਲੋਨ ਜਿਨ੍ਹਾਂ ਨੂੰ ਅਪਰੂਵ ਹੁੰਦਾ ਹੈ?
2: ਬਿਲਕੁਲ ਜੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ ਹੁੰਦਾ, ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ, 10% ਬੈਨੀਫਿਟ ਇਨ ਦਿਸ। ਔਰ ਹਾਂ, ਆਪਕੇ ਕ੍ਰੈਡਿਟ ਪੇ ਸ਼ੋ ਜ਼ਰੂਰ ਹੋਤਾ ਹੈ ਲੋਨ, ਉਹ ਤਾਂ ਸਾਰੇ ਲੋਨ ਸ਼ੋ ਹੋਤੇ ਹੈ, ਬਟ ਚੈੱਕ ਕ੍ਰੈਡਿਟ ਚੈੱਕ ਨਹੀਂ ਹੁੰਦਾ, ਅਗਰ ਆਪਕਾ ਕ੍ਰੈਡਿਟ ਸਕੋਰ 0 ਵੀ ਹੈ, ਆਪ ਆਏ ਲੋਨ ਹਾਸਿਲ ਕਰੇ, ਕੋਈ ਨਕਲੀ ਕਾਗਜ਼ ਨਹੀਂ ਲੱਗਤੇ ਇਸਕੇ ਅੰਦਰ, ਕੋਈ ਨਾ

0: ਮਤੀ ਦਾਸ ਬਲਵੀਰ ਜੇ ਅੱਜ ਕੀਤੀ ਜੋ ਕੁਰਬਾਨੀ। ਮੈਂ ਨਾ ਬਹੁਤ ਚੰਗਾ ਲੱਗਦਾ, ਮੈਂ ਲਾਉਂਦਾ ਰਹਿੰਦਾ ਜਦੋਂ ਮੈਨੂੰ ਚੰਗੀ ਲੱਗਦੀ ਹੈ ਨਾ।
1: ਹਾਂਜੀ ਹਾਂਜੀ,
0: ਚਲੋ ਅਗਲੇ ਕਾਲਰ ਨੂੰ ਨਾਲ ਲੈਂਦੇ ਆਪਾਂ ਦੇ ਦੇ। ਹਾਂਜੀ 8680 ਜੀ, ਜੀ ਆਇਆਂ ਨੂੰ ਜੀ
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
2: ਮੈਂ ਭਾਜੀ ਨਾਲ ਗੱਲ ਹੁੰਦੀ ਰਹਿੰਦੀ ਆ।
0: ਅੱਛਾ ਜੀ,
2: ਤੁਹਾਡੇ ਨਾਲ ਪਹਿਲੀ ਲੱਗੀ,
0: ਦੱਸੋ ਜੀ ਆਇਆਂ ਨੂੰ ਜੀ।
2: ਜਿੱਦਾਂ ਦਾ ਮੈਂ ਤੁਹਾਡੀ ਆਵਾਜ਼ 'ਚ ਸੁਣਿਆ ਦੇਖਿਆ ਸੀ ਨਾ, ਮੇਰੇ ਦਿਮਾਗ ਦੇ ਵਿੱਚ ਛਵੀ ਸੀ ਤੁਹਾਡੀ।
0: ਅੱਛਾ ਜੀ, ਨਹੀਂ ਮੇਰੀ ਉਹ ਛਵੀ ਕੋਈ ਨਹੀਂ, ਮੈਂ ਖਾਣ ਪੀਣ ਵਾਲਾ ਬੰਦਾ, ਪੂਰੀ ਦਾਰੂ ਵੀ ਪੀ ਲਈ,
2: ਇਦਾਂ ਲੱਗਦਾ ਸੀਗਾ।
0: ਹਾਂਜੀ, ਮੀਟ ਮੂਟ ਵੀ ਖਾ ਲਈਦਾ, ਇਹੀ ਕੋਈ ਗੱਲ ਨਹੀਂ ਆਪਾਂ।
2: ਨਹੀਂ ਚਲੋ ਕੋਈ ਨਹੀਂ, ਮੈਨੂੰ ਇੱਦਾਂ ਲੱਗਦਾ ਸੀ।
0: ਮੈਂ ਤਾਂ ਜਦੋਂ ਦਾ ਕੈਨੇਡਾ ਆਇਆ ਵੀਰ ਜੀ, ਮੈਂ 19-18 ਸਾਲ ਦਾ ਆਇਆ ਸੀ। ਮੈਂ ਉਦੋਂ ਪਹਿਲਾਂ ਪੱਗ ਬੰਨਦਾ ਸੀ ਇੰਡੀਆ 'ਚ ਪੜ੍ਹਦੇ ਸੀ ਜਦੋਂ, ਅਤੇ ਜਦੋਂ ਦਾ ਇੱਥੇ ਆਏ ਹਾਂ ਬਸ 18-19 ਸਾਲ ਦੇ 81 'ਚ ਆਏ ਸੀ, ਬਹੁਤ ਸਾਲ ਹੋ ਗਏ ਹੁਣ ਤਾਂ। ਫਿਰ ਕਲੀਨ ਸ਼ੇਵ ਹੋ ਗਏ ਅਤੇ ਫਿਰ ਵਾਲ ਕਟਾਤੇ, ਅਤੇ ਉਵੇਂ ਹੀ ਆ ਹੁਣ ਸੁੱਖ ਨੂੰ 65 ਸਾਲ ਦੇ ਹੋ ਗਏ। ਆਪਾਂ ਤਾਂ ਚੇਂਜ ਕੀਤਾ ਆਪਣੇ ਆਪ ਨੂੰ ਨਾ, ਹਾਂ ਰੱਬ ਦਾ ਨਾਮ ਜ਼ਰੂਰ ਲਈਦਾ ਆਪਾਂ, ਹੈ ਨਹੀਂ, ਧਾਰਮਿਕ ਵੀ ਹੈਗੇ ਹਾਂ ਦਿਲੋਂ, ਸਭ ਕੁਛ ਹੈਗੇ ਹਾਂ, ਅੰਦਰ ਹੋਣਾ ਚਾਹੀਦਾ ਰੱਬ ਤੁਹਾਡੇ ਸਭ ਕੁਛ, ਉੱਪਰ ਕੀ ਬਣਿਆ ਬੰਦੇ ਨੇ ਕੀ ਤਸਵੀਰ ਆ। ਹਾਂ, ਥੈਂਕ ਯੂ ਤੁਹਾਡਾ ਕਾਲ ਕਰਨ ਦਾ, ਥੈਂਕ ਯੂ, ਮਿਹਰਬਾਨੀ। ਕਹਿੰਦੇ ਹੁੰਦੇ ਨਾ ਸਭ ਕੁਛ ਪਰਮਾਤਮਾ ਤੁਹਾਡੇ ਅੰਦਰ ਹੈ। ਬਹੁਤ ਵਧੀਆ, ਮੈਂ ਦੇਖਦਾ ਕਿ ਉਹਨਾਂ ਨੇ ਬਈ ਸਵੇਰੇ ਵੀ ਪਾਠ ਕਰਨਾ, ਸ਼ਾਮ ਨੂੰ ਪਾਠ ਕਰਨਾ, ਪਰ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਵੀ ਧਰਮ ਵਿੱਚ ਹੋ ਗਏ, ਹੈ ਨਾ, ਪਰ ਪਾਠ ਮੈਂ ਇੱਕ ਹੋਰ ਗੱਲ ਦੱਸਦਾ।
1: ਹਾਂਜੀ,
0: ਜਿਹੜੇ ਲੋਕ ਨਾ ਆਪਣੇ ਜਿਹੜੇ ਕਲੀਨ ਸ਼ੇਵ ਨੇ ਉਹ ਜ਼ਿਆਦਾ ਮੱਥਾ ਟੇਕਦੇ ਆ ਵੱਡਾ ਗੁਰਦੁਆਰੇ ਜਾ ਕੇ, ਯਾਰ ਮੈਥੋਂ ਕੋਈ ਪਾਪ ਕੋਈ ਹੋ ਗਿਆ ਹੋਇਆ ਭੁੱਲ ਵਿਛਾਉਣ ਲਈ, ਹੈ ਨਾ, ਅਤੇ ਕੁਦਰਤੀ ਆ। ਤੋ ਜਿੰਨੇ ਵੀ ਤੁਸੀਂ ਦੇਖਦੇ ਹੋ ਖਾਣ, ਜਿੰਨੇ ਕਲਾਕਾਰ ਵੀ ਆਉਂਦੇ ਆ ਜਿਹਨਾਂ ਨੂੰ ਨੋਟ ਨੋਟ ਮਿਲਦੇ ਆ, ਸਭ ਤੋਂ ਵੱਧ ਮੱਥਾ ਟੇਕਣ ਵਾਲੇ ਹੁੰਦੇ ਆ ਜਿਹੜੇ ਕਲੀਨ ਸ਼ੇਵ ਹੁੰਦੇ ਆ, ਜਿਹੜੇ ਇਸ ਪਰਦੇ ਜੁੜੇ।
1: ਜੀ, ਮੈਂ ਥੋੜ੍ਹੀ ਜਾਣਕਾਰੀ ਦੇ ਦਿਆਂ ਤੁਹਾਨੂੰ। ਕੋਮਲ ਟਰੈਵਲ ਸੀ ਜਿਹੜੇ ਕਿ ਤੁਹਾਡੇ ਲਈ ਵਧੀਆ ਵਧੀਆ ਟਿਕਟਸ ਬੁੱਕ ਕਰਦੇ ਨੇ। ਤੁਸੀਂ ਕਿਤੇ ਵੀ ਜਾਣਾ, ਆਲ ਓਵਰ ਦਾ ਵਰਲਡ ਘੁੰਮਣ ਜਾਣਾ ਵੀ ਹੋਵੇ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਆਪਣੀ ਟਿਕਟਸ ਬੁੱਕ ਕਰਵਾਓ, ਬਹੁਤ ਵਧੀਆ ਤੁਹਾਡੇ ਲਈ ਡੀਲਸ ਬਣਾਉਣਗੇ। ਟੋਰਾਂਟੋ ਤੋਂ ਦਿੱਲੀ ਅਕਤੂਬਰ ਦੇ ਵਿੱਚ ਜਾ ਕੇ, ਨਵੰਬਰ ਦੇ ਵਿੱਚ ਤੁਸੀਂ ਵਾਪਸੀ ਕਰਨੀ ਹੋਵੇ, ਜਾਂ ਤੁਸੀਂ ਵਨ ਵੇ ਟਿਕਟ ਦੇਖ ਰਹੇ ਹੋ, ਜਾਂ ਤੁਸੀਂ ਵਿੰਟਰ ਟਾਈਮ ਜਾਣਾ ਚਾਹੁੰਦੇ ਹੋ ਦਸੰਬਰ ਦੇ ਵਿੱਚ ਜਾ ਕੇ ਜਨਵਰੀ 'ਚ ਵਾਪਸੀ ਕਰਨੀ ਹੈ, ਜਾਂ ਹੁਣ ਜਾ ਕੇ ਤੁਸੀਂ ਜਨਵਰੀ ਫਰਵਰੀ 'ਚ ਆਉਣਾ ਚਾਹੁੰਦੇ ਹੋ, ਇਹਨਾਂ ਦੇ ਕੋਲ ਕਾਫੀ ਵਧੀਆ ਟਿਕਟਸ ਨੇ। ਥੋੜ੍ਹੀ ਜਿਹੀ ਮੈਂ ਤੁਹਾਨੂੰ ਪ੍ਰਾਈਸਿਸ ਦੱਸ ਦਿਆਂ। ਟੋਰਾਂਟੋ ਤੋਂ ਅੰਮ੍ਰਿਤਸਰ ਵਨ ਵੇ ਟਿਕਟ ਇਹਨਾਂ ਨੇ ਲਗਾਈ ਹੈ ਅਕਤੂਬਰ ਐਂਡ ਨਵੰਬਰ ਦੇ ਲਈ, $1380 ਦੀ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ। ਜੇ ਤੁਸੀਂ ਟੋਰਾਂਟੋ ਤੋਂ ਦਿੱਲੀ ਇਸੇ ਮਹੀਨੇ ਜਾਣਾ ਹੋਵੇ ਵਨ ਵੇ ਟਿਕਟ ਲੈ ਕੇ, ਤਾਂ $1150 ਦੀ ਟਿਕਟ ਹੋਏਗੀ ਦੋ ਬੈਗਸ ਦੇ ਨਾਲ। ਟੋਰਾਂਟੋ ਤੋਂ ਬੰਬੇ ਕਿਸੇ ਨੇ ਜਾਣਾ ਆ ਅਕਤੂਬਰ ਜਾਂ ਨਵੰਬਰ ਦੇ ਵਿੱਚ, ਤਾਂ ਉਹਦੇ ਲਈ ਵੀ ਤੁਸੀਂ ਟਿਕਟਸ ਬੁੱਕ ਕਰਵਾਓ ਅਕਤੂਬਰ ਤੋਂ ਵਿੱਚ ਜਾ ਕੇ ਨਵੰਬਰ 'ਚ ਵਾਪਸੀ। $1550 ਦੀ ਟਿਕਟ ਹੈ ਬੰਬੇ ਤੱਕ ਦੀ। ਅਤੇ ਜੇਕਰ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਅੰਮ੍ਰਿਤਸਰ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਆਉਣ ਜਾਣ ਕਰ ਸਕਦੇ ਹੋ ਅੰਮ੍ਰਿਤਸਰ ਤੱਕ ਦਾ। $4950 ਦੀਆਂ ਟਿਕਟਸ ਨੇ ਬਿਜ਼ਨਸ ਕਲਾਸ ਦੀਆਂ। ਅਤੇ ਨੰਬਰ ਤੁਸੀਂ ਨੋਟ ਕਰ ਲਓ ਕੋਮਲ ਟਰੈਵਲਸ ਦਾ, 905-239-7711, 905-239-7711 ਕੋਮਲ ਟਰੈਵਲਸ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਅੱਛਾ, ਬਾਣਾ ਕੋਈ ਵੀ ਹੋ ਪਾਓ ਪਰ ਸਾਫ ਸੁਥਰਾ ਹੋਵੇ, ਤੁਸੀਂ ਤੁਹਾਡੀ ਦਿੱਖ ਵਧੀਆ ਹੋਣੀ ਚਾਹੀਦੀ ਆ। ਕਹਿਣ ਦਾ ਭਾਵ, ਕਈ ਲੋਕ ਨਾ ਜਿਵੇਂ ਪੋਲੀਟਿਕਸ ਵਿੱਚ ਵੀ ਆਉਂਦੇ ਨੇ, ਜਿਹਨਾਂ ਇੱਕਦਮ ਉਹ ਜਾਣੀ ਕਿ ਵੀ ਸਾਰਾ ਧਾਰਮਿਕ ਲੈਣਾ ਦੇਣਾ ਉਹਨਾਂ ਦੇ ਨਾਲ ਜੁੜ ਜੇ। ਕਈ ਹੁਣ ਦੇਖੋਗੇ ਤੁਸੀਂ, ਉਹਨਾਂ ਨੇ ਵੀ ਨਾ ਸਿਰ 'ਤੇ ਉਹਨਾਂ ਨੂੰ ਪੱਗ ਪ੍ਰੋਪਰ ਨਹੀਂ ਬੰਨਦੇ, ਐਨ ਵਧੀਆ ਸਿੱਖਣੀ ਚਾਹੀਦੀ ਆਪਣੇ ਬੰਨਣੀ, ਹੈ ਨਾ। ਜੇ ਨਹੀਂ ਆਉਂਦੀ ਬੰਨਣੀ ਤਾਂ ਫਿਰ ਨਾਜਰ ਸਿੰਘ ਹੋਰ ਸੰਧੂ ਸਾਹਿਬ ਨੂੰ ਮੈਂ ਤਾਂ ਨੰਬਰ ਦੇਊਂਗਾ, ਉਹ ਬੱਚੇ ਨੂੰ ਸਿਖਾਉਂਦੇ ਨੇ। ਦਸਤਾਰ ਸੋਹਣੀ ਹੋਣੀ ਚਾਹੀਦੀ, ਤੁਹਾਡੀ ਦਿੱਖ ਵਧੀਆ ਹੋਣੀ ਚਾਹੀਦੀ ਆ। ਕਈ ਮੈਂ ਦੇਖੇ ਤੇ ਕੌਂਸਲ ਬਣੇ ਆ, ਇੱਕਦਮ ਪਹਿਲਾਂ ਮੋਰੇ ਸੀਗੇ, ਹੁਣ ਵੀ ਦਾੜੀ ਕੱਟ ਵੀ ਰੱਖਣੀ ਆ, ਉੱਪਰ ਪੱਗ ਬੰਨ ਲਈ, ਉਹਦੇ ਨਾਲ ਕੀ ਪ੍ਰਭਾਵ? ਉਹਨੂੰ ਲੱਗਦਾ ਸ਼ਾਇਦ ਵੀ ਧਾਰਮਿਕ ਵੀ ਸਾਰੇ ਲੋਕ ਖੜਨ ਜੁੜ ਜਾਣਗੇ ਨਾ, ਕੁਦਰਤ ਹੁੰਦੀ ਆ ਚੀਜ਼ਾਂ ਨਾ। ਅੱਛਾ, ਮੈਂ ਹੋਰ ਇੱਕ ਬੰਦਾ ਦੇਖਿਆ, ਉਹਦੇ 'ਤੇ ਕੇਸ ਕਿੰਨੇ ਪੈ ਗਏ ਉਹ ਫਿਲਮਾਂ ਦਾ, ਕੀ ਸ਼ਿਲਪਾ ਸ਼ੈਟੀ ਦਾ ਘਰ ਰਾਜ ਕੁੰਦਰਾ, ਬੂਮੀਆਂ ਮਾਮੀਆਂ ਗਲਤ ਗੁੱਟ ਬਣਾਉਂਦੇ ਸੀ, ਪਟੋਟ ਕਰਦੇ ਸੀ ਇੱਥੇ ਉੱਥੇ ਇੰਗਲੈਂਡ ਵਗੈਰਾ, ਹੈ ਨਾ, ਬੰਬੇ ਤੋਂ ਉਹ ਜੋ ਕੇਸ ਪਾਏ, ਇੱਕਦਮ ਹੀ ਪਤੰਦਰ ਨੇ ਸਾਫ਼ਾ ਜਿਹਾ ਪਾ ਲਿਆ ਗੱਲ 'ਚ, ਅਤੇ ਪੱਗ ਜੀ ਬੰਨੀ ਫਿਰੇ, ਇੱਥੇ ਤੁਰੇ ਫਿਰੇ ਇੰਟਰਵਿਊ 'ਚ ਕਰਦਾ, ਉਹ ਜਿਹੇ ਲੋਕ ਇੰਟਰਵਿਊ ਕਰਨ ਵਾਲੇ, ਵੀ ਦੱਸ ਤੈਨੂੰ ਹੁਣ ਇੱਕਦਮ ਕੀ ਚੜ੍ਹ ਗਿਆ ਤੈਨੂੰ, ਹੈ ਨਾ, ਵੀ ਤੂੰ ਕਿਹੜੀ ਭੁੱਲ ਵਿਛਾਉਣ ਲੱਗਿਆ, ਜਿਹੜੀ ਬ੍ਰਾਹਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਔਰ ਮੌਰਗੇਜ ਕਿੰਗ ਦੇ ਪਰਮਜੀਤ ਸਿੰਘ ਨੰਬਰ ਲੈ ਲਓ, 416-8004-2015। ਜੀ, ਉਹ ਕਈ ਲੋਕ ਨਾ ਜਦੋਂ ਇੱਕਦਮ ਹੁਣ ਕਈ ਪੋਲੀਟਿਕਸ ਵੀ ਆਉਂਦੇ ਆ, ਉਹ ਪਰ ਥੋੜ੍ਹੇ ਜਿਹੇ ਤਿਆਰ ਹੋਣ ਸ਼ੁਰੂ ਕਰ ਦਿੰਦੇ ਹੈ ਨਾ, ਅਤੇ ਵੈਸੇ ਤਾਂ ਚਾਹੀਦਾ ਜਿਵੇਂ ਤੁਸੀਂ ਹੈਗੇ ਹੋ, ਜਿਹੜਾ ਵੀ ਕੰਮ ਕਰਨਾ ਪਰ ਫਿਰ ਉਹ ਪੱਕਾ ਹੋਣਾ ਚਾਹੀਦਾ ਪ੍ਰੋਪਰ
1: ਹੈ
0: ਨਹੀਂ। ਜੇ ਤੁਸੀਂ ਮਤਲਬ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜੇ ਸਪੋਜ ਦਸਤਾਰ ਸਜਾਉਣੀ ਹੈ ਪਰ ਪ੍ਰੋਪਰ ਤਰੀਕੇ ਨਾਲ ਵਧੀਆ ਢੰਗ ਨਾਲ ਪੱਗ ਬੰਨੋ ਅਤੇ ਦਾਲੀ ਨੂੰ ਪੂਰਾ ਐਨ ਰੱਖਿਓ ਕਰਲੀ ਕਰਕੇ ਵਧੀਆ ਜਿਹਾ ਹਾਂਜੀ। ਅਗਰ ਅਮਰ ਵੀ ਸ਼ੱਕ ਲਓ ਕੋਈ ਮਾੜੀ ਗੱਲ ਨਹੀਂ, ਫਿਰ ਤਾਂ ਅਜੀਬ ਲੱਗਣਾ ਹੀ ਲੜ ਬਾਬੇ ਦਿਨ
1: ਜੀ,
0: ਪੂਰੇ ਪੂਰੇ ਨਾਲ ਭਗਤੀ ਨਾਲ ਲੱਗੋ
1: ਬਿਲਕੁਲ
0: ਜਿਹੜੀ ਬ੍ਰਾਹਮ ਦੇਸ਼ ਪਰਦੇਸ਼ ਲਓ। ਫਿਰ ਅਗਲਾ ਸੁਣਦੇ ਹਾਂ
1: ਨੈਕਸਟ ਫਰਮਾਇਸ਼ੀ ਗਾਣਾ
0: ਸੁਰਿੰਦਰ ਸਿੰਘ ਦਾ
1: ਜੀ।

0: టైమ్ రేడియోను ఎక్కలో ఏఎం 538 24/7 జనేబీ ప్రోగ్రామ్ ఆందే నే ఉన్నను సున్న వాస్తే జా దేశ ప్రదేశ్ ను లైవ్ వేఖన్ వాస్తే లాగిన్ కరో సాడి వెబ్‌సైట్ ను www.deshpradeshradio.com యా www.deshpradeshtv.com లైవ్ సున్న చౌందే లైవ్ కి క్లిక్ కర్ లో జే వాచ్ కర్నా చౌందే హో తో ఓ తే క్లిక్ కరో జా ఫిర్ అప్నే IPTV బాక్స్ దే ఉతే పంజాబీ సెక్షన్ క్లిక్ కరో ఓదే ఉతే జాకే దేశ్ ప్రదేశ్ టీవీ ను క్లిక్ కరో ఓతే తుసి సున్న వి ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ GST PST ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
1: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਸਰ ਨੂੰ ਜੀ ਆਨੋ ਜੀ 4257 ਜੀ
2: ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ
3: ਸਤਿ ਸ਼੍ਰੀ ਅਕਾਲ ਜੀ
2: ਸਾਰਿਆਂ ਨੂੰ ਦੇਸ਼ ਨੂੰ ਵੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਆਪਣੇ ਰੇਡੀਓ ਨਾਲ ਜੁੜੇ ਹੋਏ ਨੇ
3: ਹਾਂਜੀ ਜੀ ਜੀ
2: ਪ੍ਰੋਗਰਾਮ ਆਪਣਾ ਬਹੁਤ ਵਧੀਆ ਹੁੰਦਾ ਹੈ ਸਿੱਧੂ ਸਾਹਿਬ ਬਹਿ ਗਿਆ ਹੋਇਆ ਕਰਾ ਲਿਆ ਪ੍ਰੋਗਰਾਮ
0: ਹੋਰ ਸੁਣਾਓ ਕੀ ਹਾਲ ਚਾਲ ਨੇ ਕਿਵੇਂ ਆ ਬਰ ਮੌਸਮ
2: ਹਾਂਜੀ ਬਹੁਤ ਵਧੀਆ
0: ਹਾਲ ਤਾਂ ਮੌਸਮ ਠੰਡਾ ਜਿਹਾ ਖਾਣ ਪੀਣ ਜਿਹਾ ਹੋ ਗਿਆ ਹੈ
2: ਹਾਂਜੀ ਹਾਂ ਮੌਸਮ ਵਧੀਆ ਹੋ ਗਿਆ ਮੌਸਮ ਦੀ ਗੱਲ ਕਰ ਰਹੇ ਹਾਂ ਬਹੁਤ ਵਧੀਆ ਹੋ ਗਿਆ ਮੌਸਮ
0: ਅੱਛਾ ਫਿਸ਼ ਫੁਸ਼ ਖਾਈ ਹੋਈ ਸ਼ਾਮ ਨੂੰ
2: ਹਾਂ ਖਾਓ ਫਿਸ਼ ਖਾਣਾ ਹੋਈ ਮੌਸਮ ਹੈ
0: ਹਾਂ ਅਨੇ ਅੱਜ ਮੀਂਹ ਪੈਣਾ ਨਾ ਕਹਿੰਦੇ ਮੈਂ ਕਿਹਾ ਚਲੋ ਕਰ ਲੈਂਦੇ ਹਾਂ
2: ਪੈਣੀ ਇੱਕ ਕੰਗ ਲੱਗ ਗਿਆ ਸੜਕਣੀ ਜੇ ਪੈਣੇ ਤੇ
0: ਲੱਗੇ ਪਰ ਕੋਈ ਗੀਤ ਕੋ ਸੁਣਾਈਏ
2: ਹਾਂ ਸੁਣਾਓ ਮੈਂ ਵਧੀਆ ਤੁਸੀਂ ਆਪ ਬਾਟ ਕੱਢੀ ਨੂੰ ਵਧੀਆ ਲਾਣੇ ਪੁਰਾਣੇ ਗੀਤ ਵਧੀਆ ਲੱਗਦੇ ਨੇ
0: ਠੀਕ ਹੈ ਥੈਂਕ ਯੂ ਤੁਹਾਡਾ ਮਿਹਰਬਾਨੀ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਦੋਸਤੋ ਵੀਰਵਾਰ ਦਾ ਦਿਨ ਹੈ ਔਰ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਕਿਸੇ ਦਾ ਤੋੜਨਾ ਨਾ ਮਨਪ੍ਰੀਤ ਹੁਣੀ ਹੱਸਦੇ ਜਦੋਂ ਮੈਂ ਕਿਹਾ ਕਿ ਮੈਂ ਤਾਂ ਖਾ ਪੀ ਵੀ ਲੈਂਦਾ ਪਰ ਮੈਂ ਲੁਕਾਉਂਦਾ ਨਹੀਂ ਕੋਈ ਚੀਜ਼ਾਂ ਲੁਕਾਉਣੀ ਕਾਹਦੇ ਵਾਸਤੇ ਆਪਾਂ ਤਾਂ ਖਾਣ ਪੀਣ ਵਾਲੇ ਬੰਦਾ ਜਦ ਮੁੜ ਤੋਂ ਖਾਈ ਇੱਕ ਰੇਟ ਪਹੁੰਚੀ ਖਾਣ ਪੀਣਾ ਹੈ ਨਾ ਵੀ ਚਲ ਚੰਗਾ ਖਾਣ ਚੰਗੀ ਜ਼ਿੰਦਗੀ ਮਿਲੂ ਖਾਣ ਪੀਣ ਮਿਲੂ ਜੀ ਖਾਧਾ ਨਾ ਖਾਣਾ ਪੀਦਾ ਨਾ ਚੰਗਾ ਖਾਣਾ ਨਾ ਖਾਧਾ ਤਾਂ ਫਾਇਦਾ ਕੀ ਹੈ ਨਾ ਤਾਂ ਉਹ ਕਰਨਾ ਚਾਹੀਦਾ ਮੀਟ ਟਰਾਈ ਹਰ ਚੀਜ਼ ਜੇ ਤੁਸੀਂ ਵੈਜ ਲਵਰ ਹੋ ਤਾਂ ਮੈਂ ਉਹਨਾਂ ਨੂੰ ਵੀ ਕਹਿੰਦਾ ਮੈਂ ਵੀ ਵੈਜ ਵੋ ਖਾਣਾ ਬੂਟਾ ਸਿੰਘ ਜੈਨਵ ਪਾਕਿਸਤਾਨ ਦੀ ਸਟੋਰੀ ਉਹਦੀ ਹਾਂ ਉਹ ਵੀ ਹਾਂ ਵਧੀਆ ਗੀਤ ਉਹਦੇ ਵੀ ਗੀਤ ਸੋਹਣੇ ਸੀ ਉਹ ਵੀ ਵਧੀਆ ਸੀ ਹਾਂ ਸਟੋਰੀ ਲਵ ਸਟੋਰੀ
3: ਹੁਣ ਕੱਲ ਨੂੰ ਉਹਦੇ ਚੋਂ ਗਾਣਾ ਲਾਵਾਂਗੇ
0: ਕੱਲ ਨੂੰ ਲਾਵਾਂਗੇ ਗੀਤ ਉਹਦੇ ਵਿੱਚ ਆਪਾਂ ਤੁਹਾਡੀ ਮੋਰਗੇਜ ਕਰਦੇ ਨੇ ਨੀਲਮ ਬੋਰੀ ਕਹਿ ਦਿੰਦੇ ਨੇ ਕੰਮ ਕਰਾ ਕੇ ਹਟਦੇ ਨੇ ਨੰਬਰ ਨੋਟ ਕਰ ਲਓ ਉਹਨਾਂ ਦਾ 6477739-8710 6447387710 ਸਾਡੀ ਮੁਲਕ ਦਾ ਟਾਈਮ ਹੈਗਾ ਤਕਰੀਬਨ 5 ਮਿੰਟ ਹੋਰ ਹੈਗੇ ਨੇ ਅਤੇ ਫਿਰ ਆਪਾਂ ਬਾਏ ਬਾਏ ਕਰਨਾ ਤੁਸੀਂ ਵੀ ਖਾਣਾ ਪੀਣਾ ਆਪਣੇ ਵਧੀਆ ਬੜਾ ਪਕਵਾਨ ਕਰਨੇ ਨੇ ਜਿਹੜੇ ਲੋਕ ਬਾਰਬੀਕਿਊ ਕਰਦੇ ਨੇ ਅਜੇ ਸਮਾਂ ਹੈਗਾ ਬੈਕਯਾਰਡ 'ਚ ਪਏ ਨੇ ਬਾਰਬੀਕਿਊ ਹੁਣ ਅੱਗੇ ਜਾ ਕੇ ਤਾਂ ਫਿਰ ਰੈਪ ਵੀ ਹੋਣੇ ਨਾ ਫਿਰ ਪਿੱਛੇ ਜਿਹੜਾ ਛੋਟਾ ਆਪਣਾ ਹੁੰਦਾ ਥੋੜ੍ਹਾ ਜਿਹਾ ਘਰ ਜਿਹਾ ਉਹਦੇ ਵਿੱਚ ਰੱਖਣਾ ਪੈਂਦਾ ਸਾਫ਼ ਸੂਫ ਕਰਕੇ ਅਤੇ ਕਰ ਲਓ ਭਾਈ ਹੁਣ ਅੱਜ ਸ਼ਾਮ ਨੂੰ ਜੇ ਬਾਰਬੀਕਿਊ ਕਰਨ ਦਾ ਚਿਕਰ ਬਾਰਬੀਕਿਊ ਕਰ ਲਓ ਛੱਲੀਆਂ ਪਾਉਣੀਆਂ ਛੱਲੀਆਂ ਕਰ ਲਓ ਡੋ ਵਟਐਵਰ ਯੂ ਗਾਈਜ਼ ਵਾਂਟ ਟੂ ਸਾਰੀ ਤੁਹਾਡੀ ਆਪਣੀ ਲਾਈਫ ਭਾਈ ਹੈ ਲਓ ਨਜ਼ਾਰੇ ਅਤੇ ਖਾਣ ਪੀਣ ਦਾ ਜ਼ਰੂਰ ਹੁੰਦਾ ਬਈ ਬੰਦਾ ਕੰਮ ਕਰਕੇ ਆਉਂਦਾ ਖਾਣ ਪੀਣ ਵਾਸਤੇ ਆਪਾਂ ਮਿਹਨਤ ਕਰਦੇ ਸਾਰੇ ਤੋ ਪੇਟ ਨੂੰ ਪਈਆਂ ਰੋਟੀਆਂ ਅਤੇ ਸਭੇ ਗੱਲਾਂ ਖੋਟੀਆਂ ਵੀ ਬੰਦੇ ਤੋਂ ਤੁਰ ਵੀ ਨਹੀਂ ਹੁੰਦਾ। ਅੱਛਾ ਜਾਂਦੇ ਜਾਂਦੇ ਇੱਕ ਗੀਤ ਆਪਣੇ ਕੋਲ ਕਿਹੜੇ ਕਿੰਨੇ ਕਿੱਧਰ ਦੋ।
3: ਵੈਸੇ ਤਾਂ ਆਪਣੇ ਕੋਲ ਹੁਣ ਆਪਾਂ ਬੂਟਾ ਸਿੰਘ ਵਾਲਾ ਗਾਣਾ ਤਾਂ ਕੱਲ੍ਹ ਹੀ ਲਗਾਵਾਂਗੇ ਇੱਕ, ਹੁਣ ਜਿਵੇਂ ਸਾਡੇ ਰਿਸਟਰ ਨੇ ਕਿਹਾ ਵੀ ਮੀਂਹ ਪੈਣ ਲੱਗ ਗਿਆ, ਹੁਣ ਉਦਾਂ ਦਾ ਕੋਈ ਗਾਣਾ ਸੁਣਾ ਦਿਓ, ਫਿਰ ਆਪਾਂ ਗਾਣਾ ਕੱਢ ਲਿਆ ਆ।
0: ਲਓ ਜੀ ਲਾ ਦਿਓ
3: ਜੀ
0: ਰੇਡੀਓ ਪ੍ਰੋਗਰਾਮ।

0: ਬਿਲਕੁਲ ਸਾਡੀ ਮੁਲਾਕਾਤ ਦਾ ਟਾਈਮ ਇੰਨਾ ਹੀ ਸੀਗਾ, ਕੱਲ ਨੂੰ ਦੁਬਾਰਾ ਤੋਂ ਮਿਲਾਂਗੇ 3 ਘੰਟੇ ਦਾ ਪ੍ਰੋਗਰਾਮ ਲੈ ਕੇ, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਕੱਲ ਦੇ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ 3 ਤੋਂ ਲੈ ਕੇ 6 ਵਜੇ ਤੱਕ ਸਾਡੀ ਮੁਲਾਕਾਤ ਤੁਹਾਡੇ ਨਾਲ ਹੋਏਗੀ।
1: ਬਿਲਕੁਲ, ਆਪਣੇ ਲਵ ਵੰਸ ਨਾਲ ਸ਼ਾਮ ਬੜੀ ਮਨਮੋਹਣੀ ਸੋਹਣੀ ਜੀ ਹੈ, ਮਨਾਓ ਇਹਨੂੰ ਆਪਣੇ ਲਵ ਵੰਸ ਨਾਲ। ਚਾਹੇ ਖਾਓ ਪਕੌੜੇ, ਚਾਹੇ ਵੈਜੀਟੇਰੀਅਨ, ਚਾਹੇ ਖਾਓ ਫਿਸ਼ ਪਕੌੜਾ, ਤੁਹਾਡਾ ਜੀ ਕਰਦਾ ਜੋ ਮਰਜ਼ੀ ਖਾਓ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਸਾਰਿਆਂ ਦਾ ਧੰਨਵਾਦ, ਜੋ ਬਸਦੇ ਰਹੋ, ਮੁਸਕਰਾਉਂਦੇ ਰਹੋ
0: ਜੀ, ਸਤਿ ਸ਼੍ਰੀ ਅਕਾਲ।
1: ਦੇਸ਼ ਪਰਦੇਸ ਸੁਣਨ ਵਾਸਤੇ ਸ਼ੁਕਰੀਆ।

0: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments .com
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ। ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7 8

ਆਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475045-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: stations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ। ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਵ ਐਂਡ ਗੁੱਡ ਈਵਨਿੰਗ।

ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਵਨ ਐਂਡ ਓਨਲੀ ਇੱਕੋ ਇੱਕ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਅਤੇ ਸਭ ਨੂੰ ਹੈਪੀ ਹੈਪੀ ਹੈਪੀ

0: ਵੀਕਐਂਡ ਨੇੜੇ ਆ ਰਿਹਾ ਹੋਵੇ ਤੇ ਮੈਂ ਕਹਿੰਦਾ ਕਿ ਚਾਹ ਜਾ ਚੜ ਜਾਂਦਾ ਕਿ ਨਹੀਂ। ਸੋ ਵੀਕਐਂਡ ਆ ਰਿਹਾ ਤੇ ਵੀਕਐਂਡ ਦੀਆਂ ਖੁਸ਼ੀਆਂ, ਵੀਕਐਂਡ ਦਾ ਚਾਹ ਸਾਨੂੰ ਵੀ ਹੁੰਦਾ ਯਾਰ ਕਿ ਸਾਡੇ ਸੱਜਣ ਮਿੱਤਰ ਹੀ ਸਾਨੂੰ ਯਾਰ ਚਾਹ ਹੁੰਦਾ ਵੀ ਹੈ ਤੇ ਨਹੀਂ ਵੀ ਹੁੰਦਾ, ਕਿਉਂਕਿ ਮੈਨੂੰ ਹੁੰਦਾ ਯਾਰ ਹੁਣ ਪ੍ਰੋਗਰਾਮ ਦੋ ਦਿਨ ਤੁਹਾਡੇ ਲਈ ਪੇਸ਼ ਨਹੀਂ ਕਰਨਾ, ਤੁਹਾਡਾ ਗੱਲਾਂ ਬਾਤਾਂ ਨਹੀਂ ਹੋਣਗੀਆਂ, ਉਹ ਜਿਹੜੀ ਰੌਣਕ ਹੈ ਆਪਣੇ ਪ੍ਰੋਗਰਾਮ ਦੀ ਉਹ ਵਾਕਈ ਯਾਰ ਮਿਸ ਕਰੀਦੀ ਹੈ ਜ਼ਰੂਰ। ਸੋ ਚਲੋ ਕੋਈ ਨਾ, ਵੀਕਐਂਡ 'ਤੇ ਇੱਕ ਬ੍ਰੇਕ ਵੀ ਚਾਹੀਦੀ ਹੁੰਦੀ ਹੈ। ਕਈ ਲੋਕ ਹੁਣ ਬਹੁਤ ਜ਼ਿਆਦਾ ਮਿਹਨਤ ਕਰਦੇ ਆ, ਮਿਹਨਤ ਜ਼ਰੂਰੀ ਹੈ, ਮਿਹਨਤ ਬਿਨਾਂ ਜ਼ਿੰਦਗੀ ਦੇ ਵਿੱਚ ਦੇਖੋ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਪੋਸੀਬਲ ਹੈ। ਹਾਰਡ ਵਰਕ ਤਾਂ ਚਲੋ ਰਿਕੁਆਇਰਡ ਹੈ, ਬਟ ਨਾਲ ਦੀ ਨਾਲ ਆਈ ਥਿੰਕ ਇਹ ਵੀ ਬਹੁਤ ਇੱਕ ਜ਼ਰੂਰੀ ਚੀਜ਼ ਹੈ ਕਿ ਆਪਾਂ ਹਾਰਡ ਵਰਕ ਦੇ ਨਾਲ ਨਾਲ ਕਿਤੇ ਨਾ ਕਿਤੇ ਆਪਣੇ ਆਪ ਲਈ ਟਾਈਮ ਜ਼ਰੂਰ ਕੱਢੀਏ। ਕਈ ਸੱਜਣ ਮਿੱਤਰ ਨੇ, ਉਹਨਾਂ ਨਾਲ ਗੱਲਾਂ ਹੁੰਦੀਆਂ ਨੇ ਅਤੇ ਕਹਿੰਦੇ ਨਵੀਂ ਯਾਰ ਬਸ 30 ਸਾਲ ਹੋ ਗਏ, ਕਦੇ ਡੇ ਆਫ ਨਹੀਂ ਲਿਆ। ਹੁਣ ਮੈਨੂੰ ਵੀ ਕਈ ਕੌਲਾਂ ਆਉਂਦੀਆਂ ਤੁਹਾਡੀਆਂ ਵੀ ਨਵੀਂ, ਅਸੀਂ ਨਾ ਕਦੇ ਕੰਮ 'ਤੇ ਲੇਟ ਹੋਏ ਹਾਂ ਅਤੇ ਨਾ ਕਦੇ ਛੁੱਟੀ ਲਈ ਆ, ਵਧੀਆ ਗੱਲ ਹੈ ਸਗਾ। ਤਾਂ ਯਾਰ ਚਲੋ ਤੁਹਾਡਾ ਵਰਕ ਐਸੇ ਕਿ ਤੁਹਾਡੀ ਜਿਹੜੀ ਮਿਹਨਤ ਹੈ ਉਹ ਦਿਸਦੀ ਆ, ਬਟ ਗੱਲ ਇਹ ਵੀ ਹੈ ਜ਼ਿੰਦਗੀ ਆਪਾਂ ਜੀਂਦੇ ਕਾਹਦੇ ਲਈ ਹਾਂ, ਕੰਮ ਆਪਾਂ ਕਾਹਦੇ ਲਈ ਕਰਦੇ ਹਾਂ, ਕੰਮ ਆਪਾਂ ਤਾਂ ਕਰਦੇ ਹਾਂ ਵੀ ਕਿਤੇ ਨਾ ਕਿਤੇ ਯਾਰ ਸਾਨੂੰ ਲਾਈਫ 'ਚ ਇੱਕ ਰਿਲੈਕਸੇਸ਼ਨ ਵੀ ਮਿਲੇ, ਆਪਾਂ ਬੈਲੈਂਸ ਵੀ ਕਰੀਏ ਜ਼ਿੰਦਗੀ ਨੂੰ। ਉਹ ਆਪਾਂ ਇੱਕ ਭੱਜ ਦੌੜ ਦੇ ਵਿੱਚ ਜਿਹਨੂੰ ਰੈਟ ਰੇਸ ਕਹਿੰਦੇ ਆ ਉਹਦੇ ਵਿੱਚ ਆਪਾਂ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ। ਸੋ ਟੇਕ ਸਮ ਟਾਈਮ, ਤੁਸੀਂ ਆਪਣੇ ਯਾਰਾਂ ਦੋਸਤਾਂ ਆਪਣੇ ਪਰਿਵਾਰਾਂ ਨਾਲ ਬੈਠੋ, ਗੱਲਾਂ ਬਾਤਾਂ ਮਾਰੋ ਅਤੇ ਥੋੜ੍ਹੇ ਜਿਹਾ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਆਪਣੇ ਆਪ ਨੂੰ ਟਾਈਮ ਦਿਆ ਕਰੋ। ਐਂਡ ਵਰਕ ਲਾਈਫ ਬੈਲੈਂਸ ਇਜ਼ ਇੰਪੋਰਟੈਂਟ। ਸਟੂਡੀਓ ਦਾ ਨੰਬਰ ਹੈ 9056733337, 9056733337। ਦੱਸੋ ਫਿਰ ਕੀ ਅੱਜ ਤੁਹਾਨੂੰ ਸੁਣਾਈਏ, ਕਿੱਧਰ ਨੂੰ ਗੱਡੀ ਨੂੰ ਮੋੜੀਏ ਅਤੇ ਤੁਸੀਂ ਦੱਸਣਾ ਹੁੰਦਾ, ਜਿਵੇਂ GPS ਕਹਿੰਦਾ ਪਲੀਜ਼ ਇੱਥੇ ਲੈਫਟ ਟਰਨ ਕਰ ਲਓ, ਪਲੀਜ਼ ਇੱਥੇ ਰਾਈਟ ਟਰਨ ਕਰ ਲਓ, ਜਾਂ ਸਿੱਧੇ ਹੀ ਜਾਓ ਇੰਨੇ ਕਿਲੋਮੀਟਰਸ ਲਈ। ਸੋ ਤੁਸੀਂ ਵੀ ਸਾਡੇ ਲਈ ਇੱਕ GPS ਵਾਂਗ ਕੰਮ ਕਰਦੇ ਹੋ ਵੀ ਨਵੀਂ ਜੀ ਆਹ ਗਾਣਾ ਲਾ ਦਿਓ, ਨਹੀਂ ਨਵੀਂ ਜੀ ਉਹ ਲਾ ਦਿਓ, ਨਹੀਂ ਨਵੀਂ ਗੱਲਾਂ ਬਾਤਾਂ ਕਰੋ। ਸੋ ਜਿਵੇਂ ਵੀ ਹੈ ਤੁਸੀਂ ਜ਼ਰੂਰ ਸਾਡੇ ਨਾਲ ਆਪਣੀ ਸਾਂਝ ਪਾ ਸਕਦੇ ਹੋ ਅਤੇ ਨੰਬਰ ਹੈ ਆਪਣਾ 9056733337, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅੱਜ ਤੁਹਾਨੂੰ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿ ਤੁਸੀਂ ਜ਼ਰੂਰ ਪਹੁੰਚਣਾ ਇੰਡੀਅਨ ਫਰੂਟ ਲੈਂਡ 'ਤੇ, ਜਿਹੜੀ ਸੇਲ ਹੈ ਉਹ ਬਸ ਕਮਾਲ ਹੈ ਅਤੇ ਸੇਲ ਜਦੋਂ ਆਉਂਦੀ ਹੈ ਫਿਰ ਫਾਇਦਾ ਤੁਹਾਨੂੰ ਲੈਣਾ ਪੈਣਾ। ਪ੍ਰੋਗਰਾਮ ਪੰਜਾਬੀ ਦਾਇਰਾ 'ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ ਅਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ 'ਤੇ ਲੱਗ ਚੁੱਕੀ ਹੈ ਆਟਮ ਸੇਲ। ਆਸ਼ੀਰਵਾਦ ਆਟਾ 11.99 ਨੂੰ 20 ਪਾਉਂਡ ਦਾ ਬੈਗ, ਐਂਡ 817-817 ਰਾਈਸ 10.99 ਨੂੰ 8.8 ਪਾਉਂਡ, ਬਰਾੜ ਦਾ ਦੇਸੀ ਘਿਓ ਸਿਰਫ 23.99 ਨੂੰ 1.8 KG, ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 ਪਾਉਂਡ, ਬੰਸੀ ਦਾ ਸ਼ੱਕਰ 2 ਪਾਉਂਡ 1.99 ਨੂੰ, ਅਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ 'ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 ਲੀਟਰ, ਇੰਡੀਅਨ ਡੈਲੀ ਬਾਈਟਸ ਦੀਆਂ ਕੁੱਕੀਜ਼ 4.99 ਨੂੰ 1 KG, ਲਕਸ਼ਮੀ ਦੇਸੀ ਬੇਸਨ 3.99 ਨੂੰ 4 ਪਾਉਂਡ। ਲੋਕੇਸ਼ਨਸ ਤੁਹਾਨੂੰ ਦੱਸ ਦਿਆਂ, ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99, ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲ ਰੋਡ, ਮੇਫੀਲ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲਮੋਰ, 15 ਫੈਂਡਰਵੇ ਬਵੇਡਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰੰਟ ਏਰੀਓ, 600 ਹੈਸਪਲ ਰੋਡ ਕੇਮਬ੍ਰਿਜ, 33 ਫਾਰਲੀ ਡਰਾਈਵ ਗੁਆਲਫ। ਦ ਵਨ ਐਂਡ ਓਨਲੀ ਇੰਡੀਅਨ ਫਰੂਟਲੈਂਡ ਦੀ ਲੱਗ ਚੁੱਕੀ ਹੈ 11 ਅਕਟੂਬਰ ਤੱਕ ਆਟਮ ਸੇਲ, ਆਟਮ ਸੇਲ, ਆਟਮ ਸੇਲ। ਕਿਆ ਬਾਤ ਹੈ ਜੀ, 6780 ਹੈਲੋ।
1: ਹਾਂਜੀ ਭਾਜੀ, ਸਤਿ
0: ਸ਼੍ਰੀ ਅਕਾਲ ਜੀ, ਵਧੀਆ ਜੀ, ਬੱਲੇ ਬੱਲੇ ਕੀ ਬਣਦਾ?
1: ਬਣਦਾ ਕੁਛ ਨੀ, ਕੰਮ ਫਿਨਿਸ਼ ਕਾਰ ਨੂੰ ਜਾ ਰਹੇ ਹਾਂ ਖੁਸ਼ੀ ਖੁਸ਼ੀ।
0: ਕਿਆ ਬਾਤ ਹੈ, ਖੁਸ਼ੀ ਖੁਸ਼ੀ, ਖੁਸ਼ੀ ਖੁਸ਼ੀ ਜਾਣਾ ਚਾਹੀਦਾ, ਖੁਸ਼ੀ ਖੁਸ਼ੀ ਆਉਣਾ ਚਾਹੀਦਾ।
1: ਬਿਲਕੁਲ, ਅਗਰ ਵਿਚਲਾ ਟਾਈਮ ਉਹ ਵੀ ਖੁਸ਼ੀ ਖੁਸ਼ੀ ਕੱਟਣਾ
0: ਸਹੀ ਗੱਲ ਹੈ ਯਾਰ। ਭਾਜੀ ਪਤਾ ਕੀ ਹੈ, ਬਹੁਤ ਸਾਰੇ ਲੋਕ ਨਾ ਕੰਪਲੇਂਟਾਂ ਜਾਂ ਯਾਰ ਕੰਮ ਤੇ ਜੀ ਨਹੀਂ ਲੱਗਦਾ, ਯੇ ਵੋ ਹੈ, ਉਹ ਸਾਰੀ ਇੱਕ ਆਪਣੇ ਨਾ ਮਾਇੰਡ ਸੈਟ ਤੇ ਟਿੱਕੀ ਹੋਈ ਗੱਲ ਹੈ। ਤੁਸੀਂ ਜੇ ਆਪਣੇ ਮਨ ਨੂੰ ਸਮਝਾ ਲਓ ਤਾਂ ਕੋਈ ਚੀਜ਼ ਮਾੜੀ ਨਹੀਂ ਲੱਗਦੀ।
1: ਭਾਜੀ ਕੰਮ ਨੂੰ ਜੋ ਮਾੜਾ ਅਸੀਂ ਕਹਿੰਦੇ ਯਾਰ ਸਾਡਾ ਦਿਲ ਨੀ ਲੱਗਦਾ, ਫਿਰ ਬੰਦਾ ਇੱਕ ਹਿਸਾਬ ਨਾਲ ਸੋਚੇ ਕਿ ਇਸੀ ਕੰਮ ਤੋਂ ਅਸੀਂ ਕਮਾ ਰਹੇ ਹਾਂ, ਮੌਰਗੇਜ ਦੇ ਰਹੇ ਹਾਂ, ਰੈਂਟ ਦੇ ਰਹੇ ਹਾਂ, ਪੇ ਆਫ ਕਰ ਰਹੇ ਹਾਂ, ਗੱਡੀਆਂ ਦੇ ਕਿਰਾਏ ਦੇ ਰਹੇ ਹਾਂ, ਸਭ ਕੁਛ ਦੇ ਰਹੇ ਹਾਂ ਨਾ, ਫਿਰ ਉਸ ਚੀਜ਼ ਨੂੰ ਭੰਨੀ ਜਾਣਾ ਵਾਰ ਵਾਰ। ਹਾਂ ਠੀਕ ਹੈ, ਨਹੀਂ ਦਿਲ ਲੱਗਦਾ, ਤੁਸੀਂ ਜਿੱਦਾਂ ਕਿਹਾ ਅੱਜ ਹੋਪ ਲੈ ਲਓ, ਆਪਣਾ ਹਿਸਾਬ ਦੱਸਿਆ ਕਿ ਪੈਸੇ ਦੇ ਪਿੱਛੇ ਤਾਂ ਚਲੋ ਦੌੜਨੇ ਦੀ ਅਲੱਗ ਚੀਜ਼ ਹੈ, ਪਰ ਨਹੀਂ ਤੁਹਾਡਾ ਦਿਲ ਕਰ ਰਿਹਾ ਉਸ ਦਿਨ ਆਫ ਲੈ ਲਓ, ਕਿਤੇ $150 ਨਾਲ ਕਿਤੇ ਧਰਤੀ ਨੀ ਫਾਟਣ ਲੱਗੀ, ਤੁਹਾਡੀ ਲਾਈਫ ਆ, ਉਹਨੂੰ ਇੰਜੋਏ ਕਰੋ।
0: ਵੈਰੀ ਗੁੱਡ, ਹੋਰ ਸੁਣਾਓ ਹੁਕਮ ਕੋਈ।
1: ਬਸ ਭਾਜੀ ਹੁਕਮ ਭਾਜੀ ਕੁਛ ਨੀ, ਬੇਨਤੀ ਆ ਕਿ ਗਾਣਾ ਲਾ ਦਿਓ ਤੁਸੀਂ ਮਿਸ ਪੂਜਾ ਜੀ ਦਾ ਕੋਈ ਵੀ।
0: ਅੱਛਾ
1: ਟਾਈਮ ਲੱਗੇ,
0: ਪੂਜਾ ਦੇ ਫੈਨ ਹੋ ਹੈ?
1: ਅੱਜ ਇੱਕੋ ਤੁਮ ਗੱਡੀ ਚਲਾਉਂਦੇ ਨੇ ਯਾਦ ਹੀ ਆ ਗਿਆ, ਮੈਂ ਕਿਹਾ ਮਿਸ ਪੂਜਾ ਦੇ ਗਾਣੇ ਲਾਈਏ ਅੱਜ ਭਾਜੀ ਨੂੰ, ਕਹੀਏ ਕਿ ਇੱਕ ਅੱਧਾ ਗੀਤ ਸਾਨੂੰ ਵੀ ਸੁਣਾ ਦਿਓ ਕੋਈ ਆਪਣੀ ਪਸੰਦ ਦਾ।
0: ਪੂਜਾ ਤਾਂ ਵਾਕਈ ਭਾਜੀ ਨਾ ਜਿਹੜੀ ਫੇਮ ਪੂਜਾ ਨੇ ਤੇ ਜਿਹੜਾ ਦੌਰ ਪੂਜਾ ਦਾ ਚੱਲਿਆ ਨਾ, ਹੋਰ ਨੀ ਕਿਸਦਾ ਚੱਲਿਆ ਉਹਨਾਂ।
1: ਭਾਜੀ ਮਿਸ ਪੂਜਾ ਉਸ ਟਾਈਮ ਆਲੂ ਸੀ ਪੰਜਾਬ ਦੀ, ਹਰ ਸਬਜ਼ੀ ਦੇ ਨਾਲ ਰਲ
0: ਗਈ। ਕੀ ਬਾਤ ਹੈ। ਤੁਸੀਂ ਦੇਖੋ ਮਿਸ ਪੂਜਾ ਦੇ ਮੈਨੂੰ ਲੱਗਦਾ ਕਿ ਘੱਟੋ ਘੱਟ ਨਹੀਂ ਤਾਂ 4-5 ਹਜ਼ਾਰ ਗਾਣੇ ਤਾਂ ਹੋਣਗੇ।
1: ਬਿਲਕੁਲ ਭਾਜੀ, ਇੱਕ ਗਾਣਾ ਹੁੰਦਾ ਸੀ ਨਾਲ ਹੀ, ਦੂਜੇ ਦਿਨ ਦੂਜੇ ਸਿੰਗਰ ਨਾਲ, ਤੀਜੇ ਦਿਨ ਤੀਜੇ, ਐ ਸੀਗਾ ਉਸ ਟਾਈਮ ਦਾ। ਆਪਾਂ ਫੋਨ ਵੀ ਇੰਡੀਆ ਚ ਸਹੀ ਹੈ ਤਾਂ ਦੂਸਰੇ ਫੋਨ ਚੱਲੇ ਸੀ, ਨਿਊ ਚਾਈਨੀਜ਼ ਮੋਬਾਈਲ ਆਏ।
0: ਉਦੋਂ ਨਾ ਭਾਜੀ ਮੈਨੂੰ ਲੱਗਦਾ ਇੱਕ ਕਈ ਰੈਕਡਸ ਵੀ ਸੈੱਟ ਕੀਤੀਆਂ ਪੂਜਾ ਨੇ, ਵੀ ਮੈਕਸੀਮਮ ਪੰਜਾਬੀ ਗਾਣੇ ਜੇ ਗਾਏ ਆ ਤਾਂ ਤਕਰੀਬਨ 5,000 ਦੇ ਲਗਭਗ, ਮਿਊਜ਼ਿਕ ਵੀਡੀਓ ਕੀਤੀਆਂ ਤਾਂ ਤਕਰੀਬਨ 850-900, ਤੇ ਮਿਊਜ਼ਿਕ ਐਲਬਮਾਂ ਆਈਆਂ 300 ਤੋਂ ਲੈ ਕੇ 350 ਕਹਿੰਦੇ ਐਲਬਮ ਹੀ ਆਈ ਹੈ ਪੂਜਾ ਦੀ।
1: ਬਿਲਕੁਲ ਭਾਈ, ਮਤਲਬ ਉਸ ਟਾਈਮ ਦਾ ਉਹਨਾਂ ਦਾ ਰਿਕਾਰਡ ਹੀ ਸੀਗਾ, ਮਤਲਬ ਹੋਰ ਕੋਈ ਸੀਗਾ ਹੀ ਨੀ ਸਿੰਗਰ ਲੱਗ ਕੇ ਲੱਗਦਾ, ਕਿਸੇ ਨਵੇਂ ਬੰਦੇ ਨੇ ਆਉਣਾ ਉਹਨੇ ਵੀ ਮਿਸ ਪੂਜਾ ਨੂੰ ਲੱਭਣਾ, ਪੁਰਾਣਿਆਂ ਨੇ ਵੀ ਲੱਭਣਾ।
0: ਹਾਂ ਸਹੀ ਗੱਲ ਹੈ, ਉਦੋਂ ਇਹੀ ਸੀ ਵੀ ਯਾਰ ਜੇ ਮੈਂ ਪਾਪੂਲਰ ਹੋਣਾ, ਜੇ ਮੈਂ ਸਿੰਗਰ ਬਣਨਾ ਤੇ ਬਸ ਪੂਜਾ ਨਾਲ ਗਾਣਾ ਕਰ ਲਈਏ।
1: ਬਿਲਕੁਲ ਜੀ, ਮਿਸ ਪੂਜਾ ਨਾਲ ਗਾਣਾ ਕਰ ਲਓ ਬਸ, ਉਹ ਕਿਉਂਕਿ ਪਤਾ ਹੀ ਇੰਨੀ ਫੈਨ ਫੋਲੋਇੰਗ ਉਸ ਟਾਈਮ ਤਗੜੀ ਸੀ, ਉਹ ਉਹਨਾਂ ਦੇ ਕਰਕੇ ਤਦ ਤਾਂ ਮਤਲਬ ਡਾਊਨਲੋਡਿੰਗ ਵਗੈਰਾ ਬਹੁਤ ਘੱਟ ਸੀ, ਸੀਡੀਜ਼ ਆਉਂਦੀਆਂ ਸੀਗੀਆਂ, ਤੇ ਅਸੀਂ ਆਪ ਜਾਣਾ ਉਧਰੋਂ ਲੈ ਕੇ ਆਣੀ ਸੀਡੀ, ਮਤਲਬ ਸੀ ਡੀਵੀਡੀ ਪਲੇਅਰ ਸੀ ਉਹ ਲੈ ਕੇ ਆਣੇ, ਜਾਣੇ ਗਾਣੇ।
0: ਕੀ ਬਾਤ ਹੈ, ਚਲੋ ਲਾਉਂਦੇ ਆ ਪੂਜਾ ਜੀ ਦਾ ਵਧੀਆ ਕੋਈ ਗੀਤ। ਠੀਕ ਹੈ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਸੋ 905-673-3337 ਆਪਣਾ ਨੰਬਰ ਹੈ। ਇੱਕ ਤੁਹਾਨੂੰ ਅੱਜ ਯਾਰ ਅਸੀਂ ਜਾਣਕਾਰੀ ਦੇਣੀ ਹੈ, ਤੁਹਾਨੂੰ ਇੰਟਰੋਡਿਊਸ ਅਸੀਂ ਕਰਨਾ ਚਾਹੁੰਦੇ ਹਾਂ ਰਮਨਦੀਪ ਜੱਜ ਹੋਣਾ ਨਾਲ। ਰਮਨਦੀਪ ਜੱਜ ਇਮੀਗ੍ਰੇਸ਼ਨ ਅਤੇ ਪੈਰਾ ਲੀਗਲ ਸਰਵਿਸਿਜ਼ ਤੋਂ। ਰਮਨਦੀਪ ਹੋਣਾ ਦਾ ਦਫ਼ਤਰ ਲੋਕੇਟਡ ਹੈ 7171 ਟੋਰਬ੍ਰਮ ਰੋਡ ਇਨ ਮਿਸਾਗਾ, ਬਰੈਂਪਟਨ ਅਤੇ ਮਿਸਿਸਾਗਾ ਦੇ ਬਿਲਕੁਲ ਬੋਰਡਰ ਤੇ ਨੇ, ਤੇ ਸਾਡੇ ਸਟੂਡੀਓ ਦੇ ਬਿਲਕੁਲ ਨਾਲ ਨੇ ਯਾਰ। ਡੇਰੀ ਇਨ ਟੋਰਬ੍ਰਮ 7171 ਟੋਰਬ੍ਰਮ ਰੋਡ ਤੇ ਤੁਸੀਂ ਜ਼ਰੂਰ ਗੇੜਾ ਮਾਰਨਾ ਜੱਜ ਇਮੀਗ੍ਰੇਸ਼ਨ ਐਂਡ ਪੈਰਾ ਲੀਗਲ ਸਰਵਿਸਿਸ। ਸੋ ਇਹ ਕੀ ਕਰਦੇ ਨੇ, ਪਹਿਲੀ ਗੱਲ ਜੇ ਤੁਹਾਨੂੰ ਕੋਈ ਵੀ ਡਾਕੂਮੈਂਟ ਨੋਟਰੀ ਯਾਨੀ ਕਿ ਨੋਟਰਾਈਜ਼ ਚਾਹੀਦਾ, ਕੋਈ ਲੀਗਲ ਡਾਕੂਮੈਂਟ ਸਿਰਫ ਸਰਟੀਫਾਈਡ ਚਾਹੀਦਾ, ਕੋਈ ਵੀ ਇੰਡੀਅਨ ਕਾਉਂਸਲਰ ਦੇ ਤੁਸੀਂ ਪੇਪਰ ਵਰਕ ਦੀ ਮਦਦ ਤੱਕ ਲੈਣੀ ਆ, ਤਾਂ ਤੁਸੀਂ ਯਾਦ ਰੱਖੋ ਜ਼ਰੂਰ ਇੱਕ ਮੈਸੇਜ ਜੱਜ ਇਮੀਗ੍ਰੇਸ਼ਨ ਐਂਡ ਪੈਰਾ ਲੀਗਲ ਦੀ ਟੀਮ ਨੂੰ। ਸੋ ਨੋਟਰੀ ਸੇਵਾਵਾਂ, ਕੋਈ ਟਰੂ ਕਾਪੀਜ਼ ਨੂੰ ਸਰਟੀਫਾਈ ਕਰਵਾਉਣਾ ਹੋਵੇ ਜਾਂ ਕੋਈ ਪਾਵਰ ਆਫ ਟਰਨੀ ਐਫੀਡੇਵਿਟ ਦੀ ਗੱਲਬਾਤ ਹੈ ਤੁਸੀਂ ਇੰਡੀਆ ਭੇਜਣਾ, ਕੋਈ ਵੀ BLS ਦੇ ਨਾਲ ਰਲਿਆ ਮਿਲਿਆ ਕੰਮ, BLS ਦੇ ਨਾਲ ਕੋਈ ਵੀ ਰਿਲੇਟਿਡ ਵਰਕ ਹੈ ਤਾਂ ਰਮਨਦੀਪ ਜੱਜ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਤੇ ਨੰਬਰ ਤੁਸੀਂ ਨੋਟ ਕਰੋ ਰਮਨਦੀਪ ਦਾ, 6478085859 6478085859 6478085859 6478085859 ਰਮਨਦੀਪ ਜੱਜ। ਸੋ ਵੰਸ ਅਗੇਨ, ਕੋਈ ਵੀ ਨੋਟਰੀ ਸਰਵਿਸਿਜ਼, ਸਰਟੀਫਾਈਡ ਟਰੂ ਕਾਪੀ, ਪਾਵਰ ਆਫ ਅਟਰਨੀ ਜਾਂ ਐਫੀਡੇਵਿਟ ਦੀ ਗੱਲਬਾਤ ਹੈ, ਬੀ ਐਲ ਐਸ ਨਾਲ ਜੁੜਿਆ ਕੰਮ 6478758859 ਜੀ। ਲੱਕੀ ਜੀ ਕੀ ਹਾਲ ਆ?
2: ਵਧੀਆ ਨਵੀ ਵੀਰ, ਕੀ ਹਾਲ ਸਰ?
0: ਬਹੁਤ ਵਧੀਆ ਜੀ, ਕਿਵੇਂ ਹੋ?
2: ਬਹੁਤ ਵਧੀਆ ਜੀ, ਵਧੀਆ। ਇੱਕ ਨਾ ਮਨੀ ਲੌਂਗੀ ਹੁਣ ਸੌਂਗ ਆਇਆ ਬਿਗ ਮੂਡ।
0: ਓ ਵਾਹ ਯਾਰ, ਮੈਂ ਜਿਮ ਚ ਅੱਜ ਸੁਣ ਰਿਹਾ ਸੀ, ਨੀ ਜਦੋਂ ਡਿੰਗ ਪੱਟਦਾ ਹੈ।
2: ਬਸ ਬਸ ਉਹ ਸੁਣਾ ਦਿਓ ਤੇ ਬਾਕੀ ਬਸ ਠੀਕ ਆ, ਮਾਹੌਲ ਓਕੇ ਆ। ਆਲ ਆਈਜ਼ ਔਨ ਬ੍ਰੈਂਪਟਨ, ਸਾਰੇ ਪਿੱਛੇ ਗੱਲ ਹੁੰਦੀ ਹੈ, ਕਹਿੰਦੇ ਵੀ ਯਾਰ ਮਿੱਤਰ ਕਹਿੰਦੇ ਅਸੀਂ ਵੀ ਹੁਣ ਬ੍ਰੈਂਪਟਨ ਆ ਗਏ, ਇਲੈਕਸ਼ਨ ਜ਼ਰੂਰ ਲੜਦੀ ਹੈ ਜਦੋਂ ਆਏ।
0: ਲੜੋ ਯਾਰ, ਦੇਖੋ ਪਤਾ ਕੀ ਹੈ, ਕੌਨਫੀਡੈਂਸ ਹੋਣਾ ਚਾਹੀਦਾ। ਹੁਣ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ, ਕੋਈ ਨਿੱਕੀ ਮੋਟੀ ਗੱਲ ਨਹੀਂ ਹੈਗੀ ਯਾਰ। ਹੁਣ ਸਾਡੇ ਵਰਗਿਆਂ ਨੂੰ ਬਥੇਰੀ ਦੁਨੀਆ ਕਹਿੰਦੀ ਹੈ ਇੱਕ ਯੂਨੋ, ਉਹ ਬਰੇਵਰੀ ਨਹੀਂ ਆਉਂਦੀ, ਉਹ ਕੌਨਫੀਡੈਂਸ ਹੀ ਨਹੀਂ ਆਉਂਦਾ। ਬਟ ਜਿਹੜੇ ਲੜ ਰਹੇ ਆ ਯਾਰ, ਫਿਰ ਵੀ ਬੜੀ ਬੜੀ ਵੱਡੀ ਗੱਲ ਹੈ ਇਲੈਕਸ਼ਨ ਲੜਨੀ।
2: ਇਹ ਤਾਂ ਹੈ ਭਰਾ, ਪਰ ਇਹ ਆ ਵੀ ਆਈ ਡੋਨਟ ਨੋ ਵੀ ਆਪਣੀ ਹਾਈਪ ਕਾਫੀ ਬਣੀ ਹੋਈ ਹੈ ਬ੍ਰੈਂਪਟਨ ਚ ਇਲੈਕਸ਼ਨ ਆ
0: ਹੈਗਾ। ਉਹ ਤਾਂ ਹੁੰਦੀ ਆ, ਉਹ ਆਲਵੇਸ ਹੀ ਹੁੰਦੀ ਆ। ਬਸ ਇੰਨਾ ਕਾ ਮੈਨੂੰ ਲੱਗਦਾ ਕਿ ਜਿੰਨੀ ਇੱਕ ਲੜਾਈ ਕੈਂਡੀਡੇਟਸ ਦੀ ਹੈ, ਉਸ ਤੋਂ ਵੱਧ ਕਿਤੇ ਸਪੋਰਟਰਾਂ ਦੀ ਹੋਈ ਪਈ ਆ।
2: ਬਸ ਬਸ ਉਹੀ ਕੰਮ ਹੈ,
0: ਪਤਾ ਨਹੀਂ ਕੀ ਕਰੀ ਜਾਂਦੇ ਯਾਰ ਲੋਕ। ਕਦੇ ਕਿਸੇ ਬਾਰੇ ਬੰਦਾ ਚੰਗਾ ਬੋਲਤਾ, ਕਦੇ ਕਿਸੇ ਬਾਰੇ ਕੋਈ ਪੋਸਟ ਲਿਖਤਾ, ਕਦੇ ਇਹਨੇ ਮੇਰੇ ਬਾਰੇ ਲਿਖਤਾ, ਇਹ ਮੇਰੇ ਬਾਰੇ ਗੱਲਾਂ ਕਰ ਰਿਹਾ। ਵੀ ਯਾਰ ਤੁਸੀਂ ਜ਼ਰੂਰ ਜਿਹੜੇ ਕੈਂਡੀਡੇਟ ਨੂੰ ਸਪੋਰਟ ਕਰਨਾ, ਹਰੇਕ ਦਾ ਆਪਦਾ ਹੱਕ ਹੈ, ਕਰੋ, ਨੋ ਪ੍ਰੋਬਲਮ। ਬਟ ਖੈਰ, ਇਟਸ ਸ਼ੌਕਿੰਗ ਹੈ।
2: ਆਈ ਡੋਨਟ ਨੋ, ਮੈਨੂੰ ਵੀ ਵੀਕਐਂਡ ਤੇ ਪਤਾ ਆਪਾਂ ਚਲੋ ਨਾਮ ਤਾਂ ਲੈਣਾ ਨਹੀਂ ਕਿਸੇ ਦਾ, ਕਹਿੰਦੇ ਗੈਦਰਿੰਗ ਹੋਈ ਸੀ, ਉਹ ਕਿਸੇ ਨੇ ਉਹਦੇ ਪਿੱਛੋਂ ਮਾਈਕ ਹੀ ਬੰਦ ਕਰਤਾ ਜੋ ਬੰਦਾ
0: ਬੋਲਦਾ। ਚਲੋ ਆਈ ਡੋਨਟ ਨੋ ਕੀ ਕੁਛ ਹੋ ਰਿਹਾ, ਬਟ ਇਹਨਾਂ ਕਿ ਸਾਰੇ ਵੋਟ ਪਾਓ, ਆਪਣੇ ਮਨਪਸੰਦੀ ਦੇ ਕੈਂਡੀਡੇਟ ਨੂੰ ਪਾਓ। ਸੋ ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ।
2: ਬਿਲਕੁਲ ਬਿਲਕੁਲ, ਥੈਂਕ ਯੂ ਭਰਾ,
0: ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਪੰਜਾਬੀ ਦਾ, ਐਂਡ ਕਿਹੜਾ ਲਾਇਆ, ਕਿਹਾ ਸੀ ਵੀਰ ਉਹਨਾਂ ਨੇ ਗਾਣਾ, ਮੈਂ ਭੁੱਲ ਹੀ ਗਿਆ ਗੱਲਾਂ ਗੱਲਾਂ ਦੇ ਵਿੱਚ। ਚਲੋ ਪਹਿਲਾਂ ਪੂਜਾ ਦਾ ਲਾਉਣੇ ਆ, ਤੇ ਆਹ ਇਹਨਾਂ ਨੇ ਕਿਹਾ ਸੀ ਮਨੀ ਦਾ, ਮਨੀ ਦਾ ਬੜਾ ਯਾਰ ਸੋਹਣਾ ਗੀਤ ਆਇਆ। ਹਾਂਜੀ 2865 ਬਾਈ ਜੀ, ਕੀ ਹਾਲ ਆ?
2: ਮੈਂ
0: ਬੜਾ ਗਿਆ ਯਾਰ ਭਗਤਾ ਭਾਈ ਕੇ,
2: ਨੰਬਰ 1 ਆ ਪਿੰਡ ਆਪਣੇ ਪੰਜਾਬ ਚ ਪਹਿਲਾਂ ਨੰਬਰ ਤੇ ਬਾਈ ਜੀ।
0: ਕਿਹੜੀ ਗੱਲੋਂ? ਤੁਸੀਂ ਵੀ ਗੱਲ ਚੱਕ ਦਿੰਦੇ ਹੋ ਬਹੁਤ ਜ਼ਿਆਦਾ।
2: ਨਹੀਂ ਚੱਕਦੇ ਨੇ,
0: ਕੈਲੀਫੋਰਨੀਆ ਦੀ ਗੱਲ ਆ ਗਈ, ਤੁਸੀਂ ਫਿਰ ਕਹਿਣਾ ਯਾਰ ਜਿਹਨੇ ਫਿਰ ਇਟਲੀ ਨੀ ਦੇਖਿਆ ਜਾਂ ਇਹ ਪਿੰਡ ਨੀ ਦੇਖਿਆ, ਇੱਕੋ ਗੱਲ ਹੈ। ਨਹੀਂ ਚਲੋ ਆਪਣੇ, ਮੈਂ ਤਾਂ ਕਹਿੰਦਾ ਕਿ ਆਪਣੇ ਪਿੰਡ ਕੈਲੀਫੋਰਨੀਆ ਨਾਲੋਂ, ਇਟਲੀ ਨਾਲੋਂ, ਯੂਰਪ ਨਾਲੋਂ ਤਾਂ ਵਧੀਆ ਨੇ। ਆਪਣੇ ਪਿੰਡਾਂ ਦੀ ਜਿਹੜੀ ਖੂਬਸੂਰਤੀ ਆ ਉਹ ਨੀ ਕਿਤੇ ਹੈਗੀ,
2: ਸਾਰੇ ਵਧੀਆ ਜੀ, ਆਪਣਾ ਪ੍ਰੋਬਲਮ ਬਹੁਤ ਵਧੀਆ।
0: ਚਲੋ ਕਿਹੜੇ ਤੁਸੀਂ ਰਾਈਟਰ ਦੀ ਗੱਲ ਕੀਤੀ ਹੈ?
2: ਉਹ ਕਰਮਜੀਤ ਪੁਰੀ, ਭਾਈ ਭਗਤਿਆ।
0: ਕਰਮਜੀਤ ਪੁਰੀ? ਤੁਹਾਡਾ ਸੋ ਗੀਤ ਵੀ ਲਾਉਣੇ ਆ ਪ੍ਰੋਗਰਾਮ ਪੰਜਾਬੀ ਦਾ, 905-673-3337 ਆਪਣਾ ਨੰਬਰ ਹੈ।
3: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦਾ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਜ਼ਰੂਰ, ਓਕੇ, ਲਾਈਏ ਫਿਰ ਤੁਹਾਡੇ ਲਈ ਗੀਤ ਪੂਜਾ ਦਾ, ਤੇ ਪੂਜਾ ਪੂਜਾ ਹੁੰਦੀ ਹੈ ਚਾਰੇ ਪਾਸੇ। ਸੋ ਮਿਸ ਪੂਜਾ ਦਾ ਕਿਹੜਾ ਲਈਏ, ਝੋਨਾ ਲਾਈ ਆ ਕੇ ਯਾਰ, ਕੁਲਦੀਪ ਰਸੀਲੇ ਨਾਲ ਵੀ ਬੜਾ ਵਧੀਆ ਗੀਤ ਆਇਆ ਸੀ ਹੈ। ਆਹ ਜਦੋਂ ਮਿਊਜ਼ਿਕ ਚੱਲਦਾ ਪਤਾ ਲੱਗਦਾ ਕਿ ਪੂਜਾ ਦਾ ਕੋਈ ਵਧੀਆ ਜਿਹਾ ਡੂਐਟ ਗਾਣਾ ਚੱਲਣ ਵਾਲਾ। ਸੋ ਗੱਲਬਾਤ ਵੀ ਤੁਹਾਡੇ ਨਾਲ ਜਲਦੀ ਹੀ ਕਰਦੇ ਹਾਂ। ਉਸ ਤੋਂ ਪਹਿਲਾਂ ਯਾਰ ਇੱਕ ਬਹੁਤ ਜ਼ਰੂਰੀ ਮੈਸੇਜ ਹੈ ਸਕਾਈ ਹਾਲ ਐਕਸਪ੍ਰੈਸ ਦਾ, ਠੀਕ ਹੈ? ਇਹ ਮੈਂ ਮੈਸੇਜ ਤੁਹਾਨੂੰ ਦੇ ਦੇਵਾਂ, ਅਤੇ ਫਿਰ ਬਾਕੀ ਦੀ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਅਸੀਂ ਕਰਦੇ ਹਾਂ। ਐਂਡ ਥੋੜੀਆਂ ਕਾਲਸ ਵੀ ਆ ਰਹੀਆਂ ਨੇ, ਵੀਰ ਹੁਣ ਦੀ ਫੇਰ ਆ ਗਈ ਕਾਲ 5913। ਹੈਲੋ 5913 हेलो
4: हेलो
0: हां जी भाई जी क्या हाल
4: ਬਣਿਆ ਭਾਈ ਅਸੀਂ ਗਾਣਾ ਬੋਲੀ
0: ਤਾਂ ਸਕਾ ਤੁਸੀਂ ਦੂਜੇ ਨੰਬਰ ਤੇ ਵੀ ਕਾਲ ਕੀਤੀ ਸੀ
4: ਹਾਂ ਜੀ ਹਾਂ ਜੀ ਫੁੱਲ ਕੇ ਲਾਣਾ
0: ਅੱਛਾ ਫੁੱਲ ਕੇ ਠੀਕ ਹੈ ਕੋਈ ਨਾ ਵੀਰੇ ਕੀ ਹਾਲਾ
4: ਵਧੀਆ ਵਧੀਆ ਵੀਰੇ
0: ਕੀ ਹੋਰ ਸੋ ਆਪਣਾ ਪਿੱਛੇ ਨਾ ਪਹਿਲਾਂ ਰੇਡੀਓ ਬੰਦ ਕਰ ਲਓ ਯਾਰ ਮੈਨੂੰ ਸੁਣੀ ਨਹੀਂ ਰਿਹਾ ਕੀ ਕਹਿ ਰਹੇ
4: ਹਾਂ ਜੀ ਹਾਂ ਜੀ ਕਰ ਲੈਂਦੇ
0: ਹਾਂ ਜੀ ਵੀਰੇ
4: ਭਾਈ ਸਾਰੇ ਸੌਂਗ ਪੁੱਛੀ ਜਾਂਦੇ ਤੁਹਾਨੂੰ ਕਿਹੜਾ ਵਧੀਆ ਲੱਗਦਾ ਪਹਿਲਾਂ ਉਹ ਤੁਸੀਂ ਸੌਂਗ ਲਾਓ ਮਿਸ ਪੁਜਾਈਏ
0: ਮੈਂ ਲਾ ਰਿਹਾ ਮੈਂ ਟਿਊਨ ਚਲਾਤੀ ਤੇ ਗਾਣਾ ਲਾਉਨੇ ਆ
4: ਹਾਂ ਜੀ ਹਾਂ ਜੀ
0: ਚੱਕ ਦਿੰਨੇ ਆ ਫੱਟੇ ਸਿੱਧੀ ਜੀ ਗੱਲ ਯਾਦ ਹੀ ਨੀ ਕਿਉਂਕਿ ਕਿੰਨੇ ਤਾਂ ਗੀਤ ਨੇ ਓਕੇ ਤੁਹਾਨੂੰ ਇੱਕ ਮੈਂ ਇਨਫੋਰਮੇਸ਼ਨ ਦੇਣੀ ਆ ਅੱਜ ਦਾ ਸਾਰਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਸਕਾਈ ਹਾਲ ਐਕਸਪ੍ਰੈਸ ਵੱਲੋਂ ਸਕਾਈ ਹਾਲ ਐਕਸਪ੍ਰੈਸ ਬਹੁਤ ਹੀ ਇੱਕ ਅੱਛੀ ਰੈਪੂਟੇਸ਼ਨ ਵਾਲੀ ਟਰੱਕਿੰਗ ਕੰਪਨੀ ਹਾਇਰ ਕਰ ਰਹੇ ਨੇ AZ ਡਰਾਈਵਰ AZ ਡਰਾਈਵਰ ਪੈਨਸਲਵੇਨੀਆ ਤੇ ਨਿਊ ਜਰਸੀ ਦੇ USA ਦੇ ਰਨ ਨੇ ਇੱਕ ਸਾਲ ਦਾ ਵੈਰੀਫਾਈਡ ਐਕਸਪੀਰੀਅੰਸ ਚਾਹੀਦਾ ਡੈਡੀਕੇਟਿਡ ਰੈਗੂਲਰ ਕੰਮ ਹੈ ਬਹੁਤ ਹੀ ਵਧੀਆ ਪੇ ਹੈ ਚੰਗੇ ਤੁਹਾਨੂੰ ਮਾਇਲ ਮਿਲ ਰਹੇ ਨੇ 65 ਸੈਂਟ ਪਰ ਮਾਇਲ ਤੱਕ ਇਹ ਪੇ ਕਰ ਰਹੇ ਨੇ ਸੋ ਈਸਟ ਕੋਸਟ USA ਦੇ ਪੈਨਸਲਵੇਨੀਆ ਨਿਊਯਾਰਕ ਨਿਊ ਜਰਸੀ ਦੇ ਇਹ ਰਨਸ ਨੇ ਵਨ ਡੇ ਆਊਟ ਟ੍ਰਿਪਸ ਨੇ ਡਰਾਈਵਰ ਦਾ ਕੰਮ ਹੈ ਬਿਜ਼ੀ ਕੰਮ ਪੂਰਾ ਸਾਲ ਡੈਡੀਕੇਟਿਡ ਕੰਮ ਸੇਮ ਲੋਕੇਸ਼ਨਸ ਨੇ ਰਿਪੀਟ ਕਸਟਮਰ ਨੇ ਲੋਡਿਡ ਟ੍ਰੇਲਰ ਯਾਰਡ ਦੇ ਵਿੱਚ ਸੋ 1 ਈਅਰ ਐਕਸਪੀਰੀਅੰਸ ਚਾਹੀਦਾ ਹਰ 5 ਤਰੀਕ ਹਰ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ 12 ਟ੍ਰਿਪਾਂ ਪਰ ਮਹੀਨੇ ਅਤੇ ਯਾਰਡ ਹੈ ਸਟੀਲ ਅਤੇ ਵਿੰਸਟਨ ਚਰਚਿਲ 'ਤੇ ਇੱਕ ਸਾਲ ਦੇ ਐਕਸਪੀਰੀਅੰਸ ਵਾਲੇ ਬੰਦੇ ਹੁਣੇ ਕਾਲ

0: ਲਾਉਂਦੇ ਆ ਫਿਰ ਪੂਜਾ ਜੀ। ਮਿਸ ਪੂਜਾ ਜੀ ਯਾਰ, ਆਪਾਂ ਮੈਂ ਸੋਚ ਰਿਹਾ ਸੀ ਕਿ ਜਦੋਂ ਆਏ ਇੰਟਰਵਿਊ ਜ਼ਰੂਰ ਕਰਨੀ ਆ। 6400 ਹੈਲੋ।
1: ਹਾਂਜੀ ਵੀਰ, ਕੀ ਹਾਲ ਚਾਲ?
0: ਵਧੀਆ ਜੀ, ਵਧੀਆ। ਕਿਵੇਂ ਹੋ?
1: ਬਹੁਤ ਅੱਛੇ ਜੀ, ਬਹੁਤ ਅੱਛੇ। ਮਿਸ ਪੂਜਾ ਜੀ ਨਾਲ ਜੁੜੀ ਗੱਲ ਸੁਣਾਉਣਾ ਮਜ਼ੇਦਾਰ। ਮੈਂ ਜਦੋਂ 2008-09 ਦੀ ਗੱਲ ਆ, ਆਸਟ੍ਰੇਲੀਆ ਰਹਿੰਦਾ ਹੁੰਦਾ ਸੀ ਤੇ ਉਦੋਂ ਨਵੇਂ ਨਵੇਂ ਬਹੁਤ ਛਾਏ ਸੀ ਤੇ ਉਹਨਾਂ ਦਾ ਨਾ ਸਾਡੇ ਮੈਲਬਰਨ ਚ ਇੱਕ ਸ਼ੋਅ ਹੋਣਾ ਸੀ ਫਸਟ ਟਾਈਮ, ਤੇ ਮੈਂ ਮੇਰੇ ਦੋਸਤ ਮਿੱਤਰ ਅਸੀਂ ਇੰਨੇ ਫੈਨ ਸੀ ਵੀ ਉਦੋਂ ਅਸੀਂ ਫਿਰ JVC ਦਾ ਜਾ ਕੇ ਇੱਕ ਹੈਂਡੀ ਕੈਮ ਲਿਆਂਦਾ ਜੀ, ਕੈਮ ਕੋਡਰ $1200 ਦਾ, ਬੈਕ ਇਨ ਦਾ ਡੇਜ਼, ਜਸਟ ਵੀ ਅਸੀਂ ਉਹਨਾਂ ਦਾ ਲਾਈਵ ਰਿਕਾਰਡ ਕਰ ਸਕੀਏ, ਜਸਟ ਵੀ ਆਪਣੇ ਸੇਵ ਕਰਨ ਲਈ। ਇੰਨਾ ਕਰੇਜ਼ ਸੀ ਮਿਸ ਪੂਜਾ ਦਾ,
0: ਦੇਖ ਲਓ ਬੰਦਾ, ਸੋਰੀ ਟੂ ਸੇ, ਬਟ ਬੰਦਾ ਵਾਈਫ ਨੂੰ ਰਿਕਾਰਡ ਕਰਨ ਦੇ ਲਈ ਨਹੀਂ ਨਾ ਮਹਿੰਗਾ ਕੈਮਰਾ ਲੈਂਦਾ।
1: ਇੱਕ ਬੜੀ ਅੱਛੀ ਮੈਮਰੀ ਸੀ ਤੇ ਇੱਕ ਮੈਂ ਛੋਟੀ ਜਿਹੀ ਗੱਲ ਹੋ,
0: ਪਰ ਤੁਸੀਂ ਦੱਸੋ ਉਹ ਰਿਕਾਰਡਿੰਗ ਤੁਹਾਡੇ ਕੋਲ ਪਈ ਆ?
1: ਮੇਰੇ ਕੋਲ ਪਈਆਂ ਬਾਈ ਜੀ। ਹਾਂ,
0: ਉਹ ਕਿਹੜੇ ਕਿਹੜੇ ਸਾਲ ਦੀ ਗੱਲ ਹੈ ਭਾਜੀ?
1: ਅਸ਼ੋ, ਇਹ 2008 ਸੈਂਡ ਡਾਊਨ ਪਾਰਕ ਕਰਕੇ ਇੱਕ ਜਗ੍ਹਾ ਸੀ ਮੈਲਬਰਨ ਆਸਟ੍ਰੇਲੀਆ ਚ, ਉੱਥੇ ਸ਼ੋਅ ਹੋਇਆ ਸੀ ਤੇ ਸਾਰਾ ਮੈਂ ਆਪ ਆਪਣੇ ਉਹ ਕੈਮ ਉਹਦੇ ਨਾਲ ਹੈਂਡੀ ਕੈਮ ਨਾਲ ਰਿਕਾਰਡ ਕੀਤਾ।
0: ਤੁਸੀਂ ਪਾਓਗੇ ਤੇ YouTube ਤੇ?
1: ਜ਼ਰੂਰ ਬਾਈ, ਮੈਂ ਪਾ ਕੇ ਤੁਹਾਨੂੰ ਟੈਗ ਜ਼ਰੂਰ ਕਰੂੰਗਾ। ਬੜੀ ਅੱਛੀ HD ਕੁਆਲਿਟੀ ਸੀਗਾ ਉਹ,
0: ਵੈਰੀ ਗੁੱਡ।
1: ਤੇ ਹਾਂ, ਬਾਕੀ ਮੈਂ ਤੁਹਾਨੂੰ ਦੱਸਣਾ ਸੀ ਵੀ ਲਾਸਟ ਈਅਰ ਅਸੀਂ ਨਾ ਇੱਕ ਵਾਰੀ ਦਿੱਲੀ ਤੋਂ ਫਲਾਈਟ ਬੋਰਡ ਕਰਨ ਲੱਗੇ ਸੀ ਤੇ ਜਦੋਂ ਸਾਰਾ ਬੋਰਡਿੰਗ ਪਾਸ ਵਗੈਰਾ ਲੈ ਲਿਆ, ਡਿਊਟੀ ਫ੍ਰੀ ਪਹੁੰਚੇ ਤੇ ਉੱਥੇ ਸਾਨੂੰ ਤੁਹਾਡੇ ਮੋਮ ਡੈਡ ਦਿਸੇ।
0: ਅੱਛਾ, ਵਾਹ।
1: ਤੇ ਇਹ ਮਾਰਚ ਦੀ ਗੱਲ ਹੋਣੀ ਹੈ 2025, ਹੈ ਨਾ? ਮੈਂ ਤੇ ਮੇਰੀ ਫੈਮਿਲੀ ਟਰੈਵਲ ਕਰ ਰਹੀ ਸੀ ਤੇ ਸਾਡੇ ਬੱਚੇ ਤੁਹਾਡਾ ਸ਼ੋਅ ਸਵੇਰੇ ਸੁਣਦੇ ਸੀ ਸਕੂਲ ਜਾਂਦੇ ਹਨਾ, ਤੇ ਫਿਰ ਮੈਂ ਇਹੀ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਉਹ ਦੇਖ ਵੀ ਉਹ ਨਵੀਂ ਦੇ ਮੋਮ ਡੈਡ ਖੜੇ ਆ ਵੀ ਤੂੰ ਮਿਲਣਾ, ਤੇ ਉਹ ਕਹਿੰਦੇ ਵੀ ਜ਼ਰੂਰ। ਫਿਰ ਅਸੀਂ ਜਾ ਕੇ ਉਹਨਾਂ ਨੂੰ ਅਪਰੋਚ ਕੀਤਾ, ਉਹਨਾਂ ਨੂੰ ਮਿਲੇ, ਅੰਕਲ ਜੀ ਤੇ ਆਂਟੀ ਨੂੰ ਬਹੁਤ ਪਿਆਰ ਨਾਲ ਮਿਲੇ, ਖੁਸ਼ ਹੋ ਗਏ। ਫਿਰ ਅੰਕਲ ਇੰਨੇ ਐਕਸਾਈਟਡ ਹੋ ਗਏ, ਉਹਨਾਂ ਨੂੰ ਤੁਹਾਨੂੰ ਵੀਡੀਓ ਕਾਲ ਲਾਈ ਉਸੇ ਵੇਲੇ।
0: ਮੈਨੂੰ ਯਾਦ ਆ। ਯੈਸ ਯੈਸ, ਹਾਂਜੀ ਹਾਂਜੀ ਹਾਂਜੀ,
1: ਹੈ ਨਾ? ਵੀ ਨਵੀਂ ਤੇਰੇ ਦੋ ਫੈਨ ਆ ਦੇਖ ਮਿਲੇ ਆ ਦਿੱਲੀ।
0: ਮੈਨੂੰ ਲੱਗਦਾ ਮੇਰੇ ਕੋਲ ਪਿਕਚਰ ਵੀ, ਆਈ ਥਿੰਕ ਡੈਡ ਨੇ ਸੈਲਫੀ ਖਿੱਚੀ ਸੀ ਤੁਹਾਡੇ ਨਾਲ, ਜਾਂ
1: ਫੋਟੋ ਵੀ ਲਈ ਸੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਫੋਟੋ ਵੀ ਉਦੋਂ ਲਈ ਸੀ, ਬੜੇ ਪਿਆਰ ਨਾਲ।
0: ਮੇਰੇ ਕੋਲ ਕਿਤੇ ਹੈਗੀ ਉਹ ਪਿਕਚਰ?
1: ਰਿਸਪੈਕਟ ਬਾਈ, ਬੜੇ ਅਸੀਂ ਤੁਹਾਨੂੰ ਸੁਣਦੇ ਹਾਂ। ਧਿਆਨ
0: ਨਹੀਂ, ਥੈਂਕ ਯੂ ਯਾਰ, ਬਹੁਤ ਮਾਣ, ਬਹੁਤ ਪਿਆਰ, ਤੇ ਖਾਸ ਤੌਰ ਤੇ ਖੁਸ਼ੀ ਇਸ ਚੀਜ਼ ਦੀ ਹੈ ਕਿ ਤੁਹਾਡੇ ਬੱਚੇ ਨੇ ਚਿਰ ਤੋਂ ਸੁਣਦੇ ਆ, ਸਾਡੇ ਲਈ ਤਾਂ ਮਾਣ ਵਾਲੀ ਗੱਲ ਹੈ। ਕਹਿੰਦੇ ਨਵੀਂ ਏਅਰਪੋਰਟ ਤੇ ਆ ਤੇ ਕੁਝ ਇੱਕ ਫੈਮਿਲੀ ਹੈ ਤੇ ਉਹਨਾਂ ਨਾਲ ਗੱਲ ਕਰਾਉਣੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ। ਓਕੇ, ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਤੁਹਾਡੇ ਲਈ ਬੈਨੀਫਿਟ ਵਾਲਾ ਕੰਮ ਕਰਵਾਉਣ ਜਾ ਰਹੇ ਹਾਂ। ਅਸੀਂ ਗੱਲਬਾਤ ਤੁਹਾਡੀ ਕਰਵਾ ਰਹੇ ਹਾਂ ਗੁਰਿੰਦਰ ਸਿੰਘ ਜੀ ਦੇ ਨਾਲ। ਸੋ ਗੁਰਿੰਦਰ ਸਿੰਘ GS ਬਿਜ਼ਨਸ ਕੰਸਲਟੈਂਟ ਤੋਂ, ਤੇ ਦੇਖੋ ਹਰੇਕ ਨੂੰ ਹੁੰਦਾ ਕਿ ਯਾਰ ਅਸੀਂ ਬਿਜ਼ਨਸ ਸ਼ੁਰੂ ਕਰੀਏ, ਬਟ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ, ਕੀ ਪਹਿਲਾ ਸਟੈਪ ਹੈ, ਕਿਵੇਂ ਆਪਾਂ ਲੋ ਕੋਸਟ ਦੇ ਨਾਲ ਸ਼ੁਰੂ ਕਰੀਏ, ਆਪਾਂ ਨੂੰ ਨਾ ਸਟੈਪ ਬਾਏ ਸਟੈਪ ਮਦਦ ਦੀ ਲੋੜ ਪੈਂਦੀ ਹੈ। ਹੁੰਦਾ ਜਿਵੇਂ ਕਿਸੇ ਬੱਚੇ ਨੂੰ ਮਾਂ ਬਾਪ ਉਂਗਲ ਫੜ ਕੇ ਤੁਰਨਾ ਸਿਖਾਉਂਦੇ ਆ, ਉਹੀ ਬਿਜ਼ਨਸ ਦਾ ਹਿਸਾਬ ਹੈ। ਤੁਹਾਨੂੰ ਇੱਕ ਵਧੀਆ ਮੈਂਟੋਰ, ਇੱਕ ਵਧੀਆ ਗਾਈਡੈਂਸ ਦੀ ਲੋੜ ਪੈਂਦੀ ਹੈ। ਹੁਣ ਹਰੇਕ ਚਾਹੁੰਦਾ ਕਿ ਮੈਂ ਯਾਰ ਕੋਈ ਰੈਸਟੋਰੈਂਟ ਖੋਲਾਂ, ਮੈਂ ਯਾਰ ਕੋਈ ਟਰੈਕਿੰਗ ਬਿਜ਼ਨਸ ਖੋਲਾਂ, ਮੈਂ ਯਾਰ XYZ ਕੋਈ ਵੀ ਬਿਜ਼ਨਸ ਹੈ ਉਹ ਓਪਨ ਕਰਾਂ, ਬਟ ਉਹ ਕਿਵੇਂ ਕਰਨੀ ਹੈ ਇਹੀ ਪਤਾ ਨਹੀਂ ਹੁੰਦਾ। ਸੋ ਗੁਰਿੰਦਰ ਸਿੰਘ ਜੀ ਸਾਡੇ ਨਾਲ ਨੇ, ਬਹੁਤ ਹੀ ਵਧੀਆ ਬਿਜ਼ਨਸ ਕੰਸਲਟੈਂਟ ਨੇ ਤੇ ਵੱਖਰੀਆਂ ਵੱਖਰੀਆਂ ਇੰਡਸਟਰੀਜ਼ ਨਾਲ ਡੀਲ ਕਰਦੇ ਨੇ। ਸੋ ਗੁਰਿੰਦਰ ਜੀ, ਪਹਿਲਾਂ ਤਾਂ ਪੰਜਾਬੀ ਦਰਾਂ ਚ ਬ੍ਰਦਰ ਤੁਹਾਡਾ ਸਵਾਗਤ ਹੈ।
2: ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ,
0: ਕੀ ਹਾਲ ਚਾਲ?
2: ਹਾਂਜੀ, ਠੀਕ ਠਾਕ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਬ੍ਰਦਰ। ਐਂਡ ਦੇਖੋ, ਮੈਨੂੰ ਤਾਂ ਬੜੀ ਖੁਸ਼ੀ ਇਸ ਚੀਜ਼ ਦੀ ਕਿ ਜੋ ਤੁਸੀਂ ਸੇਵਾਵਾਂ ਆਫਰ ਕਰਦੇ ਹੋ ਨਾ, ਬੜੇ ਲੋਕਾਂ ਨੂੰ ਇਸ ਚੀਜ਼ ਦੀ ਲੋੜ ਸੀਗੀ। ਸੋ ਥੋੜ੍ਹਾ ਜਿਹਾ ਤੁਸੀਂ ਦੱਸੋ ਆਪਣੀ ਬਿਜ਼ਨਸ ਬਾਰੇ ਪਹਿਲਾਂ ਤਾਂ।
2: ਹਾਂਜੀ ਭਾਜੀ, ਅਸੀਂ 1-on-1 ਮੈਂਟਰਸ਼ਿਪ ਕਰਦੇ, ਜਿਹੜੇ ਵੀ ਬੰਦੇ ਬਿਜ਼ਨਸ ਕਰਨਾ ਚਾਹੁੰਦੇ, ਚਾਹੇ ਉਹ ਹਲੇ ਛੋਟੀ ਉਮਰ ਦੇ ਜਾਂ 15 ਸਾਲਾਂ ਦੇ ਬੱਚੇ ਵੀ ਕੰਸਲਟੈਂਸੀ ਲੈਂਦੇ ਸਾਡੇ ਤੋਂ, ਵੀ ਅਸੀਂ ਬਿਜ਼ਨਸ ਕਰਨਾ ਹੋਰ ਆਉਣ ਵਾਲੇ ਟਾਈਮ 'ਚ, ਹੈ ਨਾ, ਉਹ ਛੋਟੇ ਤੋਂ ਛੋਟੇ ਤੋਂ ਥੋੜੇ ਥੋੜੇ ਪੈਸੇ ਲਾ ਕੇ ਉਹ ਸਟਾਰਟ ਕਰ ਚੁੱਕੇ ਆ, ਤੇ ਤੁਸੀਂ ਮੰਨਣਾ ਨੀਗਾ ਵੀ ਮੇਰੇ ਤੋਂ 60 ਇਅਰਸ ਦੇ ਇੱਕ ਸੀਗੇ ਆਂਟੀ ਜੀ, ਉਹ ਵੀ ਆਏ ਆ ਵੀ ਕਹਿੰਦੇ ਮੈਂ ਹੁਣ ਸਟਾਰਟ ਕਰਨਾ ਚਾਹੁੰਦੀ ਆਪਣਾ ਬਿਜ਼ਨਸ, ਇੱਦਾਂ ਦੇ ਵੀ ਸਾਡੇ ਨਾਲ ਕੰਮ ਕਰ ਰਹੇ ਜੀ ਹਾਲੇ। ਸੋ ਅਸੀਂ ਉਹਨਾਂ ਨੂੰ ਇਹ ਦੱਸੀਦਾ ਵੀ ਬਿਜ਼ਨਸ ਕਰੀਦਾ ਕਿੱਦਾਂ, ਇਹਦੇ ਕੀ ਫੰਡਾਮੈਂਟਲ ਆ, ਬੇਸਿਕ ਫੰਡਾਮੈਂਟਲ ਸਾਰਾ ਵਨ ਟੂ ਵਨ ਬੈਠ ਕੇ ਉਹਨਾਂ ਨਾਲ ਹਰ ਇੱਕ ਪ੍ਰੋਬਲਮ ਬਾਰੇ ਡਿਸਕਸ਼ਨ ਕਰੀਦੀ ਆ, ਜੇ ਕਿਸੇ ਕੋਈ ਕੋਈ ਆਈਡੀਆ ਉਹ ਲੈ ਕੇ ਉਹਦੇ ਵਿੱਚ ਕੀ ਫਲੋਸ ਆ, ਕੀ ਠੀਕ ਆ ਉਹ ਡਿਸਕਸ਼ਨ ਕਰੀਦੀ ਆ, ਉਹਨਾਂ ਦੇ ਜਿਹੜੇ ਵੀ ਡਾਊਟਸ ਆ ਜਾਂ ਉਹਨਾਂ ਨੂੰ ਪਤਾ ਹੀ ਨੀ ਲੱਗਦਾ ਵੀ ਕਰੀਏ ਕੀ, ਜੇ ਕੋਈ ਮਾਇੰਡ ਚ ਆਉਂਦਾ ਉਹ ਸਟੈਪ ਨੀ ਲੈਂਦੇ ਵੀ ਸਟੈਪ ਕਿੱਦਾਂ ਲੈਣਾ, ਤੇ ਕਈਆਂ ਨੂੰ ਹੁੰਦਾ ਵੀ ਰਿਸਕ ਜੇ ਲਈਏ ਸਟੈਪ ਵੀ ਸਾਡੇ ਪੈਸੇ ਖਰਾਬ ਹੋ ਜਾਣੇ ਆ, ਕਈ ਆਪਣੇ ਲੋਕਾਂ ਚ ਇਹ ਵੀ ਡਾਊਟ ਆ ਵੀ ਆਪਾਂ ਨੂੰ ਲੱਖਾਂ ਹੀ ਡਾਲਰ ਲਾਉਣੇ ਪੈਂਦੇ ਆ, ਲੱਖ ਡਾਲਰ ਡੇ ਵੀ ਬਿਜ਼ਨਸ ਸਟਾਰਟ ਕਰਨੀ, ਇਹ ਸਾਰਾ ਮਿੱਥਿਆ, ਆਪਾਂ ਛੋਟੇ ਤੋਂ ਛੋਟੇ ਅਮਾਊਂਟ ਨਾਲ ਵੀ ਬਿਜ਼ਨਸ ਸਟਾਰਟ ਕਰ ਸਕਦੇ ਆ।
0: ਵੈਰੀ ਗੁੱਡ।
2: ਸੋ
0: ਐਂਡ ਗੁਰਿੰਦਰ ਇਹ ਵੀ ਦੱਸੋ ਕਿ ਕਿਹੜੀਆਂ ਕਿਹੜੀਆਂ ਇੰਡਸਟਰੀਜ਼ ਦੀਆਂ ਬਿਜ਼ਨੈਸਸ ਦੇ ਵਿੱਚ ਤੁਸੀਂ ਹੈਲਪ ਕਰਦੇ ਹੋ?
2: ਅਸੀਂ ਭਾਜੀ ਸਾਡੇ ਕੋਲ ਬਹੁਤ ਸਾਰੇ ਸਟਾਰਟ, ਜਿੱਦਾਂ ਕੋਈ ਕਿਸੇ ਨੇ ਫੂਡ ਬਿਜ਼ਨਸ ਸਟਾਰਟ ਕੀਤਾ ਆ, ਕਿਸੇ ਨੇ ਕੋਈ ਜਿੱਦਾਂ ਪਲੰਬਿੰਗ, ਜਿਸੇ ਨੂੰ ਜਿਹਨੂੰ ਕੋਈ ਵੀ ਟੈਕਨੀਕਸ ਆ, ਜਿੱਦਾਂ ਕੋਈ ਟਰੈਕਿੰਗ ਇੰਡਸਟਰੀ ਵੀ ਤੁਸੀਂ ਕਹੀ ਆ ਉਹ ਵੀ ਉਹਨਾਂ ਨੇ ਸਟਾਰਟ ਕੀਤੀ ਆ, ਘਰੋਂ ਬੈਠੇ ਫੂਡ ਇੰਡਸਟਰੀ ਸਟਾਰਟ ਕੀਤੀ ਆ ਹਨਾ, ਤੇ ਹੁਣ ਉਹਨਾਂ ਦੇ ਰੈਸਟੋਰੈਂਟਸ ਵੀ ਆ, ਫਿਰ ਕੋਈ ਸਰਵਿਸ ਬੇਸ ਜਿੱਦਾਂ ਵੀ ਪਲੰਬਿੰਗ ਐਚਵੈਕਸ ਵਾਲੇ, ਇਹ ਸਾਰੇ ਹੀ ਮਤਲਬ ਕਿ ਬਹੁਤ ਸਾਰੇ ਸਾਡੇ ਨਾਲ ਆ ਵੀ ਹਰ ਇੱਕ ਇੰਡਸਟਰੀ ਚ ਆਲਮੋਸਟ
0: ਵੈਰੀ ਗੁੱਡ
2: ਉਹ ਕਰ ਚੁੱਕੇ ਆ ਸਾਰੇ। ਕਈਆਂ ਨੇ ਕੋਈ ਯੂਨੀਕ ਹੀ ਪ੍ਰੋਡਕਟ ਲੈ ਕੇ ਆਏ ਆ ਵੀ ਬੱਚੀਆਂ ਲਈ ਉਹ ਸਟਾਰਟ ਕੀਤਾ ਹਨਾ, ਇਹ ਸਾਰੇ ਹਰ ਇੱਕ ਇੰਡਸਟਰੀ ਚ ਆਲਮੋਸਟ ਸਾਡੇ ਨਾਲ ਕੰਮ ਕਰਦੇ ਆ, ਤੇ ਉਹ ਜੇ ਭਾਵੇਂ ਕੋਈ ਬਿਜ਼ਨਸ ਰਨ ਵੀ ਕਰ ਰਿਹਾ ਆਪਣਾ ਨੂੰ ਕਈ ਸਾਲ ਹੋ ਗਿਆ, ਉਹ ਵੀ ਸਾਡੇ ਨਾਲ ਜੁੜੇ ਆ, ਉਹ ਵੀ ਮੰਥ ਟੂ ਮੰਥ ਸਾਡੇ ਨਾਲ ਬੈਠ ਕੇ ਕੰਸਲਟੈਂਟ ਕਰਦੇ ਆ ਵੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਆ, ਕੋਈ ਬਿਜ਼ਨਸ ਸਕੇਲ ਨਹੀਂ ਹੋ ਰਿਹਾ ਜਾਂ ਵੀ ਉਹਨਾਂ ਨੂੰ ਹੋਰ ਗਰੋਥ ਚਾਹੀਦੀ ਆ ਜਾਂ ਹੋਰ ਕੁਛ ਉਹਨਾਂ ਨੇ ਸਟਾਰਟ ਕਰਨਾ, ਵੀ ਸਾਰੀਆਂ ਹੀ ਪ੍ਰੋਬਲਮ ਦਾ ਪ੍ਰੋਬਲਮ ਜਿਹੜੀਆਂ ਉਹਨਾਂ ਨੇ ਸੋਲੂਸ਼ਨ ਅਸੀਂ ਕੱਢੀ ਦੇ ਬੈਠ ਕੇ ਉਹਨਾਂ ਨਾਲ ਵਨ ਟੂ ਵਨ।
0: ਵੈਰੀ ਗੁੱਡ। ਸੋ ਗੁਰਿੰਦਰ ਹੁਣ ਦਾ ਮੈਂ ਨੰਬਰ ਵੀ ਨਾਲ ਦੇਣਾ ਦਵਾਂ 6476497365 6476497365 6476497365 ਇਹਨਾਂ ਦਾ ਫੋਨ ਨੰਬਰ ਹੈ। ਸੋ ਗੁਰਿੰਦਰ ਹੋਰ ਕੋਈ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਕਿਹੜੇ ਕਿਹੜੇ ਸਟੈਪਸ ਦੇ ਵਿੱਚ ਤੁਸੀਂ ਸਾਰੇ ਜਿਹੜੇ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਉਹਦੀ ਕਿਵੇਂ ਕਿਵੇਂ ਮਦਦ ਕਰਦੇ ਹੋ?
2: ਮੈਂ ਲਾਸਟ ਇਹੀ ਵੀ ਕਹਿਣਾ ਚਾਹੁੰਦਾ ਵੀ ਆਪਣੇ ਲੋਕ ਵੀ ਕੰਸਲਟੈਂਸੀ ਦੀ ਵੈਲਿਊ ਜਾਣਦੇ ਨੇਗੇ ਵੀ ਬਾਕੀ ਹੋਰ ਜਿੰਨੀਆਂ ਵੀ ਵੱਡੇ ਚਾਹੇ ਕੋਈ ਪੂਰੀਆਂ ਯੂਨੀਕੋਰਨ ਬਣ ਗਏ ਬਟ ਉਹ ਵੀ ਕੋਈ ਪਹਿਲਾਂ ਕੰਸਲਟੈਂਸੀ ਕਿਸੇ ਨਾਲ ਕਰਦੇ ਆ, ਉਹ ਤਾਂ ਕਰਦੇ ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਉਸ ਚੀਜ਼ ਦਾ, ਉਹ ਲੱਖਾਂ ਡਾਲਰ ਖਰਚ ਕਰਦੇ ਸਿਰਫ ਕੰਸਲਟੈਂਸੀ ਉੱਤੇ। ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਤੁਹਾਡੇ ਥੋੜੇ ਜਿਹੇ ਵੀ ਸਾਡੀ ਫੀਸ ਬਹੁਤ ਮਿਨੀਮਮ ਹੁੰਦੀ ਆ ਵੀ ਵੀ ਹਰ ਕੋਈ ਅਫੋਰਡ ਕਰ ਸਕਦਾ, ਬੱਚੇ ਤੋਂ ਬੱਚਾ ਵੀ ਵੱਡੇ ਤੋਂ ਵੱਡਾ ਵੀ ਹਨਾ। ਸੋ ਤੁਸੀਂ ਜੇ ਕੋਈ ਵੀ ਤੁਸੀਂ ਤੁਹਾਨੂੰ ਕੋਈ ਕੁਐਸਚਨ ਆ ਜਾਂ ਤੁਸੀਂ ਮਿਲਣਾ ਚਾਹੁੰਦੇ ਆ ਜਾਂ ਉਹਦੀ ਇੱਕ ਵਾਰੀ ਫੋਨ ਤੇ ਗੱਲ ਕਰਨਾ ਚਾਹੁੰਦੇ ਤੁਸੀਂ ਵੀ ਕਰ ਸਕਦੇ ਆ, ਤੇ ਅਸੀਂ ਤੁਹਾਨੂੰ ਵੀ ਬੈਠ ਕੇ ਹਰ ਇੱਕ ਚੀਜ਼ ਤੁਹਾਨੂੰ ਸਮਝਾਵਾਂਗੇ ਜੀ।
0: ਵੈਰੀ ਗੁੱਡ। ਸੋ ਤੁਸੀਂ ਜਾਣਕਾਰੀ ਲਓ, ਕਾਲ ਕਰੋ, ਤੁਸੀਂ ਪਤਾ ਕਰੋ ਕਿ ਗੁਰਿੰਦਰ ਹੁਣ ਦਾ ਕੀ ਪ੍ਰੋਸੈਸ ਹੈ। ਸੋ ਕੋਈ ਵੀ ਬਿਜ਼ਨਸ ਤੁਸੀਂ ਖੋਲ੍ਹਣਾ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨਾ, ਕਿੰਨੇ ਕੁ ਫਾਈਨੈਂਸਿਸ ਚਾਹੀਦੇ ਆ, ਬਾਕੀ ਕੀ ਸਟੈਪਸ ਨੇ, ਬਿਜ਼ਨਸ ਨੂੰ ਸਕੇਲ ਕਿਵੇਂ ਕਰਨਾ, ਸਾਰੀ ਜਾਣਕਾਰੀ ਤੁਹਾਨੂੰ ਗੁਰਿੰਦਰ ਹੁਣੇ ਦੇ ਸਕਦੇ ਆ। ਨੰਬਰ ਹੈ 6476497365 6476497365। ਤੁਸੀਂ ਰੈਸਟੋਰੈਂਟ ਖੋਲ੍ਹਣਾ, ਫੂਡ ਬਿਜ਼ਨਸ ਕੋਈ ਓਪਨ ਕਰਨੀ ਹੈ, ਕੋਈ ਟਰੈਕਿੰਗ ਕੰਪਨੀ ਖੋਲ੍ਹਣੀ ਹੈ, ਕੋਈ ਵੀ ਏ ਟੂ ਜ਼ੈਡ ਬਿਜ਼ਨਸ ਹੈ, 6476497365 6476497365 ਗੁਰਿੰਦਰ ਹੁਣ ਇਹਨੂੰ ਕਾਲ ਕਰੋ। ਗੁਰਿੰਦਰ ਬਹੁਤ ਸ਼ੁਕਰੀਆ ਬ੍ਰਦਰ, ਥੈਂਕ ਯੂ ਤੁਹਾਡਾ।
2: ਥੈਂਕ ਯੂ ਸੋ ਮਚ ਜੀ।
0: ਥੈਂਕ ਯੂ ਜੀ। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ, ਕਿਵੇਂ ਹੋ ਸਾਰੇ, ਠੀਕ ਠਾਕ ਹੋ, ਬੱਲੇ ਬੱਲੇ ਆ।
3: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਨੇ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਸ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
0: ਵੈਰੀ ਗੁੱਡ ਗੁਰਪ੍ਰੀਤ ਢਿੱਲੋਂ, ਥੈਂਕ ਯੂ ਸੋ ਮਚ। ਤੇ ਫੀਨਿਕਸ ਮਿਲਵਰਕ ਦਾ ਵੀ ਨੰਬਰ ਨੋਟ ਕਰ ਲਓ ਯਾਰ, ਜੇ ਕਿਚਨ ਤਿਆਰ ਕਰਾਉਣੀ ਹੈ ਆਪਣੇ ਮਨਪਸੰਦ ਦੀ, ਪਤਾ ਲੱਗੇ ਵੀ ਕਿਚਨ ਰੈਡੀ ਹੋਈ ਹੈ। ਓ ਸੋਰੀ, ਨਾਲੇ ਲੇਡੀਜ਼ ਲਈ ਬਹੁਤ ਵਧੀਆ ਗੱਲ ਹੈ ਕਿ ਲੇਡੀਜ਼ ਲਈ ਕਸਟਮ ਕਲੋਜ਼ਟ ਤਿਆਰ ਕਰਕੇ ਦਿਓ, ਐਕਸਟਰਾ ਦੋ ਚਾਰ ਖਾਨੇ ਤੁਸੀਂ ਬਣਵਾ ਦਿਓ, ਕਿਉਂਕਿ ਤੁਹਾਨੂੰ ਪਤਾ ਹੀ ਹੈ ਲੇਡੀਜ਼ ਦੇ ਅੱਜ ਦੇ 10 ਸੂਟ ਨੇ ਅਗਲੇ ਸਾਲ 20 ਹੋਣਗੇ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਜ਼ਰੂਰ, ਵੈਰੀ ਗੁੱਡ। ਓਕੇ, ਇੱਕ ਵੀਰ ਦਾ ਮੈਸੇਜ ਆਇਆ ਕਿ ਨਵੀਂ ਆਹ ਗਾਣਾ ਲਾਓ। ਫਿਰ ਸਾਡੇ ਬਹੁਤ ਸਾਰੇ ਸਾਡੇ ਬਿਜ਼ਨਸ ਪਰਸਨ ਵੀ, ਸਾਡੇ ਬਿਜ਼ਨਸ ਪਰਸਨ ਨਹੀਂ, ਸਾਡੇ ਯਾਰ ਪਰਿਵਾਰ ਦੇ ਮੈਂਬਰ ਹੀ ਨੇ, ਜੁੜ ਰਹੇ ਨੇ। ਜਸਟ ਹੋਲਡ ਦਾ ਲਾਈਨ, ਕਰਦੇ ਹਾਂ ਸਭ ਨਾਲ ਗੱਲਬਾਤ। ਇਹ ਗਾਣਾ ਯਾਰ ਤੁਹਾਨੂੰ ਨਚਾ ਦੂਗਾ, ਸੋ ਭੰਗੜਾ ਪਾਉਣ ਲਈ ਹੋ ਜਾਓ ਰੈਡੀ।

0: ਦੇਖਿਆ ਮੈਂ ਕਿਹਾ ਸੀ ਨਾ ਵੀ ਭੰਗੜਾ ਪਾਉਣ ਲਈ ਹੋ ਜਾਓ ਰੈਡੀ, ਮਨੀ ਲੌਂਗ ਗਿਆ ਚੱਕ ਤੇ ਫੱਟੇ। ਓਕੇ, ਡਾਕਟਰ ਕੁਲਦੀਪ ਵੀ ਸਾਡੇ ਨਾਲ ਨੇ ਅਤੇ ਸੌਰਵ ਬ੍ਰਥਨ ਜੀ ਵੀ ਸਾਡੇ ਨਾਲ ਨੇ। ਕੁਲਦੀਪ ਜੀ ਸੋਰੀ, ਤੁਸੀਂ 20-25 ਮਿੰਟਾਂ ਤੋਂ ਹੋਲਡ 'ਤੇ ਹੋ, ਅਤੇ ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ। ਕੁਲਦੀਪ ਜੀ ਕਿਵੇਂ ਹੋ?
1: ਕੁਲਦੀਪ
0: ਜੀ, ਸੋ ਹਮੇਸ਼ਾ ਦੱਸੀਦਾ ਕਿ ਡਾਕਟਰ ਕੁਲਦੀਪ ਹੋਮਿਓਪੈਥੀ ਦੇ ਮਹਾਰਾਜੇ ਨੇ। 50 ਸਾਲ ਦਾ ਐਕਸਪੀਰੀਅੰਸ ਮੈਨੂੰ ਦੱਸੋ, ਕੋਈ ਦੁਨੀਆ 'ਤੇ ਜੇ ਹੈ ਜਿਹਦੇ ਕੋਲ ਹੋਮਿਓਪੈਥੀ ਦਾ ਇੰਨਾ ਐਕਸਪੀਰੀਅੰਸ ਹੈ। ਸੋ ਕੁਲਦੀਪ ਜੀ, ਤੁਸੀਂ ਜ਼ਰੂਰ ਅੱਜ ਦੀ ਜਾਣਕਾਰੀ ਦਿਓ।
1: ਹਾਂਜੀ ਨਵੀਂ ਜੀ, ਅੱਜ ਮੈਂ ਥੋੜ੍ਹੀ ਪੈਨਸ਼ਨਰ ਬਾਰੇ ਦੱਸਾਂਗਾ। ਇਹ ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ। ਪੈਨਸ਼ਨਰ ਇਹ ਮੋਸਟਲੀ ਇੱਕ ਸਿਆਟਿਕਾ ਪੇਨ ਹੁੰਦਾ, ਇੱਕ ਜਿਹਾ ਕਾਲਪਰਟੇਡਨ ਸਿੰਡਰੋਮ। ਇਹਦੇ ਮੋਸਟਲੀ ਸਿਮਟਮ ਕੀ ਹੁੰਦੇ? ਟਿੰਗਲਿੰਗ ਹੋਏਗੀ, ਪੇਨ ਹੋਏਗਾ, ਨੰਬਨੈਸ ਹੋ ਜਾਏਗੀ। ਜੇ ਤੁਸੀਂ ਟ੍ਰੀਟਮੈਂਟ ਨਹੀਂ ਕਰਦੇ ਫਿਰ ਤੁਹਾਡੇ ਵੀਕਨੈਸ ਹੋ ਜਾਂਦੀ ਹੈ ਤੁਹਾਡੇ ਜਿੱਥੇ ਵੀ। ਇਹ ਬਹੁਤ ਹੋ ਸਕਦਾ ਤੁਹਾਡੇ ਕਿਸੇ ਮਸਲ ਦੇ ਵਿੱਚ ਪਿੰਚ ਕਰ ਰਹੇ ਹੋਏ, ਹੱਡੀ ਦੇ ਵਿੱਚ ਪਿੰਚ ਕਰ ਜਾਂਦੀ ਹੈ। ਦੇਖੀਏ ਸਿਆਟਿਕਾ ਪੇਨ ਬਹੁਤ, ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਏ ਨੇ ਮੋਸਟ ਆਫ ਬੈਠੇ ਬੈਠੇ ਮੈਂ ਦਿਖਾਉਂਦਾ ਹੁੰਦਾ, ਦੇਖੋ ਆਹ ਦੇਖੋ ਹੋਮੋਪੈਥੀ ਟ੍ਰੀਟਮੈਂਟ। ਠੀਕ ਹੈ, ਹੋਰ ਵੀ ਬਿਮਾਰੀਆਂ ਨੇ, ਨਿਊਰੋਪੈਥੀ ਹੈ, ਟ੍ਰੈਮਰ ਹੈ, ਮਲਟੀਪਲ ਸਕਲੋਸਿਸ ਹੈ, ਪਾਰਕਿੰਸਨ ਹੈ, ਕੋਈ ਵੀ ਕਿਸੇ ਨੂੰ ਪ੍ਰੋਬਲਮ ਹੋਵੇ, ਹੋਰ ਵੀ ਕੋਈ ਇਸ਼ੂ ਹੈਗਾ ਕਿਸੇ ਤਰ੍ਹਾਂ ਦਾ, ਪੇਟ ਦਾ ਇਸ਼ੂ ਹੈ, ਥਾਇਰਾਇਡ ਹੈ, ਕੋਲੈਸਟਰਾਲ ਹੈ, ਡਾਇਬਟੀਜ਼ ਹੈ, ਤੁਹਾਨੂੰ ਐਲਰਜੀ ਹੈ ਕਿਸੇ ਤਰ੍ਹਾਂ ਦੀ, ਜਿਵੇਂ ਅੱਜ ਕੱਲ੍ਹ ਸੀਜ਼ਨ ਫਲੂ ਦਾ ਸ਼ੁਰੂ ਹੋ ਗਿਆ, ਅਪ੍ਰੈਲ ਤੱਕ ਚੱਲਣਾ, ਆਪਣੇ ਘਰ ਦਵਾਈ ਰੱਖੋ, ਇਹਦੀ ਤੁਸੀਂ ਫਲੂ ਤੋਂ ਬਚ ਸਕਦੇ ਹੋ। ਠੀਕ ਹੈ ਜੀ, ਉਹ ਜੇ ਹੋ ਵੀ ਜਾਏਗਾ ਤਾਂ ਬਹੁਤ ਘੱਟ ਹੋਏਗਾ। ਤੁਹਾਨੂੰ ਡਿਪਰੈਸ਼ਨ ਹੈ, ਬੱਚਿਆਂ ਦੇ ਆਟਿਜ਼ਮ, ਜੇ ਪੂਰੀ ਦੁਨੀਆ ਦੇ ਬੱਚੇ ਨਵੀਂ ਜੀ ਮੇਰੇ ਕੋਲ, ਐਗਜ਼ਮਾ ਹੋ ਗਿਆ, ਸਰਾਇਸਿਸ ਹੋ ਗਿਆ, ਫੁਲਵੈਰੀ ਹੋ ਗਈ, ਹੋਮੋਪੈਥੀ ਦਾ ਬੈਸਟ ਮੇਰੇ ਕਲੀਨਿਕ 20 ਮੈਰੀਟਾਈਮ ਟੋਰੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਕੋਈ ਵੀ ਇਸ਼ੂ ਹੈ ਕਿਸੇ ਤਰ੍ਹਾਂ ਦਾ, ਹਰ ਬਿਮਾਰੀ ਦਾ ਇਲਾਜ ਹੋਮੋਪੈਥੀ ਵਿੱਚ, 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆਦੇ ਹਾਂ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। 647-818-0055 ਡਾਕਟਰ ਕੁਲਦੀਪ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਤੇ ਨਾਲ ਦੀ ਨਾਲ ਲੈ ਕੇ ਚੱਲਦੇ ਹਾਂ ਤੁਹਾਨੂੰ ਸੌਰਵ ਜੀ ਕੋਲ। ਉਸ ਤੋਂ ਪਹਿਲਾਂ ਅਨਾਜ ਮਾਰਟ ਦੀ ਜਾਣਕਾਰੀ ਦੇਈਏ। ਅਨਾਜ ਮਾਰਟ ਗਰੋਸਰੀ ਸਟੋਰ ਹੈ ਨਾ ਜਿਹੜਾ ਏਅਰਪੋਰਟ ਰੋਡ ਤੇ ਮੇਫੀਲਡ ਤੇ ਖੁੱਲਿਆ, ਤੁਸੀਂ ਇੱਕ ਵਾਰ ਜਾਓਗੇ ਤੁਸੀਂ ਖੁਦ ਮੈਨੂੰ ਕਹੋਗੇ ਕਿ ਨਵੀਂ ਯਾਰ ਇੰਨਾ ਸਾਫ਼ ਸੁਥਰਾ, ਇੰਨਾ ਓਰਗਨਾਈਜ਼ਡ ਅਸੀਂ ਗਰੋਸਰੀ ਸਟੋਰ ਹੀ ਨਹੀਂ ਕਦੇ ਦੇਖਿਆ। ਸੋ ਏਅਰਪੋਰਟ ਰੋਡ ਮੇਫੀਲਡ ਅਨਾਜ ਮਾਰਟ ਨਵੇਂ ਪਲਾਜ਼ੇ ਦੇ ਵਿੱਚ, ਨਾਲੇ ਪਲਾਜ਼ੇ ਦੀ ਰੌਣਕ ਦੇਖੋ, ਨਾਲੇ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਉਹ ਜਿਹੜਾ ਪਲਾਜ਼ਾ ਯਾਰ ਉਹਦੀ ਜਿਹੜੀ ਰੌਣਕ ਹੈ ਨਾ ਉਹ ਹੁਣ ਬਿਆਨ ਕਰਨੀ ਮੁਸ਼ਕਿਲ ਹੈ। ਜਾਓਗੇ ਤਾਂ ਤੁਸੀਂ ਖੁਦ ਆਪ ਦੇਖੋਗੇ। ਸਕਾਈ ਹਾਲ ਐਕਸਪ੍ਰੈਸ ਦਾ ਨੰਬਰ ਫਿਰ ਤੋਂ ਦਿੰਦੇ ਹਾਂ। ਸਕਾਈ ਹਾਲ ਐਕਸਪ੍ਰੈਸ ਵਾਲੇ ਹਾਇਰ ਕਰ ਰਹੇ ਨੇ ਈਸਟ ਕੋਸਟ USA ਦੇ ਲਈ AZ ਡਰਾਈਵਰ। ਸੋ ਈਸਟ ਕੋਸਟ USA ਦੇ ਲਈ ਇਹ ਡਰਾਈਵਰ ਹਾਇਰ ਕਰ ਰਿਹਾ। ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ ਤੇ ਮੈਰੀਲੈਂਡ ਵਨ ਡੇ ਆਊਟ ਟ੍ਰਿਪ ਨੇ। ਡਰਾਈ ਵੈਨ ਦਾ ਕੰਮ ਹੈ, ਸਾਰਾ ਸਾਲ ਕੰਮ ਹੈ, ਡੈਡੀਕੇਟਡ ਵਰਕ ਹੈ। 12 ਟ੍ਰਿਪਾਂ ਪਰ ਮੰਥ, 12 ਟ੍ਰਿਪਸ ਇਨ ਅ ਮੰਥ। ਹਰ 5 ਤਰੀਕ ਨੂੰ ਤੇ 20 ਤਰੀਕ ਨੂੰ ਤੁਹਾਡੇ ਅਕਾਊਂਟ 'ਚ ਡਾਇਰੈਕਟ ਡਿਪੋਜ਼ਿਟ ਨਾਲ ਪੈਸੇ ਆਉਂਦੇ ਨੇ। ਸੇਮ ਲੋਕੇਸ਼ਨ ਨੇ, ਰੀਪੀਟ ਕਸਟਮਰ ਹੈ, ਲੋਡਿਡ ਟ੍ਰੇਲਰ ਇਨ ਦਾ ਯਾਰਡ। 1 ਸਾਲ ਦਾ ਐਕਸਪੀਰੀਅੰਸ ਜ਼ਰੂਰ ਚਾਹੀਦਾ। ਜੇ ਸਾਲ ਦਾ ਐਕਸਪੀਰੀਅੰਸ ਹੈ ਕਾਲ ਕਰੋ ਅੱਜ ਹੀ। ਇਹਨਾਂ ਦੀ ਯਾਰਡ ਹੈ ਸਟੀਲਜ਼ ਐਂਡ ਵਿੰਸਟਨ ਚਰਚਲ। ਡਾਇਰੈਕਟ ਡਿਪੋਜ਼ਿਟ, ਡੈਡੀਕੇਟਡ ਕੰਮ, 807-355-9992 807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992 ਡਾਕਟਰਾਂ ਵਾਲਾ ਕੰਮ ਕਰਦੇ ਆ ਸੌਰਵ ਜੀ, ਪੈਸੇ ਵਾਲੇ ਡਾਕਟਰ ਨੇ, ਤੁਹਾਨੂੰ ਇਹ ਦਵਾਈ ਖਾਣ ਵਾਲੇ ਨਹੀਂ ਦਿੰਦੇ, ਤੁਹਾਨੂੰ ਇਹ ਗਾਈਡ ਕਰਦੇ ਆ ਵੀ ਤੁਸੀਂ ਇੱਦਾਂ ਇੱਦਾਂ ਕਰੋ ਅਤੇ ਪੈਸਾ ਤੁਹਾਡਾ ਬਣੇਗਾ। ਅਤੇ ਬੜੇ ਲੋਕਾਂ ਨੂੰ ਮੈਂ ਕਹਿੰਦਾ ਕਿ ਆਪਾਂ ਸਾਰਿਆਂ ਨੂੰ ਇਹੀ ਬਿਮਾਰੀ ਆ ਕਿ ਆਪਾਂ ਨੂੰ ਪੈਸਾ ਬਣਾਉਣਾ ਨਹੀਂ ਆਉਂਦਾ, ਬਟ ਮਾਹਰ ਬੰਦੇ ਬੈਠੇ ਨੇ। ਸੌਰਵ ਜੀ ਕਿਵੇਂ ਹੋ?
1: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ, ਬਹੁਤ ਬਹੁਤ ਧੰਨਵਾਦ ਆਲਵੇਜ਼ ਟਾਈਮ ਦੇ
0: ਨੇ ਤੁਸੀਂ ਵੀ। ਵਾਕਈ ਦੇਖੋ ਸੌਰਵ ਜੀ, ਜ਼ਿੰਦਗੀ ਦੇ ਵਿੱਚ ਇੱਕ ਵਧੀਆ ਡਾਕਟਰ ਦੀ ਲੋੜ ਹੈ, ਵਧੀਆ ਡੈਂਟਿਸਟ ਦੀ ਲੋੜ ਹੈ, ਵਧੀਆ ਅਕਾਊਂਟੈਂਟ ਦੀ ਲੋੜ ਹੈ, ਲੋਇਰ ਦੀ ਲੋੜ ਹੈ, ਉਹਦੇ ਨਾਲ ਨਾਲ ਇੱਕ ਜੇ ਅੱਛਾ ਤੁਹਾਡੇ ਕੋਲ ਫਾਈਨੈਂਸ਼ੀਅਲ ਪਲੈਨਰ ਹੋਵੇ ਨਾ, ਤਾਂ ਆਈ ਥਿੰਕ ਆਉਣ ਵਾਲੇ ਤੁਹਾਡੇ ਜਿੰਨੇ ਵੀ ਸਾਲ ਨੇ ਜ਼ਿੰਦਗੀ ਦੇ ਉਹ ਬੜੇ ਹੀ ਸੁਖਾਲੇ ਹੋ ਸਕਦੇ ਹੈ ਕਿ ਨਹੀਂ?
1: ਡੈਫੀਨੇਟਲੀ ਨਵੀਂ, ਬਿਲਕੁਲ ਤੁਸੀਂ ਠੀਕ ਕਿਹਾ ਹੈਗਾ, ਕਿਉਂਕਿ ਇਹ ਇੱਕ ਐਸਾ ਰਿਲੇਸ਼ਨਸ਼ਿਪ ਹੈ ਜਿਹੜਾ ਹਮੇਸ਼ਾ ਟਾਈਮ ਟੈਸਟਡ ਰਹਿੰਦਾ ਹੈਗਾ, ਭਾਵ ਕਿ ਪਲੈਨਿੰਗ ਜਿਹੜੀ ਹੈਗੀ ਹੈ ਜਿਵੇਂ ਪੈਸਾ ਬਣਾਉਂਦੀ ਹੈ, ਇਸੇ ਤਰ੍ਹਾਂ ਹੀ ਪਲੈਨਿੰਗ ਪੈਸਾ ਸਾਂਭਦੀ ਵੀ ਹੈ। ਸੋ ਮਨੀ ਸੇਵਡ ਇਜ਼ ਮਨੀ ਅਰਨਡ, ਇਹੀ ਪ੍ਰਮਾਈਸ ਦੇ ਉੱਪਰ ਅਗਰ ਮੈਂ ਅੱਜ ਦੇ ਟੌਪਿਕ ਦੀ ਗੱਲ ਕਰਾਂ, ਕਿਉਂਕਿ ਮੈਂ ਗੱਲ ਕੁਛ ਹੋਰ ਕਰਨਾ ਚਾਹੁੰਦਾ ਸੀਗਾ, ਲੇਕਿਨ ਮੈਨੂੰ ਮਨ ਚ ਆਇਆ ਕਿ ਇਹ ਟੌਪਿਕ ਆਪਾਂ ਜ਼ਿਆਦਾ ਡਿਸਕਸ ਨਹੀਂ ਕੀਤਾ। ਪਿਛਲੇ ਸਾਲ ਤੋਂ ਮੈਂ ਤਕਰੀਬਨ ਆਪਣੀ ਕਮਿਊਨਿਟੀ ਦੇ 4-5 ਐਸੀ ਫੈਮਿਲੀਜ਼ ਨਾਲ ਕੰਮ ਕਰ ਰਿਹਾ ਜਿੱਥੇ ਅਸੀਂ ਪੈਸੇ ਨੂੰ ਸਾਂਭਣ ਦੀ ਹੀ ਪਲੈਨਿੰਗ ਕਰ ਰਹੇ ਹਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਖਾਸ ਕਰਕੇ ਆਮ ਭਾਸ਼ਾ ਦੇ ਵਿੱਚ ਸਕਸੈਸ਼ਨ ਪਲੈਨਿੰਗ। ਸਕਸੈਸ਼ਨ ਪਲੈਨਿੰਗ ਇੱਕ ਉਹ ਟਰਮ ਹੈ ਜਿਹਦੇ ਅਧੀਨ ਅਸੀਂ ਚਾਹੁੰਦੇ ਹਾਂ ਕਿ ਇੱਕ ਫਾਦਰ ਮਦਰ ਜਾਂ ਫੈਮਿਲੀ ਆਪਣੇ ਬੱਚਿਆਂ ਨੂੰ ਜਾਂ ਆਪਣੇ ਨੈਕਸਟ ਜਿਹੜੇ ਓਪਰੇਟਰ ਹੈਗੇ ਬਿਜ਼ਨਸ ਦੇ, ਉਹਨਾਂ ਨੂੰ ਕਿਸ ਤਰ੍ਹਾਂ ਬਿਜ਼ਨਸ ਪਾਸ ਔਨ ਕਰ ਸਕਦੀ ਹੈਗੀ ਹੈ ਟੈਕਸ ਐਫੀਸ਼ੀਐਂਟਲੀ। ਦੇਖੋ ਕੈਨੇਡਾ ਦੇ ਵਿੱਚ ਪਲੈਨਿੰਗ ਜਿਹੜੀ ਹੈਗੀ ਆ ਬਿਫੋਰ ਡੈਥ ਵੀ ਆ ਔਰ ਆਫਟਰ ਡੈਥ ਵੀ ਆ। ਜਿਹੜੀ ਆਫਟਰ ਡੈਥ ਹੈ ਜਨਰਲੀ ਅਸੀਂ ਉਹਨੂੰ ਪਾਈਪਲਾਈਨ ਸਟ੍ਰੈਟਜੀ ਕਹਿੰਦੇ ਹਾਂ, ਉਹ ਸਟ੍ਰੈਟਜੀ ਥੋੜੀ ਅਗਰੈਸਿਵ ਹੈ, ਉਹਦੇ ਵਿੱਚ ਮੈਂ ਨਹੀਂ ਜਾਵਾਂਗਾ, ਬਹੁਤ ਟੈਕਨੀਕਲ ਹੋ ਜਾਣੀ ਹੈ। ਬਟ ਵੈਨ ਵੀ ਆਰ ਅਲਾਈਵ ਐਂਡ ਵੀ ਆਰ ਔਨ ਦਾ ਸਟੇਜ ਜਿੱਥੇ ਅਸੀਂ ਬਿਜ਼ਨਸ ਨੂੰ ਨੈਕਸਟ ਜਨਰੇਸ਼ਨ ਨੂੰ ਪਾਸ ਔਨ ਕਰਨਾ ਚਾਹੁੰਦੇ ਹਾਂ, ਅਸੀਂ ਆਪਣਾ ਬੈਟ ਔਨ ਅਗਲੀ ਜਨਰੇਸ਼ਨ ਜਾਂ ਅਗਲੇ ਨਵੇਂ ਬਿਜ਼ਨਸ ਬਾਇਰ ਓਪਰੇਟਰ ਨੂੰ ਦੇਣਾ ਚਾਹੁੰਦੇ ਹਾਂ, ਤੇ ਅਸੀਂ 3 ਚੀਜ਼ਾਂ ਆਪਣੇ ਲਈ ਸਿਕਿਓਰ ਕਰਨਾ ਚਾਹੁੰਦੇ ਹਾਂ। ਨੰਬਰ 1 ਕਿ ਅਸੀਂ ਟੈਕਸ ਮਿਨੀਮਾਈਜੇਸ਼ਨ ਆਪਣੇ ਐਕੁਇਟੀ ਸ਼ੇਅਰਸ ਦੇ ਉੱਪਰ ਕਿਵੇਂ ਕਰੀਏ। ਨੰਬਰ 2 ਸਾਨੂੰ ਸਹੀ ਵੈਲਿਊ ਕਿਵੇਂ ਮਿਲੇ। ਨੰਬਰ 3 ਉਸ ਵੈਲਿਊਏਸ਼ਨ ਦੇ ਵਿੱਚੋਂ ਅਸੀਂ ਅਗੇਨ ਆਪਣੀ ਰਿਟਾਇਰਮੈਂਟ ਦੇ ਲਈ ਵੀ ਟੈਕਸ ਐਫੀਸ਼ੀਐਂਸੀ ਕਿਵੇਂ ਬਿਲਡ ਕਰ ਸਕਦੇ ਹੈਗੇ ਹਾਂ। ਇਹਦੇ ਵਿੱਚ ਸੈਕਸ਼ਨ 85 ਔਰ 86 ਅੰਡਰ ਦਾ ਇਨਕਮ ਟੈਕਸ ਆਫ ਕੈਨੇਡਾ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਜਨਰਲੀ ਸਪੀਕਿੰਗ ਵੀ ਵਰਕ ਔਨ ਸੈਕਸ਼ਨ 85। ਉਹਦਾ ਰੀਜ਼ਨ ਇਹ ਹੈਗਾ ਕਿ ਸਟੇਟ ਫੀਸ ਦਾ ਇੱਕ ਐਸਾ ਕੰਪੋਨੈਂਟ ਹੈ ਜਿਹਦੇ ਅਧੀਨ ਤੁਸੀਂ ਆਪਣੇ ਐਕੁਇਟੀ ਸ਼ੇਅਰਸ ਨੂੰ ਫਿਕਸਡ ਵੈਲਿਊ ਪ੍ਰੈਫਰਡ ਸ਼ੇਅਰਸ ਦੇ ਵਿੱਚ ਕਨਵਰਟ ਕਰ ਦਿੰਦੇ ਹੋ। ਉਹਦੇ ਲਈ ਤੁਸੀਂ ਆਪਣੇ ਬਿਜ਼ਨਸ ਦੀ ਵੈਲਿਊਏਸ਼ਨ ਕਰਾਉਂਦੇ ਹੋ। ਉਸ ਵੈਲਿਊਏਸ਼ਨ ਦੀ ਇੱਕ ETP ਕੈਲਕੂਲੇਟ ਹੁੰਦੀ ਹੈ ਜਿਹਨੂੰ ਆਪਾਂ ਇਲੈਕਟਿਡ ਟ੍ਰਾਂਸਫਰ ਪ੍ਰਾਈਸ ਕਹਿੰਦੇ ਹਾਂ। ਪ੍ਰੋਪਰ ਇਲੈਕਸ਼ਨ CRA ਦੇ ਨਾਲ ਫਾਈਲ ਹੁੰਦੀ ਹੈ ਥਰੂ ਯੋਰ ਟੈਕਸ ਐਂਡ ਸਟੇਟ ਲਾਇਰ ਵਿਦ ਦਾ ਹੈਲਪ ਆਫ ਟੈਕਸ ਅਸ਼ੋਰੈਂਸ ਐਡਵਾਈਜ਼ਰ, ਜਿਹਦੀ ਸਾਰੀ ਟੀਮ ਸਾਡੇ ਕੋਲ ਹੈਗੀ ਹੈ। ਸੋ ਵੀ ਵਰਕ ਵੈਰੀ ਕਲੋਜ਼ਲੀ ਵਿਦ ਯੋਰ ਅਕਾਊਂਟੈਂਟ ਤਾਂ ਕਿ ਤੁਹਾਡੇ ਪਿਛਲੇ 5 ਸਾਲ ਦੇ ਜਿਹੜੇ ਫਾਈਨੈਂਸ਼ੀਅਲਸ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਘੋਖਿਆ ਜਾਵੇ, ਦੇਖਿਆ ਜਾਵੇ, ਔਰ ਬਿਜ਼ਨਸ ਵੈਲਿਊਏਸ਼ਨ ਕਰਦੇ ਹੋਏ ਤੁਹਾਡੀ ਜਿਹੜੀ ਟੈਕਸ ਲਾਇਬਿਲਿਟੀ ਹੈ ਉਹਨੂੰ ਅੱਜ ਦੀ ਡੇਟ ਦੇ ਵਿੱਚ ਫਿਕਸ ਕਰ ਦਿੱਤਾ ਜਾਵੇ। ਭਾਵ ਫਿਕਸ ਕਰਨ ਦਾ ਮਤਲਬ ਇਹ ਹੈ ਕਿ ਬਿਜ਼ਨਸ ਦੇ ਨਵੇਂ ਐਕੁਇਟੀ ਸ਼ੇਅਰਸ ਤੁਹਾਡੇ ਬੱਚਿਆਂ ਨੂੰ ਇਨ ਦਾ ਫਾਰਮ ਆਫ ਫੈਮਿਲੀ ਟਰੱਸਟ ਜਾਂ ਉਹਨਾਂ ਦੇ ਇੰਡੀਵਿਜੁਅਲ ਨਾਮ ਦੇ ਉੱਪਰ ਡਿਪੈਂਡਿੰਗ ਅਪੋਨ ਕਿਸ ਤਰ੍ਹਾਂ ਦੇ ਨਾਲ ਸਿਚੁਏਸ਼ਨ ਹੈ ਉਹ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ। ਜਿਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਫਰਦਰ ਬਿਜ਼ਨਸ ਦੇ ਵਿੱਚ ਜਿੰਨਾ ਵੀ ਪ੍ਰੋਫਿਟ ਹੈ ਵਾਧਾ ਹੈ ਉਹ ਤੁਹਾਡੇ ਐਕੁਇਟੀ ਸ਼ੇਅਰਸ ਦੇ ਵਿੱਚ ਐਡ ਨਹੀਂ ਹੋਏਗਾ ਕਿਉਂਕਿ ਤੁਹਾਡੇ ਐਕੁਇਟੀ ਸ਼ੇਅਰਸ ਖਤਮ ਕਰ ਦਿੱਤੇ ਗਏ ਆ, ਤੁਹਾਨੂੰ ਪ੍ਰੈਫਰਡ ਸ਼ੇਅਰਸ ਦੇ ਦਿੱਤੇ ਗਏ ਆ ਔਰ ਤੁਹਾਡੇ ਬੱਚਿਆਂ ਨੂੰ ਐਕੁਇਟੀ ਸ਼ੇਅਰਸ ਦੇ ਦਿੱਤੇ। ਭਾਵ ਟੈਕਸ ਲਾਇਬਿਲਿਟੀ ਹੁਣ ਸੈਕਿੰਡ ਜਾਂ ਥਰਡ ਜਨਰੇਸ਼ਨ ਇਨ ਦਾ ਫਾਰਮ ਆਫ ਫੈਮਿਲੀ ਟਰੱਸਟ ਪਾਸ ਔਨ ਕਰ ਦਿੱਤੀ ਗਈ ਹੈ। ਇਹ ਬਹੁਤ ਇੰਪੋਰਟੈਂਟ ਔਰ ਡੀਪ ਕਨਸੈਪਟ ਹੈ ਜਿਹਦੇ ਵਿੱਚ ਕੰਸਟਰਕਟਿਵ ਪਲੈਨਿੰਗ ਦੇ ਸਾਰੇ ਉਹ ਪਾਰਟ ਕਵਰ ਹੁੰਦੇ ਨੇ ਜਿਵੇਂ ਕਿ ਕਾਰਪੋਰੇਸ਼ਨ ਦੀ ਪਿਓਰੀਫਿਕੇਸ਼ਨ, ਤੁਹਾਡੀਆਂ ਡਿਫਰੈਂਟ ਕਾਰਪੋਰੇਸ਼ਨ ਨੂੰ ਅਲਾਈਨ ਕਰਨਾ, ਤੁਹਾਡੀ ਗਰੁੱਪ ਹੋਲਡਿੰਗ ਕੰਪਨੀ ਕ੍ਰੀਏਟ ਕਰਨਾ, ਐਕਸੈਟਰਾ ਐਕਸੈਟਰਾ। ਲੇਕਿਨ ਸਭ ਤੋਂ ਇੰਪੋਰਟੈਂਟ ਗੱਲ ਜਿੱਥੇ ਸਾਡਾ ਫਾਇਦਾ ਕਲਾਇੰਟ ਨੂੰ ਹੁੰਦਾ ਹੈ ਕਿ ਕਾਰਪੋਰੇਸ਼ਨ ਚ ਪਏ ਹੋਏ ਕੈਸ਼ ਨੂੰ ਤੁਹਾਡੀ ਰਿਟਾਇਰਮੈਂਟ ਇਨਕਮ ਚ ਕਿਵੇਂ ਤਬਦੀਲ ਕਰਨਾ ਹੈ। ਭਾਵ ਕਿ ਵਿਦਆਊਟ ਪੇਇੰਗ ਟੈਕਸਿਸ ਟੂ CRA ਹਾਊ ਵੀ ਕੈਨ ਪੁੱਟ ਰਿਟੇਨਡ ਅਰਨਿੰਗਸ ਪ੍ਰੋਫਿਟਸ ਇਨ ਟੂ ਯੋਰ ਪਾਕਿਟ ਵਾਈਲ ਯੂ ਆਰ ਅਲਾਈਵ। ਉਹਦੇ ਨਾਲ ਦੋ ਫਾਇਦੇ ਹੋ ਗਏ, ਤੁਹਾਡੀ ਇਨਕਮ ਸਸਟੇਨੇਬਲ ਹੋ ਗਈ, ਕਾਰਪੋਰੇਸ਼ਨ ਨੂੰ ਟੈਕਸਿਸ ਦਾ ਸਾਹਮਣਾ ਨਹੀਂ ਕਰਨਾ ਪਿਆ, ਤੇ ਨਵੀਂ ਜਨਰੇਸ਼ਨ ਨੂੰ ਵੀ ਜਿਹੜਾ ਹੈਗਾ ਇਸ ਗੱਲ ਦਾ ਸੰਤੋਸ਼ ਹੋ ਗਿਆ ਕਿ ਅਸੀਂ ਆਪਣੇ ਫਾਦਰ ਮਦਰ ਨੂੰ ਪ੍ਰੋਪਰ ਇਨਕਮ ਪਲੈਨਿੰਗ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਸਿਚੁਏਸ਼ਨ ਨੂੰ ਐਡਰੈਸ ਕਰਤਾ। ਸੋ ਇਸ ਤਰ੍ਹਾਂ ਦੀ ਪਲੈਨਿੰਗ ਬੜੀ ਡੀਪ ਹੁੰਦੀ ਹੈ ਔਰ ਮੈਂ ਬੜਾ ਫੋਰਚੂਨੇਟ ਹੈਗਾ ਕਿ ਇੰਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ। ਔਰ ਕਿਸੇ ਦੇ ਵੀ ਮਨ ਚ ਕੋਈ ਕੁਐਸਚਨ ਹੈ, ਖਾਸ ਕਰਕੇ ਅਕਾਊਂਟੈਂਟਸ ਪ੍ਰੋਗਰਾਮ ਸੁਣ ਰਹੇ ਆ, ਫੀਲ ਫ੍ਰੀ ਟੂ ਗਿਵ ਅਸ ਅ ਕਾਲ ਐਂਡ ਆਈ ਕੈਨ ਡੈਫੀਨੇਟਲੀ ਗਾਰੰਟੀ ਯੂ ਕਿ ਵੀ ਕੈਨ ਡੂ ਲੋਟ ਆਫ ਜਸਟਿਸ ਟੂ ਯੋਰ ਕਲਾਇੰਟਸ ਨੀਡਸ ਜਿਹੜੀਆਂ ਹੈਗੀਆਂ ਨੇ। ਜੀ ਨਵੀ,
0: ਵੈਰੀ ਗੁੱਡ। ਸੋ ਸੌਰਭ ਜੀ ਨੂੰ ਕਾਲ ਕਰੋ, ਮਿਲੋ ਐਂਡ ਆਪਣਾ ਸਿਚੁਏਸ਼ਨ ਡਿਸਕਸ ਕਰੋ, ਤੇ ਜ਼ਰੂਰ ਤੁਸੀਂ ਗਾਈਡੈਂਸ ਲਓ। 416-833-8533 ਨੰਬਰ ਹੈ। ਸੌਰਭ ਜੀ ਥੈਂਕ ਯੂ।
1: ਥੈਂਕ ਯੂ ਜੀ।
0: ਓਕੇ, ਸੋ ਤੁਹਾਨੂੰ ਦੋ ਬੋਲ ਸੁਣਾਉਣੇ ਆ ਤੇ ਫਿਰ ਤੁਹਾਡੇ ਨਾਲ ਕਰੀਏ ਯਾਰ ਕੁਝ ਗੱਲਾਂ ਬਾਤਾਂ। ਤੇ ਗੱਲਬਾਤ ਅੱਜ ਇੱਕ ਬੜੀ ਵਧੀਆ ਆਪਾਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ, ਸੋ ਉਹਦੇ ਲਈ ਤੁਸੀਂ ਹੋ ਜਾਓ ਕੈਮ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

0: Det är det, va? Kom väl hit, jag. Kom all det. Kom all. Okej. Ett var för att du tog Ramandeep judge honom där med nummer denna. Du ser, agar koi vi notary service det vet du nu mådde chai di är koi document notarized chai da. Jemen ke certified true copy ya koi power of attorney ya affidavit koi vi BLS te nal judeya hoya kam hai na. ਤਾਂ ਰਮਨਦੀਪ ਜੱਜ ਪੈਰਾਲੀਗਲ ਨੇ ਤੇ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਸਾਰੀਆਂ ਸੇਵਾਵਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਸੋ ਨੋਟਰੀ ਸਰਵਿਸਿਜ਼ ਸਰਟੀਫਾਈਡ ਟਰੂ ਕਾਪੀਆਂ ਪਾਵਰ ਆਫ ਅਟਰਨੀ ਐਟੈਸਟੇਸ਼ਨ ਤੇ ਬਹੁਤ ਲੋੜ ਪੈਂਦੀ ਹੈ ਯਾਰ ਕਿ ਪਾਵਰ ਆਫ ਅਟਰਨੀ ਆਪਾਂ ਕਈ ਵਾਰ ਇੰਡੀਆ ਨੂੰ ਭੇਜ ਰਹੇ ਹਾਂ ਕੋਈ ਪ੍ਰੋਪਰਟੀ ਪ੍ਰੋਪਰਟੀ ਦਾ ਕੋਈ ਚੱਕਰ ਪਿਆ ਹੋਇਆ ਸੋ ਐਫੀਡੇਵਿਟਸ ਦੀ ਗੱਲਬਾਤ ਜੇ ਕਰ ਲਈਏ ਰਮਨਦੀਪ ਨੂੰ ਫੋਨ ਕਰੋ ਤੇ ਨੰਬਰ ਹੈ 6478085859 6478085859 6478085859 ਤੇ ਤੁਸੀਂ ਰਮਨਦੀਪ ਦੇ ਨਾਲ ਗੱਲਬਾਤ ਕਰੋ ਸੋ ਅੱਜ ਅਸੀਂ ਨਾ ਸੁਬਾਹ ਵੀ ਥੋੜ੍ਹੀ ਜਿਹੀ ਗੱਲਬਾਤ ਕਰ ਰਹੇ ਸੀ ਦੋਸਤੀ ਵਿੱਚ ਵੀ ਤੁਹਾਡੀ ਕਿੰਨੀ ਕੁ ਰਿਸਪੋਂਸੀਬਿਲਿਟੀ ਹੈ ਵੀ ਅਗਲੇ ਨੂੰ ਵੀ ਤੁਸੀਂ ਯੂ ਨੋ ਕਿਤੇ ਨਾ ਕਿਤੇ ਇੰਝ ਫੀਲ ਕਰਾਵੋ ਕਿ ਹਾਂ ਵੀ ਜਿਵੇਂ ਮੈਂ ਜ਼ਿੰਦਗੀ ਜੀ ਰਿਹਾ ਵੀ ਤੂੰ ਵੀ ਮੇਰੇ ਲੈਵਲ ਦਾ ਹਾਂ ਸੋ ਦੋ ਦੋਸਤ ਨੇ ਉਹ ਨਾਲੇ ਫਰੈਂਡ ਨੇ ਤੇ ਨਾਲੇ ਉਹ ਬਿਜ਼ਨਸ ਪਾਰਟਨਰ ਵੀ ਨੇ ਤੇ ਗੱਲ ਇਹ ਹੈ ਕਿ ਉਹ ਦੋਨੋਂ ਟਰੈਵਲ ਕਾਫੀ ਕਰਦੇ ਆ ਇੱਕ ਜਿਹੜਾ ਦੋਸਤ ਹੈ ਉਹ ਬਹੁਤ ਜ਼ਿਆਦਾ ਅਮੀਰ ਹੈ ਤੇ ਦੂਜਾ ਦੋਸਤ ਹੈ ਉਹ ਠੀਕ ਠੀਕ ਹੈ ਉਹ ਵਧੀਆ ਵੀ ਮਾੜਾ ਨਹੀਂ ਬਟ ਉਹ ਦੂਜੇ ਜਿੰਨਾ ਅਮੀਰ ਨਹੀਂ ਹੈਗਾ ਸੋ ਜਦੋਂ ਵੀ ਉਹ ਟਰੈਵਲ ਕਰਦੇ ਆ ਜਿਹੜਾ ਅਮੀਰ ਹੈ ਉਹ ਹਮੇਸ਼ਾ ਬਿਜ਼ਨਸ ਕਲਾਸ ਦੇ ਵਿੱਚ ਹੀ ਟਰੈਵਲ ਕਰਦਾ ਤੇ ਜਿਹੜਾ ਦੂਜਾ ਉਹ ਫਿਰ ਇਕੋਨਮੀ 'ਚ ਬਹਿੰਦਾ ਐਂਡ ਬਹੁਤ ਸਾਰੇ ਲੋਕਾਂ ਦਾ ਮੰਨਣਾ ਕਿ ਯਾਰ ਜਿਹੜਾ ਅਮੀਰ ਬੰਦਾ ਉਹ ਕਿੰਨਾ ਸੈਲਫਿਸ਼ ਹੈ ਵੀ ਜੇ ਉਹਦੇ ਕੋਲ ਇੰਨਾ ਪੈਸਾ ਵੀ ਉਹ ਬਿਜ਼ਨਸ ਵਿੱਚ ਦੂਜੇ ਨੂੰ ਕਿਉਂ ਨਹੀਂ ਬਿਠਾਉਂਦਾ ਉਹ ਦੂਜੇ ਨੂੰ ਕਹੇ ਕਿ ਯਾਰ ਤੇਰੀ ਇਕੋਨਮੀ ਦੀ ਟਿਕਟ ਇੰਨੀ ਹੈ ਬਿਜ਼ਨਸ ਦੀ ਇੰਨੀ ਹੈ ਅਤੇ ਮੈਂ ਤੈਨੂੰ ਐਕਸਟਰਾ ਪੈਸਾ ਦਿੰਦਾ ਅਤੇ ਤੂੰ ਆ ਮੈਂ ਤੇਰੀ ਟਿਕਟ ਖਰੀਦਾਂ ਤੂੰ ਮੇਰੇ ਨਾਲ ਬਹਿ ਯਾਰ ਤੂੰ ਪਿੱਛੇ ਕਿਉਂ ਬੈਠਾ ਪਰ ਤੁਹਾਨੂੰ ਲੱਗਦਾ ਕਿ ਕਿਸ ਦੀ ਜ਼ਿੰਮੇਵਾਰੀ ਇੱਦਾਂ ਦੀ ਹੈ ਕਿ ਉਹ ਦੋਸਤ ਦੇ ਲਈ ਵੀ ਪੇ ਕਰੇ ਹੁਣ ਆਪਾਂ ਸਾਰੇ ਐਡਲਟ ਹਾਂ ਹਰੇਕ ਬੰਦਾ ਆਪਦੀ ਆਪਦੀ ਕਮਾਈ ਕਰਦਾ ਹੈ ਤੁਹਾਨੂੰ ਲੱਗਦਾ ਕਿ ਹੁਣ ਜੇ ਤੁਸੀਂ ਕਿਤੇ ਟਰੈਵਲ ਕਰਕੇ ਜਾ ਰਹੇ ਹੋ ਵੀ ਤੁਹਾਡੀ ਰਿਸਪੋਂਸੀਬਿਲਿਟੀ ਹੈ ਵੀ ਤੁਹਾਡਾ ਯਾਰ ਦੋਸਤ ਹੈ ਅਤੇ ਉਹ ਵੀ ਉੱਦਾਂ ਦੀਆਂ ਸਹੂਲਤਾਂ ਉਹਨੂੰ ਮਿਲਣ ਜਿਹੜੀਆਂ ਤੁਹਾਨੂੰ ਮਿਲਦੀਆਂ ਹੈ ਕਈ ਲੋਕ ਕਹਿੰਦੇ ਨਵੀਂ ਯਾਰੀ ਤਾਂ ਉਹੀ ਹੈ ਵੀ ਤੁਸੀਂ ਯਾਰ ਨੂੰ ਕੋਈ ਨਾ ਭਰਾਵਾ ਮੈਂ ਤੇਰੇ ਪੈਸੇ ਦਿੰਦਾ ਹੈ ਐਂ ਕਿਵੇਂ ਹੋ ਸਕਦਾ ਵੀ ਤੂੰ ਪਿੱਛੇ ਬੈਠਾ ਮੈਂ ਮੂਹਰੇ ਬੈਠਾ ਸੋ ਨੰਬਰ ਹੈ ਆਪਣਾ 9056733337 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ 905-673-3337 905-673-3337 9056733 9056733 3777 ਆਪਣਾ 101 ਵਨ ਐਨ ਓਨਲੀ ਫੋਨ ਨੰਬਰ ਹੈ ਸੋ ਆਜੋ ਕਰੀਏ ਕੁਝ ਗੱਲਾਂ ਬਾਤਾਂ ਤੁਹਾਡਾ ਓਪੀਨੀਅਨ ਜ਼ਰੂਰ ਲਈਏ ਅਤੇ ਦੇਖਦੇ ਹਾਂ ਫਿਰ ਤੁਸੀਂ ਕੀ ਕਹਿੰਦੇ ਹੋ ਅਤੇ ਨੰਬਰ ਇੱਕ ਵਾਰ ਫਿਰ 9056733337 ਗਰੋਸਰੀ ਕਰਨੀ ਹੋਵੇ ਤਾਂ ਯਾਦ ਰੱਖੋ ਜ਼ਰੂਰ ਤੁਸੀਂ ਫਰੈਸ਼ ਫੂਡ ਸੈਂਟਰ ਨੂੰ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਫਰੈਸ਼ ਫੂਡ ਸੈਂਟਰ 'ਤੇ ਜਾਓ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਤੇ ਕੈਲਡਨ ਦਾ ਲੀਡਿੰਗ ਗਰੋਸਰੀ ਸਟੋਰ ਹੈ ਫਰੈਸ਼ ਫੂਡ ਸੈਂਟਰ 6923 ਹੈਲੋ
1: ਹੈਲੋ ਨਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਵਧੀਆ ਤੁਸੀਂ ਸੁਣਾਓ
0: ਵਧੀਆ ਜੀ
1: ਨਵੀ ਜਿਹੜਾ ਤੁਹਾਡਾ ਟੌਪਿਕ ਹੈ ਆਈ ਥਿੰਕ ਇਟ ਡਿਪੈਂਡ ਕਰਦਾ ਤੁਹਾਡਾ ਰਿਲੇਸ਼ਨ ਆਪਸ ਵਿੱਚ ਕਿੱਦਾਂ ਦਾ ਹੈਗਾ ਜਾਂ ਨਹੀਂ ਹੈਗਾ ਦੋਨੋਂ ਬਿਜ਼ਨਸ ਪਾਰਟਨਰ ਹੋ ਸਕਦੇ ਆ ਪਰ ਤੁਹਾਡਾ ਆਪਸ ਦੇ ਵਿੱਚ ਫਰੈਂਡਸ ਟਾਈਪ ਰਿਲੇਸ਼ਨ ਕਿੱਦਾਂ ਦਾ ਹੈਗਾ ਨਹੀਂ ਹੈਗਾ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਹਾਂ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈਗੀ ਆ ਮੇਰੇ ਬੇਟੇ ਦਾ ਬੈਸਟ ਫਰੈਂਡ ਦੇ ਨਾ ਪੇਰੈਂਟਸ ਦੀ 50th ਐਨੀਵਰਸਰੀ ਸੀਗੀ ਐਂਡ ਦ ਫੈਮਿਲੀਜ਼ ਆਰ ਵਰ ਵੈਰੀ ਕਲੋਜ਼ ਹੈ ਨਾ
0: ਜੀ
1: ਕੁਛ ਏਦਾਂ ਦੀ ਚੀਜ਼ ਸੀਗੀ ਵੀ ਮੈਨੂੰ ਲੱਗਦਾ ਸੀ ਵੀ ਨਹੀਂ ਜਾ ਨਹੀਂ ਹੋਣਾ ਜਾਂ ਕਿੱਦਾਂ ਨਹੀਂ ਹੋਣਾ ਸੋ ਸ਼ੀ ਪੇਡ ਹਿਸ ਟਿਕਟ ਨਹੀਂ ਡੈਵਿਨ ਨੂੰ ਡੈਵਿਨ ਵਾਂਟਸ ਕਿ ਉੱਥੇ ਆਵੇ ਤੇ ਸ਼ੀ ਲਾਈਕ ਨੋ ਮੈਂ ਇਹਦੀ ਆਪੀ ਇਹਦੀ ਮਤਲਬ ਟਿਕਟ ਲੈ ਲੈਣੀ ਹੈਗੀ ਆ ਨਾ ਮੈਂ ਲਾਈਕ ਨਹੀਂ ਏਦਾਂ ਨਹੀਂ ਹੋਣਾ ਵੀ ਕੋਈ ਨਾ ਜੇ ਜਾਣਾ ਹੀ ਆ ਫਿਰ ਮੈਂ ਆਪੀ ਟਿਕਟ ਕਰ ਲੂੰਗੀ ਐਂਡ ਉਹ ਕਹਿੰਦੇ ਕਿ ਮੈਂ ਆਪਣੇ ਪੁਆਇੰਟਸ ਤੇ ਟਿਕਟ ਲੈ ਲੈਣੀ ਚਲੋ ਫਿਰ ਜਿਹੜਾ ਡਿਫਰੈਂਸ ਰਹਿ ਚੁੱਕਾ ਆਪਾਂ ਉਹ ਕਰ ਲਾਂਗੇ
0: ਅੱਛਾ ਬੜੀ ਜੈਨਰਸ ਗੱਲ ਹੈ, ਕਿਉਂਕਿ ਉਹ ਕਿਹੜਾ ਕੋਈ ਫੈਮਿਲੀ ਹੈ, ਕੋਈ ਰਿਸ਼ਤਾ, ਉਹ ਤਾਂ ਬਸ ਦੋਸਤ ਹੀ ਹੈ ਤੁਹਾਡੇ, ਯੂ ਨੋ ਬੇਟੇ ਦਾ। ਤੁਹਾਨੂੰ ਲੱਗਦਾ ਕਿ ਜੇ ਕਿਸੇ ਕੋਲ ਪੈਸਾ ਹੈ ਤਾਂ ਦੂਜੇ ਦੀ ਅਪਗ੍ਰੇਡ ਲਈ ਪੇ ਕਰੇ?
1: ਤੁਸੀਂ
0: ਇਕੱਲੇ ਨਹੀਂ ਬੈਠੋਗੇ ਫਰੰਟ ਤੇ? ਚਲੋ
1: ਜੇ ਅਸੀਂ ਇਕੱਠੀਆਂ ਜਾ ਰਹੀਆਂ ਆ, ਮੈਂ ਇਕੱਲੀ ਜਾ ਰਹੀ ਹਾਂ ਜਿੱਦਾਂ ਮਰਜ਼ੀ ਆਉਂ, ਪਰ ਜੇ ਅਸੀਂ ਇਕੱਠੀਆਂ ਜਾ ਰਹੀਆਂ ਆ, ਜਿੱਥੇ ਉਹ ਬੈਠੇਗੀ ਅਸੀਂ ਮੈਂ ਉੱਥੇ ਬੈਠੂਗੀ,
0: ਉੱਥੇ ਬੈਠੋਗੇ। ਚਲੋ ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਫੋਰ ਯੂਰ ਕਾਲ। ਸੋ ਦੇਖੋ ਹੁਣ, ਪਰ ਹਰੇਕ ਦੇ ਲਾਈਫ ਸਟਾਈਲ ਅਲੱਗ ਅਲੱਗ ਹੁੰਦੇ ਨੇ। ਹੁਣ ਜੇ ਚਲੋ ਦੋ ਦੋਸਤ ਜਾ ਰਹੇ ਆ, ਜੇ ਇੱਕ ਅਫੋਰਡ ਕਰ ਸਕਦਾ ਉਹ ਕਿਉਂ ਨਾ ਬੈਠੇ ਜਾਂ ਉਹ ਅਪਗ੍ਰੇਡ ਲਵੇ। ਆਪਾਂ ਕਹਿੰਦੇ ਆ ਕਿ ਯਾਰੀ ਦੇ ਵਿੱਚ ਤਾਂ ਇਹ ਹੈ ਕਿ ਜੋ ਤੈਨੂੰ ਠੀਕ ਲੱਗਦਾ ਤੂੰ ਕਰ, ਅਤੇ ਨੋ ਪ੍ਰੋਬਲਮ, ਮੈਨੂੰ ਕੋਈ ਓਬਜੈਕਸ਼ਨ ਨਹੀਂ। ਅਤੇ ਨਾਲੇ ਫਿਰ ਆਪਾਂ ਕਹਿੰਦੇ ਇਹ ਕਾਹਦਾ ਯਾਰ ਹੋਇਆ ਹੈ ਜਿਹੜਾ ਦੂਜੇ ਨੂੰ ਭੁੱਲ ਰਿਹਾ। ਸੋ ਨੰਬਰ ਹੈ ਆਪਣਾ 9056733337 9056737337। ਇੱਕ ਤੁਸੀਂ ਯਾਦ ਰੱਖਣਾ ਪੀ ਐਂਡ ਜੇ ਰੈਨੋਵੇਸ਼ਨ ਨੂੰ, ਪ੍ਰਸ਼ਾਂਤ ਬਾਈ ਜੀ ਨੂੰ ਫੋਨ ਕਰੋ ਜੇ ਬੇਸਮੈਂਟ ਬਣਵਾਉਣੀ ਹੈ, ਵਾਸ਼ਰੂਮਸ ਦੀ ਰੈਨੋਵੇਸ਼ਨ ਹੈ। ਪ੍ਰਸ਼ਾਂਤ ਭਾਅ ਜੀ ਹੁਣੇ ਯਾਰ ਬਹੁਤ ਹੀ ਰੀਜ਼ਨੇਬਲ ਕੰਮ ਕਰਦੇ ਨੇ, ਰੀਜ਼ਨੇਬਲ ਰੇਟ ਹੈ, ਬੰਦੇ ਬੜੇ ਵਧੀਆ ਨੇ, ਬਹੁਤ ਹੀ ਤੁਸੀਂ ਗੱਲਬਾਤ ਕਿਰਾਂ ਕਰ ਲਓ। ਤੁਸੀਂ ਕਹੋਗੇ ਯਾਰ ਨੂੰ ਵੀ ਇਹਨੇ ਤਾਂ ਦਿੱਲੀ ਜਿੱਤ ਲਿਆ ਸਾਡਾ, ਅਸੀਂ ਤਾਂ ਇਹਨਾਂ ਨਾਲ ਹੀ ਕੰਮ ਕਰਾਂਗੇ। ਨੰਬਰ ਹੈ 4373180400 4373180400 'ਤੇ ਗੱਲਬਾਤ ਤੁਸੀਂ ਕਰੋ। ਅਤੇ ਪੈਸ਼ਨ ਰੂਫਿੰਗ ਨੂੰ ਨਾ ਭੁੱਲੋ, ਹੁਣ ਸੀਜ਼ਨ ਖਤਮ ਹੋ ਰਿਹਾ, ਰੂਫ ਨਵੀਂ ਲੱਗਣ ਵਾਲੀ ਹੈ, ਲੀਕ ਹੋਣ ਵਾਲੀ ਹੈ, ਸਮਰ ਲੰਘ ਗਈ, ਹੁਣ ਵਿੰਟਰ ਆਉਣ ਤੋਂ ਪਹਿਲਾਂ ਕਰਾ ਲਓ ਕੰਮ। ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਫੁੱਲੀ ਇੰਸ਼ੋਰਡ ਕੰਪਨੀ ਹੈ। 6479199413 6479199413 9695। ਹੈਲੋ ਜੀ,
2: ਹਾਂਜੀ ਕੀ ਹਾਲ ਜੀ?
0: ਠੀਕ ਹੈ ਜੀ, ਕਿਵੇਂ ਹੋ?
2: ਵਧੀਆ ਜੀ ਵਧੀਆ। ਜਿਹੜਾ ਤੁਹਾਡਾ ਟੌਪਿਕ ਹੈ ਬਹੁਤ ਸੋਹਣਾ ਟੌਪਿਕ ਹੈ ਤੁਹਾਡਾ ਜਿਹੜਾ।
0: ਥੈਂਕ ਯੂ ਵੀਰੇ।
2: ਮੇਰੇ ਤੇ ਵਿਚਾਰ ਇਹ ਹੈ ਕਿ ਇਹਦੇ ਬੰਦੇ ਦੇ ਸੱਜਣਤਾ ਜਿਹੜਾ ਉਹ ਨਿਰਭਰ ਕਰਦਾ ਕਿ ਸੱਜਣਤਾ ਅਗਲੇ ਲੈਣਾ ਕਿੱਦਾਂ ਹਨਾ। ਜਿੱਦਾਂ ਮਤਲਬ ਰਿਸ਼ਤੇ ਸੱਜਣਤਾ ਪੁਰਾਣੀ ਹੋਵੇ ਬੰਦੇ ਦੀ ਹਨਾ, ਚਲੋ ਪੁਰਾਣੀ ਵੀ ਨਵੀਆਂ, ਨਵੀਂ ਤਾਂ ਬਹੁਤ ਘੱਟ ਹੁੰਦੀ, ਪੁਰਾਣੀਆਂ ਨਾ ਹੁੰਦੇ। ਬੰਦਾ ਉੱਥੇ ਨਾਲ ਬੈਠੇ ਬੰਦੇ ਦਾ ਇਹੋ ਹੀ ਹੌਸਲਾ ਹੁੰਦਾ ਕਿ ਯਾਰ ਜੇ ਆਪਾਂ ਅੱਜ ਸੌਖੇ ਹਾਂ ਤੇ ਅਗਲੇ ਨੂੰ ਵੀ ਸੌਖਾ ਕਰੀਏ। ਅਗਲਾ ਮੰਨ ਲਓ ਹਜੇ ਆਪਣੇ ਕੋਲ ਥੱਲੇ ਆ ਨਾ, ਆਪਾਂ ਬਿਜ਼ਨਸ ਕਰਨੇ ਵਧੀਆ ਆਪਣਾ, ਤੇ ਜੇ ਕੋਈ ਨਾਲ ਹੈ ਤੇ ਆਪਾਂ ਉਹਨੂੰ ਵੀ ਨਾਲ ਚੁੱਕੀਏ, ਨਾਲੇ ਅਗਲੇ ਨੂੰ ਵੀ ਹੌਸਲਾ ਹੁੰਦਾ ਕਿ ਹਾਂ ਵੀ ਮੇਰੀ ਬਾਹ ਬਣਿਆ ਸੀ, ਕਿਸੇ ਟਾਈਮ ਅਸੀਂ ਇਕੱਠੇ ਹਾਂ ਤੇ ਅੱਜ ਜੇ ਉਹ ਵੱਡਾ ਦਿਨ ਨੇ ਮੈਨੂੰ ਚੁੱਕਿਆ ਨਾਲ, ਤੇ ਆਪਣਾ ਵੀ ਫਰਜ਼ ਬਣਦਾ ਕਿ ਜੇ ਆਪਣਾ ਵੀ ਮਾੜਾ ਯਾਰ ਵੀ ਤੇ ਉਹਨੂੰ ਵੀ ਆਪਾਂ ਬਰਾਬਰ ਕਰਕੇ ਖਿਲਾਰੀਏ, ਤੇ ਸ਼ਰਮਿੰਦੇ ਨਾ ਕਰੀਏ ਵੀ ਆਪਾਂ ਮਹਿਸੂਸ ਹੁੰਦਾ ਹੀ ਉਹਨੂੰ ਵੀ ਕਿਤੇ ਮੈਂ ਗਾੜੀ ਬਹਿਜਾ ਤੂੰ ਪਿੱਛੇ ਬਹਿਜਾ।
0: ਪਰ ਭਾਜੀ ਤੁਹਾਨੂੰ ਕਿਉਂ ਲੱਗਦਾ ਇਹ ਵੀ ਇਹ ਹੁਣ ਇੱਕ ਦੋਸਤ ਦੀ ਕਿਉਂ ਜ਼ਿੰਮੇਵਾਰੀ ਹੈ ਵੀ ਤੁਸੀਂ, ਕਿਉਂਕਿ ਹੁਣ ਤੁਸੀਂ ਜੇ ਕਿਤੇ ਪਹੁੰਚੇ ਹੋ ਕਿਸੇ ਮੁਕਾਮ ਤੇ ਹੋ, ਉਹ ਹੁਣ ਥੋੜੀ ਮਿਹਨਤ ਸਦਕਾ ਨੇ?
2: ਹਾਂਜੀ ਹਾਂਜੀ, ਮਿਹਨਤ ਸਦਕਾ ਜੀ।
0: ਹੁਣ ਜੇ ਫਿਰ ਤੁਸੀਂ ਕਹੋਗੇ ਕਿ ਯਾਰ ਉਹ ਨਾ ਇਦਾਂ ਮਹਿਸੂਸ ਕਰੇ, ਪਰ ਫਿਰ ਹੋ ਸਕਦਾ ਵੀ ਉਹਨੇ ਤੁਹਾਡੀ ਜਿੰਨੀ ਮਿਹਨਤ ਨਹੀਂ ਕੀਤੀ।
2: ਚਲੋ ਮਿਹਨਤ ਵੀ ਕਰੇ ਹਨਾ, ਮਿਹਨਤ ਇਹ ਵੀ ਤੁਹਾਡਾ ਟੌਪਿਕ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ। ਮਿਹਨਤ ਕਰਨੀ ਹਨਾ, ਹਰੇਕ ਬੰਦਾ ਚਲੋ ਆਪਣੀ ਜੋਗੀ ਕਰਦਾ, ਚਲੋ ਨਹੀਂ ਕਰਨ ਡਿਆ ਉਹ ਗੱਲ ਵੱਖਰੀ, ਪਰ ਇਹ ਆਪਣੇ ਸੱਜਣਤਾ ਹੀ ਹੋਣ ਤੇ ਆਪਣਾ ਫਿਰ ਇਹ ਸੱਜਣ ਬਣਦਾ। ਫਿਰ ਆਪਾਂ ਜੇ ਇਕੱਠੇ ਜਾਣ ਡਏ ਆ, ਆਪਾਂ ਚਲੋ ਮੰਨ ਲਓ ਤੁਸੀਂ ਆਖਿਆ ਪਲੇਨ ਦੀ ਟਿਕਟ ਇਕੱਠੇ ਕਿਤੇ ਆਪਾਂ ਜਾਣ ਡਏ, ਜਾਣ ਤੇ ਆਪਾਂ ਫਿਰ ਇੱਕੋ ਥਾਂ ਆਪਣਾ ਸਟੇਸ਼ਨ ਆ,
0: ਤੇ
2: ਆਪਣਾ ਆਪਣੇ ਨਾਲ ਪ੍ਰੇਮ ਹੈ ਉਹਦਾ, ਫਿਰ ਆਪਾਂ ਉਹਨੂੰ ਕਿੱਦਾਂ ਕਹਿ ਦਾਂਗੇ ਜਾਂ ਤੇ ਮੰਮੀ ਫਿਰ ਬਹੂੰਗਾ ਪਿੱਛੇ ਕੇ ਵੀਰ, ਕੋਈ ਨੀ ਮੰਮੀ ਤੇਰੇ ਨਾਲ ਮਗਰ ਹੀ ਬਹਿਣਾ, ਤੇ ਇਹ ਗੱਲ ਆ।
0: ਠੀਕ ਹੈ, ਸੋ ਜਾਂ ਤਾਂ ਪਿੱਛੇ ਬੈਠੋ ਜਾਂ ਅਗਲੇ ਨੂੰ ਤੁਹਾਡੇ ਤੁਸੀਂ ਆਪਣੇ ਨਾਲ ਬਿਠਾਓ। ਆਪਾਂ ਦੋਨੋਂ ਹੀ ਪਿੱਛੇ ਬੈਠਦੇ ਆ, ਜਾਂ ਤੂੰ ਅੱਗੇ ਆ ਜਾ ਤੇ ਆਰਾਮ ਨਾਲ ਤੂੰ ਵੀ ਬਿਜ਼ਨਸ ਕਲਾਸ ਦੇ ਨਜ਼ਾਰੇ ਲੈ। ਬਟ ਅਗੇਨ ਆਪਣੀ ਕਿੰਨੀ ਕੀ ਰਿਸਪੋਂਸਿਬਿਲਿਟੀ ਆ, ਹੁਣ ਤੁਸੀਂ ਦੱਸ ਦਿਓ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ। ਬਿਯੋਂਡ ਆਈਵਰ ਰੋਮੀ ਬਾਈ ਜੀ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ, ਇੱਕ ਐਨਕ ਲਓ, ਦੂਜੀ ਐਨਕ ਬਿਲਕੁਲ ਫ੍ਰੀ, ਠੀਕ ਹੈ? ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ 905 7933937 ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ, ਨੰਬਰ ਹੈ 905-793-3937 ਤੇ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337। ਤੁਸੀਂ ਆਪਣੇ ਓਪੀਨੀਅਨ ਸਾਡੇ ਤੱਕ ਪਹੁੰਚਦੇ ਕਰ ਰਹੇ ਹੋ 905-673-3337 ਤੇ 905-673-3337 ਤੇ ਦੇਖੋ ਕਿਵੇਂ ਕਿਵੇਂ ਸਾਰਿਆਂ ਦੀ ਸੋਚ ਕਿਤੇ ਨਾ ਕਿਤੇ ਬੜੀ ਯਾਰ ਡਿਫਰੈਂਟ ਹੁੰਦੀ ਹੈ। ਮੇਰੀ ਹੋਰ ਸਕਦੀ, ਤੁਹਾਡੀ ਹੋਰ ਸਕਦੀ ਹੈ, ਬਟ ਇਹ ਤਾਂ ਮਤਲਬ ਇਹ ਨਹੀਂ ਵੀ ਕੋਈ ਸਹੀ ਹੈ ਕੋਈ ਗਲਤ ਹੈ, ਡਿਫਰੈਂਸ ਆਫ ਓਪੀਨੀਅਨ ਸਹੀ ਤਾਂ ਫਿਰ ਜ਼ਿੰਦਗੀ ਦਾ ਸਵਾਦ ਹੈ। ਫੈਸ਼ਨ ਆਈ ਕਿਊ 'ਤੇ ਤੁਸੀਂ ਜਾਓਗੇ, ਤੁਹਾਨੂੰ ਡੀਲਾਂ ਹੀ ਡੀਲਾਂ ਮਿਲਣਗੀਆਂ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ। ਫੈਸ਼ਨ ਆਈ ਕਿਊ 'ਤੇ ਇੱਕ ਸੂਟ ਲਓ ਲੇਡੀਜ਼, ਦੂਜਾ ਅੱਧੀ ਪ੍ਰਾਈਸ 'ਚ। ਇੱਕ ਜੂਲਰੀ ਦਾ ਸੈੱਟ ਲਓ, ਦੂਜਾ ਅੱਧੀ ਪ੍ਰਾਈਸ 'ਚ। ਇੱਕ ਲੇਡੀਜ਼ ਦੀ ਜੁੱਤੀ ਖਰੀਦੋ, ਦੂਜੀ ਅੱਧੀ ਪ੍ਰਾਈਸ। ਸਾਡੇ ਵੀਰਾਂ ਲਈ ਕੁੜਤੇ ਪਜਾਮੇ, ਕੋਟ ਪੈਂਟ ਅਤੇ ਜੁੱਤੀਆਂ, ਇੱਕ ਲਓ ਦੂਜੀ 25% ਆਫ। ਤਿੰਨ ਪੀਸ ਲਗੇਜ ਦਾ ਸੈੱਟ 149 ਦਾ, 6 ਬੈੱਡਸ਼ੀਟ ਦਾ ਸੈੱਟ $99 ਦਾ, ਅਤੇ ਫਿਰ ਜਾਣਾ ਪੈਣਾ ਤੁਹਾਨੂੰ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ ਜਾਂ ਕਿਚਨਰ। ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ ਦੀ ਟੀਮ ਦਾ ਨੰਬਰ ਹੈ। ਜੇ ਨੰਬਰ ਚਾਹੀਦਾ ਨੰਬਰ ਲੈ ਲਓ 905-453-2225 9694 ਹੈਲੋ, ਸਤਿ ਸ਼੍ਰੀ ਅਕਾਲ ਜੀ। ਦੇਖੋ ਭਾਜੀ, ਹੁਣ ਉਸ ਬੰਦੇ ਨੇ ਫਿਰ ਵੀ ਕਿਤੇ ਨਾ ਕਿਤੇ ਯਾਰ ਉਹ ਜਿੱਥੇ ਪਹੁੰਚਿਆ ਉਹ ਹੁਣ ਯਾਰ ਉੱਥੇ ਪਹੁੰਚ ਗਿਆ, ਉਹ ਕਿਉਂ ਫਿਰ ਜਾ ਕੇ ਪਿੱਛੇ ਬੈਠੇ?
2: ਕਿਉਂਕਿ ਜੇ ਉਹਨੂੰ ਕਈ ਵਾਰੀ ਉਹ ਜਿਹੜਾ ਪਿੱਛੇ ਬੈਠਾ ਕਈ ਵਾਰੀ ਨਹੀਂ ਅਕਸੈਪਟ ਕਰਦਾ ਉਹਦੀ ਟਿਕਟ, ਉਹਨੂੰ ਆਪਦਾ ਛੋਟਾ ਚੀਜ਼ ਨਾ ਨਾ ਮਹਿਸੂਸ ਹੋਵੇ ਆਪਦੇ ਫਰੈਂਡ ਨੂੰ ਵੀ ਮੈਨੂੰ ਇਹ ਛੋਟਾ ਕਰਕੇ ਅੱਗੇ ਲੈ ਜਾ ਰਿਹਾ।
0: ਅੱਛਾ, ਜੇ ਅੱਗੇ ਜੇ ਅੱਗੇ ਲੈ ਕੇ ਜਾ ਰਿਹਾ ਤਾਂ ਵੀ ਉਹ ਛੋਟਾ ਮਹਿਸੂਸ ਹੋਊਗਾ?
2: ਹਾਂਜੀ, ਉਹ ਜਿੱਦਾਂ ਹੁਣ ਆਪਾਂ ਨੂੰ ਕੋਈ ਪੈਸੇ ਦੇਵੇ ਮੈਂ ਤਾਂ ਕਦੇ ਨਾ ਲਵਾਂ, ਜਿੱਥੇ ਮਰਜ਼ੀ ਬੈਠਾ ਰਵਾਂ ਨਾ, ਮੈਂ ਸਾਈਕਲ ਤੇ ਜਾਣਾ ਮਨਜ਼ੂਰ ਹੈ, ਕਿਸੇ ਦੀ ਗੱਡੀ ਤੇ ਨਾ ਬੈਠੀ।
0: ਅੱਛਾ, ਇਹ ਦੇਖੋ ਕਿੰਨਾ ਪਿਆਰ ਹੈ ਯਾਰ, ਅਗਲਾ ਬੰਦਾ ਤੁਹਾਨੂੰ ਅਪਗ੍ਰੇਡ ਕਰ ਰਿਹਾ, ਇਹ ਨੀ ਪਿਆਰ?
2: ਇਹ ਵੀ ਹੈ, ਪਰ ਕਈ ਬੰਦੇ ਨਹੀਂ ਅਕਸੈਪਟ ਕਰਦੇ ਜੀ, ਨਹੀਂ ਲਿੱਤਾ ਜਾਂਦਾ ਕਿਸੇ ਤੋਂ ਕੁਛ, ਹੁਣ ਛੋਟਾ ਮਹਿਸੂਸ ਹੁੰਦਾ ਆਪਦਾ, ਮੈਨੂੰ ਕਿਸੇ ਤੋਂ ਮੰਗਣਾ ਬਹੁਤ ਔਖਾ ਲੱਗਦਾ, ਰੱਬ ਦੇ ਵੀ ਔਖੀ ਗੱਲ।
0: ਚਲੋ ਰੱਬ ਦਾ ਵੀ ਠੀਕ ਹੈ, ਯਾਰ ਦਾ ਵੀ ਨਹੀਂ।
2: ਨਾ ਜੀ, ਕਿਸੇ ਤੋਂ ਕਦੇ ਵੀ ਜ਼ਿੰਦਗੀ ਚ ਥੋੜਾ ਖਾ ਲਓ ਪਰ ਆਪਦਾ ਖਾਓ,
0: ਠੀਕ ਹੈ? ਨਹੀਂ,
2: ਇਮਾਨਦਾਰੀ ਨਾਲ ਤੁਰੋ, ਰੱਬ ਬੜੀਆਂ ਖੁਸ਼ੀਆਂ ਜ਼ਿੰਦਗੀ ਚ, ਜੇ ਤੁਸੀਂ ਹਰ ਰੋਜ਼ ਖੁਸ਼ ਰਹਿਣਾ ਨਾ ਤੇ ਖੁਸ਼ ਰਹਿਣਾ ਸਟਾਰਟਿੰਗ ਸ਼ੁਰੂ ਕਰ ਲਓ ਖੁਸ਼ ਰਹਿਣ ਦੀ, ਆਟੋਮੈਟਿਕ ਹੀ ਖੁਸ਼ ਰਹੋਗੇ, ਥੋੜੇ ਚ ਵੀ ਖੁਸ਼ ਰਹੋਗੇ। ਆਪਦੀਆਂ ਵੱਡੀਆਂ ਕੀਮਤਾਂ ਨੂੰ ਛੋਟੀਆਂ ਕਰ ਲਓ, ਖਰਚੇ ਘਟਾ ਲਓ, ਹੈ ਨਾ, ਔਕਾਤ ਦੇ ਹਿਸਾਬ ਨਾਲ ਰਹੋਗੇ। ਕੋਈ ਨੀ, ਕੈਨੇਡਾ ਬਹੁਤ ਬੈਸਟ ਆ,
0: ਖਰਚਾ ਜੀ ਠੀਕ ਹੈ। ਨਹੀਂ, ਮੈਂ ਸਮਝਦਾ ਤੁਹਾਡੀ ਗੱਲ ਨੂੰ, ਬਟ ਪਰ ਇਹਦੇ ਵਿੱਚ ਚਲੋ ਖੈਰ ਥੋੜੀਆਂ ਕਾਲਸ ਲੈਣੇ ਯਾਰ, ਮੈਂ ਨਵੀਂ ਤੂੰ ਘੱਟ ਬੋਲਿਆ ਕਰ। ਇੱਕ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਨੰਬਰ 1 ਟੌਪ ਦੇ ਕਮਾਲ ਦੇ ਮਕੈਨਿਕ, ਓਨੈਸਟ, ਅਫੋਰਡੇਬਲ, ਰਿਲਾਇਬਲ ਟੀਮ। ਯਾਦ ਰੱਖੋ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਨੂੰ। ਕੋਈ ਵੀ ਤੁਸੀਂ ਅਗਰ ਇੰਜਨ ਟ੍ਰਾਂਸਮਿਸ਼ਨ ਦਾ ਕੰਮ ਕਰਾਉਣਾ, ਊਬਰ ਲਿਫਟ ਦੀ ਸੇਫਟੀ ਕਰਾਉਣੀ ਆ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪਿਆ, ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ 905-798-1478 ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ 3794 ਹੈਲੋ ਜੀ,
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
3: ਹਾਂਜੀ, ਮੇਰੇ ਵਿਚਾਰ ਹੈ ਕਿ ਜਿੱਥੇ ਯਾਰੀ ਕਹਿਤੀ ਨਾ ਫਿਰ ਉੱਥੇ ਛੋਟਾ ਵੱਡਾ ਨਹੀਂ ਹੋਣਾ ਚਾਹੀਦਾ ਕਦੀ ਵੀ। ਜਿੱਥੇ ਯਾਰੀ ਇੱਕ ਵਾਰੀ ਯਾਰ ਕਹਿਤਾ ਫਿਰ ਉੱਥੇ ਛੋਟਾ ਵੱਡਾ ਨਹੀਂ ਹੋਣਾ ਚਾਹੀਦਾ। ਕਿ ਮੈਂ ਇੰਡੀਆ ਚ ਹੁੰਦਾ ਸੀ ਤੇ ਮੈਂ ਸੀ, ਸਾਡੇ 8-10 ਬੰਦਿਆਂ ਦਾ ਗਰੁੱਪ ਹੁੰਦਾ ਸੀ ਕਿ ਮੈਂ ਅਫੋਰਡ ਨਹੀਂ ਕਰ ਸਕਦਾ ਸੀ ਉਦੋਂ ਕਿਤੇ ਵੀ ਬਾਹਰ ਜਾਣਾ, ਘਰ ਦੇ ਹਾਲਾਤ ਇੱਦਾਂ ਸੀ। ਮੇਰੇ ਸਾਰੇ ਫਰੈਂਡ ਖਰਚਾ ਕਰਕੇ ਮੈਨੂੰ ਨਾਲ ਲੈ ਕੇ ਜਾਂਦੇ ਸੀ ਔਰ ਉਹਨਾਂ ਨੇ ਮੈਨੂੰ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਸੀ ਹਾਂ ਤੂੰ ਗੱਡੀ ਦੇ ਪਿੱਛੇ ਪੈਣਾ ਜਾਂ ਅੱਗੇ ਪੈਣਾ, ਜਿੱਥੇ ਯਾਰੀ ਕਰਤੀ ਉੱਥੇ ਸਭ ਕੁਛ ਖਤਮ ਹੋ ਗਿਆ ਸਮਝੋ।
0: ਅੱਛਾ ਫਿਰ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਯਾਰ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ।
3: ਹਾਂਜੀ ਹਾਂਜੀ ਹਾਂ।
0: ਅੱਛਾ
3: ਕੋਈ ਮੈਂ ਆਲਮੋਸਟ 7-8 ਸਾਲ ਅਸੀਂ ਜਾਂਦੇ ਰਹੇ ਹਾਂ, ਗੋਆ ਵੀ ਗਏ, ਸ਼ਿਮਲਾ, ਕੁੱਲੂ, ਮਨਾਲੀ, ਮੈਂ ਉਦੋਂ ਨਹੀਂ ਅਫੋਰਡ ਕਰ ਸਕਦੇ, ਹਰ ਜਗ੍ਹਾ ਜਿੰਨੇ ਮੇਰੇ ਦਾਸ ਯਾਰ ਦੋ ਸੀ ਉਹੀ ਖਰਚਾ ਕਰਦੇ ਸੀ, ਮੈਂ ਕਦੀ ਪੈਸਾ ਵੀ ਨਹੀਂ ਦਿੱਤਾ ਸੀ
0: ਔਰ
3: ਮੈਨੂੰ ਕਦੀ ਉਹਨਾਂ ਨੇ ਮਹਿਸੂਸ ਵੀ ਨਹੀਂ ਹੋਣ ਦਿੱਤਾ ਸੀ ਕਿ ਹਾਂ ਤੂੰ ਪਿੱਛੇ ਬਹਿਣਾ, ਤੂੰ ਗੱਡੀ ਦੇ ਅੱਗੇ ਬਹਿਣਾ, ਨਾਲ ਲੈ ਕੇ ਚੱਲਦੇ ਸੀ, ਯਾਰੀ ਉਹੀ ਹੁੰਦੀ ਆ। ਅੱਜ ਦੀ ਤਾਰੀਖ ਮੈਂ ਇੱਥੇ ਚੰਗਾ ਅਫੋਰਡ ਕਰਦਾ, ਮੈਂ ਇੰਡੀਆ ਜਾਂਦਾ, ਕੋਈ ਮੇਰਾ ਫਰੈਂਡ ਨਹੀਂ ਅਫੋਰਡ ਸਕਦਾ, ਮੈਂ ਖਰਚਾ ਕਰਦਾ, ਮੈਂ ਉਹਨੂੰ ਅਹਿਸਾਸ ਨਹੀਂ ਕਰਾਉਂਦਾ ਕਿ ਹਾਂ ਯਾਰ ਤੂੰ ਖਰਚਾ ਨਹੀਂ ਕਰ ਸਕਦਾ ਯਾਰ ਏਦਾਂ। ਕਿਤੇ ਵਿਆਹ ਸ਼ਾਦੀ ਜਾਂਦੇ ਸੀ ਯਾਰ ਦੋਸਤਾਂ ਦੇ ਕੱਪੜੇ ਲੈ ਕੇ ਜਾਂਦੇ ਸੀ ਪਰ ਉਹਨਾਂ ਨੇ ਕਦੀ ਇਹ ਨੀ ਮਹਿਸੂਸ ਹੁੰਦੀ ਸੀ ਯਾਰ ਤੂੰ ਮੇਰੀ ਸ਼ਰਟ ਪਾ ਕੇ ਆਇਆ ਮੇਰਾ ਕੋਟ ਪਾ ਕੇ ਆਇਆ, ਜਿੱਥੇ ਯਾਰੀ ਕਹਿਤੀ ਉੱਥੇ ਸਭ ਕੁਛ ਖਤਮ, ਉੱਥੇ ਬਸ ਡਨ ਐਵਰੀਥਿੰਗ।
0: ਚਲੋ ਠੀਕ ਹੈ ਸਰ, ਥੈਂਕ ਯੂ, ਬਹੁਤ ਸ਼ੁਕਰੀਆ। ਸੋ ਭਾਜੀ ਕਹਿੰਦੇ ਕਿ ਯਾਰ ਜਿੱਥੇ ਯਾਰੀ ਕਹਿਤੀ ਤਾਂ ਫਿਰ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਸੋ ਯਾਰ ਨੂੰ ਨਾਲ ਲੈ ਕੇ ਜਾਓ, ਯਾਰ 'ਤੇ ਖਰਚਾ ਕਰੋ, ਯਾਰ ਨੂੰ ਇੰਝ ਨਾ ਮਹਿਸੂਸ ਕਰਾਓ ਕਿ ਯਾਰ ਉਹ ਥੋੜ੍ਹੇ ਤੋਂ ਕਿਤੇ ਨੀਵਾਂ ਹੈ। ਓਕੇ ਇੱਕ ਮੈਂ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਜਾਣਕਾਰੀ ਦੇਵਾਂ। ਸਿੰਪਲੀ ਇੰਡੀਅਨ 'ਤੇ ਤੁਸੀਂ ਪਹੁੰਚ ਰਹੇ ਹੋ ਅਤੇ ਤੁਹਾਨੂੰ ਡੀਲਾਂ ਵੀ ਫਿਰ ਅਸੀਂ ਦਵਾ ਰਹੇ ਹਾਂ, ਬਾਏ ਵਨ ਗੈੱਟ ਵਨ ਫ੍ਰੀ, ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ 1 ਕਿਲੋ 1 ਨਾਲ ਤੁਹਾਨੂੰ ਮਿਲ ਰਿਹਾ। 275 ਗੋਲਡਨ ਬਰੁੱਕ ਟ੍ਰੇਲ, ਗੋਲਡਨ ਬਰੁੱਕ ਕੈਸਲਮੋਰ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਤੇ 15 ਫੈਂਡਰ ਵੇ, ਬਵੇਡਨ ਸ਼ਿੰਕਿਊਜ਼ੀ, ਸਿੰਪਲੀ ਇੰਡੀਅਨ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਜੀ 0056। ਹੈਲੋ,
4: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਭਾਜੀ, ਥੋੜਾ ਟੌਪਿਕ ਤੇ ਪਤਾ ਲੱਗ ਗਿਆ ਯਾਰੀ ਤੇ ਆ, ਕਿੱਦਾਂ ਥੋੜਾ ਰਿਪੀਟ ਕਰੇ ਕਾਹਦਾ ਟੌਪਿਕ ਆ।
0: ਓਕੇ ਗੱਲ ਅਸੀਂ ਅਜੇ ਕਰ ਰਹੇ ਹਾਂ, ਦੋ ਦੋਸਤ ਨੇ, ਉਹ ਵਧੀਆ ਦੋਸਤ ਵੀ ਨੇ ਨਾਲ ਬਿਜ਼ਨਸ ਪਾਰਟਨਰ ਵੀ ਨੇ ਤੇ ਉਹ ਟਰੈਵਲ ਕਰਦੇ ਰਹਿੰਦੇ ਆ, ਬਟ ਉਹਨਾਂ ਦੋਨਾਂ ਦੋਸਤਾਂ ਦੇ ਵਿੱਚੋਂ ਇੱਕ ਬਹੁਤ ਜ਼ਿਆਦਾ ਅਮੀਰ ਹੈ, ਦੂਜਾ ਠੀਕ ਠੀਕ ਹੈ, ਤੇ ਜਦੋਂ ਵੀ ਉਹ ਕਿਤੇ ਪਲੇਨ ਤੇ ਜਾਂਦੇ ਆ, ਜਿਹੜਾ ਅਮੀਰ ਹੈ ਉਹ ਬਿਜ਼ਨਸ ਕਲਾਸ ਦੇ ਵਿੱਚ ਜਾ ਕੇ ਬੈਠਦਾ ਤੇ ਦੂਜਾ ਪਿੱਛੇ ਬੈਠਦਾ, ਤੇ ਬੜੇ ਲੋਕ ਕਹਿੰਦੇ ਯਾਰ ਇਹ ਕਾਹਦਾ ਯਾਰ ਹੈ, ਇਹਦੇ ਕੋਲ ਇੰਨਾ ਪੈਸਾ ਇਹ ਦੂਜੇ ਨੂੰ ਕਿਉਂ ਨਹੀਂ ਬਿਠਾਉਂਦਾ ਆਪਦੇ ਨਾਲ, ਤੇ ਦੂਜੇ ਪਾਸੇ ਕੁਝ ਲੋਕ ਕਹਿ ਰਹੇ ਆ ਯਾਰ ਉਹਦਾ ਆਪਦਾ ਪੈਸਾ ਕਿ ਉਹ ਕਿਉਂ ਖਰਚਾ ਕਰੇ ਦੂਜੇ ਤੇ, ਤੁਹਾਨੂੰ ਕੀ ਲੱਗਦਾ?
4: ਅੱਛਾ ਗੱਲ ਹੈ ਕਿ ਭਾਜੀ ਜਿਹੜੀ ਬਿਜ਼ਨਸ ਕਲਾਸ ਵਾਲੀ ਗੱਲ ਆ ਉਹ ਪਹਿਲੀ ਗੱਲ ਤੇ ਤੁਹਾਡੀ ਯਾਰੀ ਤੇ ਡਿਪੈਂਡ ਕਰਦੀ ਆ ਕਿ ਤੁਹਾਡੀ ਯਾਰੀ ਕਿੱਦਾਂ ਦੀ ਹੈ, ਕਿ ਜਿੱਦਾਂ ਹੁਣ ਇੰਡੀਆ ਦੇ ਵਿੱਚ ਦੀ ਗਈ ਤੇ ਯਾਰੀ ਮਤਲਬ ਮੈਟਰ ਹੀ ਨੀ ਕਰਦਾ, ਜਿੱਦਾਂ ਹੁਣ ਇਹ ਕਾਲਰ ਬੋਲ ਕੇ ਗਏ, ਮੈਂ ਉਹਨਾਂ ਤੋਂ ਸੁਣਦਾ ਸੀਗਾ ਕਿ ਪੈਸੇ ਤੂੰ ਦੇ ਤੇ ਮੈਂ ਦੇ ਤੇ ਯਾਰੀ 'ਚ ਇਹ ਚੀਜ਼ਾਂ ਹੁੰਦੀਆਂ ਨੀ, ਤੇ ਜਦੋਂ ਆਪਾਂ ਇੱਕ ਦੂਜੇ ਨੂੰ ਨੀਵਾਂ ਜਾਂ ਉੱਚਾ ਮਹਿਸੂਸ ਕਰਾਉਣਾ ਸ਼ੁਰੂ ਕਰਤਾ ਉਦੋਂ ਬੰਦਾ ਚਲੋ ਬਹਿਣਾ ਤੇ ਕੀ ਤੁਹਾਡੇ ਨਾਲ ਬੋਲੂਗਾ ਨੀ, ਉਹਨੂੰ ਉਹਨੂੰ ਹੱਥ ਸੁੱਟਣਾ ਵੀ ਭਾਰਾ ਲੱਗਣਾ ਵੀ ਨਹੀਂ ਯਾਰ ਇਹਨੂੰ ਮੈਂ ਜੇ ਇਹਦੇ ਨਾਲ ਮੈਂ ਗੱਲ ਵੀ 2 ਮਿੰਟ ਕੀਤੀ ਤੇ ਮੈਨੂੰ ਥੋੜਾ ਡਾਊਨ ਫੀਲ ਹੋਊਗਾ, ਉਹ ਗੱਲ ਹੋ ਜਾਂਦੀ। ਤੇ ਯਾਰੀ ਇਹੋ ਜਿਹੀ ਚੀਜ਼ ਹੈ ਕਿ ਜਦੋਂ ਤੁਸੀਂ ਇੱਕ ਦੂਜੇ ਨੂੰ ਮਾੜਾ ਜਾਂ ਨੀਵਾਂ ਵਿਖਾ ਦਿੱਤਾ ਨਾ ਤਾਂ ਮੈਂ ਤੁਹਾਡੇ ਨਾਲ ਬਹਿਣਾ, ਤੇ ਚਲੋ ਬਿਜ਼ਨਸ ਕਲਾਸ ਜਾਣ ਦੀ ਗੱਲ ਹੀ ਵੱਖਰੀ ਹੋ ਜਾਂਦੀ। ਤੇ ਜੇ ਉਹਦੇ ਕੋਲ ਪੈਸੇ ਹੈਗੇ ਆ ਅਫੋਰਡੇਬਿਲਟੀ ਕਰੇ, ਨਹੀਂ ਤੇ ਆਪਣੀ ਸਿੱਧੀ ਡਾਇਰੈਕਟ ਯਾਰੀ ਜੇ ਤੇ ਬੰਦਾ ਸਿੱਧਾ ਕਹਿ ਦਿੰਦਾ ਕਿ ਯਾਰ ਮੇਰਾ ਆਪਣਾ ਹੀ ਸਰਦਾ ਹੀ ਜਾਂ ਮੈਂ ਇੱਕ ਅੱਧੀ ਯਾਰ ਕਰ ਦਿੰਦਾ, ਦੂਸਰੀ ਵਾਰ ਬੰਦਾ ਆਪ ਹੀ ਕਹਿ ਦਿੰਦਾ ਕਿ ਯਾਰ ਮੈਂ ਬਾਰ ਬਾਰ ਤੇਰਾ ਅਹਿਸਾਨ ਹੀ ਲੈ ਸਕਦਾ, ਫਿਲਟਰ ਨਹੀਂ ਨਾ ਹੁੰਦਾ ਯਾਰੀ ਚ, ਬਾਰ ਬਾਰ ਜੇ ਇੱਕ ਅੱਧੀ ਯਾਰ ਅਫੋਰਡ ਕਰ ਵੀ ਦਊਗਾ ਤੇ ਜਿਹੜਾ ਨਹੀਂ ਅਫੋਰਡ ਕਰ ਸਕਦਾ ਉਹ ਆਪ ਹੀ ਕਹਿ ਦਊਗਾ ਕਿ ਨਹੀਂ ਯਾਰ ਤੂੰ ਆਲਰੇਡੀ ਬੜਾ ਕਰ ਚੁੱਕਾ ਤੇ ਮੈਂ ਖੁਸ਼ ਹਾਂ, ਯਾਰ ਖੁਸ਼ ਹੀ ਰਹੂਗਾ, ਇਹ ਨੀ ਵੀ ਉਹ ਪਿੱਛੇ ਬਹਿ ਕੇ ਚੱਲਿਆ ਤੇ ਉਹਨੂੰ ਉੱਤਰ ਕੇ ਜਹਾਜ਼ ਚ ਉਹਨੂੰ ਮਿਲਾਊ ਮਿਲੂਗਾ ਹੀ ਨੀ, ਤੱਕੀ ਨੀ ਪਾਊਗਾ ਜਾਂ ਮਾਮਾ ਨਜ਼ਾਰੇ ਲੈਂਦਾ ਨਾ ਮੈਂ।
0: ਹਾਂ ਮੈਨੂੰ ਲੱਗਦਾ ਯਾਰ ਦੇਖੋ ਹੁਣ ਹਰੇਕ ਦੀ ਆਪਦੀ ਇੱਕ ਅਫੋਰਡੇਬਿਲਟੀ ਹੁੰਦੀ ਹੈ, ਠੀਕ ਹੈ ਜੇ ਤੁਸੀਂ ਪਿੱਛੇ ਵੀ ਬਹਿ ਰਹੇ ਹੋ ਤੁਹਾਡੇ ਯਾਰ ਅੱਗੇ ਬੈਠਾ ਤੁਹਾਨੂੰ ਮਾੜਾ ਨਹੀਂ ਫੀਲ ਹੋਣਾ ਚਾਹੀਦਾ।
4: ਮੈਂ ਤੁਹਾਨੂੰ ਕੋਈ ਕਹਿਣ ਡਿਆ ਭਾਜੀ ਕਿ ਅਜੇ ਵੀ ਆਪਾਂ ਵੀ ਇੰਡੀਆ ਜਾਈਦਾ ਨਾ, ਮੇਰੇ 2-3 ਯਾਰ ਇਹੋ ਜਿਹੇ ਹੈਗੇ ਜਿਹੜੇ ਹਜੇ ਵੀ ਮਿਡਲ ਕਲਾਸ ਦੇ ਵਿਚਾਰੇ, ਚਲੋ ਮਿਹਨਤ ਕਰਦੇ ਬਹੁਤ ਕਰਦੇ ਆ, ਪਰ ਸੱਚ ਦੱਸਾਂ ਮੈਂ ਜਦੋਂ ਇੰਡੀਆ ਜਾਂਦਾ ਮੈਂ ਸਭ ਤੋਂ ਜ਼ਿਆਦਾ ਖੁਸ਼ ਉਹਨਾਂ ਨਾਲ ਬਹਿ ਕੇ ਹੁੰਦਾ, ਤੂੰ ਮੇਰੇ ਨਾਲ ਬਹਿ ਕੇ ਖੁਸ਼ ਹੁੰਦੇ, ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਬੰਦੇ ਨੇ ਸਾਨੂੰ ਕਦੀ ਡਾਊਨ ਨਹੀਂ ਫੀਲ ਕਰਾਇਆ, ਜਿੱਦਣ ਆਪਾਂ ਡਾਊਨ ਫੀਲ ਕਰਾਤਾ ਆਪਾਂ ਤੇ ਫਿਰ ਉਹ ਯਾਰ ਨੂੰ ਤਰਸਦੇ ਬੰਦਾ ਵੀ ਮਤਲਬ ਫਿਰ ਮੈਂ ਬਹਿ ਹੀ ਨਹੀਂ ਸਕਦੇ। ਹਾਂਜੀ ਆਹ ਚੀਜ਼ ਹੈ ਯਾਰੀ ਇੱਕ ਇਹੋ ਜਿਹੀ ਚੀਜ਼ ਉੱਥੇ ਡਾਊਨ ਜਾਂ ਅਪ ਡਾਊਨ ਨਹੀਂ ਵੇਖਿਆ ਜਾਂਦਾ, ਮੀਰ ਗਰੀਬ ਨਹੀਂ ਵੇਖਿਆ ਜਾਂਦਾ।
0: ਚਲੋ ਠੀਕ ਹੈ ਠੀਕ ਹੈ, ਨਹੀਂ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ, ਤੁਸੀਂ ਆਪਣਾ ਓਪੀਨੀਅਨ ਦਿੱਤਾ, ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਦੇਖਿਆ ਕਿੰਨੇ ਪਿਆਰੇ ਪਿਆਰੇ ਸਾਰੇ ਆਪਦੇ ਆਪਦੇ ਵਿਊਜ਼ ਦੇ ਰਹੇ ਨੇ। ਨੰਬਰ ਹੈ ਆਪਣਾ 9056733337 ਤੇ ਇੱਕ ਤੁਸੀਂ ਫਿਰ ਤੋਂ ਜੇ ਕਿਚਨ ਤਿਆਰ ਕਰਾਉਣੀ ਹੈ, ਕਸਟਮ ਕਲੋਜ਼ਟ ਬਣਵਾਉਣੀ ਆ, ਆਪਣੇ ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ ਕਿਚਨ ਕੈਬਨਿਟਸ ਕਸਟਮ ਕਲੋਜ਼ਿਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ ਘਰ ਹੋਵੇ ਜਾਂ ਬਿਜ਼ਨਸ ਰੈਸਟੋਰੈਂਟ ਡੈਂਟਲ ਆਫਿਸ ਜਾਂ ਫਾਰਮੇਸੀ ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ ਵੈਰੀ ਗੁੱਡ ਕੁਆਲਿਟੀ ਵਾਕੀ ਤੇ ਤੁਹਾਡੇ ਬਜਟ ਦੇ ਵਿੱਚ ਸੋ ਕਿਚਨ ਤਿਆਰ ਕਰਾਉਣੀ ਹੈ ਤਾਂ ਫੀਨਿਕਸ ਮਿਲ ਵਰਕ ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਹੁੰਦੇ ਅਕਸਰ ਹੀ ਜਿਹੜੇ ਸੱਜਣਾਂ ਨੇ ਇੰਸ਼ੋਰੈਂਸ ਕਰਾਉਣੀ ਹੈ ਗੱਡੀਆਂ ਦੀ ਘਰਾਂ ਦੀ ਜਾਂ ਕਮਰਸ਼ਲ ਇੰਸ਼ੋਰੈਂਸ ਰਾਜਵੰਤ ਕੌਰ ਹੋਣੇ ਨੇ ਅਤੇ ਰਾਜਵੰਤ ਨੇ ਜਿਹੜੀ ਤੁਹਾਨੂੰ ਡੀਲ ਦੇ ਦੇਣੀ ਹੈ ਨਾ ਹੋਰ ਨਹੀਂ ਕਿਤੋਂ ਮਿਲਣੀ 30-35 ਕੰਪਨੀਆਂ ਤੋਂ ਐਸਟੀਮੇਟ ਲੈ ਕੇ ਰਾਜਵੰਤ ਤੁਹਾਨੂੰ ਕੋਟ ਲੈ ਕੇ ਦਿੰਦੇ ਆ ਅਤੇ 30 ਤੋਂ ਲੈ ਕੇ 35% ਤੱਕ ਦਾ ਡਿਸਕਾਊਂਟ ਤੁਹਾਨੂੰ ਰਾਜਵੰਤ ਲੈ ਕੇ ਦਿੰਦੇ ਆ ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਰਾਜਵੰਤ ਕੌਰ 6476744735 ਰਾਜਵੰਤ ਕੌਰ ਨੂੰ ਕਾਲ ਕਰੋ 1921 ਹੈਲੋ
5: ਨਹੀਂ
0: ਪਰ ਜਦੋਂ 5-6 ਪੈਗ ਲਾਉਣੇ ਆ ਫਿਰ ਕਿੱਥੋਂ ਠੀਕ ਹੋਣਾ ਮੈਂ ਕਿਹਾ ਇੱਕੋ ਹੀ ਲਾਉਣੇ ਹੋ ਪੈਗ ਜਾਂ 2-4 ਲਾ ਲੈਣੇ ਹੋ
5: ਡਾਕਟਰ
0: ਇੱਕ ਕਹਿੰਦਾ ਆਪਣੇ ਪੇਸ਼ੈਂਟ ਨੂੰ ਕਿ ਯਾਰ ਬਸ ਤੂੰ ਹੁਣ ਇੱਕ ਦਿਨ ਕਹਿੰਦਾ ਕਿ 3 ਪੈਗੀ ਲਾਉਣੇ ਆ ਤੇ ਫਿਰ ਆਵੇ ਕਹਿੰਦਾ ਯਾਰ ਬੋਤਲ ਖਤਮ ਹੋ ਗਈ ਫਿਰ ਕਹਿੰਦਾ ਯਾਰ 2 ਹੀ ਲਾਉਣੇ ਆ ਫਿਰ ਆਵੇ ਬੋਤਲ ਖਤਮ ਫਿਰ ਕਹਿੰਦਾ ਯਾਰ ਚੱਲ ਇੱਕੋ ਹੀ ਲਾਈ ਫਿਰ ਬੋਤਲ ਖਤਮ ਹੋ ਕਹਿੰਦਾ ਯਾਰ ਜਿੰਨੀ ਤੂੰ ਕਹਿਣਾ ਅਸੀਂ ਤਾਂ ਮੁਕਾ ਦੇਣੀ ਹੈ ਬੋਤਲ ਉਹੀ ਗੱਲ ਹੈ ਚਲੋ ਹੋਰ ਸੁਣਾ
5: ਮੈਨੂੰ ਭਾਜੀ ਕੋਈ ਪ੍ਰੋਬਲਮ ਨੀ ਮੇਰਾ ਦੋਸਤ ਅੱਗੇ ਬੈਠਾ ਮੈਂ ਵੀ ਚੋਰੀ ਜਾ ਕੇ ਹੋਲੀ ਜੀ ਉਹਨੂੰ ਕਹਿੰਦਾ ਮੈਂ ਸਾਰਿਆਂ ਤੈਨੂੰ ਵਧੀਆ ਚਿਕਨ ਮਿਲਿਆ ਮੈਨੂੰ ਫੜਾ ਜਾ
0: ਠੀਕ ਹੈ ਯਾਰ ਨਹੀਂ ਸਹੀ ਗੱਲ ਹੈ ਦੋਸਤ ਨੂੰ ਕਹਿ ਵੀ ਯਾਰ ਤੂੰ ਜੇ ਪੈਗ ਆਰਡਰ ਕਰਨਾ 2-2 ਪੈਗ ਮੰਗਾਈ ਜੇ ਇੱਕ ਮੈਂ ਪੀ ਲਿਆ ਕਰੂੰਗਾ ਹੈਂ ਦੂਜਾ ਤੂੰ ਪੀ ਲਈ
5: ਭਾਈ 3 ਕ ਲੱਗ ਗਏ ਨਾ ਤੇ ਮੈਂ ਉਹਨੂੰ ਆਪ ਹੀ ਪਿੱਛੇ ਭਾ ਦੇਣਾ ਮੈਂ ਚਾਹ ਸਾਲੇ ਪਿੱਛੇ ਬਹਿ ਜਾ
0: ਚਲੋ ਥੈਂਕ ਯੂ ਓਕੇ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਸੋ ਬਾਕੀ ਦੀਆਂ ਕਾਲਸ ਲੈਂਦੇ ਹਾਂ ਉਸ ਤੋਂ ਪਹਿਲਾਂ ਲੈ ਕੇ ਚੱਲੀਏ ਤੁਹਾਨੂੰ ਅਸੀਂ ਟੂ ਦਾ ਵਨ ਐਂਡ ਓਨਲੀ ਬੋਲਟਨ ਕੀਆ ਬੋਲਟਨ ਕੀਆ ਤੇ ਤੁਸੀਂ ਜਾਓਗੇ ਖੁਦ ਆਪ ਕਹੋਗੇ ਕਿ ਨਵੀਂ ਯਾਰ ਬੋਲਟਨ ਕੀਆ ਦੀ ਤਾਂ ਬਸ ਬੱਲੇ ਹੀ ਬੱਲੇ ਆ ਸੋ ਬੋਲਟਨ ਕੀਆ ਤੇ ਸਾਡੇ ਨਾਲ ਜੀਵਨ ਜੁੜੇ ਨੇ ਜੀਵਨ ਕਿਵੇਂ ਹੋ
6: ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਦੱਸੋ
0: ਵਧੀਆ ਜੀਵਨ ਮੈਂ ਯਾਰ ਸੱਚੀ ਓਨੈਸਟਲੀ ਅੱਜ ਮੈਂ ਡਰਾਈਵ ਕਰ ਰਿਹਾ ਸੀ ਤੇ ਮੈਨੂੰ ਕੀਆ ਦੀਆਂ ਇੰਨੀਆਂ ਗੱਡੀਆਂ ਦਿਖੀਆਂ ਪਤਾ ਨਹੀਂ ਆ ਤਾਂ ਯੂ ਨੋ ਵੈਸੇ ਤੁਹਾਡੇ ਮਨ ਚ ਹੁੰਦਾ ਕਿ ਜਿਸ ਚੀਜ਼ ਬਾਰੇ ਸੋਚ ਰਹੇ ਹੋ ਤਾਂ ਉਹੀ ਦਿਸਦਾ ਜਾਂ ਵਾਕਈ ਕੀਆ ਇੰਨੀ ਹੁਣ ਵਿਕਣ ਲੱਗ ਪਈ
6: ਕੀਆ ਦੇ ਨੰਬਰ ਆਹ ਸਾਲ ਦੀ ਗੱਲ ਕਰੀਏ ਨਾ ਕੀਆ ਲੱਖ ਗੱਡੀਆਂ ਤੋਂ ਉੱਪਰ ਕ੍ਰੋਸ ਕਰੂਗਾ ਕਰ ਗਿਆ ਤਾਂ ਇਹਨਾਂ ਦਾ ਰੈਕਰਡ ਬ੍ਰੇਕਿੰਗ ਈਅਰ ਹੋਊਗਾ ਪਿਛਲੇ 26-27 ਸਾਲ ਦਾ ਕੈਨੇਡਾ ਦਾ
0: ਵਾਹ ਵੇ ਵਾਸੇ ਕਾਰਨ ਕੀ ਹੈ ਜੀਵਨ ਕਿ ਕੀਆ ਇੰਨੀ ਵਿਕ ਰਹੀ ਹੈ
6: ਕਾਰਨ ਜੀ ਇਹਨਾਂ ਨੇ ਗੱਡੀਆਂ ਆਪਦੀਆਂ ਰੀਡਿਜ਼ਾਈਨ ਕਰਤੀਆਂ ਜਿਹੜੀਆਂ ਇਹਨਾਂ ਨੂੰ ਇਸ਼ੂਜ਼ ਆ ਰਹੇ ਸੀਗੇ ਕੋਈ ਇੰਜਨ ਦੇ ਵਿੱਚ ਕੋਈ ਪੁਰਾਣੇ ਇਸ਼ੂ ਉਹ ਸਾਰੇ ਇਹਨਾਂ ਨੇ ਫਿਕਸ ਕਰਤੇ ਆ ਸੋ ਪਿਛਲੇ 3-4 ਸਾਲਾਂ ਦੇ ਵਿੱਚ ਇਹਨਾਂ ਨੇ ਆਪਣਾ ਲੋਗੋ ਚੇਂਜ ਕਰਤਾ ਸੋ ਲੋਗੋ ਚੇਂਜ ਕਰਨ ਦੇ ਨਾਲ ਇਹ ਕਾਫੀ ਟੈਨਸ਼ਨ ਇਹਨਾਂ ਨੂੰ ਮਿਲ ਗਈ ਹੈ ਕਿ ਕਿਹੜਾ ਬ੍ਰੈਂਡ ਨਵਾਂ ਆ ਗਿਆ ਸੋ ਜਦੋਂ ਹੁਣ ਬੰਦੇ ਆ ਕੇ ਗੱਡੀ ਦੇਖਦੇ ਆ ਵਾਰੰਟੀ ਇਹਨਾਂ ਦੀ 5 ਸਾਲ ਦੀ 1,00,000 ਕਿਲੋਮੀਟਰ ਦੀ ਕੰਪ੍ਰੀਹੈਂਸਿਵ ਵਾਰੰਟੀ ਹੁੰਦੀ ਆ ਜਿਹਨੂੰ ਆਪਾਂ ਬੰਪਰ ਟੂ ਬੰਪਰ ਕਹਿ ਦਿੰਦੇ ਆ ਕੋਈ ਵੀ ਹਾਈਬ੍ਰਿਡ ਗੱਡੀ ਆ ਜਾਂ ਫਿਰ ਈਵੀ ਗੱਡੀ ਆ ਉਹਦੀ ਵਾਰੰਟੀ 8 ਸਾਲ ਜਾਂ ਫਿਰ 1,00,000-1.5 ਲੱਖ ਕਿਲੋਮੀਟਰ ਤੱਕ ਦੇ ਰਿਹਾ ਸੋ ਵਾਰੰਟੀ ਇਹਨਾਂ ਨੇ ਕਾਫੀ ਆਪਦੀ ਸੋਲਿਡ ਕਰਤੀ ਆ ਜੀ ਸੋ ਗੱਡੀਆਂ ਦੇ ਜਿਹੜੇ ਡਿਜ਼ਾਇਨ ਆ ਉਹ ਯੂਰੋਪੀਅਨ ਕਰਦੇ ਆ ਕਿਉਂਕਿ ਇਹਨਾਂ ਨੇ ਆਡੀ ਦੇ ਡਿਜ਼ਾਇਨਰ ਹਾਇਰ ਕੀਤੇ ਆ ਸੋ ਗੱਡੀਆਂ ਦੇ ਵਿੱਚ ਤੁਹਾਨੂੰ ਫੀਚਰ ਇੰਨੇ ਟੌਪ ਦੇ ਮਿਲ ਰਹੇ ਆ ਚਾਰਜਿੰਗ ਪੁਆਇੰਟਸ ਥਾਂ ਥਾਂ ਤੇ ਲਾਤੇ ਆ ਕੱਪ ਹੋਲਡਰਸ ਬਹੁਤ ਇਹਨਾਂ ਨੇ ਲਾਤੇ ਆ ਕਾਫੀ ਇਹਨਾਂ ਨੇ ਸਕਰੀਨਸ ਵੱਡੀਆਂ ਕਰਤੀਆਂ 30 ਇੰਚ ਦਾ ਡਿਸਪਲੇ ਪੈਨਲ ਲੱਗਿਆ ਜੀ ਸਾਰੀ ਸਾਰੀਆਂ ਗੱਡੀਆਂ 'ਚ। ਤੇ ਜੇ ਤੁਸੀਂ ਉੱਡੀ ਸਕਰੀਨ ਲੈਣੀ ਆ ਤੁਹਾਨੂੰ ਐਸਕਲੇਟ ਤੇ 1.5 ਲੱਖ ਲਾਉਣਾ ਪੈਂਦਾ। ਤੇ 25-26 ਹਜ਼ਾਰ ਦੀ ਗੱਡੀ ਦੇ ਵਿੱਚ ਜਿੰਨੇ ਇਹਨਾਂ ਨੇ ਫੀਚਰ ਪਾਤੇ ਆ, ਕੋਈ ਬ੍ਰਾਂਡ ਨੇੜੇ ਤੇੜੇ ਨਹੀਂ ਹੈਗਾ, ਕਿਉਂਕਿ ਗੱਡੀਆਂ ਰੀਡਿਜ਼ਾਈਨਡ ਆ ਸਾਰੀਆਂ, ਕੋਈ ਆਈ ਨਹੀਂ ਹੈਗਾ ਕਿ ਗੱਡੀ ਸਸਤੀ ਆ, ਆਊਟਡੇਟਡ ਹੋ ਚੁੱਕੀ ਆ। ਸੋ ਪ੍ਰਾਈਸ ਬਹੁਤ ਸਸਤੇ ਆ, ਸਡੈਨ ਸ਼ੁਰੂ ਹੋ ਜਾਂਦੀ ਹੈ 24,295 ਤੋਂ। ਸੋ ਪ੍ਰਾਈਸ ਰੀਜ਼ਨੇਬਲ ਆ। ਲਾਈਨਅਪ ਦੀ ਜੇ ਗੱਲ ਕਰੀਏ, ਇਹਨਾਂ ਕੋਲ ਸਡੈਨ ਵੀ ਹੈਗੀ ਆ, ਕੰਪੈਕਟ ਐਸਯੂਵੀ ਵੀ ਹੈਗਾ, ਮਿਡ ਸਾਈਜ਼ ਵੀ ਹੈਗਾ, ਫੁੱਲ ਸਾਈਜ਼ ਵੀ ਹੈਗਾ, 8-ਸੀਟਰ ਵੈਨ ਵੀ ਹੈਗੀ ਹੈ ਜੀ। ਜੇ ਕਿਸੇ ਨੇ 7-ਸੀਟਰ ਲੈਣੀ ਆ ਉਹਦੇ 'ਚ ਰਿਕਲਾਈਨਰ ਸੋਫੇ ਲੱਗੇ ਹੋਏ ਆ ਮਿਡਲ ਰੋ ਦੇ ਵਿੱਚ। ਈਵੀ ਦਾ ਲਾਈਨਅਪ ਵੀ ਹੈਗਾ ਵਾ, ਈਵੀ ਦੇ ਵਿੱਚ ਵੀ 5-6 ਗੱਡੀਆਂ ਇਹਨਾਂ ਨੇ ਕੱਢਤੀਆਂ। EV9 ਜਿਹੜੀ ਇਹਨਾਂ ਦੀ ਹੈਗੀ ਆ ਉਹ ਬਹੁਤ ਜ਼ਿਆਦਾ ਹਾਈ ਡਿਮਾਂਡ ਤੇ ਆ ਤੇ ਉਹਦੀ ਵੇਟਿੰਗ ਬਹੁਤ ਚੱਲ ਰਹੀ ਹੈ ਜੀ। ਸੋ ਕਾਰਨੀਵਲ ਹਾਈਬ੍ਰਿਡ ਜਿਹੜੀ ਵੈਨ ਵੀ ਆ ਉਹਦੀ ਵੀ ਵੇਟਿੰਗ ਬਹੁਤ ਚੱਲ ਰਹੀ ਆ, ਕਿਉਂਕਿ ਕ੍ਰਾਈਸਲਰ ਦੀ ਜਿਹੜੀ

0: ਤੋਂ ਆਊਗਾ, ਅਸੀਂ ਉਹਨਾਂ ਨੂੰ ਵਿੰਟਰ ਟਾਇਰ ਪੈਕੇਜ ਫ੍ਰੀ ਆਫਰ ਕਰਾਂਗੇ। ਮੋਸਟਲੀ ਗੱਡੀਆਂ ਦੇ ਵਿੱਚ ਕਾਫੀ ਲੋਡਡ ਫੀਚਰਸ ਆਲਰੇਡੀ ਹੈਗੇ ਆ, ਜਿੱਦਾਂ ਰਿਮੋਟ ਸਟਾਰਟਰ ਹੋ ਗਿਆ। ਸੋ ਜਿਹੜੀ ਟੌਪ ਦਾ ਤੁਹਾਡਾ ਪੈਕੇਜ ਹੋਊਗਾ ਵਿੰਟਰ ਟਾਇਰ ਪੈਕੇਜ, ਉਹ ਤੁਹਾਨੂੰ ਫ੍ਰੀ ਦੇਵਾਂਗੇ ਜੇ ਤੁਸੀਂ ਪੰਜਾਬੀ ਲਹਿਰਾਂ ਤੋਂ ਸੁਣ ਕੇ ਆਓਗੇ। ਇਸ ਵੇਲੇ ਆਪਣੇ ਕੋਲ ਨਾ 48 ਮੰਥ ਤੇ ਇੰਟਰਸਟ ਵੀ ਲੱਗਿਆ ਹੋਇਆ ਸਿਰਫ 0.99%, ਐਂਡ ਜੇ ਕਿਸੇ ਕੋਲ ਕੀਆ ਦੀ ਗੱਡੀ ਸੇਮ ਐਡਰੈਸ ਤੇ ਹੈਗੀ ਆ, ਉਹਨਾਂ ਦਾ ਇੰਟਰਸਟ ਰੇਟ 0% ਹੋ ਜਾਣਾ ਵਾ। ਸੋ ਬਾਕੀ ਕੋਈ ਵੀ ਕੁਐਸਚਨ ਹੈਗਾ, ਗੱਡੀ ਦੇਖਣੀ ਆ, ਤੁਸੀਂ kia.ca ਤੇ ਵੀ ਜਾ ਸਕਦੇ ਹੋ, ਮੈਨੂੰ ਡਾਇਰੈਕਟ ਕਾਲ ਕਰਕੇ ਅਪੋਇੰਟਮੈਂਟ ਵੀ ਬੁੱਕ ਕਰ ਸਕਦੇ ਹੋ ਜੀ। ਨੰਬਰ ਮੇਰਾ ਹੈਗਾ 6476784-647-6478-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754- ਬੋਲਟਨ ਕੀਆ ਤੋਂ ਬੈਟਰ ਤੁਹਾਨੂੰ ਨਾ ਪ੍ਰਾਈਸ ਤੇ ਨਾ ਤੁਹਾਨੂੰ ਸਰਵਿਸ ਪੂਰੇ ਕੈਨੇਡਾ ਚ ਮਿਲਣੀ ਆ।
1: ਨੰਬਰ ਇੱਕ ਕੁਇਕ ਹੈ 6476782754 6476782754 6476782754 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰ ਸਕਦੇ ਹੋ। ਜੀਵਨ ਥੈਂਕ ਯੂ ਸੋ ਮੱਚ।
0: ਥੈਂਕ ਯੂ ਜੀ।
1: ਥੈਂਕ ਯੂ ਜੀ। 2463 ਹਾਂਜੀ
2: ਹਾਂਜੀ
1: ਕਿਵੇਂ ਹੋ ਜੀ?
2: ਠੀਕ ਹੈ ਜੀ ਠੀਕ ਹੈ ਜੀ
1: ਜੀ।
2: ਇੱਕ ਉਹ ਸੁਝਾਅ ਜਿਹੜਾ ਤੁਸੀਂ ਪੁੱਛ ਰਹੇ ਹੋ
1: ਹਾਂਜੀ ਸਰ,
2: ਉਹ ਇਹਦਾ ਅਗਰ ਫਰੈਂਡ ਤੁਹਾਡਾ ਕੋਈ ਵੀਕ ਹੈਗਾ ਉਹਨੂੰ ਇੱਕ ਵਾਰੀ ਤੁਸੀਂ ਸਫ਼ਰ ਚਲਾਓਗੇ ਉਹਦੇ ਚ ਫਸਟ ਕਲਾਸ ਚ ਬਿਜ਼ਨਸ ਕਲਾਸ ਕਰਾ ਦੋਗੇ ਤੇ ਉਹਦੇ ਨਾਲ ਉਹਨੂੰ ਕੋਈ ਫਰਕ ਨੀ ਪੈਣਾ। ਇਹਦੇ ਨਾਲ ਉਹਦੇ ਤੁਸੀਂ ਦੇਖੋ ਵੀਕ ਕਿਉਂ ਹੈਗਾ, ਉਹਨੂੰ ਫਾਈਨੈਂਸ਼ਲੀ ਹੈਲਪ ਕਰੋ ਤਾਂ ਕਿ ਉਹ ਗਰੋ ਅਪ ਕਰੇ। ਵਾਟ ਆਈ ਥਿੰਕ
1: ਸੋ ਉਹਨੂੰ ਪਹਿਲਾਂ ਬਿਜ਼ਨਸ ਕਲਾਸ ਦੇ ਵਿੱਚ ਲੈਣ ਤੋਂ ਤੁਸੀਂ ਪਹਿਲਾਂ ਉਹਨੂੰ ਗਰੋ ਕਰਵਾਓ, ਤੁਸੀਂ ਆਪਣੇ ਕਾਬਲ ਬਣਾਓ। ਹੈ
2: ਕੁਛ ਵੀ ਕਰੋ, ਕਿਸੇ ਕਿਸੇ ਮੁਕਾਮ ਤੇ ਪਹੁੰਚੇ ਬਰਾਬਰ ਭਾਵੇਂ ਨਾ ਪਹੁੰਚੇ, ਕਿਸੇ ਮੁਕਾਮ ਤੇ ਆਪਣੇ ਉਸ ਮੁਕਾਮ ਤੋਂ ਉੱਠੇ ਤਾਂ ਕਿ ਉਹ ਆਪਣੇ ਆਪ ਖਰਚ ਸਕੇ ਉਹ ਪੈਸੇ।
1: ਸੋ ਤੁਸੀਂ ਨਾ ਖਰਚੋ।
2: ਨਹੀਂ ਨਹੀਂ ਮੈਂ ਉਹਨੂੰ ਫਾਈਨੈਂਸ਼ਲੀ ਹੈਲਪ ਕਰਾਂ, ਉਹਨੂੰ ਮੈਂ ਉਹਨੂੰ ਫਾਈਨੈਂਸ਼ਲੀ ਹੈਲਪ ਕਰਾਂ, ਹੁਣ ਦੇਖਾਂ ਕਿੱਥੋਂ ਵੀਕ ਹੈਗਾ ਉਹਨੂੰ ਫਾਈਨੈਂਸ਼ਲੀ ਹੈਲਪ ਕਰਾਂ ਤਾਂ ਕਿ ਉਹ ਗਰੋ ਅਪ ਕਰੇ, ਤਾਂ ਕਿ ਮੇਰੇ ਬਰਾਬਰ ਜਾਂ ਆਪਣੀ ਫਾਈਨੈਂਸ ਆਪਣੀ ਗਰੋ ਕਰੇ।
1: ਠੀਕ ਹੈ ਸਰ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ 9181 ਹਾਂਜੀ
3: ਹਾਂਜੀ ਸਤਿ ਸ੍ਰੀ ਅਕਾਲ ਨਵੀਰ, ਕੀ ਹਾਲ ਆ?
1: ਵਧੀਆ ਜੀ, ਕਿਵੇਂ?
3: ਬਸ ਠੀਕ ਹੈ, ਬਸ ਅਸੀਂ ਕਰਨਾ ਹੁਣ ਤੁਹਾਡਾ ਵਧੀਆ ਇੰਨਾ ਵਧੀਆ ਪ੍ਰੋਗਰਾਮ ਜਿਹੜਾ ਕਿ ਸਾਰੀ ਦੁਨੀਆਂ ਸੁਣਦੀ ਆ।
1: ਕੀ ਬਾਤ,
3: ਅਸੀਂ ਵੀ ਸੁਣਦੇ ਆ ਉਹ।
1: ਥੈਂਕ ਯੂ ਸਰ।
3: ਮੈਂ ਕਹਿੰਦਾ ਵੀ ਜਿੱਦਾਂ ਹੁਣ ਬਾਈ ਕਹਿੰਦਾ ਵੀ ਬਿਜ਼ਨਸ ਕਲਾਸ ਤੇ ਪਿੱਛੇ ਬੈਠਦੇ ਆ, ਬੈਠਣਾ ਚਾਹੀਦਾ ਕਿ ਨਹੀਂ ਚਾਹੀਦਾ? ਹੁਣ ਮੇਰਾ ਫਰੈਂਡ ਇੱਕ ਸੀਗਾ, ਉਹ ਅੱਜ ਤੋਂ ਮੈਂ 20 ਸਾਲ ਦੀ ਪਹਿਲਾਂ ਦੀ ਗੱਲ ਕਰ ਰਿਹਾ ਜੀ, ਜਿੱਦਾਂ ਅਸੀਂ ਇੰਡੀਆ ਜਾਣਾ ਸੀ ਇਕੱਠੇ ਚੱਲ ਗਏ। ਉਹ ਜਿਹੜਾ ਉਹਦੀ ਉਦੋਂ ਜੋਬ ਮਤਲਬ ਕਿ 20-30-25 ਡਾਲਰ ਉਦੋਂ ਕਿੰਨੇ ਕੁ ਬਹੁਤ ਜ਼ਿਆਦਾ ਹੁੰਦੇ ਸੀ ਪੈਸੇ, ਨਾ 20-25 ਡਾਲਰ ਘੰਟੇ ਦੇ ਆਪਣੇ ਘੱਟ ਸੀਗੇ। ਉਹ ਬਿਜ਼ਨਸ ਕਰੀ ਲੈ ਲਈ, ਮੈਂ ਦੂਸਰੀ ਟਿਕਟ ਲੈ ਲਈ ਹੈ। ਉਹ ਗੁੱਸੇ ਹੋ ਗਿਆ ਮੇਰੇ ਨਾਲ, ਕਹਿੰਦਾ ਮੈਂ ਟਿਕਟ ਤੈਨੂੰ ਮੈਂ ਨਾਲ ਬਿਠਾਉਣਾ ਕਹਿੰਦਾ।
1: ਹੈਂ,
3: ਮੈਂ ਕਿਹਾ ਦੇਖ ਜੇ ਤੂੰ ਇੱਕ ਵਾਰੀ ਬਿਜ਼ਨਸ ਕਲਾਸ ਬਿਠਾ ਦੂੰਗਾ ਤੂੰ ਬਾਰ ਬਾਰ ਤਾਂ ਨਹੀਂ ਮੈਨੂੰ ਬਿਠਾ ਸਕਦਾ, ਕਿਉਂ ਬਈ? ਮੈਂ ਕਿਹਾ ਤੂੰ ਆਪਣੀ ਜਗ੍ਹਾ ਤੇ ਇੰਜੋਏ ਕਰ, ਮੈਨੂੰ ਆਪਣੀ ਜਗ੍ਹਾ ਤੇ ਬੈਠਣ ਦੇ।
1: ਹੈਂ,
3: ਮੈਂ ਆਪਣੀ ਜਗ੍ਹਾ ਤੇ ਪਿੱਛੇ ਆਣ ਕੇ ਬਹਿ ਗਿਆ, ਉਹ ਆਪਣੀ ਬਿਜ਼ਨਸ ਕਲਾਸ ਬਹਿ ਗਿਆ। ਫਿਰ ਉਹ ਇੰਨਾ ਮੇਰੇ ਨਾਲ ਗੁੱਸੇ ਰਿਹਾ, ਸਾਰੀ ਪਲੇਨ ਚ ਬੋਲਿਆ ਹੀ ਨੀ।
1: ਅੱਛਾ,
3: ਸਾਰੀ ਪਲੇਨ ਚ ਬਗਾਇਆ ਹੀ ਨੀ ਮੇਰੇ ਕੋਲ, ਮੈਂ ਗਿਆ
1: ਤੁਹਾਡੇ ਕੋਲ ਨੀ ਆਇਆ ਕਿਉਂਕਿ ਤੁਸੀਂ ਉਹਦੇ ਕੋਲ ਨੀ ਬੈਠੇ।
3: ਆਹੋ, ਉਹਨੂੰ ਕਿਹਾ ਕਿ ਮੈਂ ਟਿਕਟ ਦੇ ਪੈਸੇ ਮੈਂ ਪਾਉਣਾ, ਬਾਕੀ ਜਿਹੜੇ ਤੇਰੇ ਨਹੀਂ ਕੱਟਦੇ ਕੱਟ ਗਏ ਆ, ਤੂੰ ਬਿਜ਼ਨਸ ਕਲਾਸ ਬੈਠ ਰਾਈਟ ਮੇਰੇ ਨਾਲ। ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਜੇ ਤੂੰ ਇੱਕ ਵਾਰੀ ਮੈਂ ਬਿਜ਼ਨਸ ਕਲਾਸ ਹੀ ਲੈ ਦੂੰਗਾ ਫਿਰ ਮੈਨੂੰ ਆਦਤ ਪੈ ਜੂ, ਮੈਂ ਇਹੀ ਟਿਕਟ ਲਊਂਗਾ, ਸੋਚੂਗਾ ਵੀ ਉੱਥੇ ਬੜਾ ਆਰਾਮ ਮਿਲਦਾ ਰਹੀ,
1: ਤੇ
3: ਇਸ ਕਰਕੇ ਮੈਂ ਪਲੇਨ ਚ ਬੋਲਿਆ ਹੀ ਨੀ। ਬਾਅਦ ਚ ਜਦੋਂ ਏਅਰਪੋਰਟ ਦੇ ਉੱਤਰੇ ਰਾਈਟ, ਮੁਹਰੇ ਮੈਂ ਬੱਸ ਲੈਣੀ ਸੀ, ਉਹਦੀ ਗੱਡੀ ਆਈ ਹੋਈ ਸੀ, ਉਹ ਖੜਾ ਹੀ ਰਿਹਾ ਉੱਥੇ ਵੀ, ਮੈਨੂੰ ਨਾਲ ਹੀ ਲੈ ਕੇ ਗਿਆ, ਕਹਿੰਦਾ ਉੱਥੇ ਲਾ ਕੇ ਆਊਂਗਾ।
1: ਚਲੋ ਨਹੀਂ ਠੀਕ ਹੈ, ਦੇਖੋ ਨਹੀਂ, ਚਲੋ ਉਹਦਾ ਵੀ ਵਡੱਪਣਾ ਹੈ ਕਿ ਉਹ ਫਿਰ ਵੀ ਤੁਹਾਨੂੰ ਆਫਰ ਕਰ ਰਿਹਾ ਵੀ, ਤੇ ਤੁਹਾਡਾ ਵੀ ਚਲੋ ਇੰਨਾ ਕਹਿ ਕੇ ਬੰਦਾ ਹੰਬਲ ਰਹਿੰਦਾ ਵੀ, ਨਹੀਂ ਯਾਰ ਜਦੋਂ ਮੇਰੀ ਪਹੁੰਚ ਹੋ ਗਈ ਮੈਂ ਆਪਣੇ ਬਹਿ ਜੂੰਗਾ। ਸੋ ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ ਤੁਹਾਡਾ। ਤੇ ਸਾਰੀਆਂ ਦੀਆਂ ਕਾਲਸ ਲੈ ਰਹੇ ਹਾਂ, ਸੋਰੀ ਜੇ ਕੁਝ ਇੱਕ ਕਾਲਾਂ ਨੂੰ ਸਮਾਂ ਲੱਗ ਰਿਹਾ। ਮਿਸਟਰ ਸਿੰਘ ਪੀਜ਼ੇ ਦੀ ਟੀਮ ਤੁਹਾਡੀ ਹਾਜ਼ਰ ਹੈ।

0: ਤੁਸੀਂ ਦੋ ਮੀਡੀਅਮ ਪੀਜ਼ੇ ਲਓ, ਤਿੰਨ ਤਿੰਨ ਟੌਪਿੰਗ, ਦੋ ਡਿਪ, ਸਿਰਫ 24.99 'ਚ। ਇਹ ਨੌਰਥ ਪਾਰਕ ਟੋਰਬਨ ਵਾਲੀ ਲੋਕੇਸ਼ਨ 'ਤੇ ਇਹ ਡੀਲ ਹੈ। 100% ਪਿਓਰ ਵੈਜੀਟੇਰੀਅਨ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਦੋ ਮੀਡੀਅਮ ਪੀਜ਼ੇ, ਤਿੰਨ ਤਿੰਨ ਟੌਪਿੰਗ, ਦੋ ਡਿਪ, 24.99। ਅਤੇ ਬਾਕੀ ਜਿਹੜੀਆਂ ਲੋਕੇਸ਼ਨਾਂ ਨੇ, ਇਹਨਾਂ ਕੋਲ ਲੋਕੇਸ਼ਨਾਂ ਹੀ ਬਹੁਤ ਨੇ ਯਾਰ। ਹੁਣ ਬਾਕੀ ਲੋਕੇਸ਼ਨਾਂ 'ਤੇ ਦੋ ਲਾਰਜ ਪੀਜ਼ੇ, ਚਾਰ ਚਾਰ ਟੌਪਿੰਗ, ਚਾਰ ਫ੍ਰੀ ਡਿਪ, 2 ਲੀਟਰ ਕੋਕ ਫ੍ਰੀ, $40 ਦੇ ਵਿੱਚ। ਵਾਹ, 905-500-4000, 905-500-4000, 905-500-4000। ਮਿਸਟਰ ਸਿੰਘ ਪੀਜ਼ੇ ਦੀ ਟੀਮ ਨੂੰ ਤੁਸੀਂ ਯਾਦ ਰੱਖੋ, ਅਤੇ ਮਲਟੀਪਲ ਲੋਕੇਸ਼ਨਸ ਹਰ ਇੱਕ ਸ਼ਹਿਰ ਦੇ ਵਿੱਚ ਲੋਕੇਸ਼ਨ ਤੁਹਾਨੂੰ ਮਿਲ ਜੂਗੀ। ਅਤੇ ਤੁਸੀਂ ਵੀ ਕਹੋਗੇ ਨਵੀਂ ਯਾਰ, ਬੱਲੇ ਬੱਲੇ ਬੱਲੇ, ਇੰਨੀਆਂ ਲੋਕੇਸ਼ਨਾਂ ਤੁਹਾਨੂੰ ਪਤਾ ਹੀ ਨਹੀਂ ਸੀਗਾ। ਜੀ 4984। ਹਾਂਜੀ
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਜੀ?
0: ਵਧੀਆ ਜੀ, ਵਧੀਆ
1: ਭਾਜੀ, ਠੀਕ ਆ ਭਾਜੀ। ਕ੍ਰਿਸ਼ਨ ਤੇ ਸੁਦਾਮੇ ਬਾਰੇ ਪਤਾ ਹੈ ਤੁਹਾਨੂੰ?
0: ਕਾਹਦੇ ਬਾਰੇ?
1: ਜਿਹੜਾ ਸ਼੍ਰੀ ਕ੍ਰਿਸ਼ਨ ਹੁੰਦੇ ਸੀ ਤੇ ਸੁਦਾਮਾ, ਉਹਨਾਂ ਦੀ ਯਾਰੀ ਬੜੀ ਪੱਕੀ ਸੀ ਬਚਪਨ ਦੀ।
0: ਅੱਛਾ।
1: ਤੇ ਕ੍ਰਿਸ਼ਨ ਹੋਣੀ ਭਾਜੀ, ਉਹਨਾਂ ਨੇ ਸਾਰਾ ਜੀਵਨ ਰਾਜੇ ਦੇ ਰੂਪ ਚ ਹੰਡਾਇਆ ਵਾ। ਉਹ ਜਿਹੜਾ ਸੁਦਾਮਾ ਸੀ ਭਾਜੀ, ਉਹ ਸਾਰੀ ਉਮਰ ਗਰੀਬ ਰਿਹਾ ਭਾਜੀ, ਬਹੁਤ ਜ਼ਿਆਦਾ।
0: ਅੱਛਾ।
1: ਪਰ ਉਹਨਾਂ ਦੀ ਯਾਰੀ ਬਹੁਤ ਪੱਕੀ ਸੀ। ਹਾਂ, ਪਰ ਕ੍ਰਿਸ਼ਨ ਨੇ ਉਹਨੂੰ ਇੱਦਾਂ ਨੀ ਅਮੀਰ ਨਹੀਂ ਕੀਤਾ। ਹਾਂਜੀ। ਤੇ ਮਤਲਬ ਆਪਣੇ ਆਪਣੇ ਕਰਮਾਂ ਦੀ ਗੱਲ ਹੈ ਭਾਜੀ। ਨਾਲੇ ਦੂਜੀ ਗੱਲ, ਇੱਥੇ ਭਾਜੀ ਗੱਡੀਆਂ ਵੀ ਹਰ ਕਿਸੇ ਤੋਂ ਵੱਖਰੀਆਂ ਵੱਖਰੀਆਂ ਹੁੰਦੀਆਂ, ਹਨਾ? ਕਿਹੜਾ ਮਤਲਬ ਕੀ ਪਤਾ, ਜਿਹੜਾ ਅਮੀਰ ਹੈ ਉਹਦੇ ਕੋਲ ਵੱਡੀ ਗੱਡੀ ਰੋਲ ਰੋਇਸ ਹੋਏ ਵਗੈਰਾ, ਤੇ ਜਿਹੜਾ ਛੋਟਾ ਉਹਨੇ ਕੋਈ ਗੱਡੀ ਛੋਟਾ ਉਹਨੂੰ ਉਹ ਲੈ ਦੇਣੀ, ਹਨਾ? ਕੋਈ ਚੱਕਰ ਨੀ ਆ, ਮਤਲਬ ਇਹ ਲੋਕੀ ਗੱਲਾਂ ਕਰਨ ਦੇ ਆ। ਉਹ ਜਹਾਜ਼ ਤੇ ਜਹਾਜ਼ ਦੇ ਵਿੱਚ ਤੇ ਭਾਜੀ ਜਾਂਦਾ ਪਿਆ ਨਾ, ਘੱਟੋ ਘੱਟ ਬੰਦਾ ਜਿਹੜਾ ਮਗਰ ਵੀ ਪੈਂਦਾ ਪਿਆ ਵਾ, ਉਹ ਵੀ ਕੋਈ ਛੋਟੀ ਗੱਲ ਨੀ ਆ।
0: ਹਾਂ ਨਹੀਂ, ਠੀਕ ਹੈ ਤੁਹਾਡੀ ਗੱਲ। ਹੁਣ ਤੁਸੀਂ ਕਿੰਨਾ ਕੁ ਅਗਲੇ ਨੂੰ ਫੇਵਰ ਕਰੀ ਜਾਓਗੇ?
1: ਹਾਂਜੀ ਹਾਂਜੀ ਭਾਜੀ, ਇੱਕ ਵਾਰੀ ਦੋ ਵਾਰੀ ਮਤਲਬ ਕੋਈ ਗੱਲ ਨੀ, ਆਪੇ ਆਪੇ ਆ ਜਾਏਗਾ ਲੈਵਲ ਦੇ। ਤੇ ਨਾਲੇ ਥੋੜਾ ਜਿਹਾ ਜਦੋਂ ਬਿਜ਼ਨਸ ਵਿੱਚ ਆ ਜਾਂਦੇ ਆ ਨਾ ਭਾਜੀ, ਭਾਵੇਂ ਯਾਰੀ ਦੇ ਵਿੱਚ, ਥੋੜਾ ਜਿਹਾ ਡਿਸਟੈਂਸ ਮੈਨੂੰ ਲੱਗਦਾ ਬਣਾ ਕੇ ਰੱਖਣਾ ਚਾਹੀਦਾ।
0: ਬਿਲਕੁਲ,
1: ਤੇ ਜ਼ਿਆਦਾ ਸਕਸੈਸਫੁਲ ਰਹਿੰਦਾ ਕੰਮ ਆ ਮੇਰੇ ਖਿਆਲ ਨਾਲ।
0: ਨਹੀਂ, ਨਾਲੇ ਦੇਖੋ, ਇੱਕ ਪਾਸੇ ਤੁਸੀਂ ਕਿੰਨਾ ਕੁ ਫੇਵਰ ਲਈ ਜਾਓਗੇ, ਤੇ ਦੂਜੇ ਪਾਸੇ ਤੁਸੀਂ ਕਿੰਨਾ ਕੁ ਫੇਵਰ ਦੇਈ ਜਾਓਗੇ, ਰਾਈਟ? ਸੋ ਦੋਨਾਂ ਪਾਸੇ ਔਖਾ ਹੋ ਜਾਂਦਾ।
1: ਹਾਂਜੀ ਹਾਂਜੀ, ਪਰ ਕਈ ਜਿਹੜੇ ਬੇਵਕੂਫ ਹੈਗੇ ਉਹ ਭਾਜੀ, ਉਹ ਗੱਡੀਆਂ ਚ ਬਹਿਣਾ ਵੀ ਪਿੱਛੇ ਹੀ ਲੜ ਪੈਂਦੇ, ਮੈਂ ਅੱਗੇ ਬਹਿਣਾ, ਮੈਂ ਪਿੱਛੇ ਬਹਿਣਾ ਵਾ, ਕੋਈ ਚੱਕਰ ਨੀ, ਫਰਕ ਹੀ ਨੀ ਪੈਂਦਾ ਵੈਸੇ ਮੇਰੇ ਖਿਆਲ ਨਾਲ।
0: ਬਿਲਕੁਲ ਸਹੀ ਗੱਲ
1: ਹੈ। ਬਸ ਉਹਨੇ ਉਹਨੇ ਆਫਰ ਕਰਤੀ, ਜੇ ਕੀਤੀ ਆ ਤੇ ਵਧੀਆ ਗੱਲ ਆ, ਤੇ ਜੇ ਉਹਨੇ ਡਿਨਾਈ ਕਰਤਾ ਵਾ ਤੇ ਇਹਦੇ ਵਿੱਚ ਕੋਈ ਗੁੱਸੇ ਕਰਨ ਵਾਲੀ ਵੀ ਗੱਲ ਨੀ ਹੈਗੀ ਸੀਗੀ, ਹਨਾ? ਕਿਉਂਕਿ ਮੇ ਬੀ ਉਹ ਮੇਰੇ ਵਰਗਾ ਬੰਦਾ ਹੋਏ, ਮਗਰ ਬੈ ਕੇ ਕੰਫਰਟ ਚ ਹੋਵੇ ਆਪਣੇ ਚ।
0: ਚਲੋ ਨਹੀਂ, ਵੇਰੀ ਗੁੱਡ, ਥੈਂਕ ਯੂ ਵੀਰੇ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf $6,29,990 ton te naal $1,30,000 tak de designer finishes. HST rebates ate bahut vadiyan savings da fayda lo. Aaj hi visit karo paradisedevelopments.com. Paradise Developments.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਗੇ ਬਖੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਓਕੇ, ਇੱਕ ਬਹੁਤ ਹੀ ਸ਼ਾਨਦਾਰ ਪਲੇ ਹੋਣ ਜਾ ਰਹੀ ਹੈ, ਸੁਣੋ।
2: ਕਿਚਨਰ ਵਿੱਚ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪੰਜਾਬੀ ਆਰਟਸ ਐਸੋਸੀਏਸ਼ਨ ਹੁਣ ਬ੍ਰੈਂਪਟਨ ਵਿੱਚ ਲੈ ਕੇ ਆਏ ਨੇ ਬਾਲੀ ਭੁਪਿੰਦਰ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਜੱਸੂ ਪੁੱਤ। 10 ਅਕਤੂਬਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 4166771555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਬਾਲੀ ਭੁਪਿੰਦਰ ਦਾ ਲਿਖਿਆ ਡਰਾਮਾ ਜੱਸੂ ਪੁੱਤ। ਸਿਰਫ $15 ਅਤੇ $20। ਕਾਲ ਕਰੋ 4166771555।
3: ਕਿਆ ਬਾਤ ਹੈ। ਸੋ ਜ਼ਰੂਰ ਤੁਸੀਂ ਜਾਣਕਾਰੀ ਲਓ। ਐਂਡ ਜੱਸੂ ਪੁੱਤ ਬੜੀ ਕਮਾਲ ਦੀ ਪਲੇ ਤੁਹਾਡੇ ਲਈ ਹੋਣ ਜਾ ਰਹੀ ਹੈ। ਅਤੇ ਪਲੇਜ਼ ਜਿਹੜੀਆਂ ਹੁੰਦੀਆਂ ਨੇ ਨਾ, ਇਹ ਕੋਈ ਨਿੱਕੀ ਮੋਟੀ ਗੱਲ ਨਹੀਂ, ਇਟ ਟੇਕਸ ਲੋਟ ਆਫ ਐਫਰਟ। ਐਂਡ ਐਡੇ ਤੁਸੀਂ ਥੀਏਟਰ ਵਾਲੇ ਆਰਟਿਸਟ ਨੂੰ ਇਕੱਠੇ ਕਰਨਾ ਅਤੇ ਬਾਕੀ ਤਿਆਰੀਆਂ ਕਰਨੀਆਂ, ਰਿਹਰਸਲਾਂ ਕਰਨੀਆਂ। ਸੋ ਜ਼ਰੂਰ ਸਪੋਰਟ ਕਰੋ ਸਭ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ, ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਟੈਨਸ਼ਨ ਦੇ ਵਿੱਚੋਂ, ਟੈਨਸ਼ਨ ਤਾਂ ਬਿਲਕੁਲ ਹੀ ਨਹੀਂ ਲੈਣੀ ਯਾਰ ਆਪਾਂ। GTA ਕ੍ਰੈਡਿਟ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ। ਰੇਖਾ ਅਤੇ ਨਦੀਮ ਜੀ ਤੁਹਾਡੇ ਲਈ ਹਾਜ਼ਰ ਨੇ। ਐਂਡ ਕਰਜ਼ੇ ਦੀ A to Z ਕੋਈ ਵੀ ਪ੍ਰੋਬਲਮ ਹੈ ਤਾਂ ਫੋਨ ਨੰਬਰ ਇੱਕੋ ਇੱਕ ਹੈ, GTA ਕ੍ਰੈਡਿਟ, ਅਤੇ GTA ਕ੍ਰੈਡਿਟ ਦਾ ਨੰਬਰ 4166501100, 4166501100 ਦੇ ਉੱਤੇ ਕਾਲ ਤੁਸੀਂ ਕਰਨੀ ਹੈ। ਸਾਡੇ ਨਾਲ ਸਿਮਰਨ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਅਤੇ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ, ਲੋਨ ਦੀ ਜਾਣਕਾਰੀ ਪ੍ਰੋਵਾਈਡ ਹੁੰਦੀ ਹੈ। ਅਤੇ ਸਿਮਰਨ, ਪਹਿਲਾਂ ਤਾਂ ਵੈਲਕਮ, ਕਿਵੇਂ ਹੋ?
4: ਹਾਂਜੀ, ਸਤਿ ਸ਼੍ਰੀ ਅਕਾਲ ਸਰ, ਵਧੀਆ ਜੀ।
3: ਸੋ ਪਹਿਲਾਂ ਤਾਂ ਸਿਮਰਨ ਦੱਸੋ, ਇਹ ਲੋਨ ਕਿਸ ਚੀਜ਼ ਲਈ ਹੈ ਅਤੇ ਕਿਹਨੂੰ ਕਿਹਨੂੰ ਮਿਲ ਸਕਦਾ ਇਹ ਲੋਨ?
4: ਓਕੇ, ਐਜੂਕੇਸ਼ਨ ਲੋਨ ਹੈ। ਸੋ ਇਹਦੇ ਵਿੱਚ ਤੁਹਾਨੂੰ ਆਨਲਾਈਨ ਕਲਾਸਿਸ ਹੁੰਦੀਆਂ ਨੇ, ਤੁਸੀਂ ਆਨਲਾਈਨ ਕੋਰਸਿਸ ਤੁਸੀਂ ਜੁਆਇਨ ਕਰਨੇ ਹੁੰਦੇ ਆ, ਉਸਦੇ ਬੇਸਿਸ ਦੇ ਉੱਤੇ ਤੁਹਾਨੂੰ ਲੋਨ ਆਉਂਦਾ ਵਾ। ਐਂਡ ਐਲੀਜੀਬਿਲਟੀ ਦੇ ਵਿੱਚ ਤੁਸੀਂ PR ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ। ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ, ਤੁਹਾਡੇ ਕੋਲ ਡਿਸੀਜ਼ਨ ਲੈਟਰ ਤੁਹਾਡਾ ਹੈਗਾ ਵਾ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਤੁਹਾਡੀ ਇਨਕਮ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਅਗਰ ਤੁਹਾਡੀ ਇਨਕਮ ਘੱਟ ਹੈ, ਤੁਹਾਡੇ ਡਿਪੈਂਡੈਂਟ ਕਿਡਸ ਹੈਗੇ ਨੇ, ਦੈਨ ਤੁਸੀਂ ਇਸ ਲੋਨ ਲਈ ਅਪਲਾਈ ਕਰ ਸਕਦੇ ਹੋ। ਕੋਈ ਏਜ ਲਿਮਿਟ ਨਹੀਂ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਇਸ ਦੇ ਵਿੱਚ।
3: ਵੈਰੀ ਗੁੱਡ। ਸੋ ਐਂ ਤਾਂ ਨਹੀਂ ਵੀ ਕੋਈ ਤੁਹਾਡੇ ਬੈਂਕ ਅਕਾਊਂਟ ਚੈੱਕ ਹੋਣਗੇ, ਤੁਹਾਡੇ ਕੋਲ ਕਿੰਨਾ ਪੈਸਾ, ਕਿੰਨੇ ਘਰ ਨੇ, ਕੁਛ ਵੀ ਨਹੀਂ?
4: ਇਹਦੇ ਵਿੱਚ ਨਹੀਂ। ਅਗਰ ਤੁਹਾਡੇ ਕੋਲ RRSP ਜਾਂ TFSA ਦੇ ਵਿੱਚ ਫੰਡਸ ਹੈਗੇ ਨੇ, ਦੈਨ ਹਾਂ, ਉਹ ਫੋਰ ਸ਼ੋਰ ਤੁਹਾਡੇ ਚੈੱਕ ਹੁੰਦੇ ਨੇ RRSP ਐਂਡ TFSA। ਬਟ ਫਰਦਰ ਅਗਰ ਤੁਹਾਡੇ ਕੋਲ ਕੋਈ ਸੇਵਿੰਗਸ ਹੈਗੀ ਹੈ, ਕੋਈ ਘਰ ਹੈਗਾ ਹੈ, ਗੱਡੀ ਹੈਗੀ ਹੈ, ਉਹ ਨਹੀਂ ਚੈੱਕ ਹੁੰਦਾ ਹੈਗਾ। ਐਂਡ ਅਗਰ ਤੁਸੀਂ ਓਨਟਾਰੀਓ ਵਰਕਸ ਲੈ ਰਹੇ ਹੋ ਜਾਂ ਤੁਸੀਂ ODSP ਲੈ ਰਹੇ ਹੋ, ਤਾਂ ਤੁਸੀਂ ਇਹਦੇ ਲਈ ਨਹੀਂ ਐਲੀਜੀਬਲ ਹੁੰਦੇ ਹੈਗੇ, ਕਿਉਂਕਿ ਤੁਸੀਂ ਵਨ ਟਾਈਮ ਤੇ ਇੱਕੋ ਹੀ ਬੈਨੀਫਿਟ ਅਪਲਾਈ ਕਰ ਸਕਦੇ ਹੋ। ਸੋ ਅਗਰ ਤੁਸੀਂ ਓਨਟਾਰੀਓ ਵਰਕਸ ਤੇ ਹੈ ਜਾਂ ਤੁਸੀਂ ODSP ਤੇ ਹੈਗੇ ਹੋ ਜਾਂ ਕੋਈ ਡਿਸੇਬਿਲਿਟੀ ਦਾ ਤੁਸੀਂ ਬੈਨੀਫਿਟ ਲੈ ਰਹੇ ਹੋ, ਤਾਂ ਤੁਸੀਂ ਇਸਦੇ ਲਈ ਐਲੀਜੀਬਲ ਨਹੀਂ ਹੁੰਦੇ। ਫਰਦਰ ਤੁਸੀਂ ਅਗਰ ਸੈਲਫ ਇੰਪਲੋਇਡ ਹੋ, ਇੰਪਲੋਇਡ ਹੋ, ਤੁਸੀਂ ਸਮਾਲ ਬਿਜ਼ਨਸ ਓਨਰ ਹੋ, ਟਰੱਕ ਡਰਾਈਵਰ, ਓਵਰ ਡਰਾਈਵਰ ਹੋ, ਹਾਊਸ ਵਾਈਫ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ, ਤਾਂ ਤੁਸੀਂ ਲੋਨ ਲਈ ਅਪਲਾਈ ਕਰ ਸਕਦੇ ਹੋ।
3: ਸੋ ਇਹ ਜਿਹੜਾ ਲੋਨ ਹੈ ਇਹਦਾ ਕੀ ਇੰਟਰਸਟ ਰੇਟ ਹੈ?
4: ਲੋਨ ਤੁਹਾਡੀ ਜਿਵੇਂ ਕਹਿੰਦਾ ਇਨਕਮ ਦੇ ਬੇਸਿਸ ਹੁੰਦਾ ਤੇ ਡਿਪੈਂਡੈਂਟ ਕਿਡਸ ਦੇ ਉੱਤੇ ਮੈਂਸ਼ਨ ਕਰਦਾ ਵਾ, ਐਂਡ ਜਿੰਨਾ ਤੁਹਾਨੂੰ ਲੋਨ ਆਏਗਾ ਉਹਦੇ ਉੱਤੇ ਜਿੰਨਾ ਟਾਈਮ ਤੁਹਾਡੀ ਪੜ੍ਹਾਈ ਹੋਏਗੀ, ਮੰਨ ਲਓ ਤੁਸੀਂ 2 ਸਾਲ ਦਾ ਕੋਰਸ ਲੈਂਦੇ ਹੋ ਤਾਂ 2 ਸਾਲ ਕੋਈ ਇੰਟਰਸਟ ਨਹੀਂ ਹੋਏਗਾ, 0 ਇੰਟਰਸਟ ਤੇ ਤੁਸੀਂ ਲੋਨ ਯੂਜ਼ ਕਰ ਸਕਦੇ ਹੋ। ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋਏਗੀ ਉਸ ਤੋਂ ਬਾਅਦ 2.5% ਇੰਟਰਸਟ ਲੱਗੇਗਾ ਸਾਲ ਦਾ 2.5%, ਐਂਡ ਅਗਰ ਤੁਹਾਡੇ ਬੱਚੇ 11 ਸਾਲ ਤੋਂ ਛੋਟੇ ਹੈਗੇ ਨੇ ਤਾਂ ਤੁਹਾਡੀ ਕਾਲਜ ਦੀ ਫੀਸ ਵੀ ਗਵਰਨਮੈਂਟ ਕਵਰ ਕਰਦੀ ਹੈਗੀ ਹੈ, ਐਂਡ ਤੁਹਾਨੂੰ ਅਗਰ ਤੁਹਾਡੀ ਇਨਕਮ ਘੱਟ ਹੈ, ਮੰਨ ਲਓ ਤੁਸੀਂ ਫੈਮਿਲੀ ਆਫ 4 ਹੋ ਜਾਂ ਫੈਮਿਲੀ ਆਫ 5 ਹੋ, ਤਾਂ ਤੁਹਾਨੂੰ 70,000 ਤੋਂ ਲੈ ਕੇ 1,70,000 ਤੱਕ ਦਾ ਤੁਹਾਨੂੰ ਲੋਨ ਅਪਰੂਵ ਹੁੰਦਾ ਹੈ। ਉਹ ਵੀ ਡਿਪੈਂਡ ਕਰਦਾ ਵਾ ਕਿ ਤੁਸੀਂ ਦੋਨੋਂ ਹਸਬੈਂਡ ਵਾਈਫ ਕਰ ਰਹੇ ਹੋ ਜਾਂ ਤੁਸੀਂ ਇੱਕ ਜਣਾ ਕਰ ਰਿਹਾ ਹੈ, ਪਲੱਸ ਤੁਸੀਂ 2 ਸਾਲ ਦਾ ਕੋਰਸ ਕਰ ਰਹੇ ਹੋ ਜਾਂ 1 ਸਾਲ ਦਾ ਕੋਰਸ ਕਰ ਰਹੇ ਹੋ। ਮੋਸਟ ਆਫ ਦਾ ਕਲਾਇੰਟ ਸਾਡੇ 2 ਸਾਲ ਦੇ ਕੋਰਸ 'ਚ ਜਾਂਦੇ ਨੇ, ਕਿਉਂਕਿ ਅਗਰ ਤੁਸੀਂ 2 ਸਾਲ ਦਾ ਕੋਰਸ ਜੁਆਇਨ ਕਰਦੇ ਹੋ ਤਾਂ ਤੁਹਾਨੂੰ 2 ਸਾਲ ਮਿਲ ਜਾਂਦੇ ਨੇ ਇੰਟਰਸਟ ਫ੍ਰੀ ਲੋਨ ਯੂਜ਼ ਕਰਨ ਲਈ, ਤੇ 2 ਸਾਲ ਤੋਂ ਬਾਅਦ ਹੀ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ ਲੋਨ ਦੇ ਉੱਤੇ। 2 ਸਾਲ ਤੁਸੀਂ ਉਸ ਲੋਨ ਨੂੰ ਵਿਦਆਊਟ ਇੰਟਰਸਟ ਯੂਜ਼ ਕਰ ਸਕਦੇ ਹੋ।
3: ਨੰਬਰ ਹੈ 4372643175 4372643175 4374 ਹੋਰ ਕੁਝ ਕਹਿਣਾ ਚਾਹੁੰਦੇ ਹੋ?
4: ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਡਾਇਰੈਕਟਲੀ, ਅਗਰ ਤੁਸੀਂ ਆਨਲਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ ਦੇ ਉੱਤੇ ਸਾਨੂੰ ਕਾਲ ਕਰੋ ਹੁਣੀ, ਆਪਾਂ ਤੁਹਾਨੂੰ ਰਾਈਟ ਅਵੇ ਇਨਫੋਰਮੇਸ਼ਨ ਦੇ ਦਾਂਗੇ। ਤੁਸੀਂ ਸਾਨੂੰ ਆਪਣੀ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ, ਦੈਨ ਤੁਸੀਂ ਅਗਰ ਤੁਹਾਨੂੰ ਜਿੰਨਾ ਵੀ ਤੁਹਾਡਾ ਲੋਨ ਲਈ ਤੁਸੀਂ ਐਲੀਜੀਬਲ ਹੋਵੋਗੇ 70,000 80,000 1,00,000 ਤੱਕ ਪਲੱਸ 1,00,000 ਤੋਂ ਉੱਤੇ ਵੀ ਆਪਣੇ ਕਲਾਇੰਟਸ ਹੈਗੇ ਨੇ ਜਿਹਨਾਂ ਨੂੰ ਲੋਨ ਅਪਰੂਵ ਹੋਏ ਨੇ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਆਲਰੇਡੀ ਆ ਚੁੱਕੇ ਨੇ। ਸੋ ਤੁਸੀਂ ਸਾਡੇ ਨੰਬਰ ਸਾਨੂੰ ਹੁਣੇ ਕੰਟੈਕਟ ਕਰੋ, ਨੰਬਰ ਸਾਡਾ ਹੈਗਾ 4372643175 4372643175, ਐਂਡ ਆਪਣਾ ਬੈਚ ਹੁਣ ਸ਼ੁਰੂ ਹੋ ਰਿਹਾ ਹੈ ਅਕਤੂਬਰ ਦੇ ਮਿਡ ਦੇ ਵਿੱਚ। ਸੋ ਤੁਸੀਂ ਟਰਾਈ ਕਰਨਾ 1 ਤੋਂ 2 ਹਫ਼ਤੇ ਦੇ ਵਿੱਚ ਤੁਸੀਂ ਸਾਨੂੰ ਕੰਟੈਕਟ ਕਰ ਲੈਣਾ, ਸੋ ਦੈਟ ਕਿ ਤੁਸੀਂ ਵੀ ਉਹਦੇ ਵਿੱਚ ਆਪਣਾ ਐਡਮਿਸ਼ਨ ਕਰਵਾ ਸਕੋ, ਐਂਡ ਆਪਾਂ ਸੈਟਰਡੇ ਵੀ ਓਪਨ ਹੁੰਦੇ ਹਾਂ, ਤੁਸੀਂ ਸਾਨੂੰ ਸੈਟਰਡੇ ਵੀ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ।
3: ਨੰਬਰ ਹੈ 4372643175 4372643175। ਥੈਂਕ ਯੂ ਜੀ,
4: ਥੈਂਕ ਯੂ।
3: ਸੋ ਓਕੇ, ਲਾਈਏ ਫਿਰ ਤੁਹਾਡੇ ਲਈ ਗਾਣਾ ਇੱਕ ਵਧੀਆ ਜਿਹਾ, ਤੇ ਫਿਰ ਕਾਲਾਂ ਤੁਹਾਡੀਆਂ ਲੈ ਰਹੇ ਸੀ, ਸੋਰੀ ਕਾਲਸ ਵੀ ਲੈਂਦੇ ਹਾਂ, ਜਸਟ ਹੁਣ ਗਾਣਾ ਲਾ ਦਈਏ। ਨੰਬਰ ਹੈ ਆਪਣਾ 9056733377 9056733337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਬੜਾ ਹੀ ਯਾਰ ਜੋਸ਼ ਵਾਲਾ ਗੀਤ ਹੈ ਸੱਚੀ। ਇਹ ਮੈਂ ਅੱਜ ਵੀ ਜਿਮ ਚ ਸੁਣ ਰਿਹਾ ਸੀਗਾ ਤੇ ਬੱਲੇ ਬੱਲੇ ਕਿਆ ਮਿਊਜ਼ਿਕ ਹੈ, ਕਿਵੇਂ ਢੋਲ ਨੂੰ ਯੂਜ਼ ਕੀਤਾ ਗਿਆ ਯਾਰ, ਅਮੇਜ਼ਿੰਗ। ਛਾ ਗਏ ਮੁੰਡਿਓ, ਸੋ ਪ੍ਰੋਗਰਾਮ ਪੰਜਾਬੀ ਦਾਰਾ ਤੁਸੀਂ ਸੁਣ ਰਹੇ ਹੋ ਤੇ ਨੰਬਰ ਹੈ ਆਪਣਾ 9 0 5 6 7 3 3 3 3 7। ਜੋ ਗੱਲਬਾਤ ਹੋ ਰਹੀ ਸੀ ਯਾਰਾਂ ਦੋਸਤਾਂ ਬਾਰੇ ਹਜੇ ਵੀ ਆਪਾਂ ਕਰਨੀ ਹੈ ਯਾਰ, ਸੋਰੀ ਮੈਂ ਥੋੜ੍ਹਾ ਜਿਹਾ ਬਿਜ਼ੀ ਹੋ ਗਿਆ ਕੁਝ ਇੰਟਰਵਿਊ ਨਾਲ। HK ਮੂਵਰਸ ਨੂੰ ਯਾਦ ਰੱਖੋ, ਵਧੀਆ ਟੌਪ ਦੀ ਮੂਵਿੰਗ ਕੰਪਨੀ ਦੀ ਭਾਲ ਚੋਂ HK ਮੂਵਰਸ। ਇਹਨਾਂ ਕੋਲ 30-35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਆ। HK ਮੂਵਰਸ 416-524-6704 ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਤੇ ਮੂਵ ਕਰ ਰਹੇ ਹੋ ਤਾਂ ਵਧੀਆ ਟੌਪ ਦੀ ਟੀਮ ਹੈ। ਇੱਕ ਬੜੀ ਕਮਾਲ ਦੀ ਟਰੈਕਿੰਗ ਕੰਪਨੀ ਹੈ ਸਕਾਈ ਹਾਲ ਐਕਸਪ੍ਰੈਸ ਇੰਕ। ਇਹ ਹਾਇਰ ਕਰ ਰਹੇ ਆ ਏਜ਼ ਡਰਾਈਵਰ ਈਸਟ ਕੋਸਟ USA ਲਈ, ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ ਤੇ ਮੈਰੀਲੈਂਡ। ਵਨ ਡੇ ਆਊਟ ਟ੍ਰਿਪਸ ਨੇ, ਡਰਾਈਵ ਵੈਨ ਦਾ ਕੰਮ ਹੈ, ਬਹੁਤ ਹੀ ਬਿਜ਼ੀ ਕੰਮ ਹੈ, ਡੈਡੀਕੇਟਡ ਕੰਮ ਹੈ। 12 ਟ੍ਰਿਪਸ ਪਰ ਮੰਥ ਤੇ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ। ਹਰ 5 ਤਰੀਕ ਨੂੰ ਤੇ ਹਰ 20 ਤਰੀਕ ਨੂੰ ਤੁਹਾਡੇ ਅਕਾਊਂਟ 'ਚ ਸਿੱਧੇ ਪੈਸੇ ਆਉਣਗੇ। ਲੋਡਿਡ ਟ੍ਰੇਲਰ ਯਾਰਡ ਦੇ ਵਿੱਚ, ਸੇਮ ਲੋਕੇਸ਼ਨ, ਰੀਪੀਟ ਕਸਟਮਰ ਨੇ। ਇਹਨਾਂ ਦੀ ਯਾਰਡ ਹੈ ਸਟੀਲ ਤੇ ਵਿੰਸਟਨ ਚਰਚਲ ਤੇ। ਇੰਨੀ ਗੱਲ ਹੈ ਕਿ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਤੇ ਕੰਮ ਮੈਂ ਕਹਿੰਦਾ ਡਾਲਰ ਤੇ ਡਾਲਰ ਤੇ ਡਾਲਰ ਕਮਾਓ। ਨੰਬਰ ਹੈ 807-355-9992 807-355-9992 807-395-9992 ਤੇ 92 ਤੇ ਤੁਸੀਂ ਇਹਨਾਂ ਨਾਲ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ, ਤੁਹਾਡੇ ਲਈ ਹਾਜ਼ਰ ਨੇ। ਸੋ 2 ਮੈਸੇਜ ਫਿਰ ਮੈਂ ਅਪਡੇਟ ਕਰਦਾ ਕਿ ਕੀ ਗੱਲ ਆਪਣੀ ਚੱਲ ਰਹੀ ਸੀ।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: GTA de home buyers miss na kar jayo. Paradise Developments sell kar rahe ne town home ate detached ghar Milton, Brampton, Seaton ate Whitby de vich. Keemat sirf $6,29,990 ton te naal $1,30,000 tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ